ਜਿਸ ਵਿੱਚ ਉਹਨਾਂ ਨੇ ਆਪਣੀਆਂ ਅਧਿਆਤਮਕ ਤਰੰਗਾਂ ਪ੍ਰਵੇਸ਼ ਕੀਤੀਆਂ। ਆਬੇ ਹਯਾਤ, ਚਰਨਾਮ੍ਰਿਤ, ਇਸ ਤਰ੍ਹਾਂ ਦੀ ਪ੍ਰਥਾ ਬਹੁਤ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਆਬੇ ਜ਼ਮਜ਼ਮ ਕਹਿ ਦਈਏ ਜਾਂ ਚਰਨਾਮ੍ਰਿਤ ਕਹਿ ਦਈਏ, ਇਹ ਬਹੁਤ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹੈ। ਕਹਿੰਦੇ ਜਪ ਤਪ ਦਾ ਅਸਰ ਪਾਣੀ ਤੇ ਬਹੁਤ ਜ਼ਿਆਦਾ ਪੈਂਦਾ ਹੈ। ਪਾਣੀ ਸਾਰਿਆਂ ਦੀ ਪਿਆਸ ਬੁਝਾਉਂਦਾ ਹੈ, ਪੀਣ ਦੇ ਕੰਮ ਆਉਂਦਾ ਹੈ, ਲੇਕਿਨ ਪਾਣੀ ਵਾਈਬ੍ਰੇਸ਼ਨ ਨੂੰ, ਅਧਿਆਤਮਕ ਤਰੰਗਾਂ ਨੂੰ ਖੁਦ ਪੀ ਜਾਂਦਾ ਹੈ। ਐਸਾ ਬਹੁਤ ਲੰਬੇ ਸਮੇਂ ਤੋਂ ਜਪੀਸ਼ਵਰ ਅਧਿਆਤਮੀ ਲੋਕਾਂ ਦੀ ਸਮਝ ਦੇ ਤੇ ਪਕੜ ਵਿੱਚ ਆਇਆ। ਫਿਰ ਇਹ ਵੀ ਦੇਖਿਆ ਗਿਆ ਕਿ ਜਿਸ ਮਨੁੱਖ ਦਾ ਜੀਵਨ ਅੰਮ੍ਰਿਤਮਈ ਹੋ ਗਿਆ, ਉਹ ਜਿੱਥੇ ਕਦਮ ਰੱਖਦਾ ਹੈ ਉਹ ਧੂੜ ਵੀ ਅਕਸੀਰ ਹੋ ਜਾਂਦੀ ਹੈ, ਉਹ ਚਰਨ ਧੂੜ ਵੀ ਮਹਾਨ ਹੋ ਜਾਂਦੀ ਹੈ, ਉਸ ਤੇ ਵੀ ਅਸਰ ਪੈਂਦਾ ਹੈ। ਭਾਰਤ ਵਿੱਚ ਚਰਨਾਮ੍ਰਿਤ ਦੀ ਰਸਮ ਬਹੁਤ ਪੁਰਾਣੀ ਹੈ, ਬਹੁਤ ਪੁਰਾਣੀ ਹੈ। ਸਨਾਤਨੀ ਮੰਦਰਾਂ ਵਿੱਚ ਤੇ ਪ੍ਰਸ਼ਾਦ ਵੀ ਚਰਨਾਮ੍ਰਿਤ, ਚਰਨ ਅੰਮ੍ਰਿਤ, ਚਰਨਾਂ ਦਾ ਧੋਤਾ ਹੋਇਆ ਜਲ, ਕਿਹੜੇ ਚਰਨਾਂ ਦਾ ਜੋ ਜੀਵਨ ਅੰਮ੍ਰਿਤਮਈ ਹੋ ਗਿਆ, ਉਸਦੇ ਪੈਰ ਅੰਮ੍ਰਿਤਮਈ ਨੇ, ਉਸਦੇ ਅੱਥ ਅੰਮ੍ਰਿਤਮਈ ਨੇ। ਕਿਉਂ ਕਿ ਉਸਦਾ ਜੀਵਨ ਅੰਮ੍ਰਿਤਮਈ ਹੈ, ਉਹਦੀ ਸੋਚਣੀ ਅੰਮ੍ਰਿਤਮਈ ਹੈ, ਉਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੈ, ਉਹਦੇ ਬਚਨ ਅੰਮ੍ਰਿਤਮਈ ਨੇ। ਇਸ ਵਾਸਤੇ ਉਸਦੇ ਬਚਨਾਂ ਦੀਆਂ ਲਹਿਰਾਂ ਜਲ ਨੂੰ ਛੂਹ ਜਾਣ ਤੋ ਜਲ ਅੰਮ੍ਰਿਤਮਈ ਹੈ, ਔਰ ਉਹ ਜਲ ਕਿਧਰੇ ਅੰਮ੍ਰਿਤਮਈ ਜਿਸਦਾ ਜੀਵਨ ਹੋ ਗਿਆ ਉਹਦੇ ਚਰਨਾਂ ਨੂੰ ਛੂ ਜਾਣ ਤੋ ਉਹ ਜਲ ਚਰਨ ਅੰਮ੍ਰਿਤ ਹੈ, ਚਰਨਾਮ੍ਰਿਤ ਹੈ, ਚਰਨ ਅੰਮ੍ਰਿਤ। ਤੋ ਬਹੁਤ ਪੁਰਾਣੇ ਸਮੇਂ ਤੋਂ ਚਰਨਾਮ੍ਰਿਤ ਦੀ ਪ੍ਰਥਾ ਭਾਰਤ ਵਿੱਚ ਪ੍ਰਚਲਿਤ ਸੀ ਔਰ ਅਜੇ ਵੀ ਸਨਾਤਨ ਜਗਤ ਵਿੱਚ ਹੈ। ਗੁਰੂ ਘਰ ਵਿੱਚ ਵੀ ਇਹੀ ਪ੍ਰਥਾ ਸੀ, ਚਰਨ ਧੋਏ ਰਹਿ ਰਾਸ ਕਰ ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਐਸਾ ਬਿਆਨ ਕਰਦੇ ਹੈ। ਸਿੱਖੀ ਦਾ ਦਾਇਰਾ ਵਧਣ ਲੱਗ ਪਿਆ ਤੋ ਚਰਨਾਮ੍ਰਿਤ ਦੇਣ ਵਾਲੇ ਕੁਛ ਹੋਰ ਪ੍ਰਤਿਸ਼ਠਿਤ ਲੋਕ ਲੱਭਣੇ ਸਨ ਤੋ ਧਰਨ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ। ਮੰਜੀ ਨੂੰ, ਛੋਟੇ ਤਖ਼ਤ ਨੂੰ ਪਰਸ਼ੀਅਨ ਵਿੱਚ ਮਸਨਦ ਕਹਿੰਦੇ ਨੇ ਤੇ ਮਸਨਦ ਦਾ ਹੀ ਪੰਜਾਬੀ ਉਚਾਰਨ ਹੋ ਗਿਆ ਮਸੰਦ। 22 ਮਸੰਦਾਂ ਦੀ ਪ੍ਰਥਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਚਲਾਈ। ਇਹਨਾਂ ਵਿੱਚ 3 ਬੀਬੀਆਂ ਸਨ, 19 ਪੁਰਸ਼ ਸਨ। ਵੱਖ ਵੱਖ ਇਲਾਕਿਆਂ ਵਿੱਚ ਇਹ ਸਿੱਖੀ ਦਾ ਪ੍ਰਚਾਰ ਕਰਕੇ ਚਰਨਾਮ੍ਰਿਤ ਪਿਲਾ ਕੇ ਗੁਰੂ ਘਰ ਨਾਲ ਜੋੜੀ ਗਏ ਔਰ ਇਸ ਤਰ੍ਹਾਂ ਸਿੱਖੀ ਦਾ ਵਾਧਾ ਹੁੰਦਾ ਗਿਆ। ਮਨੁੱਖ ਦੀ ਕਮਜ਼ੋਰੀ, ਸਹਿਜੇ ਸਹਿਜੇ ਇਹਨਾਂ ਮਸੰਦਾਂ ਦਾ ਕੁਝ ਜਪ ਤਪ ਘਟਿਆ, ਕਿਉਂਕਿ ਬਾਹਰੋਂ ਪੂਜਾ ਪ੍ਰਤਿਸ਼ਠਾ ਵਧੀ, ਅੰਦਰੋਂ ਜਪ ਤਪ ਘਟਦਾ ਗਿਆ। ਇਹ ਕੋਈ ਵਿਰਲਾ ਹੀ ਹੈ ਕਿ ਜਿਤਨੀ ਪੂਜਾ ਪ੍ਰਤਿਸ਼ਠਾ ਵਧੇ, ਧਨ ਸੰਪਦਾ ਵਧੇ, ਉਤਨਾ ਹੀ ਉਸਦੇ ਹਿਰਦੇ ਵਿੱਚ ਧਰਮ ਵਧੇ, ਜਪ ਤਪ ਵਧੇ, ਬੰਦਗੀ ਵਧੇ, ਤਾਂ ਕਿ ਸੰਤੁਲਨ ਕਾਇਮ ਰਹੇ। ਐਸਾ ਅਕਸਰ ਘੱਟ ਹੁੰਦਾ ਹੈ। ਜੈਸੇ ਧਨ ਵਧਦਾ ਹੈ ਧਰਮ ਘਟਦਾ ਹੈ, ਜੈਸੇ ਬਾਹਰ ਦੇ ਸੁੱਖ ਵਧਦੇ ਨੇ ਅੰਦਰੂਨੀ ਸੁੱਖਾਂ ਨਾਲ ਸਹਿਜੇ ਸਹਿਜੇ ਮਨੁੱਖ ਸੰਬੰਧ ਤੋੜਦਾ ਹੈ। ਮਸੰਦਾ ਨੇ ਵੀ ਐਸਾ ਹੀ ਕੀਤਾ। ਧਨ ਦੇ ਘਰ ਵਿੱਚ ਅੰਬਾਰ ਲੱਗ ਗਏ, ਪੂਜਾ ਪ੍ਰਤਿਸ਼ਠਾ 4 ਕੁੰਟਾਂ ਚ ਹੋਣ ਲੱਗ ਪਈ। ਸਹਿਜੇ ਸਹਿਜੇ ਗੁਰੂ ਦੇ ਸਿੱਖ ਬਣਾਉਣ ਦੀ ਥਾਂ ਤੇ ਇਹਨਾਂ ਦੇ ਅੰਦਰ ਇਹ ਲਾਲਸਾ ਜਾਗੀ, ਆਪਣੇ ਸਿੱਖ ਬਣਾਈਏ, ਆਪਣੇ ਸਿੱਖ ਬਣਾਈਏ, ਆਪਣੀ ਸਿੱਖੀ ਦਾ ਵਾਧਾ ਕਰੀਏ। ਲਿਹਾਜ਼ਾ ਕਾਰ ਭੇਟ ਜੋ ਮਿਲਦੀ ਸੀ ਗੁਰਦੁਆਰੇ ਬਣਾਉਣ ਲਈ, ਸਰੋਵਰ ਬਣਾਉਣ ਲਈ, ਧਰਮਸ਼ਾਲਾਵਾਂ ਬਣਾਉਣ ਲਈ, ਲੰਗਰ ਚਲਾਉਣ ਲਈ, ਉਸ ਕਾਰਵੇਟ ਨੂੰ ਵੀ
ਇਹ ਪੂਰੇ ਦਾ ਪੂਰਾ ਖੁਦ ਆਪਣੇ ਕੋਲ ਰੱਖਣ ਲੱਗ ਪਏ, ਗੁਰੂ ਤੱਕ ਨਹੀਂ ਪਹੁੰਚਾਉਂਦੇ ਸਨ। ਇਹਨਾਂ ਵਿੱਚ ਕੁਛ ਕੁ ਨੇ ਤੇ ਗੁਰੂ ਹੋਣ ਦੇ ਦਾਅਵੇ ਵੀ ਕਰ ਦਿੱਤੇ, ਸਹਿਜੇ ਸਹਿਜੇ ਭ੍ਰਸ਼ਟ ਹੁੰਦੇ ਗਏ, ਲੋਭ ਦੇ ਮਾਰੇ ਹੋਏ ਵਾਸ਼ਨਾ ਵਿੱਚ ਗ੍ਰਸੇ ਗਏ, ਔਰ ਵਾਸ਼ਨਾ ਦੇ ਗ੍ਰਸੇ ਹੋਏ ਪਰਬਲ ਹੰਕਾਰ ਵਿੱਚ ਡੁੱਬਦੇ ਗਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਪਹੁੰਚ ਕੇ ਇਹ ਮਸੰਦ ਜ਼ੁਲਮ ਤੇ ਦੁਰਾਚਾਰ ਦੀ ਇੰਤਹਾ ਤੱਕ ਪਹੁੰਚ ਗਏ ਸਨ। ਲਿਹਾਜ਼ਾ ਇਸ ਪ੍ਰਥਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਤਮ ਕਰ ਦਿੱਤਾ। ਆਖਿਆ ਨਹੀਂ, ਕੱਲਾ ਮਨੁੱਖ ਚਾਹੇ ਰਸਕ ਹੈ, ਅਨੁਭਵੀ ਹੈ, ਗਿਆਨੀ ਹੈ, ਕਈ ਦਫਾ ਹੋ ਸਕਦਾ ਉਸਦਾ ਹਾਜ਼ਮਾ ਕਮਜ਼ੋਰ ਹੋਵੇ, ਪਰ ਉਹ ਪੂਜਾ ਪ੍ਰਤਿਸ਼ਠਾ ਨੂੰ ਹਜ਼ਮ ਨਾ ਕਰ ਸਕੇ, ਬਾਹਰ ਦੀ ਧਨ ਸੰਪਦਾ ਨੂੰ ਹਜ਼ਮ ਨਾ ਕਰ ਸਕੇ। ਅਸੀਂ ਹੁਣ ਵੀ ਦੇਖਦੇ ਹਾਂ ਜਗਤ ਵਿੱਚ ਕੋਈ ਮਨੁੱਖ ਮਿਹਨਤ ਕਰਕੇ ਧਨ ਕਮਾ ਤੇ ਲੈਂਦਾ ਹੈ, ਲੇਕਿਨ ਧਨ ਦੀ ਸਹੀ ਵਰਤੋਂ, ਧਨ ਦੀ ਹਿਫਾਜ਼ਤ ਔਰ ਧਨ ਦਾ ਵਿਸਤਾਰ, ਧਨ ਦੀ ਵਰਤੋਂ ਕਿਸੇ ਕਿਸੇ ਨੂੰ ਜੋ ਹੈ ਆਉਂਦੀ ਹੈ। ਅਧਿਆਤਮਕ ਆਨੰਦ ਥੋੜਾ ਬਹੁਤ ਪ੍ਰਾਪਤ ਕਰਕੇ ਜਦ ਇਹ ਮਸੰਦ ਚੋਟੀ ਦੇ ਧਨਾੜ ਹੋ ਗਏ, ਹੰਕਾਰੀ ਹੋ ਗਏ, ਦੁਰਾਚਾਰੀ ਹੋ ਗਏ, ਅਤਿਅੰਤ ਲੋਭੀ ਹੋ ਗਏ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਪ੍ਰਥਾ ਖਤਮ ਕਰਨੀ ਪਈ। ਚਰਨਾਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਔਰ ਬਾਣੀ ਦਾ ਅੰਮ੍ਰਿਤ ਇਹ ਪ੍ਰਚਲਿਤ ਆਪਨੇ ਕੀਤਾ, ਔਰ ਇਹ ਅਧਿਕਾਰ ਇੱਕ ਨੂੰ ਨਹੀਂ ਪੰਜਾਂ ਨੂੰ ਦਿੱਤਾ। ਪੰਜ ਆਇੰਦਾ ਅੰਮ੍ਰਿਤ ਛਕਾਇਆ ਕਰਨਗੇ। ਕਿਹੜੇ ਪੰਜ? ਜੋ ਗੁਰੂ ਨੂੰ ਪਿਆਰੇ ਨੇ ਤੇ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ, ਰੋਮ ਰੋਮ ਵਿੱਚ ਗੁਰੂ ਦਾ ਪਿਆਰ ਹੈ। ਐਸੇ ਪੰਜ ਜੋ ਗੁਰੂ ਨੂੰ ਪਿਆਰੇ ਨੇ ਤੇ ਗੁਰੂ ਦਾ ਪਿਆਰ ਜਿਨ੍ਹਾਂ ਦੇ ਅੰਦਰ ਹੈ, ਉਹ ਵਾਰੀ ਵਾਰੀ ਪੰਜ ਬਾਣੀਆਂ ਪੜ੍ਹਨ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਤੇ ਆਨੰਦ ਸਾਹਿਬ। ਪੰਜ ਆਪਣੀ ਦ੍ਰਿਸ਼ਟੀ ਨੂੰ ਬਾਟੇ ਵੇ ਦੇ ਜੋ ਪਾਣੀ ਹੈ ਉਸ ਦੇ ਚ ਰੱਖਣ, ਤਾਂ ਕਿ ਹਿਰਦੇ ਨੂੰ ਜੋੜ ਕੇ ਪੜੀ ਹੋਈ ਇਹ ਬਾਣੀ ਦ੍ਰਿਸ਼ਟੀ ਦੇ ਰਾਹੀਂ ਉਸ ਬਾਣੀ ਦਾ ਪਾਣੀ ਵਿੱਚ ਪ੍ਰਵੇਸ਼ ਕਰਨ, ਤਾਂ ਕਿ ਉਹ ਪਾਣੀ ਪਾਣੀ ਨਾ ਰਹੇ, ਉਹ ਪਾਣੀ ਅੰਮ੍ਰਿਤ ਬਣ ਜਾਏ। ਹਕੀਕਤ ਹੈ, ਹਿਰਦੇ ਵਿੱਚ ਲੋਭ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਵਾਸ਼ਨਾ ਹੈ, ਅੱਖਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ। ਹਿਰਦੇ ਵਿੱਚ ਪ੍ਰਬਲ ਹੰਕਾਰ ਹੈ, ਅੱਖਾਂ ਰਾਹੀਂ ਪ੍ਰਗਟ ਹੁੰਦਾ ਹੈ। ਪਰ ਹਿਰਦੇ ਵਿੱਚ ਵਸੀ ਹੋਈ ਬਾਣੀ ਹੋਵੇ ਤਾਂ ਇਹ ਬਾਣੀ ਦਾ ਅੰਮ੍ਰਿਤ ਅੱਖਾਂ ਦੇ ਰਾਹੀਂ ਬਾਹਰ ਪ੍ਰਗਟ ਹੁੰਦਾ ਹੈ, ਔਰ ਉਸ ਅੱਖ ਨੂੰ ਅਗਰ ਇੱਕ ਟਿਕ ਪਾਣੀ ਵਿੱਚ ਰੱਖਿਆ ਜਾਏ ਤਾਂ ਬਾਣੀ ਦਾ ਉਹ ਅੰਮ੍ਰਿਤ ਅੱਖਾਂ ਦੇ ਰਾਹੀਂ ਪਾਣੀ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਪੰਜ ਪਿਆਰੇ ਪੰਜ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਨੂੰ ਗੁਰ ਵਿਧੀ ਅਨੁਸਾਰ ਤਿਆਰ ਕਰਦੇ ਨੇ। ਇਹ ਪ੍ਰਥਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਲਾਈ। ਵਿੱਚ ਖੰਡਾ ਨਾਲ ਫੇਰੀ ਜਾਣਾ, ਖੰਡਾ ਸ਼ਕਤੀ ਦਾ ਪ੍ਰਤੀਕ ਹੈ, ਜਿਸ ਸ਼ਕਤੀ ਤੋਂ ਹੀ ਸਾਰਾ ਸੰਸਾਰ ਪੈਦਾ ਹੋਇਆ। ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ, ਉਤਪਤੀ ਦਾ ਖੇਲ ਰਚਾਏ ਬਣਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ, ਇਹ ਸਭ ਕੁਛ ਪਸਾਰਾ ਖੰਡੇ ਤੋਂ ਹੋਇਆ, ਸ਼ਕਤੀ ਤੋਂ ਹੋਇਆ। ਖੰਡਾ ਸ਼ਕਤੀ ਦਾ ਪ੍ਰਤੀਕ, ਉਸੇ ਤੋਂ ਬਾਣੀ ਆਈ ਹੈ, ਉਸੇ ਤੋਂ ਸੰਸਾਰ ਆਇਆ, ਉਸੇ ਤੋਂ ਅੰਮ੍ਰਿਤ ਆਇਆ। ਇਸ ਤਰ੍ਹਾਂ ਬਾਣੀ ਦੇ ਰਾਹੀਂ ਪਾਣੀ ਵਿੱਚ ਸ਼ਕਤੀ ਦਾ ਪ੍ਰਵੇਸ਼, ਪਰਮਾਤਮਾ ਦਾ ਪ੍ਰਵੇਸ਼, ਉਸਦੇ ਰਸ ਦਾ ਪ੍ਰਵੇਸ਼। ਪੰਜ ਪਿਆਰੇ ਫਿਰ ਅਗਾਂਹ ਚੱਲ ਕੇ ਇਸ ਨੂੰ ਛਕਾਉਂਦੇ ਨੇ, ਜੋ ਅਭਿਲਾਸ਼ੀ ਨੇ, ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਤੜਪ ਪੈਦਾ ਹੋਈ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਬੱਚੇ ਨੇ ਸਕੂਲ ਵਿੱਚ ਦਾਖਲਾ ਲੈਣਾ ਹੈ ਤਾਂ ਉਸਨੂੰ ਸਕੂਲ ਦੀ ਯੂਨੀਫਾਰਮ ਪਹਿਨਣੀ ਪੈਂਦੀ ਹੈ, ਦਾਖਲਾ ਲੈਣਾ ਪੈਂਦਾ ਹੈ, ਐਡਮਿਸ਼ਨ ਫੀਸ ਵੀ ਦੇਣੀ ਪੈਂਦੀ ਹੈ, ਦਾਖਲਾ ਫੀਸ ਵੀ ਦੇਣਾ ਪੈਂਦਾ।
शुरुआत विच धन गुरु गोबिंद सिंह जी महाराज ने फीस शीश दी मंगी सी सिर दे। विसाखी वाले दिन खुशकिस्मती सहजे सहजे पंज तैयार हो गए ये फीस देन। ये शीश हे गुरुदेव जिस दिन थोड़े चरणा ते रखिया सी असी उस दिन दा ही समझ लिया सी थोड़ा है थोड़ा है थोड़ा है। इस तों बाद जद पंज प्यारियां ने यह प्रथा चलाई धन गुरु गोबिंद सिंह जी महाराज के हुक्म के मुताबिक तो इत्थे भी भाव ओही रखना है शीश गुरु का है तो इत्थे भी भाव ओही रखना है शीश गुरु का है। इस वास्ते जब शीश गुरु का है तो शीश गुरु वर्गा होवे इस दे सोचनी परमात्मा दी इहदा स्वरूप गुरु वर्गा। इस तरह गुरु घर दे चरणामृत दी थां ते खंडे बाटे दी अमृत दी जो है प्रथा चली और ये धन गुरु गोविंद सिंह जी महाराज ने जो है चलाई। लेकिन जदों आपने प्रथा तैयार की थी तो देखना भी चाहिए कि वाकई ये हुण सिंह अगे सिंह सजा सकनगे अमृत छका सकनगे। तो जैसे एक उस्ताद बच्चियां नूं पढ़ाउण लई खुद पढ़दा है पहले खुद पहाड़े पढ़दा है नाल बच्चियां नूं पढ़ाई जांदा है फिर ऐसा है बच्चियां नूं कहिंदा है हुण तुसीं सुणाओ मैं सुनना है। पहले आप वक्ता हुंदा है बच्चे श्रोता हुंदे ने फिर बच्चे वक्ता बनदे ने उस्ताद श्रोता बनदा है ये देखण लई कि वाकई बच्चा निपुण हो गया छकाया पहले अमृतमयी गुरु गोविंद सिंह जी महाराज ने अमृत और इस तरह पंज प्यारे तैयार की थे फिर देखना चाहिया वाकई ये प्यार नाल भर गए ने ये महान हो गए ने और जो कार्य मैं चाहना इसनु ये कर सकनगे तो आखिया हुण मैनू अमृत छकाओ तुसी मैनू शीश भेट कीता सी मैं सरबंस भेट करांगा मैं सब कुछ भेट करांगा। मोह ग्रह में मन ते तन ते धन लो सिर है सब ही इन ही को मेरे घर देच मन करके तन करके धन करके जो कुछ भी है सब कुछ थोड़ा सब कुछ थोड़ा। और जद पंजा ने अमृत छकाया है गुरु गोविंद सिंह जी महाराज दी मंग बड़े सुंदर बोल ने सर्वलोक ग्रंथ दे सतगुर इना पंजा कोल अमृत दी दात मंगदे ने पंजा नू साफ कहंदे ने सिख सो रहत पंच जो मिले मम स्वरूप सो जानो भले सिख पंचो में मेरो वासा पूर्ण करो धरो जय आसा। इना पंजा विच मेरी झलक है ये पंजा दा स्वरूप मेरा ही स्वरूप है इना विच ते मेरे विच कोई भेद नहीं रहा। धन गुरु गोबिंद सिंह जी महाराज इना पंजा कोल अमृत दी दात मंगदे ने अब अमृत छकाओ जैसे तुम लीन हो। जिस तरह ये अमृत लेने ने गुरु नानक पासों प्राप्त किया से इस तरह मैं थोड़े कोलों प्राप्त करना है और वाकई जद पंजा ने छकाया सतगुर प्रसन्न होए हां तुसी संपन्न हो गए वाकई तैयार हो गए और तुसी सिखी दा सही प्रचार कर सकोगे। वाकई जो गुरु नू प्यारे ने ते गुरु दा प्यार जिन्हां दे रोम रोम दे चै ओही अमृत छका सकदे ने और ओही विधि पूर्वक गुरु नाल जो है जोड़ सकदे ने। धन गुरु गोबिंद सिंह जी महाराज दी जिस ते बख्शिश है प्यार नाल भरिया होया हिरदा है वो गुरु दा प्यारा है। अमृत छक के उदी दृष्टि अमृतमयी हो जाती है उसदे बोल अमृतमयी हो जाते ने उसका जीवन अमृतमयी हो जाता है क्योंकि अमृत छकदे हां उसनों रहत बहत

ਮਹਾਰਾਜ ਦਾ ਹੁਕਮ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ। ਦਰਅਸਲ ਸਿੱਖ ਦਾ ਸਰੂਪ ਹੀ ਤਾਂ ਬਣਦਾ ਹੈ ਜੇ ਉਸ ਕੋਲ ਰਹਿਣੀ ਹੋਵੇ। ਰਹਿਣੀ ਦੋ ਤਰ੍ਹਾਂ ਦੀ, ਮਾਨਸਿਕ ਤੇ ਸਰੀਰਕ। ਮਾਨਸਿਕ ਰਹਿਣੀ ਹੈ ਬਾਣੀ ਦਾ ਪਾਠ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ, ਆਨੰਦ ਸਾਹਿਬ, ਹੋਰ ਜਿਤਨੀ ਬਾਣੀ ਪੜ ਸਕੇ। ਮੂਲ ਮੰਤਰ ਦਾ ਜਪ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਪ ਦੋ ਵਕਤ, 10 ਮਿੰਟ, 20 ਮਿੰਟ, ਅੱਧਾ ਘੰਟਾ ਜਾਂ ਜਿਤਨਾ ਉਸ ਕੋਲ ਸਮਾਂ। ਇਹ ਮਾਨਸਿਕ ਰਹਿਤ ਹੈ। ਤਨ ਦੇ ਉੱਤੇ ਪੰਜ ਕਕਾਰ, ਇਹ ਸਰੀਰਕ ਰਹਿਤ ਹੈ। ਮਨ ਕਰਕੇ ਸਿੱਖ ਬਣੇ, ਤਨ ਕਰਕੇ ਇਹ ਸਿੱਖ ਬਣੇ, ਤਾਂ ਮਾਨਸਿਕ ਤੇ ਸਰੀਰਕ ਰਹਿਤ ਚਾਹੀਦੀ ਹੈ। ਨਾ ਮਾਨਸਿਕ ਰਹਿਤ ਹੋਵੇ ਨਾ ਸਰੀਰਕ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਸਿੱਖ ਮੈਨੂੰ ਪਿਆਰਾ ਨੇ, ਕਿਉਂਕਿ ਇਸਨੇ ਪਾਹੁਲ ਨਹੀਂ ਲਈ ਔਰ ਰਹਿਣੀ ਨਹੀਂ ਰੱਖੀ। ਧਰੇ ਕੇਸ ਪਾਹੁਲ ਬਿਨਾ ਭੇਖੀ ਮੂਰਖ ਸਿੱਖ, ਤਿਸ ਕੋ ਦਰਸ਼ਨ ਨਾ ਹੈ ਮੇਰਾ, ਪਾਪੀ ਤਿਆਗੇ ਭਿੱਖ। ਰਹਿਤ ਨਾਮ ਵਿੱਚ ਇਸ ਤਰ੍ਹਾਂ ਦੇ ਬੋਲ ਨੇ, ਜਿਉਂ ਕਾਹੂ ਪੇ ਗਧਾ ਨਵਾਇਓ, ਫੂਲ ਮਾਲ ਤਾਏ ਮੂੰਡ ਧਰਾਇਓ। ਜਿਵੇਂ ਕੋਈ ਖੋਤੇ ਨੂੰ ਇਸ਼ਨਾਨ ਕਰਾ ਕੇ ਉਹਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾਵੇ ਔਰ ਉਹਦੇ ਸਰੀਰ ਦੇ ਉੱਤੇ ਚੰਦਨ ਇਤਿਆਦਿਕ ਲਾਵੇ, ਜਿਉਂ ਕਾਹੂ ਤੇ ਗਧਾ ਨਵਾਇਓ, ਫੂਲ ਮਾਲ ਤਾਏ ਮੂੰਡ ਧਰਾਇਓ, ਤੈਂ ਕੀ ਕਰ ਤਾਂ ਕੀ ਸੋਭਾ ਨਾਹੀ, ਹਾਸੀ ਹੋਏ ਹੋਤ ਜਗ ਮਾਹੀ। ਅਗਰ ਇਸ ਤਰ੍ਹਾਂ ਕਰਕੇ ਕੋਈ ਖੋਤੇ ਨੂੰ ਬਾਜ਼ਾਰ ਵਿੱਚ ਲਿਆਵੇ, ਲੋਕੀ ਉਸਨੂੰ ਵਡਿਆਣ ਨਹੀਂ ਲੱਗੇ ਬਲਕਿ ਹੱਸਣਗੇ ਉਸਤੇ, ਵੀ ਲੈ ਖੋਤੇ ਨੂੰ ਇਸ਼ਨਾਨ ਕਰਾ ਕੇ ਚੰਦਨ ਲਾ ਕੇ ਗਲੇ ਵਿੱਚ ਫੁੱਲਾਂ ਦੀ ਮਾਲਾ ਪਵਾ ਕੇ ਲੈ ਕੇ ਆ ਗਿਆ। ਤੈਂ ਕੀ ਕਰ ਤਾਂ ਕੀ ਸੋਭਾ ਨਾਹੀ, ਹਾਸੀ ਹੋਏ ਹੋਤ ਜਗ ਮਾਹੀ। ਇਹ ਪ੍ਰਮਾਣ ਕਿਸ ਪ੍ਰਥਾਈ ਦਿੱਤਾ ਜਾ ਰਿਹਾ ਹੈ? ਅਗਾਂਹ ਫਰਮਾਨ ਕਰਦੇ ਨੇ, ਤਿਮ ਕੁਰਤੀਆਂ ਕੇਸ ਰਖਾਏ, ਕਹੋ ਕੈਸੇ ਉਹ ਸੋਭਾ ਪਾਏ। ਇਸੇ ਤਰ੍ਹਾਂ ਜੋ ਕੁਰੈਤੀ ਹੈ ਉਸਨੇ ਕੇਸ ਰੱਖੇ ਹੋਏ ਨੇ, ਮਾਨੋ ਖੋਤੇ ਨੂੰ ਇਸ਼ਨਾਨ ਕਰਾਇਆ ਗਿਆ, ਫੁੱਲਾਂ ਦੀ ਮਾਲਾ ਪਵਾਈ ਗਈ ਹੈ, ਚੰਨਨ ਆਦਿਕ ਲਾਇਆ ਗਿਆ, ਬਸ ਖੋਤੇ ਦਾ ਖੋਤਾ ਹੈ। ਸਿਰਫ ਕੇਸ ਨੇ ਨਾ ਮਾਨਸਿਕ ਰਹਿਤ ਨਾ ਬਾਕੀ ਸਰੀਰਕ ਰਹਿਤ। ਭਾਈ ਸਾਹਿਬ ਭਾਈ ਨੰਦ ਲਾਲ ਦਾ ਬੜਾ ਸੁੰਦਰ ਫਰਮਾਨ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾ, ਜਿੱਥੇ ਹਿਰਦੇ ਦੀ ਬਣਾਵਟ ਬਣੇਗੀ ਬਾਣੀ ਨਾਲ, ਮੂਲ ਮੰਤਰ ਦੇ ਜਪ ਨਾਲ, ਗੁਰਮੰਤਰ ਦੇ ਜਪ ਨਾਲ, ਉੱਥੇ ਸਰੀਰ ਸਿੱਖੀ ਦਾ ਸਰੂਪ ਪੇਸ਼ ਕਰੇਗਾ ਇਹਨਾਂ ਪੰਜ ਕਕਾਰਾਂ ਨਾਲ। ਕੱਕਾ ਕੇ

केड़ियां पन निशानियां, कड़ा कार दो काछ कंगा बिना, बिना केस हेच अस्त ही जुमला निशा। कड़ा कार दो कृपान, काच कछहरा, कंगा बिना, बिना केस हेच अस्त ही जुमला निशा। पर केसा तो बिना बाकी चार निशानियां परवान नहीं, जैसे लाड़े तो बिना बरात नहीं शोभा पांदी, केसा तो बिना कड़ा कछहरा कंगा कड़ा ए शोभा नहीं पांदा। इना दी शोभा, कृपान दी शोभा, कड़े दी शोभा, कछहरे दी शोभा, कंगे दी शोभा केसा करके केस मूल ने। क्योंकि राजे परिचित तो सड़े देश देच केसा दा मुंडन आम चल पया सी, भावे सब तो प्रथम उसने केसा दा मुंडन उना ब्राह्मणा दा कराया सी, जिना ब्राह्मणा ने राजे जनमेजे दी महाराणी दी हस के बेपति की थी। ओ किधरे जोर दी हवा नाल नगन होई ते सारे दे सारे हस पए। जनमेजे ने इना दे सिर मुन दिते, कुछ कतल की थे, बुथेरिया दे सिर मुने। इस तरह सिर नु मुन्ना मुंडन करना एक बहुत वड्डी सजा सी, बहुत वड्डी सजा। उस वक्त जनमेजे ने इस सजा ही दिती। कलगीधर पिता ने सारा प्रसंग दसम ग्रंथ विच लिखे है। प्रथम बांध के सब के मूड मुड़ाए, पुनर ए डुआ शीस ताके लगाए, इना ब्राह्मणा नु बन के उना दे शीस मुन दिते, मुंडन कर दिता, कि उन्होंने घोर बेदबी की थी। फिर इन्हों छोड़ दिता इतनी वड्डी सजा देके। जिन्होंने छोटी सजा दी उन्होंने तो सजाए मौत दी, पर जिन्होंने वड्डी सजा दी उन्हों का मुंडन किया, जीवदे ही मार दिता। ये ब्राह्मण जिधर जिधर गए लोगों ने पूछया, थोड़ा जोड़ा, थोड़ा दाड़ा, थोड़े केस। तो इन्होंने यह किया, पिता गुजर गया, किसी ने कहा मां गुजर गई, ता ऐसा करना पै, ये सोग धारण करना पै। आज भी बिल्कुल सफा चट मुंडन करा के कोई बाहर आ गया बाजार विच, ऐसा समझा जाता है या मां गुजर गई है या पिता गुजर गया। ये मुंडन सोग दी निशानी सी, दुख दी निशानी सी, मौत दा प्रतीक सी। सहजे सहजे जद आध्यात्मिक जीवन रहा ना ते मुंडन आम हो गया। जनमेजे ने कुछ ब्राह्मणा दा मुंडन कीता सी, इना करके इंज कह लो सारे देश दा मुंडन हो गया। केस एक ऐसी सुरक्षा ने, जद कोई नाम जपदा है, बाणी पढ़दा है, तो मस्तक देच जो शक्ति जमा होंदी है, रस जमा होंदा है, छेती खारिज ना हो जाए, चला ना जाए, केस मदद कर देने। केसां दे चों भी निकले ना, जल्दी ना खारिज होवे तो दस्तार मदद कर दी है। इस वास्ते बाकी पहरावा जो असी तन ते पहनदे आ समाजिक है, दस्तार धार्मिक है, धार्मिक है। केस रहत दे च सिरमौर ने ऋषि मुनिया दा रूप ने, मुखड़े दा दाड़ा प्रकृति दा दित्ता होया पुरुष नो शिंगार है। जैसे असी देख रहे हैं शेरनी दे गल विच, ए लंबे लंबे वाल नहीं, बबर शेर दे जो है गर्दन विच ने। जितना खूबसूरत मोर है, मोरनी उतनी खूबसूरत नहीं, ए लंबे लंबे पंख प्रकृति दा दित्ता होया शिंगार है। इसी तरीके दे नाल नर मुर्गा, तोता, कबूतर मदेन नालों ज्यादा खूबसूरत ने, प्रकृति ने शिंगारे है। दाड़ा कुदरत दा दित्ता होया एक शिंगार है। इस वास्ते आदि काल तो पुरुष दी शिंगार विच रुचि नहीं रही, स्त्री दी ही शिंगार विच रुचि रही, क्योंकि उसने पुरुष दा मुखड़ा शिंगारिया होया वेख्या, तो इत्थों प्रेरित होके उसने अपना मुखड़ा भी अपने ढंग नाल संवारना, शिंगारना आरंभ किया। इसनु ते मनो
ਵਿਗਿਆਨਿਕ ਵੀ ਤਸਲੀਮ ਕਰਦੇ ਨੇ। ਖੈਰ, ਦੁਨੀਆਂ ਦਾ ਸਭ ਤੋਂ ਖੂਬਸੂਰਤ ਪੁਰਸ਼ ਅਗਰ ਕੋਈ ਹੈ ਤਾਂ ਦਾੜੇ ਕੇਸ ਵਾਲਾ ਹੈ, ਐਸਾ ਅੱਜ ਦੇ ਕੁਛ ਵਿਚਾਰਕ ਵੀ ਮੰਨਦੇ ਨੇ। ਤਾਂ ਸੀਸ ਦੇ ਇਹ ਕੇਸ ਰਹਿਤਾਂ ਵਿੱਚ ਸਿਰਮੌਰ ਰਹਿਤ ਨੇ ਰਿਸ਼ੀ ਮੁਨੀਆਂ ਦੀ ਰੂਪ ਰੇਖਾ ਕਲਾ ਸਰਬ ਲੋ ਹਰ ਵਕਤ ਬਦਨ ਨੂੰ ਛੂੰਹਦਾ ਰਹਿ, ਇਸ ਨਾਲ ਸਰੀਰ ਦੀ ਅਰੋਗਤਾ ਤੇ ਰਹਿੰਦੀ ਹੈ, ਲੇਕਿਨ ਖਲਾ ਵਿੱਚ ਜੋ ਅਨੰਤ ਬੇਸ਼ੁਮਾਰ ਮਲੀਨ ਰੂਹਾਂ ਗੁੰਮ ਰਹੀਆਂ ਨੇ ਉਹਨਾਂ ਤੋਂ ਵੀ ਬਚਾਅ ਹੁੰਦਾ ਹੈ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਤਾਂਤਰਿਕ ਯੋਗਾ, ਖਾਸ ਕਰਕੇ ਕਾਲਾ ਤਾਂਤਰਿਕ, ਇਸ ਦਾ ਉਸ ਪੁਰਸ਼ ਦੇ ਉੱਤੇ ਕੋਈ ਅਸਰ ਨਹੀਂ ਜਿਸ ਨੇ ਆਪਣੇ ਹੱਥ ਵਿੱਚ ਕੜਾ ਪਹਿਨਿਆ ਹੋਇਆ। ਅੱਜ ਤੇ ਅਸੀਂ ਦੇਖਦੇ ਹਾਂ ਅਨਮਤੀ ਵੀ ਹੈ, ਆਪਣੇ ਛੋਟੇ ਛੋਟੇ ਬੱਚਿਆਂ ਨੂੰ ਕੜਾ ਪਹਿਨਾਉਂਦੇ ਨੇ ਤਾਂ ਕਿ ਕਿਸੇ ਤੰਤਰ ਵਿਧੀ ਦਾ ਜਾਂ ਕਿਸੇ ਰੂਹ ਦਾ ਪਰਛਾਵਾਂ ਇਹਨਾਂ ਤੇ ਨਾ ਪਵੇ। ਅੱਜ ਤੇ ਨਵਜਾਇਦ ਬੱਚੇ, ਨਵੇਂ ਜਨਮੇ ਬੱਚਿਆਂ ਲਈ ਮਾਵਾਂ ਕੜੇ ਮੰਗਦੀਆਂ ਨੇ, ਅਨਮਤੀ ਹੈ। ਐਸਾ ਦਿਖਾਈ ਦੇ ਰਿਹਾ ਕਿ ਸਹਿਜੇ ਸਹਿਜੇ ਸ਼ਾਇਦ ਸਾਰੀ ਦੁਨੀਆ ਇਸ ਕੜੇ ਨੂੰ ਧਾਰਨ ਕਰ ਲਵੇ। ਕੜਾ ਦਾਏ ਹੱਥ ਵਿੱਚ ਪਾਇਆ ਜਾਂਦਾ ਹੈ, ਕਿਸੇ ਵੀ ਕੰਮ ਨੂੰ ਕਰਨ ਲੱਗੇ ਆ ਦਾਇਆ ਹੱਥ ਅੱਗੇ ਆਉਂਦਾ ਹੈ। ਇਹ ਕੜਾ ਪ੍ਰਤੀਕ ਹੈ, ਤੂੰ ਗੁਰੂ ਦਾ ਸਿੱਖ ਹੈ ਔਰ ਤੇਰੇ ਹੱਥ ਵਿੱਚ ਗੁਰੂ ਦੀ ਦਿੱਤੀ ਹੋਈ ਇਹ ਨਿਸ਼ਾਨੀ ਹੈ। ਇਸ ਵਾਸਤੇ ਤੇਰੇ ਹੱਥ ਕਦੀ ਗਲਤ ਕੰਮ ਨੂੰ ਨਹੀਂ ਪੈਣੇ ਚਾਹੀਦੇ। ਤੂੰ ਅੰਮ੍ਰਿਤ ਪੀਤਾ ਹੈ, ਅੰਮ੍ਰਿਤ ਛਕਿਆ ਹੈ, ਲਿਹਾਜ਼ਾ ਤੇਰੇ ਇਸ ਹੱਥ ਦੇ ਸ਼ਰਾਬ ਦੀ ਬੋਤਲ ਨਾ ਹੋਵੇ। ਤੇਰੇ ਹੱਥ ਕਿਸੇ ਤੇ ਜਬਰ ਨਾ ਕਰਨ, ਤੇਰੇ ਹੱਥ ਕਿਸੇ ਦਾ ਹੱਕ ਨਾ ਖੋਵਣ। ਤੂੰ ਗੁਰੂ ਦੀ ਨਿਸ਼ਾਨੀ ਹੱਥ ਵਿੱਚ ਪੈਣੀ ਹੋਈ ਹੈ। ਕਛਹਿਰਾ ਇੱਕ ਐਸਾ ਪਰਦਾ ਔਰ ਇਸਦਾ ਇਤਨਾ ਮਨੋਵਿਗਿਆਨਕ ਮਨ ਦੇ ਅਸਰ ਹੈ ਕਿ ਸਹਿਜੇ ਸਹਿਜੇ ਅੱਜ ਤੇ ਸਾਰੀ ਦੁਨੀਆਂ ਨੇ ਧਾਰਨ ਕਰ ਲਿਆ। ਭਾਵੇਂ ਉਹ ਰੂਪ ਨਾ ਹੋਵੇ ਜੋ ਕਲਗੀਧਰ ਨੇ ਸਾਨੂੰ ਦਿੱਤਾ ਹੈ, ਪਰ ਕੁਛ ਨਾ ਕੁਛ ਕਛਹਿਰੇ ਦੀ ਬਨਾਵਟ ਜੈਸਾ ਹੀ ਕਛਹਿਰਾ ਸਾਰੀ ਦੁਨੀਆਂ ਨੇ ਅੱਜ ਧਾਰਨ ਕਰ ਲਿਆ ਔਰ ਇਸ ਨੂੰ ਸਰੀਰ ਦੀ ਔਰ ਮਨ ਦੀ ਇੱਕ ਖਾਸ ਲੋੜ ਸਮਝ ਲਿਆ ਗਿਆ। ਕੰਘਾ ਕੇਸਾਂ ਦੀ ਸਫਾਈ ਲਈ ਤਾਂ ਹੈ, ਲੇਕਿਨ ਇਸ ਦੇ ਨਾਲ ਜਪ ਤਪ ਕਰਨ ਤੋਂ ਬਾਅਦ ਜੋ ਥੋੜੀ ਜਿਹੀਆਂ ਦਿਮਾਗੀ ਥਕਾਵਟ ਜਾਂ ਸਰੀਰਕ ਥਕਾਵਟ ਹੋ ਸਕਦੀ ਹੈ, ਇਸ ਕੰਘੇ ਦੇ ਬਾਰ ਬਾਰ ਸਿਰ ਤੇ ਫੇਰਨ ਨਾਲ ਮਸਤਕ ਹੌਲਾ ਹੋ ਜਾਂਦਾ ਹੈ ਔਰ ਥਕਾਵਟ ਦੂਰ ਹੋ ਜਾਂਦੀ ਹੈ ਔਰ ਨਾਲੇ ਕੇਸ ਸੰਵਰ ਜਾਂਦੇ ਨੇ। ਕਿਰਪਾਨ ਠੀਕ ਹੈ, ਅੱਜ ਹਾਈਡਰੋਜਨ ਬੰਬ ਤੋਂ ਵੀ ਮਨੁੱਖ ਅੱਗੇ ਲੰਘੇ ਔਰ ਕੁਛ ਤਰਕਸ਼ੀਲ ਐਸਾ ਕਹਿੰਦੇ ਨੇ ਕਿ ਇਸ ਐਟਮ ਬੰਬ ਹਾਈਡਰੋਜਨ ਬੰਬ ਦੇ ਜ਼ਮਾਨੇ ਵਿੱਚ ਇਹ ਨਿੱਕੀ ਜਿਹੀ ਕਿਰਪਾਨ ਕੀ ਮਾਇਨੇ ਰੱਖਦੀ ਹੈ ਜੋ ਸਿੱਖ ਜਗਤ ਨੇ ਪਹਿਨੀ ਹੋਈ ਹੈ, ਜੋ ਕਲਗੀਧਰ ਨੇ ਦਿੱਤੀ ਹੈ ਔਰ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਦਰਅਸਲ ਇਹ ਕਿਰਪਾਨ ਇੱਕ ਪ੍ਰਤੀਕ ਹੈ, ਮਨ ਦੇ ਉੱਤੇ ਇਸ ਦਾ ਅਸਰ ਹੈ ਕਿ ਤੂੰ ਕੇਵਲ ਸੰਤ ਨਹੀਂ ਸਿਪਾਹੀ ਵੀ ਹੈ। ਕੇਸ ਸੰਤ ਦਾ ਸਰੂਪ ਪੇਸ਼ ਕਰਦੇ ਨੇ, ਕਿਰਪਾਨ ਸਿਪਾਹੀ ਦਾ ਰੂਪ ਪੇਸ਼ ਕਰਦੀ ਹੈ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਨੁੱਖ ਨੂੰ ਸੰਤ ਸਿਪਾਹੀ ਬਣਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ ਯਤਨਸ਼ੀਲ ਰਹਿ ਮਨੁੱਖ ਨੂੰ ਸੰਤ ਬਣਾਉਣ ਵਿੱਚ। ਇਸੇ ਸੰਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀ ਬਣਾਇਆ। ਜਦ ਕੋਈ ਸੰਤ ਸਿਪਾਹੀ ਬਣਦਾ ਹੈ ਉਸਦੇ ਹੱਥੋਂ ਮਜ਼ਲੂਮ ਦੀ ਰਕਸ਼ਾ ਹੁੰਦੀ ਹੈ, ਮੁਲਕ ਦੀ ਤਾਮੀਰ ਹੁੰਦੀ ਹੈ, ਕਮਜ਼ੋਰਾਂ ਦੀ ਉਸਾਰੀ ਹੁੰਦੀ ਹੈ। ਔਰ ਜਦ ਕੋਈ ਕੇਵਲ ਸਿਪਾਹੀ ਹੈ, ਸੰਤ ਨਹੀਂ, ਉਸਦੇ ਹੱਥ ਮਜ਼ਲੂਮਾਂ ਦੀ ਗਰਦਨ ਕੱਟਦੇ ਨੇ। ਚੀਨ ਦੇ ਇੱਕ ਪ੍ਰਸਿੱਧ ਸੰਤ ਨੇ ਕਿਹਾ, ਸਿਪਾਹੀ ਦੇ ਸੈਨਿਕ ਦੇ ਜਿੱਥੇ ਪੈਰ ਜੰਮ ਜਾਂਦੇ ਨੇ, ਟਿਕ ਜਾਂਦੇ ਨੇ,
ਜ਼ਮੀਨਾਂ ਉੱਥੇ ਉਜੜ ਜਾਂਦੀਆਂ ਨੇ, ਬਰਬਾਦ ਹੋ ਜਾਂਦੀਆਂ ਨੇ। ਸਿਪਾਹੀ ਦੇ ਕਦਮ ਬਰਬਾਦੀਆਂ ਨੂੰ ਜਨਮ ਦਿੰਦੇ ਨੇ, ਜਨਮ ਦਿੰਦੇ ਨੇ ਬਰਬਾਦੀਆਂ ਨੂੰ। ਅਗਰ ਸਿਪਾਹੀ ਸੰਤ ਪਹਿਲੇ ਹੈ ਤਾਂ ਉਹਦੇ ਕਦਮਾਂ ਨਾਲ ਤਾਮੀਰ ਹੁੰਦੀ ਹੈ ਮਨੁੱਖਤਾ ਦੀ, ਉਹਦੇ ਕਦਮਾਂ ਨਾਲ ਧਰਤੀ ਜ਼ਰਖੈਜ਼ ਆਉਂਦੀ ਹੈ। ਠੀਕ ਆਖਿਆ ਹੈ ਚੀਨੀ ਸੰਤ ਕਨਫਿਊਸ਼ਸ ਨੇ ਕਿ ਜਿੱਥੇ ਰੁਕ ਜਾਂਦੇ ਨੇ ਸੈਨਿਕ ਦੇ ਪੈਰ, ਸਿਪਾਹੀ ਦੇ ਪੈਰ, ਉੱਥੇ ਕੰਡੇ ਹੀ ਕੰਡੇ ਰਹਿ ਜਾਂਦੇ ਨੇ, ਉਜਾੜ ਹੀ ਉਜਾੜ ਰਹਿ ਜਾਂਦਾ, ਬਰਬਾਦੀਆਂ ਹੀ ਬਰਬਾਦੀਆਂ ਜਨਮ ਲੈਂਦੀਆਂ ਨੇ। ਪਰ ਜਿੱਥੇ ਉਹ ਸਿਪਾਹੀ ਜੋ ਸੰਤ ਪਹਿਲੇ ਹੈ ਉਹਦੇ ਕਦਮਾਂ ਦੇ ਰਾਹੀਂ ਤਾਮੀਰ ਆਉਂਦੀ ਹੈ, ਉਹਦੇ ਹੱਥਾਂ ਦੇ ਰਾਹੀਂ ਉਸਾਰੀ ਆਉਂਦੀ ਹੈ ਔਰ ਧਰਤੀ ਹਰੀ ਭਰੀ ਆਉਂਦੀ ਹੈ, ਮਨੁੱਖ ਨੂੰ ਇਨਸਾਫ ਮਿਲਦਾ ਹੈ, ਕਮਜ਼ੋਰ ਦੀ ਰਕਸ਼ਾ ਆਉਂਦੀ ਹੈ ਔਰ ਜ਼ਾਲਮ ਦੇ ਪੈਰ ਰੁਕਦੇ ਨੇ। ਤਾਂ ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਤ ਨੂੰ ਸਿਪਾਹੀ ਬਣਾਇਆ ਔਰ ਸਿਪਾਹੀ ਦਾ ਪ੍ਰਤੀਕ ਹੈ ਸ਼ਸਤਰ, ਤੋ ਸ਼ਸਤਰ ਪਹਿਨਾ ਦਿੱਤਾ। ਕਿਰਪਾਨ ਇਸ ਵਾਸਤੇ ਪਹਿਨਣੀ ਹੈ, ਕਿਸ ਛੋਟੀ ਜਿਹੀ ਕਿਰਪਾਨ ਨਾਲ ਕੋਈ ਮੈਦਾਨੀ ਜੰਗ ਵਿੱਚ ਲੜਨਾ ਨਹੀਂ, ਪਰ ਇਹ ਛੋਟੀ ਜਿਹੀ ਕਿਰਪਾਨ ਅਹਿਸਾਸ ਕਰਾਉਂਦੀ ਰਹੇ ਕਿ ਅਸੀਂ ਸਿਪਾਹੀ ਹਾਂ, ਸਿਪਾਹੀ ਹਾਂ। ਔਰ ਇਸ ਤਰ੍ਹਾਂ ਦਾ ਅੰਦਰ ਵੀਰ ਰਸ ਬਣਿਆ ਰਹੇ ਤਾਂ ਫਿਰ ਮਨੁੱਖ ਆਪਣੀ ਵੀ ਰਕਸ਼ਾ ਕਰ ਸਕਦਾ ਹੈ, ਕੌਮ ਦੀ ਵੀ ਰਕਸ਼ਾ ਕਰ ਸਕਦਾ ਹੈ, ਦੇਸ਼ ਦੀ ਵੀ ਰਕਸ਼ਾ ਕਰ ਸਕਦਾ ਹੈ, ਔਰ ਕਿਸੇ ਤਰ੍ਹਾਂ ਦਾ ਵੀ ਕੋਈ ਹਥਿਆਰ ਹੋਵੇ ਉਸ ਨਾਲ ਰਕਸ਼ਾ ਕਰੇਗਾ। ਲੇਕਿਨ ਸਿਪਾਹੀ ਹੋਣ ਦਾ ਭਾਵ ਤੇ ਬਣਿਆ ਰਹੇ, ਅੰਦਰ ਵੀਰ ਰਸ ਤੇ ਬਣਿਆ ਰਹੇ, ਉਹ ਤੇ ਤਾਂ ਹੀ ਹੋ ਸਕਦਾ ਹੈ ਕਿ ਹਰ ਵਕਤ ਮਨੁੱਖ ਨੇ ਕੋਈ ਸ਼ਸਤਰ ਪਹਿਨਿਆ ਹੋਵੇ। ਤਾਂ ਇਸ ਤਰ੍ਹਾਂ ਕਿਰਪਾਨ ਪਹਿਨਣ ਦੀ, ਧਾਰਨ ਕਰਨ ਦੀ ਸਾਨੂੰ ਤਾਕੀਦ ਕੀਤੀ ਗਈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ ਕਿ ਹਰ ਗਿਜ ਨਾ ਬਾਸ਼ਦ ਈ ਪੰਜ ਮਾਫ ਕਲਾਕਾਰ ਦੋ ਕਾਚ ਕੰਗਾ ਬਿਨਾ ਬਿਨਾ ਕੇਸ ਹੇਚ ਅਸਤ ਈ ਜੁਮਲਾ ਨਿਸ਼ਾਨ। ਅੱਜ ਦੇ ਸਾਇੰਸ ਯੁੱਗ ਦੇ ਵਿੱਚ, ਵਿਗਿਆਨਿਕ ਯੁੱਗ ਦੇ ਵਿੱਚ ਤਰਕ ਖੜੀ ਆਉਂਦੀ ਹੈ ਕਿ ਨਾਖੁਨ ਕੱਟਦੇ ਹੋ ਇਹ ਵੀ ਪ੍ਰਾਕਿਰਤਿਕ ਨੇ, ਤੇ ਕੀ ਹੋਇਆ ਅਗਰ ਕੇਸ ਕੱਟੇ ਜਾ ਰਹੇ ਨੇ, ਕੀ ਹੋਇਆ ਅਗਰ ਕੇਸਾਂ ਦਾ ਮੁੰਡਨ ਹੈ, ਆਖਿਰ ਨਾਖੁਨਾਂ ਦਾ ਵੀ ਤਾਂ ਮੁੰਡਨ ਕਰਦੇ ਹੀ ਆ। ਨਾਖੁਨਾਂ ਦਾ ਉਹ ਹਿੱਸਾ ਕੱਟਿਆ ਜਾਂਦਾ ਜੋ ਮੁਰਦਾ ਨੇ, ਮਰ ਚੁੱਕੇ ਨੇ। ਜਿਵੇਂ ਘਰ ਵਿੱਚ ਕੋਈ ਪ੍ਰਾਣੀ ਮਰ ਗਿਆ, ਚਲਾਣਾ ਕਰ ਗਿਆ, ਤਾਂ ਮੁਰਦੇ ਨੂੰ ਘਰ ਵਿੱਚ ਤੇ ਨਹੀਂ ਰੱਖਦੇ, ਔਰ ਘਰ ਵਿੱਚ ਰੱਖਾਂਗੇ ਤਾਂ ਬਦਬ, ਘਰ ਵਿੱਚ ਰੱਖਾਂਗੇ ਤਾਂ ਗਲਾਜ਼ਤ, ਘਰ ਵਿੱਚ ਰੱਖਾਂਗੇ ਤਾਂ ਸਾਰਾ ਘਰ ਮਰਗਟ ਬਣੇਗਾ। ਇਸ ਵਾਸਤੇ ਮੁਰਦੇ ਨੂੰ ਮਰਗਟ ਘਾਟ ਲੈ ਜਾਂਦੇ ਹਾਂ ਔਰ ਜਲਾ ਕੇ ਖਾਕ ਕਰਦੇ ਹਾਂ। ਨਾਖੁਨ ਜੋ ਮੁਰਦਾ ਹੋ ਜਾਂਦੇ ਨੇ ਮਹਿਲ ਨਾਲ ਭਰ ਜਾਂਦੇ ਨੇ ਔਰ ਬਿਮਾਰੀਆਂ ਦੇ ਉਹ ਜਨਮਦਾਤੇ ਬਣਦੇ ਨੇ। ਜ਼ਿੰਦਾ ਨਾਖੁਨ ਉਹ ਜੋ ਮਾਸ ਦੇ ਨਾਲ ਜੁੜਿਆ ਹੋਇਆ ਹੈ, ਜ਼ਿੰਦਾ ਹੈ, ਉਸਨੂੰ ਕਟਾਂਗੇ ਤਾਂ ਖੂਨ ਨਿਕਲੇਗਾ, ਉਸਨੂੰ ਕਟਾਂਗੇ ਤਾਂ ਪੀੜ ਹੋਵੇਗੀ। ਪਰ ਜੋ ਅੱਗੇ ਵੱਧ ਚੁੱਕਿਆ ਹੈ, ਮਹਿਲ ਨਾਲ ਭਰ ਗਿਆ ਹੈ, ਇਹ ਤੇ ਮੁਰਦਾ ਹੈ। ਇਸ ਨਾਖੁਨ ਨੂੰ ਕੱਟਣਾ, ਮਹਿਲ ਨੂੰ ਕੱਟਣਾ ਹੈ, ਪਰੇ ਸੁੱਟਣਾ ਹੈ। ਪ੍ਰਕਿਰਤੀ ਨੇ ਜਦ ਉਸਨੂੰ ਖਤਮ ਕਰ ਦਿੱਤਾ ਹੈ, ਮੁਰਦਾ ਕਰ ਦਿੱਤਾ ਹੈ, ਤਾਂ ਮੁਰਦਾ ਤੇ ਸਰੀਰ ਤੋਂ, ਅੰਗ ਤੋਂ ਇੱਕ ਪਾਸੇ ਕਰਨਾ ਪਏਗਾ, ਜੈਸੇ ਘਰ ਦੇ ਵਿਹੜੇ ਤੋਂ ਮੁਰਦੇ ਨੂੰ ਇੱਕ ਪਾਸੇ ਕਰਦੇ ਹਾਂ। ਹਾਂ, ਕੇਸ ਵੀ ਕੁਛ ਮਰਦੇ ਨੇ, ਪਰ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ, ਦਾੜੇ ਦੇ ਕਿਹੜੇ ਵਾਲ ਮੁਰਦਾ ਹੋ ਚੁੱਕੇ ਨੇ, ਸਿਰ ਦੇ ਕਿਹੜੇ ਕੇਸ ਮੁਰਦਾ ਹੋ ਚੁੱਕੇ ਨੇ। ਇਹ ਸਾਡੇ ਹੱਥਾਂ ਨੂੰ ਨਹੀਂ ਪਤਾ ਚੱਲਦਾ, ਇਹ ਕੰਘੇ ਨੂੰ ਪਤਾ ਚੱਲਦਾ। ਜੈਸੇ ਜੈਸੇ ਅਸੀਂ ਕੰਘਾ ਫੇਰਦੇ ਹਾਂ, ਮੁਰਦਾ ਕੇਸ ਝੜ ਜਾਂਦੇ ਨੇ, ਨਿਕਲ ਜਾਂਦੇ ਨੇ। ਜੈਸੇ ਨਾਖੁਨ ਰੋਜ਼ ਵੱਧਦੇ ਨੇ, ਰੋਜ਼ ਨਵੇਂ ਕੇਸ ਪੈਦਾ ਹੁੰਦੇ ਨੇ ਔਰ ਪੁਰਾਣੇ ਝੜਦੇ ਨੇ। ਇਹ ਕੇਸਾਂ ਦਾ ਜਨਮ ਤੇ ਮਰਨ ਜੀਵਨ ਭਰ ਚੱਲਦਾ ਰਹਿੰਦਾ ਹੈ। ਕੁਝ ਤੇ ਸਿਆਣੇ ਕਹਿੰਦੇ ਨੇ ਕਿ ਮੁਰਦੇ ਦੇ ਵੀ ਕੇਸ ਵੱਧਦੇ ਨੇ ਔਰ ਨਾਖੁਨ ਵੱਧਦੇ ਨੇ। ਖੈਰ, ਜੋ ਕੁਛ ਵੀ ਹੈ, ਜੋ ਕੇਸ ਮੁਰਦਾ ਨੇ ਕੰਘੇ ਦੇ ਰਾਹੀਂ ਝੜ ਜਾਂਦੇ ਨੇ, ਨਿਕਲ ਜਾਂਦੇ ਨੇ, ਔਰ ਜੋ ਜ਼ਿੰਦਾ ਨੇ ਉਹ ਸਵਰ ਜਾਂਦੇ ਨੇ।
ਸਵਰ ਜਾਂਦੇ ਹਨ। ਪ੍ਰਕਿਰਤੀ ਕੇਸਾਂ ਨੂੰ ਇੱਕ ਸੀਮਾ ਤੱਕ ਰੱਖਦੀ ਹੈ, ਚਾਹੇ ਉਹ ਮੁਖੜੇ ਦੇ ਨੇ ਚਾਹੇ ਉਹ ਸਿਰ ਦੇ ਨੇ। ਅਸੀਂ ਦੇਖਦੇ ਹਾਂ ਜੋ ਕੇਸਾਂ ਦਾ ਮੁੰਡਨ ਕਰਦੇ ਨੇ ਆਖਰੀ ਦਵਾਂ ਤੱਕ ਕੇਸ ਉਹਨਾਂ ਦੇ ਵੱਧਦੇ ਨੇ, ਦਾੜਾ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਦਾੜਾ ਆ ਗਿਆ, ਫਿਰ ਮੁਨਿਆ ਚੌਥੇ ਪੰਜਵੇਂ ਦਿਨ ਫਿਰ ਆ ਗਿਆ। ਲੇਕਿਨ ਇਸ ਮੁੰਡਨ ਨੂੰ ਕੋਈ ਛੋੜ ਦੇਵੇ ਤਾਂ ਦਾੜੀ ਇੱਕ ਸੀਮਾ ਤੇ ਆ ਕੇ ਰੁਕ ਜਾਂਦੀ ਹੈ ਔਰ ਜੀਵਨ ਭਰ ਉੱਥੇ ਹੀ ਜੋ ਹੈ ਰੁਕੀ ਰਹਿੰਦੀ ਹੈ, ਉਸ ਤੋਂ ਅੱਗੇ ਜੋ ਹੈ ਨਹੀਂ ਜਾਂਦੀ। ਕੇਸ ਭਾਵੇਂ ਨਵੇਂ ਜਨਮ ਦੇ ਰਹਿੰਦੇ ਨੇ, ਮੁਰਦਾ ਝੜਦੇ ਰਹਿੰਦੇ ਨੇ, ਲੇਕਿਨ ਲੰਬਾਈ ਇੱਕ ਸੀਮਾ ਤੱਕ ਹੀ ਆਖਰੀ ਦਮਾਂ ਤੱਕ ਜੋ ਹੈ ਰਹਿੰਦੀ ਹੈ। ਪ੍ਰਕਿਰਤੀ ਨੇ ਇਸ ਤਰ੍ਹਾਂ ਨਾਪ ਤੋਲ ਕੇ ਹਰ ਇੱਕ ਨੂੰ ਜੋ ਹੈ ਕੇਸ ਦਿੱਤੇ ਹੋਏ ਨੇ। ਕੇਸਾਂ ਦਾ ਮੁੰਡਨ ਪ੍ਰਕਿਰਤੀ ਨਾਲ ਜੰਗ ਹੈ ਔਰ ਇਸ ਜੰਗ ਵਿੱਚ ਹਾਰ ਹੀ ਆਉਂਦੀ ਹੈ, ਜਿੱਤ ਨਹੀਂ ਆਉਂਦੀ, ਕਿਉਂਕਿ ਆਖਰੀ ਦਮਾਂ ਤੱਕ ਕੇਸ ਨਿਕਲਦੇ ਰਹਿੰਦੇ ਨੇ, ਵੱਧਦੇ ਰਹਿੰਦੇ ਨੇ। ਜੈਸੇ ਜੈਸੇ ਸਿਰ ਵਿੱਚ ਆਤਮ ਜੋਤੀ ਖਤਮ ਆਉਂਦੀ ਗਈ, ਨਾਮ ਅਭਿਆਸ ਖਤਮ ਆਉਂਦਾ ਗਿਆ, ਕੇਸਾਂ ਦੀ ਕਦਰ ਵੀ ਘਟਦੀ ਗਈ। ਅੱਜ ਵੀ ਅਸੀਂ ਦੇਖਦੇ ਹਾਂ ਕਿ ਰਾਮਲੀਲਾ ਵਿੱਚ ਰਾਮ ਪੇਸ਼ ਕਰਨਾ ਹੈ ਸਟੇਜ ਤੇ, ਵਿਸ਼ਵਾਮਿੱਤਰ ਨੂੰ ਪੇਸ਼ ਕਰਨਾ ਹੈ, ਵਿਸ਼ਿਸ਼ਟ ਜੀ ਨੂੰ ਪੇਸ਼ ਕਰਨਾ ਹੈ, ਤਾਂ ਜੋੜੇ ਵੀ ਚਾਹੀਦੇ ਨੇ, ਦਾੜੀਆਂ ਵੀ ਚਾਹੀਦੀਆਂ ਨੇ। ਔਰ ਅਕਸਰ ਬਾਜ਼ਾਰ ਤੋਂ ਨਕਲੀ ਜੋੜੇ ਨਕਲੀ ਦਾੜੀਆਂ ਖਰੀਦ ਕੇ ਲਿਆਈਆਂ ਜਾਂਦੀਆਂ ਨੇ। ਅਸੀਂ ਇਸ ਗੱਲ ਦਾ ਮਾਣ ਕਰ ਸਕਦੇ ਹਾਂ ਕਿ ਸਾਡੇ ਸਿਰ ਤੇ ਜੋੜਾ ਅਸਲੀ ਹੈ ਰਾਮ ਵਰਗਾ, ਸਾਡੇ ਮੁਖੜੇ ਤੇ ਦਾੜਾ ਅਸਲੀ ਹੈ ਵਿਸ਼ਵਾਮਿੱਤਰ ਜੈਸਾ, ਵਿਸ਼ਿਸ਼ਟ ਜੈਸਾ, ਅਵਤਾਰਾਂ ਦਾ ਸਰੂਪ, ਰਿਸ਼ੀ ਮੁਨੀਆਂ ਦਾ ਸਰੂਪ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਹਾਂ, ਜਦ ਕੋਈ ਰਿਸ਼ੀ ਹੋਣ ਤੋਂ, ਮੁਨੀ ਹੋਣ ਤੋਂ, ਸੰਤ ਹੋਣ ਤੋਂ ਥੱਲੇ ਜਾਂਦਾ ਹੈ, ਮਨੁੱਖਤਾ ਤੋਂ ਥੱਲੇ ਗਿਰਦਾ ਹੈ, ਤੇ ਜਦ ਥੱਲੇ ਹੀ ਗਿਰ ਗਿਆ ਤਾਂ ਫਿਰ ਹੁਣ ਕੇਸਾਂ ਦੀ ਲੋੜ ਵੀ ਨਹੀਂ। ਅੱਜ ਸਾਰੀ ਦੁਨੀਆਂ ਵਿੱਚ ਕੇਸਾਂ ਦਾ ਮੁੰਡਨ ਹੈ। ਥੋੜੀ ਜਿਹੀ ਕੌਮ ਜਿਸ ਨੂੰ ਅਸੀਂ ਸਿੱਖ ਕਹਿੰਦੇ ਹਾਂ, ਕੇਸ ਇਸ ਕੋਲੇ ਦਿਖਾਈ ਦਿੰਦੇ ਨੇ, ਜਾਂ ਕੋਈ ਥੋੜਾ ਜਿਹਾ ਸਾਧੂ ਸਮਾਜ। ਵੈਸੇ ਬਗੌਰ ਮੁਤਾਲਾ ਕਰੀਏ, ਮੁਹੰਮਦ ਸਾਹਿਬ ਕੇਸਾਧਾਰੀ ਸਨ, ਹਜ਼ਰਤ ਈਸਾ ਕੇਸਾਧਾਰੀ ਸਨ, ਔਰ ਇਸੇ ਤਰੀਕੇ ਨਾਲ ਭਾਰਤ ਦੇ ਤਮਾਮ ਰਿਸ਼ੀ ਮੁਨੀ ਅਵਤਾਰੀ ਪੁਰਸ਼ ਕੇਸਾਧਾਰੀ ਸਨ। ਔਰ ਸਿਰਫ ਕੇਸਾਧਾਰੀ ਨਹੀਂ, ਬਹੁਤੇ ਅਵਤਾਰੀ ਪੁਰਸ਼ ਸ਼ਸਤਰਧਾਰੀ ਵੀ ਸਨ, ਜੈਸੇ ਧਨੁਸ਼ਬਾਣ ਸ਼੍ਰੀ ਰਾਮ ਕੋਲ ਹੈ, ਜੈਸੇ ਸੁਦਰਸ਼ਨ ਚੱਕਰ ਸ਼੍ਰੀ ਕ੍ਰਿਸ਼ਨ ਕੋਲ ਹੈ, ਜੈਸੇ ਤਲਵਾਰ ਮੁਹੰਮਦ ਸਾਹਿਬ ਦੇ ਜੋ ਹੈ ਹੱਥ ਵਿੱਚ ਹੈ, ਔਰ ਇਸੇ ਤਰੀਕੇ ਨਾਲ ਪਰਸ਼ੂਰਾਮ ਕੋਲ ਕੁਲਾੜਾ ਹੈ, ਬਰਛਾ ਹੈ, ਹਨੂਮਾਨ ਦੇ ਕੋਲ ਗਦਾ ਹੈ, ਗਦਾ ਵਿਸ਼ਨੂੰ ਜੀ ਕੋਲ ਵੀ ਹੈ। ਔਰ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਬਹੁਤੇ ਅਵਤਾਰੀ ਪੁਰਸ਼ ਪੈਗੰਬਰੀ ਪੁਰਸ਼ ਸ਼ਸਤਰਧਾਰੀ ਨੇ, ਕੇਸਾਧਾਰੀ ਨੇ। ਜੈਸੇ ਜੈਸੇ ਪੈਗੰਬਰਾਂ ਨੂੰ ਅਵਤਾਰਾਂ ਨੂੰ ਮੰਨਣਾ ਘਟਦਾ ਗਿਆ, ਉਹਨਾਂ ਦਾ ਸਤਿਕਾਰ ਸਨਮਾਨ ਘਟਦਾ ਗਿਆ, ਕਿਉਂਕਿ ਜਿਤਨੀ ਮਿਕਦਾਰ ਵਿੱਚ ਮਨੁੱਖ ਦਾ ਅਹੰਕਾਰ ਵੱਧਦਾ ਹੈ, ਉਤਨੀ ਹੀ ਮਿਕਦਾਰ ਵਿੱਚ ਅਵਤਾਰ ਦਾ ਸਤਿਕਾਰ ਘਟਦਾ ਹੈ। ਤੇ ਜਿਸ ਦੇ ਲਈ ਕੋਈ ਸਤਿਕਾਰ ਨਹੀਂ ਰਿਹਾ, ਆਦਰ ਨਹੀਂ ਰਿਹਾ, ਉਸ ਦੇ ਪਿੱਛੇ ਚੱਲਣ ਦੀ ਲੋੜ ਕੀ ਹੈ? ਹਾਂ, ਕਦੀ ਕਦੀ ਨਕਲੀ ਰਾਮ ਬਣ ਕੇ ਚਲੋ ਸਾਹਮਣੇ ਇੱਕ ਤਮਾਸ਼ਾ ਕਰ ਦਿੱਤਾ, ਨਕਲੀ ਜੂੜਾ ਸਿਰ ਤੇ ਰੱਖ ਕੇ, ਨਕਲੀ ਦਾੜਾ ਮੁਖੜੇ ਤੇ ਲਗਾ ਕੇ ਇਸ ਤਰ੍ਹਾਂ ਨਕਲ ਪੇਸ਼ ਕਰ ਦਿੱਤੀ। ਲੇਕਿਨ ਇਹ ਪੇਸ਼ ਕਰਨਾ ਵੀ ਇਸ ਗੱਲ ਦਾ ਸਬੂਤ ਹੈ ਕਿ ਜੂੜਾ ਕੇਸ ਇਹਨਾਂ ਅਵਤਾਰੀ ਪੁਰਸ਼ਾਂ ਨੇ ਧਾਰਨ ਕੀਤੇ ਹੋਏ ਸਨ, ਔਰ ਜੇ ਇਹਨਾਂ ਦੀ ਉਸ ਜ਼ਮਾਨੇ ਵਿੱਚ ਲੋੜ ਸੀ ਤਾਂ ਅੱਜ ਵੀ ਲੋੜ ਹੈ। ਅਗਰ ਅੱਜ ਲੋੜ ਨਹੀਂ ਹੈ ਤਾਂ ਫਿਰ ਜੂੜੇ ਤੋਂ ਬਿਨਾਂ ਹੀ ਰਾਮ ਪੇਸ਼ ਕਰਨਾ ਚਾਹੀਦਾ ਹੈ, ਦਾੜੇ ਤੋਂ ਬਿਨਾਂ ਵਿਸ਼ਵਾਮਿੱਤਰ ਤੇ ਵਿਸ਼ਿਸ਼ਟ ਨੂੰ ਸਟੇਜ ਤੇ ਪੇਸ਼ ਕਰਨਾ ਚਾਹੀਦਾ ਹੈ। ਰਿਸ਼ੀ ਮੁਨੀਆਂ ਦਾ ਸਰੂਪ, ਪੈਗੰਬਰਾਂ ਦਾ ਸਰੂਪ, ਗੁਰੂ ਅਵਤਾਰਾਂ ਦਾ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪ੍ਰਦਾਨ ਕੀਤਾ, ਔਰ ਪ੍ਰਦਾਨ ਕਰਕੇ ਸਾਫ਼ ਆਖ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਜਿਵੇਂ ਚੰਗੀ ਔਲਾਦ ਮਾਂ ਬਾਪ ਦੇ ਨਾਮ ਨੂੰ ਰੋਸ਼ਨ ਕਰਦੀ ਹੈ, ਤਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਐ ਖਾਲਸਾ ਤੇਰਾ ਜੀਵਨ ਇਤਨਾ ਉੱਚਾ ਹੈ ਔਰ ਤੂੰ ਐਸਾ ਸੰਤ ਸਰੂਪ ਬਣਿਆ, ਤੂੰ ਮੈਨੂੰ ਚਾਰ ਚੰਦ ਲਾ ਦਿੱਤੇ ਨੇ,
तू मैनू सजा दिता है। मान नाल सतगुर इथे तक कहंदे ने इन ही की कृपा के सजे हम हैं, नहीं तो मोसे गरीब करोड़ परे हैं। किसी नूं शक ना पवे कि खुशामद की जा रही है या गल वधा के आखी जा रही है। तो महाराज कहंदे या में रंच ना मिथे आ बाकी पार ब्रह्म गुरु नानक साखी।

एक ओंकार सतनाम करता पुरुख निर्भो निरवैर अकाल मूरत अजोनी सैभं गुरुप्रसाद हर अमृत वेले वत्ते का बीजिया भगत खाए खर्च रहे निखुट्टे नाही अमृत वेला सच नाम वड़े आई विचार। धन गुरु ग्रंथ साहिब जी महाराज दी बाणी ने अमृत वेले दी अपनी एक महानता अपने बोलां विच अपने शब्दां विच दर्शाई है। दरअसल देखा जाए प्रकृति ने जो साडे शरीर दी सिरजना कीती है इस विच रुत दा ते वक्त दा अपना प्रभाव है। मौसमी फिजां चारों पासे प्राकृतिक मंडल उदास दिखाई देता है। झड़ रहे ने पत्ते और चल रही ने हवावां डोल दियां हुई शाखां अपना शिंगार बदल रही ने उदास दिखाई दे रही नगन दिखाई दे रही ने ये शाखां दरख्तां दियां। हूबहू मनुख ते मन की प्रकृति भी कुछ इस तरह जो है देखने को मिलती है। जर्रा जर्रा पत्ता पत्ता खिड़िया होया है। मौसमी बहार है। धरती ने मानो बड़ा सुंदर शिंगार कीता है। किधरे पीले रंग दा किधरे गुलाबी रंग दा किधरे चिट्टे रंग दा इतने सुंदर शिंगारमई वस्त्र धरती दा चप्पा चप्पा सुहावना हो जांदा है। ए मौसमी बहार मनुख दे मन दे उत्ते भी अपना एक खास असर पांदा है। गर्मी दी रुत आ गई है। मन दी हालत कुछ और हो गई है। ठंड आ गई है। शरीर ठिठर रहा है। तो रुत तो और समय तो मन प्रभावित है तन प्रभावित है। सर्दी आ गई है। सानू कपड़े बदलने पैंदे ने मोटे कपड़े गर्म कपड़े लभने पैंदे ने और गर्मी मजबूर कर देंदी है गर्म कपड़ियां नूं एक पासे करन ते। हूबहू जो समा है दिन दे चार पैर रात दे चार पैर जिथे रुत दा असर है मौसम दा तन ते मन ते असर है उथे चार पैरां दा जिसनूं समा कहिंदे ने वक्त कहिंदे ने इस दा भी मन दे उत्ते तन दे उत्ते अपना प्रभाव है। आद काल तो संत जना दी पकड़ विच आई एक गल कि रात का जो चौथा पैर है अगर मनुख समय सिर वाकई रात दे पहले पैर दे अंत होंदे होंदे सौ गया है तो शरीर दी नींद रात दे चौथे पैर दे आरंभ होंदे संपूर्ण हो जाती है अखां खुल जांदियां। एक गल वखरी है अगर मनुख समय दे मुताबिक सुत्ता नहीं तो फिर मुश्किल है कि अमृत वेले ए उठ सके। वक्त सिर सौं गया है नियम पूर्वक तो प्रकृति जगा देंदी है। असी देखते हां प्रकृति पंछियों नूं जगा देंदी है पशुओं नूं जगा देंदी है क्योंकि उन्हां दी नींद स्वाभाविक है प्राकृतिक है। रात दे पहले पैर दे अंत होंदे आउंदे आ चिड़िया पंछी पशु करीबन करीबन सो जाते हैं। रात का चौथा पैर आरंभ होया है चह चाहते हुए पंछी उठ बैठते हैं गऊं उठ बैठ दिया ने बछड़े बोलन लग पैंदे ने गऊं दे सारे का सारा पशु जगत समय तो प्रभावित है। वक्त सुलांदा है वक्त जगा देंदा है। मनुख ने अपनी नींद नूं प्राकृतिक नहीं रहन दिता और किधरे किधरे अपने जागण नूं भी प्राकृतिक नहीं रहन दिता। वैसे तो देखा जाए इहदा खान पान पैरान भी प्राकृतिक नियम के मुताबिक नहीं है। यही कारण है कि जैसे मनुख प्रकृति तो दूर हुंदा गया
ਪਰਮਾਤਮਾ ਤੋਂ ਵੀ ਦੂਰ ਹੁੰਦਾ ਗਿਆ। ਪਰਮਾਤਮਾ ਦੇ ਨਿਕਟ ਆਉਣ ਲਈ ਇਸ ਨੂੰ ਪ੍ਰਕਿਰਤੀ ਦੇ ਨਿਕਟ ਆਉਣਾ ਹੀ ਪਏਗਾ, ਪ੍ਰਕਿਰਤੀ ਦੇ ਪ੍ਰਭਾਵ ਨੂੰ ਕਬੂਲ ਕਰਨਾ ਹੀ ਪਏਗਾ ਔਰ ਉਹਦੀ ਨਿਯਮਾਵਲੀ ਨੂੰ ਜ਼ਿੰਦਗੀ ਦਾ ਅੰਗ ਬਣਾਉਣਾ ਹੀ ਪਏਗਾ। ਤੋ ਬਹੁਤ ਪੁਰਾਣੇ ਸਮੇਂ ਤੋਂ ਜੋ ਅਧਿਆਤਮਿਕ ਚਿੰਤਨ ਕਰਦੇ ਸਨ, ਹਰ ਵਕਤ ਮਨ ਨਾਲ ਜਿਨ੍ਹਾਂ ਦੀ ਗੋਲ ਰਹਿੰਦੀ ਸੀ, ਮਨ ਦੀ ਸਾਧਨਾ ਤੇ ਤਲ ਤੇ ਜੀਣ ਵਾਲੇ ਅੰਤਰਮੁਖੀ ਪੁਰਸ਼, ਉਹਨਾਂ ਦੀ ਪਕੜ ਵਿੱਚ ਆਇਆ ਰਾਤ ਦਾ ਚੌਥਾ ਪੈਰ ਭਜਨ ਲਈ ਬੜਾ ਸਹਾਇਕ ਹੈ, ਬਹੁਤ ਸਹਾਇਕ ਹੈ, ਮਦਦ ਕਰਦਾ ਹੈ। ਕਹਿੰਦੇ ਨੇ ਢੰਗ ਨਾਲ ਭੋਜਨ ਕੀਤਾ ਹੋਵੇ ਰਾਤ ਨੂੰ ਤੋ ਭੋਜਨ ਆਲਸ ਪੈਦਾ ਕਰਕੇ ਨੀਂਦ ਲਿਆਉਂਦਾ ਹੈ। ਇਹ ਨੀਂਦ ਉਸ ਭੋਜਨ ਨੂੰ ਪਚਾ ਦਿੰਦੀ ਹੈ ਔਰ ਜਦ ਨੀਂਦ ਪੂਰਨ ਤੌਰ ਤੇ ਪਚਾ ਦਿੰਦੀ ਹੈ, ਭਾਰ ਹਲਕਾ ਆਉਂਦਾ ਹੈ, ਆਲਸ ਮੱਧਮ ਆਉਂਦਾ ਹੈ, ਇਹ ਜਾਗ ਪੈਂਦਾ ਹੈ। ਦੁਬਾਰਾ ਸਰੀਰ ਨੂੰ ਭੋਜਨ ਦੀ ਲੋੜ ਹੈ ਤੇ ਹੁਣ ਸਰੀਰ ਨੂੰ ਭਜਨ ਦੀ ਵੀ ਲੋੜ ਹੈ, ਮਨ ਭਜਨ ਵੀ ਚਾਹੁੰਦਾ ਹੈ। ਇਹ ਸਮਾਂ ਕਹਿੰਦੇ ਨੇ ਸੌ ਲੁਕਮੇ ਦਿਨ ਦੇ ਤੇ ਇੱਕ ਲੁਕਮਾ ਸਵੇਰ ਦਾ। ਸਾਰੀ ਦਿਨ ਦੀ ਸਾਧਨਾ ਤੇ ਅੰਮ੍ਰਿਤ ਵੇਲੇ ਦੇ ਇੱਕ ਪਲ ਦੀ ਸਾਧਨਾ ਬਰਾਬਰ ਹੋ ਜਾਂਦੀ ਹੈ, ਸਮਾਂ ਮਦਦ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਾਫ ਕਹਿੰਦੇ ਨੇ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੋਂ ਰੁੱਤ ਹੋਏ। ਇੱਕ ਤੇ ਬੀਜ ਠੀਕ ਹੋਵੇ ਮੁਕੰਮਲ ਹੋਵੇ ਪਰ ਬੀਜਣ ਵਾਲੀ ਰੁੱਤ ਵੀ ਤੇ ਚਾਹੀਦੀ ਹੈ। ਮੌਸਮ ਦੇ ਅਨੁਕੂਲ ਜੋ ਕਿਸਾਨ ਬੀਜ ਨਹੀਂ ਬੀਜਦਾ ਸਹੀ ਢੰਗ ਨਾਲ ਉਹ ਪ੍ਰਫੁੱਲਤ ਵੀ ਨਹੀਂ ਹੁੰਦਾ, ਉਹ ਪੂਰਨ ਫਸਲ ਨਾਲ ਆਪਣੇ ਘਰ ਦੇ ਕੋਠੇ ਭਰ ਵੀ ਨਹੀਂ ਸਕੇਗਾ। ਤੋ ਇਹ ਜੋ ਰਾਤ ਦਾ ਚੌਥਾ ਪੈਰ ਹੈ ਇਸ ਨੂੰ ਸਾਡੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਕਿਹਾ ਇਹ ਬ੍ਰਹਮ ਮਹੂਰਤ ਹੈ, ਬ੍ਰਹਮ ਦੇ ਚਿੰਤਨ ਦਾ ਸਮਾਂ ਹੈ, ਬ੍ਰਹਮ ਨਾਲ ਜੁੜਨ ਦਾ ਵਕਤ ਹੈ। ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਮ੍ਰਿਤ ਵੇਲਾ ਆਖਿਆ, ਐਸਾ ਸਮਾਂ ਜਦ ਅੰਮ੍ਰਿਤ ਦੀ ਵਰਸ਼ਾ ਹੋ ਰਹੀ ਹੈ। ਇਸ ਨੂੰ ਇਸਲਾਮ ਦੇ ਮਹਾਨ ਬਾਣੀ ਮੁਹੰਮਦ ਸਾਹਿਬ ਨੇ ਕਿਹਾ ਅਲਲ ਸੁਬਾਹ, ਅੱਲਾ ਦੀ ਸੁਬਾਹ, ਅੱਲਾ ਦੀ ਸਵੇਰ, ਉਹ ਸੁਬਾਹ ਜੋ ਸੁਭਾਵਕ ਅੱਲਾ ਨੂੰ ਚੇਤੇ ਕਰਾ ਦਿੰਦੀ ਹੈ। ਥੋੜੀ ਜਿਹਾ ਵੀ ਕਿਸੇ ਮਨੁੱਖ ਦੇ ਅੰਦਰ ਅੰਤਰਮੁਖੀ ਹੋਣ ਦੀ ਜਾਗ੍ਰਿਤੀ ਹੈ ਤਾਂ ਇਹ ਸਮਾਂ ਬਹੁਤ ਮਦਦ ਕਰਦਾ ਹੈ, ਬਹੁਤ ਮਦਦ ਕਰਦਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ, ਹਰ ਅੰਮ੍ਰਿਤ ਵੇਲੇ ਵੱਥੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਅੰਤਿਸ਼ਕਰਨ ਦੀ ਧਰਤੀ ਵਿੱਚ ਜੋ ਅੰਮ੍ਰਿਤ ਵੇਲੇ ਨਾਮ ਦਾ ਬੀਜ ਬੋ ਛੱਡਦਾ ਹੈ ਬਰਕਤਾਂ ਨਾਲ ਝੋਲੀਆਂ ਭਰ ਜਾਂਦੀਆਂ ਨੇ, ਉਹ ਲੋਕ ਪਰਲੋਕ ਆਪਣਾ ਸੁਹੇਲਾ ਕਰ ਲੈਂਦਾ ਹੈ। ਇਸ ਸਮੇਂ ਜੋ ਜਾਗੇ ਹੈ ਔਰ ਇਸ ਸਮੇਂ ਜੋ ਬੰਦਗੀ ਵਿੱਚ ਲੀਨ ਹੋਇਆ ਹੈ, ਦੁਨੀਆਂ ਭਰ ਦੇ ਬੰਦਗੀ ਦੇ ਵਿੱਚ ਪੁੱਗੇ ਹੋਏ ਪੁਰਸ਼ ਸੰਤ ਜਨ ਉਸ ਸਾਧਕ ਤੋਂ ਫਿਦਾ ਜਾਂਦੇ ਨੇ, ਅਵਤਾਰੀ ਪੁਰਸ਼ ਵੀ ਜੋ ਹੈ ਸਦਕੇ ਜਾਂਦੇ ਨੇ। ਭਾਈ ਸਾਹਿਬ ਭਾਈ ਨੰਦ ਲਾਲ ਤੇ ਕਹਿੰਦੇ ਨੇ ਸ਼ਬਦ ਕੁਰਬਾਨ ਖਾ ਕੇ ਰਾਹੇ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰ, ਇੱਕੋ ਹੀ ਆਰਜ਼ੂ ਰਹਿ ਗਈ ਹੈ ਹੇ ਗੁਰਦੇਵ ਅੰਮ੍ਰਿਤ ਵੇਲੇ ਜਿਹੜੀਆਂ ਸੰਗਤਾਂ ਤੁਹਾਡੇ ਮਾਰਗ ਤੇ ਚੱਲ ਪੈਂਦੀਆਂ ਨੇ ਉਹਨਾਂ ਦੇ ਕਦਮਾਂ ਦੀ ਖਾਕ ਮੈਨੂੰ ਬਣਾ, ਉਹ ਕਦਮ ਬੜੇ ਪਾਵਨ ਨੇ, ਉਹ ਚਾਲ ਬਲੀ ਮਹਾਨ ਹੈ। ਅੰਮ੍ਰਿਤ ਵੇਲੇ ਦੀ ਚਾਲ ਗੁਰੂ ਦੀ ਤਰਫ਼, ਦਰਅਸਲ ਪਰਮਾਤਮਾ ਦੀ ਚਾਲ ਹੈ, ਇਹ ਪਰਮਾਤਮਾ ਦੀ ਤਰਫ਼ ਚੱਲਣਾ ਹੈ ਔਰ ਇਹ ਪਰਮਾਤਮਾ ਤੱਕ ਪਹੁੰਚਣ ਦਾ ਇੱਕ ਮਹਾਨ ਵਸੀਲਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ ਥੋੜੀ ਜਿਹਾ ਵੀ ਜਿਸ ਕਿਸੇ ਦੇ ਅੰਦਰ ਜਾਗ੍ਰਿਤੀ ਪੈਦਾ ਹੋਈ ਹੈ ਉਸਨੇ ਇੱਕ ਗੱਲ ਸਮਝ ਲਈ ਹੈ ਕਿ ਅੰਮ੍ਰਿਤ ਵੇਲੇ ਜੋ ਸੁੱਤਾ ਰਹਿ ਗਿਆ ਮਾਨੋ ਉਹਦੀ ਨੀਂਦ ਹਰਾਮ ਹੈ, ਉਹ ਹਰਾਮ ਸੋਇਆ ਹੈ। ਬੇਦਾਰੀ ਅਸਤ ਜ਼ਿੰਦਗੀ ਐ ਸਾਹਿਬਾਨ ਸ਼ੌਕ ਗੋਇਆ ਹਰਾਮ ਕਰਦਨ ਆਇੰਦਾ ਖੁਆਬ ਸੁਬਾ। ਥੋੜੀ ਜਿਹਾ ਵੀ ਬੇਦਾਰੀ ਜਾਗ੍ਰਿਤੀ ਕਿਸੇ ਦੇ ਅੰਦਰ ਪੈਦਾ ਹੋਈ ਹੈ ਉਸ ਮਨੁੱਖ ਨੇ ਆਇੰਦਾ ਦੇ ਵਾਸਤੇ
ਅੰਮ੍ਰਿਤ ਵੇਲੇ ਦਾ ਸੌਣਾ ਮਨ ਨੂੰ ਹਰਾਮ ਕਰ ਛੱਡਦਾ ਹੈ, ਭਾਵ ਨਹੀਂ ਸੌਂਦਾ। ਸੁਭਾਵਕ ਉਹ ਜਾਗਦਾ ਹੈ ਔਰ ਅੰਮ੍ਰਿਤ ਵੇਲੇ ਤੋਂ ਲਾਭ ਉਠਾਉਂਦਾ ਹੈ, ਉਸ ਸਮੇਂ ਤੋਂ ਲਾਭ ਉਠਾਉਂਦਾ ਹੈ। ਭਾਈ ਗੁਰਦਾਸ ਜੀ ਤੇ ਇੱਕ ਪ੍ਰਾਰਥਨਾ ਕਰਦੇ ਨੇ ਅਕਾਲ ਪੁਰਖ ਦੇ ਅੱਗੋਂ। ਆਪ ਕਹਿੰਦੇ ਨੇ, ਨੱਖ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀ ਹੈ। ਹੇ ਪਰਿਪੂਰਨ ਪ੍ਰਮਾਤਮਾ, ਮਨ ਦੀ ਇਹ ਭਾਵ ਦਸ਼ਾ ਬਣੀ ਹੈ ਕਿ ਪੈਰ ਦੀ ਉਂਗਲੀਆਂ ਦੇ ਨਾਖੁਨ ਤੋਂ ਲੈ ਕੇ ਸਿਰ ਦੇ ਕੇਸਾਂ ਤੱਕ, ਨੱਖ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਸਮੁੱਚੇ ਸਰੀਰ ਦੇ ਰੋਮ ਰੋਮ ਦੇ ਟੁਕੜੇ ਕਰ ਦਿੱਤੇ ਜਾਣ ਮੇਰੇ ਸਰੀਰ ਦੇ। ਮੇਰੀ ਇਹ ਚਾਹਤ, ਮੇਰੀ ਇਹ ਮੰਗ, ਫਿਰ ਇਹਨਾਂ ਟੁਕੜਿਆਂ ਨੂੰ ਕੀ ਕਰੀਏ? ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਇਹਨਾਂ ਨੂੰ ਕੱਟ ਕੱਟ ਕੇ ਪੁਰਜ਼ਾ ਪੁਰਜ਼ਾ ਕਰਕੇ ਗੁਰੂ ਕੇ ਜੋ ਸਿੱਖ ਨੇ ਉਹਨਾਂ ਦੇ ਕਦਮਾਂ ਤੋਂ ਸਦਕੇ ਕਰੋ, ਉੱਥੇ ਨਿਛਾਵਰ ਕਰੋ। ਫਿਰ ਵੀ ਆਖਰ ਮਾਸ ਦੇ ਟੁਕੜੇ ਤੇ ਬਚਣਗੇ, ਕੀ ਕਰੀਏ? ਆਪ ਅਗਾਂਹ ਚੱਲ ਕੇ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਣ ਪਿਸਾਏ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ। ਫਿਰ ਮੇਰੇ ਮਾਸ ਦੇ ਟੁਕੜਿਆਂ ਨੂੰ ਜਲਾ ਦੇਣਾ, ਬਚੀਆਂ ਰਹਿਣ ਜੋ ਹੱਡੀਆਂ ਉਹਨਾਂ ਨੂੰ ਪੀ ਦੇਣਾ। ਫਿਰ ਪਵਨ ਰਾਣੀ ਦੇ ਚਰਨਾਂ ਚ ਬੇਨਤੀ ਕਰਨੀ, ਜੋਦੜੀ ਕਰਨੀ, ਮੇਰੀ ਰਾਖ ਨੂੰ ਤੇ ਹੱਡੀਆਂ ਦੇ ਜ਼ਰਿਆਂ ਨੂੰ ਉਡਾ ਕੇ ਲੈ ਜਾਏ। ਆਪ ਕਹਿੰਦੇ ਨੇ, ਅਗਨ ਜਰਾਏ ਤਾਹੇ ਪੀਸਣ ਪਿਸਾਏ, ਲੈ ਉਡੇ ਪਵਨ ਹੋਏ ਅਨੇਕ ਪ੍ਰਕਾਰੀਏ। ਤੋ ਪਵਨ ਉਡਾ ਕੇ ਲੈ ਜਾਏ, ਆਖਰ ਪਵਨ ਹਰ ਵਕਤ ਤੇ ਇਸ ਖਾਕ ਨੂੰ ਔਰ ਹੱਡੀਆਂ ਦੇ ਚੂਰੇ ਨੂੰ ਆਪਣੇ ਕੋਲ ਰੱਖ ਨਹੀਂ ਸਕਦੀ, ਕਿਧਰੇ ਨਾ ਕਿਧਰੇ ਤੇ ਸੁੱਟੇਗੀ। ਤੋ ਭਾਈ ਜੀ ਕਹਿੰਦੇ ਨੇ, ਹਾਂ ਇਹ ਸੁੱਟੇ, ਪਰ ਕਿੱਥੇ ਸੁੱਟੇ? ਜਤ ਕਥ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ। ਜਿੱਧਰ ਕਿਧਰੇ ਕਿਸੇ ਵੀ ਸ਼ਹਿਰ ਦੇ ਚ, ਕਿਸੇ ਵੀ ਕਸਬੇ ਚ, ਕਿਸੇ ਵੀ ਥਾਂ ਤੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਤਸੰਗ ਦੀ ਤਰਫ ਚੱਲ ਪਿਆ, ਪਵਨ ਰਾਣੀ ਨੂੰ ਕਹਿਣਾ, ਮੇਰੀ ਮਾਂਸ ਦੀ ਖਾਕ ਤੇ ਹੱਡੀਆਂ ਦੇ ਚੂਰੇ ਨੂੰ ਉਸਦੇ ਕਦਮਾਂ ਦੇ ਚ ਵਿਛਾਵੇ, ਉਸਦੇ ਰਸਤੇ ਦੇ ਚ ਵਿਛਾਵੇ। ਜਤ ਕਤ ਸਿੱਖ ਪਗ ਧਰੇ ਗੁਰੂ ਪੰਥ ਪ੍ਰਾਪਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀਏ, ਤਹ ਪਦ ਪਾਵਕਤ ਚਰਨ ਲਿਵ ਲਾਗੀ ਰਹੇ, ਦਇਆ ਕੇ ਦਇਆਲ ਮੋਹੇ ਪਥਤ ਉਧਾਰੀਏ। ਇਹ ਪਰਿਪੂਰਨ ਪ੍ਰਮਾਤਮਾ, ਇਸ ਤਰੀਕੇ ਨਾਲ ਮੈਂ ਪਥਤ ਦਾ ਵੀ ਉਧਾਰ ਹੋ ਜਾਏਗਾ। ਦਰਅਸਲ ਅੰਮ੍ਰਿਤ ਵੇਲੇ ਗੁਰੂ ਦੀ ਦਿਸ਼ਾ ਔਰ ਜਾਣ ਵਾਲੇ ਮਨੁੱਖ ਦੇ ਕਦਮ ਅਤਿਅੰਤ ਪਾਵਨ ਨੇ, ਮਹਾਨ ਹੈ। ਚਾਹੋ ਨਾਲ, ਉਮੰਗ ਨਾਲ ਜੋ ਸਮੇਂ ਸਤਸੰਗ ਦੀ ਤਰਫ ਚੱਲ ਪਿਆ, ਜੁੜ ਕੇ ਕੀਰਤਨ ਸੁਣ ਰਿਹਾ ਜਾਂ ਬੈਠ ਕੇ ਵਾਹਿਗੁਰੂ ਮੰਤ ਦਾ ਜਪ ਕਰ ਰਿਹਾ, ਦੇਵੀ ਦੇਵਤੇ ਉਸ ਤੋਂ ਫਿਦਾ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਇਸ ਸੰਬੰਧ ਵਿੱਚ ਜੋ ਇੱਕ ਪੌੜੀ ਦੀ ਰਚਨਾ ਕੀਤੀ ਹੈ, ਬੇਸ਼ਕੀਮਤ ਹੈ ਔਰ ਬੇਮਿਸਾਲ ਹੈ। ਆਪ ਕਹਿੰਦੇ ਨੇ, ਚਰਨੋ ਦੁੱਖ ਹੋਏ ਸੁਰ ਸਰੀ, ਤਜ ਬੈਕੁੰਠ ਜਗਤ ਵਿੱਚ ਆਈ। ਸੁਰ ਸਰੀ ਗੰਗਾ, ਮਿਥ ਇਹ ਕਹਿ ਰਹੀ ਹੈ ਕਿ ਗੰਗਾ ਬ੍ਰਹਮੇ ਦੇ ਕਰਮੰਡਲ ਦਾ ਜਲ ਹੈ, ਵਿਸ਼ਨੂੰ ਦੇ ਚਰਨਾਂ ਦਾ ਜਲ ਹੈ, ਸ਼ੰਕਰ ਦੀਆਂ ਜਟਾਵਾਂ ਦਾ ਜਲ ਹੈ। ਐਸਾ ਸਾਡੇ ਦੇਸ਼ ਵਿੱਚ ਪ੍ਰਚਲਨ ਹੈ ਇਸ ਮਿਥ ਦਾ। ਕਰਮੰਡਲ ਦਾ ਪਾਣੀ ਵਿਸ਼ਨੂੰ ਦੇ ਚਰਨਾਂ ਤੇ ਡੋਲਿਆ ਬ੍ਰਹਮੇ ਨੇ, ਇਹ ਜਲ ਆਣ ਕੇ ਗਿਰਿਆ ਸ਼ੰਕਰ ਦੀਆਂ ਜਟਾਵਾਂ ਚ ਔਰ ਉਸ ਦੇ ਚੋਂ ਇਹ ਨਿਕਲੀ ਗੰਗਾ ਦੀ ਧਾਰ।
ठीक जैसे गंगोत्री बहुत उच्ची एक चोटी जद निकल दी है धारा छोटियां छोटियां जी लग दिया ने वाकई जैसे शंकर दिया जटावां और उना दे चों टपकदा होया ए बूंद बूंद गंगा दा जल। खैर इस मिथ नूं जो रूप देता है भाई साहब भाई गुरदास जी ने वो काबले शुनीद है। चरणों दुख होए सुरसरी तज बैकुंठ जगत विच आई 900 नदी 99 68 तीरथ अंग समाई। इस पृथ्वी देते 12 मास वगण वालियां नदियां भाई गुरदास जी की गिनती के मुताबिक 999 ने। एक घट 1000 जो 12 मास दरिया बगदे ने। भाई जी कहने ने 999 नदियां दे चों गंगा सिरमौर है। उसदे जल दी अपनी खूबी है। हर नदी दा जल अलग अलग है। हर थां दी वायु अलग अलग है। हर जगह रेत दे जर्रे अलग तासीर रखदे ने। यही कारण है कि जद कदी किसे दा कोई रोग औषधियां नाल ठीक ना होवे तो पुराने हकीम कह दिता करदे सन पानी बदल ले हवा बदल ले टिकाणा बदल ले। और ऐसा देखण विच आया है वाकई टिकाणे दे बदल दिया आब हवा दे बदल दिया वो तंदुरुस्त होया है वो ठीक होया है। हवा किसे शरीर लई अमृतमई हो सकती है। जल किसे शरीर लई अमृतमई हो सकता है। गंगा दा जल शरीर लई इतना लाभकारी मनिया गया कि प्राचीन जो वैद सन हकीम सन शरीर शास्त्री सन उन्हां दी रसना तो निकलिया ते अमृत है। ये ते शरीर लई लाभकारी है। दरअसल आत्म चिंतन कर लई अगर शरीर ठीक नहीं तो फिर मन दा आत्म चिंतन करना भी कठिन है औखा है। शरीर दा स्वस्थ होना लाजमी एक शर्त है। ते शरीर नूं स्वस्थ रखण दे च गंगा दा जल वाकई अमृत दा ही कम करदा सी। एक महान औषधि दा कम करदा सी। बहुत सारियां खूबियां इस विच देखियां गईयां। जड़ी बूटियां नाल स्पर्श करदी होई ए धारा जद मैदानी इलाके विच आउंदी है तो जड़ी बूटियां दा रस ते उनां दी तासीर भी लेके आउंदी है। जद इस दा कोई पान करदा इस जल दा तो शरीर नवा नरोआ हुंदा है। शरीर दे इस जल दा अमृतमई प्रभाव पैंदा है। एक गल वखरी है उस जमाने च कहा गया सी इस दे कपड़ा निचोड़ना और थुक सुटना महापाप है। जद कि अब बड़े बड़े शहरां दे गटर इस गंगा दे पै रहे ने महापाप व्यापक पद्धर ते हो रहा है। महान गुनाह व्यापक पद्धर ते हो रहा है। अमृतमई जल नूं किसे हद तक विष बनाया जा रहा है। मनुख ने जैसे अपना जीवन विष बना लिया है ये अमृतमई हवा नूं अमृतमई जल नूं थां थां ते विष बनाउण दे जो है तुलिया होया है। किधरे दी हवा खराब कीती और किधरे नदी नालियां दे जल दे प्रवाह नूं इसने खराब कीता है गंदा कीता है मलिन कीता है। खैर ए एक अलग विषय है। ए जल अमृतमई है। इस वास्ते भाई साहब भाई गुरदास जी कहंदे ने 999 नदियां दे चों गंगा सिरमौर है। 900 नदी 99 68 तीरथ अंग समाई। 68 तीरथ इस दे किनारे ते बने हुए ने। देव प्रयाग रुद्र प्रयाग करण प्रयाग ऋषिकेश हरिद्वार बनारस प्रयागराज दा संगम इत्यादि छोटे वड्डे तीरथ इस दे तट ते बने हुए ने। तीर्थां दी शोभा बनी हुई है। तीरथ गंगा दे तट ते सुभायमान दिस रहे ने। थां थां ते तीर्थां ते जाके लोकी अपना तन मन इशनान द्वारा सही करन दी कोशिश देच लगे रहंदे ने। तो भाई जी कहने 68 तीरथ गंगा दे तट ते बने हुए ने। 68 तीरथ अंग समाई। तेहलो की परवान है महादेव लै सीस चढ़ाई। इस दी महिमा तिन लोकां दे च है।
और शिव जी ने इसनु अपने मस्तक दे स्थान दित्ती। देवी देव सरेवड़े जय जय कार बड़ी बड़े आई। बड़ी महिमा है, बड़ी उपमा है। देवी देवते तक उपासना करते ने, नमस्कार करते ने। जद वगदा होया इतना अमृतमयी जल, इतनी वड्डी धारा, तो दिस पैंदा है प्रभु दी बहुत वड्डी बख्शिश, बहुत वड्डी रहमत। कहिंदे ने सालां बद्दी भी गंगा दा जल बोतलां च रख दईए गंदा नहीं होंदा, बदबूदार नहीं होंदा, वो अपनी असलियत गवांदा नहीं। ऐसी एक औषधि है, जैसे जैसे पुराना होंदा जाए उहदे च नवीनता निखार आंदा जांदा है। तो वाकई ए जल जल ना होके अमृत है। लेकिन हुण भाई साहब भाई गुरदास जी जो अपना नजरिया अंकित करते ने, वो भी अपनी महानता रखता है। सन गंगा बैकुंठ लख लख बैकुंठ नाथ लेवलाई। एक गंगा नहीं लखा, और एक ब्रह्मे दे करमंडल दा जल नहीं लखा ब्रह्मन है करमंडल दा जल जो ब्रह्मे दे हाथ विच होवे। एक शिव जी नहीं लखा ही शिव जी दे मस्तक दा जल, और एक विष्णु नहीं लखा ही विष्णु दे चरणा दा जल। सन गंगा बैकुंठ लख, और एक बैकुंठ नहीं लखा बैकुंठ, लखा गंगा, लखा विष्णु दे चरणा दा जल, लखा ही शिव जी दे मस्तक दा जल, और लखा ही ब्रह्मियां दे करमंडलां दा जल। सन गंगा बैकुंठ लख लख बैकुंठ नाथ लिवलाई। साधु धूर न पुजने साध संगत सतगुरु शरणाई। अमृत वेले सत्संग विच बैठ के जो अपने मन दी साधना कर रहा है और सुरत शब्द दे जोड़ के बैठा है, भाई गुरदास जी कहिंदे उस दे कदमां तों लखां गंगा कुर्बान कीतियां जा सकदियां, सदके कीतियां जा सकदियां। वो इतना महान है। फिर सतगुरु दी बाणी ते खुल के कहिंदी है, जन के चरण तीर्थ कोट गंगा। ऐसा जो पुरुष है उहदे चरणा दी जिहड़ी धूड़ है मानो करोड़ा गंगा दा इशनान है। उसका आत्म चिंतन अमृत वेले दा चरण जिथे रखेगा रेत दे सरियां नूं अक्सीर बना देगा। इतनी महानता है उस समय साधना करन दी। देखिया जाए पंछियां दे खूबसूरत नगमे हैं उसे समय सुनन नूं मिलदे ने, चहचहाट कलोल खेड़ा ते खुशी। ऐसे समय अगर कोई सुत्ता रह गया तो उस तो ज्यादा होर कोई बदकिस्मत नहीं है। और उस समय जो उठ बैठा है आत्म चिंतन लई रूहे जमीन देच, उस तो ज्यादा खुशकिस्मत लभना भी औखा है। वह महान खुशकिस्मत मनुख है। धन गुरु नानक देव जी महाराज का फरमान, परिपूर्ण परमात्मा दे चरणा दे सब तो वड्डी जिहड़ी भेट है वह भेट अमृत वेला ही है। बस उस समय नूं तू परमात्मा दे अगों रख भाव, उस समा परमात्मा लई है। धन कमाण दा अलग वक्त, भोजन छकण दा अलग, शरीरक क्रियावां दे अलग समय, और समाजिक संबंध, आर्थिक रिश्ते, राजनीति दा वेला, इस दे लई अपने अपने समय ने। पर रात दा चौथा पैर प्रभु नाल मिलन दा समय, ईश्वर नाल जुड़न दा समय। इस समय नूं तू ईश्वर दे ही अर्पण कर, प्रभु दे अर्पण कर। ए समा अपने कोल ना रखी, सुता ना रह जाए, उठ उस समय। और ए उठना एक बंदगी है, उठना एक इबादत है। यही कारण है कह दिता गया ए सुबह सुबह अल्लाह दी है, ए सुबह ए सवेर ए महूरत ब्रह्म है, ए समा अमृत वेला है, अमृत दी बरखा हुई है। दरअसल कहने ने उस समय माया सुत्ती पई होंदी है। माया दे सुते रहन तो मुराद ए है, अक्सर लोग सुते पए ने, तो दुनिया जे सुत्ती पई है तो बोल भी बंद ने। करीबन करीबन 90% जो मनुख दे बोल होंदे ने समाजिक होंदे ने
अर्थ भी कहते ने, राजनैतिक आते ने, और उन्हां बोलां दे नाल वातावरण मलीन होंदा है। उन्हां बोलां दियां तरंगां चारों पासे छा जांदियां ने। नवें नवें इबादत करन वाले बंदे नूं, ध्यान साधना करन वाले बंदे नूं ए बोल और उन्हां बोलां दियां तरंगां प्रभावित करदियां ने, नाम जुड़न दे च बाधा खड़ी कर देंदियां ने। तो जगत ते सुत्ता पे है, ए तरंगां पैदा नहीं हो रहियां। ऐ मनुख, तू उठ बैठ, अपने अंदरों अध्यात्मक तरंगां पैदा कर, ताकि परमात्मा की बख्शिश जो बरस रही है उदा तू पात्र बन सके और अपनी झोली दे जो है पा सके। धन गुरु नानक देव जी महाराज ने इसनु ऐसा कह, अमृत वेला सच नाम वड़े आई विचार। अमृत वेले उठ के सच्चे नाम दा चिंतन ते उस वड़े दिया वड़ियाईयां दी विचार तो कर। एक गल वखरी है कि दिन भर भी तो विचार कर सकदा है, पर ओ तरंगा उस विचार नु गहरा नहीं जान देनगियां जो चारों पासे फैली हुई ने। रात नू शरीर विश्राम दे जाना चाहता है तो शरीर की चेतना शरीर की शक्ति सारी सुकड़ रही है, मुश्किल है। उस समय तू संघर्ष करके प्रभु दा जो है चिंतन कर सके। ए समा ए वक्त मदद करता है। जैसे पहाड़ ते एक मनुख निर्भर होके चल रहे है, पर एक ने सिर दे एक मन का वजन रखे होया है, तो कठिन होगा उसनु जो है चढ़ना। अमृत वेले मनुख निर्भर होंगे, दिल दिमाग ते कोई बोझ नहीं होंदा, वो समा मदद करदा है। धन गुरु नानक देव जी महाराज ने इसकी महिमा गायन करदे होया कहा है, दुनिया दियां सारियां बरकतां उस मनुख दे झोली दे च आण पैंदियां ने जो उस समय उठ के वाहिगुरु नाम दा अभ्यास करदा है, वाहिगुरु नाम दा चिंतन करदा है। इस चिंतन द्वारा उसका प्रभु नाल संबंध जुड़दा है। ते प्रभु नाल संबंध जुड़न दा मतलब की है, महाशक्ति नाल संबंध। और जैसे महाशक्ति नाल संबंध जुड़दा है, महाशक्ति उस दे अंदर प्रवेश होनी शुरू हो जाती है। ईश्वर नाल जुड़िया होया मनुख कमजोर नहीं हो सकता। तिथे जोद महाबल सूर तिन में राम रहा भरपूर। जिन्हां दे अंदर राम भरपूर होके समा जांदा है महाबली आउंदे ने, योद्धा आउंदे ने, सूरबीर आउंदे ने, और अमृत वेले दी इस बरकत नूं प्राप्त करके महान योदे ओ बन जाते हैं। चौथे पैरे सुबह के सुरतियां उपजे चाव, तिन दरिया वासम दोस्ती मन मुख सच्चा ना। धन गुरु नानक देव जी महाराज का फरमान, जो गहरे तल दे प्रभु चिंतन करने वाले ने, विचारक ने, दार्शनिक ने, रात दे चौथे पैर उन्हां दे अंदर उमंग पैदा हो जाती है, तरंग पैदा हो जाती है। चौथे पैरे सुबह के सुरतियां उपजे चाव, तिन दरिया वासों दोस्ती मन मुख सच्चा ना। उन्हां दी दोस्ती इशनान नाल हो जाती है, उन्हां दे मन विच और उन्हां दी रसना विच मुख विच परमात्मा दा नाम होंदा है, सच नाम होंदा है। इस नाल वो अपने मन नाल संघर्ष करते ने। दरअसल परम पद की प्राप्ति मन नाल संघर्ष करके जितन तो बाद ही प्राप्त होंदी है। जो लोग ऐसा नहीं करते, संघर्षमयी बिरतियां विपरीत दिशा की ओर चल पैंदियां ने। जो इस समय तो लाभ नहीं उठाते और मन तो पार होके परमात्मा दे अस्थान ते नहीं पहुंचना चाहते, तो बिरती दा प्रवाह, जीवन शक्ति दा प्रवाह विपरीत दिशा दी ओर चल पैंदा है। ऐसे मनुख मन नाल संघर्ष ना करदे होए समाज नाल संघर्ष करन लग पैंदे ने, कानून नाल संघर्ष करन लग पैंदे ने। संघर्ष करन दी बिरती ते मनुख दे अंदर है। समाज नाल संघर्ष करना है, संसार नाल संघर्ष करना है। अक्सर ऐसे लोगों नूं रात चाहीदी है, रात दी तारीकी चाहीदी है, पर मन नाल संघर्ष करना है उजाला चाहीदा है। अमृत वेला दिन दी शुरुआत है और संध्या शाम दी रात दी शुरुआत है। कदी गौर नाल देखिए,
ਜਿੱਥੇ ਮਨੁੱਖ ਆਪਣੀ ਜ਼ਿੰਦਗੀ ਦੇ ਸਵੇਰ ਲਿਆਉਣਾ ਚਾਹੁੰਦਾ, ਚਾਨਣਾ ਲਿਆਉਣਾ ਚਾਹੁੰਦਾ, ਧਾਰਮਿਕ ਮੰਦਰਾਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਮਸਜਿਦਾਂ ਦੇ ਦਰਵਾਜ਼ੇ, ਮੰਦਰਾਂ ਦੇ ਦਰਵਾਜ਼ੇ, ਗੁਰਦੁਆਰਿਆਂ ਦੇ ਬੂਹੇ ਅੰਮ੍ਰਿਤ ਵੇਲੇ ਖੁੱਲ੍ਹਦੇ ਨੇ। ਪਰ ਜੋ ਆਪਣੀ ਜ਼ਿੰਦਗੀ ਨੂੰ ਤਾਰੀਕੀ ਨਾਲ ਭਰਦੇ ਨੇ, ਅਚੇਤਪਣਾ ਆਪਣਾ ਵਧਾਉਂਦੇ ਨੇ, ਮਨ ਨੂੰ ਬੇਹੋਸ਼ੀ ਦੀ ਦੁਨੀਆਂ ਚ ਲੈ ਜਾ ਕੇ ਤਾਰੀਕ ਮੰਡਲਾਂ ਵਿਚ ਪਹੁੰਚਦੇ ਨੇ, ਐਸੇ ਸਥਲਾਂ ਦੇ ਬੂਹੇ ਦਰਵਾਜ਼ੇ ਅਕਸਰ ਰਾਤ ਨੂੰ ਖੁੱਲ੍ਹਦੇ ਨੇ। ਸ਼ਰਾਬਖਾਨੇ ਨੇ, ਜੂਏ ਘਰ ਨੇ, ਵੈਸ਼ਿਆਲੇ ਨੇ, ਕਲੱਬ ਥੀਏਟਰ ਨੇ, ਇਹਨਾਂ ਦੀ ਰੌਣਕ ਰਾਤ ਦੀ ਤਾਰੀਕੀ ਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਸਾਰੇ ਜੀਵਨ ਨੂੰ ਮੰਡਿਆ ਹੈ, ਔਰ ਆਪ ਕਹਿੰਦੇ ਨੇ ਕੁਛ ਤਾਰੀਕਮਈ ਹੈ, ਕੁਛ ਪ੍ਰਕਾਸ਼ਮਈ ਹੈ। ਕੁਛ ਪ੍ਰਕਾਸ਼ ਦੀ ਔਰ ਜਾ ਰਿਹਾ ਹੈ, ਕੁਛ ਅੰਧਕਾਰ ਦੀ ਔਰ ਜਾ ਰਿਹਾ ਹੈ। ਕੋਈ ਪ੍ਰਕਾਸ਼ ਦਾ ਪ੍ਰੇਮੀ ਹੈ, ਕੋਈ ਅੰਧਕਾਰ ਦਾ ਪ੍ਰੇਮੀ ਹੈ। ਐਸਾ ਸਿਰਫ ਮਨੁੱਖੀ ਦੁਨੀਆਂ ਚ ਹੀ ਨਹੀਂ, ਪਸ਼ੂ ਪੰਖੀਆਂ ਵਿਚ ਵੀ ਹੈ। ਬਹੁਤ ਸਾਰੀ ਬਨਸਪਤੀ ਹੈ ਰਾਤ ਨੂੰ ਖਿੜਦੀ ਹੈ, ਦਿਨ ਦੇ ਉਜਾਲੇ ਵਿਚ ਸੂਰਜ ਦੀਆਂ ਕਿਰਨਾਂ ਵਿਚ ਮੁਰਝਾਈ ਰਹਿੰਦੀ ਹੈ, ਕੁਮਲਾਈ ਰਹਿੰਦੀ ਹੈ। ਰਾਤ ਕੀ ਰਾਣੀ, ਰਾਤ ਕਾ ਰਾਜਾ, ਹਿਮਾਲਿਆ ਦੇ ਬੇਸ਼ਤਰ ਫੁੱਲ, ਔਰ ਇਧਰ ਆਸਾਮ ਦੀਆਂ ਪਹਾੜੀਆਂ ਤੇ ਬਹੁਤ ਸਾਰੇ ਫੁੱਲ ਰਾਤ ਨੂੰ ਖਿੜਦੇ ਨੇ, ਔਰ ਦੁਨੀਆਂ ਉਹਨਾਂ ਫੁੱਲਾਂ ਨੂੰ ਵੇਖਣ ਵਾਸਤੇ ਜਾਂਦੀ ਹੈ ਜੋ ਰਾਤ ਦੀ ਤਾਰੀਕੀ ਵਿਚ ਖਿੜਦੇ ਨੇ, ਔਰ ਦਿਨ ਦੇ ਉਜਾਲੇ ਵਿਚ ਕੁਮਲਾ ਕੇ ਝੜ ਜਾਂਦੇ ਨੇ। ਪਰ ਫੁੱਲ ਉਹ ਵੀ ਨੇ ਜੋ ਸਵੇਰ ਹੁੰਦਿਆਂ ਹੀ ਖਿੜਦੇ ਨੇ, ਔਰ ਪੂਰਨ ਉਜਾਲਾ ਹੁੰਦਿਆਂ ਪੂਰਨ ਜੋਬਨ ਤੇ ਆਉਂਦੇ ਨੇ। ਦਿਨ ਨਾਲ ਸੰਬੰਧ ਹੈ, ਪ੍ਰਕਾਸ਼ ਨਾਲ ਸੰਬੰਧ ਹੈ। ਤੋ ਬਨਸਪਤੀ ਕਰੀਬਨ ਕਰੀਬਨ ਇਹ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ, ਕੁਛ ਪ੍ਰਕਾਸ਼ ਨਾਲ ਖਿੜਦੀ ਹੈ, ਕੁਛ ਅੰਧਕਾਰ ਨਾਲ ਖਿੜਦੀ ਹੈ। ਅਗਾਂਹ ਚਲੀਏ, ਪਸ਼ੂਆਂ ਦਾ ਜਗਤ ਦੇਖੀਏ, ਪੰਛੀਆਂ ਦਾ ਜਗਤ ਦੇਖੀਏ, ਉੱਲੂ ਦੀ ਜ਼ਿੰਦਗੀ ਰਾਤ ਦੀ ਹੈ, ਚਮਗਾਦੜ ਦੀ ਉਡਾਰੀ ਰਾਤ ਦੀ ਹੈ, ਬੇਸ਼ਤਰ ਮੱਛਰ ਇਹਨਾਂ ਦੀ ਜ਼ਿੰਦਗੀ ਰਾਤ ਦੀ ਹੈ, ਬਿਮਾਰੀ ਦੇ ਕੀਟਾਣੂ ਇਹਨਾਂ ਦਾ ਜੀਵਨ ਰਾਤ ਦਾ ਹੈ। ਰਾਤ ਨੂੰ ਪ੍ਰਸੰਨ ਹੁੰਦੇ ਨੇ, ਰਾਤ ਨੂੰ ਉਡਾਰੀਆਂ ਲਾਉਂਦੇ ਨੇ। ਔਰ ਅਕਸਰ ਜਿਹੜੇ ਪਸ਼ੂ ਪੰਛੀ ਰਾਤ ਨਾਲ ਆਪਣਾ ਸੰਬੰਧ ਜੋੜਦੇ ਨੇ, ਦੇਖਣ ਵਿਚ ਆਇਆ ਹਿੰਸਕ ਨੇ, ਮੱਛਰ ਜੀਵ ਜੰਤੂਆਂ ਦਾ ਖੂਨ ਪੀਂਦੇ ਨੇ, ਬੇਸ਼ਤਰ ਦਰਿੰਦੇ ਰਾਤ ਨੂੰ ਆਪਣੀ ਸ਼ਿਕਾਰ ਤੇ ਜੋ ਹੈ ਚੱਲਦੇ ਨੇ, ਸੱਪ ਰਾਤ ਨੂੰ ਹੀ ਖੁੱਡ ਦੇ ਚੋਂ ਨਿਕਲ ਕੇ ਭਰਮਣ ਕਰਦਾ ਹੈ, ਠੂਵੇਂ ਰਾਤ ਨੂੰ ਹੀ ਭਰਮਣ ਕਰਦੇ ਨੇ, ਔਰ ਦਰਿੰਦੇ ਰਾਤ ਨੂੰ ਹੀ ਜਾਨਵਰਾਂ ਤੇ ਹਮਲਾ ਕਰਕੇ ਉਹਨਾਂ ਨੂੰ ਚੀਰਦੇ ਨੇ, ਫੜਦੇ ਨੇ। ਲੇਕਿਨ ਐਸਾ ਵੀ ਹੈ ਕੁਛ ਪਸ਼ੂ ਜਗਤ ਪੰਛੀ ਪੋ ਫੁੱਟਦਿਆਂ ਉੱਠਦੇ ਨੇ, ਔਰ ਦਿਨ ਭਰ ਆਪਣੀ ਚਰਿਆ ਵਿਚ ਲੀਨ ਹੋ ਕੇ ਜੀਵਨ ਨੂੰ ਪ੍ਰਕਾਸ਼ ਵਿਚ ਬਤੀਤ ਕਰਦੇ ਨੇ, ਸਭ ਕੁਛ ਪ੍ਰਕਾਸ਼ ਦੇ ਜੋ ਹੈ ਕਰਕੇ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ। ਚਿੜੀ ਚਵੱਗੀ ਪੋ ਫੁੱਟੀ ਵਗਨ ਬਹੁਤ ਤਰੰਗ, ਅਚਰਚ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਇਧਰ ਪੋ ਫੁੱਟੀ, ਇਧਰ ਚਿੜੀ ਨੇ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਪੋ ਫੁੱਟੀ, ਇਧਰ ਸੰਤ ਦੇ ਮਨ ਨੇ ਵੀ ਚਹਿ ਚਹਾਣਾ ਸ਼ੁਰੂ ਕੀਤਾ, ਇਧਰ ਚਿੜੀਆਂ ਨੇ ਸੰਗੀਤ ਛੇੜਿਆ, ਇਧਰ ਸੰਤ ਨੇ ਵਾਹਿਗੁਰੂ ਦੀ ਧੁਨੀ ਛੇੜੀ, ਇਧਰ ਚਿੜੀ ਬ੍ਰਹਮ ਚਿੰਤਨ ਦੇ ਚਲੀਨ ਹੋਈ, ਰੋਜ਼ ਦੀ ਕਿਰਿਆ ਦੇ ਚਲੀਨ ਹੋਈ, ਇਧਰ ਸੰਤ ਪਰਮ ਆਨੰਦ ਸਮਾਧੀ ਦੇ ਚਲੀਨ ਹੋਇਆ, ਔਰ ਪਰਮ ਆਨੰਦ ਮਾਣਦਾ ਹੋਇਆ ਪ੍ਰਭੂ ਦੀ ਪ੍ਰਸੰਨਤਾ ਦਾ ਪਾਤਰ ਬਣਿਆ। ਅੰਮ੍ਰਿਤ ਵੇਲੇ ਦੀ ਸਵੇਰ ਨਾਲ ਜਿਨ੍ਹਾਂ ਦਾ ਜੀਵਨ ਆਰੰਭ ਆਉਂਦਾ ਹੈ, ਮਾਨੋ ਸਵੇਰ ਦੇ ਉਜਾਲੇ ਦੇ ਪ੍ਰੇਮੀ ਨੇ, ਉਜਾਲੇ

ਰੱਖਦੇ ਨੇ, ਮੁਰਝਾਏ ਰਹਿੰਦੇ ਨੇ। ਇਹ ਰਾਤ ਨੂੰ ਹੀ ਖਿੜਦੇ ਨੇ, ਰਾਤ ਇਹਨਾਂ ਨੂੰ ਖੇੜਾ ਦਿੰਦੀ ਏ, ਰਾਤ ਇਹਨਾਂ ਨੂੰ ਹੁਲਾਸ ਦਿੰਦੀ ਏ। ਔਰ ਇਸ ਤਰ੍ਹਾਂ ਦੇ ਲੋਕਾਂ ਨੇ ਕਲੱਬ, ਥੀਏਟਰ, ਜੂਏ ਖਾਨੇ, ਵਹਿਸ਼ਿਆਲੇ ਤੇ ਸ਼ਰਾਬ ਖਾਨਿਆਂ ਨੂੰ ਜਨਮ ਦਿੱਤਾ। ਇਹ ਲੋਕ ਹੀ ਇਹਨਾਂ ਦੀ ਰੌਣਕ ਨੇ, ਔਰ ਇਹ ਰੌਣਕ ਰਾਤ ਨੂੰ ਬਣਦੀ ਹੈ। ਸਾਰਾ ਜੀਵਨ ਇਸੇ ਤਰੀਕੇ ਦੇ ਨਾਲ ਜੋ ਹੈ ਆਪਸ ਦੇ ਜੋ ਹੈ ਵੰਡੇ ਹੋਇਆ ਹੈ, ਇੱਕ ਦਿਨ ਦੀ ਸਵੇਰ ਨਾਲ, ਇੱਕ ਰਾਤ ਦੀ ਤਾਰੀਕੀ ਨਾਲ ਜੋ ਹੈ ਜੁੜੇ ਹੋਇਆ। ਤੋ ਇੱਕ ਗੱਲ ਸਪਸ਼ਟ ਹੋ ਗਈ, ਛੋਟੀਆਂ ਛੋਟੀਆਂ ਘਟਨਾਵਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਪਲਟੇ ਲਿਆਉਂਦੀਆਂ ਨੇ। ਇਹ ਸਵੇਰ ਦਾ ਥੋੜਾ ਜਿਹਾ ਆਨੰਦ, ਥੋੜੀ ਜਿਹੀ ਆਨੰਦ ਦੀ ਝਲਕ ਵੀ ਜਿਸ ਦੇ ਅੰਦਰ ਪੈਦਾ ਹੋ ਜਾਂਦੀ ਹੈ, ਉਹ ਪੂਰਨ ਪ੍ਰਾਪਤੀ ਦੇ ਮਾਰਗ ਤੇ ਚੱਲ ਪੈਂਦਾ। ਤੇ ਉਸ ਨੂੰ ਇੱਕ ਗੱਲ ਦੀ ਸਮਝ ਆ ਜਾਂਦੀ ਹੈ, ਮਨ ਨਾਲ ਸੰਘਰਸ਼ ਕੀਤੇ ਬਿਨਾਂ ਉਸ ਪਰਮ ਆਨੰਦ ਦੀ ਪ੍ਰਾਪਤੀ ਕਰਨੀ ਬਹੁਤ ਔਖੀ ਹੈ। ਬਾਧਾ ਮਨ ਦੀ ਏ, ਰਸਤੇ ਚ ਰੁਕਾਵਟ ਮਨ ਦੀ ਏ, ਹੋਰ ਕੁਛ ਵੀ ਨਹੀਂ। ਰਾਤ ਦੀ ਤਾਰੀਖੀ ਦਾ ਜਿਨ੍ਹਾਂ ਦਾ ਜੀਵਨ ਹੈ, ਕਈ ਦਫ਼ਾ ਇਹਨਾਂ ਦੇ ਮਨ ਇਤਨੇ ਤਾਰੀਖਮਈ ਹੋ ਜਾਂਦੇ ਨੇ, ਪਸ਼ੂ ਪਕਸ਼ੀਆਂ ਦੀ ਤਰ੍ਹਾਂ ਹਿੰਸਕ ਹੋ ਜਾਂਦੇ ਨੇ। ਜੈਸੇ ਉੱਲੂ ਰਾਤ ਨੂੰ ਸੁੱਤੇ ਪੰਛੀਆਂ ਦੇ ਆਲਣਿਆਂ ਚ ਜਾ ਕੇ ਅੰਡੇ ਚੁੱਕ ਲੈਂਦਾ ਹੈ, ਛੋਟੇ ਛੋਟੇ ਉਹਨਾਂ ਦੇ ਬੱਚੇ ਚੁੱਕ ਲਿਆਂਦਾ ਹੈ, ਖਾਂਦਾ ਹੈ। ਹੂ ਬਹੁ ਡਾਕੂ, ਕਾਤਲ, ਦੁਰਾਚਾਰੀ, ਇਹਨਾਂ ਸਾਰਿਆਂ ਦਾ ਕਰਮ ਰਾਤ ਦੀ ਤਾਰੀਕੀ ਦੇ ਚ ਹੈ। ਇਹਨਾਂ ਨੂੰ ਸਫਲਤਾ ਵੀ ਰਾਤ ਦੀ ਤਾਰੀਕੀ ਦਿੰਦੀ ਹੈ, ਅੰਧਕਾਰ ਦਿੰਦੀ ਹੈ। ਇਹਨਾਂ ਨੂੰ ਆਪਣੇ ਕੰਮ ਦੀ ਪੂਰਤੀ ਲਈ, ਪਾਇਆ ਤਕਮੀਲ ਤੱਕ ਕੰਮ ਨੂੰ ਲੈ ਜਾਣ ਲਈ ਅੰਧਕਾਰ ਚਾਹੀਦਾ ਹੈ, ਹਨੇਰਾ ਚਾਹੀਦਾ ਹੈ, ਰਾਤ ਚਾਹੀਦੀ ਹੈ। ਪਰ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਦੀ ਪ੍ਰਾਪਤੀ ਲਈ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਸਵੇਰ ਚਾਹੀਦੀ ਹੈ, ਉਜਾਲਾ ਚਾਹੀਦਾ ਹੈ। ਭਾਵੇਂ ਸਵੇਰ ਪੋ ਫੁੱਟੀ ਹੈ, ਤਾਂ ਮੰਦਰ ਦੇ ਦੀਪਕ ਜਲਾ ਕੇ ਬੈਠਣਗੇ, ਬੱਤੀ ਜਲਾ ਕੇ ਬੈਠਣਗੇ, ਰੋਸ਼ਨੀ ਦੇ ਉਪਾਸ਼ਕ, ਰੋਸ਼ਨੀ ਦੇ ਮੁਤਲਾਸ਼ੀ, ਰੋਸ਼ਨੀ ਦੇ ਜੋ ਹੈ ਪੁਜਾਰੀ। ਤੋ ਦੋ ਹੀ ਤਰ੍ਹਾਂ ਦਾ ਮਨੁੱਖੀ ਦੁਨੀਆਂ ਵਿਚ ਕਹਿ ਲਈਏ ਸੰਘਰਸ਼ ਹੈ, ਜੋ ਆਪਣੇ ਮਨ ਨਾਲ ਸੰਘਰਸ਼ ਕਰਕੇ ਪਰਮ ਆਨੰਦ ਤੇ ਪਰਮ ਪਦ ਦੀ ਪ੍ਰਾਪਤੀ ਨਹੀਂ ਕਰ ਸਕੇ, ਉਹ ਸਮਾਜ ਨਾਲ ਸੰਘਰਸ਼ ਕਰਦੇ ਨੇ, ਕਾਨੂੰਨ ਨਾਲ ਸੰਘਰਸ਼ ਕਰਦੇ ਨੇ, ਜਗਤ ਨਾਲ ਸੰਘਰਸ਼ ਕਰਦੇ ਨੇ। ਔਰ ਇਸ ਸੰਘਰਸ਼ ਦੇ ਵਿੱਚ ਜਗਤ ਨੂੰ ਚੋਟ ਪਹੁੰਚਦੀ ਏ, ਜਗਤ ਨੂੰ ਹਾਨੀ ਪਹੁੰਚਦੀ ਏ, ਲੇਕਿਨ ਸੰਘਰਸ਼ਮਈ ਬਿਰਤੀਆਂ ਤੇ ਮਨੁੱਖ ਦੇ ਅੰਦਰ ਹਨ। ਜੋ ਆਪਣੇ ਮਨ ਨਾਲ ਸੰਘਰਸ਼ ਕਰਨ ਨੂੰ ਰਾਜ਼ੀ ਹੋ ਜਾਏ, ਸਾਧੂ, ਔਰ ਜੋ ਸਮਾਜ ਦੇ ਨਾਲ ਸੰਘਰਸ਼ ਕਰਨ ਨੂੰ ਆਪਣੇ ਆਪ ਨੂੰ ਸਮਝਾ ਲਵੇ, ਮਨਾ ਲਵੇ, ਦੁਸ਼ਟ ਹੈ। ਇੰਜ ਕਹਿ ਲੋ, ਪ੍ਰਿਥਵੀ ਤੇ ਜਾਂ ਤੇ ਸਾਧੂ ਨੇ ਜਾਂ ਦੁਸ਼ਟ ਨੇ, ਕਿਉਂਕਿ ਸੰਘਰਸ਼ਮਈ ਬਿਰਤੀਆਂ ਤੇ ਮਨੁੱਖ ਦੇ ਅੰਦਰ ਹੈਗੀਆਂ ਨੇ। ਤੋ ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ, ਸਮਾਜ ਦੇ ਨਿਯਮ ਤੋੜਦਾ ਹੈ, ਕਾਨੂੰਨ ਨੂੰ ਤੋੜਦਾ ਹੈ, ਮਰਿਆਦਾਵਾਂ ਤੋੜਦਾ ਹੈ, ਔਰ ਤੋੜ ਕੇ ਆਪਣਾ ਮਤਲਬ ਹੱਲ ਕਰਦਾ ਹੈ। ਦੂਸਰੇ ਪਾਸੇ ਜੋ ਸਾਧੂ ਹੈ, ਸਾਧਨਾ ਵਿੱਚ ਲੀਨ ਹੈ, ਮਨ ਨਾਲ ਸੰਘਰਸ਼ ਕਰਦਾ ਹੈ, ਤਾਂ ਮਨ ਨਾਲ ਸੰਘਰਸ਼ ਕੀ ਹੈ? ਲੋਭ ਨਾਲ ਸੰਘਰਸ਼, ਕਾਮ ਨਾਲ ਸੰਘਰਸ਼, ਹੰਕਾਰ ਨਾਲ ਸੰਘਰਸ਼। ਔਰ ਇਹ ਦੇਖਣ ਵਿੱਚ ਆਇਆ, ਇਹ ਸੰਘਰਸ਼ ਮਨੁੱਖ ਇਕੱਲਿਆਂ ਹੀ ਕਰਦਾ ਹੈ, ਇਸ ਵਿੱਚ ਦੂਜਾ, ਤੀਜਾ, ਚੌਥਾ, ਪੰਜਵਾਂ ਸਹਾਇਕ ਨਹੀਂ ਆਉਂਦਾ, ਬਲਕਿ ਬਾਧਕ ਹੀ ਬਣਦਾ ਹੈ। ਤਨਹਾਈ ਚਾਹੀਦੀ ਹੈ, ਇਕਾਂਤ ਚਾਹੀਦਾ ਹੈ। ਰਹੇ ਇਕਾਂਤ ਏਕੋ ਮਨ ਵਸਿਆ, ਆਸਾ ਮਾਏ ਨਿਰਾਸੋ। ਜੋ ਸਮਾਜ ਨਾਲ ਸੰਘਰਸ਼ ਕਰਦਾ ਹੈ, ਇਹਨੂੰ ਦੂਜੇ ਤੀਜੇ ਦੀ ਲੋੜ ਆਉਂਦੀ ਹੈ। ਜੋ ਕਾਨੂੰਨ ਨਾਲ ਸੰਘਰਸ਼ ਕਰਦਾ ਹੈ, ਸੰਸਾਰ ਨਾਲ ਸੰਘਰਸ਼ ਕਰਦਾ ਹੈ, ਇਹ ਆਪਣਾ ਸੰਗਠਨ ਬਣਾ ਲੈਂਦਾ ਹੈ, ਆਪਣੀ ਜਮਾਤ ਬਣਾ ਲੈਂਦਾ ਹੈ, ਗਰੋਹ ਬਣਾ ਲੈਂਦਾ ਹੈ। ਪਰ ਇੱਕ ਗੱਲ ਸੱਚਾਈ ਹੈ, ਦੁਸ਼ਟਾਂ ਦੇ ਗਰੋਹ ਹੋਏ ਨੇ, ਸੰਤਾਂ ਦੇ ਸੰਗਠਨ ਨਹੀਂ ਹੋਏ, ਅਵਤਾਰਾਂ ਦੇ ਸੰਗਠਨ ਨਹੀਂ ਹੋਏ, ਪਰਮ ਪੁਰਖਾਂ ਦੇ ਸੰਗਠਨ ਨਹੀਂ ਹੋਏ। ਇਕੱਲੀ ਜ਼ਿੰਦਗੀ, ਤਨਹਾ ਜ਼ਿੰਦਗੀ। ਇਸ ਵਾਸਤੇ ਮੈਂ ਅਕਸਰ ਕਹਿੰਦਾ ਹੁੰਦਾ, ਕੋਈ ਦੇਸ਼ ਪੂਰਨ ਤੌਰ ਤੇ ਰਾਜਨੀਤਿਕ ਹੋ ਸਕਦਾ ਹੈ, ਪਰ ਕੋਈ ਦੇਸ਼ ਪੂਰਨ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਕੋਈ ਦੇਸ਼ ਪੂਰਨ ਤੌਰ ਤੇ ਧਨਵਾਨ ਹੋ ਸਕਦਾ ਹੈ, ਪਰ ਕੋਈ ਦੇਸ਼ ਮੁਕੰਮਲ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਔਰ ਕੋਈ ਦੇਸ਼ ਮੁਕੰਮਲ ਤੌਰ ਤੇ ਸਮਾਜਿਕ ਹੋ ਸਕਦਾ ਹੈ, ਕੋਈ ਦੇਸ਼ ਪੂਰਨ ਤੌਰ ਤੇ, ਵਿਆਪਕ ਤੌਰ ਤੇ ਧਾਰਮਿਕ ਨਹੀਂ ਹੋ ਸਕਦਾ। ਦੇਸ਼ ਦੀ

0: गल छड़ो, कोई पूरे दा पूरा प्रांत भी धार्मिक नहीं हो सकता, कोई पूरी दी पूरी कौम भी धार्मिक नहीं हो सकती। ते कौम दी गल बहुत वड्डी है, कोई पूरे दा पूरा परिवार भी धार्मिक नहीं आउंदा। ऐसा देखण विच आया है, बड़े बड़े अवतारी पुरुषां दे घर विच परिवार विच भी बहुत वड्डे अधार्मिक पुरुष पैदा होए। कंस अधार्मिक है, पर वक्त दे अवतारी पुरुष, द्वापर युग दे अवतारी पुरुष श्री कृष्ण दे ओ मामा ने। लेकिन समय दा अधार्मिक पुरुष प्रहलाद दे पिता ने हरनाकश, अधार्मिक पुरुष धन गुरु अर्जन देव जी महाराज दे वड्डे भराता ने बाबा पृथ्वी चंद गुरमत तो बिल्कुल उल्ट, गुरु अर्जन देव जी दे विरोधी, सच दे विरोधी, कोमल हुनरां दे विरोधी, धर्म दे विरोधी, पूरे दा पूरा परिवार भी धार्मिक होवे, इतिहास दे च ऐसा देखण नूं नहीं मिलदा। मीरा धार्मिक है, उसका पति नहीं है। सुकरात धार्मिक है, उसकी पत्नी नहीं है। पर हां, पति धनवान है, पत्नी धनवान है, पिता धनवान है, पुत्र धनवान है, सारा परिवार धनवान हो सकता है, सारी कौम धनवान हो सकती है। जैसे कहते ने रूहे जमीन जिथे जिथे यहूदी वस रहे ने धनवान ने, चोटी दे धनवान ने। तो कोई उम्मत पूरी दी पूरी धनवान हो सकती है, गुणवान हो सकती है। कोई देश पूरे दा पूरा संपन्न हो सकता है, शक्तिशाली हो सकता है, धनवान हो सकता है। रूहे जमीन ते अज तक एक घाट बनी हुई है, कोई पूरे दा पूरा देश धार्मिक नहीं होया, कोई पूरे दा पूरा परिवार धार्मिक नहीं होया। धर्म व्यक्तिगत है, निजी है। प्यो नूं धन मिल जांदा है तो समझ लो पुत्र नूं मिल गया है, पर पिता समाधि लीन हो गया है, लाजमी नहीं पुत्र समाधि लीन होवेगा। पुत्र समाधि लीन हो गया है तो हुण लाजमी नहीं कहे परम आनंद पिता दी झोली दे च वी जो है पै जाएगा। तो ए निजी है, और यही कारण है कि मन नाल जद कोई संघर्ष करन नूं चलदा है तो पिता सहायक नहीं आउंदा, ना पत्नी सहायक बनदी है, ना भरा सहायक बनदा है, ना पुत्र सहायक बनदे, बन ही नहीं सकदे। अंदर दी दुनिया विच ए सारा परिवार, ए कौम, ए देश प्रवेश ही नहीं कर सकदा। मन नाल संघर्ष कल्यां करना पेगा। इस वास्ते सत्तवादियां दे टोले नहीं आउंदे, डाकुआं दे टोले आउंदे ने, दुष्टां दे ग्रोह हुंदे ने, चोरां दे ग्रोह हुंदे ने, संतां दे नहीं। तनहा कल्ले टावां टावां कहिंदे ने, चंदन तर न बन बन साधना पुर पुर माए। हर जंगल विच चंदन दा वृक्ष नहीं है, हर गांव विच हर शहर विच कोई पूर्ण संत नहीं है। किधरे किधरे जंगल विच चंदन है, किसे किसे शहर विच कोई एक अद संत है, बैठा है, अपने मन नाल संघर्ष करके परम आनंद दी प्राप्ति विच लीन है, परमात्मा तक पहुंचण दी जो है कोशिश विच लीन है। तो जिहड़े जिहड़े लोग मन नाल संघर्ष ना कर सके, वो संसार नाल संघर्ष करन नूं तत्पर हो गए, और उन्हां लई समा मददगार बनिया। रात दी तारीकी, रात दी तारीकी तो जो डर पैदा हो गया, जो खौफ पैदा हो गया, दरअसल रात खौफनाक नहीं है। रात दी तारीकी विच डाकू, दुराचारी, चोर उस तारीकी दा लाभ उठा के अपना काम करदे ने। यही कारण है रात डरावनी बन गई, रात भयानक बन गई। रात दी तनहाई विच किसे एक पासे जाना कोमल लोगां लई औखा हो गया, कठिन हो गया। क्यों? रात दी तारीकी दे चोरां दे ग्रोह हो सकदे ने, डाकुआं दे ग्रोह हो सकदे ने, दुराचारियां दे ग्रोह हो सकदे ने। रात भयानक हो गई, रात डरावनी हो गई। जिन्हां जिन्हां ने भी समाज नाल संघर्ष कीता, कानून नाल संघर्ष कीता और दुनिया नूं दुखद कीता, उन्हां ने रात दी तारीकी नूं वरत्या। जिन्हां ने अपने मन नाल संघर्ष कीता ते परम आनंद दी प्राप्ति कीती, उन्हां ने ਅੰਮ੍ਰਿਤ ਵੇਲੇ ਤੋਂ ਮਦਦ ਲਈ, ਸੁਬਾਹ ਤੋਂ ਮਦਦ ਲਈ, ਅੱਲਾ ਦੀ ਸੁਬਾਹ, ਬ੍ਰਹਮ ਮਹੂਰਤ ਤੋਂ ਮਦਦ ਲਈ, ਅੰਮ੍ਰਿਤ ਵੇਲੇ ਤੋਂ ਮਦਦ ਲਈ। ਔਰ ਵਾਕਈ ਉਸ ਸਮੇਂ ਨੇ ਮਦਦ ਕੀਤੀ, ਬੜੀ ਭਾਰੀ ਮਦਦ ਕੀਤੀ, ਔਰ ਬਹੁਤ ਵੱਡੀ ਸੌਗਾਤ ਉਸ ਪੁਰਸ਼ ਦੀ ਝੋਲੀ ਚ ਪਾ ਦਿੱਤੀ। ਉਸ ਸਮੇਂ ਨੇ ਸਹਾਇਕ ਬਣ ਕੇ, ਮਦਦਗਾਰ ਕਰਕੇ ਬਣ ਕੇ, ਤਾਂ ਹੋਇਆ ਕਿ ਜੀਵਨ ਅੰਮ੍ਰਿਤਮਈ ਹੋ ਗਿਆ, ਬੋਲ ਅੰਮ੍ਰਿਤਮਈ ਹੋ ਗਏ, ਦ੍ਰਿਸ਼ਟੀ ਅੰਮ੍ਰਿਤਮਈ ਹੋ ਗਈ। ਅੰਮ੍ਰਿਤ ਵੇਲੇ ਨੇ ਰੋਮ ਰੋਮ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਦ੍ਰਿਸ਼ਟੀ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਸਰੋਤ ਨੂੰ ਅੰਮ੍ਰਿਤ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਰਸਨਾ ਨੂੰ ਅੰਮ੍ਰਿਤਮਈ ਕਰ ਦਿੱਤਾ, ਅੰਮ੍ਰਿਤ ਵੇਲੇ ਨੇ ਦਿਲ ਦਿਮਾਗ ਨੂੰ ਅੰਮ੍ਰਿਤਮਈ ਕਰ ਦਿੱਤਾ। ਸੋਚਣੀ ਅੰਮ੍ਰਿਤਮਈ ਹੋ ਗਈ, ਬੋਲਣੀ ਅੰਮ੍ਰਿਤਮਈ ਹੋ ਗਈ, ਵੇਖਣੀ ਅੰਮ੍ਰਿਤਮਈ ਹੋ ਗਈ। ਭਾਵੇਂ ਪ੍ਰਭੂ ਚਿੰਤਨ ਨਾਲ ਇਹ ਸਭ ਕੁਝ ਹੋਇਆ, ਪਰ ਮਦਦ ਅੰਮ੍ਰਿਤ ਵੇਲੇ ਦੀ, ਬ੍ਰਹਮ ਮਹੂਰਤ ਦੀ, ਅਲਲ ਸੁਭਾਅ ਦੀ। ਕਿੰਨੇ ਖੁਸ਼ਕਿਸਮਤ ਲੋਕ ਨੇ ਉਹ ਜੋ ਇਸ ਸਮੇਂ ਤੋਂ ਲਾਭ ਉਠਾ ਕੇ ਆਪਣੇ ਮਨ ਨਾਲ ਸੰਘਰਸ਼ ਕਰਨ ਨੂੰ ਜੁਟ ਪੈਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਾਂ ਸੰਸਾਰਿਕ ਕਾਮਨਾ ਮਨ ਵਿੱਚ ਰੱਖਣ ਵਾਲੇ ਕਿਸੇ ਵਕਤ ਵੀ ਇਬਾਦਤ ਕਰ ਸਕਦੇ ਨੇ, ਉਹਨਾਂ ਦਾ ਆਪਣੇ ਮਨ ਨਾਲ ਸੰਘਰਸ਼ ਨਹੀਂ ਆਉਂਦਾ, ਬਲਕਿ ਪ੍ਰਭੂ ਦੇ ਕੋਲੋਂ ਕੋਈ ਮੰਗ ਆਉਂਦੀ ਹੈ, ਕੋਈ ਚਾਹਤ ਆਉਂਦੀ ਹੈ। ਉਹ ਚਾਹਤ ਆਪਣੀ ਸ਼ਕਤੀ ਨਾਲ, ਆਪਣੇ ਪਰਿਵਾਰਕ ਬਲ ਨਾਲ ਉਸ ਵਸਤੂ ਨੂੰ ਪਾ ਨਹੀਂ ਸਕਦੇ, ਤਾਂ ਪ੍ਰਾਰਥਨਾ ਦੇ ਅੱਗੋਂ, ਪਰਮਾਤਮਾ ਦੇ ਅੱਗੋਂ ਪ੍ਰਾਰਥਨਾ ਹੈ। ਕਹਿੰਦੇ ਨੇ ਜਦ ਵੀ ਮਨੁੱਖ ਅਸਫਲ ਹੋ ਜਾਏ, ਔਰ ਸਫਲਤਾ ਉਸ ਨੂੰ ਬਹੁਤ ਕੋਸੋਂ ਦੂਰ ਦਿਖਾਈ ਦੇਵੇ, ਔਰ ਆਪਣਾ ਬਲ ਕੰਮ ਕਰਦਾ ਜਾਂ ਨਾ ਦਿਖਾਈ ਦੇਵੇ, ਤਾਂ ਫਿਰ ਉਹ ਈਸ਼ਵਰ ਦੇ ਅੱਗੋਂ ਹੱਥ ਜੋੜਦਾ ਹੈ, ਹੇ ਪਰਿਪੂਰਨ ਪਰਮਾਤਮਾ ਤੂੰ ਮੇਰੀ ਇਹ ਇੱਛਾ ਪੂਰੀ ਕਰ, ਤੂੰ ਮੇਰੀ ਇਹ ਇੱਛਾ ਪੂਰੀ ਕਰ। ਪਰ ਅੰਮ੍ਰਿਤ ਵੇਲੇ ਜੋ ਉੱਠ ਕੇ ਨਾਮ ਜਪ ਰਿਹਾ, ਉਹ ਪਰਮਾਤਮਾ ਨੂੰ ਇੰਜ ਨਹੀਂ ਕਹਿੰਦਾ ਮੇਰੀ ਇਹ ਇੱਛਾ ਪੂਰੀ ਕਰ, ਮੇਰੀ ਇਹ ਇੱਛਾ ਪੂਰੀ ਕਰ। ਉਹ ਇੰਜ ਕਹਿੰਦਾ ਹੇ ਪ੍ਰਭੂ ਜੋ ਤੇਰੀ ਇੱਛਾ ਹੋਵੇ ਉਸ ਵਿੱਚ ਮੈਂ ਰਾਜ਼ੀ ਹੋਵਾਂ, ਜੋ ਤੇਰੀ ਰਜ਼ਾ ਹੋਵੇ ਉਸ ਵਿੱਚ ਮੈਂ ਰਾਜ਼ੀ ਹੋਵਾਂ। ਬਸ ਇਹੀ ਫਰਕ ਹੈ ਇੱਕ ਸੱਚੇ ਇਬਾਦਤ ਗੁਜ਼ਾਰ ਮਨੁੱਖ ਦੇ ਔਰ ਇੱਕ ਦੁਨੀਆਦਾਰ ਮਨੁੱਖ ਦੇ ਚ, ਇਹ ਫਰਕ ਹੈ। ਇੱਕ ਕਹਿ ਰਿਹਾ ਹੇ ਪ੍ਰਭੂ ਮੈਂ ਸਜਦਾ ਕਰ ਰਿਹਾ, ਮੈਂ ਜੋਦੜੀ ਕਰ ਰਿਹਾ, ਮੈਂ ਤੇਰੀ ਇਬਾਦਤ ਕਰ ਰਿਹਾ, ਤੂੰ ਮੇਰੀ ਇਹ ਇੱਛਾ ਪੂਰੀ ਕਰ, ਤੂੰ ਮੇਰੀ ਇਹ ਕਾਮਨਾ ਪੂਰੀ ਕਰ, ਤੂੰ ਮੇਰੀ ਇਹ ਕਾਮਨਾ ਪੂਰੀ ਕਰ। ਕਰੀਬਨ ਕਰੀਬਨ ਅਸੀਂ ਦੇਖਦੇ ਹਾਂ ਇੱਕ ਪਿਤਾ ਵੀ ਸਿਆਣਾ ਹੈ, ਕਿਸ 2-3 ਸਾਲ ਦੇ ਬੱਚੇ ਦੀ ਲੋੜ ਕੀ ਹੈ, 1 ਸਾਲ ਦੇ ਬੱਚੇ ਦੀ ਲੋੜ ਕੀ ਹੈ। ਅਗਰ ਮਾਂ ਨੂੰ ਪਤਾ ਹੀ ਨਹੀਂ, ਪਿਓ ਨੂੰ ਪਤਾ ਹੀ ਨਹੀਂ, ਤਾਂ ਸ਼ਾਇਦ ਇਹ ਮਾਂ ਬਾਪ ਐਵੇਂ ਬਣ ਗਏ ਨੇ, ਇਹ ਮਾਂ ਬਾਪ ਹੈ ਨਹੀਂ। ਇਸ 2-3 ਸਾਲ ਦੇ ਮਾਸੂਮ ਬੱਚੇ ਦੀ ਵਾਸਤਵਿਕ ਲੋੜਾਂ ਕੀ ਨੇ ਮਾਂ ਸਮਝਦੀ ਹੈ, ਪਿਓ ਸਮਝਦਾ ਹੈ, ਔਰ ਇਸ ਬੱਚੇ ਨੂੰ ਮੰਗ ਨਹੀਂ ਕਰਨੀ ਪੈਂਦੀ, ਕਿਉਂਕਿ ਅਜੇ ਵਿਚਾਰਾ ਮੰਗਣ ਜੋਗਾ ਵੀ ਨਹੀਂ, ਮਾਂ ਪੂਰੀ ਕਰਦੀ ਹੈ ਉਸਦੀ ਮੰਗਾਂ ਨੂੰ। ਪਿਤਾ ਪੂਰਾ ਕਰ ਰਿਹਾ ਉਸਦੀ ਜੋ ਹੈ ਲੋੜਾਂ ਨੂੰ। ਜਗਤ ਪਿਤਾ ਪਰਮਾਤਮਾ ਨੂੰ ਕਿਆ ਵਾਕਈ ਨਹੀਂ ਪਤਾ ਕਿ ਸਾਡੀ ਲੋੜਾਂ ਕੀ ਨੇ, ਸਾਡੀ ਚਾਹਤ ਕੀ ਹੈ, ਔਰ ਸਮੇਂ ਦੇ ਮੁਤਾਬਕ, ਉਮਰ ਦੇ ਮੁਤਾਬਕ, ਜੀਵਨ ਦੇ ਮੁਤਾਬਕ ਸਾਡੀਆਂ ਲੋੜਾਂ ਕੀ ਹੋ ਸਕਦੀਆਂ ਨੇ? ਅਗਰ ਇਹ ਸਭ ਕੁਝ ਪਰਮਾਤਮਾ ਨੂੰ ਪਤਾ ਹੀ ਨਹੀਂ, ਤਾਂ ਜੈਸੇ ਉਹ ਪਿਤਾ ਪਿਤਾ ਨਹੀਂ ਕਹਿਲਾ ਸਕਦਾ ਜੋ 2-3 ਸਾਲ ਦੇ ਬੱਚੇ ਦੀਆਂ ਲੋੜਾਂ ਨੂੰ ਨਹੀਂ ਸਮਝਦਾ, ਉਹ ਪਰਮਾਤਮਾ ਵੀ ਕੈਸਾ ਪਰਮਾਤਮਾ ਹੋਵੇਗਾ? ਔਰ ਕਿਉਂ ਕਰ ਉਸ ਨੂੰ ਪਰਮਾਤਮਾ ਆਖਿਆ ਜਾਏ ਜਿਸ ਨੂੰ ਜੀਵਾਂ ਦੀ ਲੋੜਾਂ ਦਾ ਹੀ ਨਾ ਪਤਾ ਹੋਵੇ? ਦਰਅਸਲ ਸਭ ਦੀਆਂ ਲੋੜਾਂ ਦਾ ਉਸ ਨੂੰ ਪਤਾ ਹੈ, ਸਭ ਦਾ ਉਸ ਨੂੰ ਪਤਾ ਹੈ, ਔਰ ਸਭ ਦੀ ਝੋਲੀ ਚ ਲੋੜਾਂ ਦੇ ਮੁਤਾਬਕ, ਉਸਦੀ ਲੋੜਾਂ ਦੇ ਮੁਤਾਬਕ ਉਹ ਵਸਤੂਆਂ ਪਾਉਂਦਾ ਹੈ। ਔਰ ਇਹ ਗੁਰੂ ਨਾਨਕ ਦੀ ਸੋਚਣੀ ਬੜੀ ਅਜ਼ੀਮ, ਵਾਕਈ ਉਹ ਕਿਸੇ ਦੀ ਝੋਲੀ ਚ ਦੁੱਖ ਵੀ ਪਾਉਂਦਾ, ਇਹ ਦੁੱਖ ਉਸਦੀ ਲੋੜ ਆਉਂਦੀ, ਉਸ ਤੋਂ ਬਿਨਾਂ ਉਹ ਸੰਭਲੇਗਾ ਨਹੀਂ, ਉਸ ਤੋਂ ਬਿਨਾਂ ਸ਼ਾਇਦ ਉਹ ਸੁਚੇਤ ਨਾ ਹੋ ਸਕੇ, ਉਸ ਤੋਂ ਬਿਨਾਂ ਸ਼ਾਇਦ ਉਸਦੇ ਕਦਮ ਸਹੀ ਮਾਰਗ ਤੇ ਜੋ ਹੈ ਨਾ ਹੋ ਸਕਣ। ਇਸ ਵਾਸਤੇ ਆਤਮ ਚਿੰਤਨ ਕਰਨ ਵਾਲੇ ਪੁਰਸ਼ਾਂ ਦੀ ਬਹੁਤ ਪੁਰਾਣੇ ਸਮੇਂ ਤੋਂ ਇਹ ਸੂਝ ਸਮਝ ਬਣੀ ਕਿ ਹੇ ਪਰਿਪੂਰਨ ਪਰਮਾਤਮਾ ਜੋ ਤੇਰੀ ਇੱਛਾ ਹੈ ਉਹ ਪੂਰੀ ਹੋਵੇ। ਮਨ ਨਾਲ ਸੰਘਰਸ਼ ਕਰਦੇ ਹੋਇਆਂ ਪਹਿਲੀ ਅਵਸਥਾ ਉਹਨਾਂ ਦੀ ਇਹ ਬਣਦੀ ਹੈ, ਅਗਰ ਵਾਕਈ ਉਹਨਾਂ ਨੂੰ ਜਿੱਤ ਪ੍ਰਾਪਤ ਹੋ ਰਹੀ ਹੈ ਤੇ ਮੈਂ ਫਿਰ ਅਰਜ਼ ਕਰਾਂ, ਮਨ ਨਾਲ ਸੰਘਰਸ਼ ਕੀ ਹੈ? ਲੋਭ ਨਾਲ ਸੰਘਰਸ਼। मन नाल संघर्ष की है काम नाल संघर्ष, मन नाल संघर्ष की है हंकार नाल संघर्ष। पत्थर नाल सिर मार के उदे सुराख कर देना, रस्ता बना देना आसान है, अहंकार नाल सिर टकरा के ते अहंकार नू चिकना चूर करना कठिन है, औखा है। अहंकार नू चूर करके जिन्हां ने निरंकार दा मार्ग बनाया, लोभ नू मिट्टी दे च मिला के जिन्हां ने संतोख दा दीवा जलाया, काम नू शांत करके जिन्हां ने अपने अंदर राम नू प्रगट कीता, ए बहुत वड्डे महाबली लोग ने। जिन मिल मारे पंच सूर वीर, ऐसो कौन बली रे। कौन है ऐसा व्यापक महाबली जो इन्हां पंजां नाल संघर्ष करके जित नू जो है प्राप्त होया होवे। तो जद कोई काम नू जित लैंदा है राममई हो जांदा है, लोभ नू जित लैंदा है संतोखमई हो जांदा है, हंकार नू जित लैंदा है निरंकार दी शक्ल सूरत जो है धारण कर लैंदा है, ऐसा संघर्ष उस नू महान बना देंदा है, अति जो है उत्तम बना देंदा है। तो मार्ग जिंदगी विच ए दो ने। अक्सर ऐसा देखिया जांदा है जैसे पानी निवाण दी तरफ अपने आप चलदा है, मनुख खड दी तरफ निवाण दी तरफ अपने आप चल पैंदा है। किसे सहारे दी लोड़ नहीं, किसे सहायक दी लोड़ नहीं, किसे मददगार दी लोड़ नहीं, जीवन दा वेग अपने आप निवाण दी तरफ जांदा है। पर जीवन नू बुलंदियां ते ले जाना है, चढ़ाइयां ते ले जाना है, सहारे दी लोड़ है, आसरा चाहिए है। एक समय दा आसरा, वक्त दा आसरा, एक प्रभु दा आसरा, परमात्मा दा आसरा। एक अमृत वेले जागना ते एक परमात्मा दा आसरा मिल सके अरदास। जोदड़ी तिसे अगे नानका खले कीजे अरदास, खड़े होके उस दे अगों तू अरदास कर, जोदड़ी कर हे प्रभु अवर पंच हम एक जना, क्यों राखें घर बार मना, हे प्रभु ओ पंज ने मैं कल्ला, तू मेरा सहायक बन, तू मेरे नाल हो ता मैं इन्हां पंजां नाल मत्था मार सकदा, मैं कल्या नहीं। इस वास्ते कहिंदे ने कीती होई बंदगी ओ सफल समझ लो अगर अंदरों अरदास पैदा हो गई। ए तीन पड़ाव ने प्रयास अरदास प्रसाद। प्रथम ते प्रयास ही है मन नाल संघर्ष करन दा, अमृत वेले उठना है, जप है तप है सत्संग है बाणी दा पाठ है सतपुरशां दी सोबस्त है, ए प्रयास है। लेकिन ए प्रयास लंबे समय तक चलदा रहे ते प्राप्ति कुछ भी ना होवे तो कहिंदे ऐसी हालत विच अंदरों अरदास पैदा होंदी। मेरा प्रयास अगर मैनू सफलता दिला सकदा है अध्यात्मक तो फिर परमात्मा दा मुल पै गया, मेरा प्रयास ईश्वर दा मुल है। इतना मैं प्रयास करांगा तो परमात्मा दी प्राप्ति हो जाएगी? नहीं। जद भी किसे नू परमात्मा मिले है परम आनंद मिले है, जगत दे तमाम श्रेष्ठ पुरुषां ने कहा है वो मिले है प्रसाद है, प्रसाद बख्शिश है, रहमत है। साडा प्रयास कुछ भी नहीं, उदा प्रसाद है, उदी बख्शिश है। इदी बैरूनी रूपरेखा गुरु घर विच बड़ी सोहनी देखण नू मिलदी है। पहले कथा कीर्तन दा सुनना है, सेवा करनी है, दान पुन करना है, ये सारे दा सारा प्रयास है। ये फिर प्रयास ले जांदा है अरदास तक, और अरदास तो बाद की है हत्थां च पै जांदा है प्रसाद। प्रसाद तो बाद फिर कुछ नहीं, प्रसाद लेके जाओ अपने घर नू। प्रसाद अखी है, प्रसाद दे अखरी अर्थ बख्शिश रहमत। जद भी कोई समाधि लीन होया है, जद भी किसी दी जिंदगी दे च मिठास भरी है, उसने यही आख्या है प्रसाद बख्शिश रहमत। तो पहले ते प्रयास है, उद्यम है। और जब मनुख थकदा है, टूटदा है, इस प्रयास दे सफलता नहीं मिलदी, अंदरों अरदास जागदी है, हे परिपूर्ण परमात्मा तू रहमत कर बख्शिश कर। जैसे ए अरदास निकलदी है जिंदगी च इको ही दफा निकलदी है, क्योंकि पूर्ण हो जांदी है बिरथी कदे ना हो वही जन की अरदास। रोम रोम उसका अमृत नाल भर जांदा है और वो कह उठदा है तेरा प्रसाद तव प्रसाद तव प्रसाद गुर प्रसाद गुर प्रसाद, हे गुरु ए तेरा प्रसाद है, तेरी बख्शिश है, हे प्रभु तव प्रसाद, یہ تیری رحمت ہے، تیری بخشش ہے۔ دھن نے او پرش جو سمے انسار امرت ویلے نو سمجھ کے اس وقت اٹھ بیٹھ دینے تے من نال سنگرش کرن لئی راضی ہو جاندے نے، واہگرو منتر دے جپ دوارا اپنے آپ نو ارداس تک لے جاندے نے تے پرماتما دے پرساد دے پاتر بن جاندے نے۔ سدگر اے پرساد ساریاں دی جھولی چ پاوے اور ساریاں دی زندگی نو امرتمئی بناوے۔
1: सतनाम करता पुरख निर्भव निर्वैर अकाल मूरति आजूनी सैभ गुरप्रसाद परिपूर्ण परमात्मा अनंत शक्तियां का मालिक है, अनंत कला धारणी है और अनंत गुण उस तो प्रगट होंगे। ਜਿਹੜਾ ਜਿਹੜਾ ਗੁਣ, ਜਿਹੜੀ ਜਿਹੜੀ ਕਲਾ ਔਰ ਜਿਹੜੀ ਜਿਹੜੀ ਸ਼ਕਤੀ ਦੀ ਝਲਕ ਭਗਤਾਂ ਦੀ ਦ੍ਰਿਸ਼ਟੀ ਵਿੱਚ ਪਈ, ਭਗਤਾਂ ਨੇ ਉਸੇ ਢੰਗ ਦੇ ਉਸ ਕਲਾ ਉਸ ਸ਼ਕਤੀ ਦੇ ਗੀਤ ਗਾਏ ਨੇ। ਵੇਦਾਂਤ ਆਚਾਰੀਆ ਵਿਆਸ ਦਾ ਤੇ ਕਹਿਣਾ ਹੈ ਕਿ ਜੈਸੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਵੈਸੀ ਹੀ ਸ੍ਰਿਸ਼ਟੀ ਹੋ ਜਾਂਦੀ ਹੈ। ਸੰਸਾਰ ਦਰਅਸਲ ਇੱਕ ਰੂਪ ਨਹੀਂ, ਜੈਸੀ ਜੈਸੀ ਮਨੁੱਖ ਦੀਆਂ ਨਜ਼ਰਾਂ ਨੇ ਵੈਸੇ ਵੈਸੇ ਸੰਸਾਰ ਦੇ ਨਜ਼ਾਰੇ ਨੇ। ਜੈਸੀ ਜੈਸੀ ਬੰਦੇ ਦੀ ਦ੍ਰਿਸ਼ਟੀ ਹੈ ਵੈਸੀ ਵੈਸੀ ਸ੍ਰਿਸ਼ਟੀ ਦਾ ਰੂਪ ਹੋ ਜਾਂਦਾ ਹੈ। ਇੱਕ ਖਿੜਿਆ ਹੋਇਆ ਗੁਲਾਬ ਦਾ ਫੁੱਲ ਉਸਨੂੰ ਇੱਕ ਬਿੱਲੀ ਵੇਖ ਰਹੀ ਹੈ, ਉਹਦੇ ਵੇਖਣ ਦਾ ਆਪਣਾ ਢੰਗ। ਪਰ ਉਸੇ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਕੁੱਤਾ ਵੇਖਦਾ ਹੈ ਤਾਂ ਉਹਦੀ ਦ੍ਰਿਸ਼ਟੀ ਆਪਣੀ ਹੈ। ਜੋ ਰੂਪ ਬਿੱਲੀ ਨੂੰ ਦਿਖਾਈ ਦੇ ਰਿਹਾ ਹੈ ਜ਼ਰੂਰੀ ਨਹੀਂ ਕਿ ਉਹੀ ਰੂਪ ਕੁੱਤੇ ਨੂੰ ਦਿਖਾਈ ਦੇ ਰਿਹਾ। ਉਸ ਖਿੜੇ ਹੋਏ ਗੁਲਾਬ ਦੇ ਫੁੱਲ ਨੂੰ ਜਦ ਇੱਕ ਬੱਕਰੀ ਵੇਖਦੀ ਹੈ ਤੇ ਕਈ ਦਫ਼ਾ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਇੱਕ ਘਾਸ ਹੀ ਦਿਖਾਈ ਦਿੰਦਾ ਹੈ, ਹੋਰ ਕੁਛ ਨਹੀਂ। ਉਸੇ ਫੁੱਲ ਨੂੰ ਇੱਕ ਸੱਪ ਵੇਖਦਾ ਹੈ, ਇੱਕ ਆਮ ਸਾਧਾਰਨ ਮਨੁੱਖ ਵੇਖਦਾ ਹੈ, ਉਹ ਕਿਸੇ ਹੋਰ ਢੰਗ ਨਾਲ ਵੇਖਦਾ ਹੈ। ਪਰ ਉਸੇ ਫੁੱਲ ਨੂੰ ਜਦ ਇੱਕ ਕਵੀ ਵੇਖਦਾ ਹੈ, ਸ਼ਾਇਰ ਵੇਖਦਾ ਹੈ, ਉਹ ਫੁੱਲ ਦੀ ਸੁੰਦਰਤਾ ਕੋਮਲਤਾ ਦੇ ਬਹੁਤ ਗਹਿਰੇ ਤਲ ਵਿੱਚ ਖੋ ਜਾਂਦਾ ਹੈ ਔਰ ਕਵੀ ਦੇ ਅੰਦਰੋਂ ਅਗੰਮੇ ਗੀਤ ਫੁੱਟ ਪੈਂਦਾ ਹੈ। ਫੁੱਲ ਤੇ ਉਹੀ ਹੈ ਪਰ ਵੇਖਣ ਵੇਖਣ ਦੀ ਦ੍ਰਿਸ਼ਟੀ ਵੱਖ ਹੋਣ ਕਰਕੇ ਫੁੱਲ ਦਾ ਰੂਪ ਵੀ ਵੱਖ ਹੋ ਜਾਂਦਾ ਹੈ। ਤੋ ਜਿਤਨੀਆਂ ਦ੍ਰਿਸ਼ਟੀਆਂ ਨੇ ਉਤਨੀਆਂ ਹੀ ਸ੍ਰਿਸ਼ਟੀਆਂ ਨੇ, ਜਿਤਨੀਆਂ ਨਜ਼ਰਾਂ ਨੇ ਉਤਨੇ ਹੀ ਨਜ਼ਾਰੇ ਨੇ। ਜੇ ਸ੍ਰਿਸ਼ਟੀ ਦੇ ਅਨੇਕਾਂ ਰੂਪ ਹੋ ਸਕਦੇ ਨੇ ਤੋ ਤੱਕਣੀ ਵੱਖ ਵੱਖ ਹੋਣ ਦੇ ਨਾਤੇ ਪਰਮਾਤਮਾ ਦੇ ਵੀ ਵੱਖ ਵੱਖ ਰੂਪ ਭਗਤਾਂ ਦੇ ਸਾਹਮਣੇ ਆਏ ਤੇ ਭਗਤਾਂ ਨੇ ਪਰਮਾਤਮਾ ਦੇ ਵੱਖ ਵੱਖ ਰੂਪਾਂ ਦੀ ਚਰਚਾ ਕੀਤੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਇਹ ਕਥਨੀਆਂ ਇਤਨੀਆਂ ਨੇ ਵੱਖ ਵੱਖ ਰੂਪਾਂ ਦੇ ਜਿਨ੍ਹਾਂ ਨੂੰ ਪੂਰਨ ਰੂਪ ਦੇ ਵਿੱਚ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਤਰ੍ਹਾਂ ਦੇ ਕਥਾਕਾਰਾਂ ਨੇ ਕਰੋੜਾਂ ਤਰ੍ਹਾਂ ਦੀਆਂ ਕਥਨੀਆਂ ਕਰੋੜਾਂ ਵਾਰ ਕੀਤੀਆਂ, ਲੇਕਿਨ ਹੇ ਈਸ਼ਵਰ ਤੇਰੀ ਕਥਾ ਅਜੇ ਮੁੱਕੀ ਨਹੀਂ, ਖਤਮ ਨਹੀਂ ਹੋਈ। ਕਥਾ ਕਰਨ ਵਾਲਾ ਤੇ ਖਤਮ ਹੋ ਜਾਂਦਾ ਹੈ ਲੇਕਿਨ ਤੇਰੀ ਗੱਲ ਮੁੱਕਦੀ ਨਹੀਂ, ਤੇਰੀ ਕਥਾ ਮੁੱਕਦੀ ਨਹੀਂ, ਕਿਉਂਕਿ ਤੂੰ ਅਨੰਤ ਗੁਣਾ ਅਨੰਤ ਕਲਾ ਤੇ ਅਨੰਤ ਸ਼ਕਤੀਆਂ ਦਾ ਮਾਲਕ ਹੈ। ਪਰਿਪੂਰਨ ਪ੍ਰਮਾਤਮਾ ਦੀ ਜਿਹੜੀ ਜਿਹੜੀ ਸ਼ਕਤੀ ਜਿਹੜੀ ਜਿਹੜੀ ਕਲਾ ਔਰ ਜਿਹੜਾ ਜਿਹੜਾ ਗੁਣ ਸਾਹਮਣੇ ਆਇਆ ਹੈ ਭਗਤਾਂ ਨੇ ਉਸਦਾ ਬੜੇ ਸੁੰਦਰ ਢੰਗ ਨਾਲ ਵਰਣਨ ਕੀਤਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜਪਜੀ ਸਾਹਿਬ ਦੀ ਉਚਾਰਨ ਕੀਤੀ ਸਤੋਰੀ ਵਿੱਚ ਉਹਨਾਂ ਕੁਛ ਇੱਕ ਦ੍ਰਿਸ਼ਟੀਆਂ ਦਾ ਜ਼ਿਕਰ ਕੀਤਾ ਹੈ। ਗਾਵੇ ਕੋਲ ਤਾਣ ਵਾਹ ਕਿਸੇ ਤਾਣ, ਜੇ ਕਿਸੇ ਕੋਲ ਸਮਝਣ ਦਾ ਤਾਣ ਹੈ ਕਥਨ ਕਰਨ ਦਾ ਤਾਣ ਹੈ ਤਾਂ ਉਹ ਕਹਿ ਰਿਹਾ ਹੈ ਹੇ ਪ੍ਰਮਾਤਮਾ ਤੂੰ ਇੱਕ ਤਾਣ ਹੈ ਤੂੰ ਇੱਕ ਸ਼ਕਤੀ ਹੈ ਪਰ ਇਹ ਸ਼ਕਤੀ ਕਿਤਨੀ ਹੈ ਕੇਤਾ ਆਣ ਸਵਾਲੇ ਰੂਪ ਸਾਹਿਬ ਕਹਿੰਦੇ ਇਹ ਸ਼ਕਤੀ ਕਿਤਨੀ ਹੈ ਅੰਦਾਜ਼ੇ ਤੋਂ ਪਰੇ ਕਿਸ ਦੇ ਕੋਲ ਇਹ ਕੁਵਤ ਹੈ ਕਿਸ ਦੇ ਕੋਲ ਇਹ ਸ਼ਕਤੀ ਹੈ ਕਿ ਉਸ ਸ਼ਕਤੀ ਨੂੰ ਨਾਪ ਸਕੇ ਤੋਲ ਸਕੇ ਗਿਣ ਸਕੇ ਕਿਉਂਕਿ ਬੰਦੇ ਕੋਲ ਪੈਮਾਨੇ ਤਿੰਨ ਨੇ ਕੁਛ ਵਸਤੂਆਂ ਐਸੀਆਂ ਨੇ ਜਿਨ੍ਹਾਂ ਨੂੰ ਬੰਦਾ ਤੋਲ ਕੇ ਅੰਦਾਜ਼ਾ ਲਾ ਲੈਂਦਾ ਹੈ ਇਤਨੀ ਹੈ ਕੁਛ ਐਸਾ ਹੈ ਜਿਸ ਨੂੰ ਗਿਣਨਾ ਪੈਂਦਾ ਹੈ ਤੇ ਕੁਛ ਐਸਾ ਹੈ ਜਿਸ ਨੂੰ ਨਾਪਣਾ ਪੈਂਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੇ ਪ੍ਰਮਾਤਮਾ ਤੂੰ ਨਾਪਿਆ ਨਹੀਂ ਜਾ ਸਕਦਾ ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਜੋ ਤੇਰਾ ਚੀਰਾ ਜੋ ਤੇਰਾ ਚੋਲਾ ਹੈ ਇਹ ਨਾਪ ਤੋਲ ਵਿਚ ਨਹੀਂ ਆਉਂਦਾ ਜੋ ਤੇਰੇ ਗੁਣ ਨੇ ਉਹ ਗਿਣਤੀ ਵਿਚ ਨਹੀਂ ਆਉਂਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਔਰ ਜਿਤਨਾ ਕਿ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ ਅਤੁਲ ਕਿਉਂ ਤੋਲਿਆ ਜਾਏ ਤੂੰ ਜਿਹੜਾ ਤੋਲਿਆ ਨਾ ਜਾ ਸਕੇ ਗਿਣਿਆ ਨਾ ਜਾ ਸਕੇ ਨਾਪਿਆ ਨਾ ਜਾ ਸਕੇ ਉਹ ਅਸੀਮ ਹੈ ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿਚ ਆ ਜਾਏ ਜੋ ਸਾਡੇ ਨਾਪ ਵਿਚ ਆ ਜਾਏ ਜੋ ਸਾਡੀ ਗਿਣਤੀ ਵਿਚ ਆ ਜਾਏ ਉਹ ਸਾਡੀ ਪਕੜ ਵਿਚ ਆ ਗਏ ਉਹ ਸਾਡੇ ਕੋਲ ਹੈ ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ ਜਿਸ ਨੂੰ ਅਸੀਂ ਤੋਲ ਲਿਆ ਜਿਸ ਨੂੰ ਅਸੀਂ ਨਾਪ ਲਿਆ ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ ਨਾ ਤੋਲਿਆ ਗਿਆ ਔਰ ਨਾ ਹੀ ਉਹਦੀ ਗਿਣਤੀ ਹੋ ਸਕੀ ਸਾਰਿਆਂ ਦਾ ਫਰਮਾਨ ਕੋਈ ਗਾ ਰਿਹਾ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ ਸਮਝਣ ਦੀ ਸ਼ਕਤੀ ਹੈ ਬੋਧਕ ਬਲ ਹੈ ਉਹ ਕਹਿ ਰਿਹਾ ਹੇ ਪ੍ਰਮਾਤਮਾ ਤੂੰ ਤੇ ਇੱਕ ਤਾਣ ਹੈ ਤੂੰ ਤੇ ਇੱਕ ਸ਼ਕਤੀ ਹੈ ਪਰਮ ਸ਼ਕਤੀ ਪਰ ਕਿੰਨੀ ਕੁ ਸ਼ਕਤੀ ਹੈ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਸਾਹਿਬ ਕਦਮ ਅਸੀਮ ਹੈ ਤਿੰਨ ਦ੍ਰਿਸ਼ਟੀਆਂ ਪ੍ਰਮਾਤਮਾ ਦੀਆਂ ਸਾਡੇ ਦੇਸ਼ ਵਿਚ ਪ੍ਰਧਾਨ ਰਹੀਆਂ ਨੇ ਸਿਰਮੌਰ ਰਹੀਆਂ ਨੇ ਉਹਨਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਵਿਸ਼ਨ ਮਹੇਸ਼ ਦੀ ਸਾਡੇ ਦੇਸ਼ ਵਿਚ ਸਨਾਤਨ ਮਤ ਪੁਰਾਣਾ ਮਤ ਜੋ ਈਸ਼ਵਰ ਦੀ ਬੰਦਗੀ ਕਰਦਾ ਹੈ ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ ਜਾਂ ਸ਼ੰਕਰ ਦੀ ਜਾਂ ਬ੍ਰਹਮੇ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸੰਸਾਰ ਦੇ ਸਾਹਮਣੇ ਰੱਖਿਆ ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ ਗਾਵੇ ਕੋ ਦਾਤ ਜਾਣੇ ਨਹੀਂ ਸਾਣ ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ ਜੋ ਕੁਛ ਸਾਡੇ ਕੋਲ ਹੈ ਇਹ ਸਾਨੂੰ ਦਾਨ ਵਿਚ ਮਿਲਿਆ ਇਹ ਤਨ ਦਾਨ ਵਿਚ ਮਿਲਿਆ ਇਹ ਮਨ ਦਾਨ ਵਿਚ ਮਿਲਿਆ ਇਹ ਇੰਦਰੇ ਦਾਨ ਵਿਚ ਮਿਲੇ ਦਿਮਾਗੀ ਸ਼ਕਤੀ ਸਾਨੂੰ ਦਾਨ ਵਿਚ ਮਿਲੀ ਹੈ ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿਚ ਮਿਲੀ ਹੈ ਹਰ ਬੰਦੇ ਨੂੰ ਇਹ ਤਨ ਮਾਂ ਬਾਪ ਬੋਧਕ ਬਲ ਇੰਦਰੇ ਕਰਮ ਇੰਦਰੇ ਗਿਆਨ ਇੰਦਰੇ ਸਭ ਦਾਨ ਵਿਚ ਮਿਲੇ ਨੇ ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ ਇਹ ਤਨ ਤੇ ਮਨ ਔਰ ਆਤਮਾ ਇਹ ਦਾਨ ਵਿਚ ਮਿਲੀ ਹੈ ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ ਕਿਉਂਕਿ ਤਨ ਹੀ ਨਾ ਹੋਵੇ ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ ਤਨ ਸਾਨੂੰ ਦਾਨ ਵਿਚ ਮਿਲਿਆ ਮਨ ਸਾਨੂੰ ਦਾਨ ਵਿਚ ਮਿਲਿਆ ਤਾਂ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ ਜਿਸ ਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ ਤਾਂ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ ਪਰਮਾਤਮਾ ਨੂੰ ਚੇਤੇ ਕਰੋ ਮਨ ਦੀ ਗਤੀ ਵੇਖੋ ਈਸ਼ਵਰ ਦਾ ਚਿੰਤਨ ਕਰੋ ਧੀਆਂ ਪੁੱਤਰਾਂ ਨੂੰ ਵੇਖੋ ਪ੍ਰਭੂ ਨੂੰ ਯਾਦ ਕਰੋ ਧਨ ਸੰਪਦਾ ਨੂੰ ਵੇਖੋ ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ ਉਸ ਨੂੰ ਯਾਦ ਕਰੋ ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ ਹੇ ਪ੍ਰਭੂ ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ ਮੇਰੀ ਆਪਣੀ ਹੋਵੇ ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਂ ਭਗਤ ਰਵਿਦਾਸ ਜੀ, ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਦੇ ਅਰਪਣ ਕਰਨਾ ਚਾਹੁੰਦਾ। ਤੋ ਹਿਰਦਾ ਰਾਮ ਕਹਿੰਦੇ ਨੇ, ਖਿਆਲ ਜਾਗਦਾ ਹੈ ਮੈਂ ਆਪਣਾ ਤਨ ਤੇਰੇ ਕਦਮਾਂ ਵਿਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਹੈ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ। ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿਚ ਭੇਟ ਕਰਾਂ, ਤੋ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਹੈ ਔਰ ਤੂੰ ਦਿੱਤਾ ਹੈ। ਤੇ ਤਨ ਤੇ ਮਨ ਦੇ ਆਸਰੇ ਤੇ ਜੋ ਮੈਂ ਕਮਾਇਆ ਧਨ, ਇਹ ਵੀ ਤੇਰੇ ਵਸੀਲਿਆਂ ਦੇ ਨਾਲ ਮਿਲਿਆ। ਅਗਰ ਵਸੀਲਾ ਹੀ ਤੂੰ ਨਾ ਬਣੇ, ਤਨ ਤੇ ਮਨ ਹੀ ਨਾ ਹੋਵੇ, ਤੋ ਧਨ ਕਿੱਥੋਂ ਕਮਾਇਆ ਜਾ ਸਕਦਾ? ਤੋ ਧਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਤਨ ਤੇ ਮਨ ਵੀ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਇਹ ਤੇ ਸਭ ਕੁਝ ਤੇਰਾ ਦਿੱਤਾ ਹੋਇਆ। ਦਰਅਸਲ ਪ੍ਰਭੂ ਵਸੀਲਾ ਨਾ ਬਣੇ ਤੋ ਸੰਸਾਰ ਵਿਚ ਤੇ ਕੁਛ ਵੀ ਮਨੁੱਖ ਨੂੰ ਨਹੀਂ ਪ੍ਰਾਪਤ ਹੋ ਸਕਦਾ, ਨਾ ਤਨ ਨਾ ਮਨ ਨਾ ਧਨ। ਵਸੀਲਾ ਹੀ ਪਰਮਾਤਮਾ ਹੈ, ਵਸਾਇਲ ਹੀ ਈਸ਼ਵਰ ਹੈ। ਇੱਕ ਉਰਦੂ ਦੇ ਸ਼ਾਇਰ ਦਾ ਕਹਿਣਾ ਹੈ, ਦੁਨੀਆ ਮੇ ਕੁਛ ਐਸੇ ਵੀ ਕਮਲ ਹੋਤੇ ਹੈ, ਖਿਲਤੇ ਨਹੀਂ ਪਰ ਵਕਤੇ ਉਜਲ ਹੋਤੇ ਹੈ, ਯੇ ਬਾਤ ਜੁਦਾ ਹੈ ਕਿ ਵੋ ਤਾਮੀਰ ਨਾ ਹੋ, ਹਰ ਸਹਿਨ ਮੇ ਕੁਛ ਤਾਜੇ ਮਹਿਲ ਹੋਤੇ ਹੈ। ਸ਼ਾਹਜਹਾਂ ਨੂੰ ਮੌਕਾ ਮਿਲ ਗਿਆ, ਵਸਾਇਲ ਮਿਲ ਗਏ, ਉਹਨੇ ਜ਼ਮੀਨ ਦਿੱਤੇ, ਤਾਜ ਮਹਿਲ ਖੜਾ ਕਰ ਦਿੱਤਾ। ਪਰ ਜਿਸ ਨੂੰ ਕੋਈ ਮੌਕੇ ਤੇ ਵਸਾਇਲ ਨਹੀਂ ਲੱਭਦੇ, ਉਹਦੀਆਂ ਹਸਰਤਾਂ ਅੰਦਰ ਹੀ ਰਹਿ ਜਾਂਦੀਆਂ। ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਉਹ ਤਾਜੇ ਮਹਿਲ ਤਾਮੀਰ ਨਹੀਂ ਕਰ ਸਕਦਾ। ਉਹ ਵੀ ਤਾਮੀਰ ਕਰ ਸਕਦਾ, ਹਰ ਮਨੁੱਖ ਤਾਮੀਰ ਕਰ ਸਕਦਾ ਅਗਰ ਉਸਨੂੰ ਮੌਕਾ ਤੇ ਉਸਨੂੰ ਵਸਾਇਲ ਮਿਲ ਜਾਣ। ਤੋ ਮੌਕਾ ਤੇ ਵਸੀਲੇ ਤੇ ਪ੍ਰਮਾਤਮਾ ਆਪ ਹੀ ਹੈ। ਇਸ ਵਾਸਤੇ ਹਿਰਦਾ ਰਾਮ ਕਹਿੰਦੇ ਨੇ, ਇਹ ਤਨ ਤੇ ਮਨ ਤੇ ਧਨ ਤੇਰੇ ਵਸੀਲਿਆਂ ਨਾਲ ਮਿਲਿਆ, ਤੂੰ ਦਿੱਤਾ ਮੈਨੂੰ, ਇਹ ਮੈਂ ਤੇਰੇ ਕਦਮਾਂ ਵਿਚ ਕੀ ਰੱਖਾਂ, ਕਿਉਂਕਿ ਮੈਂ ਚਾਹੁੰਦਾ ਕੋਈ ਆਪਣੀ ਚੀਜ਼ ਤੇਰੇ ਕਦਮਾਂ ਵਿਚ ਰੱਖਾਂ। ਤੋ ਤਨ ਮੇਰਾ ਨਹੀਂ, ਧਨ ਮੇਰਾ ਨਹੀਂ, ਮਨ ਮੇਰਾ ਨਹੀਂ। ਹਿਰਦਾ ਰਾਮ ਕਹਿੰਦੇ ਨੇ, ਹਾਂ ਕੁਛ ਮੇਰਾ ਵੀ ਹੈ, ਉਹ ਮੈਂ ਤੇਰੇ ਕਦਮਾਂ ਵਿਚ ਅਰਪਣ ਕਰਨਾ ਚਾਹੁੰਦਾ। ਤੋ ਉਹਨਾਂ ਦਾ ਫਰਮਾਨ ਹੈ, ਜੋ ਕੁਛ ਮੇਰਾ ਹੈ ਉਹ ਨੇ ਮੇਰੇ ਗੁਨਾਹ, ਮੇਰੀਆਂ ਭੁੱਲਾਂ, ਮੇਰੀਆਂ ਕਮਜ਼ੋਰੀਆਂ, ਇਹ ਪ੍ਰਮਾਤਮਾ ਜੀ ਤੂੰ ਕਬੂਲ ਕਰਨਾ ਚਾਹੇ ਮੈਂ ਤੇਰੇ ਕਦਮਾਂ ਵਿਚ ਰੱਖ ਦਿਆਂ, ਮੈਂ ਤੇਰੇ ਅੱਗੋਂ ਅਰਪਣ ਕਰ ਦਿਆਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਇੱਕ ਸੁੰਦਰ ਪੰਕਤੀ ਹੈ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਹੈ ਪ੍ਰਮਾਤਮਾ ਤੇਰੀ ਹੈ, ਚੱਲ ਰਹੀ ਪ੍ਰਾਣਾਂ ਦੀ ਹਰਕਤ ਇਹ ਤੇਰੀ ਹੈ, ਇਹਦੇ ਚ ਆਤਮ ਪ੍ਰਕਾਸ਼ ਤੇਰਾ ਹੈ, ਪਰ ਹੇ ਈਸ਼ਵਰ ਕੁਛ ਮੇਰਾ ਵੀ ਹੈ। ਤਨ ਮਨ ਸਵਾਸ ਤੇ ਆਤਮਾ ਜੇ ਪ੍ਰਮਾਤਮਾ ਦੇ ਹੀ ਨੇ ਤਾਂ ਫਿਰ ਮਨੁੱਖ ਦਾ ਆਪਣਾ ਕੀ ਰਿਹਾ? ਸਾਹਿਬ ਕਹਿੰਦੇ ਨੇ ਕੁਛ ਮੇਰਾ ਵੀ ਹੈ, ਦਾਤ ਜੋਤ ਸਭ ਸੂਰਤ ਤੇਰੀ, ਇਹ ਸ਼ਕਲ ਸੂਰਤ ਤੇਰੀ ਬਣਾਈ। ਅਸੀਂ ਸ਼ਕਲ ਸੂਰਤ ਵਿਚ ਆਪਣਾ ਕੋਈ ਚੁਣਾਵ ਨਹੀਂ ਕੀਤਾ, ਪ੍ਰਮਾਤਮਾ ਦੀ ਦੇਣ ਹੈ। ਪ੍ਰਾਣਾਂ ਦੀ ਹਰਕਤ ਤੇਰੀ ਹੈ, ਆਤਮ ਪ੍ਰਕਾਸ਼ ਤੇਰਾ ਹੈ, ਦਾਤ ਜੋਤ ਸਭ ਸੂਰਤ ਤੇਰੀ, ਪਰ ਇਸ ਦੇ ਵਿਚ ਕੁਛ ਮੇਰਾ ਵੀ ਹੈ। ਕੀ ਹੈ? ਬਹੁਤ ਸਿਆਣਪ ਹਉਮੈ ਮੇਰੀ, ਅਹੰਕਾਰ ਤੇ ਚਤਰਾਈ ਇਹ ਮੇਰੀ ਹੈ, ਔਰ ਇਸ ਮੇਰੀ ਚਤਰਾਈ ਤੇ ਹਉਮੈ ਦੇ ਆਸਰੇ ਤੇ ਮੈਂ ਤੇਰੀ ਚੀਜ਼ ਦੇ ਉੱਤੇ ਵੀ ਮੇਰੇ ਦੀ ਮੋਹਰ ਲਾ ਛੱਡਦਾ। ਤਨ ਤੇਰਾ ਦਿੱਤਾ ਹੋਇਆ ਮੈਂ ਕਹਿਣਾ ਮੇਰਾ ਤਨ ਹੈ, ਧਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਧਨ ਹੈ, ਮਨ ਤੇਰਾ ਦਿੱਤਾ ਹੋਇਆ ਮੈਂ ਕਹਿ ਦੇਣਾ ਮੇਰਾ ਮਨ ਹੈ, ਦਿੱਤੀ ਹੋਈ ਇਹ ਤੇਰੀ ਆਤਮਾ ਮੈਂ ਕਹਿ ਦਿੰਦਾ ਇਹ ਮੇਰੀ ਆਤਮਾ ਹੈ, ਤੇਰਾ ਲੇਕਿਨ ਮੈਂ ਮੇਰੇ ਦੀ ਮੋਹਰ ਲਾ ਬੈਠਾ, ਮੈਂ ਆਪਣਾ ਦਾਵਾ ਜਿਤਾ ਬੈਠਾ। ਔਰ ਤੇਰੀ ਚੀਜ਼ ਦੇ ਉੱਤੇ ਜਿਸ ਦਿਨ ਦਾ ਮੈਂ ਆਪਣਾ ਦਾਵਾ ਕੀਤਾ ਹੈ ਤੈਥੋਂ ਦੂਰ ਹੋ ਗਿਆ, ਵਿੱਤ ਬਹੁਤ ਵੱਧ ਗਈ ਹੈ, ਨੇੜੇ ਆਉਣ ਵਾਸਤੇ ਇਸ ਮੈਂ ਮੇਰੇ ਦੀ ਮੋਹਰ ਨੂੰ ਹਟਾਉਣਾ ਪਏਗਾ। ਤੋ ਵਿਸ਼ਨੂੰ ਜੀ ਦਾ ਇਹ ਕਹਿਣਾ ਸੀ, ਸਭ ਕੁਛ ਦਾਤ ਵਿਚ ਮਿਲਿਆ, ਦਾਨ ਵਿਚ ਮਿਲਿਆ, ਤਨ ਹੈ, ਮਨ ਹੈ, ਧਨ ਹੈ, ਦਾਤ ਨਾਲ ਨਫ਼ਰਤ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ, ਪ੍ਰਮਾਤਮਾ ਦਾ ਸੁਭਾਅ ਹੈ ਦਾਨ ਦੇਣਾ, ਉਹ ਸਭ ਕੁਛ ਨੂੰ ਦੇ ਰਿਹਾ ਹੈ। ਉਹ ਸੂਰਜ ਚੰਦ ਤਾਰਿਆਂ ਨੂੰ ਰੋਸ਼ਨੀ ਦੇ ਰਿਹਾ ਹੈ। ਉਹ ਜ਼ਮੀਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਤੇ ਹੋਰ ਅਣਗਿਣਤ ਭੰਡਾਰੇ ਦੇ ਰਿਹਾ ਹੈ। ਉਸਨੇ ਮਨੁੱਖੀ ਤਨ ਦੇ ਅੰਦਰ ਸਵਾਸਾਂ ਦੀ ਹਰਕਤ ਪਾਈ, ਗਿਆਨ ਇੰਦਰੇ ਦਿੱਤੇ, ਕਰਮ ਇੰਦਰੇ ਦਿੱਤੇ, ਇਹ ਸਭ ਕੁਝ ਉਸਦੀ ਦੇਣ ਹੈ, ਉਸਦਾ ਸੁਭਾਅ ਹੈ ਦੇਣਾ। ਜੋ ਕੁਝ ਉਸਨੇ ਦਿੱਤਾ ਹੈ ਉਸਦੀ ਦੇਣ ਨੂੰ ਵੇਖ ਕੇ, ਉਸ ਦੇਣ ਨੂੰ ਨਿਸ਼ਾਨੀ ਜਾਣ ਕੇ ਦਾਤੇ ਦਾ ਚਿੰਤਨ ਕਰਨਾ ਹੈ। ਇਹ ਵਿਸ਼ਨੂੰ ਦਾ ਨਜ਼ਰੀਆ ਸੀ। ਅਗਾਂਹ ਚੱਲ ਕੇ ਖਿਆਲ ਇਹ ਪ੍ਰਚਲਿਤ ਹੋ ਗਿਆ ਕਿ ਵਿਸ਼ਨੂੰ ਭੰਡਾਰੀ ਹੈ, ਸੰਸਾਰ ਨੂੰ ਰਿਜ਼ਕ ਦੇਣ ਵਾਲਾ ਹੈ, ਸੰਸਾਰ ਨੂੰ ਦਾਤਾਂ ਦੇਣ ਵਾਲਾ ਹੈ। ਦਰਅਸਲ ਦਾਤਾਂ ਦੇਣ ਵਾਲਾ ਨਹੀਂ, ਦਾਤੇ ਦਾ ਗਿਆਨ ਕਰਾਉਣ ਵਾਲਾ ਹੈ ਔਰ ਬੋਧ ਕਰਾਉਣ ਵਾਲਾ ਹੈ ਕਿ ਦਾਤਾ ਉਹ ਹੈ ਤੇ ਜੋ ਕੁਝ ਸਾਡੇ ਕੋਲ ਹੈ ਇਹ ਸਭ ਕੁਝ ਉਸਦਾ ਦਿੱਤਾ ਹੋਇਆ। ਵਿਸ਼ਨੂੰ ਦੀ ਇਹ ਗੱਲ ਕਰੀਬਨ ਕਰੀਬਨ ਹਰ ਜ਼ੇਨ ਦੇ ਸਮਝ ਵਿਚ ਆਈ। ਇਸ ਵਾਸਤੇ ਸਾਡੇ ਦੇਸ਼ ਵਿਚ ਵਿਸ਼ਨੂੰ ਦੇ ਬਹੁਤ ਮੰਦਰ ਬਣੇ ਔਰ ਵਿਸ਼ਨੂੰ ਦੇ ਅਨੇਕਾਂ ਅਵਤਾਰ ਮੰਨੇ ਗਏ। ਵਿਸ਼ਨੂੰ ਤੋਂ ਬਾਅਦ ਇਕ ਹੋਰ ਦ੍ਰਿਸ਼ਟੀਕੋਣ ਸਾਡੇ ਦੇਸ਼ ਵਿਚ ਪ੍ਰਚਲਿਤ ਹੋਇਆ, ਉਹ ਸੀ ਬ੍ਰਹਮੇ ਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਬ੍ਰਹਮਾ ਵਿਸ਼ਨੂੰ ਦੇ ਨੁਕਤਾ ਨਿਗਾਹ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ। ਬੜੀ ਬਿਖੜੀ ਵਿਦਿਆ ਲੈ ਕੇ, ਬਹੁਤ ਬਾਰੀਕ ਪੇਚੀਦਾ ਵਿਦਿਆ ਲੈ ਕੇ ਉਹਨੇ ਪ੍ਰਭੂ ਦੇ ਗੀਤ ਗਾਣੇ ਸ਼ੁਰੂ ਕੀਤੇ। ਕਿਉਂਕਿ ਬ੍ਰਹਮੇ ਕੋਲ ਦਿਮਾਗ, ਇੱਕ ਦਾਰਸ਼ਨਿਕ ਦਾ ਦਿਮਾਗ ਸੀ, ਫਿਲੋਸਫਰ ਦਾ ਦਿਮਾਗ ਸੀ, ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ। ਇਸ ਵਾਸਤੇ ਉਹ ਸੰਸਾਰ ਦੀ ਖੋਜ ਦੇ ਚੱਲ ਪਿਆ, ਬਈ ਪਹਿਲੇ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ, ਸੰਸਾਰ ਕਿਉਂ ਹੈ, ਇਹਦਾ ਮੂਲ ਕੀ ਹੈ, ਇਹਦਾ ਆਦਿ ਕੀ ਹੈ, ਇਹਦਾ ਮੱਧ ਕੀ ਹੈ, ਇਹਦਾ ਅੰਤ ਕੀ ਹੈ। ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ, ਉਹਨੇ ਆਪਣੀ ਖੋਜ ਦੌੜਾਈ। ਬਨਸਪਤੀ ਦਾ ਮੂਲ, ਕੀੜੇ ਮਕੌੜਿਆਂ ਦਾ ਮੂਲ, ਪਸ਼ੂ ਪੰਖੀਆਂ ਦੀ ਹੋਂਦ, ਸੂਰਜ ਚੰਦ ਤਾਰਿਆਂ ਦੀ ਪਸਰੀ ਹੋਈ ਇਹ ਰੋਸ਼ਨੀ ਤੇ ਉਹਨਾਂ ਦੀ ਹੋਂਦ, ਔਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਦੇ ਵਿਚ ਬ੍ਰਹਮੇ ਨੇ ਅਧਿਐਨ ਕੀਤਾ ਹੈ, ਖੋਜ ਕੀਤੀ, ਜਿਸ ਤੋਂ ਸਪਸ਼ਟ ਆਉਂਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਉੱਤੇ ਇਹ ਪਹਿਲਾ ਹੀ ਮਨੁੱਖ ਹੈ। 84 ਲੱਖ ਜੂਨ ਦਾ ਬੋਧ ਇਸ ਨੇ ਦਿੱਤਾ। ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਦੇ ਉੱਤੇ ਜੋ ਕੁਝ ਅਸਰ ਪੈ ਸਕਦਾ ਹੈ, ਪ੍ਰਭਾਵ ਜੋ ਕੁਝ ਚੰਗਾ ਤੇ ਮਾੜਾ ਪੈਂਦਾ, ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ। ਬਾਅਦ ਵਿਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿਚ ਹੋਇਆ, ਜਿਸ ਨੂੰ ਅਸੀਂ ਆਯੁਰਵੇਦਕ ਤੌਰ ਤਰੀਕਾ ਇਲਾਜ ਦਾ ਦੱਸਦੇ ਹਾਂ। ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਢੰਗ ਹੈ, ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ, ਬਿਮਾਰੀਆਂ ਦੀ ਵੀ ਖੋਜ ਕੀਤੀ, ਇਹ ਕਿਉਂ ਨੇ, ਇਹ ਕਿੱਥੋਂ ਨੇ, ਇਨ੍ਹਾਂ ਦਾ ਮੂਲ ਕਾਰਨ ਕੀ ਹੈ ਤੇ ਇਨ੍ਹਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ, ਗਰਸ ਕੇ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਆਸਾ ਰਾਗ ਦੇ ਸ਼ਬਦ ਵਿਚ ਜ਼ਿਕਰ ਵੀ ਕਰਦੇ ਨੇ, ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਯਾ, ਆਗੇ ਅੰਤ ਨਾ ਪਾਓ ਤਾਂਕਾ, ਕਨਸ ਛੇਦ ਕਿਆ ਵਡਾ ਭਇਆ। ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿਚ ਚੱਲ ਪਿਆ, ਸ੍ਰਿਸ਼ਟੀ ਦੀ ਭਾਲ ਵਿਚ ਚੱਲ ਪਿਆ, ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਦੇ ਚੱਲ ਪਿਆ। ਅਗਾਂਹ ਚੱਲ ਕੇ ਸਾਡੇ ਦੇਸ਼ ਵਿਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ, ਸੰਸਾਰ ਦੇ ਬਣਾਉਣ ਵਾਲਾ ਨਹੀਂ, ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ, ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ, ਸੰਸਾਰ ਕਿਵੇਂ ਆਲਮੇ ਵਜੂਦ ਵਿਚ ਆਇਆ, ਇਹਦੀ ਬਣਤਰ ਕੀ ਹੈ, ਉਹ ਕਿੱਥੇ ਤੱਕ ਪਸਰੇ ਹੋਇਆ, ਇਹਦਾ ਬਹੁਤ ਕੁਝ ਗਿਆਨ ਉਸਨੇ ਦਿੱਤਾ। ਕਿਉਂਕਿ ਸੰਸਾਰ ਦੇ ਗਿਆਨ ਦੇ ਉੱਤੇ ਹੀ ਵੇਦ ਖੜੇ ਨੇ, ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ। ਸ੍ਰੀ ਕ੍ਰਿਸ਼ਨ ਨੇ ਇੱਥੇ ਜਾ ਕੇ ਅਰਜਨ ਨੂੰ ਕਿਹਾ, ਤ੍ਰੇਈ ਗੁਣੀ ਵੇਦ ਵਿਸ਼ਾ ਨਸਤ੍ਰੇਈ ਗੁਣੀ ਭਵਾਰਜਨ, ਇਹ ਅਰਜਨ ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ, ਸੰਸਾਰ ਦੀ ਗੱਲ ਕਰਦੇ ਨੇ, ਤੋ ਮੇਰੀ ਗੱਲ ਸੁਣ, ਜੋ ਮੈਂ ਕਹਿ ਰਿਹਾ ਇਸ ਨੂੰ ਮੰਨ, ਜੋ ਮੈਂ ਕਹਿ ਰਿਹਾ ਉਸ ਨਾਲ ਜੁੜੋ, ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ। ਦਰਅਸਲ ਸੰਸਾਰ ਵੀ ਆਪਣੇ ਥਾਂ ਦੇ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਵੀ ਖੋਜ ਹੋਣੀ ਚਾਹੀਦੀ ਹੈ, ਔਰ ਖੋਜ ਕਰਨ ਦਿੱਤੇ ਬ੍ਰਹਮਾ ਚੱਲਿਆ, ਉਸਦਾ ਸ਼ੌਕ ਸੀ, ਉਸਦੀ ਇਹ ਬੁੱਕ ਸੀ। ਜੀਵਨ ਦੀ ਬਹੁ ਪੱਖੀ ਖੋਜ ਬ੍ਰਹਮੇ ਨੇ ਕੀਤੀ। ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ, ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ, ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ, 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ। ਮਨ ਦੀਆਂ ਹਾਲਤਾਂ 9 ਨੇ, ਰੰਗ 9 ਨੇ, ਸੁਰਾਂ 7 ਨੇ, ਜ਼ਬਾਨ ਦੇ ਰਸ 6 ਨੇ। ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ, ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਕਿਉਂਕਿ ਦਿਮਾਗ ਆਪ ਦੇ ਕੋਲ ਦਾਰਸ਼ਨਿਕ ਦਾ ਸੀ, ਫਿਲਾਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ। ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ, ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ, ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ ਵਡਿਆਈ ਆਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ। ਇਨ੍ਹਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ। ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਸ਼ਿਵ ਜੀ ਦੇ ਗਾਉਣ ਦਾ ਢੰਗ ਇਹ ਸੀ, ਗਾਵੇ ਕੋ ਸਾਜ ਕਰੇ ਤਨ ਖੇ, ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ, ਜੀਵਨ ਬਣਾ ਕੇ ਫਿਰ ਢਾ ਦਿੰਦਾ। ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿਟ ਜਾਂਦੇ ਨੇ, ਇੱਥੇ ਮੌਸਮੇ ਬਹਾਰ ਆਉਂਦਾ ਹੈ ਖਜ਼ਾ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ। ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫ਼ਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਦੇ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾ ਮਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਹੀ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਨ੍ਹਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ, ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ। ਸੰਸਾਰ ਤੋਂ ਉਪਰਾਮ ਬੰਦਿਆਂ ਨੇ शिव जी दा दामन पकड़िया और उन्हां नूं शिव जी दी गल बहुत चंगी लगी कि मौत ही मौत है संसार विच, सब कुछ राख हो जांदा है, सब कुछ मिट जांदा है, सब कुछ दा अंत हो जांदा है। गावे को साज करे तनखे, गावे को जी लै फिर दे। इस तरह दे उपराम बंदे जो संसार तो बिल्कुल बेजार सन, वो शिव जी दे आले दुआले इकट्ठे हो गए। अवधूत लोग, संसार तो बैरागी त्यागी मनुख सारे शिव जी दा दामन पकड़ के चलन लगे। संसार दे रस मानन वाले, संसार दे ही रहन वाले ऐसे मनुखा नूं विष्णु बहुत अच्छे लगे। लेकिन ब्रह्मे नाल कोई बहुती मनुखता ने साथ ना जोड़िया, क्योंकि उहदी गल विद्या ते खड़ी सी, ज्ञान ते खड़ी सी, अकल दियां खोजां ते खड़ी सी। इस वास्ते आम साधारण मनुख ब्रह्मा दी पकड़ तो परे रहे। साहिब गुरु नानक देव जी महाराज ने जिहड़ा दृष्टिकोण जगत दे सामने रखा है, उन्हां दा फरमान है कि एक दृष्टि नाल गल नहीं बनेगी, क्योंकि परमात्मा अनंत गुणां दा मालिक है, अनंत शक्तियां दा मालिक है, अनंत कला दा मालिक है। बहु पक्की जात परमात्मा ते मार नहीं है। इस वास्ते गुरु नानक देव जी महाराज ने प्रथम जड़ी पहली गल कीती है, ओते है ए पहला मरण कबूल, जीवन की छड़ आस, हो सबन की रेण का, तो आओ हमारे पास। ऐ बंदे, पहले तू मौत नू कबूल कर ले, अपना अंत कबूल कर, ताही मैं तेनू बेअंत दे देश ले जा सकांगा। पहला अंत तेनू कबूल होवे, प्रथम मौत तेनू कबूल होवे, एक नजरिया सामने रख के फिर साहब कहने ने कि परमात्मा निरा काल दा रूप ही नहीं, निरा मौत दा रूप ही नहीं, बल्कि उते बहुत वड्डा दाता है, बड़ा दयालु है, और उसने बहुत कुछ दिता है। की कुछ दिता है? मन तन तेरा, धन भी तेरा, तू ठाकुर स्वामी प्रभ मेरा, ये सब कुछ तेरी देन है, तू साडी झोली दे च पाई है, तू ते बहुत वड्डा दाता है, बहुत वड्डा दाता है। पर साहिबां दा ऐसा कहना है कि दात दे च बंदा फस ना जाए, किधरे दातां दे च फस के दाते नूं भुल ना जाए, वली नियामत बिरादरां दरबार मिलख खाना है, धन संपदा नूं वेख के, धीआं पुत्रां नूं वेख के, महल माड़ियां नूं वेख के, किधरे दाते नूं भुल ना जाए, तो उस नूं अपनी मौत चेते रखनी चाहिए। पर मौत नूं चेते रख के किधरे इतना ही उपराम ना हो जाए कि संसार तो बिल्कुल किनारा कश हो जाए, तो साहिब कहिंदे नहीं, अपनी अकल दा भी प्रयोग करे, अपनी बुद्धि दा प्रयोग करे, बुद्धि दे आसरे दे संसार दे च रहिंदा होया संसार तो उच्चा होवे। इस वास्ते गुरु नानक ने नारा लाया, अकली साहिब सेवीए अकली पाईए मां, जिंदगी दे हर पहलू दे च तू अकल दा प्रयोग कर, पर निरी कोरी अकल दा प्रयोग ना कर। ऐसा ना होवे कि अकल बारीक हुई जाती है, रूह तारीक हुई जाती है। कई दफा मनुख फिलसफे दियां गुंजलदार गल्लां विच ऐसा फसदा है कि जिंदगी दी हकीकत नालों संबंध टुट जांदा है। इस वास्ते साहिब कहिंदे ने कि तिन्न ही गल्लां कठियां तैनूं चेते होण, तू ज्ञानी बण, बुद्धिमान बण, आलम बण, लेकिन इलम विच खो ना जावे तैनूं मौत चेते होवे। पर मौत चेते होवे किधरे तू इतना उपराम ना हो जावे कि संसार तो किनारा कशी कर लवे, परमात्मा तैनूं एक दाते दे रूप विच दिखाई देवे, और जो कुछ तेरे कोल है ए उसकी दित्ती हुई तेनू निशानी प्रतीत होवे, इस निशानी नूं वेख के तू दाते दा चिंतन कर सके। गुरु नानक देव जी महाराज दा कथन है कि इस तरह दियां कथनियां संसार दे च बहुत सारियां ने। कथना कथी न आवे तोट, कथ कथ कथी कोटी कोट कोट। एक ओंकार सतनाम करता पुरुख, निर्भव निर्वैर अकाल मूरति आजूनी सहम गुर प्रसाद। अनंत रूप ते अनंत गुणां दा मालिक, साधकां दी दृष्टि च जिस जिस ढंग नाल प्रगट होया, साधक लोगां ने उसे उसे ढंग नाल उस परम शक्ति दे गीत गाए, उदी उस्तति की थी। चूंकि वो हर पल ਹਰ ਛਿੰਨ ਨਵਾਂ ਹੈ ਔਰ ਅਨੇਕਾਂ ਰੂਪ ਨੇ ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ ਸਾਹਿਬ ਫਰਮਾਨ ਕਰਦੇ ਨੇ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ ਜਦ ਇਹ ਦੇਖਿਆ ਕਿ ਉਸਦੇ ਖੇਚੀ ਨਹੀਂ ਕਸ਼ਿਸ਼ ਨਹੀਂ ਹੈ ਉਸਦੇ ਚ ਸੰਸਾਰ ਦੀ ਪਕੜ ਉਸਦੇ ਚ ਨਹੀਂ ਹੈ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸਦੇ ਚ ਨਹੀਂ ਤਾਂ ਸੁਭਾਵਕ ਸ਼ਬਦ ਨਿਕਲਿਆ ਕ੍ਰਿਸ਼ਨ ਜਦ ਐਸਾ ਦਿਸਿਆ ਕਿ ਉਹਤੇ ਕਰਤਾ ਹੈ ਕ੍ਰਿਤ ਨਹੀਂ ਹੈ ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ ਉਸਦਾ ਕੋਈ ਵਜੂਦ ਹੀ ਨਹੀਂ ਹੈ ਉਹ ਤੇ ਇੱਕ ਪਰਮ ਸ਼ਕਤੀ ਹੈ ਤੋ ਰਸਨਾ ਦੇ ਚੋਂ ਸੁਭਾਵਕ ਨਾਮ ਨਿਕਲਿਆ ਨਿਰੰਕਾਰ ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਆਸ਼ਚਰਜ ਰੂਪ ਹੈ ਤੇ ਜਿਹੜਾ ਉਸਦੇ ਨੇੜੇ ਜਾਂਦਾ ਹੈ ਉਸਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ ਹੈ ਉਸ ਨੂੰ ਚਾਨਣਾ ਮਿਲਦਾ ਹੈ ਤਾਂ ਸੁਭਾਵਕ ਸ਼ਬਦ ਨਿਕਲਿਆ ਵਾਹਿਗੁਰੂ ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ ਮਜ਼ਬਾਂ ਦੇ ਆਧਾਰ ਤੇ ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ ਹੈ ਨਿਰੰਕਾਰ ਨੂੰ ਵੇਖਦਾ ਹੈ ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ ਇੱਕ ਦਰਖਤ ਦੇ ਥੱਲੇ ਪੰਜ ਸੱਤ ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ ਉਹਨਾਂ ਵਿੱਚੋਂ ਇੱਕ ਨ੍ਰਿਤਕਾਰ ਹੈ ਇੱਕ ਸੰਗੀਤਕਾਰ ਹੈ ਇੱਕ ਉਦਾਸੀ ਸੰਤ ਹੈ ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ ਹੈ ਬੜਾ ਦੁਖੀ ਹੈ ਬਹੁਤ ਬੇਚੈਨ ਹੈ ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਵਿੱਚੋਂ ਇੱਕ ਲੱਕੜ ਦਾ ਵਪਾਰੀ ਹੈ ਹਵਾ ਦੇ ਤੇਜ਼ ਝੋਂਕੇ ਜਿਉਂ ਦਰਖਤ ਨਾਲ ਛੂੰਦੇ ਨੇ ਦਰਖਤ ਦੀਆਂ ਟਹਿਣੀਆਂ ਝੁੱਲਦੀਆਂ ਨੇ ਜਿਹੜਾ ਨ੍ਰਿਤਕਾਰ ਸੀ ਉਹ ਨ੍ਰਿਤ ਦੀ ਦੁਨੀਆ ਵਿੱਚ ਖੋ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨ੍ਰਿਤ ਕਰ ਰਿਹਾ ਹੈ ਇਹਦੀ ਸ਼ਾਖਾਂ ਵਿੱਚ ਕਿਤਨੀ ਲਚਕ ਹੈ ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ ਨ੍ਰਿਤ ਵੇਖ ਕੇ ਦਰਖਤ ਦਾ ਉਹ ਨ੍ਰਿਤਕਾਰ ਬਿਸਮਾਤ ਦੀ ਦੁਨੀਆ ਚ ਖੋ ਜਾਂਦਾ ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ ਦੂਸਰਾ ਸੰਗੀਤਕਾਰ ਹੈ ਜਦ ਪਵਨ ਦੇ ਤੇਜ਼ ਝੋਂਕੇ ਦਰਖਤ ਨਾਲ ਸਪਰਸ਼ ਕਰਦੇ ਨੇ ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਆਉਂਦੀ ਹੈ ਉਹ ਸੰਗੀਤਕਾਰ ਸਰਗਮ ਦੀ ਦੁਨੀਆ ਚ ਖੋ ਜਾਂਦਾ ਸੁਰਾਂ ਦੀ ਦੁਨੀਆ ਚ ਖੋ ਜਾਂਦਾ ਹੈ ਸੰਗੀਤ ਦੀ ਦੁਨੀਆ ਚ ਖੋ ਜਾਂਦਾ ਬਿਸਮਾਦ ਹੋ ਜਾਂਦਾ ਹੈ ਕਹਿੰਦਾ ਹੈ ਸਿਰਫ ਮੈਂ ਹੀ ਨਹੀਂ ਗਾਉਂਦਾ ਇਹ ਦਰਖਤ ਵੀ ਗਾਉਂਦਾ ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ ਨ੍ਰਿਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ ਹੈ ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਵਿੱਚੋਂ ਸੰਗੀਤ ਦਾ ਜਨਮ ਹੋ ਰਿਹਾ ਉਦਾਸੀਨ ਮਹਾਤਮਾ ਲੇਟਿਆ ਹੋਇਆ ਉਹ ਦੇਖਦਾ ਹੈ ਦਰਖਤ ਦੀ ਤਰਫ ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ ਹੈ ਅੱਖਾਂ ਵਿੱਚ ਹੰਝੂ ਆ ਗਏ ਸੰਤ ਦੇ ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟੇ ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ ਬਹੁਤ ਔਖਾ ਹੈ ਹੋਰ ਬੈਰਾਗ ਦੀ ਦੁਨੀਆ ਚ ਖੋ ਗਿਆ ਹੋਰ ਸੰਸਾਰ ਤੋਂ ਉਪਰਾਮ ਹੋ ਗਿਆ ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਰਹਿੰਦੇ ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ ਹੈ ਇਸ ਵਾਸਤੇ ਕਿਸੇ ਪਰਮ ਖੋਜ ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆ ਵਿਚ ਖੋ ਗਿਆ ਇਹ ਸੰਤ چوتھا جو لیٹے ہوا ہے آرام کر رہا ہے اس درخت دے تھلے، وہ ایک وپاری ہے لکڑ دا. وہ اس سوچاں وچ غلطان ہو گیا کہ اس درخت نو اگر میں خرید لواں ایدے عمارتی لکڑ کتنی نکلے گی، اس دے جلاؤ لکڑ کتنی ہوے گی، اور اس دے جڑا باقی دا ملبہ ہے شاخاں ادا کولا بن سکے گا کہ نہیں. میں کنے دا اے درخت خریداں، یہ کتنے دا بکے گا، مینو کی کچھ بچے گا درخت نو ویکھ کے وپار دی دنیا وچ کھو کے. پنجواں جو آرام کر رہے ایک نوجوان ہے، نہیں ہنے گھروں لڑ کے آیا، ہوا دے تیز جھونکیاں نال جد شاخاں شاخاں نال ٹکراندیاں نے، پتے پتے نال ٹکراندے نے، کھڑاک پیدا ہوندا ہے، کہندا ہے جھگڑا تے ایتھے بھی شروع، شاخاں شاخاں نال لڑ رہی نے، پتے پتے نال لڑ رہے نے، صرف ساڈے گھر دے چ ہی لڑائی نہیں، ایتھے درخت دے چ بھی بہت وڈی لڑائی ہے. ہن جیسی جیسی درشٹی ہے منک دی، ویسی ویسی سرشٹی دکھائی دیندی ہے. درخت اکو ہی ہے پر ساریاں نو وکھ وکھ روپ کر کے پرتیت ہو رہا ہے. سنسار تے ایک ہے لیکن نظراں وکھ وکھ ہون کر کے نظارے وکھ وکھ دکھائی دیندے نے. جیسی سرشٹی ہوندی ہے، جیسی درشٹی ہوندی ہے، ویسی ہی منک دی سرشٹی بن جاندی ہے. وکھ وکھ سرشٹی کر کے پرماتما دے انیکاں روپ جگت وچ پرچلت ہوئے. اسلام تے عیسائیت نے اس پریپورن پرماتما نو پتا کر کے آکھے، فادر کہندے نے، پدر کہندے نے. سمچا اسلام کہندا ہے او جڑی پرم شکتی ہے وہ پدر ہے، وہ فادر ہے. دراصل اگر اسی پرماتما نو سنبندھی بنانا چاہیے، جیسے کو ہے بھی ساڈا سنبندھی گوڑ بنیادی سنبندھی ہے، تے کوئی ساڈے کول پچھے تسی پرماتما نال سمبند استھاپن کیتا ہے، پر او تھوڑا کہو جیاں دا سنبندی ہے، کون لگدا ہے، کی لگدا ہے؟ جیسے نال چل دے ہوئے منک بارے کوئی پوچھ لے وے کون ہے، تے اسی کہہ دئیے سنبندی ہے، پر ایدے نال سوال دا صحیح میں نے جواب نہیں ملدا. او پوچھ سکدا ہے سنبندی تے ہے پر کی لگدا ہے؟ پتر لگدا ہے، متر لگدا ہے، پھرا لگدا ہے، دوست لگدا ہے، آوا کی لگدا ہے؟ رشتے دا ذکر کرنا پیندا ہے، سنبندی دا ذکر کرنا پیندا ہے، کیسا سنبند ہے، سنبندی چرچا کرنی پیندی ہے. او جو پرم شکتی ہے، او جو پرماتما ہے، او دے نال سنبند جوڑنا ہے، پر اے سنبند کیسا ہوئے گا؟ کیونکہ منک دی دنیا دے جڑے سنبند نے، او دے چ ماں ہے، باپ ہے، پتنی ہے، بچے نے، برا نے، دوست نے، پڑوسی نے، بس یہی سنبندی ہے. اس پریپورن پرماتما نال کیسا سنبند جوڑیے؟ تو اسلام کہندے نے پتا دا سنبند جوڑو، عیسائیت بھی کہندی ہے فادر ہے. پرارتھنا کرنگے، پریر کرنگے، عبادت کرنگے، وہ پتا دے اگوں جھکنگے، اور اس پتا دے کولوں انج یاچنا کرنگے جیسے کہ ایک معصوم بچہ پیو کول منگدا ہے. اسلام عیسائیت دی سمچی عبادت پتا پتر دے آلے دولے گھمدی ہے. ایک پتر پیو دی پوجا کر رہے ہیں، ایک پتر پتا دی پرکرما کر رہے، ایک پتر پتا نو مہان جان کے او دے اگوں یاچنا کر رہے ہے. اے بندگی، اے عبادت اس رشتے دے تے کھڑی ہے. پر ہور تھوڑا جہا اگاں جائیے، بھارت دا پرانا سناتن مت، اس دا ایک انگ اس پرم شکتی نو پرماتما نو ماں کر کے پوجدا ہے، ماتا کر کے پوجدا ہے. جتھے اسلام کہندا ہے او پتا ہے، عیسائیت کہندی ہے وہ فادر ہے، وہ باپ ہے، اتھے بھارت دا ایک طبقہ کہندا نہیں وہ ماں ہے. لہذا ماتا ماتا دی چرچا تے گیت چل دے نے. ماتا دے بہت سارے مندر بھی سڈے دیش دے موجود نے، جیسے کہ ویشنو دیوی، نینا دیوی، کالی دیوی، سرستی دیوی، درگا دیوی، اتیادک انت دیویاں سڈے دیش دے اس بھاونا کر کے اجاگر ہوئیاں کہ منک نے منیا وہ پرماتما ماتا ہے، ماں ہے. تو ماں جان کے پوجا شروع ہوئی، ماں جان کے پرتشٹا شروع ہوئی، اور ماں جان کے بندگی، پرکرما، عبادت ਇਹ ਸਭ ਕੁਝ

0: ਦੇਵ ਜੀ ਮਹਾਰਾਜ ਤੋਂ ਪੁੱਛੀਏ ਕਿ ਉਹ ਅਕਾਲ ਪੁਰਖ ਤੁਹਾਡਾ ਕੀ ਲੱਗਦਾ, ਪਰਮਾਤਮਾ ਦੇ ਨਾਲ ਤੁਸੀਂ ਕਿਹੜਾ ਰਿਸ਼ਤਾ ਸਥਾਪਨ ਕੀਤਾ। ਤੋ ਬਾਣੀ ਪੜ੍ਹਨ ਤੋਂ ਪਤਾ ਚੱਲਦਾ ਇੱਕ ਰਿਸ਼ਤਾ ਗੁਰੂ ਨਾਨਕ ਨੇ ਨਹੀਂ ਮੰਨਿਆ, ਬਲਕਿ ਸਾਰੇ ਹੀ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਿਰੂਪਣ ਕਰ ਦਿੱਤੇ ਨੇ। ਉਹਨਾਂ ਦਾ ਫਰਮਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂਬੋ ਕਿਹਾ ਕਾਲਾ ਜੀ। ਵਿਗਿਆਨਕ ਤੱਥ ਵੀ ਸਾਡੇ ਸਾਹਮਣੇ, ਅਗਰ ਕਿਸੇ ਬੱਚੇ ਦੀ ਮਾਂ ਹੋਵੇ ਤੇ ਪਿਓ ਨਾ ਹੋਵੇ, ਉਹ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਉਸ ਨੂੰ ਜਗਤ ਯਤੀਮ ਕਹਿਣ ਲੱਗ ਪੈਂਦਾ। ਪਿਓ ਹੀ ਕੋਈ ਨਹੀਂ, ਮਾਂ ਹੈ। ਤੇ ਜੇ ਹੁਣ ਪਿਓ ਹੋਵੇ ਤੇ ਮਾਂ ਨਾ ਹੋਵੇ, ਐਸਾ ਬੱਚਾ ਮਮਤਾ ਤੇ ਪਿਆਰ ਤੋਂ ਵਾਂਝਾ ਰਹਿ ਜਾਂਦਾ। ਜੀਵਨ ਦੀ ਪਰਵਰਿਸ਼ ਦੇ ਵਿੱਚ ਕਾਫੀ ਖਾਮੀਆਂ ਰਹਿ ਜਾਂਦੀਆਂ ਔਰ ਇਸ ਗੱਲ ਨੂੰ ਹੁਣ ਮਨੋਵਿਗਿਆਨੀਆਂ ਨੇ ਮੰਨ ਲਿਆ ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ, ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੂਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹੇ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ, ਬਾਪ ਹੋਵੇ, ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ ਹੈ। ਭਰਾ ਨੂੰ ਤੇ ਆਖਦੇ ਨੇ ਇਹ ਤੇ ਬਾਵਾਂ ਹੈ, ਇਹ ਤੇ ਸਾਡੀਆਂ ਬਾਵਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਆਵੇ, ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਣ, ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ, ਜਿਹਨੂੰ ਬੰਦਾ ਰਾਜ ਦੀ ਗੱਲ ਦੱਸ ਸਕੇ। ਕਿਉਂਕਿ ਕੁਝ ਐਸੇ ਵੀ ਰਾਜ ਹੁੰਦੇ ਨੇ ਵਿਅਕਤੀਗਤ, ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ, ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ, ਇਹ ਅਕਾਲ ਪੁਰਖ ਮੈਂ ਤੇਰੇ ਅੱਗੋਂ ਪ੍ਰਗਟ ਕਰਨੀ ਹੈ, ਇਸ ਢੰਗ ਨਾਲ ਜੈਸੇ ਕਿ ਇੱਕ ਮਿੱਤਰ ਮਿੱਤਰ ਦੇ ਅੱਗੋਂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਯਾਰ, ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀ। ਸਾਹਿਬ ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ, ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ, ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ, ਤੇਰੇ ਅੱਗੋਂ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਨਿਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੇ ਸਖਾ ਬਰਾਤ, ਤੂੰ ਸਾਡੀ ਬਾਵਾਂ ਹੈ। ਨਿਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰੱਖਿਆ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ, ਤੇ ਪਿਤਾ ਦੀ ਸੋਚਣੀ ਇਹ ਆਉਂਦੀ ਹੈ ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ। ਤੂੰ ਨਿਰਾ ਪਿਤਾ ਨਹੀਂ, ਤੂੰ ਮਾਂ ਵੀ ਹੈ, ਮਮਤਾ ਤੈਥੋਂ ਡੁੱਲ ਡੁੱਲ ਕੇ ਪੈਂਦੀ, ਤੇਰਾ ਪਿਆਰ ਸਮਗਰ ਜੀਵਨ ਦੇ ਉੱਤੇ ਬਰਸਦਾ, ਤੂੰ ਸਾਰਿਆਂ ਨਾਲ ਪਿਆਰ ਪਾਉਂਦਾ। ਅਗਾਉਂ ਚੱਲੀਏ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਿਬੂਬ ਤੇ ਮਹਿਬੂਬਾ ਦੇ ਰਿਸ਼ਤੇ ਨੂੰ ਵੀ ਜੁਟਲਾਉਂਦੀ ਨਹੀਂ, ਨਜ਼ਰ ਅੰਦਾਜ਼ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਸੰਬੰਧ ਵੀ ਪਰਮਾਤਮਾ ਦੇ ਨਾਲ ਜੋੜਿਆ। ਵਡਹੰਸ ਰਾਗ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਮਕਸ਼ ਭੇਟ ਕਰਾਂ। ਮੋਹਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ, ਤਿਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿੱਚੋਂ ਖਨੀਏ ਮਨਾ, ਤੇਰੇ ਨਾਮ ਵਿੱਚੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ, ਚੂੜਾ ਭਨ ਪਲੰਗ ਸਿਉ ਮੁੰਦੇ, ਸਣਬਾਈ ਸਣਬਾਹਾ, ਏਤੇ ਵੇਸ ਕਰਿੰਦੀਏ ਮੁੰਦੇ, ਸਹੁਰਾ ਤੋ ਅਵਰਾਹਾ, ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗਣੀਆਂ, ਜੋ ਸ਼ਹਿ ਕੰਠ ਨਾ ਲੱਗੀਆਂ, ਜਲਨ ਸੇ ਬਾਹੜੀਆਂ। ਇਸ ਸ਼ਬਦ ਦੇ ਜਿਸ ਰਿਸ਼ਤੇ ਦਾ ਜ਼ਿਕਰ ਹੈ, ਉਹਤੇ ਉਹੀ ਸੰਬੰਧ ਮੇਰੇ ਪਾਤਸ਼ਾਹ ਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਸਥਾਪਨ ਕੀਤਾ। دراصل ماں باپ ہوون، برا بھی ہووے، دوست بھی ہوون، پتی نہ ہووے، پتنی نہ ہووے، تو ایک بہت بڑی گھاٹ پروار دے محسوس ہوتی ہے۔ یہ رشتہ بھی پریپورن پرماتما دے نال ستگر دیو جی مہاراج نے جوڑے۔ پھر گربانی اس پرم شکتی نو گرو بھی کہندی ہے، گرو گرو گرو کرمن مور، گرو بنا میں نہ ہی ہور، تو گرو ہے آد انت ایک ہے اوتارا، سوئی گرو سمجھے ہو ہمارا، تو سڈا گرو ہے، اسی تے تھوں پریرنا لین والے، تو سمگر جیون گیان دان دین والا ہے، سارے جگت نو چاننا دین والا ہے۔ جتھے صاحب گرو نانک دیو جی مہاراج، گرو گوبند سنگھ جی مہاراج اس دے نال گرو تے شش دا رشتہ جوڑدے نے، اتھے گربانی اس نو راجہ بھی کہندی ہے، کو ہر سمان نہیں راجہ، ای بھوپت سب دیوس چار کے جھوٹے کرت دیوا جا، اے پریپورن پرماتما تیرے سمان کوئی ہور راجہ نہیں ہے، تیرے سمان کوئی ہور پتا نہیں ہے، تیرے سمان کوئی ہور ماں نہیں ہے، تیرے سمان کوئی ہور متر دوست نہیں ہو سکتا، تیرے سمان کوئی ہور مہان مالک نہیں ہو سکتا، ساری جگت دے رشتے گرو نانک دیو جی مہاراج نے پرماتما دے نروپن کیتے نے۔ بھائی صاحب بھائی گرداس جی دا کتھن ہے کہ جننے ساڈے سنبندھ نے انہاں سنبندھاں دے وچوں ہی پرماتما دی جھلک ویکھنی ہے، ماں دے اندر ڈل رہی ممتا نو پرماتما دی دتی ہوئی ممتا سمجھنا ہے، پتا دا دتا ہویا پیار ایسا سمجھنا ہے کہ پرماتما ہی اے پیار دے رہا ہے، ایشور ہی اے پیار دے رہا ہے۔ ماں نو ٹھکرا کے پتا دا دل توڑ کے اگر کوئی بندہ تیرتھاں تے بھرمن کرے، دان کرے، پن کرے، بھائی صاحب بھائی گرداس جی نے اس نو کوئی مہانتا نہیں دیتی۔ آپ کہندے نے ماں پیو پر ہر سنے بید، بھید نہ جانے کتھا کہانی، ماں پیو پر ہر کرے تیرتھ، اٹھسٹھ تیرتھ گھمن وانی۔ ماں دا دل توڑ کے پیو دی بےدبی کر کے اگر کوئی بندہ کتھا سنن واسطے جائے، بھائی صاحب کہندے نے کتھا دے بھید نو نہیں سمجھ سکے گا، یہ تے بھول گیا، یہ جو ماں تینوں ملی ہے یہ ماں نہیں، یہ پرماتما ہی ماں دے روپ وچ تینوں ملے، پرماتما ہی ممتا لٹا رہے ہیں، پرماتما ہی پیار دے رہے ہیں۔ اگر پرماتما نے پیار دینا ہے، ممتا کرنی ہے، تو کس روپ وچ کرے؟ وہ ماں دے روپ وچ کر رہے ہیں۔ پرماتما نے ہمدردی جتانی ہے، تو کس روپ دے جتاوے؟ وہ پتا دے روپ وچ جتاوے، وہ پتا دے روپ وچ پیار دے رہے ہیں۔ اس واسطے بھائی صاحب کہہ رہے ہیں کہ پتا دا دل توڑ کے جو تیرتھاں تے بھرمن پیا کرتا ہے، ماں نو ٹھوکر مار کے جو کتھا سنن دی کوشش پیا کرتا ہے، بھائی صاحب کہنے ربی راز نو او نہیں سمجھ سکے گا۔ ماں پیو پر ہر کرے تیرتھ، اٹھسٹھ تیرتھ گھمن وانی، تے ہن ایسا ہوئے کہ ماتا دے تن دے کپڑے نہ ہون، پتا دے پیراں دی جتی نہ ہوئے، یہ بہت وڈا دانی بنیا پھرے۔ بھائی صاحب کہندے نے ماں پیو پر ہر کرے دان، بے ایمان اگیان پرانی۔ ماں نو ٹھکرا کے، پیو دیاں ضرورتاں نو ٹھکرا کے جڑا بہت وڈا دانی بنن دی کوشش کر رہا ہے، بھائی صاحب کہندے نے پرلے درجے دا اگیانی پرش ہے اور بے ایمان بندہ ہے۔ کارن کہ انہاں تمام رشتیاں دے چوں ہی تے پرماتما دا رشتہ لبنا سی، ایشور دا رشتہ لبنا سی۔ اس واسطے ساڈے دیش دے کوشش کیتی گئی کہ پہلے گھر نو مندر بنایا جائے، گھر مندر، گھر گھر اندر دھرم سال ہووے کیرتن سدا وسوا، گھر نو ہی مندر بنانا ہے۔ تو گھر مندر تاں بن سکدا ہے کہ ماں دے پرماتما دی جھلک ملے، پتا دے پرماتما دا سروپ دکھائی دے، بھراواں دے اکال پرخ دی ہمدردی دکھائی دے، متراں دے پرماتما دی نیڑ دکھائی دے، اور پتنی دے پرماتما دی پت تے شفقت دکھائی دے، تاں ہی گھر مندر بن سکدا ہے۔ بڑی کوشش کیتی ساڈے دیش دے رشی منی نے کہ جڑی پتنی ہے اے پتی نو پرماتما آکھے، تے جو پتی ہے اے پتنی نو دیوی آکھے۔ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਿਆ। ਆਖਰ ਮੰਦਰ ਦੇ ਚ ਕੀ ਹੁੰਦਾ? ਦੇਵਤੇ ਹੁੰਦੇ ਨੇ, ਦੇਵੀਆਂ ਹੁੰਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਦੇ ਜਾਣ, ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਦੇ ਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਦੇ ਚ ਨਹੀਂ ਦਿਖਾਈ ਦਿੱਤਾ, ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਦੇ ਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ। ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ, ਕੁਝ ਰਸਤੇ ਵਿੱਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਦੇ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ, ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਚ ਵੀ ਦੇਖ, ਰਾਹੀ ਦੇ ਚ ਵੀ ਦੇਖ, ਪਰਿਵਾਰ ਦੇ ਚ ਵੀ ਦੇਖ, ਸੰਸਾਰ ਦੇ ਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿਚ ਦੇਖ ਸਕੇਗਾ, ਹਰ ਪਾਸਿਓ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ ਕਿ ਪਰਮਾਤਮਾ ਦਾ ਇੱਕ ਰੂਪ ਨੇ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਇਹ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕੁਮ, ਸਲਾਮ ਹੈ, ਸਜਦਾ ਹੈ, ਨਮਸਕਾਰ ਹੈ ਉਸ ਅੱਲਾ ਨੂੰ, ਉਸ ਪਰਮਾਤਮਾ। ਬਹੁਤ ਕੀਮਤੀ ਇਹ ਗੱਲਾਂ ਸਨ, ਸਮੇਂ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਦੇ ਚ, ਅਨੇਕਾਂ ਕਲਾ ਦੇ ਚ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਚੋਂ ਇੱਕ ਨੂੰ ਵੇਖਣਾ ਹੈ ਔਰ ਉਸੇ ਇੱਕ ਨੂੰ ਅਨੇਕਤਾ ਦੇ ਚ ਨਿਰੂਪਣ ਕਰ ਦੇਣਾ ਹੈ। ਸਮਗਰ ਦ੍ਰਿਸ਼ਟੀ ਇਹ ਮਨੁੱਖ ਆਪਣੇ ਅੰਦਰ ਪੈਦਾ ਕਰ ਤਾਂ ਕਿ ਪਰਮਾਤਮਾ ਦੇ ਤਮਾਮ ਰੂਪ, ਸਾਰੇ ਰੂਪ ਤੇਰੇ ਸਾਹਮਣੇ ਪ੍ਰਗਟ ਹੋ ਜਾਣ ਔਰ ਉਸਦੇ ਹੈਨ ਵੀ ਅਨੇਕਾਂ ਰੂਪ, ਅਨੇਕ ਰੂਪ ਤੇਰੇ ਨਾਰਾਇਣਾ, ਹੇ ਨਾਰਾਇਣ ਤੇਰੇ ਅਨੇਕਾਂ ਰੂਪ ਨੇ, ਤੂੰ ਬਖਸ਼ਿਸ਼ ਕਰ ਤੇਰੇ ਸਾਰੇ ਰੂਪ ਸਾਡੇ ਸਾਹਮਣੇ ਪ੍ਰਗਟ ਹੋਣ ਤਾਂ ਕਿ ਤੇਰੇ ਸਾਰੇ ਰੂਪਾਂ ਦੀ ਝਲਕ ਅਸੀਂ ਵੇਖ ਸਕੀਏ ਤੇ ਸਾਰੇ ਰੂਪਾਂ ਨੂੰ ਅਸੀਂ ਸਜਦਾ ਕਰ ਸਕੀਏ, ਸਾਰੇ ਸਰੂਪ ਵੇਖ ਕੇ ਅਸੀਂ ਆਨੰਦ ਮਾਣ ਸਕੀਏ।
1: ਇੱਕ ਐਸਾ ਅਛੂਤਾ ਵਿਸ਼ਾ ਮੈਂ ਸਰੋਤਿਆਂ ਦੇ ਸਾਹਮਣੇ ਰੱਖ ਰਿਹਾ ਜਿਸ ਤੇ ਘੱਟ ਲਿਖਿਆ ਗਿਆ, ਘੱਟ ਬੋਲਿਆ ਗਿਆ, ਘੱਟ ਸਮਝਿਆ ਗਿਆ ਔਰ ਘੱਟ ਹੀ ਸਮਝਾਇਆ ਗਿਆ। ਇਹ ਹੈ ਇਸਤਰੀ ਔਰਤ। ਕਿਸੇ ਹੱਦ ਤੱਕ ਪੁਰਸ਼ ਦੀ ਦੁਨੀਆ ਚ ਇਹ ਤੇ ਇੱਕ ਵਸਤੂ ਹੀ ਰਹੀ ਹੈ। ਜਿਸ ਤਰ੍ਹਾਂ ਵਸਤੂਆਂ ਦੇ ਬਕਾਇਦਾ ਬਾਜ਼ਾਰ ਨੇ, ਕਲੌਥ ਮਾਰਕੀਟ, ਫਰੂਟ ਮੰਡੀ, ਸਬਜ਼ੀ ਮੰਡੀ, ਲੱਕੜ ਮੰਡੀ, ਲੋਹਾ ਮੰਡੀ, ਹੂਬਹੁ ਸਾਰੀ ਦੁਨੀਆਂ ਵਿੱਚ ਬਕਾਇਦਾ ਇਸਤਰੀਆਂ ਦੇ ਬਾਜ਼ਾਰ ਰਹੇ ਨੇ ਔਰ ਅੱਜ ਵੀ ਹੈਗੇ ਨੇ। ਜਿੱਥੇ ਇਸਤਰੀ ਵਿਕਦੀ ਹੈ ਉਹਦੀ ਅਸਮਤ ਵਿਕਦੀ ਹੈ, ਪੁਰਸ਼ ਖਰੀਦਦਾ ਹੈ। ਇਸ ਦੀ ਨਿਗਾਹ ਵਿੱਚ ਕਰੀਬਨ ਕਰੀਬਨ ਇਸਤਰੀ ਵਸਤੂ ਹੀ ਰਹੀ ਹੈ। ਸਮੇਂ ਦੀ ਤਬਦੀਲੀ ਨਾਲ ਭਾਵੇਂ ਕੁਝ ਸਤਿਕਾਰ ਆਦਰ ਸਨਮਾਨ ਵਧਿਆ ਹੋਵੇ, ਲੇਕਿਨ ਫਿਰ ਵੀ ਚਲੋ ਇਸਤਰੀਆਂ ਦੇ ਬਾਜ਼ਾਰ ਅੱਜ ਸਾਰੇ ਮੁਲਕਾਂ 'ਚ ਨਾ ਹੋਵਨ, ਪਰ ਵਸਤੂਆਂ ਨੂੰ ਇਸਤਰੀ ਨੂੰ ਹੀ ਅੱਗੇ ਕਰਕੇ ਵੇਚਿਆ ਜਾਂਦਾ ਹੈ। ਕਿਸੇ ਹੱਦ ਤੱਕ ਮੁਗਾਲਤਾ ਹੁੰਦਾ ਹੈ, ਵਸਤੂ ਵੇਚੀ ਜਾ ਰਹੀ ਹੈ ਜਾਂ ਇਸਤਰੀ। ਕੱਪੜਾ ਹੈ, ਕਾਰ ਹੈ, ਮੋਟਰਸਾਈਕਲ ਹੈ, ਗਰਜ਼ ਕੇ ਕੁਛ ਵੀ ਵਸਤੂ ਜੋ ਵਰਤਣ ਦੀਆਂ ਨੇ ਉਹਨਾਂ ਨੂੰ ਵੇਚਣਾ ਹੈ ਇਸਤਰੀ ਨੂੰ ਅੱਗੇ ਕਰਕੇ, ਉਸਦਾ ਚਿੱਤਰ ਅੱਗੇ ਕਰਕੇ, ਉਸੇ ਦਾ ਹੀ ਬੁੱਤ ਅੱਗੇ ਕਰਕੇ। ਕਿਆ ਇਹ ਸਾਰੀਆਂ ਵਸਤੂਆਂ ਕੇਵਲ ਇਸਤਰੀ ਇਸਤੇਮਾਲ ਕਰਦੀ ਹੈ? ਪਰ ਨਹੀਂ, ਆਕਰਸ਼ਣ ਹੈ ਪੁਰਸ਼ ਦੇ ਮਨ ਤੇ ਇਸਤਰੀ ਦਾ, ਤੋ ਇਸਤਰੀ ਨੂੰ ਅੱਗੇ ਕਰਕੇ ਵਸਤੂ ਦੇ ਪ੍ਰਤੀ ਆਕਰਸ਼ਣ ਪੈਦਾ ਕਰੋ, ਤਾਂ ਕਿ ਖਰੀਦਦਾਰ ਇਸ ਔਰਤ ਦੇ ਰਾਹੀਂ, ਇਸ ਇਸਤਰੀ ਦੇ ਰਾਹੀਂ ਵਸਤੂ ਖਰੀਦ ਸਕੇ। ਐਸਾ ਵੀ ਦੌਰ ਲੰਘਿਆ ਹੈ, ਪੈਰ ਦੀ ਜੁੱਤੀ ਇਸਤਰੀ ਨੂੰ ਆਖਿਆ ਗਿਆ, ਜਿਸੇ ਮਨੁੱਖ ਸਮੇਂ ਅਨੁਸਾਰ ਜੁੱਤੀ ਬਦਲਦਾ ਰਿਹਾ, ਬਦਲੋ ਇਸ ਨੂੰ। ਔਰ ਐਸਾ ਨਿਜ਼ਾਮ ਕਾਫੀ ਲੰਬੇ ਸਮੇਂ ਤੱਕ ਪ੍ਰਚਲਿਤ ਰਿਹਾ। ਇਸਤਰੀ ਹਮੇਸ਼ਾ ਮਨੁੱਖ ਦੇ ਹੱਥੋਂ, ਪੁਰਸ਼ ਦੇ ਹੱਥੋਂ ਪੀੜਿਤ ਰਹੀ ਹੈ, ਸੰਤਾਪ ਗ੍ਰਸਤ ਰਹੀ ਹੈ। ਦੂਰ ਕਿਉਂ ਜਾਓ? ਜਦ ਰਾਵਣ ਦੀ ਕੈਦ ਦੇ ਚੋਂ ਸੀਤਾ ਨੂੰ ਰਿਹਾ ਕਰਕੇ ਲਿਆਂਦਾ ਗਿਆ, ਲੰਕਾ ਨੂੰ ਫਤਿਹ ਕਰਕੇ, ਮਸਲਾ ਖੜਾ ਹੋ ਗਿਆ ਸੀਤਾ ਦੀ ਅਗਨ ਪ੍ਰੀਖਿਆ ਦਾ। ਐਸਾ ਭਾਰਤ ਵਿੱਚ ਪ੍ਰਾਚੀਨ ਸਮੇਂ ਤੋਂ ਇੱਕ ਖਿਆਲ ਚੱਲਿਆ ਆ ਰਿਹਾ ਹੈ ਕਿ ਅਗਨ ਹੀ ਸ਼ੋਧ ਕਰ ਸਕਦੀ ਹੈ, ਅਗਨ ਹੀ ਹਰ ਵਸਤੂ ਨੂੰ ਪਵਿੱਤਰ ਕਰ ਸਕਦੀ ਹੈ। ਜੈਸੇ ਸੋਨੇ ਨੂੰ ਅੱਗ ਵਿੱਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ, ਧਾਤੂਆਂ ਸਾਰੀਆਂ ਹੀ ਅਗਨ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਨੇ। ਔਰ ਕੁਛ ਪੁਰਾਣੇ ਵਹਿਮੀ ਮਨੁੱਖ ਤੇ ਭਾਂਡਿਆਂ ਵਿੱਚ ਵੀ ਜਿਤਨੇ ਚਿਰ ਤੱਕ ਅੱਗ ਨਾ ਪਾ ਲੈਣ ਉਸਦੀ ਸ਼ੁੱਧੀ ਨਹੀਂ ਮੰਨਦੇ, ਪਵਿੱਤਰਤਾ ਨਹੀਂ ਮੰਨਦੇ। ਅਗਨ ਹੀ ਸ਼ੁੱਧ ਕਰੇਗੀ। ਲਿਹਾਜ਼ਾ ਹਾਲਾਤ ਇੱਥੇ ਤੱਕ ਚਲੇ ਗਏ, ਮਨੁੱਖ ਸ਼ੁੱਧ ਹੈ ਵਿਚਾਰਾਂ ਦੇ ਤਲ ਤੇ, ਮਾਨਸਿਕ ਤਲ ਤੇ, ਸਰੀਰਕ ਤਲ ਤੇ ਇਹ ਸ਼ੁੱਧ ਹੈ, ਇਹ ਪਾਵਨ ਹੈ। ਇਸ ਦੀ ਪ੍ਰੀਖਿਆ ਵੀ ਅਗਨੀ ਹੀ ਕਰੇਗੀ। ਤੋ ਕਹਿੰਦੇ ਨੇ ਸੀਤਾ ਦੀ ਅਗਨ ਪ੍ਰੀਖਿਆ ਹੋਈ। ਵਕਤ ਦਾ ਅਵਤਾਰੀ ਪੁਰਸ਼ ਅਗਨ ਪ੍ਰੀਖਿਆ ਵਿੱਚ ਸੀਤਾ ਨੂੰ ਪਾਉਂਦਾ ਹੈ। ਲੇਕਿਨ ਇਸ ਤਰ੍ਹਾਂ ਦੀ ਅਗਨ ਪ੍ਰੀਖਿਆ ਕਦੀ ਪੁਰਸ਼ ਨੇ ਨਹੀਂ ਦਿੱਤੀ। ਕਿਆ ਉਹ ਵੀ ਮਾਨਸਿਕ ਤਲ ਤੇ ਪਾਵਨ ਹੈ? ਕਿਆ ਉਹ ਵੀ ਸਰੀਰਕ ਤਲ ਤੇ ਪਵਿੱਤਰ ਹੈ? ਇਸ ਦੀ ਲੋੜ ਹੀ ਨਹੀਂ। ਕਿਉਂ ਕਿ ਹਮੇਸ਼ਾ ਪੁਰਸ਼ ਪ੍ਰਧਾਨ ਸਮਾਜ ਰਿਹਾ ਹੈ, ਇਸਤਰੀ ਤੇ ਅਨੰਤ ਕਾਲ ਤੋਂ ਗੁਲਾਮ ਰਹੀ, ਮਹਤਾਜ ਰਹੀ, ਪੀੜਿਤ ਰਹੀ, ਸਤਾਈ ਜਾਂਦੀ ਰਹੀ। ਤੋ ਸੀਤਾ ਨੂੰ ਇਸ ਤਰ੍ਹਾਂ ਇਤਿਹਾਸ ਜਾਂ ਮਿਥਿਹਾਸ ਕਹਿੰਦਾ ਹੈ ਕਿ ਅਗਨ ਪ੍ਰੀਖਿਆ ਦੇਣੀ ਪਈ। ਬਲਦੀ ਹੋਈ ਚਿਤਾ ਤੇ ਸੀਤਾ ਨੂੰ ਬਿਠਾਇਆ ਗਿਆ, ਔਰ ਜਿਸ ਦਿਨ ਅੱਗ ਦੇ ਸੀਤਾ ਨੂੰ ਝੌਂਕਿਆ ਗਿਆ, ਅੱਜ ਤੱਕ ਭਾਰਤ ਵਿੱਚ ਇਸਤਰੀ ਜ਼ਿੰਦਾ ਜਲਾਈ ਜਾ ਰਹੀ ਹੈ। ਔਰ ਇਹ ਸਿਲਸਿਲਾ ਅਜੇ ਤੱਕ ਵੀ ਜਾਰੀ ਹੈ। ਬਹਾਨੇ ਅਨੇਕਾਂ ਹੋ ਸਕਦੇ ਨੇ ਇਸਤਰੀ ਨੂੰ ਜਲਾਉਣ ਦੇ, لیکن جلانا چلے آ رہے ہیں. حیرانگی ہے کدرے دہج دے نا تھے, کدرے پویترتا دے نا تھے, اور کدرے پرش دے غصے دا کروت دا شکار ہوئی استری. زندہ جلائی جاندی رہی ہے اور جلائی جا رہی ہے. یہ ٹھیک ہے, ساری دنیا وچ آوازاں اٹھیاں نے اور استری نے بھی آواز اٹھائی ہے پرش دی برابری دی. ادھکاراں دی برابری منی جا سکتی ہے. ایشور دا چنتن تے آنند پان دا ادھکار جتھے پرش دا ہے استری دا بھی ہے. مان سنمان جتھے پرش نو چاہیدا ہے استری نو بھی چاہیدا ہے. لیکن برابری تو مراد کدرے یہ نہ سمجھ لے جاوے کہ ہر تل تے برابری. ہر تل تے برابری تم پرماتما نے ہی نہیں کی تھی. استری تے پرش دا تن الگ بنایا ہے, وکھ وکھ بنایا ہے, اور جتھے تن دا ڈھانچہ پربھو نے الگ بنایا ہے من دا ڈھانچہ بھی پربھو نے الگ بنایا ہے. دو وپریت رنگاں نال تصویر بڑی سونی بندی ہے, اچھی بندی ہے. ویرودھی سراں تے ہی سنگیت دی دھن کھڑی ہے. کدی بغور مطالعہ کریے کالا رنگ چٹے جیسا نہیں ہے, چٹا پیلے جیسا نہیں ہے, پیلا لال جیسا نہیں ہے, لال ہرے جیسا نہیں ہے, پر انہاں ویرودھی رنگاں دے سمیل نال ہی کوئی سندر تصویر بندی ہے. ہو بہو ویرودھی سراں تے ہی کھڑا ہے سنگیت. کسے ایک سر تے کسے سنگیت دی دھن نو جنم نہیں دتا جا سکتا. ویرودھی جو ہے سراں چاہیدیاں نے. سنسار سنگیت مئی ہوئے, سنسار سندر ہوئے, تو یہ دو ویرودھی سر نے. جس انج کہہ لئیے تیبر سر ہے پرش, کومل سر ہے استری. سنگیت دا بود رکھن والے اس گل نو سمجھ دینے کچھ سوراں کومل نے, کچھ سوراں تیبر نے, اور اس طرح سندر سنگیت دا جنم ہوندا ہے تیبر تے کومل سوراں نال. استری کومل ہے. تدی تا ایک عالم نے کہہ دیتا ہے, ہے ظہور زن سے پر رونق کائنات. کائنات دے دنیا دے سنسار دے اگر کچھ رونق ہے, کچھ رس ہے, تو استری کر کے پرش اس رس نو وستار دیندا ہے. استری ایک رس ہے, رس پھیل سکے پرش چاہیدا ہے. انہاں دوہاں دی اپنی اپنی لوڑ ہے. جیسے ملا نو ایک پاسے کر دئیے تو بیڑی بھی بے مینی ہو جاندی ہے, وید نو ایک پاسے کر دئیے تو جڑی بوٹیاں دی خوبی بھی پرگٹ نہیں ہو سکے گی, پمن نو ایک پاسے کر دئیے تو پھلاں دی مہک بھی دور دراز تک نہیں جا سکے گی. اسی طریقے دے نال دوہاں نو الگ الگ کر دئیے, استری تے پرش نو, دوویں بے رونق ہو جان گے اور دوویں بے مینی ہو جان گے, لیکن دوہاں دا سمیل کارج دی سدھی ہے. جیسے ملا تے بیڑی دا میل, جیسے پون تے پھلاں دا میل, جیسے وید تے جڑی بوٹیاں دا سمیل, جیسے بیج تے دھرتی دا میل, جیسے پانی تے صابن دا میل کپڑے نو صاف کردا ہے, اسی طریقے نال استری تے پرش دا سمیل ہی سنسار دی رونق ہے اور جیون سکھمئی ہے. برابری حقوق دے تل تے ہو سکدی ہے اور ہے. جی ربی رس مانن دا پرش نو ادھکار ہے, استری نو بھی اتنا ادھکار ہے. لیکن تن تے من دی برابری پرماتما نے نہیں کی تھی. इस वास्ते कम कारज कुछ वंडे हुए ने। घर संवरदा है, सथिर रहिंदा है, महान आउंदा है इस्त्री करके, पर घर विच बाहरों सुख आंदा रहे, संपदा आंदी रहे, तो भजन दौड़न लई पुरुष चाहिदा है। पुरुष का शरीर प्रभु ने ऐसा बनाया है, स्त्री नालों ज्यादा सख्त है और ज्यादा भारी भरकम कम कर सकता है। यही कारण है कि पुरुष पहलवान नाल स्त्री पहलवान मुकाबला नहीं कर सकेगी। जिथे उसका मन कोमल है, शरीर भी कोमल है और इस कोमलता की लोड़ है, वरना ऐसा हो ही नहीं सकता कि संसार विच कुछ कोमलता बच जाए। अगर पुरुष कोल भी कुछ कोमलता है तो ये स्त्री का गुण है और स्त्री करके है। थोड़ी बहुत तर्क जे स्त्री दे तल ते भी मिलती है तो पुरुष करके मिलती है, वो थोड़ी बहुत ते चाहिए है ताकि उसकी कोमलता दी रक्षा होवे। कुदरत दा एक नियम है कि फुलना दी रक्षा कंडे ही कर देने, फुल अपनी रक्षा नहीं कर सकता। सोने दी रक्षा लोहे नाल आउंदी है, कोमलता दी रक्षा सख्ती नाल आउंदी है। इसनू प्राचीन विद्वान ते इंज भी कहंदे रहने, स्त्री नू हर समय पुरुष दी सख्ती दी लोड़ है, रक्षा लई सुरक्षा लई। प्रथम पिता दी, पति दी, फिर पुत्र दी, ताई जो है ये सुरक्षित रह सकती है, अपनी इज्जत आबरू नू बचा के जो है रख सकती है। व्यास जी ते कहा करदे ने उना दे बोल कि स्त्री प्रकृति दी बेटी है, इस ते इंसाफ चाहिदा है और प्यार चाहिदा है, सत्कार चाहिदा है। सिख साधी साहब कहंदे ने जिस घर दे चों स्त्री दे चीखण चिलाण दी आवाज बाहर आउंदी है, उस घर दे चों सुख ते संपदा मान लो बाहर जा रही है। वाकई उस घर दियां खुशियां, उस घर दी शांति, उस घर दा सुकून बाहर चला जांदा है जिथे स्त्री दा रुदन घर दी चार दीवारी तो बाहर चला जाए। कवि तुलसी ने स्त्री दे कुछ वक् वक् रूप इस ढंग नाल जो है बयान कीते ने। स्त्री चार रूप अपने जो है रखदी है, उनू रामायण विच राम चित मानस विच कवि तुलसी इस तरह जो है बयान करते ने। जग प्रतिवर्ता चार विद अही, वेद पुराण श्रुति अस कही। इस तरह आख है, उत्तम के अस बस मन माही, सुपने हूं आन पुरुष जग नाही। उत्तम स्त्री उसकी दृष्टि जगत विच उसके पति तो बिना होर कोई भी पुरुष नहीं है, वही पुरुष है, बाकी कोई पुरुष नहीं है। इसनू अध्यात्मक रंगण गुरु नानक देव जी महाराज ने बड़ी सुंदर दिती है। कहो नानक जिन प्रयो परमेश्वर कर जाने, धन सती दरगे परवाने। जिसने परमात्मा दी झलक अपने पति दिच देखी, महाराज कहने धन है वो सतवंती, धन है वो स्त्री। कोशिश ते होई सी साडे देश दे कि स्त्री पुरुष नू परमेश्वर आखे, परमेश्वर दी झलक वो पुरुष देखे और पुरुष ਇਸਤਰੀ ਨੂੰ ਦੇਵੀ ਆਖੇ, ਉਹ ਪ੍ਰਭੂ ਦੀ ਸ਼ਕਤੀ ਦੀ ਝਲਕ ਇਸਤਰੀ ਦੇ ਜੋ ਹੈ ਦੇਖੇ। ਅਗਰ ਇੱਕ ਨੂੰ ਦੇਵੀ ਦਿਖਾਈ ਦੇਵੇ ਔਰ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ ਤਾਂ ਘਰ ਮੰਦਰ ਬਣ ਜਾਂਦਾ, ਘਰ ਹਰੀ ਮੰਦਰ ਬਣ ਜਾਂਦਾ। ਪਰ ਇੱਕ ਨੂੰ ਭੂਤ ਦਿਖਾਈ ਦੇਵੇ, ਇੱਕ ਨੂੰ ਡਾਇਣ ਦਿਖਾਈ ਦੇਵੇ, ਘਰ ਹੀ ਨਰਕ ਬਣ ਜਾਂਦਾ। ਪਤਾ ਨਹੀਂ ਪ੍ਰਿਥਵੀ ਤੇ ਕਿਤਨੇ ਘਰ ਨਰਕ ਬਣੇ ਹੋਏ ਨੇ, ਕਿਉਂਕਿ ਘਰਾਂ 'ਚ ਕੋਈ ਡਾਇਣ ਰਹਿ ਰਹੀ ਹੈ, ਕੋਈ ਭੂਤ ਰਹਿ ਰਿਹਾ, ਇੱਕ ਨੂੰ ਡਾਇਣ ਦਿਖਾਈ ਦੇ ਰਹੀ ਹੈ ਔਰ ਇੱਕ ਨੂੰ ਭੂਤ ਦਿਖਾਈ ਦੇ ਰਿਹਾ। ਜੀਵਨ ਦਾ ਢੰਗ ਨਾ ਆਇਆ, ਇੱਕ ਦੂਜੇ ਨੂੰ ਸਮਝਣ ਦਾ ਢੰਗ ਨਾ ਆਇਆ। ਕਵੀ ਤੁਲਸੀ ਕਹਿੰਦੇ ਨੇ, ਜਿੱਥੇ ਚੰਗੇ ਮਾੜੇ ਪੁਰਸ਼ਾਂ ਦੇ ਚ ਆਉਂਦੇ ਨੇ, ਉੱਥੇ ਚੰਗੇ ਮਾੜੇ ਇਸਤਰੀਆਂ ਦੇ ਚ ਵੀ ਹੁੰਦੇ ਨੇ। ਜਿਸੇ ਪ੍ਰਿਥਵੀ ਤੇ ਸਿਰਫ ਦਿਨ ਨਹੀਂ ਰਾਤ ਵੀ ਹੈ, ਮਨੁੱਖੀ ਤਲ ਤੇ ਸਿਰਫ ਗੁਣ ਨਹੀਂ ਔਗੁਣ ਵੀ ਨੇ। ਉਹ ਔਗੁਣ ਪੁਰਸ਼ ਦੇ ਅੰਦਰ ਵੀ ਨੇ, ਉਹ ਔਗੁਣ ਇਸਤਰੀ ਦੇ ਅੰਦਰ ਵੀ ਨੇ। ਉੱਤਮ ਇਸਤਰੀ ਦੀ ਤਸਵੀਰ ਕਸ਼ੀ ਕਰਦੇ ਹਾਂ। ਤੁਲਸੀ ਕਹਿੰਦੇ ਨੇ, ਉੱਤਮ ਕੇ ਅਸ ਬਸ ਮਨ ਮਾਹੀ, ਸੁਪਨੇ ਹੂੰ ਆਨ ਪੁਰਸ਼ ਜਗ ਨਾਹੀ। ਮੱਧਨ ਪਤ ਪ੍ਰਤ ਪਰ ਪ੍ਰਤ ਦੇਖਿਅਤ ਐਸੇ, ਭਰਾਤਾ ਪਿਤਾ ਪੁੱਤਰ ਨਿਤ ਜੈਸੇ। ਜੋ ਉਸ ਤੋਂ ਥੱਲੇ ਦੀ ਹੈ ਉਹ ਤੇ ਇਸ ਤਰ੍ਹਾਂ ਸਮਝਦੀ ਹੈ ਪਰ ਪੁਰਸ਼ ਨੂੰ, ਇਹ ਪਿਤਾ ਹੈ, ਭਰਾ ਹੈ, ਪੁੱਤਰ ਹੈ। ਉਹਦੀ ਦ੍ਰਿਸ਼ਟੀ ਇਸ ਤਰ੍ਹਾਂ ਦੀ ਹੁੰਦੀ ਹੈ। ਅਗਾਂਹ ਚੱਲ ਕੇ ਕਵੀ ਤੁਲਸੀ ਕਹਿੰਦੇ ਨੇ ਕਿ ਬਿਨ ਅਵਸਰ ਭੈ ਤੈ ਰਹਿ ਜੋਈ, ਅਧਮ ਸੋਨਾਰ ਜਾਨੋ ਜਗ ਸੋਈ। ਬਿਨਾ ਅਵਸਰ ਮਿਲਿਆ, ਬਿਨਾ ਮੌਕਾ ਮਿਲਿਆ ਉਸਨੇ ਬਸ ਆਪਣੀ ਅਸਮਤ ਸਾਂਭ ਕੇ ਰੱਖੀ ਹੈ, ਵਰਨਾ ਉਹ ਲੁਟਾਉਣ ਨੂੰ ਤਿਆਰ ਹੈ। ਇਹ ਸਭ ਤੋਂ ਨੀਵੀਂ ਹੈ, ਇਹ ਸਭ ਤੋਂ ਨਿਖੇਧ ਹੈ। ਅਗਰ ਐਸਾ ਨਿਖਿਧਪਣਾ ਇਸਤਰੀ ਤੇ ਲਾਗੂ ਹੁੰਦਾ ਹੈ ਤਾਂ ਫਿਰ ਪੁਰਸ਼ਾਂ ਤੇ ਵੀ ਲਾਗੂ ਹੁੰਦਾ ਹੈ। ਪਰ ਗੁਣਾਂ ਦੇ ਤਲ ਤੇ ਅਗਰ ਦੇਖੀਏ ਤਾਂ ਜਿੱਥੇ ਪੁਰਸ਼ ਰੱਬ ਦੇ ਗੁਣ ਪ੍ਰਾਪਤ ਕਰ ਸਕਦਾ ਹੈ, ਇਸਤਰੀ ਪ੍ਰਾਪਤ ਕਰ ਸਕਦੀ ਹੈ। ਘਰ ਵਿੱਚ ਧਨ ਸੰਪਦਾ ਹੈ, ਵਾਕਈ ਉਸਦੇ ਜੇ ਅੱਧਾ ਅਧਿਕਾਰ ਪੁਰਸ਼ ਦਾ ਹੈ, ਅੱਧਾ ਅਧਿਕਾਰ ਇਸਤਰੀ ਦਾ ਹੈ। ਅੱਜ ਦੇ ਕਾਨੂੰਨ ਵੀ ਐਸਾ ਮੰਨਣ ਲੱਗ ਪਿਆ। ਇਹ ਗੱਲ ਵੱਖਰੀ ਹੈ ਕਿ ਪੁਰਸ਼ ਦਾ ਅਹੰਕਾਰ ਬਰਾਬਰੀ ਦੇਣ ਨੂੰ ਅਜੇ ਵੀ ਤਿਆਰ ਨਹੀਂ, ਲੇਕਿਨ ਇਸ ਹੱਦ ਤੱਕ ਤੇ ਬਰਾਬਰੀ ਮੰਨੀ ਜਾਏਗੀ। ਸਰੀਰ ਅਲੱਗ ਹੈ, ਮਨ ਅਲੱਗ ਹੈ, ਜ਼ਿੰਮੇਵਾਰੀਆਂ ਅਲੱਗ ਅਲੱਗ ਨੇ। ਅਗਰ ਪੁਰਸ਼ ਇਸਤਰੀ ਦੀ ਨਕਲ ਕਰੇ, ਇਸਤਰੀ ਵਰਗਾ ਬਣਨਾ ਚਾਹੇ, ਮੁਸ਼ਕਿਲ। ਔਰ ਅਗਰ ਇਸਤਰੀ ਪੁਰਸ਼ ਦੀ ਬਰਾਬਰੀ ਕਰਕੇ ਪੁਰਸ਼ ਜੈਸਾ ਬਣਨਾ ਚਾਹੇ, ਇਹ ਉਸਦੀ ਸਭ ਤੋਂ ਵੱਡੀ ਭੁੱਲ ਹੋਵੇਗੀ। ਕਿਉਂਕਿ ਪੁਰਸ਼ ਜੈਸਾ ਜਦ ਤਨ ਨਹੀਂ ਹੈ ਤਾਂ ਮਨ ਵੀ ਪੁਰਸ਼ ਜੈਸਾ ਨਹੀਂ। ਪੁਰਸ਼ ਜੈਸੇ ਕੱਪੜੇ ਪਾ ਕੇ, ਪੁਰਸ਼ ਜੈਸੀਆਂ ਜੁੱਤੀਆਂ ਪਾ ਕੇ, ਪੁਰਸ਼ ਜੈਸੀ ਚਾਲ ਚੱਲ ਕੇ, ਪੁਰਸ਼ ਜੈਸੇ ਬੋਲ ਬੋਲ ਕੇ ਔਰ ਪੁਰਸ਼ ਦੀ ਤਰ੍ਹਾਂ ਹੀ ਗੰਦੇ ਨਸ਼ੇ ਜੋ ਹੈ ਕਰਕੇ ਇਸਤਰੀ ਪੁਰਸ਼ ਜੈਸੀ ਤੇ ਨਹੀਂ ਹੋ ਸਕੇਗੀ, ਪਰ ਇਸਤਰੀ ਇਸਤਰੀ ਜੈਸੀ ਵੀ ਨਹੀਂ ਰਹੇਗੀ। ਹਾਂ, ਇਹਨੂੰ ਬਾਹਰੋਂ ਵੀ ਸਮਝਾਇਆ ਜਾ ਸਕਦਾ ਹੈ। ਅਗਰ ਚਮੇਲੀ ਗੁਲਾਬ ਜੈਸਾ ਹੋਣ ਦੀ ਕੋਸ਼ਿਸ਼ ਕਰੇ ਤਾਂ ਗੁਲਾਬ ਤੇ ਨਹੀਂ ਹੋ ਸਕੇਗੀ, ਪਰ ਚਮੇਲੀ ਵੀ ਹੋਣ ਤੋਂ ਸ਼ਾਇਦ ਰਹਿ ਜਾਏ। ਜਿੱਥੇ ਜਿੱਥੇ ਇਸਤਰੀਆਂ ਨੇ ਬੈਰੂਨੀ ਤਲ ਤੇ ਪੁਰਸ਼ ਦੀ ਬਰਾਬਰੀ ਕਰਨੀ ਚਾਹੀ, ਪੁਰਸ਼ ਦੀ ਤਰ੍ਹਾਂ ਹੀ ਕੰਮ ਕਰਨਾ ਹੈ, ਪੁਰਸ਼ ਵਾਲੀਆਂ ਜ਼ਿੰਮੇਵਾਰੀਆਂ ਚੁੱਕਣੀਆਂ ਨੇ, ਤਾਂ ਹੋਇਆ ਕਿ ਘਰ ਉਜੜ ਗਏ। ਸਿਆਣੇ ਤੇ ਕਹਿ ਰਹੇ ਨੇ, ਪ੍ਰਿਥਵੀ ਤੇ ਬਸ ਹੁਣ ਮਕਾਨ ਹੀ ਮਕਾਨ ਦਿਖਾਈ ਦਿੰਦੇ ਨੇ, ਘਰ ਤੇ ਦਿਖਾਈ ਨਹੀਂ ਦਿੰਦਾ। ਘਰ ਤੇ ਉਹ जो वसदा है रसदा है तो घर वसदा है स्त्री करके ते जद घर हो स्त्री ही निकल जाए पुरुष दी तरह तो घर घर ना रहा वो ते सिर्फ मकान रह गए इट्टां दी ढेरी रह गए। संतान ए बुढ़ेपे दा सहारा है असली दौलत है। जिस दिन दी स्त्री बाहर निकल गई संतान भी टूट भज गई बच्चियां च भी कोमलता ना पैदा हो सकी मां दा प्यार नहीं मिलिया मां दी गोद नहीं मिली ममता हिरदे विच उना दे प्रवेश नहीं की थी। तो होया कि जिथे मां बाप ममता तो सखणे होए उथे औलाद भी सखणी होई धन ही धन रह गया जो जड़ है और इस तरह स्त्री ते पुरुष दी मत भी जड़ होके रह गई। जितना सहारा ममता दा मारिया होया एक बच्चा मां बाप दे लई बन सकदा सी धन उतना नहीं बन सकदा। लेकिन मनुख ने स्त्री ते पुरुष ने जितनी धन दी चिंता की थी औलाद दी उतनी चिंता ना की थी। आन वाला भविष्य ते बच्चियां दे हाथ सी तो मनुख दा भविष्य बिगड़दा जा रहा है बिगड़दा जा रहा है क्योंकि बच्चे ममता तो हीण होंदे जा रहे ने प्यार तो हीण होंदे जा रहे ने अहंकार घृणा नफरत सारी दुनिया विच इस नवी पनीरी दे अंदर वध रही है। जिस दा कारण है स्त्री दा पुरुष दे तल ते बैरूनी रूप विच बराबरी करना और पुरुष दा इस बराबरी नो किसे हद तक कबूल करना और किसे हद तक विरोध करना। लेकिन इस नाल घर घर नहीं रहे बस घर मकान बन के जो है रह गए ने। स्त्री दी अपनी महानता सी और किधरे ये अपनी महानता नु समझ लवे तो घर मंदिर बन सकता है घर हरी मंदिर बन सकता है। नहीं ते उजड़िया होया खोला उजड़िया होया एक खंडर इस तो बिना होर जो है कुछ भी नहीं होवेगा। धन गुरु नानक देव जी महाराज ने स्त्री दा पक्ष पूर्दे होया के है जे कुछ महान मनुखां करके संसार दा इतिहास रौनकीला बनया होया है वाकई इना कुछ महान हस्तियां नू इतिहास दिचों कढ़ देईए सारा संसार बेरौनक हो जांदा है पर इना हस्तियां नू जन्म देण वाली मां ही ना आउंदी ऐसी धरती ही ना आउंदी तो ये फुल किथे खिड़ने सन और संसार पुर रौनक किथे जो है बनना सी। धन गुरु नानक देव जी महाराज ने इस वास्ते स्त्री नू बराबरी दित्ती। दैवी गुणा विच भी कुछ गुण पुरुष ने कुछ गुण स्त्री ने। ज्ञान पुरुष है भक्ति स्त्री है दया स्त्री है पर इस दे मुकाबले थे संतोख पुरुष है। इसी तरीके नाल सूरवीरता ये पुरुष है लेकिन सहनशीलता स्त्री है। गिणदे जाइए शांति स्त्री है क्रांति पुरुष जो है मन लीए पर क्रांति शांति ते आधारित होवे सूरवीरता सहनशीलता ते आधारित होवे और संतोख दया दे आसरे ते टिके होवे ताई खूबी है और मानसिक तल ते आनंद है। जे मानसिक तल ते इस तरह दैवी गुणा दी लोड़ है जो स्त्री ते पुरुष ने तो बाहर भी सुख अमन ते चैन बनया रहे इना दोहां दी लोड़ है। और जितना महान पुरुष है उतनी महान स्त्री है। धन गुरु नानक देव जी महाराज ने गुरुद्वारियां दे दरवाजे दोहां लई खोल दिते सत्संग दा आनंद दोवें माण सकदे ने अमृत ਦੋਵੇਂ ਪਾਨ ਕਰ ਸਕਦੇ ਨੇ ਔਰ ਇਸ ਤਲ ਤੇ ਧਾਰਮਿਕ ਦੋਹਾਂ ਦੀ ਬਰਾਬਰੀ ਔਰ ਪਦਾਰਥ ਦੇ ਤਲ ਤੇ ਦੋਹਾਂ ਦੀ ਬਰਾਬਰੀ ਕਿਸੇ ਵੀ ਤਲ ਤੇ ਇਸ ਨੂੰ ਪਛਾੜ ਕੇ ਜੋ ਹੈ ਨਹੀਂ ਸੁੱਟਿਆ ਗਿਆ ਅਗਾਂਹ ਬਕਾਇਦਾ ਨਾਲ ਰੱਖਿਆ ਗਿਆ ਔਰ ਹਰ ਤਲ ਤੇ ਇਸ ਦੇ ਗੁਣਾਂ ਨੂੰ ਸਲਾਹਿਆ ਗਿਆ ਸਨਮਾਨਿਆ ਗਿਆ। ਕਹਿੰਦੇ ਨੇ ਜਦ ਕੋਈ ਪੁਰਸ਼ ਬੰਦਗੀ ਕਰਦਿਆਂ ਕਰਦਿਆਂ ਪੂਰਨ ਪੁਰਖ ਬਣਦਾ ਹੈ ਤਾਂ ਉਸ ਦੇ ਅੰਦਰ ਇਸਤਰੀ ਦੀ ਦਇਆ ਤੇ ਕੋਮਲਤਾ ਪ੍ਰਗਟ ਹੋ ਜਾਂਦੀ ਹੈ, ਉਸ ਦੇ ਬੋਲਾਂ ਵਿੱਚ ਵੀ ਇਸਤਰੀ ਭਾਵ ਆ ਜਾਂਦਾ ਹੈ। ਜੈਸੀ ਕਬੀਰ ਤੇ ਗੁਰੂ ਨਾਨਕ ਦੇ ਬੜੇ ਬੋਲ ਇਸਤਰੀ ਭਾਵ ਦੇ ਨੇ, ਮੋਹਰੀ ਰੁਣ ਝੁਣ ਲਾਇਆ ਭੈਣੇ ਸਾਵਨ ਆਇਆ, ਤੇਰੇ ਮੁੰਦ ਕਟਾਰੇ ਜੇਵੜਾ ਤੇ ਲੋਭੀ ਲੋਭ ਲੁਭਾਇਆ, ਇਹ ਬੋਲ ਗੁਰੂ ਨਾਨਕ ਦੇ। ਭਗਤ ਕਬੀਰ ਕਹਿੰਦੇ ਨੇ ਕੀ ਉਹ ਸਿੰਗਾਰ ਮਿਲਨ ਕੇ ਤਾਈ, ਹਰ ਨਾ ਮਿਲੇ ਜਗ ਜੀਵਨ ਗੁਸਾਈ, ਹਰ ਮੇਰੋ ਪਿਰ ਹਾਂ ਹਰ ਕੀ ਬਹੁਰੀਆ, ਰਾਮ ਬੜੇ ਮੈਂ ਤਨਕ ਲਹੋਰੀਆ। ਪੂਰਨ ਹੋ ਜਾਂਦੀ ਹੈ ਇਸਤਰੀ ਜਦ ਉਸ ਦੇ ਅੰਦਰ ਗਿਆਨ ਪੈਦਾ ਹੋ ਜਾਏ, ਪੂਰਨ ਹੋ ਜਾਂਦਾ ਹੈ ਪੁਰਸ਼ ਜਦ ਉਸ ਦੇ ਅੰਦਰ ਭਗਤੀ ਪੈਦਾ ਹੋ ਜਾਏ, ਭਾਵਨਾ ਪੈਦਾ ਹੋ ਜਾਏ। ਪੂਰਨ ਹੋ ਜਾਂਦੀ ਹੈ ਇਸਤਰੀ ਜਦ ਉਸ ਦੇ ਅੰਦਰ ਵੀ ਆਪਣੀ ਸੁਰੱਖਿਆ ਲਈ ਸੂਰਬੀਰਤਾ ਪੈਦਾ ਹੋ ਜਾਏ, ਔਰ ਪੂਰਨ ਹੋ ਜਾਂਦਾ ਹੈ ਪੁਰਸ਼ ਜਦ ਉਸ ਦੇ ਅੰਦਰ ਸਹਿਨਸ਼ੀਲਤਾ ਜੋ ਹੈ ਪੈਦਾ ਹੋ ਜਾਏ। ਦੋਹਾਂ ਦੀ ਮੰਜ਼ਿਲ ਇੱਕ ਹੈ, ਦੋਹਾਂ ਦਾ ਮਾਰਗ ਇੱਕ ਹੈ, ਇਸ ਵਾਸਤੇ ਦੋਵੇਂ ਹਮਰਾਈ ਨੇ, ਅੱਗੇ ਪਿੱਛੇ ਨਹੀਂ ਨੇ, ਬਰਾਬਰ ਜੋ ਹੈ ਚੱਲਣ ਵਾਲੇ ਨੇ, ਬਰਾਬਰ ਹਕੂਕ ਰੱਖਣ ਵਾਲੇ ਨੇ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਬੋਲ, ਪੁਰਸ਼ ਦੇ ਅੰਦਰ ਨਾਰੀ ਹੈ ਔਰ ਨਾਰੀ ਦੇ ਅੰਦਰ ਪੁਰਸ਼ ਹੈ। ਕਾਇਨਾਤ ਤੇ ਨਿਗਾਹ ਮਾਰੀਏ ਤੇ ਸਾਰੀ ਕਾਇਨਾਤ ਇਹ ਕੁਦਰਤ ਨਰ ਤੇ ਮਦੀਨ ਵਿੱਚ ਵੰਡੀ ਹੋਈ ਹੈ। ਪਸ਼ੂਆਂ ਨੂੰ ਲਈਏ, ਪਕਸ਼ੀਆਂ ਨੂੰ ਲਈਏ, ਬਨਸਪਤੀ ਤੱਕ ਨਰ ਔਰ ਮਦੀਨ ਵਿੱਚ ਵੰਡੀ ਪਈ ਹੈ। ਮਨੁੱਖੀ ਦੁਨੀਆ ਇਤਿਹਾਸ ਤੌਰ ਤੇ ਸੂਖਸ਼ਮ ਜਗਤ ਨੂੰ ਦੇਖੀਏ, ਅਸਥੂਲ ਜਗਤ ਨੂੰ ਦੇਖੀਏ, ਕੁਛ ਨਰ ਹੈ, ਕੁਛ ਮਦੀਨ ਹੈ। ਮਿਡਲ ਈਸਟ ਤੇ ਜਿਹੜੇ ਧਰਮ ਪੈਦਾ ਹੋਏ, ਇਸਲਾਮ, ਈਸਾਈਅਤ, ਯਹੂਦੀ, ਪਾਰਸੀ, ਐਸਾ ਮੰਨਦੇ ਨੇ ਕਿ ਪੁਰਸ਼ ਦੀ ਪਸਲੀ ਨੂੰ ਤਰਾਸ਼ ਕੇ ਔਰਤ ਦਾ ਜ਼ਹੂਰ ਆਲਮ ਹੋਇਆ, ਇਸਤਰੀ ਦਾ ਜਨਮ ਹੋਇਆ। ਕੁਛ ਵੀ ਹੋਵੇ, ਚਾਹੇ ਇਸਤਰੀ ਦੇ ਸੀਨੇ ਤੋਂ ਪੁਰਸ਼ ਪੈਦਾ ਹੋਇਆ, ਚਾਹੇ ਪੁਰਸ਼ ਦੇ ਸੀਨੇ ਤੋਂ ਇਸਤਰੀ ਪੈਦਾ ਹੋਈ ਹੈ, ਲੇਕਿਨ ਇਤਨੀ ਗੱਲ ਤੇ ਆਦ ਰੂਪ ਵਿੱਚ ਕਬੂਲ ਕਰਨੀ ਪਏਗੀ ਕਿ ਦੋਹਾਂ ਦਾ ਵਜੂਦ ਇੱਕ ਹੈ, ਇੱਕ ਵਿੱਚ ਇਹ ਦੋ ਨੇ ਔਰ ਦੋਹਾਂ ਵਿੱਚ ਇਹ ਇੱਕ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਗੁੱਥੀ ਨੂੰ ਬਹੁਤ ਸੋਹਣੇ ਢੰਗ ਨਾਲ ਸੁਲਝਾਇਆ ਹੈ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਇਹ ਬ੍ਰਹਮ ਗਿਆਨੀਓ, ਇੱਕ ਗੱਲ ਨੂੰ ਸਮਝੋ, ਜਾਣੋ, ਪੁਰਸ਼ ਦੇ ਅੰਦਰ ਹੀ ਨਾਰੀ ਹੈ, ਨਾਰੀ ਦੇ ਅੰਦਰ ਪੁਰਸ਼, ਦੋਹਾਂ ਦਾ ਵਜੂਦ ਦੋਹਾਂ ਕਰਕੇ ਹੈ, ਇਸ ਵਾਸਤੇ ਇੱਕ ਦੇ ਅੰਦਰ ਇਹ ਦੋਵੇਂ ਮੌਜੂਦ ਨੇ। ਇਸਤਰੀ ਦੇ ਅੰਦਰ ਪੁਰਸ਼ ਮੌਜੂਦ ਹੈ, ਅਸਥੂਲ ਰੂਪ ਦੇ ਚ ਵੀ, ਸੂਖਸ਼ਮ ਰੂਪ ਦੇ ਚ ਵੀ, ਔਰ ਪੁਰਸ਼ ਦੇ ਅੰਦਰ ਇਸਤਰੀ ਮੌਜੂਦ ਹੈ, ਅਸਥੂਲ ਰੂਪ ਦੇ ਚ ਵੀ, ਸੂਖਸ਼ਮ ਰੂਪ ਦੇ ਚ ਵੀ, ਤਨ ਦੇ ਚ ਵੀ ਔਰ ਮਨ ਦੇ ਚ ਵੀ। ਪੁਰਸ਼ ਇਸ ਵਾਸਤੇ ਪੁਰਸ਼ ਹੋ ਸਕਿਆ, ਇਹ 60% ਪੁਰਸ਼ ਹੈ, 40% ਇਸ ਦੇ ਮਾਦਾ ਹੈ, ਨਾਰੀ ਹੈ। ਨਾਰੀ ਇਸ ਵਾਸਤੇ ਨਾਰੀ ਹੋ ਸਕੀ ਹੈ, ਕਿ 60 ਫੀਸਦੀ ਇਸਤਰੀ ਹੈ ਪਰ 40 ਫੀਸਦੀ ਇਸ ਦੇ ਚ ਪੁਰਸ਼ ਹੈ। ਸਾਡੇ ਦੇਸ਼ ਨੇ ਨਾਰੀ ਨੂੰ ਅਰਧ ਅੰਗ ਆਖਿਆ। ਇਹ ਗੱਲ ਵੱਖਰੀ ਹੈ ਕਿ ਕਹਿਣ ਦਾ ਲੱਭੋ ਲੈ ਜਾ ਅਰਥ ਸਮੇਂ ਦੇ ਨਾਲ ਬਦਲੇ। ਨਾਰੀ ਪੁਰਸ਼ ਦਾ ਅਰਧ ਅੰਗ ਹੈ, ਭਾਵ ਪੁਰਸ਼ ਇਸ ਦੇ ਅੰਦਰ ਅਧੂਰਾ ਹੈ। ਅਗਰ ਐਸਾ ਹੈ ਤਾਂ ਪੁਰਸ਼ ਨਾਰੀ ਦਾ ਅਰਧ ਅੰਗ ਹੈ, ਭਾਵ ਇਸ ਦੇ ਅੰਦਰ ਨਾਰੀ ਅਧੂਰੀ ਹੈ। ਕੁਦਰਤ ਅਧੂਰਾ ਕੁਛ ਵੀ ਰਹਿਣਾ ਰਹਿਣ ਦੇਣਾ ਨਹੀਂ ਚਾਹੁੰਦੀ, ਸੰਪੂਰਨ ਕਰਕੇ ਹੀ ਕੁਦਰਤ ਸੁਖ ਮਾਣਦੀ ਹੈ। ਪਰਮਾਤਮਾ ਦਾ ਨਾਮ ਹੈ ਪੂਰਨ। ਕਾਇਨਾਤ ਵਿੱਚ ਸਭ ਕੁਝ ਪੂਰਨਤਾ ਦੀ ਤਲਾਸ਼ ਦੇ ਚ ਹੈ ਔਰ ਪੂਰਨ ਹੋਣਾ ਚਾਹੁੰਦਾ ਹੈ। ਜ਼ਿੰਦਗੀ ਦਾ ਲਕਸ਼ ਪੂਰਨ ਹੋਣਾ ਹੈ। ਤੋ ਅਧੂਰੀ ਨਾਰੀ ਜੋ ਪੁਰਸ਼ ਦੇ ਅੰਦਰ ਹੈ ਸੰਪੂਰਨ ਹੋਣਾ ਚਾਹੁੰਦੀ ਹੈ, ਔਰ ਅਧੂਰਾ ਪੁਰਸ਼ ਜੋ ਨਾਰੀ ਦੇ ਅੰਦਰ ਹੈ ਸੰਪੂਰਨ ਹੋਣਾ ਚਾਹੁੰਦਾ ਹੈ। ਇਹੀ ਕਾਰਨ ਹੈ, ਮਨੋਵਿਗਿਆਨਿਕ ਵੀ ਇਸ ਨਾਲ ਸਹਿਮਤ ਨੇ, ਕਿ ਪੁਰਸ਼ ਦੇ ਅੰਦਰ ਨਾਰੀ ਦੀ ਕਸ਼ਿਸ਼ ਹੈ ਔਰ ਨਾਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ। ਇਹ ਵਿਪਰੀਤ ਤੋਂ ਪ੍ਰਭਾਵਿਤ ਨੇ, ਹਮ ਜਿਨਸ ਤੋਂ ਪ੍ਰਭਾਵਿਤ ਨਹੀਂ। ਉਸਦਾ ਮੂਲ ਕਾਰਨ ਪੁਰਸ਼ ਆਪਣੇ ਤਲ ਤੇ ਪੂਰਾ ਪੁਰਸ਼ ਹੈ, ਉਸਦੇ ਅੰਦਰ ਅਧੂਰੀ ਨਾਰੀ ਹੈ। ਨਾਰੀ ਆਪਣੇ ਤਲ ਤੇ ਪੂਰਨ ਨਾਰੀ ਹੈ ਪਰ ਉਹ ਪੁਰਸ਼ ਦੇ ਤਲ ਤੇ ਅਧੂਰੀ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ, ਦੋਹਾਂ ਦੀ ਅੰਸ ਸਰੀਰ ਦੇ ਮੌਜੂਦ ਹੈ। ਅਸਥੂਲ ਰੂਪ ਨੂੰ ਸੰਪੂਰਨ ਕਰਨ ਦਾ ਜੋ ਢੰਗ ਮਨੁੱਖੀ ਦੁਨੀਆ ਨੇ ਅਪਣਾਇਆ ਉਸਦਾ ਨਾਂ ਆਨੰਦ ਕਾਰਜ, ਵਿਵਾਹ, ਨਿਕਾਹ ਆਦਿਕ ਪ੍ਰਚਲਿਤ ਹੋਏ। ਮੈਰਿਜ ਦਾ ਜਨਮ ਹੋਇਆ, ਨਿਕਾਹ ਦਾ ਜਨਮ ਹੋਇਆ, ਆਨੰਦ ਕਾਰਜ ਵਿਵਾਹ ਪ੍ਰਥਾ ਜੋ ਹੈ ਚਲੀ। ਇਹ ਤੇ ਸੀ ਸੂਖਸ਼ਮ ਸਰੀਰ ਦੀ ਪੂਰਤੀ, ਇਹ ਤੇ ਸੀ ਅਸਥੂਲ ਜਗਤ ਦੀ ਪੂਰਤੀ। ਅਸਥੂਲ ਸਰੀਰ ਨੂੰ ਅਸਥੂਲ ਸਰੀਰ ਦਾ ਮਿਲਨ ਹੋ ਗਿਆ, ਪੁਰਸ਼ ਨੂੰ ਨਾਰੀ ਮਿਲ ਗਈ, ਨਾਰੀ ਨੂੰ ਪੁਰਸ਼, ਔਰ ਪਸ਼ੂਆਂ ਦੀ ਦੁਨੀਆ 'ਚ, ਪਕਸ਼ੀਆਂ ਦੀ ਦੁਨੀਆ 'ਚ, ਕੀੜੇ ਮਕੌੜਿਆਂ ਦੀ ਦੁਨੀਆ 'ਚ ਉਹ ਆਪਣੇ ਢੰਗ ਨਾਲ ਇਸ ਜ਼ਰੂਰਤ ਨੂੰ ਪੂਰਾ ਕਰਦੇ ਨੇ। ਲੇਕਿਨ ਸੂਖਸ਼ਮ ਤਲ ਵੀ ਹੈ, ਨਾਰੀ ਦਾ ਹਿਰਦਾ ਵੀ ਹੈ, ਪੁਰਸ਼ ਦਾ ਹਿਰਦਾ ਵੀ ਹੈ। ਸੁਭਾਵਿਕ ਤਲ ਤੇ ਦੇਖੀਏ ਕਸ਼ਿਸ਼ ਵਿਪਰੀਤ ਦੀ ਹੈ। ਦੇਵੀ ਗੁਣਾਂ ਨੂੰ ਲਈਏ, ਇਹ ਵੀ ਨਰ ਤੇ ਮਦੀਨ ਦੇ ਚ ਵੰਡੇ ਪੈਣ ਹੈ। ਜੇ ਭਗਤੀ ਨਾਰੀ ਹੈ ਤੋ ਗਿਆਨ ਪੁਰਸ਼ ਹੈ। ਗੁਰਬਾਣੀ ਨੇ ਗਿਆਨ ਨੂੰ ਪੁਰਸ਼ ਆਖਿਆ ਹੈ, ਭਗਤੀ ਨੂੰ ਨਾਰੀ ਆਖਿਆ। ਨਿਜ ਭਗਤੀ ਸੀਲਵੰਤੀ ਨਾਰ, ਰੂਪ ਅਨੂਪ ਪੂਰੀ ਆਚਾਰ, ਜਿਚਰ ਵਸੀ ਪਿਤਾ ਕੇ ਸਾਥ, ਤਿਚਰ ਕੰਦ ਫੋ ਫਿਰੇ ਉਦਾਸ, ਕਰ ਸੇਵਾ ਸਤਪੁਰਖ ਮਨਾਇਆ, ਗੁਰ ਆਣੀ ਘਰ ਮੇ ਤਾਂ ਸਰਬ ਸੁਖ ਪਾਇਆ। ਤੋ ਭਗਤੀ ਨੂੰ ਨਾਰੀ ਆਖਿਆ। ਗਿਆਨ ਰਾਓ ਜਬ ਸੇਜੇ ਆਵੇ ਤੋ ਨਾਨਕ ਭੋਗ ਕਰੇ ਹੀ, ਗਿਆਨ ਨੂੰ ਰਾਓ ਆਖਿਆ, ਪੁਰਸ਼ ਆਖਿਆ। ਅਗਰ ਗੌਰ ਨਾਲ ਦੇਖੀਏ ਤੋ ਤਰਕ ਪ੍ਰਧਾਨ ਹੈ ਪੁਰਸ਼ ਦੇ ਅੰਦਰ, ਭਾਵ ਪ੍ਰਧਾਨ ਹੈ, ਭਾਵਨਾ ਪ੍ਰਧਾਨ ਹੈ, ਸ਼ਰਧਾ ਪ੍ਰਧਾਨ ਹੈ ਇਸਤਰੀ ਦੇ ਅੰਦਰ। ਮਨ ਦਾ ਟਿਕਾਓ ਭਾਵ ਨਾਲ ਆਉਂਦਾ ਹੈ, ਮਨ ਨੂੰ ਸੂਝ ਬੂਝ ਗਿਆਨ ਨਾਲ ਮਿਲਦੀ ਹੈ, ਤਰਕ ਨਾਲ ਮਿਲਦੀ ਹੈ। ਤਰਕ ਇਸਤਰੀ ਦੇ ਅੰਦਰ ਅਧੂਰੀ ਹੈ, ਪੁਰਸ਼ ਅਧੂਰਾ ਹੈ। ਭਾਵਨਾ ਪੁਰਸ਼ ਦੇ ਅੰਦਰ ਅਧੂਰੀ ਹੈ, ਇਸਤਰੀ ਅਧੂਰੀ ਹੈ। ਅਸਥੂਲ ਜਗਤ ਤੇ ਜਦ ਇਹ ਅਧੂਰੇ ਨੇ, ਨਾਰੀ ਦੇ ਅੰਦਰ ਪੁਰਸ਼, ਪੁਰਸ਼ ਦੇ ਅੰਦਰ ਨਾਰੀ, ਤਾਂ ਸੂਖਸ਼ਮ ਦੁਨੀਆ ਵੀ ਅਧੂਰੀ ਹੈ। ਜਾਂ ਇੰਜ ਕਹਿ ਲਓ, ਗਿਆਨ ਤੋਂ ਹੀਣਾ ਹਿਰਦਾ ਹੈ ਨਾਰੀ ਦਾ, भगती तो हीणा हिरदा है पुरुष दा। पुरुष दे अंदर अगर भावना है, भगती है तो अधूरी। स्त्री दे अंदर अगर ज्ञान है, तर्क है तो अधूरा। जिथे अस्थूल जगत संपूर्ण होण लई तड़पदा है, उत्थे सूक्ष्म दुनिया भी अपने तल ते बह बलौंदी है। कल्ली स्त्री, इकल्ला पुरुष संसार नहीं चला सकेगा। परिवार दा चलना ही संसार दा चलना है। अगर स्त्री पुरुष नो अलग कर देइए, परिवार अलग हो गया, एक दिन संसार अलग हो जाएगा। इस वास्ते स्त्री दे या पुरुष दे त्याग दे उते जिहड़े धर्म खड़े सन, वो कोई पायदार नहीं सन, ज्यादा चल भी नहीं सके और उना नाल ज्यादा जुड़ भी नहीं सके। वो समूहक दा धर्म नहीं सी, सारियां दा धर्म नहीं सी, वो कुछ लोगां दा हो सकदा है। जैसे महात्मा बुद्ध ते स्वामी महावीर त्याग ते खड़े ने, ये सारियां दा धर्म नहीं हो सकदा। सारे ही त्याग कर दे ने स्त्री दा, और स्त्री त्याग कर दे पुरुष दा, तो परिवार खत्म हो। जब परिवार खत्म होया है तो संसार कितने दिन तक चलेगा, इस समाज कितने दिन तक चलेगा, आखिर ये वक्त ही खेट सब कुछ खत्म हो जाएगा। तो प्रकृति संसार नो चलाए मान रखना चाहती है। ये ताई चल सकेगा परिवार चलन, परिवार चल रहे है तो संसार चलेगा, और परिवार चल रहा है स्त्री ते पुरुष नाल। पति पत्नी दे सुमेल तो नानके दादके सौरे जन्म लेंदे ने। रिश्तियां दी ये तीन प्रणालियां दा केंद्र पति ते पत्नी ने। ये रिश्ता टूट जाए ना नानके ना दादके ना सौरे, तो ये परिवारिक जीवन संसारिक जीवन स्त्री ते पुरुष दे सुमेल तो चलदा है। स्त्री दे अंदर जो स्थूल तल ते अधूरा पुरुष है, विवाह दे नाल उसकी संपूर्णता हो जाती है। और पुरुष दे अंदर जो अधूरी स्त्री अस्थूल तल ते निकाह विवाह आनंद कारज इसनु संपूर्ण कर देंदा है, लेकिन सूक्ष्म दुनिया अधूरी रहती है। भावना ते है, श्रद्धा ते है स्त्री दे अंदर, लेकिन तर्क नहीं है, ज्ञान नहीं है। तो ज्ञान तो बिना ते भावना अंधी होंदी है, ज्ञान तो बिना ते श्रद्धा अंधी होंदी है, और श्रद्धा तो बिना ज्ञान लंगड़ा होंदा है। इंज कह लो, पुरुष दा ज्ञान परमात्मा तक पहुंचण दे असमर्थ है, क्योंकि भाव नहीं है, श्रद्धा नहीं है, लंगड़ा है। और स्त्री दी भावना भटकेगी, श्रद्धा भटकेगी, क्यों? ज्ञान हीणी है, तर्क हीणी है। असी देखते हैं बहुता पखंड अगर पूजिया जा रहा है तो स्त्री जगत देच, अगर सच भी ठुकराया जा रहा है तो पुरुष जगत देच, क्योंकि तर्क है, भाव नहीं है। और स्त्री कोल भाव है, तर्क नहीं है। एक गाथा है कि एक कस्बे नू पिंड नू अग लगी, सारे ते अपनी जान बचा के कस्बे चो निकल गए, लेकिन आमने सामने दो रहण वाले ना निकल सके। एक दे कोल पैर नहीं सन, एक दे कोल अखा नहीं सन, एक अंधा सी, एक पिंगला सी। इस तरह ये दोवें विचारे अग दे चो निकलण दे च असमर्थ रह गए। अंधा टंटोल टटोल के बुए तक पहुंचे है, और यही हाल पिंगले दा सी, बुए ते बैठा है। पर इस पिंगले ने अखा नाल वेखे है अंधे नो, और आवाज मार के आखे मित्रा, मैं तेरे पैरां दा इस्तेमाल कर लेना, तू मेरी अखां दी वरतों कर ले, आपां इस अग तो निकल सकते हैं। कहानी है,

ਪੈਰਾਂ ਦੀ ਸਾਰੀ ਗਤੀ ਕਿਸੇ ਹੱਦ ਤੱਕ ਦੋਹਾਂ ਦੇ ਸੁਮੇਲ ਤੋਂ ਹੋਵੇਗੀ ਔਰ ਸਾਰਾ ਦੇਖਣਾ ਦੋਹਾਂ ਦੇ ਸੁਮੇਲ ਤੋਂ ਹੋਵੇਗਾ। ਰੁਕ ਜਾਏਗਾ ਪਰਿਵਾਰ ਤਾਂ ਸੰਸਾਰ ਰੁਕ ਜਾਏਗਾ। ਇਹ ਦੋਵੇਂ ਰੁਕ ਗਏ ਤਾਂ ਜਗਤ ਰੁਕ ਜਾਏਗਾ, ਧਾਰਮਿਕ ਦੁਨੀਆ ਰੁਕ ਜਾਏਗੀ ਅਗਰ ਭਾਵਨਾ ਨਾ ਰਹੀ, ਗਿਆਨ ਨਾ ਰਿਹਾ। ਪਰਿਵਾਰ ਟੁੱਟ ਜਾਏਗਾ ਅਗਰ ਇਸਤਰੀ ਨਾ ਰਹੀ, ਪੁਰਸ਼ ਨਾ ਰਿਹਾ। ਜਿੱਥੇ ਸੁਭਾਵਕ ਇਹ ਗੁਣ ਹੈ ਇਸਤਰੀ ਦੇ ਅੰਦਰ, ਭਾਵਨਾ ਪ੍ਰਧਾਨ ਹੈ, ਸ਼ਰਧਾ ਪ੍ਰਧਾਨ ਹੈ, ਭਾਵਨਾ ਮਨ ਨੂੰ ਟਿਕਾਣ ਵਿੱਚ ਬੜੀ ਸਮਰੱਥ ਹੈ, ਪ੍ਰਬਲ ਹੈ। ਇਹੀ ਕਾਰਨ ਹੈ ਕਿ ਘਰ ਦੀ ਚਾਰ ਦੀਵਾਰੀ ਵਿੱਚ ਸਾਰੀ ਜ਼ਿੰਦਗੀ ਇਸਤਰੀ ਬੜੀ ਖੁਸ਼ੀ ਨਾਲ ਕੱਟ ਲੈਂਦੀ ਹੈ, ਕਿਉਂਕਿ ਟਿਕਾਓ ਹੈ। ਭਾਵਨਾ ਮਨ ਨੂੰ ਟਿਕਾ ਕੇ ਰੱਖਦੀ ਹੈ, ਸ਼ਰਧਾ ਮਨ ਨੂੰ ਟਿਕਾ ਕੇ ਰੱਖਦੀ ਹੈ। ਔਰ ਇੱਕ ਪੁਰਸ਼ ਇੱਕ ਦਿਨ ਵੀ ਪੂਰਾ ਘਰ ਵਿੱਚ ਨਹੀਂ ਬੈਠ ਸਕੇਗਾ, ਤਰਕ ਉਹਦੇ ਪੈਰਾਂ ਨੂੰ ਗਤੀ ਦਿੰਦਾ, ਭਟਕਾਉਂਦਾ ਹੈ, ਚੱਲ। ਇਸ ਵਾਸਤੇ ਕਹਿੰਦੇ ਨੇ ਅਗਰ ਤਰਕ ਨਾ ਹੋਵੇ ਤਾਂ ਬਾਹਰ ਦੀ ਦੁਨੀਆ ਖਤਮ ਹੋਵੇਗੀ, ਅਗਰ ਭਾਵ ਨਾ ਹੋਵੇ ਤਾਂ ਘਰ ਦੀ ਦੁਨੀਆ ਖਤਮ ਹੋਵੇਗੀ। ਇਸ ਵਾਸਤੇ ਇਸਤਰੀ ਦੇ ਅੰਦਰ ਪਰਿਪੂਰਨ ਪਰਮਾਤਮਾ ਨੇ ਭਾਵਨਾ ਪ੍ਰਧਾਨ ਰੱਖੀਏ, ਸ਼ਰਧਾ ਪ੍ਰਵਾਨ ਪ੍ਰਧਾਨ ਰੱਖੀਏ। ਇਹ ਆਪਣੇ ਕੋਲ ਬੜਾ ਭਾਵਕ ਹਿਰਦਾ ਰੱਖਦੀ ਹੈ, ਪਰ ਪੁਰਸ਼ ਆਪਣੇ ਕੋਲ ਬੜੀ ਤਰਕਸ਼ੀਲ ਬੁੱਧ ਰੱਖਦਾ। ਪ੍ਰਬਲ ਭਾਵਨਾ ਕਰਕੇ ਘਰ ਵਸਿਆ ਰਹਿੰਦਾ ਹੈ, ਔਰ ਪ੍ਰਬਲ ਤਰਕ ਕਰਕੇ ਬਾਹਰ ਦੀ ਦੁਨੀਆ ਫੈਲਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਲੇਕਿਨ ਕੁਛ ਸੁਭਾਵਕ ਔਗੁਣ ਵੀ ਹੈ ਇਸਤਰੀ ਦੇ ਅੰਦਰ, ਪੁਰਸ਼ ਦੇ ਅੰਦਰ। ਇਸਤਰੀ ਦੇ ਅੰਦਰ ਸੁਭਾਵਕ ਜੋ ਔਗੁਣ ਹੈ ਬੜੀ ਪ੍ਰਬਲ ਈਰਸ਼ਾ ਹੈ। ਇਸਤਰੀ ਦੀ ਇਸਤਰੀ ਨਾਲ ਬਹੁਤ ਪ੍ਰਬਲ ਈਰਸ਼ਾ, ਔਰ ਇਸ ਈਰਸ਼ਾ ਕਰਕੇ, ਈਰਖਾ ਕਰਕੇ, ਜੈਲਸੀ ਕਰਕੇ ਕਈ ਦਫਾ ਘਰ ਨਰਕ ਬਣਦਾ ਹੈ। ਦੇਖਣ ਦੇ ਆ ਹੈ ਬਹੁਤੇ ਘਰ ਮਰਦਾਂ ਕਰਕੇ ਨਹੀਂ ਟੁੱਟਦੇ, ਇਸਤਰੀ ਦੀ ਈਰਸ਼ਾ ਕਰਕੇ ਜੋ ਹੈ ਟੁੱਟ ਜਾਂਦੇ ਨੇ। ਇਸਤਰੀ ਦਾ ਇਸਤਰੀ ਨੂੰ ਬਰਦਾਸ਼ਤ ਕਰਨਾ ਬੜਾ ਕਠਿਨ ਹੋ ਜਾਂਦਾ ਹੈ, ਬਹੁਤ ਕਠਿਨ ਹੋ ਜਾਂਦਾ ਹੈ। ਸੱਸ ਤੇ ਨੂੰਹ, ਦੇਰਾਣੀ ਤੇ ਜਠਾਣੀ, ਪਰਜਾਈ ਤੇ ਨਿਨਾਹਣ, ਮੁਸ਼ਕਿਲ ਹੈ ਇੱਕ ਦੂਸਰੇ ਨੂੰ ਸਹਿਨ ਕਰਨ, ਬਰਦਾਸ਼ਤ ਕਰਨ। ਯੂਰਪ ਦੀ ਦੁਨੀਆ ਤੇ ਸਾਰੇ ਪਰਿਵਾਰ ਟੁੱਟ ਗਏ ਨੇ, ਔਰ ਏਸ਼ੀਆ ਵਿੱਚ ਬਹੁਤੇ ਪਰਿਵਾਰ ਕਲ ਕਲੇਸ਼ ਦੇ ਦਲਦਲ ਵਿੱਚ ਫਸੇ ਹੋਏ ਨੇ ਇਸਤਰੀ ਦੀ ਈਰਸ਼ਾ ਕਰਕੇ। ਪਰ ਪੁਰਸ਼ ਦਾ ਤਰਕ ਫੈਲਾਓ ਇਸਦੇ ਅੰਦਰ ਬੜੇ ਪ੍ਰਬਲ ਹੰਕਾਰ ਨੂੰ ਜਨਮ ਦਿੰਦਾ ਹੈ। ਤੋ ਪੁਰਸ਼ ਦਾ ਜੋ ਬੁਨਿਆਦੀ ਔਗੁਣ ਹੈ ਅਹੰਕਾਰੀ ਹੈ, ਬਹੁਤ ਅਹੰਕਾਰੀ ਹੈ। ਪ੍ਰਬਲ ਅਹੰਕਾਰ ਕਰਕੇ ਇਸਦਾ ਵੀ ਘਰ ਵਿੱਚ ਕਲੇਸ਼ ਮਚਾਉਣਾ ਸੁਭਾਵਕ ਹੋ ਜਾਂਦਾ ਹੈ। ਹੰਕਾਰ ਤੇ ਜੈਲਸੀ, ਇਸਦਾ ਟਕਰਾਓ ਕਿਸੇ ਵਕਤ ਇਸਤਰੀ ਤੇ ਪੁਰਸ਼ ਦਾ ਟਕਰਾਓ ਹੋ ਜਾਂਦਾ ਹੈ, ਔਰ ਦੂਰੀਆਂ ਨੂੰ ਜੋ ਹੈ ਜਨਮ ਦਿੰਦਾ ਹੈ। ਲੇਕਿਨ ਫਿਰ ਵੀ ਅਗਰ ਦੋਵੇਂ ਸਤਸੰਗੀ ਹੋਵਨ, ਸਤਪੁਰਸ਼ਾਂ ਤੋਂ ਪ੍ਰੇਰਣਾ ਲੈਣ ਵਾਲੇ ਹੋਵਨ, ਤਾਂ ਫਿਰ ਦੋਵੇਂ ਆਪਣੇ ਗੁਣਾਂ ਦੀ ਸਹੀ ਵਰਤੋਂ ਕਰਕੇ ਪਰਿਵਾਰ ਨੂੰ ਸਵਰਗ ਬਣਾ ਸਕਦੇ ਨੇ, ਸੰਸਾਰ ਨੂੰ ਸਵਰਗ ਬਣਾ ਸਕਦੇ ਨੇ। ਪ੍ਰਾਚੀਨ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਧਾਰਮਿਕ ਜਗਤ ਵਿੱਚ ਸ਼ਾਇਦ ਕੁਛ ਇਨ੍ਹਾਂ ਹੀ ਕਮਜ਼ੋਰੀਆਂ ਕਰਕੇ ਇਸਤਰੀ ਨਿੰਦਣੀ ਰਹੀ ਹੈ, ਔਰ ਨਰਕ ਦੀ ਦੁਆਰੀ ਕਹਿੰਦੇ ਰਹੇ ਨੇ ਸਾਡੇ ਦੇਸ਼ ਦੇ ਆਦਰਸ਼। ਇਹ ਤੇ ਨਰਕ ਦੁਆਰੀ ਹੈ। ਇਸ ਵਾਸਤੇ ਸਨਾਤਨ ਮਤ ਦੇਸ਼ ਤੇ ਕਿਸੇ ਹੱਦ ਤੱਕ ਇਸ ਨੂੰ ਸ਼ੁੱਧ

0: ਮੰਨਿਆ ਗਿਆ ਕਿ ਜਨੇਊ ਪਹਿਨਣ ਦਾ ਅਧਿਕਾਰ ਨਹੀਂ ਰੱਖਦੀ, ਇਹਨੂੰ ਵੇਦ ਪਾਠ ਕਰਨ ਦਾ ਅਧਿਕਾਰ ਵੀ ਨਹੀਂ ਦਿੱਤਾ ਔਰ ਇਸ ਨੂੰ ਐਸਾ ਮੰਨ ਲਿਆ ਹੈ ਕਿ ਬੁੱਧਹੀਨ ਹੈ, ਸ਼ੂਦਰ ਹੈ। ਹੈਰਾਨਗੀ ਦੀ ਗੱਲ ਹੈ, ਮਹਾਂਕਵੀ ਤੁਲਸੀ ਵੀ ਇਸ ਨੂੰ ਪਸ਼ੂਆਂ ਦੀ ਸ਼੍ਰੇਣੀ ਵਿੱਚ ਖੜਾ ਕਰਦੇ ਨੇ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਂਚੋਂ ਤਾੜਨ ਹਿਤਕਾਰੀ। ਜੇਸੇ ਸ਼ੂਦਰ ਨੂੰ ਪਸ਼ੂ ਨੂੰ ਤਾੜਦੇ ਰਹੀਏ ਤਾਂ ਠੀਕ ਰਹਿੰਦੇ ਨੇ, ਇਸ ਤਰ੍ਹਾਂ ਸ਼ੂਦਰ ਨੂੰ ਤੇ ਪਸ਼ੂ ਨੂੰ ਜਿਵੇਂ ਤਾੜਦੇ ਹਾਂ ਉਸੇ ਤਰ੍ਹਾਂ ਇਸਤਰੀ ਨੂੰ ਤਾੜਦੇ ਰਹੀਏ ਤਾਂ ਉਹ ਠੀਕ ਰਹਿੰਦੀ ਹੈ। ਪਸ਼ੂਆਂ ਦੀ ਦੁਨੀਆਂ ਵਿੱਚ ਖੜਾ ਕੀਤਾ ਇਸ ਮਹਾਨ ਚਿੰਤਕ ਨੇ, ਇਸ ਮਹਾਨ ਕਵੀ ਨੇ, ਸਾਡੇ ਦੇਸ਼ ਦੇ ਪ੍ਰਾਚੀਨ ਰਿਸ਼ੀਆਂ ਨੇ, ਮੁਨੀਆਂ ਨੇ, ਇਹ ਘੋਰ ਨਰਕ ਦੀ ਦੁਆਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਫਰਮਾਨ ਕਰਦੇ ਨੇ, ਲੋਕ ਰੀਤ ਗੁਣ ਗਿਆਨ ਵਿੱਚ ਅਰਧ ਸਰੀਰੀ ਮੋਖ ਦੁਆਰੀ, ਇਹ ਤੇ ਮੋਕਸ਼ ਦੁਆਰੀ ਹੈ, ਇਸ ਤੋਂ ਬਿਨਾਂ ਮੁਕਤੀ ਕਿੱਥੇ। ਹੈਰਾਨਗੀ, ਮੋਕਸ਼ ਦੁਆਰੀ ਕਿੱਥੇ, ਨਰਕ ਦੁਆਰੀ ਕਿਧਰੇ, ਮੋਕਸ਼ ਦੁਆਰੀ। ਜਿਨ੍ਹਾਂ ਨੇ ਨਰਕ ਦੁਆਰੀ ਆਖਿਆ ਉਹਨਾਂ ਕੋਲ ਸਭ ਤੋਂ ਵੱਡਾ ਤਰਕ ਇਹ ਸੀ ਕਿ ਇਸਤਰੀ ਨੂੰ ਅਸੀਂ ਕਿਧਰੇ ਵੀ ਅਵਤਾਰੀ ਦੁਨੀਆਂ ਵਿੱਚ ਨਹੀਂ ਦੇਖਦੇ। ਅੱਜ ਤੱਕ ਜਿਤਨੇ ਅਵਤਾਰ ਆਏ ਕਰੀਬਨ ਕਰੀਬਨ ਉਹ ਪੁਰਸ਼ ਤਨ ਧਾਰਨ ਕਰਕੇ ਆਏ। ਜੇ ਆਪਣੇ ਦੇਸ਼ ਦੇ ਪ੍ਰਾਚੀਨ ਸਿਰਮੋਹਰ ਅਵਤਾਰੀ ਪੁਰਸ਼ਾਂ ਨੂੰ ਦੇਖੀਏ, ਵਿਸ਼ਨੂੰ ਨੇ, ਸ਼੍ਰੀ ਰਾਮ ਨੇ, ਸ਼੍ਰੀ ਕ੍ਰਿਸ਼ਨ ਨੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਬੜੇ ਬੜੇ ਭਗਤ ਨੇ, ਰਿਸ਼ੀ ਨੇ, ਮੁਨੀ ਨੇ, ਪੁਰਸ਼ ਰੂਪ ਦੇ ਚ ਨੇ। ਇਸਤਰੀਆਂ ਦੇ ਚ ਕੋਈ ਬਹੁਤ ਵੱਡੀ ਗ੍ਰੰਥਕਾਰ ਵੀ ਦੇਖਣ ਨੂੰ ਨਹੀਂ ਮਿਲੀ। ਸਾਹਿਤ ਤਰ੍ਹਾਂ ਤਰ੍ਹਾਂ ਦੀ ਕਲਾ ਦੇ ਜਨਮਦਾਤੇ ਵੀ ਪੁਰਸ਼, ਸੰਗਤਰਾਸ਼, ਚਿੱਤਰਕਾਰ, ਕਵੀ, ਦਾਰਸ਼ਨਿਕ, ਫਿਲੋਸਫਰ, ਚੋਟੀ ਦੇ ਸਾਇੰਟਿਸਟ, ਚੋਟੀ ਦੇ ਰਾਜਨੇਤਕ, ਹਰ ਦੁਨੀਆ ਦੇ ਚ ਹਰ ਪਾਸੇ ਅਸੀਂ ਪੁਰਸ਼ ਨੂੰ ਅਗਰਸਰ ਦੇਖਦੇ ਹਾਂ, ਅੱਗੇ ਦੇਖਦੇ ਹਾਂ। ਤੋ ਪੁਰਾਣੇ ਲੋਕਾਂ ਕੋਲ ਇਹ ਤਰਕ ਸੀ ਕਹਿਣ ਵਾਸਤੇ ਕਿ ਪਸ਼ੂ ਦਾ ਮਤਲਬ ਹੈ ਪਛੜਿਆ ਹੋਇਆ, ਤੇ ਚੂੰਕਿ ਇਸਤਰੀ ਵੀ ਪਛੜੀ ਹੋਈ ਹੈ, ਪਸ਼ੂ ਦਾ ਮਤਲਬ ਹੈ ਪਛੜਿਆ ਹੋਇਆ, ਪੁਰਸ਼ ਤੋਂ ਪਛੜੀ ਹੋਈ ਹੈ, ਪੁਰਸ਼ ਦੇ ਪਿੱਛੇ ਹੈ। ਇਸ ਵਾਸਤੇ ਆਦਿ ਕਾਲ ਤੋਂ ਐਸਾ ਵੀ ਰਿਹਾ ਕਿ ਇਸਤਰੀ ਪੁਰਸ਼ ਦੇ ਪਿੱਛੇ ਹੀ ਚੱਲੇ, ਕਿਉਂਕਿ ਇਹ ਪਛੜੀ ਹੋਈ ਹੈ, ਹਰ ਤਲ ਤੇ ਪਛੜੀ ਹੋਈ ਹੈ, ਹਰ ਪਕਸ਼ ਤੇ ਪਛੜੀ ਹੋਈ ਹੈ, ਪਿੱਛੇ ਜੋ ਹੈ ਚਲੇ। ਐਸਾ ਵੀ ਜ਼ਮਾਨਾ ਲੰਘਿਆ, ਦੌਰ ਲੰਘਿਆ, ਜਿੱਥੇ ਇਸਤਰੀ ਕੇਵਲ ਧਨ ਸੀ, ਘਰੇਲੂ ਸਾਜ਼ੋ ਸਮਾਨ ਦੀ ਤਰ੍ਹਾਂ, ਵਸਤੂਆਂ ਦੀ ਤਰ੍ਹਾਂ ਇਸਤਰੀ ਵੀ ਇੱਕ ਵਸਤੂ ਸੀ। ਜੈਸੇ ਕੋਈ ਧਨਵਾਨ ਗਿਣਿਆ ਜਾਂਦਾ ਸੀ, ਇਸਦੇ ਕੋਲ ਹਾਥੀ ਜ਼ਿਆਦਾ ਨੇ, ਘੋੜੇ ਜ਼ਿਆਦਾ ਨੇ, ਮਕਾਨ ਜ਼ਿਆਦਾ ਨੇ, ਜ਼ਮੀਨ ਜ਼ਿਆਦਾ ਹੈ, ਸੋਨਾ ਚਾਂਦੀ ਜ਼ਿਆਦਾ ਹੈ, ਤਾਂ ਧਨਵਾਨਾਂ ਦੀ ਗਿਣਤੀ ਵਿੱਚ ਉਹ ਵੀ ਆਉਂਦਾ ਸੀ ਇਸਦੇ ਕੋਲ ਇਸਤਰੀਆਂ ਜ਼ਿਆਦਾ ਨੇ, ਇਹਦੇ ਕੋਲ 400 ਇਸਤਰੀਆਂ ਨੇ, ਇਹਦੇ ਕੋਲ 600 ਇਸਤਰੀਆਂ ਨੇ। ਦੂਰ ਸਤਯੁਗ ਤ੍ਰੇਤੇ ਦੀ ਤੇ ਗੱਲ ਕੀ ਕਰਨੀ। ਇਸ ਦੌਰ ਵਿੱਚ ਵੀ ਐਸੇ ਨਵਾਬ ਮਹਾਰਾਜੇ ਹੋਏ ਨੇ, 400-400 ਰਾਣੀਆਂ ਔਰ 600-600 ਬੇਗਮਾਂ ਰੱਖਣ ਵਾਲੇ ਮੌਜੂਦ, ਔਰ ਇਹਨਾਂ ਦੀ ਆਮ ਜੋ ਹੈ ਚਰਚਾ, ਇਹ ਇੱਕ ਧਨ ਸੀ। ਕਿਸੇ ਹੱਦ ਤੱਕ ਐਸਾ ਦੌਰ ਵੀ ਲੰਘਿਆ ਚੀਨ ਵਿੱਚ ਇਸਤਰੀ ਨੂੰ ਪੁਰਸ਼ ਨੇ ਮਾਰ ਦਿੱਤਾ ਹੈ, ਤਾਂ ਇਹ ਜੁਰਮ ਵੀ ਨਹੀਂ ਸਮਝਿਆ ਜਾਂਦਾ ਸੀ। ਜੈਸੇ ਕੋਈ ਆਪਣੇ ਸੋਨੇ ਨੂੰ ਚਿੱਕੜ ਦੇ ਸੁੱਟ ਦੇਵੇ, ਜੈਸੇ ਕੋਈ ਆਪਣੇ ਘਰ ਨੂੰ ਆਪ ਹੀ ਅੱਗ ਲਾਵੇ, ਕੋਈ ਆਪਣੀ ਧਨ ਸੰਪਦਾ ਨੂੰ ਸਾੜ ਦੇਵੇ, ਤਾਂ ਆਪਣਾ ਧਨ ਸੀ, ਆਪ ਫੂਕਿਆ, ਕੋਈ ਜੁਰਮ ਨਹੀਂ। ਇਸਤਰੀ ਇੱਕ ਧਨ ਸੀ, ਖਤਮ ਕਰ ਦਿੱਤਾ ਹੈ, ਕੋਈ ਜੁਰਮ ਨਹੀਂ। ਐਸਾ ਦੌਰ ਵੀ ਲੰਘਿਆ, ਔਰ ਐਸੀ ਵੀ ਧਾਰਨਾਵਾਂ ਰਹੀਆਂ ਨੇ ਕਿ ਇਸਤਰੀ ਦੇ ਅੰਦਰ ਆਤਮਾ ਹੀ ਨਹੀਂ ਹੈ। کہ اتنا ہی نہیں ہے. غرض کے آد کال تو استری نو پشو کہن دا پچھڑیا ہویا کہن دا ترک سی لوگاں کول جڑا ترک سی او اے ہے کہ اے کوئی بہت وڈی گرنتھکار نہیں بن سکے, اوتاری دنیا دچ نہیں دکھائی دین دی اور نہ ہی کوئی چوٹی دی وگیان کویتری. سنگ تراشی سنگیر کلا دی دنیا دچ گیان دی دنیا دچ سدھار دی دنیا دچ اوتار دی دنیا دچ پرش ہی پرش اگے دکھائی دے رہے ہیں. اس واسطے استری دے پچھڑے ہون دا یہ سب تو وڈا ثبوت ہے. یہ پچھڑی ہوئی ہے, یہ پچھڑی ہوئی ہے. آیا دھن گرو نانک دیو جی مہاراج دا زمانہ, آپ نے اس ترک نو بڑے سونے ڈھنگ نال جٹھلایا ہے, پرے سٹیا ہے. یہ غلط ہے, یہ صحیح نہیں ہے. سو کیوں مندا آکھیے جت جمے راجا. بڑی کرانتیکاری پنکتی دھن گرو نانک دیو جی مہاراج دی. آپ کہہ رہے ہیں استری کس طرح اوتار بن دی, اس دا سما اس دی شکتی تے اوتار نو جنم دین دے لگ گئی. وہ آپ کس طرح گرنتھکار بن دی, اس دا سما اس دی شکتی تے کسے گرنتھکار نو جنم دین دے لگ گئی. جیسے ہر پرش اوتار نہیں آتا, گرنتھکار نہیں آتا, سائنٹسٹ نہیں آتا, کلاکار نہیں آتا, ہر استری کلاکار نو اوتار نو سنت نو جنم دین والی بھی نہیں آتی. جو کسے سنت نو جنم دے سکی ہے واقعی اس دی کک ایسی ہی سی مہان سی. جو کسے اوتار نو جنم دے سکی ہے اور اوتار نے کسے ایسی استری دی کک چنی ہے تو جتنا اوتار پوجنیک ہے اس دی ماں اتنی ہی پوجنیک ہے, جتنا سنت پوجنیک ہے اس دی ماں اتنی ہی پوجنیک ہے, جتنا کوئی گرنتھکار چترکار یا وگیانک پوجنیک ہے اتنی ہی اسنو جو ہے جنم دین والی جو ہے پوجنیک ہے. کیونکہ اس دا سما اس دی شکتی گرنتھکار نو جو ہے جنم دین دے جو ہے لگ گئی. بابا فرید کہندے نے تن دھن جنے دی ماؤ آئے سفل سے, دھنتا دے یوگ ہے او ماں. جس نے کسے ایسے پرش نو جنم دیتا ہے جس نے اپنی جیون یاترا نو سفل کیتا ہے, جو فقیر سی جو سنت سی جو اوتار سی اس نو جنم دیتا ہے, پوجن یوگ ہے او ماں, دھنتا دی یوگ ہے او ماں. تو دھن گرو نانک دیو جی مہاراج نے اس طرح استری نو پرش دے برابر تے کھڑا کر دیتا, اوتار دی برابری تے اوتار دی ماں نو کھڑا کیتا, گرنتھکار دی برابری تے گرنتھکار دی ماں نو کھڑا کیتا. اور اعلانیا کہ آ سو کیوں مندا آکھیے جت جمے راجان. یہودیاں دے دھارمک مندر استری لئی بند نے, اسلام دیا مسجداں استری لئی بند نے, وید پاٹھ استری نہیں کر سکتی, جنےو استری جو ہے نہیں پہن سکتی. اور جین دھرم نے تے اتھے تک کہہ دیتا استری شریر دچ استری دے چولے دچ مکتی نہیں ہو سکتی. استری نو ایک جنم تے پرش دا لے کے ہی موکش گتی نو پراپت کرنا ہوئے گا. استری سادھنا کرے جپ تپ کرے اس دا اگلا جنم پرش دا ہوئے گا, پھر سادھنا کرے تو سادھنا دی سفلتا نال اس نو مکتی ملے گی. استری چولے تے مکتی ہی نہیں ہے. دھن گرو نانک دیو جی مہاراج دا فرمان استری پرش نالوں بہت چھیتی مکت ہو سکتی ہے, کیونکہ اس دے اندر بھاونا پردھان ہے اور اس دی بھاونا پردھان اوتارا نو گرنتھکارا نو بھگتا نو جنم دے دی ہے. اے مہان ہے, اے پوجنیک ہے. سو کیوں مندا آکھیے جت جمے راجان.
1: اچارن کرو جی واہ گرو جی کا خالصہ واہ گرو جی کی فتح. भगत धन्ना जी का जन्म पिंड तुवान जिला टांक उस धरती ते होया है। जदों आपां जयपुर तो कोटे नूं जाइए जां कोटे नूं राजस्थान विच जयपुर नूं जाइए ते रस्ते दे दरमियान एक शहर आउंदा है जिस नूं टांक कहा जांदा है। इस टांक शहर तों थोड़ा जा अंदर नूं जा के पिंड तुआन है। ऐद की सबब बनिया सन्मान योग भाई साहब भाई इंद्रजीत सिंह जी खालसा और दास नूं भगत धन्ना जी दे उस अस्थान ते कीर्तन औत कथा करन दा सुभाग मिल गया जिस थां ते भगत धन्ना जी ने पार ब्रह्म परमेश्वर दी भगती कीती है। भाई साहब नाथ दे नाल सन कई बिगे जमीन अज भी भगत धन्ना जी दे नाम ते बोलदी है। भगत धन्ना जी दा ओ खूह है कि जिस खूह दे उपर उन्हां ने पार ब्रह्म परमेश्वर दी भगती और परिपूर्ण परमात्मा ने उस भगत उस महापुरख दे कारज अराज कीते सन। भाई साहब पिछले साल नाल सांसी कठे सी ते उथे भी विचारां भगत धन्ना जी बारे होईयां। मैं सिर्फ उन्हां दे जीवन संबंधी एक अर्ज करनी चाहना हां कि आम तौर ते भगत जी दा जिक्र भाई गुरदास साहब जी दी उस पौड़ी नूं आधार बना के कीता जांदा जिस विच ठाकर दी पूजा दा जिक्र कीता गया है। इहदे विच कोई शक नहीं कि जदो इंसान परमार्थ दे मार्ग ते चलदा है ते कई वारी कितना समा ओदा कर्म कांडां दे रूप विच ही बतीत हो जांदा है। इहनूं ध्यान नाल मेरी बेनती नूं सरवण करियो। पर ओ कर्म कांड तो उदो मुक्त हो जांदा है जदो ओदे अंदर सच्चा ज्ञान ते समर्थ गुरु कोलो ओनूं गुरु दीख्या मिल जाए शब्द दी रोशनी विच जीन लग पवे ते ओ बाहर मुखी कर्म कांडा तो सदीव काल लई मुक्त हो जांदा है। दास गुरु ग्रंथ साहिब विच भगत धन्ना जी दे तीन शब्द ने। भावें विद्वाना ने गिनती चार कीती है। ओ राग आसा विच तीन शब्द मानदे ने ते एक राग तनासरी विच उन्हां दा शब्द मन्या जांदा है। पर जदों असी गुरबाणी नूं ध्यान नाल पढ़दे हां ते राग आसा दे दो शब्दां दे बिल्कुल दरमियान भगत धन्ना जी दे दो शब्दां दे बिल्कुल दरमियान एक शब्द है जिदा सरलेख है महला पंजवां। उहदे विच हैरानगी दी गल है कि धन गुरु अर्जुन देव जी ने नानक पद की वरतों नहीं की पर उसका सरलेख महला पंजवां है। भगत धन्ना जी का वह पवित्र शब्द जिस विच आरंभता विच भगत जी का वचन है भरमत फिरत बहु जन्म बिलाने तन मन धन ही धीरे। मैं सिर्फ बाणी ते फोकस केंद्रित होके कुछ बेनतियां करनियां क्योंकि भगत धन्ना जी का अंदर आपा वह गुरु ग्रंथ साहिब की पवित्र गुरबाणी विच है। जिहड़ा शब्द है ए गुरु दा आपा है ए निज स्वरूप है गुरु दा। भगत धन्ना जी दे तीन शब्दां विचों एक शब्द गुरु अर्जुन देव जी दा ते जिस शब्द विच गुरु अर्जुन देव महाराज जी ने उन्हां भगतां महापुरखां दा जिक्र कीता है जिन्हां नूं उस वक्त दे स्वर्ण जाति वाले उच्ची जात वाले नीवां कहिंदे सन। केवल नीवा ही नहीं कि जे ओ परमात्मा दी भगती समर्पितता दा जिक्र करदे सन ते उन्हां भगतां महापुरखां नूं उच्ची जात वाले जलील भी करदे सन। देखो थोड़ा जा बाणी दी रोशनी च इह दास ने पिछले सालां विच वी इक वार अर्ज कीती सी, पर गुरु ग्रंथ साहिब दी बाणी विच भगत धन्ना जी परमात्मा दी भगती किवें कर लगे उन्हां दा पवित्र शब्द है गुरु ग्रंथ साहिब विच कि भगत धन्ना जी नूं करनी कमाणी वाले महापुरखां दे जीवन बारे पता लगा। सब तो पहला भगत नामदेव जी, उन्हां दे पवित्र जीवन संबंधी यह समाचार मिलिया कि उच्ची जात वेले उन्हूं अद्धी कौडी दा छिंबा कहिंदे ने। गल ध्यान नाल सुनियो, कोई शब्द गुरु ग्रंथ साहिब तो बाहर निकल के नहीं, अद्धी कौडी दा छिपा कहिंदे ने, पर अज उस दा अंदर परमात्मा दे नाम च शब्द विच इन्ना कु लीन होया कि गुरु ने अद्धी कौडी दे छिंबे नूं अज लखां दा बना दिता है। उहदी अरदास मालक दे दर ते सुनी गई। दूसरा बचन कि भगत कबीर साहब जी नूं बनारस दी धरती ते स्वर्ण जाति वाले जुलाह कह के पुकारदे ने। जदों ओ सच दी गल भी करदे ने, अखौती उच्ची जात वाले ओदी सच दी आवाज नूं भी दबान दा यतन करदे, पर उस महापुरख बारे दस्या गया कि उन्हां ने अपनी किरत जरूर कीती पर तमे ते लालच दी बिरती नूं त्याग के केवल परमात्मा नूं गाया, जिस नूं लोक जुलाह कहिंदे सन। तन गुरु अर्जुन देव कहिंदे ने धन्ना जी नूं दस्या गया कि ओह गुणा दी खाण बन गए कबीर जी। तीसरा बचन कि भगत रविदास जी ने उन्हां दी बिरादरी दे लोकां दे घरां विच्चों मरे हुए पशुआं नूं ढोंदे ने, पशुआं दा चमड़ा उतारिया जांदा, पर सतगुरु दी बाणी विच गुरु अर्जुन देव ने कहा भाई संसार दे लोगो कि देखो कि जिहड़ा घर घर दे विच जा के मरे हुए पशुआं दा चमड़ा उतारन दा काम करदा है उहदे खिरदे विच परमात्मा दी भगती वस गई ते उहनां ने साध संगत विचों परमात्मा दे दीदार नूं पाया। चौथा बचन है कि ओ भगत सैन जी जिन्हां नूं लोक नाई शब्द वरदे सन। मेरी बेनती ध्यान नाल सुनियो, मैं किसे जात बिरादरी नूं केंद्रित रख के नहीं, पर जो कुछ गुरु ग्रंथ साहिब दी बाणी विच है ओह मैं जरूर सांझा करना चाहुंदा हां कि उहनां नूं लै लोक बुत्तियां करन वाला नाई कहिंदे ने, पर हजूर ने कहा देखो कि अज वह महापुरख परमात्मा की भगती करद्या करद्या श्रोमणी भगतां दे विच ओदी शमूलियत हो गई। इस बचन नूं ध्यान नाल पढ़ियो, नामदेव जी लई शब्द छिंबा वरत्या गया, कबीर साहब लई जुलाह वरत्या गया, भगत रविदास जी लई शब्द चमार वरत्या गया, सैन जी लई भगत शब्द नाई वरत्या गया, पर सच एवे कि एक हल वाण वाला जिमीदार जिदे लई शब्द गुरु अर्जुन देव जी ने जाटरो वरत्या है, एक जाट उस दे मन विच इन्हां महापुरखां दे जीवन दियां साखियां, इन्हां दी परमात्मा विच अभेदता, इन्हां दे अंदर परमात्मा दी बख्शिश नूं देख के एक हल वाण वाला जिमीदार परमात्मा दी भगती भी जुड़िया। उहने इन्नी भावना नाल परमात्मा दी भगती कीती, तन गुरु अर्जुन देव महाराज कहिंदे ने उहने परमात्मा दे प्रतख दर्शन कीते ते जो कुछ उन्हें अपनी जबान तो कहा परमात्मा ने उस भगत दे हर कार्य नूं सिरे ला दिता। यह पवित्र शब्द है कि गोबिंद गोबिंद गोबिंद संग नाम देओ मन लीना, आग दाम को छिपरो होयो लाखीना। एते शब्द छिपरो वरत्या है कि छिंबा, गोबिंद गोबिंद गोबिंद संग नाम देओ मन लीना, आड दाम को छिपरो होयो लाखीना, बुनना तन्ना त्याग कै प्रीत चरण कबीरा। ते महाराज कहने नीच कुला जोलारा पयो गुणी गहीरा, रविदास टवंता टोर नीत तिन त्यागी माया, प्रगट होवा साध संग हर दर्शन पाया। सैन नाई बुतकारिया ओ घर घर सुनिया, किरदा वस्या पार ब्रह्म भगता मैं गनिया। ये चार महापुरखां दा जीवन सुन के ते इत्थे एक दास अर्ज करनी चाहेगा। तुसी बाणी पढ़न वाले समझन वाले बैठे हो ते भाई साहब जी दी अंदर दी एक सिख है कि जिन्हां दी बाणी असी गुरु ग्रंथ साहिब च पढ़ने हां उन्हां भगतां महापुरखां दा जीवन ते उन्हां दी रचना विचों कोई संगत नाल सांझ पाई जाए। मैं कई बारी सोचना क्योंकि सानू जो कुछ शुरू तो सुनाया गया असी उन्हूं अपने दिमाग विच फीड कर लिया, गुरु ग्रंथ साहिब नूं पढ़न दा यतन ना कीता। क्योंकि अज जो मैं बोलांगा आप सुनोगे, जी सदके सुनो, पर एक बेनती है कोई भी बोले खुद गुरु ग्रंथ साहिब दे नाल आप सांझ पाओ ते जदों गुरु ग्रंथ साहिब दा पाठ करोगे सच एवे के गुरु ग्रंथ साहिब दा शब्द साडे जीवन दी अगवाई करे, सानू उस खजाने दी जानकारी मिलेगी। हुण अज तक साडे नेड़े सुल्तानपुर है, शायद दास ने अर्ज पिछले दिन भी इत्थे समागम सी कीर्तन दरबार उत्थे कीती होवे, अज तक मैं बाबा कालू जी दी याद विच कदी किसे प्रोग्राम नू अटेंड नहीं कीता। हो सकदा कीर्तनीय गुरसिख बैठे ने, शायद इन्हां ने भी ना कीता होवे। बाबा कालू जी दी यादगार किते ज्यादा नहीं मिलदी, उन्हां दी याद विच किते गुरमत समागम नहीं देखे। कारण इक्को, क्योंकि साडे दिमाग विच इक्को गल पा दित्ती गई, वह झिड़कदे रहे, वह मारदे रहे, उन्हां नूं समझ ना पई। पर एक मैं बेनती करांगा, वह पिता ने, पिता अपने पुत्र दे जीवन नूं चाहुंदा है अपनी बिरती नाल कि बहुत तरक्की करे, पर सच एवे कि गुरु ग्रंथ साहिब दी शब्द दी रोशनी च देखियो जिथे धरती नूं धन किया गया, मां नूं धन किया गया, कुल नूं धन किया गया, उत्थे गुरु ग्रंथ साहिब दी बाणी विच गुरु दे पिता नूं भी नमस्कार कीती गई। गुरु ग्रंथ साहिब विच इक वचन आउंदा है कि धन धन पिता। हुण की आपां बाबा कालू साहिब जी नूं धन धन नहीं कहांगे? धन धन पिता, धन धन कुल, धन धन सो जननी जिन गुरु जनिया माहे। ये चार शब्द ने कि पिता धन, कुल धन, मां धन, ते चौथा शब्द फिर क्या गया गुरु नूं धन। हुण ये जिहड़ा शब्द आपां पढ़ने हां कि गुरु ग्रंथ साहिब विच तां बाणी परमानंद दी दर्ज है, पर धन्ना जी नूं यह परमानंद बारे क्यों ना गुरु अर्जुन देव ने विच अंकित किया? बाणी भगत रामानंद जी की भी दर्ज है, पर चारां भगतां नूं विशेष करके हजूर ने अपने शब्द विच उदाहरण वजो लिया, परमानंद, रामानंद, भगत पीपा जी, भगत बेणी जी, भगत तरलोचन जी, बाबा फरीद साहब जी, उन्हां दे भी अमृत बचन दर्ज ने। पर चार भगत क्यों चुने गए? नामदेव जी, भगत कबीर जी, भगत रविदास जी, भगत सैन जी। दरअसल मेरा मन एक गल कहिंदा है कि धन गुरु अर्जुन देव जी का यह शब्द दर्ज करन दा इक्को कारण सी कि एक जिमीदारा करन वाला उन्हूं यह गल दसी गई कि जिन्हां नूं पिंडां दे लोक नीच कहिंदे ने, देख उन्हां उपर परमात्मा दी इन्नी कृपा होई, वह भगती कर करके परमात्मा विच अपेद हो गए, ते किन्ने इन्हां दे जीवन नूं सुन के एक हल वाण वाले ने प्रतक परमात्मा दे दीदार पा लै। रामानंद, परमानंद, इहदा मतलब यह नहीं कि उन्हां दा जीवन जां उन्हां दी रचना विच कोई अंतर है, क्योंकि उन्हां संबंधी यह मनौत है कि वह स्वर्ण जाति विचों संबंधित ने, पर इन्हां भगतां ने एक क्रांति लियांदी कि जिन्हां नूं लोक कहिंदे सन नीवीं जात दे, उन्हां ने सच एवे कि समाज दियां नफरत दियां ठोकरां खांदिया होया भी परिपूर्ण परमात्मा नूं अपने हिरदे विच प्रगट कर लिया है। कबीर साहिब दा एक सलोक है, वह कहिंदे ने सच एवे कि लोक मेरी जात दा नाम लैके मजाक उड़ांदे, मैं शहर विच लंघना, पिंड विच लंघना, ते उच्ची जात वाले लोग मेरा नाम लेके पुकार देने, ते देखो महापुरखां ने वचन दर्ज किते, पर कहिंदे ने परमात्मा मैं इस जात तो कुर्बान जाना, जे ए ठोकरा ना मार दे ते मेरे अंदर तेरी भगती का एहसास किवें पैदा होना सी। ਉਹਨਾਂ ਦੇ ਅੰਮ੍ਰਿਤ ਬੋਲ ਨੇ ਕਬੀਰ ਮੇਰੀ ਜ਼ਾਤ ਕੋ ਸਭ ਕੋ ਹਸਨੇ ਖਾਰ, ਹਰ ਕੋਈ ਮੇਰੀ ਜ਼ਾਤ ਹੱਸਦਾ ਹੈ ਮਜ਼ਾ ਕਰਦਾ ਹੈ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਖਾਰ, ਬਲਖਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਿਖਾਰ। ਕਹਿੰਦੇ ਨੇ ਮੈਂ ਕੁਰਬਾਨ ਖਾਂ ਇਹਦੇ ਤੋਂ ਕਿ ਜਿਸ ਜਾਤ ਵਿੱਚ ਰਹਿ ਕੇ ਮੈਨੂੰ ਪਰਮਾਤਮਾ ਦੀ ਭਗਤੀ ਮਿਲ ਗਈ। ਸਿਰਫ ਮੇਰੀ ਬੇਨਤੀ ਸੀ ਕਿ ਚਾਰ ਭਗਤਾਂ ਦਾ ਜੀਵਨ ਸੁਣ ਕੇ ਉਹ ਮਹਾਂਪੁਰਖ ਭਗਤੀ ਕਰਨ ਲੱਗਾ। ਅਸੀਂ ਸ਼ਬਦ ਪੜ੍ਹ ਲੈਂਦੇ ਹਾਂ ਕਿਉਂਕਿ ਮੈਂ ਲੜੀ ਜੋੜਨਾ ਚਾਹੁੰਦਾ। ਪਹਿਲਾ ਸ਼ਬਦ ਕਹਿ ਕਿ ਭਰਮਤ ਫਿਰਤ ਬੋ ਜਨਮ ਬਿਲਾਨੇ ਤਨ ਮਨ ਧਾਨੀ ਧੀਰੇ। ਇਹ ਸਾਰੇ ਸ਼ਬਦ ਵਿੱਚ ਭਗਤ ਜੀ ਨੇ ਕਿਤੇ ਠਾਕੁਰ ਪੂਜਾ ਦਾ ਜ਼ਿਕਰ ਨਹੀਂ ਕੀਤਾ। ਇਸ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਨੇ ਕਿ ਧੰਨੈ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ, ਕਿ ਧੰਨੇ ਨੇ ਧਰਤੀ ਦੇ ਸਹਾਰੇ ਪਰਮਾਤਮਾ ਨੂੰ ਪਾਇਆ। ਤੇ ਦੇਖੋ ਉਹਨਾਂ ਸ਼ਬਦ ਇਹ ਨਹੀਂ ਲਿਖਿਆ ਕਿ ਕਿਸੇ ਪੱਥਰ ਨੂੰ ਪੂਜ ਕੇ, ਉਹਨਾਂ ਸ਼ਬਦ ਵਰਤਿਆ ਕਿ ਮਿਲ ਜਨ ਸੰਤ ਸਮਾਨਿਆ, ਪਰਮਾਤਮਾ ਦੀ ਭਗਤੀ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਕੇ। ਹੁਣ ਉਸ ਤੋਂ ਬਾਅਦ ਜਿਹੜੀ ਅਗਲਾ ਸ਼ਬਦ ਕਹਿ ਮਹੱਲਾ ਪੰਜਵਾਂ, ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾਰਾ ਪਯੋ ਗੁਨੀ ਗੁਹੀਰਾ, ਰਵਿਦਾਸ ਤਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋ ਵਾ ਸਾਧ ਸੰਘਾਰ ਦਰਸ਼ਨ ਪਾਇਆ। ਇਹ ਬਿਦ ਸੁਣ ਕੇ ਬਿਦ ਦਾ ਅਰਥ ਸਾਨੂੰ ਰੁਕਣਾ ਪਏਗਾ ਕਿ ਉਹਨੇ ਆ ਬਿਦ ਆ ਸਾਰੇ ਤਰੀਕੇ ਸੁਣੇ, ਇਸ ਘਟਨਾਕ੍ਰਮ ਨੂੰ ਸੁਣਿਆ, ਉਹਨਾਂ ਨੇ ਤਵਾਰੀਖ ਨੂੰ ਸੁਣਿਆ, ਉਹਨਾਂ ਨੇ ਭਗਤਾਂ ਦੇ ਜੀਵਨ ਨੂੰ ਪੜਿਆ ਸੁਣਿਆ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਤੇ ਮਹਾਰਾਜ ਕਹਿੰਦੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਇਹ ਸੰਤ ਜਨ ਜਿਨ੍ਹਾਂ ਦੀ ਸੋਭਤ ਕਰਕੇ ਉਹਨਾਂ ਨੇ ਪਾਇਆ। ਮੈਂ ਸਿਰਫ ਉਹਨਾਂ ਦੇ ਸ਼ਬਦਾਂ ਨੂੰ ਆਪਣੇ ਨਿਰਧਾਰਿਤ ਸਮੇਂ ਵਿੱਚ ਸਿਧਾਂਤਕ ਜੋ ਪੱਖ ਹੈ ਉਹ ਅਰਜ਼ ਕਰਨੀ ਚਾਹਾਂਗਾ। ਪਹਿਲੀ ਤੁਕ ਹੈ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਭਗਤ ਜੀ ਦੀ ਕਿ ਹੇ ਪ੍ਰਭੂ, ਐਸ ਜੀਵ ਆਤਮਾ ਨੂੰ ਭਰਮਦਿਆਂ ਭਟਕਦਿਆਂ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਇੱਕ ਦੋ ਨਹੀਂ ਬਹੁਤ ਜਨਮ ਹੋ ਗਏ ਨੇ, ਪਰ ਅੱਜ ਵੀ ਇਸ ਅੰਦਰ ਨੂੰ ਸਮਝ ਨਹੀਂ ਪਈ। ਤਨ ਮਨ ਧਨ ਨਹੀਂ ਧੀਰੇ, ਤਿੰਨ ਸ਼ਬਦ ਧਿਆਨ ਦਿਆ। ਜੇ ਮੈਂ ਪਹਿਲੀ ਤੁਕ ਸਿਰਫ ਲੈਣੀ ਤੇ ਦੂਸਰੇ ਦੋ ਸ਼ਬਦਾਂ ਦੀ ਵਿਆਖਿਆ ਕਰਾਂ, ਤਨ ਮਨ ਧਨ ਨਹੀਂ ਧੀਰੇ, ਨਾ ਤਾਂ ਤਨ ਨੇ ਸਦੀਵ ਕਾਲ ਧੀਰੇ ਦਾ ਅਰਥ ਧੀਰਜ, ਧੀਰਜ ਦਾ ਭਾਵ ਅਰਥ ਟਿਕਣਾ। ਕਹਿੰਦੇ ਨਾ ਤਾਂ ਤਨ ਨੇ ਟਿਕਣਾ, ਨਾ ਬੰਦੇ ਦਾ ਮਨ ਟਿਕਦਾ, ਤੇ ਨਾ ਜਿਹੜਾ ਇਹ ਧਨ ਦੇ ਅਮਾਰ ਲਾਈ ਬੈਠਾ। ਸੱਚ ਏਵੇ ਨਾ ਤਿੰਨਾਂ ਚੀਜ਼ਾਂ ਵਿੱਚੋਂ ਕੋਈ ਚੀਜ਼ ਵੀ ਬੰਦੇ ਦੇ ਨਾਲ ਨਿਭਣ ਵਾਲੀ ਨਹੀਂ। ਬਸ ਇਹਨਾਂ ਨੂੰ ਅਸੀਂ ਥੋੜਾ ਜਿਹਾ ਵਿਚਾਰ ਲਈਏ। ਤਨ ਮਨ ਤਨ ਨਹੀਂ ਧੀਰੇ, ਮੈਂ ਦੋ ਦੋ ਚਾਰ ਚਾਰ ਪ੍ਰਮਾਣ ਸਿਰਫ ਅਰਜ਼ ਕਰਾਂਗਾ ਬਾਣੀ ਵਿੱਚੋਂ। ਦੇਖੋ ਪਹਿਲੀ ਗੱਲ, ਭਗਤ ਜੀ ਕਹਿੰਦੇ ਨੇ ਆ ਤਨ ਕਿਹੜਾ ਧੀਰੇ, ਇਹ ਕਿਹੜਾ ਟਿਕਾ ਵਿੱਚ ਹੈ। ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਕਿ ਮੌਤ ਵੇਲੇ ਤਨ ਬਿਣਸਦਾ ਹੈ, ਨਹੀਂ ਬੇਨਤੀ ਹੈ ਜਨਮ ਤੋਂ ਸ਼ੁਰੂ ਹੁੰਦਾ, ਮਰਨ ਤੱਕ ਇਹਦੀ ਪ੍ਰਕਿਰਿਆ ਮੁਕੰਮਲ ਹੁੰਦੀ ਹੈ। ਇਹ ਤਾਂ ਸਾਡੇ ਜਿਉਂਦੇ ਜੀ ਆਪਣਾ ਰੂਪ ਬਦਲੀ ਜਾਂਦਾ ਹੈ। ਜੋ ਅੱਜ ਮੇਰੇ ਤਨ ਕੋਲ ਹੈ, ਅੱਜ ਤੋਂ 10 ਸਾਲ ਪਹਿਲਾਂ ਸਰੂਪ ਨਹੀਂ ਸੀ, ਜੇ ਰੱਬ ਜ਼ਿੰਦਗੀ ਦੇਵੇਗਾ ਤੇ ਅੱਜ ਤੋਂ 10 ਸਾਲ ਬਾਅਦ ਇਹ ਚਿਹਰਾ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਏਗਾ, ਕਿਉਂਕਿ ਤਬਦੀਲੀ ਹੈ, ਇਹ ਟਿਕਣ ਵਾਲਾ ਨਹੀਂ। ਇਹਨੇ ਐਸਤਾ ਇਹਨੂੰ ਸ਼ਬਦ ਇਹ ਵਰਤੀਏ ਚੇਂਜੇਬਲ ਹੈ, ਇਹਨੇ ਤਬਦੀਲ ਹੋਣਾ ਹੈ। ਤਨ ਆ ਲੋਕ ਆਪਣੀਆਂ ਤਸਵੀਰਾਂ ਹਰ ਜਨਮ ਦਿਨ ਦਿਹਾੜੇ ਖਿੱਚ ਕੇ ਲਾਉਂਦੇ ਨੇ, ਤੇ ਮੇਰਾ ਖਿਆਲ ਜਿਹੜਾ 30-32 ਸਾਲ ਤੋਂ ਤਸਵੀਰਾਂ ਲਾ ਰਿਹਾ ਨਾ, ਉਹਨੂੰ ਇੱਕ ਇੱਕ ਤਸਵੀਰ ਸਾਲ ਬਾਅਦ ਚੰਗੀ ਤਰ੍ਹਾਂ ਧਿਆਨ ਨਾਲ ਘੋਕ ਲੈਣੀ ਚਾਹੀਦੀ ਏ ਕਿ ਹਰ ਸਾਲ ਮੇਰੇ ਸਰੀਰ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਆ ਰਹੀ ਹੈ, ਇਹ ਚੇਂਜ ਹੋ ਰਿਹਾ ਹੈ। ਬਾਬਾ ਫਰੀਦ ਸਾਹਿਬ ਨੇ ਇਸ ਤਬਦੀਲੀ ਦੇ ਬਾਰੇ ਇੱਕ ਬਚਨ ਕਿਹਾ, ਕਹਿਣ ਲੱਗੇ ਉਹ ਦੇਖ ਫਰੀਦ, ਕੇਵਲ ਤੇਰੀਆਂ ਅੱਖਾਂ ਚ ਪਾਣੀ ਨਹੀਂ, ਕੇਵਲ ਤੇਰੀ ਜ਼ਬਾਨ ਵਿੱਚੋਂ ਦੰਦ, ਤੇਰੇ ਮੁੱਖ ਵਿੱਚੋਂ ਦੰਦ ਨਹੀਂ, ਕੇਵਲ ਤੇਰੇ ਸਰੀਰ ਵਿੱਚ ਜੋ ਪਰਮਾਤਮਾ ਨੇ ਕੇਸ ਦਾੜੇ ਰੂਪ ਵਿੱਚ ਦਿੱਤੇ, ਕੱਲੇ ਇਹ ਤੇਰੇ ਕੇਸਾਂ ਦਾ ਰੰਗ ਕਾਲੇ ਤੋਂ ਚਿੱਟਿਆ ਨਹੀਂ ਹੋਇਆ, ਤੇ ਆਹ ਦਿਨ ਆ ਗਿਆ, ਇਹਨੇ ਦਸੰਬਰ ਦੇ ਪੋਹ ਦਾ ਮਕੀਨਾ ਚੜ੍ਹਨਾ ਹੈ। ਕਹਿਣ ਲੱਗੇ ਬਾਹਰ ਖੇਤਾਂ ਵਿੱਚ बगीचे विच जिथे अत दी बर पैंदी है झाती मार के देख जेड़े पत्ते अज तो तीन महीने पहला हरे कोमल ते लोकां दियां अखां नूं प्रभावित करदे सन उन्हां पत्तियां दा रंग भी पीला पैण लग पिया। जे पत्ता टिकिया नहीं ते तेरे तन दा की भरोसा, तेरा तां तन भी बनस्पति दी तरह हर साल चेंज हुंदा जा रहा है, तन टिकदा नहीं। बाबा साहिब दा शब्द कह के रुत फिरी वन कंबिया, देखो तब्दीली है तन मन धानी धीरे। मैं पहली तुक भगत धन्ना जी दी लई ते सच एवे जे इकले भगत धन्ना जी दी एक एक तुक दी आपां गहराई भी जाइए ते मेरा ख्याल भावे पांच साल निरंतर कथा करदे रहो तां वी उहदा अंत नहीं पाया जा सकदा। हुण आई शब्द कह तन मन तन नहीं धीरे, बाबा जी ने कहा रुत फिरी वन कंबिया पत झड़े चढ़ पाहे, चारे कुंडा ढूंढिया रहन किथाऊ नाखे। तन भी तब्दीली की है, उथे शब्द है बाबा जी का एक होर भगत फरीद साहब का, कह लगे अखी देख पतीणिया तन मन तन नहीं धीरे, अखा वेखण वालिया पतलिया पै गई चेंज हो गई, अखी देख पतीणिया सुन सुन रीणे कन, सुनद्या सुनद्या कन भी एक दिन बोले हो गए। शाख पकंदी आईया के जिवें रुख ते पत चढ़ावे ते ओदे पत्तियां दा रंग तब्दील हो जांदा है। कहिंदे ने सच एवे के जेड़ियां शाखावां तेनू मिलियां सन मना, देख अज तेरे इंद्रियां ते चमड़ी दा रंग भी तब्दील हो गया है। शाख पकंदी आईया खोर करेंदी वन, इहनू नैगेटिव अप्रोच नहीं, क्योंकि तुसी सुगड़ सियाने सरोते हो। साडा तन चेंज हो रहा है भगत धन्ना जी, पहली गल गुरु ग्रंथ साहिब च कहिंदे ने बंदिया इन्हां तिन्नां चीजां दा तेनू मान है, मन दा तन दा ते धन दा। मैं तेनू दस देवां ए तिन्ने ही तेरे नहीं ते इन्हां तिन्नां ने तेरा साथ नहीं देना, इन्हां ने चेंज होना ही होना है। हां इत्थे एक नुकता होर, बंदा सोचना मैं चेंज नहीं हो रहा पर वकत उहनू आहिस्ता आहिस्ता चेंज करदा है। एक बड़ी सोहनी घटना है बाबा फरीद साहब दी, मैं दो बचन कोर सांझे करने ने। पहली तुक मैं अर्ज कर लगा भगत धन्ना जी कहिंदे तन सदीव काल नहीं रहना। बाबा फरीद साहब दा एक होर बचन है, इहनू नैगेटिव अप्रोच बिल्कुल नहीं लैनी, क्योंकि असल च जिहड़ा बचपन है इहदा अपना सुभाग है, जवानी है इहदा अपना जोश दा हड़ है, बुढ़ेपा है इहदा अपना तजर्बा है। आ जिहड़ी साडी जनरेशन गैप है ना, इहदा कारण ही कोवे कि जवानी कदी भी बुढ़ेपे की गल सुन नूं तैयार नहीं, पर जदों आप बुढ़ेपे विच आउंदा है ते उदों मां बाप कोल नहीं हुंदे। पर एक गल कहिंदा मेरे बजुर्ग सच कहिंदे सन, उदों मैं समझिया नहीं, क्योंकि अपना तजर्बा करना चाहता है। बाबा साहब नूं पुछिए, वह कहिंदे ने इस करके तन नहीं टिकिया रहना कि इंसान चंगा भला घर बैठा है, सवास चलते पे ने, पर कहिंदे करिए कि तब्दीली इन्नी आ गई। जिन्हां दंदां नूं लोग कहिंदे सन कि मोतियां दी कतार, मोतियां दी लाइन, मोतियां दी पाल, कहिंदे मोतियां वर्गे चमकदे हुए दंद अज मूंह विचों निकल गए। कहिंदे बंदा दुखी क्यों ना होवे कि जेड़े साथी बाद विच आए वह पहला चले गए, दंद जन्म तो बाद आए पर अजे बंदा जिउंदा पै, दंद पहले मूंह विचों निकल गए। महाराज कहना शुरू कर दिंदा भी बंदिया चेते रखिए तैयारी तेरी शुरू हो गई, भुरन लग पे शरीर, क्योंकि तन मन तन नहीं धीरे, तेरा तन भुरन लग पिया है, दंद निकल गए ते बंदा समझदा नहीं। अखां दी जोत चमकदी है, सच एवे ऐसता ऐसता अखां दी जोत मध्यम पै गई, कन्नां दी सरोत खत्म हो गई, इथों तक कि जेड़े पैर पहाड़ां दे शिखर ते चढ़दे सन अज वह बंदा। बाबा साहब ने तो शब्द वरत्या, दुनिया के लोगो मेरे सराने वजू करने वाला पानी का कुजड़ा है, अज मेरे कोल इन्नी ताकत नहीं मैं उठ के पानी का कुजा हथां नाल पकड़ के मैं वजू कर सका, समर्था नहीं, क्योंकि तन चेंजेबल है। बाबा साहब के शब्द ने दो श्लोक कह लगे उन्होंने अमृत बचन ने, एक तो है बाबा साहब जी के अमृत श्लोकों विचों चबण चलन रतन, तन मन तन नहीं धीरे, پہلا توکمے لئی پہلا صرف ایک شبد لیا تن پھر من پھر تن تین چیزاں پھر نکھیں بابا فرید صاحب کہنے چبن چلن رتن سے سنیر بہ گئے کھیڑے متی ٹہاں تن نہیں تیرے شریر نے ٹہاں ماری سے جانی چل گئے جانی دار تے پیارے کہ جیڑے پیارے آنگ جیڑی انرجی رب نے مینوں جنم ویلے دتی اج تن رو کے کہنا میرا تا ساری ساتھ جڑ گئے دوسرا بچن انہاں دا کہ فریدا انہاں دا امرت بوچ انی نکی جنگی ہے تھل ڈونگر پویوم اج فریدا کجڑا سہ کوہاں تھیوم اج او کجا سینکڑے کو دور لگدا ہے ایک اردو دے ادیب نے بڑی سونی گھٹنا لکھی ہے دیکھو بندہ سویکار دا نہیں کہ میرے تن ایک دن خاک دے سپرد ہونا ہے کدی نہیں بندہ سمجھدا تے اج وی میں بینتی کراں کہ اسی موت دی گل کرنے ہاں پر موت نو محسوس نہیں کرتے مولے نے بھی لکھ دیتا سی کہ مرنا سچ تے جونا جھوٹ پر حقیقت ہے لکھ انہیں دیتا پر محسوس انہیں بھی نہ کیتا کہ موت آنی ہے او بھی تا بابا جی دے امر جیون نو چھڈ کے موت والے پاسے گیا جتھے بچنا چاہندا سی موت اوتھے کر کھلوتی ہوئی سی سچائی نہیں سویکار کی کہنے ایک بادشاہ سی وہ ایک فقیر نو ملن واسطے گیا فقیر دا ارتھ ویسے آپ اردو وچ منگتا کرنے کا فقیر دا ارتھ منگتا ہے پر اصل ہر شبد جڑا او دے ارتھ بڑے گہرے جدو فقیر لکھیا جاندہ ہے بھائی صاحب اردو دے جانکار نے تے جننے بھی شبد بول دے نے کافی زیادہ اینا دے اونا شبداں وچ اردو شبداولی سانو مل دی ہے ہن جدو اسی فقیر لکھنے ہیں فے کاف یہ تیرے اے فقیر بندا ہے جیسی پنجابی جنا لکھی ہے اصل چ فقیر دا ارتھ منگتے دا ارتھ او نہیں جڑا بار مکھی منگ رہے ہے بانی وچ جدو کتے ذکر ملے گا تے او دے وچ فقیر دے ارتھ آپا بہ گنتی وچ رب دے در دا آج منگا منگتا رب دے در دا انج ایک ودوان نے فقیر دے ارتھ کیتے او کہندا جو پہلا فیک ہے جنوں آپا ففا کہنے ففا ککے نو بیاری تے رارا فقیر بنے گا اوتھے فے کاف یہ تے رے حروف چار ہی پہلے فے دا ارتھ فخر کہنے فقیر ہووے جڑا دنیا تے فخر نہیں کردا تن تے فخر نہیں کردا جڑا کیول ایک اللہ دے فخر تے جیندا رب اتے مان کر کے جیندا دوسرا اگلا شبد ہے کاف کاف دا ارتھ کر دینے قدرت جویں بھائی صاحب کہہ رہے سن کہ سارے وچ پرماتما دسے فقیر ہووے کہ جڑا رب دی قادر دی بنائی ہوئی قدرت وچو اللہ دے رب دے جلوے دیکھدا تیسرا ہے یہ دا ارتھ جڑا یادے خدا ہے خدا دی یاد بھی جیندہ ہے جڑا رب تے فخر کردا ہے قادر دی قدرت وچو قادر دے چلکے دیکھدا ہے پرماتما دی یاد بھی جڑدا ہے تے رے دا ارتھ کہ او اینا رحم دل ہے کہ جدو او دے اتے بھی کوئی وار کردا وار کرن والے دا بھی پڑا کر دیندا ہے فقیر دے ارتھ بڑے گہرے کہندے نے ایک فقیر بڑا مستانہ رب دی یاد جڑیا ہویا تے دیکھو بھائی صاحب نے تا گرو صاحب لے بھی شبد فقیر ورتیا ایک فقیر بڑا مستانہ فقیر بیٹھا ہے تے او اپنی موچ بول دے سچ ایوے کہ ساڈے اندر دیاں اچھاواں ہی سانو منگتا بنا دیندیاں نے جدے اندر دی اچھا مر جائے او دے ورگا شہنشاہ ہی کوئی نہیں آ سلطان پور دی ترتی ہے پراتن جنم ساکھی چ ایک بچن لکھیا ہے کہ جدو حضور وئی تو باہر نکلے تے شمشان پومی جا بیٹھے اکو شبد کیا نہ کوئی ہندو نہ مسلمان نہ ہندو نہ مسلمان میں اے دے ارتھاں والے پاسے نہیں جانا کیونکہ اے دے ارتھ بڑے گہرے نے صرف اسی لوگ کرم کانڈاں دیاں پنڈا ٹوندے رہ جانے ہاں وقت پین دے نال اصلی جیون تے اصلی ارتھ گوا جاندے ہوندے سچائی ہے دولت خان نے کیا کہ نانک نو بلا کے لیاؤ. جدو بلان گئے تے اہلکار جا کے نانک جو شبد سن تانوں نواب دولت خان نے بلایا ہے. ستگرو شبد کہندے نے مینو تیرے نواب دی کی پرواہ ہے. کیا نواب کی پرواہ پڑی؟ نواب سمجھدار سی. حالانکہ بھائی گرداس صاحب نے جدو سکھاں دی گنتی کیتی تے انہاں نے نواب دولت خان نو گرو نانک صاحب دا ان سکھ منیا تے انہاں نو جڑی پدوی دتی گئی او جند پیر ابناشی سی. او شبد ہے کہ دولت خان لودی پڑا ہووا جند پیر ابناشی. بھائی گرداس صاحب جی کہندے نے کہ اصل چ دولت خان جونتے جی ابناشی رب دے نال جڑ گیا. دولت خان ایک سیانپ ورتی اپنے اہلکار نو کہندا ہے کہ انہوں اس پرباب نہ دیو کہ میں ایک نواب بلا رہا انہوں ایک جا کے گل کہو یا نانک خدائے دے واسطے نواب نو دیدار بخش. جو نہ جا کے شبد کہے نانک کہ خدائے دے واسطے تینوں نواب بلاندے نے تے ستگرو گرو نانک صاحب اٹھے. جدو خدا دا واسطہ آ جائے اے شبد چھوٹے جا نہیں اے بڑے گہرے شبد نے خدائے دے واسطے جنوں محبت گرو کردا ہے. دیکھو اج تسی کسے نو پیار کر دیکھو کوئی لوڑ مند بندہ آ جائے تے تواڈے اس ہمدرد متر دا ذکر کرے تے اکو دم تواڈی بولی چینج ہو جائے گی کہ میرے پیارے دا ذکر کر رہے تے جس خدا نو گرو نانک محبت کردے نے جدو انہاں دا کوئی واسطہ پائے تے گرو نانک خود چل کے چلے جاندے آپ تر کے جاندے. نواب کول گئے. میں صرف عرض کر رہا فقیری شہنشاہی ہے. نواب دولت خان بیٹھے مہاراج چکے نہیں. حضور نے دست پنجا اپنا ہاتھ بدایا نواب دولت خان نو ہاتھ ملایا. تھلے بیٹھے ہویا نے کیا دیکھو خان صاحب کہ اج نانک کل تک موتی سی اج وہ تواڈے نال دست پنجا ہاتھ ملا رہا ہے یہ تواڈی توہین نہیں؟ اے سر چکا کے سجدہ کیوں نہیں کرتا؟ تے کہنے دولت خان دے بولن تو پہلا حضور نے کیا چیتے رکھے ہو خرسی بندے سر چکاندے ہندے نے جدے اندر دی خرس مر جائے انہوں کسے نواب اگے سر چکان دی کوئی ضرورت نہیں. مینو کوئی خرس نہیں. خرس دا مطلب تما لالچ. مینو کوئی لالچ نہیں. میں بینتی کراں کہ فقیری او دے سامنے سکندر دی شہنشاہی کی عرض رکھ دی ہے. او فقیر بڑا مست بیٹھا ہے تے میں شروعات کیتی ہے تن من تن نہیں تیرے. بادشاہ او دے درشن کر لی گیا. فقیر اپنی موج وچ آ کے کچھ بھی بول دیندا ہے. بادشاہ نے سوچیا جے کسے نوکر منتری سنتری نو لے کے گیا فقیر دا کوئی پتہ نہیں زبان تو کی بول دے وے. میں اکلا جاں گا. اپنی اسواری لے کے وہ پہنچ گیا تے فقیر اپنی چونپڑی تو باہر بیٹھا ہے تے انہیں باہر چٹائی سب جی بچھائی ایک چیلا او دا. فقیر نے آواز دے کے کیا او چیلیا چیلا بھج کے آیا. کہنے لگا جیڑی سب تو اج میرے سامنے بچھائی ہے اینو لپیٹ کے اندر رکھ دے. انہیں کیا مہاراج کوئی اتیتھی کوئی مہمان کوئی لوڑ مند مل نہ سکتا ہے؟ کہنے لگے تو سوال نہ کر صرف تو ساڈی گل من. انہیں سب لپیٹی تے اندر رکھ دیتی. بادشاہ آیا فقیر نیتر بند کر کے بیٹھا ہے. انہیں دیکھیا بادشاہ نے کہ نیتر بند نے آواز دے کے کہنے لگا فقیر بابا سلام عرض کرنا. فقیر نے ہاتھ نوں اشارہ کر کے کیا بیٹھ جا. او دے من چاہے شاید میرے بول نہیں پہچان سکیا میں کون خاں. انہیں دوجا شبد کیا بادشاہ نے کہ فقیر بابا کہ میں بادشاہ سلام عرض کرنا. انہاں پھر اشارہ کیتا بیٹھ جا. جدو تیجی وار اندر دے خنکار نوں سٹ وجی انہیں کہا تسی اکھاں کھول کے دیکھو میں کون خاں. فقیر نے اکھاں کھول کے کہا میں تیرے پہلے شبدہ تو ہی پہچان گیا سا تو کون ہے تے میں تینوں کہہ رہا زمین اتنے بیٹھ جا. او دے من چاہیا بھی میرا چولا اتنا قیمتی ہوں بادشاہ دا چولا کوئی معمولی دا نہیں. جہے پیروں تھلے لوگ گلیچے بچھا ہوں جتی تھلے ਉਹ ਫਕੀਰ ਦੀ ਜ਼ਬਾਨ ਚ ਇੰਨੀ ਜੋਸ਼ੀ ਕਿ ਬਾਦਸ਼ਾਹ ਨਿੱਠ ਕੇ ਚੌਂਕੜੀ ਮਾਰ ਕੇ ਨਹੀਂ ਬੈਠਾ, ਉਹਨੇ ਆਪਣੇ ਚੋਗੇ ਨੂੰ ਪਿੱਛੋਂ ਚੁੱਕਿਆ, ਝੋਲੀ ਚ ਪਾ ਕੇ ਉਹ ਪੈਰਾਂ ਭਾਰ ਬੈਠ ਗਿਆ, ਪਿੱਠ ਜ਼ਮੀਨ ਉੱਤੇ ਨਿੱਠ ਕੇ ਨਹੀਂ ਬੈਠਿਆ। ਜਦੋਂ ਉਹ ਪੈਰਾਂ ਭਾਰ ਬੈਠਾ ਤੇ ਫਕੀਰ ਤਾੜੀ ਮਾਰ ਕੇ ਹੱਸਣ ਲੱਗ ਪਿਆ, ਆਵਾਜ਼ ਦੇਖ ਕੇ ਕਹਿੰਦਾ ਉਹ ਚੇਲੇ ਭੱਜ ਗਿਆ, ਅੱਜ ਮੈਂ ਤੈਨੂੰ ਇੱਕ ਤਮਾਸ਼ਾ ਦਿਖਾਵਾਂ। ਹੁਣ ਬਾਦਸ਼ਾਹ ਬੈਠਾ ਹੈ, ਫਕੀਰ ਬੋਲਦਾ ਆ ਦੌੜ ਕੇ ਚੇਲੇ ਨੂੰ ਮੈਂ ਤੈਨੂੰ ਤਮਾਸ਼ਾ ਦਿਖਾਵਾਂ। ਬਾਦਸ਼ਾਹ ਕਹਿੰਦਾ ਇੱਕ ਮੈਂ, ਦੂਜਾ ਨੌ, ਇਹਦਾ ਦਾਸ, ਤੀਜਾ ਫਕੀਰ, ਕਿਤੇ ਮੇਰਾ ਤੇ ਨਹੀਂ ਤਮਾਸ਼ਾ ਬਣ ਰਿਹਾ? ਸੋਚਿਆ ਜ਼ਰੂਰ ਪਰ ਸਮਝਿਆ ਨਹੀਂ। ਚੇਤੇ ਰੱਖਿਓ ਸੋਚਣ ਤੇ ਸਮਝਣ ਵਿੱਚ ਅੰਤਰ ਹੈ। ਉਹਨੇ ਕਿਹਾ ਮੇਰਾ ਤਮਾਸ਼ਾ ਤਾਂ ਨਹੀਂ, ਚੇਲਾ ਭੱਜ ਕੇ ਆਇਆ, ਕਹਿਣ ਲੱਗਾ ਫਕੀਰ ਬਾਬਾ ਕਿਹਦਾ ਤਮਾਸ਼ਾ? ਤੇ ਉਸ ਵਕਤ ਫਕੀਰ ਨੇ ਉਸ ਬੈਠੇ ਹੋਏ ਬਾਦਸ਼ਾਹ ਵੱਲ ਇਸ਼ਾਰਾ ਕਰਕੇ ਕਿਹਾ ਬੇਟਾ ਹਜ਼ਰਤ ਇਨਸਾਨ ਕਾ ਕੈਸਾ ਤਕੱਬਰ ਤੇਜ ਕਹਿ, ਹਜ਼ਰਤ ਇਨਸਾਨ ਕਾ ਕੈਸਾ ਤਕੱਬਰ ਤੇਜ ਕਹਿ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ, ਇਹ ਮਿੱਟੀ ਦਾ ਪੁਤਲਾ ਬਣਿਆ ਹੈ ਤੇ ਆਪਣੇ ਤਨ ਤੇ ਇੰਨਾ ਮਾਣ ਕਰਦੇ, ਜਿਸ ਮਿੱਟੀ ਵਿਚ ਕੱਲ ਨੂੰ ਤਨ ਨੂੰ ਮਿਲਣਾ ਇਹ ਮਿੱਟੀ ਤੋਂ ਨਬਰਦ ਕਰ ਰਿਹਾ ਹੈ, ਇਹ ਸਮਝਦਾ ਮੇਰਾ ਤਨ ਚੇਂਜ ਨਹੀਂ ਹੋਣਾ। ਸ਼ਾਇਦ ਇਹੀ ਕਾਰਨ ਭਾਈ ਸਾਹਿਬ ਪੜ੍ਹਦੇ ਹੁੰਦੇ ਨੇ ਬਾਬੇ ਫਰੀਦ ਦੇ ਸ਼ਬਦ ਸਲੋਕ, ਤੇ ਮੈਂ ਥੋੜਾ ਜਿਹਾ ਅੱਜ ਭਗਤ ਜੀ ਦੇ ਬੈਠੀ ਧੰਨਾ ਜੀ ਦੇ ਤਿੰਨ ਇਹ ਪਵਿੱਤਰ ਸ਼ਬਦ ਲਏ ਨੇ, ਤਨ ਮਨ ਤੇ ਧਨ। ਬਾਬਾ ਫਰੀਦ ਨੂੰ ਪੁੱਛੋ ਤਨ ਚੇਂਜੇਬਲ ਕਿਵੇਂ ਹੈ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਇਹਦੇ ਅਰਥ ਵੀ ਬੜੇ ਗਹਿਰੇ ਨੇ। ਚੇਤੇ ਰੱਖਿਓ ਕਿ ਜਿਹੜਾ ਨਿਮਰਤਾ ਚ ਰਹਿੰਦਾ ਹੈ, ਜ਼ੋਰ ਵਾਲਾ ਨਿਵਾਣ ਦਾ ਯਤਨ ਕਰਦਾ, ਰੱਬ ਕਈ ਵਾਰੀ ਇਹੋ ਜਿਹਾ ਸਮਾਂ ਲਿਆਉਂਦਾ ਜਿਨ੍ਹਾਂ ਨੂੰ ਬੰਦਾ ਨਿਵਾਣ ਦਾ ਯਤਨ ਕਰਦਾ ਉਹਨਾਂ ਨੂੰ ਰੱਬ ਸ਼ਹਿਨਸ਼ਾਹੀਆਂ ਦਿੰਦਾ, ਤੇ ਜਿਹੜੇ ਝੁਕਾਉਣ ਦਾ ਯਤਨ ਕਰਦੇ ਨੇ ਉਹਨਾਂ ਨੂੰ ਭਿਖਾਰੀ ਬਣਾ ਕੇ ਰੱਖ ਦਿੰਦਾ। ਜਿਉਂਦਿਆਂ ਮਿੱਟੀ ਪੈਰਾਂ ਥੱਲੇ ਮਰਿਆ ਤੇ ਮਿੱਟੀ ਬੰਦੇ ਉੱਤੇ ਆ ਗਏ। ਬਾਬਾ ਸਾਹਿਬ ਨੇ ਇਸੇ ਕਰਕੇ ਤਨ ਦਾ ਜ਼ਿਕਰ ਕਰਦਿਆਂ ਕਿਹਾ ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬਖਿੱਠ। ਭਗਤ ਤੰਨਾ ਜੀ ਪਹਿਲਾ ਸ਼ਬਦ ਕਹਿੰਦੇ ਨੇ ਨਿਸ਼ਾਨ, ਤੇਰਾ ਤਨ ਸਦੀਵ ਕਾਲ ਵਾਸਤੇ ਸਥਿਰ ਨਹੀਂ, ਇਹ ਤਬਦੀਲੀ ਵਿੱਚ ਆਏਗਾ, ਇਹ ਚੇਂਜ ਹੋਵੇਗਾ, ਇਹਨੂੰ ਕੋਈ ਰੋਕ ਨਹੀਂ ਸਕੇਗਾ। ਦੂਸਰੀ ਗੱਲ, ਜੇ ਤਨ ਟਿਕਾ ਵਿੱਚ ਨਹੀਂ ਤੇ ਮਨ ਕਿਹੜਾ ਤੇਰਾ ਟਿਕਾ ਵਿੱਚ ਹੈ? ਜਦੋਂ ਮਨ ਦੀ ਆਪਾਂ ਗੱਲ ਕਰਨੇ ਆ, ਉਂਝ ਵੈਸੇ ਜੇ ਥੋੜਾ ਜਿਹਾ ਅਸੀਂ ਧਿਆਨ ਨਾਲ ਦੇਖੀਏ, ਮਨ ਦੀ ਗੱਲ ਸਾਰੇ ਕਰਨੇ ਆ ਪਰ ਮਨ ਨੂੰ ਸਾਧਨ ਦੀ ਗੱਲ ਨਹੀਂ ਕਰਦੇ। ਇਹ ਤਾਂ ਸਾਰੇ ਕਹਿੰਦੇ ਆ ਮਨ ਨਹੀਂ ਟਿਕਦਾ, ਜੇ ਨਹੀਂ ਟਿਕਦਾ ਤੇ ਇਹਨੂੰ ਟਿਕਾਇਆ ਕਿਵੇਂ ਜਾ ਸਕਦਾ ਹੈ? ਤਨ ਮਨ ਧਨ ਨਹੀਂ ਧੀਰੇ। ਹੁਣ ਮਨ ਵੱਲ ਝਾਤੀ ਮਾਰ ਕੇ ਦੇਖੋ, ਆਪਾਂ ਜਿਤਨੇ ਇੱਥੇ ਬੈਠੇ ਹਾਂ ਨਾ, ਸੱਚ ਹੈ ਜੇ ਮੇਰੀ ਬੇਨਤੀ ਇਹਨੂੰ ਮਹਿਸੂਸ ਨਾ ਕਰਿਓ, ਜੋ ਕੁਝ ਸਾਡੇ ਮਨ ਚ ਫੁਰਨੇ ਉੱਠਦੇ ਪਏ ਨੇ ਇਹਨੂੰ ਕਾਗਜ਼ ਉੱਤੇ ਅੱਖਰਾਂ ਦੀ ਸ਼ਕਲ ਦੇ ਦਿਓ, ਸੱਚ ਇਵੇਂ ਬੰਦਾ ਆਪਣੇ ਅੰਦਰ ਦੇ ਫੁਰਨੇ ਖੁਦ ਕਿਸੇ ਦੂਜੇ ਕੋਲ ਨਹੀਂ ਪੜ ਸਕਦਾ। ਇਹ ਟਿਕਾ ਚ ਕਿੱਥੇ ਹੈ? ਇਹ ਇੰਨਾ ਤੇਜ਼ ਹੈ, ਸਭ ਤੋਂ ਜ਼ਿਆਦਾ ਤੇਜ਼ ਹੈ ਅੱਜ ਲਾਈਟ ਦੀ ਰਫਤਾਰ। ਜਦੋਂ ਆਪਾਂ ਰਾਕਟ ਵੀ ਚੜ੍ਹਦੇ ਨੇ ਉਹਨਾਂ ਨੂੰ ਸੂਰਜ ਦੀ ਰੋਸ਼ਨੀ ਦੇ ਪੈਮਾਨੇ ਤੇ ਉਹਨਾਂ ਦੀ ਗਿਣਤੀ ਮਿਣਤੀ ਹੁੰਦੀ। ਸੂਰਜ ਦੀ ਲਾਈਟ ਆ ਲਾਈਟ ਇਹਦੀ ਰਫਤਾਰ ਬਹੁਤ ਤੇਜ਼ ਹੈ, ਪਰ ਮੈਂ ਬੇਨਤੀ ਕਰਾਂ ਮਨ ਸੂਰਜ ਦੀ ਲਾਈਟ ਦੀ ਸਪੀਡ ਨੂੰ ਵੀ ਪਿੱਛੇ ਛੱਡ ਜਾਂਦਾ। ਇੱਕ ਖਿੰਨ ਵਿੱਚ ਇੱਕ ਸੱਤਾ ਸਮੁੰਦਰਾਂ ਤੋਂ ਪਾਰ ਵੀ ਹੋ ਹੁੰਦਾ ਹੈ ਤੇ ਇੱਕ ਖਿੰਨ ਵਿੱਚ ਪਤਾਲਾਂ ਵੱਲ ਵੀ ਚਲਾ ਜਾਂਦਾ। ਇੱਥੇ ਟਿਕਾ ਕਿੱਥੇ ਹੈ? ਤਾਂ ਹੀ ਬਾਬਾ ਸਾਹਿਬ ਨੇ ਕਿਹਾ ਕਬੂ ਜੀੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤਾ ਹੈ ਚਾਰੇ ਕੁੰਡਾਂ ਭਾਲੇ। ਇਹ ਟਿਕਦਾ ਕਿੱਥੇ ਹੈ? ਇਸੇ ਕਰਕੇ ਸਤਿਗੁਰੂ ਨੇ ਆ ਦੇਖੋ ਨਿਆਣੇ ਨੇ, ਕਦੀ ਨਿਆਣਾ ਤੁਸੀਂ ਜਾਗਦਾ ਟਿਕਦਾ ਦੇਖੇ? ਸੱਚ ਇਵੇਂ ਬੱਚਾ ਕਦੀ ਨਹੀਂ ਟਿਕਦਾ, ਉਹ ਚੰਚਲ ਮਾਤੇ ਉਹਦੀ, ਇੱਥੋਂ ਤੱਕ ਕੁਛ ਨਹੀਂ ਹੋਵੇਗਾ, ਜਿਹੜਾ ਕੱਪੜਾ ਤੁਸੀਂ ਦਿਓਗੇ ਉਹ ਕੱਪੜੇ ਨੂੰ ਮੂੰਹ ਚ ਪਾ ਕੇ ਚਿੱਠੀ ਜਾਏਗਾ। ਬੱਚੇ ਦਾ ਅੰਗ ਨਹੀਂ ਟਕਦੇ। ਗੁਰਦੇਵ ਕਹਿੰਦੇ ਨੇ ਜਿਸ ਤਰ੍ਹਾਂ ਬੱਚੇ ਦਾ ਤਨ ਨਹੀਂ ਟਿਕਦਾ, ਇਸੇ ਤਰ੍ਹਾਂ ਵੱਡੇ ਵੱਡੇ ਬੰਦਿਆਂ ਦੇ ਮਨ ਨਹੀਂ ਟਿਕਦੇ। ਕਾਇਆ ਨਗਰ ਇੱਕ ਬਾਲਕ ਵਸਿਆ, ਤਨ ਮਨ ਧਰਨੀ ਤੀਰੇ। ਕਾਇਆ ਨਗਰ ਇੱਕ ਬਾਲਕ ਵਸਿਆ, ਖਿਨ ਪਲ ਥਿਰ ਨਾ ਰਹਾਈ, ਅਨਕ ਉਪਾਵ ਜਤਨ ਕਰ ਥਾਕੇ ਬਾਰੰਗ ਬਾਰ, ਭਰਮਾਈ ਟਿਕਦੇ ਨਹੀਂ ਪਿਆ। ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਉਹਨਾਂ ਦੀ ਰਚਨਾ ਵਿੱਚ ਕਵਿਤ ਹੈ, ਭਗਤ ਨਾਮਦੇਵ ਵਾਹਿਗੁਰੂ ਧੰਨਾ ਜੀ ਦੇ ਸ਼ਬਦ ਦੀ ਵਿਆਖਿਆ ਲਈ ਉਹਨਾਂ ਨੇ ਬੜਾ ਸੋਹਣਾ ਇੱਕ ਬਚਨ ਕਿਹਾ। ਕਹਿਣ ਲੱਗੇ ਖਗਪਤ ਪਰਬਲ ਪਰਾਕਰਮੀ ਪਰਮਹੰਸ, ਸ਼ਬਦ ਸਾਰੇ ਸੁਣਨ ਵਾਲੇ ਨੇ, ਮਨ ਨਹੀਂ ਟਿਕਦਾ। ਖਗਪਤ ਪਰਬਲ ਪਰਾਕਰਮੀ ਪਰਮਹੰਸ, ਚਾਤੁਰ ਚਤੁਰਮੁਖ ਚੰਚਲਾ ਚਪਲ ਹੈ। ਖਗਪਤ, ਖਗ ਦਾ ਅਰਥ ਪੰਛੀ, ਪਤ ਦਾ ਅਰਥ ਹੈ ਰਾਜਾ ਪਤੀ, ਪੰਛੀਆਂ ਦਾ ਰਾਜਾ ਗਰੁੜ ਹੈ, ਗਰੁੜ ਦੀ ਉਡਾਰੀ ਬਹੁਤ ਤੇਜ਼ ਹੈ। ਪਰ ਭਾਈ ਸਾਹਿਬ ਕਹਿੰਦੇ ਨੇ ਗਰੁੜ ਪੰਛੀ ਤੇਰੀ ਉਡਾਰੀ ਵੀ ਮਨ ਦਾ ਮੁਕਾਬਲਾ ਨਹੀਂ ਕਰ ਸਕਦੀ। ਮਨ ਜਿੱਥੋਂ ਤੱਕ ਉਡਾਰੀਆਂ ਮਾਰਦਾ ਉੱਥੇ ਤੱਕ ਗਰੁੜ ਪੰਛੀ ਵੀ ਨਹੀਂ ਪਹੁੰਚ ਸਕਦਾ। ਪਰਬਲ ਪਰਾਕਰਮੀ, ਸਿਆਣਾ ਬੜਾ ਹੈ, ਏਦਾਂ ਸਿਆਣਾ ਹੈ, ਆ ਜਿਹੜੀਆਂ ਸਹੂਲਤਾਂ ਸੀ ਵਰਤਣੇ ਪਏ, ਲਾਈਟ ਜਗਾਈਏ, ਕਿਸੇ ਦਾ ਮਨ ਸਿਆਣਾ ਬਣਿਆ ਤੇ ਲਾਈਟ ਪੈਦਾ ਕਰਕੇ ਚਲਾ ਗਿਆ। ਇੰਨਾ ਸਿਆਣਾ ਹੈ, ਇਹ ਮੁਰਦੇ ਬੰਦੇ ਨੂੰ ਵੀ ਜਵਾਨ ਦਾ ਯਤਨ ਕਰਦਾ ਹੈ। ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਲਾਕ ਬੜੇ, ਚਤੁਰਮੁਖ ਚੌ ਮੂਹਾਂ ਹੈ, ਚੰਚਲਾ ਚਪਲ ਹੈ। ਸੱਚ ਇਹ ਵੇਖੇ ਬਿਜਲੀ ਜਿਹੜੀ ਅਸਮਾਨ ਵਿੱਚ ਚਮਕਦੀ ਏ, ਮਨ ਤਾਂ ਚਮਕਦੀ ਕੋਈ ਬਿਜਲੀ ਨਾਲੋਂ ਵੀ ਜ਼ਿਆਦਾ ਚੰਚਲ ਹੈ। ਮੈਂ ਸਿਰਫ ਬੇਨਤੀ ਕਰਨੀ ਹੈ, ਤਨ ਮਨ ਧਨ ਨਹੀਂ ਧੀਰੇ। ਤੀਸਰਾ ਸ਼ਬਦ ਵਰਤਿਆ ਧਨ, ਮਨ ਵੀ ਨਹੀਂ ਟਿਕਦਾ ਪਿਆ। ਧਨ ਨੇ ਇੱਕ ਦਿਨ, ਮਹਾਰਾਜ ਕਹਿੰਦੇ ਨੇ ਇਹਨੇ ਵੀ ਕਿਹੜਾ ਟਿਕ ਜਾਣਾ ਹੈ। ਇੱਕ ਛੋਟੀ ਜਿਹੀ ਮੈਂ ਬੇਨਤੀ ਕਰਾਂਗਾ, ਦੇਖੋ ਅੱਜ ਦਾ ਜਿਹੜਾ ਸਾਡਾ ਢਾਂਚਾ ਹੈ ਨਾ, ਇਹ ਘਰ ਘਰ ਦਾ ਦੁਖਾਂਤ ਹੈ। ਭਾਈ ਸਾਹਿਬ ਬੈਠੇ ਨੇ, ਅਸੀਂ ਲੋਕ ਨਿਕਲੇ ਹਾਂ ਗਰੀਬੀ ਵਿੱਚੋਂ ਤੇ ਸੰਘਰਸ਼ ਵਿੱਚੋਂ, ਇਹ ਸੱਚਾਈ ਹੈ। ਪਰ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਤੁਸੀਂ ਬੈਠੇ ਹੋ, ਪਤਾ ਨਹੀਂ ਕਿੰਨੀ ਮਿਹਨਤ ਮੁਸ਼ਕਤ ਮਜ਼ਦੂਰੀ ਕਰਕੇ ਘਰ ਬਣਾਉਂਦੇ ਹੋ, ਤੇ ਜਿਹੜਾ ਕੋਠੀ 'ਚ ਜੰਮਦਾ ਹੈ ਨਾ, ਉਹਨੂੰ ਕੋਈ ਪਤਾ ਨਹੀਂ ਪਿਓ ਦੇ ਢਾਰੇ ਦਾ ਤੇ ਪਿਓ ਦੀ ਝੌਂਪੜੀ ਦਾ, ਉਹਨੂੰ ਕੋਈ ਸਮਝ ਨਹੀਂ, ਉਹਨੂੰ ਅਹਿਸਾਸ ਹੀ ਨਹੀਂ। ਇਹੀ ਕਾਰਨ ਕਿ ਅੱਜ ਕੱਲ੍ਹ ਦੇ ਨੌਜਵਾਨ, ਮੈਨੂੰ ਬਖਸ਼ ਦਿਆ ਜੇ, ਮਾਂ ਬਾਪ ਘਰ 'ਚ ਨੇ, ਆਪਣਾ ਕਮਰਾ ਖੋਲਿਆ, ਬਾਹਰ ਦੇਖਣ ਨੂੰ ਮਿਲਦਾ ਭਾਈ ਸਾਹਿਬ ਜਾਂਦੇ, ਕਮਰਾ ਖੋਲਿਆ, ਕੰਪਿਊਟਰ ਆਨ ਕੀਤਾ, ਅੰਦਰੋਂ ਚਿਟਕਣੀ ਮਾਰ ਲਈ, ਉਹ ਪੁੱਛਦੀ ਕੋਈ ਨਹੀਂ ਮਾਂ ਬਾਪ ਨੂੰ ਤੁਸੀਂ ਕੁਝ ਖਾਏ ਵੀ ਹੋ ਕੇ ਨਹੀਂ। ਇਹ ਸੱਚਾਈ ਹੈ। ਤੇ ਜਿਹੜਾ ਬੀਠਲ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਇਆ, ਇਹ ਕਿੱਥੋਂ ਆਇਆ? ਬੀਠਲ ਦਾ ਅਰਥ ਹੁੰਦਾ ਬੈਠ ਜਾ। ਕਹਿੰਦੇ ਇੱਕ ਭਗਤ ਮਾਂ ਦੇ ਚਰਨਾਂ ਦੀ ਰੋਜ਼ ਸੇਵਾ ਕਰਦਾ ਸੀ, ਤੇ ਰੋਜ਼ ਪਰਮਾਤਮਾ ਦੀ ਭਗਤੀ, ਉਹਦੇ ਦਰਸ਼ਨਾਂ ਦੀ ਸਿੱਖ ਰੱਖਣੀ। ਇੱਕ ਦਿਨ ਨੇਮ ਨਾਲ ਮਾਂ ਦੇ ਚਰਨ ਕੁੱਟਣ ਲੱਗਾ, ਕਹਿੰਦੇ ਨੇ ਭਗਵਾਨ ਪ੍ਰਗਟ ਹੋਏ ਤੇ ਉਹਨੇ ਇੱਕੋ ਗੱਲ ਕਹੀ, ਬੀਠਲ ਆ ਇੱਟ ਉੱਤੇ ਬੈਠ ਜਾ, ਕਿਉਂਕਿ ਮੈਂ ਜੇ ਮਾਂ ਦੇ ਚਰਨਾਂ ਦੀ ਸੇਵਾ ਕਰ ਰਿਹਾ। ਦੇਖੋ ਇੱਕ ਬੜੀ ਵੱਡੀ ਖੇਡ ਸੀ। ਮੈਂ ਸਿਰਫ ਬੇਨਤੀ ਕਰਾਂ ਕਿ ਤਨ ਵੀ ਟਿਕਣਾ ਨਹੀਂ, ਮਨ ਵੀ ਟਿਕਣਾ ਨਹੀਂ, ਤੇ ਮੰਨਾ ਜੋ ਕੁਝ ਇਕੱਠਾ ਕਰੀ ਜਾਂਦਾ ਇਹਨਾਂ ਕਿਹੜੇ ਟਿਕੇ ਰਹਿਣਾ ਹੈ? ਕਿ ਧਨ ਸਦੀਵ ਕਾਲ ਲਈ ਹੈ, ਇੱਥੋਂ ਤਾਂ ਗੁਰੂ ਗ੍ਰੰਥ ਸਾਹਿਬ ਵੀ ਤਾਂ ਇੱਕ ਤੁੱਕ ਹੈ। ਆ ਜਦੋਂ ਭਾਦੋਂ ਚ ਬੱਦਲ ਵਰਸਦਾ ਹੈ ਨਾ, ਤੇ ਉਦੋਂ ਬਾਅਦ ਸੂਰਜ ਨਿਕਲਦਾ ਹੈ, ਤੇ ਜਦੋਂ ਸੂਰਜ ਨਿਕਲਦਾ ਉਹਦੀਆਂ ਕਿਰਨਾਂ ਚਮੜੀ ਨੂੰ ਇਸ ਤਰ੍ਹਾਂ ਤੰਗ ਦੁੱਖ ਦਿੰਦੀਆਂ ਨੇ ਜਿਵੇਂ ਸੂਲਾਂ ਚੁੱਭਦੀਆਂ ਹੋਣ, ਤੇ ਸਿਰ ਤੇ ਬੱਦਲ ਆ ਜਾਏ, ਤੇ ਅਸੀਂ ਕਹਿੰਦੇ ਹਾਂ ਵਾਹ ਵਾਹ ਠੰਡ ਪੈ ਗਈ। ਭਗਤ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਭਲੇ ਲੋਕੋ, ਜਿਹੜੀ ਬੱਦਲ ਦੀ ਛਾਂ ਅੱਜ ਤੇਰੇ ਸਿਰ ਤੇ ਆਈ ਏ, ਚੇਤੇ ਰੱਖੀਏ, ਇਹਦਾ ਭਰੋਸਾ ਨਾ ਕਰੀਏ, ਕਈਆਂ ਦੇ ਸਿਰ ਤੋਂ ਲੰਘ ਕੇ ਆਈ ਹੈ। ਕਿ ਬੱਦਲ ਦੀ ਛਾਂ ਟਿਕੀ ਰਹੇਗੀ? ਸੱਚ ਇਵੇਂ ਕਿ ਆ ਸਿਆਲ ਦੀਆਂ ਰਾਤਾਂ ਨੇ ਬਾਹਰ ਕਾਗਜ਼ ਕੋਈ ਬਾਲ ਕੇ ਸੇਕੇ, ਕੱਖ ਬਾਲ ਕੇ ਸੇਕੇ, ਕਿੰਨੀ ਕੁ ਦੇਰ ਤੱਕ ਕੱਖ ਰਾਤ ਚੱਲਣਗੇ? ਕੱਖ ਸਵਾਹ ਹੁੰਦਿਆਂ ਦੇਰੀ ਨਹੀਂ ਲੱਗਦੀ, ਬੱਦਲਾਂ ਦੀ ਛਾਂ ਉੱਡਦਿਆਂ ਦੇਰੀ ਨਹੀਂ ਲੱਗਦੀ। ਖੜਾਂ ਦਾ ਪਾਣੀ ਉੱਚੇ ਖੇਤਾਂ ਵਿੱਚ ਚੜ ਜਾਏ ਤੇ ਮਤ ਸੋਚ ਕੇ ਪਾਣੀ ਦੀ ਲੋੜ ਨਹੀਂ, ਹੜ ਦੇ ਦਰਿਆ ਚੜਦੇ ਵੀ ਬੜੀ ਛੇਤੀ ਨੇ ਤੇ ਉਤਰਦੇ ਵੀ ਬੜੀ ਛੇਤੀ ਨੇ। ਇਹ ਮਾਇਆ ਦੀ ਕਹਾਣੀ ਤਾਂ ਬੱਦਲਾਂ ਦੀ ਛਾਂ ਏ, ਜਿਹੜੀ ਅੱਜ ਤੇਰੇ ਸਿਰ ਉੱਤੇ ਠੰਡ ਪੀ ਦਿੰਦੀ ਏ, ਕਈਆਂ ਦੀ ਤਜੋਰੀ ਵਿੱਚੋਂ ਪਹਿਲਾਂ ਨਿਕਲ ਕੇ ਆਈ, ਸਦਾ ਲਈ ਨਹੀਂ। ਇਹ ਕੱਖਾਂ ਦੀ ਅੱਗ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਮਾਈ ਮਾਇਆ ਛਲ ਤ੍ਰਿਣ ਕੀ अगन मेघ की छाया गोविंद भजन में खड़ का जल। एक शब्द गुरु ग्रंथ साहिब च आउंदा है, तन मन धानी तीरे मैं प्रकरण तो दूर नहीं जा रहा, मैं सिर्फ भगत जी दा

ਸਾਡੇ ਘਰਾਂ ਚ ਇਹੀ ਹੁੰਦਾ ਮਾਪੇ ਵਿਚਾਰੇ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਇਕੱਠੇ ਕਰਦੇ ਰਹਿੰਦੇ ਨੇ ਤੇ ਜਦੋਂ ਸੁੱਖ ਦਾ ਵੇਲਾ ਹੁੰਦਾ ਉਹ ਪੁੱਤ ਪੋਤੇ ਮੋਟਰਸਾਈਕਲਾਂ ਲੈ ਕੇ ਸਭ ਕੁਝ ਨਿਚੋੜ ਕੇ ਘਰੋਂ ਬਾਹਰ ਲੈ ਜਾਂਦੇ ਇਹਨੂੰ ਮਹਿਸੂਸ ਨਾ ਕਰਿਓ ਸੱਚਾਈ ਹੈ ਬਾਬਾ ਜੀ ਨੇ ਕਿਹਾ ਜਿਉਂ ਮਧਮਾਖੀ ਤਿਉਂ ਸਠੋਰ ਰਸ ਜ਼ੋਰ ਜ਼ੋਰ ਧਨਕੀਆਂ ਮਰਤੀ ਬਾਰ ਲਿਓ ਲਿਓ ਕਰੀਏ ਭੂਤ ਰਹਿਣ ਕਿਉਂ ਦੀਆ ਇੱਕ ਸਤਿਗੁਰੂ ਦਾ ਅੰਮ੍ਰਿਤ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਮੈਂ ਤਾਂ ਤੁਕ ਲਈ ਭਗਤ ਜੀ ਨੇ ਪਹਿਲੀ ਤੁਕ ਗੁਰੂ ਗ੍ਰੰਥ ਸਾਹਿਬ ਚ ਕਹੀ ਤਨ ਵੀ ਥਿਰ ਨਹੀਂ ਮਨ ਵੀ ਥਿਰ ਨਹੀਂ ਤੇ ਧਨ ਜਿਹਨੂੰ ਤੂੰ ਕਹਿੰਦਾ ਇਹ ਕਿਹੜਾ ਥਿਰ ਹੈ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਇੱਕ ਪਵਿੱਤਰ ਸ਼ਲੋਕ ਹੈ ਕਬੀਰ ਸਾਹਿਬ ਜੀ ਦਾ ਉਹ ਸ਼ਲੋਕ ਹੈ ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲਾਖ ਕਰੋੜ ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ ਲੰਗੋਟੀ ਦਾ ਅਰਥ ਹੈ ਵਾਂਸਲੀ ਭਗਤ ਜੀ ਨੇ ਤਿੰਨ ਗੱਲਾਂ ਪਹਿਲੀ ਤੁਕ ਵਿੱਚ ਕਹੀਆਂ ਤੇ ਅੱਗੇ ਮੈਂ ਦੋ ਸ਼ਬਦ ਤੁਹਾਨੂੰ ਹੋਰ ਸੁਣਾਉਣੇ ਚਾਹੁੰਦਾ ਇੱਕ ਤਾਂ ਸੁਣਾ ਦਿੱਤਾ ਗੋਬਿੰਦ ਗੋਬਿੰਦ ਗੋਬਿੰਦ ਸਿੰਘ ਨਾਮ ਦਿਓ ਮੰਨ ਲੈਣਾ ਦੂਜਾ ਸ਼ਬਦ ਹੈ ਭਗਤ ਧੰਨਾ ਜੀ ਦੀ ਆਸਥਾ ਤੇ ਤੀਸਰਾ ਸ਼ਬਦ ਹੈ ਗੱਲ ਧਿਆਨ ਨਾਲ ਸੁਣਿਓ ਲੱਗੇਗਾ ਇੰਜ ਕਿ ਸ਼ਬਦ ਇੱਕ ਦੂਜੇ ਦੇ ਵਿਪਰੀਤ ਨੇ ਪਰ ਥੋੜਾ ਜਿਹਾ ਸਮਝਣ ਦਾ ਤਰੀਕਾ ਅਜੇ ਵਿਪਰੀਤ ਨਹੀਂ ਪਹਿਲਾਂ ਉਹਨਾਂ ਦੀ ਪਰਮਾਤਮਾ ਪ੍ਰਤੀ ਆਸਥਾ ਦੇਖੋ ਕਹਿੰਦੇ ਨੇ ਉਹ ਭਰਮਣ ਵਾਲੇ ਚਿੱਤ ਤੂੰ ਭਰਮ ਨਾ ਤੂੰ ਚਿੰਤਾ ਨਾ ਕਰ ਪਰਮਾਤਮਾ ਤੈਨੂੰ ਰੋਜ਼ੀ ਦਏਗਾ ਕਹਿੰਦੇ ਨੇ ਜਿਸ ਦਿਨ ਮਾਂ ਦੇ ਪੇਟ ਦੇ ਪਾਣੀ ਵਿੱਚ ਦੇਖੋ ਮੈਂ ਅਰਥ ਕਰ ਰਿਹਾ ਇਹਨੂੰ ਧਿਆਨ ਨਾਲ ਸੁਣਿਓ ਜਿਸ ਦਿਨ ਮਾਂ ਦੇ ਉਦਰ ਦੇ ਪਾਣੀ ਵਿੱਚ ਤੂੰ ਪੁੱਠਾ ਲਟਕਿਆ ਤੇਰੇ ਚਾਰ ਚਫੇਰੇ ਤਪਸ਼ ਅੱਗ ਸੀ ਜੇ ਪਰਮਾਤਮਾ ਨੇ ਮਾਂ ਦੇ ਪੇਟ ਦੀ ਪੱਟ ਵਿੱਚ ਵੀ ਤੈਨੂੰ ਰੋਜ਼ੀ ਦੇ ਦਿੱਤੀ ਤੂੰ ਚਿੰਤਾ ਕਿਉਂ ਕਰਨਾ ਪਰਮਾਤਮਾ ਤੈਨੂੰ ਸਾਰੀ ਜ਼ਿੰਦਗੀ ਰੋਟੀ ਦੇਵੇਗਾ ਪਰ ਆਪਣੀ ਲੋੜ ਪਈ ਕਹਿਣ ਲੱਗੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਸ਼ ਸਵਾਰਤਾ ਮੈਂ ਤਾਂ ਕਿਹਾ ਵੀ ਕਿਤੇ ਵਿਪਰੀਤ ਤਾਂ ਨਹੀਂ ਪਹਿਲਾ ਸ਼ਬਦ ਹੈ ਰਾਗ ਆਸਾ ਵਿੱਚ ਰੇ ਚਿੱਤ ਚੇਤਸ ਕੀ ਨੀ ਦਿਆਲ ਦਮੋਦਰ ਉਹ ਮੇਰੇ ਚਿੱਤ ਤੂੰ ਦਿਆਲੂ ਪਰਮਾਤਮਾ ਨੂੰ ਕਿਉਂ ਨੀ ਚੇਤੇ ਕਰਦਾ ਬਿਬੈ ਨਾ ਜਾਣਸ ਕੋਈ ਜੇ ਤਾਂ ਮੈਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਅਗਲੀ ਤੋਕ ਹੈ ਜਨਨੀ ਕੇਰੇ ਜਨਮ ਦੇਣ ਵਾਲੀ ਮਾਂ ਜਨਨੀ ਕੇਰੇ ਉਧਰ ਉਦਕ ਮੈਂ ਉਧਰ ਤੇ ਉਦਕ ਦੋ ਸ਼ਬਦ ਨੇ ਕਿਉਂਕਿ ਪਾਣੀ ਵਿੱਚ ਹੀ ਤਾਂ ਪਨਪਦਾ ਹੈ ਜੀਵ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀ ਆ ਦਸ ਦੁਆਰਾ ਆ ਦਸ ਦਰਵਾਜਿਆਂ ਵਾਲਾ ਰੱਬ ਨੇ ਸ਼ਹਿਰ ਬਣਾ ਦਿੱਤਾ ਪਿੰਡ ਬਣਾ ਦਿੱਤਾ ਦੇ ਆਹਾਰ ਅਗਨ ਮੈਂ ਰਾਖਾਂ ਐਸਾ ਖਸਮ ਹਮਾਰਾ ਦੇਖੋ ਇੱਕ ਹਲ ਵਾਹਣ ਵਾਲੇ ਦਾ ਭਰੋਸਾ ਰੱਬ ਤੇ ਕਿੰਨਾ ਭਾਈ ਇੰਦਰਜੀਤ ਸਿੰਘ ਹੁਣੀ ਨਾਲ ਸਨ ਅਸੀਂ ਦੂਰ ਤੱਕ ਦੇਖਣ ਗਏ ਸਰੋਂ ਸੀ ਉਦੋਂ ਮੈਂ ਕਈ ਵਾਰੀ ਸੋਚਦਾ ਸਾਂ ਕਿ ਆਪਾਂ ਤਾਂ ਸਿਰਫ ਕਮਰੀ ਬਣਾਉਂਦੇ ਰਹਿ ਗਏ ਪੂਜਾ ਰੂਮ ਬਣਾ ਲਿਆ ਬਾਬਾ ਜੀ ਕਾ ਕਮਰਾ ਬਣ ਗਿਆ ਮੈਂ ਕਹਿੰਦਾ ਜਿਹਨੇ ਰੱਬ ਨੂੰ ਪਾਉਣਾ ਸੀ ਉਹ ਮਾਰੂ ਥਲ ਵਿੱਚ ਬੈਠਾ ਕੂਕੀ ਗਿਆ ਲੋਕ ਮੰਦਰਾਂ ਵਿੱਚ ਪੱਥਰ ਪੂਜਦੇ ਰਹੇ ਰੱਬ ਖੂਹ ਤੇ ਬੈਠਾ ਹੋਇਆ ਪਾ ਕੇ ਚਲਾ ਗਿਆ ਅੱਜ ਕੱਲ੍ਹ ਕਈ ਵਾਰੀ ਸਿਆਣੇ ਸੁਣਾਉਂਦੇ ਵੀ ਨੀ ਜੋਕ ਵੀ ਜਿੱਥੋਂ ਦੇ ਐਡਰੈਸ ਦਿੱਤੇ ਹੁੰਦੇ ਨੇ ਉੱਥੇ ਬੈਠਾ ਕੋਈ ਨੀ ਜੇ ਬੈਠਾ ਕਿਸੇ ਹੋਰ ਤਾਂ ਬੁੱਲੇ ਨੇ ਕਿਹਾ ਸੀ ਬੁੱਲਿਆ ਠਾਕਰ ਦੁਆਰੇ ਨਾ ਜਾਈ ਇਹਨੂੰ ਨੈਗੇਟਿਵ ਨਾ ਲਿਆ ਜੇ ਜਿੱਥੇ ਮੋਮਣ ਭੋਗ ਲਵਾਏ ਵਿੱਚ ਮਸੀਂਦੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ ਐਡਰੈਸ ਤਾਂ ਇਹੀ ਹੈ ਨਾ ਰੱਬ ਰਹਿੰਦਾ ਪਿਆ ਮੰਦਰ ਗੁਰਦੁਆਰਾ ਭਾਈ ਸਾਹਿਬ ਜ਼ਿਕਰ ਕਰ ਰਹੇ ਸਨ ਆ ਸ਼ਬਦ ਉਹਨਾਂ ਨੇ ਬੜਾ ਵਰਤਿਆ ਮੈਂ ਨਹੀਂ ਉਹ ਵਰਤਣਾ ਉਹ ਸ਼ਬਦ ਸੇ ਬੁੱਲਾ ਕਹਿੰਦਾ ਹੈ ਕਿ ਠਾਕਰ ਦੁਆਰੇ ਨਾ ਜਾਈ ਜਿੱਥੇ ਮੋਮਨ ਭੋਗ ਲਵਾਏ ਵਿੱਚ ਮਸੀਤੀ ਪੈਂਦੇ ਧੱਕੇ ਮੁੱਲਾਂ ਤਿਉੜੀ ਪਾਏ ਅਮੀਰ ਜਾਦਿਆਂ ਨੇ ਬੂਵੇ ਉੱਤੇ ਚੋਬਦਾਰ ਬਹਾਏ ਕਹਿਣ ਲੱਗੇ ਬੁੱਲਿਆ ਮਲ ਦਰਵਾਜ਼ਾ ਰੱਬ ਸੱਚੇ ਦਾ ਜਿੱਥੋਂ ਦਿਲ ਦਾ ਫਿਕਰ ਮਿਟ ਜਾਏ ਉਹ ਰੱਬ ਦਾ ਦਰਵਾਜ਼ਾ ਕੀ ਹੈ ਕਿਹੜਾ ਦਰ ਹੈ ਉਹਦਾ ਬਾਹਰ ਦੇ ਪੂਜਾ ਸਥਲ ਬੰਦ ਕੀਤੇ ਜਾਂਦੇ ਨੇ ਜਿਹਦੇ ਅੰਦਰ ਰੱਬ ਦੇ ਬੂਵੇ ਖੁੱਲ ਜਾਣ ਉਹ ਬਾਹਰ ਦੇ ਮੰਦਰ ਵੀ ਕਮਾ ਕੇ ਆ ਜਾਂਦੇ ਨਾਮਦੇਵ ਜੀ ਨੇ ਕੀ ਕੀਤਾ ਪੱਥਰ ਦੇ ਮੰਦਰ ਚੋਂ ਧੱਕੇ ਮਾਰੇ ਪਰ ਦਿਲ ਮੰਦਰ ਵਿੱਚੋਂ ਠਾਕੁਰ ਨੂੰ ਕੌਣ ਕੱਢੇਗਾ ਜੋ ਦਿਲ ਮੰਦਰ ਵਿੱਚ ਬਿਰਾਜਮਾਨ ਹੈ ਮੈਂ ਸਿਰਫ ਸੰਖੇਪ ਜਿਹਾ ਭਗਤ ਜੀ ਕਹਿੰਦੇ ਨੇ ਕਿ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮ ਹਮਾਰਾ ਅਗਲਾ ਬਚਨ ਕੁੰਮੀ ਜਲ ਮੈਂ ਕੱਛੂ ਕੁੰਮੀ ਪਾਣੀ ਵਿੱਚ ਤਨ ਤਿਸ ਬਾਹਰ
ਤਨ ਦਾ ਅਰਥ ਬੱਚਾ

0: ਉਹਦੇ ਬੱਚੇ ਉਹਦੇ ਅੰਡੇ ਆਂਡੇ ਬਾਹਰ ਨੇ ਕੱਛੂ ਕੁੰਮੀ ਕਦੀ ਆਂਡਿਆਂ ਤੇ ਨਹੀਂ ਬਹਿੰਦੀ ਕਿਉਂਕਿ ਉਹ ਆਂਡਾ ਦੇ ਕੇ ਪਾਣੀ ਚਲੀ ਜਾਂਦੀ ਏ ਫਿਰ ਉਹ ਧਿਆਨ ਨਾਲ ਪਾਣੀ ਸੱਟਦੀ ਆਂਡੇ ਵਾਲੇ ਪਾਸੇ ਇਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਕੱਛੂ ਆਂਡਾ ਧਿਆਨ ਤਰ ਕਰ ਪਰ ਪੱਕ ਨਦੀ ਵਿਚ ਆਉਣਾ ਉਹ ਆਂਡੇ ਦਾ ਧਿਆਨ ਟਿਕਾਉਂਦੀ ਉਹਦੇ ਧਿਆਨ ਨਾਲ ਆਂਡੇ ਵਿਚ ਉਹਦਾ ਬੱਚਾ ਵਿਕਾਸ ਕਰਦਾ ਧਿਆਨ ਨਾਲ ਆਂਡਾ ਤੋੜਦੀ ਏ ਤੇ ਧਿਆਨ ਨਾਲ ਮਾਂ ਬੱਚੇ ਨੂੰ ਆਪਣੇ ਕੋਲ ਲਿਆਉਂਦੀ ਦੇਖੋ ਉਸ ਇੱਕ ਮਹਾਂਪੁਰਖ ਦਾ ਅਨੁਭਵ ਉਹ ਕਿਸੇ ਸਕੂਲ ਚ ਪੜ੍ਹਨ ਤੇ ਨਾ ਗਏ ਤੇ ਅੱਜ ਸੱਚੀ ਗੱਲ ਇਹ ਜੇਤਾ ਪੜ੍ਹਿਆ ਤੇਤਾ ਕੜਿਆ ਮਹਾਰਾਜ ਜੀ ਨੇ ਕਿਹਾ ਕਹਿੰਦੇ ਕਈ ਵਾਰੀ ਗੁਰਮਤ ਸਾਚੀ ਖੁੱਜਤ ਦੂਰ ਬਹੁਤ ਸਿਆਣਪ ਲੱਗਾ ਧੂਰ ਇਹ ਗੱਲ ਯਾਦ ਰੱਖਿਓ ਪ੍ਰੇਮਾ ਭਗਤੀ ਨਾਲ ਤੇ ਪਾਇਆ ਜਾ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਚ ਕੋਈ ਤੁਕ ਦਿਖਾ ਦਿਓ ਜਿੱਥੇ ਕਿਹਾ ਹੋਵੇ ਸਿਆਣਾ ਬਣ ਰੱਬ ਤੈਨੂੰ ਸਿਆਣਪ ਨਾਲ ਮਿਲੇਗਾ ਪਹਿਲੀ ਪੌੜੀ ਚ ਕਹਿ ਦਿੱਤਾ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਨਾ ਤੂੰ ਆਵੇ ਵਸ ਕਿਤੇ ਸਿਆਣਪ ਹੈ ਮਹਾਰਾਜ ਤੇ ਇਥੋਂ ਤੱਕ ਕਿਹਾ ਜਿੰਨਾ ਸਿਆਣਾ ਬਣਨਾ ਰੱਬ ਓਨੀ ਕੁ ਹੋਰ ਰੱਸੀ ਤੇਰੀ ਬਣਾ ਦਿੰਦਾ ਤੇਰੇ ਗੱਲ ਚ ਫਾਈ ਪਾਉਣ ਲਈ ਬਹੁਤ ਸਿਆਣਪ ਜਮਕਾ ਭਉ ਵਿਆਪੈ ਸਿਆਣਪ ਨਹੀਂ ਅੰਦਰ ਦੀ ਭਾਵਨਾ ਉਹ ਮਹਾਂਪੁਰਖ ਅਗਲਾ ਬਚਨ ਕਹਿੰਦਾ ਕੁੰਮੀ ਜਲ ਮੈਂ ਤੰਤ ਇਸ ਬਾਹਰ ਪੰਖ ਖੀਰ ਤੇ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਅਗਲੀਆਂ ਤੁਕਾਂ ਨੇ ਤਿੰਨ ਉਦਾਹਰਨਾਂ ਦਿੱਤੀਆਂ ਮਾਂ ਦੇ ਪੇਟ ਵਿਚ ਰੱਬ ਰੋਜ਼ੀ ਦਿੰਦਾ ਉਹ ਧੰਨਿਆ ਚੇਤੇ ਰੱਖੀ ਕੱਛੂ ਕੁੰਮੀ ਦੇ ਬੱਚੇ ਨੂੰ ਪਾਲੀ ਬੈਠਾ ਧਿਆਨ ਨਾਲ ਤੇ ਤੀਸਰਾ ਸ਼ਬਦ ਕਿਹਾ ਪੱਥਰ ਦੇ ਕੀੜੇ ਨੇ ਪੱਥਰ ਨੂੰ ਤੋੜ ਕੇ ਦੇਖ ਰੱਬ ਤਾਂ ਗੁਪਤ ਬੈਠੇ ਹੋਏ ਕੀੜਿਆਂ ਨੂੰ ਵੀ ਰੋਜ਼ੀ ਦੇਈ ਜਾਂਦਾ ਹੈ ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀਂ ਕਹਿ ਧੰਨਾ ਪੂਰਨ ਤਾਂ ਕੋ ਮਤ ਰੇ ਜੀ ਡਰਾਹੀ ਤਿੰਨ ਪ੍ਰਮਾਣ ਦਿੱਤੇ ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਉਹਨਾਂ ਇਹ ਤਾਂ ਕਹਿ ਦਿੱਤਾ ਵੀ ਮਾਂ ਦੇ ਉਦਰ ਚ ਰੋਟੀ ਦਿੱਤੀ ਇਹ ਵੀ ਕਹਿ ਦਿੱਤਾ ਵੀ ਦੇਖ ਉਹ ਕੱਛੂ ਕੁੰਮੀ ਦੇ ਨਿਆਣੇ ਬੱਚੇ ਪਾਲ ਦਿੱਤੇ ਉਹ ਤਾਂ ਪੱਥਰ ਦੇ ਕੀੜਿਆਂ ਨੂੰ ਰੋਜ਼ੀ ਦਿੰਦਾ ਹੁਣ ਇੱਥੇ ਆ ਕੇ ਥੋੜੀ ਜਿਹੀ ਗੱਲ ਪੈਂਦੀ ਹੈ ਕਿਉਂਕਿ ਸਾਡੇ ਲੋਕ ਕਥਾ ਕਰਨ ਵਾਲੇ ਨਾ ਭਾਈ ਸਾਹਿਬ ਸਮਝਦੇ ਨੇ ਮੇਰੀ ਬੇਨਤੀ ਉਹ ਅੱਜ ਕੱਲ੍ਹ ਇੰਨੇ ਕੁ ਸਿਆਣੇ ਹੋ ਗਏ ਨੇ ਨਾ ਉਹ ਸਮਝਦੇ ਨੇ ਜਿਹੜਾ ਸਾਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਪਤਾ ਇਹ ਸੱਚ ਜੇ ਇਹਨੂੰ ਸੁਖਾਂਤ ਨਾ ਸਮਝੋ ਉਹ ਫਿਰ ਇਹ ਗੱਲ ਕਹਿੰਦੇ ਨੇ ਬਾਣੀ ਬਦਲ ਦਿਓ ਇਸ ਤਰ੍ਹਾਂ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਤੇ ਇੱਕ ਦਿਨ ਇੱਕ ਮੌਲਵੀ ਸਾਹਿਬ ਬੋਲ ਰਹੇ ਸਨ ਮਸਜਿਦ ਵਿੱਚ ਤੇ ਮੇਰੇ ਕੰਨਾਂ ਚ ਆਵਾਜ਼ ਪਈ ਭਾਈ ਸਾਹਿਬ ਉਹ ਇੱਕ ਸ਼ੇਰ ਕਹਿ ਰਹੇ ਸਨ ਏਕ ਨੁਕਤੇ ਕੋ ਪਕੜਤੇ ਹੈ ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ ਆਪਣੇ ਆਪ ਨੂੰ ਬੰਦਾ ਨਹੀਂ ਚੇਂਜ ਕਰਦਾ ਉਹ ਕਹਿੰਦਾ ਗੁਰੂ ਚੇਂਜ ਹੋ ਜਾਏ ਏਕ ਨੁਕਤੇ ਕੋ ਪਕੜਤੇ ਹੈ ਖੁਦ ਕੋ ਬਦਲਤੇ ਨਹੀਂ ਕੁਰਾਨ ਕੋ ਬਦਲਤੇ ਹੈ ਭਗਤ ਧੰਨਾ ਜੀ ਆਸ ਤਾਂ ਇੰਨੀ ਦੱਸ ਰਹੇ ਨੇ ਕਿ ਰੱਬ ਕੀੜਿਆਂ ਨੂੰ ਰੋਟੀ ਦਿੰਦਾ ਪੱਥਰਦਿਆਂ ਨੂੰ ਪਰ ਆਪ ਤਾਂ ਕਹਿੰਦੇ ਨੇ ਦਾਲ ਸਿੱਧਾ ਮੰਗੂ ਕੀ ਉਹ ਕਿ ਪੱਥਰ ਦੇ ਕੀੜਿਆਂ ਨੂੰ ਰੋਟੀ ਦੇਣ ਵਾਲਾ ਧੰਨੇ ਨੂੰ ਹੀ ਦਏਗਾ ਸ਼ਬਦਾਂ ਨੂੰ ਸਾਹਮਣੇ ਰੱਖ ਕੇ ਪੜੋ ਕਹਿ ਧੰਨਾ ਪੂਰਨ ਤਾਂ ਕੋ ਮਤ ਰੇ ਜੀਡ ਰਾਹੀ ਇੱਥੇ ਯਾਦ ਰੱਖਿਓ ਭਗਤ ਧੰਨਾ ਜੀ ਦੇ ਅੰਦਰ ਦੀ ਆਸ ਤਾਂ ਉਹ ਕਹਿੰਦੇ ਨੇ ਸੰਸਾਰ ਦੇ ਲੋਕੋ ਜੇ ਥੋੜੀ ਤੋਂ ਥੋੜੀ ਚੀਜ਼ ਦੀ ਲੋੜ ਪਵੇ ਕਿਸੇ ਬੰਦੇ ਦੀ ਮੁਥਾਜੀ ਮਤ ਕਰਿਓ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਦੀ ਲੋੜ ਵੀ ਪਏ ਤੇ ਤਾਂ ਵੀ ਪਰਮਾਤਮਾ ਦੇ ਚਰਨਾਂ ਦਾ ਹੀ ਓਟ ਆਸਰਾ ਲਿਆ ਜੇ ਇਹ ਤਮਾ ਨਹੀਂ ਕਹਿੰਦੇ ਗੋਪਾਲ ਤੇਰਾ ਆਰਤਾ ਹੁਣ ਠੀਕ ਹੈ ਭਾਵੇਂ ਆਰਤੇ ਦੇ ਅਰਥ ਹੀ ਕਹਿ ਦਿੱਤਾ ਵੀ ਬਾਕੀ ਸਾਰਿਆਂ ਨੇ ਆਰਤੀ ਕੀਤੀ ਉਹ ਸੀ ਜੱਟ ਉਹਨੇ ਕਹਿਤਾ ਮੇਰਾ ਆਰਤਾ ਚੇਤੇ ਰੱਖਿਓ ਇਹ ਗੱਲ ਨਹੀਂ ਆਰਤ ਦਾ ਅਰਥ ਹੁੰਦਾ ਆਜਿਸ਼ ਮੰਗਤਾ ਲੋੜਵੰਦ ਇੱਕ ਗੁਰੂ ਗ੍ਰੰਥ ਸਾਹਿਬ ਚ ਤੁਕ ਆਉਂਦੀ ਪੁੱਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗੇ ਲਿਓ ਅੰਗੂਰੀਆ ਸਰਵਨ ਨਾ ਸੁਰਤ ਨੈਣ ਸੁੰਦਰ ਨਾਹੀ ਆਰਤ ਦੁਆਰ ਰਟਤ ਪਿੰਗੂਰੀਆ ਆਰਤ ਦਾ ਅਰਥ ਦੁਖੀ ਲੋੜਵੰਦ ਕਹਿੰਦੇ ਖੇ ਪ੍ਰਭੂ ਧੰਨਾ ਤੇਰੇ ਦਰ ਦਾ ਇੱਕ ਆਜ਼ਮ ਮੰਗਤਾ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਜਿਹੜੇ ਤੇਰੀ ਭਗਤੀ ਕਰਦੇ ਨੇ ਤਿਨਕੇ ਕਾਂ ਸਵਾਰਤਾ ਤੇ ਮੇਰੇ ਕੁਝ ਕੰਮ ਨੇ ਤੂੰ ਕਰ ਦੇ ਦੇਖੋ ਨੇ ਕੰਮ ਕੀ ਦੱਸੇ ਕਹਿੰਦੇ ਦੋ ਚੀਜ਼ਾਂ ਤਾਂ ਖਾਣ ਨੂੰ ਦੇ ਦੇ, ਇੱਕ ਦਾਲ ਤੇ ਦੂਜਾ ਆਟਾ। ਸਿੱਧਾ ਅਰਥ ਆਟਾ ਹੀ ਹੈ ਨਾ। ਦਾਲ ਸਿੱਧਾ ਮੰਗੂ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਆਟਾ ਦੇ ਦੇ, ਦਾਲ ਦੇ ਦੇ, ਤੇ ਸੁੱਕੀ ਨਹੀਂ, ਕਿਰਪਾ ਕਰੀ ਤੇਰੀ ਭਗਤੀ ਕਰਨੀ ਹੈ, ਘਿਓ ਵੀ ਵਿੱਚ ਪਾ ਕੇ ਦਹੀਂ ਮੈਨੂੰ। ਦੇਖੋ ਲੋੜ ਥੋੜੀ ਜਿਹੀ, ਇਹੀ ਕਾਰਨ ਕਬੀਰ ਸਾਹਿਬ ਨੂੰ ਤੁਸੀਂ ਪੜ੍ਹਦੇ ਹੋ, ਉਹਨਾਂ ਤਾਂ ਇੱਥੋਂ ਤੱਕ ਕਿਹਾ ਪਰਮਾਤਮਾ ਤੇਰੇ ਕੋਲੋਂ ਕਾਹਦੀ ਸ਼ਰਮ, ਜਦੋਂ ਤੇਰੂ ਮਿੱਤਰ ਬਣਾ ਹੀ ਲਿਆ ਪਰ ਹੁਣ ਤਾਂ ਘਰ ਦੇ ਖੇਸ ਵੀ ਤੇਰੇ ਤੋਂ ਮੰਗਾ। ਮਾਧੋ ਕੈਸੀ ਬਣੇ ਤੁਮ ਸੰਗੇ, ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਸੰਗੇ ਦਾ ਅਰਥ ਲੱਜਿਆ ਸ਼ਰਮ, ਤੇਰੇ ਨਾਲੋਂ ਸੰਗਿਆ ਤੇ ਬਾਪੂ ਮੰਗਣਾ ਕਿਹਦੇ ਤੋਂ ਹੈ। ਮਾਧੋ ਕੈਸੀ ਬਣੇ ਤੁਮ ਸੰਗੇ, ਆਪ ਨਾ ਦੇਹੋ ਤਾਂ ਲੇਵੂ ਮੰਗੇ, ਦੋ ਸਿਰ ਮੰਗੂ ਚੂਨਾ, ਦੋ ਸਿਰ ਚੂਨਾ ਦਾ ਅਰਥ ਆਟਾ, ਪਾਓ ਪਾਓ ਦਾ ਅਰਥ ਪਾਈਆ, ਪਾਈਆ ਘਿਓ, ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਘ ਲੂਮਨਾ, ਅੱਧ ਸਿਰ ਮੰਗੂ ਦਾਲੇ ਅੱਧਾ ਸਿਰ ਦਾਲ, ਮੋਕੋ ਦੋਨੋ ਵਕਤ ਜਿਵਾਲੇ, ਖਾਟ ਮੰਗੂ ਚੌ ਪਾਈ ਚਾਰ ਪਾਵੇਂ ਵਾਲੀ, ਸਿਰਹਾਣਾ ਅਵਰ ਤਲਾਈ। ਹੁਣ ਮੇਰੇ ਵਰਗਾ ਅਰਥ ਇਹੀ ਕਰਕੇ ਕਹੋਗੇ ਵੀ ਦਾਲ ਚੰਗੀ ਛੱਕ ਲਈ, ਘਿਓ ਛੱਕ ਕੇ ਹੁਣ ਸੌਣਗੇ। ਉਹ ਕਹਿੰਦਾ ਨਹੀਂ, ਸੌਣ ਵਾਸਤੇ ਨੀ ਮੰਜੀ ਮੰਗਦਾ ਪਿਆ, ਆ ਘਰ ਦੇ ਕਲੇਸ਼ ਪਾਉਂਦੇ ਨੇ, ਉਹਨੂੰ ਸਮਝ ਕੋਈ ਨੀ ਪੈਂਦੀ ਮੈਂ ਭਗਤੀ ਕਰਨਾ, ਮੈਂ ਤਾਂ ਪਾਸਾ ਵੱਟ ਕੇ ਖੇਸ ਲੈ ਕੇ ਪਾਵਾਂਗਾ ਤੇ ਕਰਾਂਗਾ ਲੰਮਾ ਪੈ ਕੇ ਵੀ ਤੇਰੀ ਭਗਤੀ। ਇਸ ਤੁਕ ਨੂੰ ਸਮਝੀ। ਦਾਲ ਦਾ ਜ਼ਿਕਰ ਕੀਤਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ, ਖਾਟ ਮੰਗੂ ਚੌਪਾਈ ਸਰਹਾਣਾ ਉਪਰ, ਸਰਹਾਣਾ ਅਵਰਤ ਲਾਈ ਉਪਰ ਕੋ ਮੰਗੂ ਖਿੰਦਾ। ਹੁਣ ਜਿਹੜਾ ਮੰਜਾ ਬਿਸਤਰਾ ਲਾਇਓ ਤੇ ਸੌਂਦਾ ਹੀ ਹੈ ਨਾ, ਉਹਨਾਂ ਇਹ ਥੋੜਾ ਕਿਹਾ ਵੀ ਉੱਪਰ ਲੈ ਖੇਡ ਦੇ ਦੀ ਹੁਣ ਮੈਂ ਸੌਵਾਂਗਾ। ਕਹਿਣ ਲੱਗੇ ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੇ ਜਨ, ਖਿੰਦਾ ਤੇਰੀ ਭਗਤੀ ਕਰਾਂਗਾ ਭਿੱਜ ਕੇ। ਨਾਲ ਕਿਹਾ ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਂ ਲਾਲਚ ਨਹੀਂ ਕੀਤਾ। ਭਗਤ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੂ ਘਿਓ, ਹਮਰਾ ਖੁਸ਼ੀ ਕਰੈ ਨਿਤ ਜੀਓ, ਪੰਨੀਆਂ ਸਾਧਨ ਨੀਕਾ ਅਨਾਜ ਮੰਗੂ ਸਤ ਸੀਕਾ। ਪੰਨੀਆਂ ਦਾ ਅਰਥ ਜੋੜਾ, ਸਾਧਨ ਦਾ ਅਰਥ ਕੱਪੜਾ, ਤੇ ਨੀਕਾ ਦਾ ਅਰਥ ਚੰਗਾ ਸੋਹਣਾ। ਹੁਣ ਆਪਾਂ ਜੇ ਚੰਗਾ ਕੱਪੜਾ ਵੀ ਕੋਈ ਪਾ ਲੈਂਦਾ ਨਾ, ਆਪਾਂ ਵੀ ਉਹਨੂੰ ਵੀ ਰੂਹਾਨੀਅਤ ਨਾਲ ਜੋੜ ਕੇ ਵੇਖਦੇ ਹਾਂ ਵੀ ਇਹਨੇ ਏਡੇ ਸੋਹਣੇ ਕੱਪੜੇ ਪਾਏ, ਕਿਹੜਾ ਭਗਤ ਹੋਣਾ, ਕਿਉਂਕਿ ਹਿੰਦੁਸਤਾਨ ਵਿੱਚ ਗੱਲ ਪਾ ਦਿੱਤੀ ਕਿ ਜਿਹੜਾ ਸਿਰ ਚ ਸਵਾਦ ਪਾਉਂਦਾ ਉਹ ਬ੍ਰਹਮ ਗਿਆਨੀ। ਉਹ ਨਹੀਂ ਗੁਰੂ ਕੇ ਸਿੱਖੋ, ਚੇਤੇ ਰੱਖਿਓ, ਕਈ ਵਾਰੀ ਪਾਟੇ ਕੱਪੜੇ ਪਾ ਕੇ ਵੀ ਬੰਦੇ ਨੂੰ ਰੱਬ ਭੁੱਲ ਜਾਂਦਾ, ਪਾਟੇ ਕੱਪੜਿਆਂ ਦੀ ਖੌਮੇ ਵਿੱਚ ਹੀ ਤੁਰਿਆ ਫਿਰਦਾ। ਕਬੀਰ ਸਾਹਿਬ ਨੇ ਤੇ ਇੱਕ ਗੱਲ ਕਹੀ, ਕਹਿਣ ਲੱਗੇ ਨਗਨ ਫਿਰਤ ਜੋ ਪਾਈ ਹੈ ਜੋਗ, ਬਨਕਾ ਮਿਰਗ ਮੁਗਤ ਸਭ ਹੋ ਗਏ। ਜੇ ਨੰਗਿਆਂ ਰਹਿ ਕੇ ਰੱਬ ਮਿਲਦਾ ਹੁੰਦਾ ਸਾਰੇ ਮਿਰਗ ਬ੍ਰਹਮ ਗਿਆਨੀ ਨਾ ਬਣ ਜਾਂਦੇ। ਹੁਣ ਕਈ ਇਹ ਵੀ ਪੈਰਾਂ ਜੁੱਤੀ ਨਹੀਂ ਪਾਣੀ, ਇਹ ਨਾ ਸਮਝੋ ਵੀ ਮੈਂ ਨਿੰਦਿਆ ਕਰ ਰਿਹਾ, ਤੇ ਗੁਰੂ ਕਲਗੀਧਰ ਜੀ ਦਾ ਇੱਕ ਬਚਨ ਕਹਿਣ ਲੱਗੇ ਬਾਂਦਰ ਨੂੰ ਕਿਹੜਾ ਹਰ ਸਮਾਈ ਬਾਅਦ ਕੋਈ ਜੁੱਤੀ ਪਵਾਉਂਦਾ, ਉਹ ਤੇ ਜਵਾਂਦਰੂ ਹੀ ਪੈਰਾਂ ਤੁਰਿਆ ਨੰਗੇ ਪੈਰੀ, ਬਾਂਦਰਾ ਸਦੀਵ ਪਾਏ ਨਾਂਗੇ ਹੀ ਫਿਰ ਤਖ। ਦੇਖੋ ਉਹਨਾਂ ਕਿਹਾ ਮਹਾਰਾਜ ਇਹ ਕਿਰਪਾ ਕਰੋ, ਇੱਕ ਤਾਂ ਕੱਪੜਾ ਚੰਗਾ ਦਿਆ ਜੇ, ਦੂਜੀ ਪੈਰ ਚ ਪਾਉਣ ਵਾਸਤੇ ਜੁੱਤੀ ਵੀ ਚੰਗੀ ਦਿਓ, ਪੰਨੀਆਂ ਛਾਦਨ ਨੀਕਾ ਅਨਾਜ ਮੰਗੂ ਸੱਤ ਸੀਕਾ। ਜਿਹੜੇ ਖੇਤ ਨੂੰ ਸੱਤ ਵਾਰੀ ਵਾਹ ਕੇ ਦਾਣਾ ਬੀਜਿਆ ਉਸ ਖੇਸ ਦਾ ਦੇਈ ਮੈਨੂੰ ਅਨਾਜ। ਗਊ ਭੈਸ ਮੰਗੂ ਲਵੇਰੀ, ਭੱਜੀ ਹੋਈ ਗਾਂ ਮੱਝ ਨਹੀਂ, ਤੇ ਤੁਹਾਨੂੰ ਪਤਾ ਜੋ ਕੁਝ ਹਾਲ ਜ਼ਿਮੀਦਾਰ ਕਰਦੇ ਨੇ, ਜਿਹੜੀ ਗਾਂ ਮੱਝ ਭੱਜ ਜਾਂਦੀ ਇਹਨਾਂ ਦੀ ਖੁਰਲੀ ਨਾਲ ਹੀ ਚੇਂਜ ਕਰ ਦਿੰਦੇ ਆ। ਕਹਿੰਦੇ ਪਿਛਲੇ ਪਾਸੇ ਬੰਨੋ, ਉਹਨਾਂ ਨੇ ਕਿਹੜਾ ਦੁੱਧ ਦੇਣਾ। ਕਹਿੰਦੇ ਨੇ ਗਾਂ ਤੇ ਮੱਝ ਲਵੇਰੀ ਦੇਈ, ਹੁਣ ਕੱਪੜੇ ਵੀ ਚੰਗੇ। ਮੈਂ ਬੇਨਤੀ ਕਰਾਂ ਵੀ ਭਾਈ ਸਾਹਿਬ ਉੱਤੇ ਸਨ, ਉਹ ਖੂਹ ਤੇ ਬੈਠਾ ਭਗਤ ਦੇਖੋ ਰੱਬ ਨੂੰ ਕਹਿੰਦਾ ਵੀ ਆਪਣੀ ਗੱਲ ਕੋਈ ਨਹੀਂ ਬਣਨੀ ਪਿੰਡ ਜਾ ਕੇ, ਆਪਣੀ ਤਾਂ ਤਾਂ ਗੱਲ ਬਣੂਗੀ ਜੇ ਅਰਬੀ ਘੋੜੀ ਉੱਤੇ ਤੇਰਾ ਭਗਤ ਇੱਕ ਵਾਰੀ ਪਿੰਡ ਦੀ ਗੇੜੀ ਦੇਵੇ ਤਾਂ। ਉਹ ਕਹਿੰਦੇ ਨੇ ਕਿਰਪਾ ਕਰਿਓ, ਦੋ ਗਾਂ ਤੇ ਮੱਝ ਲਵੇਰੀ ਦੇਣੀ ਹੈ ਦੁੱਧ ਦੇਣ ਵਾਲੀ, ਤੇ ਜਿਹੜੀ ਘੋੜੀ ਉਹ ਵੀ ਚੰਗੀ ਅਰਬੀ ਹੋਵੇ। ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੇ ਮੇਰਾ ਖਿਆਲ ਜਦੋਂ ਸ਼ਬਦ ਉਚਾਰਨ ਕੀਤਾ ਭਗਤ ਜੀ ਦਾ ਵਿਆਹ ਨਹੀਂ ਸੀ ਹੋਇਆ। ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਕਹਿੰਦੇ ਜੀਵਨ ਸਾਥੀ ਵੀ ਉਹ ਦਈ ਜਿਹੜਾ ਭਗਤੀ ਕਰਨ ਵਾਲਾ ਨਾਲ ਹੋਵੇ, ਘਰ ਸਤਸੰਗ ਬਣ ਜਾਏ,
1: ਇਹ ਨਾ ਹੋਵੇ ਮੈਂ ਭਗਤੀ ਕਰਦਾ ਰਹਾਂ ਤੇ ਉਹ ਗਾਲਾਂ ਕੱਢੀ ਜਾ। ਕਿਉਂਕਿ ਕਬੀਰ ਸਾਹਿਬ ਦੀ ਫੈਮਿਲੀ ਚ ਹੋਇਆ ਕਿ ਸੁਣੋ ਦਰਾਨੀ ਸੁਣੋ ਜਠਾਨੀ, ਅਚਰਜ ਇੱਕ ਭਇਓ ਸਾਤ ਸੂਤ ਇਨ ਮੁੰਡੀਏ ਖੋਇਓ, ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਜੀਵਨ ਸਾਥੀ ਉਹ ਦਈ ਜਿਹਦੇ ਕੋਲ ਬੈਠ ਕੇ ਪਰਮਾਤਮਾ ਦੀ ਯਾਦ ਆਵੇ। ਤੁਸੀਂ ਉਸ ਭਗਤ ਨੂੰ ਇਹ ਯਾਦ ਪੈ ਕਰਦੇ ਹੋ ਜਿਹਨੇ ਖਲ ਬਾਂਧਿਆਂ ਰੱਬ ਨੂੰ ਪੁਕਾਰਿਆ। ਚੇਤੇ ਰੱਖਿਓ ਖੇਤ ਬੀਜਦਾ ਆਪਣੇ ਤਨ ਨੂੰ ਖੇਤ ਬਣਾ ਕੇ ਬੀਜ ਗਿਆ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ।
2: ਸਤਨਾਮ ਕਰਤਾ ਪੁਰਖ ਨਿਰਭਉ

परनवत नानक तिनकी शरणा, जिन तू नाही विसरिया। परनवत नानक तिनकी शरणा, जिन तू नाही विसरिया। परम सन्मान योग जुगह जुग अटल सतगुरु, धन धन साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर हफ्तावारी दीवान दी हाजरी भर रहे गुरमुख प्यारे सतसंगी जनों, आप जी ने हुणे ही बड़े प्यार दे नाल साडे अति सत्कार योग भाई साहब भाई बख्शी सिंह जी होरां ने सतगुरु ने जो अज अमृत वेले हुक्म दी दात सिख संगत नूं बख्शिश कीती है, उस दी विचार असानू सरवण कराई। धन गुरु अमरदास सच्चे पातशाह महाराज जी दे सलोक और गुरु रामदास सच्चे पातशाह जी उन्हां दे पवित्र मुखार बिंद तों उचारण कीती हुई पौड़ी, ते धन गुरु रामदास सच्चे पातशाह जी दी पौड़ी नाल इन्हां दो सलोकां विच गुरु अमरदास जी दे उस पवित्र बचन दी व्याख्या सरवण कराई, जो सतगुरु जी ने अपने जीवन दे अंदर कमा के अपने अनुभव दे पवित्र बचन सानू बख्शिश कीते। साध संगत आओ, जिवें गुरमुखा ने हुक्म कीता सी पिछले साल भी कि श्री ननकाणा साहिब जी दा साका भावां ओ कई वारी सुना भी चुके हैं, आप जी ने कैस राही भी सुनिया है, पर जो आप जी का हुक्म धन गुरु नानक साहब जी का वह पवित्र अस्थान जिस थां ते दाते ने रहमतां दा मीह वरसाया, उथे कुकर्मी मसंद ने महंत ने इखलाक तो डिग के कियो जिया कणौनियां कारवाइयां कीतियां, ते दूसरे पासे उस घर नूं आजाद कराण दे लई सतगुरु दे सिख किन्ने चाओ दे नाल अपने सिर तली दे उत्ते रख के गए, ते गुरु नानक साहिब जी दा घर अपने खून दे नाल उन्हां ने उस अस्थान नूं धो के कुकर्मी महंत तो आजाद कराया सी। करो कृपालता, धन गुरु नानक साहिब जी दे पावन पवित्र चरण कमलां दी टेक लवो। धन गुरु ग्रंथ साहिब सच्चे पातशाह जी आप बख्शिश कृपा करके विच वरतो, अंदर नूं एकाग्रता टिकाओ बख्श के दाता जी। इस गुरु प्यारियां दे इतिहास नूं आप विच वरत के दातार जीओ विचार करा लवो। करो कृपा साध संगत, असीस बख्शो, गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। सतगुरु गुरु ग्रंथ साहिब पावन पवित्र पातशाह जी दे अमृत बचन आपां पढ़ने हां कि जिस धरती ते सतगुरु दे चरण पै जान उस धरती दे भाग इन्ने कु चंगे ने कि उह सुक्की कोई धरती भी मानो पूजण योग हो गई। जिन्हां गुरमुखां ने उस धरती ते जा के दर्शन कीते उन्हां गुरमुखां दे अंदर नूं भी टिका आ गया जिथे सतगुरु के चरण पै, ते गुरु ग्रंथ साहिब कहिंदे ने धरती नूं भी धन कहो
ਜਿਨ੍ਹਾਂ ਨੇ ਜਾ ਕੇ ਉਸ ਧਰਤੀ ਦੀ ਖਾਕ ਆਪਣੇ ਮਸਤਕ ਤੇ ਲਾਈ, ਉਹਨਾਂ ਨੂੰ ਵੀ ਧੰਨ ਕਹੋ। ਤੇ ਕਹਿੰਦੇ ਨੇ ਗੁਰੂ ਕੇ ਸਿਖਾ ਉਸ ਕੁੱਲ ਨੂੰ ਧੰਨ ਕਹੀਂ ਜਿਸ ਕੁੱਲ ਵਿੱਚ ਗੁਰੂ ਆਇਆ, ਉਸ ਪਿਤਾ ਨੂੰ ਧੰਨ ਕਹੀਂ ਜਿਸ ਘਰ ਵਿੱਚ ਗੁਰੂ ਆਇਆ, ਤੇ ਉਸ ਮਾਤਾ ਦੇ ਚਰਨਾਂ ਵਿੱਚ ਨਮਸਕਾਰ ਕਰੀ ਜਿਸ ਨੇ ਗੁਰੂ ਨੂੰ ਜਣੇ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ, ਸਾ ਧਰਤੀ ਭਈ ਖਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ, ਸੇ ਜੰਤ ਭਏ ਖਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਫਿਰ ਕਹਿੰਦੇ ਧੰਨ ਧੰਨ ਪਿਤਾ, ਪਿਤਾ ਨੂੰ ਵੀ ਸਤਿਕਾਰ ਦੇ, ਧੰਨ ਧੰਨ ਕੁੱਲ ਉਸ ਕੁੱਲ ਦਾ ਵੀ ਅਦਬ ਕਰੀ, ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਕਹਿੰਦੇ ਨੇ ਜਿਸ ਨੇ ਗੁਰੂ ਨੂੰ ਜਨਮ ਦਿੱਤਾ ਉਸ ਮਾਤਾ ਨੂੰ ਵੀ ਨਮਸਕਾਰ ਕਰ। ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਥੋੜਾ ਜਿਹਾ ਆਰੰਭ ਅਰਜ਼ ਕਰਨੀ ਚਾਹੁੰਦਾ ਹਾਂ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਤ੍ਰਿਪਤਾ ਦੀ ਕੁੱਖ ਰਾਹੀਂ ਇਸ ਰਾਏ ਪੋਏ ਦੀ ਤਲਵੰਡੀ ਤੇ ਹਜ਼ੂਰ ਦੀ ਆਮਦ ਹੋਈ। ਕਵੀ ਸੰਤੋਖ ਸਿੰਘ ਨੇ ਬੜੇ ਕਮਾਲ ਦਾ ਬਚਨ ਕਿਹਾ, ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਵਾਲੇ ਪ੍ਰਸੰਗ ਕਵੀ ਜੀ ਲਿਖਦੇ ਨੇ ਤੇ ਕਹਿੰਦੇ ਨੇ ਕਿ ਰਾਏ ਭੋਏ ਦੀ ਤਲਵੰਡੀ ਉੱਥੇ ਮੀਂਹ ਪੈ ਕੇ ਇਸ ਤਰ੍ਹਾਂ ਗਲੀਆਂ ਸਾਫ਼ ਹੋ ਗਈਆਂ, ਚਾਰ ਚੁਫੇਰੇ ਖਰਿਆਵਲ ਹੋ ਗਈ, ਪਸ਼ੂ ਪੰਛੀ ਜੀਵ ਜੰਤੂ ਪ੍ਰਸੰਨ ਹੋਏ। ਤੇ ਕਹਿੰਦਾ ਇਸ ਤਰ੍ਹਾਂ ਕਿ ਜਿਵੇਂ ਮਾਨੋ ਇੱਕ ਚੱਕਰਵਰਤੀ ਸਮਰਾਟ ਦੇ ਆਉਣ ਤੋਂ ਪਹਿਲਾਂ ਪੂਰੇ ਸ਼ਹਿਰ ਦੀ ਸਫਾਈ ਕਰ ਦਿੱਤੀ ਜਾਏ, ਮੇਰੇ ਗੁਰੂ ਨਾਨਕ ਸਾਹਿਬ ਤੁਹਾਡੇ ਆਉਣ ਤੋਂ ਪਹਿਲਾਂ ਉਸ ਕਾਦਰ ਨੇ ਕੁਦਰਤ ਰਾਹੀਂ ਇਸ ਸਾਰੇ ਪਿੰਡ ਨੂੰ ਸ਼ਿੰਗਾਰ ਦਿੱਤਾ, ਕਿਉਂਕਿ ਅੱਜ ਪਾਤਸ਼ਾਹ ਦੇ ਪਾਤਸ਼ਾਹ ਨੇ ਆਉਣਾ। ਉੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਆਗਮਨ ਤੋਂ ਪਹਿਲਾਂ ਮਾਤਾ ਤ੍ਰਿਪਤਾ ਜੀ ਕਹਿੰਦੇ ਨੇ ਘਰ ਵਿੱਚ ਜਿਸ ਕਮਰੇ ਵਿੱਚ ਵੀ ਬਹਿੰਦੇ ਸਨ ਉਸ ਕਮਰੇ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਸੀ, ਉਸ ਕਮਰੇ ਦੇ ਅੰਦਰ ਅਨੋਖੀ ਸੁਗੰਧੀ ਮਹਿਕ ਆਉਂਦੀ ਸੀ। ਕਹਿੰਦੇ ਨੇ ਮਾਤਾ ਜੀ ਨੇ ਆਪਣੇ ਤਨ ਦੇ ਪਾਏ ਹੋਏ ਗਹਿਣੇ ਉਤਾਰ ਦਿੱਤੇ, ਪਰ ਮਾਂ ਦਾ ਉਹ ਸਰੂਪ ਜਿੱਥੇ ਉਹਨਾਂ ਬਹਿਣਾ ਅੰਦਰ ਨੂੰ ਟਿਕਾ ਤੇ ਚਾਨਣ ਸੁਗੰਧੀ। ਤੇ ਕਵੀ ਜੀ ਕਹਿੰਦੇ ਨੇ ਜੇ ਕੋਈ ਇਹ ਗੱਲ ਕਹਿ ਵੀ ਇਹ ਕਿਵੇਂ ਹੋ ਸਕਦਾ ਕਿ ਮਾਤਾ ਤ੍ਰਿਪਤਾ ਜੀ ਜਿੱਥੇ ਬਹਿਣ ਉੱਥੇ ਸੁਗੰਧੀ ਤੇ ਪ੍ਰਕਾਸ਼। ਤੇ ਕਵੀ ਜੀ ਕਹਿੰਦੇ ਨੇ ਉਹ ਦੁਨੀਆਂ ਦੇ ਲੋਕੋ ਗੱਲ ਕਰਨ ਤੋਂ ਪਹਿਲਾਂ ਸੋਚਿਓ, ਇਹ ਉਹ ਭਾਗਾਂ ਵਾਲੀ ਅੰਬੜੀ ਹੈ ਜਿਸ ਰਾਹੀਂ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਇਸ ਧਰਤੀ ਤੇ ਆਉਂਦਾ ਪਿਆ। ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਲੂ ਤੀ ਵੈਸੇ ਜਿਸ ਅੰਦਰ ਅਤ ਸ਼ੋਭਾ ਸੋ ਬਣੇ ਸੋ ਮੰਦਰ, ਜਦਪ ਭੂਖਨ ਸਕਲ ਉਤਾਰੇ। ਭਾਵੇਂ ਮਾਤਾ ਜੀ ਨੇ ਗਹਿਣੇ ਲਾ ਦਿੱਤੇ, ਤਦਕ ਤਦਕ ਸੁੰਦਰਤਾ ਅਧਕ ਉਜਾਰੇ। ਕਹਿਣ ਲੱਗੇ ਸੁਣ ਸੰਦੇਹ ਕਰੇ ਜੇ ਕੋ, ਜੇ ਸੁਣ ਕੇ ਕੋਈ ਸ਼ੱਕ ਕਰੇ। ਕਹਿਣ ਲੱਗੇ ਕੋਟ ਬ੍ਰਹਿਮੰਡ ਜਾਸ ਦਾ ਸੋ, ਤੇ ਨਿਵਾਸ ਕਿਨੂੰ ਜੇ ਥਾਈ, ਕਿਉਂ ਨਾ ਹੋਏ ਤੈ ਸ਼ੋਭ ਸਵਾਈ। ਜਿਸ ਥਾਂ ਤੇ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਆ ਰਿਹਾ, ਉਹਦੀ ਸ਼ੋਭਾ ਪ੍ਰਫੁੱਲਤ ਕਿਉਂ ਨਹੀਂ ਹੋਵੇਗੀ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਰਾਏ ਭੋਏ ਦੀ ਤਲਵੰਡੀ ਤੇ ਹੋਈ। ਸਭ ਤੋਂ ਪਹਿਲੀ ਜਿਹਨੂੰ ਦਾਤ ਮਿਲੀ ਮੈਂ ਉਸ ਅਸਥਾਨ ਸੰਬੰਧੀ ਅਰਜ਼ ਕਰਨੀ। ਸਭ ਤੋਂ ਪਹਿਲਾਂ ਇੱਕ ਮੁਸਲਮਾਨ ਔਰਤ ਹੈ ਜਿਨ੍ਹੇ ਮੇਰੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨੂੰ ਮਾਣੇ, ਆਗਮਨ ਵੇਲੇ ਜਿਹਦੇ ਤੇ ਰਹਿਮਤਾਂ ਦਾ ਮੀਂਹ ਵਰਸਿਆ, ਤੇ ਸਿੱਖ ਤਵਾਰੀਖ ਨੇ ਉਸ ਦਾ ਨਾਮ ਦੱਸਿਆ ਸੀ ਦੌਲਤਾਂ ਦੌਲਤਾਂ ਦਾਈ। ਕਿਸੇ ਦੇ ਘਰ ਬੱਚੇ ਦਾ ਜਨਮ ਹੋਣਾ ਤੇ ਪਹਿਲਾਂ ਕਹਿੰਦੀ ਸੀ ਜਜਮਾਨ, ਜੇ ਮਾਲਕ ਨੇ ਤੈਨੂੰ ਪੁੱਤਰ ਦੀ ਦਾਤ ਦਿੱਤੀ ਤੇ ਮੈਨੂੰ ਗਰੀਬਣੀ ਨੂੰ ਦਾਨ ਪੁੰਨ ਕਰਦਿਆਂ ਕਿਤੇ ਖੱਤ ਖਿੱਚ ਨਾ ਲਈ। ਕਹਿੰਦੇ ਨੇ ਸਿੱਖ ਵਿਦਵਾਨ ਕਿ ਮੇਰੇ ਸੱਚੀ ਸਰਕਾਰ ਦੀ ਜਦੋਂ ਆਮਦ ਹੋਣੀ ਸੀ ਤੇ ਬਾਬਾ ਕਲਿਆਣ ਦਾਸ ਜੀ ਨੂੰ ਇਸ ਦੌਲਤਾਂ ਦਾਈ ਨੇ ਕਿਹਾ ਸੀ। ਕਹਿਣ ਲੱਗੀ ਦੇਖ, ਰੱਬ ਨੇ ਅੱਗੇ ਤੈਨੂੰ ਭਗਤੀ ਦਾ ਸਰੂਪ ਧੀ ਦਿੱਤੀ ਏ, ਤੇ ਜੇ ਖੁਦਾ ਤਰੁੱਟ ਕੇ ਤੈਨੂੰ ਇਸ ਵਾਰ ਪੁੱਤਰ ਦੀ ਦਾਤ ਦੇ ਤੇ ਮੈਨੂੰ ਗਰੀਬਣੀ ਨੂੰ ਚਾਰ ਮਣ ਦਾਣੇ ਦੇ ਦੇਈਂ ਕਿ ਸਿਆਲ ਵਿੱਚ ਪੇਟ ਭਰ ਕੇ ਬੱਚੇ ਰੋਟੀ ਖਾ ਸਕਣਗੇ, ਕਿਉਂਕਿ ਘਟਨਾ ਕੱਤਕ ਦੀ ਪੂਰਨਮਾਸ਼ੀ ਦੀ। ਕਹਿਣ ਲੱਗੇ ਜੇ ਵਾਹਿਗੁਰੂ ਜਾਂ ਖੁਦਾ ਪੁੱਤਰ ਦੀ ਦਾਤ ਦੇ ਤੇ ਕਿਰਪਾ ਕਰੀ, ਤਨ ਢੱਕਣ ਨੂੰ ਵਸਤਰ ਦੇ ਦੇਈਂ, ਸਿਆਲ ਸੌਖਾ ਨਿਕਲ ਜਾਏਗਾ, ਕੁਝ ਟਕੇ ਦੇ ਦੇਈਂ।
ਕਹਿੰਦੇ ਨੇ ਕਿ ਜਦੋਂ ਮੇਰੇ ਸਾਹਿਬ ਦੀ ਆਮਦ ਹੋਈ ਸਭ ਤੋਂ ਪਹਿਲਾਂ ਦੀਦਾਰ ਇਸ ਦੌਲਤਾਂ ਦਾਈ ਨੇ ਕੀਤੇ ਤੇ ਜਦੋਂ ਬਾਹਰ ਆਈ ਤੇ ਬਾਬਾ ਕਾਲੂ ਜੀ ਨੂੰ ਸ਼ਬਦ ਕਹਿ ਸਨ। ਕਹਿਣ ਲੱਗੇ ਜਦੋਂ ਵਧਾਈ ਦਿੱਤੀ ਤੇ ਬਾਬਾ ਕਲਿਆਣ ਦਾਸ ਜੀ ਨੇ ਥਾਲੀ ਭਰੀ ਕੋਈ ਰੁਪਈਆਂ ਦੀ ਦੌਲਤਾਂ ਦੇ ਅੱਗੇ ਕੀਤੀ। ਜਨਮ ਸਾਖੀ ਵਿਚ ਇੱਕ ਬਚਨ ਲਿਖਿਆ ਹੈ, ਕਹਿੰਦੇ ਨੇ ਹੱਥ ਲਾ ਕੇ ਥਾਲੀ ਨੂੰ, ਕਹਿਣ ਲੱਗੀ ਰਹਿਣ ਦੇਵੇ ਮੈਂ ਤਿਆਰ, ਮੈਂ ਤਾਂ ਬਹੁਤ ਰੱਜੀ। ਸ਼ਬਦ ਕੀ ਕਹਿ, ਰਹਿਣ ਦੇਵੇ ਮੈਂ ਤਿਆਰ, ਮੈਂ ਤਾਂ ਬਹੁਤ ਰੱਜੀ। ਜੇ ਪੁੱਛਿਆ ਬਾਬਾ ਜੀ ਨੇ ਕਿ ਕੀ ਕਾਰਨ ਦੌਲਤਾਂ, ਇਹ ਰੁਪਈਏ ਥੋੜੇ ਨੇ, ਤੂੰ ਦੋ ਚਾਰ ਦਿਨ ਅਟਕ, ਤੇਰੇ ਘਰ ਅਨਾਜ ਵੀ ਦਿਆਂਗਾ, ਤੇਰੇ ਘਰ ਬਸਤਰ ਵੀ ਭੇਜਾਂਗਾ। ਅੱਖਾਂ ਭਰ ਕੇ ਕਹਿੰਦੀ ਹੈ, ਨਹੀਂ ਹੁਣ ਮੈਨੂੰ ਦੌਲਤ ਦੀ, ਅਨਾਜ ਦੀ ਤੇ ਕੱਪੜਿਆਂ ਦੀ ਲੋੜ ਨਹੀਂ, ਮੈਨੂੰ ਸਭ ਕੁਝ ਮਿਲ ਗਿਆ। ਕਦੀ ਤੱਕੇ ਉਸ ਦੇ ਭਾਵਨਾ ਦੇ ਸ਼ਬਦ, ਬਾਬਾ ਜੀ ਨੇ ਕਿਹਾ ਕੌਣ ਸੀ ਤੈਨੂੰ ਇਹ ਦੇਣ ਵਾਲਾ? ਕਹਿੰਦੀ ਹਕੀਕਤ ਨਾਮ ਦੀ ਦੌਲਤਾਂ ਸਾਂ, ਮਨ ਕਰਕੇ ਤੇ ਕਰਮਾਂ ਕਰਕੇ ਭੁੱਖੀ ਸਾਂ। ਪਤਾ ਨਹੀਂ ਅੱਜ ਤੇਰੇ ਪੁੱਤਰ ਨੇ ਪਹਿਲੀ ਵਾਰ ਜਦੋਂ ਮੁਸਕਰਾ ਕੇ ਤੱਕਿਆ, ਅੱਜ ਮੈਨੂੰ ਵਾਕਈ ਅੰਦਰੋਂ ਨੇ ਦੌਲਤਮੰਦ ਕਰ ਦਿੱਤੇ। ਉਹਦੀ ਪਹਿਲੀ ਮੁਸਕਰਾਹਟ ਨੇ ਮੇਰੇ ਜਨਮਾਂ ਜਨਮਾਂ ਦੀ ਭੁੱਖ ਦੂਰ ਕਰ ਦਿੱਤੀ ਏ। ਹਾਂ ਹੁਣ ਝੋਲੀ ਅੱਡਾਂਗੀ ਜ਼ਰੂਰ, ਪਰ ਉਹਦੇ ਚਰਨਾਂ ਵਿੱਚ ਜਿਹਨੇ ਇੱਕ ਵਾਰੀ ਤੱਕਿਆ ਤੇ ਮੇਰੇ ਅੰਦਰ ਦੀ ਭੁੱਖ ਚਲੀ ਗਈ। ਪਿਆਰਿਓ, ਪਹਿਲੀ ਦਾਤ ਦੌਲਤਾਂ ਦਾਈ ਨੂੰ ਮਿਲੀ, ਉਸ ਤੋਂ ਅੱਗੇ ਤੁਰਿਓ। ਪਹਿਲੀ ਸਿੱਖੀ ਨੂੰ ਕਮਾਉਣ ਵਾਲੀ ਸਤਿਕਾਰਯੋਗ ਬੇਬੇ ਨਾਨਕੀ, ਮੈਂ ਸੰਖੇਪ ਵਿੱਚ ਅਰਜ਼ ਕਰਨੀ ਚਾਹੁੰਦਾ ਉਸ ਸਥਾਨ ਸੰਬੰਧੀ। ਉਸ ਘਰ ਵਿੱਚ ਬੇਬੇ ਨਾਨਕੀ ਦੇ ਨਾਲ ਮੇਰੇ ਸਾਹਿਬ ਖੇਡੇ ਨੇ ਤੇ ਜਦੋਂ ਸੁਰਤ ਸੰਭਾਲੀ ਬੇਬੇ ਨੇ ਤੇ ਇੱਕ ਗੱਲ ਕਹਿੰਦੀ ਸੀ, ਹਜ਼ੂਰ ਜਦੋਂ ਸੁਲਤਾਨਪੁਰ ਕੋਲ ਗਏ ਨਾ ਤੇ ਕਹਿੰਦੇ ਨੇ ਬੇਬੇ ਜੀ ਚਰਨਾਂ ਨੂੰ ਨਮਸਕਾਰ ਕਰਨ ਲੱਗੇ ਤੇ ਸਾਹਿਬ ਨੇ ਅੱਗੋਂ ਮੱਥਾ ਪਕੜ ਕੇ ਕਿਹਾ, ਬੇਬੇ ਤੂੰ ਵੱਡੀ ਥਾਂ ਤੇ ਵੇ, ਮੇਰਾ ਫਰਜ਼ ਬਣਦਾ ਝੁਕਣਾ। ਤੇ ਨੇਤਰਾਂ ਵਿੱਚ ਨੀਰ ਭਰ ਕੇ ਕਿਹਾ ਸੀ, ਮੈਂ ਕੱਲਾ ਤੈਨੂੰ ਵੀਰ ਨਹੀਂ, ਮੈਂ ਆਪਣਾ ਪੀਰ ਜਾਣ ਕੇ ਤੈਨੂੰ ਨਮਸਕਾਰ ਕਰਨੀ, ਤੂੰ ਮੁਰਸ਼ਦ ਹੈ ਮੇਰਾ। ਕਦੀ ਤੱਕਿਓ, ਇਹ ਖਿੰਨ ਵਿੱਚੋਂ ਨਿਕਲ ਕੇ ਬੇਬੇ ਨਾਨਕੀ ਨੇ ਸਾਰੀ ਜ਼ਿੰਦਗੀ ਗੁਰੂ ਕੇ ਭਾਣੇ, ਗੁਰੂ ਕੀ ਰਜ਼ਾ ਤੇ ਗੁਰੂ ਤੇ ਹੁਕਮ ਵਿੱਚ ਰਹੀ। ਜਦੋਂ ਹਜ਼ੂਰ ਵਹੀਂ ਵਿੱਚ ਗਏ ਨੇ, ਭਾਵਾਂ ਅੱਜ ਦੇ ਤਾਰਕਿਕ ਵਿਦਵਾਨ ਕਹਿੰਦੇ ਨੇ ਵਹੀਂ ਤੋਂ ਪਾਰ ਚਲੇ ਗਏ, ਨਹੀਂ ਪਿਆਰਿਓ, ਗੁਰੂ ਸਮਰੱਥ ਹੈ। ਜਲ ਇੱਕ ਜੀਵ ਹੈ ਤੇ ਜੇ ਜਪਣ ਵਾਲੇ ਦੀ 84 ਲੱਖ ਜੂਨ ਭਾਈ ਸਾਹਿਬ ਕਹਿੰਦੇ ਨੇ ਸੇਵਾ ਕਰਦੀ ਏ, ਮੇਰਾ ਦਾਤਾ ਤੇ ਸਭ ਕੁਝ ਸਿਰਜਣ ਵਾਲਾ ਹੈ। ਯਕੀਨ ਕਰਿਓ, ਸਾਹਿਬ ਸੱਚੇ ਪਾਤਸ਼ਾਹ ਬਾਰੇ ਲੋਕਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਸੰਬੰਧੀ ਕੇ ਪਾਣੀ ਵਿੱਚ ਡੁੱਬ ਗਏ ਤੇ ਬੇਬੇ ਦਾ ਸ਼ਬਦ ਸੀ, ਨਹੀਂ ਭੋਲਿਓ, ਅੱਖਰ ਸੰਭਲ ਕੇ ਬੋਲੋ, ਜਿਹੜਾ ਡੁੱਬਦਿਆਂ ਨੂੰ ਕਿਨਾਰੇ ਲਾਉਣ ਆਇਆ ਉਹਨੂੰ ਵਹੀ ਡੋਬ ਨਹੀਂ ਸਕਦੀ। ਕਿਸੇ ਕਿਹਾ ਰੁੜ ਗਏ, ਕਹਿਣ ਲੱਗੇ ਨਹੀਂ, ਜਿਹੜਾ ਰੁੜਦਿਆਂ ਦੇ ਬੇੜੇ ਕਿਨਾਰੇ ਲਾਉਂਦਾ ਮਜਾਲ ਕੀ ਵਹੀ ਦੀ ਰੋੜ ਕੇ ਲੈ ਜਾਏ। ਸਾਰੀ ਜ਼ਿੰਦਗੀ ਘਰ ਸੰਤਾਨ ਨਹੀਂ ਬੇਬੇ ਨਾਨਕੀ ਦੇ, ਜਿਤਨਾ ਕੁਝ ਸੋਚਿਆ ਪੜਿਆ ਕਿਤੇ ਵੀ ਬੇਬੇ ਨਾਨਕੀ ਨੇ ਜ਼ਿਕਰ ਨਹੀਂ ਕੀਤਾ ਕਿ ਮਾਲਕ ਹਰ ਇੱਕ ਇਸਤਰੀ ਦੀ ਇੱਕ ਅੰਦਰ ਦੀ ਤਾਂਗ, ਕਿਤੇ ਨਹੀਂ ਕਿਹਾ ਮੇਰੇ ਘਰ ਸੰਤਾਨ ਨਹੀਂ। ਬਸ ਇੱਕ ਦਿਨ ਦਾਤ ਮੰਗੀ ਸੀ, ਉਹ ਉਦਨ ਮੰਗੀ ਸੀ ਜਿੱਦਨ ਸਰੀਰ ਤਿਆਗਣਾ ਸੀ। ਹਜ਼ੂਰ ਸੁਲਤਾਨਪੁਰ ਆਏ ਤੇ ਹੱਥ ਜੋੜ ਕੇ ਕਿਹਾ ਸੀ ਕਿ ਸਤਿਗੁਰੂ ਇੱਕ ਕਿਰਪਾ ਕਰਿਓ। ਪੁੱਛਿਆ ਦੱਸ ਬੇਬੇ, ਕਹਿਣ ਲੱਗੇ ਤੇਰੀ ਕਿਰਪਾ ਨਾਲ ਮੰਗਣ ਦਾ ਫੁਰਨੇ ਕਦੀ ਨਹੀਂ ਉੱਠਿਆ, ਜਦੋਂ ਤੇਰੀ ਯਾਦ ਤੇ ਤੁਸੀਂ ਆ ਗਏ ਸਭ ਕੁਝ ਆ ਗਿਆ, ਪਰ ਇੱਕ ਮੈਂ ਦਾਤ ਮੰਗਣ ਲੱਗੀ ਆ, ਮੈਂ ਕੱਲ ਨੂੰ ਸਰੀਰ ਤਿਆਗ ਜਾਣਾ, ਆਪਣੇ ਹੱਥੀ ਇਹਨੂੰ ਅੱਗ ਦਾ ਲਾਂਬੂ ਚਿਖਾ ਵਿੱਚ ਲਾ ਕੇ ਜਾਏ। ਸਿਰਫ ਇੱਕ ਦਾਤ ਮੰਗੀ, ਧੰਨ ਗੁਰੂ ਨਾਨਕ ਸਾਹਿਬ ਨੇ, ਉਸ ਘਰ ਪਹਿਲਾਂ ਦੌਲਤਾਂ ਦਾਈ ਨੂੰ ਰਹਿਮਤ ਮਿਲੀ, ਦੂਸਰੀ ਬੇਬੇ ਨਾਨਕੀ ਨੂੰ ਮਿਲੀ ਤੇ ਤੀਜੀ ਉੱਥੇ ਰਹਿਮਤ ਮਿਲੀ ਸੀ ਰਾਏ ਗੁਲਾਰ ਨੂੰ। ਜਨਮ ਸਾਖੀ ਕੱਲ ਪੁਰਾਤਨ ਮੈਂ ਪੜ੍ਹਾਂ ਤੇ ਉਹਦੇ ਵਿੱਚ ਇੱਕ ਬਚਨ ਆਇਆ, ਕਹਿੰਦੇ ਨੇ ਕਿ ਜਦੋਂ ਸਾਹਿਬ ਸੱਚਾ ਸੌਦਾ ਕਰਕੇ ਆਏ, ਸੱਤ ਦੀ ਛਾਂ ਰਾਏ ਨੇ ਤੱਕੀ, ਰੁੱਖ ਦੀ ਛਾਂ ਤੱਕੀ ਤੇ ਇੱਕ ਸ਼ਬਦ ਦੋ ਕੌਤਕ ਵੇਖ ਕੇ ਤੇ ਜਦੋਂ ਖੇਤੀ ਉਜੜੀ ਹਰੀ ਹੋਈ ਵੇਖ ਕੇ ਰਾਏ ਬੁਲਾਰ ਨੇ ਕਹਿ ਸਨ, ਕੋਲ ਬੁਲਾ ਕੇ ਬਾਬਾ ਕਾਲੂ ਸ਼ਬਦ ਵੇਖੋ ਕੈਸੇ ਵਰਤੇ। ਕਹਿਣ ਲੱਗੇ ਮਤਾ ਨਾਨਕ ਦੇ ਮੂੰਹ ਨੂੰ ਫਿਟਕਾਰ ਦਾ ਹੋਵੇ। ਕਹਿਣ ਲੱਗੇ ਇਹਨੂੰ ਕੁਛ ਕਹੀ ਨਾ, ਤੇ ਬਾਬਾ ਜੀ ਨੇ ਪੁੱਛਿਆ, ਬਾਬਾ ਕਲਿਆਣ ਦਾਸ ਨੇ, ਕਿ ਰਾਏ ਜੀ ਤੁਸੀਂ ਕਿ ਦੇਖਿਆ?
ਤੇ ਨੇਤਰ ਭਰ ਕੇ ਕਹਿੰਦੇ ਨੇ ਇਹਦੇ ਕਰਕੇ ਤਾਂ ਮੇਰੀ ਤਲਵੰਡੀ ਵਸਦੀ ਪਈ, ਇਹਦੇ ਕਰਕੇ ਤਾਂ ਮੇਰਾ ਸ਼ਹਿਰ ਵਸਦਾ। ਇੱਥੇ ਜਦੋਂ ਸੱਚਾ ਸੌਦਾ ਕੀਤਾ ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਜੀ ਕਹਿੰਦੇ ਨੇ ਕਿ ਮੇਰੇ ਸਹਿਬ ਸੱਚੇ ਪਾਤਸ਼ਾਹ ਤੇ ਜਦੋਂ ਪਿਤਾ ਜੀ ਨੇ ਹੱਥ ਚੁੱਕਿਆ ਤੇ ਰਾਏ ਬੁਲਾਰ ਨੇ ਚਿਹਰਾ ਦੇਖਿਆ, ਰਾਤ ਬੰਦੇ ਦੀਆਂ ਭੁੱਬਾਂ ਨਿਕਲ ਗਈਆਂ। ਸਤਿਗੁਰੂ ਨੂੰ ਘਰ ਲਿਆਂਦਾ, ਉੱਚੇ ਸਥਾਨ ਤੇ ਬਿਠਾ ਕੇ ਆਪ ਜ਼ਮੀਨ ਤੇ ਬਹਿ ਗਿਆ ਤੇ ਬਾਬਾ ਕਲਿਆਣ ਦਾਸ ਨੂੰ ਬੁਲਾ ਕੇ ਕਹਿੰਦਾ ਕਿ ਤੇਰਾ ਹੱਕ ਹੈ, ਤੂੰ ਬਾਪ ਹੈ, ਪਰ ਮੈਂ ਇਹਦਾ ਮੁਰੀਦ ਹਾਂ, ਜੇ ਇਹਨੇ ਕੁਝ ਨੁਕਸਾਨ ਕੀਤਾ ਤੂੰ ਮੇਰੇ ਘਰੋਂ ਲੈ ਲੈ। ਤੇ ਬਾਬਾ ਜੀ ਕਹਿਣ ਲੱਗੇ ਪੈਸੇ ਇਹਨਾਂ ਖਰਚੇ ਕੀਤੇ ਤੇ ਲਾਂ ਤੁਹਾਡੇ ਘਰੋਂ। ਤੇ ਰਾਏ ਬੁਲਾਰ ਕਹਿੰਦਾ ਮੈਂ ਗੁਰੂ ਨਾਨਕ ਦੇਵ ਦਾ ਕਰਜਾਈ ਹਾਂ, ਮੈਂ ਇਹਨਾਂ ਦਾ ਕਰਜ਼ ਬੜਾ ਦੇਣਾ। ਤੇ ਬਾਬਾ ਕਲਿਆਣ ਦਾਸ ਕਹਿੰਦੇ ਨੇ ਅੱਜ ਤੀਕਰਾਂ ਤਾਂ ਟਕਾ ਕਦੀ ਘਰ ਨਹੀਂ ਆਉਂਦਾ, ਤੁਹਾਨੂੰ ਕਰਜ਼ਾ ਕਿੱਦਣ ਦੇ ਦਿੱਤਾ। ਉੱਥੇ ਫਿਰ ਭਾਈ ਸੰਤੋਖ ਸਿੰਘ ਕਹਿੰਦੇ ਨੇ ਕਿ ਬਾਬੇ ਕਲਿਆਣ ਦਾਸ ਦੀ ਬਾਂਹ ਪਕੜੀ ਤੇ ਅਸਤਬਲ ਵਿੱਚ ਲਿਜਾ ਕੇ ਕਹਿਣ ਲੱਗੇ ਜਿਹੜੇ ਕੀਮਤੀ ਘੋੜੇ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਿੱਤੀ ਦਾਤ ਹੈ। ਜਿਹੜੇ ਕੀਮਤੀ ਤੂੰ ਹੀਰੇ ਮੋਤੀ ਦੇਖਣੇ ਇਹ ਮੇਰੇ ਨਹੀਂ, ਮੇਰੇ ਗੁਰੂ ਨਾਨਕ ਦੀ ਦਾਤ ਹੈ। ਪਰਿਵਾਰ ਨੂੰ ਇਕੱਠਿਆਂ ਕਰਕੇ ਕਹਿੰਦਾ ਜਿਹੜਾ ਖੇੜਾ ਪਰਿਵਾਰ ਦਾ ਮੇਰਾ ਨਹੀਂ, ਇਹ ਸਾਹਿਬ ਦੀ ਦਾਤ ਹੈ। ਅਖੀਰ ਤੇ ਬੁੱਢਾ ਸੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਦੇਖ ਕੇ ਕਹਿੰਦਾ ਬਾਬਾ ਕਲਿਆਣ ਦਾਸ ਆ ਬੁੱਢੜੇ ਦਾ ਸਰੀਰ ਦੇਖਣਾ ਇਹ ਵੀ ਗੁਰੂ ਨਾਨਕ ਦੀ ਦਾਤ ਹੈ। ਸ਼ਬਦ ਉੱਥੇ ਵਰਤੇ, ਕਹਿਣ ਲੱਗੇ ਸੁਣ ਕਾਲੂ ਤੁਝ ਕੋ ਸੁਧ ਨਾਹੀਂ, ਤੈਨੂੰ ਸ਼ਾਇਦ ਖਬਰ ਨਹੀਂ, ਤੈਨੂੰ ਸ਼ਾਇਦ ਪਤਾ ਨਹੀਂ, ਮਾਇਆ ਪਿਖੇ ਜਿੱਤੀ ਜਗ ਮਾਹੀ, ਜਿੰਨੀ ਦੁਨੀਆਂ ਦੀ ਤੂੰ ਮਾਇਆ ਵੇਖਣਾ ਸਭ ਵਰਤੈ ਨਾਨਕ ਅਨੁਸਾਰੀ, ਪਤ ਰਜ਼ਾਏ ਜੋ ਪਤ ਬ੍ਰਤ ਨਾਰੀ, ਔਰ ਜੇ ਮੁਝ ਘਰ ਵਡਿਆਈ ਕਮਲ ਨੈਣ ਕਰੁਣਾ ਤੇ ਪਾਈ, ਮੇਰੇ ਘਰ ਵੀ ਜੋ ਕੋਈ ਤੱਕਣਾ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ। ਜਿਹੜੀ ਅਰਜ਼ ਕਰਨੀ, ਇਸੇ ਤਲਵੰਡੀ ਵਿੱਚ ਰਾਗ ਦਾ ਜਨਮ ਹੋਇਆ, ਇਸੇ ਤਲਵੰਡੀ ਦੇ ਵਣਾਂ ਦੇ ਥੱਲੇ ਮੇਰੇ ਬਾਬੇ ਨੇ ਉਸ ਸਾਈਂ ਦੀ ਸਿਫਤ ਦੇ ਗੀਤ ਗਾਏ। ਇੱਥੇ ਭਾਈ ਮਰਦਾਨਾ ਜੀ ਮਿਲਦੇ ਪਏ ਨੇ, ਸਮਾਂ ਲੰਘਿਆ, ਅਰਜ਼ ਜਿਹੜੀ ਕਰਨੀ ਚਾਹੁੰਦਾ। ਸਿੱਖਾਂ ਨੇ ਅਸਥਾਨ ਬਣਾਇਆ, ਸਹਿਬਸ਼ ਰਾਏ ਬੁਲਾਰ ਨੇ ਉਸ ਵੇਲੇ ਇਹ ਸਾਹਿਬ ਦੇ ਨਾਮ ਤੇ ਅਸਥਾਨ ਬਣਾ ਦਿੱਤਾ ਸੀ। ਪਹਿਲਾਂ ਸ਼ਬਦ ਧਰਮਸ਼ਾਲਾ ਵਰਤਦੇ ਰਹੇ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਆਉਂਦੇ ਨੇ, ਇੱਕ ਗੁਰੂ ਦੁਆਰਾ ਤੇ ਦੂਸਰਾ ਸ਼ਬਦ ਆਉਂਦਾ ਸੋ ਦਰ। ਅਸੀਂ ਸ਼ਬਦ ਵਰਤਨੇ ਆ ਗੁਰੂ ਘਰ ਤੇ ਸੋ ਦਰ। ਗੁਰਮੁਖੋ, ਜਿੰਨੇ ਸੋ ਦਰ ਤੇ ਪਹੁੰਚਣਾ, ਸੋ ਦਰ ਕਿਹੜਾ? ਜਿੱਥੇ ਬੈਠ ਕੇ ਮੇਰਾ ਮਾਲਕ ਕਰੋੜਾਂ ਬ੍ਰਹਿਮੰਡਾਂ ਦੀ ਸਿਰਜਣਾ ਕਰਦਾ ਪਿਆ। ਸੋ ਦਰ ਤੇਰਾ ਕਿਹਾ, ਸੋ ਕਰਕੇ ਹਾਂ। ਜੇ ਸੋ ਦਰ ਤੱਕ ਪਹੁੰਚ ਕਰਨੀ ਚਾਹੁੰਦਾ ਤੇ ਗੁਰੂ ਘਰ ਵਿੱਚੋਂ ਨਿਕਲੀ। ਗੁਰੂ ਘਰ ਵਿੱਚੋਂ ਨਿਕਲਣ ਤੋਂ ਬਿਨਾਂ ਸੋ ਦਰ ਕਦੀ ਲੱਭਦਾ ਨਹੀਂ। ਸੋ ਦਰ ਮਿਲਦੀ ਉਹਨੂੰ ਮੈਂ ਜਿਹੜਾ ਗੁਰੂ ਦਰ ਤੇ ਆਉਂਦਾ। ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਚਟਸਾਲ ਸ਼ਬਦ ਵੀ ਵਰਤਿਆ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ, ਇਹ ਵੀ ਵਰਤਿਆ। ਧਰਮਸ਼ਾਲਾ ਵੀ ਸ਼ਬਦ ਆਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਇਹਨਾਂ ਦੇ ਅਸਥਾਨ ਕਾਇਮ ਕੀਤਾ ਰਾਏ ਬੁਲਾਰ ਨੇ। ਗੁਰਦੁਆਰੇ ਦਾ ਮਤਲਬ ਕੀ? ਵੈਸੇ ਪੰਥਕ ਮਰਿਆਦਾ ਅਨੁਸਾਰ ਕਹਿੰਦੇ ਨੇ ਗੁਰਦੁਆਰੇ ਦੀਆਂ ਪੰਜ ਨਿਸ਼ਾਨੀਆਂ ਨੇ। ਸਭ ਤੋਂ ਪਹਿਲੀ ਗੱਲ, ਇਮਾਰਤ ਗੁਰਦੁਆਰਾ ਨਹੀਂ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ। ਐਵੇਂ ਨੀ ਕੋਈ ਇਕੱਲਾ ਸਥਾਨ ਬਣਾ ਕੇ ਇੱਕ ਮਨੁੱਖ ਰਹਿ ਤੇ ਕਹੀ ਜੇ ਵੀ ਗੁਰੂ ਘਰ ਨਹੀਂ। ਉੱਥੇ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਦੂਸਰੀ ਨਿਸ਼ਾਨੀ ਉੱਥੇ ਗੁਰੂ ਕੀ ਸੰਗਤ ਆਉਂਦੀ ਹੋਵੇ। ਤੀਜੀ ਨਿਸ਼ਾਨੀ ਉੱਥੇ ਥੱਲੇ ਪੰਗਤ ਵੀ ਲੱਗਦੀ ਹੋਵੇ। ਚੌਥੀ ਨਿਸ਼ਾਨੀ ਉੱਥੇ ਕੇਸਰੀ ਨਿਸ਼ਾਨ ਚੱਲਦਾ ਹੋਵੇ ਤੇ ਪੰਜਵੀਂ ਨਿਸ਼ਾਨੀ ਉੱਥੇ ਸਵੇਰੇ ਸ਼ਾਮ ਨਗਾਰਾ ਵੀ ਵੱਜਦਾ ਹੋਵੇ। ਪੰਥਕ ਮਰਿਆਦਾ ਮੁਤਾਬਕ ਪੰਜ ਨਿਸ਼ਾਨੀਆਂ ਗੁਰੂ ਘਰ ਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਸਥਾਨ ਉਹਨਾਂ ਦਾ ਇਹ ਕਾਇਮ ਹੋਇਆ ਤੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਈ ਵਾਰੀ ਬੰਦਾ ਗੁਰੂ ਦੇ ਨੇੜੇ ਰਹਿ ਕੇ ਜੇ ਕਮਾਈ ਨਾ ਕਰੇ ਤੇ ਮਤ ਇੰਨੀ ਕੁ ਭ੍ਰਿਸ਼ਟ ਜਾਂਦੀ ਏ, ਜਿਹੜੇ ਕੁਕਰਮਾਂ ਤੋਂ ਲੋਕਾਂ ਨੂੰ ਵਰਗਦਾ ਕਈ ਵਾਰੀ ਬੰਦਾ ਉਹੋ ਜਿਹਾ ਕੁਕਰਮ ਆਪ ਕਰਨ ਲੱਗ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਪਿਆਰਿਓ, ਜੇ ਗੁਰੂ ਦਰ ਤੇ ਰਹਿ ਕੇ ਜੀਵਨ ਬੰਦੇ ਦਾ ਨਿਖੇਧ ਹੋ ਗਿਆ ਤੇ ਜੀਵਨ ਬਣਾਵਾਂਗੇ ਕਿੱਥੋਂ? ਤੇ ਇੱਕ ਵਾਰੀ ਅਰਜ਼ ਕੀਤੀ ਸੀ ਇੱਕ ਵਿਦਵਾਨ, ਕਹਿੰਦਾ ਸਾਡੇ ਦੋ ਮੂੰਹ ਨੇ। ਉਹ ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਕਹਿੰਦਾ ਮਸਜਿਦ ਮੇ ਵੀ ਜਾਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ। ਮਸਜਿਦ ਵਿੱਚ ਵੀ ਜਾਣਾ,
ਤੇ ਇੱਕ ਨੇ ਥੋੜਾ ਜਿਹਾ ਵੇਰਵਾ ਪਾ ਕੇ ਸ਼ੇਅਰ ਕਿਹਾ, ਉਹ ਕਹਿੰਦਾ ਮਸਜਿਦ ਮੇ ਚੰਦਾ ਵੀ ਦੇਤੇ ਹੈ, ਮੈਂ ਖਾਨੇ ਮੇ ਸ਼ਰਾਬ ਵੀ ਪੀਤੇ ਹੈ, ਖੁਦਾ ਵੀ ਰਾਜ਼ੀ ਰਹੇ, ਸ਼ੈਤਾਨ ਵੀ ਨਾਰਾਜ਼ ਨਾ ਹੋ। ਦੋਗਲੀ ਜੀ ਚਾਲ ਸਾਹਿਬ ਕਹਿੰਦੇ ਨਹੀਂ, ਇੱਕ ਦਾ ਬਣ ਕੇ ਆਈ। ਭਾਈ ਗੁਰਦਾਸ ਨੇ ਬਚਨ ਕਿਹਾ, ਕਹਿਣ ਲੱਗੇ ਕਿ ਜਦੋਂ ਕਿਤੇ ਅੱਗ ਲੱਗ ਜਾਏ ਤੇ ਬੰਦਾ ਕਹਿੰਦਾ ਵੀ ਅੱਗ ਨੂੰ ਬੁਝਾਉਣਾ ਤੇ ਪਾਣੀ ਲੱਭੋ, ਕਹਿੰਦੇ ਨੇ ਬੇੜੀ ਵਿੱਚ ਅੱਗ ਲੱਗੇ ਬਾਹਰ ਕਿਤੇ ਤੇ ਪਾਣੀ ਵਿੱਚ ਬੁਝਾ ਦਿਆਂਗੇ ਲਿਜਾ ਕੇ, ਤੇ ਜਿਹੜੀ ਬੇੜੀ ਪਾਣੀ ਵਿੱਚ ਚੱਲਦੀ ਹੋਵੇ ਤੇ ਪਾਣੀ ਵਿੱਚ ਅੱਗ ਲੱਗ ਜਾਏ ਤੇ ਪਾਣੀ ਵਿੱਚ ਬੁੱਝੇ ਨਾ, ਉਹਨੂੰ ਕਿੱਥੇ ਜਾ ਕੇ ਬੁਝਾਉਣਗੇ। ਭਾਈ ਸਾਹਿਬ ਕਹਿੰਦੇ ਨੇ ਬੰਦਾ ਚੋਰਾਂ ਤੋਂ ਡਰਦਿਆ ਕਿਤੇ ਕਿਲੇ ਵਿੱਚ ਜਾਂਦਾ, ਤੇ ਜੇ ਕਿਲੇਦਾਰ ਹੀ ਜਾਂਦਿਆਂ ਸਰ ਉਹਨੂੰ ਲੁੱਟ ਲੈ ਤੇ ਉਹ ਜਾਏਗਾ ਕਿੱਥੇ? ਕਹਿਣ ਲੱਗੇ ਬੰਦਾ ਕਿਸੇ ਮਨੁੱਖ ਤੋਂ ਸਰੀਰ ਨੂੰ ਬਚਾਉਣ ਲਈ ਰਾਜੇ ਕੋਲ ਫਰਿਆਦ ਕਰਦਾ ਕਿ ਮੇਰਾ ਕਤਲ ਹੋ ਜਾਣਾ, ਤੇ ਜੇ ਰਾਜੇ ਹੀ ਜਾ ਕੇ ਉਹਦਾ ਸਿਰ ਲਾ ਦੇ ਉਹਨੇ ਫਰਿਆਦ ਕਿੱਥੇ ਕਰਨੀ? ਕਹਿੰਦੇ ਨੇ ਮਨਾ ਕਿ ਮਾਇਆ ਦੀ ਲੇਸ਼ ਲਾਉਣ ਲਈ ਤੂੰ ਗੁਰੂ ਦਰ ਤੇ ਆਉਣਾ, ਵਕਾਰਾਂ ਦੀ ਮੈਲ ਲਾਉਣ ਲਈ ਤੂੰ ਬੇਨਤੀਆਂ ਕਰਨਾ, ਤੇ ਜੇ ਸਾਈਂ ਦੇ ਦਰ ਤੇ ਆ ਕੇ ਵਕਾਰੀ ਬਣ ਗਿਓ ਤੇ ਦੁਨੀਆਂ ਵਿੱਚ ਕਿਹੜੀ ਥਾਂ ਜਿੱਥੇ ਜਾ ਕੇ ਅੰਦਰ ਨੂੰ ਧੋਵੇਂਗਾ? ਭਾਈ ਸਾਹਿਬ ਨੇ ਬਚਨ ਕਹੇ ਨੇ, ਕਹਿਣ ਲੱਗੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕਹਿ, ਨਾਉ ਮੈਂ ਜੋ ਲਾਗੈ ਆਗ ਕੈਸੇ ਕਹਿ ਬੁਝਾਈਐ, ਬਾਹਰ ਤੇ ਭਾਗ ਓਟ ਲੀਜੀਏ ਤੇ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕੱਟ ਜਾਈਐ, ਚੋਰਨ ਕੋ ਤਰਾਸ ਪਾਏ ਸ਼ਰਨ ਗਏ ਨਰਿੰਦ, ਮਾਰੇ ਮਹੀਪਤ ਜੀਓ ਕੈਸੇ ਕਹਿ ਬੁਝਾਈਐ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਏ, ਤਾਂ ਜੋ ਵਿਆਪੈ ਮਾਇਆ ਕਹੋ ਕੱਟ ਜਾਈਐ। ਜੇ ਉੱਥੇ ਵੀ ਅੰਦਰ ਕੇਵਲ ਉਹ ਬਿਰਤੀ ਰਹੀ ਕਿਹੜੀ ਜਗ੍ਹਾ ਤੇ ਜਾਏਗਾ? ਅੱਜ ਆਉਣਾ ਉਸ ਅਸਥਾਨ ਵੱਲ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਕੋਈ ਸੁਖੈਣ ਆਇਆ, ਪਰਤ ਕੇ ਸ਼ਹਾਦਤਾਂ ਦੇ ਦੌਰ ਚੱਲੇ, ਤੇ ਇੱਥੋਂ ਤੱਕ ਕਿ ਸਿੱਖਾਂ ਨੂੰ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਦੀ ਵੀ ਪਾਬੰਦੀ ਲਾ ਦਿੱਤੀ ਗਈ। ਹਨੇਰੇ ਸਵੇਰੇ ਆਉਣਾ ਦਰਸ਼ਨ ਕਰਨੇ ਗੁਰੂ ਅਸਥਾਨਾਂ ਤੇ। ਸਮਾਂ ਆਇਆ ਸ਼ੇਰੇ ਪੰਜਾਬ ਦਾ, ਉਸ ਵੇਲੇ ਉਦਾਸੀ ਮਹਾਤਮਾ ਜਿਹੜੇ ਸਨ ਗੁਰੂ ਘਰਾਂ ਦਾ ਪ੍ਰਬੰਧ ਕਰਨ ਲੱਗੇ। ਸ਼ੇਰੇ ਪੰਜਾਬ ਨੇ ਬਹੁਤ ਸਾਰੀਆਂ ਜਗੀਰਾਂ, ਦੌਲਤ, ਜ਼ਮੀਨ ਜਿਹੜੀ ਇਹ ਗੁਰੂ ਘਰਾਂ ਦੇ ਨਾਮ ਲਗਾਈ। ਸ਼੍ਰੀ ਨਨਕਾਣਾ ਸਾਹਿਬ ਇੱਥੇ ਵੀ ਮਹੰਤ ਸਨ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਵੀ ਪੁਜਾਰੀ ਮਹੰਤ ਨੇ। ਮੁਕਤੀ ਗੱਲ ਕੀ ਕਿ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਹੈ ਜਾਂ ਸੰਚਾਲਨ ਹੈ ਉਹ ਮਹੰਤ ਦੇ ਹੱਥ ਵਿੱਚ ਹੀ, ਉਹਦੀ ਮਰਜ਼ੀ ਜੀਓ ਜਾਂ ਮਰਜ਼ੀ ਕਰੇ। ਅੰਗਰੇਜ਼ ਦਾ ਸਮਾਂ ਆਇਆ, ਇਹ ਪ੍ਰਬੰਧ ਕਰਦੇ ਰਹੇ, ਪਰ ਅੰਗਰੇਜ਼ ਨੂੰ ਪਤਾ ਸੀ ਕਿ ਗੁਰੂ ਘਰ ਜਿਹੜੇ ਨੇ ਇਹ ਸਿੱਖੀ ਦਾ ਸੋਮਾ ਨੇ, ਤੇ ਜੇ ਕਿਤੇ ਸਿੱਖ ਸੋਮੇ ਨਾਲ ਟੁੱਟੇ ਰਹਿਣ ਇਹਨਾਂ ਅੰਦਰ ਰੂਹਾਨੀਅਤ ਆਉਣੀ ਨਹੀਂ। ਉਹਨੇ ਵਕਾਰੀ ਮਹੰਤਾਂ ਦਾ ਸਾਥ ਦੇਣਾ ਸ਼ੁਰੂ ਕੀਤਾ। ਧਿਆਨ ਦਿਆ ਜੇ ਸਭ ਤੋਂ ਪਹਿਲੀ ਘਟਨਾ, ਜਦੋਂ ਸਿੰਘ ਸਭਾ ਲਹਿਰ ਚੱਲੀ ਏ 12 ਅਕਤੂਬਰ 1920 ਦੀ। ਪਿਆਰਿਓ ਇੱਥੋਂ ਤੱਕ ਹਰਿਮੰਦਰ ਸਾਹਿਬ ਜਦੋਂ ਜਾਂਦੇ ਹੋ ਨਾ, ਤੇ ਦਰਸ਼ਨੀ ਡਿਊੜੀ ਅੰਦਰ ਜਾਂਦਿਆਂ ਖੱਬੇ ਹੱਥ ਇੱਕ ਬਹੁਤ ਸੋਹਣੀ ਸੁਨਹਿਰੀ ਅੱਖਰਾਂ ਵਿੱਚ ਘਟਨਾ ਲਿਖੀ ਏ ਕਿ ਕੁਦਰਤੀ ਕੌਤਕ। ਉਹਦੇ ਵਿੱਚ ਕਹਿੰਦੇ ਨੇ ਇੱਥੋਂ ਤੱਕ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਪੁਜਾਰੀ ਕੁਕਰਨੀ ਸਨ ਕਿ ਇੱਕ ਵਾਰੀ ਅੱਗ ਦਾ ਗੋਲਾ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਫਟਿਆ, ਚਾਰ ਚੁਫੇਰੇ ਚਾਨਣ ਹੋ ਗਿਆ, ਇਮਾਰਤ ਦਾ ਕੋਈ ਨੁਕਸਾਨ ਨਹੀਂ, ਸੰਗਤ ਵਿੱਚੋਂ ਕਿਸੇ ਦਾ ਨੁਕਸਾਨ ਨਹੀਂ, ਪਰ ਕਹਿੰਦੇ ਨੇ ਇੱਕ ਸੱਜਣ ਨੂੰ ਮੈਂ ਪੜਿਆ, ਕਹਿੰਦੇ ਨੇ ਕਿ ਅੰਗਰੇਜ਼ ਜਿਹੜੇ ਸਨ ਉਹ ਸਰਬਰਾਹਾਂ ਦੇ ਰਾਹੀਂ ਹਰਿਮੰਦਰ ਸਾਹਿਬ ਨੂੰ ਵੀ ਗਹਿਣੇ ਪਵਾਉਣਾ ਚਾਹੁੰਦੇ ਸਨ ਕਿ ਗਹਿਣਾ ਦੇ ਦਿਓ ਜਿੰਨੀ ਭੇਟ ਆਏਗੀ ਤੁਹਾਡੀ। ਉਸ ਦਿਨ ਜਦੋਂ ਇਹ ਘਟਨਾ ਵਾਪਰੀ ਖਾਮੋਸ਼ ਹੋ ਕੇ ਚਲੇ ਗਏ। ਪਹਿਲੀ ਘਟਨਾ 12 ਅਕਤੂਬਰ 1920 ਦੀ, ਜਲਿਆਂ ਵਾਲੇ ਬਾਗ ਵਾਲੇ ਪਾਸਿਓ। ਇੱਥੇ ਗੁਰਮੁਖਾਂ ਨੇ, ਸਿੰਘ ਸਭਾ ਲਹਿਰ ਦੇ ਕੁਝ ਮੋਢੀਆਂ ਨੇ ਅੰਮ੍ਰਿਤ ਪ੍ਰਚਾਰ, ਅੰਮ੍ਰਿਤ ਸੰਚਾਰ ਕੀਤਾ, ਤੇ ਉਹ ਸੱਜਣ ਜਿਹਨੂੰ ਆਪਣੇ ਲੋਕ ਕਈ ਵਾਰੀ ਚੌਥਾ ਪੌੜਾ ਸ਼ਬਦ ਵਰਦੇ ਨੇ, ਉਹਨਾਂ ਨੇ ਅੰਮ੍ਰਿਤ ਦੀ ਦਾਤ ਲਈ, ਤੇ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਆਏ ਤੇ ਪੁਜਾਰੀਆਂ ਨੇ ਅੱਗੋ ਇਨਕਾਰ ਕਰ ਦਿੱਤਾ। ਕਹਿਣ ਲੱਗੇ ਤੁਹਾਡੀ ਦੇਗ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਵਾਨ ਨਹੀਂ ਹੋ ਸਕਦੀ। ਤੇ ਉਹਨਾਂ ਨੇ ਕਿਹਾ, ਭਲਿਓ ਅਸੀਂ ਤਾਂ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਲਈਏ। ਕਹਿਣ ਲੱਗੇ ਕੀ ਹੋਇਆ, ਅੰਮ੍ਰਿਤ ਲੈ ਲਿਆ, ਪਰ ਤੁਹਾਡੀ ਜਾਤ ਤਾਂ ਉਹੀ ਹੈ ਨਾ, ਅੱਜ ਵੀ ਅਜੇ ਤੱਕਨੇ ਆ, ਪਤਾ ਨਹੀਂ ਇਹ ਕੋੜ ਦੀ ਬਿਮਾਰੀ ਕਦੋਂ ਅੰਦਰੋਂ ਨਿਕਲੇਗੀ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਭਗਤ ਕਬੀਰ ਸਾਹਿਬ ਨੇ ਇੱਕ ਗੱਲ ਡੰਕੇ ਦੀ ਚੋਟ ਤੇ ਕਹੀ ਸੀ, ਕਹਿਣ ਲੱਗੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ,
تو آن باج کاہے نہیں آیا، تم کت برامن ہم کت سود، ہم کت لوگو تم کت دودھ۔ تے اوتھے ایک گل سپشت کر دیتی کہ جات دا ابھیمان نہ کری، برامن ایک جات ہو سکتی ہے، پر جویں گرمکھاں کیا پنڈت ذات نہیں، پنڈت جیڑا ہے وہ اندر دی پدوی ہے، جنوں صاحب کہندے نے سو پنڈت جو من پر بدھ ہے، رام نام آتم میں سودھ ہے، رام نام سار رس پیوے، اس پنڈت کا اپدیش صاحب سچے پادشاہ جی دیو نا سکھاں کیا کہ دیکھ پروان کرو نہیں منے، اوتھے گرمکھو۔ پھر سردار تیجا سنگھ جی پچر، سردار تیجا سنگھ جی چوٹ کرنا، پنتھک آگو آئے، انہاں پجاریاں نوں کیا کہ تسی دیکھ سویکار کرو، پجاری انکار کر گئے، انہاں کیا دیکھو گرو گرنتھ صاحب نوں تسی وی گرو ماندے ہو تے اسی وی ماننے ہاں، جھگڑا نہیں، گرو گرنتھ صاحب دے چرناں وچ کر لو ارداس، تے جیو حکم نامہ گرو گرنتھ صاحب دے دین گے نا آپ دونوں دھیرا سوکار کر لانگے، جے گرو نو پروان ہویا تے دیکھ لے لیو، جے نا پروان ہویا تے اسی کدی تہانوں کہاں گے نہیں۔ اوتھے گرمکھو بھائی گربچن سنگھ گرنتھی سن، انہاں نے ارداس کیتی، بھائی صاحب ہوراں نو پتا ہے اس گھر دی مریادا ہی آپ جی دے گیات لئی کہ بھائی صاحب بھائی بخشیش سنگھ جی ہو رہی گرو رام داس جی دے در تے مکھ گرنتھی دی سیوا بھی نبھائی ہے، جتھے گرمکھو کسے نو حق نہیں کہ پنج سنگھ صاحبان جڑے گرنتھی صاحب نے انہاں تو بنا یا چور بردار تو بنا کوئی چور نہیں پکڑ سکتا۔ مہاراجا پٹیالہ بھوپندر سنگھ گیا سی، چور نو ہاتھ لان دا یتن کیتا تے گرو کے گرنتھی سنگھ نے روک دتا، کہن لگے ہوویں گا بادشاہ سمراٹ، راجا اپنے کر پرے پاتشاہاں دے پاتشاہ دے گھر وچ تینوں حق نہیں چور نو ہاتھ لا سکے، او سیوا اینی اچی سچی اس گھر دی گرو کے گرنتھی نے پجاری نے کیتی ارداس کہ تن گرو رام داس جی کی انہاں دا اج امرت شکنا تیرے گھر وچ پروان ہے، جے پروان ہے تے کی اسی انہاں دی دے سبکار کریے، تسی حکم دیو کہ اے نیویں ذات دے سکھاں وچ رل سکدے نے۔ تے جدو ارداس کر کے حکم نامہ لیا گرو کے وزیر نے تے صاحب گرو گرنتھ صاحب وچوں بچن آیا سورت محلہ تیجا، نگنیاں نوں آپے بخش لے بھائی، ستگر کی سیوا لائے، ستگر کی سیوا اتم ہے بھائی، رام نام چت لائے۔ کہن لگے پیاریا کہ دیکھو اس مالک نے کرپا کیتی، ہر جیو آپے بخش ملائے، تے اگلا بچن سی گون ہین ہم اپرادی، پورے ستگر لیے رلائے کہ پورے گرو نے منا لیا۔ اوتھے پہلی وار ہرمندر صاحب جکارا چڈیا گیا سی، چیتے رکھو کہندے کہ ادو دیکھ پروان ہو گئی تے اسے وقت پجاری ہرمندر صاحب چھڈ کے چلے گئے۔ تے پیارے 12 اکتوبر 1920 شری اکال تک تو پجاری چھڈ کے چلے گئے، تے پنتھ نے پہلا جتھے دار مہنتاں تو بعد بھائی صاحب بھائی سردار تیجا سنگھ پچر نو تھاپیا۔ جدو ادھر ایک گھٹنا واپری پیارے اوتھے پھر جڑے باہر رہندے مہنت سن انہاں نے من مرضیاں کیتیاں، سنگھ سبھا لہر گرو کر آزاد کرن دی لہر چلی، گردوارا موومنٹ پہلی گھٹنا شری ترن تارن صاحب دی جتوں ارمبتا ساری اس ساکے دی ہندی۔ پیاریو ایتھوں دے مہنت اینے کو وشائی تے نشائی سن، جیڑیاں گلاں گرو گرنتھ صاحب صاحب نے ورجیاں نے نا، آ جدو رہت مریادا دی گل اسی کرنے ہاں، کئی واری کئی کہندے سی گرو گرنتھ صاحب نو ماننے ہاں، آ امرت اے مریادا ضروری ہے، او بھائی سکھو جیڑی مریادا اسی پڑھنی ہاں اے دا آدھار اے دا بیس گرو گرنتھ صاحب دی بانی ہے۔ کدی پڑھیو کہ نشے نو تو ورجیا نہیں گرو گرنتھ صاحب نے، حضور تا کہندے مانس بھریا آنیا، مانس بھریا کی دساں، کہندے نے دو گلاں جس بندے نے ساری زندگی وچ کما لیاں نا تے رب او دے انگ سنگ رہندا ہے۔ پوچھا جی کیڑیاں، کہن لگے پر تن پر دارا پر ہری، دو ہی بچن نے نا، کہندے نے ایک پرائی دولت تے دوسری پر دارا پر استری، پر تن پر دارا پر ہری، کہن لگے تاں کہ نکٹ بس ہے نر ہری، واہگرو دے بالکل انگ سنگ رہندا ہے۔ ترن تارن دے مہنت کی کردے سن، جتھے دیوڑی سی ایتھے انہاں نے مجرے کرانے، جتھے کیرتن دیاں تو نہ ہوندیاں ہن ایتھے پیراں وچ گھنگرو بن کے نچن والیاں ناچیاں نے ناچ کرنے۔ تے جدو آ گرمی دا دن آونا، جیت دے مہینہ آونا، تے انہاں پاپیاں نے شراب دیاں بوتلاں تن گرو ارجن دیو سچے پاتشاہ او دے سروور دے پانی وچ ٹھنڈیاں کر کے پیڑیاں، جدو تیاں پہناں نے سنگتاں نے پرکرما وچوں لنگنا
ਤੇ ਇਹਨਾਂ ਦੁਸ਼ਟਾਂ ਨੇ ਗੰਨਿਆਂ ਦੀਆਂ ਗਲੇਰੀਆਂ ਆਪਣੇ ਵੱਲੋਂ ਰੋੜੇ ਤੇ ਕਈ ਵਾਰੀ ਕਬੋਲ ਬੋਲਣੇ। ਸਿੱਖਾਂ ਨੇ ਅੰਦਰ ਨੂੰ ਪੀ ਲੈਣਾ, ਕੁਝ ਕਹਿਣਾ ਕੁਛ ਨਾ। ਇੱਥੇ ਤਰਨ ਤਾਰਨ ਸਾਹਿਬ ਜਿੱਥੋਂ ਸਾਰਾ ਆਰੰਭ ਹੁੰਦਾ ਹੈ ਗੁਰਦੁਆਰਿਆਂ ਦੀ ਸੁਧਾਰ ਦਾ। ਭਾਈ ਸਾਹਿਬ ਭਾਈ ਸੰਤ ਸਿੰਘ ਜੀ ਸਿੰਘ ਸਭਾ ਲਹਿਰ ਦੇ ਆਗੂ ਸਨ, ਪ੍ਰਚਾਰਕ ਸਨ ਉਹਨਾਂ ਦੇ। ਉਹਨੇ ਸਿਰਫ ਇੰਨੀ ਗੱਲ ਕਹੀ ਕਿ ਆਪਾਂ ਨੂੰ ਅੰਮ੍ਰਿਤਧਾਰੀ ਹੋ ਕੇ ਗੁਰੂ ਦੇ ਬਚਨ ਕਮਾਉਣੇ ਚਾਹੀਦੇ ਨੇ। ਤੇ ਸ਼ਾਮ ਦੇ ਵੇਲੇ ਭਾਈ ਸਾਹਿਬ ਦਾ ਬੱਚਾ ਤੇ ਉਹਨਾਂ ਦੀ ਬੱਚੀ ਦੋਨੋਂ ਭੈਣ ਭਰਾ ਤਰਨ ਤਾਰਨ ਸਾਹਿਬ ਦੀ ਪਰਿਕਰਮਾ ਵੀ ਜਾਂਦੇ ਸਨ। ਤੇ ਲਿਖਦੇ ਨੇ ਸਿੱਖ ਵਿਦਵਾਨ ਕਿ ਉਸ ਬੱਚੇ ਨੂੰ ਪੱਥਰ ਬਣ ਕੇ ਪੁਜਾਰੀਆਂ ਨੇ ਤਰਨ ਤਾਰਨ ਦੇ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ ਸੀ ਬੱਚੀ ਦੀ। ਪਤ ਉਹਨਾਂ ਨੇ ਬੇਨਤੀ ਕੀਤੀ, ਉਹਦੇ ਖਿੱਚ ਤੋਂ ਉੱਥੇ ਕੀਤੀ। ਤੇ ਇੱਧਰ ਇਹ ਘਟਨਾ 24 ਜਨਵਰੀ ਦੀ ਬਣਦੀ। ਕਹਿੰਦੇ ਨੇ ਉਸ ਵੇਲੇ ਸਾਰੇ ਆਗੂ ਸ੍ਰੀ ਅਕਾਲ ਤਖਤ ਤੇ ਸਨ। ਤੇ ਇਸ ਭਾਈ ਸੰਤ ਸਿੰਘ ਦੀ ਧਰਮ ਪਤਨੀ ਜਿਹਦੇ ਪੁੱਤਰ ਦੀ ਮੌਤ ਹੋ ਗਈ, ਉਹਨੂੰ ਸ਼ਹੀਦ ਕੀਤਾ ਪਾਣੀ ਵਿੱਚ ਡੋਬ ਕੇ। ਬੱਚੀ ਦੀ ਪਤ ਲੁੱਟੀ, ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨੇ ਇੱਕ ਗੱਲ ਕਹੀ, ਕੱਲੇ ਇੱਥੇ ਬੈਠੇ ਤੁਸੀਂ ਪ੍ਰੋਗਰਾਮ ਨਾ ਉਲੀਕੀ ਜਾਓ, ਤੁਸੀਂ ਤੇ ਲੋਕਾਂ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਦੁਸ਼ਮਣਾਂ ਦੇ ਕੈਂਪ ਵੀ ਜਾ ਕੇ ਬਚਾਉਂਦੇ ਸੀ, ਪਰ ਤੱਕੋ ਖਾਂ ਤਰਨ ਤਾਰਨ ਦੀ ਧਰਤੀ ਧੰਨ ਗੁਰੂ ਅਰਜਨ ਦੇਵ ਦੇ ਘਰ ਅੰਦਰ ਮੇਰੇ ਬੱਚੇ ਨੂੰ ਮਾਰ ਦਿੱਤਾ ਗਿਆ, ਮੇਰੀ ਧੀ ਦੀ ਉਹਨਾਂ ਨੇ ਪਤ ਬੇਨਤੀ ਕੀਤੀ ਏ। ਜਦੋਂ ਇੰਨੇ ਸ਼ਬਦ ਸੁਣੇ ਉਸ ਵੇਲੇ ਸਿੱਖ ਜਿਹੜੇ ਨੇ ਭਾਈ ਤੇਜਾ ਸਿੰਘ ਪੁੱਤਰ ਕੁਝ ਤਿਆਰ ਹੋਏ, ਅੰਗਰੇਜ਼ ਦਾ ਕੰਟਰੋਲ ਸੀ ਉਹਨੇ ਰੋਕ ਦਿੱਤਾ। ਅਖੀਰ ਤੇ ਫਿਰ ਜਜ਼ਬਾ ਜਦੋਂ ਉੱਠਿਆ, ਇਹ ਸਿੱਖ ਤਰਨ ਤਾਰਨ ਸਾਹਿਬ ਗਏ, ਇੱਕ ਪ੍ਰਣ ਕੀਤਾ ਕਿ ਧੰਨ ਗੁਰੂ ਅਰਜਨ ਦੇਵ, ਅਸੀਂ ਤੇਰੇ ਦਰ ਤੇ ਕਿਸੇ ਤੇ ਹੱਥ ਨਹੀਂ ਚੁੱਕਣਾ, ਨਿਮਰਤਾ ਨਾਲ ਜਾਵਾਂਗੇ, ਨਮਸਕਾਰ ਕਰਾਂਗੇ, ਮਹੰਤ ਨਾਲ ਗੱਲਬਾਤ ਹੋਵੇਗੀ। ਉਧਰੋਂ ਵਿੱਚ ਵੈਦ ਮੋਹਨ ਸਿੰਘ ਜੀ ਹੋਰੀ ਪੈ ਗਏ ਤਰਨ ਸਾਹਿਬ ਵਾਲੇ। ਮਹੰਤ ਨੇ ਇੱਕ ਇਹੋ ਜਿਹੀ ਚਾਲ ਖੇਡੀ, ਸਾਰੇ ਗੁੰਡੇ ਇਕੱਠੇ ਕਰ ਲਏ, ਕਹਿੰਦਾ ਸਾਰਾ ਦਿਨ ਗੱਲਬਾਤ ਵਿੱਚ ਕੱਢਾਂਗਾ। ਤੇ ਸ਼ਾਮ ਨੂੰ ਗੁੰਡੇ ਆ ਕੇ ਕਈਆਂ ਕੁਹਾੜੀਆਂ ਟਕਵਿਆਂ ਨੇਜਿਆਂ ਤਲਵਾਰਾਂ ਨਾਲ ਵਾਰ ਕਰ ਦਿਓ, ਇਹੋ ਜਿਹੀ ਮਾਰ ਮਾਰੋ ਤੇ ਪਰਤ ਕੇ ਕਦੀ ਇਹ ਗੁਰਦੁਆਰਿਆਂ ਵੱਲ ਮੂੰਹ ਨਾ ਕਰ। ਕਹਿੰਦੇ ਜਦੋਂ ਸਿੱਖ ਆਗੂ ਗਏ, ਮਹੰਤ ਸਾਰਾ ਦਿਨ ਗੱਲਬਾਤ ਕਰਦਾ ਰਿਹਾ, ਹਾਂਜੀ ਇਸ ਤਰ੍ਹਾਂ ਕਰਾਂਗੇ, ਜੋ ਹੋਇਆ ਮਾੜਾ ਹੋਇਆ, ਜਿਵੇਂ ਪਖੰਡੀ ਦੰਭੀ ਕਪਟੀ ਆਗੂ ਕਰਦੇ, ਉਹ ਮਗਰਮੱਛ ਦੇ ਅਥਰੂ ਵੀ ਸੱਟੇ। ਜਦੋਂ ਸ਼ਾਮ ਦਾ ਵੇਲਾ ਹੋਇਆ, ਉਹਦੇ ਗੁੰਡੇ ਅੰਦਰ ਪਹੁੰਚੇ, ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਜੀ ਅਲਾਦੀਨਪੁਰ ਵਾਲੇ ਤੇ ਭਾਈ ਸਾਹਿਬ ਭਾਈ ਹੁਕਮ ਸਿੰਘ ਜੀ ਕੋਟ ਵਸਾਊ ਵਾਲੇ, ਦੋਨੇ ਸਿੱਖ ਅੰਦਰ ਨਮਸਕਾਰ ਕਰਨ ਗਏ ਤੇ ਉਹਨਾਂ ਨਿਹੱਥਿਆਂ ਦੇ ਉੱਤੇ ਇਹਨਾਂ ਮਹੰਤ ਦੇ ਗੁੰਡਿਆਂ ਨੇ ਵਾਰ ਕੀਤੇ। ਕਹਿੰਦੇ ਨੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਤਨ ਉਹਨਾਂ ਟੋਕੇ ਦੇ ਨਾਲ, ਉਹਨਾਂ ਤੇਜ਼ ਧਾਰ ਦੇ ਨਾਲ ਟੋਕੇ ਨਾਲ ਭਾਈ ਸਾਹਿਬ ਤੇ ਵਾਰ ਕੀਤੇ ਤੇ ਭਾਈ ਖਜ਼ਾਰਾ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਭਾਈ ਹੁਕਮ ਸਿੰਘ ਕੋਟ ਵਸਾਊ ਇਹ ਕੁਝ ਦਿਨ ਬਾਅਦ ਸ਼ਹਾਦਤ ਦਾ ਜਾਮ ਪੀਤਾ, ਦੋ ਸਿੱਖ ਸ਼ਹੀਦ ਹੋਏ ਤੇ ਤਰਨ ਤਾਰਨ ਦਾ ਮਹੰਤ ਜਿਹੜਾ ਉਹ ਕਬਜ਼ਾ ਛੱਡ ਕੇ ਚਲਾ ਗਿਆ। ਸਤਿਗੁਰੂ ਦੀ ਕਿਰਪਾ ਹੋਈ, ਪੰਥ ਦੇ ਹੱਥ ਤਰਨ ਤਾਰਨ ਸਾਹਿਬ ਦੀ ਸੇਵਾ ਆ ਗਈ। ਤਵੱਜੋ ਦਿਓ, ਭਾਈ ਖਜ਼ਾਰਾ ਸਿੰਘ ਜਦੋਂ ਸ਼ਹੀਦ ਹੋਏ, ਕਹਿੰਦੇ ਨੇ ਇਹਨਾਂ ਦਾ ਸੰਸਕਾਰ ਕਰਨ ਲਈ ਪਵਿੱਤਰ ਦੇ ਪਿੰਡ ਲਿਆਂਦੀ ਤੇ ਬਜ਼ੁਰਗ ਮਾਈ ਆਪਣੇ ਪੁੱਤਰ ਦੇ ਸਰੀਰ ਦੇ ਕੋਲ ਆਈ। ਅੱਜ ਵੀ ਅਸੀਂ ਉਹਨਾਂ ਮਾਵਾਂ ਦੀ ਕਮਾਈ ਦਾ ਧਿਆਨ ਧਰਨੇ ਆ ਜਿਨ੍ਹਾਂ ਦੇ ਪੁੱਤਰ ਕੁਰਬਾਨੀ ਕਰਨ ਤੇ ਮਾਂ ਦੇ ਮਨ ਵਿੱਚ ਇੱਕ ਚਾਉ ਦਾ ਜਜ਼ਬਾ ਹੋਵੇ। ਪੁੱਤਰ ਦੀ ਲਾਸ਼ ਆਈ ਤੇ ਕਹਿੰਦੇ ਨੇ ਉਸ ਵੇਲੇ ਕਈਆਂ ਸੋਚਿਆ ਬਜ਼ੁਰਗ ਮਾਈ ਏ, ਪਤਾ ਨੀ ਜਵਾਨ ਪੁੱਤਰ ਦਾ ਸਦਮਾ ਜਰੇ ਕੇ ਨਾ, ਕਈ ਰੋਕਣ ਲੱਗ ਪਏ। ਪਰ ਕਹਿੰਦੀ ਏ ਧੀਰਜ ਨਾਲ, ਥਰਮੇ ਨਾਲ ਕਹਿੰਦੀ ਏ, ਮੈਂ ਆਪਣੇ ਪੁੱਤਰ ਨੂੰ ਸ਼ੀਰ ਦੇ ਕੇ ਪਾਲਿਆ, ਘੱਟੋ ਘੱਟ ਸੰਸਕਾਰ ਕਰਨ ਤੋਂ ਪਹਿਲਾਂ ਮੈਨੂੰ ਚਿਹਰਾ ਤਾਂ ਦੇਖਣ ਦਿਓ, ਮੈਂ ਡੋਲੀ ਨਹੀਂ। ਜਦੋਂ ਦ੍ਰਿੜਤਾ ਨਾਲ ਕਿਹਾ ਤੇ ਭਾਈ ਖਜ਼ਾਰਾ ਸਿੰਘ ਦੇ ਸਰੀਰ ਦੇ ਕੋਲ ਗਈ, ਕਹਿੰਦੇ ਨੇ ਚਾਦਰ ਚੁੱਕ ਕੇ ਨਾ ਚਿਹਰਾ ਦੇਖ ਕੇ ਮਾਈ ਨੇ ਚਿਹਰਾ ਚੁੰਮਿਆ ਤੇ ਇੱਕ ਗੱਲ ਕਹਿੰਦੀ ਏ, ਗੁਰੂ ਅਰਜਨ ਸਾਹਿਬ ਅੱਜ ਮੇਰਾ ਪਿਆਇਆ ਹੋਇਆ ਦੁੱਧ ਸਫਲਾ ਹੋ ਗਿਆ। ਕਹਿਣ ਲੱਗੀ, ਪੁੱਤਰ ਅੱਜ ਮੈਂ ਭਾਗਾਂ ਵਾਲੀ ਹੋ ਗਈ ਆ, ਤੇਰੇ ਖੂਨ ਦੇ ਕਤਰਿਆਂ ਨਾਲ ਜੇ ਗੁਰੂ ਅਰਜਨ ਸਾਹਿਬ ਦਾ ਘਰ ਆਜ਼ਾਦ ਹੋ ਗਿਆ, ਮੇਰੇ ਵਰਗਾ ਦੁਨੀਆਂ ਵਿੱਚ ਭਾਗਾਂ ਵਾਲਾ ਕੌਣ ਹੋਣਾ। ਮਾਤਾ ਨੇ ਸਾਹਮਣੇ ਤੱਕਿਆ, ਸੰਸਕਾਰ ਕੀਤਾ ਗਿਆ ਭਾਈ ਖਜ਼ਾਰਾ ਸਿੰਘ ਦਾ। ਧਿਆਨ ਦਿਓ ਫਿਰ ਇਹ
ਤੱਕੋ ਜਿਸ ਅਸਥਾਨ ਤੇ ਨਮਸਕਾਰ ਕਰਨੀ ਸੀ ਮਹੰਤ ਦਿੰਦਾ ਸਿੱਖਾਂ ਨੂੰ, ਉਸ ਅਸਥਾਨ ਤੇ ਭਾਈ ਸਾਹਿਬ ਭਾਈ ਖਜ਼ਾਰਾ ਸਿੰਘ ਦਾ ਭੋਗ ਪਾਇਆ ਗਿਆ, ਅੰਤਲੀ ਅਰਦਾਸ ਕੀਤੀ। ਜਦੋਂ ਅਰਦਾਸ ਹੋਈ ਤੇ ਲੈਕਚਰ ਕੀਤੇ ਸਾਰੇ ਆਗੂਆਂ ਨੇ, ਚੇਤੇ ਰੱਖਿਓ ਚੰਗਾ ਆਗੂ ਮਿਲ ਜਾਏ ਤੇ ਕੌਮ ਬਹੁਤ ਅੱਗੇ ਜਾ ਪੈਂਦੀ। ਸੰਤ ਮਹਾਰਾਜ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਵੇਂ ਜੋ ਮਰਜ਼ੀ ਕੋਈ ਸੰਸਾਰ ਕਹੇ, ਰਹਿੰਦੀ ਦੁਨੀਆਂ ਤੱਕ ਉਸ ਮਹਾਂਪੁਰਸ਼ ਨੇ ਇੰਨੀ ਵੱਡੀ ਤਬਦੀਲੀ ਲਿਆਂਦੀ, ਜਿਹੜੇ ਲੋਕ ਕਦੀ ਬਾਣੀ ਦੇ ਨੇੜੇ ਨਹੀਂ ਸਨ ਟੁੱਕਦੇ, ਅੱਜ ਇੱਕ ਨਹੀਂ ਹਜ਼ਾਰਾਂ ਨੌਜਵਾਨ ਮਿਲਣਗੇ ਜਿਹੜੇ ਓਤ ਪੋਤ ਗੁਰੂ ਕੀ ਬਾਣੀ ਵਿੱਚ ਹੋਏ ਮਿਲਣਗੇ। ਉਸ ਵਕਤ ਦੇ ਆਗੂ ਵੱਲ ਤੱਕੋ, ਸਾਰੇ ਆਏ ਤੇ ਜਿੱਥੇ ਨਨਕਾਣਾ ਸਾਹਿਬ ਦੀ ਹੁਣ ਘਟਨਾ ਆਰੰਭ ਹੋਣੀ, ਭਾਈ ਲਛਮਣ ਸਿੰਘ ਧਾਰੋਵਾਲ ਆਇਆ। ਜਦੋਂ ਇਸ ਗੁਰਮੁਖ ਨੂੰ ਸਮਾਂ ਮਿਲਿਆ, ਉੱਠ ਕੇ ਖੜਾ ਹੋਇਆ, ਇਹਨੇ ਇੱਕੋ ਗੱਲ ਕਹੀ, ਜ਼ਿਆਦਾ ਨਹੀਂ ਬੋਲਿਆ, ਕਹਿੰਦਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਮੈਂ ਤੇਰੇ ਗਦਰ ਦਾ ਕੂਕਰ ਹਾਂ ਤੇ ਤੇਰੇ ਚਰਨਾਂ ਵਿੱਚ ਮੈਂ ਇੱਕ ਬੇਨਤੀ ਕਰਨ ਆਇਆ, ਮੇਰੀ ਬੇਨਤੀ ਸਵੀਕਾਰ ਕਰੀ। ਕਹਿਣ ਲੱਗਾ, ਦਾਤਿਆ ਪਹਿਲਾਂ ਤੇਰੇ ਦਰ ਤੇ ਆਇਆ ਸਾਂ ਬੱਚੀਆਂ ਨੂੰ ਲੈ ਕੇ ਕੀਰਤਨ ਕਰਨ, ਪਹਿਲਾਂ ਤਰਨ ਤਰਨ ਆਏ, ਕੀਰਤਨ ਨਹੀਂ ਸੀ ਕਰਨ ਦਿੱਤਾ ਮੰਤਾ ਨੇ। ਕਹਿਣ ਲੱਗੇ, ਮੈਨੂੰ ਕੀਰਤਨ ਨਾ ਕਰਨ ਦਿੱਤਾ, ਕਈ ਦੋਸ਼ ਲਾਏ, ਅੱਜ ਭਾਈ ਖਜ਼ਾਰਾ ਸਿੰਘ ਨੇ ਆਪਣੇ ਖੂਨ ਨਾਲ ਤੇਰੇ ਘਰ ਦਾ ਬੂਹਾ ਸਾਡੇ ਲਈ ਖੋਲ ਦਿੱਤਾ, ਮੈਂ ਕੁਝ ਨੀ ਤੇਰੇ ਚਰਨਾਂ ਚੋਂ ਮੰਗਦਾ, ਸਿਰਫ ਇੱਕ ਦਾਤ ਮੰਗਣ ਆਇਆ, ਕਿਰਪਾ ਕਰਕੇ ਮੈਨੂੰ ਸ਼ਹੀਦੀ ਦੀ ਦਾਤ ਦੇ, ਮੈਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਆਜ਼ਾਦ ਕਰਾ ਦਿਆਂ ਜਿੱਥੇ ਨਰੈਣੂ ਮਹੰਤ ਦਿਨ ਰਾਤ ਕੁਕਰਮ ਪਿਆ ਕਰਦਾ। ਕਈ ਵਾਰੀ ਸੋਚਣਾ, ਸਿੱਖਾਂ ਤੇਰੇ ਪਰਨ ਕੀ ਹੋ ਜਾਏ ਨੇ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਮੈਂ ਮਰ ਜਾਵਾਂਗਾ ਆਹ ਕੰਮ ਕਰਾਂਗਾ। ਮੈਂ ਇਹ ਬੇਨਤੀ ਕੀਤੀ, ਬਾਬਾ ਦੀਪ ਸਿੰਘ ਜੀ ਤੁਰੇ ਨੇ ਦਮਦਮਾ ਸਾਹਿਬ ਤੋਂ, ਲੋਕ ਕਹਿੰਦੇ ਨੇ ਮੌਤ ਘੇਰਦੀ ਏ ਤੇ ਦ੍ਰਿੜ ਇਰਾਦੇ ਵਾਲਾ ਪਰਨ ਕਰਕੇ ਤੁਰਿਆ ਕਿ ਖੇ ਦੁਨੀਆਂ ਦੇ ਲੋਕੋ, ਮੈਂ ਮੌਤ ਨੂੰ ਓਨੀ ਦੇਰ ਤੱਕ ਸਵੀਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਆਪਣਾ ਸੀਸ ਨਾ ਰੱਖ ਦੇ। ਕਿਹੋ ਜਿਹਾ ਅਨੋਖਾ ਪਰਨ ਕੀਤਾ, ਮੈਂ ਓਨੀ ਦੇਰ ਤੱਕ ਜਿੰਦਾ ਰਹਾਂਗਾ। ਤੇ ਕਿਸੇ ਵਿਦਵਾਨ ਨੇ ਸ਼ਬਦ ਵਰਤੇ ਨੇ, ਜਦੋਂ ਤਰਨ ਤਾਰਨ ਨੇੜੇ ਆ ਲਕੀਰ ਖਿੱਚੀ ਸੀ, ਸੰਘਰਾਣਾ ਸਾਹਿਬ ਉੱਤੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ। ਮੇਰੇ ਗੁਰੂ ਰਾਮਦਾਸ ਗੁਰੂ ਘਰ ਪ੍ਰਸ਼ਾਦ ਕੜਾ ਪ੍ਰਸ਼ਾਦ ਚੜਾਉਣ ਲੋਕੀ, ਇਹ ਪ੍ਰਸੀਸ ਪ੍ਰਸ਼ਾਦ ਚੜਾਵਾਂਗਾ, ਆਪਣਾ ਸੀਸ ਲੈ ਕੇ ਆਵਾਂਗਾ। ਖੈਰ, ਭਾਈ ਲਛਮਣ ਸਿੰਘ ਨੇ ਇੱਕ ਅਰਦਾਸ ਕੀਤੀ, ਗੁਰੂ ਅਰਜਨ ਦੇਵ ਕਿਰਪਾ ਕਰੋ, ਮੈਂ ਤੇਰੇ ਦਰ ਨੂੰ ਆਜ਼ਾਦ ਕਰਾ ਸਕਾਂ, ਮੇਰੀ ਝੋਲੀ ਵਿੱਚ ਸ਼ਹਾਦਤ ਦੀ ਦਾਤ ਪਾ। ਇੰਨੀ ਗੱਲ ਕਹਿ ਕੇ ਚਲੇ ਗਏ। ਹੁਣ ਆਓ ਨਨਕਾਣਾ ਸਾਹਿਬ ਦੀ ਧਰਤੀ ਵੱਲ। ਨਰੈਣੂ ਮਹੰਤ ਤੋਂ ਪਹਿਲਾਂ ਜਿਹੜਾ ਮਹੰਤ ਸੀ ਉਹ ਕੁਕਰਮੀ ਸੀ, ਉਹ ਕਈ ਗੁਪਤ ਬਿਮਾਰੀਆਂ ਨਾਲ ਖੋ ਕੇ ਦੁਖੀ ਮਰਿਆ। ਤੇ ਕਹਿੰਦੇ ਨੇ ਉਸ ਵੇਲੇ ਜਦੋਂ ਮਰਿਆ ਤੇ ਨਰੈਣੂ ਮਹੰਤ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਉਹ ਕੁਕਰਮ ਨਹੀਂ ਕਰਾਂਗਾ ਜੋ ਮੇਰੇ ਤੋਂ ਪਹਿਲੇ ਨੇ ਕੀਤੇ ਨੇ, ਜੋ ਪੰਥ ਕਹੇਗਾ ਮੈਂ ਉਸ ਗੱਲ ਨੂੰ ਸਵੀਕਾਰ ਕਰਾਂਗਾ। ਪਰ ਪਿਆਰਿਓ, ਅੰਦਰੋਂ ਮਨ ਕਾਲਾ ਸੀ। ਤਿੰਨ ਘਟਨਾਵਾਂ ਨੇ ਸਿੱਖਾਂ ਨੂੰ ਹਲੂਣ ਦਿੱਤਾ, ਉਹ ਤਿੰਨ ਤਾਂ ਪ੍ਰਤੱਖ ਹੋਈਆਂ, ਉਂਝ ਪਤਾ ਨਹੀਂ ਕਿੰਨੇ ਕੁ ਕੁਕਰਮ ਇਹਨਾਂ ਕੀਤੇ ਹੋਣੇ ਨੇ। ਪਹਿਲੀ ਘਟਨਾ ਸੀ 1918 ਦੀ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਨੇੜੇ ਇਸ ਚੰਦਰੇ ਪਾਪੀ ਨੇ ਉਸ ਦਰਬਾਰ ਦੇ ਅੰਦਰ ਲਾਹੌਰ ਤੋਂ ਨੱਚਣ ਵਾਲੀਆਂ ਤੇ ਗਾਉਣ ਵਾਲੇ ਬੁਲਾਏ ਤੇ ਉੱਥੇ ਆ ਕੇ ਉਹਨਾਂ ਨੇ ਨਾਚ ਕੀਤਾ ਸੀ। ਕਦੀ ਤੱਕਿਓ, ਗੁਰਮਤ ਦਾ ਇਹ ਕੋਈ ਸਬਜੈਕਟ ਨਹੀਂ ਨੱਚਣਾ ਗਾਉਣਾ ਟੱਪਣਾ। ਆਪਾਂ ਕਈ ਵਾਰੀ ਦੇਖਦੇ ਹਾਂ ਗੁਰੂ ਘਰ ਵਿੱਚ ਰਹਿਣ ਵਾਲੇ ਗੁਰਮੁਖੋ ਸੁਚੇਤ ਰਹੇ ਹੋ ਕਿ ਗੁਰੂ ਕਾ ਸਿੱਖ ਇਕੱਠ ਕਰਦਾ ਜਿੱਥੇ ਗੁਰੂ ਚੇਤੇ ਆਵੇ, ਉਹ ਨਹੀਂ ਇਕੱਠ ਜਿੱਥੇ ਚੰਚਲਤਾਈ ਤੇ ਨਾਚ ਗਾਣਾ ਤੇ ਨਸ਼ਾ। ਜੇ ਨੱਚਣਾ ਹੀ ਹੈ ਤੇ ਸਾਹਿਬ ਕਹਿੰਦੇ ਨੇ ਨਾਚ ਰਹੇ ਮਨ ਗੁਰ ਕੇ ਆ ਗਏ, ਜੇ ਨੱਚਣੀ ਤੇ ਮਨ ਨੂੰ ਟਿਕਾ ਗੁਰੂ ਕੇ ਚਰਨਾਂ ਵਿੱਚ। ਇਹਨੇ ਨਾਚ ਕਰਾਇਆ, ਸ਼ਰਾਬ ਚੱਲਿਆ, ਸਿੱਖਾਂ ਦੇ ਹਿਰਦੇ ਬਲੂੰਦਰੇ। ਪਰ ਕੁਕਰਮੀ ਜਿਹੜਾ ਗੱਲਬਾਤ ਵਿੱਚ ਫਿਰ ਟਾਲ ਗਿਆ। ਦੂਜੀ ਘਟਨਾ ਵਾਪਰੀ ਜਿਹਨੇ ਸਿੱਖਾਂ ਦਾ ਅੰਦਰ ਚੰਗੀ ਤਰ੍ਹਾਂ ਧਰੂ ਦਿੱਤਾ। ਉਹ ਘਟਨਾ ਸੀ ਸਿੰਧੀ, ਇੱਕ ਜੱਜ ਰਿਟਾਇਰ ਹੋਇਆ ਤੇ ਮਨ ਵਿੱਚ ਆਇਆ, ਮਨਾ ਸਾਰੀ ਜ਼ਿੰਦਗੀ ਤੋਂ ਕੀਤੀ ਇਹ ਨੌਕਰੀ ਪਰ ਬੇਦਾਗ ਰਹੇ, ਆਪਣੇ ਵੱਲੋਂ ਯਤਨ ਕੀਤਾ ਕੋਈ ਦਾਗ ਨਾ ਲੱਗੇ। ਤੇ ਗੁਰੂ ਨਾਨਕ ਸਾਹਿਬ ਨੂੰ ਸਿੰਧੀ ਬਹੁਤ ਬਹੁਤ ਜ਼ਿਆਦਾ ਸ਼ਰਧਾ ਰੱਖਦੇ। ਮਨ ਵਿੱਚ ਆਇਆ ਕਿ ਪਰਿਵਾਰ ਨੂੰ ਲੈ ਕੇ ਘਰ ਚੱਲਿਆ,
ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮੱਥਾ ਟੇਕ ਜਾਵਾਂ। ਸ਼ਾਮ ਦੇ ਵੇਲੇ ਪਰਿਵਾਰ ਆਇਆ, ਸਾਹਿਬ ਦੇ ਦਰਬਾਰ ਵਿੱਚ ਨਮਸਕਾਰ ਕੀਤੀ ਤੇ ਲਿਖਦੇ ਨੇ ਸੋਹਣ ਸਿੰਘ ਜੋਸ਼, ਸਾਰੇ ਵਿਦਵਾਨ ਇਹਦੇ ਨਾਲ ਸਹਿਮਤ ਨੇ, ਕਹਿੰਦੇ ਨੇ ਹਨੇਰਾ ਸੀ ਜਦੋਂ ਇਹ ਸਿੰਧੀ ਪਰਿਵਾਰ ਬੈਠਾ ਤੇ ਗੁੰਡੇ ਤੁਰੇ ਫਿਰਦੇ ਸਨ ਮਹੰਤ ਦੇ, ਤੇ ਇਹਨਾਂ ਕਿਹਾ ਵੀ ਸ਼ਾਮ ਦਾ ਵੇਲਾ, ਕਮਰਾ ਦੇ ਦਿੱਤਾ, ਦੀਵਾ ਹੈ ਪਰ ਤੇਲ ਨਹੀਂ, ਤੂੰ ਸਾਨੂੰ ਦੀਵਾ ਕੋਈ ਤੇਲ ਵਾਲਾ ਦੇ ਦਿਓ। ਉਹ ਬੱਚੀ ਸੀ ਸਿੰਧੀ ਦੀ ਜਿਹਦੀ ਉਮਰ 13-14 ਸਾਲ ਦੀ, ਲਿਖਦੇ ਨੇ। ਕਹਿੰਦੇ ਨੇ ਮਹੰਤ ਨੇ ਕਿਹਾ ਬੱਚੀ ਨੂੰ ਭੇਜੋ, ਅਸੀਂ ਦੀਵਾ ਦੂਸਰਾ ਭੇਜ ਦਿੰਦੇ ਹਾਂ। ਵਿਸ਼ਵਾਸ ਸੀ ਬਾਬਾ, ਤੇਰੇ ਘਰ ਵਿੱਚ ਆ ਕੇ ਤਾਂ ਪਾਪੀ ਵੀ ਪਸੀਜ ਜਾਂਦੇ ਨੇ। ਜਦੋਂ ਬੱਚੀ ਗਈ, ਉਹਨਾਂ ਦਰਿੰਦਿਆਂ ਨੇ ਬੱਚੀ ਦੀ ਪੱਤ ਲੁੱਟੀ, ਰੋਂਦੀ ਕੁਰਲਾਂਦੀ ਆਈ, ਤੇ ਉਸ ਵੇਲੇ ਜਦੋਂ ਸਿੰਧੀ ਬੋਲਣ ਲੱਗਾ ਤੇ ਨਰਾਇਣੂ ਮਹੰਤ ਨੇ ਕਿਹਾ ਖਬਰਦਾਰ, ਜੇ ਬੋਲਿਆ ਤੇ ਸਮੇਤ ਬੱਚੀ ਦੇ ਸਾਰੇ ਕਤਲ ਕਰ ਦਿਆਂਗਾ, ਤੇਰਾ ਨਾਮੋ ਨਿਸ਼ਾਨ ਮਿਟ ਜਾਏਗਾ। ਬੱਚੀ ਸਾਰੀ ਰਾਤ ਵਾਪਸ ਲੈ ਗਿਆ ਮਹੰਤ, ਕਹਿੰਦਾ ਸਵੇਰੇ ਸਟੇਸ਼ਨ ਤੇ ਜਾ ਕੇ ਤੁਹਾਡੀ ਬੱਤੀ ਦਿੱਤੀ ਜਾਏਗੀ। ਸਾਰੀ ਰਾਤ ਉਹ ਪਰਿਵਾਰ ਨਨਕਾਣਾ ਸਾਹਿਬ ਬਹਿ ਕੇ ਕੀਰ ਨੇ ਪਾਉਂਦਾ ਰਿਹਾ। ਹੇ ਧੰਨ ਗੁਰੂ ਨਾਨਕ ਸਾਹਿਬ, ਕੀ ਲੈ ਕੇ ਆਏ ਸਾਂ ਤੇਰੇ ਦਰ ਤੇ, ਵੀ ਸਾਡੇ ਕੋਈ ਦਾਗ ਨਹੀਂ, ਅੱਜ ਕੀ ਸਾਡੇ ਨਾਲ ਵਾਪਰ ਗਿਆ। ਸਵੇਰੇ ਉਹ ਬੱਚੀ ਸਟੇਸ਼ਨ ਤੇ ਦਿੱਤੀ ਗਈ। ਮੈਂ ਤਿੰਨ ਕੁ ਘਟਨਾਵਾਂ ਜਿਹੜੀਆਂ ਖਾਸ ਨੇ, ਜਦੋਂ ਉਹ ਗਏ ਉਸੇ ਸਾਲ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਤੇ ਸਿੰਧੀ ਜੱਜ ਫਿਰ ਉੱਥੇ ਗਿਆ। ਉਦੋਂ ਹੁੰਦੀ ਸੀ ਸਾਲ ਦੇ ਸਾਲ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਇਹ ਆਰੰਭ ਕੀਤੀ ਸੀ। ਜਦੋਂ ਗਿਆ ਸਿੰਧੀ, ਇਹਨੇ ਕਿਹਾ ਮੈਨੂੰ 2 ਮਿੰਟ ਬੋਲਣ ਦਾ ਸਮਾਂ ਦਿਓ। ਦਿੱਤਾ ਗਿਆ ਸਮਾਂ, ਫਿਰ ਉੱਥੇ ਰੋਣ ਹੀ ਲੱਗ ਪਿਆ। ਕਹਿੰਦਾ ਗੁਰੂ ਕੇ ਸਿੱਖੋ, ਅਸੀਂ ਕਈ ਸਦੀਆਂ ਤੋਂ ਤੁਹਾਡੇ ਆਸਰੇ ਤੇ ਬੈਠੇ ਸਾਂ। ਦੁਸ਼ਮਣ ਆਉਂਦਾ ਸੀ, 937 ਸਾਲ ਦੇ ਕਰੀਬ ਕਾਬਲ ਦੀ ਧਰਤੀ ਤੋਂ ਦੁਸ਼ਮਣ ਨੇ ਹਿੰਦੁਸਤਾਨ ਨੂੰ ਲੁੱਟਿਆ, ਤੇ ਜਿੱਦਣ ਕਲਗੀ ਵਾਲੇ ਦੇ ਦੂਲੇ ਸ਼ੇਰ ਅੱਗੇ ਖਲੋਤੇ, ਪਰਤ ਕੇ ਕਾਬਲ ਦਾ ਹੀਆ ਨਹੀਂ ਪਿਆ ਹਿੰਦੁਸਤਾਨ ਦੀ ਪੰਜਾਬ ਦੀ ਧਰਤੀ ਤੇ ਪੈਰ ਰੱਖੇ। ਸਿੱਖ ਤਾਂ ਗੱਲ ਕਹਿੰਦੇ ਸਨ ਕਿ ਬੰਦੇ ਨੇ ਪੰਜਾਬ ਗੁਰਾਂ ਦੀ ਧਰਤੀ ਏ ਤੇ ਗੁਰਾਂ ਦੇ ਨਾਂ ਤੇ ਰਹੇ, ਇਹ ਪ੍ਰਣ ਕੀਤੇ ਗਏ ਸਨ। ਧਿਆਨ ਦਿਆ ਜੇ, ਤੇ ਜਿੱਦਣ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਹੋਇਆ, ਉਹਨੇ ਇੱਕ ਗੱਲ ਕਹੀ ਸੀ, ਕਹਿੰਦਾ ਮੇਰਾ ਮੂੰਹ ਕਾਬਲ ਵਰ ਲੱਖਣਾ, ਜਦ ਲਾਂਬੂ ਲਾਣ

ਗੁਰੂ ਨਾਨਕ ਦੇ ਘਰ ਵਿਚ ਲੁੱਟੀ ਗਈ ਏ। ਹਰ ਇੱਕ ਸਿੱਖ ਦਾ ਹਿਰਦਾ ਵਰੁੰਦਰਿਆ ਗਿਆ। ਭਾਈ ਲਛਮਣ ਸਿੰਘ ਉਬਾਲਾ ਖਾਦਾ ਅੰਦਰ ਨੇ ਕਿ ਮਨਾ ਹੁਣ ਜੀ ਕੇ ਲੈਣੇ ਕੀ ਏ ਦੁਨੀਆਂ ਤੇ, ਕਾਹਦੇ ਲਈ ਸਿੱਖੀ ਕਮਾਉਣ ਵਾਸਤੇ ਤੁਰ ਤੁਰੇ, ਚੁੱਪ ਕਰ ਗਏ। ਤੀਸਰੀ ਘਟਨਾ, ਪੂਰਨਮਾਸ਼ੀ ਨੂੰ ਜੜਾਂ ਵਾਲੇ ਤੋਂ 6 ਬੀਬੀਆਂ ਆਈਆਂ ਇਸ਼ਨਾਨ ਕਰਨ। ਇਹਨਾਂ ਦਰਿੰਦਿਆਂ ਨੇ ਉਹਨਾਂ ਬੀਬੀਆਂ ਦੀ ਬੇਪਤੀ ਕੀਤੀ। 3 ਘਟਨਾਵਾਂ ਨੇ ਸਿੱਖ ਪੰਥ ਨੂੰ ਹਲੂਣ ਕੇ ਰੱਖ ਦਿੱਤਾ। ਅਖੀਰ ਤੇ ਫੈਸਲਾ ਕੀਤਾ ਗਿਆ ਮਹੰਤ ਨੂੰ ਕੱਢਿਆ ਜਾਏ। ਗੁਰਮੁਖੋ 3, ਵਾਹਿਗੁਰੂ 4, 5 ਤੇ 6 ਮਾਰਚ 1900, 3 ਵਾਹਿਗੁਰੂ 4, 5 ਤੇ 6 ਮਾਰਚ 1921 ਮਹੰਤ ਨੇ ਸਿੱਖਾਂ ਨੂੰ ਕਿਹਾ, ਤੁਸੀਂ ਆਓ ਮੇਰੇ ਨਾਲ ਗੱਲਬਾਤ ਕਰੋ। ਨਨਕਾਣਾ ਸਾਹਿਬ ਸਿੱਖ ਕਾਨਫਰੰਸ ਰੱਖੀ ਗਈ। ਮਹੰਤ ਨੇ ਦੂਸਰੇ ਪਾਸੇ ਤਿਆਰੀ ਸ਼ੁਰੂ ਕਰ ਦਿੱਤੀ ਕਿ ਜਿੱਦਣ ਇਹ ਸਾਰੇ ਆਗੂ ਇਕੱਠੇ ਹੋ ਕੇ ਆਉਣਗੇ, ਉਦਣ ਮੈਂ ਆਪਣੇ ਗੁੰਡਿਆਂ ਨੂੰ ਕਿਹਾ, ਤੁਸੀਂ ਸਟੇਜ ਤੇ ਇੱਕੋ ਧਮਾਲਾ ਕਰਿਓ, ਸਾਰੇ ਮਾਰ ਕੇ ਖਤਮ ਕਰ ਦਿਓ, ਪਰਤ ਕੇ ਨਨਕਾਣੇ ਵੱਲ ਮੂੰਹ ਕੋਈ ਨਾ ਕਰੇ। ਕਹਿੰਦੇ ਨੇ ਇੱਧਰ ਭਾਈ ਵਰਿਆਮ ਸਿੰਘ ਇੱਕ ਸੁਹਿਆ ਸੀ ਸਿੱਖਾਂ ਦਾ, ਕਰਤਾਰ ਸਿੰਘ ਝੱਬਰ ਦਾ, ਜਿਹੜਾ ਰਹਿੰਦਾ ਸੀ ਨਾਲ ਮਹੰਤ ਦੇ। ਉਹਨੇ ਜਾ ਕੇ ਦੱਸਿਆ, ਕਹਿੰਦਾ ਉਹ ਗੁਰੂ ਕੇ ਸਿੱਖੋ, ਤੁਸੀਂ ਮਹੰਤ ਤੇ ਯਕੀਨ ਨਾ ਕਰਿਓ, 4, 5, 6 ਮਾਰਚ ਦੀ ਮੀਟਿੰਗ ਨੂੰ, ਕਾਨਫਰੰਸ ਨੂੰ ਇਹਨੇ ਤੁਹਾਡੇ ਸਾਰਿਆਂ ਦੇ ਮਾਰਨ ਦਾ ਬੰਦੋਬਸਤ ਕੀਤਾ। ਤੇਲ ਦੇ ਪੀਪੇ, ਟਕਵੇ, ਕੁਹਾੜੀਆਂ, ਬੰਦੂਕਾਂ, ਛਵੀਆਂ ਆਉਂਦੀਆਂ ਨੇ, ਇਹਨੇ ਤੁਹਾਡੇ ਟੁਕੜੇ ਕਰ ਦੇਣੇ ਜੇ। ਜਦੋਂ ਕਰਤਾਰ ਸਿੰਘ ਝੱਬਰ ਨੂੰ ਪਤਾ ਲੱਗਾ, ਉਸ ਵੇਲੇ ਗੁਰਮੁਖੋ ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਬੂਟਾ ਸਿੰਘ ਲੈਲਪੁਰ, ਭਾਈ ਟਹਿਲ ਸਿੰਘ ਉਰੀ, ਇਹ 3-4 ਆਗੂ ਇਕੱਠੇ ਹੋਏ। ਕਹਿਣ ਲੱਗੇ ਕਿ ਇੰਨਾ ਵੱਡਾ ਕਾਰਾ ਵਾਪਰ ਜਾਣਾ, ਪੰਥ ਦਾ ਨੁਕਸਾਨ ਹੋਵੇਗਾ, ਆਪਾਂ ਮਹੰਤ ਤੇ ਪਹਿਲ ਕਿਉਂ ਨਾ ਕਰਦੀ। ਪਹਿਲ ਕਿਵੇਂ? ਉਹਨੇ ਕਿਹਾ ਸੀ 4, 5, 6 ਮਾਰਚ 1921 ਨੂੰ ਇਕੱਠ ਹੋਣਾ। 19 ਤੇ 20 ਫਰਵਰੀ ਨੂੰ ਮਹੰਤ ਨੇ ਇੱਕ ਮੀਟਿੰਗ ਰੱਖੀ ਸੀ ਲਾਹੌਰ ਸਿੱਖ ਸਨਾਤਨ ਧਰਮ ਦੀ। ਇਹਨਾਂ ਕਿਹਾ ਮਹੰਤ ਨੇ ਜਾਣਾ 19 ਨੂੰ ਲਾਹੌਰ ਤੇ ਆਪਾਂ ਕੰਮ ਕਰੀਏ, 19 ਰਾਤ ਨੂੰ ਜਥੇ ਬਣਾ ਕੇ ਤੁਰੀਏ ਤੇ 20 ਤਰੀਕ ਸਵੇਰੇ ਆਪਾਂ ਪ੍ਰਵੇਸ਼ ਕਰਾਂਗੇ, ਕੁਝ ਕਹਿੰਦੇ ਨੇ 21 ਤਰੀਕ ਨੂੰ। ਉਦਣ ਗੁਰੂ ਹਰਿ ਸਾਹਿਬ ਦਾ ਗੁਰਪੁਰਬ ਹੈ, ਨਾਲੇ ਜਾ ਕੇ ਨਮਸਕਾਰ ਕਰਾਂਗੇ, ਮੰਤ ਹੋਣਾ ਨਹੀਂ ਤੇ ਸ਼ਾਂਤਮਈ ਢੰਗ ਨਾਲ ਆਪਾਂ ਕਬਜ਼ਾ ਕਰ ਲਾਂਗੇ। ਤਿੰਨਾਂ ਨੇ ਆਪਸ ਵਿੱਚ ਸਲਾਹ ਕੀਤੀ। ਕਰਤਾਰ ਸਿੰਘ ਝੱਬਰ ਨੇ ਕਿਹਾ, ਮੈਂ ਆਵਾਂਗਾ ਜਥਾ ਲੈ ਕੇ ਚੰਦਰਕੋਟ ਦੀ ਚਾਲ ਤੇ। ਸਰਦਾਰ ਲਛਮਣ ਸਿੰਘ ਨੇ ਕਿਹਾ, ਮੈਂ ਤੁਹਾਨੂੰ ਅੰਮ੍ਰਿਤ ਵੇਲੇ ਜਥਾ ਲੈ ਕੇ ਉੱਥੇ ਮਿਲਾਂਗਾ। ਇੱਕ ਚਾਲ, ਆਪ ਸ਼ਬਦ ਜਾਣਦੇ ਹੋ, ਜਿੱਥੇ ਪਾਣੀ ਖਲੋ ਕੇ ਉੱਚਾ ਨੀਵਾਂ ਡਿੱਗਦਾ। ਕਹਿਣ ਲੱਗੇ ਕਰਤਾਰ ਸਿੰਘ ਝੱਬਰ ਤੇ ਲਛਮਣ ਸਿੰਘ ਦਾ ਜਥਾ ਮਿਲਣਗੇ ਚੰਦਰਕੋਟ ਚਾਲ ਤੇ। ਸਰਦਾਰ ਬੂਟਾ ਸਿੰਘ ਲੈਲਪੁਰ ਨੂੰ ਕਿਹਾ ਵੀ ਤੁਸੀਂ ਨਨਕਾਣਾ ਸਾਹਿਬ ਜੀ ਦੇ ਨੇੜੇ, ਭੱਠਿਆਂ ਦੇ ਨੇੜੇ ਪਹੁੰਚਣਾ, ਆਪਾਂ 3 ਜਣੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਾਮ ਜਪਦੇ ਜਾਵਾਂਗੇ। ਕਹਿੰਦੇ ਨੇ ਉਸ ਵੇਲੇ ਨਾ ਇੱਕ ਨਵੀਂ ਕਿਤਾਬ ਹੁਣ ਲਿਖੀ ਕਿ ਸੱਜਣ ਨੇ ਲਿਖੀ, ਵੈਸੇ ਉਹ 1935 ਦੀ ਸੀ, ਹੁਣ ਛਾਪੀ ਹੈ ਸ਼੍ਰੋਮਣੀ ਕਮੇਟੀ ਨੇ, ਉਹਦਾ ਨਾਮ ਹੈ ਸ਼ਹੀਦੀ ਜੀਵਨ। ਉਹ 600 ਅੰਕ ਦੀ ਕਿਤਾਬ ਜਿਹੜੀ ਪਹਿਲੀ ਕਥਾ ਕੀਤੀ ਉਸ ਕਿਤਾਬ ਤੋਂ ਪਹਿਲਾਂ ਦੀ ਸੀ। ਸ਼ਮਸ਼ੇਰ ਸਿੰਘ ਝਬਾਲੀਆ ਹੋਇਆ, ਉਹਨਾਂ ਨੇ ਇੱਕ ਇੱਕ ਬੰਦੇ ਦਾ ਨਾਂ, ਉਹਦੇ ਮਾਂ ਬਾਪ ਦਾ ਨਾਂ, ਉਹਦਾ ਜੀਵਨ, ਉਹਦੀ ਸ਼ਹਾਦਤ ਤੋਂ ਬਾਅਦ ਕੀ ਕੁਝ ਪੰਥ ਨੇ ਕੀਤਾ, ਇੱਕ ਇੱਕ ਦਾ ਵੇਰਵਾ ਦਿੱਤਾ। ਉਹਦੇ ਵਿੱਚ ਉਹ ਕਹਿੰਦਾ ਲਛਮਣ ਸਿੰਘ ਜਦੋਂ ਇਹ ਫੈਸਲਾ ਹੋਇਆ ਤੇ ਚਾਹ ਚੜ ਗਿਆ, ਘਰ ਆਇਆ, ਇਹਨੇ ਇਲਾਕੇ ਵੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਉਧਰ ਝੱਬਰ ਨੇ ਤਿਆਰੀ ਕੀਤੀ, ਕਹਿੰਦੇ ਨੇ ਸਰਦਾਰ ਬੂਟਾ ਸਿੰਘ ਲੈਲਪੁਰ ਤੋਂ ਤਿਆਰੀ ਕਰਨ ਲੱਗੇ ਤੇ ਗੱਲ ਇਹ ਪਕਾਈ ਵੀ ਆਪਾਂ ਸ਼੍ਰੋਮਣੀ ਕਮੇਟੀ ਨੂੰ ਦੱਸਣਾ ਨਹੀਂ, ਉਹਨਾਂ ਸਾਨੂੰ ਰੋਕ ਦੇਣਾ, ਸਾਡੇ ਤੋਂ ਵਿਦ ਵੀ ਜਰੀ ਨਹੀਂ ਜਾਂਦੀ। ਲਾਹੌਰ ਜਾਂਦਿਆਂ ਮਾਸਟਰ ਤਾਰਾ ਸਿੰਘ ਤੇਜਾ ਸਿੰਘ ਪੁੱਚੜ ਉਹਨਾਂ ਨੂੰ ਪਤਾ ਲੱਗਾ ਵੀ ਇਹ ਜਥੇ ਲੈ ਕੇ ਜਾ ਰਹੇ ਨੇ ਤੇ ਦੂਜੇ ਪਾਸੇ ਮਹੰਤ ਨੇ ਪਹਿਲੇ ਮਿੱਟੀ ਦਾ ਤੇਲ ਲਾਹੌਰ ਤੋਂ ਅੰਗਰੇਜ਼ ਦੇ ਕਹਿਣ ਤੇ ਸਪੈਸ਼ਲ ਅਸਲਾ ਦਿੱਤਾ ਗਿਆ ਸੀ ਮਹੰਤ ਨੂੰ। ਇਹਨੇ ਗੁੰਡੇ ਉਹ ਲੈ ਜਿਨ੍ਹਾਂ ਦੀ ਹਾਜ਼ਰੀ ਜੇਲ੍ਹ ਵਿੱਚ ਲੱਗਦੀ ਸੀ ਤੇ ਰਹਿੰਦੇ ਉਹ ਮਹੰਤ ਦੇ ਕੋਲ ਸਨ। ਇਹਨੇ ਫਿਰ ਫੈਸਲਾ ਕੀਤਾ ਮਹੰਤ ਨੇ ਵੀ ਆਪਾਂ ਮਾਰਚ ਦੇ ਪਹਿਲੇ ਜਿਹੜੀਆਂ ਡੇਟਾਂ ਨੇ ਇਹਦੇ ਵਿੱਚ ਖਤਮ ਕਰਨਾ। ਸ਼੍ਰੋਮਣੀ ਕਮੇਟੀ ਨੂੰ ਕਿਸੇ ਦੱਸਤਾ ਵੀ ਇਹ ਲਛਮਣ ਸਿੰਘ ਹੋਰੀ ਫੈਸਲਾ ਕਰ ਚੁੱਕੇ ਨੇ। ਕਹਿੰਦੇ ਨੇ ਉਹਨਾਂ ਨੇ ਮਾਸਟਰ ਤਾਰਾ ਸਿੰਘ ਜੀ ਨੇ, ਤੇਜਾ ਸਿੰਘ ਭੁੱਚਰ ਸਿੰਘ ਭੁੱਚਰ ਜੀ ਨੇ, ਇਹਨਾਂ ਨੇ ਇੱਕ ਚਿੱਠੀ ਸਰਦਾਰ ਸੁੱਚਾ ਸਿੰਘ ਜੀ ਜੈਦ ਚੱਕ ਹੋਏ ਨੇ ਉਹਨਾਂ ਨੂੰ ਭੇਜਿਆ ਕਰਤਾਰ ਸਿੰਘ ਝੱਬਰ ਕੋਲ। ਕਹਿਣ ਲੱਗੇ ਆਪਣੀ ਮਰਜ਼ੀ ਨਾਲ ਤੁਸੀਂ ਜਾਣਾ ਨਹੀਂ, ਮਹੰਤ ਨੇ ਇੰਨੀ ਜੇ ਤਿਆਰੀ ਕੀਤੀ ਹੈ ਤੇ ਖਤਮ ਕਰ ਦੇਗਾ, ਨੁਕਸਾਨ ਹੋਵੇਗਾ। ਕਰਤਾਰ ਸਿੰਘ ਝੱਬਰ ਦੇ ਕੋਲ ਆਏ ਸਰਦਾਰ ਦਲੀਪ ਸਿੰਘ ਜੀ ਸਾਹੋਵਾਲ, ਮੈਂ ਸਿਰਫ

ਟਾਪੂ ਆਗੂਆਂ ਦੇ ਨਾਂ ਦਲੀਪ ਸਿੰਘ ਸਾਹੋ ਵਾਲ ਬੜੇ ਗੁਰਮੁਖ ਸਨ। ਉਹਨਾਂ ਨੇ ਝੱਬਰ ਨੂੰ ਕਿਹਾ ਵੀ ਤੂੰ ਜਾਓ ਨਾ। ਬੂਟਾ ਸਿੰਘ ਨੂੰ ਝੱਬਰ ਨੂੰ ਰੋਕਿਆ ਤੇ ਝੱਬਰ ਕਹਿੰਦਾ ਵੀ ਆਪਾਂ ਲਕਸ਼ਮਣ ਸਿੰਘ ਨੂੰ ਕੌਣ ਰੋਕੇਗਾ, ਉਹ ਤੇ ਜਥਾ ਲੈ ਕੇ ਪਹੁੰਚ ਜਾਏਗਾ। ਤੇ ਦਲੀਪ ਸਿੰਘ ਨੇ ਉੱਥੇ ਕਿਹਾ ਮੈਂ ਤੁਹਾਨੂੰ ਵਾਅਦਾ ਕਰਨਾ, ਲਕਸ਼ਮਣ ਸਿੰਘ ਮੇਰਾ ਮਿੱਤਰ ਹੈ, ਉਹਨੂੰ ਮੈਂ ਰੋਕਾਂਗਾ। ਤੇ ਝੱਬਰ ਕਹਿੰਦਾ ਜੇ ਨੁਕਸਾਨ ਕੋਈ ਹੋਇਆ, ਕਹਿੰਦਾ ਉਹਦਾ ਜਵਾਬ ਦੇ ਮੈਂ ਹੋਵਾਂਗਾ, ਪੰਥ ਨੂੰ ਤੈਨੂੰ ਕੋਈ ਨੀ ਪੁੱਛੇਗਾ। ਤਵੱਜੋ ਦਿਆ ਜੇ, ਇੱਥੇ ਕੁਝ ਉਹਨੇ ਘਟਨਾਵਾਂ ਦਿੱਤੀਆਂ ਨੇ ਨਵੀਂ ਪੁਸਤਕ ਵਿੱਚ। ਉਹ ਕਹਿੰਦਾ ਇਹ ਜਥਾ ਤੇ ਗਿਆ ਰੁਕ, ਤੇ ਲਕਸ਼ਮਣ ਸਿੰਘ ਹੋਰਾਂ ਕੀਤੀ ਤਿਆਰੀ। ਕਹਿੰਦੇ ਨੇ ਪਿੰਡਾਂ ਵਿੱਚੋਂ ਉਹ ਬੰਦੇ, ਇੱਕ ਸਰਦਾਰ ਮੰਗਲ ਸਿੰਘ ਜੀ ਕਿਰਪਾਨ ਬਹਾਦਰ ਹੋਏ ਨੇ ਇਸ ਜਥੇ ਵਿੱਚ। ਇਹ ਮੰਗਲ ਸਿੰਘ ਕਿਰਪਾਨ ਬਹਾਦਰ ਕਿਉਂ ਸੀ? ਕਹਿੰਦੇ ਨੇ ਜਿਵੇਂ ਆਮ ਤੌਰ ਤੇ ਪਹਿਲਾਂ ਬੜੀ ਛੂਤਛਾਤ ਸੀ ਕਿ ਇਹ ਭਾਈ ਸਾਹਿਬ ਭਾਈ ਮੰਗਲ ਸਿੰਘ ਮਜ਼ਬੀ ਪਰਿਵਾਰ ਵਿੱਚੋਂ ਸਨ। ਇੱਕ ਦਿਨ ਦੀਵਾਨ ਕਿਤੇ ਲੱਗਾ ਤੇ ਇਹਨੇ ਖਲੋ ਕੇ ਸ਼ਬਦ ਪੜਿਆ। ਗੁਰੂ ਅਰਜਨ ਸਾਹਿਬ ਦਾ ਦੀ ਉਮਰ ਸੀ 7 ਕੁ ਸਾਲ ਦੀ, ਬੜੀ ਮਿੱਠੀ ਆਵਾਜ਼ ਵਿੱਚ ਪੜਿਆ ਤੇ ਸਰਦਾਰ ਲਕਸ਼ਮਣ ਸਿੰਘ ਨੇ ਸੁਣਿਆ ਤੇ ਕੋਲ ਜਾ ਕੇ ਕਹਿੰਦੇ ਨੇ, ਦਰਦ ਸੀ ਨਾ ਛਾਤੀ ਨਾਲ ਲਾ ਕੇ, ਕਹਿੰਦੇ ਨੇ ਤੇਰੀ ਮਾਂ ਬਾਪ ਧਮਤਾ ਜੇਗ ਨੇ ਹੋਏ, ਇੰਨਾ ਮਿੱਠਾ ਸ਼ਬਦ ਪੜ੍ਹਨਾ ਤੂੰ। ਇੰਨੀ ਗੱਲ ਸੁਣ ਕੇ ਮੰਗਲ ਸਿੰਘ ਰੋ ਪਿਆ, ਬੱਚਾ ਸੀ। ਭਾਈ ਲਕਸ਼ਮਣ ਸਿੰਘ ਕਹਿੰਦੇ ਨੇ ਮੈਂ ਤੈਨੂੰ ਕੁਝ ਕਿਹਾ ਤੇ ਨੀ ਬੇਟਾ? ਕਹਿੰਦਾ ਕਿਹਾ ਕੁਝ ਨਹੀਂ, ਜਿਨ੍ਹਾਂ ਨੂੰ ਤੂੰ ਧਨ ਕਹਿੰਦਾ ਉਹ ਉਦੋਂ ਦੇ ਚਲਾਣਾ ਕਰ ਗਏ ਨੇ ਜਦੋਂ ਮੈਂ ਸੁਰਤ ਵੀ ਨਹੀਂ ਸੀ ਸਾਂਭੀ। ਮੈਂ ਯਤੀਮ ਹਾਂ, ਮੇਰੀ ਰੋਟੀ ਪਾਣੀ ਦਾ ਪ੍ਰਬੰਧ ਕੋਈ ਨਹੀਂ, ਸ਼ਬਦ ਕਿਤੇ ਸੁਨਾਨਾ ਪੈਸੇ ਹੁੰਦੇ ਨੇ ਕਦੀ ਕਿਤੇ ਕਦੀ ਕਿਤੇ। ਭਾਈ ਲਕਸ਼ਮਣ ਸਿੰਘ ਕਹਿੰਦੇ ਨੇ ਮੇਰੇ ਨਾਲ ਇੱਕ ਬਚਨ ਦੇ, ਭਾਈ ਸਾਹਿਬ ਦੇ ਘਰ ਸੰਤਾਨ ਨਹੀਂ ਸੀ ਭਾਈ ਲਕਸ਼ਮਣ ਸਿੰਘ ਦੇ, ਕਹਿੰਦੇ ਨੇ ਅੱਜ ਤੋਂ ਬਾਅਦ ਤੂੰ ਮੇਰੇ ਧਰਮ ਦਾ ਪੁੱਤਰ, ਮੈਂ ਤੇਰੇ ਧਰਮ ਦਾ ਬਾਪੂ, ਤੈਨੂੰ ਮਾਂ ਪਿਓ ਮਿਲ ਗਿਆ ਤੇ ਮੈਨੂੰ ਬੱਚਾ ਮਿਲ ਗਿਆ। ਭਾਈ ਸਾਹਿਬ ਦੀਵਾਨ ਵਿੱਚੋਂ ਉਹਨੂੰ ਘਰ ਲੈ ਆਏ, ਧਿਆਨ ਦਿਆ ਜੇ, ਲੋਕਾਂ ਵਿਰੋਧ ਕੀਤਾ। ਭਾਈ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਵਾਈ, ਮੰਗਲ ਸਿੰਘ ਨੂੰ ਪੜ੍ਹਾਇਆ ਤੇ ਕਹਿੰਦੇ ਨੇ ਭਾਈ ਮੰਗਲ ਸਿੰਘ ਦਾ ਆਪਣੇ ਹੱਥੀ ਆਨੰਦ ਕਾਰਜ ਕੀਤਾ। ਤੇ ਜਦੋਂ ਆਨੰਦ ਕਾਰਜ ਹੋਇਆ, ਇਲਾਕਾ ਵੇਖਣ ਆਇਆ, ਅੰਮ੍ਰਿਤ ਵੇਲੇ ਆਨੰਦ ਕਾਰਜ ਹੋਇਆ, ਕੀਰਤਨ ਕੀਤਾ ਭਾਈ ਮੰਗਲ ਸਿੰਘ ਨੇ ਆਪ। ਕਿਰਪਾਨ ਬਹਾਦਰ ਕਿਉਂ ਕਹਿੰਦੇ ਨੇ? ਇਹ ਫੌਜ ਵਿੱਚ ਭਰਤੀ ਹੋਇਆ, ਕਿਰਪਾਨ ਥੱਲੇ ਪਾ ਕੇ ਰੱਖਣੀ, ਅੰਗਰੇਜ਼ ਨੂੰ ਪਤਾ ਲੱਗਾ, ਕੋਰਟ ਮਾਰਸ਼ਲ ਕੀਤਾ ਜਦੋਂ, ਤੇ ਉੱਥੇ ਗ੍ਰੰਥੀ ਸਾਹਿਬ ਨੂੰ ਪੁੱਛਿਆ ਵੀ ਕੀ ਕਿਰਪਾਨ ਪਾਰੀ ਹਰ ਸਿੱਖ ਲਈ ਜਾਇਜ਼ ਹੈ? ਤੇ ਗ੍ਰੰਥੀ ਝੁਕ ਗਿਆ, ਕਹਿੰਦਾ ਨਹੀਂ, ਇਹ ਮੰਗਲ ਸਿੰਘ ਦੀ ਗਲਤੀ ਹੈ, ਇਹਨਾਂ ਨੂੰ ਜੀ ਸਜ਼ਾ ਹੋ ਗਈ। ਭਾਈ ਸਾਹਿਬ 1 ਸਾਲ ਦੀ ਸਜ਼ਾ ਲੱਗੀ, ਪਰ ਉਸ ਦਿਨ ਤੋਂ ਬਾਅਦ ਜਦੋਂ ਕੈਦ ਤੋਂ ਛੁੱਟ ਕੇ ਆਏ ਤੇ ਕਿਰਪਾਨ ਲੈ ਕੇ 3 ਫੁੱਟੀ ਬਾਜ਼ਾਰ ਵਿੱਚੋਂ ਲੰਘੇ ਤੇ ਸਿੱਖ ਸੰਗਤਾਂ ਨੇ ਬਹੁਤ ਅਦਬ ਕੀਤਾ, ਉਸ ਦਿਨ ਤੋਂ ਬਾਅਦ ਨਾਮ ਪੈ ਗਿਆ ਸਰਦਾਰ ਮੰਗਲ ਸਿੰਘ ਕਿਰਪਾਨ ਬਹਾਦਰ। ਗੁਰਮੁਖੋ ਤਵੱਜੋ ਦਿਆ ਜੇ, ਜਦੋਂ ਤਿਆਰੀ ਪਈ ਹੁੰਦੀ ਸਾਕੇ ਦੀ, ਇੱਧਰ ਉਹ ਲਿਖਦਾ ਕਿ ਪੁਰਾਣੇ ਸਮੇਂ ਵਿਆਹ ਹੋਣਾ ਤੇ ਮੁਕਲਾਵਾ ਕੁਝ ਮਹੀਨਿਆਂ ਤੋਂ ਬਾਅਦ ਆਉਣਾ। ਭਾਈ ਮੰਗਲ ਸਿੰਘ ਦਾ ਵਿਆਹ ਹੱਥੀ ਕੀਤਾ ਤੇ ਕਿਰਪਾਨ ਵਾਲੀ ਘਟਨਾ ਕੋਈ ਸਾਲ ਪਹਿਲਾਂ ਦੀ ਸੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਜਦੋਂ ਆਇਆ ਤੇ ਇੱਧਰ ਤਿਆਰੀ ਵੀ ਹੁੰਦੀ ਸੀ ਜਥੇ ਦੀ, ਸਾਰੇ ਜਥੇ ਦੇ ਜਾਣ ਦੀ, ਤੇ ਭਾਈ ਸਾਹਿਬ ਭਾਈ ਮੰਗਲ ਸਿੰਘ ਇਹਦਾ ਸੱਸ ਤੇ ਸਹੁਰਾ ਵੀ ਕਿਤੇ ਸਬੱਬੀ ਆ ਗਏ। ਕਹਿੰਦੇ ਨੇ ਸਰਦਾਰ ਲਕਸ਼ਮਣ ਸਿੰਘ ਹੋਰਾਂ ਨੇ ਸ਼ਾਮ ਨੂੰ ਇਸ਼ਨਾਨ ਕੀਤਾ ਕੇ ਸੀ ਤੇ ਭਾਈ ਮੰਗਲ ਸਿੰਘ ਨੂੰ ਕਹਿੰਦੇ ਨੇ ਬੇਟਾ ਮੈਂ ਨਨਕਾਣਾ ਸਾਹਿਬ ਸ਼ਹਾਦਤ ਦਾ ਜਾਮ ਪੀਣ ਚੱਲਿਆ, ਇਹ ਹੀ ਸ਼ਬਦ ਕਹਿ, ਬਾਕੀ ਤੂੰ ਪਿੱਛੋਂ ਘਰ ਰਹੀ। ਭਾਈ ਮੰਗਲ ਸਿੰਘ ਮਕਲਾਵਾ ਲੈ ਕੇ ਆਇਆ, ਕਹਿੰਦਾ ਬਾਪੂ ਜਿੰਨੇ ਰੁਲਦੇ ਨੂੰ ਸੀਨੇ ਨਾਲ ਲਾਇਆ, ਜਿੱਥੇ ਤੂੰ ਜਾਏਗਾ ਉੱਥੇ ਮੈਂ ਜਾਊਂਗਾ। ਸੱਸ ਸਹੁਰੇ ਨੇ ਰੋਕਿਆ ਤੇ ਅੱਗੋਂ ਹੱਸ ਕੇ ਕਿਹਾ, ਕਹਿੰਦਾ ਨਹੀਂ, ਜਿੰਨੇ ਮੇਰੇ ਵਰਗੇ ਯਤੀਮ ਨੂੰ ਗਲੇ ਨਾ ਲਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੋੜਿਆ, ਜਿੱਥੇ ਇਹਦਾ ਖੂਨ ਡੁੱਲੇਗਾ ਉੱਥੇ ਪਹਿਲਾਂ ਮੈਂ ਸ਼ਹਾਦਤ ਦਾ ਜਾਮ ਪੀਆਂਗਾ। ਘਰ ਵਾਲੀ ਅਜੇ ਚੂੜਾ ਉਹਨੇ ਪਾਇਆ ਤੇ ਸ਼ਬਦ ਵਰਤੇ, ਕਹਿਣ ਲੱਗੀ ਸਵਾਮੀ ਜਿੱਥੇ ਤੂੰ ਜਾਏਗਾ। ਕਦੀ ਤੱਕਿਓ ਅੱਜ ਦਾ ਜਦੋਂ ਸਮਾਜ, ਕਈ ਵਾਰੀ ਤੱਕਣਾ ਨੌਜਵਾਨ ਮੁੰਡੇ, ਅਸੀਂ ਦੇਖਦੇ ਹਾਂ ਘਰਾਂ ਵਿੱਚ ਬਜ਼ੁਰਗਾਂ ਦਾ ਹਾਲ, ਅਸਾਂ ਲੋਕਾਂ ਨੇ ਕੀ ਕੀਤਾ। ਗੁਰਮੁਖੋ ਜਿੰਨੇ ਮਰਜ਼ੀ ਤੀਰਥ ਨਾਲੋ, ਜਿੰਨੇ ਮਰਜ਼ੀ ਪ੍ਰਸ਼ਾਦ ਚੜ੍ਹਾ ਦਿਓ, ਜਿਸ ਨੇ ਜਨਮ ਜਨਮ ਦੇਣ ਵਾਲੀ ਮਾਂ ਤੇ ਬਾਪ ਦੀ ਕਦਰ ਨਹੀਂ ਕੀਤੀ ਉਹਨੂੰ ਰੱਬ ਨੇ ਨਹੀਂ ਜੇ ਬਖਸ਼ਣਾ। ਕਦੀ ਭਾਈ ਗੁਰਦਾਸ ਦਾ ਬਚਨ ਪੜਿਓ, ਕਹਿੰਦੇ ਨੇ ਕਾਮਣ ਕਾਮਣੇ ਆਰੀਏ ਕੀਤੋ ਕਾਮਣ ਕੰਤ ਪਿਆਰੇ, ਇਹ ਮਾਇਆ ਟੂਣੇ ਕਰਨ ਵਾਲੀ ਹੈ, ਕੀ ਟੂਣਾ ਕੀਤੇ ਜੰਮੇ ਸਾਈ ਵਿਸਰਿਆ ਵਿਆਹਾਂ, ਮਾਂ ਪਿਓ ਵੀ ਸਾਰੇ ਉੱਥੇ ਤੱਕਿਓ। ਕਦੀ ਭਾਈ ਮੰਗਲ ਸਿੰਘ ਉਹਨਾਂ ਦੀ ਸੁਪਤਨੀ ਭਾਈ ਲਕਸ਼ਮਣ ਸਿੰਘ ਤਿਆਰ ਹੋਏ, ਇੱਕ ਪਿੰਡ ਜਰਗਦੇ ਹੋਏ ਨੇ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ। ਧਿਆਨ ਦਿਆ ਜੇ ਉਹਨਾਂ ਨਾਲ 8 ਕੁ ਸਾਲ ਦਾ ਕੋਈ 12 ਸਾਲ ਕਹਿੰਦੇ ਨੇ, ਕੋਈ 7 ਸਾਲ ਦਾ ਕਹਿੰਦੇ ਨੇ,
ਉਹਨਾਂ ਦੇ ਬੱਚੇ ਦਾ ਨਾਮ ਸੀ ਭਾਈ ਦਰਬਾਰਾ ਸਿੰਘ ਨੇ ਸਾਰਾ ਦਿਨ ਇਹ ਜਥੇ ਵਿੱਚ ਨਾਂ ਲਿਖਾਇਆ ਸੀ ਭਾਈ ਕੇਹਰ ਸਿੰਘ ਨੇ ਤੇ ਕੇਹਰ ਸਿੰਘ ਫੌਜ ਵਿੱਚ ਭਰਤੀ ਸੀ ਕਹਿੰਦੇ ਨੇ ਇੱਕ ਵਾਰੀ ਨਾ ਇਹਦੇ ਬਾਰੇ ਪ੍ਰਸਿੱਧ ਸੀ ਕਿ ਸ਼ੇਰ ਕਿਤੇ ਜੰਗਲ ਵਿੱਚ ਗਏ ਅੰਗਰੇਜ਼ ਨਾਲ ਤੇ ਸ਼ੇਰ ਕਿਤੇ ਪੈ ਗਿਆ ਅੰਗਰੇਜ਼ ਡਰ ਕੇ ਦੌੜ ਕੇ ਉੱਤੇ ਚੜ ਗਿਆ ਰੁੱਖ ਦੇ ਤੇ ਭਾਈ ਕੇਹਰ ਸਿੰਘ ਥੱਲੇ ਖਲੋਤੇ ਅੰਗਰੇਜ਼ ਕਹਿੰਦਾ ਵੈਲ ਕੇਹਰ ਸਿੰਘ ਪਿਛਾਂ ਆ ਜਾ ਸ਼ੇਰ ਤੈਨੂੰ ਮਾਰ ਪੈਗਾ ਤੇ ਭਾਈ ਸਾਹਿਬ ਹੱਸ ਕੇ ਕਹਿੰਦੇ ਨੇ ਜੇ ਉਹ ਸ਼ੇਰ ਏ ਤੇ ਮੈਂ ਕੇਹਰ ਹਾਂ ਕੇਹਰ ਦਾ ਅਰਥ ਵੀ ਸ਼ੇਰ ਹੁੰਦਾ ਕਹਿਣ ਲੱਗਾ ਸ਼ੇਰ ਦਾ ਸ਼ੇਰ ਨਾਲ ਮੁਕਾਬਲਾ ਹੈ ਤੇ ਉਹ ਤਸਵੀਰ ਵੀ ਵਿੱਚ ਉਸ ਕਿਤਾਬ ਦੇ ਦਿੱਤੀ ਏ ਸ਼ਿਕਾਰ ਖੇਡਦੇ ਦੀ ਕਹਿੰਦੇ ਨੇ ਜਦੋਂ ਸ਼ੇਰ ਨੇ ਮੂੰਹ ਖੋਲਿਆ ਤੇ ਭਾਈ ਕੇਹਰ ਸਿੰਘ ਨੇ ਉਹਦੇ ਮੂੰਹ ਵਿੱਚ ਬੰਦੂਕ ਪਾ ਕੇ ਗੋਲੀ ਚਲਾ ਕੇ ਸ਼ੇਰ ਨੂੰ ਢੇਰ ਕਰ ਦਿੱਤਾ ਇੰਨਾ ਉਹਨਾਂ ਦਾ ਅਦਬ ਹੋਇਆ ਭਾਈ ਸਾਹਿਬ ਭਾਈ ਕੇਹਰ ਸਿੰਘ ਤਿਆਰ ਹੋਏ ਤੇ ਇਹਨਾਂ ਦੇ ਘਰ ਹੋਇਆ ਬੱਚਾ ਜਦੋਂ ਬੱਚਾ 22 ਦਿਨ ਦਾ ਸੀ ਭਾਈ ਦਰਬਾਰਾ ਸਿੰਘ ਕਹਿੰਦੇ ਨੇ ਉਹਦੀ ਮਾਂ ਚਲਾਣਾ ਕਰ ਗਈ ਭਾਈ ਕੇਹਰ ਸਿੰਘ ਦੇ ਘਰੋਂ ਚਲਾਣਾ ਕਰ ਗਈ ਤੇ ਭਾਈ ਕੇਹਰ ਸਿੰਘ ਦੀ ਮਾਂ ਨੇ ਦਰਬਾਰਾ ਸਿੰਘ ਦੀ ਦਾਦੀ ਨੇ ਰੂਹ ਦੇ ਵਿੱਚ ਦੁੱਧ ਲਾ ਲਾ ਕੇ ਬੱਟੀਆਂ ਨਾਲ ਦੁੱਧ ਪਿਆ ਪਿਆ ਕੇ ਪੂਣੀਆਂ ਨਾਲ ਆਪਣੇ ਪੋਤੇ ਨੂੰ ਪਾਲਿਆ ਸੀਨੇ ਨਾਲ ਲਾਇਆ ਅੱਜ ਜਦੋਂ ਪਿਓ ਬਾਪੂ ਤੁਰ ਲੱਗਾ ਭਾਈ ਕੇਹਰ ਸਿੰਘ ਤੇ ਬੱਚਾ ਆ ਕੇ ਪੁੱਛਦਾ ਬੇਬੇ ਸ਼ਬਦ ਸਿੱਧੇ ਜੇ ਵਰਤੇ ਬੇਬੇ ਅੱਜ ਬਾਪੂ ਕਿੱਥੇ ਚੱਲੇ ਹੈ ਪੰਜਾਬੀ ਵਿੱਚ ਜੇ ਸ਼ਬਦ ਵਰਦੇ ਸਾ ਬਾਪੂ ਜਾਂ ਚਾਚਾ ਕਹਿਣ ਲੱਗਾ ਬਾਪੂ ਕਿੱਥੇ ਚੱਲਿਆ ਤੇ ਕਹਿਣ ਲੱਗੀ ਪੁੱਤਰ ਤੇਰਾ ਬਾਪੂ ਸ਼ਹੀਦ ਹੋਣ ਚੱਲਿਆ ਹੱਸ ਕੇ ਕਿਹਾ ਸ਼ਹੀਦ ਹੋਣ ਚੱਲਿਆ ਕਹਿੰਦਾ ਬੇਬੇ ਫਿਰ ਮੈਂ ਵੀ ਜਾਣਾ ਉਹਨੇ ਹੱਸ ਕੇ ਕਿਹਾ ਕਹਿੰਦੀ ਪੁੱਤਰ ਨਹੀਂ ਤੇਰੇ ਬਾਪੂ ਜਾਣਾ ਦਹੀਂ ਰਾਤ ਮਾਂ ਨੇ ਜਮਾਇਆ ਸੀ ਆਪ ਪਾਣੀ ਭਰ ਕੇ ਭਾਈ ਕੇਹਰ ਸਿੰਘ ਨੂੰ ਇਸ਼ਨਾਨ ਲਈ ਦਹੀਂ ਦਿੱਤਾ ਕੇਸੀ ਇਸ਼ਨਾਨ ਕੀਤਾ ਕੁਝ ਦਹੀਂ ਬਚ ਗਿਆ ਤੇ ਜਦੋਂ ਭਾਈ ਕੇਹਰ ਸਿੰਘ ਬਸਤਰ ਪਿਆ ਪਾਉਂਦਾ ਤੇ ਛੋਟੇ ਜਿਹੇ ਬੱਚੇ ਦਰਬਾਰਾ ਸਿੰਘ ਨੇ ਕੱਪੜੇ ਲਾ ਕੇ ਨਾ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਹ ਦਹੀਂ ਆਪਣੇ ਕੇਸਾਂ ਵਿੱਚ ਪਾਇਆ ਕਹਿੰਦਾ ਬੇਬੇ ਮੈਨੂੰ ਵੀ ਨਿਭਾ ਦੇ ਮੈਂ ਬਾਪੂ ਨਾਲ ਜ਼ਰੂਰ ਜਾਵਾਂ ਕਹਿੰਦੇ ਨੇ ਬਹਿਲਾ ਮਾਈ ਨੇ ਟਾਲਿਆ ਅਖੀਰ ਤੇ ਇਸ਼ਨਾਨ ਕਰਾ ਦਿੱਤਾ ਕੱਪੜੇ ਵੀ ਸੋਹਣੇ ਪਾ ਦਿੱਤੇ ਤੇ ਜਦੋਂ ਭਾਈ ਸਾਹਿਬ ਭਾਈ ਕੇਹਰ ਸਿੰਘ ਤੁਰਨ ਲੱਗੇ ਨਾ ਤੇ ਮਾਈ ਨੂੰ ਕਹਿੰਦੇ ਨੇ ਮਾਂ ਅਸੀਸ ਦੇ ਤੇਰਾ ਪੁੱਤਰ ਉਸ ਗੁਰੂ ਨਾਨਕ ਦੇ ਘਰ ਦੀ ਸੇਵਾ ਵਿੱਚ ਲੇਖੇ ਲੱਗ ਜਾਏ ਕਹਿੰਦੇ ਨੇ ਮਾਈ ਪਿਆਰ ਦੇਣ ਲੱਗੀ ਮਾਈ ਦਾ ਕੱਦ ਛੋਟਾ ਸੀ ਭਾਈ ਕੇਹਰ ਸਿੰਘ ਉੱਚੇ ਸਨ ਤੇ ਚੌਂਕੀ ਇੱਕ ਪੀੜੀ ਲਿਆਂਦੀ ਤੇ ਰੱਖ ਕੇ ਉਹ ਛੋਟਾ ਜਿਹਾ ਬੱਚਾ ਦਾਦੀ ਨੂੰ ਕਹਿੰਦਾ ਬੇਬੇ ਪੀੜੀ ਤੇ ਖਲੋ ਕੇ ਮੇਰੇ ਬਾਪੂ ਦੇ ਸਿਰ ਤੇ ਹੱਥ ਰੱਖ ਜਦੋਂ ਹੱਥ ਰੱਖੇ ਤੇ ਪੀੜੀ ਖਸਕਾ ਕੇ ਕਿਧਰ ਨੂੰ ਮੇਰੇ ਸਿਰ ਤੇ ਵੀ ਪਿਆਰ ਦੇ ਮਾਈ ਨੇ ਰੋਕਿਆ ਕਹਿਣ ਲੱਗਾ ਨਹੀਂ ਮੈਂ ਸ਼ਹੀਦ ਹੋਣਾ ਤੇ ਉਸ ਵਕਤ ਭਾਈ ਕੇਹਰ ਸਿੰਘ ਕਹਿੰਦੇ ਨੇ ਦਰਬਾਰਾ ਬੇਟੇ ਸ਼ਬਦ ਵਰਤੇ ਦਰਬਾਰਾ ਸਿੰਘ ਰਸਤਾ ਬੜਾ ਦੂਰ ਦਾ ਮੈਂ ਤੈਨੂੰ ਚੁੱਕਣਾ ਨਹੀਂ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੇ ਆਸਰੇ ਜਾਵਾਂਗਾ ਸਾਰੇ ਰਾਹ ਚ ਮੈਨੂੰ ਚੁੱਕੀ ਨਾ ਪਰ ਮੈਨੂੰ ਆਪਣੀ ਉਂਗਲ ਪਕੜਾ ਕੇ ਨਾਲ ਲੈ ਜਾ ਬੱਚੇ ਨੇ ਜਿੱਦ ਕੀਤੀ ਕਹਿੰਦੇ ਨੇ ਛੋਟੀ ਜਿਹੀ ਦਸਤਾਰ ਬੰਨੀ ਤਿੱਲੇ ਵਾਲੀ ਕੱਢਵੀਂ ਜੁੱਤੀ ਦਾਦੀ ਨੇ ਪੋਤੇ ਨੂੰ ਪਾਈ ਚੂੜੀਦਾਰ ਪਜਾਮਾ ਕਦੇ ਤੱਕੋ ਮਾਈ ਦੇ ਘਰ ਸਿਰਫ ਇੱਕ ਪੁੱਤਰ ਤੇ ਪੋਤਾ ਸੀ ਦੋਨਾਂ ਨੂੰ ਬੂਹੇ ਤੋਂ ਬਾਹਰ ਤੋਰਿਆ ਕਿੰਨੀ ਦੇਰ ਤੱਕ ਮਾਈ ਵਹਿੰਦੀ ਰਹੀ ਆਪਣੇ ਪੁੱਤਰ ਦੀ ਪਿੱਠ ਆਪਣੇ ਪੋਤੇ ਦੀ ਪਿੱਠ ਕਹਿੰਦੇ ਨੇ ਸਾਰੇ ਰਾਹ ਵਿੱਚ ਭਾਈ ਸਾਹਿਬ ਭਾਈ ਕੇਹਰ ਸਿੰਘ ਦੀ ਉਂਗਲ ਪਕੜ ਕੇ ਗਿਆ ਬੱਚਾ ਰਾਹ ਵਿੱਚ ਹੱਸਦਾ ਖੇਡਦਾ ਸ਼ਬਦ ਸੁਣਾਉਂਦਾ ਗਿਆ ਕਿਤੇ ਵੀ ਨਹੀਂ ਕਿਹਾ ਬਾਪੂ ਮੈਨੂੰ ਤੰਘਾੜੇ ਚਾੜ ਲੈ ਧਿਆਨ ਦਿਆ ਜੇ ਇੱਧਰ ਭਾਈ ਲਛਮਣ ਸਿੰਘ ਸ਼ਾਮ ਨੂੰ ਇਸ਼ਨਾਨ ਕੀਤਾ ਤੇ ਕਹਿੰਦੇ ਨੇ ਭਾਈ ਮੰਗਲ ਸਿੰਘ ਨਾਲ ਤੁਰੇ ਆਪਣੀ ਘਰ ਵਾਲੀ ਉਹਦਾ ਨਾਮ ਸੀ ਬੀਬੀ ਇੰਦਰ ਕੌਰ ਉਹ ਵੀ ਨਾਲ ਆਈ ਘਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਵਰੂਪ ਸੀ ਦੇਗ ਬਣਾ ਕੇ ਅਰਦਾਸ ਕੀਤੀ ਖੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੈਂ ਤੇਰੇ ਦਰਬਾਰ ਤਰਨ ਤਾਰਨ ਇੱਕ ਅਰਦਾਸ ਕਰਕੇ ਆਇਆ ਮੇਰੀ ਕੀਤੀ ਅਰਦਾਸ ਨੂੰ ਭਾਗ ਲਾਈ ਮੈਂ ਆਪਣੇ ਖੂਨ ਨਾਲ ਤੇਰੇ ਘਰ ਵਿੱਚ ਹੱਥ ਨਹੀਂ ਚੁੱਕਣਾ ਪਰ ਮਹੰਤ ਦੀ ਬੇਅਦਬੀ ਦਾ ਜਿਹੜਾ ਕਲੰਕ ਉਹ ਧੋਣਾ ਹੈ ਤੇਰਾ ਘਰ ਆਜ਼ਾਦ ਹੋਵੇ ਜਿੱਥੇ ਮਰਦਾਨੇ ਦੀ ਰਬਾਹ ਵੱਜੀ ਏ ਉੱਥੇ ਬਾਬਾ ਜੀ ਤੇਰੇ ਕੀਰਤਨ ਦੀਆਂ ਧੁਨਾ ਉੱਠਣ ਤੇ ਅਰਦਾਸ ਕਰਕੇ ਜਦੋਂ ਹੁਕਮਨਾਮਾ ਲਿਆ ਤੇ ਬਚਨ ਆਇਆ ਸੂਹੀ ਮਹੱਲਾ ਚੌਥਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੂੰ ਤਿਸ ਪੈ ਆਪ ਵਿੱਚ ਆਈ ਦੇਖਿਓ ਕਦੀ ਗੁਰੂ ਜੀ ਬੋਲ ਕੇ ਦੱਸਦੇ ਪਏ ਨੇ ਭਾਈ ਲਛਮਣ ਸਿੰਘ ਜੇ ਤੇਰੀ ਭਾਵਨਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੂੰ ਤਿਸ ਪੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕੈ ਦਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ ਲਛਮਣ ਸਿੰਘ ਇਹ ਪਰਵਾਹ ਨਹੀਂ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਪੀ ਤੁਝੈ ਧਿਆਈ ਜੇ ਭੁੱਖ ਦੇ ਤਾਂ ਇਤੀ ਰਾਜਾ ਦੁੱਖ ਵੀ ਸੁਖ ਬਣਾਈ ਲਛਮਣ ਸਿੰਘ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਅੱਖਾਂ ਭਰ ਕੇ ਕਹਿੰਦਾ ਮੈਨੂੰ ਇਹ ਵੀ ਸਵੀਕਾਰ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ
ਪੱਖਾ ਫੇਰੀ ਪਾਣੀ ਧੋਵਾਂ ਜੋ ਦੇਵੈ ਸੋ ਖਾਈ। ਅਖੀਰ ਤੇ ਕਹਿੰਦਾ ਬਾਬਾ ਕਰੀ ਕਿਰਪਾ, ਨਾਨਕ ਗਰੀਬ ਢਹਿ ਪਿਆ ਦੁਆਰਾ ਹਰ ਮੇਲ ਲਿਹੋ ਵਡਿਆਈ, ਮੈਨੂੰ ਗਰੀਬ ਨੂੰ ਆਪਣੇ ਚਰਨਾਂ ਨਾਲ ਜੋੜ ਲਈ। ਗੁਰਮੁਖੋ ਇਹ ਮਰਜੀਵੜਾ ਸ਼ਮਾ ਤੋਂ ਕੁਰਬਾਨ ਹੋਣ ਵਾਲਾ ਪਰਵਾਨਾ ਘਰੋਂ ਤੁਰਿਆ ਹੈ, ਜਿਹਨੂੰ ਤਵਾਰੀਖ ਲੈਂਦੀ ਦੁਨੀਆਂ ਤੱਕ ਯਾਦ ਕਰਦੀ ਰਹੇਗੀ। ਆਏ ਰਾਤ ਨੂੰ ਤੁਰੇ, ਰਸਤੇ ਵਿਚ ਇਕ ਪਿੰਡ ਤੋਂ ਹੋਰ ਸਿੰਘ ਰਲਨੇ ਸਨ, ਉਹਦਾ ਨਾਮ ਸੀ ਨਿਜ਼ਾਮਪੁਰ ਦੇਵਾ ਸਿੰਘ ਵਾਲਾ। ਭਾਈ ਸਾਹਿਬ ਭਾਈ ਲਛਮਣ ਸਿੰਘ ਉਸ ਪਿੰਡ ਵਿਚ ਗੁਰਦੁਆਰੇ ਜਥਾ ਗਿਆ, ਕਿਸੇ ਦੇ ਘਰ ਜਥੇ ਨੂੰ ਕਹਿੰਦੇ ਨੇ ਆਓ ਅੱਜ ਤੁਸੀਂ ਨਾਲ ਨਵੇਂ ਰਲੇ ਹੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਨਮਸਕਾਰ ਕਰਕੇ ਫਿਰ ਹੁਕਮ ਲੈ ਲਈਏ। ਪਿਆਰਿਓ ਇੱਥੇ ਜਦੋਂ ਨਾਲ ਸਾਥੀ ਹੋਰ ਰਲੇ, ਹੁਕਮਨਾਮਾ ਲਿਆ ਤੇ ਕਿਹੋ ਜਿਹਾ ਕ੍ਰਿਸ਼ਮਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਫਿਰ ਉਹੀ ਹੁਕਮ ਆ ਗਿਆ ਕਿ ਪਿਆਰਿਓ ਤਨ ਮਨ ਕਾਟ ਕਾਟ ਸਭ ਅਰਤੀ ਵਿਚ ਅਗਨੀ ਆਪ ਜਲਾਈ। ਤੁਰ ਪਿਆ ਜਥਾ, ਇਧਰ ਇਹ ਪਹੁੰਚ ਗਏ ਤੇ ਦੂਜੇ ਪਾਸੇ ਜਿਹੜੇ ਜਥੇ ਰੋਕੇ ਸਨ ਭਾਈ ਦਲੀਪ ਸਿੰਘ, ਉਹ ਨਨਕਾਣਾ ਸਾਹਿਬ ਦੇ ਨੇੜੇ ਆ ਗਏ। ਝੱਬਰ ਨੂੰ ਰੋਕ ਦਿੱਤਾ ਸੀ, ਬੂਟਾ ਸਿੰਘ ਨੂੰ ਰੋਕ ਦਿੱਤਾ ਸੀ, ਕਹਿਣ ਲੱਗੇ ਆ ਕੇ ਕਹਿੰਦੇ ਨੇ ਮੈਂ ਲਛਮਣ ਸਿੰਘ ਦਾ ਜਥਾ ਲੱਭ ਕੇ ਰੋਕਣਾ। ਭਾਈ ਸਾਹਿਬ ਨੇ ਜਿੱਥੇ ਕਿਹਾ ਸੀ ਵੀ ਚੰਦਰਕੋਟ ਦੀ ਝਾਲ ਤੇ ਅਸੀਂ ਜਥੇ ਦੋ ਮਿਲਾਂਗੇ, ਤੇ ਭਾਈ ਲਛਮਣ ਸਿੰਘ ਕਹਿੰਦੇ ਨੇ ਉਧਰ ਜਾਂਦਿਆਂ ਸਮਾਂ ਫਾਸਲਾ ਥੋੜਾ ਜ਼ਿਆਦਾ ਦੁਰਾਡਾ, ਆਪਾਂ ਇੱਥੇ ਰੁਕਨੇ ਆ। ਦੋ ਆਦਮੀਆਂ ਨੂੰ ਕਿਹਾ ਤੁਸੀਂ ਜਥੇ ਨੂੰ ਚੰਦਰਕੋਟ ਤੋਂ ਇੱਥੇ ਲੈ ਆਓ। ਜਦੋਂ ਉਧਰ ਭਾਈ ਦਲੀਪ ਸਿੰਘ ਸਾਰੀ ਰਾਤ ਲੱਭਦੇ ਰਹੇ, ਭਾਈ ਲਛਮਣ ਸਿੰਘ ਦਾ ਜਥਾ ਨਹੀਂ ਲੱਭਾ। ਗੁਰਮੁਖੋ ਉਸ ਵੇਲੇ ਕਿਹੋ ਜਿਹਾ ਜਜ਼ਬਾ ਸੀ ਗੁਰਮੁਖਾਂ ਵਿਚ, ਕਹਿੰਦੇ ਨੇ ਇੱਥੇ ਨਨਕਾਣਾ ਸਾਹਿਬ ਕਾਰਖਾਨੇ ਦੇ ਮਾਲਕ ਸਨ ਭਾਈ ਉੱਤਮ ਸਿੰਘ, ਉਹ ਬੜੇ ਪੰਥ ਦਰਦੀ ਸਨ। ਭਾਈ ਦਲੀਪ ਸਿੰਘ ਲੱਭਦੇ ਰਹੇ, ਲੱਭਿਆ ਨੀ ਭਾਈ ਲਛਮਣ ਸਿੰਘ ਨੂੰ ਜਥਾ, ਉਹਦਾ ਜਥਾ, ਤੇ ਭਾਈ ਲਛਮਣ ਸਿੰਘ ਦੇ ਆਦਮੀ ਲੱਭਣ ਆਏ, ਜਥਾ ਹੁੰਦਾ ਤੇ ਮਿਲਦਾ। ਵਾਪਸ ਜਾ ਕੇ ਕਹਿੰਦੇ ਨੇ ਭਾਈ ਲਛਮਣ ਸਿੰਘ ਜੀ ਜਥਾ ਲੱਭਾ ਨੀ। ਇੱਧਰ ਦਲੀਪ ਸਿੰਘ ਕਾਰਖਾਨੇ ਵਿਚ ਆ ਕੇ ਭਾਈ ਬਰਿਆਮ ਸਿੰਘ ਸਨ ਜਿਹੜੇ ਸੂਹੀਏ ਸਨ ਆਪਣੇ ਸਿੱਖਾਂ ਦੇ, ਉਹਨਾਂ ਨੂੰ ਕਹਿੰਦੇ ਨੇ ਵੀ ਆ ਚਿੱਠੀ ਪਕੜ, ਜੇ ਲਛਮਣ ਸਿੰਘ ਹੋਰੀ ਕਿਤੇ ਮਿਲ ਜਾਣ ਤੇ ਚਿੱਠੀ ਦਿਖਾ ਕੇ ਉਹਨਾਂ ਨੂੰ ਰੋਕੀ। ਕਹਿੰਦਾ ਬਲ ਤਾਂ ਰੋਗੇ ਹੋਣੇ ਨੇ। ਇੱਧਰ ਭਾਈ ਲਛਮਣ ਸਿੰਘ ਗੁਰਮੁਖੋ ਤੁਰੇ ਨੇ, ਨਨਕਾਣਾ ਸਾਹਿਬ ਵੱਲ ਤੁਰਦਿਆਂ ਅਖੀਰ ਦੀ ਅਰਦਾਸ ਕੀਤੀ। ਜਦੋਂ ਪਹੁੰਚੇ ਨੇੜੇ ਤੇ ਭਾਈ ਸਾਹਿਬ ਭਾਈ ਟਹਿਲ ਸਿੰਘ ਜਿਹੜੇ ਸਨ ਉਹਨਾਂ ਦੀ ਜੇਬ ਵਿਚ 18 ਰੁਪਈਏ ਸਨ। ਭਾਈ ਇੰਦਰ ਸਿੰਘ, ਭਾਈ ਮੰਗਲ ਸਿੰਘ ਕਿਰਪਾਨ ਬਹਾਦਰ, ਭਾਈ ਲਛਮਣ ਸਿੰਘ ਦੀ ਨੂੰਹ ਤੇ 5-6 ਬੀਬੀਆਂ ਹੋਰ ਸਨ। 18 ਰੁਪਈਏ ਕੱਢ ਕੇ ਭਾਈ ਟਹਿਲ ਸਿੰਘ ਨੇ ਦਿੱਤੇ। ਕਹਿਣ ਲੱਗਾ ਭੈਣੋ ਇੱਕ ਕੰਮ ਕਰਿਓ, ਸ਼ਹੀਦ ਅਸੀਂ ਹੋ ਜਾਣਾ, ਗੁਰੂ ਨਾਨਕ ਸਾਹਿਬ ਦੀ ਸਾਡੇ ਤੇ ਖੁਸ਼ੀ ਏ, ਆ 18 ਰੁਪਈਆਂ ਨਾਲ ਅਖੰਡ ਪਾਠ ਸਾਹਿਬ ਜ਼ਰੂਰ ਕਰਾ ਦਿਆ ਜੇ। ਜੇ ਵਿੱਚੋਂ 18 ਰੁਪਈਏ ਦਿੱਤੇ, ਬੀਬੀਆਂ ਤੰਬੂ ਸਾਹਿਬ ਵੱਲ ਚਲੀਆਂ ਗਈਆਂ। ਭਾਈ ਲਛਮਣ ਸਿੰਘ ਜਦੋਂ ਗੁਰੂ ਘਰ ਦੇ ਨੇੜੇ ਗਏ ਤੇ ਇਸ ਤੋਂ ਪਹਿਲਾਂ ਜਿਹੜੀ ਰਾਤ ਲੰਘੀ ਏ, ਮਹੰਤ ਨੂੰ ਨਹੀਂ ਸੀ ਪਤਾ ਵੀ ਜਥੇ ਆਉਣੇ ਨੇ, ਮਹੰਤ ਲਾਹੌਰ ਜਾਣ ਨੂੰ ਤਿਆਰ ਸੀ। ਇਸ ਚੰਦਰੇ ਨੇ 2-3 ਮਕਾਨ ਬਣਾਏ ਸਨ ਐਸ਼ੋ ਇਸ਼ਰਤ ਲਈ। ਕਹਿੰਦੇ ਨੇ ਜਦੋਂ ਮਹੰਤ ਗੱਡੀ ਵਿਚ ਬੈਠਾ ਹੈ ਤੇ ਇੱਕ ਮੁਸਲਮਾਨ ਮਰਾਸ਼ਨ ਨੇ ਸ਼ਬਦ ਵਰਤੇ ਸਨ, ਕਹਿੰਦੀ ਮੰਤਾ ਕਿੱਧਰ ਜਾਣਾ ਪਿਆ, ਆ ਨੀਲੀਆਂ ਪੱਗਾਂ ਵਾਲੇ ਆ ਗਏ ਨੀ ਕਬਜ਼ਾ ਕਰਨ ਵਾਸਤੇ। ਮਹੰਤ ਨੇ ਤੁਰਦੀ ਗੱਡੀ ਵਿਚੋਂ ਛਾਲ ਮਾਰੀ ਤੇ ਤੇਲ ਦੇ ਪੀਪੇ, ਸੁੱਕੀਆਂ ਲੱਕੜਾਂ, ਸ਼ਰਾਬ ਦੇ ਬੋਤਲਾਂ, ਡਰੰਮ ਤੇ ਅਸਲਾ ਸਾਰਾ ਲੈ ਆਂਦਾ ਤੇ ਆਪਣੇ ਸਾਥੀਆਂ ਨੂੰ ਕਿਹਾ ਸਜਣੋ ਜਦੋਂ ਅੰਦਰ ਆਉਣ ਉਦੋਂ ਕੁਝ ਨਹੀਂ ਕਹਿਣਾ, ਅੰਦਰ ਵੜਨ ਮੱਥਾ ਟੇਕਣ, ਪਹਿਲਾਂ ਤਾਂ ਲਛਮਣ ਸਿੰਘ ਨੂੰ ਲਿਆ ਜੇ ਜਿਹਨੇ ਅੱਤ ਚੁੱਕੀ ਹੋਈ। ਕਹਿੰਦਾ ਫਿਰ ਇੱਕੋ ਦਮ ਮਾਰਨਾ ਨਹੀਂ, ਗੋਲੀ ਮਾਰ ਕੇ ਕਰਿਆ ਜੇ ਫੱਟੜ, ਤੇ ਜਦੋਂ ਫੱਟੜ ਹੋ ਜਾਣ ਤੇ ਰੱਖ ਕੇ ਲੱਕੜ ਉੱਤੇ ਟੋਕਿਆਂ ਨਾਲ ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰਿਆ ਜੇ, ਤੇ ਹੋਇਆ ਇਹ ਖੁਸ਼ੀ ਐਵੇਂ ਨਹੀਂ। ਕਹਿੰਦੇ ਨੇ ਇੱਧਰ ਭਾਈ ਲਛਮਣ ਸਿੰਘ ਉਹਦਾ ਤਿਆਰੀ ਕੀਤੀ, ਅੰਦਰ ਪ੍ਰਵੇਸ਼ ਕਰਨਾ ਸੀ। 5:44 ਤੇ ਦਸ਼ ਜਥਾ ਅੰਦਰ ਗਿਆ। ਉਸ ਤੋਂ ਪਹਿਲਾਂ ਚਿੱਠੀ ਮਿਲ ਗਈ ਪੰਥ ਦੀ, ਭਾਈ ਵਰਿਆਮ ਸਿੰਘ ਨੇ ਕਿਹਾ ਰੋਕਿਆ ਵੀ ਆ ਚਿੱਠੀ ਦਿੱਤੀ ਹੈ ਦਲੀਪ ਸਿੰਘ ਨੇ, ਤੁਸੀਂ ਰੁਕ ਜਾਓ। ਭਾਈ ਲਛਮਣ ਸਿੰਘ ਥੋੜੇ ਜਿਹੇ ਵਿਚਾਰਨ ਲੱਗੇ ਤੇ ਭਾਈ ਟਹਿਲ ਸਿੰਘ ਕਹਿੰਦਾ ਭਾਈ ਸਾਹਿਬ ਜੀ, ਹੁਕਮਨਾਮਾ ਲੈ ਕੇ ਆਏ ਸਾਂ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਏ, ਆਪ ਜਲਾਈ, ਆਪ ਤੁਰ ਕੇ ਆਏ ਆ, ਹੁਣ ਕਿਉਂ ਸੋਚਣਾ ਹੋਇਆ। ਭਾਈ ਸਾਹਿਬ ਨੇ ਜਕਾਰਾ ਛੱਡਿਆ ਤੇ ਜਥਾ ਅੰਦਰ ਨੂੰ ਚੱਲ ਪਿਆ। ਜਦੋਂ 5:44 ਤੇ ਅੰਦਰ ਜਥਾ ਪ੍ਰਵੇਸ਼ ਕੀਤਾ, ਮਹੰਤ ਦੇ ਗੁੰਡੇ ਸ਼ਰਾਬ ਵਿਚ ਤੁੱਤ ਸਨ, ਬੰਦੂਕਾਂ ਉਹਨਾਂ ਦੇ ਹੱਥ ਵਿਚ, ਕਈਆਂ ਦੇ ਨਾਂ ਵੀ ਦਿੱਤੇ ਨੇ, 10 ਨੰਬਰੀਆਂ ਦੇ ਰਾਂਝਾ, ਰਿਆਣਾ, ਲੱਦੂ ਆਦਿ। ਕਹਿੰਦੇ ਨੇ ਬੰਦੂਕਾਂ ਇਹਨਾਂ ਭਰੀਆਂ, ਕੁਝ ਰਾਤ ਨੂੰ ਆ ਟੋਕੇ
ਕੁਹਾੜੀਆਂ ਛਵੀਆਂ ਬਰਸ਼ੇ ਤਲਵਾਰਾਂ ਤਿੱਖੀਆਂ ਕਰਦੇ ਰਹੇ। ਸਭ ਤੋਂ ਪਹਿਲਾਂ ਕਹਿੰਦੇ ਨੇ ਆਪਾਂ ਵਾਰ ਨਹੀਂ ਕਰਨਾ, ਕਿਸੇ ਤੇ ਹੱਥ ਨਹੀਂ ਚੁੱਕਣਾ। ਆਪਣੇ ਗੁਰਸਿੱਖ ਜਥਾ ਕਹਿੰਦਾ ਭਾਈ ਲਛਮਣ ਸਿੰਘ ਦੀ ਡਿਊਟੀ ਲੱਗੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੋਗੇ, ਆਸਾ ਦੀਵਾਰ ਦਾ ਪਾਠ ਕਰੋਗੇ। ਭਾਈ ਟਹਿਲ ਸਿੰਘ ਦੀ ਡਿਊਟੀ ਲੱਗੀ, ਤੁਸੀਂ ਬਾਹਰ ਦਰਵਾਜ਼ੇ ਵਿੱਚ ਖਲੋਵੋਗੇ। ਜਿਹੜੇ ਜਥੇ ਦੇ ਗਏ ਸਨ ਉਹਨਾਂ ਦੀ ਡਿਊਟੀ ਲੱਗੀ, ਤੁਸੀਂ ਨੇਤਰ ਬੰਦ ਕਰਕੇ ਪਾਠ ਸਰਵਣ ਕਰੋਗੇ। ਪਹਿਲਾਂ ਨੇਮ ਨਿਭਾਵਾਂਗੇ, ਫਿਰ ਆਪਾਂ ਦੂਜੀ ਸਾਰੀ ਸੇਵਾ ਸੰਭਾਲਣੀ। ਜਥਾ ਅੰਦਰ ਗਿਆ, ਭਾਈ ਸਾਹਿਬ ਭਾਈ ਲਛਮਣ ਸਿੰਘ ਜੀ ਨੇ ਕੀਤੀ ਨਮਸਕਾਰ, ਅੱਖਾਂ ਭਰ ਰਹੀਆਂ, ਸਤਿਗੁਰੂ ਕਈ ਸਾਲਾਂ ਤੋਂ ਬਾਅਦ ਅੱਜ ਮੱਥਾ ਟੇਕਣ ਆਇਆ ਹਾਂ, ਤੇਰਾ ਕੋਟਾਨ ਕੋਟ ਸ਼ੁਕਰ ਮੇਰੇ ਗੁਰੂ ਨਾਨਕ ਸਾਹਿਬ। ਮੱਥਾ ਟੇਕ ਕੇ ਬੈਠ ਗਏ ਤਾਬਿਆ, ਜਦੋਂ ਗੁਰੂ ਜੀ ਦੇ ਹਜ਼ੂਰੀ ਬੈਠੇ, ਭਾਈ ਟਹਿਲ ਸਿੰਘ ਬਾਹਰ ਖਲੋਤੇ, ਪਹਿਲੀ ਗੋਲੀ ਭਾਈ ਟਹਿਲ ਸਿੰਘ ਦੇ ਸੀਨੇ ਵਿੱਚ ਵੱਜੀ ਸੀ। ਮਹੰਤ ਆਪ ਘੋੜੇ ਤੇ ਸਵਾਰ ਹੋ ਕੇ ਆਇਆ, ਮੂੰਹ ਬੰਨਿਆ ਉਹਨੇ, ਪਹਿਲੀ ਗੋਲੀ ਵੱਜੀ ਭਾਈ ਟਹਿਲ ਸਿੰਘ ਨੂੰ ਛਾਤੀ ਵਿੱਚ ਗੋਲੀ ਵੱਜੀ, ਤੇ ਜਦੋਂ ਡਿੱਗਾ ਤੇ ਇੰਨੀ ਦੇਰ ਨੂੰ ਤਿੱਖੇ ਟੋਕਿਆਂ ਛਵੀਆਂ ਵਾਲੇ ਦੌੜੇ, ਜਿਹੜੇ ਲੱਕੜਾਂ ਦੇ ਮੁੱਢ ਰੱਖੇ ਸਨ ਨਾ, ਭਾਈ ਸਾਹਿਬ ਦੇ ਅਜੇ ਅੰਦਰੋਂ ਸਵਾਸ ਨਹੀਂ ਪੂਰੇ ਹੋਏ। ਗੁਰਮਖੋ ਸਹਿਕਦੇ ਨੂੰ ਲੱਕੜ ਦੀ ਮੁੱਢ ਤੇ ਰੱਖ ਕੇ ਟੁੱਕਣਾ ਸ਼ੁਰੂ ਕਰ ਦਿੱਤਾ। ਕੋਈ ਹੱਥਾਂ ਨੂੰ ਟੁੱਕਣ ਲੱਗ ਪਿਆ, ਕੋਈ ਪੈਰਾਂ ਨੂੰ ਟੁੱਕਣ ਲੱਗ ਪਿਆ। ਜਿੰਨੀ ਕੁ ਦੇਰ ਤੱਕ ਸੁਰਤ ਸੀ, ਅੰਦਰੋਂ ਕੇਵਲ ਗੁਰੂ ਦੀ ਆਵਾਜ਼ ਆਉਂਦੀ ਰਹੀ, ਖਾਏ ਜਾਂ ਸੀ ਨਹੀਂ। ਭਾਈ ਸਾਹਿਬ ਭਾਈ ਟਹਿਲ ਸਿੰਘ ਦੇ ਟੁਕੜੇ ਕੀਤੇ, ਅਗਾਂਹ ਉੱਤਰ ਕੇ ਜਦੋਂ ਅੰਦਰ ਗਏ ਤੇ ਦੂਸਰੀ ਗੋਲੀਆਂ ਦੀ ਬਾਛੜ ਭਾਈ ਸਾਹਿਬ ਭਾਈ ਲਛਮਣ ਸਿੰਘ ਤੇ ਕੀਤੀ। ਜਦੋਂ ਗੋਲੀਆਂ ਚੱਲੀਆਂ ਤੇ ਕੁਝ ਸਵਰੂਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗੀਆਂ, ਭਾਈ ਲਛਮਣ ਸਿੰਘ ਨੇ ਕੁੱਟ ਕੇ ਉੱਤੋਂ ਜੱਫਾ ਜਿਵੇਂ ਪਾਈਦਾ ਆਪਣੇ ਸਰੀਰ ਨਾਲ ਗੁਰੂ ਦੇਵ ਜੀ ਦੇ ਪਵਿੱਤਰ ਸਵਰੂਪ ਨੂੰ ਢੱਕ ਲਿਆ। ਮੇਰੇ ਦਾਤਿਆ ਮੇਰਾ ਤਨ ਛਲਨੀ ਹੋ ਜਾਏ, ਜਿਵੇਂ ਸਾਹਿਬ ਕਹਿੰਦੇ ਨੇ ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਜੈ। ਕਹਿੰਦੇ ਨੇ ਉਸੇ ਵਕਤ ਕਿਹਾ ਦਾਤਾ ਮੇਰਾ ਤਨ ਛਲਨੀ ਹੋ ਜਾਏ ਪਰ ਤੈਨੂੰ ਗੋਲੀ ਨਾ ਲੱਗੇ। ਕਹਿੰਦੇ ਨੇ ਭਾਈ ਸਾਹਿਬ ਭਾਈ ਲਛਮਣ ਸਿੰਘ ਉਹਨਾਂ ਨੂੰ ਛਲਨੀ ਛਲਨੀ ਕੀਤਾ, ਇੱਕੋ ਦਮ ਫਿਰ ਉਹ ਧੁੱਤ ਹੋਏ ਸ਼ਰਾਬ ਵਿੱਚ ਆਏ, ਗੋਲੀਆਂ ਦੀ ਬਾਛੜ ਕਰਕੇ ਪਕੜ ਕੇ ਇੱਕ ਇੱਕ ਦੇ ਟੁਕੜੇ ਕਰਨ ਲੱਗੇ। ਤੇ ਜਿਹੜਾ ਬੱਚਾ ਸੀ ਨਾ, ਇਹਨੂੰ ਇੱਕ ਸਿਆੜੇ ਨੇ ਅਲਮਾਰੀ ਬਣੀ ਸੀ ਚੌਖੰਡੀ ਵਿੱਚ, ਬਜ਼ੁਰਗਾਂ ਨੇ ਉਹ ਥਾਂ ਸਾਡਿਆਂ ਨੇ ਦੇਖੇ, ਆਹ ਵਿੱਚੋਂ ਵੀ ਕਈ ਬੈਠੇ ਹੋਣਗੇ ਜਿਨ੍ਹਾਂ ਦਰਸ਼ਨ ਕੀਤੇ ਨੇ। ਉਸ ਭਾਈ ਦਰਬਾਰਾ ਸਿੰਘ ਨੂੰ ਉਸ ਅਲਮਾਰੀ ਵਿੱਚ ਡੱਕ ਦਿੱਤਾ, ਵਿੱਚੋਂ ਜਾਲੀ ਸੀ ਰਾਹ ਨਿਕਲ ਸਵਾਸ ਆਉਂਦੇ ਸਨ। ਕਹਿੰਦੇ ਨੇ ਪਹਿਲਾਂ ਟੁਕੜੇ ਕੀਤੇ, ਫਿਰ ਸਹਿਕਦਿਆਂ ਦੇ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ, ਲੱਕੜਾਂ ਇਕੱਠੀਆਂ ਕੀਤੀਆਂ। ਜਦੋਂ ਅੱਗ ਲਾਈ ਉਸ ਵੇਲੇ ਦਿਨ ਦਾ ਚੜਾਅ ਬਹੁਤ ਹੋ ਗਿਆ। ਮਹੰਤ ਕਹਿੰਦਾ ਹੁਣ ਇੱਕ ਕੰਮ ਕਰੋ, ਟੁਕੜੇ ਸਮੇਟੋ ਤੇ ਫਟਾਫਟ ਇਹਨਾਂ ਨੂੰ ਅੱਗ ਲਾ ਕੇ ਫੂਕ ਦਿਓ। ਸਿੱਖਾਂ ਗੁਰੂ ਕੇ ਸਿੱਖਾਂ ਦੀਆਂ ਕਿਰਪਾਨਾਂ, ਗਾਤਰੇ, ਕੰਘੇ, ਕੇਸ ਚਾਰ ਚੁਫੇਰੇ ਜ਼ਮੀਨ ਤੇ ਡਿੱਗੇ ਪਏ। ਜਦੋਂ ਇਹ ਕਹਿੰਦੇ ਨੇ ਜਿਸ ਅਸਥਾਨ ਤੇ ਚਰਨ ਧੋ ਕੇ ਸੰਗਤ ਜਾਂਦੀ ਸੀ ਨਾ ਚੁਬੱਚੇ ਵਿੱਚ, ਉਹ ਭਾਈ ਨਰਾਇਣ ਸਿੰਘ ਨੇ ਲਿਖਿਆ ਜੀ ਗੁਰਮੁਖੋ, ਉਹ ਚੁਬੱਚਾ 16 ਇੰਚ ਡੂੰਘਾ ਸੀ ਤੇ 14 ਇੰਚ ਚੌੜਾ ਸੀ, ਉਹ ਚੁਬੱਚਾ ਜਿਹਦੇ ਵਿੱਚ ਚਰਨ ਧੋਂਦੇ ਸਨ। ਕਹਿੰਦੇ ਨੇ ਉਸ ਚੁਬੱਚੇ ਵਿੱਚੋਂ ਖੂਨ ਜਿਹੜਾ ਭਰ ਕੇ ਇਸ ਤਰ੍ਹਾਂ ਉੱਤੇ ਤਰ ਕੇ ਨਿਕਲਦਾ ਸੀ ਜਿਵੇਂ ਪਰਨਾਲਾ ਮੀਂਹ ਦਾ ਕਿਤੇ ਚੱਲਦਾ ਹੋਵੇ। ਇਹਦਾ ਹਿਸਾਬ ਲਾ ਲਓ ਕਿੰਨੇ ਕੁ ਸਿੱਖਾਂ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ। ਇੱਧਰ ਜਦੋਂ ਇਹਨੇ ਸਫਾਈ ਕਰਾਉਣੀ ਸ਼ੁਰੂ ਕੀਤੀ, ਟੁਕੜੇ ਟੁਕੜੇ ਕਰ ਦਿੱਤੇ, ਤੇ ਜਦੋਂ ਸਫਾਈ ਪੈ ਕਰਾਉਣ ਤੇ ਅਲਮਾਰੀ ਵਿੱਚੋਂ ਆਵਾਜ਼ ਆਈ ਕਿ ਬਾਪੂ ਦਾਦੀ ਨੇ ਸਾਨੂੰ ਦੋਨਾਂ ਨੂੰ ਪਿਆਰ ਦੇ ਕੇ ਤੋਰਿਆ ਸੀ ਸ਼ਹੀਦ ਹੋਣ ਲਈ, ਮੈਂ ਵੀ ਸ਼ਹੀਦ ਹੋਣਾ। ਕਹਿੰਦੇ ਨੇ ਸਫਾਈ ਕਰਨ ਵਾਲੇ ਡਰ ਗਏ, ਇੱਕ ਕਹਿੰਦਾ ਉਹ ਬਲਾਂ ਜੀ ਅੰਦਰ ਕੋਈ, ਤੇ ਉਹ ਲੱਦੂ ਛੀ ਇੱਕ ਬਦਮਾਸ਼ ਉਹਨੇ ਬੁਬਲੀ ਮਾਰੀ, ਕਹਿੰਦਾ ਇੱਥੇ ਲਛਮਣ ਸਿੰਘ ਵਰਗੀਆਂ ਬਲਾਵਾਂ ਝਟਕਾ ਦਿੱਤੀਆਂ ਨੇ, ਇਹ ਕਿਹੜੀ ਬਲਾ ਹੈ। ਕਹਿੰਦੇ ਨੇ ਜਦੋਂ ਅਲਮਾਰੀ ਖੋਲੀ ਬੱਚਾ ਨਿਕਲਿਆ, ਇੱਕੋ ਦਮ ਕੱਕਿਆ ਕਿ ਉਹ ਬਦਮਾਸ਼ ਦੇ ਗਲੇ ਨੂੰ ਪੈ ਗਿਆ। ਕਹਿੰਦਾ ਮੈਨੂੰ ਇਸ ਤਰ੍ਹਾਂ ਨਾ ਮਾਰਿਓ, ਮੈਨੂੰ ਉਸ ਤਰ੍ਹਾਂ ਮਾਰਿਓ ਜਿਵੇਂ ਮੇਰੇ ਬਾਪੂ ਨੂੰ ਸ਼ਹੀਦ ਕੀਤਾ। ਸੱਚ ਅਸੀਂ ਇਕੱਠਾ ਇਸ਼ਨਾਨ ਕੀਤਾ, ਇਕੱਠੇ ਆਏ ਹਾਂ। ਕਹਿੰਦੇ ਨੇ ਉਧਰ ਚਿਖਾ ਬਲੇ ਪਈ, ਅੱਧ ਸੜੇ ਸਰੀਰ ਪਏ, ਉਧਰ ਇਸ ਬੱਚੇ ਨੂੰ ਦੋ ਟੁਕੜੇ ਕਰਕੇ ਇੱਕੋ ਦਮ ਸਹਿਕ ਦੇ ਹੋਏ ਨੂੰ ਬਲ ਦੀ ਕੋਈ ਚਿਖਾ ਦੇ ਵਿੱਚ ਸੱਦ ਦਿੱਤਾ। ਭਾਈ ਸਾਹਿਬ ਭਾਈ ਕੇ ਸਿੰਘ ਦਾ ਪੁੱਤਰ ਦਰਬਾਰਾ ਸਿੰਘ ਉਹ ਵੀ ਸ਼ਹੀਦ ਹੋ ਗਿਆ। ਇੱਧਰ ਗੋਲੀ ਚੱਲਦੀ ਪਈ ਸੀ ਤੇ ਜਿਹੜਾ ਸੱਜਣ ਭਾਈ ਵਰਿਆਮ ਸਿੰਘ ਚਿੱਠੀ ਲੈ ਕੇ ਆਇਆ ਸੀ, ਉਹਨੇ ਭਾਈ ਦਲੀਪ ਸਿੰਘ ਨੂੰ ਕਿਹਾ, ਉਹ ਸੱਜਣਾ ਤੂੰ ਪੰਥ ਨੂੰ ਕੀ ਮੂੰਹ ਦਿਖਾਏਗਾ, ਸਿੱਖ ਤਾਂ ਅੰਦਰ ਗਏ ਉੱਥੇ ਤਾਂ ਗੋਲੀ ਚੱਲਦੀ ਪਈ। ਭਾਈ ਦਲੀਪ ਸਿੰਘ ਪਿਛਾਣੀ ਭੱਜਿਆ, ਵਾਹ ਮਰਜੀਵੜਿਆ, ਜੇ ਛਾਤੀ ਠੋਕ ਕੇ ਕਿਹਾ ਸੀ ਮੈਂ ਰੋਕਾਂਗਾ,
ਮੈਂ ਪੰਥ ਨੂੰ ਜਵਾਬ ਦਿਆਂਗਾ, ਨੰਗੇ ਪੈਰੀ ਦੌੜਿਆ ਮਹੰਤ ਨੂੰ ਵਾਸਤਾ ਪੈ ਕੇ ਕਿਆ ਕਹਿਣ ਲੱਗੇ, ਜ਼ੁਲਮ ਨਾ ਕਰ ਬਾਜ ਆ। ਮਹੰਤ ਨੇ ਗੋਲੀ ਮਾਰ ਕੇ ਭਾਈ ਦਲੀਪ ਸਿੰਘ ਦਾ ਸੀਨਾ ਬਿੰਨ ਦਿੱਤਾ ਤੇ ਕੋਲ ਭੱਠੀ ਸੀ, ਅੱਗ ਬਲਦੀ ਸੀ, ਆਵਾ ਸੀ ਤੇ ਭਾਈ ਸਾਹਿਬ ਸਹਿਕਦੇ ਨੂੰ ਜਿਉਂਦੇ ਭਾਈ ਦਲੀਪ ਸਿੰਘ ਸਾਹੋਵਾਲ ਨੂੰ ਉਸ ਭੱਠੀ ਵਿੱਚ ਸੱਦ ਦਿੱਤਾ। ਕੁਝ ਹੋਰ ਨਾਲ ਸਨ ਉਹਨਾਂ ਨੂੰ ਭੱਠੀ ਵੀ ਸੱਟਿਆ। ਇੱਧਰ ਜਦੋਂ ਪਤਾ ਲੱਗਾ ਭਾਈ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਤਾਰਾਂ ਪਾ ਦਿੱਤੀਆਂ, ਸਾਰਾ ਸਿੱਖ ਜਗਤ ਕੁਰਲਾ ਉੱਠਿਆ। ਕਰਤਾਰ ਸਿੰਘ ਚੱਬਰ ਨੂੰ ਖਬਰ ਗਈ, ਮਹੰਤ ਜਿਹੜਾ ਇੱਕੋ ਦਮ ਅੱਧ ਸੜੀਆਂ ਲਾਸ਼ਾਂ ਛੱਡ ਕੇ ਦੌੜਿਆ, ਜਿੰਨੇ ਕੁਛ ਮਾਸ ਦੇ ਟੁਕੜੇ ਸਨ ਉਹ ਸਾੜ ਦਿੱਤੇ। ਕਹਿੰਦੇ ਨੇ ਉਧਰ ਖਬਰ ਗਈ ਚੱਬਰ ਕਿ ਭਾਈ ਲਛਮਣ ਸਿੰਘ ਦਾ ਜਥਾ ਸ਼ਹੀਦ ਕਰ ਦਿੱਤਾ ਗਿਆ। ਕਰਤਾਰ ਸਿੰਘ ਚੱਬਰ ਨੇ ਪੂਰੇ ਇਲਾਕੇ ਵਿੱਚ ਪੱਲੂ ਫੇਰਿਆ, ਕਹਿੰਦਾ ਜਿਹਦੇ ਘਰ ਕੋਈ ਗੰਡਾਸਾ, ਕੋਈ ਕਿਰਪਾਨ, ਬੰਦੂਕ, ਨੇਜਾ, ਜੋ ਕੁਝ ਹੈ, ਜਿਹਦੇ ਅੰਦਰ ਗੁਰੂ ਨਾਨਕ ਦਾ ਖੂਨ ਹੈ ਨਾ, ਕਲਗੀ ਵਾਲੇ ਦਾ ਪੁੱਤਰ ਏ, ਘਰ ਛੇਤੀ ਜੀ ਆਓ। ਕਹਿੰਦੇ ਨੇ 2200 ਮਰਜੀਵੜਾ ਘਰ ਘਰ ਵਿੱਚੋਂ ਤਿਆਰ ਹੋ ਗਿਆ ਸੀ, ਨਨਕਾਣਾ ਸਾਹਿਬ ਪਹੁੰਚੇ। ਸਰਦਾਰ ਕਰਤਾਰ ਸਿੰਘ ਚੱਬਰ ਨੇ ਆਪ ਅੱਗੇ ਸਵਾਰ ਹੋ ਕੇ 2200 ਦੇ 200 ਦੇ 11 ਜਥੇ ਬਣਾਏ, ਆਪ ਅੱਗੇ ਤੁਰਿਆ। ਇੱਧਰ ਸਰਦਾਰ ਸਰਕਾਰੀ ਵਕੀਲ ਸਰਦਾਰ ਬਹਾਦਰ ਮਹਿਤਾਬ ਸਿੰਘ, ਭਾਈ ਜੋਧ ਸਿੰਘ ਤੇ ਦੂਸਰੇ ਪਾਸੇ ਮਿਸਟਰ ਕਿੰਗ, ਇਹ ਅੰਗਰੇਜ਼ ਸਾਰੇ ਪਹੁੰਚੇ। ਗੋਰਾ ਗੋਰਾ ਫੌਜ ਲਾ ਤੀ, ਮੰਦ ਕਰ ਦਿੱਤਾ ਇਹਨਾਂ ਨੇ। ਤੇ ਜਦੋਂ ਕਰਤਾਰ ਸਿੰਘ ਚੱਬਰ ਨੇੜੇ ਗਿਆ ਤੇ ਰੋਕ ਦਿੱਤਾ ਤੇ ਕਹਿਣ ਲੱਗੇ, ਸਰਦਾਰ ਬਹਾਦਰ ਮਹਿਤਾਬ ਸਿੰਘ ਵਕੀਲ ਅੱਖਾਂ ਭਰ ਕੇ ਕਹਿੰਦਾ ਕਿ ਚੱਬਰ ਸਾਹਿਬ ਰੁਕ ਜਾਓ, ਅੱਗੇ ਗੋਲੀਆਂ ਚੱਲਦੀਆਂ ਪਈਆਂ ਨੇ। ਚੱਬਰ ਨੇ ਕਿਹਾ, ਕਹਿਣ ਲੱਗਾ ਇਹ ਵਕਾਲਤ ਹੁਣ ਜਾ ਕੇ ਅੰਗਰੇਜ਼ਾਂ ਦੀ ਕਚਹਿਰੀ ਵਿੱਚ ਕਰੀ, ਹੁਣ ਤਾਂ ਬਸ ਇੱਕੋ ਧਾਰ ਕੇ ਆਇਆ, ਜਾਂ ਮਰਾਂਗੇ ਜਾਂ ਮਾਰਾਂਗੇ। ਇੰਨੀ ਗੱਲ ਕਹੀ ਅੱਗੇ ਤੁਰਿਆ ਅੰਗਰੇਜ਼ ਆਇਆ, ਕਹਿੰਦਾ ਚੱਬਰ ਬੰਦੂਕਾਂ ਦੇ ਮੂੰਹ ਤੇਰੇ ਵੱਲ ਨੇ। ਕਹਿੰਦਾ ਅਫਸੋਸ, ਜੇ ਇਨਸਾਫ਼ ਕਰਦਾ ਤੇ ਬੰਦੂਕਾਂ ਦੇ ਮੂੰਹ ਮਹੰਤ ਵੱਲ ਹੁੰਦੇ, ਪਰ ਕਿਹੋ ਜਿਹਾ ਕਠੋਰ ਏ, ਸਾਡੇ ਹੀ ਮਰੇ ਤੇ ਸਾਡੇ ਵਾਲੀ ਬੰਦੂਕਾਂ ਦੇ ਮੂੰਹ। ਕਹਿਣ ਲੱਗਾ ਮੈਂ ਅੰਦਰ ਜਾਵਾਂਗਾ। ਕਹਿੰਦੇ ਉਸ ਵੇਲੇ ਨੇ ਕਿਹਾ, ਤੂੰ ਇੱਕ ਰਾਤ ਰੁਕ, ਇੱਕ ਸ਼ਬਦ ਕਹਿ ਇੱਕ ਰਾਤ ਰੁਕ ਦੇ। ਸਰਕਾਰ ਦੀ ਨੀਤੀ ਸੀ ਵੀ ਸਭ ਕੁਝ ਸਮੇਟ ਦਿਆਂਗੇ, ਜਿਵੇਂ ਆ 84 ਵਿੱਚ ਹੋਇਆ, ਕੀ ਨੀ ਕੀਤਾ ਹਕੂਮਤ ਨੇ। ਅੱਜ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਏ, ਇਹਨੂੰ ਭੁੱਲ ਜਾਓ, ਇਹ ਵਿਸਰ ਜਾਏ, ਜਿੰਨੀ ਦੇਰ ਤੱਕ ਸਿੱਖ ਦਾ ਬੱਚਾ ਰਹੇਗਾ 84 ਦਾ ਕਤਲੇਆਮ ਭੁੱਲੇਗਾ ਨਹੀਂ। ਚੇਤੇ ਰੱਖਿਓ, ਭੁੱਲ ਸਕਦੇ ਹੀ ਨਹੀਂ। ਤੇ ਜੇ ਚਾਹੀਏ ਕਿ 84 ਦਾ ਇਨਸਾਫ਼, ਸੁਰਜੀਤ ਪਾਤਰ ਨੇ ਇੱਕ ਕਵਿਤਾ ਲਿਖੀ ਸੀ, ਉਹ ਕਹਿੰਦਾ ਕਿ ਕੀ ਇਹ ਇਨਸਾਫ਼ ਹੋਮੇ ਦੇ ਪੁੱਤ ਕਰਨਗੇ, ਕੀ ਆਸ ਕਰਨੇ ਉਸ ਤੋਂ, ਕੀ ਇਹ ਇਨਸਾਫ਼ ਹੋਮੇ ਦੇ ਪੁੱਤ ਕਰਨਗੇ, ਕੀ ਇਹ ਪੱਥਰ ਦੇ ਬੁੱਤ ਕਰਨਗੇ, ਸੂਲੀ ਤੇ ਜੋ ਚੜੇ ਨੇ ਉਹ ਉਤਰਨੇ ਨਹੀਂ। ਕਹਿਣ ਲੱਗੇ ਰਾਜ ਪਲਟਣਗੇ, ਸੂਰਜ ਚੜ੍ਹਨ ਲੈਣਗੇ। ਉੱਥੇ ਉਹਨੇ ਇੱਕ ਗੱਲ ਕਹੀ, ਕਹਿੰਦਾ ਨਹੀਂ, ਇਹਨਾਂ ਨੂੰ ਕਹੋ ਜਿਹੜੇ ਫੈਸ ਅਸੀਂ ਚਾਹੁੰਦੇ ਹਾਂ ਸਾਨੂੰ ਉੱਥੋਂ ਮਿਲੇਗਾ ਇਨਸਾਫ਼। ਕਹਿਣ ਲੱਗਾ ਨਹੀਂ, ਇਸ ਅਦਾਲਤ ਵਿੱਚ ਬੰਦੇ ਫੈਸਲੇ ਸੁਣਦਿਆਂ ਸੁਣਦਿਆਂ ਬਿਰਖ ਹੋ ਗਏ, ਇਹਨਾਂ ਨੂੰ ਆਖੋ ਉਜੜੇ ਘਰੀ ਜਾਵਣ, ਇਹ ਕਦੋਂ ਤੱਕ ਇੱਥੇ ਖਲੋਤੇ ਰਹਿਣਗੇ। ਕਹਿੰਦਾ ਇਹ ਵੀ ਮੇਰਾ ਸ਼ਾਇਦ ਵਹਿਮ ਹੈ ਕਿ ਮੇਰੀ ਕਬਰ ਤੇ ਦੀਵਾ ਬਲੇਗਾ ਕੋਈ, ਜੇ ਹਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚੋਂ ਵੀ ਦੀਵੇ ਬੁਝ ਰਹਿਣਗੇ। ਉਸ ਵੇਲੇ ਦੇ ਹਾਲਾਤ ਉਹਨੇ ਕਹਿ, ਕਦੀ ਤੱਕਿਓ ਸਿੱਖ ਕਦੀ ਭੁੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਹਾਂ, ਵਕਤੀ ਤੌਰ ਤੇ ਜ਼ਬਾਨ ਨੂੰ ਤਾਲੇ ਲੱਗ ਸਕਦੇ ਨੇ, ਪਰ ਤਵਾਰੀਖ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਤਾਂ ਸੀਸ ਚੁੱਕਣ ਦੀ ਪਾਬੰਦੀ ਸੀ, ਪਰ ਕਿੱਥੇ ਗਿਆ ਜੋ ਔਰੰਗਜ਼ੇਬ? ਚੇਤੇ ਰੱਖਿਓ, ਜਿਹਦਾ ਸੀਸ ਲੱਥਾ ਸੀ ਉਹਦਾ ਨਿਸ਼ਾਨ ਝੁਲਦਾ ਪਿਆ, ਜਿਹੜਾ ਚੁੱਕਣ ਨਹੀਂ ਸੀ ਦਿੰਦਾ ਉਹਦਾ ਨਾਮੋ ਨਿਸ਼ਾਨ ਹੀ ਮਿਟ ਗਿਆ। ਸੱਚ ਕਦੀ ਰੁਕਦਾ ਨਹੀਂ। ਕਰਤਾਰ ਸਿੰਘ ਚੱਬਰ ਨੂੰ ਕਹਿੰਦਾ ਇੱਕ ਰਾਤ ਰੁਕ, ਤੇ ਚੱਬਰ ਪੁੱਛਦਾ ਕਹਿੰਦਾ ਉਹ ਸਿੰਘੋ, ਇਹ ਕਹਿੰਦਾ ਇੱਕ ਰਾਤ? ਪਿੱਛੋਂ ਆਵਾਜ਼ ਆਈ, ਕਹਿਣ ਲੱਗੇ ਉਹ ਮਿਸਟਰ ਕਿੰਗ, ਚੇਤੇ ਰੱਖ, ਜੇ ਤੇਰੇ ਪੁੱਤਰ ਦੀ ਲਾਸ਼ ਦੇ ਟੁਕੜੇ ਹੋਣ ਤੇ ਤੈਨੂੰ ਰੋਕ ਕੇ ਕਹੀਏ ਇੱਕ ਰਾਤ ਰੁਕ ਜਾ, ਰੁਕ ਜਾਏਗਾ? ਅੰਗਰੇਜ਼ ਦੀਆਂ ਅੱਖਾਂ ਭਰ ਰਹੀਆਂ। ਕਹਿੰਦੇ ਨੇ ਉਸੇ ਵੇਲੇ, ਕਹਿੰਦਾ ਚਾਹੁੰਦੇ ਕੀ ਹੋ? ਕਹਿਣ ਲੱਗੇ ਅਸੀਂ ਚਾਬੀ ਚਾਹੁੰਦੇ ਹਾਂ। ਨਨਕਾਣਾ ਸਾਹਿਬ ਦੀ ਚਾਬੀ ਦਿੱਤੀ, ਜਦੋਂ ਦਰਵਾਜ਼ਾ ਅੰਦਰ ਜਾ ਕੇ ਖੋਲਿਆ, ਵੱਡੇ ਵੱਡੇ ਰਾਸ ਜਿਹੜੇ ਸਨ ਉਹਨਾਂ ਦੀਆਂ ਭੁੱਬਾਂ ਨਿਕਲ ਗਈਆਂ। ਅੰਦਰ ਥਾਂ ਥਾਂ ਤੇ ਟੁਕੜੇ ਮਾਸ ਦੇ, ਕੜੇ, ਕੰਘੇ, ਕੇਸ ਖਿਲਰੇ ਪਏ। ਦਰਵਾਜ਼ਾ ਬੰਦ ਕਰ ਦਿੱਤਾ ਤੇ ਜਿਹੜੇ ਜਿਹੜੇ ਪਰਿਵਾਰ ਵਿੱਚੋਂ ਜਥੇ ਦੇ ਸਿੱਖ ਆਏ ਸਨ ਉਹਨਾਂ ਨੂੰ ਸਨੇਹ ਭੇਜੇ, ਆ ਜਾਓ, ਖੋਪੜੀਆਂ ਨੇ, ਲੱਤਾਂ ਨੇ, ਬਾਹਾਂ ਨੇ, ਆਪਣੇ ਆਪਣਿਆਂ ਦੇ ਅੰਗ ਹੀ ਪਹਿਚਾਣ ਲਵੋ। ਗੁਰਮੁਖੋ, ਦੂਜੇ ਦਿਨ ਫਿਰ ਪੰਥ ਲਈ ਦਰਵਾਜ਼ਾ ਖੋਲਿਆ। ਇਹ 23 ਫਰਵਰੀ ਦੀ ਘਟਨਾ ਹੈ। ਜਦੋਂ ਦਰਵਾਜ਼ਾ ਖੋਲਿਆ, ਅੱਜ ਸਾਰਾ ਸਿੱਖ ਜਗਤ ਆਇਆ। ਜਦੋਂ ਦਰਵਾਜ਼ਾ ਖੁੱਲਿਆ,
اندر پرویش کیتا جڑی عرض کرنی تھوڑی جی کاگرتا دیا جے اندر پرویش کیتا تھان تھان تے دیکھیا بھی خون دے تبے نے تے بھائی صاحب دا شریر کچھ کہنے جنڈ نال ادھ سڑیا پیا سی پہچانیا نہیں گیا وہ لاش کیڑی اندر لنگے تے وہ مائی بھی آئی جدا پتر تے پوترا سی بھائی نرائن سنگھ کہندے نے میں اکھاں نال اس مائی نو تکیا ہے کہ وہ ٹکڑے لبے پی ماس دے ٹکڑے پولے تے او دے وچوں ایک لت لبھی جی سجی لت تے فلویری سی تے بھائی صاحب بھائی کیر سنگھ جدو فوج وچ بھرتی سن تے ایک رات لت سنو وچ رہن کر کے فلویری ہو گئی سی کہندے نے اسی وقت پنی تو تھلے وہ لاش وہ لت چکی تے بڈھی سینے نہ لا کے کہندی لوکو ہاں ویکھو شیران دے شکار کرنے والے میرے پتر دی لت سارا دن اس لت نو چھاتی نہ لا کے رکھیا پوتے نو لب دی رہی پر پوتا لبنا کتوں سی پیارو اس ویلے پھر سکھ پنتھ اکٹھے ہوئے وڈے وڈے راس انہاں دے اندر وہ ترے چار لاشاں اد سڑیاں ملیاں جیڑیاں پچھانیاں نہیں گئیاں 119 کھوپڑیاں سڑیاں ہوئیاں ملیاں میرے گرو نانک دے گھر وچوں تے 7 کھوپڑیاں باہر ملیاں آوے وچوں 119 کھوپڑیاں اندروں 7 کھوپڑیاں باہروں 126 کھوپڑیاں چار لاشاں اد سڑیاں تے جدو نکے نکے ماس دے ٹکڑے چن لگے تے 3 وڈے ٹوکرے نکے نکے ماس دے ہوئے سن جویں ماس کسے نے بکری پیٹ دا وڈیا ہوئے 3 ٹکڑے ماس دے تے جیڑیاں چھوٹیاں چھوٹیاں ہڈیاں سن 10 ٹوکرے چھوٹیاں چھوٹیاں ہڈیاں دے ہوئے سن چھوٹے چھوٹے است شام دے ویلے اکو چکھا بنائی گئی بھائی جی راج سنگھ جی گرو گرنتھ صاحب دے درشن کرن گئے کچھ نشان سن گولیاں دے تے کہندے نے جدو حکمنامہ لیا نا رومالا چوکے رومال تے سوئی راگ وچ آ گیا کہ تپ تپ لوئے لوئے ہاتھ مروروں داول ہوئی سو شو لوروں پیسے من میں کیا روس مجھ اوگن شے نہیں دوش شریر بھج کے کالے ہو چکے سن تے میرا گرو کہہ رہا سی اے کالخ او نہیں کالی کوئل تو کتکن کالی اپنے پریتم کے کو پھر ہے جالی بھائی صاحب نے حکمنامہ لیا اتنے رومال پا دیتا شام دے ویلے پیارے سوری چھپن تو پہلا لکڑا کٹھیاں کر کے چکھا چنی پہلا پیارے چار لاشاں اد سڑیاں رکھیاں پھر 126 کھوپڑیاں ٹکائیاں کیو جا خردا ہوئے گا کیویں چکتے ہون گے کہندے تھان تھان دراگ تے جب جی صاحب دے پاٹھ دی آواز پہ آئے 126 لاشاں واہگرو چار لاشاں 126 کھوپڑیاں اتے 3 ٹوکرے ماس دے 10 ٹوکرے ہڈیاں دے تے پروفیسر بھائی جود سنگھ نے ارداس کیتی ارداس تو پہلا چھوٹی جی تقریر کیتی ادواریاں سماجیاں بڑی چکی سی آت سکھ جھوٹ بولتے ہیں جڑی ارداس وچ کہندے نے بند بند کٹائے کٹے جاندے نے بند بند تے بھائی صاحب پروفیسر جود سنگھ کہندے نے جنوں چھک ہے اتہاس اپنے آپ نوں رپیٹ کردا ہے اسی کیول بند بند کٹن دی ساکھی سنا دے نہیں اسی کٹانے بھی ہونے ہاں جنہیں تکنے اس چکھا نو دیکھ سکدا ہے شام دے ویلے لکڑا رکھ پروار کسے دا بچہ کسے دا بھرا سی ایتھوں تک کہ کئی اجے ویاہ ہوئے سن کچھ دن دے سارے جی اکٹھے ہوئے جدو لامبو لایا اس ویلے کچھ متے پاس کیتے اج دا پربندھ کو نو چیتے رکھے اس ویلے متا سی سب تو پہلا کہ بابا کرتار سنگھ بیدی نال پنت وچوں اونوں شیکیا جائے اودے نال سانجھ نہ پائی جاندی منت دا ساتھ دتا سی منت ورد کاروائی کیتی جائے تیجا متا سی کہ ساریاں تھاواں تے کالیاں دستارا بن کے شہیداں دے پوگ پائے جان چوتھا متا سی شہیداں دی ٹکمی یادگار بنائی جائے تے پنجواں متا سی اج تو بعد پرن کیتا جائے کہ گرو نانک دے گھر دا پربندھ سچے سچے امرتاری سے کریا کر کے کدی دیکھو کیوں جی سچی سوچی او جدو شہادت ہوئی پھر اس شام نو سوہلا صاحب دا پاٹ کر کے جدو حکم نامہ لیا تے بھائی صاحب بھائی ہیرا سنگھ نے کیا ستگرو ارداس کیتی تیرے در تے قبول ہو گئے نے تے حکم نامہ آیا سی وڈہنس محلہ پنجواں جو لوڑیندے رام سیوک سیئی کاندیا نانک جانا ہے سنت نانک جانا ہے سات سائیں سنت نہ باہر اس تو بعد جڑا امرتسر شہید سکھ مشنری کالج بنیا ہے اے انہاں شہیداں دی یاد نو سمرپت ہے پیارو آؤ
ਆਪਣੇ ਸ਼ਹੀਦਾਂ ਨੂੰ ਕਦੀ ਭੁੱਲੀਏ ਨਾ। ਕਈ ਵਾਰੀ ਸੌੜੀ ਸੋਚ ਵਾਲੇ ਜਦੋਂ ਸ਼ਹੀਦੀ ਦੀ ਗੱਲ ਚੱਲਦੀ ਹੈ, ਕਹਿੰਦੇ ਨੇ ਮਾਰਨ ਕੱਟਣ ਦੀ ਗੱਲ ਕਰ ਦਿੱਤੀ। ਨਹੀਂ, ਮਾਂ ਕੇਵਲ ਪੁੱਤਰ ਨੂੰ ਜਨਮ ਦਿੰਦੀ ਹੈ, ਕੌਮ ਸ਼ਹੀਦ ਨੂੰ ਜਨਮ ਦਿੰਦੀ ਹੈ। ਸ਼ਹੀਦ ਜਿਹੜੇ ਨੇ ਉਹ ਡਿੱਗਦੇ ਨੇ, ਪਰ ਡਿੱਗਦੇ ਖਤਮ ਹੋਣ ਲਈ ਨਹੀਂ, ਉਹ ਡਿੱਗਦੇ ਨੇ ਡਿੱਗੀ ਹੋਈ ਕੌਮ ਨੂੰ ਚੁੱਕਣ ਦੇ ਲਈ, ਉਹ ਖੂਨ ਰੋੜਦੇ ਨੇ। ਇਸ ਕਰਕੇ ਕਿ ਖੂਨ ਇਹ ਵਾੜੀ ਦਿੱਤੀ ਰਹੇ। ਸਿਰ ਕੁੰਦਨ ਜੀ ਦੀ ਇੱਕ ਕਵਿਤਾ ਉਹਨਾਂ ਨੇ ਬੜੀ ਸੋਹਣੀ ਕਹੀ, ਜਦੋਂ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਤੇ ਸਾਈਂ ਮੀਆਂ ਮੀਰ ਰੋਇਆ ਸੀ ਤੇ ਪੁੱਛਿਆ ਦਾਤਾ ਇਹ ਕੀ ਮਾਜਰਾ, ਕਹਿਣ ਲੱਗੇ ਅੱਜ ਤਾਂ ਖੇਡ ਸ਼ੁਰੂ ਹੋਈ ਹੈ। ਕਹਿੰਦੇ ਕਿਉਂ? ਕਹਿੰਦੇ ਅੱਜ ਮੈਂ ਸ਼ਹਾਦਤ ਦਾ ਬੀਜ ਪਾ ਕੇ ਚੱਲਿਆ, ਅਜੇ ਤੇ ਬਾਗ ਬਣ ਕੇ ਫੁੱਲ ਤੇ ਫਲ ਲੱਗਣੇ ਨੇ। ਤੇ ਸਾਈਂ ਜੀ ਕਹਿੰਦੇ ਨੇ ਕਿੰਨਾ ਕੁ ਚਿਰ ਬਾਗ? ਕਹਿਣ ਲੱਗੇ ਰਹਿੰਦੀ ਦੁਨੀਆਂ ਤੱਕ ਪ੍ਰਫੁੱਲਤ ਰਹੇਗਾ, ਮੇਰੇ ਲਾਏ ਬੂਟੇ ਨੂੰ, ਮੇਰੀ ਸੰਤਾਨ ਦੇ ਸ਼ਹੀਦੀ ਦੇ ਬੂਟੇ ਨੂੰ ਪਾਣੀ ਦੀ ਲੋੜ ਨਹੀਂ, ਖੂਨ ਦੀ ਲੋੜ ਪਏਗੀ। ਜਦੋਂ ਕੁਮਲਾਂਦਾ ਦਿਸੇਗਾ ਸਿੱਖ ਖੂਨ ਪਾ ਕੇ ਫਿਰ ਹਰਿਆ ਕਰ ਲੈਣਗੇ। ਉਹਤੇ ਸ਼ਬਦ ਵਰਤੇ, ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿਲਰ ਜਾਣਗੇ ਇਉਂ ਸੰਸਾਰ ਅੰਦਰ। ਕਹਿਣ ਲੱਗੇ ਕੋਈ ਚਾਂਦਨੀ ਚੌਂਕ ਨੂੰ ਭਾਗ ਲਾ ਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਉੱਠੂ ਚਮਕੌਰ ਦੀ ਦੂ ਸਾਰੀ, ਜਦੋਂ ਟੁੱਟੇ ਜੋ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਣੀਆਂ ਤੋਂ, ਚਿਣ ਦੇਵੇਗਾ ਕੋਈ ਦੀਵਾਰ ਅੰਦਰ। ਕਹਿ ਲੱਗੇ ਬਣੀ ਰਹੇਗੀ ਸਦਾ ਬਹਾਰ ਇਸ ਤੇ, ਲਾਗੇ ਖਿਜ਼ਾ ਨੇ ਇਸ ਦੇ ਢੁਕਣਾ ਨਹੀਂ, ਲੱਗੀ ਔੜ ਤੇ ਇਹਨਾਂ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਸ਼ਹੀਦਾਂ ਦਾ ਖੂਨ ਉਹ ਹਮੇਸ਼ਾ ਕੌਮ ਨੂੰ ਜਾਗਦਾ ਰੱਖਦਾ ਤੇ ਰਹੇਗੀ। ਪਰ ਗੁਰੂ ਕਿਰਪਾ ਕਰੇ ਆਪਾਂ ਆਪਸ ਵਿੱਚ ਮਿਲ ਬੈਠ, ਸ਼ਬਦ ਗੁਰੂ ਦੀ ਰੋਸ਼ਨੀ ਲੈ ਕੇ ਜੀਵਨ ਜੀਏ। ਪਿਆਰਿਓ, ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ। ਸਮਾਂ ਵੀ ਕੁਛ ਥੋੜਾ ਜਿਹਾ ਜ਼ਿਆਦਾ ਹੋਇਆ, ਕਿਰਪਾ ਕਰਕੇ ਬਖਸ਼ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, ਪਿਛਲੇ ਸਾਲ ਤੋਂ ਆਪ ਜੀ ਦੇ ਦਰਸ਼ਨ ਦੀਦਾਰੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਜੈਤ ਸ੍ਰੀ ਕੀ ਵਾਰ ਆਰੰਭ ਕੀਤੀ ਸੀ, 13 ਪੌੜੀਆਂ ਹੋਈਆਂ ਨੇ। ਅੱਗੋਂ ਜਿਵੇਂ ਮੇਰੇ ਮਾਲਕ ਨੂੰ ਪਾਇਆ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਬਜ਼ੁਰਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਪ੍ਰਵਿੰਦਰ ਸਿੰਘ ਜੀ, ਭਾਈ ਹਰਨਾਮ ਸਿੰਘ ਜੀ, ਭਾਈ ਪ੍ਰਹਿਲਾਦ ਸਿੰਘ, ਜਿੰਨੇ ਵੀ ਸੇਵਾ ਕੀਤੀ, ਭਾਈ ਸੁਖਜਿੰਦਰ ਸਿੰਘ ਜੀ, ਸਭ ਦਾ ਧੰਨਵਾਦ। ਇੰਨੇ ਦਿਨ ਪਿਆਰ ਦਿੱਤਾ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ

ਭਗਤ ਰਵਿਦਾਸ ਜੀ ਕਹਿੰਦੇ ਐ ਸਭ ਕੁਛ ਉਹ ਮਾਲਕ ਕਰਨ ਦੇ ਸਮਰੱਥ ਹੈ। ਪਰਮਾਤਮਾ ਵਿੱਚ ਬੜੀ ਵੱਡੀ ਤਾਕਤ ਹੈ, ਉਹ ਸਭ ਕੁਝ ਕਰ ਰਿਹਾ ਹੈ। ਲੋੜ ਹੈ ਕੁਛ ਵੀ ਜੇ ਪ੍ਰਾਪਤ ਕਰਨਾ ਹੈ, ਉਸ ਕੁਦਰਤ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪੂਰੀ ਕਰੀ ਗਈ ਹੈ। ਸਭ ਕੁਛ ਹੈ ਉਹਦੇ ਘਰ, ਘਾਟਾ ਹੋਇਆ, ਕੋਈ ਥੋੜੀ ਬਖਸ਼ਿਸ਼ ਪ੍ਰਾਪਤ ਕਰ ਰਿਹਾ, ਕੋਈ ਬਹੁਤੀ। ਸੋ ਬੜਾ ਸਮਰੱਥ ਹੈ ਉਹ ਮਾਲਕ। ਜਿਹੜੇ ਚਾਹੁੰਦੇ ਨੇ ਉੱਚੇ ਹੋਣਾ, ਉਹਨਾਂ ਨੂੰ ਉੱਚਿਆਂ ਕਰ ਦਿੰਦਾ। ਜਿਨ੍ਹਾਂ ਦਾ ਸੋਚ ਦਾ ਪੱਧਰ ਉੱਚਾ ਹੋ ਜਾਂਦਾ ਹੈ, ਸੁਰਤ ਮੰਡਲ ਉੱਚਾ ਹੋ ਜਾਂਦਾ ਹੈ, ਇੱਦਾਂ ਕਹਿ ਲਓ ਵਿਚਾਰ ਮੰਡਲ ਜਿਨ੍ਹਾਂ ਦਾ ਬਹੁਤ ਉੱਚਾ ਹੋ ਜਾਂਦਾ ਹੈ, ਉਹਨਾਂ ਦੇ ਸਿਰ ਤੇ ਛਤਰ ਝੁੱਲਦਾ ਹੈ। ਉਹ ਬਾਹਰਲਾ ਛਤਰ ਨਹੀਂ, ਉਹ ਅੰਦਰਲਾ ਛਤਰ ਹੈ। ਵਿਕਾਰਾਂ ਤੋਂ ਉਹ ਬਚੇ ਰਹਿੰਦੇ ਹੈ, ਉਹਨਾਂ ਨੂੰ ਸੋਝੀ ਸਮਝ ਹੋ ਜਾਂਦੀ ਹੈ। ਸੋ ਕਰਨ ਵਾਲਾ ਉਹ ਪਰਮਾਤਮਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੱਲੀ। ਆਓ ਸਾਰੇ ਰਲ ਕੇ ਪੜੀਏ।

ਪਿੱਛੇ ਸੰਗਤ ਦੇ ਬਹਿਣ ਨੂੰ ਜਗ੍ਹਾ ਘੱਟ ਜਾਏਗੀ। ਜਿਹੜੇ ਜ਼ਿਆਦਾ ਪਿੱਛੇ ਬਹਿਣਗੇ ਉਹਨਾਂ ਨੂੰ ਸਮਝ ਵੀ ਨਹੀਂ ਆਉਣੀ, ਜ਼ਿਆਦਾ ਪਿੱਛੇ ਚਲੇ ਜਾਣਗੇ। ਜਿਹੜੇ ਆ ਬੈਠੇ ਹੋ ਪਿੱਛੇ, ਥੋੜਾ ਥੋੜਾ ਜੇ ਅੱਗੇ ਨੂੰ ਹੋ ਜਾਓ, ਪਿੱਛੇ ਵਾਲਿਆਂ ਨੂੰ ਥੋੜਾ ਥਾਂ ਮਿਲ ਜਾਏ। ਜਿਨ੍ਹਾਂ ਦੇ ਵਿਚਾਲੇ ਜਗ੍ਹਾ ਹੈ ਉਹ ਥੋੜਾ ਗੈਪ ਘਟਾ।

Bye.

0: ਸਰਬ ਕਾਰਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਰਾਹ ਵਿੱਚ ਹੀ ਬਹਾ ਲਈਏ ਸੰਗਤ, ਆ ਰਸਤੇ ਚ ਹੀ ਬਹਾ ਲਓ, ਬਸ ਜਿੱਥੇ ਜਿੱਥੇ ਕੋਈ ਖੜਾ ਇੱਥੇ ਹੀ ਬਿਠਾ ਦਿਓ, ਭੈਣਾਂ ਨੂੰ ਭੈਣਾਂ ਵਾਲੇ ਪਾਸੇ, ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ, ਪਿੱਛੇ ਪਿੱਛੇ ਨੂੰ ਹੋ ਕੇ ਭਾਈ ਖੁੱਲੇ ਖੁੱਲੇ ਬੈਠੋ। ਜਿੰਨੀ ਕੁ ਜਗ੍ਹਾ ਸੀ ਅਖੀਰ ਤੱਕ ਸੰਗਤ ਜਿਹੜੀ ਹੈ ਉਹ ਬੈਠੀ ਹੈ, ਤਾਂ ਕਰਕੇ ਜਿੱਥੇ ਕੁ ਜਗ੍ਹਾ ਮਿਲੇ ਬਸ ਹੁਣ ਬਹਿ ਜਾਈਏ, ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ। ਇਕੱਠ ਜਦੋਂ ਜ਼ਿਆਦਾ ਹੁੰਦਾ ਨਾ ਫਿਰ ਇਕਾਗਰਤਾ ਬਣਾਉਣੀ ਬੜੀ ਔਖੀ ਹੋ ਜਾਂਦੀ। ਤੁਹਾਡੇ ਪ੍ਰੇਮ ਨੂੰ ਵੇਖ ਕੇ, ਸੁਣਨ ਦੇ ਉਤਸ਼ਾਹ ਨੂੰ ਵੇਖ ਕੇ ਅੰਦਰ ਚਾਅ ਚੜ੍ਹਦਾ ਹੈ ਕਿ ਅੱਜ ਕੱਲ੍ਹ ਇੰਟਰਨੈਟ ਦਾ ਸਾਧਨ ਹੈ, ਆਹੀ ਦੀਵਾਨ ਜਦੋਂ ਯੂਟਿਊਬ ਤੇ ਚੱਲਦਾ ਹੁੰਦਾ ਤੇ ਟੀਵੀ ਦੀ ਸਕਰੀਨ ਤੇ ਵੀ ਲਾ ਲੈਂਦੇ ਨੇ, ਕਈ ਫੋਨ ਤੇ ਵੀ ਲਾ ਲੈਂਦੇ, ਆਪਣੇ ਬੈੱਡ ਤੇ ਆਪਣੇ ਘਰ ਚ ਆਪਣੇ ਰਜਾਈ ਚ ਬਹਿ ਕੇ ਵੀ ਬੰਦਾ ਸੁਣ ਸਕਦਾ, ਪਰ ਫਿਰ ਵੀ ਆਪਣੇ ਅੰਦਰ ਉਤਸ਼ਾਹ ਪਿਆਰ ਲੈ ਕੇ ਆਉਣਾ ਤੇ ਫਿਰ ਬਹਿਣਾ। ਕਈ ਵਾਰੀ ਧੱਕੇ ਵੀ ਵੱਜਦੇ ਆ ਸੰਗਤ ਵਿੱਚ, ਕਈ ਵਾਰੀ ਫੋਨ ਵੀ ਕੱਢੇ ਜਾਂਦੇ ਆ, ਕੋਈ ਪਰਸ ਕੱਢ ਕੇ ਲੈ ਜਾਂਦਾ, ਜੁੱਤੀਆਂ ਹੀ ਨਹੀਂ ਲੱਭਦੀਆਂ, ਕਈ ਵਾਰੀ ਨਿਆਣੇ ਗਵਾਚ ਜਾਂਦੇ ਆ, ਏਦਾਂ ਵੀ ਹੋ ਜਾਂਦਾ, ਪਰ ਫਿਰ ਵੀ ਅੰਦਰ ਪਿਆਰ ਉਤਸ਼ਾਹ ਲੈ ਰੱਖਣਾ ਬੜੀ ਵੱਡੀ ਗੱਲ। ਔਰ ਅੱਜ ਦੇ ਜ਼ਮਾਨੇ ਵਿੱਚ ਜਦੋਂ ਸਾਰੇ ਕਹਿੰਦੇ ਆ ਵੀ ਲੋਕੀ ਜੁੜਦੇ ਨਹੀਂ ਜੀ, ਲੋਕੀ ਇਸ ਪਾਸੇ ਤੁਰਦੇ ਨਹੀਂ ਜੀ, ਅੱਜ ਦੇ ਸਮੇਂ ਵਿੱਚ ਇੰਨੇ ਵੱਡੇ ਉਤਸ਼ਾਹ ਨਾਲ ਆਉਣਾ, ਔਰ ਬਈ ਸੇਵਾ ਸਿੰਘਾਂ ਨੂੰ ਬੇਨਤੀ ਬਸ ਕੋਈ ਨੀ ਹੁਣ ਨਾ ਬਿਠਾ ਦਿਓ, ਤੁਸੀਂ ਵੀ ਬਹਿ ਜਾਓ ਸੰਗਤ ਬਾਅਦ, ਹੁਣ ਨਹੀਂ ਬਿਠਾ, ਆਹ ਜਗ੍ਹਾ ਬਥੇਰੀ ਅੰਮ੍ਰਿਤ ਛੱਕ ਕੇ ਆਉਣਗੇ ਜਿਹੜੇ, ਇੰਨੀ ਜਗ੍ਹਾ ਹੀ ਵਾਧੂ। ਬਸ ਜਿਹੜੇ ਸਵੀਰ ਭਰਾ ਪਹਿਰੇਦਾਰ ਪਿੱਛੇ ਸਾਰੇ ਬਸ ਕਿਰਪਾ ਕਰਕੇ ਜਿੱਥੇ ਜਿੱਥੇ ਖੜੇ ਹੋ ਬਹਿ ਜਾਈਏ ਹੁਣ ਆਪਾਂ, ਕਿਉਂਕਿ ਸਮਾਂ ਥੋੜਾ ਹੁੰਦਾ ਹੈ, ਇਤਿਹਾਸ ਦੀ ਗੱਲ ਵੀ ਕਰਨੀ ਹੁੰਦੀ ਹੈ, ਜੀ ਕਰਦਾ ਹੁੰਦਾ ਵਿੱਚ ਦੋ ਤਿੰਨ ਕਵਿਤਾ ਵੀ ਪੜ੍ਹੀ ਉਹ ਵੀ ਵਧੀਆ ਲੱਗਦੀਆਂ ਹੁੰਦੀਆਂ, ਫਿਰ ਕਈ ਕੁਝ ਰਹਿ ਜਾਂਦਾ, ਰਹਿ ਤੇ ਜਾਣਾ ਹੀ ਆ। ਮੈਂ ਪੱਖੋਵਾਲ ਦੇ ਅੱਜ ਜਦੋਂ ਦੀਵਾਨ ਚ ਆ ਰਿਹਾ ਸੀ ਤੇ ਮੈਂ ਕੱਲ ਵੀ ਗੱਲ ਕੀਤੀ, ਅੱਜ ਵੀ ਮੈਂ ਕਰਦਾ ਸੀ ਵੀ ਇੱਥੇ ਦੀਵਾਨ ਕਈ ਜਗ੍ਹਾ ਹੁੰਦਾ ਵੀ ਪੂਰੇ ਹੀ ਕਰੀਦੇ ਆ, ਪਰ ਕਈ ਜਗ੍ਹਾ ਚਾਅ ਨਾਲ ਜਾਈਦਾ, ਤੇ ਇੱਥੇ ਦੀਵਾਨ ਅੱਜ ਤੀਜਾ ਸਮਾਪਤੀ ਹੋ ਜਾਣੀ ਹੈ, ਪਰ ਇੱਥੇ ਇੱਦਾਂ ਲੱਗਦਾ ਵੀ ਪੰਜ ਸੱਤ ਦਿਨ ਚੱਲਣਾ ਚਾਹੀਦਾ ਪ੍ਰੋਗਰਾਮ। ਮਜਬੂਰੀ ਹੋ ਜਾਂਦੀ ਹੈ ਜੀ, ਕਈ ਵਾਰੀ ਮਜਬੂਰੀ ਹੋ ਜਾਂਦੀ ਸਾਡੀ। ਕੱਲ ਅਸੀਂ 12-13 ਘੰਟੇ ਸਫ਼ਰ ਕਰਕੇ MP ਵਿੱਚ ਜਾਣਾ, ਗਵਾਲੀਅਰ ਦੇ ਇਲਾਕੇ ਚ ਦੀਵਾਨ ਨੇ, ਮੈਨੂੰ ਤਾਂ ਕਰਕੇ ਮਜਬੂਰੀ ਹੁੰਦੀ ਹੈ, ਸਾਰੇ ਪਾਸੇ ਜਾਣਾ ਪੈਂਦਾ, ਪਰ ਜਿੱਦਾਂ ਮਨ ਲੱਗਿਆ ਹੁੰਦਾ ਰਾਹ ਪੈਰੀ ਲੱਗ ਜਾਂਦਾ, ਪੱਕਾ ਟਾਈਮ ਪਤਾ ਲੱਗ ਜਾਂਦਾ, ਇੰਨਾ ਟਾਈਮ ਜਾਣ ਤੇ ਲੱਗਦਾ, ਇੰਨਾ ਆਉਣ ਤੇ ਲੱਗਦਾ, ਜਦੋਂ ਕੁ ਤੱਕ ਉਹ ਆਨੰਦ ਜਿਹਾ ਬਣਦਾ ਉਹਨਾਂ ਨੂੰ ਦੀਵਾਨ ਮੁੱਕ ਜਾਂਦੇ ਆ, ਤੇ ਦਿਨ ਦੇ ਦੀਵਾਨ ਦੀ ਪ੍ਰੋਬਲਮ ਇਹ ਹੈ ਵੀ ਇਹਦੇ ਚ 2.5 ਘੰਟੇ ਤੋਂ ਵੱਧ ਨਹੀਂ ਲਾ ਸਕਦਾ, ਰਾਤ ਦੇ ਦੀਵਾਨਾਂ ਚ ਭਾਵੇਂ 3 ਵੀ ਹੋ ਜਾਣ, 3:30-4 ਤੱਕ ਵੀ ਚਲੇ ਜਾਈਦਾ, ਕੋਈ ਫਰਕ ਨਹੀਂ ਪੈਂਦਾ ਰਾਤ ਨੂੰ, ਫਿਰ ਇੱਥੇ ਦਿਨੇ ਕੰਮਾਂ ਕਾਰਾਂ ਵਾਲੇ ਹੁੰਦੇ ਆ, ਸਾਰੇ ਸਾਰਿਆਂ ਨੂੰ ਕਾਹਲ ਵੀ ਹੁੰਦੀ ਹੈ, ਤਾਂ ਕਰਕੇ ਥੋੜੀ ਜਿਹੀ ਮੁਸ਼ਕਲ ਆਉਂਦੀ। ਹਾਂਜੀ, ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਅੱਗੇ ਨੂੰ ਆਉਣ ਉੱਥੇ ਹੀ ਭਾਈ ਚੱਲੋ, ਪਹਿਰੇਦਾਰੋ ਸਿੰਘੋ ਜਰਾ ਕਾ ਭੈਣਾਂ ਨੂੰ ਉੱਥੇ ਪਿੱਛੇ ਹੀ ਭਾਈ ਚੱਲਿਆ ਕਰੋ, ਬਸ ਹੁਣ ਨਾ ਹਿਲ ਜੁਲ ਹੋਵੇ। ਹਾਂਜੀ, ਅੱਜ ਇੱਕ ਗੱਲ ਤੁਸੀਂ ਨੋਟ ਕਰਿਓ, ਆ ਵੀ ਉਤਸ਼ਾਹ ਇੱਕ ਹੋਰ ਵੀ ਮੈਂ ਦੋ, ਇੱਕ ਤੇ ਥੱਲੇ ਤੁਹਾਡੇ ਚੁੱਭਦੀ ਬੜੀ ਜਗ੍ਹਾ ਉੱਚੀ ਨੀਵੀਂ ਜਗ੍ਹਾ ਹੈ, ਕਈ ਰੋੜੇ ਰਾੜੇ ਵੀ ਵਿੱਚ ਹੈ ਨੇ, ਕਿਉਂਕਿ ਮੈਂ ਤੁਰ ਕੇ ਉਹਨਾਂ ਮੈਨੂੰ ਪਤਾ ਹੈ, ਰੋੜੇ ਰਾੜੇ ਜੇ ਵੀ ਚੁੱਭਦੇ ਆ ਇਹਦੀ ਵੀ ਮਾਫੀ ਮੰਗਦਾ ਮੈਂ, ਵੀ ਅੱਗੇ ਤੋਂ ਜੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਐਂ ਚੰਗੀ ਤਰ੍ਹਾਂ ਨਾਲ ਇਹਨੂੰ ਸੁਹਾਗਾ ਸੁਹੂਗਾ ਮਾਰ ਕੇ, ਇੱਦਾਂ ਨਾ ਹੋਵੇ ਉੱਚੀ ਨੀਵੀਂ ਨਾ ਹੋਵੇ, ਬਹਿਣ ਚ ਔਖਾ ਲੱਗਦਾ, ਇੱਕ ਤੇ ਇਸ ਗੱਲ ਦੀ ਮਾਫੀ ਮੰਗਦਾ, ਦੂਜੀ ਇਸ ਗੱਲ ਦੀ ਬਈ ਪ੍ਰਸ਼ਾਸਨ ਵੱਲੋਂ ਕਈ ਵਾਰੀ ਥੋੜੀ ਬਹੁਤ ਸਖਤਾਈ ਕੀਤੀ ਜਾਂਦੀ ਹੈ, ਉਹਦੇ ਵਿੱਚ ਸਾਡਾ ਹੱਥ ਨਹੀਂ ਭਾਈ ਹੁੰਦਾ ਕੋਈ, ਇੰਨਾ ਜ਼ਰੂਰ ਹੁੰਦਾ ਵੀ ਇੱਥੇ ਦੀਵਾਨ ਲੱਗਣੇ ਆ, ਪ੍ਰਬੰਧਕ ਵੀਰ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦਿੰਦੇ ਆ ਵੀ ਕੋਈ ਰੌਲਾ ਨਾ ਪਵੇ, ਕੋਈ ਸ਼ਰਾਰਤੀ ਬੰਦੇ ਨਾ ਆ ਜਾਣ, ਇਹ ਫਿਰ ਆਪਣਾ ਪ੍ਰਬੰਧ ਜਿਹੜੇ ਨੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ। ਕਈ ਵਾਰੀ ਆਉਣ ਲੱਗਿਆਂ ਨੂੰ ਜਾਂ ਮੱਥਾ ਟੇਕਣ ਲੱਗਿਆਂ ਨੂੰ ਜਾਂ ਕਈ ਵਾਰੀ ਕਹਿੰਦੇ ਨੇ ਵੀ ਇਹਦੇ ਵਿੱਚੋਂ ਲੰਘੋ ਇਦਾਂ ਦਿੱਕਤ ਕਈ ਵਾਰੀ ਆ ਜਾਂਦੀ ਹੈ ਇਹਦੇ ਵਿੱਚ ਜੇ ਕਿਸੇ ਵੀਰ ਭਰਾ ਭੈਣਾਂ ਨੂੰ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਵੀ ਮੈਂ ਸ਼ੁਰੂ ਵਿੱਚ ਹੀ ਸਟੇਜ ਤੋਂ ਮਾਫੀ ਮੰਗਦਾ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੋਵੇ ਇਹ ਤੇ ਕਦੇ ਲੋੜ ਹੀ ਨਹੀਂ ਸੀ ਪੈਂਦੀ ਸਾਡੇ ਦੀਵਾਨ ਵਿੱਚ ਮੈਂ ਪਹਿਲੀ ਵਾਰ ਜਦੋਂ ਆਇਆ ਸੀ ਤੁਹਾਡੇ ਪੱਖੋਂ ਵਾਲ ਮੇਰੇ ਨਾਲ ਇੱਕ ਰਾਈਫਲ ਵਾਲਾ ਬੰਦਾ ਸੀ ਕਿਤੇ 15 ਸਾਲ ਮੈਂ ਕਦੇ ਹਥਿਆਰ ਨਹੀਂ ਰੱਖਿਆ ਏਦਾਂ ਹੀ ਅਸੀਂ ਦੀਵਾਨ ਲਾਏ ਕਦੇ ਲੋੜ ਹੀ ਨਹੀਂ ਸੀ ਪੈਂਦੀ ਹੁਣ ਤੇ ਸਾਡੀ ਇਹ ਮਜਬੂਰੀ ਬਣ ਗਈ ਇਸ ਕਰਕੇ ਭਾਈ ਥੋੜਾ ਬਹੁਤ ਸਾਨੂੰ ਪ੍ਰਬੰਧ ਰੱਖਣਾ ਪੈਂਦਾ ਨਾਲੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਾਸਤੇ ਨਹੀਂ ਮੈਂ ਸ਼ਰਿਆਂ ਮੇ ਗੱਲ ਕਹਿ ਸਕਦਾ ਵੀ ਅਸੀਂ ਕਿਸੇ ਜਥੇਬੰਦੀ ਨਾਲ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਨੂੰ ਨਹੀਂ ਆਪਣਾ ਬਚਾਅ ਕਰਨ ਵਾਸਤੇ ਆ ਜਿਹੜੇ ਮੇਰੇ ਵੀਰ ਭਰਾ ਮੇਰੇ ਨਾਲ ਨੇ ਇਹਨਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਤੇ ਕੋਈ ਕਿਤੇ 19-21 ਹੋ ਜਾਂਦੀ ਹੈ ਫਿਰ ਮੁੜ ਕੇ ਅਗਲਾ ਕਹਿੰਦਾ ਜੀ ਤੁਹਾਡੇ ਨਾਲ ਪੁੱਤ ਛੱਡਿਆ ਸੀ ਗਿਆ ਕਿੱਧਰ ਨੂੰ ਇਸ ਕਰਕੇ ਮਜਬੂਰੀ ਬਸ ਅਸੀਂ ਆਪਣੇ ਬਚਾਅ ਲਈ ਢਾਲ ਇੱਕ ਹੁੰਦਾ ਢਾਲ ਵਾਂਗੂ ਸਾਨੂੰ ਇਹ ਨਾਲ ਰੱਖਣਾ ਪੈਂਦਾ ਸੋ ਜੇ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਇਸ ਗੱਲ ਦੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਇਹਨੂੰ ਸਾਡੀ ਮਜਬੂਰੀ ਸਮਝਿਓ ਭਾਈ ਇਹ ਸਾਨੂੰ ਕੋਈ ਇਹਦਾ ਚਾਅ ਨਹੀਂ ਕਿ ਸਾਡੇ ਨਾਲ ਬੰਦੇ ਬੋਡੀਗਾਰਡ ਮੈਨੂੰ ਤੇ ਸ਼ਰਮ ਆਉਂਦੀ ਸੱਚ ਕਹਿੰਦਾ ਬਹੁਤ ਸ਼ਰਮ ਆਉਂਦੀ ਇਹੋ ਜਿਹਾ ਕੁਛ ਕਰਦੇ ਹਾਂ ਪਰ ਇਹ ਮੇਰੀ ਮਜਬੂਰੀ ਸੋ ਅਗਲੀ ਗੱਲ ਜਿਹੜੀ ਕਰਨੀ ਅੱਜ ਕੱਲ੍ਹ ਇੱਦਾਂ ਪੰਥ ਵਿੱਚ ਤੁਸੀਂ ਬਹੁਤ ਗੱਲਾਂ ਸੁਣਦੇ ਰਹਿੰਦੇ ਹੈ ਪੰਥ ਵਿੱਚ ਵਿਵਾਦ ਪੈਦਾ ਹੋ ਗਏ ਜੀ ਅੱਜ ਕੱਲ੍ਹ ਪ੍ਰਚਾਰਕਾਂ ਨੇ ਰੌਲੇ ਪਾ ਦਿੱਤੇ ਵਿਵਾਦ ਪੰਥ 'ਚ ਫੁੱਟ ਪੈ ਗਈ ਇੱਦਾਂ ਸੁਣਦੇ ਹੋ ਨਾ ਤੁਸੀਂ ਆਮ ਗੱਲਾਂ ਨੇ ਅੱਜ ਕੱਲ੍ਹ ਇਹ ਸੋਚੋ ਭਲਾ ਵੀ ਹੁਣ ਕਿਉਂ ਇੱਦਾਂ ਕਿਹਾ ਜਾ ਰਿਹਾ ਜਿੰਨੇ ਬੰਦੇ ਅੱਜ ਕੱਲ੍ਹ ਜਿਹੜਾ ਵੀ ਬੋਲਦਾ ਕੋਈ ਵਿਦਵਾਨ ਬੋਲਦਾ ਫਿਲੋਸਫਰ ਬੋਲਦਾ ਤਾਂ ਇਹੀ ਬੋਲੀ ਬੋਲਦਾ ਇੱਦਾਂ ਭਲਾ ਅੱਜ ਕੱਲ੍ਹ ਕਿਉਂ ਕਿਹਾ ਜਾ ਰਿਹਾ ਉਹਦਾ ਕਾਰਨ ਇੱਕ ਇਹ ਹੈ ਇੱਕ ਤੇ ਸੀ ਬਾਬਿਆਂ ਨੂੰ ਸੰਪਰਦਾਵਾਂ ਨੂੰ ਮੰਨਣ ਵਾਲੇ ਲੋਕ ਪਰੰਪਰਾਵਾਦੀ ਲੋਕ ਉਹਨਾਂ ਦੀ ਗਿਣਤੀ ਸੀ 95% ਤੇ ਗੁਰਬਾਣੀ ਤੇ ਗੁਰਮਤ ਦੇ ਸਹੀ ਨੁਕਤਿਆਂ ਨੂੰ ਸਮਝਣ ਵਾਲਿਆਂ ਦੀ ਗਿਣਤੀ ਸੀ 5% ਇੱਕ ਪਾਸੇ 5% ਦੂਜੇ ਪਾਸੇ ਕਿੰਨੇ ਸੀ 95 ਆਪੀ ਸ਼ਾਂਤੀ ਹੈ ਪੰਜਾਂ ਨੂੰ ਕਿਹੜਾ ਪੁੱਛਦਾ ਹੈ ਆਖੋ ਸਤਨਾਮ ਵਾਹਿਗੁਰੂ ਸ਼ਾਂਤੀ ਬਹੁਤ ਸੀ ਸਾਡੇ ਪੰਥ ਚ ਕੋਈ ਰੌਲਾ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਬਾਬਿਆਂ ਦੀਆਂ ਗੱਡੀਆਂ ਸੜਕਾਂ ਤੇ ਆਮ ਹੀ ਤੁਸੀਂ ਵੇਖਦੇ ਸੀ ਵੀ ਆਹ ਬਾਬਾ ਜੀ ਝੰਡੀ ਜੀ ਲਾਈ ਜਾਂਦੇ ਨੇ ਕੁਧਰੋਂ ਬਾਬਾ ਜੀ ਝੰਡੀ ਜੀ ਲਾਈ ਆਉਂਦੇ ਨੇ ਐ ਗੱਲ ਸੀ ਐ ਪੂਰਾ ਦਬਦਬਾ ਸੀ ਇਹਨਾਂ ਲੋਕਾਂ ਦਾ ਜਥੇਦਾਰਾਂ ਦਾ ਬੜਾ ਪ੍ਰਭਾਵ ਸੀ ਵੀ ਬੋਲਣਾ ਨੀ ਭਾਈ ਅੱਗੇ ਅੱਗੇ ਗੱਲ ਨੀ ਕਰਨੀ ਇਹਨਾਂ ਦੇ ਅੱਗੇ ਇਹਨਾਂ ਤੋਂ ਡਰ ਕੇ ਰਹੀਏ ਭਾਈ ਵੱਡੇ ਬੰਦੇ ਹੁੰਦੇ ਆ ਏਦਾਂ ਪਰੇ ਹਟ ਜੋ ਐਂ ਚੱਲਦਾ ਸੀ ਹੁਣ ਕੀ ਹੋਇਆ ਵੀ ਪਿਛਲੇ 3-4 ਸਾਲਾਂ ਤੋਂ ਮੀਡੀਏ ਸੋਸ਼ਲ ਮੀਡੀਆ ਆ ਗਿਆ ਸਾਡੇ ਹੱਥ ਅੱਗੇ ਚੈਨਲ ਵੀ ਇਹਨਾਂ ਦੀ ਜਿਹੜੀ ਸਰਕਾਰ ਚੈਨਲ ਵੀ ਉਸੇ ਦੀ ਬੋਲੀ ਬੋਲਦੇ ਨੇ ਸਿਸਟਮ ਇਦਾਂ ਦਾ ਮੀਡੀਏ ਵਿੱਚ ਵੀ ਇਦਾਂ ਦਾ ਕੁਝ ਹੋ ਜਾਂਦਾ ਪਰ ਸੋਸ਼ਲ ਮੀਡੀਆ ਆ ਗਿਆ ਸੋਸ਼ਲ ਮੀਡੀਆ ਆਉਣ ਕਰਕੇ ਲੋਕਾਂ ਦੇ ਦਿਮਾਗ ਚ ਆਈ ਵੀ ਯਾਰ ਇਹ ਬੰਦੇ ਤੇ ਲੁੱਟਦੇ ਆ ਗਲਤ ਹੈ ਹੁਣ ਕੀ ਹੋਇਆ ਵੀ ਗੁਰਬਾਣੀ ਨੂੰ ਸਮਝਣ ਵਾਲੇ ਜਿਹੜੇ ਆ ਥੋੜੇ ਜਿਹੇ ਉਹ ਵੀ ਵਧਣੇ ਸ਼ੁਰੂ ਹੋ ਗਏ ਪਹਿਲਾਂ ਸੀ 5% ਦੂਜੇ ਪਾਸੇ ਸੀ 95 ਹੁਣ ਇੱਧਰ ਵਾਲੇ 5 ਤੋਂ ਹੌਲੀ ਹੌਲੀ 10 ਹੋਏ ਉਧਰ ਵਾਲੇ ਥੋੜੇ ਥੋੜੇ ਤੜਫਣ ਲੱਗੇ ਵੀ 90 ਹੋ ਵੀ ਆਹ 5 ਫਿਰ 5 ਤੋਂ 10 ਹੋ ਗਏ 10 ਤੋਂ ਹੁਣ ਹੌਲੀ ਹੌਲੀ 15% ਫਿਰ 20 ਮੈਨੂੰ ਇੰਨਾ ਲੱਗਦਾ ਮੈਂ ਫੜ ਨਹੀਂ ਮਾਰ ਸਕਦਾ ਵੱਡੀ ਸਾਰੀ ਵੀ ਅਸੀਂ ਕਹੀਏ ਵੀ ਬੜਾ ਫਰਕ ਪੈ ਗਿਆ ਪਰ ਹੁਣ ਇੰਨਾ ਹੈ ਵੀ ਜਿਹੜੇ ਸਮਝਣ ਵਾਲੇ ਹੈ ਉਹ 30-35% ਹੋ ਚੱਲੇ ਹੈ ਤੇ ਜੇ ਐਂ ਚੱਲਦਾ ਰਿਹਾ ਤੇ 2-3-4 ਸਾਲਾਂ ਵਿੱਚ 50-50 ਹੋ ਜਾਣਗੇ ਤੇ ਦੂਜਾ ਜਿਹੜਾ ਗਰੁੱਪ ਹੈ ਪਿੱਟ ਸਿਆਪਾ ਉਹਨਾਂ ਨੇ ਪਾਇਆ ਹਾਏ ਵਿਵਾਦ ਛਿੜ ਗਏ ਕਿਉਂਕਿ ਅੱਗੇ ਕੋਈ ਰੌਲਾ ਹੀ ਨਹੀਂ ਸੀ ਆਖੋ ਸਤਨਾਮ ਵਾਹਿਗੁਰੂ ਸੁਣੋ ਨਾ ਇਹ ਇੱਦਾਂ ਹੈ ਭਾਈਏ ਵੀ ਇੱਕ ਹੀ ਸਰਪੰਚ ਸੀ ਹਰ ਵਾਰੀ ਖੜਦਾ ਸੀ ਜਿੱਤ ਜਾਂਦਾ ਸੀ 25 ਸਾਲਾਂ ਦਾ ਇੱਕੋ ਹੀ ਸੀ ਉਹ ਦੂਜਾ ਕੋਈ ਬਰਾਬਰ ਖੜਦਾ ਹੀ ਨਹੀਂ ਸੀ ਉਹਦੇ ਜਦੋਂ ਦੂਜੀ ਧਿਰ ਪਿੰਡ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਸਿਆਪਾ ਉਦੋਂ ਪੈਣ ਲੱਗਦਾ ਵੀ ਆਹ ਕਿੱਥੋਂ ਆ ਗਿਆ ਆਹ ਕੀ ਹੋਣ ਲੱਗ ਪਿਆ ਜਦੋਂ ਹੁਣ ਨਾ ਪਹਿਲਾਂ ਐਦਾਂ ਹੀ ਚੱਲਦਾ ਸੀ ਜੀ ਪਿੰਡਾਂ ਦਾ। ਚਲੋ ਭਾਈ ਦੀਵਾਨ ਲਵਾ ਲਈਏ ਬਾਬਿਆਂ ਦੇ, ਕਹਿੰਦੇ ਹਾਂ ਚਲੋ ਦਾਨ ਪੁੰਨੀ ਹੋ ਜੂ ਭਾਈ, ਹੋਰ ਨੀ ਕੁਛ ਕਰੋ, ਸਿੱਧਾ ਸੁੱਧਾ ਪਿੰਡ ਚ ਇਕੱਠਾ ਕਰ ਲਓ, ਦੀਵਾਨ ਲਵਾ ਲਓ। ਮੁੜ ਕੇ ਐ ਨੀ ਸੀ ਹਿਸਾਬ ਲਾਉਂਦੇ ਵੀ 5-7 ਦਿਨ ਲੱਗੇ ਐ, ਕਿੰਨੇ ਲੋਕ ਬਦਲ ਗਏ, ਕਿੰਨਿਆਂ ਦੀ ਜ਼ਿੰਦਗੀ ਚੇਂਜ ਹੋ ਗਈ, ਫਰਕ ਕੀ ਪਿਆ, ਸੁਣਿਆ ਕੀ, ਮਾਇੰਡ ਡਿਵੈਲਪ ਹੋਇਆ ਕਿ ਨਹੀਂ, ਕੋਈ ਨੁਕਤਾ ਸਮਝ ਚ ਆਇਆ ਕਿ ਨਹੀਂ ਆਇਆ, ਇਹ ਕੋਈ ਨੀ ਸੀ ਸੋਚਦਾ। ਇੱਕ ਪਾਸੇ ਸੀ ਨਾ, ਇੱਕ ਪਾਰਟੀ ਦਾ ਬੜਾ ਜ਼ੋਰ ਹੈ, ਇੱਕ ਧਿਰ ਹੈ, ਇਹ ਕਾਬਜ਼ ਧਿਰ ਹੈ ਸਾਡੇ ਉੱਤੇ ਜਿਹੜੀ ਇਸ ਵੇਲੇ ਸ਼੍ਰੋਮਣੀ ਕਮੇਟੀ ਜਥੇਦਾਰ ਸਾਰੇ ਬਾਬੇ ਇਹ ਸਾਡੇ ਸਿਰ ਤੇ ਕਾਬਜ਼ ਧਿਰ ਹਨ। ਪਰ ਜਦੋਂ ਅੱਜ ਕੱਲ ਦੇ ਨਵੇਂ ਬੱਚੇ, ਮੈਂ ਆਪਣੀ ਗੱਲ ਨਹੀਂ ਕਰਦਾ, ਨਵੇਂ ਬੱਚੇ ਜਦੋਂ ਐ ਖੜ ਕੇ ਚੈਲੰਜ ਕਰਦੇ ਜਥੇਦਾਰਾ, ਵੀਡੀਓ ਬਣਾ ਕੇ ਅਗਲਾ ਪਾ ਦਿੰਦਾ ਘਰੇ ਹੀ ਬੈਠਾ, ਜਥੇਦਾਰਾ ਗਲਤ ਫੈਸਲੇ ਕਰਦਾ, ਸਿਰਸੇ ਵਾਲੇ ਨੂੰ ਮਾਫ਼ ਕਰਨਾ ਤੇਰਾ ਗਲਤ ਫੈਸਲਾ ਹੈ, ਜਥੇਦਾਰ ਠੱਗ ਨੇ, ਇਦਾਂ ਦੀਆਂ ਗੱਲਾਂ ਨਹੀਂ ਕਰਦੇ, ਲੁੱਟ ਕੇ ਖਾ ਕੇ ਐ ਕਹਿੰਦੇ ਨੇ ਜਦੋਂ ਨਿੱਕੇ ਨਿੱਕੇ ਬੱਚੇ, ਉਦੋਂ ਫਿਰ ਪਿੱਟ ਸਿਆਪਾ ਪੈਂਦਾ ਵੀ ਆ ਬੋਲਣ ਕਿਉਂ ਲੱਗ ਗਏ ਲੋਕ, ਆਹ ਕੀ ਹੋ ਗਿਆ, ਆਹ ਕੀ ਹੋ ਗਿਆ, ਆਹ ਅੱਗੇ ਤੇ ਕੋਈ ਬੋਲਦਾ ਹੀ ਨਹੀਂ ਸੀ, ਸਾਡਾ ਦਬਦਬਾ ਸੀ, ਤਾਂ ਕਰਕੇ ਫਿਰ ਇਹਨਾਂ ਨੇ ਹੁਣ ਇਹ ਪਿੱਟ ਸਿਆਪਾ ਜ਼ਿਆਦਾ ਪਾਇਆ ਹੋਇਆ ਹੈ ਵੀ ਵਿਵਾਦ ਪੈ ਗਏ ਜੀ, ਰੌਲਾ ਪੈ ਗਿਆ ਜੀ, ਪੰਥ ਚ ਫੁੱਟ ਪੈ ਗਈ ਜੀ, ਇਹਨਾਂ ਨੂੰ ਐ ਲੱਗਦਾ ਫੁੱਟ ਪੈ ਗਈ। ਪਰ ਜਿੱਦੇ ਗੁਰਮੁਖੋ ਐ ਹੋ ਗਿਆ ਨਾ ਕੰਮ ਵੀ ਜਿਹੜਾ ਹੁਣ 35 ਹੈ, ਦੂਜੇ 35 ਹੈ, ਦੂਜੇ ਪਾਸੇ 65 ਹੈ, ਹੌਲੀ ਹੌਲੀ 50 ਹੋ ਗਿਆ, ਹੋਰ ਪਊ, ਅਜੇ ਹੋਰ ਪਊ, 65-50 ਹੋ ਗਿਆ, ਫਿਰ ਜੇ ਇੱਧਰੋਂ ਵੱਧ ਕੇ 60 ਹੋ ਗਿਆ, ਘਟਨਾ ਸ਼ੁਰੂ ਹੋ ਜੂ, ਫਿਰ 65-70 ਜਿੱਦੇ 80 ਕੁ ਪਹੁੰਚ ਜਾਓਗੇ ਸਾਰੀ ਚੁੱਪ ਕਰਕੇ ਬਹਿ ਜਾਣਗੇ ਵੀ ਹੁਣ ਨਹੀਂ ਸਾਡੀ ਚੱਲਦੀ ਉਹਦੇ ਗੱਲ ਐਂ ਚੱਲਦਾ ਰਿਹਾ ਜੀ, ਤਾਂ ਰੌਲਾ ਹੈ, ਹੋਰ ਕੋਈ ਰੌਲਾ ਨਹੀਂ ਪੰਥ ਵਿੱਚ ਪਾਈ। ਸਾਰੇ ਸਾਰੇ ਦੀਵਾਨ ਬਹਿ ਕੇ ਸੁਣਿਆ ਕਰੋ, ਕੋਈ ਰੌਲਾ ਨਹੀਂ, ਹਰ ਗੱਲ ਕਲੀਅਰ ਹੋ ਜਾਂਦੀ ਹੈ ਜਿਹੜਾ ਬੰਦਾ ਪੂਰਾ ਦੀਵਾਨ ਟਿਕ ਕੇ ਬਹਿ ਕੇ ਸੁਣਦਾ। ਅੱਧਾ ਸੁਣਨਾ, ਮਾੜੀ ਮੋਟੀ ਕੱਟ ਕੱਟ ਕੇ ਗੱਲ ਸੁਣਨੀ, ਉਹਦੇ ਨਾਲ ਗੱਲ ਨਹੀਂ ਬਣਦੀ। ਸੋ ਪਹਿਲੀ ਗੱਲ ਤੇ ਇਹ ਕਰਨੀ ਸੀ ਜ਼ਰੂਰੀ ਵੀ ਕੋਈ ਵਿਵਾਦ ਨਹੀਂ ਭਾਈ, ਗੁਰਮਤ ਨੂੰ ਸਮਝਣ ਵਾਲਿਆਂ ਦੀ ਵੀ ਹੁਣ ਗਿਣਤੀ ਵੱਧ ਰਹੀ ਹੈ, ਬਸ ਕਈ ਬੰਦੇ ਗੁਰਬਾਣੀ ਨੂੰ ਸਮਝਣ ਲੱਗ ਪਏ ਆ। ਉਹ ਫਿਰ ਕਹਿੰਦੇ ਆ ਯਾਰ ਗੁਰਬਾਣੀ ਚ ਤੇ ਏਦਾਂ ਲਿਖਿਆ, ਗੁਰੂ ਸਾਹਿਬ ਤੇ ਐਂ ਕਹਿੰਦੇ ਆ, ਇਹ ਐਂ ਸੁਣਾਉਂਦੇ ਆ। ਗੁਰਬਾਣੀ ਨੂੰ ਆਪ ਪੜ੍ਹਨ ਵਾਲੇ ਸਮਝਣ ਵਾਲਿਆਂ ਦੀ ਗਿਣਤੀ ਹੌਲੀ ਹੌਲੀ ਵੱਧ ਰਹੀ। ਸੋ ਇਸੇ ਤਰ੍ਹਾਂ ਹੌਲੀ ਹੌਲੀ ਜੇ ਚੱਲਦਾ ਰਿਹਾ ਤੇ ਕਾਫੀ ਫਰਕ ਪੈ ਸਕਦਾ, ਚੇਂਜ ਹੋ ਸਕਦਾ। ਤੇ ਚਾਹੀਦਾ ਮੇਰੇ ਨੌਜਵਾਨ ਵੀਰਾਂ ਨੂੰ, ਭਰਾਵਾਂ ਨੂੰ, ਸਾਡੇ ਵਰਗਿਆਂ ਦੀਆਂ ਗੱਲਾਂ ਨਾ ਮੰਨੋ, ਵੇਖੋ ਵੀ ਉਹਦੇ ਵਿੱਚ ਦਲੀਲ ਹੈ ਜਾਂ ਨਹੀਂ, ਉਹਦੇ ਚ ਕੋਈ ਲੌਜਿਕ ਹੈ, ਗੱਲ ਬਣਦੀ ਹੈ ਕਿ ਨਹੀਂ ਬਣਦੀ, ਇਹ ਸਾਰਾ ਕੁਝ ਸੋਚ ਸਮਝ ਕੇ ਆਪਾਂ ਕਰੀ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ, ਇੱਕ ਕੱਲ ਮੈਂ ਤੁਹਾਨੂੰ ਪੁੱਛਿਆ ਸੀ ਵੀ ਸੱਚ ਬੋਲਣਾ ਚਾਹੀਦਾ ਕਿ ਝੂਠ, ਤੇ ਤੁਸੀਂ ਜਵਾਬ ਕੀ ਦਿੱਤਾ ਸੀ ਬੋਲੋ ਜੀ, ਪਰ ਗੰਗੂ ਨੇ ਤੇ ਸੱਚ ਹੀ ਬੋਲਿਆ ਸੀ ਜਦੋਂ ਉਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ, ਉਹਨੇ ਝੂਠ ਬੋਲਿਆ ਸੀ ਕਿ ਸੱਚ ਬੋਲਿਆ ਸੀ? ਸੱਚ ਸੱਚ ਝੂਠ, ਇੱਕ ਗੱਲ ਦਿਮਾਗ ਚ ਪੱਕੀ ਰੱਖੋ, ਆਹ ਗੱਲ ਜੇ ਦਿਮਾਗ ਚ ਬੜੇ ਚੰਗੀ ਤਰ੍ਹਾਂ ਇਹਨੂੰ ਸਮਝਿਓ, ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ, ਅਸਲ ਹੁੰਦਾ ਟੀਚਾ, ਅਸਲ ਹੁੰਦਾ ਨਿਸ਼ਾਨਾ, ਪਰਖਿਆ ਜਾਂਦਾ ਨਿਸ਼ਾਨੇ ਦੇ ਹਿਸਾਬ ਨਾਲ ਗਲਤ ਠੀਕ, ਉਦਾਂ ਗਲਤ ਠੀਕ ਕੁਛ ਨਹੀਂ ਹੁੰਦਾ। ਨਿਸ਼ਾਨਾ ਨਿਸ਼ਾਨਾ ਕੀ ਹੈ? ਉੱਥੇ ਪਰਖਿਆ ਜਾਂਦਾ ਵੀ ਇਹ ਸੱਚ ਸੱਚ ਹੈ, ਇਹ ਝੂਠ ਝੂਠ ਹੈ, ਉੱਥੇ ਪਰਖਿਆ ਜਾਂਦਾ। ਸਾਡੀ ਪ੍ਰੋਬਲਮ ਇਹ ਹੈ ਅਸੀਂ ਇਰਾਦਾ ਨਹੀਂ ਵੇਖਦੇ, ਜਦੋਂ ਤੁਸੀਂ ਇਰਾਦੇ ਵੇਖਣ ਲੱਗੋਗੇ ਉਦੋਂ ਸਮਝ ਆਊਗਾ। ਮੈਂ ਇੱਕ ਬੇਨਤੀ ਕੀਤੀ ਸੀ ਇੱਕ ਵਾਰੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ, ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ। ਨਜ਼ਰੀਆ ਹੁੰਦਾ ਹੈ ਵੀ ਕਿਸੇ ਵੀ ਘਟਨਾ ਨੂੰ ਵੇਖਣ ਦਾ ਨਜ਼ਰੀਆ, ਪੁਆਇੰਟ ਆਫ ਵਿਊ, ਉਹ ਹਾਲਾਤਾਂ ਨੂੰ ਵੇਖਣ ਵਾਲੀ ਅੱਖ, ਦ੍ਰਿਸ਼ਟੀ। ਜਿਹੜੇ ਸਤਿਪੁਰਖ ਹੁੰਦੇ ਹੈ ਉਹ ਦ੍ਰਿਸ਼ਟੀ ਦਿੰਦੇ ਹੈ, ਦ੍ਰਿਸ਼ਟੀ ਇੱਕ ਤੇ ਅੰਨੇ ਬੰਦੇ ਨੂੰ ਤੁਸੀਂ ਨਾ ਐ ਕਹਿਣਾ ਹੈ, ਸੁਣਿਓ, ਅੰਨੇ ਬੰਦੇ ਨੂੰ ਐ ਕਹਿਣਾ ਹੈ ਇੱਧਰ ਨੂੰ ਹੋ ਜਾ, ਐ ਨੂੰ ਮੁੜ ਜਾ। ਅੰਨਾ ਬੰਦਾ ਹਰੇਕ ਵਾਰੀ ਪੁੱਛੂ ਵੀ ਹੁਣ ਕਿੱਧਰ ਨੂੰ ਜਾਵਾਂ, ਹੁਣ ਸੱਜੇ ਨੂੰ ਹੋ ਜਾ, ਹੁਣ ਕਿੱਧਰ ਨੂੰ ਜਾਵਾਂ, ਕਹਿੰਦੇ ਹੁਣ ਖੱਬੇ ਨੂੰ ਹੋ ਜਾ। ਇਹ ਤੇ ਨੇ ਇਹ ਹੋ ਗਿਆ ਉਹਨੂੰ ਦੱਸਣਾ। ਇੱਕ ਹੁੰਦਾ ਵੀ ਉਹਨੂੰ ਤੁਸੀਂ ਅੱਖਾਂ ਦਿਓ, ਦੱਸਣ ਦੀ ਲੋੜ ਹੀ ਨਾ ਪਵੇ, ਅਗਲਾ ਆਪ ਹੀ ਤੁਰੇ ਆਖੋ ਸਤਨਾਮ
1: ਵਾਹਿਗੁਰੂ।
0: ਇਹਨੂੰ ਸਮਝਿਓ, ਸਾਡੇ ਗੁਰੂ ਸਾਹਿਬ ਸਾਨੂੰ ਦਿੰਦੇ ਆ ਦ੍ਰਿਸ਼ਟੀ, ਸਾਨੂੰ ਦ੍ਰਿਸ਼ਟੀ ਦਿੰਦੇ ਆ ਵੀ ਤੈਂ ਟਾਈਮ ਤੇ ਫੈਸਲਾ ਕਰਨਾ। ਮੈਂ ਜੇ ਤੈਨੂੰ ਐਂ ਕਹਿਤਾ, ਅੱਛਾ ਜੇ ਗੁਰੂ ਸਾਹਿਬ ਨੇ ਦੇ ਦਿੱਤਾ ਸਿਧਾਂਤ ਵੀ ਸੱਚ ਬੋਲੀ, ਜੇ ਗੁਰੂ ਸਾਹਿਬ ਨੇ ਤੈਨੂੰ ਇਹ ਸਿਧਾਂਤ ਦੇ ਦਿੱਤਾ ਵੀ ਤੈਂ ਸੱਚ ਹੀ ਬੋਲਣਾ, ਫਿਰ ਤੇ ਬੜਾ ਪੰਗਾ ਪੈ ਜਾਣਾ ਪਿਆਰਿਓ। ਫਿਰ ਤੇ ਗੰਗੂ ਨੇ ਆ ਕੇ ਕਹਿ ਦੇਣਾ ਵੀ ਮੈਂ ਤੇ ਫਿਰ ਸੱਚ ਹੀ ਬੋਲਿਆ ਸੀ, ਗੁਰੂ ਨੇ ਕਿਹਾ ਸੀ ਸੱਚ ਬੋਲੋ, ਮੈਂ ਸੱਚ ਬੋਲਤਾ। ਸਿਧਾਂਤ ਇਸ ਨੁਕਤੇ ਨੂੰ ਸਮਝੋ, ਦ੍ਰਿਸ਼ਟੀ ਗੁਰੂ ਸਾਹਿਬ ਦਿੰਦੇ ਐ, ਨਜ਼ਰੀਆ ਦਿੰਦੇ ਐ ਤੁਹਾਨੂੰ। ਗੁਰੂ ਸਾਹਿਬ ਕਹਿੰਦੇ ਵੀ ਤੂੰ ਵੇਖ ਵੀ ਘਟਨਾ ਕਿੱਦਾਂ ਦੀ ਹੈ, ਤੂੰ ਵੇਖ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆ ਗਲਤ ਹੈ ਜਾਂ ਠੀਕ ਹੈ, ਇਰਾਦਾ ਵੇਖਣਾ ਪੈਣਾ ਹੈ। ਮੈਂ ਫੇਰ ਪੁੱਛਦਾ ਤੁਹਾਨੂੰ, ਮੈਂ ਕੱਲ ਵਾਲੀ ਗੱਲ ਫੇਰ ਦੁਹਰਾਉਣਾ, ਕਈ ਨਵੇਂ ਸਰੋਤੇ ਹੋਣਗੇ। ਗੰਗੂ ਨੇ ਸੂਬੇ ਗੰਗੂ ਨੇ ਮਰਿੰਡੇ ਥਾਣੇ ਵਿੱਚ ਜਾ ਕੇ ਝੂਠ ਬੋਲਿਆ ਸੀ ਕਿ ਸੱਚ ਬੋਲੋ, ਕਾਹਦਾ ਸੱਚ ਹੈ ਫਿਰ ਹੁਣ ਅੱਗੇ ਦੱਸੋ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚਦੇ ਪੀਰ ਬਣੇ ਐ, ਉਦੋਂ ਕੀ ਕਿਹਾ ਸੀ ਵੀ ਆਹ ਕੌਣ ਜਾਂਦਾ ਹੈ, ਉੱਚਦਾ ਪੀਰ ਹੈ ਕੌਣ ਸੀ ਭਲਾ, ਇਹ ਝੂਠ ਹੈ ਕਿ ਸੱਚ ਹੈ ਪਿਆਰਿਓ? ਇਹ ਝੂਠ ਹੈ ਕਿ ਸੱਚ ਹੈ? ਉੱਚਦਾ ਪੀਰ ਸੀ ਗੁਰੂ ਗੋਬਿੰਦ ਸਿੰਘ, ਇਹ ਸੱਚ ਹੈ ਕਿ ਝੂਠ ਹੈ? ਝੂਠ ਹੈ। ਪਰ ਕਿੰਨਾ ਪਿਆਰਾ ਹੈ, ਆਖੋ ਸਤਨਾਮ
1: ਵਾਹ।
0: ਕਿਉਂ ਭਲਾ, ਕਿਉਂ? ਕਿਉਂਕਿ ਸਿੰਘਾਂ ਦਾ ਇਰਾਦਾ ਚੰਗਾ ਹੈ, ਸਿੰਘਾਂ ਦਾ ਨਿਸ਼ਾਨਾ ਚੰਗਾ ਹੈ। ਤੁਹਾਨੂੰ ਸੱਚ ਜਾਂ ਝੂਠ ਬੋਲਣ ਵਾਲੇ ਉਹ ਸ਼ਬਦ ਨਹੀਂ ਵੇਖਣੇ ਪੈਣੇ, ਤੁਹਾਨੂੰ ਇਰਾਦੇ ਵੇਖਣੇ ਪੈਣਗੇ। ਜੇ ਆ ਨੁਕਤਾ ਤੁਹਾਡੇ ਦਿਮਾਗ 'ਚ ਆ ਜੇ, ਅਸੀਂ ਤੇ ਕਿੱਡੀ ਲੁੱਟ 'ਚ ਫਸੇ ਪਏ ਹਾਂ। ਹੁਣ ਮੇਰੀ ਸੁਣਿਓ, ਇੱਕ ਬੰਦਾ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ, 10,000 ਰੁਪਈਆ ਲਾਉਂਦਾ, ਇਹ ਠੀਕ ਹੈ ਕਿ ਗਲਤ ਹੈ? ਬੋਲੋ, ਦੱਸੋ ਜੀ, ਠੀਕ ਹੈ। ਪਰ ਬਾਹਰੋਂ ਉਹ 1,00,000 ਰੁਪਈਆ ਮੰਗਾਉਂਦਾ, ਧੀ ਨੂੰ 10,000 ਹੀ ਦਿੰਦਾ, ਹੁਣ ਭਲਾ ਇਹ ਠੀਕ ਰਿਹਾ ਕਿ ਗਲਤ ਰਿਹਾ? 90 ਆਪ ਆ ਗਿਆ, ਹੁਣ ਇਹ ਗਲਤ ਰਿਹਾ ਕਿ ਠੀਕ ਰਿਹਾ? ਗਲਤ ਹੋ ਗਿਆ ਨਾ। ਠੀਕ ਗਲਤ ਇਰਾਦੇ ਦੇ ਹਿਸਾਬ ਨਾਲ, ਬੰਦੇ ਦਾ ਇਰਾਦਾ 90,000 ਕਮਾਉਣ ਦਾ ਹੈ, ਫਿਰ ਤੈਂ ਠੀਕ ਕਿਵੇਂ ਕਹਿਤਾ? ਹੁਣ ਆਈ ਨਾ ਗੱਲ ਪਕੜ, ਏਦਾਂ ਬੇੜਾ ਬਹਿੰਦਾ ਸਾਡਾ। ਅਸੀਂ ਇਰਾਦਾ ਕਦੇ ਵੀ ਨਹੀਂ ਵੇਖਦੇ, ਠੀਕ ਗਲਤ ਕਿਵੇਂ ਪਤਾ ਲੱਗੂ? ਹੁਣ ਤੁਸੀਂ ਮੈਨੂੰ ਸੁਣੋ, ਬੋਲਦੇ ਨੂੰ ਐ ਕਹੀ ਜਾਓ ਵੀ ਕਮਾਲ ਹੈ, ਵੀ ਸਾਰਾ ਕੁਝ ਹੀ ਠੀਕ ਹੈ, ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਹੈ? ਐ ਠੀਕ ਨਾ ਕਹੋ ਤੁਸੀਂ, ਤੁਹਾਨੂੰ ਮੇਰਾ ਨਿਸ਼ਾਨਾ ਵੇਖਣਾ ਪੈਣਾ। ਮੇਰਾ ਨਿਸ਼ਾਨਾ ਕੀ ਹੈ, ਮੇਰਾ ਏਮ ਕੀ ਹੈ, ਮੇਰਾ ਟੀਚਾ ਕੀ ਹੈ, ਮੇਰੇ ਟੀਚੇ ਦੇ ਨਾਲ, ਮੇਰੇ ਨਿਸ਼ਾਨੇ ਦੇ ਨਾਲ ਮੇਰੇ ਕੰਮਾਂ ਨੂੰ ਜੋੜ ਕੇ ਵੇਖੋਗੇ, ਫਿਰ ਪਤਾ ਲੱਗੂ ਵੀ ਇਹ ਕੰਮ ਠੀਕ ਹੈ ਜਾਂ ਗਲਤ। ਤੁਸੀਂ ਇਕੱਲੇ ਕੰਮ ਨੂੰ ਗਲਤ ਜਾਂ ਠੀਕ ਕਿੱਦਾਂ ਕਹਿ ਸਕਦੇ? ਸਮਝ ਆ ਗਈ ਗੱਲ? ਹੁਣ ਦੱਸੋ ਬਈ, ਗਰੀਬਾਂ ਦੇ ਨਾਂ ਤੇ ਤੁਸੀਂ, ਕੋੜੀਆਂ ਦੇ ਨਾਂ ਤੇ ਤੁਸੀਂ 50,000 ਰੁਪਈਆ ਮੰਗਾ ਲਓ ਤੇ 5,000, ਹੁਣ ਜਦੋਂ 5,000 ਦਿੰਦੇ ਵੇਖੋਗੇ ਉਦੋਂ ਕੀ ਹੈ ਭਲਾ? ਠੀਕ। ਤੇ ਜਦੋਂ ਉਹਨੂੰ 45,000 ਖਾਂਦਾ ਵੇਖੋਗੇ, ਇਰਾਦਾ ਉਹਦਾ ਮਾੜਾ, ਉਦੋਂ ਕੀ ਬਣ ਗਿਆ? ਗਲਤ। ਬਸ ਤੁਸੀਂ ਨਾ ਸਾਰੇ ਥਾਵਾਂ ਤੇ ਇਹੀ ਨੁਕਤਾ ਲਾਇਆ ਕਰੋ, ਫਿਰ ਪਤਾ ਲੱਗੂ ਵੀ ਗਲਤ ਕੀ ਹੈ ਤੇ ਠੀਕ। ਐ ਗਲਤ ਠੀਕ ਨਹੀਂ ਹੁੰਦਾ, ਸਿੱਧਾ ਹੀ ਵੀ ਆਹ ਗਲਤ ਹੈ ਆਹ ਠੀਕ ਹੈ। ਸਾਰੇ ਦੀ ਸਾਰੀ ਪਿਕਚਰ ਵੇਖਣੀ ਪੈਣੀ ਹੈ ਤੈਨੂੰ, ਸਾਰੀ ਪਿਕਚਰ। ਐ ਗਲਤ ਠੀਕ ਕਿਵੇਂ? ਹੁਣ ਐ ਵੇਖਿਓ ਵੀ ਉਹ ਮੁੰਡਾ ਫਲਾਣੇ ਮੁੰਡੇ ਨੂੰ ਕੁੱਟ ਰਿਹਾ ਯਾਰ, ਕਿੱਡੀ ਗਲਤ ਗੱਲ ਹੈ ਵੀ ਮਾਰੀਆਂ ਸੱਟਾਂ ਹੈ ਜੀ, ਇਹ ਗਲਤ ਹੈ ਕਿ ਠੀਕ ਹੈ? ਦੱਸਿਓ ਭਲਾ, ਬੋਲਿਓ ਜਰਾ ਜਵਾਬ ਦਿਓ ਗਲਤ ਹੈ ਕਿ ਠੀਕ ਹੈ ਵੀ ਪੁੱਟ ਰਿਹਾ ਗਲਤ ਹੈ ਕਿ ਠੀਕ ਹੈ ਗਲਤ ਹੈ ਪਰ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹਨੇ ਕੱਲ ਇਹਦੀ ਭੈਣ ਦੀ ਬਾਹ ਫੜੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਹੁਣ ਐ ਸਮਝ ਆਈ ਨਾ ਗੱਲ ਵੀ ਕੱਲ ਇਹਨੇ ਇਹਦੀ ਭੈਣ ਨੂੰ ਛੇੜਿਆ ਹੈ ਅੱਜ ਤਾਂ ਕੁੱਟ ਖਾ ਰਿਹਾ ਹੈ ਹੁਣ ਤੁਹਾਨੂੰ ਕੀ ਲੱਗੂ ਫਿਰ ਐ ਸਾਫ ਲੱਗੂ ਐ ਆਊਗਾ ਜ਼ਿੰਦਗੀ ਵਿੱਚ ਹਰ ਚੀਜ਼ ਤੇ ਇਹ ਨੁਕਤਾ ਲਾਓ ਗਲਤ ਠੀਕ ਸੱਚ ਝੂਠ ਕੁਛ ਵੀ ਨਹੀਂ ਹੁੰਦਾ ਇਰਾਦਿਆਂ ਤੇ ਪਤਾ ਲੱਗਦਾ ਵੇਖੋ ਨਾ ਹੁਣ ਆਪਾਂ ਸ਼ਬਦ ਪੜ੍ਹਦੇ ਹਾਂ ਬਚਨ ਕਰੇ ਤੇ ਖਿਸਕ ਜਾਏ ਅੱਗੇ ਉਹ ਵੀ ਕੱਚਾ ਹੈ ਭਾਈ ਇਹ ਤੇ ਬੰਦਾ ਬਚਨ ਕਰਕੇ ਮੁੱਕਰ ਗਿਆ ਪਰਸੋਂ ਵੀ ਚੌਥੇ ਇੱਕ ਵੀਰ ਦੀ ਪੋਸਟ ਪੜ੍ਹੀ ਸੀ ਮੈਂ ਆਹ ਗੱਲ ਤੇ ਕੀਤੀ ਸੀ ਵੀ ਦ੍ਰਿਸ਼ਟੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਦਿੱਤਾ ਹੁਣ ਜੇ ਤੁਸੀਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਕਹੋਗੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਸਿਧਾਂਤਕ ਪ੍ਰਚਾਰਕ ਹੈ ਇਹ ਸਿਧਾਂਤ ਦਾ ਪ੍ਰਚਾਰ ਕਰਦਾ ਸਿਧਾਂਤ ਦਾ ਪ੍ਰਚਾਰ ਤੇ ਇਹ ਹੈ ਸੱਚ ਬੋਲਿਓ ਇਹ ਸਿਧਾਂਤ ਪਰ ਜੇ ਜਿੱਥੇ ਨਾ ਲਾਣਾ ਹੋਇਆ ਉੱਥੇ ਲਾ ਦਿੱਤਾ ਤੁਸੀਂ ਫਿਰ ਤੇ ਪੰਗਾ ਪੈ ਜਾਓ ਸਿਧਾਂਤ ਦਾ ਪ੍ਰਚਾਰ ਨਹੀਂ ਕਰਨਾ ਪੈਣਾ ਨਜ਼ਰੀਆ ਦੇਣਾ ਪੈਣਾ ਹੈ ਵੀ ਟਾਈਮ ਦੇ ਉੱਤੇ ਤੇਰਾ ਦਿਮਾਗ ਕੰਮ ਕਰਕੇ ਤੈਨੂੰ ਫੈਸਲਾ ਲੈਣਾ ਪੈਣਾ ਵੀ ਹੁਣ ਕਹਿਣਾ ਕੀ ਹੈ ਤੈਨੂੰ ਮੈਂ ਆਪਣੇ ਸ਼ਬਦ ਨਹੀਂ ਦੇ ਸਕਦਾ ਵੀ ਆਹ ਕਹਿ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਸਿਧਾਂਤ ਤੇ ਘੜੇ ਜਾਂਦੇ ਐ ਸਿਧਾਂਤ ਤੇ ਬਦਲੇ ਜਾਂਦੇ ਐ ਆ ਸੁਣੋ ਆ ਸ਼ਬਦ ਜਦੋਂ ਐ ਪੜੇ ਵੀ ਬਚਨ ਕਰਦਾ ਜਿਹੜਾ ਬਚਨ ਕਰਕੇ ਮੁੱਕਰ ਜੇ ਭਾਈ ਉਹ ਤੇ ਕੱਚਾ ਹੁੰਦਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਸਿੰਘੋ ਇਹੋ ਜਿਹੀਆਂ ਕਈ ਗੱਲਾਂ ਕਰਕੇ ਕਈ ਬੰਦੇ ਐਸੇ ਅੜੀਅਲ ਬਣ ਗਏ ਅੜੀਅਲ ਵੀ ਮੈਂ ਤੇ ਐਂ ਕਰਤਾ ਮੈਂ ਤੇ ਐਂ ਕਹਿਤਾ ਮੈਂ ਤੇ ਬਚਨ ਕਰਤਾ ਐ ਹੁੰਦੇ ਨਹੀਂ ਕਈ ਗਾਂ ਸਾਡੇ ਵਾਲੀ ਸਿੱਖੀ ਵਾਲੀ ਬੋਲੀ ਫਿਰ ਇਦਾਂ ਦੀ ਬੋਲ ਦਿੰਦੇ ਹਾਂ ਆਪਾਂ ਵੀ ਬਚਨ ਕਰਿਆ ਐਂ ਕਰਿਆ ਆਹ ਕਰਿਆ ਇਦਾਂ ਗੱਲਾਂ ਕਰਦੇ ਹਾਂ ਨਾ ਲਓ ਹੁਣ ਸੁਣੋ ਵੀ ਜਰਾ ਧਿਆਨ ਨਾਲ ਇਕਾਗਰਤਾ ਭੰਗ ਨਾ ਕਰਿਓ ਇਹ ਗੱਲ ਆਪਾਂ ਫੇਰ ਕਰਦੇ ਹਾਂ ਪਹਿਲਾਂ ਆ ਸ਼ਬਦ ਵੇਖੋ ਇੱਕ ਨਿਰਭਉ ਨਾਮ ਵਸਾਰਿਆ ਨਾਲ ਮਾਇਆ ਰਤਾ ਰੱਚਾ ਨਾਲ ਮਾਇਆ ਰੱਚਾ ਪਰਮਾਤਮਾ ਦੇ ਨਾਮ ਨੂੰ ਭੁੱਲ ਗਿਆ ਮਾਇਆ ਵਿੱਚ ਰਚ ਗਿਆ ਮਾਇਆ ਮਤਲਬ ਮਟੀਰੀਅਲ ਪਦਾਰਥਵਾਦ ਆ ਪੰਚਮ ਪਾਤਸ਼ਾਹ ਦਾ ਬਚਨ ਛੋਟਾ ਜਿਹਾ ਸੁਣੋ ਧਿਆਨ

0: ਪਰਮਾਤਮਾ ਨੂੰ ਭੁੱਲ ਗਿਆ, ਮਟੀਰੀਅਲ ਵਿੱਚ ਸੁਰਤ ਫਸ ਗਈ। ਮਾਇਆ ਨੋਟਾਂ ਨੂੰ ਨਹੀਂ ਜੀ ਕਹਿੰਦੇ, ਆ ਜਿਹੜੇ ਜੇਬਾਂ ਚ ਨੋਟ ਪਾਏ ਆ ਇਹਨਾਂ ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਮਾਇਆ ਦੀ ਡੈਫੀਨੇਸ਼ਨ ਗੁਰੂ ਸਾਹਿਬ ਦੱਸਦੇ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਜਿਹੜੀ ਚੀਜ਼ ਸੱਚ ਤੋਂ ਦੂਰ ਕਰੇ ਉਹ ਮਾਇਆ। ਜਿਵੇਂ ਹੁਣ ਮੰਨ ਲਓ ਤੁਸੀਂ ਕਿਸੇ ਨੂੰ ਕਤਲ ਕਰਦਾ ਵੇਖਿਆ, ਸੁਣੋ, ਕਤਲ ਕਰਦਾ ਤੁਸੀਂ ਵੇਖਿਆ, ਤੁਹਾਨੂੰ ਪਤਾ ਹੈ, ਤੁਸੀਂ ਸੱਚੇ ਗਵਾਹ ਬਣ ਸਕਦੇ ਹੋ ਨਾ। ਪਰ ਘਰ ਵਾਲੀ ਪਤਾ ਕੀ ਕਹਿੰਦੀ ਹੈ, ਛੱਡੋ ਜੀ ਪਰੇ ਨਿਆਣੇ ਨਿੱਕੇ ਨਿੱਕੇ ਨੇ, ਕਾਹਨੂੰ ਪੰਗਾ ਲੈਣਾ ਹੈ, ਤੂੰ ਚੁੱਪ ਕਰ ਗਿਆ, ਸੱਚ ਭੁੱਲ ਗਿਆ। ਸਮਝ ਲੈ ਘਰ ਵਾਲੀ, ਇੱਥੇ ਬੱਚੇ ਕੀ ਬਣ ਗਏ ਫਿਰ ਸਾਡੇ ਲਈ? ਮਾਇਆ, ਇਹ ਹੈ ਮਾਇਆ। ਨੋਟਾਂ ਨੂੰ ਮਾਇਆ ਨਹੀਂ ਕਹਿੰਦੇ। ਸਾਡੇ ਇਲਾਕੇ ਵਿੱਚ ਇੱਕ ਬਾਬਾ ਆਉਂਦਾ ਹੁੰਦਾ ਸੀ ਢੱਡਰੀਆਂ ਦੇ ਨੇੜੇ ਨਾ, ਲੌਂਗੋਵਾਲ ਦੇ ਏਰੀਏ ਦਾ ਸੀ ਉਹ, ਤੇ ਉਹ ਮਾਇਆ ਨੂੰ ਹੱਥ ਨਹੀਂ ਸੀ ਲਾਉਂਦਾ। ਤੇ ਮੇਰੇ ਪਿਤਾ ਨੇ ਕਹਿਣਾ ਹੋਰ ਕਿਸੇ ਬਾਬੇ ਨੂੰ ਗਰਾਹੀ ਦੇਣੀ ਦੇਣੀ ਨਹੀਂ ਦੇਣੀ, ਉਹਨੂੰ ਜ਼ਰੂਰ ਮੈਂ 500 ਰੁਪਈਆ ਦਊਂਗਾ। ਉਦੋਂ 500 ਦਾ ਨੋਟ ਨਵਾਂ ਨਵਾਂ ਆਇਆ ਸੀ, ਤੇ ਉਹ 500 ਰੁਪਈਆ ਉਹਨੂੰ ਦਿਆ ਗਿਆ। ਤੇ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛਿਆ, ਮੈਂ ਕਿਹਾ ਇਸ ਬਾਬੇ ਨੂੰ ਜ਼ਰੂਰ ਦਿੰਦੇ ਹੋ ਗਰਾਹੀ, ਹੋਰ ਨਹੀਂ ਕਿਸੇ ਨੂੰ ਦਿੰਦੇ? ਉਹ ਮੈਨੂੰ ਕਹਿੰਦੇ ਵੀ ਮੈਂ ਇਹਨੂੰ ਤਾਂ ਗਰਾਹੀ ਦਿੰਦਾ ਵੀ ਬਾਬਾ ਮਾਇਆ ਨੂੰ ਹੱਥ ਲਾਉਂਦਾ। ਤੇ ਕਰਦਾ ਕੀ ਸੀ ਉਹ, ਜੇਬ ਐ ਅੱਗੇ ਕਰ ਦਿੰਦਾ ਸੀ, ਉਹਦੇ ਬਟਨ ਜਿਹਾ ਲੱਗਿਆ ਹੁੰਦਾ ਇੱਥੇ ਜੇਬ ਦੇ ਉੱਤੇ, ਤੁੱਕੀ ਜੀ ਲੱਗੀ ਹੁੰਦੀ ਇੱਥੇ, ਉਹ ਬਟਨ ਜਿਹਾ ਖੋਲ ਦਿਆ ਕਰੇ, ਐ ਐ ਐ ਜੇਬ ਕਰ ਦਿਆ ਕਰੇ, ਵਿੱਚ ਨੋਟ ਪਾ ਦਿਓ ਤੁਸੀਂ। ਤੇ ਉਹਦੇ ਨਾਲ ਦਿਆਂ ਨੇ ਦੱਸਿਆ ਸੀ, ਕਹਿੰਦੇ ਘਰੇ ਜਾ ਕੇ ਆਪ ਹੀ ਗਿਣਦਾ, ਇੱਥੇ ਇੱਦਾਂ ਪਵਾਉਂਦਾ। ਤੇ ਮੈਂ ਜਦੋਂ ਹੁਣ ਇਹ ਗੱਲਾਂ ਪੁਰਾਣੀਆਂ 95 ਦੀ ਗੱਲ ਹੋਊ, ਸ਼ਾਇਦ 97 ਦੀ ਹੋਵੇ। ਤੇ ਜਦੋਂ ਮੈਂ ਬਾਹਰ ਵਿਦੇਸ਼ਾਂ ਚ ਗਿਆ ਤੇ ਉੱਥੇ ਫਿਰ ਮੈਂ ਵੇਖਿਆ ਵੀ ਇੱਥੇ ਤੇ ਨੋਟ ਵੈਸੇ ਹੀ ਲੋਕ ਘੱਟ ਵਰਤਦੇ ਆ, ਹਰ ਜਗ੍ਹਾ ਹੀ ਕਾਰਡ ਯੂਜ ਕਰਦੇ ਆ, ਸ਼ਾਪਿੰਗ ਕਰਦੇ ਨੇ, ਤਾਂ ਜੇ ਕਿਤੇ ਕੋਈ ਟੈਕਸ ਆਪਣਾ ਟੋਲ ਪਲਾਜੇ ਜਿਵੇਂ ਲੱਗੇ ਆ ਸਾਡੇ ਇੱਥੇ, ਟੋਲ ਕਟਾਉਂਦੇ ਆ ਤਾਂ ਵੀ ਉਹੀ ਵਰਤਦੇ ਆ। ਫਿਰ ਇਸ ਹਿਸਾਬ ਨਾਲ ਤੇ ਸਾਰੀ ਬ੍ਰਹਮ ਗਿਆਨੀ ਨੇ ਮਾਇਆ ਨੂੰ ਤੇ ਹੱਥ ਹੀ ਨਹੀਂ ਲਾਉਂਦਾ ਕੋਈ। ਤੇ ਸਾਡੇ ਵੀ ਇੱਦਾਂ ਹੀ ਹੋ ਜਾਣਾ ਨਾ, 5-7 ਸਾਲਾਂ ਚ ਹੀ ਹੋ ਜੂ ਭਾਈ, ਮਸ਼ੀਨਾਂ ਹੀ ਹੋਣਗੀਆਂ, ਹੋਰ ਕੀ ਹੋਊ। ਨੋਟ ਨਾਟ ਕਿੰਨਾ ਕੁ ਚਿਰ ਚੱਲਣਗੇ? ਬੰਦ ਹੋ ਜਾਣਗੇ। ਜਿਹੜੇ ਹਿਸਾਬ ਨਾਲ ਬੈਂਕਿੰਗ ਦਾ ਸਿਸਟਮ ਚੱਲ ਰਿਹਾ ਹੈ, ਸਾਰਾ ਕੁਝ ਬੈਂਕ ਦੇ ਥਰੂ ਹੋ ਰਿਹਾ ਹੈ, ਆਉਣ ਵਾਲੇ ਸਮੇਂ ਚ ਕਿੰਨੇ ਕੁ ਨੋਟ, ਕਿੰਨਾ ਚਿਰ ਨੋਟ ਚੱਲਣਗੇ? ਇੱਥੇ ਵੀ ਮੈਨੂੰ ਲੱਗਦਾ ਮਸ਼ੀਨਾਂ ਜੀਆਂ ਰੱਖਣੀਆਂ ਪੈਣਗੀਆਂ ਵੀ ਨੋਟ ਨਾ ਰੱਖੋ, ਆਪ ਤਾਂ ਦੱਸੋ ਵੀ 10 ਘਟਾਣੇ ਨੇ ਕਿ 5 ਘਟਾਣੇ ਨੇ। ਹੋ ਸਕਦਾ ਹੈ ਆਉਣ ਵਾਲੇ ਸਮੇਂ ਚ ਐ ਹੋਵੇ। ਪਿੱਛੇ ਜੇ ਨੋਟਬੰਦੀ ਹੋਈ ਸੀ ਨਾ ਜਦੋਂ, ਕਿੰਨਾ ਮੁਸ਼ਕਲ ਜਿਹਾ ਸਮਾਂ ਆ ਗਿਆ ਸੀ, ਤੇ ਉਦੋਂ ਸਾਡੇ ਉੱਥੇ ਇੱਕ ਬਾਬਾ ਆਇਆ ਮੇਰੇ ਕੋਲ, ਰੋਣ ਹੀ ਲੱਗ ਪਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਨੋਟ ਕਿਤੇ ਮਿਲਦੇ ਨਹੀਂ, ਲੋਕੀ ਲਾਈਨਾਂ 'ਚ ਲੱਗੇ ਆ। ਕਹਿੰਦਾ ਮੈਂ ਭੋਗ ਤੇ ਕੀਰਤਨ ਕਰਨ ਗਿਆ, ਮੈਨੂੰ ਵਾਹਵਾ ਰੱਖਤੇ ਕਿਸੇ ਨੇ 10-10 ਦੇ ਨੋਟ, ਤੇ ਹੁਣ ਭੋਗ ਤੇ ਰੱਖਤੇ। ਕਹਿੰਦਾ ਇੱਕ ਆਇਆ 500-500 ਦੇ 2 ਰੱਖ ਕੇ ਸਾਰੀ ਚੱਕ ਕੇ ਲੈ ਗਿਆ। ਕਹਿੰਦਾ ਮੈਂ ਹੁਣ ਕਚੀਚੀਆਂ ਵੱਟਾਂ ਉੱਥੇ ਬੈਠਾ ਵੀ ਮੈਂ ਇਹਨਾਂ ਨੂੰ ਕਿੱਥੇ ਬਦਲੂ, ਵੀ ਤੂੰ ਤੇ ਸਾਰੀ ਲੈ ਗਿਆ ਚੱਕ ਕੇ। ਸੋ ਜਿਵੇਂ ਹੁਣ ਆ ਪਿੱਛੇ ਜੇ ਮਸਲਾ ਇਦਾਂ ਦਾ ਚੱਲਿਆ, ਹੋ ਸਕਦਾ ਹੈ ਕਿ ਆਉਣ ਵਾਲੇ 5-7-10 ਸਾਲਾਂ ਵਿੱਚ ਜਿਹੜੀ ਨੋਟ ਵਗੈਰਾ ਖਤਮ ਹੋ ਜਾਣ ਇੱਥੇ। ਹੁਣ ਉਹ ਹੈ ਪਖੰਡ ਹੈ, ਮਾਇਆ ਨੂੰ ਹੱਥ ਨਹੀਂ ਲਾਉਂਦਾ। ਮੇਰਾ ਪਿਓ ਕਹਿੰਦਾ ਵੀ ਆਪਾਂ ਇਹਨੂੰ, ਪਿਤਾ ਕਹਿੰਦੇ ਵੀ ਇਹਨੂੰ ਇਹਨੂੰ ਪੈਸੇ ਦੇਣੇ ਆ, ਪਰ ਬੰਦੇ ਦਾ ਇਰਾਦਾ ਨਹੀਂ ਵੇਖਿਆ, ਐਂ ਵੇਖ ਲਿਆ ਵੀ ਆਹ ਨੋਟਾਂ ਨੂੰ ਹੱਥ ਨਹੀਂ ਲਾਉਂਦਾ। ਇਰਾਦਾ ਉਹਦਾ ਉਹੀ ਹੈ, ਇਰਾਦਾ ਤੇ ਦੂਜੇ ਬਾਬਿਆਂ ਵਾਲਾ ਹੀ ਹੈ, ਕੰਮ ਤੇ ਸੇਮ ਹੀ ਕਰਦਾ, ਬਸ ਅਗਲਾ ਘੁਮਾ ਕੇ ਗੱਲ ਫੜ ਲੈਂਦਾ, ਫੜਦੇ ਫੜਨਾ ਦੇ ਗਲੇ ਨੇ ਗੱਲ ਹੀ ਹੁੰਦਾ ਨਾ। ਸੋ ਮਾਇਆ ਦਾ ਅਰਥ ਹੈ ਮਟੀਰੀਅਲ। ਜਿਹੜਾ ਬੰਦਾ ਮਟੀਰੀਅਲ ਦੇ ਪਿੱਛੇ ਲੱਗ ਕੇ, ਪਦਾਰਥ ਦੇ ਪਿੱਛੇ ਲੱਗ ਕੇ, ਪਰਿਵਾਰ ਦੇ ਪਿੱਛੇ ਲੱਗ ਕੇ ਸੱਚ ਛੱਡ ਦਵੇ ਵੀ ਛੱਡ ਪਰੇ ਯਾਰ ਮੈਂ ਇੰਨਾ ਵੀ ਸੱਚ ਨਾ ਬੋਲ, ਅਗਲਾ ਕਹਿੰਦਾ ਵੀ ਇੰਨਾ ਵੀ ਸੱਚ ਨਾ ਬੋਲ ਕੇ ਇਕੱਲੇ ਹੀ ਰਹਿ ਜੇ, ਚਾਰਕੂ ਰੱਖ ਲੈ, ਅਰਥੀ ਨੂੰ ਮੋਢਾ ਲਾਣ ਲਈ ਚਾਰਕ ਤਾਂ ਰੱਖ ਲੈ, ਹਰੇਕ ਨਾਲ ਹੀ ਪੰਗਾ ਲੈ ਕੇ ਬਹਿ ਜਾਂਦਾ, ਕਦੇ ਉਹਨੂੰ ਕਹਿ ਦਿੰਦਾ ਕਦੇ ਉਹਨੂੰ ਕਹਿ ਦਿੰਦਾ ਵੀ ਤੇਰੇ ਨਾਲ ਹਰ ਕਿਸੇ ਦੀ ਵੀ ਨਹੀਂ ਬਣਦੀ, ਅਗਲਾ ਸੋਚ ਹੀ ਸਕਦਾ ਨਾ। ਪਰ ਜਿਹੜੀ ਚੀਜ਼ ਤੁਹਾਨੂੰ ਸੱਚ ਬੋਲਣ ਤੋਂ ਰੋਕ ਦੇਵੇ, ਜਿਹੜੀ ਚੀਜ਼ ਦਾ ਮੋਹ ਆਵੇ, ਸਮਝ ਲਓ ਉਹ ਮਾਇਆ। ਉਹ ਪੁੱਤ ਵੀ ਹੋ ਸਕਦਾ, ਘਰ ਵਾਲੀ ਵੀ ਹੋ ਸਕਦੀ ਹੈ, ਜਾਇਦਾਦ ਵੀ ਹੋ ਸਕਦੀ ਹੈ, ਪੈਸਾ ਵੀ ਹੋ ਸਕਦਾ, ਕੁਛ ਵੀ ਹੋ ਸਕਦਾ, ਉਹਨੂੰ ਮਾਇਆ ਕਹਿੰਦੇ। ਲਓ ਹੁਣ ਮਾਇਆ ਦੇ ਵਿੱਚ ਫਸਿਆ, ਹੁਣ ਅਗਲੀ ਪੰਕਤੀ ਸੁਣ।
1: ਆਵੇ ਜਾਏ ਪਵਾਈ ਹੈ, ਬਹੁ ਜੂਨੀ ਨੱਚਾ,
0: ਕਹਿੰਦੇ ਬਹੁ ਜੂਨੀਆਂ ਵਿੱਚ ਨੱਚਦਾ ਰਹਿੰਦਾ ਬੰਦਾ, ਆਉਂਦਾ ਜਾਂਦਾ ਰਹਿੰਦਾ, ਆਉਂਦਾ ਜਾਂਦਾ ਮਤਲਬ ਵੀ ਕਦੇ ਤੇ ਵਧੀਆ ਜਿਹੀਆਂ ਗੱਲਾਂ ਕਰਨ ਲੱਗ ਜਾਂਦਾ, ਕਦੇ ਬਹੁਤ ਭੈੜਾ ਬਣ ਜਾਂਦਾ, ਇੱਕ ਦਿਨ ਵਿੱਚ ਕਈ ਕਈ ਜੂਨਾਂ ਭੋਗਦਾ, ਸਵੇਰੇ ਵਧੀਆ ਸੀ ਦੁਪਹਿਰੇ ਕੁਝ ਹੋਰ ਹੀ ਬਣਿਆ ਫਿਰਦਾ, ਸ਼ਾਮ ਨੂੰ ਭਾਵ ਕੇ ਕਦੇ ਕੁੱਤਾ ਕਦੇ ਕਾਂ ਕਦੇ ਸੂਰ ਕਦੇ ਗਧਾ, ਇੱਕ ਹੀ ਬੰਦਾ ਇਹਦੇ ਵਿੱਚ ਕਈ ਕੁਛ ਆਈ ਜਾਂਦਾ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ, ਇਹਦੀ ਇਨਸਾਨੀਅਤ ਮਰਦੀ ਰਹਿੰਦੀ ਹੈ, ਆਉਂਦਾ ਜਾਂਦਾ ਰਹਿੰਦਾ, ਕਈ ਜੂਨਾਂ ਚ ਫਿਰਦਾ, ਕੌਣ ਰੱਬ ਨਾਲੋਂ ਟੁੱਟ ਕੇ ਜਿਹੜਾ ਮਟੀਰੀਅਲ ਨਾਲ ਜੁੜਿਆ ਹੋਇਆ। ਹੁਣ ਅਗਲੀ ਪੰਕਤੀ ਸੁਣੇ,
1: ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ।
0: ਹੁਣ ਇੱਥੇ ਲਿਆਇਓ ਸੁਣਿਓ ਗੱਲ, ਇਹ ਪੰਕਤੀ ਦਾ ਸੰਬੰਧ ਇਹਦੇ ਨਾਲ ਹੈ, ਆ ਪ੍ਰਕਰਨ ਚੱਲ ਰਿਹਾ ਗੁਰਬਾਣੀ ਦੇ ਸ਼ਬਦ ਦਾ, ਇਸ ਪ੍ਰਕਰਨ ਦੇ ਨਾਲ ਇਸ ਪੰਕਤੀ ਦਾ ਸੰਬੰਧ ਹੈ। ਫਿਰ ਸੁਣੋ ਇਹ ਪੰਕਤੀ ਦੁਬਾਰਾ, ਇਹ

0: ਇਹੋ ਜਿਹਾ ਜਿਹੜਾ ਬੰਦਾ ਮਾਇਆ ਵਿੱਚ ਫਸਿਆ ਹੋਇਆ ਕਹਿੰਦੇ ਬਚਨ ਕਰ ਕਰਕੇ ਮੁੱਕਰਦਾ ਹੈ ਖਿਸਕਦਾ ਹੀ ਰਹਿੰਦਾ ਉਹਨੂੰ ਕੋਈ ਨਹੀਂ ਹੁੰਦਾ ਵੀ ਮੈਂ ਫਲਾਣੇ ਨੂੰ ਹੁਣ ਵੇਖੋ ਘਰ ਵਾਲੀ ਦੇ ਨਾਲ ਸਾਥ ਨਿਭਾਉਂਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਕੀ ਕੀਤਾ ਭਲਾ ਉਹਨੇ ਬਚਨ ਪਰ ਹੁਣ ਬਾਹਰ ਧੱਕੇ ਖਾਂਦਾ ਖਿਸਕ ਗਿਆ ਫਸ ਗਿਆ ਨਾ ਕਿਸੇ ਹੋਰ ਪਾਸੇ ਭਾਵ ਕਹਿੰਦੇ ਬਚਨ ਤੋੜਤਾ ਏਦਾਂ ਇਹਨੂੰ ਕਹਿੰਦੇ ਬਚਨ ਕਰਕੇ ਮੁੱਕਰਨਾ ਇਹੋ ਜਿਹੇ ਬੰਦੇ ਝੂਠੇ ਬੰਦੇ ਜਿਹੜੇ ਹੁੰਦੇ ਹੈ ਮਟੀਰੀਅਲ ਵਿੱਚ ਫਸੇ ਹੋਏ ਜਿਹੜੇ ਬੰਦੇ ਹੈ ਇਹ ਬੰਦੇ ਬਚਨ ਕਰ ਕਰਕੇ ਮੁੱਕਰਦੇ ਹੁਣ ਸਾਨੂੰ ਆਹ ਪੰਕਤੀ ਐ ਸਮਝ ਬਚਨ ਕਰੇ ਸੋ ਕਿਸਕ ਜਾਏ ਵੀ ਵੇਖੋ ਜੀ ਬਚਨ ਕਰਕੇ ਜਿਹੜਾ ਮੁੱਕਰ ਜਾਂਦਾ ਹੈ ਪਰ ਦੱਸਿਓ ਪਿਆਰਿਓ ਟੀਚਾ ਵੇਖਣਾ ਪੈਣਾ ਬਚਨ ਨਹੀਂ ਤੁਹਾਨੂੰ ਟੀਚਾ ਕੀ ਹੈ ਤੁਹਾਡਾ ਹੁਣ ਤੁਹਾਨੂੰ ਪਤਾ ਲੱਗ ਗਿਆ ਪਹਿਲਾਂ ਵੇਖਿਓ ਤੁਸੀਂ ਬੱਚੀ ਦਾ ਰਿਸ਼ਤਾ ਕੀਤਾ ਸੀ ਤੁਸੀਂ ਕਿਹਾ ਸੀ 15 ਤਰੀਕ ਨੂੰ 15 ਜਨਵਰੀ ਨੂੰ ਬਰਾਤ ਲੈ ਕੇ ਆ ਜਿਓ ਕਾਰਡ ਵੀ ਛੱਪ ਗਏ ਵਾਅਦਾ ਹੋ ਗਿਆ ਵਿਚੋਲਾ ਵਿੱਚ ਪੈ ਗਿਆ ਬਚਨ ਕਰਤਾ ਧੀ ਦਾ ਵਿਆਹ ਕਰਾਂਗੇ ਤੇ ਉਦੋਂ ਬਾਅਦ ਤੁਹਾਨੂੰ ਲੱਗ ਗਿਆ ਪਤਾ ਵੀ ਮੁੰਡਾ ਤੇ ਨਸ਼ਾ ਕਰਦਾ ਹੈ ਸਾਡੇ ਨਾਲ ਤੇ ਧੋਖਾ ਬਹੁਤ ਵੱਡਾ ਕੀਤਾ ਇਹ ਕਹਿੰਦਾ ਸੀ ਬਾਹਰੋਂ ਆਇਆ ਇਹ ਤੇ ਪੱਕਾ ਹੀ ਆ ਗਿਆ ਤੇ ਡਿਪੋਰਟ ਕਰਕੇ ਭੇਜਿਆ ਇਹਨੂੰ ਤੇ ਤੁਸੀਂ ਫਿਰ ਵਿਆਹ ਤੋੜਤਾ ਤੇ ਅਗਲਾ ਕਹਿੰਦਾ ਲਓ ਜੀ ਬਚਨ ਕਰਕੇ ਮੁੱਕਰ ਗਏ ਇਹ ਕੀ ਗੱਲ ਹੋਈ ਫਿਰ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਵਿੱਚ ਕਿਹਾ ਸੀ ਕਿ ਸਾਰੀ ਸਿੱਖ ਸੰਗਤ ਇਕੱਠੀ ਹੋਵੇ ਚਿੱਠੀਆਂ ਪਾਈਆਂ ਨਾ ਦੀਵਾਲੀ ਦੇ ਸੰਬੰਧ ਵਿੱਚ ਉਹਨਾਂ ਨੇ ਬਚਨ ਕੀਤਾ ਵੀ ਸਾਰੇ ਆਓ ਆਪਾਂ ਜੋੜ ਮੇਲਾ ਕਰਾਂਗੇ ਇਦਾਂ ਹੀ ਹੈ ਨਾ ਆਪਾਂ ਜੋੜ ਮੇਲਾ ਕਰਾਂਗੇ ਲੀਡਰ ਨੇ ਸਾਡੀ ਕੌਮ ਦੇ ਉਹ ਆਗੂ ਨੇ ਉਹਨਾਂ ਨੇ ਫੈਸਲਾ ਲਿਆ ਉਸ ਸਾਡੇ ਲੀਡਰ ਦਾ ਸਾਡੇ ਆਗੂ ਦਾ ਇਹ ਫੈਸਲਾ ਬਹੁਤ ਵਧੀਆ ਵੀ ਸਾਰੀ ਕੌਮ ਆਵੇ ਤੇ ਆਪਾਂ ਕੋਈ ਕੌਮ ਦੀ ਬਿਹਤਰੀ ਲਈ ਚੜ੍ਹਦੀ ਕਲਾ ਲਈ ਦੀਵਾਲੀ ਤੇ ਜੋੜ ਮੇਲਾ ਕਰਕੇ ਤੇ ਆਪਾਂ ਕੋਈ ਵਧੀਆ ਪ੍ਰੋਗਰਾਮ ਉਲੀਕੀਏ ਸਿੱਖਾਂ ਨੂੰ ਚਿੱਠੀਆਂ ਭੇਜਦੀਆਂ ਜੋੜ ਮੇਲਾ ਹੋਏਗਾ ਜਦੋਂ ਵੇਖਿਆ ਵੀ ਤੋਪਾਂ ਬੀੜਤੀਆਂ ਅਗਲਿਆਂ ਨੇ ਫੌਜਾਂ ਆ ਗਈਆਂ ਤੇ ਭਾਈ ਮਨੀ ਸਿੰਘ ਨੇ ਸੋਚਿਆ ਉਹ ਛੱਡ ਪਰਾ ਕਹਿ ਤੇ ਬੈਠਾ ਵੀ ਜੋੜ ਮੇਲਾ ਹੋਊਗਾ ਜੇ ਨੁਕਸਾਨ ਹੁੰਦਾ ਤੇ ਪਿੱਛੇ ਹਟਣ ਵਿੱਚ ਕੋਈ ਘਾਟਾ ਨਹੀਂ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਕਿਹਾ ਸੀ ਆਓ ਮੁੜ ਕੇ ਦੁਬਾਰਾ ਚਿੱਠੀਆਂ ਲਿਖਤੀਆਂ ਵੀ ਇਹਨਾਂ ਦੀ ਨੀਤ ਵਿਗੜ ਗਈ ਹੁਣ ਨਾ ਆਓ ਕਿਉਂ ਉਹਨਾਂ ਦਾ ਨਿਸ਼ਾਨਾ ਬਹੁਤ ਵਧੀਆ ਟੀਚਾ ਬਹੁਤ ਵਧੀਆ ਵੀ ਕੌਮ ਮਰਵਾਉਣੀ ਨਹੀਂ ਕੌਮ ਨੂੰ ਬਚਾਉਣਾ ਹੈ ਮੇਰੇ ਵਰਗੇ ਤੇ ਕਹਿੰਦੇ ਨੇ ਪੈਂਦੇ ਨੇ ਛਿੱਤਰ ਪੈਣ ਜੋ ਮੈਂ ਇੱਕ ਵਾਰੀ ਕਹਿਤਾ ਬਸ ਕਹਿਤਾ ਆਖੋ ਸਤਨਾਮ ਸਾਡੇ ਵਰਗੇ ਪਿੱਛੇ ਕਿੱਥੇ ਹਟਦੇ ਨੇ ਇੰਨੀ ਅਕਲ ਸਾਨੂੰ ਕਿੱਥੇ ਹੈ ਇੰਨਾ ਦਿਮਾਗ ਸਾਡਾ ਕੰਮ ਕਿੱਥੇ ਕਰਦਾ ਜਦੋਂ ਅਗਲਾ ਕਹਿੰਦਾ ਮੈਂ ਇੱਕ ਵਾਰੀ ਕਹਿਤਾ ਮੀਡੀਆ ਚ ਆ ਗਿਆ ਲੋਕੀ ਤੇ ਕਹਿਣਗੇ ਵੀ ਤੂੰ ਤੇ ਪਹਿਲਾਂ ਐ ਕਹਿੰਦਾ ਸੀ ਹੁਣ ਤੂੰ ਕਿਉਂ ਮੁੱਕਰ ਗਿਆ ਏਦਾਂ ਨਹੀਂ ਵੇਖੋ ਗਲਤ ਠੀਕ ਸੱਚ ਝੂਠ ਨਿਸ਼ਾਨਾ ਕੀ ਹੈ ਉੱਥੇ ਪਤਾ ਲੱਗਦਾ ਇਹ ਗੱਲ ਮੇਰੇ ਖਿਆਲ ਪਕੜ ਚ ਆ ਗਈ ਅੱਜ ਤੋਂ ਬਾਅਦ ਗਲਤ ਠੀਕ ਨਹੀਂ ਵੇਖਣਾ ਕੀ ਵੇਖਣਾ ਬਈ ਪਿਆਰਿਓ ਇਰਾਦਾ ਕੀ ਵੇਖਣਾ ਜੀ ਬੰਦੇ ਦਾ ਇਰਾਦਾ ਨਿਸ਼ਾਨਾ ਕੀ ਹੈ ਇਹਦਾ ਇਹ ਚਾਹੁੰਦਾ ਕੀ ਹੈ ਇਹ ਜਾਣਾ ਕਿੱਥੇ ਚਾਹੁੰਦਾ ਹੈ ਗਲਤ ਠੀਕ ਤਾਂ ਪਰਖਿਆ ਜਾਏਗਾ ਗਲਤ ਠੀਕ ਕੁਛ ਵੀ ਨਹੀਂ ਹੁੰਦਾ ਗਲਤ ਠੀਕ ਕੁਛ ਨਹੀਂ ਹੁੰਦਾ ਮੈਂ ਫੇਰ ਕਹਿ ਰਿਹਾ ਗੰਗੂ ਨੇ ਕਚਹਿਰੀ 'ਚ ਜਾ ਕੇ ਸੱਚ ਬੋਲਿਆ ਤੇ ਗੁਰੂ ਗੋਬਿੰਦ ਸਿੰਘ ਦੇ ਨਾਲ ਦਿਆਂ ਨੇ ਝੂਠ ਬੋਲਿਆ ਵੀ ਇਹ ਪੁੱਛਦੇ ਪੀਰ ਨੇ ਪਰ ਉਹ ਸੱਚ ਨਹੀਂ ਸੀ ਚਾਹੀਦਾ ਇਹ ਜਿਹੜਾ ਝੂਠ ਹੈ ਇਹ ਚਾਹੀਦਾ ਸੀ ਸਾਰੀ ਦੀ ਸਾਰੀ ਘਟਨਾ ਨੂੰ ਵੇਖਣਾ ਪੈਣਾ ਤਾਂ ਕਰਕੇ ਗਲਤ ਠੀਕ ਸਾਰੇ ਸੰਦਰਭ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ ਗਲਤ ਠੀਕ ਸਾਰੀ ਪਿਕਚਰ ਤੁਹਾਨੂੰ ਵੇਖਣੀ ਸੋ ਝੂਠ ਨਾਲ ਜੁੜਿਆ ਹੋਇਆ ਬੰਦਾ ਉਹ ਤੇ ਫਿਰ ਧੱਕੇ ਖਾਂਦਾ ਹੈ ਬਹਾਨੇਬਾਜ਼ੀਆਂ ਕਰਦਾ ਰਹਿੰਦਾ ਅੱਗੇ ਸੁਣ ਲਓ ਸ਼ਬਦ ਥੋੜਾ ਜਿਹਾ ਹੈ ਹਾਂਜੀ
1: ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ
0: ਕਹਿ ਲੋ ਵੀ ਝੂਠ ਦੇ ਵਿੱਚ ਹੀ ਖੱਚਤ ਰਹਿੰਦਾ ਹੈ ਉਹਦੇ ਕੰਮ ਨੇ ਜਿਹੜੇ ਕੰਮਾਂ 'ਚ ਖੱਚਤ ਹੈ ਬਸ ਝੂਠ ਹੀ ਝੂਠ ਅੰਦਰੋਂ ਵੀ ਝੂਠਾ ਜਾਂ ਇਹਨੂੰ ਐਂ ਕਹਿ ਲੋ ਖੱਚਾ ਦਾ ਅਰਥ ਇੱਕ ਟੀਕਾਕਾਰ ਨੇ ਤੇ ਕੀਤਾ ਖੱਚਤ ਰਹਿੰਦਾ ਹੈ ਦੂਜਾ ਕਹਿੰਦਾ ਵੀ ਕੰਮ ਵੀ ਉਹਦੇ ਇਦਾਂ ਦੇ ਹੁੰਦੇ ਨੇ ਤੇ ਮਾਰਦਾ ਵੀ ਖੱਚਾ ਹੀ ਰਹਿੰਦਾ ਆਖੋ ਸਤਨਾਮ ਖੱਚ ਮਤਲਬ ਗੱਪ ਇਹੋ ਜਿਹਾ ਬੰਦਾ ਗੱਪ ਹੀ ਛੱਡਦਾ ਰਹਿੰਦਾ ਖੱਚ ਮਾਰਦਾ ਰਹਿੰਦਾ ਕਿਉਂਕਿ ਝੂਠ ਉਹਦੇ ਅੰਦਰ ਵਸਿਆ ਹੁੰਦਾ ਉਹਦਾ ਟੀਚਾ ਗਲਤ ਹੁੰਦਾ ਸਾਰੀ ਜ਼ਿੰਦਗੀ ਖੱਚਤ ਰਹਿੰਦਾ ਮਾੜੇ ਕੰਮਾਂ 'ਚ ਹਾਂਜੀ
1: ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ
0: ਬਸ ਨਿਰਵੈਰਾਂ ਨਾਲ ਵੀ ਉਹ ਵੈਰ ਕਰਦਾ ਜਿਹਦੇ ਨਾਲ ਵੈਰ ਨਹੀਂ ਵੀ ਕਰਨਾ ਚਾਹੀਦਾ ਸੀ ਤਾਂ ਉਹਦੇ ਨਾਲ ਵੀ ਵੈਰ ਵਿੱਢ ਕੇ ਬਹਿ ਜਾਂਦਾ ਹੁਣ ਸਾਹਿਬਜ਼ਾਦਿਆਂ ਨਾਲ ਕਾਹਦਾ ਵੈਰ ਹੈ ਵੇਖੋ ਪਰ ਵੈਰ ਵਿੱਢ ਲਿਆ ਨਾ ਨਿਰਵੈਰਾਂ ਨਾਲ ਵੀ ਵੈਰ ਕਰਦਾ ਬੰਦਾ ਲਾਲਚਾਂ ਵਿੱਚ ਫਸ ਕੇ ਹਾਂਜੀ
1: ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਚਾ
0: ਉਹਦੇ ਕਰਮ ਹੀ ਇਦਾਂ ਦੇ ਹੁੰਦੇ ਨੇ ਕਿ ਮੁੱਢ ਤੋਂ ਹੀ ਪੁੱਠੇ ਪਾਸੇ ਪਿਆ ਹੋਣ ਕਰਕੇ ਕਹਿੰਦੇ ਪਰਮਾਤਮਾ ਨਿਯਮ ਜਿਹੜੇ ਰੱਬ ਦੇ ਨਿਯਮ ਨੇ ਰੱਬ ਦੇ ਨਿਯਮਾਂ ਮੁਤਾਬਕ ਉਹਦੀ ਜ਼ਮੀਰ ਮਰੀ ਹੋਈ ਹੁੰਦੀ ਹੈ ਮਰਿਆ ਹੋਇਆ ਹੁੰਦਾ ਉਹ ਅੰਦਰੋਂ ਪਰਮਾਤਮਾ ਦੇ ਨਿਯਮ ਜਿਹੜੇ ਨੇ ਨਿਯਮਾਂ ਮੁਤਾਬਕ ਜਦੋਂ ਕੰਮ ਗਲਤ ਕਰਦਾ ਹੈ ਫਿਰ ਅੰਦਰੋਂ ਜ਼ਮੀਰ ਮਰੀ ਵਾਲਾ ਹੁੰਦਾ ਇਹੋ ਜਿਹਾ ਬੰਦਾ ਅੱਗੇ

0: ਕਦੇ ਕਾਮ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਹੰਕਾਰ ਇਹ ਜੰਮ ਉਹਨੂੰ ਚਿੰਬੜੇ ਰਹਿੰਦੇ ਐ ਬਸ ਇਹਦੇ ਵਿੱਚ ਹੀ ਸਾਰੀ ਜ਼ਿੰਦਗੀ ਫਸਿਆ ਰਹਿੰਦਾ ਹਾਂਜੀ
1: ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ
0: ਬਸ ਪਰਮਾਤਮਾ ਦਾ ਜਿਹੜੀ ਖੇਡ ਹੈ ਨਾ ਪਰਮਾਤਮਾ ਦਾ ਜਿਹੜਾ ਨਿਯਮ ਹੈ ਉਹ ਬੜੇ ਕਮਾਲ ਦੇ ਨੇ ਉਹ ਫਿਰ ਇੱਕ ਨਾ ਇੱਕ ਦਿਨ ਫੈਸਲਾ ਕਰਦੇ ਨੇ ਬਾਹਰੋਂ ਬੰਦਾ ਭਾਵੇਂ ਜਿੰਨੇ ਮਰਜ਼ੀ ਨਜ਼ਾਰੇ ਲੈਂਦਾ ਫਿਰੇ ਅੰਦਰੋਂ ਉਸ ਬੰਦੇ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਜਿੰਨੇ ਬੰਦਾ ਗਲਤ ਕੰਮ ਕਰਦਾ ਜਾਏਗਾ ਉਹਨਾਂ ਆਪਣੇ ਆਪ ਤੋਂ ਦੂਰ ਹੁੰਦਾ ਜਾਂਦਾ ਹੈ ਉਹਨਾਂ ਹੀ ਦਾਗੀ ਹੋਈ ਜਾਂਦਾ ਹੈ ਉਹਨਾਂ ਹੀ ਫਿਰ ਦੁਖੀ ਹੋਣਾ ਪੈਂਦਾ ਹੈ ਅਰਦਾਸ ਕਰਦੇ ਰਹੀਏ ਸੱਚੇ ਪਾਤਸ਼ਾਹ ਗੰਗੂ ਵਰਗੇ ਜਿਨ੍ਹਾਂ ਨੇ ਬੇੜਾ ਗਰਕ ਕਰ ਲਿਆ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਸਭ ਕੁਝ ਖਤਮ ਕਰ ਲਿਆ ਸੱਚੇ ਪਾਤਸ਼ਾਹ ਸਾਡੇ ਵਰਗਿਆਂ ਨੂੰ ਬਚਾ ਕੇ ਰੱਖਿਓ ਅੱਜ ਸਾਰੇ ਆਪਾਂ ਬਹੁਤੇ ਸਾਡੇ ਚ ਉਹ ਹੈ ਜਿਹੜੇ ਗੰਗੂ ਦੇ ਨਕਸ਼ੇ ਕਦਮਾਂ ਤੇ ਤੁਰਨ ਵਾਲੇ ਹਾਂ ਉੱਤੋਂ ਉੱਤੋਂ ਨਾ ਐਂ ਕਰਦਾ ਬਦਾਦੀ ਜੀ ਮੈਂ ਤੁਹਾਡੇ ਨਾਲ ਹਾਂ ਜੀ ਮੈਂ ਤੁਹਾਡੇ ਨਾਲ ਹਾਂ ਆਪਾਂ ਵੀ ਐਂ ਕਰਦੇ ਹੱਥ ਐਂ ਜੋੜਦੇ ਹਾਂ ਵੱਡੇ ਵੱਡੇ ਉੱਤੇ ਕਰ ਕਰਕੇ ਬਾਹਾਂ ਮੁਖਾਉਂਦੇ ਹਾਂ ਵੀ ਅਸੀਂ ਬਹੁਤ ਪਿਆਰ ਕਰਦੇ ਹਾਂ ਗੁਰੂ ਨਾਲ ਪਰ ਸਾਡੇ ਵਿੱਚ ਵੀ ਕੋਈ ਕਦਰ ਨਹੀਂ ਬਿਰਲਾ ਹੈ ਜਿਹੜਾ ਦਿਲੋਂ ਕਰਨ ਵਾਲਾ ਹੈ ਦਿਖਾਵਾ ਗੰਗੂ ਨੇ ਕੀਤਾ ਸੀ ਅਸੀਂ ਵੀ ਬਹੁਤੇ ਦਿਖਾਵੇ ਵਾਲੇ ਬਹੁਤੇ ਅਸੀਂ ਦਿਖਾਵੇ ਹੀ ਕਰਦੇ ਹਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੰਗੂ ਘਰੇ ਲੈ ਗਿਆ ਗੰਗੂ ਨੇ ਕਦਰ ਨਹੀਂ ਕੀਤੀ ਅਸੀਂ ਕਿੰਨੀ ਕੁ ਕਦਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਘਰੇ ਲੈ ਕੇ ਗਏ ਹਾਂ ਸਵਾ ਕਦਰ ਕਰਦੇ ਹਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਆਏ ਹੁੰਦੇ ਹੈ ਸ਼ਾਮ ਨੂੰ ਸ਼ਰਾਬਾਂ ਚੱਲਦੀਆਂ ਹੁੰਦੀਆਂ ਸ਼ਾਮ ਨੂੰ ਉਸੇ ਘਰਾਂ ਦੇ ਵਿੱਚ ਤੁਸੀਂ ਵੇਖੋ ਕਿਵੇਂ ਨਾਚ ਚੱਲਦੇ ਆ ਕਿਵੇਂ ਡੀਜੇ ਚੱਲਦੇ ਆ ਸਭ ਕੁਝ ਭੁੱਲਿਆ ਹੋਇਆ ਹੁੰਦਾ ਗੰਗੂ ਨੂੰ ਅਸੀਂ ਕਹਿੰਦੇ ਹਾਂ ਵੀ ਗੰਗੂ ਅਸੀਂ ਬਹੁਤੇ ਗੰਗੂ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲੇ ਹਾਂ ਤੇ ਅਰਦਾਸ ਕਰਦੇ ਰਹੀਏ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖਿਓ ਪੰਚ ਬਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਮੇਰੇ ਰੱਬ ਜੀ ਕਹਿੰਦੇ ਸ਼ਿਕਾਰੀ ਨੇ ਪੰਜ ਵਕਾਰ ਨੇ ਬਹੁਤੇ ਜਮ ਇਹ ਵਕਾਰ ਇਹ ਸ਼ਿਕਾਰੀ ਬਹੁਤੇ ਹੈ ਜਿੰਦ ਕੱਲੀ ਹੈ ਮੇਰੇ ਰੱਬ ਜੀ ਸਾਡੇ ਤੇ ਕਿਰਪਾ ਹੀ ਰੱਖਿਓ

ਰਹੇ ਹੋ 3 ਵੱਜ ਗਏ ਆ ਆਪਾਂ ਹੁਣ ਸਾਹਿਬਜ਼ਾਦਿਆਂ ਨੂੰ ਯਾਦ ਕਰਾਂਗੇ ਆ ਪਹਿਲਾਂ ਵੀ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਇਤਿਹਾਸ ਬਹੁਤ ਸੁਣਿਆ ਸੁਣਾਇਆ ਹੈ ਕੈਸਟਾਂ ਚੋਂ ਸੁਣ ਲਓ ਜਿੱਥੇ ਮਰਜ਼ੀ ਪਰ ਆ ਨੁਕਤੇ ਕਹਿਣੇ ਮੈਂ ਜ਼ਰੂਰੀ ਸਮਝਦਾ ਕੱਲ ਤੱਕ ਆਪਾਂ ਸੁਣਿਆ ਸੀ ਜਿਹੜੀ ਰਾਤ ਲੰਘੀ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਰੀ ਰਾਤ ਸਫ਼ਰ ਕੀਤਾ ਆਪਾਂ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਥੋੜ੍ਹੀ ਜਿਹੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਥੋੜ੍ਹਾ ਜਿਹਾ ਚਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਗੱਲ ਜੋ ਅੱਜ ਦੀ ਜਿਹੜੀ ਰਾਤ ਲੰਘੀ ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਠ ਪੋਹ ਦੀ ਰਾਤ ਗੁਰੂ ਸਾਹਿਬ ਨੇ ਸਾਰਾ ਦਿਨ ਜੰਗ ਕੀਤਾ ਅੱਠ ਪੋਹ ਦੀ ਰਾਤ ਨੂੰ ਕੱਚੀ ਗੜੀ ਜਿਹੜੀ ਸੀ ਚਮਕੌਰ ਦੀ ਉਹਨੂੰ ਛੱਡਿਆ ਤੇ ਸਾਰੀ ਰਾਤ ਗੁਰੂ ਸਾਹਿਬ ਨੇ ਪੈਦਲ ਸਫ਼ਰ ਕੀਤਾ ਨੰਗੇ ਚਰਨ ਨੇ ਨਾ ਜੋੜਾ ਨਾ ਘੋੜਾ ਨਾ ਬਾਜ ਨਾ ਸਿਰ ਤੇ ਤਾਜ ਚੱਲਦੇ ਚੱਲਦੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਹੱਥ ਵਿੱਚ ਇੱਕ ਸ੍ਰੀ ਸਾਹਿਬ ਮਿਆਨ ਤੋਂ ਬਿਨਾਂ ਇੱਕ ਤਲਵਾਰ ਮਿਆਨ ਤੋਂ ਬਿਨਾਂ ਤੇ ਕਲਗੀ ਜਿਹੜੀ ਸੀ ਸੰਗਤ ਸਿੰਘ ਦੇ ਸੀਸ ਤੇ ਸਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਰਾਤ ਆਪਣੇ ਉੱਤੋਂ ਲੰਘੀ ਹੈ ਨਾ ਇਹ ਰਾਤ ਸਾਰੀ ਰਾਤ ਜਾਗਦੇ ਰਹੇ ਪੈਦਲ ਸਫ਼ਰ ਕੀਤਾ ਗੁਰੂ ਜੀ ਪਹੁੰਚੇ ਬਹਿਲੌਲਪੁਰ ਪਿੰਡ ਵਿੱਚ ਇਹ ਬਹਿਲੌਲਪੁਰ ਪਿੰਡ ਵਿੱਚ ਗੁਰੂ ਸਾਹਿਬ ਦਾ ਇੱਕ ਸੇਵਾਦਾਰ ਰਹਿੰਦਾ ਪੂਰਨ ਮਸੰਦ ਉਹਦਾ ਨਾਮ ਹੈ ਪੂਰਨ ਮਸੰਦ ਇਹ ਅਗਰਾਈਆਂ ਕਰਕੇ ਪੈਸਾ ਇਕੱਠਾ ਕਰਕੇ ਸੰਗਤਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਜਾਂਦੇ ਰਹੇ ਪਰ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਬਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ ਨੇੜੇ ਟੁੱਕ ਟੁੱਕ ਬਹਿੰਦੀ ਹੈ ਵਿੱਚ ਸੁੱਖਾਂ ਦੇ ਸਾਰੀ ਦੁਨੀਆਂ ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ ਹੈ ਪਤਾ ਤੇ ਪਰ ਲੱਗਦਾ ਹੀ ਫੇਰ ਹੈ ਨਾ ਤੇਰੇ ਬੋਲੋ ਏ ਸਿਵਲੀਆ ਜਾਰਾ ਤਿੱਖੇ ਲੱਗਦੇ ਵਾਂਗ ਤਲਵਾਰਾ ਮਨਸੂਰ ਦਾ ਯਾਰ ਸੀ ਸਿਵਲੀ ਉਹਨੂੰ ਸਜ਼ਾ ਮਿਲੀ ਵੱਟੇ ਮਾਰਨ ਲੋਕ ਪੱਥਰ ਮਾਰਨ ਇਹਨੂੰ ਪੱਥਰ ਮਾਰੋ ਵੱਟੇ ਮਾਰੋ ਤੇ ਉਹਦੇ ਯਾਰ ਨੇ ਸਿਵਲੀ ਨੇ ਸੋਚਿਆ ਵੀ ਜੇ ਨਾ ਮਾਰਿਆ ਤੇ ਸਰਕਾਰ ਸਜ਼ਾ ਦੇਗੀ ਉਹਨੇ ਕਿਹਾ ਲੋਕੀ ਫੁੱਲ ਮਾਰ ਲੋਕੀ ਪੱਥਰ ਮਾਰਦੇ ਆ ਮੈਂ ਭੀੜ ਵਿੱਚ ਚੱਲ ਜਾ ਕੇ ਫੁੱਲ ਮਾਰ ਦੇਣਾ ਪਤਾ ਕੀ ਲੱਗੂ ਵੀ ਕਿੰਨੇ ਵੱਟੇ ਮਾਰੇ ਕਿੰਨੇ ਫੁੱਲ ਮਾਰੇ ਬਾਂਹ ਤੇ ਐ ਕਰੂੰਗਾ ਹੀ ਮਨਸੂਰ ਦੀ ਨਜ਼ਰ ਸਿਵਲੀ ਵਿੱਚ ਸੀ ਵੀ ਕਰੂ ਕੀ ਹੁਣ ਇਹ ਉਹਦਾ ਤੇ ਧਿਆਨ ਹੀ ਆਪਣੇ ਦੋਸਤ ਵਿੱਚ ਸੀ ਵੀ ਆਹ ਖੜਾ ਇਹ ਵੇਖ ਰਿਹਾ ਕਿ ਬਾਕੀ ਤੇ ਪੱਥਰ ਮਾਰਦੇ ਹੀ ਹੈ ਜਦੋਂ ਬਾਕੀਆਂ ਨੇ ਪੱਥਰ ਮਾਰੇ ਜਦੋਂ ਇਹਨੇ ਫੁੱਲ ਮਾਰੇ ਨਾ ਉਹ ਚੀਕਾਂ ਲੱਗ ਪਿਆ ਮਾਰਨ ਕਹਿੰਦੇ ਕਿਉਂ ਰੋਣਾ ਹੈ ਕਹਿੰਦੇ ਇਸ ਕਰਕੇ ਰੋਣਾ ਵੀ ਇਹਨਾਂ ਨੂੰ ਤੇ ਸੱਚ ਦਾ ਪਤਾ ਨਹੀਂ ਤੈਨੂੰ ਤੇ ਪਤਾ ਹੈ ਇਹ ਤੇ ਪਿਆਰ ਨਹੀਂ ਸੀ ਕਰਦੇ ਮੈਨੂੰ ਤੂੰ ਤੇ ਦਾਵਾ ਕਰਦਾ ਸੀ ਪਿਆਰ ਦਾ ਵੀ ਤੇਰੇ ਨਾਲ ਪਿਆਰ ਬਹੁਤ ਹੈ ਮੇਰਾ ਇਹ ਕਿਹੜੇ ਕਦੇ ਕਹਿੰਦੇ ਸੀ ਮਨਸੂਰ ਤੇਰੇ ਨਾਲ ਨਿਭਾਵਾਂਗੇ ਤੈਂ ਤੇ ਕਿਹਾ ਸੀ ਮੈਨੂੰ ਇਹਨਾਂ ਦਾ ਦੁੱਖ ਨਹੀਂ ਲੱਗਿਆ ਦੁੱਖ ਮੈਨੂੰ ਤੇਰਾ ਲੱਗਿਆ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ ਪਰ ਜਦੋਂ ਤੂੰ ਮਾਰੇ ਨੇ ਨਾ ਫੁੱਲ ਲੋਕਾਂ ਦੇ ਪੱਥਰਾਂ ਦੀ ਸਾਨੂੰ ਪਰਵਾਹ ਜਰਾ ਨਾ ਹੋਈ ਮਿੱਤਰ ਨੇ ਫੁੱਲ ਮਾਰਿਆ ਸਾਡੀ ਰੂਹ ਅੰਦਰਾਂ ਤੱਕ ਰੋਈ ਰੂਹ ਜਿਹੜੀ ਹੈ ਇਹ ਅੰਦਰ ਤੱਕ ਰੋਂਦੀ ਹੈ ਫਿਰ ਜਦੋਂ ਤੁਹਾਡਾ ਆਪਣਾ ਤੁਹਾਡੇ ਨਾਲ ਧੋਖਾ ਕਰਦਾ ਤੁਹਾਡਾ ਆਪਣਾ ਤੁਹਾਡੇ ਨਾਲ ਦਗਾ ਕਰਦਾ ਉਹ ਆਪਣੇ ਕਹਿੰਦੇ ਸੀ ਮਹਾਰਾਜ ਆਇਓ ਜੀ ਕਦੇ ਸਾਡੇ ਘਰੇ ਚਰਨ ਪਾਇਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹਿਲੌਲਪੁਰ ਪਿੰਡ ਵਿੱਚ ਗਏ ਗਏ ਨਹੀਂ ਕੁਦਰਤੀ ਪਹੁੰਚੇ ਆਏ ਕਿਉਂਕਿ ਧੁੰਦ ਪੈਂਦੀ ਸੀ ਪਤਾ ਹੀ ਨਹੀਂ ਕਿਹੜਾ ਪਿੰਡ ਆ ਗਿਆ ਹੁਣ ਧੁੰਦ ਪੈਂਦੀ ਵਿੱਚ ਸਵੇਰੇ ਸਵੇਰੇ ਨਾ ਉੱਥੇ ਇੱਕ ਪੰਡਤਾਂ ਦਾ ਪੰਡਿਤ ਬ੍ਰਾਹਮਣ ਸੀ ਕੋਈ ਉਹ ਸਵੇਰੇ ਸਵੇਰੇ ਟੋਭੇ ਤੇ ਨਹਾਉਣ ਆਇਆ ਜਦੋਂ ਇਸ਼ਨਾਨ ਕਰਨ ਆਇਆ ਰਾਮ ਰਾਮ ਰਾਮ ਰਾਮ ਕਰਦਾ ਹੱਥ ਚ ਲਾਲਟੈਨ ਫੜ ਕੇ ਨਹਾਉਣ ਜਦੋਂ ਆਇਆ ਤੇ ਗੁਰੂ ਸਾਹਿਬ ਨੂੰ ਵੇਖ ਲਿਆ ਗੁਰੂ ਸਾਹਿਬ ਕਹਿੰਦੇ ਭਾਈ ਆ ਗੱਲ ਸੁਣ ਭਾਈ ਰਾਮ ਦੇ ਆ ਭਗਤ ਆ ਗੱਲ ਸੁਣ ਉਹ ਨੇੜੇ ਆ ਗਿਆ ਹੁਣ ਧੁੰਦ ਦੇ ਵਿੱਚ ਲਾਲਟੈਨ ਦੇ ਨਾਲ ਉਹਨੇ ਐ ਨਾ ਗੁਰੂ ਸਾਹਿਬ ਨੂੰ ਉੱਤੋਂ ਤੋਂ ਲੈ ਕੇ ਐ ਲਾਲਟੈਨ ਨਾਲ ਥੱਲੇ ਤੱਕ ਵੇਖਿਆ
ਪਜਾਮੀ ਪਾਟੀ ਪਈ ਹੈ, ਚੋਲਾ ਪਾਟਿਆ ਪਿਆ, ਕਈ ਥਾਵਾਂ ਤੋਂ ਝਾੜੀਆਂ ਨਾਲ ਅੜ ਅੜ ਕੇ ਏਡੇ ਏਡੇ ਕੰਡੇ ਵੱਜੇ ਪਏ ਹੈ। ਇਹੋ ਜਿਹੇ ਸਮੇਂ ਤੇ ਨਾ ਉਹ ਤਰਸ ਆ ਗਿਆ, ਉਹਨੂੰ ਵੇਖ ਤਰਸ ਆ ਗਿਆ। ਉਹ ਕਹਿੰਦਾ ਹਾਂਜੀ ਦੱਸੋ ਮਹਾਰਾਜ। ਕਹਿੰਦੇ ਕਿਹੜਾ ਪਿੰਡ ਹੈ? ਕਹਿੰਦੇ ਬਹਿਲੋਲਪੁਰ ਹੈ ਜੀ। ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਇੱਥੇ ਇੱਕ ਪੂਰਨ ਮਸੰਦ ਰਹਿੰਦਾ, ਜਾਣਦਾ ਹੈ? ਕਹਿੰਦਾ ਹਾਂਜੀ, ਗੁਰੂ ਗੋਬਿੰਦ ਸਿੰਘ ਦਾ ਸਿੰਘ ਸੇਵਾਦਾਰ ਹੈ, ਜਿਹੜਾ ਆਨੰਦਪੁਰ ਵਾਲੇ ਗੁਰੂ ਦਾ ਸੇਵਾਦਾਰ ਹੈ। ਮਹਾਰਾਜ ਕਹਿੰਦੇ ਹਾਂ, ਉਸੇ ਦੀ ਗੱਲ ਕਰਦਾ। ਕਹਿੰਦਾ ਮੈਂ ਜਾਣਦਾ ਜੀ, ਉਹਦਾ ਘਰ ਇੱਥੇ ਨੇੜੇ ਹੀ ਹੈ। ਮਹਾਰਾਜ ਕਹਿੰਦੇ ਲੈ ਚੱਲੇਗਾ ਉਹਦੇ ਘਰੇ? ਉਹਨੂੰ ਤਰਸ ਆ ਗਿਆ ਵੀ ਮੈਂ ਨਹਾ ਬਾਅਦ ਚਲੋ ਚਲੋ ਛੱਡ ਕੇ ਆਵਾਂ ਭੱਜ ਕੇ। ਅੱਗੇ ਅੱਗੇ ਤੁਰ ਪਿਆ ਲਾਲਟੈਨ ਲੈ ਕੇ। ਹਵੇਲੀ ਸੀ ਵੱਡੀ, ਪੁਰਾਣੇ ਵੱਡੇ ਦਰਵਾਜ਼ੇ ਲੱਗਦੇ ਸੀ ਜਿੱਦਾਂ। ਉਹ ਦਰਵਾਜ਼ਾ ਖੜਕਾਇਆ, ਥੱਲੇ ਪਸ਼ੂ ਰੱਖੇ ਹੋਏ ਸੀ। ਪਸ਼ੂਆਂ ਦੇ ਵਿੱਚ ਪੂਰਨ ਮਸੰਦ ਉੱਪਰ ਚਵਾਰਿਆਂ 'ਚ ਰਹਿੰਦਾ ਹੈ, ਥੱਲੇ ਜਿਉਣਾ ਇਹਦਾ ਨੌਕਰ ਸੀ। ਕਹਿੰਦੇ ਉਹਦੇ ਨੌਕਰ ਜਿਉਣੇ ਨੇ ਦਰਵਾਜ਼ਾ ਖੋਲਿਆ, ਪਸ਼ੂਆਂ ਦੇ ਵਿੱਚ ਮੰਜੀ ਡਾਹ ਕੇ ਉੱਥੇ ਹੀ ਸੁੱਤਾ ਰਹਿੰਦਾ ਸੀ। ਦਰਵਾਜ਼ਾ ਖੋਲ ਕੇ ਇਹਨੇ ਆਖਿਆ ਹਾਂਜੀ। ਪੰਡਿਤ ਕਹਿੰਦਾ ਤੁਹਾਡੇ ਘਰ ਤੁਹਾਨੂੰ ਕੋਈ ਮਿਲਣ ਆਇਆ, ਅੰਦਰ ਵਾੜੋ ਮੈਂ ਜਾਣਿਆ। ਗੁਰੂ ਸਾਹਿਬ ਨੂੰ ਅੰਦਰ ਵਾੜ ਕੇ ਆਪ ਉਹ ਬ੍ਰਾਹਮਣ ਚਲਿਆ ਗਿਆ। ਦਰਵਾਜ਼ਾ ਕਰ ਲਿਆ ਬੰਦ, ਜਿਉਣੇ ਨੇ ਮਹਾਰਾਜ ਨੂੰ ਆਪਣੇ ਵਾਲੀ ਮੰਜੀ ਤੇ ਭਾਤਾ, ਡੰਗਰਾਂ ਦੇ ਵਿੱਚ ਹੀ ਮੰਜੀ ਡਾਹੀ ਹੋਈ ਸੀ। ਇਹਨੂੰ ਪਤਾ ਨਹੀਂ, ਜਾਣਦਾ ਬਹੁਤ ਹੈ, ਗੱਲਾਂ ਬਹੁਤ ਸੁਣੀਆਂ ਨੇ, ਸਿਫਤਾਂ ਬਹੁਤ ਸੁਣੀਆਂ ਨੇ, ਦਰਸ਼ਨ ਨਹੀਂ ਸੀ ਕੀਤੇ। ਜਿਉਣੇ ਨੇ ਸਿਫਤਾਂ ਬਹੁਤ ਸੁਣੀਆਂ ਨੇ। ਅੱਜ ਵੇਖਦਾ ਵੀ ਸਾਦੀ ਜੀ ਦਸਤਾਰ ਹੈ, ਚਿਹਰਾ ਦਗ ਦਗ ਕਰਦਾ। ਚੇਤਾ ਰੱਖਿਓ ਪਿਆਰਿਓ, ਜਦੋਂ ਨਿਰਦੋਸ਼ ਚਿੱਤ ਹੋਵੇ, ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ। ਇਹ ਚੇਤਾ ਰੱਖਿਓ, ਨਿਰਦੋਸ਼ ਚਿੱਤ ਵਾਲੇ ਬੰਦੇ ਦਾ ਚਿਹਰਾ ਕਾਲਾ ਵੀ ਹੋਵੇ ਪਿਆਰਾ ਲੱਗਦਾ। ਜਿਹਦਾ ਚਿੱਤ ਨਿਰਦੋਸ਼ ਹੋਵੇ, ਜਿਹੜਾ ਅੰਦਰੋਂ ਦੋਸ਼ੀ ਹੁੰਦਾ ਹੈ ਬੰਦਾ, ਉਹ ਗੋਰਾ ਵੀ ਸੋਹਣਾ ਨਹੀਂ ਲੱਗਦਾ। ਰੱਜ ਕੇ ਸੋਹਣਾ ਹੁੰਦਾ ਹੈ ਪਰ ਕਰੂਪ ਲੱਗਦਾ ਹੈ, ਉਹਦਾ ਮੋਹ ਨਹੀਂ ਆਉਂਦਾ। ਨਿਰਦੋਸ਼ ਚਿੱਤ ਬੰਦੇ ਤੁਸੀਂ ਵੇਖਿਓ, ਬੱਚਿਆਂ ਵਰਗੇ ਚਿਹਰੇ ਹੁੰਦੇ ਨੇ, ਪਿਆਰੇ ਲੱਗਦੇ ਨੇ। ਉਹ ਜਿਵੇਂ ਬੱਚਾ ਨਹੀਂ ਪਿਆਰਾ ਲੱਗਦਾ, ਬੱਚੇ ਦਾ ਚਿਹਰਾ ਤਾਂ ਪਿਆਰਾ ਲੱਗਦਾ ਹੈ ਕਿਉਂਕਿ ਨਿਰਦੋਸ਼ ਚਿੱਤ ਹੁੰਦਾ। ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਇੱਦਾਂ ਦਗ ਦਗ ਕਰਦਾ ਚਿਹਰਾ ਤੱਕ ਕੇ। ਇਹ ਕਹਿੰਦਾ ਹੈ ਬਈ ਸਿੱਖ ਤੇ ਬਹੁਤ ਵੇਖੇ ਹੈ ਪਰ ਐਂ ਨਹੀਂ ਵੇਖਿਆ ਵੀ ਸਾਦੀ ਜੀ ਦਸਤਾਰ ਐਂ ਜੇ ਢਿੱਲੀ ਜੀ ਬੰਨੀ ਹੋਈ ਹੈ ਤੇ ਪਜਾਮੀ ਪਾਟੀ ਸਾਰਾ ਵੇਖ ਕੇ ਵੀ ਤੇ ਚਿੱਕੜ ਨਾਲ ਪੈਰ ਨਿਪੜੇ, ਖੂਨ ਨਿਕਲਦਾ ਹੈ, ਇੰਨੇ ਕੰਡੇ ਵੱਜੇ ਹੈ ਵਿੱਚ, ਐਂ ਤੁਰੇ ਆਏ ਸੱਚੇ ਪਾਤਸ਼ਾਹ। ਇਹ ਫਟ ਇਹ ਕਹਿੰਦਾ ਜੀ ਦੱਸੋ ਜੀ ਹੁਕਮ ਕਰੋ ਕੌਣ ਹੋ? ਕਹਿੰਦੇ ਪੂਰਨ ਮਸੰਦ ਨੂੰ ਮਿਲਣਾ ਹੈ। ਕਹਿੰਦੇ ਜੀ ਉੱਪਰ ਪਏ ਆ ਚਵਾਰੇ ਵਿੱਚ। ਗੁਰੂ ਸਾਹਿਬ ਕਹਿੰਦੇ ਸੱਦ ਫਿਰ। ਕਹਿੰਦੇ ਜੀ ਹੁਣੇ ਬੁਲਾ ਲੈਣਾ ਪਰ ਮੈਨੂੰ ਦੱਸਣਾ ਪਊ ਨਾ ਵੀ ਆਇਆ ਕੌਣ ਹੈ, ਤੁਹਾਨੂੰ ਆਪਣਾ ਨਾਮ ਦੱਸਣਾ ਪਊ, ਦੱਸੂ ਤੇ ਜਾ ਕੇ ਕੀ ਵੀ ਕੌਣ ਆਇਆ ਹੈ। ਗੁਰੂ ਸਾਹਿਬ ਨੇ ਫਿਰ ਇੱਥੇ ਦੱਸਿਆ, ਕਹਿੰਦੇ ਆਨੰਦਪੁਰ ਸਾਹਿਬ ਤੋਂ ਮੈਂ ਆਇਆ ਤੇ ਨਾਮ ਮੇਰਾ ਗੋਬਿੰਦ ਸਿੰਘ। ਜਦੋਂ ਸੁਣਿਆ ਗੋਬਿੰਦ ਸਿੰਘ, ਇਹਨੂੰ ਸ਼ੱਕ ਪਹਿਲਾਂ ਹੀ ਪੈਂਦੀ ਸੀ ਵੀ ਆਮ ਸਿੱਖ ਨਹੀਂ, ਮੈਂ ਇੱਦਾਂ ਦਾ ਵੀ ਇੱਦਾਂ ਜਿਹਾ ਨਹੀਂ ਵੇਖਿਆ, ਬਹੁਤ ਖਿੱਚ ਜਿਹਾ ਵੱਖਰਾ ਜਿਹਾ। ਇਹਨੇ ਲਿਬੜੇ ਪੈਰਾਂ ਦੇ ਉੱਤੇ ਮੱਥਾ ਟੇਕਿਆ, ਕਹਿੰਦਾ ਧੰਨ ਭਾਰ ਸੱਚੇ। ਗੁਰੂ ਸਾਹਿਬ ਨੇ ਫੜ ਲਿਆ, ਕਹਿੰਦੇ ਨਾ ਨਾ ਨਾ, ਕਾਹਦੇ ਲਈ ਐਵੇਂ ਡਿੱਗਦਾ ਪੈਰਾਂ ਤੇ? ਭੱਜ ਕੇ ਫਟਾਫਟ ਗੁਰੂ ਸਾਹਿਬ ਦੇ ਚਰਨ ਇਹਨੇ ਸਾਫ਼ ਕੀਤੇ, ਕੱਪੜਾ ਲਿਆਇਆ, ਕੰਡੇ ਕੱਢਦਾ ਹੈ, ਮਹਾਰਾਜ ਦੇ ਪੈਰਾਂ 'ਚ ਲੱਗੇ ਖੂਨ ਸਾਫ਼ ਕਰਦਾ ਹੈ। ਅੱਗ ਬਾਲਤੀ ਨੇੜੇ, ਰਾਤ ਬਲਦੀ ਅੱਗ ਸੀ ਜਿਹੜੀ ਉਹਦੀ, ਫਟਾਫਟ ਧੂਣੀ ਬਾਲਦੀ, ਹੋਰ ਬਾਲਣ ਪਾ ਕੇ ਸੇਕ ਲਓ ਮਹਾਰਾਜ, ਹੱਥ ਸੇਕੋ ਪੈਰ ਸੇਕੋ। ਬਹਿਲੋਲਪੁਰ ਪਿੰਡ ਮਾਛੀਵਾੜੇ ਬਾਅਦ ਚ ਗਏ, ਫਟਾਫਟ ਇਹਨੇ ਅੱਗ ਬਾਲ ਕੇ ਮਹਾਰਾਜ ਨੂੰ ਬਿਠਾ ਕੇ ਫਿਰ ਚੜਿਆ ਚਵਾਲੇ, ਭੱਜ ਕੇ ਪੌੜੀਆਂ ਚੜਿਆ, ਲਓ ਹੁਣੀ ਲਿਆਇਆ ਮੈਂ। ਵਾਜਾ ਮਾਰਦਾ ਇੱਦਾਂ ਦਰਵਾਜ਼ਾ ਖੜਕਾਉਂਦਾ ਹੈ ਪੂਰਨ ਮਨੋਸੰਦ ਨੂੰ, ਵਾਜਾ ਦਰਵਾਜ਼ਾ ਬੂਹਾ ਖੋਲੋ ਜੀ, ਦਰਵਾਜ਼ਾ ਖੋਲੋ ਛੇਤੀ। ਉਹ ਅੰਦਰੋਂ ਕੱਪੜੇ ਜੇ ਪਾਉਂਦਾ ਬਾਹਰ ਨਿਕਲਿਆ, ਹਾਂ ਬਈ ਕਾਹਦਾ ਰੌਲਾ ਪਾਇਆ? ਕਹਿੰਦੇ ਛੇਤੀ ਚੱਲੋ ਜੀ ਥੱਲੇ, ਥੱਲੇ ਗੁਰੂ ਗੋਬਿੰਦ ਸਿੰਘ ਆਏ। ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਆਏ ਮੇਰੇ ਘਰੇ? ਕਹਿੰਦੇ ਹਾਂ, ਚਲੋ ਥੱਲੇ। ਕਹਿੰਦੇ ਖੜ ਤੇ ਜਾ, ਕਾਲਾ ਨਾ ਪਏ, ਐਂ ਦੱਸ ਵੀ ਕਿੰਨੇ ਕੁ ਬੰਦੇ ਨੇ, ਕਿਵੇਂ
ਕਹਿੰਦੇ ਕੋਈ ਬੰਦਾ ਨਹੀਂ ਨਾਲ ਇਕੱਲੇ ਹੀ ਨਹੀਂ ਉਹਦੇ ਪਜਾਮੀ ਵੀ ਪਾਟੀ ਪਈ ਚੋਲਾ ਵੀ ਪਾਟਿਆ ਪਿਆ ਚਿੱਕੜ ਨਾਲ ਪੈਰ ਲਿਪੜੇ ਆ ਖੂਨ ਚੱਲਦਾ ਹੈ ਖੂਨ ਚੱਲਦਾ ਹੈ ਮੈਨੂੰ ਲੱਗਦਾ ਕਿਸੇ ਜੰਗ ਦੇ ਵਿੱਚੋਂ ਨਿਕਲ ਕੇ ਆਏ ਆ ਐਂ ਐਂ ਆ ਗਏ ਕਹਿੰਦੇ ਆਪਣੇ ਘਰੇ ਕੌਣ ਲੈ ਆਇਆ ਕਹਿੰਦੇ ਫਲਾਣਾ ਪੰਡਤ ਉਹਨੂੰ ਮਿਲ ਪਏ ਸੀ ਉਹ ਲੈ ਆਇਆ ਸਾਡੇ ਘਰੇ

ਨੇ ਕਹਿਤਾ ਕਹਿੰਦੇ ਜਾ ਕੇ ਕਹਿ ਦੇ ਵੀ ਸਾਨੂੰ ਹੁਣ ਤੇਰੇ ਦਰਸ਼ਨਾਂ ਦੀ ਲੋੜ ਨਹੀਂ ਜੇ ਕਰਨੇ ਹੋਣਗੇ ਆਨੰਦਪੁਰ ਆ ਕੇ ਕਰ ਲਾਂਗੇ ਹੁਣੇ ਸਾਡੇ ਘਰੋਂ ਬਾਹਰ ਹੋ ਜਾਓ ਤੁਹਾਡੇ ਮਗਰ ਫੌਜਾਂ ਲੱਗੀਆਂ ਸਾਨੂੰ ਖਤਰਾ ਹੋ ਜਾਊ ਹੁਣੇ ਬਾਹਰ ਜਾਓ ਵੇਖੋ ਹੈ ਪਸੰਦ ਹੈ ਪਰ ਇਰਾਦੇ ਮਾੜੇ ਸੀ ਨਾ ਇਹਨਾਂ ਬੰਦਿਆਂ ਦੇ ਉੱਤੋਂ ਤੇ ਗਰਾਈਆਂ ਕਰਦੇ ਸੀ ਉੱਤੋਂ ਤੇ ਕਹਿੰਦੇ ਸੀ ਸੇਵਾਦਾਰ ਆ ਸੇਵਾਦਾਰੀ ਨਹੀਂ ਵੇਖੀ ਜਾਣੀ ਇਰਾਦੇ ਵੇਖੇ ਜਾਣਗੇ ਅੰਦਰ ਇਰਾਦਾ ਕੀ ਹੈ ਅੱਜ ਲੱਗ ਗਿਆ ਨਾ ਪਤਾ ਇਰਾਦਿਆਂ ਦਾ ਨਕਲੀਆਂ ਦਾ ਪਤਾ ਕਦੇ ਨਾ ਕਦੇ ਲੱਗ ਹੀ ਜਾਂਦਾ ਹੁੰਦਾ ਹੈ ਜਿਹਦੇ ਕੋਈ ਫਰਕ ਹੋਈ ਉਦੋਂ ਹੀ ਪਤਾ ਲੱਗ ਜੂ ਵੀ ਨਕਲੀ ਕੌਣ ਹੈ ਤੇ ਅਸਲੀ ਕੌਣ ਹੈ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਭਾਈ ਆਪਾਂ ਇਤਿਹਾਸ ਦੀ ਗੱਲ ਕਰਨੀ ਹੈ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਗੱਲ ਕਰਦੇ ਹਾਂ ਪੰਜ ਪਿਆਰਿਆਂ ਨੂੰ ਜਿਹੜੀ ਸੰਗਤ ਅੰਮ੍ਰਿਤ ਛਕ ਕੇ ਆ ਰਹੀ ਹੈ ਉਹਨਾਂ ਨੇ ਸਟੇਜ ਤੇ ਆਉਣਾ ਹੈ ਬਸ ਥੋੜਾ ਥੋੜਾ ਰਾਹ ਭਾਈ ਜ਼ਿਆਦਾ ਨਹੀਂ ਜਿੱਥੇ ਬੈਠੇ ਹੋ ਨਾ ਬੀਬੀ ਉਹ ਥੋੜਾ ਥੋੜਾ ਥਾਂ ਬਣਾਓ ਇੱਕ ਜਿਵੇਂ ਰਾਹ ਬਣਾ ਲਓ ਥੋੜਾ ਥੋੜਾ ਹੀ ਬਣਾ ਲਓ ਜ਼ਿਆਦਾ ਨਹੀਂ ਸਿੱਧੇ ਸਿੱਧੇ ਪੰਜ ਪਿਆਰੇ ਨਾਲ ਸੰਗਤ ਜਿਹੜੀ ਆਈ ਹੈ ਉਹ ਅੰਮ੍ਰਿਤ ਛਕ ਕੇ ਆ ਜਾਣਗੇ ਟਿਕਾ ਬਣਾ ਕੇ ਰੱਖਿਓ ਹਿੱਲ ਜੁੱਲ ਬਿਲਕੁਲ ਨਾ ਹੋਵੇ ਆਪਾਂ ਇੱਥੇ ਹੀ ਆਪਣਾ ਮਨ ਲੈ ਕੇ ਆਉਣਾ ਵਾਪਸ ਐ ਸਾਹਮਣੇ ਰਵੇ ਸਾਰਾ ਨਕਸ਼ਾ ਬਣਿਆ ਤੇ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਥੋੜੇ ਜਿਹੇ ਮਿੰਟ ਗੱਲ ਕਰ ਲਾਂਗੇ ਜੇ ਟਾਈਮ ਬਥੇਰਾ ਹੈ ਤੇ ਇਕਾਗਰਤਾ ਬਣਾ ਕੇ ਰੱਖਿਓ ਹਿੱਲ ਜੁੱਲ ਨਾ ਹੋਵੇ ਜੀ ਆਇਆਂ ਨੂੰ ਕਹੀਏ ਜਿਹੜੇ ਅੱਜ ਅੰਮ੍ਰਿਤ ਛਕ ਕੇ ਆਏ ਹੈ ਜਿਹੜੇ ਸੰਗ ਸਿੰਘ ਸਜੇ ਹੈ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਜਿਨ੍ਹਾਂ ਉੱਤੇ ਕਿਰਪਾ ਕੀਤੀ ਹੈ

ਆਓ ਜੀ ਬਹੁਤ ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਮੇਹ ਰੱਖਣ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਸਿੰਘੋ ਇਹ ਨਾ ਹੋਵੇ ਵੀ ਅੱਜ ਤੋਂ ਬਾਅਦ ਨਾ ਆਕੜ ਬੰਦਾ ਵੈਸੇ ਹੀ ਨਾ ਕਈ ਤੇ ਮਾਫ਼ ਕਰਨਾ ਜੇ ਆਪਣੇ ਮਨ ਨੂੰ ਨਾ ਬਦਲਣ ਨਾ ਮਨ ਨੂੰ ਆਪਣੇ ਮਨ ਨੂੰ ਨਾ ਸਮਝਾਇਆ ਕੱਲ ਵਾਲੇ ਦੀਵਾਨ 'ਚ ਜਿਹੜੀ ਗੱਲ ਆਪਾਂ ਵਾਰ ਵਾਰ ਕਰਦੇ ਸੀ ਵੀ ਗਿਆਨ ਹੈ ਜਿਹੜਾ ਇਹ ਸਾਨੂੰ ਖੁਦ ਲੈਣਾ ਪੈਣਾ ਸਾਨੂੰ ਸਮਝਣਾ ਪੈਣਾ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਦੇਣ ਦਾ ਵਿਸ਼ਾ ਨਹੀਂ ਤੇ ਜੇ ਮਨ ਆਪਣੇ ਨੂੰ ਨਾ ਮਾਰਿਆ ਬਦਲਿਆ ਤੇ ਕਈ ਵਾਰੀ ਬੰਦਾ ਅੰਮ੍ਰਿਤ ਛੱਕ ਕੇ ਵੀ ਆਕੜ ਜਾ ਜਾਂਦਾ ਹੋਰ ਹਿਸਾਬ ਨਾਲ ਮਿੰਟ ਦੇ ਵਿੱਚ ਹੀ ਬਦਲ ਜਾਂਦਾ ਵੀ ਬਸ ਜੀ ਹੁਣ ਤੇ ਬਸ ਜੀ ਹੁਕਮ ਹੀ ਆ ਗਿਆ ਬਸ ਉਸ ਤੋਂ ਬਾਅਦ ਤੇ ਆਪਾਂ ਹੋ ਗਏ ਜੀ ਏਦਾਂ ਨੀ ਆਕੜਾਂ ਜਿਹੀਆਂ ਨਹੀਂ ਹੋਣੀਆਂ ਚਾਹੀਦੀਆਂ ਸਿੱਧੇ ਰਹਿਣਾ ਯਾਨੀ ਕਿ ਆਪਣੇ ਆਪ ਨੂੰ ਬਦਲਣਾ ਹੈ ਮਨ ਬਦਲਣਾ ਕੋਈ ਦਿਖਾਵਾ ਥੋੜਾ ਕਰਨਾ ਵੱਖਰੇ ਨਹੀਂ ਆਪਣੇ ਆਪ ਨੂੰ ਬਸ ਬਦਲਣਾ ਵਧਾਈਆਂ ਬਹੁਤ ਬਹੁਤ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤੇ ਜਿਨ੍ਹਾਂ ਨੇ ਸਹਿਜ ਪਾਠ ਵੀ ਕਰਨੇ ਨੇ ਉਹ ਵੀ ਚੇਤਾ ਰੱਖਿਓ ਭਾਈ ਕੱਲ ਐਤਵਾਰ ਹੈ ਤੇ ਗੁਰਮਤਿ ਪ੍ਰਚਾਰ ਕੇਂਦਰ ਸੁਖਾਣਾ ਵੱਲੋਂ ਰਾਏਕੋਟ ਸਹਿਜ ਪਾਠ ਕਰਨ ਲਈ ਪੋਥੀਆਂ ਜਿਹੜੀਆਂ ਮਿਲਣਗੀਆਂ ਕੱਲ ਨੂੰ ਸਹਿਜ ਪਾਠ ਜਿਨ੍ਹਾਂ ਨੇ ਕਰਨੇ ਨੇ ਜਿਹੜੇ ਗੁਰਦੁਆਰੇ ਅੱਜ ਅੰਮ੍ਰਿਤ ਸੰਚਾਰ ਹੋਇਆ ਪੱਖੋਵਾਲ ਪਿੰਡ 10 ਵਜੇ ਗੁਰਦੁਆਰਾ ਸਾਹਿਬ 'ਚ ਕੱਲ੍ਹ ਸਹਿਜ ਪਾਠ ਆਰੰਭ ਕਰਾਏ ਜਾਣਗੇ ਮੇਰੇ ਵੀਰ ਭਰਾ ਭੈਣਾਂ ਮਾਤਾਵਾਂ ਨਾਲੇ ਸਹਿਜ ਪਾਠ ਸ਼ੁਰੂ ਕਰੋ ਪੋਥੀਆਂ ਪ੍ਰਾਪਤ ਕਰੋ ਤੇ ਉਦੋਂ ਬਾਅਦ ਫਿਰ ਬਾਣੀ ਦਾ ਪਾਠ ਚੱਲਦਾ ਰਹੇ ਸਾਡੇ ਘਰ ਸਾਲ ਬਾਅਦ ਭੋਗ ਪਾਇਆ ਕਰੋ ਕੋਈ ਮਗਰ ਨਹੀਂ ਪਿਆ ਸਾਨੂੰ ਤੇ ਹੱਥ ਨਹੀਂ ਲਾਉਣ ਦਿੱਤਾ ਨੇੜੇ ਨਹੀਂ ਜਾਣ ਦਿੱਤਾ ਕਹਿੰਦੇ ਬਾਬਾ ਜੀ ਜਾ ਸਕਦੇ ਨੇ ਬਾਬਾ ਜੀ ਭੋਗ ਲਵਾਉਂਦੇ ਨੇ ਬਾਬਾ ਜੀ ਅੰਦਰ ਜਾਂਦੇ ਨੇ ਪਕਾ ਕੇ ਤੁਸੀਂ ਲਿਆਇਓ ਭੋਗ ਬਾਬਾ ਜੀ ਲਵਾਉਣਗੇ ਵੀ ਲੈ ਦੱਸ ਜਿਹੜਾ ਗੁਰੂ ਪੱਕਿਆ ਮੇਰੇ ਹੱਥ ਦਾ ਖਾ ਸਕਦਾ ਹੈ ਤੇ ਮੇਰੇ ਹੱਥੋਂ ਰੋਟੀ ਨਹੀਂ ਖਾ ਸਕਦਾ ਕਹਿੰਦੇ ਲਿਆਇਓ ਤੁਸੀਂ ਖਵਾਉਣਗੇ ਬਾਬਾ ਜੀ ਅੱਗੋਂ ਸਤਨਾਮ ਵੀ ਦੱਸ ਜਿਹਦੀ ਕਿਰਤ ਹੈ ਜਿਹਦੀ ਕਮਾਈ ਹੈ ਜਿਹਦੀ ਮਿਹਨਤ ਹੈ ਜਿਹੜਾ ਸਾਰਾ ਦਿਨ ਹਲ ਵਾਹੁੰਦਾ ਰਿਹਾ ਜਿਹੜੀ ਚੁੱਲ੍ਹੇ ਤੇ ਹੱਥ ਸੇਕਦੀ ਰਹੀ ਹੈ ਜਿਹੜੀ ਬੀਬੀ ਹੱਥ ਸਾੜਦੀ ਰਹੀ ਹੈ ਉਹਦੇ ਹੱਥੋਂ ਨਹੀਂ ਖਾਂਦਾ ਬਾਬੇ ਦੇ ਹੱਥੋਂ ਖਾਊ ਲੈ ਇਹਨਾਂ ਨੇ ਟਕਵੰਜ ਕਹੇ ਜਾਣਾ ਜਿਵੇਂ ਜੇ ਤੈਨੂੰ ਭੋਗ ਲਵਾਉਣ ਦਾ ਬਾਹਲਾ ਹੀ ਚਾਹ ਆਪ ਬਣਾ ਕੇ ਖਵਾ ਖਾ 5-7 ਸਬਜ਼ੀਆਂ ਬਣਾ ਤੈਨੂੰ ਪਤਾ ਲੱਗੇ ਵੀ ਸਬਜ਼ੀ ਕੱਟੀ ਦੀ ਕਿਵੇਂ ਹੈ ਤੇ ਭਾਅ ਕਿਸ ਮਿਲਦੀ ਹੈ ਮੰਡੀ ਚੋਂ ਪਤਾ ਤੇ ਲੱਗੇ ਤੈਨੂੰ ਬਣਾ ਬਣਾ ਕੇ ਖਵਾ ਕੇ ਤਿਆਰ ਕਰਕੇ ਤੇ ਫਿਰ ਖਵਾ ਕਹਿੰਦੇ ਨਹੀਂ ਨਹੀਂ ਕਹਿੰਦੇ ਲਿਆਇਓ ਤੁਸੀਂ ਖਵਾਊ ਮੈਂ ਤੇ ਕਰਨਾ ਕੀ ਹੁੰਦਾ ਅੱਗੇ ਬਹਿ ਕੇ 5-4 ਮਿੰਟ ਤੇ ਬਾਅਦ ਚ ਲਓ ਜੀ ਗੁਰੂ ਸਾਹਿਬ ਨੇ ਛਕ ਲਿਆ ਛਕਣਾ ਆਪ ਹੀ ਹੁੰਦਾ ਹੈ ਬਹਾਨਾ ਗੁਰੂ ਦਾ ਹੁੰਦਾ ਹੈ ਸਾਡੇ ਗੁਰੂ ਜੀ ਕਹਿੰਦੇ ਹੈ ਗੁਰਬਾਣੀ ਚ ਇਹ ਗੱਲ ਚਲੋ ਵਿਸ਼ਾ ਹੁਣ ਆਪਾਂ ਛੇੜ ਨਹੀਂ ਸਕਦੇ ਜੇ ਛਿੜ ਗਿਆ ਤੇ ਲੰਮਾ ਚੱਲੂ ਆਪਾਂ ਸਾਹਿਬਜ਼ਾਦਿਆਂ ਦੀ ਗੱਲ ਕਰਨੀ ਇਹ ਚੇਤਾ ਰੱਖਿਓ ਗੱਲ ਗੁਰਬਾਣੀ ਵਿੱਚ ਇਹ ਗੱਲ ਕਲੀਅਰ ਲਿਖੀ ਹੈ ਕਹਿੰਦੇ ਜਿਹੜਾ ਟਕਵੰਜ ਕਰਦਾ ਨਾ ਬੰਦਾ ਵੀ ਮੈਂ ਕਰ ਪੰਜੀਰ ਖਵਾਇਓ ਚੋਰੋ ਜਨਮ ਨਾ ਮਰੇ ਰੇ ਸਾਖਤ ਢੋਰ ਰੱਬ ਨੂੰ ਤੂੰ ਕੌਣ ਖਵਾ ਲਏਗਾ ਰੱਬ ਤੇ ਸਾਰਿਆਂ ਨੂੰ ਖਵਾਉਂਦਾ ਹੈ ਸਗਲ ਪ੍ਰਾਧ ਦੇਹ ਨੂੰ ਰੋਨੀ ਸੋ ਮੁਖ ਚਲੋ ਜਿਤ ਕਹਿ ਹੈ ਠਾਕੁਰ ਜੋਨੀ ਮੂੰਹ ਸੜ ਜੇ ਜਿਹੜਾ ਰੱਬ ਨੂੰ ਜੂਨਾਂ ਵਿੱਚ ਪਾਵੇ ਜਿਹੜਾ ਰੱਬ ਨੂੰ ਜੂਨਾਂ ਵਿੱਚ ਪਾਵੇ ਕਹਿੰਦੇ ਤੁਹਾਡੀ ਸ਼ਰਧਾ ਨਹੀਂ ਤੁਸੀਂ ਤਾਂ ਇਦਾਂ ਦੀਆਂ ਗੱਲਾਂ ਕਰਦੇ ਹੋ ਨਾ ਭਾਈ ਸਾਡੀ ਤੇ ਸ਼ਰਧਾ ਹੈ ਕਿ ਰੱਬ ਸਾਨੂੰ ਸਾਰਿਆਂ ਨੂੰ ਖਵਾ ਰਿਹਾ ਉਹਦੀਆਂ ਦਾਤਾਂ ਅਸੀਂ ਖਾਂਦੇ ਹਾਂ ਅਸੀਂ ਉਹਨੂੰ ਕਿਉਂ ਕੌਣ ਆ ਖਵਾਉਣ ਵਾਲੇ ਨਾਲੇ ਸਰੂਪ ਤੇਰੇ ਪਿੰਡ ਵਿੱਚ 15 ਨੇ ਗੁਰਦੁਆਰੇ ਜਾ ਕੇ ਚੈੱਕ ਕਰ ਲਈ ਸੱਚਖੰਡ ਵਿੱਚ ਵੀ 5-7 ਪਏ ਨੇ ਕਦੇ ਉੱਥੇ ਵੀ ਖਵਾ ਕੇ ਆਇਆ ਕਿ ਜਿਹੜਾ ਪ੍ਰਕਾਸ਼ ਕੀਤਾ ਇੱਕ ਹੀ ਖਾਂਦਾ ਹੈ ਅਗਲਾ ਕਹਿੰਦਾ ਇੱਕ ਨੂੰ ਖਵਾ ਲਿਆ ਬਾਕੀ ਸਾਰਿਆਂ ਨੇ ਆਪੇ ਖਾ ਲਿਆ ਫਿਰ ਤੇ ਸਾਰੀ ਦੁਨੀਆ 'ਚ ਇੱਕ ਥਾਂ ਦੇ ਭੋਗ ਲਵਾ ਦਿਆ ਕਰੋ ਬਾਕੀਆਂ ਨੂੰ ਤੇ ਆਪੇ ਹੀ ਲੱਗ ਜਾਂਦਾ ਫਿਰ ਪਤਾ ਨਹੀਂ ਇਹ ਕਿਹੜੇ ਹਿਸਾਬ ਨਾਲ ਇਦਾਂ ਦੀਆਂ ਗੱਲਾਂ ਬਣਾਈਆਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੀੜ੍ਹੀ ਜਿਹੜੀ ਹੈ ਨਵੀਂ ਜਨਰੇਸ਼ਨ ਧਰਮ ਤੋਂ ਮੁਨਕਰ ਹੋ ਜਾਏਗੀ ਜੇ ਤੁਸੀਂ ਇਦਾਂ ਦੀਆਂ ਹੀ ਗੱਲਾਂ ਕਰਦੇ ਰਹੇ ਅਸਲ ਗੱਲ ਕਰੋ ਕਿ ਸਾਨੂੰ ਸਾਰਿਆਂ ਨੂੰ ਦੇਣ ਵਾਲਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਉਹਦਾ ਦਿੱਤਾ ਅਸੀਂ ਖਾਂਦੇ ਹਾਂ ਆ ਜਦੋਂ ਸੰਗਤਾਂ ਛਕਦੀਆਂ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਸੰਗਤਾਂ ਦੇ ਵਿੱਚ ਕੌਣ ਖਾਂਦਾ ਜੀ ਪਰਮਾਤਮਾ ਖਾਂਦਾ ਕਿਸੇ ਲੋੜਵੰਦ ਨੂੰ ਜਦੋਂ ਘਿਓ ਦੇਣਾ ਉਹ ਸਮਝ ਲਓ ਪਰਮਾਤਮਾ ਦੀ ਜੋਤ ਚ ਪੈਂਦਾ ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਜ਼ਰੂਰੀ ਹੈ ਧਰਮ ਦੇ ਨਾਂ ਤੇ ਪਖੰਡ ਨਾ ਕਰੀਏ ਸੋ ਜਿਹਨੇ ਖਾਣਾ ਹੈ ਭਾਈ ਮੰਗ ਕੇ ਖਾਓ ਵੀ ਲਿਆਓ ਭਾਈ ਰੋਟੀ ਬਣਾ ਕੇ ਲਿਆਇਓ ਖੀਰ ਬਣਾ ਕੇ ਲਿਆਇਓ ਕੜਾਹ ਬਣਾ ਕੇ ਲਿਆਇਓ ਆਪਾਂ ਪ੍ਰਸ਼ਾਦਾ ਛਕਣਾ 15-20 ਬੰਦੇ ਆ 50-100 ਅਸੀਂ 1000 ਬੰਦਾ ਗੁਰਦੁਆਰੇ ਚ ਲੈਂਦੇ ਹਾਂ ਭਾਈ ਰੋਟੀਆਂ ਬਣਾ ਕੇ ਲਿਆਇਆ ਕਰੋ ਸਾਨੂੰ ਲੋੜ ਹੈ
ਇਹ ਤੇ ਹੋ ਗਈ ਨਾ ਗੱਲ ਸਿੱਧੀ ਤੇ ਸਪਸ਼ਟ। ਇਹ ਨਾ ਕਿਹਾ ਕਰੋ ਵੀ ਗੁਰੂ ਨੂੰ ਖਵਾਵਾਂਗੇ ਬਹਾਨਾ, ਗੁਰੂ ਦਾ ਜਿਵੇਂ ਕਹਿੰਦੇ ਮਾਂ ਬੱਚੇ ਦਾ ਪੱਜ ਤੇ ਮਾਂ ਦਾ ਰੱਜ, ਇਹ ਕੰਮ ਬਾਬਿਓ ਨਾ ਕਰੋ, ਜੋ ਚਾਹੁੰਦੇ ਹੋ ਸਿੱਧਾ ਮੰਗੋ ਆਖੋ ਸਤਨਾਮ। ਐਵੇਂ ਗੁਰੂ ਦਾ ਬਹਾਨਾ ਨਾ ਬਣਾਓ ਵੀ ਗੁਰੂ ਦੇ ਨਾਂ ਤੇ ਵੀ ਗੁਰੂ ਖਾਂਦਾ ਗੁਰੂ ਖਾਂਦਾ। ਜੇ ਗੁਰੂ ਖਾਂਦਾ ਫਿਰ ਇੱਕ ਨੂੰ ਭੋਗ ਲਵਾਉਂਦੇ ਹੋ, ਬਾਣੀ ਤੇ ਕਹਿੰਦੇ ਪੈਂਤੀਆਂ ਦੀ ਹੈ, ਬਾਕੀ ਪੈਂਤੀ ਚੌਂਤੀਆਂ ਨੂੰ ਥਾਲਾ ਕੌਣ ਲਵਾਊ? ਫਿਰ ਤੁਸੀਂ ਕਹਿ ਦੋ ਵੀ ਇੱਕ ਨੇ ਖਾ ਲਿਆ, ਸਾਰਿਆਂ ਨੇ ਖਾ ਲਿਆ, ਬਸ ਫਿਰ ਐਂ ਕਹਿ ਦੇਣਗੇ ਕੋ। ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ ਸਾਨੂੰ ਸਮਝਣਾ ਪੈਣਾ ਪਿਆਰਿਓ, ਇਹ ਗੱਲਾਂ ਨੂੰ ਸਮਝਣਾ ਪੈਣਾ। ਕੜਾਹ ਪ੍ਰਸ਼ਾਦ, ਫਿਰ ਅਗਲਾ ਸਵਾਲ ਵੀ ਕੜਾਹ ਪ੍ਰਸ਼ਾਦ ਕਿਉਂ ਆ ਜਾਂਦਾ ਇੱਥੇ? ਇਹ ਦਰ ਪ੍ਰਮਾਣ ਕਹਿੰਦੇ ਨੇ ਗ੍ਰੰਥੀ, ਦੱਸਿਓ ਪਿਆਰਿਓ ਸ੍ਰੀ ਹਰਿਮੰਦਰ ਸਾਹਿਬ ਕਦੇ ਭੋਗ ਲੱਗਦਾ ਵੇਖਿਆ ਥਾਲੇ? ਬੋਲੋ ਬਈ, ਨਹੀਂ ਲੱਗਦਾ। ਅਕਾਲ ਤਖ਼ਤ ਦੀ ਮਰਿਆਦਾ ਵਿੱਚ ਲਿਖਿਆ ਪ੍ਰਸ਼ਾਦੇ ਦਾ ਨਹੀਂ, ਕੜਾਹ ਪ੍ਰਸ਼ਾਦ ਦਰ ਪ੍ਰਵਾਨ ਹੈ। ਦਰ ਪ੍ਰਵਾਨ ਦਾ ਮਤਲਬ ਹੈ ਜਿਵੇਂ ਆਪਾਂ ਕਹਿ ਦਈਏ ਮਾਇਆ ਪ੍ਰਵਾਨ ਕਰ ਲਿਓ ਮਹਾਰਾਜ, ਰਮਾਲਾ ਪ੍ਰਵਾਨ ਕਰ ਲਿਓ ਮਹਾਰਾਜ, ਪ੍ਰਸ਼ਾਦ ਪ੍ਰਵਾਨ ਕਰ ਲਿਓ, ਮਤਲਬ ਵੀ ਪ੍ਰਵਾਨ ਕਰ ਲਓ, ਛਕਣਾ ਇਹਨੂੰ ਸੰਗਤ ਨਹੀਂ ਹੈ। ਆਖੋ ਸਤਨਾਮ, ਸੰਗਤ ਵਿੱਚ ਵਰਤਾਉਣ ਦੀ ਆਗਿਆ ਦੇ ਦਿਓ, ਸੰਗਤ ਵਿੱਚ ਵਰਤਾਵਾਂਗੇ। ਸੰਗਤ ਵਿੱਚ ਤੁਸੀਂ ਵੀ ਛਕਦੇ ਹੋ, ਪਰਮਾਤਮਾ ਹੀ ਛਕਦਾ ਭਾਈ ਸੰਗਤ, ਇਹੀ ਗੱਲ ਹੈ। ਸੋ ਇਹ ਜਿਹੜੀ ਗੱਲ ਮੈਂ ਕੋਈ ਆਪਣੇ ਕੋਲੋਂ ਨਹੀਂ, ਅਕਾਲ ਤਖ਼ਤ ਜਾਇਓ ਕਦੇ, ਅਕਾਲ ਤਖ਼ਤ ਵਾਲੇ ਆਪ ਤੇ ਵੈਸੇ ਮੰਨਣ ਭਾਵੇਂ ਨਾ ਮੰਨਣ, ਪਰ ਅਕਾਲ ਤਖ਼ਤ ਨੂੰ ਜਾ ਕੇ ਪੁੱਛਿਓ, ਅਕਾਲ ਤਖ਼ਤ ਰਹਿਣ ਵਾਲੇ ਬੰਦਿਆਂ ਨੂੰ ਵੀ ਦੱਸਿਓ ਭਾਈ ਥਾਲਾ ਲਵਾਉਂਦੇ ਹੋ ਭੋਗ ਲਵਾਉਂਦੇ ਹੋ? ਕਹਿਣਗੇ ਨਹੀਂ ਲਵਾਉਂਦੇ। ਭੋਗ ਲਵਾਉਣਾ ਗੁਰਮਤ ਹੈ ਕਿ ਮਨਮਤ ਹੈ? ਕੀ ਕਹਿਣਗੇ ਦੱਸੋ? ਮਨਮਤ। ਇਹ ਕਹਿਣਗੇ ਲੋਕਾਂ ਦੀ ਮਰਜ਼ੀ ਹੈ, ਗੁਰੂ ਦੀ ਮਤ ਨਹੀਂ ਹੈ, ਗੁਰੂ ਨਹੀਂ ਇਹ ਕਹਿੰਦਾ। ਇਸ ਕਰਕੇ ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖੀਏ। ਸੋ ਬਹੁਤ ਬਹੁਤ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਤਕੜੇ ਹੋ ਕੇ ਰਿਹੋ, ਭਾਈ ਸਹਿਜ ਪਾਠ ਆਪ ਕਰੋ, ਅੱਖਾਂ ਖੁੱਲਣ, ਸਾਨੂੰ ਪਤਾ ਲੱਗੇ ਬਾਣੀ 'ਚ ਲਿਖਿਆ ਕੀ ਹੈ, ਸਾਰੇ ਹੀ ਭੇਤ ਖੁੱਲ ਜਾਣਗੇ। ਜਦੋਂ ਆਪ ਪੜਾਂਗੇ ਫਿਰ ਸਾਰੇ ਝੂਠ ਫੜੇ ਜਾਣਗੇ, ਜਿਹੜੇ ਗੱਪ ਕਹਾਣੀਆਂ ਸੁਣਾਉਣ ਵਾਲੇ ਹੈ ਇਹਨਾਂ ਸਾਰਿਆਂ ਦਾ ਪਤਾ ਲੱਗ ਜੂ। ਆਪ ਬਾਣੀ ਪੜਿਆ ਕਰੋ। ਚਲੋ ਹੁਣ ਗੱਲ ਕਰੀਏ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਇੱਦਾਂ ਕਹਿਤਾ, ਕਹਿੰਦੇ ਮੇਰੇ ਘਰੋਂ ਹੁਣੇ ਨਿਕਲ ਜਾਓ। ਜਿਉਣਾ ਤੇ ਖੜਾ ਹੀ ਰਹਿ ਗਿਆ, ਕਹਿੰਦਾ ਯਾਰ ਹੱਦ ਹੋ ਗਈ। ਉਦਾਂ ਬੰਦਾ ਗੁਰੂ ਦੇ ਨਾਂ ਤੇ ਇਹ ਸਾਰਾ ਰੋਟੀਆਂ ਖਾਂਦਾ ਹੈ, ਗੁਰੂ ਦੇ ਨਾਂ ਤੇ ਸਾਰਾ ਕੁਝ ਕਰਦਾ ਹੈ, ਤੇ ਅੱਜ ਇਹ ਵੇਖੋ ਕੀ ਕਹਿ ਰਿਹਾ। ਉਹ ਥੱਲੇ ਨੂੰ ਉਤਰਿਆ, ਉਹਨੇ ਤੇ ਗੁੰਡੀ ਲਾ ਲਈ, ਜਿਉਣਾ ਥੱਲੇ ਨੂੰ ਉਤਰੇ ਗੁਰੂ ਸਾਹਿਬ ਵੱਲ ਵੇਖਦਾ ਵੀ ਮੈਂ ਕਹਾਂ ਕਿਵੇਂ ਵੀ ਜਾਊ ਇੱਥੇ। ਪੂਰਨ ਮਸੰਦ ਤੇ ਕਹਿਤਾ ਗਾਂ ਲਾ ਤੀ ਮੇਰੀ ਡਿਊਟੀ, ਵੀ ਤੂੰ ਕਹਿ ਦੇ ਵੀ ਮੈਂ ਕਿਵੇਂ ਕਹਾਂ। ਹੁਣ ਹਿੰਮਤ ਨਹੀਂ ਪੈਂਦੀ ਗੁਰੂ ਸਾਹਿਬ ਨੂੰ ਐਂ ਕਹਿਣ ਦੀ ਵੀ ਘਰੋਂ ਚਲੇ ਜਾਓ। ਗੁਰੂ ਸਾਹਿਬ ਨੇ ਸੁਣ ਲਿਆ, ਕਹਿੰਦੇ ਜਿਉਣਿਆ ਆ ਜਾ ਮੈਂ ਸੁਣ ਲਿਆ ਸਾਰਾ ਕੁਝ, ਆ ਜਾ ਚੰਗਾ ਭਾਈ ਅਸੀਂ ਚੱਲਦੇ ਹਾਂ। ਅਸੀਂ ਕਿਹੜਾ ਧੱਕੇ ਨਾਲ ਆਉਣ ਲੱਗੇ ਸੀ, ਮੈਂ ਤੇ ਆਇਆ ਹੀ ਤਾਂ ਸੀ, ਮੈਨੂੰ ਇਹਨੇ ਕਈ ਵਾਰੀ ਕਿਹਾ ਸੀ ਮੇਰੇ ਘਰੇ ਚਰਨ ਪਾਇਓ, ਮੈਂ ਕਿਹਾ ਚੱਲਦੇ ਹਾਂ, ਮੈਨੂੰ ਕੀ ਪਤਾ ਸੀ ਵੀ ਅੱਜ ਇਹਨੇ ਐਂ ਕਰਨੀ, ਜੇ ਪਤਾ ਹੁੰਦਾ ਮੈਂ ਆਉਣਾ ਹੀ ਨਹੀਂ ਸੀ। ਇੰਨਾ ਕਹਿ ਕੇ ਗੁਰੂ ਸਾਹਿਬ ਨਿਕਲੇ ਉੱਥੋਂ। ਜਿਉਣੇ ਨੇ ਇੱਕ ਟਿੰਡ ਸੀ, ਖੂਹ ਲਾਉਣ ਵਾਸਤੇ ਟਿੰਡਾਂ ਰੱਖੀਆਂ ਸੀ ਘਰੇ, ਉਹ ਇੱਕ ਟਿੰਡ ਵਿੱਚ ਅੱਗ ਪਾਤੀ, ਇੱਕ ਰੱਸੀ ਫੜ ਕੇ ਕਹਿੰਦਾ ਮਹਾਰਾਜ ਜਿੱਥੇ ਤੱਕ ਅੱਗ ਜਾਊ ਲੈ ਜਾਓ, ਠੰਡ ਬਹੁਤ ਹੈ, ਜਿੱਥੇ ਕਿ ਤੱਕ ਜਾਊ ਲੈ ਜਾਓ। ਉਹ ਟਿੰਡ ਗੁਰੂ ਸਾਹਿਬ ਦੇ ਹੱਥ, ਮਹਾਰਾਜ ਨੇ ਮਨਾ ਨਹੀਂ ਕੀਤਾ, ਉਹ ਐ ਰੱਸੀ ਦੀ ਲਮਕਾ ਦਿੱਤੀ। ਉੱਥੋਂ ਗੁਰੂ ਸਾਹਿਬ ਚੱਲਦੇ ਹੋਏ ਫਿਰ ਮਾਛੀਵੜ ਦੇ ਜੰਗਲ 'ਚ ਗਏ, ਕੰਡਿਆਂ ਦੀ ਸੇਜ ਤੇ ਪਏ, ਤੇ ਉੱਥੇ ਹੀ ਗੁਰੂ ਸਾਹਿਬ ਨੇ ਫਿਰ ਉਹੀ ਟਿੰਡ 'ਚੋਂ ਅੱਗ ਬੁੱਝ ਗਈ, ਜਦੋਂ ਉਹਨੂੰ ਗੁਰੂ ਸਾਹਿਬ ਨੇ ਸਰਾਣੇ ਥੱਲੇ ਰੱਖ ਲਿਆ। ਇਹ ਜਿਹੜਾ ਇਹ ਸਵੇਰ ਅੱਜ ਵਾਲੇ ਸਵੇਰ ਨੂੰ ਗੁਰੂ ਸਾਹਿਬ ਮਾਛੀਵੜ ਦੇ ਜੰਗਲ 'ਚ ਪਹੁੰਚ ਗਏ ਸੀ। ਸੋ ਅੱਜ ਦੀ ਜਿਹੜੀ ਰਾਤ ਹੈ ਇਹ ਗੁਰੂ ਸਾਹਿਬ ਨੇ ਫਿਰ ਗੁਲਾਬੇ ਪੰਜਾਬੇ ਦੇ ਘਰ ਕੱਟੀ ਹੈ। ਇਹ ਹੈ ਗੱਲ। ਗੁਰੂ ਸਾਹਿਬ ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ, ਤੇ ਅੱਜ ਦੀ ਜਿਹੜੀ ਰਾਤ ਹੈ ਸਾਹਿਬਜ਼ਾਦੇ ਛੋਟਿਆਂ ਨੇ, ਜਿਹੜੀ ਪਹਿਲੀ ਰਾਤ ਹੈ ਸਤਪੋਹ ਦੀ, ਉਹ ਤੇ ਕੱਟੀ ਸੀ ਚੱਕ ਢੇਰਾ ਪਿੰਡ ਵਿੱਚ। ਜਿਹੜੀ ਰਾਤ ਲੰਘੀ ਹੈ ਇਹ ਕੱਟੀ ਸੀ ਕਾਈ ਨੌਰ ਪਿੰਡ ਵਿੱਚ, ਤੇ ਜਿਹੜੀ ਅੱਜ ਵਾਲੀ ਰਾਤ ਹੈ ਪੈਣੀ ਹੈ ਜਿਹੜੀ ਅੱਜ ਵਾਲੀ ਰਾਤ। ਅੱਜ ਵਾਲੀ ਰਾਤ ਫਿਰ ਗੰਗੂ ਦਾ ਜਦੋਂ ਦਾ ਨਹੀਂ ਸੀ ਲੱਗਿਆ, ਅੱਜ ਵਾਲੀ ਰਾਤ ਜਿਹੜੀ ਹੈ ਇਹ ਲੈ ਗਿਆ ਫਿਰ ਆਪਣੇ ਘਰ ਪਿੰਡ ਸਹੇੜੀ। ਗੰਗੂ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਮਾਤਾ ਗੁਜਰ ਕੌਰ। ਇਹਦੀ ਮਾਂ ਪੁੱਛਦੀ ਹੈ ਇਹ ਕੌਣ ਨੇ, ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਦੀ ਮਾਤਾ। ਹੁਣ ਪ੍ਰਸ਼ਾਦਾ ਪਾਣੀ ਛਕਾਉਣ ਲੱਗਾ, ਕਹਿੰਦੇ ਇਹਨੇ ਜ਼ਹਿਰ ਵੀ ਲਿਆਂਦੀ ਵੀ ਇਹਨਾਂ ਨੂੰ ਖਵਾ ਦਿਓ, ਮਰ ਜਾਣਗੇ, ਖਤਮ ਹੋ ਜਾਣਗੇ।
ਗੰਗੂ ਦੀ ਮਾਂ ਨਹੀਂ ਮੰਨੀ, ਕਹਿੰਦੀ ਇਹ ਪਾਪ ਨਹੀਂ ਕਰਨਾ। ਮਾਤਾ ਜੀ ਸਾਹਿਬਜ਼ਾਦੇ ਆਰਾਮ ਲੱਗੇ ਕਰਨ, ਰਾਤ ਨੂੰ ਇਹਨੇ ਫਿਰ ਉਹ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੱਕ ਲਈ। ਕਈ ਥੈਲੀ ਵੀ ਕਹਿੰਦੇ ਆ, ਪਰ ਖੁਰਜੀ ਜਿਹੜੀ ਖੱਚਰ ਦੇ ਉੱਤੇ ਰੱਖੀ ਸੀ ਉਹ ਚੱਕ ਲਈ ਇਹਨੇ। ਮਾਤਾ ਜੀ ਨੇ ਵੇਖ ਲਿਆ ਵੀ ਗੰਗੂ ਮਾਇਆ ਚੱਕ ਕੇ ਲੈ ਗਿਆ। ਸਵੇਰ ਹੋਈ ਜਿਹੜੀ ਕੱਲ੍ਹ ਦੀ ਸਵੇਰ ਆ ਰਹੀ ਹੈ, ਕੱਲ੍ਹ ਦੀ ਜਿਹੜੀ ਸਵੇਰ ਆਉਣੀ ਹੈ। ਮਾਤਾ ਜੀ ਨੇ ਵੈਸੇ ਹੀ ਪੁੱਛਿਆ, ਸੁਭਾਵਕ ਪੁੱਛਿਆ ਕਿ ਵੀ ਵੇ ਗੰਗੂ ਕਿਤੇ ਮਾਇਆ ਸਾਂਭ ਕੇ ਰੱਖ ਲਈ। ਕਹਿਣ ਲੱਗਾ ਕਿਹੜੀ ਮਾਇਆ? ਕਹਿੰਦੇ ਜਿਹੜੀ ਰਾਤ ਨੂੰ ਖੁਰਜੀ ਚੱਕ ਕੇ ਲਗਿਆ ਸੀ ਨਾ, ਰਾਤ ਮੈਂ ਤੈਨੂੰ ਵੇਖਿਆ ਸੀ ਚੱਕ ਕੇ ਲਿਜਾਂਦੇ ਨੂੰ, ਵੀ ਉੱਧਰ ਕਿਤੇ ਸਾਂਭ ਲਈ? ਮਾਤਾ ਜੀ ਐ ਪੁੱਛਦੇ, ਸੁਭਾਵਕ ਪੁੱਛਿਆ। ਉਹ ਕਹਿੰਦਾ ਇੱਕ ਤੇ ਤੁਹਾਨੂੰ ਘਰੇ ਰੱਖਿਆ, ਦੂਜਾ ਇਲਜ਼ਾਮ ਲਾਉਂਦੇ ਹੋ ਚੋਰ ਆ ਗਿਆ ਹੋਣਾ, ਕੋਈ ਚੋਰ ਚੋਰ ਲੱਗ ਪਿਆ ਕਰਨ, ਰੌਲਾ ਪਾ, ਉੱਚੀ ਉੱਚੀ ਬੋਲੇ। ਮਾਤਾ ਜੀ ਕਹਿੰਦੇ ਚੁੱਪ ਕਰ ਜਾ ਬੋਲਣਾ, ਗੰਗੂ ਹੁਣ ਐ ਨਾ ਕਰ, ਕੋਈ ਗੱਲ ਨੀ, ਤੇਰਾ ਸਾਡਾ ਕੀ ਵੰਡਿਆ, ਮਾਵਾਂ ਪੁੱਤਰਾਂ ਦਾ ਕੀ ਵੰਡਿਆ ਹੁੰਦਾ, ਤੇਰੇ ਕੋਲ ਹੋਈ ਸਾਡੇ ਕੋਲ ਹੋਈ, ਕੋਈ ਗੱਲ ਹੁਣ ਨਹੀਂ, ਹੁਣ ਰੌਲਾ ਨਾ ਪਾ। ਗੰਗੂ ਦਾ ਮਨ ਲਾਲਚੀ ਹੋ ਗਿਆ, ਇਹਨੂੰ ਪਤਾ ਸੀ ਵੀ ਜੇ ਸਾਹਿਬਜ਼ਾਦਿਆਂ ਨੂੰ ਮੈਂ ਫੜਾ ਦਿੱਤਾ ਮੈਨੂੰ ਸਰਕਾਰ ਤੋਂ ਵੀ ਇਨਾਮ ਮਿਲੂ, ਇਹ ਤੇ ਮੈਨੂੰ ਥੈਲੀ ਮਿਲੂ ਹੀ ਮਿਲੂ, ਪਰ ਸਰਕਾਰ ਤੋਂ ਵੀ ਮੈਨੂੰ ਇਨਾਮ ਮਿਲੇ। ਉੱਥੇ ਫਿਰ ਗੰਗੂ ਨੇ ਜਿਹੜੀ ਖੁਰਜੀ ਸੀ ਇਹਨੇ, ਉੱਥੇ ਚੋ ਸੀ ਇੱਕ ਇੱਕ ਨਦੀ, ਉਹਦੇ ਵਿੱਚ ਦੱਬਤੀ ਸੀ, ਜਾ ਕੇ ਸੁੱਕੀ ਨਦੀ ਸੀ ਉਹਦੇ ਵਿੱਚ ਦੱਬ ਆਇਆ। ਮਾਇਆ ਇਹਦੇ ਮੁੜ ਕੇ ਹੱਥ ਨਹੀਂ ਲੱਗੀ ਕਿਉਂਕਿ ਨਦੀ ਦੇ ਵਿੱਚ ਪਾਣੀ ਆ ਗਿਆ, ਵਿੱਚ ਰੁੜ ਰੜ ਗਿਆ, ਇਹਦੇ ਮਾਇਆ ਮਿਲੀ ਨਹੀਂ ਸੀ ਉਹਨੂੰ, ਉਹ ਮਾਇਆ ਜਿਹੜੀ ਸੀ। ਇਹਨੇ ਫਿਰ ਮਰਿੰਡੇ ਜਾ ਕੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ, ਇਹ ਕੱਲ੍ਹ ਵਾਲਾ ਦਿਨ ਹੈ ਭਾਈ ਜਿੱਦਣ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਗੱਡਿਆਂ 'ਚ ਬਿਠਾ ਕੇ ਲੈ ਕੇ ਚਲੇ ਗਏ ਮਰਿੰਡੇ। ਜਿਹੜੀ ਕੱਲ੍ਹ ਰਾਤ ਆਏਗੀ ਇਹ ਰਾਤ ਸਾਹਿਬਜ਼ਾਦਿਆਂ ਨੇ ਮਰਿੰਡੇ ਥਾਣੇ ਵਿੱਚ ਕੱਟੀ, ਮਰਿੰਡੇ ਕੱਲ੍ਹ ਵਾਲੀ ਰਾਤ। ਫਿਰ ਉੱਥੇ ਇੱਕ ਰਾਤ ਰੱਖ ਕੇ ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਫਿਰ ਸਰਹੰਦ ਲਿਜਾਇਆ ਗਿਆ। ਚੇਤਾ ਰੱਖਿਓ, ਦੂਨਾ ਸਿੰਘ ਹੰਡੂਰੀਏ ਨੇ ਲਿਖਿਆ, ਸਮਕਾਲੀ ਲੇਖਕ ਹੈ ਗੁਰੂ ਸਾਹਿਬ ਦੇ ਵੇਲੇ, ਉਹਨੇ ਕਈ ਜਗ੍ਹਾ ਇਹ ਵੀ ਲਿਖਿਆ ਵੀ ਇਹਦਾ ਨਹੀਂ ਵੀ ਸਾਹਿਬਜ਼ਾਦਿਆਂ ਤੇ ਤਸ਼ੱਦਦ ਨਹੀਂ ਹੋਇਆ, ਉਹਨੇ ਕਿਹਾ ਵੀ ਕਈ ਜਗ੍ਹਾ ਕੋਰੜੇ ਸਾਹਿਬਜ਼ਾਦਿਆਂ ਨੂੰ ਸਿਪਾਹੀ ਮਾਰਦੇ ਨੇ, ਕੋਰੜੇ ਮਾਰਦੇ। ਇਦਾਂ ਵੀ ਦੂਨਾ ਸਿੰਘ ਹੰਡੂਰੀਏ ਨੇ ਤੇ ਇੱਥੋਂ ਤੱਕ ਵੀ ਗੰਡਾ ਸਿੰਘ ਹੋਣਾ ਨੇ ਤੇ ਇੱਥੇ ਤੱਕ ਵੀ ਲਿਖਿਆ ਕਿ ਸਾਹਿਬਜ਼ਾਦਿਆਂ ਦੇ ਪੋਟਿਆਂ ਨੂੰ ਵੀ ਅੱਗ ਦੇ ਵਿੱਚ ਲੂਹਿਆ ਗਿਆ, ਅੱਗ ਦੇ ਵਿੱਚ ਇੱਦਾਂ ਅੱਗ ਬਲਦੀ ਦੇ ਨੇੜੇ ਹੱਥ ਕਰ ਕਰਕੇ ਵੀ ਪੋਟੇ ਵੀ ਸਾੜੇ ਗਏ ਗੰਡਾ ਸਿੰਘ ਹੋਣਾ ਨੇ ਤੇ ਇੱਦਾਂ ਦੀ ਗੱਲ ਵੀ ਲਿਖੀ, ਕਿਉਂਕਿ ਇਤਿਹਾਸ ਬਹੁਤ ਬੰਦਿਆਂ ਨੇ ਲਿਖਿਆ। ਪਰ ਦੂਨਾ ਸਿੰਘ ਹੰਡੂਰੀਏ ਨੇ ਜਿਹੜੀ ਗੱਲ ਆਹ ਚੇਤਾ ਰੱਖਿਓ ਵੀ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲੈ ਕੇ ਗਏ ਹੈ ਨਾ, ਕਈ ਲਿਖਾਰੀਆਂ ਨੇ ਕਿਹਾ ਰਥਾਂ 'ਚ ਭਾ ਕੇ ਲੈ ਕੇ ਗਏ, ਕਈ ਕਹਿੰਦੇ ਰੱਥ ਵਿੱਚ ਤੇ ਲਿਜਾਂਦੇ ਸੀ ਉਹਨਾਂ ਨੂੰ ਜਿਹੜੇ ਕੋਈ ਮਹਿਮਾਨ ਨੇ ਜਾਂ ਕੋਈ ਇੰਨਾ। ਕਹਿੰਦੇ ਸਾਹਿਬਜ਼ਾਦਿਆਂ ਨੂੰ ਇੱਕ ਖੱਚਰ ਦੇ ਉੱਤੇ ਖੁਰਜੀਆਂ ਵਿੱਚ ਪਾ ਕੇ, ਜਿਵੇਂ ਹੁਣ ਤੁਸੀਂ ਖੱਚਰਾਂ ਨੂੰ ਵੇਖਿਓ, ਜਦੋਂ ਖੱਚਰਾਂ ਨੂੰ ਗਧਿਆਂ ਨੂੰ ਲੱਦਦੇ ਆ ਨਾ, ਲੱਦਦੇ ਆ ਉਹਦੇ ਆਲੇ ਦੁਆਲੇ ਕੱਪੜਾ ਜਿਹਾ ਬੰਨਿਆ ਹੁੰਦਾ ਨਾ, ਬੋਰੀ ਦਾ ਬਣਾਇਆ ਹੁੰਦਾ, ਉਹਦੇ ਵਿੱਚ ਤੁੰਨ ਕੇ ਸਮਾਨ ਲੋਕ ਲੈ ਕੇ ਜਾਂਦੇ, ਏਦਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਉਹਦੇ ਵਿੱਚ ਪਾ ਕੇ ਨਾ ਬੰਨ ਕੇ ਏਦਾਂ ਵਿੱਚ ਫੇਰ ਕਹਿੰਦੇ ਲੈ ਕੇ। ਮਾਤਾ ਗੁਜਰ ਕੌਰ ਨੂੰ ਜਿਵੇਂ ਫਾਂਸੀ ਦੇਣ ਵਾਲੇ ਮੂੰਹ ਦੇ ਉੱਤੇ ਕੱਪੜਾ ਨਹੀਂ ਪਾ ਦਿੰਦੇ ਹੁੰਦੇ, ਬੈਗ ਪੁੱਠਾ ਕਰਕੇ ਪਾ ਦਈਏ, ਤੋਪੜਾ ਕਹਿੰਦੇ ਮਰਚਾਂ ਵਾਲਾ, ਮਰਚਾਂ ਲੱਗੀਆਂ ਸੀ ਉਹਦੇ ਵਿੱਚ, ਸਾਹ ਨਹੀਂ ਸੀ ਆਉਂਦਾ, ਕਹਿੰਦੇ ਇਹਦੇ ਮੂੰਹ ਦੇ ਉੱਤੇ ਏਦਾਂ ਉੱਤੇ ਕਰਕੇ ਤੇ ਹੱਥਾਂ ਨੂੰ ਰੱਸਾ ਪਾ ਕੇ ਸਾਹਿਬਜ਼ਾਦਿਆਂ ਨੂੰ ਏਦਾਂ ਖੱਚਰ ਤੇ ਵਿੱਚ ਤੁੰਨ ਕੇ ਐ ਤੋੜ ਕੇ ਲੈ ਕੇ ਗਏ ਸੀ। ਕਿਤੇ ਕਿਤੇ ਸਪੀਡ ਕਰਕੇ ਤੇਜ਼ ਕਰ ਲੈਂਦੇ ਸੀ, ਮਾਤਾ ਨੂੰ ਭੱਜਣਾ ਪੈਂਦਾ ਸੀ, ਰੱਸਾ ਹੱਥ 'ਚ ਫੜਿਆ ਸੀ, ਐਂ ਭਜਾ ਭਜਾ ਕੇ ਲਿਜਾਂਦੇ, ਬਿਠਾ ਕੇ ਨਹੀਂ ਭਜਾ ਕੇ। 80 ਸਾਲ ਦੀ ਬਜ਼ੁਰਗ ਬੇਬੇ ਨੂੰ ਐ ਭਜਾ ਭਜਾ ਕੇ ਲੈ ਕੇ ਗਏ। ਇਹ ਹੈ
ਪਰਸੋਂ ਨੂੰ ਜਦੋਂ ਸਰਹੰਦ ਪਹੁੰਚਦੇ ਹੁਣ ਜਦੋਂ ਸਰਹੰਦ ਪਹੁੰਚੇ ਦੂਨਾ ਸਿੰਘ ਨੇ ਲਿਖੀ ਇਹ ਗੱਲ ਚੇਤਾ ਰੱਖਿਓ ਪਿੱਪਲ ਦੇ ਨਾਲ ਸਾਹਿਬਜ਼ਾਦਿਆਂ ਨੂੰ ਕਹਿੰਦੇ ਸਰਹੰਦ ਬੰਨਿਆ ਹੱਥ ਪਿੱਛੇ ਬੰਨੇ ਹੋਏ ਸੀ ਹੱਥ ਪਿੱਛੇ ਬੰਨੇ ਹੋਏ ਸੀ ਤੇ ਕਈ ਬੱਚੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਸਰਹੰਦ ਦੇ ਉਹ ਗੁਲੇਲੇ ਮਾਰਦੇ ਸੀ ਗੁਲੇਲ ਨਾਲ ਉਦੋਂ ਅੱਜ ਕੱਲ੍ਹ ਤੇ ਗੁਲੇਲਾਂ ਨਿਆਣੇ ਖੇਡਦੇ ਨਹੀਂ ਪਰ ਗੁਲੇਲਾਂ ਨਾਲ ਨਿਸ਼ਾਨੇ ਲਾਉਂਦੇ ਹੁੰਦੇ ਕਹਿੰਦੇ ਸਰਹੰਦ ਦੇ ਲੋਕ ਬਾਹਰ ਵੇਖਣ ਵਾਸਤੇ ਆਏ ਤੇ ਬਾਬਾ ਫਤਿਹ ਸਿੰਘ ਨੂੰ ਸੱਤਵਾਂ ਸਾਲ ਚੱਲਦਾ ਛੇ ਦੇ ਨੇ ਸੱਤਵਾਂ ਚੱਲਦਾ ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਨੂੰ ਨੌਵਾਂ ਸਾਲ ਚੱਲਦਾ ਅੱਠ ਦੇ ਨੇ ਨੌਵਾਂ ਚੱਲਦਾ ਕਹਿੰਦੇ ਗੁਲੇਲੇ ਮਾਰਦੇ ਆ ਹੱਥ ਪਿੱਛੇ ਬੰਨੇ ਹੋਏ ਆ ਜਦੋਂ ਇਹ ਰੋੜੀਆਂ ਮਾਰਦੇ ਆ ਨਾ ਗੁਲੇਲੇ ਵਿੱਚ ਤੇ ਕਹਿੰਦੇ ਫਤਿਹ ਸਿੰਘ ਦੀ ਅੱਖ ਦੇ ਵਿੱਚ ਸੱਜੀ ਅੱਖ ਦੇ ਵਿੱਚ ਵੱਟੀ ਵੱਜੀ ਜ਼ੋਰ ਨਾਲ ਉਹ ਪੱਥਰ ਜਿਹੜਾ ਮਾਰਦੇ ਆ ਤੇ ਸੱਜੀ ਅੱਖ ਵਿੱਚ ਜ਼ੋਰ ਨਾਲ ਵੱਜਣ ਕਰਕੇ ਅੱਖ ਦੇ ਵਿੱਚੋਂ ਖੂਨ ਵਗਦਾ ਤੇ ਹੁਣ ਤੁਸੀਂ ਹਿਸਾਬ ਲਾ ਕੇ ਵੇਖੋ ਵੀ 6 ਸਾਲ ਦੀ ਉਮਰ ਹੈ ਸੱਤਵਾਂ ਸਾਲ ਚੱਲਦਾ ਹੈ 6-7 ਸਾਲ ਦਾ ਬੱਚਾ ਕਿੱਦਾਂ ਹੁੰਦਾ ਹੈ ਕਿੰਨੇ ਪਿਆਰੇ ਚਿਹਰੇ ਹੈ ਕਈ ਦਿਨਾਂ ਦੇ ਭੁੱਖੇ ਹੈ ਨਾ ਪਿਤਾ ਦਾ ਪਤਾ ਹੈ ਵੱਡੇ ਭਰਾ ਸ਼ਹੀਦ ਹੋ ਚੁੱਕੇ ਹੈ ਆਨੰਦਪੁਰ ਸਾਹਿਬ ਛੱਡਿਆ ਹੋਇਆ ਮਾਂ ਛੋਟਿਆਂ ਹੁੰਦਿਆਂ ਦੀ ਚੜ੍ਹਾਈ ਕਰ ਗਈ ਸੀ ਦਾਦੀ ਨੇ ਪਾਲੇ ਸੀ ਕੋਈ ਸਿਪਾਹੀ ਪਹਿਰੇਦਾਰ ਕੋਈ ਨਹੀਂ ਠੰਡ ਦੇ ਝੰਬੇ ਪਏ ਹੈ ਠੰਡ ਅੱਤ ਦੀ ਸਰਦੀ ਹੈ ਕੱਪੜਾ ਕੋਲ ਕੋਈ ਮੋਟਾ ਨਹੀਂ ਹੱਥ ਐ ਪਿੱਛੇ ਬੰਨੇ ਹੋਏ ਐ ਤੇ ਜਦੋਂ ਉਹ ਰੋੜੀ ਵੱਜਦੀ ਹੈ ਅੱਖ ਚ ਆ ਕੇ ਤੇ ਸਾਡੇ ਅੱਖ ਦੇ ਵਿੱਚ ਹਿਸਾਬ ਲਾ ਕੇ ਵੇਖੋ ਵੀ ਮਾੜਾ ਜਿਹਾ ਕੋਈ ਵਾਲ ਵੀ ਆ ਜਾਂਦਾ ਨਾ ਤੇ ਬੰਦਾ ਪਹਿਲਾਂ ਹੱਥ ਜਿਹੜਾ ਅੱਖ ਤੇ ਜਾਂਦਾ ਤੇ ਹੱਥ ਬੰਨੇ ਐ ਉਹ ਹੱਥ ਫੜਿਆ ਵੀ ਨਹੀਂ ਜਾਂਦਾ ਵੀ ਹੱਥ ਤੇ ਹੱਥ ਹੀ ਰੱਖ ਲੈਣ ਫਿਰ ਉੱਥੋਂ ਖੋਲੇ ਜਦੋਂ ਹੱਥ ਫਿਰ ਫਤਿਹ ਸਿੰਘ ਕਹਿੰਦੇ ਐ ਹੱਥ ਇੱਕ ਹੱਥ ਅੱਖ ਦੇ ਉੱਤੇ ਹੀ ਰੱਖ ਕੇ ਏਦਾਂ ਹੀ ਤੁਰਦੇ ਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ 11-25 ਦਸੰਬਰ ਹੁਕਮ ਹੋਇਆ ਕਹਿੰਦੇ ਜੀ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਠੰਡਾ ਬੁਰਜ ਉੱਚਾ ਹੈ ਜਿਵੇਂ ਹੁਣ ਇੱਥੇ ਹਵਾ ਘੱਟ ਲੱਗਦੀ ਹੈ ਜੇ ਪਿੰਡ ਦੀ ਟੈਂਕੀ ਤੇ ਚੜ੍ਹ ਜਾਓ ਕਿੰਨੀ ਹਵਾ ਲੱਗੂ ਐ ਉੱਚਾ ਬਣਾਇਆ ਹੋਇਆ ਬਹੁਤ ਉੱਚਾ ਤੇ ਵਜੀਦਾ ਗਰਮੀਆਂ ਦੇ ਵਿੱਚ ਉੱਤੇ ਜਾ ਕੇ ਬੈਠਦਾ ਸੀ ਕੋਲੋਂ ਵਗਦੀ ਸੀ ਨਦੀ ਉਹ ਨਦੀ ਦਾ ਪਾਣੀ ਉੱਤੋਂ ਹਵਾ ਛੋਹ ਕੇ ਪਾਣੀ ਨੂੰ ਠੰਡੀ ਲੱਗਦੀ ਸੀ ਤਾਂ ਕਰਕੇ ਗਰਮੀਆਂ ਵਿੱਚ ਵਜੀਦਾ ਉੱਚੇ ਠੰਡੇ ਬੁਰਜ 'ਚ ਬੈਠਦਾ ਸੀ ਸਰਦੀਆਂ ਦੇ ਮੌਸਮ ਦੇ ਵਿੱਚ ਜਦੋਂ ਉੱਤੇ ਸਾਹਿਬਜ਼ਾਦੇ ਬੈਠੇ ਆ ਫਿਰ ਵੇਖੋ ਕਿੱਦਾਂ ਹਵਾ ਪੈਂਦੀ ਹੋਏਗੀ ਸਾਰੀ ਰਾਤ ਮਾਤਾ ਗੁਜਰ ਕੌਰ ਜੀ ਨੇ ਏਦਾਂ ਆਪਣੇ ਨੇੜੇ ਲਾ ਕੇ ਰੱਖੇ ਉੱਥੇ ਫਿਰ ਮੋਤੀ ਰਾਮ ਜਿਹਨੂੰ ਮੋਤੀ ਰਾਮ ਮਹਿਰਾ ਕਹਿੰਦੇ ਆ ਮੋਤੀ ਮਹਿਰਾ ਉਹਨੇ ਫਿਰ ਉਹ ਹਿੰਦੂ ਜਿਹੜੇ ਰਾਜੇ ਸੀ ਨਾ ਉਹਨਾਂ ਨੂੰ ਦੁੱਧ ਪਿਆਉਣ ਦੀ ਸੇਵਾ ਕਰਦਾ ਸੀ ਹਿੰਦੂ ਰਾਜਿਆਂ ਨੂੰ ਹਿੰਦੂ ਕੈਦੀ ਮਾਫ ਕਰਨਾ ਜਿਹੜੇ ਹਿੰਦੂ ਕੈਦੀ ਸੀ ਉਹਨਾਂ ਨੂੰ ਉਹਨਾਂ ਦੀ ਸੇਵਾ ਰਸੋਈਆ ਸੀ ਉਹਨਾਂ ਦਾ ਇਹ ਫਿਰ ਘਰੋਂ ਦੁੱਧ ਬਣਾ ਕੇ ਮੋਤੀ ਰਾਮ ਜਿਹੜਾ ਹੈ ਇਹ ਲੈ ਕੇ ਆਇਆ ਪਹਿਰੇਦਾਰਾਂ ਨੂੰ ਘਰ ਵਾਲੀ ਦੇ ਗਹਿਣੇ ਦਿੱਤੇ ਤੇ ਪੌੜੀ ਚੜ੍ਹ ਕੇ ਇਹਨੇ ਜਾ ਕੇ ਮਾਤਾ ਜੀ ਨੂੰ ਫਰਿਆਦ ਕੀਤੀ ਮਾਤਾ ਜੀ ਮੈਂ ਦੁੱਧ ਲੈ ਕੇ ਆਇਆ ਹੈ ਤੇ ਗਰੀਬ ਹਾਂ ਕਰਨ ਜੋਗਾ ਕੁਛ ਨਹੀਂ ਪਾਵਰ ਮੇਰੀ ਕੋਈ ਨਹੀਂ ਕਰ ਨਹੀਂ ਕੁਝ ਸਕਦਾ ਪਰ ਇੰਨੀ ਕੁ ਹੈ ਕਿ ਮੈਂ ਤੁਹਾਡੇ ਵਾਸਤੇ ਤੇ ਸਾਹਿਬਜ਼ਾਦਿਆਂ ਲਈ ਦੁੱਧ ਲੈ ਕੇ ਆਇਆ ਨਾਲੇ ਆਪ ਛਕੋ ਤੇ ਨਾਲੇ ਆਪਣੇ ਲਾਲਾਂ ਨੂੰ ਦੁੱਧ ਛਕਾਓ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਅੱਗੇ ਆ ਕੇ ਇਹਨੇ ਫਰਿਆਦ ਕੀਤੀ ਇੱਕ ਕਿਰਤੀ ਹਾਂ ਹੱਲ ਕਰ ਨਾ ਸਕਾਂ ਬੁਰਜਾਂ ਤੋਂ ਉੱਚੇ ਸਵਾਲਾਂ ਨੂੰ ਇੱਕ ਦੁੱਧ ਦਾ ਗਣਵਾਸ਼ ਹਾਜ਼ਰ ਹੈ ਖੁਦ ਛਕੋ ਛਕਾਓ ਕਵਿਤਾ ਥੋੜੀ ਜੀ ਆਪਾਂ ਇੱਦਾਂ ਕਰਦੇ ਹਾਂ ਜੇ ਸਾਰੀ ਨਾ ਸੁਣ ਸਕੇ ਕਿਉਂਕਿ ਮੇਰੇ ਮਨ 'ਚ ਇਹ ਹੈ ਵੀ ਆਪਾਂ ਤਿੰਨ ਕਵਿਤਾਵਾਂ ਗਾਉਣੀਆਂ ਉਹ ਨਾਲ ਨਾਲ ਸੁਣਨੀਆਂ ਨੇ ਪਰ ਚਲੋ ਥੋੜੀਆਂ
ਆਪਾਂ ਸੁਣਨ ਦੀ ਕੋਸ਼ਿਸ਼ ਕਰ। ਜਿਹੜਾ ਬੱਚਾ ਰੋਂਦਾ ਬੀਬੀ ਉਹ ਖਿਆਲ ਕਰਿਓ ਮਾੜਾ ਜਿਹਾ, ਕੋਈ ਵੀ ਬੱਚਾ ਰੋਵੇ ਆਪ ਹੀ ਧਿਆਨ ਰੱਖਿਓ। ਹੁਣ ਹਿਲਜੁਲ ਕਰੋ, ਆ ਜਿਹੜੇ 20-25 ਮਿੰਟ ਨੇ ਭਾਈ ਤੁਸੀਂ ਟਿਕਾ ਬਣਾ ਕੇ ਰੱਖਿਓ, ਹਾਜ਼ਰ ਹੋ ਕੇ, ਬਿਲਕੁਲ ਹਾਜ਼ਰ ਹੋ ਕੇ।

ਮਾਤਾ ਜੀ ਦੁੱਧ ਦਾ ਗੜਵਾ ਲੈ ਕੇ ਆਇਆ, ਨਾਲੇ ਆਪ ਛਕੋ ਅਤੇ ਸਾਹਿਬਜ਼ਾਦਿਆਂ ਨੂੰ ਛਕਾਓ। ਕਹਿੰਦੇ ਮਾਤਾ ਜੀ ਨੇ ਆਪ ਦੁੱਧ ਛਕਿਆ, ਸਾਹਿਬਜ਼ਾਦਿਆਂ ਨੂੰ ਛਕਾਇਆ। ਫਿਰ ਇਹ ਦਸ ਪੋਹ ਦੀ ਰਾਤ ਲੰਘਦੀ ਹੈ, ਗਿਆਰਾਂ ਪੋਹ ਹੁੰਦਾ ਹੈ, ਕਚਹਿਰੀ ਲੱਗਦੀ ਹੈ। ਕਚਹਿਰੀ ਵਿੱਚ ਪੇਸ਼ ਕਰਨ ਵਾਸਤੇ ਸਿਪਾਹੀਆਂ ਨੂੰ ਭੇਜਿਆ ਗਿਆ, ਲੈ ਕੇ ਆਓ। ਮਾਤਾ ਜੀ ਨੇ ਸਮਝਾਇਆ, ਬੱਚਿਓ ਸਾਰੇ ਤਰ੍ਹਾਂ ਦੇ ਵੇਖਿਓ, ਸਾਮ ਦਾਮ ਦੰਡ ਭੇਦ, ਚਾਰੇ ਤਰੀਕੇ ਵਰਤਦੇ ਹੁੰਦੇ ਨੇ ਲੋਕ। ਤੁਹਾਨੂੰ ਸਾਰੇ ਤਰੀਕਿਆਂ ਨਾਲ ਮਾਤਾ ਜੀ ਨੇ ਪਹਿਲਾਂ ਹੀ ਸਮਝਾਇਆ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਖਾਣੇ ਦੇਣ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਕੱਪੜੇ ਦੇਣ, ਹੋ ਸਕਦਾ ਤਰ੍ਹਾਂ ਤਰ੍ਹਾਂ ਦੇ ਡਰਾਵੇ ਦੇਣ, ਹੋ ਸਕਦਾ ਤੁਹਾਨੂੰ ਅੱਡ ਅੱਡ ਕਰਕੇ ਕਹਿਣ ਵੀ ਜੋਰਾਵਰ ਮੰਨ ਗਿਆ ਫਤਿਹ ਸਿੰਘ ਤੂੰ ਮੰਨ ਜਾ, ਕਦੇ ਕਹਿੰਦੇ ਫਤਿਹ ਸਿੰਘ ਤੈਨੂੰ ਕਹਿਣਗੇ ਵੀ ਜੋਰਾਵਰ ਸਿੰਘ ਮੰਨ ਗਿਆ, ਕਦੇ ਫਤਿਹ ਸਿੰਘ ਮੰਨ ਗਿਆ, ਏਦਾਂ ਆਸੇ ਏਦਾਂ ਤੁਹਾਨੂੰ ਪਾੜਨਗੇ ਵੀ, ਇੱਕ ਦੂਜੇ ਦੇ ਵਿਰੁੱਧ ਵੀ ਕਰਨਗੇ। ਸਾਰਾ ਕੁਝ ਮਾਤਾ ਜੀ ਨੇ ਸਮਝਾਇਆ ਹੋਇਆ। ਸੋਚ ਦਾ ਪੱਧਰ ਸਾਹਿਬਜ਼ਾਦਿਆਂ ਦਾ ਬਹੁਤ ਉੱਚਾ ਹੈ, ਉਮਰਾਂ ਹੀ ਨਿਆਣੀਆਂ ਨੇ, ਸੋਚ ਬਹੁਤ ਉੱਚੀ ਹੈ। ਹੁਣ ਛਪਾਈ ਲੈਣ ਵਾਸਤੇ ਆਉਂਦੇ ਹੈ, ਮਾਤਾ ਜੀ ਨੇ ਤਿਆਰ ਕਰਕੇ ਛਪਾਈਆਂ ਦੇ ਨਾਲ ਭੇਜਤਾ। ਸਾਰੇ ਰਾਹ ਛਪਾਈ ਸਮਝਾਉਂਦੇ ਗਏ, ਜਾ ਕੇ ਤੁਸੀਂ ਸਲਾਮ ਕਰਿਓ, ਸੂਬੇ ਦੀ ਕਚਹਿਰੀ 'ਚ ਜਾਓਗੇ ਇੱਦਾਂ ਸਲਾਮ ਕਰਦੇ ਹੁੰਦੇ ਹੈ, ਇੱਦਾਂ ਸਮਝਾਉਂਦੇ ਜਾਂਦੇ। ਇਹ ਬੱਚੇ ਨੇ, ਇਹਨਾਂ ਨੇ ਦਿਕਾਰੀ ਦੇਣੀ। ਜਦੋਂ ਸਾਹਿਬਜ਼ਾਦੇ ਕਚਹਿਰੀ 'ਚ ਗਏ, ਇਹਨਾਂ ਨੇ ਫਿਰ ਸਲਾਮ ਕਿਹੜੀ, ਉੱਥੇ ਗੱਜ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਜ਼ੋਰ ਨਾਲ ਤੇ ਜੋਸ਼ ਨਾਲ ਜਦੋਂ ਜਕਾਰਾ ਲਾਇਆ, ਉੱਥੇ ਹੈਰਾਨ ਹੋ ਗਏ ਸਾਰੇ, ਵੀ ਆਹ ਤੇ ਲੱਗਦਾ ਹੀ ਨਹੀਂ ਸੀ ਵੀ ਇੱਦਾਂ ਕਰਨ। ਸੂਬਾ ਕਹਿੰਦਾ ਛਪਾਈ ਉਹ ਕਿਹਾ ਨੀ ਤੁਸੀਂ, ਕਹਿੰਦੇ ਸਾਰੇ ਰਾਹ ਸਮਝਾਉਂਦੇ ਆਏ, ਅਸੀਂ ਤੇ ਸਾਰੇ ਰਾਹ ਇਹਨਾਂ ਨੂੰ ਕਹਿੰਦੇ ਆਏ। ਲਓ ਫਿਰ ਹੁਣ ਉਹਨਾਂ ਨੇ ਉਸੇ ਤਰ੍ਹਾਂ ਹੀ ਪਹਿਲਾਂ ਤੇ ਪਿਆਰ ਜੇ ਨਾਲ ਵਜੀਦਾ, ਸਾਰੇ ਬੰਦੇ ਵੀ ਕੋਈ ਨੀ ਭਾਈ ਬੱਚਿਓ, ਬੜੇ ਸੁੱਖ ਮਿਲਦੇ ਨੇ, ਨਿੱਕੀਆਂ ਤੁਹਾਡੀਆਂ ਜਿੰਦਾਂ ਨੇ, ਉਮਰਾਂ ਛੋਟੀਆਂ ਨੇ, ਪਰ ਉਹ ਤੇ ਪੜ੍ਹਦੇ ਨੇ ਅਸੀਂ ਆਏ ਹਾਂ ਤਲੀ ਤੇ ਸਿਰ ਧਰ, ਅਸੀਂ ਤੇ ਤਲੀ ਤੇ ਸਿਰ ਰੱਖੀ ਫਿਰਦੇ ਹਾਂ। ਜੇ ਦੋ ਤਿੰਨ ਲਾਈਨਾਂ ਇਹਦੀਆਂ ਵੀ ਸੁਣ ਲਓ, ਚਲੋ ਵੀ ਅਸੀਂ ਇੱਥੇ ਆਏ ਹੀ ਇਹ ਸੋਚ ਕੇ ਹਾਂ ਵੀ ਤੂੰ ਇੱਦਾਂ ਨਾ ਸੋਚ ਵੀ ਤੇਰੇ ਕਹਿਣ ਦੇ ਉੱਤੇ ਜਾਂ ਤੇਰੇ ਸੋਚਣ ਨਾਲ ਜਾਂ ਤੇਰੇ ਇੱਦਾਂ ਕਹਿਣ ਨਾਲ ਅਸੀਂ ਦੱਬ ਜਾਂਗੇ ਜਾਂ ਮੰਨ ਜਾਂਗੇ, ਤੇਰੇ ਲਾਲਚ, ਤੇਰੇ ਦਿੱਤੇ ਹੋਏ ਡਰਾਵੇ, ਇਹਨਾਂ ਨਾਲ ਅਸੀਂ ਡਰਨ ਵਾਲੇ ਆਪਣੇ। ਉਹ ਦੋ ਤਿੰਨ ਲਾਈਨਾਂ ਸੁਣ, ਅਸੀਂ ਜਜ਼ਬਾ ਇੱਦਾਂ ਦਾ ਰੱਖਣਾ ਪਿਆਰਿਓ, ਸਿੱਖੀ ਨਾ ਛੱਡ ਦਿਆ ਕਰੀਏ ਲਾਲਚ ਵਿੱਚ ਆ ਕੇ, ਸਤਿਗੁਰੂ ਦਾ ਸਿਧਾਂਤ ਨਾ ਛੱਡੀਏ, ਅਣਖ ਨਾਲ ਜਿਉਣਾ ਸਿੱਖੀਏ। ਸੁਣੋ,

ਸਤਿਗੁਰ ਜੀ ਦੀ ਦਿੱਤੀ ਸਿੱਖਿਆ ਸਭ ਜਾਦਿਆਂ ਦੇ ਕੋਲ ਹੈ, ਮਨ ਨਹੀਂ ਡੋਲਿਆ। ਬਹੁਤ ਲਾਲਚ ਦਿੱਤੇ, ਕਹਿੰਦੇ ਮੋੜੋ ਅੱਜ ਕੱਲ ਗੱਲ ਕਰਾਂਗੇ, ਫਿਰ ਕਚਹਿਰੀ। ਚੇਤਾ ਰੱਖਿਓ 11 ਪੋਹ ਨੂੰ ਵਾਪਸ ਸਭ ਜਾਦੇ ਆ ਜਾਂਦੇ ਨੇ, ਫਿਰ 12 ਪੋਹ ਨੂੰ ਕਚਹਿਰੀ ਲੱਗਦੀ। ਸਾਰੀ ਰਾਤ ਮਾਤਾ ਜੀ ਸਮਝਾਉਂਦੇ ਰਹੇ, 12 ਪੋਹ ਨੂੰ ਛਪਾਈ ਫਿਰ ਲੈਣ ਆਏ। ਕਹਿੰਦੇ ਅੱਜ ਮੇਨ ਦਰਵਾਜ਼ਾ ਬੰਦ ਕਰਕੇ ਮੋਰੀ ਖੋਲਤੀ ਛੋਟੀ ਤੱਕ, ਵੀ ਅੱਜ ਜਦੋਂ ਅੰਦਰ ਆਉਣਗੇ ਨਾ, ਜਦੋਂ ਹੀ ਇਹ ਸਿਰ ਨੀਵਾਂ ਕਰਨਗੇ, ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ ਵੀ ਸਿਰ ਝੁਕਾ ਦਿੱਤਾ, ਸਿਰ ਝੁਕਾ ਦਿੱਤਾ। ਪਹਿਲਾਂ ਪਤਾ ਲੱਗ ਗਿਆ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਨੇ ਵੇਖ ਲਿਆ ਵੀ ਇੱਦਾਂ ਸਿਰ ਨਹੀਂ ਝੁਕਾਉਣਾ। ਮਨੋਬਲ ਡੇਗਣ ਵਾਸਤੇ, ਕੌਨਫੀਡੈਂਸ ਖਤਮ ਕਰਨ ਵਾਸਤੇ ਇਹਨਾਂ ਨੇ ਫਿਰ ਸਿਰ ਨਹੀਂ ਲੰਘਾਏ, ਪਹਿਲਾਂ ਪੈਰ ਲੰਘਾਏ। ਉਡੀਕਦੇ ਸੀ ਵੀ ਸਿਰ ਆਉਣਗੇ, ਜੁੱਤੀਆਂ ਆ ਗਈਆਂ। ਚਲੋ ਜੀ, ਅੱਜ ਫਿਰ ਬਹੁਤ ਡਰਾਇਆ ਧਮਕਾਇਆ ਕਿ ਜਦੋਂ ਨਾ ਹੀ ਮੰਨੇ, ਫਿਰ ਸੁੱਚਾਨੰਦ ਵਰਗੇ ਸਲਾਹ ਦਿੰਦੇ ਆ ਜੀ, ਇਹਨਾਂ ਨੇ ਨਹੀਂ ਮੰਨਣਾ, ਜੇ ਛੱਡ ਦਈਏ ਬੱਚਿਓ ਤੁਹਾਨੂੰ ਫਿਰ ਕੀ ਕਰੋਗੇ। ਕਹਿੰਦੇ ਫੌਜਾਂ ਇਕੱਠੀਆਂ ਕਰਾਂਗੇ, ਜੰਗਲਾਂ 'ਚ ਜਾਵਾਂਗੇ, ਫਿਰ ਤੁਹਾਡੇ ਨਾਲ ਲੜਾਂਗੇ, ਮੁਕਾਬਲਾ ਕਰਾਂਗੇ ਤੁਹਾਡਾ। ਕਹਿੰਦੇ ਵੇਖਿਆ, ਇਹਨਾਂ ਨੂੰ ਛੱਡਿਓ ਨਾ। ਫਿਰ ਵਜੀਦੇ ਨੇ ਪੁੱਛਿਆ, ਦੱਸੋ ਸ਼ਰ੍ਹਾਂ ਕੀ ਕਹਿੰਦੀ ਹੈ, ਕਾਨੂੰਨ ਕੀ ਕਹਿੰਦਾ ਹੈ ਇਸਲਾਮ ਧਰਮ ਵਿੱਚ ਸ਼ਰ੍ਹਾਂ? ਤੇ ਕਹਿੰਦੇ ਸ਼ਰ੍ਹਾਂ ਕਹਿੰਦੀ ਹੈ ਵੀ ਬੱਚਿਆਂ ਦੇ ਉੱਤੇ ਵਾਰ ਨਹੀਂ ਕੀਤਾ ਜਾ ਸਕਦਾ। ਕਾਨੂੰਨ ਕਹਿੰਦਾ ਵੀ ਬੱਚਿਆਂ ਤੇ ਵਾਰ ਨਹੀਂ ਕੀਤਾ, ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ। ਵਜੀਦਾ ਥੋੜਾ ਠੰਡਾ ਪੈ ਗਿਆ ਵੀ ਜੇ ਸ਼ਰ੍ਹਾਂ ਇਹ ਕਹਿੰਦੀ ਹੈ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ, ਤੇ ਮਾਰਾਂਗੇ ਕਿਵੇਂ? ਏਦਾਂ ਤੇ ਇਹਨਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ। ਤੇ ਫਿਰ ਸੁੱਚਾਨੰਦ ਨੇ ਸਲਾਹ ਦਿੱਤੀ, ਕਹਿੰਦਾ ਗੱਲ ਸੁਣੋ ਜਿਹੜਾ ਕਾਜੀ ਹੈ, ਕਹਿੰਦੇ ਕਾਜੀ ਇਹ ਦੱਸ ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ, ਸ਼ਰ੍ਹਾਂ ਕਹਿੰਦੀ ਹੈ? ਕਹਿੰਦੇ ਹਾਂ। ਕਹਿੰਦੇ ਸਪੋਲੀਆਂ ਨੂੰ, ਜੇ ਸਪੋਲੀਆ ਡੰਗ ਮਾਰੇ ਸੱਪ ਨੂੰ ਜਾਂ ਸੱਪ ਦੇ ਬੱਚੇ ਨੂੰ ਮਾਰਨਾ ਮਾੜਾ? ਉਹ ਕਹਿੰਦਾ ਇਹ ਤੇ ਨਹੀਂ ਮਾੜਾ। ਕਹਿੰਦੇ ਬਸ ਫਿਰ ਇੱਥੇ ਬੱਚੇ ਲਿਖੀ ਨਾ, ਬੱਚੇ ਨਾ ਲਿਖ, ਇੱਥੇ ਸਪੋਲੀਏ ਲਿਖ, ਵੀ ਸਪੋਲੀਆਂ ਦੀਆਂ ਸਿਰੀਆਂ ਫੇਰੀਆਂ ਇਹ ਲਿਖ, ਬੱਚੇ ਨਹੀਂ ਲਿਖਿਆ ਸਪੋਲੀਏ ਲਿਖ। ਫਿਰ ਕਹਿੰਦੇ ਨੀਹਾਂ ਵਿੱਚ ਚਿਣ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏਗਾ। ਅੱਜ ਭੇਜੇ ਗਏ ਵਾਪਸ, 12 ਪੋਹ ਨੂੰ ਸਾਹਿਬਜ਼ਾਦੇ ਵਾਪਸ ਆਏ, 13 ਪੋਹ ਹੋਇਆ, ਫਿਰ ਸਵੇਰ ਹੋਈ। ਫਤਿਹ ਸਿੰਘ ਨੇ ਆ ਕੇ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਜਾਣ, ਇਹ ਕਿਹਾ ਉਹਨਾਂ ਨੇ, ਨੀਹਾਂ 'ਚ ਚਿਣ ਦਿੱਤੇ ਜਾਣ। ਤੁਹਾਨੂੰ ਪਤਾ ਹੈ ਜਿਵੇਂ ਬੱਚਾ ਪਾਸ ਹੋ ਕੇ ਆਵੇ ਨਾ ਜਦੋਂ, ਤੇ ਸਭ ਤੋਂ ਪਹਿਲਾਂ ਉਹ ਮਾਂ ਲੱਭਦਾ ਆਪਦੀ, ਜਦੋਂ ਘਰੇ ਆਉਂਦਾ ਭੱਜੇ ਹੀ ਫਿਰਦਾ ਵੀ ਮਾਂ ਨੂੰ ਦੱਸਣਾ, ਪਹਿਲਾਂ ਭੱਜ ਕੇ ਜਾ ਕੇ ਮਾਂ ਨੂੰ ਦੱਸਦਾ ਵੀ ਪਾਸ ਹੋ ਗਿਆ ਮੈਂ, ਮੈਨੂੰ ਇੰਨੇ ਨੰਬਰ ਆਏ, ਮੈਨੂੰ ਇੱਦਾਂ ਹੋਇਆ, ਉਹ ਮਾਂ ਨੂੰ ਦੱਸਦਾ। ਕਹਿੰਦੇ ਫਤਿਹ ਸਿੰਘ ਪੌੜੀਆਂ ਵਿੱਚ ਜਦੋਂ ਆ ਗਿਆ, ਭੱਜ ਕੇ ਮਾਂ ਨੂੰ ਕਹਿੰਦਾ, ਮਾਤਾ ਜੀ ਇੱਦਾਂ ਵੀ ਕਿਹਾ, ਸਾਨੂੰ ਫਿਰ ਇੱਦਾਂ ਕਹਿੰਦੇ ਸੀ, ਸਾਨੂੰ ਲਾਲਚ ਦਿੰਦੇ ਸੀ ਪਰ ਅਸੀਂ ਡਰੇ, ਸਾਨੂੰ ਕਹਿੰਦੇ ਸੀ ਤੁਹਾਨੂੰ ਬੜਾ ਕੁਝ ਸਾਡੇ ਲਈ, ਮਾਤਾ ਜੀ ਖਾਣ ਨੂੰ ਵੀ ਉਹਨਾਂ ਨੇ ਰੱਖਿਆ ਸੀ ਵੀ ਖਾ ਲਓ ਜੋ ਮਰਜ਼ੀ ਖਾ ਲਓ, ਅਸੀਂ ਮਾਤਾ ਜੀ ਇੰਨੇ ਦਿਨਾਂ ਦੇ ਭੁੱਖੇ ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਅਸੀਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ, ਉਹਨਾਂ ਨੇ ਖਾਣ ਨੂੰ ਵੀ ਕਈ ਕੁਝ ਰੱਖਿਆ, ਏਦਾਂ ਮਾਤਾ ਜੀ ਨੂੰ ਦੱਸਦੇ ਆ। ਫਤਿਹ ਸਿੰਘ ਨੇ ਮਾਤਾ ਜੀ ਨੂੰ ਗੁਲਵਕੜੀ ਪਾਈ, ਸਵੇਰ ਹੋਈ, 13 ਪੋਹ, ਉੱਠੋ ਬੱਚਿਓ, ਫਿਰ ਉੱਠੋ ਮੇਰੇ ਲਾਲ ਦਿਓ ਲਾਲ ਦੂਲਿਓ, ਕਾਇਮ ਕਰੋ ਜੱਗ ਤੇ ਮਿਸਾਲ ਦੂਲਿਓ, ਮੇਰੇ ਬੱਚਿਓ ਉੱਠੋ ਫਿਰ ਆਓ, ਅੱਜ ਮਿਸਾਲ ਕਾਇਮ ਕਰ ਦਿਓ, ਇੰਨੇ ਦਿਨਾਂ ਦੇ ਸਮਝਦੇ ਆ ਰਹੇ ਹੋ, ਹੁਣ ਵੇਖਿਓ ਬੜੇ ਤਸੀਹੇ ਦਿੱਤੇ ਜਾ। ਮੈਂ ਦੱਸ ਚੁੱਕਿਆ ਵੀ ਦੂਨਾ ਸਿੰਘ ਹੰਡੂਰੀਏ ਵਰਗਿਆਂ ਨੇ ਲਿਖਿਆ ਵੀ ਵੱਟੀਆਂ ਮਾਰੀਆਂ ਕੋਰੜੇ ਤੱਕ ਮਾਰੇ ਗਏ, ਤਸੀਹੇ ਸ਼ੁਰੂ ਤੋਂ ਹੀ ਦਿੱਤੇ ਗਏ, ਅੱਜ ਹੀ ਨਹੀਂ ਪਹਿਲਾਂ ਵੀ ਨਹੀਂ ਡੋਲੇ, ਕਹਿੰਦੇ ਹੁਣ ਵੀ ਕਾਇਮ ਰਹੇ। ਬਸ ਤੁਰਨ ਲੱਗੇ, ਛਪਾਈ ਲੈਣ ਆਏ, ਮਾਤਾ ਜੀ ਨੇ ਅੱਜ ਗੱਠੜੀ ਖੋਲੀ, ਵਿੱਚੋਂ ਨੀਲੇ ਚੋਲੇ ਕੱਢੇ, ਨੀਲੇ ਚੋਲੇ ਪਵਾ,
ਕਮਰ ਕੱਸਾ ਕਮਰ ਕੱਸੇ ਕਰ ਦਿੱਤੇ ਦਸਤਾਰਾਂ ਸਜਾਈਆਂ ਨਿੱਕੀਆਂ ਨਿੱਕੀਆਂ ਕਲਗੀਆਂ ਸੀਸ ਤੇ ਲਾ ਦਿੱਤੀ ਫਤਿਹ ਸਿੰਘ ਕਹਿੰਦਾ ਮਾਤਾ ਜੀ ਆਹ ਚੋਲੇ ਤੁਸੀਂ ਕੱਢੇ ਪਹਿਲਾਂ ਤੇ ਪਾਏ ਨੇ ਕਿਉਂਕਿ ਕੋਲ ਹੀ ਗੱਠੜੀ ਸੀ ਕੱਪੜਿਆਂ ਨੇ ਮਾਤਾ ਜੀ ਕਹਿੰਦੇ ਵੀ ਇਹ ਚੋਲੇ ਜਿਹੜੇ ਆ ਨਾ ਮੈਂ ਤੁਹਾਨੂੰ ਉਦਣ ਦੇ ਨਹੀਂ ਪਵਾਏ ਅੱਜ ਮੈਂ ਪਵਾਏ ਮੈਂ ਅੱਜ ਵਾਲੇ ਦਿਨ ਦੀ ਉਡੀਕ ਕਰਦੀ ਸੀ ਮੈਨੂੰ ਪਤਾ ਸੀ ਵੀ ਆਹ ਦਿਨ ਆ ਜਾਣਾ ਜ਼ਾਲਮਾਂ ਨੇ ਆਹ ਦਿਨ ਲੈ ਆਉਣਾ ਹੈ ਮੈਂ ਤਿਆਰੀ ਕਰਦੀ ਸੀ ਅੱਜ ਵਾਲੇ ਦਿਨ ਦੀ ਮੈਂ ਅੱਜ ਹੀ ਤੁਹਾਨੂੰ ਪਵਾਉਣੇ ਸੀ ਅੱਜ ਨਵੇਂ ਚੋਲੇ ਪਾਏ ਨੀਲੇ ਰੰਗ ਦੇ ਚੋਲੇ ਪਵਾ ਕੇ ਦਸਤਾਰਾਂ ਸਜਾ ਕੇ ਜਿਵੇਂ ਬੱਚਿਆਂ ਨੂੰ ਸਕੂਲੇ ਭੇਜਦੇ ਹੋ ਤਿਆਰ ਕਰਨ ਲੱਗਿਆਂ ਆਪ ਹੀ ਮਾਵਾਂ ਤਿਆਰ ਕਰਦੀਆਂ ਫਿਰ ਆਪ ਹੀ ਕਹਿਣਗੀਆਂ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜੇ ਕਿਸੇ ਐ ਹੱਥ ਮਾਤਾ ਗੁਜਰ ਕੌਰ ਚੇਤਾ ਕਰਦੀ ਹੈ ਕਹਿੰਦੀ ਨਹੀਂ ਜੀਤਾਂ ਤੇਰੇ ਪੁੱਤ ਬਹੁਤ ਸੋਹਣੇ ਸੀ ਮੈਂ ਪਾਲ ਸਕੀ ਜਿੰਨਾ ਚਿਰ ਮੇਰੇ ਤੱਕ ਮੇਰੀ ਵਾਹ ਚੱਲਦੀ ਸੀ ਅੱਜ ਤੱਕ ਮੈਂ ਪਾਲੇ ਐ ਰੀਝ ਨਾਲ ਪਾਲੇ ਐ ਪਰ ਹੁਣ ਵੱਸ ਦੀ ਗੱਲ ਨਹੀਂ ਤੇ ਜੇ ਅੱਜ ਤੂੰ ਜਿਉਂਦੀ ਹੁੰਦੀ ਆ ਕੇ ਵੇਖਦੀ ਤੇਰੇ ਪੁੱਤ ਕਿੰਨੇ ਸੋਹਣੇ ਲੱਗਦੇ ਕਚਹਿਰੀ 'ਚ ਜਾਂਦੇ ਮਾਤਾ ਗੁਜਰ ਕੌਰ ਨੇ ਆਪਣੇ ਪੋਤਿਆਂ ਨੂੰ ਹੱਥੀ ਤਿਆਰ ਕਰਕੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਜਦੋਂ ਤੋਰਨ ਲੱਗੀ ਸਿਪਾਹੀ ਆਏ ਵੇ ਸਿਪਾਹੀਓ ਮੈਨੂੰ ਲੈ ਜਾਓ ਬੱਚਿਆਂ ਦਾ ਕੀ ਕਸੂਰ ਹੈ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਕਹਿੰਦੇ ਬੇਬੇ ਅਸੀਂ ਤੇ ਆਪ ਹੁਕਮ ਦੇ ਬੱਧੇ ਹੋਏ ਤੁਰੇ ਫਿਰਦੇ ਹਾਂ ਸਾਡੀ ਮਜਬੂਰੀ ਹੈ ਤੂੰ ਰੋਕ ਨਾ ਤੇ ਜੋਰਾਵਰ ਸਿੰਘ ਫਤਿਹ ਸਿੰਘ ਘੁੱਟ ਘੁੱਟ ਕੇ ਤੇ ਜਾਂਦਿਆਂ ਹੋਇਆਂ ਮਾਤਾ ਅਸੀਂ ਹੁਣ ਅੱਗੇ ਤੇ ਜਾਂਦੇ ਸੀ ਮੁੜ ਆਉਂਦੇ ਸੀ ਅਸੀਂ ਹੁਣ ਨਹੀਂ ਆਉਣਾ ਕਹਿੰਦੇ ਬੱਚੇ ਸਾਡੇ ਸਕੂਲ ਜਾਂਦੇ ਆ ਸ਼ਾਮ ਨੂੰ ਘਰ ਮੁੜ ਆਉਂਦੇ ਆ ਬੇਬੇ ਵੇਟ ਕਰਦੀ ਹੁੰਦੀ ਹੈ 4 ਵਜੇ ਗੱਡੀ ਦੀ ਆ ਜਾਣੀ ਹੈ 4 ਵਜੇ ਵੈਨ ਆ ਜਾਣੀ ਹੈ ਬੱਚਿਆਂ ਨੇ ਪੜ ਕੇ ਆ ਜਾਣਾ ਕਿੱਡਾ ਵੱਡਾ ਜਿਗਰਾ ਹੋਏਗਾ ਪਤਾ ਹੋਵੇ ਵੀ ਹੁਣ ਦੇ ਗਿਆਂ ਨੇ ਮੁੜਨਾ ਨਹੀਂ ਤੋਰਨੇ ਸੌਖੇ ਨਹੀਂ ਹੁੰਦੇ ਪਰ ਟੀਚੇ ਬੜੇ ਵੱਡੇ ਆ ਉਹਨਾਂ ਦੇ ਨਿਸ਼ਾਨੇ ਬੜੇ ਵੱਡੇ ਆ ਉਹਨਾਂ ਨੂੰ ਪਤਾ ਵੀ ਅਸੀਂ ਜਿੱਥੇ ਪਹੁੰਚਣਾ ਚਾਹੁੰਦੇ ਹਾਂ ਇਹ ਵਾਰਨੇ ਹੀ ਪੈਣਗੇ ਧੰਨ ਮਾਤਾ ਗੁਜਰ ਕੌਰ ਤੇ ਬਾਬਾ ਫਤਿਹ ਸਿੰਘ ਜਾਣ ਲੱਗਾ ਕਹਿ ਗਿਆ ਮਾਤਾ ਹੁਣ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ ਆਪ ਸੁਣੋ ਇੱਕ ਵਾਰ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਅੱਜ ਦੇ ਗਿਆਂ ਨੇ ਅਸੀਂ ਮੁੜ ਕੇ ਨਹੀਂ ਆਉਣਾ

ਹਰ ਬੱਚੇ ਵਾਲੇ ਨੂੰ ਔਖਾ ਹੁੰਦਾ ਭਾਈ, ਜਿੰਨੇ ਪੁੱਤਰਾਂ ਵਾਲੇ ਹੋ ਜਿੰਨੇ ਧੀਆਂ ਵਾਲੇ ਹੋ, ਜਿਹੜੇ ਬੱਚੇ ਰੋਜ਼ ਤੋਰਦੇ ਹੋ ਨਾ ਸਕੂਲ, ਬੱਚਾ ਤੇ ਬਿਮਾਰ ਨਹੀਂ ਝੱਲਿਆ ਜਾਂਦਾ ਭਾਈ, ਸਦਾ ਲਈ ਤੋਰਨਾ ਕਿਹੜਾ ਸੌਖਾ। ਜੇ ਸੁਣਨ ਵਾਲੇ ਤੁਸੀਂ ਬੱਚਿਆਂ ਵਾਲੇ ਹੋ ਤੇ ਗਾਉਣ ਵਾਲੇ ਵੀ ਤੇ ਬੱਚਿਆਂ ਵਾਲੇ, ਇਹਨਾਂ ਦੇ ਵੀ ਨਿਆਣੇ ਆ, ਏਦਾਂ ਯਾਦ ਆਉਂਦੀ ਤਾਂ ਬੱਚੇ ਵੀ ਤੋਰਨੇ ਸੌਖੇ ਕਿਤੇ। ਧੰਨ ਸੀ ਮਾਤਾ ਤੇ ਜਦੋਂ ਤੋਰੇ ਹੋਣਗੇ ਕਿਹੜਾ ਸੌਖਾ। ਨਿੱਕੇ ਨਿੱਕੇ ਨਿਆਣੇ ਬਿਮਾਰ ਠਮਾਰ ਹੋ ਜਾਣ ਝੱਲੇ ਨਹੀਂ ਜਾਂਦੇ, ਸਵਾਓ ਤਕੜੇ ਦਿਲ ਕਰਕੇ ਉਹ ਹਾਲਾਤ ਜਿਹੜੇ ਉਹ ਸਮਾਂ ਵੀ ਬੇਬੇ ਅੱਜ ਦੇ ਗਿਆ ਨੇ ਮੁੜ ਕੇ।

ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਧਾਨੋ ਨੇ ਜਿਹੜੇ ਕਹਿੰਦੇ ਭੁੱਲ ਜਾਈ, ਤੇ ਧੰਨ ਉਹ ਮਾਂ ਹੋਣੀ ਹੈ ਜਿਹੜੀ ਕਹਿੰਦੀ ਭੁੱਲ ਜਾਗੀ, ਕੋਈ ਗੱਲ ਨੀ ਸੌਖਾ ਕਿ ਕੋਈ ਨੀ ਕਹਿ ਸਕਦਾ ਵੀ ਭੁੱਲ ਜਾ ਮੈਨੂੰ, ਕੋਈ ਨੀ ਕਹਿ ਸਕਦਾ। ਧੰਨ ਸੀ ਜਿਗਰਾ ਸਾਹਿਬਜ਼ਾਦਿਆਂ ਦਾ, ਕਹਿੰਦੇ ਕਚਹਿਰੀ ਵਿੱਚ ਪੇਸ਼ ਹੋਏ ਪਿਆਰਿਓ, ਚਾਰ ਵੱਜਣ ਚ ਜੇ ਦੋ ਤਿੰਨ ਮਿੰਟ ਰਹਿੰਦੇ ਆ ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਵੀ ਪੰਜ ਸੱਤ ਦਸ ਮਿੰਟ ਅੱਜ ਚਾਰ ਦਸ ਤੇ ਆਪਾਂ ਸਮਾਪਤੀ ਕਰ ਦਿਆਂਗੇ, ਦਸ ਕੁ ਮਿੰਟ ਵੱਧ ਚਾਹੀਦੇ ਆ ਜ਼ਿਆਦਾ। ਹਿਲਜੁਲ ਨਾ ਹੋਵੇ, ਟਿਕਾ ਰੱਖਿਓ ਬਸ, ਜਿਵੇਂ ਹੁਣ ਤੱਕ ਟਿਕੇ ਰਹੇ ਹੋ ਆ ਇਦਾਂ ਹੀ ਰਹੇ, ਆਪਣੇ ਆਪ ਨੂੰ ਕਾਇਮ ਰੱਖਿਓ। ਲਓ ਜੀ ਸਾਹਿਬਜ਼ਾਦੇ ਕਚਹਿਰੀ ਵਿੱਚ ਜਾਂਦੇ ਆ, ਅੱਜ 13 ਪੂਹ ਹੈ, 27 ਦਸੰਬਰ, 21 ਦਸੰਬਰ ਤੋਂ ਲੈ ਕੇ ਅੱਜ 27 ਹੋ ਗਈ, ਪਹਿਲੀ ਰਾਤ 21 ਦੀ ਚੱਕ ਢੇਰਾ, ਦੂਜੀ ਰਾਤ ਕਾਈਨੌਰ ਪਿੰਡ ਵਿੱਚ, 22 ਦੀ 23 ਦੀ ਸਹੇੜੀ, 24 ਦੀ ਮਰਿੰਡੇ, 25 ਤੇ 26 ਸਰਹਰ ਤੇ 27 ਦੀ ਸ਼ਹੀਦੀ। ਇਹ 7 ਦਿਨ ਇੰਨੇ ਨਿਕੰਮੇ ਆ ਅਸੀਂ, ਸਾਡੇ ਤੇ 7 ਦਿਨ ਠੇਕੇ ਨਹੀਂ ਬਣਦੇ, 7 ਦਿਨ ਤੇ ਛੱਡੋ 13 ਪੋਹ ਨੂੰ ਠੇਕੇ ਨਹੀਂ ਬਣਦੇ। ਸਰਹੰਦ ਦੇ ਆਲੇ ਦੁਆਲੇ ਜਾ ਕੇ ਵੇਖਿਓ, ਜਦੋਂ ਫਤਿਹਗੜ੍ਹ ਸਾਹਿਬ ਦੇ ਨੇੜੇ ਕਈ ਸਭਾ ਤੇ ਜਾਣ ਵਾਲੇ ਬੰਦੇ ਇਦਾਂ ਦੇ ਬੰਦੇ ਹੋਣਗੇ, ਉਹ ਉੱਥੇ ਵੀ ਨਹੀਂ ਹਟਦੇ, ਇਦਾਂ ਦੇ ਬੰਦੇ ਨੇ। ਸ਼ਰਧਾ ਪਿਆਰ ਵਾਲਿਆਂ ਦੀ ਕਮੀ ਕੋਈ ਨਹੀਂ, ਪਰ ਇਦਾਂ ਦੇ ਬੰਦੇ ਵੀ ਹੈ। ਟਰਾਲੀ ਦੇ ਨੇੜੇ ਗੱਡੀ ਲਾ ਕੇ ਵੇਖੀ ਵਿੱਚ ਤਾਸ਼ ਖੇਡਦੇ ਜਾ, ਤਾਸ਼ ਚਲੋ ਚੱਲੀਏ, ਤੇ ਲੋਕੀ ਲੰਗਰ ਲਾ ਕੇ ਬੈਠੇ ਹੈ, ਗੁਰੂ ਦੀਆਂ ਸੰਗਤਾਂ ਦੇ ਦਰਸ਼ਨ ਕਰੀਏ, ਕਦੋਂ ਇਹਨਾਂ ਨੂੰ ਪ੍ਰਸ਼ਾਦਾ ਛਕਾਈਏ, ਕਿਵੇਂ ਪਕੌੜੇ ਖਵਾਈਏ, ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰੋ, ਤੇ ਰੱਬ ਰੱਬ ਆ ਰੱਬ ਆਇਆ ਜਿਹੜਾ ਤਾਸ਼ ਖੇਡਦਾ ਵਿੱਚ ਬੈਠਾ ਟਰਾਲੀ ਦੇ, ਇਹ ਟਰਾਲੀ 'ਚ ਰੱਬ ਬੈਠਾ ਹੈ, ਕਿੱਥੇ ਉਹ ਕਿੱਥੇ ਅਸੀਂ, ਥੱਲੇ ਆਉਂਦੇ ਆਉਂਦੇ ਆਉਂਦੇ ਜਮੇ ਹੀ ਗਿਰ ਗਏ। ਕੋਈ ਫਤਿਹਗੜ੍ਹ ਸਾਹਿਬ ਆ ਸਾਹਿਬਜ਼ਾਦਿਆਂ ਦੀ ਗੱਲ ਕੌਣ ਕਰਦਾ ਨਾ ਕਰਨ ਦਿੰਦਾ, ਕਿਹੜੇ ਉੱਥੇ ਤੁਸੀਂ ਵੇਖਦੇ ਹੀ ਜਾ ਕੇ ਬਹਿ ਕੇ ਇੱਦਾਂ ਤੁਸੀਂ ਸੁਣੋ 3-4 ਘੰਟੇ ਸਾਰੀ ਸਾਰੀ ਰਾਤ ਪੁਰਾਣੇ ਵੇਲਿਆਂ ਚ ਕਹਿੰਦੇ ਸਭਾ, ਵੀ ਉਹ ਸਭਾ ਦੇ 3 ਦਿਨ ਉਵੇਂ ਸਭਾ ਕਹਿੰਦੇ ਸੀ, ਜੋੜ ਮੇਲਾ ਨਹੀਂ ਕਹਿੰਦੇ ਸੀ, ਸਭਾ ਲੱਗਣੀ ਹੈ 3 ਦਿਨ ਸਭਾ ਤੇ ਜਾਵਾਂਗੇ, ਕਿਉਂਕਿ ਉਹ ਸਭਾ ਲੱਗੀ ਸੀ ਨਾ 3 ਦਿਨ, 11, 12, 13 ਸਭਾ ਸੀ ਉਹਦੀ ਵਜੀਦੇ ਦੀ, ਤੇ ਲੋਕ ਇਹਦੇ ਗੱਡਿਆਂ ਤੇ ਜਾਂਦੇ ਸੀ, ਪੁਰਾਣੇ ਜੇ ਬਿਲਡਿੰਗਾਂ ਹੁੰਦੀਆਂ ਸੀ, ਪੁਰਾਣੇ ਗੁਰਦੁਆਰੇ, ਕੱਚੀ ਗੜੀ, ਕਹਿੰਦੇ ਸਾਰੀ ਰਾਤ ਲੋਕ ਬਹਿ ਕੇ ਇੱਦਾਂ ਹੀ ਰੋ ਕੇ ਸਾਰੀ ਰਾਤ, ਨਾ ਕੁਝ ਖਾਣਾ ਨਾ ਪੀਣਾ, ਭੁੰਜੇ ਹੀ ਬਹਿ ਕੇ ਸਾਰੀ ਰਾਤ, ਤੇ ਸਵੇਰੇ ਉੱਠ ਕੇ ਆ ਜਾਂਦੇ ਸੀ, ਪੁਰਾਣੇ ਲੋਕ ਇੱਦਾਂ ਜਾਂਦੇ ਸੀ। ਅੱਜ ਕੱਲ੍ਹ ਤੇ ਪਕੌੜੇ ਚੱਲਦੇ ਆ, ਜਲੇਬੀਆਂ ਚੱਲਦੇ, ਗਜਰੇਲੇ ਚੱਲਦੇ ਆ, ਕਾਹਦੀਆਂ ਖੁਸ਼ੀਆਂ ਮਨਾਉਂਦੇ ਆ ਅਸੀਂ ਆ ਦੀਵਾਨ ਤੁਸੀਂ ਅਸੀਂ ਐਤਕੀ ਫਤਿਹਗੜ੍ਹ ਸਾਹਿਬ ਨਾ ਮੈਂ 25-26-27 ਦਾ ਪ੍ਰੋਗਰਾਮ ਰੱਖਿਆ, ਮੈਂ ਕਿਹਾ ਦੋ ਦੀਵਾਨ ਨਾ ਫਤਿਹਗੜ੍ਹ ਸਾਹਿਬ ਲਾਉਣੇ, ਜਗ੍ਹਾ ਅਸੀਂ ਠੇਕੇ ਤੇ ਲਈ ਆ, ਬਾਬਿਆਂ ਨੇ ਪਤਾ ਨੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਬੰਦੇ ਹੀ ਮੁਕਰਾ ਦਿੱਤੇ, ਜਿਨ੍ਹਾਂ ਨੇ ਜਗ੍ਹਾ 2 ਲੱਖ ਰੁਪਈਆ ਠੇਕਾ ਕਿਹਾ ਸੀ ਦੇਣਾ, 2 ਕਿੱਲੇ 3-5-6 ਕਿੱਲੇ ਜ਼ਮੀਨ ਸੀ, ਐ 2 ਦਿਨਾਂ ਦਾ 2 ਲੱਖ ਵੀ ਪ੍ਰੋਗਰਾਮ ਕਰਨਾ ਹੈ ਫਤਿਹਗੜ੍ਹ ਸਾਹਿਬ, ਉਹ ਬੰਦੇ ਹੀ ਮੁਕਰਾ ਦਿੱਤੇ ਵੀ ਸੁਣ ਨਾ ਲਵੇ ਕੋਈ ਅਗਲਾ, ਹੈ ਤੇ ਇਤਿਹਾਸ ਹੀ ਆ ਗੁਰੂ ਦਾ, ਨਾ ਸੁਣਾਉਣ ਦਿਓ ਸਾਨੂੰ, ਤੁਸੀਂ ਸੁਣਾਓ, ਸਾਡੇ ਵਰਗੇ ਤੇ ਬੋਲਦੇ ਨੀ, ਬੋਲੋ ਤੇ ਸਹੀ ਤੁਸੀਂ, ਅਸੀਂ ਤੇ ਅੱਜ ਬੰਦ ਕਰ ਦਿੰਦੇ ਆ ਪ੍ਰਚਾਰ ਕਰਨਾ ਸ਼ੁਰੂ ਕਰੋ, ਜੇ ਤੁਸੀਂ ਕੀਤਾ ਹੁੰਦਾ ਪੰਜਾਬ ਦਾ ਆਹ ਹਾਲ ਹੁੰਦਾ, ਗੱਲਾਂ ਮਾਰਦੇ ਹੋ ਗੁਰਮਤ ਦੀਆਂ ਗੁਰਬਾਣੀ ਦੀਆਂ, ਪੰਜਾਬ ਇੱਦਾਂ ਨਸ਼ਿਆਂ 'ਚ ਬੇੜਾ ਰੁੜਦਾ, ਪੰਜਾਬ ਦਾ ਕਾਲਜਾਂ ਦੇ ਵਿੱਚ ਇੱਦਾਂ ਹੁੰਦਾ ਸਾਰਾ ਕੁਛ, ਜੇ ਕਿਤੇ ਸਹੀ ਪ੍ਰਚਾਰ ਕੀਤਾ ਹੁੰਦਾ ਅੱਜ ਨਕਸ਼ਾ ਬਦਲਿਆ ਹੋਣਾ ਸੀ। ਵੇਖੋ ਆਹ ਇੱਕ ਹਫ਼ਤਾ ਹੈ, ਆਹ ਹਫ਼ਤਾ ਅੱਜ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਵਿੱਚ ਜਦੋਂ 13 ਪੋਹ ਨੂੰ ਗਏ, ਮਾਤਾ ਨੂੰ ਜਾਂਦੀ ਵਾਰੀ ਫਤਿਹ ਬੁਲਾ ਗਏ, ਅੱਜ ਤੋਂ ਬਾਅਦ ਮੁੜ ਕੇ ਨਹੀਂ ਆਉਣਾ, ਕਚਹਿਰੀ 'ਚ ਜਾ ਕੇ ਜਦੋਂ ਖੜੇ ਤੇ ਵਜੀਦਾ ਕਹਿੰਦਾ ਬੱਚਿਓ ਖੜੇ ਆ ਕਾਰੀਗਰ ਤਿਆਰ, ਤੁਹਾਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਏਗਾ, ਅੱਜ ਵੀ ਮੰਨ ਜਾਓ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਕਿਹਾ ਭੁੱਲ ਜਾ, ਇਹ ਨਹੀਂ ਹੋ ਸਕਦਾ, ਕਹਿੰਦੇ ਇੱਥੇ ਮਰ ਜਾਓਗੇ, ਤੁਹਾਡੇ ਲਾਸ਼ਾਂ ਰੁੱਲਣਗੀਆਂ, ਇੱਥੇ
ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ, ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਨਹੀਂ, ਇੱਥੇ ਕੋਈ ਨਹੀਂ, ਇੱਥੇ ਤੁਹਾਡਾ ਪਿਓ ਖਤਮ ਕਰਤਾ ਅਸੀਂ। ਕਹਿੰਦੇ ਕਿਉਂ ਇੱਥੇ ਬਹਿ ਕੇ ਕਚਹਿਰੀ 'ਚ ਝੂਠ ਬੋਲਣਾ ਹੈ, ਤੇਰਾ ਕਿਹੜਾ ਬੰਦਾ ਜਿਹੜਾ ਸਾਡੇ ਪਿਤਾ ਦਾ ਸਿਰ ਵੱਢ ਕੇ ਲਿਆਇਆ ਕਿਉਂ ਝੂਠ ਬੋਲਦਾ, ਸਾਡੇ ਪਿਤਾ ਦੇ ਸਾਹਮਣੇ ਤੇਰੇ ਵੱਡੇ ਵੱਡੇ ਜਰਨੈਲ ਜਦੋਂ ਜਾਂਦੇ ਉਹਨਾਂ ਦੀਆਂ ਲੱਤਾਂ ਕੰਬਦੀਆਂ। ਵਜੀਦਿਆ ਕਚਹਿਰੀ ਤੇ ਬਹਿ ਕੇ ਇੱਥੇ ਝੂਠ ਨਾ ਬੋਲ, ਲੋਕੀ ਤੇਰੇ ਤੋਂ ਇਨਸਾਫ ਦੀ ਆਸ ਰੱਖਦੇ ਆ। ਤੂੰ ਕਹੀ ਜਾਂਦਾ ਸਾਡੇ ਪਿਤਾ ਦਾ ਸਿਰ ਵੱਢ ਲਿਆ, ਝੂਠ ਬੋਲਦਾ ਤੂੰ, ਝੂਠ ਬੋਲਦਾ, ਸਾਡੇ ਪਿਤਾ ਚੜ੍ਹਦੀ ਕਲਾ ਚ ਨੇ। ਬੱਚਿਓ ਤੁਹਾਨੂੰ ਰੋਣਾ ਦਫਨਾਉਣਾ ਕਿ ਤੁਹਾਡੀਆਂ ਅੰਦਰਾਂ ਰੁਣ ਲਗੀਆਂ, ਓ ਵੇਖੋ ਉੱਚੀਆਂ ਉੱਚੀਆਂ ਇੱਲਾਂ ਉੱਡਦੀਆਂ ਤੁਹਾਡੀਆਂ ਅੰਦਰਾਂ ਐ ਖਿਲਰ ਜਾਣੀਆਂ। ਆ ਸੋਹਣੇ ਸੋਹਣੇ ਕੋਮਲ ਸਰੀਰ ਨੇ, ਤਰਸ ਕਰ ਲਓ ਆਪਣੇ ਆਪ ਤੇ, ਆਪਣੇ ਆਪ ਵੱਲ ਵੇਖੋ। ਤੇ ਸਾਹਿਬਜ਼ਾਦੇ ਉਸ ਵੇਲੇ ਕਹਿਣ ਲੱਗੇ ਅਸੀਂ ਤੇ ਹੋਣਾ ਨਹੀਂ, ਤੂੰ ਹੋਏਗਾ, ਜੇ ਅਸੀਂ ਮਰ ਗਏ ਅਸੀਂ ਸ਼ਹੀਦ ਹੋ ਗਏ ਤੂੰ ਹੋਏਗਾ ਇੱਥੇ। ਇੱਲਾਂ ਆਉਣ ਬੋਟੀਆਂ ਚੁੱਕ ਚੁੱਕ ਕੇ ਆਂਦਰਾਂ ਚੁੱਕ ਚੁੱਕ ਕੇ ਲੈ ਜਾਣ, ਇੱਥੇ ਖੜ ਕੇ ਮਿਣਤੀ ਕਰੀ ਜਿੰਨੀਆਂ ਉੱਚੀਆਂ ਇੱਲਾਂ ਜਾਣਗੀਆਂ ਆਂਦਰਾਂ ਸਾਡੀਆਂ ਲੈ ਕੇ, ਤੇਰਾ ਰਾਜ ਸਦਾ ਨਹੀਂ ਰਹਿਣਾ, ਇੰਨੇ ਇੰਨੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੱਲਣਗੇ। ਉਹ ਸਮਾਂ ਦੱਸ ਦਿੰਦਾ ਹੁੰਦਾ ਭਾਈ, ਝੂਠ ਦੀ ਦੁਕਾਨ ਸਦਾ ਚੱਲਦੀ ਨਹੀਂ ਰਹਿਣੀ, ਪਤਾ ਝੂਠੀਆਂ ਕਚਹਿਰੀਆਂ ਸਦਾ ਨਹੀਂ ਰਹਿਣੀਆਂ, ਝੂਠੇ ਬੰਦੇ ਸਦਾ ਨਹੀਂ ਰਹਿਣੇ। ਆ ਸਾਡੀ ਜੁਰਤ, ਸਾਡੀ ਬੜਕ, ਸਾਡੀ ਹਿੰਮਤ, ਸਾਡੀ ਦਲੇਰੀ ਇੱਕ ਦਿਨ ਪ੍ਰਗਟ ਹੋਏਗੀ, ਲੱਗ ਜਾਣਾ ਪਤਾ ਝੂਠ ਕਿੰਨਾ ਚਿਰ ਚੱਲੇਗਾ। ਕਹਿੰਦੇ ਇਹ ਨਹੀਂ ਮੰਨਦੇ, ਬਸ ਐਂ ਖੜਦੇ ਕਚਹਿਰੀ ਏਦਾਂ ਖੜੇ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਿੰਨੀਆਂ ਸ਼ੁਰੂ ਕਰਤੀਆਂ, ਚੱਪਣੀਆਂ ਤੱਕ ਕੰਧ ਆਈ ਜਦੋਂ, ਤੇ ਸਾਹਿਬਜ਼ਾਦਿਆਂ ਦੀਆਂ ਚੱਪਣੀਆਂ ਲਾਈਆਂ, ਇੱਟ ਨਹੀਂ ਬੰਨੀ ਚੱਪਣੀਆਂ ਲਾਈਆਂ, ਛੋਟੇ ਛੋਟੇ ਬੱਚਿਆਂ ਦੀਆਂ ਜੇ ਚੱਪਣੀਆਂ ਲਾ ਦਿੱਤੀਆਂ ਜਾਣ, ਐ ਖੂਨ ਚੱਲਦਾ ਉੱਪਰ ਚਿਣਦੇ ਚਿਣਦੇ ਛਾਤੀਆਂ ਤੱਕ ਕੰਧ ਆਈ। ਕਹਿੰਦੇ ਕੰਧ ਡਿੱਗ ਪਈ, ਕਈ ਇਤਿਹਾਸਕਾਰਾਂ ਨੇ ਲਿਖਿਆ ਤਿੰਨ ਵਾਰੀ ਕੰਧ ਬਣਾਈ ਸੀ, ਕਹਿੰਦੇ ਤਿੰਨ ਵਾਰੀ ਡਿੱਗੀ, ਪਰ ਚਲੋ ਜੇ ਇੱਕ ਵਾਰੀ ਵੀ ਮੰਨੀਏ ਵੀ ਕੰਧ ਬਣੀ, ਜਦੋਂ ਡਿੱਗ ਪਈ ਇੱਟਾਂ ਵੱਜੀਆਂ, ਬੇਹੋਸ਼ ਹੋ ਗਏ ਸਾਹਿਬਜ਼ਾਦੇ, ਬੇਹੋਸ਼ ਹੋ ਗਏ, ਕਈ ਦਿਨਾਂ ਦੇ ਭੁੱਖੇ ਐ, ਛਕਿਆ ਕੁਛ ਨਹੀਂ। ਹੁਣ ਕਹਿੰਦਾ ਲੈ ਅੱਜ ਮੰਨਣਗੇ, ਅੱਜ ਇਹ ਜ਼ਰੂਰ ਮੰਨਣਗੇ। ਨੇੜੇ ਗਏ ਸਾਹਿਬਜ਼ਾਦਿਆਂ ਦੇ, ਐ ਨੇੜੇ ਪਹੁੰਚ ਗਏ, ਵਜੀਦਾ ਵੀ ਨੇੜੇ ਆਇਆ ਵੀ ਹੁਣ ਮੰਨਣਗੇ, ਕਿਉਂਕਿ ਸਾਹ ਘੁੱਟਿਆ ਪਿਆ ਹੁਣ ਮੰਨਣਗੇ। ਇਹਨਾਂ ਨੂੰ ਹੋਸ਼ ਵਿੱਚ ਲਿਆਓ, ਐ ਤਲੀਆਂ ਮਲਦੇ ਆ, ਤਲੀਆਂ ਮਲਦੇ ਆ, ਪਾਣੀ ਦੇ ਛਿੱਟੇ ਦਿੰਦੇ ਆ, ਨੇੜੇ ਐ ਚਿਹਰੇ ਤੇ ਹੱਥ ਐ ਹਿਲਾਉਂਦੇ ਆ, ਹਲਾ ਹਲਾ ਕੇ ਏਦਾਂ, ਫਤਿਹ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਜ਼ੋਰਾਵਰ ਸਿੰਘ ਇਸਲਾਮ ਕਬੂਲ ਹੈ। ਕਹਿੰਦੇ ਬੋਲਿਆ ਨਹੀਂ ਗਿਆ ਨਾ, ਤੇ ਅੱਖਾਂ ਪੱਟੀਆਂ ਮੁੜ ਕੇ, ਅੱਖਾਂ ਨਹੀਂ ਖੋਲੀਆਂ, ਅੱਖਾਂ ਨਹੀਂ ਖੋਲੀਆਂ, ਬੋਲਿਆ ਵੀ ਨਹੀਂ ਗਿਆ, ਬਸ ਸੇਰੀ ਹਾਲਾਤ ਤੇ ਵੀ ਸਿੱਖੀ ਨਹੀਂ ਛੱਡੀ, ਇਸਲਾਮ ਕਬੂਲ ਏਦਾਂ ਕਰਦਾ। ਕਹਿੰਦੇ ਨਹੀਂ ਮੰਨਦੇ। ਹੁਣ ਫਿਰ ਜਲਾਦ ਨੂੰ ਸੱਦਿਆ, ਸਮਾਣੇ ਦੇ ਜਲਾਦਾਂ ਨੇ ਛਾਤੀਆਂ ਤੇ ਬਹਿ ਕੇ, ਜੇ ਸ਼ਾਹ ਰੱਗ ਕੱਟ ਦਿੱਤੀ ਜਾਵੇ ਤੇ ਗਰਦਨ ਲਾਉਣ ਦੀ ਲੋੜ ਨਹੀਂ ਪੈਂਦੀ, ਜਾਨ ਨਿਕਲ ਜਾਂਦੀ। ਮੁਸਲਮਾਨ ਜਿਹੜੇ ਨੇ ਨਾ, ਇਹ ਹਰ ਚੀਜ਼ ਨੂੰ ਜਿਵਾ ਕਰਦੇ ਨੇ, ਇਹ ਇਦਾਂ ਨਾ ਇੱਕਦਮ ਨਹੀਂ ਕੱਟਦੇ, ਇਹ ਕਲਮੇ ਪੜ ਪੜ ਕੇ ਇਦਾਂ ਹੌਲੀ ਹੌਲੀ ਕਰਕੇ ਨਾ ਇਦਾਂ ਇਦਾਂ ਕੱਟਦੇ। ਜੇ ਮੁਰਗੀ ਨੂੰ ਵੀ ਕੱਟਦੇ ਨੇ ਨਾ, ਇਹ ਐ ਐ ਹੌਲੀ ਹੌਲੀ ਕਰਕੇ ਕੱਟਦੇ, ਇੱਕਦਮ ਨਹੀਂ ਕੱਟਦੇ, ਇਹਨਾਂ ਦਾ ਤਰੀਕਾ ਹੈ। ਫਿਰ ਛਾਤੀਆਂ ਤੇ ਬਹਿ ਕੇ ਸਾਹਿਬਜ਼ਾਦਿਆਂ ਦੀਆਂ ਤੇ, ਸਮਾਣੇ ਦੇ ਜਲਾਦਾਂ ਨੇ ਕਿਹਾ ਸੀ ਸਾਡੇ ਕੇਸ ਮਾਫ਼ ਕਰ, ਇੱਦਾਂ ਕੰਮ ਤਾਂ ਕਰਾਂਗੇ, ਉਹ ਮੰਨਿਆ। ਫਿਰ ਐ ਬਹਿ ਕੇ ਫਿਰ ਹੌਲੀ ਹੌਲੀ ਉਹਨਾਂ ਦੀਆਂ ਸ਼ਾਰਗਾਂ ਕੱਟਦੀਆਂ, ਨਾਲ ਵਗਦੀ ਸੀ ਨਦੀ, ਨਦੀ ਦੇ ਕੰਢੇ ਲਾਸ਼ਾਂ ਸਿੱਟਦੀਆਂ ਸੀ। 27 ਪੋਹ ਨੂੰ ਸਾਰਾ ਦਿਨ ਸਵੇਰ ਦੇ 10 ਵਜੇ ਨੀਹਾਂ 'ਚ ਚਿਣ ਕੇ ਸ਼ਹੀਦ ਹੋਏ ਸੀ। ਸਾਰਾ ਦਿਨ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਜਿਹੜੀਆਂ ਸੀ ਉਹ ਨਦੀ ਕੰਢੇ ਸਿੱਟਦੀਆਂ ਸੀ, ਬਾਹਰਲੇ ਪਾਸੇ ਕੰਧ ਤੋਂ ਪਰਲੇ ਪਾਸੇ ਸਿੱਟਦੀਆਂ, ਵੀ ਏਦਾਂ ਹੀ ਰੁਲਣ ਇਹਨਾਂ ਦੀਆਂ ਲਾਸ਼ਾਂ ਬਾਹਰ ਪਈਆਂ ਲਈਆਂ।
ਮਾਤਾ ਗੁਜਰ ਕੌਰ ਨੂੰ ਦੱਸਿਆ ਇਹ ਜਾਂਦਾ ਹੈ ਇਹਨਾਂ ਨੇ ਰੌਲਾ ਪਾਤਾ ਮਾਂ ਮਾਤਾ ਨੇ ਛਾਲ ਮਾਰ ਲਈ ਮਾਂ ਸਦਮਾ ਨਹੀਂ ਝੱਲ ਸਕੀ ਬੱਚਿਆਂ ਦਾ ਹੋਇਆ ਇਹਦਾ ਨਹੀਂ ਜਦੋਂ ਇਹਨਾਂ ਨੇ ਸਾਹਿਬਜ਼ਾਦੇ ਨਾ ਮੰਨੇ ਫਿਰ ਭੱਜ ਕੇ ਬੰਦੇ ਭੇਜੇ ਵੀ ਜਾਓ ਬੀਬੀ ਨੂੰ ਮਨਾਓ ਜੇ ਮੰਨਦੀ ਹੈ ਜੇ ਨਹੀਂ ਮੰਨਦੀ ਧੱਕਾ ਦੇ ਦਿਓ ਬੁਰਜ ਤੇ ਖੜੀ ਨੂੰ ਉੱਤੋਂ ਥੱਲੇ ਸਿੱਟੋ ਆਪਣੇ ਆਪ ਨਹੀਂ ਮਾਤਾ ਚਲੇ ਗਏ ਕਹਿੰਦੇ ਬੁਰਜ ਦੇ ਉੱਤੇ ਚੜੇ ਉਹਨਾਂ ਨੇ ਜਾ ਕੇ ਆਖਿਆ ਬੇਬੇ ਤੇਰੇ ਪੋਤੇ ਸ਼ਹੀਦ ਹੋ ਗਏ ਉਹ ਨਹੀਂ ਮੰਨੇ ਤੂੰ ਦੱਸ ਇਸਲਾਮ ਕਬੂਲ ਹੈ ਉਹ ਕਹਿਣ ਲੱਗੀ ਜੇ ਨਿੱਕੇ ਨਿੱਕੇ ਬੱਚੇ ਨਹੀਂ ਮੰਨੇ ਮੇਰੇ ਤੋਂ ਕਿੱਥੋਂ ਇਹ ਆਸ ਰੱਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ ਘਰੋਂ ਆ ਮੈਂ

6 ਸਾਲ ਤੱਕ ਮੇਰੇ ਪਤੀ ਨੇ ਆਪਣੇ ਪੁੱਤ ਦਾ ਮੂੰਹ ਨਹੀਂ ਸੀ ਵੇਖਿਆ। 45 ਸਾਲ ਦੀ ਉਮਰ 'ਚ ਜਾ ਕੇ ਮੇਰੀ ਕੁੱਖ ਨੂੰ ਭਾਗ ਲੱਗੇ ਸੀ। ਮੇਰੇ ਗੋਬਿੰਦ ਸਿੰਘ ਹੋਇਆ, ਮੇਰਾ ਪਤੀ 5 ਸਾਲ ਤੋਂ ਬਾਅਦ ਜਾ ਕੇ ਪੁੱਤ ਨੂੰ ਮਿਲਿਆ ਸੀ। ਸਾਡਾ ਤੇ ਟੱਬਰ ਹੀ ਏਦਾਂ ਦਾ ਹੈ, ਅਸੀਂ ਤੇ ਸਾਰੇ ਹੀ ਏਦਾਂ ਦੇ ਆ। ਜਿਹੇ ਜੇ ਪੋਤਿਆਂ ਦੇ ਜਵਾਬ ਨੇ ਉਹੋ ਜਿਹੀ ਦਾਦੀ ਦੇ ਜਵਾਬ ਹੋਣਗੇ। ਜਿੰਨੇ ਜੋਗੀ ਹਾਂ ਮੈਂ ਮੇਰੀ ਤੇ ਨਾ ਜਿੰਨੇ ਜੋਗੀ ਹਾਂ ਕਹਿੰਦੀ ਭੁੱਲ ਜੋ। ਫਿਰ ਕਹਿੰਦੇ ਬੁਰਜ ਤੇ ਬੈਠੀ ਨੂੰ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਮਾਤਾ ਗੁਜਰ ਕੌਰ ਨੂੰ ਧੱਕਾ ਦਿੱਤਾ, ਉੱਤੋਂ ਥੱਲੇ ਸਿੱਟਿਆ ਤੇ ਥੱਲੇ ਆ ਕੇ ਇਹਨਾਂ ਨੇ ਕੀ ਕਿਹਾ, ਕਹਿੰਦੇ ਬੇਬੇ ਛਾਲ ਮਾਰ ਗਈ, ਮਾਤਾ ਨੇ ਬੁਰਜ ਤੋਂ ਛਾਲ ਮਾਰਤੀ। ਛਾਲ ਮਾਰੀ ਨੀ, ਧੱਕਾ ਦਿੱਤਾ ਥੱਲੇ। ਜਦੋਂ ਮਾਤਾ ਡਿੱਗੀ ਸਿਰ ਵੱਜਣ ਕਰਕੇ, ਫਿਰ ਮਾਤਾ ਗੁਜਰ ਕੌਰ ਦੀ ਲਾਸ਼ ਕਹਿੰਦੇ ਦਾਦੀ ਨੂੰ ਪੋਤਿਆਂ ਕੋਲ ਸਿੱਟੋ ਤੇ ਚੱਕ ਕੇ ਤੇ ਲਾਸ਼ ਜਿਹੜੀ ਸੀ ਪੋਤਿਆਂ ਕੋਲ ਸਿੱਟ ਤੇ ਤਿੰਨੇ ਲਾਸ਼ਾਂ ਪਈਆਂ ਸੀ। ਸੇਠ ਟੋਡਰ ਮੱਲ ਫਿਰ ਉਦੋਂ ਉਹ ਆਇਆ ਤੇ ਉਹਨੇ ਫਿਰ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰ ਕੌਰ ਦਾ ਸਰੀਰ ਦਾ ਸੰਸਕਾਰ ਕਰਨ ਦਾ ਫੈਸਲਾ ਲਿਆ। ਉਹ ਕਹਿੰਦਾ ਮੈਂ ਅੰਤਮ ਸੰਸਕਾਰ ਕਰਨਾ ਹੈ। ਉਹ ਕਹਿੰਦੇ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਦੇਣੀ, ਕਹਿੰਦੇ ਮੋਹਰਾਂ ਵਿਛਾ ਧਰਤੀ ਉੱਤੇ, ਮੁੱਲ ਖਰੀਦ ਜਗ੍ਹਾ ਫਿਰ ਤੂੰ ਕਰ ਸਕਦਾ। ਕਹਿੰਦੇ ਮੋਹਰਾਂ ਵਿਛਾ ਕੇ ਦੁਨੀਆ ਵਿੱਚ ਇੰਨੀ ਮਹਿੰਗੀ ਜਗ੍ਹਾ ਨਾ ਵਿਕੀ ਹੈ, ਨਾ ਅੱਜ ਤੱਕ ਕਿਸੇ ਨੇ ਖਰੀਦੀ ਹੈ। ਅੱਜ ਤੱਕ ਇੱਦਾਂ ਜਗ੍ਹਾ ਨਹੀਂ ਵਿਕੀ ਵੀ ਪੈਸਾ ਵਿਛਾ ਕੇ ਖਰੀਦੀ ਹੋਵੇ। ਸੋਨੇ ਦੀਆਂ ਮੋਹਰਾਂ ਐ ਟੇਢੇ ਰੋਕ ਦੀਆਂ ਲਾ ਲਾ ਕੇ ਇਹਨੇ ਜਗ੍ਹਾ ਖਰੀਦੀ, ਅੰਗੀਠੇ ਉੱਥੇ ਬਣਾਏ। ਫਿਰ ਚਾਰ ਮਜ਼ਦੂਰ ਮਿਲੇ, ਚਾਰ ਮਜ਼ਦੂਰ ਬੜਾ ਪੈਸਾ ਦੇ ਕੇ ਉਹਨਾਂ ਨੂੰ ਫਿਰ ਮਾਤਾ ਗੁਜਰ ਕੌਰ ਨੂੰ ਚੁੱਕਿਆ ਤੇ ਜੋਰਾਵਰ ਸਿੰਘ ਨੂੰ ਕੱਲੇ ਸੇਠ ਟੋਡਰ ਮੱਲ ਨੇ ਚੁੱਕਿਆ। ਲੈ ਵੇ ਗੰਗੂ ਪਾਪੀਆ ਲਾਂਤਾਂ ਸੰਭਾਲ ਹੋਏ, ਗੰਗੂ ਵਰਗਿਆਂ ਨੂੰ ਲਾਂਤਾਂ ਪੈਂਦੀਆਂ। ਕਹਿੰਦੇ ਜੋਰਾਵਰ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਨੇ ਤੇ ਫਤਿਹ ਸਿੰਘ ਨੂੰ ਚੁੱਕਿਆ ਸੇਠ ਟੋਡਰ ਮੱਲ ਦੀ ਘਰ ਵਾਲੀ ਨੇ। ਚਾਰ ਜਣਿਆਂ ਨੇ ਮੋਢਾ ਨਹੀਂ ਲਾਇਆ, ਜਿਵੇਂ ਸੁੱਤਾ ਪਿਆ ਨਿਆਣਾ ਨੀ ਬੀਬੀ ਉਹ ਚੁੱਕ ਲੈਂਦੀ ਵੀ ਬੱਚਾ ਸੌ ਜੇ ਤੇ ਸੁੱਤੇ ਨੂੰ ਐ ਚੱਕ ਲਈਦਾ ਮੋਢੇ ਤੇ। ਐ ਫਤਿਹ ਸਿੰਘ ਨੂੰ ਲਾਸ਼ ਐ ਚੁੱਕ ਕੇ ਸੇਠ ਟੋਡਰ ਮੱਲ ਦੇ ਘਰ ਵਾਲੀ ਲੈ ਗਏ ਤੇ ਜੋਰਾਵਰ ਸਿੰਘ ਨੂੰ ਸੇਠ ਟੋਡਰ ਮੱਲ ਨੇ ਆਪ ਚੱਕਿਆ। ਮਾਤਾ ਗੁਜਰ ਕੌਰ ਨੂੰ ਚਾਰ ਮਜ਼ਦੂਰ ਲਾ ਕੇ, ਕਈਆਂ ਨੇ ਲਿਖਿਆ ਕਿ ਮੋਤੀ ਰਾਮ ਤੇ ਉਹਦੇ ਘਰ ਵਾਲੀ ਵੀ ਨਾਲ ਲੱਗੇ ਸੀ, ਪਰ ਕਹਿੰਦੇ ਏਦਾਂ ਚੱਕ ਕੇ ਉਦੋਂ ਇੱਕ ਬੰਦਾ ਮਗਰ ਨਹੀਂ ਸੀ ਤੁਰਿਆ, ਉਦੋਂ ਇੱਕ ਨਹੀਂ ਸੀ ਤੁਰਿਆ। ਅੱਜ ਜਾ ਕੇ ਵੇਖਿਓ 27 ਤਰੀਕ ਨੂੰ ਲੱਖਾਂ ਮਗਰ ਮਗਰ ਤੁਰਦੇ ਆ। ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਂਦੇ ਹੁੰਦੇ ਆ, ਐਂ ਲੱਗਦਾ ਹੁੰਦਾ ਵੀ ਮਗਰ ਮਗਰ ਤੁਰਦੇ ਆ ਅਸੀਂ ਸਾਹਿਬਜ਼ਾਦਿਆਂ ਤੇ। ਸਾਹਿਬਜ਼ਾਦਿਆਂ ਦੀ ਜੈ ਜੈਕਾਰ ਹੋਣੀ ਹੁੰਦੀ ਹੈ, ਗੰਗੂ ਵਰਗੀਆਂ ਲਾਣਤੀਆਂ ਨੂੰ ਲਾਣਤਾਂ ਹੀ ਪੈਂਦੀਆਂ ਪੈਂਦੀਆਂ ਰਹਿਣਗੀਆਂ। ਪੜਿਓ ਜੀ ਆ, ਸੁਣੋ ਇੱਕ ਵਾਰ ਪਿਆਰਿਓ, ਜਿੱਥੇ ਇੰਨਾ ਚਿਰ ਬੈਠੇ ਹੋ ਸਿਰਫ 2-3 ਮਿੰਟ ਬੈਠੋ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਇਕਾਗਰਤਾ ਬਣਾਇਓ, ਬਣਾ ਕੇ ਰੱਖਿਓ। 4:13 ਮਿੰਟ ਹੋ ਗਏ, ਬਸ 15 ਕੁ ਮਿੰਟ ਤੇ ਆਪਾਂ, ਮੈਂ ਤੁਹਾਨੂੰ ਕਿਹਾ ਸੀ 4:15 ਆਪਾਂ ਭੋਗ ਪਾ ਦਿਆ, ਲੇਟ ਨਹੀਂ ਕਰਦੇ। ਅੱਜ ਵੈਸੇ ਹੀ ਥੋੜੇ ਥੋੜੇ ਬੱਦਲ ਨੇ, ਟਾਈਮ ਬਹੁਤਾ ਜ਼ਿਆਦਾ ਨਹੀਂ ਹੋਇਆ, ਟਾਈਮ ਤੇ ਉਨਾ ਕੀ ਹੋਇਆ, ਬਸ ਆਹ 2-3 ਮਿੰਟ ਤੁਸੀਂ ਤਿਆਰ। ਵੇ ਗੰਗੂ, ਤੇਰੇ ਵਰਗਿਆਂ ਨੂੰ ਲਾਂਤਾਂ ਹੀ ਪੈਣਗੀਆਂ, ਸੰਭਾਲਣੀ ਬਸ ਆਹੀ ਰਹਿ ਗਿਆ ਤੇਰੇ।

0: ਵਾਸਤਾ ਪਿਆਰਿਓ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਸਿੰਘ ਸਜੋ ਬਾਣੀ ਪੜੋ ਪਖੰਡਵਾਦ ਤੋਂ ਦੂਰ ਹੋਵੋ ਬਾਬੇ ਬਣਾਉਣਾ ਤੇ ਇਹਨਾਂ ਨੂੰ ਬਾਬੇ ਕਹੋ ਸਵਾਦ ਆਵੇ ਬਾਬੇ ਕਹਿਣ ਦਾ ਸਾਡਾ ਬਾਬਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਸਿੰਘ ਗੱਜ ਕੇ ਕਹੋ ਬਾਬਾ ਜੋਰਾਵਰ ਸਿੰਘ ਬਾਬਾ
1: ਫਤਿਹ ਸਿੰਘ
0: ਆਹ ਨੇ ਸਾਡੇ ਬਾਬੇ ਆ ਕੋਈ ਪਖੰਡੀ ਬਾਬੇ ਨੇ ਜਿਹੜੇ ਕਹਿੰਦੇ ਮੱਥੇ ਟੇਕੋ ਸਾਨੂੰ ਜਿਹੜੇ ਆਪਣੇ ਮਗਰ ਲਾਉਣ ਵਾਲੇ ਨੇ ਇਹਨਾਂ ਦਾ ਖਹਿੜਾ ਛੱਡੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਸੋ ਆਪਣੇ ਨੇੜੇ ਆ ਪਿੰਡ ਰਾਏ ਕਿਲ੍ਹਾ ਰਾਏਪੁਰ ਇੱਥੇ ਦੀਵਾਨ ਦਿੱਤੇ ਹੈ ਹਾਂ ਕੀਤੀ ਹੈ ਅਜੇ ਫਰਵਰੀ ਦੇ ਮਹੀਨੇ ਹੁਣ ਦਸੰਬਰ ਚੱਲਦਾ ਹੈ ਫਰਵਰੀ ਦੇ ਲਾਸਟ ਵੀਕ ਜਾਂ ਫਿਰ ਮਾਰਚ ਦੇ ਸ਼ੁਰੂ ਵਿੱਚ ਹੁਣ ਤੋਂ ਜਨਵਰੀ ਫਰਵਰੀ ਸਮਝ ਲਓ ਤਕਰੀਬਨ ਦੋ ਕੁ ਮਹੀਨਿਆਂ ਤੱਕ ਦੋ ਸਵਾ ਦੋ ਮਹੀਨਿਆਂ ਤੱਕ ਕਿਲ੍ਹਾ ਰਾਏਪੁਰ ਵਿੱਚ ਰਾਤ ਦੇ ਦੀਵਾਨ ਤਿੰਨ ਦਿਨ ਹੋਣਗੇ ਸੰਗਤਾਂ ਚੇਤਾ ਰੱਖਿਓ ਡੇਟਾਂ ਜਿਹੜੀਆਂ ਨੇ ਤੁਹਾਨੂੰ ਇਸ਼ਤਿਹਾਰਾਂ ਰਾਹੀਂ ਸਾਰਾ ਕੁਝ ਪਤਾ ਲੱਗ ਜਾਏਗਾ ਸੋ ਬਾਕੀ ਇਸ ਨਗਰ ਦੀ ਸੰਗਤ ਵੱਲੋਂ ਵੀ ਕਿਹਾ ਗਿਆ ਕਿ ਪ੍ਰੋਗਰਾਮ ਸਾਨੂੰ ਅਗਲੇ ਸਾਲ ਦੇ ਵੀ ਫਿਰ ਰੱਖੇ ਜਾਣ ਚਲੋ ਜਿਉਂਦੇ ਰਹੇ ਤੇ ਮਹਾਰਾਜ ਨੇ ਕਿਰਪਾ ਕੀਤੀ ਕਿ ਜ਼ਰੂਰ ਆ ਮੈਨੂੰ ਚੰਗਾ ਲੱਗਦਾ ਪੱਖੋਵਾਲ ਦੀਵਾਨ ਲਾਉਣਾ ਮੈਨੂੰ ਆਪ ਨੂੰ ਵੀ ਚੰਗਾ ਲੱਗਦਾ ਸੋ ਆਪਾਂ ਜਿਉਂਦੇ ਰਹੇ ਅਗਲੇ ਸਾਲ ਫਿਰ ਮਿਲਾਂਗੇ ਪਤਾ ਨਹੀਂ ਕਿੰਨੇ ਵਿੱਚ ਹੋਵਾਂਗੇ ਕਿੰਨੇ ਨਹੀਂ ਘੜੀ ਦਾ ਪਤਾ ਨਹੀਂ ਹੁੰਦਾ ਪਰ ਆਓ ਤਕੜੇ ਹੋ ਕੇ ਪਿਆਰਿਓ ਗੁਰਬਾਣੀ ਪੜ੍ਹੋ ਆਪਣੇ ਮਨ ਨੂੰ ਸਮਝਾਓ ਕੱਲੀ ਕੱਲੀ ਗੱਲ ਚੇਤਾ ਰੱਖਿਆ ਕਰੋ ਕੱਲ ਵਾਲਾ ਦੀਵਾਨ ਦੁਬਾਰਾ ਦੁਬਾਰਾ ਸੁਣੋ ਨੈੱਟ ਦੇ ਉੱਤੇ ਵੀ ਹੁੰਦਾ ਹੈ ਕਈ ਗੱਲਾਂ ਗਿਆਨ ਦੇਣ ਦਾ ਵਿਸ਼ਾ ਹੈ ਲੈਣ ਦਾ ਵਿਸ਼ਾ ਦੇਣ ਦਾ ਵਿਸ਼ਾ ਨਹੀਂ ਅੱਜ ਵੀ ਜਿਹੜੀ ਗੱਲ ਕਹੀ ਵੀ ਸੱਚ ਤੇ ਝੂਠ ਦਾ ਪਤਾ ਟੀਚੇ ਤੋਂ ਲੱਗਦਾ ਹੈ ਗਲਤ ਠੀਕ ਕੁਛ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਸਾਨੂੰ ਸਮਝਣੀਆਂ ਪੈਣਗੀਆਂ ਤਾਂ ਜਾ ਕੇ ਸਾਰਾ ਕੁਛ ਪਤਾ ਲੱਗਦਾ ਸੋ ਆਓ ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ ਭਾਈ ਸਤਿਗੁਰ ਜੀ ਅੱਗੇ ਅੱਗੇ ਜਾਣਗੇ ਫਿਰ ਜਾਣਾ ਦੂਰ ਤੱਕ ਕਈਆਂ ਨੇ ਗੱਡੀਆਂ ਪੱਖੋਵਾਲ ਦੇ ਕਈ ਪਾਸੇ ਦੂਰਾਂ ਦੂਰ ਦੂਰ ਤੱਕ ਟਰਾਲੀਆਂ ਗੱਡੀਆਂ ਖੜੀਆਂ ਹੈ ਜਿੱਥੇ ਜਿੱਥੇ ਤੱਕ ਆਰਾਮ ਨਾਲ ਤੁਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਚਾਲਾ ਪਾਇਓ ਬਿਲਕੁਲ ਕਾਲ ਨਾ ਕਰਿਓ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਬੱਚਿਆਂ ਨੂੰ ਨਾਲ ਸੰਭਾਲ ਕੇ ਰੱਖਿਓ ਗਹਿਣਿਆਂ ਦਾ ਪਰਸ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ ਪਰਮੇਸ਼ਰ ਦੁਆਰ ਜਿਹੜੇ ਹਰ ਮਹੀਨੇ ਦੀਵਾਨ ਤੇ ਹਾਜ਼ਰੀ ਭਰਦੇ ਹੈ ਸੱਤ ਜਨਵਰੀ ਦਾ ਐਤਵਾਰ ਦਾ ਦੀਵਾਨ ਦੁਪਹਿਰ ਦਾ ਲੱਗੇਗਾ ਚੇਤਾ ਰੱਖਿਓ ਸੱਤ ਜਨਵਰੀ ਐਤਵਾਰ ਦਾ ਦੁਪਹਿਰ ਦਾ ਪ੍ਰੋਗਰਾਮ ਹੋਏਗਾ ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦਿਓ ਆਓ ਸਾਰੀ ਸੰਗਤ ਗੱਜ ਕੇ ਆਨੰਦ ਸਿਫਤ ਬੋਲੋ ਸਤਿਗੁਰ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਾਨੂੰ ਸਮਾਂ ਦਿੱਤਾ ਜੋ ਸੁਣਿਆ ਪੱਲੇ ਬੰਨ੍ਹ ਕੇ ਰੱਖਿਓ ਪਿਆਰਿਓ ਝੋਲੀ ਪਵਾ ਕੇ ਲਜਾਇਓ ਏਦਾਂ ਹੀ ਨਾ ਹੋ ਜੇ ਝਾੜ ਕੇ ਤੁਰ ਜਾਓ ਕਿਤੇ ਜੋ ਸੁਣਿਆ ਇਹਨੂੰ ਦਿਮਾਗ ਚ ਰੱਖਿਓ ਛੱਡਿਓ ਨਾ ਆਓ ਗੱਜ ਕੇ

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਪਿਛਲਿਆਂ ਦਿਨਾਂ ਦੇ ਵਿੱਚ ਆਪ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਦੋ ਵੱਡੇ ਸਾਹਿਬਜ਼ਾਦਿਆਂ ਦਾ ਤੇ ਉਹਨਾਂ ਦੇ ਨਾਲ ਹੋਰ ਸ਼ਹੀਦ ਹੋਣ ਵਾਲੇ ਅਨੇਕ ਸਿੰਘਾਂ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ। ਅੱਜ ਮੈਂ ਤੁਹਾਡੇ ਸਾਹਮਣੇ ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ ਬਿਆਨ ਕਰਨੀ ਚਾਹੁੰਦਾ ਹਾਂ। ਇਕਾਗਰਤਾ ਦਾ ਦਾਨ ਝੋਲੀ ਦੇ ਅੰਦਰ ਬਖਸ਼ਦੇ ਹੋਏ ਬਹਿਣ ਅਤੇ ਸੁਣਨ ਦੀ ਕਿਰਪਾਲਤਾ ਕਰਿਓ। ਆਪਣੇ ਧਿਆਨ ਨੂੰ ਇਕਾਗਰ ਕਰਕੇ ਲੈ ਚਲੀਏ ਉਥੇ ਸਰਸਾ ਨਦੀ ਦੇ ਕਿਨਾਰੇ ਜਿੱਥੇ ਪਰਿਵਾਰ ਦਾ ਵਿਛੋੜਾ ਹੋਇਆ ਹੈ। ਇੱਕ ਪਾਸੇ ਬਿਰਧ ਮਾਤਾ ਗੁਜਰੀ ਜੀ ਤੇ ਉਹਨਾਂ ਦੇ ਨਾਲ ਦੋ ਛੋਟੇ ਸਾਹਿਬਜ਼ਾਦੇ ਵਿਛੜ ਕੇ ਇੱਕ ਪਾਸੇ ਚਲੇ ਗਏ ਨੇ। ਦੂਸਰੇ ਪਾਸੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਉਹਨਾਂ ਦੇ ਨਾਲ ਸ਼ਹੀਦ ਭਾਈ ਮਣੀ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਜਵਾਹਰ ਸਿੰਘ ਜੀ, ਇਹ ਸਭ ਦਿੱਲੀ ਵੱਲ ਨੂੰ ਮੂੰਹ ਕਰਕੇ ਚੱਲ ਪੈਂਦੇ ਨੇ। ਤੀਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪ ਤੇ ਉਹਨਾਂ ਦੇ ਨਾਲ ਕੁਝ ਗਿਣਤੀ ਦੇ 40 ਕੁ ਸਿੱਖ ਇਹ ਜਾ ਰਹੇ ਨੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਤੁਰੇ ਜਾ ਰਹੇ ਨੇ। ਅਚਾਨਕ ਇਨ੍ਹਾਂ ਨੂੰ ਆਪਣੇ ਅਨੰਦਪੁਰ ਸਾਹਿਬ ਦੇ ਅੰਦਰ ਆਉਣ ਜਾਣ ਵਾਲਾ ਲੰਗਰ ਦੀ ਸੇਵਾ ਨਿਭਾਉਣ ਵਾਲਾ ਗੰਗੂ ਬ੍ਰਾਹਮਣ ਨਾਮ ਦਾ ਇੱਕ ਵਿਅਕਤੀ ਮਿਲ ਜਾਂਦਾ ਹੈ ਤੇ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਦੇ ਨਾਲ ਹੋ ਕੇ ਚੱਲ ਪੈਂਦਾ ਹੈ। ਉਸ ਵਕਤ ਤੱਕ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ ਸੀ। ਸਾਹਮਣੇ ਇੱਕ ਝੁੱਗੀ ਦੇ ਅੰਦਰ ਜਗਦਾ ਹੋਇਆ ਦੀਵਾ ਨਜ਼ਰ ਪੈਂਦਾ ਹੈ। ਉਸ ਝੁੱਗੀ ਦੇ ਅੰਦਰ ਚੱਲਦਾ ਚੱਲਦਾ ਗੰਗੂ ਬ੍ਰਾਹਮਣ ਪਹੁੰਚ ਜਾਂਦਾ ਹੈ। ਪੁੱਛਦਾ ਝੁੱਗੀ ਵਾਲੇ ਨੂੰ, ਸੱਜਣਾ ਤੂੰ ਕੌਣ ਹੈ? ਉਹ ਕਹਿੰਦਾ ਹੈ ਕਿ ਮੈਂ ਮਲਾਹ ਦਾ ਕੰਮ ਕਰਦਾ ਹਾਂ ਤੇ ਮੇਰਾ ਨਾਂ ਹੈ ਕਰਮਾ। ਚੀਵਰ ਜਾਤ ਦੇ ਨਾਲ ਮੈਂ ਸੰਬੰਧ ਰੱਖਦਾ। ਕਰਮੇ ਚੀਵਰ ਨੇ ਪੁੱਛਿਆ ਵੀ ਸੱਜਣਾ ਤੂੰ ਕੌਣ ਹੈ? ਇਹਨੇ ਥੋੜਾ ਜਿਹਾ ਠੰਬਰਦਿਆਂ ਹੋਇਆ ਝਿਜਕਦਿਆਂ ਉੱਤਰ ਦਿੱਤਾ। ਕਹਿਣ ਲੱਗਾ, ਮੈਂ ਇੱਕ ਮੁਸੀਬਤ ਦਾ ਮਾਰਿਆ ਹਾਂ। ਮੇਰੇ ਨਾਲ ਕੁਝ ਹੋਰ ਮੁਸਾਫਰ ਨੇ, ਅਸੀਂ ਸਾਰੇ ਮੁਸੀਬਤ ਦੇ ਸਤਾਏ ਹੋਏ ਹਾਂ। ਇਤਨੇ ਸਮੇਂ ਨੂੰ ਚਲਦੇ ਚਲਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਕਰਮੂ ਝੀਵਰ ਦੀ ਝੁੱਗੀ ਦੇ ਕੋਲ ਪਹੁੰਚ ਜਾਂਦੇ ਨੇ। ਕਰਮੂ ਝੀਵਰ ਨੇ ਮਾਤਾ ਜੀ ਵੱਲ ਵੇਖਿਆ ਤੇ ਪ੍ਰਸ਼ਨ ਕੀਤਾ ਹੈ। ਗੰਗੂ ਨੂੰ ਪੁੱਛਿਆ, ਇਹ ਕੌਣ ਨੇ? ਬਜ਼ੁਰਗ ਮਾਤਾ ਜੀ ਤੇਰੇ ਨਾਲ ਨੇ, ਕੌਣ ਨੇ? ਇਹਨੇ ਫਿਰ ਕੁਝ ਝਿਜਕਦਿਆਂ ਹੋਇਆ ਠੰਬਰਦਿਆਂ ਹੋਇਆ ਜਵਾਬ ਦਿੱਤਾ। ਕਹਿਣ ਲੱਗਾ, ਇਹ ਬਿਰਧ ਮਾਤਾ ਗੁਜਰੀ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ, ਔਰ ਇਹ ਉਹਨਾਂ ਦੇ ਦੋ ਛੋਟੇ ਪੁੱਤਰ, ਦੋ ਸਾਹਿਬਜ਼ਾਦੇ ਨੇ। ਛੱਜੂ ਚੀਵਰ ਅੱਗੇ ਵਧਿਆ, ਇਹਨੇ ਆਪਣਾ ਮੱਥਾ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਰੱਖ ਦਿੱਤਾ ਹੈ, ਔਰ ਉਸ ਤੋਂ ਬਾਅਦ ਇਹਨੇ ਆਪਣਾ ਸਿਰ ਛੋਟੇ ਸਾਹਿਬਜ਼ਾਦਿਆਂ ਦੇ ਚਰਨਾਂ ਦੇ ਉੱਤੇ ਵੀ ਚੁਕਾਇਆ। ਉਮਰ ਵੱਡੀ ਹੈ, ਬੱਚਿਆਂ ਦੇ ਚਰਨਾਂ ਨੂੰ ਚੁੰਮਦਾ ਨਜ਼ਰ ਪੈ ਰਿਹਾ ਹੈ, ਔਰ ਨਾਲ ਇਹਨੇ ਬਾਹਾਂ ਖੜੀਆਂ ਕਰਕੇ ਇੱਕ ਗੱਲ ਕਹੀ। ਕਹਿਣ ਲੱਗਾ, ਖੁਦਾ ਤੇਰਾ ਸ਼ੁਕਰ ਹੈ ਜੋ ਮੈਂ ਗਰੀਬ ਦੇ ਭਲੇ ਵਾਸਤੇ ਇਹਨਾਂ ਮਹਾਨ ਪੁਰਸ਼ਾਂ ਨੂੰ ਤੂੰ ਮੇਰੇ ਪਾਸ ਆ ਭੇਜ ਦਿੱਤਾ ਹੈ। ਮਾਤਾ ਜੀ ਪੁੱਛਦੇ ਨੇ, ਬੇਟਾ ਤੂੰ ਕੌਣ ਹੈ? ਇਹ ਕਹਿਣ ਲੱਗਾ, ਜੀ ਹਾਂ ਤੇ ਮੈਂ ਇੱਕ ਹਿੰਦੂ, ਪਰ ਮੁਸਲਮਾਨਾਂ ਦੇ ਜ਼ੋਰ ਜ਼ੁਲਮ ਤੇ ਵਧੀਕੀ ਦੇ ਕਾਰਨ ਮੈਂ ਇਸਲਾਮ ਧਰਮ ਨੂੰ ਕਬੂਲ ਕਰ ਲਿਆ, ਪਰ ਮੇਰਾ ਮਨ ਅੰਦਰੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦੀਦਾਰ ਕਰਨ ਲਈ ਲੋਚਦਾ ਰਿਹਾ। ਮੇਰਾ ਕੋਈ ਸਬੱਬ ਬਣਿਆ ਹੀ ਨਾ ਜੋ ਮੈਂ ਅਨੰਦਪੁਰ ਸਾਹਿਬ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨ ਕਰ ਆਵਾਂ। ਤੁਸੀਂ ਮੁਸੀਬਤ ਦੇ ਮਾਰੇ ਨਹੀਂ ਮਾਤਾ ਜੀ, ਤੁਸੀਂ ਮੁਸੀਬਤ ਦੇ ਸਤਾਏ, ਮੁਸੀਬਤ ਦੇ ਮਾਰੇ ਨਹੀਂ ਹੋ। ਤੁਸੀਂ ਤੇ ਮੈਂ ਗਰੀਬ ਦਾ ਭਲਾ ਕਰਨ ਵਾਸਤੇ, ਮੈਨੂੰ ਪਵਜਲ ਵਿਚੋਂ ਪਾਰ ਕਰਨ ਵਾਸਤੇ ਇੱਕ ਸਬੱਬ ਬਣਾ ਬਹਾਨਾ ਬਣਾ ਕੇ ਮੇਰੀ ਇਸ ਝੁੱਗੀ ਦੇ ਅੰਦਰ ਪਧਾ ਰਹੇ ਹੋ। ਇਹ ਗੱਲਾਂ ਕਰਦਿਆਂ ਕਰਦਿਆਂ ਕਰਮੂ ਝੀਵਰ ਦੀਆਂ ਅੱਖਾਂ ਵਗਣੀਆਂ ਸ਼ੁਰੂ ਕਰਦੀਆਂ ਨੇ। ਇਹਦੇ ਦੋਵੇਂ ਨੇਤਰ ਤਰ ਨੇ, ਵੈਰਾਗ ਪਰ ਆਇਆ, ਇਹਦੇ ਗਲੇ ਦੇ ਅੰਦਰ ਗੱਚ ਆਇਆ। ਇਹ ਮਾਤਾ ਜੀ ਦੇ ਚਰਨਾਂ ਦੇ ਉੱਤੇ ਵਾਰ ਵਾਰ ਨਮਸਕਾਰ ਕਰਦਾ ਹੈ ਤੇ ਨਾਲ ਹੀ ਇੱਕ ਗੱਲ ਕਹਿੰਦਾ ਹੈ, ਕਹਿੰਦਾ, ਮਾਤਾ ਜੀ ਮੈਂ ਜਾਣਦਾ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਾਡਾ ਹਿੰਦੂ ਧਰਮ ਬਚਾਉਣ ਵਾਸਤੇ हिंदुस्तान दी संस्कृति नूं बचाउण वास्ते दिल्ली चांदनी चौक दे अंदर शहादत दा जाम पीता है। मैं जानदा हां ते मैं एहसान मंद वी हां। पता नहीं मेरे वर्गे किन्ने लोग होर मुसलमान बन जाने सन जे गुरु तेग बहादुर पातशाह दिल्ली चांदनी चौक दे अंदर शहादत ना देंदे। एक बेनती मैं होर करदा चला, किसी दियां नाड़ां वाला जनेऊ दिल्ली दे चांदनी चौक दे अंदर कटिया गया है ते प्यारेओ ताई किसे दे तेरे तागे दा जनेऊ गल विच पाउण वाला बचिया है। तागे दा जनेऊ ताई बचिया है। किसे दे लाल रंग दा खून दिल्ली चांदनी चौक दे अंदर डुला है ता ही ए मथे दा लाल तिलक बचिया है, वरना नहीं सी बचना। पूरे हिंदुस्तान दे अंदर अल्लाहु अकबर दे नारे गूंजने सन। किसी मंदिर दे अंदर कोई टल ना खड़कदा, किसी मंदिर दे अंदर कोई गरुड़ पुराण दी कथा ना हुंदी, कोई आरती कोई पूजा अर्चा ना हुंदी। अगर गुरु तेग बहादुर पातशाह दिल्ली चांदनी चौक दे अंदर शहादत ना देंदे, अगर मंदिरां दे अंदर अज तस्वीर बना के किसी दी पूजा करनी चाहीदी है ते मैं यही कहांगा, धन गुरु गोबिंद सिंह पातशाह, धन गुरु तेग बहादुर पातशाह महाराज जी वर्गे पैगंबर दी पूजा करो। सिख धर्म मूर्ति दे अंदर विश्वास नहीं रखदा, मूर्ति पूजक धर्म नहीं है। पर तुसी मंदिरां दे अंदर मूर्तियां बना के देवियां दियां मूर्तियां देवतियां दियां मूर्तां मूर्तां बना के उन्हां नूं पूजदे हो ते मैं एक बेनती करां, असीं ते मूर्ति पूजक नहीं आ, तुसी मूर्ति पूजक हो। अगर मूर्ति नूं पूजना है ते फिर पूजो धन गुरु तेग बहादुर पातशाह महाराज जी दी मूर्त नूं ते या माता गुजरी जी नूं देवी मन के उन्हां दे चरणां दी पूजा करो। ए गल्लां कहिंदा कहिंदा छज्जू चीवर फिर वाहिगुरु करमू चीवर फिर वैराग दे अंदर आ जांदा है। माता जी ने इनू असीसां दित्तियां ने और ये अपनी झुग्गी दे अंदर लै के चला जांदा है। इहदे मन दा विचार बनिया, कहन लगा माता जी तुसी चलदे चलदे आनंदपुर साहब तो आ रहे और तुहाडे मगर चार शफेरे फौजां वी ने। मैं ए वी सोवां सुनदा आ रहा कि तुसी लड़दे आ रहे हो। माता जी पेट भोजन दी मंग करदा है, पेट करके भुखे होवोगे तुसी वी और तुहाडे ए दो पोतरे वी। माता गुजरी जी कहन लगे करमू कोई गल नहीं, पार ब्रह्म परमेश्वर दी रजा दे अंदर असी राजी हां, जिवें उहदी मर्जी ओ भुखा रखे राजी रखे, सानू इस गल दा इतराज नहीं है। खैर इन्ने गंगू ब्राह्मण नूं अपनी झुग्गी तों बाहर कढ के एक संदेश दिता है। कहन लगा गंगू इन्हां महान पुरशां दी राखी कर, झुग्गी दे बाहर खड़ा होके ते मैं अपने पिंड जांदा हां, नेड़े मेरा नगर है, मैं हुणे भोजन लै के उथों वापस परत आउंदा हां। चलन लगदा है पर कदम रुक गए। माता गुजरी जी पुछदे ने बेटा की ख्याल तेरे मन दे अंदर चल रहे ने, की सोच रहे माणी मन करके, ए बोल पैंदा है। कहन लगा माता जी मैं ते तुहाडे चरणां दा जरूर शरदालू हां, मैं ते तुहाडे दीदार करके मोया गया, पर मेरे घर वाली उहदियां मैं बहुत वार गल्लां सुनदा, उह गुरु गोबिंद सिंह पातशाह महाराज जी दे विरोध विच गल्लां करदी है। मैं घर जावांगा, प्रशादा पानी तैयार करवावांगा, किधरे इस तरह ना होवे कि मेरे घर वाली तुहाडे आउण दी खबर किधरे अहलकारां नूं कर देवे या मुगल हकूमत तक खबर पहुंचा देवे ते तुसी मेरी झुग्गी विचों पकड़े जाओ। माता जी मैं कदी बख्शिया नहीं जावांगा। मैं ये विचार रहा कि घर प्रशादा बनाउण जावांगा, किधरे राज भेद खुल ना जाए। नाल ही मन दे अंदर दूसरा विचार बन जांदा है। ये कहन लगा माता जी मेरे नगर दे अंदर एक लक्ष्मी बाई नां दी विधवा औरत रहिंदी है और ओ गुरु गोबिंद सिंह पातशाह गुरु तेग बहादुर पातशाह महाराज जी दे चरणां दी बड़ी शरदालू है। मैं अक्सर उन्हूं गल्लां बातां करदिआं सुनिआ है ते ओ लक्ष्मी बाई दो चार वार आनंदपुर साहब जाके पातशाह दे दीदार करके भी आई है ते क्यों ना होवे जे मैं लक्ष्मी दे कोल जाके प्रशादा बनवा के लै आवां। माता गुजरी जी ने आग्या दे दिती है, ए जिद करदा है, माता जी ने आग्या दे दिती है। ए करमू चीवर ਗੰਗੂ ਬ੍ਰਾਹਮਣ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਝੁੱਗੀ ਦੇ ਅੰਦਰ ਛੱਡ ਕੇ ਆਪ ਚਲਾ ਜਾਂਦਾ ਬਚਦਾ ਬਚਾਉਂਦਾ ਆਪਣੇ ਨਗਰ ਦੇ ਅੰਦਰ। ਇਹਨੇ ਜਾ ਦਰਵਾਜ਼ਾ ਖੜਕਾਇਆ ਲਛਮੀ ਬਾਈ ਦਾ ਤੇ ਲਛਮੀ ਬਾਈ ਨੇ ਵੇਖਿਆ ਕਿ ਮੇਰੇ ਦਵਾਰ ਦੇ ਸਾਹਮਣੇ ਅੱਧੀ ਰਾਤ ਦਾ ਸਮਾਂ ਤੇ ਖਲੋਤਾ ਮਲਾਹ ਦਾ ਕੰਮ ਕਰਨ ਵਾਲਾ ਕਰਮੂ ਚੀਵਰ। ਪੁੱਛਿਆ, ਕਰਮਿਆ ਇੰਨੀ ਰਾਤ ਬੀਤ ਗਈ, ਤੂੰ ਮੇਰੇ ਦਰਵਾਜ਼ੇ ਦੇ ਸਾਹਮਣੇ ਕੀ ਕਰ ਰਿਹਾ? ਇਹਨੇ ਸਾਰੀ ਗੱਲ ਸੁਣਾਈ ਏ। ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਮਾਤਾ ਜੀ, ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦੇ ਲਛਮੀ ਮੇਰੀ ਝੁੱਗੀ ਦੇ ਅੰਦਰ ਨੇ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਔਰ ਤੈਨੂੰ ਵੀ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਜੇ ਸੇਵਾ ਕਮਾਉਣੀ ਚਾਹੇ ਕਮਾ ਸਕਣੀ। ਲਛਮੀ ਪੁੱਛਦੀ, ਇਸ ਵਕਤ ਕੀ ਸੇਵਾ ਕਰ ਸਕਨੇ ਆ? ਇਹ ਕਹਿਣ ਲੱਗਾ, ਪ੍ਰਸ਼ਾਦਾ ਤਿਆਰ ਕਰ, ਉਹਨਾਂ ਦਾ ਪੇਟ ਭੁੱਖਾ ਹੈ, ਜਾ ਕੇ ਪਹਿਲਾਂ ਸਭ ਤੋਂ ਪ੍ਰਸ਼ਾਦੇ ਦੀ ਸੇਵਾ ਕਰੀਏ। ਲਛਮੀ ਗਦ ਗਦ ਹੋਈ ਮਾਤਾ ਗੁਜਰੀ ਜੀ ਦਾ ਨਾਂ ਸੁਣ ਕੇ ਤੇ ਛੋਟੇ ਸਾਹਿਬਜ਼ਾਦਿਆਂ ਦਾ ਨਾਂ ਸੁਣ ਕੇ। ਇਹਨੇ ਬੜੇ ਚਾਈ ਚਾਈ ਉੱਠ ਕੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ। ਘਰ ਦੇ ਅੰਦਰ ਬਾਜਰਾ ਸੀ, ਬਾਜਰੇ ਦਾ ਆਟਾ ਤਿਆਰ ਕੀਤਾ, ਗੁੰਨਿਆ ਤੇ ਬਾਜਰੇ ਦੀਆਂ ਰੋਟੀਆਂ ਬਣਾਈਆਂ। ਇਹਨੇ ਸਰੋਂ ਦਾ ਸਾਗ, ਜੋ ਰਾਤ ਦਾ ਪਹਿਲਾਂ ਬਣਿਆ ਪਿਆ ਸੀ, ਸਰੋਂ ਦੇ ਸਾਗ ਦੇ ਅੰਦਰ ਮੱਖਣ ਦਾ ਪੇੜਾ ਪਾ ਕੇ ਮੱਖਣ ਨੂੰ ਗਰਮ ਕੀਤਾ ਹੈ। ਸਰੋਂ ਦਾ ਸਾਗ, ਬਾਜਰੇ ਦੇ ਪ੍ਰਸ਼ਾਦੇ ਤੇ ਨਾਲ ਦੁੱਧ ਦਾ ਇੱਕ ਬਰਤਨ ਇਹਨੇ ਕਰਮੂ ਚੀਵਰ ਨੂੰ ਦੇ ਕੇ ਮਾਤਾ ਗੁਜਰੀ ਜੀ ਵੱਲ ਤੋਰ ਦਿੱਤਾ ਹੈ। ਇਹ ਕਰਮੂ ਚੀਵਰ ਲੈ ਕੇ ਮਾਤਾ ਗੁਜਰੀ ਜੀ ਦੇ ਕੋਲ ਪਹੁੰਚ ਜਾਂਦਾ ਹੈ। ਪ੍ਰਸ਼ਾਦਾ ਪਾਣੀ ਛਕਿਆ, ਕਰਤਾਰ ਦਾ ਕੋਟ ਕੋਟ ਵਾਰ ਧੰਨਵਾਦ ਕੀਤਾ ਹੈ। ਮੈਂ ਹੈਰਾਨ ਹੁੰਨਾ, ਅਸੀਂ 36 ਤਰ੍ਹਾਂ ਦੇ ਭੋਜਨ ਖਾਂਦੇ ਹੋਏ, ਸੀਸ ਮਹਿਲਾਂ ਦੇ ਅੰਦਰ ਰਹਿੰਦੇ ਹੋਏ, ਮਖਮਲੀ ਸ਼ੇਜਾਂ ਦੇ ਉੱਤੇ ਸੌਂ ਕੇ ਦੇਣ ਵਾਲੇ ਖੁਦਾ ਦਾ ਸ਼ੁਕਰੀਆ ਅਦਾ ਨਹੀਂ ਕਰਦੇ। ਧੰਨ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਆਪਣੇ ਘਰ ਵਿਚ ਨਹੀਂ ਹੋ। ਹੇ ਮਾਤਾ ਗੁਜਰੀ ਜੀ, ਤੁਸੀਂ ਇਸ ਵਕਤ ਦੁਨਿਆਵੀ ਨਜ਼ਰ ਦੇ ਨਾਲ ਵੇਖੀਏ ਮੁਸੀਬਤ ਦੇ ਘੇਰੇ ਵਿਚ ਘਿਰੇ ਹੋ, ਪਰ ਪ੍ਰਸ਼ਾਦਾ ਖਾਣ ਤੋਂ ਬਾਅਦ ਦੇਣ ਵਾਲੇ ਦਾ ਕੋਟ ਕੋਟ ਧੰਨਵਾਦ ਕਰ ਰਹੇ ਹੋ। ਨਿਰੰਕਾਰ, ਦਾਣਾ ਪਾਣੀ ਤੇਰਾ, ਟਹਿਲ ਪਾਣੀ ਤੇਰੇ ਸਿੱਖਾਂ ਸੇਵਕਾਂ ਦੀ ਲੇਖੇ ਵਿਚ ਲਾਉਣੀ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ, ਅਰਦਾਸ ਕੀਤੀ ਔਰ ਪੇਟ ਭਰ ਕੇ ਭੋਜਨ ਛਕਿਆ। ਔਰ ਇਸ ਲਛਮੀ ਨੇ ਕਰਮੂ ਚੀਵਰ ਦੇ ਹੱਥ ਇਕ ਕੱਪੜਾ ਵੀ ਭੇਜਿਆ ਸੀ ਉਪਰ ਲੈਣ ਵਾਸਤੇ। ਠੰਡ ਦਾ ਸਮਾਂ ਹੈ, ਇਹਨੇ ਉਪਰ ਲੈਣ ਵਾਲੇ ਕੱਪੜੇ ਭੇਜੇ ਸਨ। ਉਨ੍ਹਾਂ ਕੱਪੜਿਆਂ ਨੂੰ ਵਿਛਾ ਕੇ ਉਪਰ ਲੈ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਰਾਤ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਸਵੇਰ ਦੀ ਆਮਦ ਹੋਈ, ਅਗਲਾ ਦਿਨ ਚੜਿਆ। ਇਹ ਲਛਮੀ ਬਾਈ ਸਵੇਰ ਸਾਰ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਫਿਰ ਦੁਬਾਰਾ ਕਰਮੂ ਚੀਵਰ ਦੀ ਝੁੱਗੀ ਦੇ ਅੰਦਰ ਪਹੁੰਚ ਜਾਂਦੀ ਹੈ। ਔਰ ਨਾਲ ਹੀ ਇਹ ਲਛਮੀ ਬਾਈ ਕੁਝ ਕੱਪੜੇ ਗਲ ਪਾਉਣ ਵਾਲੇ ਵੀ ਲਿਆਈ ਹੈ। ਇਸ ਲਛਮੀ ਨੇ ਆਣ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਨੂੰ ਦੁਬਾਰਾ ਪ੍ਰਸ਼ਾਦਾ ਪਾਣੀ ਛਕਾਇਆ, ਸਾਹਿਬਜ਼ਾਦਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ ਤੇ ਲਛਮੀ ਬਾਈ ਵੈਰਾਗ ਦੇ ਅੰਦਰ ਆ ਗਏ। ਹੱਥ ਜੋੜ ਕੇ ਕਹਿਣ ਲੱਗੀ, ਮਾਤਾ ਜੀ, ਆਹ ਜਗਤ ਤੇ ਮੇਰਾ ਅਧੂਰਾ ਜਾ ਰਿਹਾ ਹੈ। ਮੇਰੇ ਜੀਵਨ ਦਾ ਸਾਥ ਨਿਭਾਉਣ ਵਾਲਾ ਮੇਰਾ ਗੁਰਮੁਖ ਪਤੀ ਇਸ ਵਕਤ ਮੇਰੇ ਜੀਵਨ ਦੇ ਵਿਚ ਨਹੀਂ ਹੈ। ਉਹ ਸਰੀਰ ਕਰਕੇ ਚਲਾਣਾ ਕਰ ਗਏ ਨੇ, ਆਹ ਜੀਵਨ ਮੇਰਾ ਅਧੂਰਾ ਹੈ। ਮਾਤਾ ਜੀ, ਮੇਰੀ ਬੇਨਤੀ ਹੈ, ਆਪ ਮੇਰੀ ਅਰਦਾਸ ਪ੍ਰਵਾਨ ਕਰੋ ਤੇ ਮੇਰੇ ਜਨਮ ਤੇ ਮਰਨ ਦਾ ਰੋਗ ਕੱਟ ਦਿਓ। ਮਾਤਾ ਜੀ, ਮੇਰੀ ਤੁਹਾਡੇ ਚਰਨਾਂ ਦੇ ਨਾਲ ਬਣ ਆਵੇ, ਬਸ ਮੈਂ ਗਰੀਬਨੀ ਨਿਮਾਣੀ ਦੀ ਇੱਕੋ ਹੀ ਅਰਦਾਸ ਹੈ। ਮੈਂ ਗਰੀਬ ਹਾਂ, ਨਿਮਾਣੀ ਹਾਂ, ਪਰ ਤੁਹਾਡੇ ਚਰਨਾਂ ਦੀ ਸ਼ਰਧਾਲੂ ਹਾਂ। ਮਾਤਾ ਜੀ, ਮੇਰੇ ਵੱਲੋਂ ਲਿਆਂਦੀ ਹੋਈ ਤੁਛ ਭੇਟਾ ਲੰਗਰ ਦੀ ਪ੍ਰਵਾਨ ਕਰੋ। ਮਾਤਾ ਜੀ ਨੇ ਪ੍ਰਸ਼ਾਦਾ ਪਾਣੀ ਛਕਿਆ, ਗੱਲੀ ਬਾਤੀ ਪੈ ਗਏ ਨੇ ਲਛਮੀ ਦੇ ਨਾਲ, ਗੰਗੂ ਦੇ ਨਾਲ ਤੇ ਕਰਮੂ ਚੀਵਰ ਦੇ ਨਾਲ। ਇਤਨੇ ਸਮੇਂ ਨੂੰ ਗੰਗੂ ਉੱਠਦਾ। ਉਹ ਕਹਿਣ ਲੱਗਾ, ਮਾਤਾ ਜੀ, ਮੈਂ ਬਾਹਰ ਨਿਕਲਦਾ ਤੇ ਹਾਲਾਤ ਦਾ ਜਾਇਜ਼ਾ ਲੈ ਕੇ ਆਉਣਾ। ਹਾਲਾਤ ਦਾ ਜਾਇਜ਼ਾ ਇਹ ਲਿਆ ਕਿ ਨੇੜੇ ਨੇੜੇ ਤੇ ਕੋਈ ਨਹੀਂ ਹੈ, ਪਰ ਦੂਰੋਂ ਆਵਾਜ਼ਾਂ ਆ ਰਹੀਆਂ ਨੇ ਜਿਵੇਂ ਮੁਗਲ ਫੌਜਾਂ ਦੇ ਟੁਕੜੇ ਤੇ ਪਹਾੜੀ ਫੌਜਾਂ ਦੀਆਂ ਟੁਕੜੀਆਂ ਚਾਰ ਚੁਫੇਰੇ ਘੁੰਮਦੀਆਂ ਹੋਣ। ਇਹ ਲਛਮੀ ਕਹਿਣ ਲੱਗੀ, ਮਾਤਾ ਜੀ, ਕਿਉਂ ਨਾ ਹੋਵੇ, ਮੈਂ ਕੱਪੜੇ ਲਿਆਈ ਹਾਂ, ਤੁਸੀਂ ਮੇਰੇ ਵਾਲੇ ਕੱਪੜੇ ਪਾਓ ਇਨ੍ਹਾਂ ਬੱਚਿਆਂ ਦਾ ਥੋੜਾ ਜਿਹਾ ਭੇਸ ਆਪਾਂ ਬਦਲੀਏ, ਆਪਾਂ ਸਾਰੇ ਮੇਰੇ ਘਰ ਵਿਚ ਚੱਲਦੇ ਆ। ਉਹ ਦਿਨ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੇ ਸਮੇਤ, ਗੰਗੂ ਬ੍ਰਾਹਮਣ ਦੇ ਸਮੇਤ ਲਛਮੀ ਦੀ ਘਰ ਦੇ ਅੰਦਰ ਜਾ ਕੇ ਬਤੀਤ ਕੀਤਾ ਹੈ। ਲਛਮੀ ਦੇ ਘਰ ਦੇ ਅੰਦਰ ਮਾਨੋ ਸਾਰਾ ਦਿਨ ਸਤ ਸੰਗ ਜਿਹਾ ਮਾਹੌਲ ਬਣਿਆ ਰਿਹਾ। ਬਾਹਰੋਂ ਦਰਵਾਜ਼ੇ ਬੰਦ ਨੇ, ਕੋਈ ਆਉਂਦਾ ਹੈ ਤੇ ਲਛਮੀ ਅੰਦਰ ਨਹੀਂ ਆਉਣ ਦਿੰਦੀ। ਕਿਸੇ ਨੂੰ ਸਮਝ ਹੀ ਨਹੀਂ ਪਈ ਕਿ ਅੰਦਰ ਕੌਣ ਨੇ। ਸਾਰਾ ਦਿਨ ਪਾਰ ਬ੍ਰਹਮ ਪਰਮੇਸ਼ਵਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਕਰਮੂ ਤੇ ਲਛਮੀ ਇਹ ਮਾਤਾ ਗੁਜਰੀ ਜੀ ਤੋਂ ਵਾਰ ਵਾਰ ਸਦਕੇ ਹੋ ਰਹੇ ਸਨ, ਦੀਦਾਰ ਕਰ ਰਹੇ ਸਨ। ਇਨ੍ਹਾਂ ਦੋ ਨੈਣਾਂ ਦੇ ਨਾਲ ਮਾਨੋ ਆਪਣੇ ਭੁੱਖੇ ਤੇ ਪਿਆਸੇ ਮਨ ਨੂੰ ਰਜਾਉਣ ਦਾ ਯਤਨ ਕਰ ਰਹੇ ਸਨ। ਲਛਮੀ ਨੇ ਖੂਬ ਸੇਵਾ ਕੀਤੀ ਮਾਤਾ ਗੁਜਰੀ ਜੀ ਦੀ। ਇਤਨੇ ਸਮੇਂ ਨੂੰ ਰਾਤ ਦਾ ਸਮਾਂ ਆਇਆ ਤੇ ਰਾਤ ਦੇ ਸਮੇਂ ਗੰਗੂ ਬ੍ਰਾਹਮਣ ਕਹਿਣ ਲੱਗਾ, ਮਾਤਾ ਜੀ ਮੇਰਾ ਨਗਰ ਸਹੇੜੀ, ਜਿਹਨੂੰ ਅੱਜ ਇਤਿਹਾਸ ਦੇ ਪੰਨਿਆਂ ਤੇ ਕਈ ਖੇੜੀ ਵੀ ਕਹਿੰਦੇ ਨੇ, ਮੇਰਾ ਖੇੜੀ ਨਗਰ ਨੇੜੇ ਹੀ ਹੈ ਤੇ ਮਾਤਾ ਜੀ ਕਿਉਂ ਨਾ ਹੋਵੇ, ਤੁਸੀਂ ਮੇਰੇ ਘਰ ਦੇ ਅੰਦਰ ਚੱਲੋ। ਲਛਮੀ ਵਿਚਾਰੀ ਗਰੀਬਨੀ ਹੈ, ਜਿੰਨੇ ਦਿਨ ਤੁਹਾਡਾ ਦਿਲ ਚਾਹੇ ਤੁਸੀਂ ਮੇਰੇ ਘਰ ਦੇ ਅੰਦਰ ਠਹਿਰੇ ਰਹਿਣਾ, ਮਾਹੌਲ ਸ਼ਾਂਤ ਹੋਏਗਾ, ਠੰਡ ਠੰਡੌਲ ਹੋਏਗੀ ਤੇ ਮਾਤਾ ਜੀ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕੇ ਤੁਹਾਨੂੰ ਤੇ ਇਹਨਾਂ ਦੋ ਛੋਟੇ ਬੱਚਿਆਂ ਨੂੰ ਛੱਡ ਆਵਾਂਗਾ। ਮਾਤਾ ਗੁਜਰੀ ਜੀ ਨੇ ਇਹਦੀ ਬੇਨਤੀ ਨੂੰ ਪ੍ਰਵਾਨ ਕੀਤਾ। ਰਾਤ ਦਾ ਸਮਾਂ, ਰਾਤ ਦੇ ਸਮੇਂ ਕਰਮੂ ਝੀਵਰ ਤੇ ਲਛਮੀ ਮਾਤਾ ਜੀ ਨੂੰ ਵਿਦਾ ਕਰਨ ਵਾਸਤੇ ਗਏ ਨੇ। ਲਛਮੀ ਤੇ ਜਲਦੀ ਕਰਕੇ ਵਾਪਸ ਆ ਗਈ, ਪਰ ਕਰਮੂ ਝੀਵਰ ਬਹੁਤ ਦੂਰ ਤੱਕ ਜਾਂਦਾ ਹੈ। ਆਖਰ ਮਾਤਾ ਜੀ ਇਹਨੂੰ ਮੋੜ ਦਿੰਦੇ ਨੇ। ਇੱਕ ਬੇਨਤੀ ਵਾਹਿਗੁਰੂ ਕਹਿਣੀ ਮੈਂ ਭੁੱਲ ਗਿਆ ਸਾਂ। ਜਦ ਲਛਮੀ ਦੇ ਘਰੋਂ ਮਾਤਾ ਗੁਜਰੀ ਜੀ ਰੁਖਸਤ ਹੋਣ ਲੱਗੇ, ਜਾਣ ਲੱਗੇ ਤੇ ਕੁਝ ਮੋਹਰਾਂ ਕੱਢ ਕੇ ਮਾਤਾ ਗੁਜਰੀ ਜੀ ਨੇ ਲਛਮੀ ਨੂੰ ਦੇਣੀਆਂ ਚਾਹੀਆਂ। ਲਛਮੀ ਨੇ ਮੋਹਰਾਂ ਲੈਣ ਤੋਂ ਮਨਾ ਕਰ ਦਿੱਤਾ ਹੈ। ਆਖਿਆ, ਮਾਤਾ ਜੀ ਰਸਤੇ ਦੇ ਅੰਦਰ ਚਲਦਿਆਂ ਚਲਦਿਆਂ ਤੁਹਾਡੇ ਕਿਧਰੇ ਕੰਮ ਵਿਚ ਆਉਣਗੀਆਂ। ਮੈਂ ਨਿਮਾਣੀ ਜ਼ਰੂਰ ਹਾਂ, ਗਰੀਬ ਜ਼ਰੂਰ ਹਾਂ, ਕੋਈ ਸੇਵਾ ਨਹੀਂ ਕਰ ਸਕੀ, ਪਰ ਮਾਤਾ ਜੀ ਇੰਨੀ ਖੁਦ ਗਰਜ ਵੀ ਨਹੀਂ ਆ ਕਿ ਤੁਸੀਂ ਇਸ ਵਕਤ ਮੁਸੀਬਤ ਵਿਚ ਘਿਰੇ ਹੋਵੋ ਤੇ ਮੈਂ ਤੁਹਾਡੇ ਕੋਲੋਂ ਧਨ ਲੈ ਕੇ ਆਪਣੇ ਘਰ ਦੇ ਅੰਦਰ ਸੰਭਾਲ ਲਵਾਂ। ਇਹ ਤਮਾਮ ਗੱਲਾਂ ਗੰਗੂ ਸੁਣ ਤੇ ਰਿਹਾ ਸੀ, ਪਰ ਬਾਅਦ ਵਿਚ ਜਾ ਕੇ ਇਸ ਪਾਪੀ ਬੰਦੇ ਦੇ ਮਨ ਨੇ ਪਾਪ ਦੇ ਅੰਦਰ ਇਹਨੂੰ ਗ੍ਰਸ ਦਿੱਤਾ। ਲਛਮੀ ਮਾਤਾ ਗੁਜਰੀ ਜੀ ਕੋਲੋਂ ਅਸੀਸ ਲੈ ਕੇ ਵਾਪਸ ਮੁੜਦੀ। ਕਰਮੂ ਝੀਵਰ ਨੂੰ ਮਾਤਾ ਜੀ ਨੇ ਕਿਹਾ, ਬੇਟਾ ਤੂੰ ਵੀ ਹੁਣ ਵਾਪਸ ਚਲਾ ਜਾ। ਕਰਮੂ ਝੀਵਰ ਨੇ ਰੱਜ ਕੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਚਰਨ ਚੁੰਮੇ ਨੇ। ਗਰਮ ਪਾਣੀ ਮਾਤਾ ਗੁਜਰੀ ਜੀ ਦੇ ਚਰਨਾਂ ਤੇ ਭੇਟ ਕੀਤਾ, ਛੋਟੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਕੁਝ ਮੋਹਰਾਂ ਕਰਮੂ ਝੀਵਰ ਨੂੰ ਵੀ ਦੇਣੀਆਂ ਚਾਹੁੰਦੇ ਨੇ ਤੇ ਕਰਮੂ ਝੀਵਰ ਹੱਥ ਜੋੜ ਕੇ ਸਾਹਮਣੇ ਖੜਾ ਹੋਇਆ। ਕਹਿਣ ਲੱਗਾ, ਮਾਤਾ ਜੀ ਮੇਰਾ ਕੰਮ ਹੈ ਸਵਾਰੀਆਂ ਨੂੰ ਸਾਗਰ ਵਿਚੋਂ, ਦਰਿਆ ਵਿਚੋਂ ਆਰ ਪਾਰ ਕਰਨਾ। ਮੈਂ ਮਲਾਹ ਦਾ ਕੰਮ ਕਰਦਾ ਹਾਂ। ਇੱਕ ਮਲਾਹ ਦੂਸਰੇ ਮਲਾਹ ਕੋਲੋਂ ਮਲਾਈ ਲੈਂਦਾ ਸ਼ੋਭਦਾ ਨਹੀਂ ਹੈ। ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ, ਫਰਕ ਕੇਵਲ ਇੰਨਾ ਹੈ ਕਿ ਮੈਂ ਛੋਟੀ ਜਿਹੀ ਨਦੀ ਦਾ ਮਲਾਹ ਹਾਂ, ਤੁਸੀਂ ਪਵਜਲ ਦੇ ਮਲਾਹ ਹੋ। ਮਾਤਾ ਜੀ ਤੁਸੀਂ ਮੇਰੀ ਪਾਸ ਆਏ, ਮੈਂ ਤੁਹਾਡੀ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਕਰ ਸਕਿਆ। ਮਾਤਾ ਜੀ ਮੇਰੀ ਇੱਕੋ ਹੀ ਬੇਨਤੀ ਹੈ, ਜਦ ਚਲਦਾ ਚਲਦਾ ਮੈਂ ਪਵਜਲ ਦੇ ਕਿਨਾਰੇ ਆਵਾਂ ਤੇ ਮੈਨੂੰ ਵੀ ਤੁਸੀਂ ਪਵਜਲ ਵਿਚੋਂ ਬਾਹੋਂ ਪਕੜ ਕੇ ਪਾਰ ਕਰ ਦੇਣਾ। ਮਾਤਾ ਗੁਜਰੀ ਜੀ ਨੇ ਅਸੀਸਾਂ ਦਿੱਤੀਆਂ ਨੇ। ਮਾਤਾ ਗੁਜਰੀ ਜੀ ਦੀਆਂ ਅਸੀਸਾਂ ਪਾ ਕੇ ਕਰਮੂ ਝੀਵਰ ਨਿਹਾਲ ਹੋਇਆ ਹੈ, ਇਹ ਰਾਤ ਨੂੰ ਵਾਪਸ ਆ ਜਾਂਦਾ ਹੈ। ਮਾਤਾ ਜੀ ਗੰਗੂ ਬ੍ਰਾਹਮਣ ਦੇ ਨਾਲ ਚਲਦੇ ਚਲਦੇ ਇਹਦੇ ਘਰ ਪਿੰਡ ਸਹੇੜੀ ਦੇ ਅੰਦਰ ਪਹੁੰਚ ਜਾਂਦੇ ਨੇ। ਰਾਤ ਪਹੁੰਚੇ ਨੇ, ਗੰਗੂ ਬ੍ਰਾਹਮਣ ਦੀ ਮਾਂ ਨੇ ਆਓ ਭਗਤ ਮਾਤਾ ਗੁਜਰੀ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਕੀਤੀ, ਨਮਸਕਾਰ ਕੀਤੀ, ਚਰਨ ਚੁੰਮੇ, ਗਰਮ ਪਾਣੀ ਦੇ ਨਾਲ ਚਰਨ ਧੁਆਏ ਨੇ, ਸਾਫ਼ ਕੀਤੇ ਨੇ, ਬਿਸਤਰ ਵਿਛਾਏ ਨੇ ਔਰ ਬਿਸਤਰਿਆਂ ਦੇ ਅੰਦਰ ਆਰਾਮ ਕਰਨ ਵਾਸਤੇ ਵੀ ਬੇਨਤੀ ਕਰ ਦਿੱਤੀ ਹੈ, ਪ੍ਰਸ਼ਾਦਾ ਪਾਣੀ ਬਣਾ ਰਹੀ ਹੈ। ਅਚਾਨਕ ਗੰਗੂ ਦੇ ਮਨ ਦੇ ਅੰਦਰ ਬੇਈਮਾਨੀ ਦੀ ਲਹਿਰ ਦੌੜਨੀ ਸ਼ੁਰੂ ਹੋਈ, ਵਿਚਾਰ ਉਲਟਾ ਬਣਨਾ ਸ਼ੁਰੂ ਹੋਇਆ। ਆਪਣੀ ਮਾਂ ਦੇ ਕੋਲ ਜਾ ਕੇ ਕਹਿਣ ਲੱਗਾ, ਮਾਂ ਮਾਤਾ ਗੁਜਰੀ ਜੀ ਦੇ ਕੋਲ ਇੱਕ ਥੈਲਾ ਹੈ, ਇੱਕ ਖੁਰਜੀ ਹੈ ਤੇ ਉਹ ਧਨ ਦੀ ਭਰੀ ਹੋਈ ਖੁਰਜੀ ਹੈ। ਮਾਂ ਕਹਿਣ ਲੱਗੀ, ਗੰਗਿਆ ਠੀਕ ਹੈ, ਮੁਸੀਬਤ ਦੇ ਅੰਦਰ ਚੱਲ ਰਹੇ ਨੇ, ਕਿਧਰੇ ਨਾ ਕਿਧਰੇ ਧਨ ਕੰਮ ਆ ਜਾਏਗਾ। ਮਾਂ ਭੋਲੀਆਂ ਗੱਲਾਂ ਕਰਨੀ ਹੈ, ਅੱਜ ਵਕਤ ਹੈ ਕਿ ਇਹ ਧਨ ਉਹਨਾਂ ਕੋਲੋਂ ਹਥਿਆ ਲਈਏ। ਮਾਂ ਨੇ ਵਰਜਿਆ, ਪਰ ਗੰਗੂ ਮਾਂ ਨੂੰ ਸਮਝਾ ਰਿਹਾ, ਕਹਿਣ ਲੱਗਾ, ਮਾਂ ਮੈਂ ਜ਼ਹਿਰ ਦੀ ਪੁੜੀ ਤੈਨੂੰ ਲਿਆ ਕੇ ਦੇਣਾ, ਤੂੰ ਇਹਨਾਂ ਦੇ ਭੋਜਨ ਦੇ ਅੰਦਰ ਮਿਲਾ ਦੇਵੀਂ, ਇਹ ਭੋਜਨ ਛਕਣ ਤੋਂ ਬਾਅਦ ਸਦਾ ਦੀ ਨੀਂਦ ਸੌ ਜਾਣਗੇ ਤੇ ਆਪਾਂ ਅਮੀਰ ਬਣ ਜਾਵਾਂਗੇ। ਮਾਂ ਨੇ ਵਾਰ ਵਾਰ ਰੋਕਿਆ, ਗੰਗਿਆ ਇਹ ਕਰਮ ਨਾ ਕਰੀ। ਗੰਗੂ ਦੇ ਮਨ ਦੇ ਅੰਦਰ ਪਾਪ ਭਾਰੀ ਹੈ, ਮਾਂ ਦੇ ਮਨ ਦੇ ਅੰਦਰ ਸ਼ਰਧਾ ਭਾਰੀ ਹੈ। ਮਾਂ ਤੇ ਪੁੱਤਰ ਦੇ ਸਵਾਲ ਜਵਾਬ, ਉੱਤਰ ਪ੍ਰਸ਼ਨ ਗਰਮ ਜੋਸ਼ੀ ਦੇ ਅੰਦਰ ਕਾਫੀ ਜ਼ਿਆਦਾ ਹੋਏ, ਮਾਂ ਨਹੀਂ ਮੰਨੀ। ਆਖਰ ਗੰਗੂ ਵੀ ਸਹਿਮਤ ਹੋਇਆ ਔਰ ਉਪਰੋਂ ਉਪਰੋਂ ਸਹਿਮਤ ਹੋਇਆ, ਕਿਉਂਕਿ ਜੇ ਮੈਂ ਮਾਂ ਦੇ ਸਾਹਮਣੇ ਇਸ ਗੱਲ ਦਾ ਇਜ਼ਹਾਰ ਕਰਦਾ ਕਿ ਮੈਂ ਕੰਮ ਕਰਨਾ ਹੀ ਹੈ ਤੇ ਮਾਂ ਕਿਧਰੇ ਮਾਤਾ ਜੀ ਨੂੰ ਜਾ ਕੇ ਦੱਸ ਨਾ ਦਵੇ। ਉਪਰੋਂ ਉਪਰੋਂ ਸਹਿਮਤ ਹੋਇਆ, ਕਹਿਣ ਲੱਗਾ, ਮਾਤਾ ਠੀਕ ਹੈ, ਜਿਵੇਂ ਤੂੰ ਕਵੇਂ ਉਵੇਂ ਠੀਕ ਹੈ। ਮੇਰੇ ਮਨ ਦੇ ਅੰਦਰ ਮੈਲ ਆ ਗਈ ਸੀ, ਪਰ ਇਹ ਰਾਤ ਪਈ, ਇਹਦੀ ਮਾਂ ਵੀ ਸੌ ਗਈ ਤੇ ਧੰਨ ਮਾਤਾ ਗੁਜਰੀ ਜੀ ਵੀ ਆਰਾਮ ਕਰ ਰਹੇ ਨੇ, ਸਾਹਿਬਜ਼ਾਦੇ ਵੀ ਆਰਾਮ ਫੁਰਮਾ ਰਹੇ ਨੇ। ਇਹਨੇ ਧੰਨ ਵਾਲੀ ਖੁਰਜੀ ਚੁੱਕ ਕੇ ਛਪਾ ਲਈ ਹੈ। ਇਹ ਇਤਿਹਾਸ ਦਾ ਪੰਨਾ ਤੁਸੀਂ ਬਹੁਤ ਵਾਰ ਸੁਣਿਆ। ਇਹਨੇ ਧੰਨ ਵਾਲੀ ਖੁਰਜੀ ਨੂੰ ਛੁਪਾ ਲਿਆ। ਸਵੇਰ ਹੋਈ, ਮਾਤਾ ਗੁਜਰੀ ਜੀ ਪੁੱਛਦੇ ਨੇ, ਬੇਟਾ ਗੰਗੂ ਆਪਣੇ ਕੋਲ ਇੱਕ ਧੰਨ ਦਾ ਥੈਲਾ ਸੀ, ਮੈਂ ਰਾਤ ਆਪਣੇ ਕੋਲ ਰੱਖ ਕੇ ਸੁੱਤੀ ਸਾਂ, ਕੋਈ ਆਇਆ ਵੀ ਨਹੀਂ, ਪਤਾ ਨਹੀਂ ਇਹ ਧੰਨ ਦਾ ਥੈਲਾ ਕਿੱਧਰ ਗਿਆ। ਗੰਗੂ ਨੇ ਮੌਕਾ ਸੰਭਾਲਦਿਆਂ ਹੋਇਆਂ ਗੱਲ ਉਤੋਂ ਦੀ ਕੀਤੀ, ਆਖਿਆ, ਮਾਤਾ ਜੀ ਇੱਕ ਤੇ ਮੁਸੀਬਤ ਦੇ ਅੰਦਰ ਮੈਂ ਤੁਹਾਨੂੰ ਆਪਣੇ ਘਰ ਦੇ ਅੰਦਰ ਲੈ ਕੇ ਆਇਆ, ਆਪਣੇ ਘਰ ਵਿੱਚ ਪਨਾਹ ਦਿੱਤੀ, ਉਲਟਾ ਤੁਸੀਂ ਮੈਨੂੰ ਹੀ ਚੋਰ ਠਹਿਰਾ ਰਹੇ ਹੋ, ਤੁਹਾਡੇ ਧੰਨ ਦਾ ਥੈਲਾ ਮੈਂ ਚੁਰਾਇਆ। ਮਾਤਾ ਜੀ ਕਹਿਣ ਲੱਗੇ, ਗੰਗੂ ਪੁੱਤਰ ਗੱਲ ਮੈਂ ਇਹ ਨਹੀਂ ਕਹਿ ਰਹੀ, ਪਰ ਫਿਰ ਵੀ ਚਲੋ ਜੇ ਕੋਈ ਲੈ ਗਿਆ ਹੋਵੇ ਕੋਈ ਗੱਲ ਨਹੀਂ, ਨਿਰੰਕਾਰ ਉਹਦਾ ਭਲਾ ਕਰੇ। ਪਰ ਗੰਗੂ ਇਸ ਤਾਕ ਦੇ ਅੰਦਰ ਸੀ ਕਿ ਕੋਈ ਬਹਾਨਾ ਬਣਾ ਕੇ ਇਹਨਾਂ ਨੂੰ ਪਕੜਾਇਆ ਜਾਏ, ਲਾਲਚ ਚੱਲ ਰਿਹਾ ਸੀ ਦੋਹਰਾ। ਤੇ ਜਦ ਬੰਦੇ ਦੇ ਮਨ ਦੇ ਅੰਦਰ ਕਮੀਨਾਪਣ ਬਣਦਾ ਹੈ, ਮਨ ਦੀ ਬੇੜੀ ਡੁੱਬਣੀ ਸ਼ੁਰੂ ਹੁੰਦੀ ਹੈ, ਤੇ ਇਹ ਮਨ ਢੀਠ ਹੁੰਦਾ ਹੁੰਦਾ ਸਾਰੀਆਂ ਹੱਦ ਬੰਨੀਆਂ ਨੂੰ ਟੱਪ ਕੇ ਪਰਲੇ ਦਰਜੇ ਦਾ ਪਾਪੀ ਵੀ ਬਣ ਜਾਂਦਾ ਹੈ ਤੇ ਢੀਠ ਵੀ ਬਣ ਜਾਂਦਾ ਹੈ। ਇਹਦੇ ਮਨ ਦੇ ਅੰਦਰ ਦੂਸਰਾ ਪਾਪ ਚੱਲ ਰਿਹਾ ਸੀ, ਇੱਕ ਤੇ ਇਹ ਧਨ ਮੈਨੂੰ ਮਿਲਿਆ ਤੇ ਦੂਸਰਾ ਇਹਨਾਂ ਦੇ ਸਿਰ ਦੇ ਉੱਤੇ ਇਨਾਮ ਵੀ ਬੜਾ ਹੈ, ਮੈਂ ਇਹਨਾਂ ਨੂੰ ਸੂਬਾ ਸਰਹੰਦ ਦੇ ਪਾਸ ਜੇ ਗ੍ਰਿਫਤਾਰ ਕਰਵਾ ਦਵਾਂ, ਇਹਨਾਂ ਦੇ ਸਿਰ ਦੇ ਉੱਤੇ ਆਇਆ ਹੋਇਆ ਇਨਾਮ ਉਹ ਵੀ ਮੇਰੀ ਜੇਬ ਦੇ ਅੰਦਰ ਆ ਜਾਏਗਾ। ਲਾਲਚ ਦੋਹਰਾ ਕੰਮ ਕਰ ਰਿਹਾ ਸੀ। ਮਾਤਾ ਗੁਜਰੀ ਜੀ ਕਹਿਣ ਲੱਗੇ, ਗੰਗੂ ਕੋਈ ਗੱਲ ਨਹੀਂ ਬੇਟਾ, ਮੈਂ ਤੈਨੂੰ ਚੋਰ ਨਹੀਂ ਕਹਿੰਦੇ, ਜਿਹਦੇ ਕਰਮਾਂ ਵਿੱਚ ਸੀ ਉਹ ਲੈ ਗਿਆ, ਨਿਰੰਕਾਰ ਉਸ ਲੈ ਕੇ ਜਾਣ ਵਾਲੇ ਦਾ ਵੀ ਭਲਾ ਕਰਨ, ਉਹਨਾਂ ਨੇ ਆਪਣੇ ਸੁਭਾਅ ਦੇ ਮੁਤਾਬਕ ਅਸੀਸ ਦਿੱਤੇ, ਪਰ ਗੰਗੂ ਆਪਣੇ ਸੁਭਾਅ ਦੇ ਮੁਤਾਬਕ ਉਲਟੇ ਪਾਸੇ ਨੂੰ ਜਾ ਰਿਹਾ। ਇਹ ਕਹਿਣ ਲੱਗਾ, ਮਾਤਾ ਜੀ ਤੁਸੀਂ ਮੈਨੂੰ ਚੋਰ ਕਹਿ ਰਹੇ ਹੋ, ਮੇਰੇ ਘਰ ਦੇ ਅੰਦਰ ਆ ਕੇ ਤੁਸੀਂ ਮੈਨੂੰ ਚੋਰ ਬਿਆਨ ਕੀਤਾ, ਮੈਂ ਹੁਣੇ ਜਾਣਾ ਮੋਰਿੰਡੇ ਦੇ ਥਾਣੇ ਦੇ ਅੰਦਰ ਔਰ ਤੁਹਾਨੂੰ ਪਕੜਾ ਦੇਣਾ। ਮਾਤਾ ਜੀ ਕਹਿਣ ਲੱਗੇ, ਗੰਗੂ ਇਹ ਕੈਰ ਨਾ ਕਮਾਈ, ਇਹ ਪਾਪ ਨਾ ਕਰੇ, ਇਹ ਛੋਟੇ ਛੋਟੇ ਬੱਚੇ, ਮੇਰਾ ਪੁੱਤਰ ਗੁਰੂ ਗੋਬਿੰਦ ਸਿੰਘ ਜਿਸ ਦਿਨ ਮੈਨੂੰ ਮਿਲੇਗਾ ਤੇ ਗੰਗੂ ਜੋ ਤੈਨੂੰ ਧਨ ਚਾਹੀਦਾ ਮੈਂ ਉਹਨਾਂ ਕੋਲੋਂ ਲੈ ਕੇ ਤੈਨੂੰ ਨਿਹਾਲ ਕਰ ਦਿਆਂਗੇ। ਪਰ ਗੰਗੂ ਪਾਪੀ ਦੇ ਮਨ ਦੇ ਅੰਦਰ ਮਾਤਾ ਜੀ ਦੀਆਂ ਇਹਨਾਂ ਕਈਆਂ ਹੋਈਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਗੰਗੂ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਚਲਾ ਜਾਂਦਾ ਹੈ ਔਰ ਚਲਾ ਜਾਂਦਾ ਹੈ ਮੋਰਿੰਡੇ ਦੇ ਥਾਣੇ ਦੇ ਅੰਦਰ। ਮੋਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਇਹਨੇ ਖਬਰ ਕੀਤੀ ਔਰ ਖਬਰ ਕੀਤੀ ਕਿ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਮੇਰੇ ਘਰ ਦੇ ਅੰਦਰ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਓ। ਉਹ ਛੋਟੇ ਛੋਟੇ ਬੱਚੇ ਜਿਹੜੇ ਮਾਤਾ ਜੀ ਦੇ ਨਾਲ ਰਾਹ ਵਿਚ ਆਉਂਦਿਆਂ ਆਉਂਦਿਆਂ ਗੱਲਾਂ ਬਾਤਾਂ ਕਰ ਰਹੇ ਸਨ, ਜਦੋਂ ਗੰਗੂ ਦੇ ਨਾਲ ਗੰਗੂ ਦੇ ਘਰ ਨੂੰ ਆ ਰਹੇ ਸਨ ਤੇ ਉਹ ਬੱਚੇ ਆਪਣੀ ਮਾਂ ਦੇ ਨਾਲ ਗੱਲਾਂ ਕਰ ਰਹੇ ਸਨ, ਮਾਤਾ ਜੀ ਅਸੀਂ ਜਾ ਕਿੱਧਰ ਨੂੰ ਰਹੇ ਹਾਂ, ਭਾਵੇਂ ਮਾਤਾ ਗੁਜਰੀ ਜੀ ਬ੍ਰਹਮ ਗਿਆਨੀ ਨੇ, ਭਾਵੇਂ ਮਾਤਾ ਗੁਜਰੀ ਜੀ ਸਰਬ ਕਲਾ ਸੰਪੰਨ ਤੇ ਸਰਬ ਗੁਣ ਸਮਰੱਥ ਨੇ, ਆਮ ਮਾਵਾਂ ਵਰਗੀ ਉਹ ਮਾਂ ਵੀ ਨਹੀਂ ਹੈ, ਆਮ ਔਰਤਾਂ ਵਰਗੀ ਉਹ ਔਰਤ ਨਹੀਂ ਹੈ, ਉਹਨਾਂ ਦੇ ਜੀਵਨ ਦੇ ਸਾਥ ਨਿਭਾਉਣ ਵਾਲੇ ਪਤੀ ਉਹ ਗੁਰੂ, ਉਹਨਾਂ ਦੀ ਕੁੱਖ ਵਿੱਚੋਂ ਇੱਕ ਹੀ ਸੰਤਾਨ ਦਾ ਜਨਮ ਹੋਇਆ ਤੇ ਉਹ ਸੰਤਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹ ਗੁਰੂ, ਉਹਨਾਂ ਦੇ ਦਾਦਾ ਸਹੁਰਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਵਾਹਿਗੁਰੂ, ਉਹਨਾਂ ਦੇ ਸਹੁਰਾ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਗੁਰੂ, ਉਹਨਾਂ ਦੇ ਦਾਦਾ ਸਹੁਰਾ ਗੁਰੂ ਅਰਜਨ ਦੇਵ ਸਾਹਿਬ ਗੁਰੂ, ਉਹਨਾਂ ਦੇ ਪੜਦਾਦਾ ਸਹੁਰਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਗੁਰੂ। ਆਮ ਔਰਤਾਂ ਵਰਗਾ ਉਹਨਾਂ ਦਾ ਜੀਵਨ ਨਹੀਂ ਸਨ, ਮਹਾਨ ਸਨ। ਰਸਤੇ ਵਿਚ ਤੁਰੇ ਆ ਰਹੇ ਨੇ, ਬੱਚੇ ਪੁੱਛਦੇ ਨੇ ਮਾਤਾ ਜੀ ਜਾ ਕਿੱਧਰ ਨੂੰ ਰਹੇ ਆ, ਤੇ ਮਾਤਾ ਗੁਜਰੀ ਜੀ ਉਹਨਾਂ ਬੱਚਿਆਂ ਨੂੰ ਧੀਰਜ ਦਿੰਦੇ ਹੋਏ ਇੱਕੋ ਹੀ ਗੱਲ ਕਹਿੰਦੇ ਨੇ, ਬੇਟਾ ਜਿੱਧਰ ਅਕਾਲ ਪੁਰਖ ਵਾਹਿਗੁਰੂ ਲੈ ਕੇ ਚਲੇ ਜਾਣਗੇ ਉਧਰ ਹੀ ਚਲੇ ਜਾਵਾਂਗੇ। ਅਜੇ ਤੇ ਇਸ ਤਰ੍ਹਾਂ ਹੀ ਕਵਾਂਗੇ, ਸਾਡਾ ਘਰ ਕਾਟ ਕੋਈ ਨਹੀਂ ਹੈ, ਜਿੱਥੇ ਨਿਰੰਕਾਰ ਲੈ ਕੇ ਜਾਣਗੇ ਉਧਰ ਨੂੰ ਤੁਰੇ ਜਾਵਾਂਗੇ। ਠੰਡੀ ਬਰਫਾਨੀ ਬਹਾਰ ਹੈ, ਸੀਤ ਲਹਿਰਾਂ ਚੱਲਦੀਆਂ ਨੇ, ਉੱਪਰ ਆਕਾਸ਼ ਦੇ ਅੰਦਰ ਬੱਦਲ ਵੀ ਛਾਏ ਨੇ। ਤੁਰੇ ਜਾ ਰਹੇ ਨੇ ਸਾਹਿਬਜ਼ਾਦੇ ਗੰਗੂ ਦੇ ਨਾਲ। ਇਹ ਗੰਗੂ ਆਪਣੇ ਘਰ ਨੂੰ ਲੈ ਕੇ ਆ ਰਿਹਾ ਹੈ। ਨੁਕੀਲੀਆਂ ਝਾੜੀਆਂ ਦੇ ਨੁਕੀਲੇ ਕੰਡੇ ਕੱਪੜਿਆਂ ਨੂੰ ਲੀਰੋ ਲੀਰ ਕਰਦੇ ਨਜ਼ਰ ਪੈ ਰਹੇ ਨੇ, ਔਰ ਕੋਮਲ ਜਿਸਮ ਨੂੰ ਲਹੂ ਲੁਹਾਣ ਵੀ ਕਰਦੇ ਨੇ। ਇੱਕ ਨੁਕੀਲਾ ਕੰਡਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਬਾਂਹ ਦੇ ਉੱਤੇ ਵੱਜਾ ਹੈ, ਬਿਜਲੀ ਚਮਕੀ ਏ, ਤੇ ਮਾਤਾ ਜੀ ਨੇ ਵੇਖਿਆ ਬੇਟੇ ਦੀ ਬਾਂਹ ਵਿਚੋਂ ਖੂਨ ਵਗ ਰਿਹਾ ਹੈ। ਘੁੱਟ ਕੇ ਗਲਵਕੜੀ ਵਿਚ ਲਿਆ ਹੈ, ਮਸਤਕ ਚੁੰਮਿਆ, ਛਾਤੀ ਦਾ ਨਿੱਘ ਦਿੱਤਾ ਹੈ, ਅਡੋਲ ਤੁਰੇ ਜਾ ਰਹੇ ਨੇ। ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ, ਇਹਨਾਂ ਨੇ ਦਾਦੀ ਦੇ ਨਾਲ ਦੋ ਪਿਆਰ ਦੀਆਂ ਗੱਲਾਂ ਕੀਤੀਆਂ, ਗੱਲੀ ਬਾਤੀ ਪੈ ਗਏ। ਕਹਿਣ ਲੱਗੇ, ਦਾਦੀ ਜੀ ਸਾਡੇ ਪਿਤਾ ਜੀ ਵੀ ਨਜ਼ਰ ਨਹੀਂ ਆ ਰਹੇ, ਉਹ ਸਾਨੂੰ ਛੱਡ ਕੇ ਚਲੇ ਗਏ, ਸਾਡੀ ਮਾਤਾ ਚਲੀ ਗਈ, ਸਾਡਾ ਖਡਾਉਣ ਵਾਲਾ ਪਿਆਰਾ ਖਾਲਸਾ ਸਿੰਘ ਚਲੇ ਗਏ, ਸਾਡੇ ਦੋ ਵੱਡੇ ਵੀਰ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ, ਜੋ ਰੋਜ਼ ਰੋਜ਼ ਸਾਡੀ ਉਂਗਲੀ ਪਕੜ ਕੇ ਸਾਨੂੰ ਬਾਗ ਦੀ ਸੈਰ ਕਰਾਉਣ ਵਾਸਤੇ ਲੈ ਕੇ ਜਾਇਆ ਕਰਦੇ ਸਨ, ਜੋ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਭੇਟ ਕਰਿਆ ਕਰਦੇ ਸਨ, ਅੱਜ ਉਹ ਵੀ ਨਜ਼ਰ ਨਹੀਂ ਆ ਰਹੇ। ਅੱਲਾ ਯਾਰ ਖਾਂ ਜੋਗੀ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਬਾਤਾਂ ਨੂੰ ਕਲਮ ਬੰਦ ਕੀਤਾ ਹੈ। ਬੱਚੇ ਕਹਿੰਦੇ ਨੇ, ਦਾਦੀ ਸੇ ਬੋਲੇ ਪੋਤਰੇ ਸਿਪਾਹੀ ਕਿਧਰ ਗਏ, ਦਰਿਆ ਪੇ ਹਮੇ ਛੋੜ ਕੇ ਰਾਹੀ ਕਿਧਰ ਗਏ, ਅੱਬਾ ਵੀ ਹਮੇ ਛੋੜ ਗਏ ਜਾਨੇ ਜੰਗ ਮੇ, ਇਤਨਾ ਖਿਆਲ ਨਾ ਥਾ ਤੀਰੋ ਤੋ ਫੰਗ ਮੇ, ਰਣ ਜੀਤ ਕਰ ਰਣ ਮੇਨੇ ਮੈਦਾਨ, ਰਣ ਨੂੰ ਫਤਿਹ ਕਰਕੇ ਰਣ ਜੀਤ ਕਰ, ਜਿਸ ਗੜੀ ਅਜੀਤ ਆਏਗੇ ਪਿਤਾ ਕੇ ਸਾਥ, ਜਿਸ ਗੜੀ ਜੁਝਾਰ ਆਏਗੇ, ਕਰ ਗਿਲਾ ਹਰ ਏਕ ਸੇ ਹਮ ਰੂਠ ਜਾਏਗੇ, ਕਭੀ ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ, ਇਕਰਾਰ ਲੇਂਗੇ ਉਨਸੇ ਫਿਰ ਨਾ ਜਾਣਾ ਕਭੀ, ਦਾਗੇ ਜਿਗਰ ਕੋ ਫਿਰ ਨਾ ਬੁਲਾਣਾ ਕਭੀ। ਜਿਸ ਪਿਤਾ ਗੁਰੂ ਗੋਬਿੰਦ ਸਿੰਘ ਦੇ ਨਾਲ ਰੁੱਸਣ ਦੀਆਂ ਗੱਲਾਂ ਕਰ ਰਹੇ ਹੋ, ਉਹ ਪਿਤਾ ਤੇ ਸੱਚਮੁੱਚ ਹੀ ਦੁਨਿਆਵੀ ਤੌਰ ਦੇ ਉੱਤੇ ਤੁਹਾਡੇ ਤੋਂ ਰੁੱਸ ਚੁੱਕੇ ਨੇ। ਜਿਸ ਪਿਤਾ ਨੂੰ ਨਾ ਮਿਲਣ ਦੀਆਂ ਗੱਲਾਂ ਬੱਚੇ ਕਰ ਰਹੇ ਸਨ, ਉਹ ਪਿਤਾ ਵਾਕਈ ਹੁਣ ਅਗਲੇ ਸਮੇਂ ਦੇ ਅੰਦਰ ਮਿਲਣਗੇ ਨੇ। ਜਿਸ ਅਜੀਤ ਸਿੰਘ ਜੁਝਾਰ ਸਿੰਘ ਦੇ ਨਾਲ ਰੁੱਸਣ ਦੀਆਂ ਗੱਲਾਂ ਇਹ ਦੋਵੇਂ ਛੋਟੇ ਵੀਰ ਕਰ ਰਹੇ ਨੇ, ਉਹ ਅਜੀਤ ਸਿੰਘ ਤੇ ਉਹ ਜੁਝਾਰ ਸਿੰਘ ਹੁਣ ਕਦੀ ਇਹਨਾਂ ਨੂੰ ਮਿਲਣਗੇ ਵੀ ਨਹੀਂ, ਨਾ ਮਾਂ ਨਾ ਭਾਈ ਨਾ ਪਿਤਾ ਨਹੀਂ ਮਿਲਣਗੇ। ਹੁਣ ਦਾਦੀ ਹੀ ਪਿਤਾ ਹੈ, ਦਾਦੀ ਹੀ ਮਾਂ ਏ, ਦਾਦੀ ਹੀ ਭਾਈ ਏ, ਦਾਦੀ ਹੀ ਸਭ ਕੁਝ ਏ। ਖੈਰ, ਗੰਗੂ ਬ੍ਰਾਹਮਣ ਆਪਣੀ ਕਮੀਨੀ ਹਰਕਤ ਤੋਂ ਮੁੜਿਆ ਨਹੀਂ, ਇਹਨੇ ਮੋਰਿੰਡੇ ਦੇ ਥਾਣੇ ਦੇ ਅੰਦਰ ਜਾ ਕੇ ਖਬਰ ਕੀਤੀ, ਜਾਨੀ ਖਾਂ ਤੇ ਮਾਨੀ ਖਾਂ। ਮੋਰਿੰਡੇ ਦੇ ਥਾਣੇਦਾਰ ਆਪਣੇ ਅਹਿਲਕਾਰਾਂ ਸਿਪਾਹੀਆਂ ਦੇ ਸਮੇਤ ਚੜ ਕੇ ਆ ਜਾਂਦੇ ਨੇ। ਮਾਤਾ ਗੁਜਰੀ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਦੇ ਘਰ ਵਿਚੋਂ ਕੈਦ ਕਰ ਲਿਆ ਜਾਂਦਾ ਹੈ, ਇਹਨਾਂ ਨੂੰ ਮੋਰਿੰਡੇ ਲੈ ਕੇ ਚਲੇ ਜਾਂਦੇ ਨੇ, ਇਥੋਂ ਸੁਰਹੰਦ ਪਹੁੰਚਾਇਆ ਜਾਂਦਾ ਹੈ। ਅਗਲਾ ਇਤਿਹਾਸ ਦਾ ਪੰਨਾ, ਜੋ ਇਨ੍ਹਾਂ ਸਾਹਿਬਜ਼ਾਦਿਆਂ ਦੇ ਨਾਲ ਹੋਈ ਬੀਤੀ, ਕਿਵੇਂ ਜ਼ੁਲਮੀਆਂ ਨੇ ਜ਼ੁਲਮ ਕਮਾਇਆ, ਉਹ ਆਉਣ ਵਾਲੇ ਕੱਲ ਨੂੰ ਮੈਂ ਆਪ ਸੰਗਤ ਦੀ ਭੇਟ ਕਰਾਂਗਾ। ਸਤਿਕਾਰਯੋਗ ਮਿਹਰਬਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਤੇ ਦੂਰ ਨੇੜੇ ਬੈਠ ਕੇ ਸੁਣ ਰਹੇ ਸਭ ਸਤਸੰਗੀ ਜਨੋ, ਕੱਲ ਤੇ ਰੋਜ਼ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਪੰਨੇ ਮੈਂ ਆਪ ਸੰਗਤ ਦੇ ਸਨਮੁਖ ਭੇਟ ਕਰਨ ਦਾ ਨਮਾਣਾ ਯਤਨ ਕਰ ਰਿਹਾ ਸਾਂ। ਔਰ ਕੱਲ ਆਪ ਸੰਗਤ ਨੇ ਸੁਣਿਆ ਸੀ ਕਿ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਸਾਹਿਬਜ਼ਾਦੇ ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਸਮੇਤ ਇੱਕ ਰਾਤ ਕਰਮੂ ਝੀਵਰ ਦੀ ਝੁੱਗੀ ਦੇ ਅੰਦਰ ਬਤੀਤ ਕਰਦੇ ਨੇ। ਉਸ ਤੋਂ ਬਾਅਦ ਅੱਗੇ ਲਛਮੀ ਬਾਈ ਦੇ ਘਰ ਦੇ ਅੰਦਰ ਪ੍ਰਸ਼ਾਦਾ ਪਾਣੀ ਛਕਿਆ, ਇੱਥੋਂ ਹੀ ਗੰਗੂ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪਣੇ ਪਿੰਡ ਸਹੇੜੀ ਚਲਾ ਗਿਆ। ਸਹੇੜੀ ਜਾ ਕੇ ਧਨ ਦੀ ਖੁਰਜੀ ਦੇ ਉੱਤੇ ਮਨ ਡੋਲਿਆ ਔਰ ਗੰਗੂ ਦੇ ਘਰ ਵਿਚੋਂ ਹੀ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗ੍ਰਿਫ਼ਤਾਰ ਹੋਏ। ਇਹ ਵਾਰਤਾ ਮੈਂ ਕੱਲ ਦੇ ਰੋਜ਼ ਆਪ ਸੰਗਤ ਦੇ ਸਨਮੁਖ ਰੱਖ ਚੁੱਕਾ। ਜਾਨੀ ਖਾਂ ਮਾਨੀ ਖਾਂ ਮੁਰਿੰਡੇ ਦੇ ਹਾਕਮ ਮੁਰਿੰਡੇ ਦੇ ਥਾਣੇਦਾਰ ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਔਰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇਹ ਲੈ ਕੇ ਆਉਂਦਾ ਹੈ ਸਰਹੰਦ। ਅੱਠ ਪੋਹ ਵਾਲੇ ਦਿਨ ਚਮਕੌਰ ਸਾਹਿਬ ਦਾ ਜੰਗ ਸਮਾਪਤ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗੜੀ ਵਿਚੋਂ ਤਾੜੀ ਮਾਰ ਕੇ ਨਿਕਲ ਜਾਂਦੇ ਨੇ। ਨੌ ਪੋਹ ਨੂੰ ਵਜ਼ੀਰ ਖਾਂ ਸਰਹੰਦ ਵਾਪਸ ਆਉਂਦਾ ਹੈ। ਇਹਨੂੰ ਕੰਨਾਂ ਦੇ ਅੰਦਰ ਖਬਰ ਪਈ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਫੜੇ ਗਏ ਨੇ। ਮਨ ਹੀ ਮਨ ਦੇ ਅੰਦਰ ਬੜਾ ਖੁਸ਼ ਹੋਇਆ, ਹੁਣ ਮੈਂ ਮਾਣਾਈਆਂ ਕਰਾਂਗਾ, ਹੁਣ ਮੈਂ ਇਨ੍ਹਾਂ ਤੋਂ ਈਨ ਮਨਵਾਵਾਂਗਾ, ਇਹ ਮੁਸਲਮਾਨ ਬਣ ਜਾਣਗੇ। ਇਨ੍ਹਾਂ ਦੇ ਮਗਰ ਚਲਦੇ ਚਲਦੇ ਮੋਹ ਦੀ ਜੰਜੀਰ ਵਿਚ ਬੱਝੇ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਆਪਣੇ ਆਪ ਸਾਡੀ ਮੁੱਠੀ ਦਾ ਸ਼ਿੰਗਾਰ ਬਣ ਜਾਣਗੇ। ਨੌ ਪੋਹ ਵਾਲੇ ਦਿਨ ਵਜ਼ੀਰ ਖਾਂ ਨੇ ਆਰਾਮ ਫਰਮਾਇਆ। ਦਸ ਪੋਹ ਵਾਲੇ ਦਿਨ ਕਚਹਿਰੀ ਲਾਉਣ ਦੀ ਤਜਵੀਜ਼ ਵਿਉਂਤਬੰਦੀ ਘੜੀ ਗਈ। ਯਾਰਾਂ ਪੋਹ ਵਾਲੇ ਦਿਨ ਪਹਿਲੀ ਪੇਸ਼ੀ ਹੁੰਦੀ ਏ। ਯਾਰਾਂ ਪੋਹ ਵਾਲੇ ਦਿਨ ਇੱਕ ਬੇਨਤੀ ਮੈਂ ਰੋਕ ਕੇ ਹੋਰ ਕਰਦਾ ਚੱਲਾਂ। ਸਾਹਿਬਜ਼ਾਦਿਆਂ ਨੂੰ ਲਿਆ ਕੇ ਜਿੱਥੇ ਕੈਦ ਕੀਤਾ ਗਿਆ ਉਹਦਾ ਨਾਂ ਏ ਸੰਮਣ ਬੁਰਜ ਤੇ ਜਾਂ ਠੰਡਾ ਬੁਰਜ। ਉਹ ਠੰਡਾ ਬੁਰਜ ਉਹਨੂੰ ਤਾਂ ਕਿਹਾ ਜਾਂਦਾ ਹੈ ਕਿਉਂਕਿ ਪੁਰਾਣੇ ਸਮੇਂ ਦੇ ਅੰਦਰ ਮੁਗਲ ਸਲਤਨਤ ਦੇ ਵੇਲੇ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੇ ਬੁਰਜ ਬਣੇ ਹੁੰਦੇ ਸਨ। ਉਹਦੇ ਵਿਚਕਾਰ ਇੱਕ ਖੂਹ ਹੁੰਦਾ ਸੀ, ਖੂਹ ਦੇ ਚਾਰ ਚੁਫੇਰੇ ਭੋਰੇ ਹੁੰਦੇ ਸਨ, ਕਮਰੇ ਬਣੇ ਔਰ ਇਹਦੀ ਚਨਾਈ ਬਾਹਰੋਂ ਹੁੰਦੀ ਸੀ ਪੱਕੀਆਂ ਇੱਟਾਂ ਦੇ ਨਾਲ ਔਰ ਅੰਦਰਲੇ ਪਾਸੇ ਕੱਚੀ ਮਿੱਟੀ ਦੇ ਨਾਲ ਤਾਂ ਕਿ ਠੰਡਾ ਰਹਿ। ਔਰ ਉਸ ਖੂਹ ਦੇ ਉੱਤੇ ਥੋੜੀ ਜਿਹੀ ਜਗ੍ਹਾ ਛੱਡ ਕੇ ਉੱਪਰ ਬਹਿਣ ਖਲੋਣ ਦੀ ਖਾਣ ਪੀਣ ਦੀ ਜਗ੍ਹਾ ਇਨ੍ਹਾਂ ਮੁਗਲ ਹਾਕਮਾਂ ਨੇ ਬਣਾਈ ਹੁੰਦੀ ਸੀ। ਉਹਦੇ ਚਾਰ ਚੁਫੇਰੇ ਦਰਵਾਜ਼ਾ ਕੋਈ ਨਹੀਂ ਸੀ ਹੁੰਦਾ, ਖੁੱਲੀਆਂ ਡਿਓੜੀਆਂ ਦੇ ਤਰ੍ਹਾਂ ਇਹ ਬਣਾਇਆ ਹੁੰਦਾ ਸੀ। ਇਹਨੂੰ ਤਾਂ ਕਰਕੇ ਕੋਈ ਕਹਿ ਦਿੰਦੇ ਨੇ ਸੰਮਣ ਬੁਰਜ ਤੇ ਕੋਈ ਕਹਿ ਦਿੰਦੇ ਨੇ ਇਹਨੂੰ ਠੰਡਾ ਬੁਰਜ। ਜਿੱਥੇ ਖੂਹ ਹੈ ਖੂਹ ਦੇ ਉੱਤੇ ਜਿਹੜੀ ਬਹਿਣ ਵਾਲੀ ਜਗ੍ਹਾ ਹੈ ਉਸ ਜਗ੍ਹਾ ਦੇ ਉੱਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਟਿਕਾਇਆ ਗਿਆ। ਚਾਰ ਚੁਫੇਰੇ ਕੜੀ ਨਿਗਰਾਨੀ ਕੜਾ ਪਹਿਰਾ। ਮੋਤੀ ਮਹਿਰਾ ਵਜ਼ੀਰ ਖਾਂ ਦੇ ਲੰਗਰਾਂ ਦੇ ਅੰਦਰ ਸੇਵਾ ਕਰਦਾ ਹੈ ਤੇ ਲੰਗਰ ਦੇ ਅੰਦਰ ਇਹ ਉਨ੍ਹਾਂ ਨੂੰ ਲੰਗਰ ਛਕਾਉਣ ਦਾ ਕੰਮ ਕਰਦਾ ਹੈ ਜਿਹੜੇ ਹਿੰਦੂ ਕੈਦੀ ਤੇ ਹਿੰਦੂ ਅਹਿਲਕਾਰ ਵਜ਼ੀਰ ਖਾਂ ਦੇ ਕੋਲ ਹੁੰਦੇ ਨੇ। ਉਨ੍ਹਾਂ ਨੂੰ ਲੰਗਰ ਛਕਾਉਣਾ ਬਣਾਉਣਾ ਇਹ ਮੋਤੀ ਮਹਿਰੇ ਦੀ ਜ਼ਿੰਮੇਵਾਰੀ ਹੈ। ਇੱਕ ਬੇਨਤੀ ਮੈਂ ਹੋਰ ਰੋਕ ਕੇ ਕਰਦਾ ਚੱਲਾ। ਕੁਝ ਇਸ ਤਰ੍ਹਾਂ ਦੀਆਂ ਮਹਾਨ ਸ਼ਖਸੀਅਤਾਂ ਸਿੱਖ ਪੰਥ ਦੇ ਅੰਦਰ ਹੋ ਗੁਜ਼ਰੀਆਂ ਨੇ ਜਿਨ੍ਹਾਂ ਦਾ ਇਤਿਹਾਸ ਖੋਜ ਦਾ ਮੁਥਾਜ ਹੈ, ਜਿਨ੍ਹਾਂ ਦੇ ਇਤਿਹਾਸ ਦੇ ਪੰਨੇ ਬਹੁਤ ਜ਼ਿਆਦਾ ਨਹੀਂ ਮਿਲਦੇ, ਕੇਵਲ ਵਣਗੀ ਮਾਤਰ ਚੰਦ ਕੁ ਗੱਲਾਂ ਮਿਲਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਮੋਤੀ ਮਹਿਰੇ ਦਾ ਨਾਂ, ਦੂਸਰਾ ਦੀਵਾਨ ਟੋਡਰ ਮੱਲ ਜੀ ਦਾ ਨਾਂ, ਤੀਸਰਾ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਦਾ ਨਾਮ ਲਿਆ ਜਾ ਸਕਦਾ ਹੈ। ਫਿਰ ਵੀ ਭਾਈ ਜੈਤਾ ਜੀ ਦਾ ਕੁਝ ਜੀਵਨ ਚਰਿੱਤਰ ਮਿਲਦਾ ਹੈ ਪਰ ਟੋਡਰ ਮੱਲ ਦਾ ਬੜਾ ਥੋੜਾ ਮਿਲਦਾ ਹੈ ਤੇ ਮੋਤੀ ਮਹਿਰੇ ਦਾ ਵੀ ਬੜਾ ਥੋੜਾ ਮਿਲਦਾ ਹੈ। ਮੋਤੀ ਮਹਿਰਾ ਲੰਗਰ ਖਵਾਉਣ ਦਾ ਕੰਮ ਕਰਦਾ ਹੈ, ਲੰਗਰ ਬਣਾਉਣ ਦਾ ਕੰਮ ਕਰਦਾ ਹੈ ਪਰ ਹਿੰਦੂ ਅਹਿਲਕਾਰ ਤੇ ਹਿੰਦੂ ਕੈਦੀਆਂ ਵਾਸਤੇ। ਇਹ ਲੰਗਰ ਬਣਾ ਕੇ ਲੈ ਕੇ ਆਇਆ ਹਿੰਦੂ ਕੈਦੀਆਂ ਨੂੰ ਖਵਾਉਣ ਵਾਸਤੇ। ਦਰੋਗੇ ਨੇ ਆਵਾਜ਼ ਦਿੱਤੀ, ਇਹ ਭਾਈ ਤਿੰਨ ਕੈਦੀ ਨਵੇਂ ਆਏ ਨੇ, ਲੰਗਰ ਇਨ੍ਹਾਂ ਨੂੰ ਵੀ ਦਿੰਦਾ ਜਾ। ਇਹ ਪੁੱਛਦਾ ਕੌਣ ਨੇ, ਜਿਹੜੇ ਕੈਦੀ ਆਏ ਨੇ ਕੌਣ ਨੇ? ਅਜੇ ਤੱਕ ਮੋਤੀ ਮਹਿਰੇ ਨੂੰ ਪਤਾ ਨਹੀਂ ਹੈ। ਇਹ ਕਹਿਣ ਲੱਗਾ ਤੂੰ ਸੁਣਿਆ ਨਹੀਂ ਕਿ ਗੁਰੂ ਗੋਬਿੰਦ ਸਿੰਘ ਪਿਤਾ ਦੀ ਮਾਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਨੇ? ਆਖਿਆ ਉਹ ਕਿੱਥੇ ਨੇ? ਉੱਪਰ ਬੁਰਜ ਦੇ ਅੰਦਰ ਨੇ। ਇਹਦੇ ਮਨ ਦੇ ਅੰਦਰ ਵਿਸ਼ਵਾਸ ਭਾਵਨਾ ਤੇ ਸ਼ਰਧਾ ਇਹ ਪਹਿਲਾਂ ਤੋਂ ਸੀ। ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਇਹ ਮਿਲਦਾ ਜੁਲਦਾ ਰਹਿੰਦਾ ਸੀ ਔਰ ਮਨ ਦਾ ਵਿਚਾਰ ਸੀ ਕਦੀ ਸਬੱਬ ਬਣੇ ਤੇ ਆਨੰਦਪੁਰ ਸਾਹਿਬ ਜਾ ਕੇ ਪਾਤਸ਼ਾਹ ਦੇ ਦਰਸ਼ਨ ਕਰਾਂ, ਪਰ ਇਸ ਤਰ੍ਹਾਂ ਦਾ ਮੌਕਾ ਇਸ ਤਰ੍ਹਾਂ ਦਾ ਸਬੱਬ ਕਦੀ ਬਣਿਆ ਨਾ। ਇਹ ਮਨ ਹੀ ਮਨ ਦੇ ਅੰਦਰ ਸ਼ਰਧਾ ਲੈ ਕੇ ਪੌੜੀਆਂ ਚੜ ਜਾਂਦਾ ਹੈ, ਮਾਤਾ ਜੀ ਦੇ ਕੋਲ ਜਾ ਕੇ ਨਮਸਕਾਰ ਕਰਦਾ ਹੈ, ਥਾਲ ਰੱਖਿਆ ਹੈ, ਮਾਤਾ ਜੀ ਮੈਂ ਇਥੋਂ ਦਾ ਹਿੰਦੂ ਕੈਦੀਆਂ ਨੂੰ ਲੰਗਰ ਬਣਾ ਕੇ ਖਵਾਉਣ ਵਾਲਾ ਅਹਿਲਕਾਰ ਹਾਂ, ਮੈਂ ਲੰਘ ਰਹੀ ਹਾਂ, ਤੁਹਾਡੇ ਵਾਸਤੇ ਲੰਗਰ ਲੈ ਕੇ ਆਇਆ। ਤੇ ਮਾਤਾ ਜੀ ਨੇ ਮਨਾ ਕਰ ਦਿੱਤਾ, ਮੋਤੀ ਬੇਟਾ ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਖਾਣਾ ਪਸੰਦ ਨਹੀਂ ਕਰਦੇ, ਅਸੀਂ ਇਹ ਤੇਰਾ ਲਿਆਂਦਾ ਹੋਇਆ ਲੰਗਰ ਪ੍ਰਵਾਨ ਨਹੀਂ ਕਰਦੇ। ਇਹਨੇ ਮਸਤਕ ਝੁਕਾਇਆ ਮਾਤਾ ਜੀ ਤੋਂ ਅਸੀਸ ਲਈ। ਗੱਲ ਨੂੰ ਮੈਂ ਬਿਲਕੁਲ ਛੋਟੀ ਕਰਕੇ ਬਿਆਨ ਕਰ ਰਿਹਾ। ਇਹ ਵਾਪਸ ਚਲਾ ਜਾਂਦਾ ਹੈ, ਥਾਲ ਜਿਉਂਦਾ ਤਿਉਂ ਵੇਖ ਕੇ ਦਰੋਗਾ ਸਵਾਲ ਕਰਦਾ ਹੈ ਵੀ ਲੰਗਰ ਕੈਦੀਆਂ ਨੇ ਛਕਿਆ ਨਹੀਂ, ਖਾਧਾ ਨਹੀਂ? ਤੇ ਇਹਨੇ ਸਾਰੀ ਕਹਾਣੀ ਬਿਆਨ ਕੀਤੀ। ਉਹ ਕਹਿਣ ਲੱਗੇ ਅਸੀਂ ਨਵਾਬ ਦਾ ਭੇਜਿਆ ਹੋਇਆ ਲੰਗਰ ਨਹੀਂ ਖਾਣਾ। ਦਰੋਗੇ ਨੇ ਖਬਰ ਪਹੁੰਚਾਈ ਹੈ ਨਵਾਬ ਦੇ ਕੋਲ, ਨਵਾਬ ਦੇ ਕੋਲ ਬੈਠਾ ਹੈ ਸੁੱਚਾ ਆਨੰਦ, ਜਿਹਨੂੰ ਇਤਿਹਾਸ ਦੇ ਪੰਨੇ ਬਾਅਦ ਵਿਚ ਝੂਠਾ ਆਨੰਦ ਕਹਿ ਕੇ ਪੁਕਾਰਦੇ ਰਹਿ, ਲਿਖਦੇ ਰਹਿ। ਸੁੱਚਾ ਆਨੰਦ ਕਹਿਣ ਲੱਗਾ, ਚਲੋ ਕੋਈ ਗੱਲ ਨਹੀਂ, ਜੇ ਇਸ ਲੰਗਰ ਦਾ ਲੰਗਰ ਨਹੀਂ ਖਾਣਾ ਤੇ ਮੇਰੇ ਘਰ ਚਲਾ ਜਾ, ਮੇਰੇ ਘਰੋਂ ਲੰਗਰ ਲੈ ਕੇ ਆ। ਇਹਦੇ ਘਰੋਂ ਲੰਗਰ ਪਕਵਾ ਕੇ ਦੁਬਾਰਾ ਮਾਤਾ ਜੀ ਦੇ ਕੋਲ ਲਿਆਂਦਾ ਗਿਆ ਤੇ ਮਾਤਾ ਜੀ ਨੇ ਫਿਰ ਲੰਗਰ ਲੈਣ ਤੋਂ ਮਨਾ ਕਰ ਦਿੱਤਾ ਹੈ। ਮੁਖਸਰ ਬੇਨਤੀ ਕਰ ਰਿਹਾ, ਲੰਗਰ ਲੈਣ ਤੋਂ ਫਿਰ ਮਨਾ ਕੀਤਾ। ਇਹ ਦੁਬਾਰਾ ਆਇਆ, ਦਰੋਗੇ ਨੇ ਦੁਬਾਰਾ ਖਬਰ ਫਿਰ ਵਜ਼ੀਰ ਖਾਂ ਨੂੰ ਜਾ ਕੇ ਦਿੱਤੀ ਹੈ ਤੇ ਵਜ਼ੀਰ ਖਾਂ ਅੱਗ ਬਬੂਲਾ ਤੇ ਹੋਇਆ ਹੀ ਸੀ, ਕ੍ਰੋਧ ਦੇ ਅੰਦਰ ਤਿਲ ਮਿਲਾ ਤੇ ਰਿਹਾ ਹੀ ਸੀ। ਇਹਨੇ ਹੁਕਮ ਛੱਡ ਦਿੱਤਾ, ਕਹਿਣ ਲੱਗਾ ਇਹਨਾਂ ਨੂੰ ਭੁੱਖੇ ਹੀ ਰਹਿਣ ਦਿਓ, ਇਹਨਾਂ ਨੂੰ ਜੋ ਵੀ ਲੰਗਰ ਖਵਾਵੇ ਜਾਂ ਕੋਈ ਹੋਰ ਇਹਨਾਂ ਦੀ ਸੇਵਾ ਸੰਭਾਲ ਕਰੇ ਉਹਦੇ ਉੱਤੇ ਵੀ ਕਾਨੂੰਨ ਦੀ ਸਖਤੀ ਹੋਏਗੀ, ਇਹਨਾਂ ਨੂੰ ਭੁੱਖੇ ਰਹਿਣ ਦਿਓ। ਮੋਤੀ ਮਹਿਰਾ ਇਥੋਂ ਆਪਣੇ ਘਰ ਚਲਾ ਜਾਂਦਾ ਹੈ ਰਾਤ ਦੇ ਸਮੇਂ ਵਿਹਲਾ ਹੋ ਕੇ, ਤੇ ਮੋਤੀ ਮਹਿਰੇ ਦੇ ਮਨ ਦੇ ਅੰਦਰ ਉਹੀ ਵਿਚਾਰ ਮਾਲਾ ਬਣ ਕੇ ਲਗਾਤਾਰ ਚੱਲ ਰਹੇ ਨੇ। ਛੋਟੇ ਛੋਟੇ ਬੱਚੇ ਨੇ, ਬਿਰਧ ਮਾਤਾ ਨੇ, ਇਹ ਸਾਰੀ ਰਾਤ ਭੁੱਖ ਦੇ ਅੰਦਰ ਕਿਵੇਂ ਗੁਜ਼ਾਰਨਗੇ? ਇਹੀ ਵਿਚਾਰ ਮਨ ਦੇ ਅੰਦਰ ਚੱਲੀ ਜਾ ਰਿਹਾ। ਤੇ ਮੋਤੀ ਮਹਿਰੇ ਦਾ ਪਿਤਾ ਬਾਲਪਨ ਦੇ ਅੰਦਰ ਹੀ ਸਰੀਰ ਛੱਡ ਗਏ ਸਨ। ਮੋਤੀ ਮਹਿਰੇ ਦੇ ਘਰ ਦੇ ਅੰਦਰ ਇੱਕ ਛੋਟੀ ਉਮਰ ਦਾ ਬਾਲ ਹੈ, ਇੱਕ ਬੱਚਾ ਹੈ, ਬੇਟਾ ਹੈ, ਔਰ ਇੱਕ ਇਹਦੀ ਬਿਰਧ ਮਾਤਾ ਤੇ ਇੱਕ ਪਤਨੀ, ਬਸ ਇੰਨਾ ਹੀ ਪਰਿਵਾਰ ਹੈ। ਇਹਨੇ ਮਾਂ ਦੇ ਨਾਲ ਜਾ ਕੇ ਗੱਲ ਕੀਤੀ, ਮਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਮਾਤਾ ਤੇ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਕੈਦ ਵਿੱਚ ਨੇ, ਮੈਂ ਇਸ ਤਰ੍ਹਾਂ ਲੰਗਰ ਲੈ ਕੇ ਗਿਆ, ਉਹਨਾਂ ਨੇ ਛਕਿਆ ਨਹੀਂ, ਵਾਪਸ ਕੀਤਾ, ਮੇਰਾ ਮਨ ਕਰਦਾ ਹੈ ਮੈਂ ਕੋਈ ਉਹਨਾਂ ਦੀ ਸੇਵਾ ਕਰਾਂ। ਤੇ ਮਾਂ ਕਹਿਣ ਲੱਗੀ, ਵੇਖੀ ਕਿਧਰੇ ਵਜ਼ੀਰ ਖਾਂ ਦਾ ਕਹਿਰ ਸਾਡੇ ਉੱਤੇ ਹੀ ਨਾਮ ਵਰਸਣਾ ਸ਼ੁਰੂ ਹੋ ਜਾਏ। ਇਹਨੇ ਆਪਣੇ ਘਰਵਾਲੀ ਨਾਲ ਗੱਲ ਕੀਤੀ, ਘਰਵਾਲੀ ਨੇ ਹਾਮੀ ਪ੍ਰਗਟਾਈ, ਸਹਿਮਤੀ ਦਿੱਤੀ। ਇਹਨੇ ਆਪਣੇ ਘਰੋਂ ਬਾਜਰੇ ਦੀਆਂ ਰੋਟੀਆਂ ਤਿਆਰ ਕਰਵਾਈਆਂ, ਬਾਜਰੇ ਦੀਆਂ, ਔਰ ਇਹਦੇ ਘਰ ਦੇ ਅੰਦਰ ਗਊ ਸੀ, ਗਊ ਨੂੰ ਚੋਕ ਕੇ ਇਹਨੇ ਦੁੱਧ ਗਰਮ ਕੀਤਾ, ਦੁੱਧ ਲਿਆ ਹੈ। ਇਹ ਰੋਟੀਆਂ ਤੇ ਦੁੱਧ ਲੈ ਕੇ ਮਾਤਾ ਜੀ ਦੇ ਕੋਲ ਜਾਣ ਦੀ ਤਿਆਰੀ ਕਰਦਾ ਹੈ, ਨਾਲ ਦੀ ਨਾਲ ਹੀ ਰੁਕ ਜਾਂਦਾ ਹੈ। ਮਾਂ ਪੁੱਛਦੀ, ਮੋਤੀ ਬੇਟਾ ਹੁਣ ਕੀ ਹੋਇਆ? ਇਹ ਕਹਿਣ ਲੱਗਾ, ਮਾਂ ਵਜ਼ੀਰ ਖਾਂ ਦਾ ਹੁਕਮ ਇਸ ਤਰ੍ਹਾਂ ਹੈ, ਇਹਨਾਂ ਦੀ ਸੇਵਾ ਜੋ ਕਰੇਗਾ ਉਹਦੇ ਉੱਤੇ ਕਾਨੂੰਨ ਲਾਗੂ ਹੋਏਗਾ, ਕਾਨੂੰਨ ਦੀ ਸਖਤੀ ਵਰਤੀ ਜਾਏਗੀ। ਮੈਂ ਚਾਹੁੰਦਾ ਕਿ ਦਰੋਗੇ ਨੂੰ ਕੋਈ ਰਿਸ਼ਵਤ ਦੇ ਕੇ ਤੇ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ ਜਾਏ। ਇਹਨੇ ਆਖਿਆ, ਬੇਟਾ ਘਰ ਦੇ ਅੰਦਰ ਕੋਈ ਪੈਸਾ ਤੇ ਨਹੀਂ। ਇਹਨੇ ਆਪਣੀ ਮਾਂ ਦੇ ਵੀ ਗਹਿਣੇ ਲਏ ਤੇ ਘਰਵਾਲੀ ਦੇ ਵੀ ਗਹਿਣੇ ਲਏ, ਔਰ ਉਹ ਗਹਿਣੇ ਚਾਂਦੀ ਦੇ ਸਨ, ਸੋਨੇ ਦੇ ਗਹਿਣੇ ਨਹੀਂ। ਚਾਂਦੀ ਦੇ ਗਹਿਣੇ ਲੈ ਕੇ ਦਰੋਗੇ ਨੂੰ ਰਿਸ਼ਵਤ ਦੇ ਕੇ ਚੁੱਪ ਰਹਿਣ ਦਾ ਪ੍ਰਣ ਲੈ ਕੇ ਮਾਤਾ ਜੀ ਦੇ ਕੋਲ ਚਲਾ ਜਾਂਦਾ ਹੈ ਔਰ ਇਹ ਦੁੱਧ ਪਿਆ ਕੇ ਆਉਂਦਾ ਹੈ। ਇਕੱਲਾ ਦੁੱਧ ਦਾ ਹੀ ਜ਼ਿਕਰ ਆਉਂਦਾ ਹੈ, ਪਰ ਇਤਿਹਾਸ ਦੇ ਪੁਰਾਣੇ ਪੰਨੇ ਨਾਲ ਬਾਜਰੇ ਦੀਆਂ ਰੋਟੀਆਂ ਦਾ ਵੀ ਜ਼ਿਕਰ ਕਰਦੇ ਨੇ। ਖੈਰ, ਸੇਵਾ ਕੀਤੀ ਭੋਜਨ ਦੇ ਨਾਲ, ਉਹ ਦੁੱਧ ਸੀ ਜਾਂ ਪ੍ਰਸ਼ਾਦੇ ਸੀ, ਇਹ ਪ੍ਰਸ਼ਾਦੇ ਜਾਂ ਦੁੱਧ ਪਚਾਉਣ ਦੇ ਅੰਦਰ ਕਾਮਯਾਬ ਹੋਇਆ। ਕੇਵਲ ਇੱਕ ਮਿੰਟ ਦੀ ਬੇਨਤੀ ਕਹਿ ਕੇ ਅੱਗੇ ਚੱਲਾਂ, ਇਹ ਮੋਤੀ ਮਹਿਰਾ ਬਾਅਦ ਵਿੱਚ ਜਦ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ, ਕੁਝ ਦਿਨ ਬਾਅਦ ਮੋਤੀ ਮਹਿਰੇ ਨੂੰ ਇਹਦੀ ਘਰਵਾਲੀ, ਇਹਦੀ ਮਾਂ ਤੇ ਇਹਦੇ ਬੱਚੇ ਦੇ ਸਮੇਤ ਕੋਲੂ ਦੇ ਅੰਦਰ ਪਾ ਕੇ ਪੀੜਿਆ ਗਿਆ। ਕੇਵਲ ਰੋਟੀ ਖਵਾਉਣ ਦੀ, ਦੁੱਧ ਪਿਆਉਣ ਦੀ ਇੰਨੀ ਵੱਡੀ ਸਜ਼ਾ। ਵਜ਼ੀਰ ਖਾਂ ਕਹਿੰਦਾ, ਲੋਕਾਂ ਨੂੰ ਪਤਾ ਲੱਗੇ ਕਿ ਮੇਰੇ ਹੁਕਮ ਨੂੰ ਤੋੜਨ ਦਾ ਇਹਨਾਂ ਨੂੰ ਨਤੀਜਾ ਕੀ ਭੁਗਤਣਾ ਪੈਂਦਾ। ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਨ ਵਾਸਤੇ ਕੋਲੂ ਦੇ ਅੰਦਰ ਸਾਰੇ ਪਰਿਵਾਰ ਨੂੰ ਪੀੜ ਦਿੱਤਾ ਗਿਆ। ਪੁੱਛਿਆ ਵੀ ਗਿਆ ਸੀ ਮੋਤੀ ਮਹਿਰੇ ਨੂੰ, ਤੂੰ ਇਹ ਕੰਮ ਕੀਤਾ? ਉਹਨੇ ਕਬੂਲ ਕੀਤਾ, ਹਾਂ ਮੈਂ ਕੀਤਾ ਹੈ, ਮੈਨੂੰ ਮੇਰੀ ਸੇਵਾ ਦੇ ਉੱਤੇ ਫਖਰ ਹੈ। ਵਜ਼ੀਰ ਖਾਂ ਵੈਸੇ ਵੀ ਦੁਖੀ ਸੀ, ਉਹਨਾਂ ਦਿਨਾਂ ਦੇ ਅੰਦਰ ਕੁਝ ਘਰੇਲੂ ਪਰੇਸ਼ਾਨੀ ਦੇ ਵਿੱਚੋਂ ਵੀ ਉਹਨੂੰ ਗੁਜ਼ਰਨਾ ਪੈ ਰਿਹਾ ਸੀ। ਬਿਲਾਸਪੁਰ ਦੇ ਰਾਜੇ ਦੀ ਗੋਲੀ ਦੀ ਧੀ ਜਿਹਦਾ ਨਾਂ ਸੀ ਜੈਨਾ, ਇਹ ਵਿਆਹੀ ਆ ਰਹੀ ਸੀ ਸਰਹੰਦ ਦੇ ਅੰਦਰ। ਸ਼ਿਕਾਰ ਖੇਡਣ ਵਾਸਤੇ ਨਿਕਲਿਆ ਵਜ਼ੀਰ ਖਾਂ, ਰਸਤੇ ਵਿਚ ਆ ਰਿਹਾ ਡੋਲਾ, ਇਹਨੇ ਵੇਖਿਆ ਡੋਲੇ ਦੇ ਅੰਦਰ ਕੌਣ ਹੈ, ਵਿਖਾਓ। ਜਦ ਵੇਖਿਆ ਤੇ ਉਸ ਰੂਪਵਤੀ ਦਾ ਰੂਪ ਵੇਖ ਕੇ ਵਜ਼ੀਰ ਖਾਂ ਦਾ ਮਨ ਮੋਹਿਆ ਗਿਆ। ਇਹਨੇ ਕਿਹਾ ਡੋਲਾ ਸਿੱਧਾ ਮੇਰੇ ਮਹਿਲਾਂ ਦੇ ਅੰਦਰ ਪਹੁੰਚਾਇਆ ਜਾਏ। ਡੋਲਾ ਮਹਿਲਾਂ ਵਿਚ ਆਇਆ, ਉਹ ਇਹਦੀ ਬੇਗਮ ਬਣ ਗਈ ਜਿਹਦਾ ਨਾਂ ਹੈ ਜੈਨਾ ਬੇਗਮ। ਜੈਨਾ ਬੇਗਮ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੇ ਅੰਦਰ ਇਤਰਾਜ਼ ਪ੍ਰਗਟ ਕਰ ਰਹੀ ਸੀ, ਉਹ ਨਹੀਂ ਸੀ ਚਾਹੁੰਦੇ ਬੱਚਿਆਂ ਨੂੰ ਇਹ ਸਜ਼ਾ ਮਿਲੇ। ਜਦ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ, ਇਹਨਾਂ ਦਾ ਪਤੀ ਪਤਨੀ ਦਾ ਤਕਰਾਰ ਵੱਧਦਾ ਹੈ, ਜੈਨਾ ਬੇਗਮ ਦਾ, ਵਜ਼ੀਰ ਖਾਂ ਦਾ, ਤੇ ਵੇਖਦੇ ਹੀ ਵੇਖਦਿਆਂ ਜੈਨਾ ਬੇਗਮ ਨੇ ਆਪਣੇ ਪੇਟ ਦੇ ਅੰਦਰ ਕਟਾਰ ਮਾਰ ਲਏ ਤੇ ਇਹਦੇ ਸਾਹਮਣੇ ਦਮ ਤੋੜ ਗਈ, ਮਰ ਗਈ। ਇਸ ਗੱਲੋਂ ਵੀ ਪਰੇਸ਼ਾਨ ਸੀ, ਇਸ ਗੱਲੋਂ ਵੀ ਪਰੇਸ਼ਾਨ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਜੇ ਤੱਕ ਸਾਡੀ ਮੁੱਠੀ ਵਿਚ ਆਏ ਨਹੀਂ, ਕਾਬੂ ਵਿਚ ਨਹੀਂ ਆਏ, ਨਿਕਲ ਗਏ ਨੇ। ਖੈਰ ਪਹਿਲੀ ਪੇਸ਼ੀ ਹੋਈ ਸਾਹਿਬਜ਼ਾਦਿਆਂ ਦੀ 11 ਪੋਹ ਵਾਲੇ ਦਿਨ ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ। ਪਹਿਲੀ ਪੇਸ਼ੀ ਦੇ ਅੰਦਰ ਸਾਹਿਬਜ਼ਾਦਿਆਂ ਨੂੰ ਕੁਝ ਪਿਆਰ ਦੇ ਨਾਲ ਸਮਝਾਉਣ ਦਾ ਯਤਨ ਕੀਤਾ, ਕੁਝ ਥੋੜਾ ਜਿਹਾ ਡਰਾਇਆ ਪਰ ਨਰਮ ਤਰੀਕੇ ਦੇ ਨਾਲ, ਤੇ ਨਾਲ ਲੱਗਦਾ ਕੁਝ ਲਾਲਚ ਵੀ ਦਿੱਤਾ। ਵਜ਼ੀਰ ਖਾਂ ਆਪ ਬੋਲ ਕੇ ਕਹਿਣ ਲੱਗਾ, ਬੱਚੇ

ਸਾਹਿਬਜ਼ਾਦਿਆਂ ਨੇ ਕੜਕ ਆਵਾਜ਼ ਦੇ ਅੰਦਰ ਜਵਾਬ ਦਿੱਤਾ, ਵਜ਼ੀਰ ਖਾਂ, ਅਸੀਂ ਉਸ ਪਿਤਾ ਦੇ ਪੁੱਤਰ ਹਾਂ। ਜੇ ਉਹ ਸਾਡੇ ਪਿਤਾ ਲਾਲਚ ਕਰਦੇ ਤੇ ਔਰੰਗਜ਼ੇਬ ਕਹਿ ਰਿਹਾ ਸੀ ਕਿ ਤੁਸੀਂ ਆਰਾਮ ਦੇ ਨਾਲ ਆਨੰਦਪੁਰ ਵਿਚ ਵਸਦੇ ਰਹੋ, ਕਿਸੇ ਦੇ ਵਿਚ ਦਖਲ ਅੰਦਾਜ਼ ਨਾ ਦਿਓ, ਆਪਣੀ ਆਰਾਮ ਪੂਰਵਕ ਜ਼ਿੰਦਗੀ ਨੂੰ ਬਤੀਤ ਕਰੋ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਾਲਚੀ ਹਿਰਦੇ ਦੇ ਮਾਲਕ ਨਹੀਂ ਸਨ। ਜੇ ਉਹ ਲਾਲਚ ਕਰਦੇ ਤੇ ਇਹ ਦਸ਼ਾ ਸਾਡੀ ਬਣਨੀ ਨਹੀਂ ਸੀ। ਅਸੀਂ ਲਾਲਚ ਤੋਂ ਰਹਿਤ ਪਿਤਾ ਦੇ ਪੁੱਤਰ ਹਾਂ, ਲਾਲਚ ਤੋਂ ਰਹਿਤ ਦਾਦੇ ਦੇ ਪੋਤਰੇ ਹਾਂ, ਜਿਨ੍ਹਾਂ ਨੇ ਚਾਂਦਨੀ ਚੌਕ ਦੇ ਅੰਦਰ ਸ਼ਹਾਦਤ ਦਾ ਜਾਮ ਪੀਤਾ ਹੈ। ਇਹਦੇ ਦਿੱਤੇ ਹੋਏ ਲਾਲਚ ਦਾ ਬੱਚਿਆਂ ਦੇ ਉੱਤੇ ਕੋਈ ਬਹੁਤਾ ਅਸਰ ਨਾ ਹੋਇਆ। ਇਹਨੇ ਡਰਾਵੇ ਦਿੱਤੇ, ਬੱਚਿਆਂ ਦੇ ਮਨ ਦੇ ਉੱਤੇ ਡਰ ਦਾ ਅਸਰ ਨਾ ਹੋਇਆ। ਮੰਦ ਮੰਦ ਹੱਸਦੇ ਹੀ ਰਹਿ, ਮੁਸ਼ਕਰਾਉਂਦੇ ਹੀ ਰਹਿ, ਆਪਸ ਦੇ ਅੰਦਰ ਪਿਆਰ ਦੀਆਂ ਗੱਲਾਂ ਕਰਦੇ ਹੀ ਰਹਿ ਦੋਵੇਂ ਵੀਰ। ਔਰ ਦਿੱਤੇ ਹੋਏ ਡਰਾਵਿਆਂ ਦਾ ਵੀ ਅਸਰ ਨਾ ਹੋਇਆ। ਪਹਿਲਾ ਦਿਨ ਸੀ, 11 ਪੋਹ ਵਾਲੇ ਦਿਨ ਸਾਹਿਬਜ਼ਾਦੇ ਵਾਪਸ ਪਰਤ ਕੇ ਆ ਜਾਂਦੇ ਨੇ ਮਾਤਾ ਗੁਜਰੀ ਜੀ ਦੇ ਕੋਲ। ਮੈਂ ਗੱਲ ਨੂੰ ਕੱਟ ਕੱਟ ਕੇ ਬਿਆਨ ਕਰ ਰਿਹਾ ਤਾਂ ਕਿ ਸਮੇਂ ਦੇ ਅਨੁਸਾਰ ਕੁਝ ਤੁਹਾਡੀ ਸੇਵਾ ਦੇ ਅੰਦਰ ਦੋ ਬੋਲ ਕਹਿ ਪਾਵਾਂ। 11 ਪੋਹ ਵਾਲੇ ਦਿਨ ਠੰਡੇ ਬੁਰਜ ਦੇ ਅੰਦਰ ਆ ਜਾਂਦੇ ਨੇ ਸਾਹਿਬਜ਼ਾਦੇ ਵਾਪਸ ਮਾਤਾ ਜੀ ਦੇ ਕੋਲ। ਪੁੱਛਿਆ, ਬੇਟਾ ਕੀ ਗੱਲਾਂ ਬਾਤਾਂ ਹੋਈਆਂ? ਆਖਿਆ, ਮਾਤਾ ਜੀ, ਸਭ ਤੋਂ ਪਹਿਲਾਂ ਅਸੀਂ ਫਤਿਹ ਬੁਲਾਈ, ਪਰ ਫਤਿਹ ਦਾ ਜਵਾਬ ਕਿੰਨੇ ਦੇਣਾ ਸੀ? ਕੋਈ ਸਿੱਖ ਸੰਗਤ ਥੋੜਾ ਸੀ, ਕਾਫਰਾਂ ਦਾ ਟੋਲਾ ਸੀ, ਤੇ ਕਾਫਰਾਂ ਦੇ ਟੋਲੇ ਵਿੱਚੋਂ ਫਤਿਹ ਦਾ ਜਵਾਬ ਕਿੱਥੋਂ ਆਉਣਾ ਸੀ? ਆਖਿਆ, ਮਾਤਾ ਜੀ, ਇਹ ਕੁਝ ਗੱਲਾਂ ਬਾਤਾਂ ਉਸ ਤੋਂ ਬਾਅਦ ਸਾਡੇ ਨਾਲ ਹੋਈਆਂ। ਸਾਨੂੰ ਲਾਲਚ ਦਿੱਤੇ ਗਏ, ਸਾਨੂੰ ਡਰਾਵੇ ਦਿੱਤੇ ਗਏ, ਸਾਨੂੰ ਪਾਤਸ਼ਾਹ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਾਈ ਗਈ, ਪਰ ਅਸੀਂ ਡੋਲੇ ਨਹੀਂ। ਮਾਤਾ ਜੀ, ਤੁਹਾਡੀ ਦਿੱਤੀ ਹੋਈ ਸਿੱਖਿਆ ਦੇ ਮੁਤਾਬਕ ਸਾਡੇ ਮਨ ਇੱਕ ਜਗ੍ਹਾ ਦੇ ਉੱਤੇ ਟਿਕੇ ਰਹੇ ਨੇ। 11 ਪੋਹ ਵਾਲੇ ਦਿਨ ਰਾਤ ਨੂੰ ਸੁੱਚਾ ਆਨੰਦ ਇੱਥੇ ਚੱਲ ਕੇ ਆਉਂਦਾ ਹੈ। ਜਿੰਨਾ ਧਰਮ ਦੀ ਦੁਨੀਆਂ ਦੇ ਅੰਦਰ ਮੁਤਸਬੀ ਲੋਕਾਂ ਕੋਲੋਂ ਨੁਕਸਾਨ ਹੋਇਆ ਨਾ, ਮੁਤਸਬੀ ਲੋਕਾਂ ਕੋਲੋਂ, ਇਨ੍ਹਾਂ ਆਮ ਲੋਕਾਂ ਕੋਲੋਂ ਨੁਕਸਾਨ ਨਹੀਂ ਹੋਇਆ। ਜਿਨ੍ਹੇ ਪਾਇਆ ਧਰਮ ਦਾ ਬਾਣਾ ਹੁੰਦਾ ਹੈ, ਭਾਵੇਂ ਉਹ ਕੋਈ ਧਰਮ ਹੋਵੇ, ਪਰ ਅੰਦਰ ਬਹੁਤ ਕੱਟੜਪਣ ਮੁਤਸਬ ਹੋਵੇ, ਉਨ੍ਹਾਂ ਲੋਕਾਂ ਕੋਲੋਂ ਕਦੀ ਮਨੁੱਖਤਾ ਦਾ ਭਲਾ ਨਹੀਂ, ਨੁਕਸਾਨ ਹੀ ਹੋਇਆ। ਕੱਟੜ ਹੋਣਾ ਚਾਹੀਦਾ ਹੈ ਆਪਣੇ ਅਸੂਲਾਂ ਦੇ ਉੱਤੇ। ਇਹ ਕਦੀ ਕੱਟੜਤਾ ਹੋਈ ਕਿ ਦੂਜਾ ਬੰਦਾ ਹੀ ਨਜ਼ਰ ਨਾ ਆਵੇ, ਦੂਜੀ ਕੌਮ ਬਰਦਾਸ਼ਤ, ਦੂਜੀ ਜਾਤ ਬਰਦਾਸ਼ਤ, ਦੂਜਾ ਧਰਮ ਬਰਦਾਸ਼ਤ ਨਾ ਹੋਵੇ। ਇਹ ਸੁੱਚਾ ਆਨੰਦ ਗੀਤਾ ਦਾ ਪਾਠ ਵੀ ਕਰਦਾ ਹੈ, ਸੁੱਚਾ ਆਨੰਦ ਗੰਗਾ ਜਲ ਦੇ ਨਾਲ ਇਸ਼ਨਾਨ ਵੀ ਕਰਦਾ ਹੈ। ਇਹਨੇ ਤੇਰੇ ਧਾਗੇ ਦਾ ਗਲੇ ਜਨੇਊ ਵੀ ਪਾਇਆ। ਇਹ ਚੱਲਦਾ ਚੱਲਦਾ ਠੰਡੇ ਬੁਰਜ ਦੇ ਅੰਦਰ ਆਇਆ, ਪਰ ਇਹ ਰਾਜਨੀਤੀ ਦੇ ਤਹਿਤ ਆਇਆ। ਇਹਨੇ ਆਣ ਕੇ ਹੱਥ ਜੋੜੇ, ਬਨਾਵਟੀ ਤੌਰ ਤੇ ਨਮਸਕਾਰ ਕੀਤੀ, ਮੱਥਾ ਝੁਕਾਇਆ ਤੇ ਆਖਿਆ, ਮਾਤਾ ਜੀ, ਮੈਂ ਹਿੰਦੂ ਹਾਂ, ਮੈਂ ਇੱਥੇ ਵਜ਼ੀਰ ਖਾਨ ਦੇ ਦਰਬਾਰ ਦੇ ਅੰਦਰ ਇੱਕ ਉੱਘਾ ਅਹਿਲਕਾਰ ਹਾਂ, ਮੇਰਾ ਨਾਂ ਸੁੱਚਾ ਆਨੰਦ ਹੈ। ਮਾਤਾ ਜੀ, ਕਿਉਂ ਨਾ ਆਪਾਂ ਇਹਨਾਂ ਦੀ ਗੱਲ ਨੂੰ ਪ੍ਰਵਾਨ ਕਰਕੇ ਦੀਨ ਕਬੂਲ ਕਰ ਲਈਏ, ਆਪਾਂ ਇਹਨਾਂ ਦੇ ਅੰਦਰ ਵੜ ਕੇ ਤੇ ਇਹਨਾਂ ਕੋਲੋਂ ਰਾਜ ਲੈ ਲਵਾਂਗੇ, ਇਹਨਾਂ ਦੇ ਅੰਦਰ ਵੜ ਕੇ ਰਾਜਨੀਤੀ ਤੋਂ ਕੰਮ ਲਈਏ। ਸਾਹਮਣੇ ਲੜਨਾ ਇਸ ਵਕਤ ਆਪਣੇ ਵਿੱਚ ਹਿੰਮਤ ਨਹੀਂ, ਪਰ ਗੁਰੀਲੇ ਤਰੀਕੇ ਦੇ ਨਾਲ ਜੰਗ ਕਰੀਏ, ਇਹਨਾਂ ਦੇ ਅੰਦਰ ਵੜ ਕੇ ਇਹਨਾਂ ਦੀਆਂ ਬੇਗਮਾਂ ਦੇ ਨਾਲ ਵਿਆਹ ਕਰਾ ਕੇ ਇਹਨਾਂ ਤੋਂ ਸਹਿਜੇ ਸਹਿਜੇ ਆਪਾਂ ਰਾਜ ਲੈ ਲਵਾਂਗੇ। ਮਾਤਾ ਗੁਜਰੀ ਜੀ ਅੰਤਰਯਾਮਤਾ ਦੇ ਮਾਲਕ ਸਨ, ਬ੍ਰਹਮ ਗਿਆਨਤਾ ਦੇ ਮਾਲਕ ਸਨ। ਮਾਤਾ ਗੁਜਰੀ ਜੀ ਇਹਦੀ ਬਦ ਨੀਅਤ ਨੂੰ ਜਾਣਦੇ ਸਨ। ਆਖਿਆ, ਸੁੱਚਿਆ, ਜਿਸ ਗੱਲ ਕਾਰਨ ਤੂੰ ਆਇਆ ਉਹ ਗੱਲ ਤੇਰੀ ਸਿਰੇ ਚੜਨੀ ਨਹੀਂ। ਕਿਉਂ ਨਹੀਂ? ਕਿਉਂਕਿ ਜੇ ਇਹ ਕੰਮ ਕਰਨਾ ਹੁੰਦਾ ਤੇ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਕੇ ਕਿਉਂ ਆਉਂਦੇ? ਸਾਡਾ ਇੰਨਾ ਖਾਲਸਾ ਗਿਣਤੀ ਦੇ ਅੰਦਰ ਸ਼ਹੀਦ ਹੋਇਆ, ਉਹ ਸ਼ਹੀਦ ਕਿਉਂ ਹੁੰਦੇ? ਬਹੁਤ ਸਾਰਾ ਪਰਿਵਾਰ ਖਿੰਡ ਪੁੰਡ ਗਿਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿਛੜ ਗਏ, ਅਸੀਂ ਵੱਖਰੇ ਹੋ ਗਏ, ਵੱਡੇ ਬੇਟੇ ਵੱਖਰੇ ਹੋ ਗਏ, ਤੇ ਅੱਜ ਤੋਂ ਸਾਨੂੰ ਸਲਾਹ ਦੇਣ ਵਾਸਤੇ ਆਏ। ਇਹ ਤੇਰੀ ਸਲਾਹ ਉਦੋਂ ਕਿੱਥੇ ਸੀ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋਏ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹੀਦ ਹੋਏ, ਤੇ ਉਦੋਂ ਤੋਂ ਇਹਨਾਂ ਦੇ ਨਾਲ ਰਲ ਕੇ ਰਾਜ ਲੈਣ ਦੀ ਗੱਲ ਕਿਉਂ ਨਾ ਕੀਤੀ? ਤੂੰ ਅੱਜ ਸਲਾਹ ਦੇਣ ਵਾਸਤੇ ਆਏ। ਖੈਰ, ਸੁੱਚਾ ਆਨੰਦ 11 ਪੋਹ ਨੂੰ ਵਾਪਸ ਚਲਾ ਜਾਂਦਾ ਹੈ, 12 ਪੋਹ ਵਾਲਾ ਸੂਰਜ ਚੜ੍ਹਦਾ ਹੈ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਮੋਤੀ ਮਹਿਰਾ ਲਗਾਤਾਰ ਦੁੱਧ ਪਿਆਉਣ ਦੀ ਸੇਵਾ ਕਰਦਾ ਰਿਹਾ, ਤੇ ਜਿਸ ਦਰੋਗੇ ਨੂੰ ਰਿਸ਼ਵਤ ਦਿੱਤੀ ਸੀ ਨਾ ਗਹਿਣਿਆਂ ਦੀ, ਉਹ ਦਰੋਗਾ ਵੀ ਆਪਣੇ ਬੁੱਲ ਬੰਦ ਹੀ ਰੱਖਦਾ ਹੈ, ਜ਼ੁਬਾਨ ਖੋਲਦਾ ਨਹੀਂ। ਤੇ ਮੋਤੀ ਮਹਿਰੇ ਨੂੰ ਆਉਣ ਜਾਣ ਦੇ ਅੰਦਰ ਕੋਈ ਰੁਕਾਵਟ ਨਹੀਂ ਸੀ, ਕਿਉਂਕਿ ਅਹਿਲਕਾਰ ਸੀ, ਉਥੋਂ ਦਾ

ਮੰਗਰੀ ਸੀ, ਕੋਈ ਸ਼ੱਕ ਤੇ ਇਹਦੇ ਤੇ ਕਰਦਾ ਨਹੀਂ ਸੀ। ਇਹ ਤੇ ਖਬਰ ਬਾਅਦ ਵਿਚ ਮਿਲਦੀ ਏ ਜਦ ਮੋਤੀ ਦਾ ਪਾਜ ਖੁੱਲਦਾ ਤੇ ਮੋਤੀ ਮੇਰੇ ਨੂੰ ਫਿਰ ਸਜ਼ਾ ਮਿਲਦੀ ਏ। ਖੈਰ ਸੁੱਚਾਨੰਦ ਵਾਪਸ ਚਲਾ ਗਿਆ। 12 ਪੋਹ ਦਾ ਸੂਰਜ ਚੜਦਾ ਹੈ ਤੇ 12 ਪੋਹ ਨੂੰ ਦੂਸਰੀ ਪੇਸ਼ੀ ਆਉਣੀ ਏ। ਉਸ ਦੂਸਰੀ ਪੇਸ਼ੀ ਨੂੰ ਗੌਰ ਪੂਰਵਕ ਸੁਣਨ ਤੇ ਸਮਝਣ ਦੀ ਕਿਰਪਾਲਤਾ ਜ਼ਰੂਰ ਕਰਿਓ। 17 ਪ੍ਰਤਿਸ਼ਠਿਤ ਹਸਤੀਆਂ ਬਹਿ ਜਾਂਦੀਆਂ ਨੇ ਵਜ਼ੀਰ ਖਾਨ ਦੇ 4 ਛੁਫੇਰੇ, ਉਨ੍ਹਾਂ ਦੀ ਗਿਣਤੀ ਏ 17। ਉਨ੍ਹਾਂ ਦੇ ਅੰਦਰ ਵਜ਼ੀਰ ਖਾਨ ਆਪ ਹੈ, ਉਨ੍ਹਾਂ ਦੇ ਅੰਦਰ ਇੱਕ ਕਾਜ਼ੀ ਹੈ, ਇੱਕ ਉਨ੍ਹਾਂ ਦੇ ਅੰਦਰ ਸੁੱਚਾਨੰਦ ਹੈ, ਇੱਕ ਮੁਹੰਮਦ ਸ਼ੇਰ ਖਾਨ ਨਵਾਬ ਮਲੇਰ ਕੋਟਲੀਆ ਹੈ ਤੇ ਬਾਕੀ ਹੋਰ ਉੱਗੇ 5 ਸਰਪੰਚ ਅਮੀਰ ਵਜ਼ੀਰ ਵਜ਼ੀਰ ਖਾਨ ਦੇ 4 ਛੁਫੇਰੇ ਬਹਿ ਜਾਂਦੇ ਨੇ। ਗਿਣਤੀ ਇਨ੍ਹਾਂ ਦੀ 17। ਵਿਚਾਰ ਵਿਮਰਸ਼ ਹੋਏ, ਆਪਸ ਦੇ ਅੰਦਰ ਗੱਲਾਂ ਬਾਤਾਂ ਸ਼ੁਰੂ ਹੋਈਆਂ। ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਗੱਲ ਜਾ ਰਹੀ ਏ ਜਾਂ ਵਿਰੋਧ ਵਿਚ ਜਾ ਰਹੀ ਏ, ਇਸ ਤਰ੍ਹਾਂ ਗੱਲਾਂ ਬਾਤਾਂ ਆਰੰਭ ਹੋਈਆਂ। ਸਾਰੇ ਇੱਕ ਪਾਸੇ ਨੇ, ਉਹ ਕਹਿਣ ਲੱਗੇ ਇਨ੍ਹਾਂ ਸਾਹਿਬਜ਼ਾਦਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਕੋਈ ਨਾ ਕੋਈ ਫਤਵਾ ਦੇ ਕੇ ਇਨ੍ਹਾਂ ਨੂੰ ਖਤਮ ਕਰ ਦੇਣਾ ਚਾਹੀਦਾ। ਖਾਸ ਕਰਕੇ ਸੁੱਚਾਨੰਦ ਬੋਲਦਾ, ਉਹ ਕਹਿਣ ਲੱਗਾ ਕਦੀ ਤੁੰਮੇ ਤਰਬੂਜ਼ ਨਹੀਂ ਬਣਦੇ ਭਾਵੇਂ ਲੱਖ ਵਾਰ ਪਿਉਂਦਾ ਲਾਈਏ। ਇਹਨੇ ਦੂਜੀ ਉਦਾਹਰਨ ਦਿੱਤੀ, ਕਹਿਣ ਲੱਗਾ ਖਾਰੇ ਖੂਹ ਕਦੀ ਮਿੱਠੇ ਨਹੀਂ ਹੁੰਦੇ ਭਾਵੇਂ 100-100 ਮਨ ਉਨ੍ਹਾਂ ਵਿਚ ਖੰਡ ਪਾਈਏ। ਔਰ ਇਸ ਤਰ੍ਹਾਂ ਇਹਨੇ ਤੀਸਰੀ ਉਦਾਹਰਨ ਦਿੱਤੀ, ਕਹਿਣ ਲੱਗਾ ਸੱਪਾਂ ਦੇ ਪੁੱਤ ਦੁੱਧ ਪੀ ਕੇ ਵੀ ਦੁੱਧ ਦਾ ਜ਼ਹਿਰ ਹੀ ਬਣਾ ਦਿੰਦੇ ਨੇ, ਉਹ ਮਿੱਤ ਨਹੀਂ ਹੁੰਦੇ, ਕਦੀ ਵੀ ਕਿਸੇ ਦੇ ਮਦਦਗਾਰ ਨਹੀਂ ਬਣਦੇ। ਇਹ ਸਪੋਲੀਏ ਨੇ। ਅੱਜ ਇੱਕ ਗੁਰੂ ਗੋਬਿੰਦ ਸਿੰਘ ਤੁਹਾਡੇ ਸਿਰ ਦਾ ਦਰਦ ਹੈ, ਇਹ 2 ਕੱਲ ਨੂੰ ਨਾਲ ਹੋਰ ਖੜੇ ਹੋ ਜਾਣਗੇ, ਸੰਭਾਲਣਾ ਔਖਾ ਹੋ ਜਾਏਗਾ। ਅੱਜ ਹੀ ਜੰਮਦੀਆਂ ਤਿੱਖੀਆਂ ਸੂਲਾਂ ਦੇ ਸਿਰ ਕੁਚਲ ਦੇਣੇ ਚਾਹੀਦੇ ਨੇ, ਸੁੱਚਾਨੰਦ ਇਸ ਤਰ੍ਹਾਂ ਬੋਲਦਾ। ਦੂਸਰਾ ਬੋਲਦਾ ਹੈ ਮੁਹੰਮਦ ਸ਼ੇਰ ਖਾਨ, ਬਾਕੀ ਕੋਈ ਨਹੀਂ ਬੋਲਿਆ, ਮੁਹੰਮਦ ਸ਼ੇਰ ਖਾਨ ਬੋਲਿਆ। ਤੇ ਮੁਹੰਮਦ ਸ਼ੇਰ ਖਾਨ ਕਹਿਣ ਲੱਗਾ ਮੇਰਾ ਮਨ ਇਹ ਕਹਿੰਦਾ ਹੈ ਇਹ ਬੱਚੇ ਨੇ, ਸੀਰ ਖੋਰ ਨੇ, ਨਿਆਣੇ ਨੇ, ਇਨ੍ਹਾਂ ਨੂੰ ਮੁਆਫੀ ਮਿਲ ਜਾਣੀ ਚਾਹੀਦੀ। ਸੁੱਚਾਨੰਦ ਫਿਰ ਗੱਲ ਨੂੰ ਕ੍ਰਾਸ ਕਰਦਾ, ਉਹ ਕਹਿਣ ਲੱਗਾ ਮੁਹੰਮਦ ਸ਼ੇਰ ਖਾਨ ਤੇਰਾ ਵੱਡਾ ਭਰਾ ਜਿਹਦਾ ਨਾਂ ਨਾਹਰ ਖਾਂ ਹੈ, ਨਾਹਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਤੀਰ ਦਾ ਨਿਸ਼ਾਨਾ ਬਣਾ ਕੇ ਮਾਰਿਆ ਹੈ ਚਮਕੌਰ ਦੇ ਜੰਗ ਦੇ ਅੰਦਰ, ਆਪਣਾ ਭਰਾ ਮਰਵਾ ਕੇ ਤੇ ਇਨ੍ਹਾਂ ਬੱਚਿਆਂ ਦੀ ਮੁਆਫੀ ਦੀ ਗੱਲ ਕਰਦਾ, ਤੈਨੂੰ ਸ਼ਰਮ ਨਹੀਂ ਆਉਂਦੀ? ਉਹ ਕਹਿਣ ਲੱਗਾ ਮੈਨੂੰ ਸ਼ਰਮ ਆਉਂਦੀ ਹੈ, ਪਰ ਸਾਡੀ ਪਾਕ ਗ੍ਰੰਥ ਕੁਰਾਨ ਦਾ ਇਹ ਉਪਦੇਸ਼ ਹੈ, ਕੁਰਾਨ ਕਹਿੰਦੀ ਹੈ ਕਿ ਮਾਸੂਮ ਦੀ ਹੱਤਿਆ ਨਾ ਕਰੋ, ਔਰਤ ਦੇ ਉੱਤੇ ਜ਼ੋਰ ਅਜਮਾਇਸ਼ ਨਾ ਕਰੋ। ਮੈਂ ਤੇ ਗੱਲ ਧਰਮ ਦੇ ਨੁਕਤੇ ਨਿਗਾਹ ਤੋਂ ਕਰ ਰਿਹਾ, ਇਹ ਬੱਚੇ ਨੇ, ਇਨ੍ਹਾਂ ਦੇ ਨਾਲ ਸਾਡਾ ਬਦਲਾ ਲੈਣ ਦਾ ਕੋਈ ਵਾਸਤਾ ਬਣਦਾ ਨਹੀਂ। ਹਾਂ, ਅੱਜ ਵੀ ਮੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਆਉਣ, ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰਾਂਗਾ ਜਾਂ ਮਰਾਂਗਾ, ਲੜਾਂਗਾ, ਉਨ੍ਹਾਂ ਦੇ ਨਾਲ ਮੇਰੀ ਲੜਾਈ ਹੈ, ਇਨ੍ਹਾਂ ਬੱਚਿਆਂ ਦੇ ਵਿੱਚ ਲੈਣਾ ਦੇਣਾ ਕੀ? ਬਦਲਾ ਹੀ ਲੈਣਾ ਹੋਗਾ, ਲੇਂਗੇ ਹਮ ਵਾਪਸੇ, ਮੁਹੰਮਦ ਸ਼ੇਰ ਖਾਂ ਇਸ ਤਰ੍ਹਾਂ ਕਹਿੰਦਾ। ਉਹ ਕਹਿੰਦਾ ਬਦਲਾ ਹੀ ਲੈਣਾ ਹੋਗਾ, ਲੇਂਗੇ ਹਮ ਵਾਪਸੇ, ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਮਹਾਂ ਪਾਪ ਸੇ। ਉਹ ਕਹਿਣ ਲੱਗਾ ਮੈਨੂੰ ਤੇ ਖੁਦਾ ਬਚਾਈ ਰੱਖੇ ਐਸੇ ਮਹਾਂ ਪਾਪ ਤੋਂ, ਮੈਂ ਤੁਹਾਡੀ ਹਾਂ ਦੇ ਨਾਲ ਹਾਂ ਪ੍ਰਗਟਾਉਣ ਵਾਸਤੇ ਤਿਆਰ ਨਹੀਂ ਹਾਂ। ਪਰ ਸੁੱਚਾਨੰਦ ਕਹਿੰਦਾ ਇਨ੍ਹਾਂ ਨੂੰ ਸਜ਼ਾ ਮਿਲ ਜਾਣੀ ਚਾਹੀਦੀ। ਖੈਰ, ਵਾਰ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ। ਮੁਹੰਮਦ ਸ਼ੇਰ ਖਾਂ ਨੂੰ ਮੁਖਾਤਬ ਹੋ ਕੇ ਵਜ਼ੀਰ ਖਾਂ ਬੋਲਦਾ ਹੈ, ਸੂਬਾ ਸਰਹੰਦ। ਉਹ ਕਹਿਣ ਲੱਗਾ ਤੇਰੀਆਂ ਗੱਲਾਂ ਬਾਤਾਂ ਸਾਨੂੰ ਪ੍ਰਵਾਨ ਨਹੀਂ ਹੈ, ਜਦ ਸਾਰੇ ਇੱਕ ਤਰਫਾ ਫੈਸਲਾ ਦੇ ਰਹੇ ਨੇ, ਤੂੰ ਵਿਰੋਧ ਵਿਚ ਕਿਉਂ ਦੇ ਰਿਹਾ? ਇਹ ਇਨ੍ਹਾਂ ਦਾ ਹਿੰਦੂ ਧਰਮ ਵਿਚੋਂ ਆਉਣ ਵਾਲਾ ਸੁੱਚਾਨੰਦ, ਇਹ ਵੀ ਉਨ੍ਹਾਂ ਦੇ ਵਿਰੋਧ ਵਿਚ ਫੈਸਲਾ ਸੁਣਾ ਰਿਹਾ ਹੈ, ਧਰਮ ਦਾ ਉਪਦੇਸ਼ਕ ਮੌਲ ਵੀ ਉਨ੍ਹਾਂ ਦੇ ਵਿਰੋਧ ਵਿਚ ਗੱਲ ਕਹਿ ਰਿਹਾ, ਬਾਕੀ ਸਾਰਿਆਂ ਦੀ ਇੱਕ ਰਾਏ ਹੈ, ਤੇ ਤੇਰੀ ਰਾਏ ਸਾਰਿਆਂ ਦੇ ਵਿਰੋਧ ਵਿਚ ਕਿਉਂ ਜਾ ਰਹੀ? ਇਹਦਾ ਮਤਲਬ ਤੂੰ ਅੰਦਰੋਂ ਉਨ੍ਹਾਂ ਦੇ ਨਾਲ ਮਿਲਿਆ ਹੈ। ਇਹਦੇ ਉੱਤੇ ਇੱਕ ਦੋਸ਼ ਆਇਦ ਕੀਤਾ ਗਿਆ, ਇਤਰਾਜ਼ ਲਾਗੂ ਕੀਤਾ ਗਿਆ। ਕਾਫੀ ਉੱਤਰ ਪ੍ਰਸ਼ਨ ਗਰਮ ਜੋਸ਼ੀ ਦੇ ਅੰਦਰ ਹੋਏ, ਸਵਾਲ ਜਵਾਬ ਹੋਏ। ਵਜ਼ੀਰ ਖਾਂ ਸੂਬਾ ਮਲੇਰ ਕੋਟਲਾ ਸ਼ੇਰ ਖਾਂ ਕੋਲੋਂ ਅਸਤੀਫਾ ਮੰਗਦਾ ਹੈ। ਉਹ ਕਹਿੰਦਾ ਮੈਨੂੰ ਤੇਰੇ ਵੱਲੋਂ ਰਿਜ਼ਾਈਨ ਚਾਹੀਦਾ, ਇਸ ਨੁਕਤੇ ਨੂੰ ਸਮਝਣ ਦੀ ਕਿਰਪਾ ਕਰਿਓ। ਵਜ਼ੀਰ ਖਾਂ ਨੂੰ ਮੁਖਾਤਬ ਹੋ ਕੇ ਸ਼ੇਰ ਖਾਂ ਕਹਿੰਦਾ ਮਲੇਰ ਕੋਟਲੀਆ ਨਵਾਬ, ਉਹ ਕਹਿਣ ਲੱਗਾ ਜੇ ਅਸਤੀਫਾ ਹੀ ਦੇਣਾ ਹੈ, ਰਿਜ਼ਾਈਨ ਕਰਨਾ ਹੀ ਹੈ, ਤੇ ਵਜ਼ੀਰ ਖਾਂ ਫਿਰ ਤੇਰੇ ਨਾਂ ਦੇ ਉੱਤੇ ਨਹੀਂ, ਮੈਂ ਰਿਜ਼ਾਈਨ ਕਰਾਂਗਾ ਸਿੱਧਾ ਔਰੰਗਜ਼ੇਬ ਦੇ ਨਾਂ ਦੇ ਉੱਤੇ, ਦਿੱਲੀ ਹੁਕਮਰਾਨ ਦੇ ਨਾਂ ਦੇ ਉੱਤੇ।
ਉਹਦੇ ਅੰਦਰ ਤੇਰੀਆਂ ਤਮਾਮ ਵਧੀਕੀਆਂ ਲਿਖਾਂਗਾ ਤੇ ਲਿਖਣ ਤੋਂ ਬਾਅਦ ਅਸਤੀਫਾ ਸਿੱਧਾ ਔਰੰਗਜ਼ੇਬ ਦੇ ਨਾਂ ਤੇ ਕਰਾਂਗਾ, ਮੈਂ ਤੇਰੇ ਨਾਂ ਤੇ ਨਹੀਂ। ਇੱਕ ਹੋਰ ਬੇਨਤੀ ਕਰਾਂ, ਮੁਹੰਮਦ ਸ਼ੇਰ ਖਾਨ ਨੇ ਜੋ ਅਸਤੀਫਾ ਲਿਖਿਆ ਸੀ ਉਹ ਲਿਖਿਆ ਵੀ ਔਰੰਗਜ਼ੇਬ ਦੇ ਨਾਂ ਦੇ ਉੱਤੇ, ਔਰ ਉਹ ਲਿਖਿਆ ਹੋਇਆ ਅਸਤੀਫਾ 1960 ਤੱਕ ਦਿੱਲੀ ਦੀ ਲਾਇਬ੍ਰੇਰੀ ਦੇ ਅੰਦਰ ਪਿਆ ਰਿਹਾ ਤੇ 1960 ਤੋਂ ਬਾਅਦ ਦਿੱਲੀ ਦੀ ਲਾਇਬ੍ਰੇਰੀ ਵਿੱਚੋਂ ਉਹਨੂੰ ਗਾਇਬ ਕਰ ਦਿੱਤਾ ਗਿਆ ਇੱਕ ਸਾਜ਼ਿਸ਼ ਦੇ ਅਧੀਨ। ਇਹ ਗੱਲ ਮੈਨੂੰ ਕਿੱਥੋਂ ਮਿਲੀ? ਦਿੱਲੀ ਦੇ ਅੰਦਰ ਰਹਿਣ ਵਾਲੇ ਇੱਕ ਬਜ਼ੁਰਗ ਕਵੀ ਔਰ ਬਹੁਤ ਮੰਨੀ ਪ੍ਰਮੰਨੀ ਹਸਤੀ ਸਰਦਾਰ ਮਨੋਹਰ ਸਿੰਘ ਜੀ ਮਾਰਕੋ, ਅੱਜ ਤੋਂ 7-8 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਜਿਉਂਦੇ ਸਨ, ਹੁਣ ਮੈਂ ਕਹਿ ਨਹੀਂ ਸਕਦਾ ਕਿ ਸਰੀਰ ਕਰਕੇ ਮੌਜੂਦ ਨੇ ਜਾਂ ਸਰੀਰ ਛੱਡ ਗਏ ਨੇ, ਹੇਅਰ ਫਿਕਸਰ ਦਾ ਉਹਨਾਂ ਦਾ ਆਪਣਾ ਕੰਮ ਸੀ ਔਰ ਰਿਚ ਮੈਨ ਸਨ ਸਰਦਾਰ ਮਨੋਹਰ ਸਿੰਘ ਜੀ ਮਾਰਕੋ। ਇਹ ਮਨੋਹਰ ਸਿੰਘ ਜੀ ਮਾਰਕੋ ਉਹ ਮਹਾਨ ਸ਼ਖਸੀਅਤ ਨੇ, ਇਨ੍ਹਾਂ ਨੇ 1984 ਦੇ ਅਟੈਕ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਕੋਲੋਂ ਇਜਾਜ਼ਤ ਲੈ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅੱਖਰ ਅੱਖਰ ਮਾਈਕਰੋਫੇਸ ਤਿਆਰ ਕਰਕੇ ਇਨ੍ਹਾਂ ਨੇ ਆਪਣੇ ਕੋਲ ਰੱਖ ਲਿਆ ਸੀ ਤੇ ਜਦ ਅਟੈਕ ਤੋਂ ਬਾਅਦ ਬੁੱਧੀਜੀਵੀਆਂ ਦੇ ਵਿਚਾਰ ਅਖਬਾਰਾਂ ਦੇ ਅੰਦਰ ਪ੍ਰਗਟ ਹੋਣੇ ਸ਼ੁਰੂ ਹੋਏ, ਚਾਰ ਚੁਫੇਰਿਓ ਬਿਆਨਬਾਜ਼ੀ ਸ਼ੁਰੂ ਹੋਈ, ਹਰਿਮੰਦਰ ਸਾਹਿਬ ਦੀ ਪਵਿੱਤਰਤਾ ਭੰਗ ਹੋਈ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਇਤਿਹਾਸ ਸੜ ਕੇ ਰਾਖ ਬਣਿਆ, ਸਾਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ, ਇਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਵੱਲੋਂ ਬਿਆਨ ਆਇਆ, ਆਖਿਆ ਸਿੱਖ ਸੰਗਤ ਜੀ ਨੁਕਸਾਨ ਤੇ ਵਾਕਈ ਉਹ ਹੋਇਆ ਹੈ ਜੋ ਕਦੀ ਪੂਰਾ ਨਹੀਂ ਹੋਣਾ, ਪਰ ਜਿੱਥੋਂ ਤੱਕ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਵਾਲ ਹੈ ਉਹਦਾ ਮੈਂ ਇਤਿਹਾਸ ਦਾ ਅੱਖਰ ਅੱਖਰ ਤਿਆਰ ਕਰਕੇ ਆਪਣੇ ਕੋਲ ਰੱਖ ਲਿਆ। ਫਿਰ ਅੱਗੋਂ ਇੱਕ ਬਿਆਨ ਆਇਆ, ਆਖਿਆ ਸਰਦਾਰ ਮਨੋਹਰ ਸਿੰਘ ਜੀ ਤੁਸੀਂ ਦਿੱਲੀ ਦੇ ਅੰਦਰ ਰਹਿਣ ਵਾਲੇ ਹੋ ਤੇ ਦਿੱਲੀ ਸਰਕਾਰ ਜੇ ਅਕਾਲ ਤਖ਼ਤ ਨੂੰ ਪੰਜਾਬ ਦੇ ਅੰਦਰ ਜਾ ਕੇ ਮਲੀਆ ਮੇਟ ਕਰ ਸਕਦੀ ਹੈ, ਤੁਹਾਡਾ ਘਰ ਅਕਾਲ ਤਖ਼ਤ ਤੋਂ ਬਹੁਤ ਵੱਡਾ ਕਿਲਾ ਨਹੀਂ ਹੈ, ਤੁਹਾਨੂੰ ਇਹ ਬਿਆਨ ਪੇਪਰ ਦੇ ਅੰਦਰ ਨਹੀਂ ਸੀ ਦੇਣਾ ਚਾਹੀਦਾ। ਉਨ੍ਹਾਂ ਨੇ ਫਿਰ ਅੱਗੋਂ ਪਰਤਵਾਂ ਜਵਾਬ ਦਿੱਤਾ, ਉਹ ਕਹਿਣ ਲੱਗੇ ਮੈਂ 5 ਉਤਾਰੇ ਕੀਤੇ ਨੇ, 5 ਉਤਾਰੇ, 5 ਕਾਪੀਆਂ ਕੀਤੀਆਂ ਨੇ, 4 ਉਤਾਰੇ ਕਰਕੇ ਮੈਂ ਵਿਦੇਸ਼ਾਂ ਦੇ ਅੰਦਰ ਭੇਜ ਚੁੱਕਾ, ਜਿਨ੍ਹਾਂ ਵਿੱਚੋਂ 2 ਦੇ ਬਾਰੇ ਮੈਨੂੰ ਪਤਾ ਹੈ, ਇੱਕ UK ਦੀ ਲਾਇਬ੍ਰੇਰੀ ਦੇ ਅੰਦਰ ਔਰ ਇੱਕ ਫਰਾਂਸ ਦੀ ਲਾਇਬ੍ਰੇਰੀ ਦੇ ਅੰਦਰ, ਬਾਕੀ 2 ਕਿੱਥੇ ਨੇ ਮੈਂ ਇਹਦੇ ਬਾਰੇ ਗਿਆਨ ਨਹੀਂ ਰੱਖਦਾ। ਉਹਨਾਂ ਆਖਿਆ 5ਵਾਂ ਮੇਰੇ ਕੋਲ ਹੈ, ਜੇ ਇਹ ਸੜ ਵੀ ਜਾਏਗਾ ਤਬਾਹ ਹੋ ਵੀ ਜਾਏਗਾ ਤਾਂ ਵੀ ਕੋਈ ਗੱਲ ਨਹੀਂ। 1960 ਤੱਕ ਮੁਹੰਮਦ ਸ਼ੇਰ ਖਾਨ ਦਾ ਕੀਤਾ ਹੋਇਆ ਰਜ਼ੈਨ ਦਿੱਲੀ ਦੀ ਲਾਇਬ੍ਰੇਰੀ ਦੇ ਅੰਦਰ ਮੌਜੂਦ ਸੀ ਪਰ 60 ਤੋਂ ਬਾਅਦ ਗਾਇਬ ਹੋਇਆ, ਪਰ ਜੇ ਅੱਜ ਵੀ ਉਹਦਾ ਉਤਾਰਾ ਵੇਖਣਾ ਚਾਹੋ ਤੇ ਸਰਦਾਰ ਮਨੋਹਰ ਸਿੰਘ ਜੀ ਮਾਰਕੋ ਉਹਨਾਂ ਦੀ ਜਿਹੜੀ ਨਿੱਜੀ ਘਰ ਦੀ ਲਾਇਬ੍ਰੇਰੀ ਹੈ ਉਹਦੇ ਅੰਦਰ ਅੱਜ ਵੀ ਤੁਹਾਨੂੰ ਮੁਹੰਮਦ ਸ਼ੇਰ ਖਾਨ ਦੇ ਕੀਤੇ ਹੋਏ ਰਜ਼ੈਨ ਦਾ ਉਤਾਰਾ ਮਿਲ ਜਾਏਗਾ। ਖੈਰ, ਮੁਹੰਮਦ ਸ਼ੇਰ ਖਾਨ ਦੇ ਨਾਲ ਗਰਮ ਜੋਸ਼ੀ ਦੇ ਅੰਦਰ ਉੱਤਰ ਪ੍ਰਸ਼ਨ ਹੋਏ, ਵਾਰੀ ਆ ਗਈ ਸਾਹਿਬਜ਼ਾਦਿਆਂ ਦੀ। ਸਾਹਿਬਜ਼ਾਦਿਆਂ ਨੂੰ ਦੁਬਾਰਾ ਪਿਆਰ ਦੇ ਨਾਲ ਪਲੋਸ ਕੇ ਪੁੱਛਿਆ ਗਿਆ, ਬੱਚਿਓ ਅਜੇ ਵੀ ਸਮਾਂ ਹੈ, ਤੁਹਾਨੂੰ ਹੂਰਾਂ ਦੇ ਨਾਲ ਵਿਆਹ ਦਿੱਤਾ ਜਾਏਗਾ, ਤੁਹਾਨੂੰ ਜਗੀਰ ਦਿੱਤੀ ਜਾਏਗੀ, ਬਹੁਤ ਸਾਰਾ ਔਰੰਗਜ਼ੇਬ ਇਨਾਮ ਦੇਗਾ, ਬਸ ਗੱਲ ਤੇ ਇੰਨੀ ਹੈ, ਤੁਹਾਨੂੰ ਅਸੀਂ ਧਰਮ ਤੋਂ ਤੋੜਦੇ ਨਹੀਂ ਆ, ਧਰਮ ਬਦਲਣਾ ਹੀ ਹੈ, ਚੱਲਦੇ ਤੇ ਰਹੋ ਪਰ ਧਰਮ ਬਦਲ ਕੇ ਚੱਲਦੇ ਰਹੋ। ਉਨ੍ਹਾਂ ਵਿਚੋਂ ਸਾਹਿਬ ਜ਼ੋਰਾਵਰ ਸਾਹਿਬ ਜੀ ਬੋਲੇ ਨੇ, ਇਕ ਕਵੀ ਕਹਿੰਦਾ ਹੈ ਜ਼ੋਰਾਵਰ ਜ਼ੋਰ ਸੇ ਬੋਲਾ, ਫਤਿਹ ਸਿੰਘ ਸ਼ੋਰ ਸੇ ਬੋਲਾ, ਨਹੀਂ ਹਮ ਝੁਕ ਨਹੀਂ ਸਕਤੇ, ਨਹੀਂ ਹਮ ਰੁਕ ਨਹੀਂ ਸਕਤੇ, ਹਮੇਂ ਯਹ ਬੇਸ ਪਿਆਰਾ ਹੈ, ਸ੍ਰੀ ਦਸ਼ਮੇਸ਼ ਪਿਆਰਾ ਹੈ, ਹਮੇਂ ਯਹ ਪੰਥ ਪਿਆਰਾ ਹੈ, ਸ੍ਰੀ ਗੁਰੂ ਗ੍ਰੰਥ ਪਿਆਰਾ ਹੈ। ਇਕ ਕਵੀ ਨੇ ਕਲਮਬੰਦ ਕੀਤਾ ਹੈ ਇਨ੍ਹਾਂ ਬੋਲਾਂ ਨੂੰ ਜੋ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੇ ਬੋਲ ਕਹਿ। 12 ਉਹ ਵਾਲੇ ਦਿਨ ਸਾਹਿਬਜ਼ਾਦੇ ਕਚਹਿਰੀ ਦੇ ਅੰਦਰੋਂ ਆਖਰ ਵਾਪਸ ਆ ਜਾਂਦੇ ਨੇ ਤੇ ਹੱਸਦੇ ਹੱਸਦੇ ਮੁਸ਼ਕਰਾਉਂਦੇ ਹੋਏ ਦਾਦੀ ਮਾਂ ਦੇ ਗਲਵਕੜੀ ਵਿਚ ਆਉਂਦੇ ਨੇ ਔਰ ਬੋਲਦੇ ਨੇ ਬਾਬਾ ਫਤਿਹ ਸਿੰਘ ਜੀ ਤੋਤਲੀ ਜ਼ੁਬਾਨ ਦੇ ਅੰਦਰ, ਮਾਤਾ ਜੀ ਅੱਜ ਫੈਸਲਾ ਸਾਡੇ ਹੱਕ ਵਿਚ ਹੋਇਆ ਹੈ। ਮਾਤਾ ਜੀ ਪੁੱਛਦੇ ਨੇ ਬੇਟਾ ਗੱਲਾਂ ਬਾਤਾਂ ਕੀ ਹੋਈਆਂ, ਕੀ ਉਹਨਾਂ ਨੇ ਤੁਹਾਨੂੰ ਕਿਹਾ, ਤੁਸੀਂ ਕੀ ਕਿਹਾ, ਸਵਾਲ ਜਵਾਬ ਕਿਸ ਤਰ੍ਹਾਂ ਹੋਏ ਤੇ ਇਹਨਾਂ ਨੇ 2 ਹੀ ਗੱਲਾਂ ਕੀਤੀਆਂ। ਮਾਤਾ ਜੀ ਉਹਨਾਂ ਵੱਲੋਂ 2 ਸਵਾਲ ਸਨ ਸਾਡੇ ਸਾਹਮਣੇ, ਉਹਨਾਂ ਨੇ ਅਖੀਰੀ ਇਹ ਗੱਲ ਕਹੀ ਸੀ ਜਾਂ ਦੀਨ ਕਬੂਲ ਕਰੋ
इला इला अलिल इला मुहम्मद रसूल इला कलमा पढ़ो ते या फिर मौत कबूल करो। असि दोवां विचों मौत नूं चुन लिया ते फैसला साडे हक विच हो गया, कल नूं सानूं मौत मिल जाएगी। उन्हां वल्लों ऑप्शन सी या दीन कबूल करो ते या मौत कबूल करो, ते माता जी असि मौत नूं गले ला के आए, असि मौत नूं कबूल कर लिया। 12 पोह वाले दिन इस तरह साहिबजादे वापस आ जांदे ने माता गुजरी जी दे कोल उस ठंडे बुरज दे अंदर। सुचा नंद 12 पोह वाले दिन रात नूं फिर हाजिर हो जांदा है। पहले दिन झिड़कां खा के गया सी पर दूजे दिन अज फिर हाजिर होंदा है। इन्हें आण के दोबारा प्यार दे नाल चीकनियां चोपड़ियां गल्लां कहणियां शुरू कीतियां, समझाउणा शुरू कीता, पर माता जी ने इहनूं लाणत पाई। कहण लगे, सुचिया तेरी कमीनी सोच दे उत्ते लानत है, तेरे वास्ते तुहाडे वास्ते तुहाडे धर्म नूं बचाउण वास्ते सुचिया मेरे पति श्री तेग बहादुर पातशाह जी दिल्ली चांदनी चौक दे अंदर शहादत दा जाम पी गए। एक बेनती मैं करदा चला, किसे दा नाड़ां वाला जनेऊ चांदनी चौक दे अंदर कटिया है ते तां दोहरे तेरे धागे दा जनेऊ बचिया, वरना नहीं सी बचना। औरंगजेब जिस तरह अत्याचार करदा आ रहा सी, जोर जुल्म करदा आ रहा सी, इहदे भारी कदमां दे हेठ जिस तरह हिंदुस्तान दी जनता लताड़ी दी जा रही सी, बचन दा कोई सवाल पैदा नहीं सी होना। हर मंदर दे अंदर अज अगर टल वज रहा है, अगर किधरे गरुड़ पुराण दी कथा है, ते ए धन गुरु तेग बहादुर पातशाह ते साहिब गुरु गोबिंद सिंह पातशाह महाराज जी दी बदौलत है। ईमानदारी ते दयानतदारी दे नाल इतिहास दे पन्ने वाच के वेखो, पातशाह दे चरणा विच नमस्कार करन दे उत्ते तुहानू मजबूर होना ही पएगा। खैर आखिया, सुचिया तुहाडे इह मत्थे दे लाल रंग दा तिलक तां बचिया है, मेरे पति तेग बहादुर साहब जी दा लाल रंग दा खून चांदनी चौक दे अंदर डुला। पर कहिंदे ने जदों बंदा ढीठ हुंदा है ते हुंदा हुदा हद बद्दियां नूं टापी जांदा है, सीमावां पार कर ही जांदा है। सुचे दे उत्ते इन्हां गल्लां दा लानतां दा कोई असर ना होया, सुचा वापस चला जांदा है। केवल मुखसर बेनती कह के मैं खिमा मंगा। 13 शहीद अरबी भाषा दा लफज है और शहीद दा अखरी अर्थ है शहादत देना, मतलब गवाही देना। पर एक ख्याल करियो, गवाही झूठ दी तरफ खड़े होके भी दित्ती जा सकती है ते गवाही सच दी तरफ खड़े होके भी भरी जा सकती है। हर गवाही देन वाले नूं कह देंदे ने शहादत देन वाला, मतलब शहीदी देन वाला। सहजे सहजे ए शहीद लफज केवल उन्हां दे नाल ही जुड़दा गया जिन्हां ने सच दी आवाज बुलंद करन तो बाद अपना आपा नुशावर कर दिता है। सहजे सहजे शहीद उन्हां नूं जानिया जान लगा, पर शहीद दा अखरी अर्थ है वैसे गवाही भरना। शहीद दा अखरी अर्थ है सच दी तरफ खड़े होके सच दी आवाज नूं बुलंद करन दा यतन करना। जे हकीकत दे अंदर पिछोकड़ विच ध्यान मार के वेखो, लोक बाबर नूं माई बाप कहण वाले ते बड़े सन, जां पनाह कहण वालियां दी कोई कमी नहीं सी, रोजी दहिंद मालक पालक कहण वालियां दी कोई घाट नहीं सी। पर जे बाबर दे मूंह ते सामने खड़े होके किसी ने जाबर किया है ते ओह केवल साहिब श्री गुरु नानक देव पातशाह ने किया है। बाबर नूं जाबर कहण वाले, सच दी आवाज बुलंदियां तक पहुंचाउण वाले ਉਹ ਕੇਵਲ ਗੁਰੂ ਨਾਨਕ ਦੇਵ ਪਾਤਸ਼ਾਹ ਹੀ ਨੇ। ਖੈਰ ਦਾਸਤਾਨ ਆਪ ਉਹਨਾਂ ਦੀ ਸਰਵਣ ਕਰ ਰਹੇ ਹੋ ਜਿਨ੍ਹਾਂ ਨੇ ਸੱਚ ਨੂੰ ਹੱਥੋਂ ਨਹੀਂ ਛੱਡਿਆ, ਸੱਚ ਨੂੰ ਆਪਣੇ ਮਨ ਵਿੱਚੋਂ ਕੱਢਿਆ ਨਹੀਂ ਤੇ ਸੱਚ ਦੇ ਉੱਤੇ ਪਹਿਰਾ ਦਿੰਦਿਆਂ ਦਿੰਦਿਆਂ ਆਪਣਾ ਆਪਾ ਕੁਰਬਾਨ ਕਰ ਗਏ, ਸਰੀਰ ਦਾ ਬਲੀਦਾਨ ਦੇ ਗਏ। ਆਪ ਉਹਨਾਂ ਦੀ ਲਗਾਤਾਰ ਲੜੀਵਾਰ ਦਾਸਤਾਨ ਸਰਵਣ ਕਰਦੇ ਆ ਰਹੇ ਹੋ। ਇੱਕ ਬੇਨਤੀ ਮੈਂ ਹੋਰ ਵੀ ਕਰਦਾ ਚੱਲਾਂ, ਅਗਰ ਸਿੱਖ ਕੌਮ ਦੇ ਅੰਦਰ ਸ਼ਹੀਦਾਂ ਦੀ ਕਤਾਰ ਵਿਚਾਰਨੀ ਆਰੰਭ ਕਰੀਏ ਕਿ ਕਦੋਂ ਤੋਂ ਸ਼ੁਰੂ ਹੋਈ, ਤੇ ਸਭ ਤੋਂ ਪਹਿਲੇ ਸ਼ਹੀਦ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਹੋਏ, ਜਿਨ੍ਹਾਂ ਦਾ ਨਾਮ ਭਾਈ ਤਾਰਾ ਜੀ ਕਰਕੇ ਆਉਂਦਾ ਹੈ।
ਔਰ ਏਮਨਾਬਾਦ ਦੇ ਮੈਦਾਨ ਦੇ ਅੰਦਰ ਉਨ੍ਹਾਂ ਨੇ ਸ਼ਹਾਦਤ ਦਾ ਜਾਮ ਪਾਇਆ ਹੈ। ਭਾਈ ਤਾਰਾ ਜੀ ਦਾ ਦੋਸ਼ ਕੇਵਲ ਇੰਨਾ ਹੈ ਕਿ ਏਮਨਾਬਾਦ ਬਾਬਰ ਦੇ ਹਮਲੇ ਤੋਂ ਬਾਅਦ ਭਾਈ ਤਾਰਾ ਜੀ ਦਾ ਮਨ ਬੜਾ ਪ੍ਰਭਾਵਿਤ ਹੋਇਆ ਤੇ ਭਾਈ ਤਾਰਾ ਜੀ ਚਲਦੇ ਚਲਦੇ ਆਪਣੀ ਮਾਂ ਦੇ ਕੋਲ ਘਰ ਪਹੁੰਚ ਗਏ। ਪਿਤਾ ਇਨ੍ਹਾਂ ਦਾ ਬਚਪਨ ਦੇ ਅੰਦਰ ਚਲਾਣਾ ਕਰ ਗਿਆ। ਮਾਂ, ਮੈਂ ਬਾਹਰ ਜੰਗ ਦਾ ਦ੍ਰਿਸ਼ ਵੇਖ ਕੇ ਆਇਆ, ਕਿਸੇ ਦੀ ਬਾਂਹ ਨਹੀਂ, ਕਿਸੇ ਦੀ ਲੱਤ ਨਹੀਂ, ਕਿਸੇ ਦੀ ਤੌਣ ਸਰੀਰ ਦੇ ਨਾਲ ਨਹੀਂ। ਕੋਈ ਅੱਧ ਮਰੇ ਨੇ, ਕੋਈ ਜਿਉਂਦੇ ਨੇ, ਕੋਈ ਤੜਫ ਰਹੇ ਨੇ, ਕੋਈ ਮੁਰਦੇ ਨੇ। ਇਸ ਤਰ੍ਹਾਂ ਦੇ ਮੈਂ ਲੱਗੇ ਹੋਏ ਢੇਰ ਮੈਦਾਨ ਦੇ ਅੰਦਰ ਵੇਖ ਕੇ ਆਇਆ ਤੇ ਮਾਂ ਨੇ ਅੱਗੋਂ ਜਵਾਬ ਦਿੱਤਾ, ਬੇਟਾ ਫਿਰ ਇਹ ਵਕਤ ਹੈ ਸੇਵਾ ਕਮਾਉਣ ਦਾ, ਸੇਵਾ ਹੀ ਕਰ। ਆਖਿਆ, ਮਾਂ ਮੈਂ ਸੇਵਾ ਕੀ ਕਰ ਸਕਦਾ? ਚਲੋ ਕੁਝ ਵੀ ਨਹੀਂ ਤੇ ਪੁੱਤਰ ਆਪਣੇ ਦੋ ਚਾਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਮੁਰਦਿਆਂ ਦਾ ਸੰਸਕਾਰ ਹੀ ਕਰ। ਜਿਹੜੇ ਇਸਲਾਮੀ ਨੇ ਉਨ੍ਹਾਂ ਨੂੰ ਦਫਨਾਉਣ ਦਾ ਯਤਨ ਕਰ ਵਿਤਕਰੇ ਤੋਂ ਬਗੈਰ, ਤੇ ਜਿਹੜੇ ਹਿੰਦੂ ਨੇ ਉਨ੍ਹਾਂ ਨੂੰ ਸੰਸਕਾਰਨ ਦਾ ਯਤਨ ਕਰ। ਭਾਈ ਤਾਰਾ ਜੀ ਨੇ ਜੰਗਲ ਦੇ ਅੰਦਰੋਂ ਲੱਕੜਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ ਆਪਣੇ ਤਿੰਨ ਸਾਥੀਆਂ ਨੂੰ ਨਾਲ ਲੈ ਕੇ। ਲੱਕੜਾਂ ਦੀ ਵੱਡੀ ਚਿਖਾ ਬਣਾਈ, ਮੁਰਦਿਆਂ ਨੂੰ ਚੁੱਕ ਚੁੱਕ ਕੇ ਉਹਦੇ ਉੱਤੇ ਰੱਖਣਾ ਸ਼ੁਰੂ ਕੀਤਾ ਹੈ। ਵੱਡੇ ਹੋਏ ਅੰਗ ਉਨ੍ਹਾਂ ਨੂੰ ਇਕੱਠੇ ਕਰ ਕਰਕੇ ਲੱਕੜੀਆਂ ਦੇ ਉੱਤੇ ਰੱਖਣ ਦਾ ਯਤਨ ਕਰ ਰਹੇ ਨੇ। ਚਿਖਾ ਨੂੰ ਅਗਨੀ ਭੇਟ ਕੀਤੀ, ਅਗਨੀ ਲਾਈ। ਇਤਨੇ ਸਮੇਂ ਨੂੰ ਚਲਦਾ ਚਲਦਾ ਮੁਗਲ ਹਕੂਮਤ ਦੀ ਫੌਜੀ ਟੁਕੜੀ ਦਾ ਇੱਕ ਦਸਤਾ ਉਧਰ ਨੂੰ ਨਿਕਲ ਆਉਂਦਾ ਹੈ। ਉਨ੍ਹਾਂ ਨੇ ਪੁੱਛਿਆ, ਤੁਸੀਂ ਕੌਣ ਹੋ? ਇਨ੍ਹਾਂ ਆਖਿਆ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ। ਔਰ ਕੀ ਕਰ ਰਹੇ ਹੋ? ਇਨ੍ਹਾਂ ਕਿਹਾ, ਇਹ ਪੁੱਛਣ ਵਾਲੀ ਗੱਲ ਨਹੀਂ, ਤੁਹਾਡੇ ਸਾਹਮਣੇ ਮੁਰਦਿਆਂ ਦਾ ਸੰਸਕਾਰ ਕਰ ਰਹੇ ਹਾਂ। ਇਨ੍ਹਾਂ ਕਿਹਾ, ਤੁਹਾਡੀ ਗਲਤੀ ਹੈ, ਬਾਬਰ ਦੇ ਹੁਕਮ ਦੇ ਨਾਲ ਇਨ੍ਹਾਂ ਨੂੰ ਵੱਡਿਆ ਕੱਟਿਆ ਜਾਏ। ਇਨ੍ਹਾਂ ਨੂੰ ਚਾਹੀਦਾ ਸੀ ਕਿ ਕੁੱਤਿਆਂ ਬਿੱਲਿਆਂ ਤੇ ਇੱਲਾਂ ਕਾਵਾਂ ਵਾਸਤੇ ਜਿੰਦਾ ਰਹਿਣ ਦਿੱਤਾ ਜਾਂਦਾ ਮੈਦਾਨੇ ਜੰਗ ਦੇ ਅੰਦਰ ਪੈ ਰਹਿੰਦੇ, ਇਨ੍ਹਾਂ ਦੀ ਕੋਈ ਸੰਭਾਲ ਨਾ ਲੈਂਦਾ, ਪਰ ਤੁਸੀਂ ਇਨ੍ਹਾਂ ਨੂੰ ਸੰਸਕਾਰ ਰਹੇ ਹੋ, ਇਹਦਾ ਮਤਲਬ ਤੁਸੀਂ ਮੁਗਲ ਹਕੂਮਤ ਦੇ ਬਾਗੀ ਹੋ, ਬਗਾਵਤ ਦਾ ਬਿਗਲ ਵਜਾਉਂਦੇ ਨਜ਼ਰ ਪੈ ਰਹੇ ਹੋ। ਇਨ੍ਹਾਂ ਆਖਿਆ, ਅਸੀਂ ਬਾਗੀ ਨਹੀਂ ਆ, ਪਰ ਸਾਡਾ ਫਰਜ਼ ਬਣਦਾ ਸੀ, ਤੁਸੀਂ ਆਪਣੀ ਡਿਊਟੀ ਨਿਭਾ ਗਏ, ਅਸੀਂ ਆਪਣੇ ਫਰਜ਼ ਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ। ਖੈਰ, ਇਨ੍ਹਾਂ ਨਾਲ ਦੇ ਤਿੰਨਾਂ ਸਾਥੀਆਂ ਨੇ ਤੇ ਆਪਣੇ ਗੁਨਾਹ, ਭਾਵੇਂ ਗੁਨਾਹ ਨਹੀਂ ਸੀ, ਉਸ ਸੇਵਾ ਨੂੰ ਗੁਨਾਹ ਮੰਨ ਕੇ ਖਿਮਾ ਮੰਗ ਲਈ, ਉਹ ਤੇ ਬਰੀ ਹੋ ਗਏ। ਤੇ ਭਾਈ ਤਾਰਾ ਜੀ ਨੇ ਨਾ ਗੁਨਾਹ ਮੰਨਿਆ ਤੇ ਨਾ ਗੁਨਾਹ ਦੀ ਖਿਮਾ ਮੰਗੀ। ਭਾਈ ਤਾਰਾ ਜੀ ਨੂੰ ਜਿਉਂਦੇ ਨੂੰ ਬਲ ਦੀ ਚਿਖਾ ਦੇ ਅੰਦਰ ਸੁੱਟ ਦਿੱਤਾ ਗਿਆ। ਭਾਈ ਤਾਰਾ ਜੀ ਇਸ ਤਰ੍ਹਾਂ ਸ਼ਹੀਦ ਹੋਏ। ਬਾਅਦ ਵਿਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ, ਉਸ ਤੋਂ ਬਾਅਦ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਅਨੇਕ ਸਿੱਖ ਚਾਰ ਜੰਗਾਂ ਦੇ ਅੰਦਰ ਸ਼ਹਾਦਤ ਦਾ ਜਾਮ ਪੀ ਗਏ। ਫਿਰ ਤੇ ਸ਼ਹੀਦਾਂ ਦੀਆਂ ਕਤਾਰਾਂ ਲੰਮੀਆਂ ਹੀ ਲੰਮੀਆਂ ਬਣਦੀਆਂ ਗਈਆਂ। ਖੈਰ, ਜੋ ਮੈਂ ਬੇਨਤੀ ਕਰਨੀ ਸੀ ਮੁਖਸਰ, ਸ਼ਹੀਦ ਅਰਬੀ ਭਾਸ਼ਾ ਦਾ ਲਫ਼ਜ਼ ਹੈ ਤੇ ਸ਼ਹੀਦ ਦਾ ਅਖਰੀ ਅਰਥ ਹੈ ਗਵਾਹੀ ਦੇਣਾ। ਥੋੜਾ ਜਿਹਾ ਪਿਛੋਕੜ ਦੇ ਅੰਦਰ ਮੈਂ ਤੁਹਾਡੇ ਧਿਆਨ ਨੂੰ ਇਕੱਤਰ ਕਰਕੇ ਲੈ ਕੇ ਜਾਣਾ ਚਾਹਾਂਗਾ। ਦੁਨੀਆਂ ਦੇ ਅੰਦਰ ਸਭ ਤੋਂ ਵਿਸ਼ਾਲ ਮਤ, ਗਿਣਤੀ ਕਰਕੇ ਫੈਲਿਆ ਹੋਇਆ ਮਤ ਹੈ ਈਸਾਈ ਮਤ। ਈਸਾਈ ਮਤ ਦੇ ਅੰਦਰ ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ ਗਿਆ ਤੇ ਸਾਰਾ ਈਸਾਈ ਜਗਤ ਅੱਜ ਵੀ ਆਪਣੀ ਆਪਣੀ ਭਾਵਨਾ ਤੇ ਸ਼ਰਧਾ ਲੈ ਕੇ ਹਜ਼ਰਤ ਈਸਾ ਜੀ ਦੇ ਚੁਗਿਰਦੇ ਆਪਣੀ ਭਾਵਨਾ ਦੇ ਨਾਲ ਪ੍ਰਕਰਮਾ ਕਰਦੇ ਹੋਏ ਮਿਲਦੇ ਨੇ। ਹਜ਼ਰਤ ਈਸਾ ਜੀ ਨੂੰ ਸ਼ਹੀਦ ਮੰਨਿਆ, ਉਸ ਤੋਂ ਬਾਅਦ ਇਸਲਾਮੀ ਜਗਤ। ਇਸਲਾਮੀ ਜਗਤ ਦੇ ਅੰਦਰ ਸਭ ਤੋਂ ਪਹਿਲੇ ਦੋ ਸ਼ਹੀਦ ਮੰਨੇ ਗਏ ਜਿਨ੍ਹਾਂ ਦੇ ਸਾਹਮਣੇ ਸਾਰਾ ਇਸਲਾਮੀ ਜਗਤ ਅੱਜ ਵੀ ਝੁਕਦਾ ਹੋਇਆ ਨਜ਼ਰ ਪੈਂਦਾ ਹੈ, ਨਮਸਕਾਰ ਕਰਦੇ ਨਜ਼ਰ ਪੈਂਦੇ ਨੇ। ਇਹ ਦੋਵੇਂ ਸਕੇ ਭਾਈ ਨੇ ਔਰ ਦੋਵਾਂ ਦਾ ਜਨਮ ਬੀਬੀ ਫਾਤਮਾ ਦੀ ਕੁੱਖ ਵਿੱਚੋਂ ਹੋਇਆ ਔਰ ਇਹ ਦੋਵੇਂ ਰਿਸ਼ਤੇ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਦੋਤਰੇ ਨੇ ਔਰ ਇਨ੍ਹਾਂ ਦੋਵਾਂ ਦਾ ਅੰਤ ਜੀਵਨ ਦਾ ਖਾਤਮਾ ਕਰਬਲਾ ਇਮਾਮ ਦੇ ਯੁੱਧ ਦੇ ਅੰਦਰ ਹੋਇਆ। ਹਸਨ ਹੁਸੈਨ ਤੇ ਇਮਾਮ ਹਸਨ, ਇਨ੍ਹਾਂ ਦੋਵਾਂ ਨੂੰ ਇਸਲਾਮੀ ਜਗਤ ਸ਼ਹੀਦ ਮੰਨਦਾ ਹੈ ਔਰ ਆਪਣੀ ਭਾਵਨਾ ਤੇ ਸ਼ਰਧਾ ਦੇ ਨਾਲ ਇਨ੍ਹਾਂ ਦੇ ਸਾਹਮਣੇ ਝੁਕਦੇ ਨਜ਼ਰ ਪੈਂਦੇ ਨੇ। ਇਸ ਤੋਂ ਬਾਅਦ ਮੈਂ ਕੇਵਲ ਇਸ਼ਾਰਤਨ ਬੇਨਤੀ ਕਰਦਾ ਹੋਇਆ ਤੁਹਾਡਾ ਧਿਆਨ ਲੜੀ ਵੱਲ ਲਿਆਵਾਂ। ਇਸ ਤੋਂ ਬਾਅਦ ਫਰਾਂਸ ਦੇ ਅੰਦਰ ਰਹਿਣ ਵਾਲੇ ਫਰਾਂਸੀਸੀ ਲੋਕ, ਇਹ ਇੱਕ ਅਨਪੜ੍ਹ ਪੇਂਡੂ ਭੇਡਾਂ ਚਾਰਨ ਵਾਲੀ ਲੜਕੀ ਨੂੰ ਸ਼ਹੀਦ ਮੰਨਦੇ ਨੇ।
इतिहास दिया पन्नियां दे उत्ते इस लड़की दा नाम आउंदा है जहन आफ आरक। सन 1412 दे अंदर इस लड़की ने बगावत दा बिगल वजाया है। इहदी इक आवाज दे नाल अनेकां आवाजां आण के मिलदियां गईयां। हजारां लोग इहदी आवाज दे नाल सहमत होए, इहदे मगर लग के तुरना शुरू होए। इस लड़की नूं पकड़िया गया। अनेक तशद्दद करन तो बाद, तसीए देन तो बाद इस लड़की नूं जिउंदी नूं साड़िया गया। सन 1412 दे अंदर जहन आफ आरक नूं फ्रांस दे लोग शहीद मनदे ने और उहदे सामने झुकदे नजर पैंदे ने। ईरान दे अंदर रहण वाले ईरानी लोग एक सूफी फकीर मनसूर नूं शहीद मनदे ने। यूनान दे अंदर रहण वाले यूनानी लोग एक सूफी संत सुकरात नूं शहीद मनदे ने, जिन्हों जहर दा प्याला दिता गया सी पीण वास्ते। ओह गट गट करके पी गया ते उहदे दिल दी धड़कण रुक गई, नाड़ां दे अंदर गर्दिश कर रिहा खून, ओह खून वी जम गया। इस सूफी महान संत नूं सुकरात नूं यूनान दे लोग शहीद मनदे ने। शहीदां दी दास्तान आप सिख धर्म दे अंदरों लगातार सरवण करदे आ रहे हो। बीते हुए कल तुसी छोटे साहिबजादियां दे संबंध दे अंदर दो पेशियां दे संबंध विच खुल के जानकारी नूं प्राप्त कीता। 13 पोह दा दिन आया। 13 पोह वाले दिन माता गुजरी जी नूं ए समझ आ गई कि अज बाल जाणगे ते लगदा है खुदा दी नेत दे नाल वापस नहीं आउणगे। माता गुजरी जी नूं अपनी नूं राणी चेते आई। इना दो बच्चिया नूं जन्म देण वाली जन्नी याद आई, धीए तेरे पुत्र अज जा रहे ने ते जा रहे ने लाड़ी मौत नूं व्याहुण वास्ते, तू आप हुंदी आप तैयार करके ना बच्चिया नूं सजा के तोर दे, पर ना तू कोल ना इना बच्चिया दे पिता कोल ए बोझ तुसा मेरे कंधिया ते पाया, इना बच्चिया नूं तैयार करके हुण मैं तोरांगे। माता गुजरी जी इना बच्चिया नूं शुभ सिख्या सारी रात कलेजे दे नाल ला के देंदे रहे। बेटा वेखना किते अपने दादा जी गुरु तेग बहादुर पातशाह महाराज जी दी दित्ती सिख्या नूं विसार ना देना। माता जी ने दो बोल कह आख्या, दुष्ट तसीए देन कनेरे, बचन सुमरने दादे केरे। बेटा इना दुष्टा ने तुहानू आराम दी मौत नहीं मारना। इना दुष्टा ने बड़े तशद्दद करने ने, इना ने बड़े जुल्म करने ने, इना ने मन आईयां करनिया ने। ते बेटा तुसी अपने दादा जी दे चरणा दे अंदर ध्यान नू जोड़ के रखना है। दुष्ट तसीए देन कनेरे, बचन सुमरने दादे केरे। ते नाल लगदा इना बच्चिया ने अगों जवाब दिता। दोवां ने मंद मंद मुस्कुराउंदिया होया दादी दी गलवकड़ी विच आ के जवाब दिता, तन चिंता कछ नाहे हमारे, पाछे तब चिंता उर भारी। सानू अपने तन दी माता जी चिंता नहीं है। तन चिंता कछु नाहे हमारी, साडे तन दे नाल उना जालमा ने की करना है, इस गल दी माता जी सानू कोई परवाह नहीं है, कोई चिंता नहीं है। वध तों वध मौत ते मौत नूं असीं खिड़े मत्थे कबूल कर लिया। ते जद कोई मौत नूं कबूल कर लैंदा है ते मौत दा वजन ते मौत दा दुख घट जांदा है। मैं एक विद्वान दे बोल पढ़े, ओह कहिंदा मैदाने जंग दे अंदर उच्ची उच्ची जिहड़े जयकारे सिख धर्म दे मरजीवड़े छपाई लाउंदे रहे, बोले सो निहाल दे जयकारे गजाउंदे रहे, ओह कहिंदा ए मनोबल वधाउण वास्ते है ते मौत नूं मखौल करन वास्ते है। जिन्ना कोई मौत नूं मजाक करदा है, मौत उन्ना अपना वजन घटा के पेश आउंदी है। ए दोवें छोटे वीर जवाब देंदे ने, दादी जी तन चिंता कछु नाहे हमारी, सानू अपने तन दी ते कोई परवाह ही नहीं। तन नूं वध तों वध कट्टणगे ते इस गल दी सानू परवाह नहीं। एक बेनती मैं इत्थे रोक के होर तुहाडे नाल सांझी करदा चला। एक वक्त सी बाबा फरीद साहब जी दे कोल एक सेवादार आया, उन्हां दा सेवक। और बाबा फरीद साहब जी दा जन्म हुंदा है 1173 दे अंदर। अंदाजन गुरु नानक देव पातशाह महाराज जी तो तकरीबन 200 साल पहला कह लो।
ਬਾਬਾ ਫਰੀਦ ਜੀ ਦੇ ਕੋਲ ਸੇਵਕ ਆਉਂਦਾ ਹੈ ਤੇ ਇੱਕ ਪ੍ਰਸ਼ਨ ਲੈ ਕੇ ਆਉਂਦਾ ਹੈ। ਆਖਿਆ ਭਗਤ ਜੀ ਮਨਸੂਰ ਸ਼ਹੀਦ ਹੋਇਆ, ਸੂਲੀ ਦੇ ਉੱਤੇ ਚੜ ਗਿਆ, ਪਰ ਉਹਨੇ ਚੜਦੇ ਵਕਤ ਕੋਈ ਪਰਵਾਹ ਨਾ ਕੀਤੀ। ਸੁਕਰਾਤ ਜ਼ਹਿਰ ਦਾ ਪਿਆਲਾ ਪੀ ਗਏ, ਪਰ ਉਨ੍ਹਾਂ ਦੇ ਚਿਹਰੇ ਦੇ ਉੱਤੇ ਕੋਈ ਅਫਸੋਸ ਦਾ ਚਿੰਨ ਜ਼ਹਿਰ ਪੀਂਦੇ ਵਕਤ ਪ੍ਰਗਟ ਨਾ ਹੋਇਆ। ਆਖਿਆ ਹੋਰ ਅਨੇਕ ਸ਼ਹਾਦਤ ਦਾ ਜਾਮ ਪੀ ਗਏ। ਜੇ ਕਦੀ ਗੁਰੂ ਅਰਜਨ ਦੇਵ ਪਾਤਸ਼ਾਹ ਉਦੋਂ ਸ਼ਹੀਦ ਹੋਏ ਹੁੰਦੇ ਤੇ ਉਹ ਸਵਾਲ ਕਰਨ ਵਾਲਾ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵਿੱਚ ਰੱਖਦਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਹੋਈ ਬਾਅਦ ਵਿੱਚ। ਆਖਿਆ ਭਗਤ ਫਰੀਦ ਜੀ ਕਾਰਨ ਕੀ ਹੈ? ਹੱਸਦੇ ਹੱਸਦਾ ਕੋਈ ਬੰਦ ਬੰਦ ਕਟਵਾ ਦਿੰਦਾ ਹੈ, ਕੋਈ ਕਿਸ ਤਰ੍ਹਾਂ ਸ਼ਹਾਦਤ ਦਾ ਜਾਮ ਪੀਂਦਾ ਹੈ, ਕੋਈ ਕਿਸ ਤਰ੍ਹਾਂ ਅਨੇਕ ਤਸ਼ੱਦਤ ਤਸੀਹੇ ਸਹਾਰਨ ਦਾ, ਇਨ੍ਹਾਂ ਦਾ ਕਾਰਨ ਕੀ ਹੈ? ਇਨ੍ਹਾਂ ਨੂੰ ਦੁੱਖ ਨਹੀਂ ਮਿਲਦਾ? ਤੇ ਭਗਤ ਫਰੀਦ ਜੀ ਨੇ ਨਾ ਇੱਕ ਜੁਗਤ ਦੇ ਜ਼ਰੀਏ ਇਨ੍ਹਾਂ ਨੂੰ ਜਵਾਬ ਦਿੱਤਾ। ਜੁਗਤ ਦੇ ਜ਼ਰੀਏ ਭਗਤ ਫਰੀਦ ਸਾਹਿਬ ਨੇ ਨਾ ਇੱਕ ਕੱਚਾ ਨਾਰੀਅਲ ਲਿਆ ਤੇ ਕੱਚਾ ਨਾਰੀਅਲ ਉਹ ਸੇਵਾਦਾਰ ਦੇ ਹਵਾਲੇ ਕੀਤਾ। ਆਖਿਆ ਸੱਜਣਾ ਇਹ ਨਾਰੀਅਲ ਹੈ ਤੇ ਨਾਰੀਅਲ ਦੇ ਅੰਦਰੋਂ ਗਿਰੀ ਬਚਾ ਕੇ ਲਿਆਉਣੀ ਏ ਤੇ ਇਹਦਾ ਖੋਲ ਸਾਰਾ ਲਾਹ ਕੇ ਲਿਆਉਣਾ ਹੈ, ਪਰ ਖਿਆਲ ਕਰੀ ਗਿਰੀ ਟੁੱਟੇ ਨਾ, ਜਿਹੜਾ ਅੰਦਰ ਦਾ ਕੱਚਾ ਖੋਪਾ ਹੈ ਉਹ ਨਾ ਟੁੱਟੇ ਤੇ ਨਾਰੀਅਲ ਕੱਚਾ ਹੈ। ਆਪ ਜਾਣਦੇ ਹੋ ਜਦ ਕੱਚੇ ਨਾਰੀਅਲ ਨੂੰ ਤੋੜੋਗੇ ਤੇ ਅੰਦਰ ਗਿਰੀ ਤੇ ਟੁੱਟੇਗੀ, ਲਾਜ਼ਮੀ ਟੁੱਟੇਗੀ, ਬਾਹਰੋਂ ਚੋਟ ਕਰੋਗੇ ਚੋਟ ਗਿਰੀ ਤੱਕ ਪਹੁੰਚੇਗੀ। ਇਹ ਸੇਵਾਦਾਰ ਨਾਰੀਅਲ ਦੇ ਖੋਪੇ ਨੂੰ ਬਚਾਉਣ ਦਾ ਯਤਨ ਕਰਦਾ ਹੈ, ਗਿਰੀ ਸਾਲਮ ਬਾਜੇ ਪਰ ਬਚਦੀ ਨਹੀਂ ਹੈ, ਚਕਨਾ ਚੂਰ ਹੋ ਗਈ, ਕਈ ਟੁਕੜਿਆਂ ਦੇ ਅੰਦਰ ਉਹ ਖੋਪਾ ਹੋਇਆ ਤੇ ਟੁੱਟਾ ਹੋਇਆ ਨਾਰੀਅਲ ਲੈ ਕੇ ਸੇਵਾਦਾਰ ਆ ਜਾਂਦਾ ਹੈ ਭਗਤ ਫਰੀਦ ਸਾਹਿਬ ਜੀ ਦੇ ਕੋਲ। ਭਗਤ ਜੀ ਮੈਂ ਤੁਹਾਡੇ ਤੇ ਕੀਤਾ ਸੀ ਇੱਕ ਪ੍ਰਸ਼ਨ ਕਿ ਇਹ ਮਹਾਨ ਚੰਗੇ ਮਹਾਨ ਗੁਰਮੁਖ ਸੰਤ ਪੁਰਸ਼ ਸ਼ਹਾਦਤ ਦਾ ਜਾਮ ਪੀਂਦੇ ਰਹੇ ਪਰ ਇਹਨਾਂ ਨੂੰ ਦੁੱਖ ਨਹੀਂ ਹੋਇਆ, ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ, ਅੱਗੋਂ ਫੜ ਕੇ ਮੇਰੇ ਹੱਥ ਵਿੱਚ ਨਾਰੀਅਲ ਤੇ ਨਾਰੀਅਲ ਤੋੜ ਕੇ ਮੈਂ ਲਾਇਆ ਆ, ਜਿਸ ਤਰ੍ਹਾਂ ਤੁਸੀਂ ਕਿਹਾ ਸੀ ਉਸ ਤਰ੍ਹਾਂ ਮੈਨੂੰ ਗਿਰੀ ਨੂੰ ਬਚਾ ਨਹੀਂ ਪਾਇਆ। ਭਗਤ ਜੀ ਨੇ ਹੁਣ ਪੱਕਾ ਨਾਰੀਅਲ ਫੜਿਆ ਤੇ ਪੱਕਾ ਨਾਰੀਅਲ ਪਕੜ ਕੇ ਉਹਦੇ ਹਵਾਲੇ ਕੀਤਾ। ਕਹਿਣ ਲੱਗੇ ਸੱਜਣਾ ਚਲੋ ਉਹ ਨਹੀਂ ਬਚਿਆ ਤੇ ਇਹਨੂੰ ਲੈ ਕੇ ਜਾ, ਇਹਨੂੰ ਵੇਖੀ ਇਹਦਾ ਖੋਲ ਵੱਖਰਾ ਤੇ ਗਿਰੀ ਵੱਖਰੀ ਕਰਕੇ ਲਿਆਉਣੀ, ਗਿਰੀ ਟੁੱਟੇ ਨਾ। ਇਹਦਾ ਖੋਲ ਜਦ ਤੋੜਿਆ ਤੇ ਬੜੇ ਆਰਾਮ ਦੇ ਨਾਲ ਟੁੱਟ ਗਿਆ ਤੇ ਖੋਪਾ ਅੰਦਰੋਂ ਸਾਬਤ ਬਚ ਗਿਆ। ਸਾਬਤ ਖੋਪਾ ਲੈ ਕੇ ਭਗਤ ਜੀ ਦੇ ਕੋਲ ਆਇਆ। ਭਗਤ ਜੀ ਮੇਰੇ ਸਵਾਲ ਦਾ ਜਵਾਬ, ਕਹਿਣ ਲੱਗੇ ਇਹੀ ਜਵਾਬ ਹੈ, ਜਿਨ੍ਹਾਂ ਦਾ ਮਨ ਤਨ ਦੇ ਨਾਲ ਜੁੜਿਆ ਹੁੰਦਾ ਹੈ ਤੇ ਜਦ ਤਨ ਨੂੰ ਚੋਟ ਹੁੰਦੀ ਹੈ ਉਹਨਾਂ ਦਾ ਮਨ ਵੀ ਅੰਦਰੋਂ ਟੁੱਟਦਾ ਹੈ, ਮਨ ਵੀ ਦੁਖੀ ਹੁੰਦਾ ਹੈ, ਤੇ ਜਿਨ੍ਹਾਂ ਦਾ ਮਨ ਤਨ ਨਾਲੋਂ ਹਟ ਕੇ ਤੇ ਖੁਦਾ ਵੰਦ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੁੰਦਾ ਹੈ ਉਹਨਾਂ ਦੇ ਤਨ ਨੂੰ ਬਾਹਰੋਂ ਕੱਟੋ ਤਾਂ ਪਰਵਾਹ ਨਹੀਂ, ਤਨ ਨੂੰ ਤੋੜੋ ਤਾਂ ਪਰਵਾਹ ਨਹੀਂ, ਤਨ ਨੂੰ ਸਾੜੋ ਤਾਂ ਪਰਵਾਹ ਨਹੀਂ, ਤਨ ਨੂੰ ਚਰਖੜੀ ਤੇ ਚਾੜੋ, ਤਨ ਨੂੰ ਆਰੇ ਦੇ ਨਾਲ ਕੱਟੋ, ਤਨ ਨੂੰ ਦੇਗ ਵਿੱਚ ਉਬਾਲੋ, ਤਨ ਦੇ ਨਾਲ ਜੋ ਮਰਜ਼ੀ ਕਰੋ, ਉਹਨਾਂ ਨੂੰ ਅੰਦਰ ਦੁੱਖ ਨਹੀਂ ਪਹੁੰਚਦਾ, ਕਿਉਂਕਿ ਜਿਹਨੂੰ ਦੁੱਖ ਪਹੁੰਚਣਾ ਉਹ ਤਨ ਦੇ ਨਾਲ ਹੈ ਹੀ ਨਹੀਂ ਹੈ, ਤਨ ਨੂੰ ਪਹਿਲਾਂ ਤੋਂ ਕੱਟ ਚੁੱਕਾ ਹੈ। ਕਿਸੇ ਨੇ ਕਿਹਾ ਸੀ ਕਿ ਜਿਹਨੂੰ ਤੂੰ ਕੱਟਣਾ ਚਾਹੁੰਦਾ ਉਹਨੂੰ ਮੈਂ ਬੜਾ ਸਮਾਂ ਪਹਿਲਾਂ ਤੋਂ ਕੱਟ ਚੁੱਕਾ ਔਰ ਉਹਨੂੰ ਕੱਟ ਕੇ ਸਰੀਰ ਨਾਲੋਂ ਜੋੜ ਚੁੱਕਾ ਪਰਮਾਤਮਾ ਦੇ ਨਾਲ। ਸਾਹਿਬਜ਼ਾਦੇ ਕਹਿੰਦੇ ਨੇ ਮਾਤਾ ਜੀ ਤਨ ਚਿੰਤਾ ਕਛੂ ਨਾਹੇ ਹਮਾਰੀ, ਪਾਛੇ ਤਵ ਚਿੰਤਾ ਉਰ ਭਾਰੀ। ਚਿੰਤਾ ਇਸ ਗੱਲ ਦੀ ਸਾਡੇ ਜਾਣ ਤੋਂ ਬਾਅਦ ਦੇ ਜ਼ਾਲਮ ਤੁਹਾਡੇ ਸਰੀਰ ਦੇ ਨਾਲ ਕੀ ਕਰਨਗੇ। ਇਮ ਕਹਿ ਲਾਲ ਉੱਠੇ ਤੇ ਸਵੇਰੇ, ਇਸ ਤਰ੍ਹਾਂ ਦੋਵੇਂ ਬੱਚੇ ਉੱਠਦੇ ਨੇ ਔਰ ਉੱਠ ਕੇ ਫਿਰੇ ਮਾਤ ਕੇ ਚਾਰ ਛੁਫੇਰੇ। ਜਿਵੇਂ ਇੱਕ ਸਾਧਕ ਆਪਣੇ ਮੁਰਸ਼ਦ ਦੇ ਚਾਰ ਛੁਫੇਰੇ ਪਰਿਕਰਮਾ ਕਰਦਾ ਹੈ, ਇਹਨਾਂ ਦੋਵਾਂ ਛੋਟੇ ਬੱਚਿਆਂ ਨੇ ਮਾਤਾ ਗੁਜਰੀ ਜੀ ਦੀਆਂ ਪਰਿਕਰਮਾ ਕੀਤੀਆਂ ਨੇ। ਇਤਿਹਾਸ ਦੇ ਪੰਨੇ ਪੜ੍ਹੀਏ, ਪੜ੍ਹ ਕੇ ਖ਼ਬਰ ਮਿਲਦੀ ਏ। ਇਮ ਕਹਿ ਲਾਲ ਉੱਠੇ ਤੇ ਸਵੇਰੇ, ਫਿਰੇ ਮਾਤ ਕੇ ਚਾਰ ਛੁਫੇਰੇ। ਮਾਤਾ ਜੀ ਦੇ ਚਾਰ ਛੁਫੇਰੇ ਘੁੰਮੇ ਨੇ, ਪਰਿਕਰਮਾ ਕੀਤੀ ਏ, ਨਮਸਕਾਰ ਕੀਤੀ। ਮਾਤਾ ਗੁਜਰੀ ਜੀ ਇਹਨਾਂ ਨੂੰ ਘੁੱਟ ਕੇ ਗਲਵਕੜੀ ਦਾ ਪਿਆਰ ਦਿੰਦੇ ਨੇ, ਨਿੱਘ ਦਿੰਦੇ ਨੇ, ਇਹਨਾਂ ਦਾ ਮੂੰਹ ਮੱਥਾ ਚੁੰਮਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਲਿਖਦੇ ਨੇ, ਮਾਤਾ ਗੁਜਰੀ ਜੀ ਨੇ ਨਾ ਕਲੇਜੇ ਦੇ ਨਾਲ ਲਾ ਕੇ ਉਸ ਤੋਂ ਬਾਅਦ ਇੱਕ ਗੱਲ ਕਹੀ, ਜਾਣੇ ਸੇ ਪਹਿਲੇ ਆਓ ਗਲੇ ਸੇ ਲਗਾ ਤੋ ਲੂੰ, ਆਓ ਇੱਕ ਵਾਰਾਂ ਮੈਂ ਤੁਹਾਨੂੰ ਹੋਰ ਘੁੱਟ ਕੇ ਗਲਵਕੜੀ ਦਾ ਨਿੱਘ ਦੇ ਦਿਆਂ, ਆਓ ਇੱਕ ਵਾਰੀ ਮੈਂ ਘੁੱਟ ਕੇ ਆਪਣੇ ਸੀਨੇ ਦੇ ਨਾਲ ਤੁਹਾਨੂੰ ਲਾ ਲਵਾਂ, ਜਾਣੇ ਸੇ ਪਹਿਲੇ
आओ गले से लगा तो लूं, केसों में कंघी मुंह धुला तो लूं, प्यारे सरों पे नन्ही सी कलगी सजा तो लूं, मरने से पहले तुमको दुल्हा बना तो लूं। आख्या अज जा रहे हो ते बेटा मैनू लगदा है करतार दा अज पाणा वरत जाना है, अज शामा दे वक्त तुसी मुड़ के मेरे कोल नहीं आओगे, ते जे जा ही रहे हो लाड़ी मौत नू व्याहुण वास्ते ते आओ अज मैं तुहानू सजा के शिंगार के दुल्हा बना के अपने कोलों तोरा, तुसी चाई चाई जाना है। और तेग बहादुर पातशाह महाराज जी दे दादा जी दे चरणा दा ध्यान धर के जाना है। साहिबजादियां नू छपाई लैण वास्ते आउंदा है। छपाई नू माता जी ने एक गल कही, कहन लगे तेरे घर छोटे छोटे न्याणे बच्चे नहीं है, तू लैण वास्ते आया है, जुल्म कमाउण वास्ते आया, तेरे घर दे अंदर शीरखोर बच्चे नहीं है। छपाई दा मन वी दरब गया, हथ जोड़ कहन लगा माता जी मैं वजीर खान दा अहलकार, मैं उदा दिता होया नमक खाना मेरे वास्तों कहानी बार है, जे मैं इन्हां नूं छड के जाना भी चाहवां ते छड के जाना मेरे वस विच नहीं है, मैं चला भी जावां मेरी जगह ते कोई दूसरा आण के इन्हां नूं लै जाएगा। दोवें साहिबजादे छपाइयां दे नाल चलदे ने ते चलदे चलदे वजीर खां दी कचहरी दे अंदर पहुंच जांदे ने। वजीर खां है सुचा नंद है, धर्म दा उपदेश करन वाला काजी है, होर अमीर वजीर ने, काजी है, कोतवाल है, सारे मौजूद ने। कचहरी दे अंदर जाके नाना फतेह दा नारा बुलंद कीता, फतेह गजाई, पर फतेह दा जवाब किधरों आना सी। आखसर आपस विच ही दोवां वीरां ने फतेह दी सांझ कीती। काजी नूं हुक्म होया वजीर खान दा, काजी साहब फतवा सुनाया जाए। काजी फतवा पढ़ के सुनाउंदा है, ਉਹ ਕਹਿਣ ਲੱਗਾ ਇਹਨਾਂ ਬੱਚਿਆਂ ਨੂੰ ਇੱਕ ਵਾਰ ਪੁੱਛ ਲਿਆ ਜਾਏ, ਜੇ ਨਾ ਮੰਨਣ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਉਹਨਾਂ ਨੇ ਤੇ ਸ਼ਹੀਦ ਨਹੀਂ ਸੀ ਨਾ ਕਹਿਣਾ, ਇਹ ਤੇ ਸਤਿਕਾਰ ਵਜੋਂ ਆਪਾਂ ਹੀ ਕਹਿ ਰਹੇ ਨਾ ਕਿ ਸ਼ਹੀਦ ਕਰ ਦਿੱਤਾ ਜਾਏ, ਉਹਨਾਂ ਨੇ ਤੇ ਇਹ ਕਹਿਣਾ ਸੀ ਮਾਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ, ਤੇ ਜਿਉਂਦਿਆਂ ਨੂੰ ਦੀਵਾਰਾਂ ਦੇ ਅੰਦਰ ਚਿਣ ਕੇ। ਕਾਜ਼ੀ ਆਇਆ ਹੈ, ਰਾਜ ਮਿਸਤਰੀ ਆ ਗਏ ਜਿਨ੍ਹਾਂ ਨੇ ਚਿਨਾਈ ਕਰਨੀ ਸੀ, ਰਾਜ ਮਿਸਤਰੀ ਆ ਗਏ, ਕੋਤਵਾਲ ਆਇਆ, ਸੁੱਚਾ ਨੰਦ ਵੀ ਸਾਹਮਣੇ ਆਇਆ, ਇਹਨੇ ਮੱਥੇ ਦਾ ਤਿਲਕ ਲਾਇਆ ਹੈ, ਤੇੜ ਧੋਤੀ ਹੈ, ਤੇਰੇ ਧਾਗੇ ਦਾ ਜਨੇਊ ਵੀ ਗਲੇ ਪਾਇਆ ਹੈ, ਸਾਹਮਣੇ ਆਣ ਕੇ ਖਲੋ ਜਾਂਦਾ ਹੈ। ਵਜ਼ੀਰ ਖਾਂ ਆਉਂਦਾ ਹੈ, ਤਿਆਰੀ ਹੋਈ, ਕਾਜ਼ੀ ਨੇ ਪੜ ਕੇ ਫਤਵਾ ਸੁਣਾਇਆ, ਆਖਰ ਤਿਆਰੀ ਆਰੰਭ ਹੋਈ। ਕਾਜ਼ੀ ਇੱਕ ਵਾਰ ਫਿਰ ਪੁੱਛਦਾ ਹੈ, ਕਹਿੰਦਾ ਬੱਚਿਓ ਤੁਹਾਡੀ ਕੋਈ ਆਖਰੀ ਖਾਹਿਸ਼, ਮੈਂ ਕੱਲ ਅਰਜ ਗੁਜ਼ਾਰੀ ਸੀ ਕੇਵਲ ਇਸ਼ਾਰਤਨ ਬੇਨਤੀ ਕਰ ਰਿਹਾ, ਤੁਹਾਡੀ ਕੋਈ ਆਖਰੀ ਖਵਾਇਸ਼? ਇਹ ਕਹਿਣ ਲੱਗੇ ਹਾਂ ਸਾਡੀ ਆਖਰੀ ਖਵਾਇਸ਼ ਹੈ। ਪੁੱਛਿਆ ਕੀ? ਆਖਿਆ ਸਾਡੀ ਆਖਰੀ ਖਵਾਇਸ਼ ਇਹ ਹੈ ਕਿ ਜਿਸ ਤਲਵਾਰ ਦੇ ਨਾਲ ਸਾਡੇ ਸਿਰ ਸਾਡੇ ਧੜ ਤੋਂ ਜੁਦਾ ਕੀਤੇ ਜਾਣ, ਉਸ ਤਲਵਾਰ ਨੂੰ ਸਾਡੇ ਸਰੀਰ ਵਿੱਚੋਂ ਨਿਕਲਿਆ ਹੋਇਆ ਖੂਨ ਲੱਗੇਗਾ, ਉਹ ਖੂਨ ਦੇ ਤੁਪਕੇ ਵਗਾਉਂਦੀ ਹੋਈ ਤਲਵਾਰ ਲੈ ਕੇ ਠੰਡੇ ਬੁਰਜ ਦੇ ਅੰਦਰ ਸਾਡੀ ਦਾਦੀ ਦੇ ਕੋਲ ਚਲਾ ਜਾਈ, ਤਾਂ ਕਿ ਦਾਦੀ ਜੀ ਨੂੰ ਸਮਝ ਪਏ ਕਿ ਬੱਚੇ ਮੇਰੀ ਸ਼ੁਭ ਸਿੱਖਿਆ ਦਾ ਪਾਲਣ ਕਰਦੇ ਹੋਏ ਆਪਣੇ ਪ੍ਰਾਣ ਪੰਖੇਰੂ ਛੱਡ ਕੇ ਦਾਦਾ ਜੀ ਦੀ ਗੋਦ ਦੇ ਅੰਦਰ ਜਾ ਬਰਾਜੇ ਨੇ। ਖੈਰ ਦੀਵਾਰ ਦੀ ਚਨਾਈ ਆਰੰਭ ਹੋਈ, ਅਜੇ ਗੋਡਿਆਂ ਤੱਕ ਹੀ ਦੀਵਾਰ ਗਈ ਹੈ ਤੇ ਸਾਹਮਣੇ ਕੋਤਵਾਲ ਬੋਲਦਾ ਹੈ। ਕੋਤਵਾਲ ਕਹਿਣ ਲੱਗਾ ਬੱਚਿਓ ਤੁਹਾਨੂੰ ਅਜੇ ਵੀ ਵਕਤ ਦਿੱਤਾ ਜਾਂਦਾ ਹੈ, ਅਜੇ ਵੀ ਮੇਰੇ ਵੱਲੋਂ ਤੁਹਾਨੂੰ ਇੱਕ ਨੇਕ ਸਲਾਹ ਹੈ, ਜੇ ਤੁਸੀਂ ਦੀਨ ਕਬੂਲ ਕਰ ਲਓ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ। ਦੋਵੇਂ ਬੱਚੇ ਨਿਡਰ ਹੋ ਕੇ ਕਹਿਣ ਲੱਗੇ ਕੋਤਵਾਲ ਤੇ ਕਾਜ਼ੀ ਇਹ ਤੁਹਾਨੂੰ ਹੱਕ ਹਕੂਕ ਦਿੱਤਾ ਕਿੰਨੇ ਕਿ ਤੁਸੀਂ ਸਾਰਿਆਂ ਧਰਮਾਂ ਦੇ ਦਰਵਾਜ਼ੇ ਕਰੋ ਬੰਦ ਤੇ ਇੱਕ ਹੀ ਧਰਮ ਦਾ ਦਰਵਾਜ਼ਾ ਖੁੱਲਾ ਰਹਿ, ਕੇਵਲ ਇਸਲਾਮ ਦਾ ਹੀ ਦਰਵਾਜ਼ਾ ਖੁੱਲਾ ਰਹਿ, ਇਹ ਹੱਕ ਤੁਹਾਡੀ ਝੋਲੀ ਕਿੰਨੇ ਪਾਇਆ? ਚਾਹੀਦਾ ਇਹ ਹੈ ਕਿ ਬੰਦਾ ਹਰ ਧਰਮ ਦੇ ਅੰਦਰ ਆਪਣੇ ਧਰਮ ਨੂੰ ਮੰਨ ਸਕੇ, ਧਰਮ ਦੀ ਪੂਜਾ ਕਰ ਸਕੇ। ਮੈਂ ਕੇਵਲ ਇੱਕ ਇਸ਼ਾਰੇ ਵਜੋਂ ਬੇਨਤੀ ਕਰਦਾ ਹੋਇਆ ਅੱਗੇ ਚੱਲਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਲ ਲਾਹੌਰ ਦੇ ਅੰਦਰ ਇੱਕ ਮੌਲਵੀ ਨਮਾਜ਼ ਅਦਾ ਕਰਨ ਦੇ ਸਮੇਂ ਮਸਜਿਦ ਦੇ ਅੰਦਰ ਆਵਾਜ਼ ਦਿੰਦਾ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਾਂਗ ਦਿੰਦਾ ਹੈ। ਨੇੜੇ ਸੀ ਕਿਧਰੇ ਸਿੱਖਾਂ ਦਾ ਘਰ,
ਤੇ ਸਿੱਖ ਸੀ ਤੰਗ ਸੋਚ ਵਾਲਾ ਮੁਤਸਬੀ ਜਾਮੇ ਵਾਲਾ। ਉਹਨੇ ਮੌਲਵੀ ਨੂੰ ਵਾਰ ਵਾਰ ਜਾ ਕੇ ਕਹਿਣਾ ਆਵਾਜ਼ ਨਾ ਦਿਆ ਕਰ, ਸਾਡਾ ਰਾਜ ਏ, ਸਾਡਾ ਰਾਜਾ ਏ, ਸਿੱਖ ਰਾਜਾ ਸ਼ੇਰੇ ਪੰਜਾਬ, ਤੂੰ ਉੱਚੀ ਉੱਚੀ ਰੌਲਾ ਹੀ ਪਾਉਂਦਾ ਰਹਿਣਾ। ਮੌਲਵੀ ਨੇ ਆਵਾਜ਼ ਦੇਣੀ ਬੰਦ ਕੀਤੀ, ਪਰ ਚਲਾ ਜਾਂਦਾ ਸ਼ਿਕਾਇਤ ਲੈ ਕੇ ਸ਼ੇਰੇ ਪੰਜਾਬ ਦੇ ਦਰਬਾਰ ਦੇ ਅੰਦਰ। ਆਖਿਆ ਮਹਾਰਾਜਾ ਸਾਹਿਬ, ਤੁਹਾਡੇ ਇੱਕ ਸਿੱਖ ਨੇ ਮੈਨੂੰ ਇਸ ਕਰਮ ਕਰਨ ਤੋਂ ਵਰਜਿਆ ਏ ਕਿ ਮਸਜਿਦ ਦੇ ਅੰਦਰ ਮੈਂ ਬਾਂਗ ਨਾ ਦੇਵਾਂ, ਆਵਾਜ਼ ਨਾ ਦੇਵਾਂ। ਸ਼ੇਰੇ ਪੰਜਾਬ ਨੇ ਸਿਪਾਹੀ ਭੇਜੇ, ਸਿੱਖ ਨੂੰ ਫੜਿਆ ਗਿਆ ਤੇ ਸਿੱਖ ਨੂੰ ਪਕੜ ਕੇ ਲਿਆਂਦਾ ਗਿਆ ਸ਼ੇਰੇ ਪੰਜਾਬ ਦੀ ਕਚਹਿਰੀ ਦੇ ਅੰਦਰ। ਸ਼ੇਰੇ ਪੰਜਾਬ ਨੇ ਫੈਸਲਾ ਸੁਣਾਇਆ, ਉਹ ਕਹਿਣ ਲੱਗਾ ਸਿੱਖਾ, ਅੱਜ ਤੋਂ ਬਾਅਦ ਇਸ ਮੌਲਵੀ ਦੇ ਰੋਟੀ ਰੋਜੀ ਦਾ ਇੰਤਜ਼ਾਮ ਤੂੰ ਕਰੇਗਾ। ਉਹ ਕਹਿਣ ਲੱਗਾ ਜੀ ਇਹ ਕੈਸੀ ਸਜ਼ਾ? ਉਹ ਕਹਿਣ ਲੱਗਾ ਸਜ਼ਾ ਇਹੀ ਏ, ਜਦ ਤੂੰ ਉਹਦੇ ਧਰਮ ਦਾ ਲਾਲਣ ਪਾਲਣ ਕਰਨ ਤੋਂ ਰੋਕ ਰਿਹਾ, ਉਹਦੀ ਰੋਟੀ ਦਾ ਜ਼ਰੀਆ ਹੈ ਉਹਨੂੰ ਬਾਂਗ ਦੇਣ ਤੋਂ ਰੋਕ ਰਿਹਾ, ਉਹ ਬਾਂਗ ਨਹੀਂ ਦੇਗਾ, ਬਾਂਗ ਵੀ ਤੂੰ ਦੇਗਾ ਔਰ ਇਹਦੀ ਰੋਟੀ ਦਾ ਇੰਤਜ਼ਾਮ ਵੀ ਤੂੰ ਕਰੇਗਾ। ਧਰਮ ਦੇ ਜਿਹੜੇ ਮਨੁੱਖ ਹੁੰਦੇ ਨੇ, ਲੀਡਰ ਜਨ ਹੁੰਦੇ ਨੇ ਜਾਂ ਡਿਕਟੇਟਰ ਹੁਕਮਰਾਨ ਹੁੰਦੇ ਨੇ, ਉਹਨਾਂ ਨੂੰ ਇੰਨਾ ਖੁੱਲੀ ਸੋਚ ਦੇ ਮਾਲਕ ਬਣ ਕੇ ਚੱਲਣਾ ਚਾਹੀਦਾ ਹੈ ਕਿ ਸਾਰੇ ਧਰਮ ਉਹਨਾਂ ਨੂੰ ਪ੍ਰਵਾਨ ਹੋਣ। ਹਿੰਦੂ ਧਰਮ ਆਪਣੀ ਜਗ੍ਹਾ ਤੇ ਮੁਬਾਰਕ, ਮੁਸਲਮਾਨ ਆਪਣੀ ਜਗ੍ਹਾ ਤੇ ਮੁਬਾਰਕ, ਈਸਾਈ ਆਪਣੀ ਜਗ੍ਹਾ ਤੇ ਮੁਬਾਰਕ ਤੇ ਸਿੱਖ ਆਪਣੀ ਜਗ੍ਹਾ ਤੇ, ਸਾਰੇ ਧਰਮਾਂ ਦੇ ਦਰਵਾਜ਼ੇ ਖੁੱਲੇ ਰਹਿਣ। ਸਾਹਿਬਜ਼ਾਦੇ ਕਹਿਣ ਲੱਗੇ ਹੱਕ ਹਕੂਕ ਤੁਹਾਨੂੰ ਕਿੰਨੇ ਦਿੱਤਾ ਹੈ ਕਿ ਬਾਕੀ ਧਰਮਾਂ ਦੇ ਦਰਵਾਜ਼ੇ ਰਹਿਣ ਬੰਦ ਤੇ ਕੇਵਲ ਇਸਲਾਮ ਦਾ ਦਰਵਾਜ਼ਾ ਖੁੱਲਾ ਰਹਿ। ਕੋਤਵਾਲ ਥੋੜਾ ਕੜਕਵੀਂ ਆਵਾਜ਼ ਦੇ ਅੰਦਰ ਬੋਲਦਾ, ਇਹ ਕਹਿਣ ਲੱਗਾ ਦਵਾਰ ਦਿਸਦੀ? ਦਵਾਰ ਦੇ ਪਾਰ ਤੁਹਾਡੀ ਮੌਤ ਹੈ। ਇਹ ਕਹਿਣ ਲੱਗੇ ਹਾਂ, ਦਵਾਰ ਵੀ ਦਿਸ ਰਹੀ ਹੈ ਤੇ ਦਵਾਰ ਦੇ ਪਾਰ ਸਾਨੂੰ ਆਪਣੀ ਮੌਤ ਨਹੀਂ, ਦਵਾਰ ਦੇ ਪਾਰ ਸਾਨੂੰ ਆਪਣੇ ਦਾਦਾ ਜੀ ਦੀ ਗੋਦ ਦਿਸ ਰਹੀ ਹੈ। ਮਰ ਤੇ ਅਸੀਂ ਬੜਾ ਸਮਾਂ ਪਹਿਲਾਂ ਦੇ ਚੁੱਕੇ ਹਾਂ, ਅਸੀਂ ਆਪਣੇ ਮਨ ਨੂੰ ਖੁਦਾਵੰਦ ਦੇ ਚਰਨਾਂ ਦੇ ਨਾਲ ਜੋੜ ਕੇ ਸਰੀਰ ਦਾ ਮੋਹ ਤਿਆਗਿਆ ਹੈ। ਤੂੰ ਸਾਨੂੰ ਮਾਰਨਾ ਚਾਹੁੰਦਾ ਹੈ, ਅਸੀਂ ਤੇਰੇ ਤੋਂ ਮਰਨਾ ਨਹੀਂ। ਜਿਹਨੂੰ ਮਾਰ ਕੇ ਸਾਨੂੰ ਮਾਰਨਾ ਚਾਹੁੰਦਾ ਹੈ, ਉਹਦੇ ਮਾਰਿਆਂ ਅਸੀਂ ਮਰਨਾ ਨਹੀਂ। ਸਰੀਰ ਨੂੰ ਕੱਟ ਕੇ ਤੂੰ ਸਾਨੂੰ ਕੱਟਣਾ ਚਾਹੇਗਾ, ਅਸੀਂ ਕੱਟੇ ਨਹੀਂ ਜਾਣਾ। ਸਾਡੇ ਸਰੀਰ ਨੂੰ ਜਲਾ ਕੇ ਤੂੰ ਸੱਚ ਦੀ ਆਵਾਜ਼ ਨੂੰ ਰਾਖ ਬਣਾਉਣਾ ਚਾਹੁੰਦਾ ਹੈ, ਪਰ ਸੱਚ ਦੀ ਆਵਾਜ਼ ਹੋਰ ਕਈ ਗੁਣਾ ਉੱਚੀ ਹੋ ਕੇ ਭੜਕੇਗੀ। ਖੈਰ, ਮੈਨੂੰ ਇੱਕ ਅਦੀਬ ਦਾ ਲਿਖਿਆ ਬੋਲ ਚੇਤੇ ਆਉਂਦਾ ਹੈ। ਉਹ ਕਹਿੰਦਾ ਹੈ, ਸ਼ੌਕ ਹੈ ਜਿਸੇ ਸ਼ਹਾਦਤ ਕਾ, ਵੋ ਜੀਣਾ ਛੋੜ ਦੇਤੇ ਹੈ। ਜਿਸਮ ਆਪਣੇ ਕੋ ਖਲੌਣਾ ਸਮਝ ਕਰ, ਖੁਸ਼ੀ ਸੇ ਫੋੜ ਦੇਤੇ ਹੈ। ਨਾ ਤਖਤੋ ਤਾਜ, ਨਾ ਹੂਰੋਂ ਕੀ ਹਸਰਤ, ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ ਦੇਤੇ ਹੈ। ਇੱਕ ਕਵਿਤਰੀ ਨੇ ਦੋ ਬੋਲ ਲਿਖੇ ਨੇ। ਉਹ ਕਹਿੰਦੀ ਏ ਕਿ ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਖਿੜਦੇ ਨੇ, ਇਸ ਦੁਨੀਆਂ ਵਿਚ ਰੋਜ਼ ਮਾਸ ਦੇ ਫੁੱਲ ਝੜਦੇ ਨੇ, ਪਰ ਇੱਕ ਫੁੱਲ ਐਸਾ ਖਿੜਿਆ ਸੀ, ਐਸੀ ਉਸ ਖੁਸ਼ਬੋਈ, ਫੁੱਲ ਮੋਇਆ ਪਰ ਮਹਿਕ ਨਾ ਮੋਏ। ਜਿਹੜੇ ਸ਼ਹੀਦ ਹੋਣ ਵਾਲੇ ਮਹਾਨ ਪੁਰਸ਼ ਨੇ, ਉਹ ਸਰੀਰ ਕਰਕੇ ਚਲੇ ਜਾਂਦੇ ਨੇ, ਪਰ ਉਹਨਾਂ ਦੀ ਮਹਿਕ ਬਾਕੀ ਰਹਿੰਦੀ ਹੈ। ਉਹਨਾਂ ਦੀਆਂ ਕੀਤੀਆਂ ਕਥਾ ਕਹਾਣੀਆਂ ਦੂਜਿਆਂ ਵਾਸਤੇ ਅੰਮ੍ਰਿਤ ਦਾ ਕੰਮ ਕਰਦੀਆਂ ਨੇ, ਕੌਮ ਦੇ ਅੰਦਰ ਰੂਹ ਫੂਕਣ ਦਾ ਕੰਮ ਕਰਦੀਆਂ ਨੇ, ਜ਼ਿੰਦਗੀ ਦੇਣ ਦਾ ਕੰਮ ਕਰਦੀਆਂ ਨੇ। ਸਾਹਿਬਜ਼ਾਦਿਆਂ ਦੀ ਦੀਵਾਰ ਦੀ ਉਸਾਰੀ ਸ਼ੁਰੂ ਹੋਈ, ਦੀਵਾਰ ਉਸਰਦੀ ਜਾ ਰਹੀ ਹੈ। ਬਾਬਾ ਜ਼ੋਰਾਵਰ ਸਿੰਘ ਜੀ ਇਹ ਵੱਡੇ ਨੇ ਉਮਰ ਕਰਕੇ, ਤੇ ਸਹਿਬ ਬਾਬਾ ਫਤਿਹ ਸਿੰਘ ਜੀ ਉਮਰ ਕਰਕੇ ਵੀ ਛੋਟੇ ਤੇ ਕੱਦ ਕਰਕੇ ਵੀ ਛੋਟੇ। ਸਹਿਬ ਜ਼ੋਰਾਵਰ ਸਾਹਿਬ ਜੀ ਦੀ ਅੱਖ ਦੇ ਵਿੱਚੋਂ ਨਾ ਹੰਝੂ ਇੱਕ ਆਇਆ ਤੇ ਛੋਟਾ ਵੀਰ ਫਤਿਹ ਸਿੰਘ ਬੋਲੇ, ਕਹਿਣ ਲੱਗੇ ਵੀਰ ਜ਼ੋਰਾਵਰ ਰੋ ਕਿਉਂ ਰਿਹਾ? ਤੇਰੀ ਅੱਖ ਦੇ ਅੰਦਰ ਹੰਝੂ, ਤੇਰੇ ਰੋਣ ਦਾ ਕਾਰਨ? ਤੇ ਬਾਬਾ ਜ਼ੋਰਾਵਰ ਸਿੰਘ ਜੀ ਕਹਿਣ ਲੱਗੇ, ਫਤਿਹ ਸਿੰਘ ਮੈਂ ਤਾਂ ਰੋ ਰਿਹਾ, ਮੇਰਾ ਹੱਕ ਖੁੱਸ ਗਿਆ ਹੈ, ਹੱਕ। ਫਤਿਹ ਸਿੰਘ ਕਹਿਣ ਲੱਗੇ, ਤੇਰਾ ਹੱਕ ਕਿੰਨੇ ਖੋਇਆ? ਜ਼ੋਰਾਵਰ ਸਿੰਘ ਕਹਿਣ ਲੱਗੇ, ਹੱਕ ਖੋਇਆ ਹੈ ਤੂੰ। ਵੀਰ ਤੇਰਾ ਹੱਕ ਮੈਂ ਕਿਵੇਂ ਖੋ ਸਕਦਾ? ਆਖਿਆ ਤੂੰ ਵੇ ਮੇਰੇ ਤੋਂ ਉਮਰ ਵਿਚ ਵੱਡਾ ਤੇ ਕੱਦ ਕਰਕੇ ਵੀ ਵੱਡਾ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਆ ਜਾਣੀ ਏ ਪਹਿਲਾਂ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਆਉਣੀ ਏ ਬਾਅਦ ਵਿਚ, ਮੇਰੀ ਸ਼ਾਹ ਰਗ ਦੇ ਨੇੜੇ ਇੱਟ ਬਾਅਦ ਵਿਚ ਆਉਣੀ ਏ, ਤੇਰੀ ਸ਼ਾਹ ਰਗ ਦੇ ਨੇੜੇ ਇੱਟ ਪਹਿਲਾਂ ਆਉਣੀ ਏ, ਕਿਉਂਕਿ ਤੂੰ ਸਰੀਰ ਕਰਕੇ ਛੋਟਾ ਏ, ਕੱਦ ਕਰਕੇ ਛੋਟਾ, ਤੂੰ ਪਿਤਾ ਦੀ ਗੋਦ ਵਿਚ, ਦਾਦਾ ਜੀ ਦੀ ਗੋਦ ਵਿਚ ਜਾ ਬਰਾਜਣਾ ਪਹਿਲਾਂ,
ਤੇ ਮੈਂ ਜਾਵਾਂਗਾ ਬਾਅਦ ਵਿਚ, ਵੱਡਾ ਸੀ ਮੈਂ, ਜਾਣਾ ਸੀ ਪਹਿਲਾਂ ਮੈਂ, ਪਰ ਤੂੰ ਪਹਿਲਾਂ ਚਲਾ ਜਾਣਾ, ਮੇਰਾ ਹੱਕ ਤੂੰ ਖੋਇਆ ਕਿ ਨਾ ਖੋਇਆ। ਗੱਲਾਂ ਬਾਤਾਂ ਚੱਲਦੀਆਂ ਗਈਆਂ ਪਰ ਦੀਵਾਰ ਉਸਰਦੀ ਗਈ। ਇਸ ਤਰ੍ਹਾਂ ਦੋਵੇਂ ਸਾਹਿਬਜ਼ਾਦੇ ਉਸ ਦੀਵਾਰ ਦੇ ਅੰਦਰ ਖਿਲਾਰ ਕੇ ਅਖੀਰੀ ਤਲਵਾਰਾਂ ਦੇ ਨਾਲ ਇਨ੍ਹਾਂ ਦੇ ਸੀਸ, ਮੁਬਾਰਕ ਸੀਸ ਧੜ ਦੇ ਨਾਲੋਂ ਜੁਦਾ ਕੀਤੇ ਗਏ। ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ ਤੇ ਬਾਬਾ ਫੂਲ ਜੀ ਦੇ ਦੋ ਪੁੱਤਰ ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ, ਇਨ੍ਹਾਂ ਚਾਰਾਂ ਜਣਿਆਂ, ਭਾਈ ਤਲੋਕਾ ਜੀ ਤੇ ਭਾਈ ਰਾਮਾ ਜੀ ਕੁਦਰਤੀ ਇਨ੍ਹਾਂ ਦਿਨਾਂ ਦੇ ਅੰਦਰ ਸਰਹੰਦ ਆਏ ਨੇ ਮਾਮਲਾ ਭਰਨ ਵਾਸਤੇ। ਇਹ ਦੋ ਗੁਰੂ ਕੇ ਪਿਆਰੇ, ਤੀਜੇ ਮੋਤੀ ਮਹਿਰਾ, ਚੌਥੇ ਦੀਵਾਨ ਟੋਡਰਮਲ, ਇਨ੍ਹਾਂ ਨੇ ਲਾਸ਼ਾਂ ਲਈਆਂ ਨੇ ਔਰ ਲਾਸ਼ਾਂ ਲੈ ਕੇ ਖੜੀਆਂ ਮੋਹਰਾਂ ਵਿਛਾ ਕੇ ਜ਼ਮੀਨ ਇਨ੍ਹਾਂ ਨੇ ਖਰੀਦ ਕੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਉਸ ਜਗ੍ਹਾ ਦੇ ਉੱਤੇ ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਭਾਏ ਮਾਨ ਹੈ। ਦੁਨੀਆਂ ਦੇ ਅੰਦਰ ਜ਼ਮੀਨ ਬੜੀ ਬੜੀ ਮਹਿੰਗੀ ਹੈ, ਕਿਧਰੇ ਖਾਸ ਜਗ੍ਹਾ ਦੇ ਉੱਤੇ ਕੋਈ ਬਿਜ਼ਨਸ ਸੈਂਟਰ ਹੋਵੇ ਜ਼ਮੀਨਾਂ ਬੜੀਆਂ ਮਹਿੰਗੀਆਂ ਮਿਲਦੀਆਂ ਨੇ ਇੰਚਾਂ ਦੇ ਪਾ ਦੇ ਉੱਤੇ, ਪਰ ਅੱਜ ਤੱਕ ਵੀ ਕਿਸੇ ਜ਼ਮੀਨ ਦੀ ਕੀਮਤ ਇੰਨੀ ਨਹੀਂ ਪਈ ਹੋਏਗੀ ਜਿੰਨੀ ਉਸ ਜ਼ਮੀਨ ਦੀ ਕੀਮਤ ਪਈ ਹੈ। ਸੋਨੇ ਦੀਆਂ ਮੋਹਰਾਂ ਤੇ ਮੋਹਰ ਹੁੰਦੀ ਕਿੰਨੀ ਛੋਟੀ ਜਿਹੀ, ਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਕਰਕੇ ਇਸ ਤਰ੍ਹਾਂ ਬਰਾਬਰ ਬਰਾਬਰ ਵਿਛਾ ਕੇ ਤਾਂ ਜ਼ਮੀਨ ਨੂੰ ਖਰੀਦਿਆ ਗਿਆ। ਜਿੰਨੀ ਉਹ ਜ਼ਮੀਨ ਮਹਿੰਗੀ ਖਰੀਦੀ ਗਈ ਦੁਨੀਆਂ ਦੇ ਕਿਸੇ ਕੋਨੇ ਦੇ ਅੰਦਰ ਇੰਨੀ ਮਹਿੰਗੀ ਜ਼ਮੀਨ ਨਾ ਉਦੋਂ ਸੀ ਤੇ ਨਾ ਅੱਜ ਹੈ। ਕਿਸੇ ਅਦੀਬ ਨੇ ਸੱਚ ਹੀ ਲਿਖਿਆ, ਉਹ ਕਹਿੰਦਾ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ। ਕੋਈ ਲਿਖਣ ਵਾਲਾ ਮੁਸਲਮਾਨ ਹੀ ਅਦੀਬ ਹੈ, ਲਿਖਣ ਵਾਲਾ ਮੁਸਲਮਾਨ ਹੀ ਰਾਈਟਰ ਹੈ। ਇਕ ਪਾਸੇ ਉਹ ਰੱਖ ਕੇ ਤੁਲਨਾ ਕਰਦਾ ਕਾਬੇ ਦੇ ਮੰਦਰ ਦੀ, ਮੱਕੇ ਸ਼ਹਿਰ ਦੇ ਅੰਦਰ ਜਿਹੜਾ ਕਾਬੇ ਦਾ ਮੰਦਰ ਹੈ, ਦੂਸਰੇ ਪਾਸੇ ਉਹ ਰੱਖ ਰਿਹਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੀ ਜਗ੍ਹਾ ਨੂੰ। ਕਹਿੰਦਾ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਹੈ ਕਾਬਾ, ਇਸ ਖਾਕ ਪੇ ਤੋ ਖੁਦਾ ਵੀ ਕੁਰਬਾਨ ਹੋਤਾ ਹੈ। ਉਹ ਕਹਿਣ ਲੱਗਾ ਸ਼ਹੀਦਾਂ ਦੀ ਖਾਕ ਦੇ ਉੱਤੇ ਤੇ ਮੈਨੂੰ ਲੱਗਦਾ ਹੈ ਖੁਦਾਵੰਦ ਕਰੀਮ ਆਪ ਵੀ ਕੁਰਬਾਨ ਹੁੰਦੇ ਨੇ। ਅੱਲਾ ਯਾਰ ਖਾਂ ਜੋਗੀ ਸਾਹਿਬ ਨੇ ਇੱਕ ਬੜਾ ਸੁੰਦਰ ਬੋਲ ਕਿਹਾ, ਉਹ ਕਹਿੰਦਾ ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ, ਸ਼ਾਮ ਨਾ ਹੈ ਸ੍ਰੀ ਕ੍ਰਿਸ਼ਨ ਜੀ ਦਾ। ਲੜਾਇਆ ਸ਼ਾਮ ਨੇ ਸ਼ਿਸ਼ੋ ਕੋ, ਸ਼ਿਸ਼ ਮੈਨੇ ਸਿੱਖ ਅਰਜਨ ਨੂੰ 17 ਦਿਨ ਲਗਾਤਾਰ ਉਪਦੇਸ਼ ਦਿੰਦੇ ਰਹੇ ਸ੍ਰੀ ਕ੍ਰਿਸ਼ਨ ਜੀ ਸ਼ਸਤਰ ਚੁੱਕਣ ਵਾਸਤੇ। ਮਾਂ ਭਾਰਤ ਦੀ ਧਰਤੀ ਕੁਰੂਕਸ਼ੇਤਰਾ ਦੇ ਅੰਦਰ ਉਥੇ ਇੱਕ ਜਗ੍ਹਾ ਹੈ ਜਿਸ ਮੰਦਰ ਦਾ ਨਾਂ ਹੈ ਜੋਤੀ ਸਰੂਪ ਮੰਦਰ। ਉਸ ਮੰਦਰ ਦੇ ਅੰਦਰ ਲਗਾਤਾਰ 17 ਦਿਨ, ਉਦੋਂ ਮੰਦਰ ਨਹੀਂ ਸੀ ਬਾਅਦ ਵਿਚ ਬਣਿਆ, 17 ਦਿਨ ਸ਼ਸਤਰ ਚੁੱਕਣ ਦਾ ਉਪਦੇਸ਼ ਦਿੰਦੇ ਰਹੇ। ਜੋਗੀ ਸਾਹਿਬ ਲਿਖਦੇ ਨੇ ਲੜਾਇਆ ਸ਼ਾਮ ਨੇ ਸ਼ਿਸ਼ੋ ਕੋ ਗੀਤਾ ਸੁਨਾਕਰ, ਮਗਰ ਗੋਬਿੰਦ ਨੇ ਰੂਹ ਫੂਕ ਦੀ ਔਲਾਦ ਕਟਾਕਰ। ਅਗਾ ਚਲਦੇ ਚਲਦੇ ਕਹਿੰਦੇ ਨੇ ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਉਹ ਕਹਿੰਦਾ ਬਸ ਹਿੰਦੁਸਤਾਨ ਦਾ ਇੱਕ ਹੀ ਤੀਰਥ ਹੈ ਜਿਹਨੂੰ ਮੈਂ ਤੀਰਥ ਗਿਣਨਾ, ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਇੱਕ ਹੀ ਤੀਰਥ ਹੈ, ਉਹ 68 ਤੀਰਥਾਂ ਨੂੰ ਤੀਰਥ ਗਿਣਦਾ ਹੀ ਨਹੀਂ। ਤੇ ਪੁੱਛਿਆ ਕਿਹੜਾ ਤੀਰਥ ਹੈ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ, ਜਿੱਥੇ ਕੌਮ ਨੂੰ ਜ਼ਿੰਦਗੀ ਦੇਣ ਵਾਸਤੇ ਖੁਦਾ ਦੇ ਪਿਆਰ ਹਿੱਤ ਵਾਰੀ ਵਾਰੀ ਕਰਕੇ ਪਿਤਾ ਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰ ਦਿੱਤਾ ਹੈ। ਇੱਕ ਪੰਜਾਬੀ ਦਾ ਅਦੀਬ ਵੀ ਕਹਿੰਦਾ ਜਿਹਨੂੰ ਅਕਲ ਹੋਵੇ, ਜਿਹਦੀ ਸੋਚ ਹੋਵੇ ਉਹਨੂੰ ਰੱਜ ਕੇ ਚਰਖੜੀ ਚਾੜਦੇ ਨੇ, ਲੋਕ ਬੇਕਦਰੀ ਦੀ ਭੱਠੀ ਵਿਚ ਚੁਣ ਚੁਣ ਕੇ ਹੀਰੇ ਸਾੜਦੇ ਨੇ। ਇਨ੍ਹਾਂ ਹੀਰਿਆਂ ਨੂੰ, ਦੋ ਹੀਰਿਆਂ ਨੂੰ ਤੀਸਰੇ ਮਾਤਾ ਗੁਜਰੀ ਜੀ, ਇਨ੍ਹਾਂ ਤਿੰਨਾਂ ਨੂੰ ਸੰਸਕਾਰਿਆ ਗਿਆ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ। ਸਾਹਿਬਜ਼ਾਦਿਆਂ ਦਾ ਇਹ ਦਿਹਾੜਾ ਮਨਾਉਣਾ ਤਾਂ ਹੀ ਮੁਬਾਰਕ ਹੈ ਔਰ ਤਾਂ ਹੀ ਸਫਲ ਹੈ ਜੇ ਉਨ੍ਹਾਂ ਦੇ ਚਿੰਨ ਕਦਮਾਂ ਦੇ ਉੱਤੇ ਚੱਲਣ ਦਾ ਆਪ ਯਤਨ ਕਰੋ। ਚਲੋ ਬਾਕੀ ਨਹੀਂ, ਗੁਰਬਾਣੀ ਦੇ ਨਾਲ ਜੁੜੋ, ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਮਨ ਨੂੰ ਪਵਿੱਤਰ ਕਰੋ। ਇਹ ਸੱਚੀ ਸ਼ਰਧਾਂਜਲੀ ਹੈ, ਇਹ ਸੱਚਾ ਮੱਥਾ ਝੁਕਾਉਣਾ ਹੈ ਉਨ੍ਹਾਂ ਸਾਹਿਬਜ਼ਾਦਿਆਂ ਦੇ ਤੇ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਅੰਦਰ।
ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ। ਦੀਵਾਨ ਟੋਡਰਮਲ ਜੀ, ਮੋਤੀ ਮਹਿਰਾ ਜੀ, ਭਾਈ ਤਲੋਕਾ ਜੀ, ਭਾਈ ਰਾਮਾ ਜੀ, ਇਨ੍ਹਾਂ ਨੇ ਮਿਲ ਕੇ ਕੀਤਾ। ਉਸ ਤੋਂ ਬਾਅਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਇਸ਼ਾਰਤਨ ਬੇਨਤੀ ਕਰਾਂ, ਚਮਕੌਰ ਦੀ ਗੜੀ ਤੋਂ ਨਿਕਲਦੇ ਹੋਏ ਚਲਦੇ ਚਲਦੇ ਪਹੁੰਚ ਜਾਂਦੇ ਨੇ ਨਾਦੇੜ। ਚਮਕੌਰ ਦੀ ਗੜੀ ਦਾ ਕੁਝ ਇਤਿਹਾਸ ਬਾਕੀ ਹੈ ਜੋ ਮੈਂ ਕੱਲ ਤੋਂ ਪ੍ਰਾਰੰਭ ਕਰਾਂਗਾ, ਪਰ ਜੋ ਅੱਜ ਮੈਂ ਅਰਜ਼ ਕਰਨੀ ਹੈ, ਪਾਤਸ਼ਾਹ ਪਹੁੰਚ ਜਾਂਦੇ ਨੇ ਨਾਦੇੜ। ਨਾਦੇੜ ਗੋਦਾਵਰੀ ਦੇ ਕਿਨਾਰੇ ਦੇ ਉੱਤੇ ਇੱਕ ਵੈਰਾਗੀਆਂ ਦੇ ਡੇਰੇ ਦੇ ਅੰਦਰ ਮਾਧੋ ਦਾਸ ਬੈਰਾਗੀ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਮੇਲ ਹੁੰਦਾ ਹੈ ਤੇ ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਬੜਾ ਮੁਤਾਸਰ ਹੋਇਆ, ਬੜਾ ਪ੍ਰਭਾਵਿਤ ਹੋਇਆ, ਬਚਨ ਸੁਣੇ ਤੇ ਬਚਨ ਸੁਣ ਕੇ ਇਸ ਮਾਧੋ ਦਾਸ ਬੈਰਾਗੀ ਦਾ ਮਨ ਹੋਰ ਕੀਲਿਆ ਗਿਆ। ਇਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਆਪਣੀਆਂ ਤਾਕਤਾਂ ਕਰਾਮਾਤਾਂ ਦੀ ਅਜਮਾਇਸ਼ ਤੇ ਕਰਦਾ ਹੈ, ਪਰ ਦੀਨ ਦੁਨੀ ਦੇ ਮਾਲਕ ਦੇ ਸਾਹਮਣੇ ਪਾਣੀ ਚੜਦਾ ਹੋਇਆ ਨਜ਼ਰ ਨਹੀਂ ਪੈ ਰਿਹਾ। ਇਹਦੀ ਕੋਈ ਤਾਕਤ ਅਸਰ ਵਿਖਾਉਂਦੀ ਹੋਈ ਨਜ਼ਰ ਨਾ ਪਈ। ਚੁੱਕੇ ਪੈਰੀ ਪਿਆ, ਆਖਿਆ, ਪਾਤਸ਼ਾਹ ਮੈਂ ਤੇਰੇ ਘਰ ਦਾ ਬੰਦਾ, ਬੰਦੇ ਦਾ ਮਤਲਬ ਗੁਲਾਮ, ਮੈਂ ਤੇਰੇ ਦਰ ਦਾ ਗੋਲਾ, ਤੇਰੇ ਘਰ ਦਾ ਗੁਲਾਮ। ਮੈਂ ਇਸ਼ਾਰਤਨ ਬੇਨਤੀ ਕਰਾਂ ਮਾਧੋ ਦਾਸ ਬੈਰਾਗੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤ ਛਕਾ ਕੇ ਇਹਨੂੰ ਬਣਾ ਦਿੰਦੇ ਨੇ ਬੰਦਾ ਸਿੰਘ ਬਹਾਦਰ। ਬਹਾਦਰ ਨਾਮ ਬਾਅਦ ਵਿਚ ਜੁੜਦਾ ਹੈ, ਬੰਦਾ ਸਿੰਘ ਦਾ ਨਾਂ ਰੱਖਿਆ ਜਾਂਦਾ ਹੈ। ਇੱਕ ਤੁਹਾਡੇ ਗਿਆਤ ਲਈ ਮੈਂ ਹੋਰ ਬੇਨਤੀ ਕਰਾਂ, 1708 ਦੇ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਰੀਰ ਤਿਆਗ ਦਿੰਦੇ ਨੇ। 1708 ਦੇ ਪ੍ਰਾਰੰਭ ਦੇ ਅੰਦਰ ਨਾਦੇੜ ਦੀ ਧਰਤੀ ਦੇ ਉੱਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੁੰਦਾ ਹੈ। ਉੱਥੇ ਮਾਧੋ ਦਾਸ ਬੈਰਾਗੀ ਨੇ ਵੀ ਅੰਮ੍ਰਿਤ ਪਾਨ ਕੀਤਾ ਹੈ ਤੇ ਮਹਾਰਾਜਾ ਪਟਿਆਲਾ ਦੇ ਪਿਛੋਕੜ ਦੇ ਅੰਦਰ ਜਿਨ੍ਹਾਂ ਬਜ਼ੁਰਗਾਂ ਦਾ ਨਾਮ ਹੈ ਬਾਬਾ ਆਲਾ ਸਿੰਘ ਜੀ, ਬਾਬਾ ਆਲਾ ਸਿੰਘ ਜੀ ਵੀ ਨਾਦੇੜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲੋਂ ਅੰਮ੍ਰਿਤ ਛਕ ਕੇ ਆਉਂਦੇ ਨੇ। ਖੈਰ, ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਸੰਦੇਸ਼ ਦੇ ਕੇ ਤੋਰ ਦਿੱਤਾ ਹੈ ਪੰਜਾਬ ਦੀ ਧਰਤੀ ਵੱਲ ਨੂੰ। ਹੁਕਮਨਾਮੇ ਲਿਖ ਕੇ ਭੇਜੇ ਗਏ ਸਿੱਖਾਂ ਦੇ ਹੱਥ ਦੇ ਕੇ ਜਿਤਨੇ ਪੰਜਾਬ ਦੇ ਸਿੱਖ ਨੇ ਉਹ ਸਾਰੇ ਬੰਦਾ ਸਿੰਘ ਬਹਾਦਰ ਨੂੰ ਮਿਲੋ ਤੇ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਅੰਦਰ ਇਕੱਠੇ ਹੋਵੋ, ਗੁਰਮਤਾ ਪਕਾਵੋ, ਜੋ ਮਸ਼ਵਰਾ ਤਿਆਰ ਹੋਵੇ ਉਹਦੇ ਅਨੁਸਾਰ ਪੰਥ ਅਗਲੀ ਕਾਰਵਾਈ ਕਰਨੀ ਸ਼ੁਰੂ ਕਰੇ। ਇਹ ਹੁਕਮਨਾਮੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਿਖੇ ਹੋਏ ਨਗਰਾਂ ਦੇ ਅੰਦਰ, ਪਿੰਡਾਂ ਸ਼ਹਿਰਾਂ ਦੇ ਅੰਦਰ ਪਹੁੰਚਣੇ ਸ਼ੁਰੂ ਹੋਏ। ਇਧਰ ਕੀਰਤਪੁਰ ਸਾਹਿਬ ਜੋ ਆਨੰਦਪੁਰ ਸਾਹਿਬ ਦੇ ਨੇੜੇ ਹੈ ਔਰ ਜੋ 1628 ਦੇ ਅੰਦਰ ਆਬਾਦ ਹੋਇਆ ਔਰ ਆਬਾਦ ਕਰਨ ਵਾਲੇ ਨੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਇੱਕ ਪਹਾੜੀ ਰਾਜੇ ਤਾਰਾ ਚੰਦ ਕੋਲੋਂ ਜ਼ਮੀਨ ਲੈ ਕੇ ਇਸ ਨਗਰ ਨੂੰ ਆਬਾਦ ਕੀਤਾ ਤੇ ਤਾਰਾ ਚੰਦ ਉਹ ਪਹਾੜੀ ਰਾਜਾ ਹੈ ਜਿਹਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਆਜ਼ਾਦ ਕਰਵਾ ਕੇ ਲਿਆਏ ਸਨ। ਇਸ ਨਗਰ ਦੇ ਅੰਦਰ ਕੀਰਤਪੁਰ ਸਾਹਿਬ ਸਾਰੇ ਪੰਜਾਬ ਦੇ ਸਿੱਖ ਦੂਰ ਦੁਰਾਡਿਓਂ ਵੀ ਆਣ ਕੇ ਜੁੜਨੇ ਸ਼ੁਰੂ ਹੋਏ। ਕੀਰਤਪੁਰ ਸਾਹਿਬ ਦੇ ਅੰਦਰ ਗਿਣਤੀ ਸਿੱਖਾਂ ਦੀ ਕਾਫੀ ਵੱਧ ਗਈ। ਇਧਰੋਂ ਮਹਾਰਾਸ਼ਟਰ ਵਿੱਚੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਆ ਰਹੇ ਨੇ ਔਰ ਬੰਦਾ ਸਿੰਘ ਬਹਾਦਰ ਦੀਆਂ ਬਹਾਦਰੀ ਦੀਆਂ ਕਣਸੋਵਾਂ ਖਬਰਾਂ ਵਜ਼ੀਰ ਖਾਂ ਤੇ ਬਾਕੀ ਮੁਸਲਮਾਨਾਂ ਤੱਕ ਵੀ ਪਹੁੰਚਣੀਆਂ ਸ਼ੁਰੂ ਹੋਈਆਂ ਨੇ। ਗੱਲ ਨੂੰ ਮੈਂ ਹੋਰ ਨੇੜੇ ਕਰਾਂ। ਇਧਰੋਂ ਕੀਰਤਪੁਰ ਸਾਹਿਬ ਤੋਂ ਚਲਦਾ ਚਲਦਾ ਸਿੰਘਾਂ ਦਾ ਸਾਰਾ ਜਥਾ ਆ ਜਾਂਦਾ ਹੈ ਖਰੜ। ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਚਲਦੇ ਚਲਦੇ ਪਹੁੰਚ ਜਾਂਦੇ ਨੇ ਬਨੂੜ। ਬਨੂੜ ਤੇ ਖਰੜ ਦੇ ਵਿਚਕਾਰ ਇਨ੍ਹਾਂ ਦੋਵਾਂ ਜਥਿਆਂ ਦਾ ਆਪਸੀ ਤਾਲਮੇਲ ਹੁੰਦਾ ਹੈ। ਕੀਰਤਪੁਰ ਸਾਹਿਬ ਤੋਂ ਆਏ ਹੋਏ ਸਿੰਘ ਤੇ ਉਧਰੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆਏ ਹੋਏ ਸਿੰਘ ਭਾਰੀ ਗਿਣਤੀ ਦੇ ਅੰਦਰ ਇੱਥੇ ਇਕੱਤਰ ਹੋਏ, ਜਕਾਰੇ ਛੱਡੇ ਗਏ। ਇਤਿਹਾਸ ਲਿਖਦਾ ਹੈ ਕੜਾਹ ਪ੍ਰਸ਼ਾਦ ਦੀ ਦੇਗ ਆਪਸੀ ਮਲਾਪ ਦੀ ਖੁਸ਼ੀ ਦੇ ਅੰਦਰ ਵੰਡੀ ਗਈ। ਇੱਥੇ ਬਹਿ ਕੇ ਗੁਰਮਤਾ ਪਕਾਇਆ ਗਿਆ, ਅਗਲਾ ਕਰਮ ਅਸੀਂ ਕੀ ਕਰਨਾ ਹੈ, ਅਗਲਾ ਕਦਮ ਕਿਸ ਤਰ੍ਹਾਂ ਚੁੱਕਣਾ ਹੈ, ਇਹ ਸਾਰੀਆਂ ਵਿਉਂਤ ਬੰਦੀਆਂ ਇੱਥੇ ਬਹਿ ਕੇ ਬਣਾਈਆਂ ਗਈਆਂ ਨੇ।
ਸਿੱਖਾਂ ਦੀ ਇਸ ਵਧਦੀ ਹੋਈ ਤਾਕਤ ਨੂੰ ਸੁਣ ਕੇ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਕੰਬਣੀ ਛਿੜਨੀ ਸ਼ੁਰੂ ਹੋਈ ਹੈ। ਜੋ ਮੈਂ ਅਰਜ਼ ਕਰਨੀ ਸੀ ਵਜ਼ੀਰ ਖਾਂ ਦੇ ਸਬੰਧ ਵਿਚ, ਜੋ ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਵਾਲਾ ਹੈ, ਜਿਉਂਦਿਆਂ ਨੂੰ ਦੀਵਾਰਾਂ ਵਿਚ ਚਨਵਾ ਕੇ ਸ਼ਹੀਦ ਕਰਵਾਉਣ ਵਾਲਾ ਹੈ, ਗੱਲ ਤੇ ਮੈਂ ਇਹਦੀ ਕਰਨੀ ਸੀ। ਵਜ਼ੀਰ ਖਾਂ ਦੇ ਕੋਲ ਖਬਰਾਂ ਪਹੁੰਚੀਆਂ ਕਿ ਇਕ ਬੰਦਾ ਸਿੰਘ ਬਹਾਦਰ ਨਾਮ ਦਾ ਸਿੱਖ ਹੈ ਤੇ ਸਿੱਖਾਂ ਦੀ ਰਾਹ ਨੁਮਾਈ ਕਰਨ ਵਾਲਾ ਹੈ, ਆਗੂ ਬਣ ਕੇ ਆਇਆ ਹੈ, ਕਮਾਂਡਰ ਬਣ ਕੇ ਆਇਆ। ਇਹਦੀ ਬਹਾਦਰੀ ਦੀਆਂ ਖਬਰਾਂ ਸੁਣ ਸੁਣ ਕੇ ਵਜ਼ੀਰ ਖਾਂ ਕੰਬਣਾ ਸ਼ੁਰੂ ਹੋਇਆ। ਇਹਨੇ ਇਕ ਚਾਲ ਚੱਲੀ, ਇਹਨੂੰ ਇਹ ਤੇ ਸਮਝ ਮਿਲ ਗਈ ਕਿ ਹੁਣ ਇਹਨਾਂ ਇਕੱਤਰ ਹੋ ਕੇ ਸਾਰੇ ਖਾਲਸੇ ਦੇ ਦਲ ਨੇ ਮੇਰੇ ਉੱਤੇ ਹਮਲਾ ਕਰਨਾ ਹੈ ਤੇ ਕਿਧਰੇ ਇਸ ਤਰ੍ਹਾਂ ਨਾ ਹੋਵੇ ਮੈਂ ਇਹਨਾਂ ਕੋਲੋਂ ਹਾਰ ਖਾ ਜਾਵਾਂ। ਵੈਸੇ ਵੀ ਰਾਜਨੀਤੀ ਦੇ ਚਾਰ ਚਰਨ ਨੇ। ਨੰਬਰ ਇਕ ਦੇ ਉੱਤੇ ਸ਼ਾਮ, ਦਾਮ, ਦੰਡ, ਭੇਦ, ਰਾਜਨੀਤੀ ਦੇ ਚਾਰ ਪਹਿਲੂ ਨੇ। ਸ਼ਾਮ, ਕਿਸੇ ਦੀ ਸ਼ਰਨ ਵਿਚ ਚਲੇ ਜਾਣਾ। ਦਾਮ, ਦਾਮ ਦੇ ਕੇ ਪੈਸਾ ਦੇ ਕੇ ਖਰੀਦ ਲੈਣਾ। ਸ਼ਾਮ, ਦਾਮ, ਦੰਡ, ਉਹਨੂੰ ਸਜ਼ਾ ਦੇ ਦੇਣੀ। ਭੇਦ, ਉਹਨਾਂ ਦੇ ਵਿਚਕਾਰ ਵੜ ਕੇ ਉਹਨਾਂ ਦੇ ਘਰ ਨੂੰ ਪਾੜ ਦੇਣਾ, ਉਹਨਾਂ ਦੇ ਘਰ ਦੇ ਅੰਦਰ ਜਾ ਕੇ ਭੇਦ ਲੈ ਕੇ ਤੇ ਉਹਨਾਂ ਨੂੰ ਖੇਰੂ ਖੇਰੂ ਕਰ ਦੇਣਾ। ਜਿੱਥੋਂ ਇਸ ਕਹਾਵਤ ਦਾ ਜਨਮ ਹੀ ਹੋਇਆ ਕਿ ਘਰ ਕਾ ਭੇਦੀ ਲੰਕਾ ਢਾਏ, ਇਸ ਤਰ੍ਹਾਂ ਦੀਆਂ ਕਹਾਵਤਾਂ ਨੇ ਜਨਮ ਹੀ ਲਿਆ। ਵਜ਼ੀਰ ਖਾਂ ਨੇ ਇੱਕ ਚਾਲ ਚੱਲੀ ਔਰ ਰਾਜਨੀਤੀ ਤੋਂ ਕੰਮ ਲੈਂਦਿਆਂ ਹੋਇਆ ਜਿਹੜਾ ਸੁੱਚਾਨੰਦ ਹੈ, ਜਿਹੜਾ ਵਜ਼ੀਰ ਖਾਂ ਦੇ ਅਹਿਲਕਾਰਾਂ ਵਿੱਚੋਂ ਮੁੱਖ ਅਹਿਲਕਾਰ ਹੈ, ਜਿਹੜਾ ਸਾਹਿਬਜ਼ਾਦਿਆਂ ਨੂੰ ਵਾਰ ਵਾਰ ਪ੍ਰੇਰਦਾ ਰਿਹਾ ਕਿ ਤੁਸੀਂ ਦੀਨ ਕਬੂਲ ਕਰ ਲਓ, ਜਿਸ ਸੁੱਚਾਨੰਦ ਨੂੰ ਮਾਤਾ ਗੁਜਰੀ ਜੀ ਦੀਆਂ ਲਾਹਨਤਾਂ ਦਾ ਸਾਹਮਣਾ ਕਰਨਾ ਪਿਆ। ਮਾਤਾ ਜੀ ਨੇ ਕਿਹਾ ਸੀ, ਸੁੱਚਿਆ, ਤੁਹਾਡੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਮੇਰੇ ਪਤੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਂਕ ਸ਼ਹੀਦ ਹੋ ਗਏ ਤੇ ਤੂੰ ਆਣ ਕੇ ਸਾਨੂੰ ਇਹ ਸਲਾਹ ਦੇ ਰਿਹਾ ਕਿ ਆਪਣਾ ਧਰਮ ਛੱਡ ਕੇ ਤੇ ਇਸਲਾਮ ਕਬੂਲ ਕਰ ਲੋ। ਤੈਨੂੰ ਇਹ ਕਹਿੰਦਿਆਂ ਸ਼ਰਮ ਸੰਕੋਚ ਨਹੀਂ ਆਈ? ਇਹ ਸੁੱਚਾਨੰਦ ਦਾ ਇੱਕ ਪੁੱਤਰ ਹੈ। ਵਜ਼ੀਰ ਖਾਂ ਸੁੱਚਾਨੰਦ ਦੇ ਪੁੱਤਰ ਨੂੰ ਕਮਾਂਡਰ ਬਣਾ ਕੇ ਹਜ਼ਾਰ ਮਨੁੱਖ, ਹਜ਼ਾਰ ਫੌਜੀ ਉਹਦੇ ਨਾਲ ਦੇ ਕੇ ਉਹਨਾਂ ਦੇ ਭੇਸ ਬਦਲ ਕੇ ਉਹਨਾਂ ਨੂੰ ਖਾਲਸੇ ਦੀ ਫੌਜ ਦੇ ਅੰਦਰ ਸ਼ਾਮਲ ਕਰਨ ਦਾ ਯਤਨ ਕਰਦਾ ਹੈ। ਚਾਲ ਇਹਨੇ ਚੱਲੀ, ਹਜ਼ਾਰ ਬੰਦਾ ਸਾਡਾ ਹੋਏਗਾ। ਹਜ਼ਾਰ ਬੰਦਾ ਕੋਈ ਥੋੜਾ ਨਹੀਂ ਹੈ, ਹਜ਼ਾਰ ਬੰਦਾ ਜਦ ਸਾਡਾ ਹੋਏਗਾ, ਕੰਮ ਸਾਡਾ ਕਰਨਗੇ, ਵੇਸ਼ਭੂਸ਼ਾ ਪਹਿਰਾਵਾ ਉਹਨਾਂ ਵਾਲਾ ਰਹੇਗਾ, ਨੁਕਸਾਨ ਉਹਨਾਂ ਦਾ ਕਰਨਗੇ, ਚਾਲ ਸਾਡੀ ਕਾਮਯਾਬ ਹੋ ਜਾਏਗੀ। ਤੋ ਖੈਰ ਇਹਨਾਂ ਨੇ ਆਖਿਆ, ਪਹਿਰਾਵੇ ਬਣਾਓ ਤੁਸੀਂ ਸਿੱਖਾਂ ਵਾਲੇ, ਬੋਲ ਬਾਣੀ ਰੱਖੋ ਸਿੱਖਾਂ ਵਾਲੀ, ਫਤਿਹ ਵੀ ਉਸ ਤਰ੍ਹਾਂ ਹੀ ਬੁਲਾਓ, ਜਕਾਰੇ ਵੀ ਉਸ ਤਰ੍ਹਾਂ ਹੀ ਛੱਡੋ, ਅੰਦਰੋਂ ਕਪਟ ਰੱਖੋ, ਬਾਹਰੋਂ ਉਸ ਤਰ੍ਹਾਂ ਦਾ ਵੇਸ਼ਭੂਸ਼ਾ ਲਿਬਾਸ ਤਿਆਰ ਕਰਕੇ ਇਨ੍ਹਾਂ ਹਜ਼ਾਰ ਫੌਜੀਆਂ ਨੂੰ ਪਵਾਇਆ ਗਿਆ। ਸੁੱਚਾਨੰਦ ਦਾ ਭਤੀਜਾ ਰੋਂਦਾ ਹੋਇਆ, ਕਲਪਦਾ ਹੋਇਆ ਪਹੁੰਚ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਰਨ ਦੇ ਅੰਦਰ ਔਰ ਜਾ ਕੇ ਇਹਨੇ ਨਮਸਕਾਰ ਕੀਤੇ, ਤਰਲੇ ਲੈ, ਮਿੰਨਤਾਂ ਕੀਤੀਆਂ, ਰੋਇਆ ਕਲਪਿਆ ਔਰ ਇਹਦਾ ਰੋਣਾ ਮਗਰਮੱਛ ਦੇ ਰੋਣ ਵਰਗਾ ਸੀ, ਇਸ ਤੋਂ ਵੱਧ ਕੁਝ ਵੀ ਨਹੀਂ ਸੀ, ਇਹਦਾ ਰੋਣਾ ਬਨਾਵਟੀ ਰੋਣਾ ਸੀ। ਇਹ ਕਹਿਣ ਲੱਗਾ, ਮੈਂ ਸੁੱਚਾਨੰਦ ਦਾ ਪੁੱਤਰ ਹਾਂ, ਮੈਨੂੰ ਮੇਰੇ ਪਿਤਾ ਨੇ ਤੇ ਵਜ਼ੀਰ ਖਾਂ ਨੇ ਬਾਗੀ ਇਕਰਾਰ ਦੇ ਕੇ ਮਰਵਾਉਣ ਦਾ ਯਤਨ ਕੀਤਾ ਹੈ ਤੇ ਮੈਂ ਇਨ੍ਹਾਂ ਹਜ਼ਾਰ ਬੰਦਿਆਂ ਨੂੰ ਨਾਲ ਲੈ ਕੇ ਬਗਾਵਤ ਕਰਕੇ ਦੌੜਦਾ ਦੌੜਦਾ ਸਿਰ ਛਪਾਉਣ ਵਾਸਤੇ ਤੁਹਾਡੇ ਪਾਸ ਆ ਪਹੁੰਚਾ। ਬਾਬਾ ਬੰਦਾ ਸਿੰਘ ਬਹਾਦਰ ਜਿੱਥੇ ਕਰਾਮਾਤੀ ਤਾਕਤਾਂ ਦੇ ਮਾਲਕ ਨੇ, ਉਥੇ ਦੂਰ ਅੰਦੇਸ਼ੀ ਵੀ ਰੱਖਣ ਵਾਲੇ ਨੇ। ਮਨ ਇੱਕ ਵਾਰ ਠਣਕਿਆ, ਕਿਧਰੇ ਕੋਈ ਚਾਲ ਤੇ ਨਹੀਂ ਹੈ, ਫਿਰ ਵੀ ਸੋਚਿਆ ਹੋ ਸਕਦਾ ਦੁਖਿਆਰਾ ਹੋਵੇ, ਇਹਨੂੰ ਆਪਣੇ ਵਿਚ ਸ਼ਾਮਲ ਕਰੋ। ਪਰ ਨਾਲ ਲੱਗਦਾ ਭਾਈ ਬਾਜ ਸਿੰਘ ਤੇ ਭਾਈ ਫਤਿਹ ਸਿੰਘ, ਇਹਨਾਂ ਦੋ ਕਮਾਂਡਰਾਂ ਨੂੰ ਹੁਕਮ ਲਾਇਆ, ਆਖਿਆ ਇਹਨਾਂ ਦਾ ਧਿਆਨ ਰੱਖਿਆ ਜਾਏ, ਕਿਧਰੇ ਕੋਈ ਅੰਦਰੋਂ ਕੁਝ ਹੀ ਚਾਲ ਨਾ ਚੱਲਣ। ਖੈਰ ਇਹ ਹਜ਼ਾਰ ਬੰਦਾ ਸੁੱਚਾਨੰਦ ਦਾ ਭਤੀਜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਆਣ ਰਲਦਾ ਹੈ। ਇਹਨਾਂ ਦਾ ਮਕਸਦ ਸੀ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਦਿਆਂਗੇ, ਬਾਬਾ ਬੰਦਾ ਸਿੰਘ ਜੀ ਨਾ ਰਹਿ ਤੇ ਬਾਕੀ ਖਾਲਸੇ ਨੂੰ ਅਸੀਂ ਖਿੰਡਾ ਪੁੰਡਾ ਦੇਣਾ ਹੈ, ਕੁਝ ਮਾਰ ਦੇਣਾ ਹੈ, ਕੁਝ ਦੌੜ ਜਾਣਗੇ। ਗੱਲ ਤੇ ਬੰਦਾ ਸਿੰਘ ਬਹਾਦਰ ਦੀ, ਉਹਨੂੰ ਇਹ ਸਾਡੇ ਬੰਦੇ ਮਾਰ ਦੇਣਗੇ। ਉਧਰ ਸਰਹੰਦ ਦੇ ਅੰਦਰ ਤਕਰੀਬਨ 20,000 ਫੌਜ ਦੀ ਗਿਣਤੀ ਇਕੱਠੀ ਹੋ ਜਾਂਦੀ ਹੈ
ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ। ਵਜ਼ੀਰ ਖਾਨ ਦੇ ਕੋਲ ਤੋਪਾਂ ਨੇ, ਉਹਦੇ ਕੋਲ ਹਾਥੀ ਫੌਜ ਹੈ, ਘੋੜਿਆਂ ਦੇ ਉੱਤੇ ਚੱਲਣ ਵਾਲੀ ਫੌਜ ਹੈ ਤੇ ਪੈਦਲ

ਬੰਦਾ ਸਿੰਘ ਜੀ ਵੱਲੋਂ ਹੁਕਮ ਹੋਇਆ ਕਿ ਵਜ਼ੀਰ ਖਾਨ ਨੂੰ ਜਿਉਂਦਿਆਂ ਫੜਨਾ ਹੈ, ਬਾਕੀ ਫੌਜਾਂ ਨੂੰ ਮਾਰੋ ਮੁਕਾਵੋ, ਪਰ ਵਜ਼ੀਰ ਖਾਨ ਨੂੰ ਯਤਨ ਕਰਨਾ ਹੈ ਜਿਉਂਦਾ ਫੜਿਆ ਜਾਏ। ਔਰ ਨਾਲ ਲੱਗਦਾ ਇੱਕ ਹੁਕਮ ਹੋਰ ਸੁਣਾਇਆ ਗਿਆ, ਆਖਿਆ ਸਰਹੰਦ ਨੂੰ ਲੁੱਟਦੇ ਵਕਤ, ਸਰਹੰਦ ਨੂੰ ਰਾਹ ਕਰਦੇ ਵਕਤ ਜੇ ਕੋਈ ਆਪਣੀ ਬੋਧੀ ਵਿਖਾਏ, ਹਿੰਦੂ ਰੱਖਦੇ ਸਨ ਸਿਰ ਦੇ ਉੱਤੇ ਚੋਟੀ, ਜੇ ਕੋਈ ਆਪਣੀ ਚੋਟੀ ਵਿਖਾਏ, ਜਾਂ ਮੁਸਲਮਾਨ ਬਿਲਕੁਲ ਨਿਮਾਣਾ ਹੋ ਕੇ ਸਾਡੀ ਈਨ ਨੂੰ ਮੰਨੇ, ਉਹਨੂੰ ਰਹਿਣ ਦੇਣਾ ਹੈ ਤੇ ਬਾਕੀ ਕਿਸੇ ਨੂੰ ਬਖਸ਼ ਨਾ ਲਈ। ਵਜ਼ੀਰ ਖਾਂ ਦੇ ਹਮੈਤੀ ਬਣ ਕੇ, ਹਤੈਸ਼ੀ ਬਣ ਕੇ ਜਿੰਨੇ ਆਉਣ ਉਹਨਾਂ ਨੂੰ ਬਖਸ਼ਣਾ ਨਹੀਂ, ਉਹਨਾਂ ਨੂੰ ਤਲਵਾਰ ਦੀ ਭੇਟ ਕਰ ਦੇਣਾ। ਕਮਾਂਡਰ ਵੀ ਦੋ ਬਣਾਏ, ਭਾਈ ਬਾਜ ਸਿੰਘ ਨਾ ਵਾਹਿਗੁਰੂ ਕਮਾਂਡਰ ਬਣਾਏ ਬੰਦਾ ਸਿੰਘ ਬਹਾਦਰ ਨੇ ਪੰਜ। ਨੰਬਰ ਇੱਕ ਦੇ ਉੱਤੇ ਭਾਈ ਬਾਜ ਸਿੰਘ, ਭਾਈ ਫਤਿਹ ਸਿੰਘ, ਭਾਈ ਕਰਮ ਸਿੰਘ, ਭਾਈ ਧਰਮ ਸਿੰਘ, ਭਾਈ ਆਲੀ ਸਿੰਘ ਤੇ ਭਾਈ ਸ਼ਾਮ ਸਿੰਘ। ਖਾਲਸੇ ਦੀ ਫੌਜ ਦੇ ਇਹ ਕਮਾਂਡਰ ਨੇ ਜੋ ਅਗਵਾਈ ਕਰ ਰਹੇ ਨੇ। ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਮੁੱਠ ਭੇੜ ਹੋਈ। ਗੱਲ ਨੂੰ ਮੈਂ ਨੇੜੇ ਕਰਾਂ, ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਇਧਰੋਂ ਵਜ਼ੀਰ ਖਾਂ ਦੀ ਤਕਰੀਬਨ 20,000 ਫੌਜ, ਬੰਦਾ ਸਿੰਘ ਬਹਾਦਰ ਉਨ੍ਹਾਂ ਦੇ ਇਹ ਕੁਝ ਗਿਣਤੀ ਦੇ ਸਿੰਘ ਮੈਦਾਨ ਦੇ ਅੰਦਰ ਟਕਰਾ ਜਾਂਦੇ ਨੇ। ਸੁੱਚਾ ਨੰਦ ਦਾ ਭਤੀਜਾ ਜਿਹੜਾ ਬੰਦਾ ਸਿੰਘ ਬਹਾਦਰ ਨੂੰ ਮਾਰਨ ਵਾਸਤੇ ਆਇਆ ਸੀ, ਬਦ ਨੀਅਤ ਲੈ ਕੇ ਆਇਆ ਸੀ, ਉਹਨੇ ਵੇਖਿਆ ਖਾਲਸੇ ਦੀ ਅੰਦਰ ਸੋਚ ਨੂੰ, ਖਾਲਸੇ ਦੇ ਬੁਲੰਦ ਹੌਸਲੇ ਨੂੰ, ਤੇ ਉਹਦਾ ਅੰਦਰ ਵੀ ਹਿੱਲ ਗਿਆ, ਕੰਬ ਗਿਆ। ਉਹਨੇ ਸੋਚਿਆ ਮੇਰੀ ਪੇਸ਼ ਇੱਥੇ ਜਾਣੀ ਨਹੀਂ ਹੈ। ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਉਧਰੋਂ ਫੌਜਾਂ ਭਿੜਨੀਆਂ ਸ਼ੁਰੂ ਹੁੰਦੀਆਂ ਨੇ, ਉਧਰੋਂ ਸੁੱਚਾ ਨੰਦ ਦਾ ਭਤੀਜਾ ਆਪਣੇ 1,000 ਬੰਦਿਆਂ ਦੇ ਸਮੇਤ ਦੌੜ ਜਾਂਦਾ ਹੈ। ਉਹ ਨਾ ਵਜ਼ੀਰ ਖਾਂ ਦਾ ਸਾਥ ਦਿੰਦਾ ਹੈ ਤੇ ਨਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦਿੰਦਾ ਹੈ, ਇਹ ਦੌੜਦਾ ਨਜ਼ਰ ਪਿਆ। ਕਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਭਾਲੀ ਉਸ ਵਕਤ ਜਦ ਮੁਗਲ ਫੌਜ ਸਿੱਖ ਫੌਜ ਦੇ ਉੱਤੇ ਪਾਰੂ ਹੁੰਦੀ ਨਜ਼ਰ ਪਈ, ਤੇ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਪਿੱਛੇ ਸਨ, ਮੈਂ ਵੇਖਾਂਗਾ ਮੈਂ ਕਿੱਧਰ ਕਿਸੇ ਖਾਲਸੇ ਦੇ ਦਲ ਨੂੰ ਭੇਜਣਾ ਹੈ। ਕੁਝ ਦਸਤਾ ਉਨ੍ਹਾਂ ਦੇ ਨਾਲ ਸੀ, ਪਰ ਫਿਰ ਉਨ੍ਹਾਂ ਨੇ ਫੌਜਾਂ ਦੀ ਕਮਾਨ ਆਪ ਸੰਭਾਲੀ। ਜਦ ਬੰਦਾ ਸਿੰਘ ਬਹਾਦਰ ਨੇ ਕਮਾਨ ਸੰਭਾਲੀ, ਮੁਗਲ ਫੌਜਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ। ਮੁਗਲ ਫੌਜਾਂ ਪਿੱਛੇ ਹਟਣੀਆਂ ਸ਼ੁਰੂ ਹੋਈਆਂ ਤੇ ਭੱਜਦੀਆਂ ਹੋਈਆਂ ਫੌਜਾਂ ਨੂੰ ਲਲਕਾਰਦਾ ਹੋਇਆ ਵਜ਼ੀਰ ਖਾਂ ਆਪ ਮੁਗਲ ਫੌਜਾਂ ਦੀ ਕਮਾਨ ਸੰਭਾਲ ਲੈਂਦਾ ਹੈ। ਇਧਰ ਵਜ਼ੀਰ ਖਾਨ, ਉਧਰ ਬਾਬਾ ਬੰਦਾ ਸਿੰਘ ਬਹਾਦਰ ਲੜਦੇ ਲੜਦੇ ਆਖਰ ਆਹਮੋ ਸਾਹਮਣੇ ਹੋਣ ਦਾ ਯਤਨ ਕਰ ਰਹੇ ਨੇ, ਪਰ ਵਜ਼ੀਰ ਖਾਂ ਦੀ ਟੱਕਰ ਹੁੰਦੀ ਏ ਭਾਈ ਬਾਜ ਸਿੰਘ ਦੇ ਨਾਲ। ਭਾਈ ਬਾਜ ਸਿੰਘ ਨੇ ਲਲਕਾਰਿਆ, ਬਾਜ ਸਿੰਘ ਬੜਾ ਬਹਾਦਰ ਹੈ, ਯੋਧਾ ਹੈ, ਤਲਵਾਰ ਨੇਜਾ ਘੋੜ ਸਵਾਰੀ ਇਹਦਾ ਬਚਪਨ ਦਾ ਸ਼ੌਕ ਸੀ, ਔਰ ਘੋੜ ਸਵਾਰੀ ਦੇ ਅੰਦਰ ਬੜਾ ਮਾਹਿਰ ਹੈ, ਤਲਵਾਰ ਚਲਾਉਣੀ ਬੜੀ ਚੰਗੀ ਜਾਣਦਾ ਤੇ ਨੇਜਾ ਚਲਾਉਣਾ ਵੀ ਬੜਾ ਚੰਗਾ ਜਾਣਦਾ। ਭਾਈ ਬਾਜ ਸਿੰਘ ਨੇ ਵਜ਼ੀਰ ਸਿੰਘ ਨੂੰ ਲਲਕਾਰਿਆ, ਔਰ ਜਿਵੇਂ ਲਲਕਾਰਿਆ ਇੰਨੀ ਫੁਰਤੀ ਦੇ ਨਾਲ ਭਾਈ ਬਾਜ ਸਿੰਘ ਅੱਗੇ ਵਧਿਆ ਕਿ ਉਹਦੇ ਕੀਤੇ ਹੋਏ ਨੇਜੇ ਦੇ ਵਾਰ ਤੋਂ ਬਚ ਕੇ ਤੇ ਹੱਥ ਪਾ ਕੇ ਉਹਦਾ ਨੇਜਾ ਹੀ ਖੋਲਿਆ। ਮਗਰ ਆ ਰਹੇ ਨੇ ਭਾਈ ਫਤਿਹ ਸਿੰਘ, ਤੇ ਭਾਈ ਫਤਿਹ ਸਿੰਘ ਨੇ ਜੋਸ਼ ਦੇ ਅੰਦਰ ਆਣ ਕੇ ਵਜ਼ੀਰ ਖਾਂ ਦੇ ਮੋਢੇ ਦੇ ਉੱਤੇ ਵਾਰ ਕੀਤਾ। ਮੋਢੇ ਨੂੰ ਕੱਟਦੀ ਹੋਈ ਤਲਵਾਰ, ਹੱਡੀਆਂ ਨੂੰ ਕੱਟਦੀ ਹੋਈ ਇਹਦੀ ਕਮਰ ਤੱਕ ਡੂੰਘੀ ਤਲਵਾਰ ਚੀਰ ਪਾ ਦਿੰਦੀ। ਵਜ਼ੀਰ ਖਾਂ ਘੋੜੇ ਤੋਂ ਡਿੱਗ ਪੈਂਦਾ। ਭਾਈ ਫਤਿਹ ਸਿੰਘ ਤੇ ਭਾਈ ਬਾਜ ਸਿੰਘ ਇਹਨਾਂ ਦੋਵਾਂ ਨੇ ਆਪਣੇ ਕ੍ਰੋਧ ਨੂੰ ਠੰਡਿਆ ਕਰਨ ਵਾਸਤੇ ਸਾਹਿਬਜ਼ਾਦੇ ਸ਼ਹੀਦ ਕੀਤੇ ਸਨ। ਇਹ ਗੱਲ ਤੇ ਸਾਰਿਆਂ ਸਿੱਖਾਂ ਦੀ ਛਾਤੀ ਦੇ ਅੰਦਰ ਸੀ ਨਾ, ਇਹ ਵਲਵਲਾ ਤੇ ਸਭ ਦੇ ਅੰਦਰ ਸੀ ਕਿ ਇਹ ਕਾਫਰ ਹੈ, ਇਹ ਜ਼ੁਲਮ ਕਰਨ ਵਾਲਾ ਹੈ ਜਿਨੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਕੈਦ ਵੀ ਰੱਖਿਆ ਤੇ ਸ਼ਹੀਦ ਵੀ ਕੀਤਾ। ਇਤਿਹਾਸ ਕਹਿੰਦਾ ਹੈ ਕਿ ਪੈਰਾਂ ਤੋਂ ਲੈ ਕੇ ਸਿਰ ਤੱਕ ਵਜ਼ੀਰ ਖਾਂ ਦੇ ਸਰੀਰ ਦੇ ਅਨੇਕ ਟੁਕੜੇ ਕੀਤੇ ਤੇ ਟੁਕੜੇ ਦੇ ਸਰੀਰ ਦੇ ਫਿਰ ਖਲਾਰ ਦਿੱਤੇ। ਕਾਵਾਂ ਕੁੱਤਿਆਂ ਤੇ ਗਿੱਧਾਂ ਦੇ ਖਾਣ ਵਾਸਤੇ ਇਹਦੇ ਸਰੀਰ ਦੇ ਟੁਕੜੇ ਖਲਾਰ ਦਿੱਤੇ। ਇਸ ਪਾਪੀ ਦਾ ਅੰਗ ਅੰਗ ਕਰਕੇ ਕੀਮਾ ਬਣਾ ਕੇ ਸਿੱਖਾਂ ਨੇ ਇਹਨੂੰ ਇਹਦੇ ਕੀਤੇ ਦੀ ਸਜ਼ਾ ਦਿੱਤੀ। 14 ਮਈ 1710 ਵਾਲੇ ਦਿਨ ਬਾਬਾ ਬੰਦਾ ਸਿੰਘ ਦੀਆਂ ਫੌਜਾਂ ਸਰਹੰਦ ਦੇ ਅੰਦਰ ਪ੍ਰਵੇਸ਼ ਕਰ ਜਾਂਦੀਆਂ ਨੇ। ਸਰਹੰਦ ਨੂੰ ਉਜਾੜਿਆ, ਸਰਹੰਦ ਨੂੰ ਖੂਬ ਲੁੱਟਿਆ ਔਰ

ਮਹਿਰ ਮਾੜੀਆਂ ਦਾ ਨੁਕਸਾਨ ਕੀਤਾ, ਇੱਟ ਨਾਲ ਇੱਟ ਖੜਕਾਈ। ਆਖਰ ਉਸ ਤੋਂ ਬਾਅਦ ਸਰਹੰਦ ਦਾ ਸੂਬੇਦਾਰ ਭਾਈ ਬਾਜ ਸਿੰਘ ਨੂੰ ਹੀ ਥਾਪ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਗਲੇ ਪਾਸੇ ਨਿਕਲ ਜਾਂਦੇ ਨੇ। ਵਜ਼ੀਰ ਖਾਂ ਦਾ ਅੰਤ ਕਿਵੇਂ ਹੋਇਆ, ਇਹ ਕਥਾ ਤੁਹਾਡੇ ਸਾਹਮਣੇ ਰੱਖਣੀ ਜ਼ਰੂਰੀ ਸੀ। ਇਹ ਤੇ ਸੁਣਦੇ ਆ ਰਹੇ ਹਾਂ ਕਿ ਗੰਗੂ ਬ੍ਰਾਹਮਣ ਨੇ ਸਾਹਿਬਜ਼ਾਦਿਆਂ ਨੂੰ ਪਕੜਾਇਆ ਮੁਖਬਰੀ ਕਰਕੇ, ਤੇ ਵਜ਼ੀਰ ਖਾਂ ਨੇ ਤੇ ਸੁੱਚਾ ਨੰਦ ਨੇ ਇਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੇਣ ਦਾ ਯਤਨ ਕੀਤਾ ਹੈ ਔਰ ਸ਼ਹੀਦ ਕੀਤਾ ਹੈ। ਇਨ੍ਹਾਂ ਦੋਵਾਂ ਦਾ ਅੰਤ ਹੁੰਦਾ ਹੈ ਮੈਦਾਨੇ ਜੰਗ ਦੇ ਅੰਦਰ, ਔਰ ਗੰਗੂ ਦਾ ਅੰਤ ਹੁੰਦਾ ਹੈ ਉਹਦੇ ਘਰ ਦੇ ਅੰਦਰ। ਉਹ ਮੈਂ ਅਰਜ਼ ਕਰ ਚੁੱਕਾ ਕਿ ਉਹ ਆਪਣੇ ਘਰ ਦੇ ਅੰਦਰ ਕਿਸ ਤਰ੍ਹਾਂ ਮਰਿਆ, ਕੇਵਲ ਇਸ਼ਾਰਤਨ ਬੇਨਤੀ। ਧਨ ਦੀ ਖੁਰਜੀ ਜਿਹੜੀ ਮਾਤਾ ਗੁਜਰੀ ਜੀ ਦੇ ਪਾਸ ਸੀ, ਉਹ ਗੰਗੂ ਬ੍ਰਾਹਮਣ ਨੇ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਛਪਾ ਲਈ ਸੀ। ਵਜ਼ੀਰ ਖਾਂ ਕਹਿਣ ਲੱਗਾ, ਗੰਗੂ ਦੇ ਕੋਲ ਧਨ ਹੈ, ਇਹਦਾ ਤਨ ਇਹਦੇ ਘਰੋਂ ਲੱਭ ਕੇ ਲਿਆਓ। ਗੰਗੂ ਦੀ ਛਿੱਤਰ ਪਰੇਡ ਹੋਈ, ਮਾਰ ਕੁਟਾਈ ਹੋਈ ਤੇ ਗੰਗੂ ਮੰਨ ਗਿਆ ਕਿ ਹਾਂ, ਮੈਂ ਆਪਣੇ ਘਰ ਦੇ ਅੰਦਰ ਵਿਹੜੇ ਵਿੱਚ ਧਨ ਦੀ ਖੁਰਜੀ ਨੂੰ ਦੱਬਿਆ ਹੈ। ਪਰਮਾਤਮਾ ਦੀ ਨੇਤ, ਉਹ ਧਨ ਉਥੋਂ ਕੋਈ ਦੂਸਰਾ ਪੁੱਟ ਕੇ ਲੈ ਜਾਂਦਾ ਹੈ ਜਾਂ ਕੀ ਕੌਤਕ ਵਰਤਿਆ। ਗੰਗੂ ਛਪਾਈਆਂ ਨੂੰ ਘਰ ਵਿੱਚ ਲੈ ਕੇ ਆਉਂਦਾ ਹੈ, ਜਗ੍ਹਾ ਬਿਆਨ ਕਰਦਾ, ਇਸ ਜਗ੍ਹਾ ਨੂੰ ਪੁੱਟੋ, ਜਗ੍ਹਾ ਪੁੱਟੀ ਗਈ, ਧਨ ਨਹੀਂ ਨਿਕਲਿਆ। ਦੂਜੀ ਜਗ੍ਹਾ ਪੁੱਟੋ, ਧਨ ਨਹੀਂ ਨਿਕਲਿਆ। ਤੀਜੀ ਜਗ੍ਹਾ ਪੁੱਟੋ, ਧਨ ਨਹੀਂ ਨਿਕਲਿਆ। ਸਾਰਾ ਹੀ ਵਿਹੜਾ ਪੁੱਟਿਆ ਪਰ ਧਨ ਕਿਧਰੋਂ ਮਿਲਿਆ ਨਹੀਂ। ਛਪਾਈ ਦੁਖੀ ਹੋ ਗਏ ਕਿ ਸਾਨੂੰ ਪਰੇਸ਼ਾਨ ਕਰ ਰਿਹਾ, ਮਿਹਨਤ ਕਰਵਾਈ ਜਾ ਰਿਹਾ, ਮਿੱਟੀ ਪੁਟਾਈ ਜਾ ਰਿਹਾ, ਧਨ ਮਿਲਦਾ ਨਹੀਂ ਤੇ ਕਰਦਾ ਹੈ ਸਭ ਕੁਝ ਜਾਣ ਕੇ। ਛਪਾਈਆਂ ਨੇ ਜ਼ੋਰ ਜ਼ੋਰ ਦੀ ਕੁੱਟਣਾ ਸ਼ੁਰੂ ਕੀਤਾ। ਇਹ ਪਾਪੀ ਕੁੱਟ ਖਾਂਦਾ ਖਾਂਦਾ ਆਪਣੇ ਹੀ ਘਰ ਦੇ ਅੰਦਰ ਮਰ ਜਾਂਦਾ ਹੈ। ਹੁਣ ਮੈਂ ਤੁਹਾਡੇ ਧਿਆਨ ਨੂੰ ਲੈ ਕੇ ਜਾਣਾ ਚਾਹਾਂਗਾ ਚਮਕੌਰ ਦੀ ਗੜੀ ਵੱਲ। ਪਿਛਲਿਆਂ ਦਿਨਾਂ ਦੇ ਅੰਦਰ ਆਪ ਚਮਕੌਰ ਦੀ ਗੜੀ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਸੀ। ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਹੋਣ ਵਾਲੇ 40 ਸਿੰਘ, 2 ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਹਰ ਮਰਨ ਵਾਲਾ ਸ਼ਹੀਦ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ ਕਿ ਹਰ ਮਰਨ ਵਾਲੇ ਦੇ ਨਾਮ ਦੇ ਨਾਲ ਉਹਦੀ ਕੌਮ, ਉਹਦਾ ਦੇਸ਼ ਜਾਂ ਉਹਦਾ ਪਰਿਵਾਰ ਸ਼ਹੀਦ ਦਾ ਲਫ਼ਜ਼ ਜੋੜ ਦਿੰਦੇ ਨੇ, ਪਰ ਪਤਾ ਨਹੀਂ ਕਿੰਨੇ ਲੋਕ ਸਰੀਰ ਕਰਕੇ 2-2 ਫਾੜ ਹੋ ਕੇ ਕੱਟੇ ਵੱਡੇ ਗਏ, ਡਿੱਗ ਗਏ, ਪਰ ਸਾਰੇ ਉਹ 2 ਫਾੜ ਹੋਣ ਵਾਲੇ ਮਤੀ ਦਾਸ ਦੇ ਬਰਾਬਰ ਥੋੜਾ ਨੇ। ਉਹਨਾਂ ਨੂੰ ਮਤੀ ਦਾਸ ਦਾ ਦਰਜਾ ਦੇਣਾ ਚਾਹੀਏ, ਨਹੀਂ ਦੇ ਸਕਦੇ। ਪਤਾ ਨੀ ਕਿੰਨੇ ਲੋਕ ਅੱਗ ਦੇ ਅੰਦਰ ਸੜ ਕੇ ਮਰ ਗਏ, ਪਰ ਉਹਨਾਂ ਸਾਰਿਆਂ ਨੂੰ ਨਾ ਭਾਈ ਦਿਆਲਾ ਜੀ ਦਾ ਰੁਤਬਾ ਦੇ ਸਕਦੇ ਆ ਤੇ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਬਰਾਬਰ ਗਿਣਿਆ ਜਾ ਸਕਦਾ। ਪਤਾ ਨੀ ਮਸ਼ੀਨਰੀ ਦੇ ਅੰਦਰ, ਕਾਰਖਾਨਿਆਂ ਦੇ ਅੰਦਰ, ਸ਼ੂਗਰ ਮਿੱਲਾਂ ਦੇ ਅੰਦਰ ਕਿੰਨੇ ਲੋਕ ਪੀੜੇ ਗਏ, ਪਰ ਸਾਰੇ ਪੀੜੇ ਜਾਣ ਵਾਲੇ ਕੋਈ ਮੋਤੀ ਮਹਿਰੇ ਦੀ ਬਰਾਬਰੀ ਥੋੜਾ ਹੀ ਕਰਦੇ ਨੇ ਜਿਹੜਾ ਕੋਲੂ ਦੇ ਅੰਦਰ ਪੀੜਿਆ ਗਿਆ। ਪਤਾ ਨੀ ਕਿੰਨਿਆਂ ਦੇ ਸਰੀਰ ਕੀਮਾ ਕੀਮਾ ਹੋ ਗਏ, ਪਰ ਭਾਈ ਮਣੀ ਸਿੰਘ ਦੀ ਤੇ ਚਰਨ ਧੂੜ ਵਰਗੇ ਵੀ ਨਹੀਂ ਹੈ। ਹਰ ਮਰਨ ਵਾਲਾ ਮਨੁੱਖ ਸ਼ਹੀਦ ਨਹੀਂ ਹੁੰਦਾ। ਇਹ ਜਿਨ੍ਹਾਂ ਸ਼ਹੀਦਾਂ ਦੀ ਦਾਸਤਾਨ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ, ਇਹ ਉਹ ਮਹਾਨ ਸ਼ਹੀਦ ਨੇ ਜਿਹੜੇ ਅਚਨਚੇਤ ਨਹੀਂ ਮਰੇ, ਜਿਨ੍ਹਾਂ ਨੇ ਮੌਤ ਨੂੰ ਆਵਾਜ਼ ਦੇ ਕੇ ਆਪਣੇ ਗਲ ਲਾਇਆ, ਆਪਣੀ ਛਾਤੀ ਲਾਇਆ। ਇਸ ਤਰ੍ਹਾਂ ਨਹੀਂ ਕਿ ਆਫ਼ਤ ਆ ਪਈ ਹੈ ਤੇ ਲੜਦਿਆਂ ਲੜਦਿਆਂ ਭੱਜਣ ਦਾ ਕੋਈ ਰਾਹ ਨਾ ਮਿਲਿਆ, ਦੌੜਨ ਦਾ ਰਸਤਾ ਨਾ ਮਿਲਿਆ ਤੇ ਇਨ੍ਹਾਂ ਨੇ ਸੋਚਿਆ ਚਲੋ ਹੁਣ ਮਾਰੀ ਜਾਈਏ ਤੇ ਮਰਨ ਤੋਂ ਬਾਅਦ ਕੌਮ ਨੇ ਇਨ੍ਹਾਂ ਦੇ ਨਾਂ ਦੇ ਨਾਲ ਸ਼ਹੀਦ ਲਫ਼ਜ਼ ਜੋੜਿਆ ਹੋਵੇ। ਇਸ ਤਰ੍ਹਾਂ ਦੇ ਸ਼ਹੀਦ ਨਹੀਂ ਹੈ। ਇਹ ਉਹ ਸ਼ਹੀਦ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕਦੀ 2 ਤਰਫੇ ਵਿਚਾਰ ਚੱਲਦੇ ਸਨ। ਹਰ ਸ਼ਹੀਦ ਦੇ ਮਨ ਦੇ ਅੰਦਰ ਵਿਚਾਰਾਂ ਦਾ ਉਥਲ ਪੁਥਲ, ਉੱਤਰ ਪ੍ਰਸ਼ਨ, ਸਵਾਲ ਜਵਾਬ ਇਸ ਤਰ੍ਹਾਂ ਦਾ ਚੱਲਦਾ ਹੈ ਤੇ ਵਿਚਾਰ ਕੀ ਚੱਲਦੇ ਨੇ, ਇੱਕ ਪਾਸੇ ਪਰਿਵਾਰ, ਦੂਜੇ ਪਾਸੇ ਨਿਰੰਕਾਰ, ਇੱਕ ਪਾਸੇ ਪਦਾਰਥ, ਇੱਕ ਪਾਸੇ ਧਨ, ਦੂਸਰੇ ਪਾਸੇ ਧਰਮ, ਇਸ ਤਰ੍ਹਾਂ ਦੇ ਵਿਚਾਰ ਚੱਲਦੇ ਨੇ। ਇੱਕ ਪਾਸੇ ਸ਼ਰਧਾ ਤੇ ਭਾਵਨਾ ਹੈ ਤੇ ਦੂਜੇ ਪਾਸੇ ਜ਼ਿੰਦਗੀ ਹੈ, ਸੰਸਾਰ ਹੈ। ਵਿਚਾਰ ਚੱਲਦੇ ਨੇ ਮੇਰੇ ਮਗਰ ਮੇਰੀ ਪਤਨੀ ਹੈ, ਬੱਚੇ ਨੇ, ਧੀਆਂ ਨੇ, ਪੁੱਤਰ ਨੇ, ਮਾਂ ਹੈ, ਪਿਤਾ ਹੈ, ਭੈਣ ਹੈ, ਭਾਈ ਹੈ, ਔਰ ਇਹ ਤੇ ਜਾਣਦੇ ਨੇ ਕਿ ਸ਼ਹੀਦ ਹੋਣ ਤੋਂ ਬਾਅਦ ਗੱਲ ਮੇਰੇ ਤੇ ਮੁੱਕਣੀ ਨਹੀਂ, ਮੇਰੇ ਪਰਿਵਾਰ ਦਾ ਪਤਾ ਨਹੀਂ ਕੀ ਅਸਰ ਹੋਣਾ। ਇੱਕ ਤਰਫਾ ਵਿਚਾਰ ਚੱਲਦੇ ਨੇ ਇਹ, ਤੇ ਦੂਸਰੇ ਪਾਸੇ ਵਿਚਾਰ ਚੱਲਦੇ ਨੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਲਈ ਸਰਬੰਸ ਵਾਰਿਆ, ਸਰਬੰਸ ਦਾਨ ਕੀਤਾ,
ਤੇ ਕੀਤਾ ਹੈ ਇਸ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਵਾਸਤੇ। ਹੱਡੀਆਂ ਖਾਦ ਦੀ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਹੱਡੀਆਂ ਦਾ ਚੂਰਾ ਬਣਾ ਕੇ ਉਸ ਜਗ੍ਹਾ ਦੇ ਉੱਤੇ ਵਰਤੋਂ ਵਿਚ ਲਿਆਂਦੀਆਂ ਨੇ। ਉਹਨਾਂ ਨੇ ਪਾਣੀ ਦੀ ਜਗ੍ਹਾ ਦੇ ਉੱਤੇ ਖੂਨ ਦੇ ਨਾਲ ਇਸ ਸਿੱਖੀ ਦੇ ਬੂਟੇ ਨੂੰ ਸਿੰਜਿਆ, ਇਹਨੂੰ ਫਲੀ ਪੂਤ ਹੁੰਦਾ ਵੇਖਣ ਲਈ ਯੋਗਦਾਨ ਪਾਇਆ। ਇੱਕ ਪਾਸੇ ਪਾਤਸ਼ਾਹ, ਦੂਜੇ ਪਾਸੇ ਸੰਸਾਰ, ਦੋਵਾਂ ਵਿਚਾਰਾਂ ਵਿੱਚੋਂ ਜਿਹੜਾ ਵਿਚਾਰ ਅੰਦਰ ਭਾਰੂ ਹੋ ਜਾਂਦਾ, ਬੰਦਾ ਉਧਰ ਦਾ ਫੈਸਲਾ ਲੈ ਲੈਂਦਾ। ਕਈ ਦੌੜ ਜਾਂਦੇ ਨੇ, ਨਹੀਂ ਪਰਿਵਾਰ ਚਾਹੀਦਾ। ਕਈ ਦੌੜ ਜਾਂਦੇ ਨੇ ਇਸ ਪਾਸੇ, ਨਹੀਂ ਪਰਿਵਾਰ ਦੀ ਕੋਈ ਪਰਵਾਹ ਨਹੀਂ, ਗੁਰੂ ਕਾ ਪਿਆਰ ਚਾਹੀਦਾ, ਨਿਰੰਕਾਰ ਦੀ ਰਹਿਮਤ ਚਾਹੀਦੀ। ਇਹ ਮੈਂ ਉਹਨਾਂ ਸ਼ਹੀਦਾਂ ਦੀ ਦਾਸਤਾਨ ਬਿਆਨ ਕਰਦਾ ਆ ਰਿਹਾ। ਪਿਛਲਿਆਂ ਦਿਨਾਂ ਦੇ ਅੰਦਰ ਕੁਝ ਸਿੱਖਾਂ ਦਾ ਜ਼ਿਕਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜ਼ਿਕਰ ਆਪ ਸੰਗਤਾਂ ਨੇ ਸੁਣਿਆ ਹੈ, ਔਰ ਇੱਕ ਪਿਆਰਾ ਭਾਈ ਸਾਹਿਬ ਸਿੰਘ ਜੀ, ਉਹ ਵੀ ਮੈਰਿਜ ਕਰ ਚੁੱਕਾ ਕਿ ਉਹਨਾਂ ਨੇ ਸ਼ਹਾਦਤ ਦਾ ਜਾਮ ਚਮਕੌਰ ਦੀ ਗੜੀ ਵਿਚ ਕਿਸ ਤਰ੍ਹਾਂ ਪਾਇਆ। ਹੁਣ ਵਾਰੀ ਆਉਂਦੀ ਏ ਭਾਈ ਮੋਹਕਮ ਸਿੰਘ ਤੇ ਭਾਈ ਮੋਹਕਮ ਸਿੰਘ ਵੀ ਉਹ ਜਿਹੜੇ ਪੰਜਾਂ ਪਿਆਰਿਆਂ ਵਾਲੇ ਭਾਈ ਮੋਹਕਮ ਸਿੰਘ ਨੇ। ਮੋਹਕਮ ਸਿੰਘ ਨਾਮ ਆਮ ਸਿੱਖਾਂ ਦਾ ਵੀ ਹੁੰਦਾ ਹੈ, ਪਰ ਇਹ ਭਾਈ ਮੋਹਕਮ ਸਿੰਘ ਪਿਆਰਾ। ਭਾਈ ਮੋਹਕਮ ਸਿੰਘ ਦੇ ਪਿਤਾ ਦਾ ਨਾਂ ਹੈ ਭਾਈ ਤੀਰਥ ਚੰਦ ਜੀ, ਔਰ ਇਹ ਜਾਤ ਕਰਕੇ ਛਿੰਬਿਆਂ ਦੀ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਨੇ। ਭਾਈ ਮੋਹਕਮ ਸਿੰਘ ਜੀ ਦੇ ਪਿਤਾ ਟੇਲਰ ਮਾਸਟਰ ਦਾ ਕੰਮ ਕਰਦੇ ਨੇ, ਦਰਜੀ ਦਾ ਕੰਮ ਕਰਦੇ ਨੇ, ਔਰ ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਰਹਿਣ ਵਾਲੇ ਨੇ ਦਵਾਰਕਾ ਦੇ, ਮੈਂ ਇਸ਼ਾਰਤਨ ਬੇਨਤੀ ਕਰਦਾ ਚੱਲਾਂ, ਦਵਾਰਕਾ ਦੇ ਰਹਿਣ ਵਾਲੇ ਨੇ। ਦਵਾਰਕਾ ਨਗਰੀ ਬੜੌਦਾ ਰਾਜ ਦੇ ਅੰਦਰ ਸਮੁੰਦਰ ਦੇ ਕਿਨਾਰੇ ਦੇ ਉੱਤੇ ਵਸੀ ਹੋਈ ਇੱਕ ਨਗਰੀ ਦਾ ਨਾਂ ਹੈ ਦਵਾਰਕਾ ਨਗਰੀ। ਤੇ ਤੁਹਾਡੇ ਗਿਆਤ ਲਈ ਮੈਂ ਇੱਕ ਹੋਰ ਬੇਨਤੀ ਕਰਾਂ, ਹਿੰਦੂ ਧਰਮ ਦੇ ਅੰਦਰ ਸੱਤ ਪੁਰੀਆਂ ਪਵਿੱਤਰ ਮੰਨੀਆਂ ਗਈਆਂ ਨੇ, ਸੱਤ ਨਗਰ ਬੜੇ ਮਹਾਨ ਪਵਿੱਤਰ ਮੰਨੇ ਗਏ ਨੇ ਹਿੰਦੂਇਜ਼ਮ ਦੇ ਮੁਤਾਬਕ, ਹਿੰਦੂ ਧਰਮ ਦੇ ਮੁਤਾਬਕ, ਜਿਨ੍ਹਾਂ ਵਿੱਚੋਂ ਨੰਬਰ 1 ਦੇ ਉੱਤੇ ਅਯੁੱਧਿਆ, ਫਿਰ ਮਥੁਰਾ, ਫਿਰ ਹਰਿਦਵਾਰ, ਫਿਰ ਕਾਂਚੀ, ਫਿਰ ਉਜੈਨ, ਫਿਰ ਦਵਾਰਕਾ ਤੇ ਇੱਕ ਨਗਰੀ ਦਾ ਨਾਂ ਹੈ ਕਾਂਚੀ। ਉਹਨਾਂ ਵਿੱਚੋਂ ਇੱਕ ਦਾ ਨਾਂ ਦਵਾਰਕਾ ਵੀ ਹੈ। ਦਵਾਰਕਾ ਦੇ ਵਸਨੀਕ ਨੇ ਭਾਈ ਤੀਰਥ ਚੰਦ ਜੀ ਮੋਹਕਮ ਸਿੰਘ ਦੇ ਪਿਤਾ। ਮੈਂ ਇਹਨਾਂ ਦੀ ਜੀਵਨ ਕਥਾ ਪੜ੍ਹ ਕੇ ਬੜਾ ਹੈਰਾਨ ਹੋਇਆ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀਆਂ ਗੱਲਾਂ ਬਾਤਾਂ, ਕਥਾ ਕਹਾਣੀਆਂ ਗੁਰੂ ਕੇ ਸਿੱਖਾਂ ਨੇਮੀਆਂ ਪ੍ਰੇਮੀਆਂ ਕੋਲੋਂ ਸਰਵਣ ਕਰਦੇ ਰਹਿੰਦੇ ਨੇ। ਇਹਦੇ ਮਨ ਦੇ ਅੰਦਰ ਇੱਕ ਦਿਨ ਖਿਆਲ ਬਣਿਆ, ਭਾਈ ਤੀਰਥ ਚੰਦ ਜੀ ਦੇ, ਮੋਹਕਮ ਸਿੰਘ ਜੀ ਦੇ ਪਿਤਾ ਦੇ ਮਨ ਵਿੱਚ ਵਿਚਾਰ ਬਣਿਆ ਕਿ ਦਰਜੀ ਦਾ ਕੰਮ ਤੇ ਮੈਂ ਜਾਣਦਾ ਹੀ ਹਾਂ, ਕਿਉਂ ਨਾ ਹੋਵੇ ਕਿ ਸੁੰਦਰ ਪੁਸ਼ਾਕ ਤਿਆਰ ਕੀਤੀ ਜਾਏ, ਇੱਕ ਚੋਲਾ ਤਿਆਰ ਕੀਤਾ ਜਾਏ। ਪਰ ਹੁਣ ਚੋਲਾ ਤਿਆਰ ਕਰਨ ਵਾਸਤੇ ਮਾਪ ਤੇ ਚਾਹੀਦਾ, ਜਿਹਦੇ ਵਸਤਰ ਤਿਆਰ ਕਰਨੇ ਨੇ ਉਹਦੇ ਸਰੀਰ ਦੀ ਪਮਾਇਸ਼ ਤੇ ਚਾਹੀਦੀ, ਮਾਪ ਤੇ ਚਾਹੀਦਾ। ਪਰ ਗੁਰੂ ਗੋਬਿੰਦ ਸਿੰਘ ਦੇ ਤੇ ਕਦੀ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਦੀਦਾਰ ਵੀ ਨਹੀਂ ਕੀਤੇ, ਅੰਦਾਜ਼ੇ ਦੇ ਨਾਲ ਚਲੋ ਚੋਲਾ ਬਣਾ ਲੈਣ, ਕਦੀ ਦੀਦਾਰ ਵੀ ਨਹੀਂ ਕੀਤੇ। ਸੁਣਿਆ ਹੈ ਕਿ ਸਰੀਰ ਭਰਮਾ ਹੈ, ਸਡੋਲ ਨੇ, ਸੁੰਦਰ ਨੇ, ਕੱਦ ਉੱਚਾ ਲੰਮਾ ਹੈ। ਇਹ ਇੱਕ ਦਿਨ ਆਪਣੇ ਘਰ ਦੇ ਅੰਦਰ ਬਹਿ ਕੇ ਕਿਸੇ ਦੇ ਕੱਪੜੇ ਤਿਆਰ ਕਰ ਰਹੇ ਨੇ ਤੇ ਉਧਰ ਮਨ ਦਾ ਵਿਚਾਰ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਚਲਾ ਜਾਂਦਾ ਹੈ। ਇਤਨੇ ਸਮੇਂ ਨੂੰ ਪਿੰਡ ਦੇ ਚੌਧਰੀ, ਔਰ ਉਹ ਚੌਧਰੀ ਹੈ ਪਰਮਾਰ ਬਰਾਦਰੀ ਦੇ ਨਾਲ ਸੰਬੰਧਿਤ ਰਾਜਪੂਤ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲਾ, ਪਿੰਡ ਦਾ ਚੌਧਰੀ ਰਾਜਪੂਤ ਬਰਾਦਰੀ ਵਿੱਚੋਂ ਪਰਮਾਰ ਜਾਤ ਦਾ, ਇਹ ਆਪਣੇ ਕੱਪੜੇ ਲੈ ਕੇ ਭਾਈ ਤੀਰਥ ਚੰਦ ਜੀ ਦੇ ਕੋਲ ਆ ਜਾਂਦਾ ਹੈ। ਇਹਨੇ ਜਿਵੇਂ ਉਸ ਚੌਧਰੀ ਨੂੰ ਵੇਖਿਆ, ਇਕਦਮ ਧਿਆਨ ਪਾਤਸ਼ਾਹ ਵੱਲ ਜਾਂਦਾ, ਇਧਰ ਚੌਧਰੀ ਵੱਲ ਜਾਂਦਾ ਹੈ। ਇਹਦਾ ਨਾਂ ਹੈ ਹੇਮ ਰਾਜ, ਰਾਜਪੂਤ ਹੈ, ਨਾਂ ਹੈ ਹੇਮ ਰਾਜ, ਇਹਦੇ ਵੱਲ ਧਿਆਨ ਚਲਾ ਜਾਂਦਾ। ਮਨ ਵਿੱਚ ਵਿਚਾਰ ਬਣਿਆ ਕਿ ਗੁਰੂ ਗੋਬਿੰਦ ਸਿੰਘ ਦੇ ਸਰੀਰ ਦੇ ਸੰਬੰਧ ਵਿੱਚ ਸੁਣਿਆ ਉੱਚੇ ਲੰਮੇ ਨੇ, ਚੌਧਰੀ ਵੀ ਉੱਚਾ ਲੰਮਾ ਹੈ, ਸੁਣਿਆ ਭਰਮੇ ਕੱਦ ਵਾਲੇ ਸਰੀਰ ਵਾਲੇ ਨੇ, ਚੌਧਰੀ ਦਾ ਵੀ ਇਸ ਤਰ੍ਹਾਂ ਦਾ ਜੁੱਸਾ, ਇਸ ਤਰ੍ਹਾਂ ਦਾ ਸਡੋਲ ਸਰੀਰ ਹੈ। ਇਹਨੇ ਚੌਧਰੀ ਦੇ ਸਾਹਮਣੇ ਆਪਣੇ ਮਨ ਦਾ ਵਿਚਾਰ ਰੱਖ ਦਿੱਤਾ। ਕਹਿਣ ਲੱਗਾ, ਹੇਮਰਾਜ ਜੀ, ਮੇਰਾ ਮਨ ਕਹਿੰਦਾ ਇੱਕ ਚੋਲਾ ਸੀ ਕੇ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਲੈ ਕੇ ਜਾਵਾਂ ਭੇਟ ਕਰਨ ਵਾਸਤੇ, ਪਰ ਮੇਰੇ ਪਾਸ ਮਾਪ ਨਹੀਂ ਹੈ। ਜੋ ਮੈਂ ਸੁਣਿਆ, ਸੁਣਨ ਦੇ ਮੁਤਾਬਕ ਉਹਨਾਂ ਦਾ ਸਰੀਰ ਤੁਹਾਡੇ ਸਰੀਰ ਦੇ ਨਾਲ ਜ਼ਰੂਰ ਮੇਲ ਖਾਂਦਾ ਹੋਏਗਾ।
मैं चाहना कि माप तेरा लेके चोला गुरु गोबिंद सिंह पातशाह दा बनावा। चौधरी हेम राज भी शुद्ध बिरती दा मालक है। ए चौधरी हेम राज भी पवित्र मन वाला है और सत संगी पुरश है, नेक सुभा दा मालक है, पर उपकारी है। चौधरी हेम राज दे शरीर दा माप लेके मुकम सिंह दे पिता भाई तीरथ चंद ने गुरु गोबिंद सिंह पातशाह दे चरणा दा ध्यान तरके चोला बनाउणा आरंभ कीता है। चोला तैयार होया है। चौधरी हेमराज, भाई मोकम सिंह दे पिता भाई मोकम सिंह, ए तिन्ने जिन्हां दा पुराना नाम मोकम चंद है, मैं लफज वरत रहा सिंह बाद विच बन गए सन, तिन्ने जने चलदे चलदे द्वारका नगरी बड़ौदा कोलों आनंदपुर पहुंच जांदे ने गुरु गोबिंद सिंह पातशाह दे कोल। उदों मोकम चंद दी उम्र कोई बहुत वड्डी नहीं है। पातशाह दे दीदार कीते, चोले वाली सारी कहानी कह सुनाई। हेमराज कहन लगा, पातशाह इन्हां ने मेरे शरीर विचों तुहानू वेख्या है, मेरा माप लेके चोला तुहाडा तैयार कीता है, ते सबब भी यही बने ने, यही मैनू तुहाडे चरणा विच लेके आए ने। हेमराज ने अमृत छकिया है, नां बन गया हेम सिंह। तीरथ चंद पिता ने अमृत छकिया है, नां बन गया तीरथ सिंह। भाई मोकम सिंह ने अमृत पान किया है, नां बन गया मोकम सिंह। ये कथा ते बाद दी है, पर मैं इशारतन बेनती कर रहा, इन्हों ने बाद विच तिन्हां ने अमृत छकिया है और इन्हों के नाम ही बदल जाते हैं। ये भाई मोकम सिंह गुरु गोबिंद सिंह पातशाह महाराज जी दी फौजां दे मुखिए ने और ए चमकौर दी कड़ी दे अंदर शहादत दा जाम पींदे ने। इस तों अगे नंबर आउंदा है भाई हिम्मत सिंह प्यारा। ए वी पंजां प्यारियां विचों दो प्यारे ते गुरु गोबिंद सिंह नाल निकल जांदे ने। एक भाई दया सिंह जी पंजां प्यारियां दे मुखिए और सब तों पहला सीस पेट करन वाले, ते नंबर दो दे उत्ते भाई धर्म सिंह, दोवें निकल जांदे ने पातशाह दे नाल चमकौर दी गड़ी विचों। पर तीन प्यारे शहादत दा जाम पींदे ने। नंबर तीन दे उत्ते वारी आउंदी है भाई हिम्मत सिंह दी। इशारतन बेनती करा, इन्हां दे पिता दा नां गुलजारी चंद है। ए चीवर जात दे नाल संबंध रखदे ने। 1661 विच इन्हां दा जन्म हुंदा है ते जगननाथपुरी दे अंदर इन्हां दा जन्म हुंदा है। जगननाथपुरी समुंदर दे किनारे दुराडे ओ पुरी है, उड़ीसा स्टेट दे अंदर कटक जिले दे अंदर ए जगह पैंदी है, जिथे सन 1509 नूं धन गुरु गोबिंद गुरु नानक देव पातशाह महाराज जी भी पधारे सन 1509 नूं। और आ जिहड़ा शब्द पढ़दे हो ना, गगन मै थाल रव चंद दीपक बने तारिका मंडल जनक मोती, ए शब्द गुरु नानक देव पातशाह ने उथे उचारिया सी। उन्हां दी आरती नूं सामने रख के खंडन करदे होए पार ब्रह्म परमेश्वर दी आरती किवें करीदी, ए शब्द साडी झोली विच पाया। ए गल वखरी है कि आरतियां असीं अज भी उस तरह ही कर रहे हां जिवें ओ हिंदू उदों करदे सन, जिस कम करन तों पातशाह ने वरजिया सी, कम अज भी ओही कर रहे हां। अज भी उस तरह ही फुल्लां दी वरखा ए आरती कर रहे हां, जदके पातशाह ने वरजिया सी नहीं। खैर, उड़ीसा दे अंदर 1661 दे अंदर इन्हां दा जन्म हुंदा है। उड़ीसा दे अंदर अज एक मंदिर है और बहुत वड्डा है, जिथे पातशाह ने आरती उचारी सी। इस मंदिर दी लंबाई तकरीबन 665 फुट है। इस मंदिर दी चौड़ाई 644 फुट है। इहदी बाहरली द्वार दी उचाई 24 फुट है और मंदिर जमीन तों लैके कलश तक उपर तक 192 फुट उच्चा है। इत्थे एक कलयुग नाम दा पंडित रहिंदा सी, जिदे नाल गुरु नानक देव पातशाह दी गोष्ठी होई। जिहड़ा पढ़दे हो ना कि सतगुरु नूं कलयुग मिलिया, कलयुग ओ नहीं जिहदा नां समा है, ओ युग नहीं, उहनां युगां नूं गुरबाणी महानता भी नहीं दिंदी। इह कलयुग नां दा ब्राह्मण है, पंडित है और जगननाथपुरी दे अंदर पुजारी है मंदिर दे अंदर। ओ कलयुग नाम दा ब्राह्मण मिलदा है। इत्थे विष्णु दी बड़ी वड्डी एक तस्वीर, ते तस्वीर बिना किसी सहारे तो इन्हां ने खड़ी कीती सी। लोकां नूं भरम पाउंदे रहे कि विष्णु अपनी करामात दे सहारे आप खड़े ने, पर सी की दीवारां दे नाल चुंबकी शक्ति चार चुफेरे इस लहजे दे नाल फिट कीती सी, ना ओ मूर्ति उपर जा रही है, ना ओ थले आ रही है, ना सज्जे ना खब्बे, इस तरह खलोती सी जिवें हवा दे अंदर खलोती हुंदी।
पर चुंबकी ताकत दे नाल। गुरु नानक देव पातशाह महाराज जी ने इत्थे बाणी उचारी। खैर भाई हिम्मत सिंह 17 सालां दी उम्र दे अंदर आनंदपुर साहब आउंदे ने, 44 सालां दी उम्र दे अंदर शहादत दा जाम पींदे ने, 31 साल इन्हां गुरु गोबिंद सिंह पातशाह दे चरणां विच रह के सेवा निभाई। ते जदों भाई हिम्मत सिंह शहीद हुंदे ने उदों चमकौर दी गड़ी विचों निकल के तकरीबन 38 सिंह शहादत दा जाम पी चुके सन ते गिनती दे 5 ही सिंह बाकी सन उस गड़ी दे अंदर। उन्हां दी दास्तान आउण वाले कल नूं मैं आप संगतां दे रूबरू पेश करन दा नमाना यतन करांगा। धन श्री गुरु ग्रंथ साहिब पातशाह

0: सास सास नानक आराधे, आठ पहर गुण गावा। विसर नाहीं दातार अपना नाम देहो, गुण गावा दिन रात नानक चाओ एहो, गुण गावा दिन रात नानक चाहो एहो। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों, आज आप जी शहीदां दे सिरताज पंचम गुरुदेव श्री गुरु अर्जन देव महाराज जी का शहादत वाला दिन मना रहे हो। आपने हजूर दे पावन पवित्र इलाही बचना दा कीर्तन सरवण कीता है। आओ सतगुरु गुरु अर्जन देव महाराज जी दे पावन पवित्र जीवन नू और हजूर दी इलाही बाणी दी विचार करिए। विचार आरंभन तो पहला आप कृपा करके समूह माई भाई एकाग्रता बख्शो, हजूर दे चरणा विच अपनी हाजरी लवाइए ते गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। जिमें पिछले दिने अर्ज की थी सी कि सतगुरु गुरु अर्जन देव महाराज उन्हां दी शहादत दे कारण की सन, सतगुरु गुरु अर्जन देव महाराज जी नू जहांगीर दी मतस्वी नीति जेड़ा ए नहीं सी चाहुंदा कि गुरु नानक साहिब दे घर अंदर लोक इन्हां दा बादशाहां नालों वद अदब करन, नहीं सी चाहुंदा कि इन्हां कोल कोई केंद्री अस्थान होवे जिस दे अंदर दी ए बिरती सी मेरे प्रभाव अधीन आके जो इन्हां ने गुरु ग्रंथ साहिब जी दी रचना कीती है, सृजना कीती है, उस गुरु ग्रंथ साहिब जी दे अंदर मेरी मर्जी दे मुताबिक शब्द पाए जाए। पर सतगुरु गुरु अर्जन देव महाराज जी ने असूल नाल समझौता नहीं कीता, असूल तो गिरन दी बात नहीं कीती ते सतगुरु गुरु अर्जन देव महाराज उन्हां नूं शहीद करन दा जहांगीर ने हुक्म दे दिता है ते लाहौर दी धरती ते मुर्तजा खाए जिस नूं ए फरमान जारी करके बादशाह ने कहा कि गुरु अर्जन देव जी दे परिवार नूं उन्हां दा घर घाट जब्त कर लिया जाए। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕੋਸ਼ਿਸ਼ ਕਰੋ ਮਨਾਉਣ ਦੀ। ਜੁਰਮਾਨਾ ਭਰਦੇ ਜਾਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਡੇ ਮੁਤਾਬਕ ਕੁਝ ਬਚਨ ਦਰਜ ਕਰਦੇ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਪਰ ਇਸ ਚੀਜ਼ ਦਾ ਕੋਈ ਅਸਰ ਨਹੀਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਲਾਹੌਰ ਗਏ ਨੇ। ਹਜ਼ੂਰ ਜਿੱਦਣ ਲਾਹੌਰ ਜਾਂਦੇ ਨੇ, ਸਿੱਖ ਵਿਦਵਾਨਾਂ ਨੇ ਇਹ ਸਾਰੀ ਘਟਨਾ ਨੂੰ ਆਪਣੇ ਆਪਣੇ ਢੰਗ ਨਾਲ ਬਿਆਨ ਕੀਤਾ। ਗੁਰੂ ਅਰਜਨ ਦੇਵ ਜੀ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਸਤਿਕਾਰਯੋਗ ਮਹਿਲ, ਜਿਨ੍ਹਾਂ ਨੂੰ ਆਪਾਂ ਅਦਬ ਨਾਲ ਮਾਤਾ ਗੰਗਾ ਜੀ ਕਹਿੰਦੇ ਹਾਂ, ਤੁਰਨ ਤੋਂ ਪਹਿਲਾਂ ਗੁਰਦੇਵ ਨੇ ਉਹਨਾਂ ਨਾਲ ਬਚਨ ਕੀਤੇ ਨੇ ਕਿ ਸਾਡੇ ਜਾਣ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੋਗ ਨਹੀਂ ਮਨਾਉਣਾ। ਇਹਦਾ ਮਤਲਬ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਰੱਥ ਜਾਣਦੇ ਨੇ ਕਿ ਲਾਹੌਰ ਸ਼ਹਾਦਤ ਹੋਵੇਗੀ, ਪਰਤ ਕੇ ਅਸੀਂ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਸਾਡੇ ਜਾਣ ਤੋਂ ਬਾਅਦ ਸੋਗ ਨਹੀਂ ਮਨਾਉਣਾ, ਉਸ ਕਰਤਾਰ ਦੇ ਭਾਣੇ ਵਿੱਚ ਰਹਿਣਾ। ਇਹ ਸਰੀਰਾਂ ਦਾ ਸੰਬੰਧ ਬਣਿਆ, ਇੱਕ ਦੇ ਇਹਨਾਂ ਨੇ ਵਿਛੜਨਾ। ਸ਼ਬਦ ਨਾਲ ਪ੍ਰੀਤ ਕਰਿਓ, ਸਰੀਰ ਸ਼ਬਦ ਨਾਲ ਜੁੜੇ ਹੋਏ ਕਦੀ ਟੁੱਟਦੇ ਨਹੀਂ। ਤੇ ਮਾਤਾ ਗੰਗਾ ਜੀ ਨੂੰ ਉਪਦੇਸ਼ ਦੇ ਕੇ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਔਰ ਭਾਈ ਗੁਰਦਾਸ ਨੂੰ ਬੁਲਾਇਆ। ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਗੁਰਦੇਵ ਜੀ ਗੁਰਤਾ ਗੱਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਤੁਰੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਪਿੱਛੇ ਰਹੇ ਨੇ। ਹਜ਼ੂਰ ਅੰਮ੍ਰਿਤਸਰ ਦਰਬਾਰ ਸਾਹਿਬ ਨਮਸਕਾਰ ਕੀਤੀ ਏ, ਪਰਕਰਮਾ ਕੀਤੀਆਂ ਹਰਿਮੰਦਰ ਸਾਹਿਬ ਦੀਆਂ, ਤੇ ਜਦੋਂ ਲਾਹੌਰ ਨੂੰ ਜਾਣ ਲੱਗੇ ਨੇ ਤੇ ਅੰਮ੍ਰਿਤਸਰ ਦੀ ਬਹੁਤ ਸਾਰੀ ਸੰਗਤ ਗੁਰੂ ਅਰਜਨ ਦੇਵ ਜੀ ਦੇ ਨਾਲ ਤੁਰੀ। ਕਈਆਂ ਦੇ ਹਿਰਦੇ ਬੈਰਾਗ ਨਾਲ ਭਰੇ ਪਏ ਸਨ, ਤੇ ਕਈਆਂ ਗੁਰਮੁਖਾਂ ਨੂੰ ਇਹ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਹੁਣ ਗਏ, ਪਰਤ ਕੇ ਸਰੀਰ ਵਿੱਚ ਵਾਪਸ ਨਹੀਂ ਆਉਣਾ, ਤੇ ਤੁਰਨ ਲੱਗਿਆਂ ਸਾਰੀ ਸੰਗਤ ਨੂੰ ਵਾਪਸ ਮੋੜ ਦਿੱਤਾ, ਉਸ ਕਰਤਾਰ ਦੇ ਭਾਣੇ ਵਿੱਚ ਉਹਦੀ ਰਜ਼ਾ ਵਿੱਚ ਰਹਿਣ ਦਾ ਹੁਕਮ ਕੀਤਾ, ਤੇ ਸਾਹਿਬ ਦੇ ਨਾਲ ਕੇਵਲ ਪੰਜ ਸਿੱਖ ਗਏ। ਮੈਂ ਅਰਜ਼ ਕਰਾਂ, ਉਹਨਾਂ ਪੰਜਾਂ ਸਿੱਖਾਂ ਵਿੱਚੋਂ ਭਾਈ ਵਿਧੀ ਚੰਦ ਨੇ, ਭਾਈ ਲੰਗਾਹ ਏ, ਭਾਈ ਪੈੜਾ ਏ, ਭਾਈ ਜੇਠਾ ਜੀ ਨੇ, ਤੇ ਪੰਜਵਾਂ ਸਿੱਖ ਏ ਭਾਈ ਪਿਰਾਣਾ। ਇਹ ਪੰਜ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਏ ਨੇ। ਲਾਹੌਰ ਜਦੋਂ ਸਤਿਗੁਰੂ ਪਹੁੰਚੇ ਨੇ, ਹਜ਼ੂਰ ਨੂੰ ਹਵੇਲੀ ਦੇ ਅੰਦਰ ਇਹਨਾਂ ਨੇ ਕੈਦ ਕੀਤਾ, ਪੰਜਾਂ ਸਿੱਖਾਂ ਨੂੰ ਵੱਖਰਿਆਂ ਕੈਦ ਕੀਤਾ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਇਹਨਾਂ ਨੇ ਮੁਰਤਜ਼ਾ ਖਾਨ ਦੇ ਸਾਹਮਣੇ ਲੈ ਕੇ ਗਏ। ਉਹਨੇ ਫਿਰ ਉਹ ਗੱਲਾਂ ਦੁਹਰਾਈਆਂ ਨੇ ਕਿ ਜਾਂ ਤਾਂ ਤੁਸੀਂ ਬਾਦਸ਼ਾਹ ਦੀ ਹੁਕਮ ਨੂੰ ਮੰਨ ਕੇ ਉਹਦੀ ਈਨ ਨੂੰ ਕਬੂਲ ਕਰ ਲਵੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕੀਤੀ, ਉਹਨਾਂ ਨੇ ਖੁਸਰੋ ਨੂੰ ਪਨਾਹ ਦੇਣ ਦੀ ਗੱਲ ਕੀਤੀ, ਤੇ ਨਾਲ ਇੱਕ ਇਹ ਵੀ ਡਰਾਵਾ ਦੇ ਦਿੱਤਾ ਕਿ ਜੇਕਰ ਤੁਸੀਂ ਕੋਈ ਵੀ ਸਾਡੀ ਗੱਲ ਨਾ ਮੰਨੀ ਤੇ ਅਸੀਂ ਤੁਹਾਨੂੰ ਇੱਥੇ ਖਤਮ ਕਰ ਦੇਵਾਂਗੇ। ਤੇ ਗੁਰੂ ਅਰਜਨ ਦੇਵ ਮਹਾਰਾਜ ਭਾਣੇ ਵਿੱਚ ਵਿਚਰਨ ਵਾਲਿਆਂ ਨੇ ਇਹੀ ਗੱਲ ਕਹੀ ਸੀ। ਕਹਿਣ ਲੱਗੇ, ਸੱਜਣੋ, ਮੈਂ ਉਦਣ ਅਰਜ਼ ਕੀਤੀ ਸੀ, ਬਾਣੀ ਇਹ ਧੁਰ ਕੀ ਏ, ਬਚਨ ਇਹਦੇ ਵਿੱਚ ਉਹਨਾਂ ਦੇ ਨੇ ਜਿਹੜੇ ਪ੍ਰਭੂ ਨਾਲ ਅਭੇਦ ਹੋ ਚੁੱਕੇ ਨੇ, ਅਸੀਂ ਜੁਰਮਾਨਾ ਕਿਸੇ ਨੂੰ ਭਰਨਾ ਨਹੀਂ, ਤੇ ਜੇ ਕੋਈ ਗੁਰੂ ਘਰ ਆ ਕੇ ਪੰਗਤ ਵਿੱਚ ਬੈਠ ਕੇ ਲੰਗਰ ਛਕ ਜਾਂਦਾ ਤੇ ਇਹਦੇ ਨਾਲ ਕਿਸੇ ਦੇ ਹਿਰਦੇ ਨੂੰ ਦੁੱਖ ਨਹੀਂ ਆਉਣਾ ਚਾਹੀਦਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਲਈ ਫਿਰ ਇਹਨਾਂ ਨੇ ਹੁਕਮ ਕਰ ਦਿੱਤਾ, ਯਾਸਾ ਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ, ਜਿਹੜਾ ਕਾਨੂੰਨ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਸੰਨ 1218 ਦੇ ਅੰਦਰ ਚੰਗੇਜ਼ ਖਾਨ ਨੇ ਆਪਣੀ ਹਕੂਮਤ ਸਮੇਂ ਬਣਾਇਆ ਸੀ, ਕਿਸੇ ਪੀਰ ਫਕੀਰ ਨੂੰ ਕਿਸੇ ਰੂਹਾਨੀਅਤ ਵਿੱਚ ਪੁੱਗੇ ਹੋਏ ਨੂੰ ਜਦੋਂ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਨਾਲ ਤਸੀਹੇ ਦੇ ਕੇ ਸ਼ਹੀਦ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਕਿਉਂਕਿ ਉਹਦੇ ਖੂਨ ਦੀ ਇੱਕ ਇੱਕ ਬੂੰਦ ਵਿੱਚੋਂ ਉਹਦੇ ਵਰਗੇ ਹੋਰ ਅਨੇਕਾਂ ਸ਼ਹੀਦ ਪੈਦਾ ਹੋ ਜਾਂਦੇ। ਗੁਰੂ ਅਰਜਨ ਦੇਵ ਮਹਾਰਾਜ ਜੀ ਲਈ ਇਹਨਾਂ ਨੇ ਆਪਣੇ ਵੱਲੋਂ ਹੁਕਮ ਜਾਰੀ ਕਰ ਦਿੱਤਾ, ਜਾਸਾ ਵਾ ਸਿਆਸਤ ਦੇ ਕਾਨੂੰਨ ਦੇ ਮੁਤਾਬਕ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਪਦੀ ਰੇਤ ਤੇ ਬਿਠਾਇਆ ਜਾਣਾ, ਫਿਰ ਹਜ਼ੂਰ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਣਾ, ਫਿਰ ਸਤਿਗੁਰੂ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਜਾਣਾ। ਤੇ ਮੈਂ ਅਰਜ਼ ਕਰਾਂ, ਮੇਰੇ ਗੁਰੂ ਅਰਜਨ ਦੇਵ ਨੂੰ ਨਿਰੰਤਰ 5 ਦਿਨ ਤਸੀਹੇ ਦਿੱਤੇ ਨੇ, ਪਰ ਹਜ਼ੂਰ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਉਸ ਦੀ ਰਜ਼ਾ ਦੇ ਅੰਦਰ ਉਹਦਾ ਸ਼ੁਕਰਾਨਾ ਕਰਦੇ ਰਹੇ। ਸਤਿਗੁਰੂ ਨੂੰ ਫਿਰ ਇਹ ਗੱਲ ਕਹੀ ਗਈ ਕਿ ਤੁਸੀਂ ਅਜੇ ਵੀ ਪ੍ਰਵਾਨ ਕਰ ਲਵੋ, ਪਰ ਗੁਰੂ ਅਰਜਨ ਦੇਵ ਜੀ ਨੇ ਸਮਝੌਤਾ ਨਹੀਂ ਕੀਤਾ। ਤੇ ਕਿੰਨੇ ਪਹਿਲੇ ਦਿਨ ਇਹਨਾਂ ਨੇ ਕੀ ਕੀਤਾ, ਜਿਸ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਕੈਦ ਕੀਤਾ ਗਿਆ, ਨਾ ਤਾਂ ਮਹਾਰਾਜ ਜੀ ਨੂੰ ਸ਼ਕਲ ਲਈ ਜਲ ਦਿੱਤਾ ਗਿਆ, ਜੇ ਪਿਆਸ ਲੱਗੇ ਪੀਣ ਨੂੰ ਪਾਣੀ ਨਹੀਂ ਦੇਣਾ, ਜੇ ਭੁੱਖ ਲੱਗੇ ਸ਼ਕਲ ਨੂੰ ਇਹਨਾਂ ਨੂੰ ਪ੍ਰਸ਼ਾਦਾ ਨਹੀਂ ਦੇਣਾ, ਨਾ ਪਾਣੀ ਨਾ ਪ੍ਰਸ਼ਾਦਾ। ਸਤਿਗੁਰੂ ਨੂੰ ਭੁੱਖੇ ਰੱਖ ਕੇ ਚਾਹੁੰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਮੰਨ ਜਾਣ, ਪਰ ਇੰਨਾ ਪਤਾ ਨਹੀਂ ਜਿਹੜਾ ਸਤਿਗੁਰੂ ਆਪ ਬਾਣੀ ਦੇ ਅੰਦਰ ਬਚਨ ਕਰਦਾ ਹੋਵੇ ਕਿ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਉਹਨੂੰ ਪਾਣੀ ਦੀ ਪਿਆਸ ਨਾਲ ਤੇ ਪੇਟ ਦੀ ਭੁੱਖ ਦੇ ਨਾਲ ਉਹਦੇ ਅਸੂਲ ਤੋਂ ਕਦੀ ਡੇਗਿਆ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਭੁੱਖਿਆਂ ਤੇ ਪਿਆਸਿਆਂ ਰੱਖਿਆ, ਜਦੋਂ ਹਜ਼ੂਰ ਉੱਤੇ ਕੋਈ ਅਸਰ ਨਹੀਂ ਹੋਇਆ ਤੇ ਭਾਈ ਸੰਤੋਖ ਸਿੰਘ ਦੇ ਮੁਤਾਬਕ ਕਹਿੰਦੇ ਨੇ, ਅੱਜ ਸੂਰਜ ਪੂਰੇ ਜੋਬਨ ਤੇ ਤਪਿਆ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤੇ ਰੇਤਾ ਇਸ ਤਰ੍ਹਾਂ ਤਪਦਾ ਪਿਆ ਜਿਵੇਂ ਮਨ ਨੂੰ ਪੱਤ ਤਪਦਾ ਹੋਵੇ। ਜਦੋਂ ਪੂਰੇ ਜੋਬਨ ਤੇ ਸੂਰਜ ਸ਼ਿਖਰ ਤੇ ਤਪਦਾ ਪਿਆ ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ, ਭੁੱਖੇ ਤੇ ਪਿਆਸੇ ਰੱਖਣ ਤੋਂ ਬਾਅਦ ਸਤਿਗੁਰੂ ਨੂੰ ਉਸ ਤਪੀ ਹੋਈ ਰੇਤ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਮੇਰਾ ਸਤਿਗੁਰੂ ਉਸ ਤਪਦੀ ਰੇਤ ਤੇ ਚੌਂਕੜਾ ਮਾਰ ਕੇ ਬੈਠ ਗਏ ਤੇ ਉਸ ਪਿਆਰੇ ਦੀ ਯਾਦ ਵੀ ਜੁੜੇ। ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ ਵਾਂ, ਵੈਸੇ ਅੱਗ ਦੇ ਨਾਲ ਪਹਿਲਾਂ ਵੀ ਕਈ ਭਗਤਾਂ ਦਾ ਰੱਬੀ ਇਸ਼ਕ ਵਾਲਿਆਂ ਦਾ ਵਾਹ ਪਿਆ, ਪਰ ਜੋ ਕੁਝ ਗੁਰੂ ਅਰਜਨ ਦੇਵ ਜੀ ਨੇ ਕਰ ਦਿੱਤਾ ਸ਼ਾਇਦ ਇਹਦੀ ਮਿਸਾਲ ਕਿਤੇ ਦੁਨੀਆ ਵਿੱਚ ਮਿਲਦੀ ਹੋਵੇ। ਸਤਿਗੁਰੂ ਕੀ ਬਾਣੀ ਵਿੱਚੋਂ ਕੁਝ ਪ੍ਰਮਾਣ ਦੇ ਕੇ ਅਰਜ਼ ਕਰਨੀ। ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਉਬਲਦੀ ਦੇਗ ਵਿੱਚ ਬੈਠੇ, ਸੀਸ ਵਿੱਚ ਗਰਮ ਰੇਤਾ ਪਾਇਆ ਤੇ ਸਿੱਖ ਵਿਦਵਾਨ ਕਹਿੰਦੇ ਨੇ ਇਸ ਤੋਂ ਪਹਿਲਾਂ 2 ਘਟਨਾਵਾਂ ਹੋਰ ਵੀ ਨੇ। ਇੱਕ ਤਾਂ ਬੜੀ ਪੁਰਾਤਨ ਏ ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਤੇ ਜਿਹੜੀ ਹਰਨਾਕਸ਼ ਤੇ ਪ੍ਰਹਿਲਾਦ ਨਾਲ ਸੰਬੰਧਿਤ ਏ, ਤੇ ਦੂਸਰੀ ਘਟਨਾ ਕਹਿੰਦੇ ਨੇ ਨਿਮਰੂਦ ਦੀ ਕਚਹਿਰੀ ਅੰਦਰ ਹਜ਼ਰਤ ਇਬਰਾਹਿਮ ਨਾਲ ਸੰਬੰਧਿਤ ਏ। ਦੋਨੋਂ ਰਾਬੀ ਇਸ਼ਕ ਵਿੱਚ ਭਿੱਜੇ ਨੇ, ਇਬਰਾਹਿਮ ਵੀ ਪਰਮੇਸ਼ਵਰ ਖੁਦਾ ਦੇ ਪ੍ਰੇਮ ਵਿੱਚ ਭਿੱਜੇ, ਪ੍ਰਹਿਲਾਦ ਵੀ ਪ੍ਰਭੂ ਦੀ ਯਾਦ ਵਿੱਚ ਜੁੜਿਆ, ਪਰ ਅੱਗ ਇਹਨਾਂ ਦੋਨਾਂ ਦੇ ਸਾਹਮਣੇ ਆਈ ਏ। ਪਰ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਸਾਬਤ ਤਾਂ ਨਿਕਲ ਗਏ ਨੇ, ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਤੱਕ ਲੋਕਾਂ ਦੇ ਮਨ ਵਿੱਚ ਇੱਕ ਸ਼ੰਕਾ ਬੈਠਾ ਰਿਹਾ, ਜਿਸ ਸ਼ੰਕੇ ਨੂੰ ਗੁਰੂ ਅਰਜਨ ਦੇਵ ਨੇ ਨਿਵਰਤ ਕਰ ਦਿੱਤਾ। ਮੈਂ ਅਰਜ਼ ਕਰਾਂ, ਹਜ਼ਰਤ ਇਬਰਾਹਿਮ ਨੇ ਖੁਦਾ ਦਾ ਜਦੋਂ ਨਾਰਾ ਮਾਰਿਆ ਤੇ ਨਮਰੂਦ ਨੇ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਨੇ। ਮੈਂ ਗੁਰੂ ਅਰਜਨ ਦੇਵ ਜੀ ਵੱਲ ਆਉਣਾ ਚਾਹੁੰਦਾ, ਸਿਰਫ 2-3 ਉਦਾਹਰਨਾਂ ਦੇ ਕੇ। ਸ਼ਹੀਦਾਂ ਦਾ ਸਰਤਾਜ ਏ ਗੁਰੂ ਅਰਜਨ ਦੇਵ। ਕਹਿੰਦੇ ਨੇ ਨਮਰੂਦ ਨੇ ਇਬਰਾਹਿਮ ਨੂੰ ਕਿਹਾ ਸੀ, ਜੇ ਤੂੰ ਖੁਦਾ ਪ੍ਰਸਤ ਏ, ਜੇ ਤੂੰ ਹੱਕ ਦਾ ਨਾਰਾ ਮਾਰਨਾ ਤੇ ਆ ਬਲਦੇ ਹੋਏ ਅੰਗਿਆਰ ਨੇ, ਮੈਂ ਤਾਂ ਤੈਨੂੰ ਸਮਝਾਂਗਾ ਤੂੰ ਰੱਬੀ ਇਸ਼ਕ ਵਿੱਚ ਭਿੱਜੈ। ਜੇ ਤੂੰ ਤਪਦੇ ਹੋਏ ਅੱਗ ਦੇ ਅੰਗਿਆਰਿਆਂ ਤੇ ਨੰਗੇ ਪੈਰ ਤੁਰ ਕੇ ਦਿਖਾ ਦੇ, ਤੇ ਤਵਾਰੀਖ ਇਹ ਗੱਲ ਕਹਿੰਦੀ ਏ ਕਿ ਨਮਰੂਦ ਨੇ ਭੱਖਦੇ ਹੋਏ ਅੰਗਿਆਰੇ ਜ਼ਮੀਨ ਤੇ ਵਿਛਾ ਦਿੱਤੇ ਨੇ, ਅੱਗ ਦੀਆਂ ਲਪਟਾਂ ਉਹਨਾਂ ਅੰਗਿਆਰਿਆਂ ਵਿੱਚੋਂ ਨਿਕਲਦੀਆਂ ਨੇ, ਤੇ ਹਜ਼ਰਤ ਇਬਰਾਹਿਮ ਉਸ ਖੁਦਾ ਦੀ ਟੇਕ ਲੈ ਕੇ ਕਿ ਯਾ ਖੁਦਾ, ਦੇਖੀ ਇਹਨਾਂ ਅੰਗਿਆਰਿਆਂ ਦੇ ਉੱਪਰ ਮੈਂ ਸਾਬਤ ਰਹਿ ਜਾਵਾਂ। ਜਦੋਂ ਉਹਨੇ ਖੁਦਾ ਦੇ ਚਰਨਾਂ ਵਿੱਚ ਅਰਜ਼ ਕੀਤੀ, ਕਹਿੰਦੇ ਨੇ ਤਵਾਰੀਖ ਮੁਤਾਬਕ ਉਹ ਅੱਗ ਦੇ ਅੰਗਿਆਰੇ ਫੁੱਲ ਬਣ ਗਏ, ਤੇ ਇਸ ਤਰ੍ਹਾਂ ਅੱਗ ਦੇ ਅੰਗਿਆਰੇ ਫੁੱਲ ਬਣ ਗਏ ਕਿ ਹਜ਼ਰਤ ਇਬਰਾਹਿਮ ਨੂੰ ਤੁਰਦਿਆਂ ਬਿਲਕੁਲ ਵੀ ਮੁਸ਼ਕਲ ਨਾ ਆਈ। ਹਜ਼ਰਤ ਇਬਰਾਹਿਮ ਤਾਂ ਸਾਬ ਨਿਕਲ ਗਿਆ, ਅੱਗ ਦੇ ਅੰਗਿਆਰਿਆਂ ਨੂੰ ਫੁੱਲ ਬਣਾ ਕੇ ਉਹਨਾਂ ਨੂੰ ਲੰਘ ਗਿਆ ਉਪਰੋਂ। ਪਰ ਉਹਦੇ ਜਾਣ ਤੋਂ ਬਾਅਦ ਲੋਕਾਂ ਨੇ ਇੱਕ ਗੱਲ ਸ਼ੁਰੂ ਕਰ ਦਿੱਤੀ, ਠੀਕ ਹੈ ਇਬਰਾਹਿਮ ਜਿੱਤ ਕੇ ਗਿਆ ਹੈ, ਪਰ ਜੇ ਅੱਗ ਆਪਣਾ ਸੁਭਾਅ ਨਾ ਬਦਲਦੀ ਤੇ ਸ਼ਾਇਦ ਹਜ਼ਰਤ ਇਬਰਾਹਿਮ ਡੋਲ ਜਾਂਦਾ। ਜੇ ਅੱਗ ਦੇ ਅੰਗਿਆਰੇ ਫੁੱਲ ਨਾ ਬਲਦੇ। ਮੈਂ ਅਰਜ਼ ਕਰ ਰਿਹਾ, ਗੁਰੂ ਅਰਜਨ ਦੇਵ ਨੇ ਕੋਈ ਦੁਨੀਆਂ ਦਾ ਸ਼ੰਕਾ ਰਹਿਣ ਹੀ ਨਹੀਂ ਦਿੱਤਾ। ਲੋਕਾਂ ਨੇ ਕਿਹਾ ਦੇਖੋ ਕਰਾਮਾਤ ਸੀ, ਇਬਰਾਹਿਮ ਨੇ ਅੱਗ ਦੇ ਅੰਗਿਆਰੇ ਫੁੱਲ ਬਣਾ ਦਿੱਤੇ, ਤਾਂ ਹੀ ਤਾਂ ਉਹ ਇਹਨਾਂ ਉੱਪਰ ਬੜੇ ਸੁਖੈਨ ਤਰੀਕੇ ਨਾਲ ਨਿਕਲ ਗਿਆ। ਤੇ ਜੇ ਅੱਗ ਅੱਗ ਰਹਿੰਦੀ ਤੇ ਸ਼ਾਇਦ ਇਬਰਾਹਿਮ ਡੋਲ ਜਾਂਦਾ, ਅੱਗ ਦੇ ਅੰਗਿਆਰਿਆਂ ਤੇ ਨਾ ਤੁਰ ਸਕਦਾ। ਇਹਦਾ ਮਤਲਬ ਕਿ ਰੱਬੀ ਆਸ਼ਕ ਪ੍ਰਵਾਨ ਤਾਂ ਹੋ ਗਿਆ, ਪਰ ਉਹਦੇ ਜਾਣ ਤੋਂ ਬਾਅਦ ਉਹਦੀ ਕਰਨੀ ਤੇ ਲੋਕਾਂ ਨੇ ਸ਼ੱਕ ਕੀਤਾ ਕਿ ਇਹ ਤਾਂ ਅੱਗ ਸੁਭਾਅ ਬਦਲ ਗਈ ਸੀ, ਤੇ ਜੇ ਅੱਗ ਸੁਭਾਅ ਨਾ ਬਦਲਤੀ ਉਹਨੇ ਡੋਲ ਜਾਣਾ ਸੀ। ਦੂਜਾ ਬਾਣੀ ਵਿੱਚ ਪ੍ਰਮਾਣ ਹਜ਼ੂਰ ਨੇ ਦਿੱਤਾ, ਗੁਰੂ ਅਮਰਦਾਸ ਜੀ ਦੀ ਬਾਣੀ ਵੀ ਹੈ, ਭਗਤ ਨਾਮਦੇਵ ਜੀ ਦਾ ਵੀ ਬਚਨ ਹੈ, ਪ੍ਰਹਿਲਾਦ ਨੇ ਵੀ ਇੱਕ ਰੱਬ ਦਾ ਵਾਹਿਗੁਰੂ ਦੇ ਨਾਮ ਦਾ ਨਾਰਾ ਮਾਰਿਆ ਤੇ ਬਾਪ ਨੇ ਅੱਗ ਇਹਦੇ ਸਾਹਮਣੇ ਵੀ ਲਿਆਂਦੀ, ਖੋਲਕਾ ਨੂੰ ਆਪ ਚਿਖਾਂ ਵਿੱਚ ਬਿਠਾਇਆ। ਇਹ ਗੱਲ ਵੱਖਰੀ ਕਿ ਖੋਲਕਾ ਸੜ ਕੇ ਰਾਖ ਹੋ ਗਈ, ਪ੍ਰਹਿਲਾਦ ਬਚ ਗਿਆ। ਦੂਸਰੀ ਉਦਾਹਰਣ ਨੇ ਥੰਮ ਤਪਾਏ ਨੇ ਬਾਣੀ ਵਿੱਚੋਂ ਪਰਮਾਣੇ, ਤਪਦੇ ਥੰਮ ਨੇ ਤੇ ਕਹਿ ਜੇ ਤੂੰ ਹਰਨਾਕਸ਼ ਨੂੰ ਨੀ ਜਪਣਾ, ਜਲੇ ਹਰੀ ਥਲੇ ਹਰੀ ਗਾਉਣਾ, ਤੇ ਇੱਕ ਕੰਮ ਕਰ, ਆ ਤਪਦੇ ਹੋਏ ਥੰਮ ਨੂੰ ਤੂੰ ਜਪੀ ਪਾ ਲੈ, ਵੇਖਾਂਗੇ ਤੇਰਾ ਭਗਵਾਨ ਹੈ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਪ੍ਰਹਿਲਾਦ ਨੇ ਜਦੋਂ ਤਪਦੇ ਹੋਏ ਥੰਮ ਨੂੰ ਆਪਣੇ ਹੱਥਾਂ ਨਾਲ ਗਵਕੜੀ ਪਾਈ, ਕਹਿਣ ਲੱਗੇ ਉਹ ਥੰਮ ਬਿਲਕੁਲ ਠੰਡਾ ਸੀਤ ਹੋ ਚੁੱਕਾ ਸੀ, ਪ੍ਰਹਿਲਾਦ ਵੀ ਪ੍ਰਵਾਨ ਚੜ ਗਿਆ, ਉਹਨੇ ਵੀ ਤਪਦੇ ਥੰਮ ਨੂੰ ਹੱਥ ਪਾਇਆ ਤੇ ਤਪਦਾ ਥੰਮ ਬਿਲਕੁਲ ਠੰਡਾ ਸੀਤ ਹੋ ਗਿਆ। ਪਰ ਲੋਕਾਂ ਦੇ ਮਨ ਵਿੱਚ ਇੱਕ ਗੱਲ ਫਿਰ ਬੈਠ ਗਈ ਕਿ ਜੇ ਕਿਤੇ ਭਗਵਾਨ ਤੂੰ ਥੰਮ ਉੱਤੇ ਕੀੜੀ ਦੇ ਰੂਪ ਵਿੱਚ ਨਾ ਆਉਂਦਾ ਤੇ ਸ਼ਾਇਦ ਪ੍ਰਹਿਲਾਦ ਡੋਲ ਜਾਂਦਾ। ਤੇ ਲੋਕਾਂ ਧਾਰਨਾ ਵੀ ਪੜੀਆਂ ਕਿ ਕੀੜੀ ਨਾ ਬਣ ਦੋ ਰਾਮਾ, ਪ੍ਰਹਿਲਾਦ ਡੋਲ ਜਾਂਦਾ। ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਧ ਕਨੇਰੀ ਗਿਰ ਤਰ ਜਲ ਜਵਾਲਾ ਪੈ ਰਾਖਿਓ। ਜਵਾਲਾ ਦਰ ਤੇ ਅੱਗ, ਗਿਰ ਤਰ ਜਰ ਜਲ ਜਵਾਲਾ ਪੈ ਰਾਖਿਓ। ਰਾਜਾ ਰਾਮ ਮਾਇਆ ਫੇਰੀ ਕਿ ਉਸ ਪਰਮੇਸ਼ਵਰ ਨੇ ਇਹਨਾਂ ਦਾ ਸੁਭਾਅ ਹੀ ਚੇਂਜ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਮੁਤਾਬਕ ਕਹਿਣ ਲੱਗੇ ਅੱਗ ਦਾ ਸੁਭਾਅ ਉਹ ਤਪਦੀ ਸੀ ਬਿਲਕੁਲ ਸ਼ਾਂਤ ਹੋ ਗਈ, ਪਰ ਲੋਕ ਤਾਂ ਫਿਰ ਵੀ ਕਹਿਣ ਲੱਗ ਪਏ ਪ੍ਰਹਿਲਾਦ ਤੂੰ ਪ੍ਰਵਾਨ ਤਾਂ ਚੜ ਗਿਆ, ਪਰ ਜੇ ਕਿਤੇ ਅੱਗ ਅੱਗ ਰਹਿੰਦੀ ਤੇ ਸ਼ਾਇਦ ਤੂੰ ਡੋਲ ਜਾਂਦਾ, ਕਿਉਂਕਿ ਉਹਦੇ ਕੋਲੇ ਫੁੱਲ ਬਣ ਗਏ, ਇਹਦਾ ਤਪਦਾ ਹੋਇਆ ਥੰਮ ਜਿਹੜਾ ਉਹ ਠੰਡਾ ਹੋ ਗਿਆ। ਬਾਣੀ ਵਿੱਚੋਂ ਦੋ ਪ੍ਰਮਾਣ ਹੋਰ ਨੇ, ਤਰਕ ਨਹੀਂ, ਪਰ ਲੋਕਾਂ ਦੇ ਸ਼ੰਕੇ ਨਿਵਿਰਤ ਕਰ ਦਿੱਤੇ। ਗੁਰੂ ਅਰਜਨ ਦੇਵ ਨੇ ਭਗਤ ਕਬੀਰ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਸਟਿਆ, ਬੰਨ ਕੇ ਜੰਜੀਰਾਂ ਨਾਲ ਸਟਿਆ, ਤੇ ਭਗਤ ਕਬੀਰ ਜੀ ਦੀਆਂ ਜੰਜੀਰਾਂ ਬਾਣੀ ਮੁਤਾਬਕ ਪਾਣੀ ਨੇ ਤੋੜ ਦਿੱਤੀਆਂ। ਉਹ ਖੁਦ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਪਰ ਇੱਕ ਮਨਵੀ ਸਵਾਲ ਸੀ ਕਿ ਜੇ ਉਹ ਲਹਿਰਾਂ ਜੰਜੀਰ ਨੂੰ ਨਾ ਤੋੜਦੀਆਂ ਤੇ ਭਗਤ ਦਾ ਬਚਾਅ ਹੋਣਾ ਸੀ। ਦੂਜਾ ਪ੍ਰਮਾਣ ਹੈ ਉਹਨਾਂ ਦੀ ਬਾਣੀ ਵਿੱਚ ਕਿ ਉਹਨਾਂ ਨੂੰ ਹਾਥੀ ਦੇ ਅੱਗੇ ਸਟਿਆ, ਉਹ ਕਹਿੰਦੇ ਨੇ ਹਾਥੀ ਨੇ ਮੇਰੇ ਸਰੀਰ ਨੂੰ ਤੱਕ ਕੇ ਨਮਸਕਾਰ ਕੀਤੀ, ਕੁੰਚਰ ਪੋਟ ਲੈ ਲੈ ਨਮਸਕਾਰੇ। ਇਹਦਾ ਮਤਲਬ ਹਾਥੀ ਨੇ ਸੁਭਾਅ ਚੇਂਜ ਕਰ ਲਿਆ, ਉਹ ਕਬੀਰ ਅੱਗੇ ਝੁਕਣ ਲੱਗਾ। ਤੇ ਇੱਕ ਸਵਾਲ ਉੱਠਦਾ ਸੀ, ਜੇ ਹਾਥੀ ਆਪਣਾ ਸੁਭਾਅ ਚੇਂਜ ਨਾ ਕਰਦਾ ਫਿਰ ਕੀ ਬਣਦਾ? ਸਾਹਿਬ ਨੇ ਬਾਣੀ ਵਿੱਚ ਤੀਜਾ ਪ੍ਰਮਾਣ ਦਿੱਤਾ, ਭਗਤ ਨਾਮਦੇਵ ਉਹਦੇ ਸਾਹਮਣੇ ਵੀ ਆਇਆ। ਸਾਹਿਬ ਦੀ ਬਾਣੀ ਮੁਤਾਬਕ ਹਜ਼ੂਰ ਜੀ ਕਹਿੰਦੇ ਨੇ ਪਾਵੋ ਬੇੜੀ ਹੱਥੋਂ ਤਾਲ, ਨਾਮਾ ਗਾਵੇ ਗੁਣ ਗੋਪਾਲ। ਪੈਰਾਂ ਵਿੱਚ ਬੇੜੀਆਂ ਨੇ, ਹੱਥਾਂ ਵਿੱਚ ਹੱਥ ਘੜੀਆਂ ਨੇ, ਨਾਮਦੇਵ ਵੀ ਉਸ ਵਕਤ ਗੀਤ ਗਾਉਂਦਾ। ਜਦੋਂ ਇਹਦੇ ਤੇ ਤਸ਼ੱਦਦ ਕੀਤਾ ਤੇ ਇੱਕ ਪੁਕਾਰ ਕੀਤੀ, ਸਾਤ ਘੜੀ ਜਾਂ ਬੀਤੀ ਸੁਣੀ, ਅਜੂ ਨਾ ਆਇਓ ਤਰ ਭਵਨ ਧਣੀ, ਪਾਖੰਤਨ ਬਾਜ ਵਜਾਏ ਲਾ ਗਰੁੜ ਚੜੇ ਗੋਬਿੰਦ ਆਏ ਲਾ। ਤੇ ਇੱਥੇ ਇੱਕ ਗੱਲ ਪਰਮੇਸ਼ਵਰ ਨੇ ਕਈ ਬਾਣੀ ਵਿੱਚੋਂ, ਕਹੇ ਤਾਂ ਧਰਨ ਅਕੋਡੀ ਕਰੂ, ਕਹੇ ਤਾਂ ਲੇਕਰ ਉਪਰ ਧਰੂ, ਕਹੇ ਤਾਂ ਮੁਈ ਗਊ ਦਿਉਂ ਜੀ ਆਏ, ਸਭ ਕੋਈ ਦੇਖੇ ਪਤੀਆਏ। ਇਹਦਾ ਮਤਲਬ ਇੱਕ ਭਗਤ ਦੀ ਖਿੱਚ ਲਈ, ਜਦੋਂ ਉਹ ਪੁਕਾਰ ਕਰਦਾ ਤੇ ਆਵਾਜ਼ ਆਉਂਦੀ ਹੈ, ਨਾਮਦੇਵ ਤੇਰੀ ਖਾਤਰ ਮੈਂ ਧਰਤੀ ਨੂੰ ਵੀ ਗਰ ਕਰ ਸਕਣਾ ਵਾ, ਮਰੀ ਗਾਂ ਜਿੰਦੀ ਕਰ ਦਿੱਤੀ। ਬਾਣੀ ਮੁਤਾਬਕ ਮੈਂ ਅਰਜ਼ ਕਰਾਂ, ਤਿੰਨ ਚਾਰ ਉਦਾਹਰਣਾਂ ਨੇ। ਲੋਕਾਂ ਦੇ ਮਨ ਵਿੱਚ ਇੱਕ ਤਰਕ ਸੀ ਕਿ ਜੇ ਅੰਗਿਆਰੇ ਫੁੱਲ ਨਾ ਬਣਦੇ ਇਬਰਾਹਿਮ ਡੋਲ ਗਿਆ ਸੀ, ਜੇ ਥੰਮ ਠਰਦਾ ਨਾ ਪ੍ਰਹਿਲਾਦ ਡੋਲ ਗਿਆ ਸੀ, ਜੇ ਗੰਗਾ ਦੀਆਂ ਲਹਿਰਾਂ ਜੰਜੀਰ ਨਾ ਕੱਟਦੀਆਂ, ਜੇ ਹਾਥੀ ਸੁਭਾਅ ਨਾ ਬਦਲਦਾ ਤੇ ਕਬੀਰ ਦਾ ਕੀ ਬਣਦਾ। ਤੇ ਕਹਿਣ ਲੱਗੇ ਜੇ ਨਾਮਦੇਵ ਤੇਰੀ ਖਾਤਰ ਉਹ ਭਗਵਾਨ ਇਹ ਸ਼ਬਦ ਨਾ ਵਰਗਾ ਤੇਰਾ ਕੀ ਬਣਦਾ। ਤੇ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਗੁਰੂ ਅਰਜਨ ਦੇਵ ਨੇ ਸ਼ੰਕੇ ਨਿਵਿਰਤ ਕਰ ਦਿੱਤੇ। ਕਹਿਣ ਲੱਗੇ ਜੇ ਤਪਦੀ ਹੋਈ ਲੋਹ ਵੀ ਆਪਣਾ ਸੁਭਾਅ ਨਾ ਬਦਲੇ, ਜੇ ਬਲਦੇ ਹੋਏ ਅੱਗ ਦੇ ਭੱਠ ਵੀ ਸੁਭਾਅ ਨਾ ਬਦਲਣ, ਜੇ ਉਬਲਦੀ ਹੋਈ ਪਾਣੀ ਦੀ ਦੇਗ ਵੀ ਆਪਣਾ ਸੁਭਾਅ ਨਾ ਬਦਲੇ, ਤੇ ਰੱਬ ਨੂੰ ਇਸ਼ਕ ਕਰਨ ਵਾਲਾ ਇਹਨਾਂ ਵਿੱਚੋਂ ਵੀ ਪ੍ਰਵਾਨ ਹੋ ਜਾਂਦਾ। ਗੁਰੂ ਅਰਜਨ ਦੇਵ ਸਾਹਮਣੇ ਪਹਿਲਾਂ ਉਹਨਾਂ ਨੇ ਤੱਤੀ ਰੇਤੇ ਤੇ ਬਿਠਾਇਆ, ਪਰਤ ਕੇ ਜਦੋਂ ਤੀਜਾ ਦਿਨ ਆਇਆ, ਸਿੱਖ ਵਿਦਵਾਨ ਕਹਿੰਦੇ ਨੇ ਅੱਜ ਪਾਣੀ ਦੀ ਦੇਗ ਉਬਾਲੀ ਗਈ, ਥੱਲੇ ਅੱਗ ਦੇ ਭਾਂਬੜ ਬਾਲ ਦਿੱਤੇ, ਉਧਰ ਸੂਰਜ ਅੱਗ ਪਿਆ ਸੜਦਾ, ਇਧਰ ਥੱਲੇ ਪਾਣੀ ਦੇ ਅੱਗ ਪਈ ਬਲਦੀ ਏ। ਤੇ ਗੁਰੂ ਅਰਜਨ ਦੇਵ ਜੀ ਨੂੰ ਬਾਹਰ ਲਿਆਂਦਾ ਤੇ ਸਤਿਗੁਰੂ ਨੂੰ ਉਬਲਦੀ ਦੇਗ ਵਿੱਚ ਬੈਠਣ ਲਈ ਕਿਹਾ ਗਿਆ। ਕਦੀ ਤੱਕੋ ਖਾਂ, ਜਿਹੜਾ ਗੁਰੂ ਸਿੱਖਾਂ ਦੇ ਅੰਦਰ ਨੂੰ ਠੰਡ ਦਿੰਦਾ, ਜਿਹੜਾ ਦੀਨ ਦੁਨੀ ਦਾ ਪਾਤਸ਼ਾਹ ਮੇਰਾ ਸਤਿਗੁਰੂ ਸਿੱਖਾਂ ਨੂੰ ਰੂਹਾਨੀਅਤ ਦੇ ਸੋਮੇ ਨਾਲ ਜੋੜਦਾ ਪਿਆ, ਉਹ ਗੁਰੂ ਅਰਜਨ ਦੇਵ ਜੀ ਉਬਲਦੀ ਦੇਗ। ਪਰ ਨਾਲ ਇੱਕ ਗੱਲ ਕਹਿ ਦਿੱਤੀ, ਮੁਰਤਜਾ ਖਾਂ ਚੇਤੇ ਰੱਖੀ, ਰੰਗ ਦੋ ਤਰ੍ਹਾਂ ਦੇ ਨੇ, ਇੱਕ ਕੁਸੰਬੇ ਦਾ, ਦੂਸਰਾ ਰੰਗ ਮਜੀਠ ਦਾ। ਕੁਸੰਬੇ ਦਾ ਰੰਗ ਤਾਂ ਠੰਡੇ ਪਾਣੀ ਦੇ ਛੱਤੇ ਮਾਰਿਆਂ ਵੀ ਉਤਰ ਜਾਂਦਾ, ਪਰ ਮਜੀਠ ਦਾ ਰੰਗ ਇੰਨਾ ਕੁ ਪੱਕਾ, ਜੇ ਉਹਨੂੰ ਗਰਮ ਪਾਣੀ ਦੇ ਵਿੱਚ ਵੀ ਆਪਾਂ ਬਸਤਰ ਨੂੰ ਪਾ ਦਈਏ ਤੇ ਮਜੀਠੀ ਰੰਗ ਕਦੀ ਵੀ ਗਰਮ ਪਾਣੀ ਦੇ ਪ੍ਰਭਾਵ ਨਾਲ ਉਤਰਦਾ ਨਹੀਂ। ਗੁਰੂ ਅਰਜਨ ਦੇਵ ਉਹਨਾਂ ਨੇ ਕੇਵਲ ਬਾਣੀ ਵਿੱਚ ਕਿਹਾ ਨਹੀਂ, ਮੈਂ ਇੱਕ ਅਰਜ਼ ਹੋਰ ਕਰਨੀ ਏ। ਅੱਜ ਤੀਕਰਾਂ ਸਾਰੇ ਧਰਮ ਇਹ ਕਹਿੰਦੇ ਨੇ ਕਿ ਮਨੁੱਖ ਨੇ ਜੀਵਨ ਕਿਵੇਂ ਜੀਣਾ, ਹਰ ਕੋਈ ਕਹਿੰਦਾ ਕਿ ਜ਼ਿੰਦਗੀ ਮਿਲੀ ਏ, ਮਨੁੱਖਾ ਜਨਮ ਮਿਲਿਆ, ਇਸ ਜੀਵਨ ਨੂੰ ਕਿਵੇਂ ਜੀਣਾ। ਤੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ, ਕਹਿੰਦਾ ਸ਼ਾਇਦ ਇਹ ਪਹਿਲੀ ਉਦਾਹਰਨ ਮਿਲੇਗੀ ਦੁਨੀਆ ਅੰਦਰ। ਆਮ ਧਰਮ ਕਹਿੰਦੇ ਨੇ ਜਨਮ ਮਿਲਿਆ ਤੇ ਜੀਣਾ ਕਿਵੇਂ ਵੇ, ਉਹ ਕਹਿੰਦਾ ਪਰ ਗੁਰੂ ਅਰਜਨ ਦੇਵ ਕਹਿੰਦਾ ਜੇ ਜਨਮ ਮਿਲਿਆ ਤੇ ਜ਼ਿੰਦਗੀ ਬਤੀਤ ਕਿਵੇਂ ਕਰਨੀ ਏ, ਜੇ ਮੌਤ ਆਵੇ ਤੇ ਮਰਨਾ ਕਿਵੇਂ। ਸਾਹਿਬ ਨੇ ਜੀਵਨ ਦੇ ਜਾਤ ਨਾਲ ਮਰਨ ਦੀ ਜਾਤ ਵੀ ਦੱਸੀ ਏ। ਹਜ਼ੂਰ ਨੇ ਬਾਣੀ ਵਿੱਚ ਨਹੀਂ ਕਿਹਾ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਇਹੀ ਤਾਂ ਇੱਕ ਮਰਨ ਦੀ ਜਾਚ ਏ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕੇਵਲ ਜੀਣ ਦੀ ਨਹੀਂ ਮਰਨ ਦੀ ਜਾਚ ਵੀ ਏ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਉਬਲਦੀ ਦੇਗ ਵਿੱਚ ਬਿਠਾਇਆ ਤੇ ਉਸ ਗੁਰੂ ਦਾ ਕਿਰਦਾਰ ਗਾ ਰਿਹਾ ਸੀ, ਸਜਣੋ ਮੇਰਾ ਅੰਦਰ ਤਾਂ ਨਾਮ ਵਿੱਚ ਰੰਗਿਆ। ਤੇ ਸਹਿਬ ਪੜ੍ਹਦੇ ਪਏ ਸਨ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਜਿਹਦੇ ਅੰਦਰ ਨਾਮ ਦਾ ਰੰਗ ਏ, ਮਜੀਤ ਦਾ ਰੰਗ ਏ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵੱਖ ਤਾਂ ਕਹਿ, ਜਾਂ ਕਾ ਸਤਿਗੁਰ ਪੂਰਾ। ਤੁਸੀਂ ਉਹਦੇ ਅੰਦਰ ਨੂੰ ਕਿਵੇਂ ਡੁਲਾ ਸਕਦੇ ਹੋ ਜਿਹੜਾ ਆਪ ਕਹਿੰਦਾ ਹੋਵੇ ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਗੁਰੂ ਅਰਜਨ ਦੇਵ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ। ਸਿੱਖ ਵਿਦਵਾਨ ਕਹਿੰਦੇ ਨੇ ਚਮੜੀ ਦੇ ਫਲੂਏ ਬਣ ਗਏ ਨੇ, ਚਮੜੀ ਜਿਹੜੀ ਏ ਇਹ ਸਾਰੀ ਚੁਲਸੀ ਪਈ ਏ। ਗੁਰੂ ਅਰਜਨ ਦੇਵ ਨੂੰ ਅੱਜ ਫਿਰ ਰਾਤ ਹਵੇਲੀ ਵਿੱਚ ਰੱਖਿਆ ਤੇ ਅਗਲਾ ਦਿਨ ਆਇਆ। ਉਹਨਾਂ ਦੇ ਬਚਨਾਂ ਮੁਤਾਬਕ ਅੱਜ ਵੀ ਗੁਰੂ ਅਰਜਨ ਦੇਵ ਜੀ ਦੇ ਚਿਹਰੇ ਤੇ ਲਾਲੀਏ, ਅੰਦਰ ਨਾਮ ਦੀ ਕਿਰਪਾ ਪਈ ਵਰਸਦੀ ਏ। ਤੇ ਮੇਰੇ ਦਾਤਾ ਜੀ ਅੱਜ ਸਾਰੀ ਰਾਤ ਪ੍ਰੀਤਮ ਦੀ ਯਾਦ ਵੀ ਜੁੜੇ ਰਹੇ ਨੇ। ਜਦੋਂ ਦੂਜਾ ਦਿਨ ਚੜਿਆ, ਅੱਜ ਜ਼ਾਲਮ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਅੱਗ ਬਾਲੀ ਤੇ ਉੱਤੇ ਗਰਮ ਲੋਹ ਤਪਾਉਣ ਵਾਸਤੇ ਲੋਹ ਰੱਖ ਦਿੱਤੀ ਏ, ਤੇ ਲੋਹ ਬਿਲਕੁਲ ਲਾਲ ਸੁਰਖ ਹੋ ਗਈ। ਤੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਜੇ ਤੈਨੂੰ ਅਜੇ ਵੀ ਸਾਡੀਆਂ ਗੱਲਾਂ ਪ੍ਰਵਾਨ ਨਹੀਂ ਤੇ ਇਸ ਲਾਲ ਸੁਰਖ ਹੋਈ ਲੋਹ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾ। ਕਹਿੰਦੇ ਨੇ ਦੇਖੋ ਅੱਜ ਦੁਨੀਆਂ ਦੇ ਲੋਕੋ, ਉਹ ਸਤਿਗੁਰੂ ਜਿਹੜੇ ਹਰਿਮੰਦਰ ਵਿੱਚ ਕੀਰਤਨ ਕਰਦੇ ਨੇ, ਜਿਹੜੇ ਠੰਡ ਦੇ ਸੋਮੇ ਨੇ, ਲਾਲ ਸੁਰਖ ਹੋਈ ਤਵੀ ਏ, ਤੇ ਗੁਰੂ ਅਰਜਨ ਦੇਵ ਜੀ ਉਸ ਤਵੀ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ ਨੇ। ਤੇ ਆਇਆ ਪਠਿਆਰਾ, ਰੇਤ ਇੱਕ ਪਾਸੇ ਤਪਦੀ ਪਈ ਏ, ਅੱਜ ਨਾ ਤਾਂ ਤਵੀ ਨੇ ਸੁਭਾਅ ਬਦਲਿਆ, ਇਹ ਵੀ ਲਾਲ ਸੁਰਖ ਏ, ਨਾ ਅੱਜ ਅੱਗ ਨੇ ਸੁਭਾਅ ਬਦਲਿਆ, ਤੇ ਜਿਹੜੀ ਸ਼ੀਸ਼ ਵਿੱਚ ਰੇਤ ਪਾਉਣ ਲੱਗੇ ਨੇ ਇਹ ਵੀ ਉਹੀ ਤਪਦੀ ਪਈ ਏ। ਜਿਹੜੀ ਦਾਣੇ ਭੁੰਨਣ ਵਾਲੀ ਏ ਉਹੋ ਜੀ ਰੇਤ ਸ਼ੀਸ਼ ਵਿੱਚ ਪਾਈਏ। ਤੇ ਕਹਿੰਦੇ ਨੇ ਉਸ ਵਕਤ ਸਾਈ ਮੀਆਂ ਮੀਰ ਆਇਆ, ਆਖਰ ਮੇਰੇ ਗੁਰੂ ਦਾ ਚਰਨਾਂ ਦਾ ਸੇਵਕ ਸੀ। ਕਈ ਵਿਦਵਾਨਾਂ ਨੇ ਇਸ ਘਟਨਾ ਨੂੰ ਰੋਚਕ ਬਣਾਉਣ ਲਈ ਬਚਨ ਵੀ ਕੀਤੇ ਨੇ। ਮੈਂ ਰਾਤ ਵੀ ਸਨਖੋਜੇ ਅਰਜ ਕੀਤੀ, ਸਾਈ ਮੀਆਂ ਮੀਰ ਗੁਰੂ ਕਾ ਸਿੱਖ ਸੀ, ਇਹ ਆਪ ਗੁਰੂ ਕੀ ਬਾਣੀ ਪੜ੍ਹਦਾ ਸੀ, ਇਹਦੀ ਸੰਗਤ ਕਰਕੇ ਤਾਂ ਬੀਬੀ ਕੌਲਾ ਨੂੰ ਬਾਣੀ ਦਾ ਰੰਗ ਲੱਗਾ ਸੀ। ਕਹਿੰਦੇ ਨੇ ਸਾਈ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਤੇ ਜਿੱਦਣ ਨੀਂਹ ਰੱਖੀ ਸੀ ਨਾ ਤੇ ਗੁਰੂ ਅਰਜਨ ਦੇਵ ਨੂੰ ਕਿਹਾ ਸੀ ਦਾਤਿਆ ਕਿ ਅੱਜ ਤੁਸੀਂ ਨੀਂਹ ਰੱਖੋ ਖਾਂ। ਸਾਹਿਬ ਨੇ ਕਿਹਾ ਸਾਈ ਜੀ ਹਰਿਮੰਦਰ ਦੀ ਨੀਂਹ ਤੂੰ ਰੱਖ, ਇੱਕ ਦਿਨ ਸਮਾਂ ਆਉਣਾ ਨੀਂਹ ਮੈਂ ਵੀ ਰੱਖਾਂਗਾ। ਤੇ ਸਾਈ ਨੇ ਸੁਭਾਵਕ ਪੁੱਛ ਲਿਆ ਸੀ ਗੁਰੂ ਅਰਜਨ ਦੇਵ ਜੀ ਜਿੱਦਣ ਤੁਸੀਂ ਨੀਂਹ ਰੱਖੋਗੇ ਮੈਂ ਕੋਲ ਹੋਵਾਂਗਾ। ਤੇ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸਾਈ ਜੀ ਅੱਜ ਤੁਸੀਂ ਨੀਂਹ ਰੱਖਦੇ ਹੋ, ਦੇਖੋ ਖਾਂ ਮੇਰਾ ਸਿੱਖ ਬਾਬਾ ਬੁੱਢਾ ਖੁਸ਼ ਏ, ਭਾਈ ਗੁਰਦਾਸ ਖੁਸ਼ ਏ, ਅੱਜ ਸਾਡੇ ਰਬਾਬੀ ਕੀਰਤਨ ਪੈ ਕਰਦੇ ਨੇ, ਤੁਹਾਡੇ ਨੀਂਹ ਰੱਖਣ ਤੋਂ ਪਹਿਲਾਂ ਰਬਾਬ ਵੱਜਦੀ ਏ, ਮਿਰਦੰਗ ਵੱਜਦੇ ਨੇ, ਜੋੜੀਆਂ ਵੱਜਦੀਆਂ ਪਈਆਂ ਨੇ ਤੇ ਰਬਾਬਾਂ ਵੱਜਦੀਆਂ ਪਈਆਂ ਨੇ, ਚਾਰ ਚੁਫੇਰੇ ਗੁਰੂ ਕਾ ਲੰਗਰ ਚੱਲਦਾ ਪਿਆ ਤੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਏ, ਤੁਸੀਂ ਨੀਂਹ ਰੱਖਦੇ ਹੋ ਮੈਂ ਖੁਸ਼ ਹਾਂ, ਮੇਰੇ ਸਿੱਖ ਖੁਸ਼ ਨੇ ਤੇ ਮੇਰੇ ਘਰ ਅੰਦਰ ਸਾਜ ਵਜਾ ਕੇ ਕੀਰਤਨ ਕੀਤਾ ਜਾਂਦਾ ਹੈ ਤੇ ਗੁਰੂ ਕਾ ਲੰਗਰ ਚੱਲਦਾ ਹੈ, ਇੱਕ ਬਚਨ ਮੈਨੂੰ ਕਰ ਦੇ, ਤੂੰ ਨੀਂਹ ਰੱਖੀ ਮੈਂ ਪ੍ਰਸੰਨ, ਮੇਰਾ ਪਰਿਵਾਰ ਖੁਸ਼ ਤੇ ਜਿੱਦਣ ਮੈਂ ਨੀਂਹ ਰੱਖਾਂਗਾ ਖੋਵੇਂਗਾ ਤੂੰ ਵੀ ਮੇਰੇ ਕੋਲ, ਪਰ ਮੇਰੇ ਨਾਲ ਬਚਨ ਕਰ, ਤੇਰੀਆਂ ਅੱਖਾਂ ਵਿੱਚ ਪਾਣੀ ਨਹੀਂ, ਤੂੰ ਵੀ ਉਸ ਵਕਤ ਨੀਂਹ ਰੱਖਦਿਆਂ ਦੇਖ ਕੇ ਪ੍ਰਸੰਨ ਹੋਵੇਂਗਾ, ਨੀਂਹ ਮੈਂ ਵੀ ਰੱਖਣੀ ਹੈ। ਕੁਝ ਵਿਦਵਾਨਾਂ ਨੇ ਬਚਨ ਬੜੇ ਪਿਆਰੇ ਕਹੇ। ਮੈਂ ਅਰਜ਼ ਕਰਾਂ ਕਿ ਕਈ ਘਟਨਾਵਾਂ ਐਸੀਆਂ ਹੁੰਦੀਆਂ ਨੇ, ਹਰ ਇੱਕ ਵਿਦਵਾਨ ਦੇ ਅੰਦਰ ਦੀ ਉਡਾਰੀ ਵੀ ਹੁੰਦੀ ਏ, ਕੋਸ਼ਿਸ਼ ਉਹ ਕਰਦਾ ਕਿ ਇਸ ਢੰਗ ਨਾਲ ਘਟਨਾ ਨੂੰ ਬਿਆਨ ਕਰੇ ਲਿਖੇ ਕਿ ਸੁਣਨ ਵਾਲੇ ਦੇ ਅੰਦਰ ਕੁਝ ਧੀਰਜ ਤੇ ਟਿਕਾ ਆਵੇ। ਪਹਿਲੀ ਘਟਨਾ, ਸਾਈ ਮੀਆਂ ਮੀਰ ਨੇ ਇੱਕ ਹੋਰ ਗੱਲ ਕਹੀ ਸੀ। ਜਿੱਦਣ ਹਜ਼ੂਰ ਦੀ ਬਾਣੀ ਪੜ੍ਹਦਾ ਪਿਆ ਸੀ ਨਾ ਤੇ ਸਾਹਮਣੇ ਗੁਰੂ ਕੀ ਬਾਣੀ ਦੀ ਇਹ ਤੁਕ ਆ ਗਈ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਤੇ ਸਾਈ ਨੇ ਗੁਰਦੇਵ ਦੇ ਚਰਨਾਂ ਵਿੱਚ ਅਰਜ਼ ਕੀਤੀ ਸੀ ਕਿ ਦਾਤਾ ਜੀ ਬਾਣੀ ਮੈਂ ਤੇਰੀ ਪੜ੍ਹਨਾ ਵਾਂ, ਪਰ ਸਿੱਖ ਦੇ ਮਨ ਵਿੱਚ ਜੇ ਸ਼ੰਕਾ ਪੈਦਾ ਹੋਵੇ ਤੇ ਗੁਰੂ ਸ਼ੰਕੇ ਨੂੰ ਨਿਵਿਰਤ ਕਰਦਾ ਹੈ। ਆ ਜਿਹੜੀ ਬਾਣੀ ਦੀ ਤੁਕ ਪੜੀ ਏ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਕਿ ਸਤਿਗੁਰੂ ਇਹ ਇੱਕ ਉਡਾਰੀ ਏ ਅੰਦਰ ਖਿਆਲਾਂ ਦੀ, ਜਾਂ ਸਤਿਗੁਰੂ ਇਹਦੇ ਪਿੱਛੇ ਅਸਲੀਅਤ ਵੀ ਏ, ਕੀ ਕੋਈ ਆਪਣੇ ਤਨ ਮਨ ਨੂੰ ਕੱਟਣ ਲਈ ਤਿਆਰ ਹੋ ਸਕਦਾ ਹੈ, ਕੀ ਤਪਦੀ ਕੋਈ ਅੱਗ ਦੇ ਵਿੱਚ ਆਪਣੇ ਤਨ ਨੂੰ ਕੋਈ ਸਾੜ ਸਕਦਾ ਹੈ। ਤੇ ਗੁਰਦੇਵ ਨੇ ਇੱਕ ਗੱਲ ਕਹੀ ਸੀ, ਸਾਈ ਜੀ ਬਾਣੀ ਵਿੱਚ ਫੋਕੀਆਂ ਉਡਾਰੀਆਂ ਨਹੀਂ, ਜੋ ਕੁਝ ਗੁਰੂ ਕੀ ਬਾਣੀ ਵਿੱਚ ਕਿਹਾ ਹੈ ਉਹ ਗੁਰੂ ਵੀ ਕਰਕੇ ਦਿਖਾਏਗਾ ਤੇ ਸਿੱਖ ਵੀ ਕਰਕੇ ਦਿਖਾਣਗੇ। ਤੇ ਮੈਂ ਅਰਜ਼ ਕਰਨਾ ਹੁੰਦਾ, ਬਾਣੀ ਦੇ ਅਰਥ ਤੇ ਸਿੱਖ ਦਾ ਜੀਵਨ ਕਰਦਾ, ਗੱਲਾਂ ਨਹੀਂ। ਕਦੀ ਦੇਖੋ ਖਾਂ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਵੀ ਸੋਹੇ ਤੰਬੂਰ ਖਵੈ ਨਾ ਵੰਜਨ ਗਾਖੜੇ, ਖੇ ਦਾਤਿਆ ਜਦੋਂ ਤੇਰੇ ਤੋਂ ਵਿਛੜ ਜਾਵਾਂ ਤੇ ਵਿਛੋੜਾ ਆਂਜੇ ਜਿਵੇਂ ਜ਼ੰਬੂਰਾਂ ਨਾਲ ਮੇਰੇ ਮਾਸ ਨੂੰ ਕੋਈ ਨੋਚਦਾ, ਪਰ ਤੂੰ ਚੇਤੇ ਹੋਵੇਂ ਤੇ ਜ਼ੰਬੂਰਾਂ ਨਾਲ ਵੀ ਕੋਈ ਨੋਚੇ, ਮੈਨੂੰ ਜ਼ੰਬੂਰਾਂ ਦੀ ਪੀੜ ਨਹੀਂ। ਤੇ ਜੇ ਕੋਈ ਪੁੱਛੇ ਇਹਦੇ ਅਰਥ ਕਿਸੇ ਨੇ ਕੀਤੇ ਨੇ, ਹਾਂ ਕੀਤੇ ਨੇ, ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੇ ਨੇ। ਜੇ ਜ਼ੰਬੂਰਾਂ ਨਾਲ ਨੋਚਿਆ ਪਰ ਜੁੜਿਆ ਗੁਰੂ ਕੀ ਬਾਣੀ ਨਾਲ, ਜਦੋਂ ਪੜ੍ਹਨੇ ਕਰਵਤ ਭਲਾ ਨਾ ਕਰਵਤ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਕੀ ਆਰਾ ਸਾਹਮਣਾ ਹੋਵੇ ਤੇ ਗੁਰੂ ਦੇ ਸਾਹਮਣੇ ਆਰਾ ਚੱਲੇ ਤੇ ਮਨੁੱਖ ਨੂੰ ਪੀੜ ਨਹੀਂ ਲੱਗਦੀ, ਇਹਦੇ ਅਰਥ ਕੀਤੇ ਨੇ। ਭਾਈ ਸਾਹਿਬ ਭਾਈ ਮਤੀ ਸਿੰਘ ਮਤੀ ਦਾਸ ਨੇ ਪੜ੍ਹਨੇ ਆ ਕਿ ਸਾਹਿਬ ਜੀ ਬਾਣੀ ਅੰਦਰ, ਜੋ ਤਨ ਚੀਰੈ ਅੰਗ ਨਾ ਮੋਰੂ, ਪਿੰਡ ਪਰੈ ਤੋਂ ਪ੍ਰੀਤ ਨਾ ਤੋੜੂ, ਜੇ ਮੇਰੇ ਕੋਈ ਟੁਕੜੇ ਟੁਕੜੇ ਕਰਦੇ ਮੈਂ ਅੰਗਾਂ ਨੂੰ ਪਿੱਛੇ ਨਹੀਂ ਖਿੱਚਾਂਗਾ। ਕਿ ਇਹਦੇ ਅਰਥ ਕਿਸੇ ਨੇ ਕੀਤੇ ਨੇ, ਹਾਂ ਕੀਤੇ ਨੇ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਤੇ ਲਾਹੌਰ ਦੀ ਧਰਤੀ ਤੇ ਕੀਤੇ। ਮੇਰੇ ਗੁਰੂ ਦੀ ਬਾਣੀ ਵਿੱਚ ਕੇਵਲ ਉਡਾਰੀਆਂ ਨਹੀਂ ਅਸਲੀਅਤ। ਕਹਿਣ ਲੱਗੇ ਸਾਈ ਜੀ ਇਹ ਤੱਤ ਏ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਕਹਿਣ ਲੱਗਾ ਦਾਤਿਆ ਕਿਵੇਂ ਹੋ ਸਕਦਾ, ਹਜ਼ੂਰ ਨੇ ਕਿਹਾ ਸਮਾਂ ਆਏਗਾ ਸਾਈਂ ਮੈਂ ਇਸ ਪੰਕਤੀ ਦੇ ਅਰਥ ਵੀ ਕਰਕੇ ਦੱਸਾਂਗਾ। ਕਈ ਵਾਰੀ ਐਸੀਆਂ ਪੰਕਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਅਰਥ ਉਸ ਵੇਲੇ ਨਹੀਂ, ਅੱਜ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ ਤੇ ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਉਸ ਵਕਤ ਸਾਈਂ ਮੀਆਂ ਮੀਰ ਆਇਆ ਜਿਹਦੀਆਂ ਭੁੱਬਾਂ ਨਿਕਲ ਗਈਆਂ ਤੇ ਗੁਰੂ ਅਰਜਨ ਦੇਵ ਮੁਸਕਰਾ ਕੇ ਇੱਕ ਗੱਲ ਕਹੀ, ਸਾਈਂ ਜੀ ਆਪਣੇ ਬਚਨ ਨੂੰ ਚੇਤੇ ਕਰ, ਤੂੰ ਹਰਿਮੰਦਰ ਦੀ ਨੀਂਹ ਰੱਖੀ, ਮੈਂ ਸ਼ਹੀਦਾਂ ਦੇ ਮੰਦਰ ਦੀ ਪਹਿਲੀ ਨੀਂਹ ਰੱਖੀ, ਜਿੱਦਣ ਤੂੰ ਨੀਂਹ ਰੱਖੀ ਮੈਂ ਪ੍ਰਸੰਨ ਸਾਂ ਤੇ ਅੱਜ ਮੈਂ ਨੀਂਹ ਰੱਖੀ ਤੇ ਤੇਰੇ ਚਿਹਰੇ ਤੇ ਉਦਾਸੀ ਕਿਉਂ। ਕਹਿਣ ਲੱਗੇ ਦੂਜੀ ਗੱਲ, ਮੈਂ ਅੱਜ ਉਸ ਪੰਕਤੀ ਦੇ ਅਰਥ ਪਿਆ ਕਰਨਾ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਕਹਿਣ ਲੱਗਾ ਸਤਿਗੁਰੂ ਅੱਜ ਮੇਰੇ ਤੋਂ ਦੇਖਿਆ ਨਹੀਂ ਜਾਂਦਾ, ਸਤਿਗੁਰੂ ਦੇ ਨੇਤਰ ਜਿਹੜੇ ਨੇ ਇਹਨਾਂ ਦੇ ਉੱਪਰ ਫਲੂਵੇ ਹੋ ਚੁੱਕੇ ਸਨ, ਸਾਰੀਆਂ ਜਿਹੜੇ ਇਹ ਪਵਿੱਤਰ ਚਰਨ ਨੇ ਇਹ ਅੱਗ ਨੇ ਬਿਲਕੁਲ ਚਮੜੀ ਨੂੰ ਸਾੜ ਦਿੱਤਾ। ਕਹਿਣ ਲੱਗੇ ਹੱਡੀਆਂ ਨਜ਼ਰ ਪਈਆਂ ਆਉਂਦੀਆਂ ਨੇ, ਜਿਵੇਂ ਚੌਂਕੜਾ ਮਾਰਿਆ ਜਿਹੜਾ ਤਨ ਉਸ ਲੋਹ ਦੇ ਨਾਲ ਲੱਗਾ ਉਹਦਾ ਮਾਸ ਲੋਹ ਨੇ ਖਿੱਚ ਲਿਆ ਤੇ ਜਿੱਥੇ ਜਿੱਥੇ ਗਰਮ ਰੇਤ ਪਈ ਪੈਂਦੀ ਏ ਸਤਿਗੁਰੂ ਦੇ ਤਨ ਵਿੱਚੋਂ ਫਲੂਵੇ ਪੈ ਨਿਕਲਦੇ ਨੇ। ਸਾਈਂ ਕਹਿੰਦਾ ਦਾਤਿਆ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਜੇ ਤੂੰ ਕਹੇ ਤਾਂ ਮੈਂ ਇਸ ਲਾਹੌਰ ਤੇ ਦਿੱਲੀ ਨੂੰ ਤਬਾਹ ਕਰ ਸਕਣਾ। ਤੇ ਸਿੱਖ ਵਿਦਵਾਨ ਲਿਖਦਾ ਹਜ਼ੂਰ ਨੇ ਅੱਗੋ ਬੜੇ ਪਿਆਰੇ ਬਚਨ ਕਹੇ, ਕਹਿਣ ਲੱਗੇ ਸਾਈਂ ਜੀ ਮੇਰੇ ਤਨ ਦੇ ਫਲੂਵੇ ਨਾ ਤੱਕੋ, ਤੁਸੀਂ ਤਪਦੀ ਰੇਤ ਨੂੰ ਨਾ ਤੱਕੋ, ਤੂੰ ਪੁੱਛਣਾ ਇੰਨੀ ਗਰਮੀ ਵਿੱਚ। ਹਜ਼ੂਰ ਕਹਿਣ ਲੱਗੇ ਅੱਗ ਵੀ ਤਪਦੀ ਪਈ ਏ, ਲੋਹ ਵੀ ਤਪਦੀ ਪਈ ਏ, ਸੂਰਜ ਵੀ ਤਪਦਾ ਪਿਆ, ਰੇਤ ਵੀ ਤਪਦੀ ਪਈ ਏ, ਜਹਾਂਗੀਰ ਵੀ ਤਪਦਾ ਪਿਆ ਈ। ਜਹਾਂਗੀਰ ਸ਼ਹੀਦੀ ਦਾ ਹੁਕਮ ਦੇ ਕੇ ਕਸ਼ਮੀਰ ਨੂੰ ਚਲਾ ਗਿਆ, ਬੈਠਾ ਠੰਡੇ ਇਲਾਕੇ ਵਿੱਚ ਏ, ਪਰ ਤਪਦਾ ਉਹੀ ਪਿਆ ਈ। ਦੇਖ ਤਾਂ ਅੱਗ ਤਪਦੀ ਏ, ਰੇਤ ਤਪਦੀ ਏ, ਲੋਹ ਤਪਦੀ ਏ, ਇਹ ਸੂਰਜ ਤਪਦਾ, ਮੁਰਤਜਾ ਖਾਂ ਤਪਦਾ, ਚੰਦੂ ਤਪਦਾ, ਜਹਾਂਗੀਰ ਤਪਦਾ ਪਿਆ। ਇੰਨੇ ਤਪਦੇ ਹੋਏ ਮੈਨੂੰ ਤਪਾਣਾ ਚਾਹੁੰਦੇ ਨੇ, ਪਰ ਇੰਨੇ ਤਪਦਿਆਂ ਹੋਇਆਂ ਦੇ ਵਿੱਚ ਬੈਠਾ ਵੀ ਗੁਰੂ ਅਰਜਨ ਦੇਵ ਉਹਦੇ ਅੰਦਰ ਨੂੰ ਕੋਈ ਤਪਾ ਨਹੀਂ ਸਕਿਆ। ਤਨ ਤਪਦਾ ਪਰ ਅੰਦਰ ਠੰਡੇ। ਸਾਹਿਬ ਨੇ ਉੱਥੇ ਜਿਹੜੇ ਬਚਨ ਕਹਿ, ਉਸ ਅਦੀਬ ਨੇ ਆਪਣੀਆਂ ਪੰਕਤੀਆਂ ਕਹੀਆਂ, ਉਹ ਕਹਿੰਦਾ ਚਾਰ ਤਰਫੋਂ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਖਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋਕ ਪਿਆ ਚੀਕ ਤੇ ਢਾਹੀ ਮਾਰਦਾ। ਸੁਣ ਸਤਿਗੁਰੂ ਕਿਹਾ ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਾਹ ਹਮ ਸ਼ਾਂਤ ਹੈ ਹਰ ਨਾਮ ਸੇ। ਮੇਰੇ ਅੰਦਰ ਤਾਂ ਠੰਡ ਏ, ਅੰਦਰ ਦੀ ਠੰਡ ਨੂੰ ਕੋਈ ਖੋ ਸਕਦਾ? ਉੱਥੇ ਗੁਰਦੇਵ ਨੂੰ ਜਦੋਂ ਤੱਤੀ ਤਵੀ ਤੇ ਬਿਠਾਇਆ ਹਜ਼ੂਰ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਾਈਂ ਮੀਆਂ ਮੀਰ ਇਹਨਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਪਹੁੰਚਾ ਦੇਈ, ਅੱਜ ਇਹਨਾਂ ਦੀਆਂ ਉੱਚੀ ਹਵੇਲੀ ਦੀਆਂ ਦੀਵਾਰਾਂ ਨੇ ਮੇਰੇ ਤਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਏ, ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਏ, ਪਰ ਮੇਰੇ ਤੱਤੀ ਤਵੀ ਬਹਿਣ ਤੋਂ ਬਾਅਦ ਜਿਹੜੀ ਖਲਕਤ ਨੇ ਨਵੀਂ ਕਰਵਟ ਲੈਣੀ ਏ ਉਹਦੇ ਸਾਹਮਣੇ ਜਹਾਂਗੀਰ ਦੀ ਸਲਤਨਤ ਨੇ ਟਿਕ ਨਹੀਂ ਸਕਣਾ। ਮੇਰੇ ਨਾਲ ਮੇਰੀ ਆਵਾਜ਼ ਨੂੰ ਤਾਂ ਇਹ ਦੇਗ ਵਿੱਚ ਉਬਾਲ ਕੇ ਬੰਦ ਕਰਨਾ ਚਾਹੁੰਦੇ ਨੇ, ਪਰ ਮੇਰੇ ਤੋਂ ਬਾਅਦ ਜਦੋਂ ਹਰ ਗੋਬਿੰਦ ਨੇ ਕਿਰਪਾਨ ਪਕੜੀ ਤੇ ਇਸ ਸਲਤਨਤ ਨੇ ਮੇਰੇ ਪੁੱਤਰ ਦੀ ਕਿਰਪਾਨ ਅੱਗੇ ਖਲੋ ਨਹੀਂ ਸਕਣਾ। ਇਹਦਾ ਮਤਲਬ ਸਾਹਿਬ ਦੇ ਅੰਦਰ ਦੀ ਇਹ ਭਾਵਨਾ ਨੂੰ ਉਸ ਅਦੀਬ ਨੇ ਪ੍ਰਗਟ ਕੀਤਾ। ਸਾਹਿਬ ਨੇ ਕਿਹਾ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਇਹ ਠੀਕ ਏ ਮੇਰੀ ਜੀਵ ਦੀ ਆਵਾਜ਼ ਤੂੰ ਅੰਦ ਬੰਦ ਕਰ ਦੇਗਾ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ, ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਭਾਵੇਂ ਅੱਗ ਦੀਆਂ ਲਪਟਾਂ ਉੱਚੀਆਂ ਨੇ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ, ਮੇਰੇ ਖਿਆਲੋਂ ਕੀ ਪਰਵਾਜ਼ ਰੋਕਣੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ। ਕਿਸੇ ਕੋਲ ਤਾਕਤ ਹੈ ਉਹਦੀ ਤਲਵਾਰ ਸਾਹਮਣੇ ਖਲੋ ਜਾਏ। ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਉਣ ਤੋਂ ਬਾਅਦ ਕਹਿਣ ਲੱਗੇ ਹਵੇਲੀ ਵਿੱਚ ਲੈ ਕੇ ਗਏ ਨੇ। ਭਾਈ ਗੁਰਦਾਸ ਨੇ ਆਪਣੀ ਪੌੜੀ ਅੰਦਰ ਇੱਕ ਸ਼ਰਧਾ ਦੀ ਫੁੱਲ ਭੇਟ ਕੀਤੇ ਨੇ ਗੁਰੂ ਅਰਜਨ ਦੇਵ ਨੂੰ, ਭਾਵੇਂ ਉਹਨਾਂ ਨੇ ਰਮਜ਼ ਭਰੇ ਵਚਨ ਕਹੇ ਨੇ। ਕਹਿੰਦੇ ਨੇ ਸਾਧ ਸੰਗਤ ਆਓ ਉਸ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਈਏ, ਜਿਸ ਪਰ ਉਪਕਾਰੀ ਗੁਰੂ ਨੇ
1: ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਸਤਿਗੁਰੂ ਦਿੱਤਾ, ਜਿਸ ਪਰਉਪਕਾਰੀ ਨੇ ਤੁਹਾਨੂੰ ਹਰਿਮੰਦਰ ਸਾਹਿਬ ਵਰਗਾ ਕੇਂਦਰੀ ਅਸਥਾਨ ਦਿੱਤਾ, ਜਿਸ ਪਰਉਪਕਾਰੀ ਨੇ ਤੁਹਾਡੀ ਝੋਲੀ ਦੇ ਅੰਦਰ ਕੀਰਤਨ ਦੀ ਦਾਤ ਪਾ ਦਿੱਤੀ। ਭਾਈ ਗੁਰਦਾਸ ਕਹਿੰਦਾ, ਮੇਰੇ ਗੁਰੂ ਅਰਜਨ ਦੇਵ ਜੀ, ਅੱਜ ਮੈਂ ਤੱਕਣਾ ਵਾਂ ਜਦੋਂ ਤੇਰੇ ਜੀਵਨ ਨੂੰ ਤੇਰੀ ਪ੍ਰੀਤ ਤਾਂ ਨਿਭ ਗਈ। ਹਜ਼ੂਰ ਨੇ ਬਾਣੀ ਵਿਚ ਵੀ ਬਚਨ ਕੀਤਾ ਨਾ, ਕਹਿਣ ਲੱਗੇ, ਸੇਵਕ ਕੀ ਓੜਕ ਨਿਭ ਗਈ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤਾ ਰਾਖਿਓ ਚੀਤ, ਜਿਉਂਦੇ ਵੀ ਚੇਤੇ ਕੀਤਾ, ਤੁਰਦਿਆਂ ਵੀ ਪ੍ਰੀਤ ਨਿਭ ਗਈ। ਤੇ ਬਾਕੀ ਮੇਰੇ ਸਾਹਿਬ ਜੀ, ਜਿਹੜੇ ਤੁਸੀਂ ਬਚਨ ਕਹਿ ਰੱਤੇ ਸਹੀ, ਜੇ ਮੁੱਖ ਨਾ ਮੁੜਨ ਜਿੰਨੀ ਸੁਝਾਤਾ ਸਾਈ, ਝੜਕੜ ਪਾਉਂਦੇ ਕੱਚੇ ਬਿਰਗੀ, ਜਿੰਨਾ ਕਾਰ ਨਾ ਆਈ, ਜਿਹੜੇ ਬਚਨ ਤੁਸੀਂ ਕਹਿ ਅਗਾਂਹ ਤੂੰ ਤਰਾਂਗ, ਪਿਛਾਂ ਫੇਰ ਨਾ ਮੋਢੜਾ, ਨਾਨਕ ਸਿੱਝ ਅਵੇਹਾ ਵਾਰ, ਬੌੜ ਨਾ ਹੋਵੀ ਜਨਮੜਾ। ਜਿਹੜੇ ਤੁਸੀਂ ਬਾਣੀ ਵਿਚ ਇਹ ਬਚਨ ਕਹਿ ਕੇ ਗਏ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਖੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ, ਜਿਹੜੇ ਬਚਨ ਸਾਹਿਬ ਜੀ ਤੁਸੀਂ ਕਹੇ ਨੇ ਉਹਨਾਂ ਨੂੰ ਕਰ ਦਿਖਾਇਆ। ਭਾਈ ਗੁਰਦਾਸ ਨੇ ਬੜੇ ਪਿਆਰੇ ਬਚਨ ਕਹੇ, ਕਹਿੰਦਾ, ਗੁਰੂ ਅਰਜਨ ਦੇਵ ਦੀ ਪ੍ਰੀਤ ਇਸ ਤਰ੍ਹਾਂ ਨਿਭ ਗਈ ਜਿਵੇਂ ਮੱਛੀ ਪਾਣੀ ਵਿੱਚੋਂ ਪਕੜ ਵੀ ਲਈ ਜਾਏ ਤੇ ਉਹਨੂੰ ਅੱਗ ਤੇ ਰੱਖ ਕੇ ਕੋਈ ਭੁੰਨ ਵੀ ਦੇ, ਪਰ ਕਹਿਣ ਲੱਗੇ, ਅੱਗ ਨਾਲ ਸੜੀ ਕੋਈ ਮੱਛੀ ਵੀ ਪਾਣੀ ਦੀ ਇੰਤਜ਼ਾਰ ਤੇ ਪਾਣੀ ਨੂੰ ਆਵਾਜ਼ਾਂ ਪਈ ਦਿੰਦੀ ਏ। ਮੇਰੇ ਦਾਤਿਆ, ਤੇਰੀ ਓੜਕ ਪ੍ਰੀਤ ਇਸ ਤਰ੍ਹਾਂ ਨਿਭ ਗਈ ਜਿਵੇਂ ਮੱਛੀ ਦੀ ਪਾਣੀ ਨਾਲ ਨਿਭ ਗਈ ਏ। ਦੂਜਾ ਪ੍ਰਮਾਣ ਦਿੱਤਾ, ਤੈਨੂੰ ਸ਼ਬਦ ਭੁੱਲਿਆ ਨਹੀਂ, ਜਿਵੇਂ ਘੰਡੇ ਖੇੜੇ ਦੀ ਆਵਾਜ਼ ਏ ਤੇ ਮਿਰਗ ਉਸ ਆਵਾਜ਼ ਦੇ ਸਾਹਮਣੇ ਜਾਂਦਾ ਹੈ, ਭਾਵੇਂ ਮਿਰਗ ਨੂੰ ਤੀਰ ਨਾਲ ਸ਼ਿਕਾਰੀ ਵਿੰਨ ਦਿੰਦਾ, ਉਹ ਮੌਤ ਨੂੰ ਕਬੂਲ ਕਰਦਾ ਪਰ ਸ਼ਬਦ ਨੂੰ ਕਦੀ ਛੱਡ। ਤੂੰ ਆਪਣੇ ਸਿਧਾਂਤ ਨੂੰ ਛੱਡਿਆ ਨਹੀਂ, ਤੂੰ ਇਹਦੇ ਤੀਰ ਨੂੰ ਬਰਦਾਸ਼ਤ ਕੀਤਾ। ਉਹਨਾਂ ਤੀਜਾ ਪ੍ਰਮਾਣ ਦਿੱਤਾ, ਦੀਵਾ ਬਲਦਾ, ਪਤੰਗਾ ਕਿੰਨੀ ਦੂਰ ਤੋਂ ਹੁੰਦਾ, ਆਪਣੇ ਆਪ ਨੂੰ ਅੱਗ ਵਿੱਚ ਲੀਨ ਕਰ ਦਿੰਦਾ। ਗੁਰੂ ਅਰਜਨ ਦੇਵ ਜੀ, ਤੁਸੀਂ ਪਤੰਗੇ ਦੀ ਤਰ੍ਹਾਂ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਚੌਥਾ ਪ੍ਰਮਾਣ ਦਿੱਤਾ, ਕਹਿਣ ਲੱਗੇ, ਦਾਤਿਆਂ, ਕਿ ਅੱਜ ਤੱਕਨੇ ਪਏ ਹਾਂ, ਜਿਹੜੀ ਅੰਤਲੀ ਰਾਤ ਸੀ ਅਖੀਰਲੀ, ਬੜੀ ਕਸ਼ਟਦਾਇਕ ਸੀ। ਭਾਈ ਵੀਰ ਸਿੰਘ ਲਿਖਦਾ, ਆਖਦਾ, ਕਲਮ ਦਿਲ ਕੰਬਦਾ ਪਿਆ, ਕਲਮ ਥਿੜਕਦੀ ਪਈ ਏ। ਕਹਿੰਦਾ, ਸੱਚ ਪੁੱਛੋ, ਮੈਂ ਇੰਨਾ ਕੁਝ ਲਿਖ ਚੱਲਿਆ ਵਾਂ, ਪਰ ਗੁਰੂ ਅਰਜਨ ਦੇਵ ਜੀ, ਤੇਰੇ ਤਸੀਹੇ ਮੇਰੀ ਕਲਮ ਜਦੋਂ ਲਿਖਣ ਲੱਗਦੀ ਏ ਤੇ ਥਿੜਕ ਥਿੜਕ ਕੇ ਜ਼ਮੀਨ ਤੇ ਡਿੱਗਦੀ। ਉਹ ਕਹਿੰਦੇ ਨੇ, ਜਿਹੜੀ ਅੰਤਲੀ ਰਾਤ ਸੀ, ਇੰਨੀ ਕਸ਼ਟ ਭਰੀ ਏ। ਗੁਰੂ ਅਰਜਨ ਦੇਵ ਮਹਾਰਾਜ ਉਸ ਪਿਆਰੇ ਦੇ ਸ਼ੁਕਰ ਵੀ ਜੁੜੇ ਨੇ, ਕਹਿੰਦੇ ਨੇ, ਸਤਿਗੁਰੂ ਤੂੰ ਇਸ ਤਰ੍ਹਾਂ ਰਾਤ ਬਤੀਤ ਕੀਤੀ ਜਿਵੇਂ ਭਵਰਾ ਕਮਲ ਦੇ ਫੁੱਲ ਵਿਚ ਬੰਨਿਆ ਪਿਆ, ਸਾਰੀ ਰਾਤ ਉਹ ਸੰਪਟ ਡੱਬੇ ਵਿਚ ਵੱਜਦਾ,

ਦੀ ਤਰ੍ਹਾਂ ਤੇਰਾ ਪਿਆਰ ਨਿਭ ਗਿਆ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਖੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰ ਨਾ ਆਣੀ। ਤੇ ਫਿਰ ਨਾਲ ਉਹ ਕਹਿੰਦੇ ਨੇ ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਤ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ਼ ਨਾ ਵਿਸਰੈ ਬਾਬੀਏ ਜਿਉਂ ਆਖ ਵਖਾਣੀ, ਗੁਰਮੁਖ ਸੁਖ ਪਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ। ਤੇ ਭਾਈ ਸਾਹਿਬ ਕਹਿੰਦੇ ਨੇ ਗੁਰ ਅਰਜਨ ਵਿੱਚੋਂ ਕੁਰਬਾਨ, ਮੈਂ ਗੁਰੂ ਅਰਜਨ ਦੇਵ ਤੋਂ ਕੁਰਬਾਨ ਜਾਣਾ ਵਾ। ਸੰਖੇਪ ਵਿੱਚ ਅਰਜ ਕਰਾਂ, ਸਤਿਗੁਰੂ ਦੂਸਰੇ ਦਿਨ ਜਦੋਂ ਇਹ ਤੱਤੀ ਤਵੀ ਤੇ ਬੈਠੇ ਨੇ, ਰਾਵੀ ਦੇ ਕਿਨਾਰੇ ਲਿਆਂਦਾ ਗਿਆ। ਗਿਆਨੀ ਗਿਆਨ ਸਿੰਘ ਲਿਖਦਾ, ਵਿਦਵਾਨ ਸਿੱਖ ਲਿਖਦੇ ਨੇ, ਸਤਿਗੁਰੂ ਨੇ ਭਾਈ ਪ੍ਰਾਣੀ ਦੀ ਟੇਕ ਲਈ, ਰਾਵੀ ਦੇ ਕਿਨਾਰੇ ਤੇ ਆਏ ਨੇ ਤੇ ਸਾਹਿਬ ਦੇ ਚਰਨ ਧੋਤੇ ਨੇ। ਭਾਈ ਪੁਰਾਣੇ ਨੇ ਗੁਰਦੇਵ ਦੇ ਜਦੋਂ ਸਰੀਰ ਨੂੰ ਤੱਕਦਾ ਤੇ ਪਤਾ ਨੀ ਭਾਈ ਪੁਰਾਣਾ ਪੰਜਾਂ ਸਿੱਖਾਂ ਦੀਆਂ ਅੱਖਾਂ ਨੀਰ ਨਾਲ ਭਿੱਜੀਆਂ ਪਈਆਂ ਨੇ। ਤੇ ਜਦੋਂ ਕੁਝ ਬੋਲਣ ਲੱਗਦੇ ਨੇ ਤੇ ਮੇਰਾ ਗੁਰੂ ਅਰਜਨ ਦੇਵ ਕਹਿੰਦਾ ਜੇ ਬੋਲਣਾ ਤੇ ਮੇਰੇ ਨਾਲ ਬੋਲੋ, ਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋਤਿਸ਼ ਭਾਵੈ ਨਾਨਕਾ ਸਾਈ ਗੱਲ ਚੰਗੀ। ਉਲਾਮਾ ਨਾ ਦਿਓ ਇੱਕੋ ਗੱਲ ਕਹੋ ਕਿ ਜੋਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੇ ਬੋਲਣਾ ਚਾਹੁੰਦੇ ਹੋ ਤੇ ਬੋਲੋ, ਤੇਰਾ ਕੀਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਗੁਰੂ ਨੇ ਇੱਥੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ। ਸਿੱਖ ਵਿਦਵਾਨਾਂ ਦੇ ਮੁਤਾਬਕ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਹਜ਼ੂਰ ਉਸ ਪਿਆਰੇ ਦੇ ਚਰਨਾਂ ਵਿੱਚ ਲੀਨ ਹੋ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਕੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਸੀਆ ਰਾਮ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਸ਼ਹਾਦਤ ਨੇ ਇੱਕ ਨਵਾਂ ਰੰਗ ਲੈ ਕੇ ਆਂਦਾ। ਤੇ ਜਦੋਂ ਭੱਟਾਂ ਨੂੰ ਪੁੱਛੀਏ ਕਿ ਅੱਜ ਗੁਰੂ ਅਰਜਨ ਦੇਵ ਦਾ ਸ਼ਹੀਦੀ ਦੇਣੇ, ਤੁਸੀਂ ਤਾਂ ਗੁਰੂ ਦੇ ਕੋਲ ਰਹੇ ਹੋ, ਦੱਸੋ ਖਾਂ ਗੁਰੂ ਕੀ ਉਪਮਾ। ਪਹਿਲੀ ਗੱਲ ਸੱਤੇ ਬਲਵੰਡ ਨੇ ਕਹੀ, ਕਹਿਣ ਲੱਗੇ ਸਾਡੀ ਜ਼ਿੰਦਗੀ ਦਾ ਤਜਰਬਾ ਹੀ, ਅਸੀਂ ਇੱਕ ਵਾਰੀ ਗੁਰੂ ਅਰਜਨ ਦੇਵ ਤੋਂ ਵਿਛੜ ਗਏ ਸਾਂ, ਸਾਰੀ ਜ਼ਿੰਦਗੀ ਠੋਕਰਾ ਖਾਂਦੇ ਰਹੇ, ਜਿੰਨੀ ਦੇਰ ਤੱਕ ਗੁਰੂ ਅਰਜਨ ਦੇਵ ਨੇ ਆਪਣੇ ਬਣਾ ਨਹੀਂ ਲਿਆ। ਸੂਰਜ ਚੜ੍ਹਦੇ ਤੋਂ ਲੈ ਕੇ ਲੈਂਦੇ ਤੱਕ ਸਾਰੀ ਧਰਤੀ ਨੂੰ ਘੋਖ ਲਈ। ਗੁਰੂ ਅਰਜਨ ਵਰਗਾ ਕੋਈ ਪਾਤਸ਼ਾਹ ਨਹੀਂ ਹੋ, ਗੁਰੂ ਅਰਜਨ ਦੇਵ ਦੇ ਦਰ ਨੂੰ ਛੱਡ ਕੇ ਜਾਈ ਨਾ। ਕਿਹਾ ਸੀ ਉਗਵਣੋ ਤੈ ਆਥ ਵਣੋ ਚੋ ਚੱਕੀ ਕੀਨ ਲੋਵਾ, ਜਿਨੀ ਗੁਰੂ ਨਾ ਸੋਵਿਓ ਮਨ ਮੁੱਖਾਂ ਪਿਆ ਮੋਵਾ, ਦੁਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ। ਸੱਚੇ ਵਾਹਿਗੁਰੂ ਦਾ ਤੋਹਫ਼ਾ ਗੁਰੂ ਅਰਜਨ ਦੇਵ ਤੇ ਨੂੰ। ਜਦੋਂ ਭੱਟਾਂ ਨੂੰ ਪੁੱਛਿਆ ਕਿ ਗੁਰੂ ਅਰਜਨ ਦੇਵ ਨੂੰ ਕਿਵੇਂ ਯਾਦ ਕਰੀਏ, ਉਹਨਾਂ ਨੇ ਤਾਂ ਅੰਦਰ ਦੀ ਪੀੜਾ ਪ੍ਰਗਟ ਕਰ ਦਿੱਤੀ। ਕਹਿਣ ਲੱਗੇ ਜਬ ਲਓ ਨੀ ਭਾਗ ਲਾਰ ਉਦੈ, ਤਬ ਲੋ ਭਰਮ ਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਡਤ ਤੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ। ਕਹਿ ਲੱਗੇ ਮੈਂ ਤਤ ਦੀ ਗੱਲ ਕਹਿਣਾ ਪਿਆ ਵਾ, ਤਤ ਵਿਚਾਰ ਯਹ ਮਥੁਰਾ, ਜਗਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਭੱਟ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਜਗ ਔਰ ਨਾ ਯਹ ਮਹਾ ਤਮ ਮੈਂ, ਅਵਤਾਰ ਉਜਾਗਰ ਆਨ ਕੀਓ, ਤਿਨਕੇ ਦੂ ਕੋਟਕ ਦੂਰ ਗਏ, ਮਥੁਰਾ ਜਿਨ ਅੰਮ੍ਰਿਤ ਨਾਮ ਪਿਓ। ਕਹਿਣ ਲੱਗੇ ਅੱਜ ਜੇ ਗੁਰੂ ਅਰਜਨ ਦੇਵ ਦਾ ਸ਼ਹੀਦੀ ਦੇ ਮਨਾਉਣ ਲੱਗਾ ਨਾ, ਇਹ ਪਦਤ ਤੇ ਮਤ ਚੁੱਕੈ ਰੇ ਮਨ, ਇਹਦੇ ਅਰਥ ਨੇ ਇਸ ਸਿਧਾਂਤ ਤੋਂ ਕਿਤੇ ਥਿੜਕ ਨਾ ਜਾਈ। ਕਿਹੜੇ ਤੋਂ? ਕਹਿਣ ਲੱਗੇ ਇਹ ਪਦਤ ਤੇ ਮਤ ਚੁੱਕੈ ਰੇ ਮਨ, ਭੇਦ ਵਿਭੇਦ ਨਾ ਜਾਣ ਪੀਓ, ਕਿਤੇ ਗੁਰੂ ਅਰਜਨ ਦੇਵ ਤੇ ਰੱਬ ਵਿੱਚ ਅੰਤਰ ਨਾ ਸਮਝ ਲਈ। ਇਹ ਪਦ ਤੇ ਮਤ ਚੁੱਕੈ ਰੇ ਮਨ, ਭੇਦ ਵਿਭੇਦ ਨਾ ਜਾਣ ਪੀਓ, ਪਰ ਤਛ ਰਿਦੈ ਗੁਰੂ ਅਰਜਨ ਕੇ ਹਰ ਪੂਰਨ ਬ੍ਰਹਮ ਨਿਵਾਸ ਲਿਓ। ਆਓ ਪਿਆਰਿਓ, ਉਸ ਗੁਰੂ ਅਰਜਨ ਦੇਵ ਨੇ ਆਪਣੇ ਆਪ ਨੂੰ ਕੁਰਬਾਨ ਕਰਕੇ ਸਿੱਖੀ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਪਿਆਰਿਓ ਨਵਾਂ ਰੰਗ ਲਿਆਂਦਾ। ਗੁਰੂ ਅਰਜਨ ਦੇਵ ਕਿਰਪਾ ਕਰਨ, ਸਾਨੂੰ ਵੀ ਆਪਣੇ ਚਰਨ ਸ਼ਰਨ ਆਪਣੇ ਚਰਨਾਂ ਵਿੱਚ ਟਿਕਾ ਬਖਸ਼ਣ, ਨਾਨਕ ਦੀ ਦਾਤ ਬਖਸ਼ ਕੇ ਦਾਤਾ ਨਿਵਾਜ ਦੇ। ਇਹਨੀਆਂ ਕੋ ਬੇਨਤੀਆਂ ਜੀ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ।

साहिब जियो जब लो नहीं पाग ले लार उदय तब लो परम ते फिरते बहुत आयो कल कोर समुंदर में बूढ़त थे कब हूँ मित है नहीं रे पछतायो तत विचार यह मथुरा जग तारण को अवतार बनायो जपे हो जिन अर्जुन देव गुरु फिर संकट जोन गर्भ ना आयो जपे हो जिन अर्जुन देव गुरु फिर संकट जोन गर्भ ना आयो परम सम्मान योग जुगो जुग अटल चवर शतर तख दे मालिक साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुभाईमान खोए बैठे गुरु सवारे सत संगी जनो आप जी अज हफ्तावारी जो विशेष दीवान सजदे ने उस दीवान दी हाजरी पर रहे हो अमृत गुरबाणी दा कीर्तन और गुरमत विचारा आप जी ने सरवण कीतियां ने आओ अज आपां तन गुरु अर्जुन देव सचे पातशाह जी उन्हां दा पावन पवित्र शहादत वाला दिहाड़ा मना रहे हां भावे हर साल इस दिहाड़े नूं सिख जगत भावना श्रद्धा दे नाल मनांदा है पर सतगुरु नित नवा है गुरु की साखी सिख दी जिंदगी नूं नित नवी सेध दिंदी है आओ जितनी कुछ सूझ धन गुरु ग्रंथ साहिब जी कृपा करनगे शब्द दी गुरमत दी रोशनी विच हजूर दे अमृत बचन और उन्ना दे पवित्र जीवन दी सांझ आप जी नाल पा सका करो कृपा साध संगत अपने ख्यालां नूं संकोच के साहिब धन गुरु अर्जुन देव महाराज जी दे चरणा विच बेनती करिए कि आप बख्शिश कृपालता करके विच वरतो साडे अंदर नूं टिका बख्श के अपने अमृत बचन पवित्र इतिहास दी विचार आप ही करा लवो गुरु बख्शी फतेह प्रवान करो जी वाहे गुरु जी का खालसा वाहे गुरु जी की फतेह सतगुरु गुरु अर्जुन देव सच्चे पातशाह जी महाराज जिन्ना नू वख वख नामा नाल भी विद्वाना ने संबोधन कीता धन गुरु अर्जुन देव कृपालू जी उन्ना दी आमद धन गुरु रामदास सच्चे पातशाह जी दे घर अंदर जिन्ना नू असी प्यार नाल शब्द वर्तने बीबी भानी जी
ਮਾਤਾ ਭਾਨੀ ਜੀ ਦੀ ਕੁੱਖ ਤੋਂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਮਦ ਹੋਈ ਹੈ ਤੇ ਪਤਾ ਨੀ ਜੋ ਗੁਰੂ ਅਰਜਨ ਦੇਵ ਜੀ ਦੀ ਸਿਫਤ ਵਿਚ ਸਵਈਏ ਉਚਾਰਨ ਕੀਤੇ ਨੇ ਤੇ ਸਭ ਤੋਂ ਪਹਿਲੇ ਸਵਈਏ ਵਿਚ ਉਹਨਾਂ ਗੁਰੂ ਅਰਜਨ ਦੇਵ ਜੀ ਦੇ ਆਉਣ ਤੇ ਉਹਨਾਂ ਦੇ ਜੀਵਨ ਸੰਬੰਧੀ ਤੇ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਕਿੰਨੀ ਕੁ ਪ੍ਰਸੰਨਤਾ ਹੈ ਉਸ ਨੂੰ ਪਹਿਲੇ ਸਵਈਏ ਦੇ ਅੰਦਰ ਹੀ ਉਹਨਾਂ ਬਿਆਨ ਕੀਤਾ। ਭੱਟਾਂ ਦੇ ਬਚਨ ਅਸੀਂ ਪੜ੍ਹਨੇ ਆ ਕਿ ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ ਜੇ ਸਿਮਰਤ ਦੁਰਮਤ ਮਲ ਨਾਸ਼ੀ ਸਤਗੁਰ ਚਰਨ ਕਵਲ ਰਿਧ ਧਾਰੰਗ ਗੁਰ ਅਰਜੁਨ ਗੁਣ ਸਹਿਜ ਵਿਚਾਰ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਦੇ ਗੁਣਾਂ ਦੀ ਗੱਲ ਕਰਦੇ ਆ। ਸਤਿਗੁਰੂ ਤਾਂ ਹੈ ਹੀ ਗੁਣਾ, ਗੁਣਾਂ ਦਾ ਖਜ਼ਾਨਾ ਗੁਣੀ ਨਿਦਾਨ ਹੈ। ਤਾਂ ਹੀ ਭਾਈ ਗੁਰਦਾਸ ਜੀ ਹੋਣਾ ਨੇ ਜਦੋਂ ਗੁਰੂ ਦੀ ਉਪਮਾ ਕੀਤੀ ਤੇ ਉਹਨਾਂ ਨੇ ਆਪਣੀ ਵਾਰ ਦੀ ਇੱਕ ਪੌੜੀ ਵਿਚ ਜ਼ਿਕਰ ਕੀਤਾ ਕਿ ਸਤਿਗੁਰ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਅਵਗਣ ਆਏ। ਇਥੋਂ ਤੱਕ ਕਿ ਕਿੰਨੇ ਗੁਣਾਂ ਦੇ ਖਜ਼ਾਨੇ ਨੇ, ਕਿੰਨੇ ਇੰਨੇ ਗੁਣੀ ਨਿਦਾਨ ਨੇ ਕਿ ਜੇ ਔਗਣਾਂ ਨਾਲ ਭਰਿਆ ਹੋਇਆ ਵੀ ਕੋਈ ਸ਼ਖਸ ਗੁਰੂ ਕੀ ਅਧੂਰੀ ਵੀ ਚਲਾ ਜਾਏ ਤੇ ਉਹਦੇ ਔਗਣਾਂ ਨੂੰ ਮਿਟੇ ਕੇ ਉਹਦੇ ਔਗਣਾਂ ਨੂੰ ਖਤਮ ਕਰਕੇ ਉਹਦੇ ਅੰਦਰ ਵੀ ਗੁਣ ਪ੍ਰਗਟ ਕਰ ਦਿੰਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਅਸੀਂ ਪੜ੍ਹਨੇ ਆ, ਉਹਨਾਂ ਨੇ ਸ਼ਬਦ ਵਰਤੇ ਨੇ ਸੌਦਾ ਇਕਤ ਹੱਥ ਹੈ ਸ਼ਾਹ ਸਤਿਗੁਰ ਪੂਰਾ। ਸਤਿਗੁਰ ਗੁਣੀ ਨਿਦਾਨ ਹੈ, ਸੌਦਾ ਇਕਤ ਹੱਥ ਹੈ ਸ਼ਾਹ ਸਤਿਗੁਰ ਪੂਰਾ। ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ, ਸਤਿਗੁਰੂ ਬਚਨ ਦੇ ਸੂਰੇ ਸੂਰੇ ਨੇ, ਬਚਨ ਕੇ ਬਲੀ ਨੇ ਤੇ ਨਾਲ ਉਹਨਾਂ ਨੇ ਸ਼ਬਦ ਕਹੇ ਨੇ। ਔਗਣਾਂ ਨੂੰ ਲੈ ਲੈਂਦੇ ਨੇ ਤੇ ਜਗਿਆਸੂ ਦੇ ਸਿਰ ਦੇ ਅੰਦਰ ਗੁਣਾਂ ਦਾ ਪ੍ਰਗਾਸ਼ ਕਰ ਦਿੰਦੇ। ਧੰਨ ਗੁਰੂ ਅਰਜੁਨ ਦੇਵ ਜੀ ਦੇ ਸੰਬੰਧੀ ਭੱਟਾਂ ਨੇ ਸਭ ਤੋਂ ਪਹਿਲਾਂ ਇਹ ਬਚਨ ਸਿਵ ਤੋਂ ਸਲਾਹ ਜਦੋਂ ਕੀਤੀ ਤੇ ਕਹਿਣ ਲੱਗੇ ਕਿ ਉਸ ਅਕਾਲ ਪੁਰਖ ਨੂੰ ਜੋ ਅਚਲ ਹੈ, ਜੋ ਅਵਨਾਸ਼ੀ ਹੈ, ਉਹਦਾ ਧਿਆਨ ਟਿਕਾ ਕੇ ਅਸੀਂ ਗੁਰੂ ਕੇ ਭੈ ਵਿਚ ਰਹਿ ਕੇ ਗੁਰੂ ਅਰਜੁਨ ਦੇਵ ਜੀ ਦੇ ਗੁਣਾਂ ਦੀ ਵਿਚਾਰ ਸਹਿਜ ਵਿਚ ਏਕੇ ਕਰਨੇ ਆ। ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ ਜੇ ਸਿਮਰਤ ਦੁਰਮਤ ਮਲ ਨਾਸ਼ੀ ਸਤਿਗੁਰ ਚਰਨ ਕਵਲ ਰਿਧ ਧਾਰੰਗ ਗੁਰ ਅਰਜੁਨ ਗੁਣ ਸਹਿਜ ਵਿਚਾਰੰਗ। ਕਹਿਣ ਲੱਗੇ ਗੁਰ ਰਾਮਦਾਸ ਘਰ ਕੀ ਉਹ ਪ੍ਰਗਾਸ਼ਾ ਕਿ ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਆਪ ਜੀ ਨੇ ਗੁਰੂ ਰਾਮਦਾਸ ਜੀ ਦੇ ਘਰ ਅੰਦਰ ਪ੍ਰਗਾਸ਼ ਕੀਤਾ, ਚਾਨਣ ਕੀਤਾ। ਗੁਰ ਰਾਮਦਾਸ ਘਰ ਕੀ ਉਹ ਪ੍ਰਗਾਸ਼ਾ ਸਕਲ ਮਨੋਰਥ ਪੂਰਨ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੇ ਨਾਲ ਬਚਨ ਸੀ ਕੱਲ ਜੋੜ ਕਰ ਸੁਜਸ ਵਿਖਾਹੇ। ਹੁਣ ਜਦੋਂ ਇਹ ਬਚਨ ਅਸੀਂ ਪੜ੍ਹਨੇ ਹਾਂ ਸ਼ਹਾਦਤ ਵਾਲੇ ਦਿਨ ਫ੍ਰੀ ਮੌਂਟ ਸਵੇਰੇ ਇਹ ਅਰਜ਼ ਵੀ ਕੀਤੀ ਸੀ, ਇਹ ਤੁਕ ਬੜੀ ਜਲਦੀ ਪੜ੍ਹ ਦੇਣੀ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਕਿ ਸਤਿਗੁਰੂ ਤੁਸੀਂ ਜਨਮ ਤੋਂ ਹੀ ਗੁਰਮਤ ਦੇ ਪਰਿਪੇਖ ਵਿਚ ਬ੍ਰਹਮ ਨੂੰ ਪਹਿਚਾਨਣਾ ਕੀਤਾ ਹੈ, ਗੁਰਮਤ ਦੇ ਨਜ਼ਰੀਏ ਨਾਲ ਬ੍ਰਹਮ ਨੂੰ ਪਹਿਚਾਣਿਆ। ਹੁਣ ਬ੍ਰਹਮ ਪਹਿਚਾਨਣ ਦਾ ਭਾਵ ਕੇਵਲ ਬ੍ਰਹਮ ਦੀ ਵਿਆਖਿਆ ਕਰਨਾ ਨਹੀਂ, ਬ੍ਰਹਮ ਪਹਿਚਾਨਣ ਦੀ ਗੱਲ। ਤੇ ਜਿਸ ਨੇ ਬ੍ਰਹਮ ਨੂੰ ਮਾਣਿਆ ਪਹਿਚਾਣਿਆ ਉਹਦੇ ਸੰਬੰਧੀ ਗੁਰੂ ਅਰਜੁਨ ਦੇਵ ਜੀ ਨੇ ਆਪ ਉਦਾਹਰਨਾਂ ਦਿੱਤੀਆਂ। ਕਿ ਧੰਨ ਗੁਰੂ ਅਰਜੁਨ ਸਾਹਿਬ ਤੁਸੀਂ ਜਨਮ ਤੋਂ ਗੁਰਮਤ ਰਾਹੀਂ ਬ੍ਰਹਮ ਨੂੰ ਪਹਿਚਾਣਿਆ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਿਖਾਣਿਓ। ਕਹਿਣ ਲੱਗੇ ਭੱਟ ਕੱਲ ਜੀ ਹੱਥ ਜੋੜ ਕੇ ਤੁਹਾਡੀ ਸਿਫਤ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਤੇ ਆਧਾਰਿਤ ਜਿਸ ਨੇ ਬ੍ਰਹਮ ਨੂੰ ਪਹਿਚਾਣ ਲਿਆ ਹੈ ਉਸ ਨੂੰ ਕਿਹਾ ਜਾਂਦਾ ਹੈ ਉਹ ਬ੍ਰਹਮ ਗਿਆਨੀ ਹੈ। ਗੁਰੂ ਅਰਜੁਨ ਦੇਵ ਜੀ ਨੇ ਬ੍ਰਹਮ ਨੂੰ ਪਹਿਚਾਣਿਆ ਤੇ ਆਪਣੀ ਜ਼ਿੰਦਗੀ ਦਾ ਅਨੁਭਵ, ਆਪਣੇ ਅੰਦਰ ਦਾ ਜੀਵਨ ਉਹ ਅੰਮ੍ਰਿਤ ਬਾਣੀ ਵਿਚ ਕਹਿ ਕੇ ਗਏ ਕਿ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਜੀਵਨ ਕੈਸਾ ਹੁੰਦਾ ਹੈ। ਭਾਵਾਂ ਸਾਨੂੰ ਉਦਾਹਰਨਾਂ ਦੁਨਿਆਵੀ ਦਿੱਤੀਆਂ, ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਹਾਂ ਸੁਖਮਨੀ ਸਾਹਿਬ ਦੀ ਬਾਣੀ ਵਿਚੋਂ ਆਉਣਾ ਸ਼ਹਾਦਤ ਸੰਬੰਧੀ ਅਰਜ਼ ਕਰਨੀ ਹੈ। ਕਹਿਣ ਲੱਗੇ ਬ੍ਰਹਮ ਨੂੰ ਪਹਿਚਾਨਣ ਵਾਲਾ ਦੋ ਤਰ੍ਹਾਂ ਦੀ ਜ਼ਿੰਦਗੀ ਨਹੀਂ ਦਿੰਦਾ। ਕਿਵੇਂ ਜੀ? ਕਹਿਣ ਲੱਗੇ ਬ੍ਰਹਮ ਨੂੰ ਪਹਿਚਾਨਣ ਵਾਲਾ ਇਹ ਨਹੀਂ ਕਿ ਉਹ ਜ਼ਬਾਨ ਤੋਂ ਕੁਝ ਕਹਿ ਤੇ ਜ਼ਬਾਨ ਤੋਂ ਜੋ ਕਹਿ ਉਹਦੇ ਪਿੱਛੇ ਜੀਵਨ ਕੁਝ ਹੋਰ ਹੋਵੇ। ਕਹਿੰਦੇ ਬ੍ਰਹਮ ਨੂੰ ਪਹਿਚਾਨਣ ਵਾਲਾ ਜੋ ਕੁਝ ਆਪਣੇ ਮੂੰਹ ਤੋਂ ਕਹਿੰਦਾ
ਉਹ ਕੁਛ ਉਹਦੇ ਮਨ ਵਿਚ ਹੈ, ਜੋ ਕੁਛ ਉਹਦੇ ਮਨ ਵਿਚ ਹੈ ਉਹ ਮੂੰਹ ਤੋਂ ਕਹਿੰਦਾ, ਪਰ ਇਹਦਾ ਭਾਵ ਇਹ ਨਹੀਂ ਕਿ ਇੱਕ ਬੰਦੇ ਦੇ ਮਨ ਵਿਚ ਝੂਠ ਹੋਵੇ ਤੇ ਜ਼ਬਾਨ ਤੋਂ ਵੀ ਝੂਠ ਪਈਏ ਬੋਲੇ ਤੇ ਇਹਦੇ ਅਰਥ ਕਰ ਦਈਏ ਵੀ ਇਹਦਾ ਮਨ ਤੇ ਮੁੱਖ ਇੱਕੋ ਹੋਵੇ ਵੀ ਬ੍ਰਹਮ ਗਿਆਨੀ ਹੈ। ਬੇਨਤੀ ਸਮਝਿਓ, ਇਹਦਾ ਭਾਵ ਇਹ ਨਹੀਂ ਕਿ ਜੋ ਅੰਦਰੋਂ ਕਹੇ ਉਹ ਬਾਹਰੋਂ ਹੋਵੇ, ਜੋ ਬਾਹਰੋਂ ਕਹੇ ਉਹ ਅੰਦਰੋਂ ਹੋਵੇ। ਹੋ ਸਕਦਾ ਇੱਕ ਬੰਦਾ ਅੰਦਰੋਂ ਝੂਠਾ ਹੋਵੇ ਤੇ ਬਾਹਰੋਂ ਵੀ ਝੂਠ ਬੋਲੇ, ਇਹਦਾ ਪਰਿਭਾਸ਼ਾ ਇਹ ਨਾ ਸਮਝਣੀ। ਅੰਦਰੋਂ ਬਾਹਰੋਂ ਦਾ ਭਾਵ ਹੈ ਕਿ ਜਿਸ ਦੇ ਮਨ ਵਿਚ ਵੀ ਸੱਚ ਹੈ ਤੇ ਜਿਨ੍ਹਾਂ ਦੀ ਜ਼ਬਾਨ ਵਿਚ ਵੀ ਸੱਚ ਹੈ, ਕੇਵਲ ਆਪਣੇ ਅੰਦਰ ਸੱਚ ਨਹੀਂ, ਜਿਹੜੇ ਹਰ ਥਾਂ ਤੇ ਸੱਚ ਨੂੰ ਪਰਿਪੂਰਨ ਤੱਕਦੇ ਨੇ, ਉਹਨਾਂ ਨੂੰ ਹਜ਼ੂਰ ਨੇ ਕਿਹਾ ਉਹ ਬ੍ਰਹਮ ਨੂੰ ਪਹਿਚਾਨਣ ਵਾਲੇ। ਅਸੀਂ ਹਜ਼ੂਰ ਦੇ ਸ਼ਬਦ ਪੜ੍ਹਨੇ ਆ ਸਲੋਕ ਕਿ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖ ਹੈ ਇੱਕ ਬਿਨ ਕੋਈ। ਮਨ ਵਿਚ ਵੀ ਸੱਚ ਹੋਵੇ ਤੇ ਮੁੱਖ ਵਿਚ ਵੀ ਸੱਚ ਹੋਵੇ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਦੇਖੇ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਕਹਿੰਦੇ ਇਹ ਨੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ, ਇਹ ਨੇ ਬ੍ਰਹਮ ਗਿਆਨੀ ਦੇ ਲੱਛਣ। ਸਾਹਿਬ ਨੇ ਫਿਰ ਉੱਥੇ ਉਦਾਹਰਣ ਦਿੱਤੀ, ਵੈਸੇ ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੀਏ 30 ਰਾਗਾਂ ਵਿਚ ਮੇਰੇ ਕਿਰਪਾਲੂ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਹਾਲਾਂਕਿ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਵੀ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ। ਤੁਹਾਡੇ ਵੀ ਦਰਮਿਆਨ ਅੱਜ ਵਿਦਵਾਨ ਸੱਜਣ ਆਏ ਬੈਠੇ ਨੇ, ਮੇਰੇ ਕਹਿਣ ਤੋਂ ਮੁਰਾਦ ਡਾਕਟਰ ਪੰਨੂ, ਡਾਕਟਰ ਹਰਪਾਲ ਸਿੰਘ ਜੀ ਪੰਨੂ। ਉਹ ਕਾਫੀ ਕੀ ਦਾਤੇ ਦੀ ਅਪਾਰ ਬਖਸ਼ਿਸ਼ ਹੈ। ਉਹਨਾਂ ਦੇ ਲੜਕੇ ਉਹਨਾਂ ਦੇ ਪੁਚੰਗੀ ਸਿੰਘ, ਉਹ ਵੀ ਕੀਰਤਨ ਦੀ ਬਹੁਤ ਮੁਹਾਰਤ ਰੱਖਦੇ ਨੇ, ਸਾਈਂ ਦੀ ਮਿਹਰ ਹੈ। ਮੈਂ ਸਿਰਫ ਗੁਰਬਾਣੀ ਦੇ ਪਰਿਪੇਖ ਵਿਚ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਜੋ ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ, ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਵੀ 30 ਰਾਗਾਂ ਵਿਚ ਉਹਨਾਂ ਉਚਾਰਨ ਕੀਤੀ। ਦੇਖੋ ਤਵਾਰੀਖ ਦੇ ਪੰਨੇ ਪੜੀਏ ਤੇ ਕਿਤੇ ਵੀ ਸਾਨੂੰ ਸ਼ਾਇਦ ਇਹ ਉਦਾਹਰਨ ਮਿਲੇ ਕਿ ਗੁਰੂ ਰਾਮਦਾਸ ਜੀ ਨੇ ਵਿਦਿਆ ਤਾਲੀਮ ਕਿਹੜੀ ਥਾਂ ਤੋਂ ਲਈ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਜਦੋਂ ਸੱਤੇ ਬਲਵੰਡ ਨੇ ਇਹ ਸ਼ਬਦ ਕਹਿ ਕਿ ਕਹਿਣ ਲੱਗੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ, ਕਿ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਕਿ ਆਪ ਜੀ ਦਾ ਜੀਵਨ ਐਸਾ ਹੈ, ਜੀਵਨ ਨੂੰ ਪੜ੍ਹ ਕੇ ਲੱਗਦਾ ਕਿ ਏਦੋ ਵੱਡੀ ਕਰਾਮਾਤ ਹੋਰ ਕੋਈ ਹੈ। ਉਹ ਪੂਰੀ ਹੋਈ ਕਰਾਮਾਤ ਕੀ ਹੈ? ਦੇਖੋ ਉਸ ਰੱਬ ਦੀ ਅਸਚਰਜ ਖੇਡ ਹੈ ਕਿ ਜਿਸ ਬੱਚੇ ਦੀ ਮਾਂ 2 ਸਾਲ ਦੀ ਉਮਰ ਹੋਵੇ, ਬੱਚੇ ਦੀ ਮਾਂ ਚਲਾਣਾ ਕਰ ਜਾਏ ਤੇ ਉਸ ਨੂੰ ਪੁੱਛੋ ਸਾਰੀ ਜ਼ਿੰਦਗੀ ਉਹਦੀ ਕਿਵੇਂ ਬਤੀਤ ਹੋਵੇਗੀ, ਤੇ ਜਿਸ ਬੱਚੇ ਦਾ 7 ਸਾਲ ਵਿਚ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏ, 7 ਸਾਲ ਦੀ ਉਮਰ ਵਿਚ ਮਾਂ ਤੇ ਬਾਪ ਚਲੇ ਜਾਣ ਤੇ ਉਹਨਾਂ ਦੀ ਜ਼ਿੰਦਗੀ ਦੇ ਦਿਨ ਕਿਵੇਂ ਨਿਕਲੇ ਹੋਣਗੇ, ਜਿਸ ਉਮਰ ਵਿਚ ਲੋਕ ਆਪਣੇ ਬੱਚਿਆਂ ਦੇ ਲਾਡ ਪੂਰੇ ਕਰਦੇ ਨੇ, ਜਿਸ ਉਮਰ ਵਿਚ ਦੁਨੀਆ ਆਪਣੇ ਬੱਚਿਆਂ ਦਾ ਬੇਸ ਬਣਾਉਂਦੀ ਏ ਤਾਲੀਮ ਦੇ ਕੇ। ਮੈਂ ਕਹਿੰਦਾ ਉਸ ਉਮਰ ਵਿਚ ਮੇਰੇ ਧੰਨ ਗੁਰੂ ਰਾਮਦਾਸ ਜੀ ਪਹਿਲਾਂ ਲਾਹੌਰ ਦੀਆਂ ਗਲੀਆਂ ਵਿਚ, ਪਰਤ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਘੁੰਗਣੀਆਂ ਵੇਚ ਕੇ ਆਪਣੇ ਪੇਟ ਦੀ ਭੁੱਖ ਨੂੰ ਦੂਰ ਪੈ ਕਰਦੇ, ਕਿਰਤ ਕਰਦੇ ਪਏ ਨੇ। ਤੇ ਕਿਰਤ ਵਿਚ ਕੋਈ ਉਲਾਮਾ ਨਹੀਂ, ਸਿੱਖ ਭਾਵੇਂ ਕੋਈ ਵੀ ਕਿਰਤ ਕਰੇ ਪਰ ਨਾਲ ਸ਼ਬਦ ਦੇ ਸੱਚੀ ਸੁੱਚੀ ਹੋਵੇ। ਹੁਣ ਉਹ ਬੱਚਾ ਜਿਹਦਾ ਵੇਲਾ ਅਜੇ ਤਾਲੀਮ ਹਾਸਲ ਕਰਨ ਦਾ, ਜਿਹਦਾ ਵੇਲਾ ਅਜੇ ਕੁਝ ਆਪਣੀ ਜ਼ਿੰਦਗੀ ਦਾ ਬੇਸ ਬਣਾਉਣ ਦਾ ਹੈ, ਉਸ ਉਮਰ ਵਿਚ ਉਹ ਸਿਰ ਤੇ ਟੋਕਰੀ ਚੁੱਕੇ ਘੁੰਗਣੀਆਂ ਦੇ ਖੋਕੇ ਪੈ ਦਿੰਦੇ ਨੇ। ਗੁਰੂ ਕੇ ਸਿੱਖੋ, ਜਿਸ ਬੱਚੇ ਨੇ ਕੋਈ ਰਾਗ ਵਿਦਿਆ ਨਹੀਂ ਸਿੱਖੀ, ਜਿਸ ਬੱਚੇ ਨੂੰ ਕਿਸੇ ਮਦਰਸੇ ਵਿਚ, ਕਿਸੇ ਪਾਠਸ਼ਾਲਾ ਵਿਚ, ਕਿਸੇ 4 ਸਾਲ ਵਿਚ ਬਿਠਾ ਕੇ ਕਿਸੇ ਤਾਲੀਮ ਨਹੀਂ ਦਿੱਤੀ, ਪਰ ਕੇਵਲ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਗੁਰੂ ਅਮਰਦਾਸ ਦੇ ਚਰਨਾਂ ਵਿਚ ਇੰਨੀ ਕੁ ਭਿੱਜ ਕੇ ਸੇਵਾ ਕੀਤੀ, ਹੁਕਮ ਮੰਨਣ ਦੀ ਪੜ੍ਹਾਈ ਉਹਨਾਂ ਕੀਤੀ, ਹੁਕਮ ਨੂੰ ਮੰਨਿਆ, ਸਾਰੀ ਜ਼ਿੰਦਗੀ ਖਿੜੇ ਮੱਥੇ ਪ੍ਰਵਾਨ ਕੀਤਾ। ਏਦੋ ਵੱਡੀ ਕਰਾਮਾਤ ਕੀ ਹੋਵੇਗੀ ਕਿ ਜਨਮ ਵਿਚ ਬਚਪਨ ਵਿਚ ਵਿਜਿਆ ਕੋਈ ਨਹੀਂ, ਪਰ ਜਿਸ ਦਿਨ ਸਤਿਗੁਰੂ ਪਦਵੀ ਤੇ ਪਹੁੰਚ

ਕੀਤੇ ਨੇ ਤੇ ਉਸ ਦਿਨ 30 ਰਾਗਾਂ ਵਿਚ ਬਾਣੀ ਉਚਾਰਨ ਕਰਦੇ ਨੇ, ਉਹਨਾਂ ਦੀ ਬਾਣੀ ਰਾਗਾਂ ਵਿਚ ਉਚਾਰਨ ਦੀ ਗਾਉਣ ਦੀ ਗੱਲ ਤਾਂ ਦੂਰ, ਉਹਨਾਂ ਦੀ ਬਾਣੀ ਦੇ ਤਾਂ ਵਿਸ਼ਰਾਮ ਵੀ ਕਈ ਵਾਰੀ ਪਾਠੀਆਂ ਤੋਂ ਸਹੀ ਨਹੀਂ ਲੱਗਦੇ। ਇੰਨੇ ਲਮੇਰੀਆਂ ਲਮੇਰੀਆਂ ਤੁਕਾਂ ਹੈ ਉਹ ਰਾਗ ਵਾਦੀ ਹਜ਼ੂਰ ਨੇ ਉੱਤੇ ਰਾਗ ਦੀ ਪਾਬੰਦੀ ਵੀ ਇਹ ਇਸ ਰਾਗ ਵਿਚ ਗਾਇਆ ਗਿਆ ਉਚਾਰਿਆ ਤੇ ਆਖਰ ਉਹ ਤਲੀਮ ਉਹ ਵਿਦਿਆ ਇਹ ਪੂਰੀ ਹੋਈ ਕਰਾਮਾਤ ਹੈ ਕਿ ਅਸਰਜ ਖੇਡ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਚਲਾਣੇ ਤੋਂ ਬਾਅਦ ਚੋਲਾ ਤਿਆਗਣ ਤੋਂ ਬਾਅਦ ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਆਉਂਦੇ ਨੇ। ਇਹ ਬਾਅਦ ਵਿਚ ਮੈਂ ਅਰਜ਼ ਕਰਨਾ, ਦੇਖੋ ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ ਤੇ ਬ੍ਰਹਮ ਨੂੰ ਪਹਿਚਾਨਣ ਵਾਲੇ ਦੇ ਲੱਛਣ ਇਹ ਸਨ ਕਿ ਮਨ ਵਿਚ ਵੀ ਸਾਚੀ ਤੇ ਮੁੱਖ ਵਿਚ ਵੀ ਸਾਚੀ, ਤੇ ਜਿਹਦੇ ਮਨ ਵਿਚ ਵੀ ਸੱਚ ਹੋਵੇ ਮੁੱਖ ਵਿਚ ਵੀ ਸੱਚ ਹੋਵੇ ਉਸ ਬ੍ਰਹਮ ਗਿਆਨੀ ਦਾ ਜੇ ਜੀਵਨ ਪੜਨਾ ਹੋਵੇ ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਤੈਨੂੰ ਕੁਝ ਉਦਾਹਰਨਾਂ ਦੇਣਾ ਵਾ ਕਿ ਸ਼ਾਇਦ ਤੈਨੂੰ ਸਮਝ ਪੈਦਾ ਉਹ ਬ੍ਰਹਮ ਨੂੰ ਪਹਿਚਾਨਣ ਵਾਲਾ ਕੈਸਾ ਹੁੰਦਾ ਹੈ। ਪਹਿਲਾਂ ਉਹਨਾਂ ਬਚਨ ਕੀਤਾ ਕਿ ਬ੍ਰਹਮ ਗਿਆਨੀ ਰਹਿੰਦਾ ਸੰਸਾਰ ਵਿਚ ਹੈ ਪਰ ਸੰਸਾਰ ਤੋਂ ਨਫ਼ਰਤ ਨਹੀਂ ਕਰਦਾ। ਕਹਿਣ ਲੱਗੇ ਇਸ ਤਰ੍ਹਾਂ ਰਹਿੰਦਾ ਹੈ ਕਿ ਜਿਵੇਂ ਕਮਲ ਦਾ ਫੁੱਲ ਚਿੱਕੜ ਵਿਚ ਹੈ, ਪਾਣੀ ਤੋਂ ਨਿਰਲੇਪ, ਚਿੱਕੜ ਤੋਂ ਨਿਰਲੇਪ, ਪਰ ਨਿਰਲੇਪ ਰਹਿ ਕੇ ਆਪਣੇ ਧਿਆਨ ਕਰਕੇ ਆਪਣੀ ਸੁਰਤ ਕਰਕੇ ਆਪਣੇ ਅੰਦਰ ਦੀ ਖਿੱਚ ਕਰਕੇ ਰਹਿੰਦਾ ਧਰਤੀ ਤੇ ਵੇ, ਚਿੱਕੜ ਤੋਂ ਨਿਰਲੇਪ ਰਹਿੰਦਾ ਹੈ ਤੇ ਪ੍ਰੀਤ ਆਪਣੀ ਸੂਰਜ ਦੇ ਨਾਲ ਨਿਭਾਈ ਜਾਂਦਾ ਹੈ। ਸੂਰਜ ਇਤਨਾ ਦੂਰ ਅੰਦਰ ਦੀ ਖਿੱਚ ਉਹਨੂੰ ਸੂਰਜ ਨੂੰ ਦੇਖ ਕੇ ਉਹਦੇ ਅੰਦਰ ਖੇੜਾ ਹੁੰਦਾ ਹੈ। ਕਹਿਣ ਲੱਗੇ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ, ਕਹਿੰਦੇ ਨੇ ਜਿਵੇਂ ਪਾਣੀ ਦੇ ਅੰਦਰ ਕਮਲ ਦਾ ਫੁੱਲ ਨਿਰਲੇਪ ਹੈ ਇਸੇ ਤਰ੍ਹਾਂ ਬ੍ਰਹਮ ਗਿਆਨੀ ਸੰਸਾਰ ਵਿਚ ਰਹਿੰਦਿਆਂ ਵੀ ਨਿਰਲੇਪ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅਸੀਂ ਕਹਿੰਦੇ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ। ਡਾਕਟਰ ਤਾਰਨ ਸਿੰਘ ਉਹਨਾਂ ਨੇ ਬਹੁਤ ਸੋਹਣੀ ਗੱਲ ਕਹੀ ਸੀ, ਉਹ ਕਹਿੰਦੇ ਨੇ ਕਿ ਤੱਤੀ ਤਵੀ ਤਾਂ ਅਖੀਰ ਵਾਲਾ ਹਥਿਆਰ ਸੀ। ਅਸਲ ਵਿਚ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਲੋਕਾਂ ਨੇ ਸਾਰੀ ਜਿੰਦਗੀ ਤਪਾਉਣ ਦਾ ਯਤਨ ਕੀਤਾ ਹੈ, ਪਰ ਮੇਰੇ ਗੁਰੂ ਅਰਜੁਨ ਦੇਵ ਨਾ ਪਹਿਲਾਂ ਤਪੇ ਨੇ ਅਖੀਰ ਤੇ ਯਤਨ ਕੀਤਾ ਤੇ ਇਹਨਾਂ ਨੂੰ ਸੱਚੀ ਮੁੱਚੀ ਅੱਗ ਤੇ ਬਿਠਾਇਆ ਜਾਏ। ਕਹਿਣ ਲੱਗੇ ਹਕੀਕਤ ਇਹ ਅਖੀਰਲੇ ਸਮੇਂ ਉਹ ਤਵੀ ਤੇ ਬੈਠ ਕੇ ਵੀ ਨਹੀਂ ਤਪੇ, ਤਪਾਉਣ ਦਾ ਯਤਨ ਤਾਂ ਸਾਰੀ ਜ਼ਿੰਦਗੀ ਕੀਤਾ। ਉਹ ਕਹਿੰਦੇ ਨੇ ਜਦੋਂ ਜਨਮ ਅਜੇ ਹੋਇਆ ਹੈ ਤੇ ਦੇਖੋ ਪਹਿਲਾਂ ਵੱਡਾ ਭਰਾ ਬਾਬੇ ਤ੍ਰਿਤੀਏ ਨੇ ਅਕਾਰਨ ਵਿਰੋਧ ਕੀਤਾ ਹੈ। ਕਿਸੇ ਦਾ ਵਿਰੋਧ ਕਰਨਾ, ਗੱਲ ਗੱਲ ਤੇ ਉਹਦੀ ਖੇਤੀ ਕਰਨ ਦਾ ਯਤਨ ਕਰਨਾ, ਇਹਦਾ ਭਾਵ ਹੁੰਦਾ ਕਿ ਉਹਦੇ ਅੰਦਰ ਦੇ ਸੰਤੁਲਨ ਨੂੰ, ਉਹਦੇ ਅੰਦਰ ਦੀ ਇਕਾਗਰਤਾ ਨੂੰ, ਉਹਦੇ ਅੰਦਰ ਦੇ ਟਿਕਾਓ ਨੂੰ ਖਤਮ ਕਰਨਾ। ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਬਾਣੀ ਵਿਚ ਕਿਹਾ ਕਿ ਕਈ ਲੋਕ ਐਸੇ ਨੇ ਜਿਨ੍ਹਾਂ ਦੇ ਆਪਣੇ ਅੰਦਰ ਸੁੱਕੇ ਤੇ ਖੁਸ਼ਕ ਨੇ, ਜਦੋਂ ਜ਼ਬਾਨ ਤੋਂ ਬੋਲਦੇ ਨੇ ਕਈ ਵਾਰੀ ਉਹ ਭਿੱਜਿਆਂ ਦੇ ਅੰਦਰ ਨੂੰ ਵੀ ਖੁਸ਼ ਕਰਨ ਦਾ ਯਤਨ ਕਰਦੇ ਨੇ। ਸਾਹਿਬ ਧੰਨ ਗੁਰੂ ਅਰਜੁਨ ਦੇਵ ਸਭ ਤੋਂ ਪਹਿਲਾਂ ਵਿਰੋਧ ਉਹਨਾਂ ਦਾ ਸੱਕੇ ਭਰਾ ਬਾਬੇ ਤ੍ਰਿਤੀਏ ਨੇ ਕੀਤਾ ਹੈ। ਜਦੋਂ ਅਜੇ ਪਿਤਾ ਜੀ ਸਿਰ ਦੇ ਉੱਪਰ ਸਾਇਆ ਹੈ, ਧੰਨ ਗੁਰੂ ਅਰਜੁਨ ਦੇਵ ਦੇ ਗੁਰੂ ਰਾਮਦਾਸ ਜੀ ਉਸ ਵੇਲੇ ਬਾਬਾ ਤ੍ਰਿਤੀਆ ਵਿਰੋਧ ਕਰਦਾ ਹੈ, ਲਾਹੌਰ ਦੀ ਧਰਤੀ ਤੇ ਗਏ ਨੇ ਤੇ ਤ੍ਰਿਤੀਏ ਦੇ ਮਨ ਵਿਚ ਇੱਕੋ ਹੈ ਕਿ ਅੱਜ ਇਹ ਤਾਂ ਚਲਾ ਗਿਆ ਲਾਹੌਰ ਤੇ ਗੁਰਤਾ ਗੱਦੀ ਕੱਲ ਨੂੰ ਮੈਨੂੰ ਮਿਲੇਗੀ। ਤੇ ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਜੀ ਨੇ, ਭਾਵੇਂ ਅਸੀਂ ਇਹ ਸ਼ਬਦ ਪੜ੍ਹਨੇ ਆ ਗੁਜਰੀ ਰਾਗ ਦਾ, ਕੋਈ ਉਦਾਹਰਣ ਦਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਲਈ ਉਚਾਰਨ ਕੀਤਾ, ਮੈਂ ਕਹਿੰਦਾ ਅਸਲ ਵਿਚ ਇਹ ਹਰ ਉਸ ਗੁਰਮੁਖ ਮਾਂ ਦਾ ਅੰਦਰ ਹੈ ਜਿਹੜੀ ਆਪਣੇ ਪੁੱਤਰ ਨੂੰ ਰੂਹਾਨੀਅਤ ਤੌਰ ਤੇ ਉੱਚੇ ਰੁਤਬੇ ਤੇ ਪਹੁੰਚਿਆ ਹੋਇਆ ਦੇਖਣਾ ਚਾਹੁੰਦੀ। ਜਦੋਂ ਅਸੀਂ ਗੁਜਰੀ ਰਾਗ ਦਾ ਇਹ ਸ਼ਬਦ ਪੜ੍ਹਨੇ ਹਾਂ, ਬੀਬੀ ਭਾਨੀ ਦੇ ਮੁਖਾਰਬਿੰਦ ਤੋਂ ਜੇ ਗਏ ਹੋਣੇ ਬੋਲ ਹੈ ਇਹ ਸ਼ਬਦ ਗੁਰੂ ਅਰਜੁਨ ਦੇਵ ਦਾ, ਮੈਂ ਕਹਿੰਦਾ ਮਾਂ ਤੇਰੀ ਅਸੀਸ ਕੈਸੀ ਹੈ। ਉਸ ਦਿਨ ਬੇਨਤੀ ਕੀਤੀ, ਹਰ ਮਾਂ ਦੀ ਲੋਚਾ ਹੁੰਦੀ ਏ ਕਿ ਮੇਰੇ ਪੁੱਤਰ ਦੀ ਜ਼ਿੰਦਗੀ ਵਿਚ ਇੱਕ ਤਾਂ ਇਹਦੀ ਖੁਰਾਕ ਨਾ ਕਦੀ ਮਾੜੀ ਹੋਵੇ, ਜੇ ਖੁਰਾਕ ਮਾੜੀ ਹੋਵੇਗੀ ਤੇ ਜ਼ਿੰਦਗੀ ਚੰਗੀ ਨਹੀਂ ਬਣੇਗੀ, ਜੀਵਨ ਵਿਚ ਖੇੜਾ ਨਹੀਂ ਆਉਣਾ। ਦੂਸਰੀ ਗੱਲ ਹੁੰਦੀ ਏ ਮੇਰੇ ਬੱਚੇ ਦੀ ਪੋਸ਼ਾਕ ਮਾੜੀ ਨਾ ਹੋਵੇ, ਮੇਰੇ ਬੱਚੇ ਦੇ ਬਸਤਰ ਵੀ ਚੰਗੇ ਹੋਣ। ਤੇ ਤੀਜੀ ਹਰ ਮਾਂ ਦੀ ਲੋਚਾ ਹੈ, ਭਾਵੇਂ ਉਹ ਕੱਖਾਂ ਦੀ ਕੁੱਲੀ ਵਿਚ ਬੈਠੀਏ, ਚਾਹੁੰਦੀ ਏ ਮੇਰੇ ਪੁੱਤਰ ਦੀ ਸੋਸਾਇਟੀ, ਮੇਰੇ ਪੁੱਤਰ ਦੀ ਸੰਗਤ ਚੰਗਿਆਂ ਬੰਦਿਆਂ ਦੀ ਹੋਵੇ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਗੁਰਮੁਖ ਮਾਂ ਨੇ ਆਪਣੀ ਅਸੀਸ ਵਿਚ ਇਹ
ਗੱਲਾਂ ਕਹੀਆਂ, ਕਹਿਣ ਲੱਗੇ ਖੇ ਬੇਟਾ ਪਹਿਲੀ ਗੱਲ ਕਿ ਤੇਰੀ ਜ਼ਿੰਦਗੀ ਦੀ ਪੋਸ਼ਾਕ ਰੱਬ ਦੀ ਰਹਿਮਤ ਤੈਨੂੰ ਪੱਤ ਦਾ ਕੱਪੜਾ ਲੈ, ਦੂਸਰੀ ਗੱਲ ਤੇਰੀ ਖੁਰਾਕ ਪਰਮਾਤਮਾ ਦੇ ਨਾਮ ਦਾ ਕੀਰਤਨ ਹੋ ਜਾਏ, ਤੇ ਸੱਚ ਜਾਣੋ ਜਿਸ ਮਾਂ ਦੇ ਬੱਚੇ ਦੀ ਖੁਰਾਕ ਕੀਰਤਨ ਬਣ ਜਾਏ ਉਹ ਬੱਚਾ ਕਦੀ ਵੀ ਢੋਲਦਾ ਨਹੀਂ, ਜਿਹਦਾ ਕੀਰਤਨ ਸਹਾਰਾ ਬਣ ਜਾਏ ਉਹ ਲੋਕ ਤੇ ਪਰਲੋਕ ਵਿਚ ਇੱਜ਼ਤ ਪਾਉਂਦਾ ਹੈ। ਕਹਿਣ ਲੱਗੇ ਪੋਸ਼ਾਕ ਦਿੱਤੀ ਪੱਤ ਦੀ, ਖੁਰਾਕ ਦਿੱਤੀ ਕੀਰਤਨ ਦੀ, ਤੇ ਕਹਿਣ ਲੱਗੇ ਮਾਲਕ ਮੇਰ ਕਰੇ ਕਿ ਤੇਰੀ ਸੰਗਤ ਹੋ ਜਾਏ ਉਹਨਾਂ ਰੰਗ ਰਤੜੇ ਮਹਾਂਪੁਰਸ਼ਾਂ ਦੇ ਨਾਲ ਜਿਨ੍ਹਾਂ ਨੂੰ ਅੱਖ ਝਮਕਣ ਜਿਤਨਾ ਸਮਾਂ ਵੀ ਕਦੀ ਸਾਈ ਨਹੀਂ ਭੁੱਲਿਆ। ਸਾਹਿਬ ਕਿਰਪਾਲੂ ਜੀ ਨੇ ਇਹ ਸ਼ਬਦ ਗੁਜਰੀ ਰਾਗ ਵੀ ਜਦੋਂ ਉਚਾਰਿਆ ਹੈ ਤੇ ਅਸੀਂ ਪੜ੍ਹਨੇ ਆ ਪੂਤਾ ਮਾਤਾ ਕੀ ਆਸੀਸ, ਤੇ ਸ਼ਬਦ ਆਰੰਭ ਹੁੰਦਾ ਹੈ ਕਿ ਜਿਸ ਸਿਮਰਤ ਸਭ ਕਿਲਵਿਕ ਨਾਸਾ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦਮੀ ਜਾਤੋ ਜਾਂ ਕਾ ਅੰਤ ਨਾ ਪਾਰੋ, ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ। ਜਗ ਜਨ ਲੱਗੇ ਅਗਲਾ ਬਚਨ ਕਿ ਸਤਿਗੁਰ ਤੁਮਕੋ ਹੋਏ ਦਯਾਲਾ, ਸੰਤ ਸੰਗ ਤੇਰੀ ਪ੍ਰੀਤ, ਤੇਰੇ ਤੇ ਗੁਰੂ ਦਿਆਲੂ ਹੋਵੇ, ਤੇ ਰੱਬ ਦੀ ਬੰਦਗੀ ਕਰਨ ਵਾਲਿਆਂ ਨਾਲ ਤੇਰਾ ਬਹਿਣਾ ਉੱਠਣਾ ਹੋਵੇ, ਤੇ ਸ਼ਾਇਦ ਇਹੀ ਕਾਰਨ ਕਿ ਮਾਂ ਦੀ ਅਸੀਸ ਨਾਲ ਭਾਗ ਲੱਗੇ। ਤੇ ਗੁਰੂ ਅਰਜੁਨ ਦੇਵ ਫਿਰ ਕਹਿਣ ਲੱਗੇ ਕਿ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ। ਉੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਸਾਡੀ ਤਾਂ ਲੇਵਾ ਦੇਵੀ ਹੀ ਕੇਵਲ ਸੰਤਾਂ ਨਾਲ ਹੈ, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਤੈਨੂੰ ਪੱਤ ਦਾ ਕੱਪੜਾ ਮਿਲੇ। ਤੇ ਪੁੱਛੋ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਪੱਤ ਦਾ ਕੱਪੜਾ ਕੀ। ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਅਸੀਂ ਸਰਪਾਓ ਦੇਨੇ ਆ, ਵੇਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਮੇਹਰ ਕੀਤੀ ਹੈ, ਕਹਿੰਦੇ ਨੇ ਜਦੋਂ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਨਾ ਆਪਣੇ ਤਨ ਤੇ ਪਏ ਹੋਈ ਇੱਕ ਪਾਟੀਆਂ ਲੀਰਾਂ ਇੱਕ ਪਾਤੀ ਕੰਬਲੀ ਦੇ ਦੇ, ਉਹ ਪੱਤ ਢੱਕਣ ਵਾਸਤੇ ਬਸਤਰ ਦੇ, ਉਹਦੇ ਦਿੱਤੀ ਹੋਈ ਇੱਕ ਲੀਰ ਹੀ ਲੋਕ ਪਰਲੋਕ ਦੀ ਪੱਤ ਢੱਕ ਦਿੰਦੀ ਏ, ਤੇ ਜੇ ਕੋਈ ਰੱਬ ਤੋਂ ਟੁੱਟਿਆ ਹੋਇਆ ਤੈਨੂੰ ਰੇਸ਼ਮੀ ਸਰਪਾਉ ਵੀ ਦਿੰਦਾ ਰਹੇ। ਚੇਤੇ ਰੱਖੀ ਲੋਕ ਤਾਂ ਕਹਿਣਗੇ ਬੜੇ ਪਤਵੰਤੇ ਬੰਦਿਆਂ ਨੂੰ ਨਿਵਾਜਿਆ ਹੈ, ਪਰ ਰੱਬ ਦੀ ਦਰਗਾਹ ਵਿੱਚ ਉਹਦੀ ਕੀਮਤ ਇੱਕ ਢੇਲਾ ਵੀ ਨਹੀਂ ਪੈਣੀ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਕਹਿੰਦੇ ਭਗਤ ਜਨਾ ਕਾ ਲੂਗਰਾ, ਗੁਰੂ ਕੇ ਸਿੱਖੋ ਜਿਨ੍ਹਾਂ ਨੂੰ ਗੁਰੂ ਪੱਤ ਦਾ ਕੱਪੜਾ ਦੇ, ਤੇ ਅੱਗੇ ਮੈਂ ਬੇਨਤੀ ਕਰਨੀ ਉਹ ਪੱਤ ਦਾ ਕੱਪੜਾ ਕਿਹੜਾ ਹੈ, ਕਿਹਦੇ ਨਾਲ ਪੱਤ ਰਹਿੰਦੀ ਏ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਤੇ ਸਾਹਿਬ ਨੇ ਕਿਹਾ ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ, ਸਾਕਤ ਸਿਰਪੋ ਰੇਸ਼ਮੀ ਪੈਰਤ ਪੱਤ ਹੋਈ, ਉਹ ਕੱਪੜਾ ਕਿਹੜਾ ਹੈ। ਉਹਨੂੰ ਗੁਰੂ ਅਰਜੁਨ ਦੇਵ ਜੀ ਨੇ ਫਿਰ ਆਪਣੀ ਬਾਣੀ ਵਿਚ ਕਿਹਾ, ਕਹਿਣ ਲੱਗੇ ਮੇਰੇ ਸਤਿਗੁਰੂ ਨੇ ਇੱਕ ਬਸਤਰ ਦਿੱਤਾ ਹੈ, ਉਹ ਕਿਹੜਾ ਦਿੱਤਾ ਹੈ, ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ, ਢੱਕਣ ਕੋ ਪੱਤ ਮੇਰੀ, ਮੇਰੀ ਪੱਤ ਨੂੰ ਢੱਕਣ ਵਾਸਤੇ ਤੁਸੀਂ ਪ੍ਰੇਮ ਦਾ ਕੱਪੜਾ ਦਿੱਤਾ ਹੈ, ਪ੍ਰੇਮਾ ਭਗਤੀ ਦੀ ਦਾਤ ਦਿੱਤੀ। ਹਜ਼ੂਰ ਨੇ ਕਿਹਾ ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ, ਤੇ ਰੱਬ ਇੰਨੀ ਮੇਰ ਕਰੇ ਕਿ ਜਦੋਂ ਦੁਨੀਆਂ ਵਿਚ ਵਿਚਰੋ ਤੇ ਮੇਰਾ ਸਾਈ ਤੁਹਾਨੂੰ ਭਵਰੇ ਵਾਲੀ ਸੋਝੀ ਦੇ, ਨਾ ਕਿ ਇੱਕ ਡੱਡੂ ਵਾਲੀ ਅੰਦਰ ਦੀ ਬਿਰਤੀ ਦੇ ਦੇ। ਤੱਕੋ ਤੇ ਸ਼ਬਦ ਵਰਤੇ ਨੇ ਕਿ ਭਵਰ ਤੁਮਾਰਾ ਇਹ ਮਨ ਹੋਵੋ, ਕਿ ਤੇਰਾ ਮਨ ਭਵਰੇ ਦੀ ਤਰ੍ਹਾਂ ਰਹੇ, ਕਮਲ ਦਾ ਫੁੱਲ ਚਿੱਕੜ ਵਿਚ ਉੱਗਿਆ ਹੈ ਪਰ ਵੱਧ ਕਿਸਮਤ ਡੱਡੂ, ਸਾਰੀ ਜ਼ਿੰਦਗੀ ਕਮਲ ਦੀਆਂ ਜੜਾਂ ਵਿਚ ਰਹਿ ਕੇ ਚਿੱਕੜ ਤੇ ਜਾਲਾ ਹੀ ਖਾਈ ਜਾਂਦਾ ਹੈ, ਪਰ ਭਵਰੇ ਵਰਗਾ ਗੁਣ ਗ੍ਰਾਹਕ ਨਹੀਂ, ਭਵਰਾ ਤਾਂ ਦੂਰੋਂ ਆ ਕੇ ਮਹਿਕ ਮਾਣ ਕੇ ਚਲਾ ਜਾਂਦਾ ਹੈ। ਮੇਰਾ ਵਾਹਿਗੁਰੂ ਮੇਹਰ ਕਰੇ ਕਿ ਤੁਹਾਨੂੰ ਭਵਰੇ ਵਰਗੀ ਜ਼ਿੰਦਗੀ ਗੁਣਾਂ ਦਾ ਗ੍ਰਾਹਕ ਬਣਾਏ, ਭਵਰ ਕੁਮਾਰਾ ਏ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦੈ ਚਾਤਰਕ ਮੌਲਾ। ਫਿਰ ਆਪਣੇ ਵਿਸ਼ੇ ਵੱਲ ਤੁਰੀਏ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਆਪਣੇ ਜਨਮ ਤੋਂ ਬ੍ਰਹਮ ਨੂੰ ਪਛਾਣਿਓ, ਤੁਸੀਂ ਕਮਲ ਫੁੱਲ ਦੀ ਤਰ੍ਹਾਂ ਨਿਰਲੇਪ ਹੋ। ਧੰਨ ਗੁਰੂ ਅਰਜੁਨ ਸਾਹਿਬ ਜੀ, ਤੁਹਾਡੀ ਨਜ਼ਰ ਵਿਚ ਕੋਈ ਦਵੈਸ਼ ਨਹੀਂ, ਕੋਈ ਆਪਣੇ ਬੇਗਾਨੇ ਵਾਲੀ ਬਿਰਤੀ ਨਹੀਂ, ਵੈਰੀ ਤੇ ਮਿੱਤਰ ਵਾਲੀ ਮਲੀਨਤਾ ਨਹੀਂ,
ਤੁਹਾਡੀ ਦ੍ਰਿਸ਼ਟੀ ਕੈਸੀ ਸਮਾਨ ਹੈ? ਕਹਿਣ ਲੱਗੇ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਨ। ਇਹ ਸਮ ਦ੍ਰਿਸ਼ਟੀ ਕਹਿ ਦੇਣਾ, ਸਮ ਵਰਤੀ ਤੇ ਸਮ ਦ੍ਰਿਸ਼ਟੀ ਬ੍ਰਹਮ ਗਿਆਨੀ ਹੋ ਸਕਦਾ, ਆਮ ਬੰਦੇ ਦੇ ਵੱਸ ਦਾ ਰੋਗ ਨਹੀਂ। ਸਾਹਿਬ ਕਹਿੰਦੇ ਨੇ ਗੁਰੂ ਅਰਜੁਨ ਦੇ ਭਾਵੇਂ ਬਚਨ ਉਚਾਰਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਅਨੁਭਵ ਹੈ। ਕਹਿੰਦੇ ਨੇ ਇਹੋ ਜਿਹਾ ਬ੍ਰਹਮ ਗਿਆਨੀ ਸਮ ਦ੍ਰਿਸ਼ਟੀ ਵਾਲਾ ਹੁੰਦਾ ਕਿ ਜਿਵੇਂ ਹਵਾ ਚੱਲਦੀ ਹੋਵੇ, ਹਵਾ ਨੇ ਕਦੀ ਵਿਤਕੜਾ ਕਰਕੇ ਨਹੀਂ ਕਿਹਾ ਕਿ ਜਿੱਥੇ ਗਰੀਬਾਂ ਦੀਆਂ ਕੁਲੀਆਂ ਨੇ ਮੈਂ ਉੱਥੇ ਠੰਡ ਨਹੀਂ ਦੇਣੀ। ਹਵਾ ਨੇ ਕਦੀ ਨਹੀਂ ਕਿਹਾ ਕਿ ਮੈਂ ਅਮੀਰਾਂ ਦੀਆਂ ਅਤਾਰੀਆਂ ਨੂੰ ਕੇਵਲ ਆਪਣਾ ਆਪ ਉਹਨਾਂ ਨੂੰ ਠੰਡ ਦੇਣੀ। ਜਦੋਂ ਹਵਾ ਚੱਲਦੀ ਏ ਉਹਦੀ ਦ੍ਰਿਸ਼ਟੀ ਸਮਾਨ ਹੈ, ਉਹਦੇ ਸਾਹਮਣੇ ਰਾਜਾ ਆ ਜਾਏ, ਉਹਦੇ ਸਾਹਮਣੇ ਭਿਖਾਰੀ ਆ ਜਾਏ, ਉਹਦੇ ਸਾਹਮਣੇ ਭਗਤ ਆ ਜਾਏ, ਉਹਦੇ ਸਾਹਮਣੇ ਸੰਤ ਆ ਜਾਏ, ਉਸ ਸਮ ਦ੍ਰਿਸ਼ਟੀ ਰੱਖ ਕੇ ਸਾਰਿਆਂ ਨੂੰ ਇੱਕੋ ਜਿਹਾ ਸਕੂਨ ਦੇਈ ਜਾਣਾ ਹੈ। ਬ੍ਰਹਮ ਨੂੰ ਪਹਿਚਾਨਣ ਵਾਲਾ ਨਿਰਲੇਖ ਕਮਲ ਫੁੱਲ ਦੀ ਤਰ੍ਹਾਂ ਹੈ, ਉਹ ਸਮ ਦ੍ਰਿਸ਼ਟੀ ਇੱਕ ਹਵਾ ਦੀ ਤਰ੍ਹਾਂ ਹੈ ਤੇ ਰੱਬ ਮੇਰ ਕਰੇ ਉਹਨੂੰ ਧੀਰੇ ਦਿੱਤਾ ਹੈ ਇੱਕ ਧਰਤੀ ਦੀ ਤਰ੍ਹਾਂ। ਧਰਤੀ ਦਾ ਵਰਗਾ ਧੀਰਜ ਜੇ ਕਿਸੇ ਨੇ ਪੱਟ ਦਿੱਤਾ ਤੇ ਧਰਤੀ ਨੇ ਉਲਾਮੇ ਨੀ ਦੇਣੇ, ਤੇ ਜੇ ਕਿਸੇ ਨੇ ਚੰਦਨ ਦਾ ਲੇਪਣ ਕਰ ਦਿੱਤਾ ਤੇ ਉਹਦੀ ਖੁਸ਼ਾਮਦ ਨਹੀਂ ਕਰਨੀ। ਅੰਦਰ ਦਾ ਪੂਰਨ ਤੌਰ ਤੇ ਟਿਕਾ ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ। ਧੰਨ ਗੁਰੂ ਅਰਜੁਨ ਸਾਹਿਬ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ, ਤੇ ਦੇਖੋ ਬ੍ਰਹਮ ਪਹਿਚਾਨਣ ਵਾਲੇ ਦਾ ਫਿਰ ਜੀਵਨ ਕੀ ਹੈ। ਭਾਵੇਂ ਅਸੀਂ ਇਹ ਤੁਕ ਪੜ ਲੈਨੇ ਆ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੇ ਉਸ ਦਿਨ ਅਰਜ਼ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਰਹਿਮਤਾਂ ਦੇ ਸਾਈ ਨੇ ਜਿਨ੍ਹਾਂ ਦੀ ਜਦੋਂ ਆਮਦ ਹੋਈ ਏ, ਉਸ ਵੇਲੇ ਉਹਨਾਂ ਦੇ ਨਾਨਾ ਧੰਨ ਗੁਰੂ ਅਮਰਦਾਸ ਜੀ ਗੁਰੂ ਨੇ, ਜਦੋਂ ਉਹਨਾਂ ਨੇ ਗੁਰਮਤ ਵਿਚ ਪਲੇ ਨੇ ਉਦੋਂ ਉਹਨਾਂ ਦੇ ਪਿਤਾ ਧੰਨ ਗੁਰੂ ਰਾਮਦਾਸ ਜੀ ਗੁਰੂ ਨੇ, ਤੇ ਪਿਤਾ ਦੇ ਸਾਹਮਣੇ ਉਹਨਾਂ ਨੇ ਕੇਵਲ ਗੁਰਮਤ ਦੀ ਘਾਲਣਾ ਘਾਲੀ ਏ, ਨਾ ਕਿ ਮੋਹ ਦੀਆਂ ਤੰਦਾਂ ਨੂੰ ਪੀੜੀਆਂ ਕਰਕੇ ਜਾਣਿਆ ਤੇ ਇਹ ਮੇਰਾ ਪਿਤਾ ਨੇ, ਮੈਂ ਇਹਨਾਂ ਦਾ ਛੋਟਾ ਪੁੱਤਰ ਆ। ਖੂਨ ਦਾ ਰਿਸ਼ਤਾ ਤਾਂ ਸੀ ਪਰ ਅੰਦਰ ਦੀ ਭਾਵਨਾ ਜਿਹੜੀ ਸੀ ਆਪਣੇ ਆਪ ਨੂੰ ਸਿੱਖ ਬਣਾ ਤੇ ਗੁਰੂ ਰਾਮਦਾਸ ਜੀ ਨੂੰ ਗੁਰੂ ਜਾਣ ਕੇ ਉਹਨਾਂ ਨੇ ਘਾਲਣਾ ਘਾਲੀ ਹੈ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਬ੍ਰਹਮ ਨੂੰ ਪਹਿਚਾਣਿਆ, ਉਹਨਾਂ ਕੋਲ ਧੀਰੇ ਧਰਤੀ ਵਰਗਾ ਸਮ ਦ੍ਰਿਸ਼ਟੀ ਪਵਨ ਵਰਗੀ ਹੈ, ਨਿਰਲੇਪ ਤਾਂ ਉਹਨਾਂ ਦੇ ਕੋਲ ਕਮਲ ਫੁੱਲ ਦੀ ਤਰ੍ਹਾਂ ਹੈ, ਤੇ ਗੁਰੂ ਕੇ ਸਿੱਖੋ ਉਹਨਾਂ ਦੇ ਅੰਦਰ ਦਾ ਸੁਭਾਅ ਮਾਨੋ ਇੱਕ ਅੱਗ ਦੀ ਤਰ੍ਹਾਂ ਹੈ। ਕੋਈ ਸੁਭੈਸ਼ਣ ਕੋਲ ਆ ਗਿਆ ਉਹਨੂੰ ਵੀ ਉਹਨਾਂ ਨੇ ਆਪਣੇ ਵੱਲੋਂ ਰਹਿਮਤ ਦੇ ਦਿੱਤੀ ਹੈ। ਗੁਰੂ ਅਰਜੁਨ ਦੇਵ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਆਰੰਭਤਾ ਆਪਣੇ ਨਾਨਾ ਗੁਰੂ ਦੀ ਛਤਰ ਛਾਇਆ ਹੇਠ ਸ਼ੁਰੂ ਕੀਤੀ। ਨਾਨੀ ਗੁਰੂ ਨੇ ਬਚਪਨ ਵਿਚ ਦੇਖ ਕੇ ਇਹ ਬਚਨ ਕਹੇ ਸਨ ਕਿ ਦੋਇ ਥਾਂ ਬਾਣੀ ਕਾ ਦੋਇ ਥਾਂ। ਜਦੋਂ ਧੰਨ ਗੁਰੂ ਰਾਮਦਾਸ ਜੀ ਗੁਰੂ ਬਣੇ ਨੇ, ਗੁਰੂ ਅਰਜੁਨ ਦੇਵ ਜੀ ਨੇ ਪਿਤਾ ਜੀ ਦੇ ਸਾਹਮਣੇ ਗੁਰਮਤ ਦੀ ਘਾਲਣਾ ਘਾਲੀ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਉਹਨਾਂ ਦੇ ਜਦੋਂ ਤਿੰਨਾਂ ਪੁੱਤਰਾਂ ਨੂੰ ਤੱਕਿਆ ਤੇ ਗੁਰੂ ਅਰਜੁਨ ਦੇਵ ਜੀ ਨੇ ਪਿਤਾ ਗੁਰੂ ਦੇ ਹੁਕਮ ਨੂੰ ਸੱਚ ਕਰਕੇ ਹਰ ਵਾਰੀ ਮੰਨਿਆ। ਅੱਜ ਜਦੋਂ ਗੁਰੂ ਰਾਮਦਾਸ ਕਿਰਪਾਲੂ ਜੀ ਗੁਰਤਾ ਗੱਦੀ ਧੰਨ ਗੁਰੂ ਅਰਜੁਨ ਦੇਵ ਨੂੰ ਦੇਣ ਲੱਗੇ ਨੇ ਤੇ ਸਭ ਤੋਂ ਵੱਧ ਵਿਰੋਧ ਬਾਬੇ ਪਿਰਥੀਏ ਨੇ ਕੀਤਾ ਹੈ। ਦੇਖੋ ਗੁਰਤਾ ਗੱਦੀ ਕੇਵਲ ਘਾਲਣਾ ਦੀ ਗੱਲ ਨਹੀਂ, ਇਹ ਤਾਂ ਰੱਬੀ ਬਖਸ਼ਿਸ਼ ਹੈ, ਪਤਾ ਨਹੀਂ ਕਿਹਦੇ ਉੱਤੇ ਨਜ਼ਰ ਹੋ ਜਾਣੀ। ਤੇ ਜਿਹੜੇ ਰੱਬ ਦੇ ਘਰੋਂ ਰਹਿਮਤਾਂ ਲੈ ਕੇ ਆਏ ਨੇ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਦੋਂ ਸਿਰਾਸਨ ਮਿਲਿਆ, ਪਤਾ ਨਹੀਂ ਇੱਥੇ ਇੱਕ ਸ਼ਬਦ ਕਿਹਾ, ਇੱਥੇ ਪਿਰਥੀਏ ਨੇ ਰੌਲਾ ਵੀ ਪਾਇਆ, ਕਿਉਂਕਿ ਗੁਰੂ ਅਰਜੁਨ ਦੇਵ ਜੀ ਨੂੰ ਗੁਰਗੱਦੀ ਹਜ਼ੂਰ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਿੱਤੀ, ਤੇ ਗੁਰਤਾ ਗੱਦੀ ਦੇਣ ਤੋਂ ਬਾਅਦ ਸਤਿਗੁਰੂ ਜੀ ਆਪਣੇ ਚੋਲੇ ਨੂੰ ਸੰਕੋਚ ਗਏ ਤੇ ਉੱਥੇ ਭੱਟਾਂ ਦਾ ਅਖੀਰ ਵਾਲਾ ਸਵਈਆ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਕੀਓ ਸੁਰਦੇਵ ਤੋਏ ਜਪ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਤੇ ਸੋ ਪਾਪ ਤਿੰਨ ਨਰੋਂ ਕੇ, ਗੁਰ ਰਾਮਦਾਸ ਜਿਨ ਪਾਇਓ ਸ਼ਤਰ ਸਿੰਘਾਸਨ ਪ੍ਰਿਥਮੀ ਗੁਰ ਅਰਜੁਨ ਕੋ ਦੇ ਆਇਓ। ਕਹਿਣ ਲੱਗੇ ਉਹਨਾਂ ਨੂੰ ਸਿੰਘਾਸਨ ਸ਼ਤਰ ਧਰਤੀ ਦਾ ਰਾਜ ਦੀਨ ਦੁਨੀ ਦੀ ਪਦਵੀ ਗੁਰੂ ਅਰਜੁਨ ਦੇਵ ਨੂੰ ਦੇ ਆਏ। ਇੱਥੇ ਪ੍ਰਿਥਵੀ ਨੇ ਆਉਂਦਿਆਂ ਰੌਲਾ ਪਾ ਦਿੱਤਾ, ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਹੈ, ਪਿਤਾ ਗੁਰੂ ਚੰਗੇ ਭਲੇ ਅੰਮ੍ਰਿਤਸਰ ਸੁਧਾਸਰ ਦੀ ਧਰਤੀ ਤੋਂ ਆਏ ਨੇ,
ਆਉਂਦਿਆਂ ਸਾਰ ਗੋਇੰਦਵਾਲ ਚਲਾਣਾ ਕਰ ਗਏ। ਮੇਰਾ ਖਿਆਲ ਹੈ ਉੱਥੇ ਉਹਨੇ ਇਹ ਵੀ ਸ਼ਬਦ ਕਹੇ ਹੋਣੇ ਨੇ ਕਿ ਗੁਰੂ ਅਰਜੁਨ ਦੇਵ ਜੀ ਨੇ ਕੋਈ ਇਹੋ ਜਿਹਾ ਢੰਗ ਤਰੀਕਾ ਵਰਤ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਤੇ ਮਾਨੋ ਵਾਰ ਕੋਈ ਕਰਾ ਦਿੱਤਾ ਹੋਵੇ। ਭੱਟਾਂ ਨੂੰ ਇਹ ਸ਼ਬਦ ਕਹਿਣੇ ਪਏ, ਕਹਿਣ ਲੱਗੇ ਉਹ ਜ਼ਬਾਨ ਸੜ ਕਿਉਂ ਨਾ ਜਾਏ ਜਿਹੜੀ ਕਹਿੰਦੀ ਏ ਕਿ ਗੁਰੂ ਦੀ ਮੌਤ ਹੋ ਗਈ। ਕਹਿੰਦੇ ਨੇ ਕੇਵਲ ਚੋਲਾ ਬਦਲਿਆ ਹੈ, ਗੁਰੂ ਰਾਮਦਾਸ ਦੀ ਥਾਂ ਤੇ ਹੁਣ ਧੰਨ ਗੁਰੂ ਅਰਜੁਨ ਦੇਵ ਜੀ ਬਿਰਾਜਮਾਨ। ਇਹ ਸ਼ਬਦ ਕਹਿਣੇ ਪਏ ਤੇ ਇਹ ਸਵਈਆ ਹੈ ਅਜੇ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੈ। ਨਿਤ ਪੁਰਾਣ ਬਾਚੀਆਂ ਵੇਦ ਬ੍ਰਹਮਾ ਨੂੰ ਗਾਵੈ ਅਜੇ ਚਵਰ ਸਿਰ ਢੁਲੈ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜੁਨ ਸਿਰ ਛਤਰ ਆਪ ਪਰਮੇਸ਼ਰ ਦਿਓ। ਕਹਿਣ ਲੱਗੇ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪੈ ਗਯੋ ਅਖੀਰਲੀ ਤੁਕਸੀ ਹਰ ਬੰਸ਼ ਜਗਤ ਜਸ ਸੰਚਰਾਓ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਕਿੰਨੇ ਕਿਹਦੀ ਜ਼ਬਾਨ ਪਈ ਕਹਿੰਦੀ ਏ ਕਿ ਸ਼੍ਰੀ ਗੁਰੂ ਮੋਇਓ, ਕਿਉਂਕਿ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਹਿਆ ਸਬਾਇ। ਹਰ ਬੰਸ ਜਗਤ ਜਸ ਸੰਚਰੋ ਸੋ ਕਵਣ ਕਹਿ ਸ਼੍ਰੀ ਗੁਰੂ ਮੋਇਓ। ਧੰਨ ਗੁਰੂ ਅਰਜੁਨ ਦੇ ਬ੍ਰਹਮ ਨੂੰ ਪਹਿਚਾਨਣ ਵਾਲੇ ਦਾ ਅੰਦਰ ਤੱਕੋ, ਅੱਜ ਉਹ ਸਿੰਘਾਸਨ ਤੇ ਬਿਰਾਜਮਾਨ ਹੋਏ ਨੇ। ਸਭ ਤੋਂ ਪਹਿਲਾਂ ਵਿਰੋਧ ਮੈਂ ਅਰਜ਼ ਕੀਤੀ, ਸੱਕੇ ਭਰਾ ਨੇ ਕੀਤਾ ਹੈ। ਤੱਤੀ ਤਵੀ ਤਾਂ ਅਖੀਰ ਵਾਲਾ ਚਿੰਨ ਹੈ, ਅਖੀਰ ਵਾਲੀ ਹਕੀਕਤ ਹੈ ਕਿ ਭਰੀ ਬਰਾਦਰੀ ਦੇ ਅੰਦਰ ਭਰੀ ਸੰਗਤ ਦੇ ਅੰਦਰ ਜਿਸ ਦਿਨ ਪਿਤਾ ਗੁਰੂ ਜੀ ਦੇ ਚਰਨਾਂ ਦੇ ਲਈ ਅਰਦਾਸ ਹੋਣ ਲੱਗੀ, ਬਾਬਾ ਬੁੱਢਾ ਸਾਹਿਬ ਦਸਤਾਰ ਬੰਨਣ ਲੱਗੇ ਨੇ ਤੇ ਵੱਡੇ ਭਰਾ ਨੇ ਉੱਠ ਕੇ ਉਹ ਪੱਗ ਵੀ ਖੋ ਲਈ ਹੈ। ਗੁਰੂ ਕੇ ਸਿੱਖੋ, ਉਸ ਦਿਨ ਹੀ ਯਤਨ ਕੀਤਾ ਕਿ ਭਰੀ ਬਰਾਦਰੀ ਭਰੀ ਸੰਗਤ ਵਿੱਚ ਕਿਸੇ ਤਰੀਕੇ ਨਾਲ ਇਹਨਾਂ ਦੀ ਅੰਦਰ ਦੀ ਇਕਾਗਰਤਾ ਭੰਗ ਹੋ ਜਾਏ, ਪਰ ਪਤਾ ਨੀ ਜਿਹੜਾ ਠੰਡ ਦਾ ਪਹਾੜ ਹੋਵੇ ਤੇਰੀ ਵਰਗੀ ਚੰਗਿਆਰੀ ਅੰਦਰ ਦੀ ਉਹਦਾ ਕੁਝ ਵੀ ਨੀ ਵਿਗਾੜ ਸਕਦੀ। ਧੰਨ ਗੁਰੂ ਅਰਜੁਨ ਦੇਵ ਜੀ ਨੇ ਇੱਕੋ ਗੱਲ ਨਿਮਰਤਾ ਨਾਲ ਕਹੀ, ਕਿਉਂਕਿ ਉਹਨਾਂ ਦਾ ਸ਼ਸਤਰ ਹੀ ਨਿਮਰਤਾ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ, ਕਹਿਣ ਲੱਗੇ ਉਹਨਾਂ ਦਾ ਖੰਡਾ ਸਭ ਦੇ ਚਰਨਾਂ ਦੀ ਧੂੜ ਬਣਨਾ, ਉਹਨਾਂ ਦੀ ਗੁਰ ਜਿਹੜੀ ਉਹ ਗਰੀਬੀ ਨਿਮਰਤਾ ਹੈ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਕੁਛ ਨੀ ਕਿਹਾ, ਨਿਮਰਤਾ ਵਿੱਚ ਟਿਕੇ ਰਹੇ ਨੇ। ਬਾਬਾ ਜੀ ਨੇ ਇੱਕ ਸ਼ਬਦ ਜ਼ਰੂਰ ਕਿਹਾ ਸੀ, ਫਿਰ ਧੀਏ ਨੂੰ ਇਹ ਤਾਂ ਸਾਈਂ ਦੀ ਰਹਿਮਤ ਹੈ, ਗੱਦੀ ਕੇਵਲ ਪੱਗਾਂ ਦੀ ਮੁਸਾਜ ਨਹੀਂ। ਜੇ ਕਿਸੇ ਨੂੰ ਕੋਈ ਪੱਗ ਦੇ ਕੇ ਕਹਿ ਦੇ ਕਿ ਮੈਂ ਇਹਨੂੰ ਗੱਦੀ ਦੇ ਦਿੱਤੀ ਜਿਵੇਂ ਚੱਲਦੀ ਗੱਲਬਾਤ, ਬਿਲਕੁਲ ਨਹੀਂ। ਗੱਦੀ ਤਾਂ ਸਾਈਂ ਦੀ ਰਹਿਮਤ ਜੋਤ ਹੈ, ਤੇ ਜੋਤ ਦਾ ਭਾਵ ਗੱਦੀ ਦਾ ਭਾਵ ਦੁਨੀਆ ਦਾ ਸੁੱਖ ਆਰਾਮ ਨਹੀਂ। ਗੱਦੀ ਤਾਂ ਉਹ ਜ਼ਿੰਮੇਵਾਰੀ ਹੈ ਕਿ ਇਸ ਭਵਜਲ ਵਿੱਚ ਡੁੱਬਦੇ ਹੋਏ ਜੀਵਾਂ ਨੂੰ ਭਵਜਲ ਤੋਂ ਪਾਰ ਕਰਨਾ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਨੂੰ ਉਸ ਵੇਲੇ ਯਤਨ ਕੀਤਾ ਇਹਨਾਂ ਦੇ ਅੰਦਰ ਖਿੰਡਾਓ ਆਵੇ, ਪਰ ਬਿਲਕੁਲ ਨਹੀਂ। ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਹਜ਼ੂਰ ਸੁਦਾਸਰ ਆ ਗਏ ਨੇ, ਗੁਰੂ ਕੇ ਚੱਕ ਆਏ ਨੇ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਨੇ। ਇੱਥੇ ਤਿਰਥੀਏ ਨੇ ਇੱਕ ਨਵੀਂ ਖੇਡ ਵਰਤਾਈ, ਸ਼ਾਇਦ ਪਰਸੋਂ ਵੀ ਅਰਜ਼ ਕੀਤੀ ਸੀ ਚੜ੍ਹਦੀ ਕਲਾ ਦੇ ਸੰਬੰਧੀ, ਸਾਰੀ ਜ਼ਿੰਦਗੀ ਤਪਾਉਣ ਦਾ ਯਤਨ ਕੀਤਾ, ਪਰ ਗੁਰੂ ਅਰਜੁਨ ਦੇਵ ਤਪੇ ਨੇ, ਅੰਦਰ ਪੂਰਨ ਤੌਰ ਤੇ ਟਿਕਿਆ ਹੈ। ਅੱਜ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਪਈ ਹੁੰਦੀ ਏ ਤੇ ਮਸੰਦ ਅੰਦਰੋਂ ਬੇਈਮਾਨ ਹੋ ਗਏ ਨੇ, ਉਹ ਉਸਾਰੀ ਵਿੱਚ ਤਿਰਥੀਏ ਨੇ ਉਹਨਾਂ ਨਾਲ ਗੱਠ ਟੋਕਰ ਕੀਤੀ ਏ, ਉਹ ਉਸਾਰੀ ਦੇ ਵਿੱਚ ਵੀ ਮਿਲਾਵਟ ਪਏ ਕਰਦੇ ਨੇ। ਗੁਰੂ ਅਰਜੁਨ ਦੇ ਫਿਰ ਵੀ ਨਿਮਰਤਾ ਨਾਲ ਸਮਝਾਉਂਦੇ ਪਏ ਨੇ। ਜਦੋਂ ਅੱਜ ਤੱਕਨੇ ਆ ਕਿ ਸਿੱਖ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਨੇ ਤੇ ਸੱਕੇ ਭਰਾ ਨੇ ਇੱਕ ਨਵੀਂ ਚਾਲ ਚੱਲੀ ਹੈ, ਸਮਾਨ ਰਸ ਪਾਣੀ ਤਾਂ ਆਪਣੇ ਘਰ ਤੇ ਲੰਗਰ ਛਕਣ ਲਈ ਸੰਗਤਾਂ ਉਧਰ, ਗੁਰੂ ਕੇ ਲੰਗਰ ਮਸਤਾਨੇ ਕਰਾਮ ਤੇ ਤੁਰ ਪਿਆ ਪਿਰਥੀਆਂ। ਤੇ ਜਦੋਂ ਭਾਈ ਗੁਰਦਾਸ ਵਰਗੇ ਮਹਾਂਪੁਰਸ਼ ਤੱਕਦੇ ਨੇ, ਬਾਬਾ ਬੁੱਢਾ ਸਾਹਿਬ ਵਰਗੇ ਸਿੱਖ ਤੱਕਦੇ ਨੇ, ਤੇ ਗੁਰੂ ਅਰਜੁਨ ਦੇਵ ਦਾ ਅੰਦਰ ਹੁਣ ਵੀ ਨਹੀਂ ਜੇ ਤਪਿਆ। ਮੈਂ ਕਹਿੰਦਾ ਆਪਣਾ ਤਾਂ ਅੰਦਰ ਹੀ ਇੰਨਾ ਹੋਰਾ ਹੈ, ਇੱਕ ਖਿਣ ਵਿੱਚ ਛਿਲਕ ਛਲਕ ਪੈਂਦਾ ਹੈ। ਦੇਖੋ ਇਹ ਕਿੰਨੀ ਕੁ ਬ੍ਰਹਮ ਨੂੰ ਪਹਿਚਾਨਣਾ, ਹੁਣ ਤਾਂ ਜਣਾ ਖਣੇ ਆਪਾਂ ਵੀ ਕਹਿ ਦਿੰਦੇ ਹਾਂ ਨਾ ਕਿ ਫਲਾਣੇ ਮਹਾਂਪੁਰਸ਼ ਪੂਰਨ ਬ੍ਰਹਮ ਗਿਆਨੀ ਨੇ। ਦੇਖੋ ਇੱਕ ਦਿਨ ਗੁਰਮੁਖਾਂ ਇੱਕ ਨੇ ਕਿਹਾ ਸੀ ਬਚਨ ਕਿ ਸਾਨੂੰ ਕੀ ਹੱਕ ਹੈ ਇੱਕ ਕਿਸੇ ਨੂੰ ਸ਼ਬਦ ਵਰਤੀਏ ਜੀ ਪੂਰਨ ਬ੍ਰਹਮ ਗਿਆਨੀ ਹੈ। ਮੈਂ ਕਹਿੰਦਾ ਕਿਸੇ ਬੰਦੇ ਨੇ PhD ਕੀਤੀ ਹੋਵੇ, ਪੜ੍ਹਾਈ ਕੀਤੀ ਹੋਵੇ, ਉਹ ਦੂਜੇ ਨੂੰ ਪਹਿਚਾਣ ਕੇ ਕਹਿ ਸਕਦਾ, ਉਹਦੇ ਗੁਣਾਂ ਨੂੰ ਦੇਖ ਕੇ ਲਿਆਕਤ ਨੂੰ ਦੇਖ ਕੇ ਵੀ ਇਹ ਵੀ ਇੰਨਾ ਪੜਿਆ
ਹੁਣ ਮੈਂ ਤਾਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਚੇਤੇ ਕੀਤਾ ਤੇ ਮੈਨੂੰ ਕਿਹਨੇ ਹੱਕ ਦੇ ਦਿੱਤਾ ਰੌਲਾ ਪਾਉਣ ਲੱਗ ਪਓ ਜੀ ਇਹ ਪੂਰਨ ਬ੍ਰਹਮ ਗਿਆਨੀ ਹੈ। ਕਿਉਂਕਿ ਬ੍ਰਹਮ ਗਿਆਨੀ ਦੇ ਅੰਦਰ ਨੂੰ ਜਾਣਿਆ ਜਾਂਦਾ, ਬ੍ਰਹਮ ਗਿਆਨੀ ਚੋਲਿਆਂ ਕਰਕੇ ਨਹੀਂ ਹੁੰਦੇ। ਮੇਰੀ ਬੇਨਤੀ ਸਰਵਣ ਕਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਅੰਦਰੋਂ ਤਾਂ ਅੱਤ ਦੇ ਪਲੀਤ ਨੇ ਤੇ ਬਾਹਰੋਂ ਦੁਨੀਆਂ ਵਿੱਚ ਉਹਨਾਂ ਨੇ ਇਹੋ ਜਿਹਾ ਖਾਸਾ ਬਾਗਾ ਬਣਾਇਆ, ਜਿੱਧਰ ਜਾਂਦੇ ਨੇ ਸਾਰੇ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਰੱਬ ਦਾ ਸੁਭਾਅ ਹੈ ਜਦੋਂ ਤੁਸੀਂ ਅਰਦਾਸ ਕਰੋਗੇ ਸੁਣੀ ਜਾਣੀ, ਉਹਦਾ ਸੁਭਾਅ ਹੈ ਉਹਨੇ ਫਰਿਆਦ ਸੁਣਨੀ। ਜੇ ਕਿਤੇ ਦੋ ਚਾਰ ਵਾਰੀ ਕਿਸੇ ਦੀ ਕੀਤੀ ਕੋਈ ਬੇਨਤੀ ਜਾਂ ਬਚਨ ਪੂਰਾ ਹੋ ਜਾਏ, ਬਸ ਸਾਡੇ ਮਨ ਚ ਗੱਲ ਗੱਠ ਵੱਜ ਜਾਂਦੀ ਹੈ, ਬਸ ਇਹ ਰਿਜ਼ਕ ਦਾਤਾ ਹੈ, ਇਹ ਹੀ ਸਭ ਕੁਝ ਕਰਨ ਵਾਲਾ ਹੈ। ਤੇ ਮੈਂ ਅੱਗੇ ਅਰਜ਼ ਕਰਨੀ ਹੈ, ਬ੍ਰਹਮ ਗਿਆਨੀ ਤਾਂ ਕਹਾਣਾ ਸੌਖਾ ਹੈ, ਮੱਥਾ ਟਿਕਾਣਾ ਸੌਖਾ ਹੈ, ਰੁਪਈਏ ਜੇਬ ਵਿੱਚ ਭਰਨੇ ਸੌਖੇ ਨੇ, ਪਰ ਸਵਾਦ ਤਾਂ ਹੈ ਕੋਈ ਉਸ ਵਰਗਾ ਬ੍ਰਹਮ ਗਿਆਨੀ ਅੱਜ ਵੀ ਤੱਤੀ ਤਵੀ ਤੇ ਬੈਠ ਕੇ ਦਿਖਾਏ, ਕੋਈ ਸ਼ੀਸ਼ ਵਿੱਚ ਰੇਤਾ ਮਾਈ ਕਾ ਲਾਲ ਪਵਾਏਗਾ, ਕੋਈ ਹੋਏ ਜਿਹੜਾ ਦੇਗ ਵਿੱਚ ਉਬਾਲੇ ਖਾਲਾ, ਕੋਈ ਹੈ ਜਿਹੜਾ ਸਿੱਖਾਂ ਨੂੰ ਕਹਿ ਕੇ ਬੇਟਾ ਤੁਸੀਂ ਅੱਜ ਕੇਵਲ ਤੱਕੋ ਮੇਰੀ ਸ਼ਹਾਦਤ ਨੂੰ, ਮੈਂ ਪੂਰਨੇ ਪਾਣ ਵਾਸਤੇ ਆਇਆ ਕਿ ਕੱਲ ਨੂੰ ਤੁਹਾਨੂੰ ਵੀ ਇਸ ਤਰ੍ਹਾਂ ਬਹਿਣਾ ਪੈਣਾ ਹੈ ਜਿਵੇਂ ਮੈਂ ਗੁਰੂ ਨਾਨਕ ਦੀ ਮਿਹਰ ਤੇ ਰੱਬ ਦੀ ਕਿਰਪਾ ਨਾਲ ਅਡੋਲਤਾ ਨਾਲ ਜਰ ਗਿਆ, ਕੱਲ ਨੂੰ ਤੁਸੀਂ ਵੀ ਅਡੋਲਤਾ ਨਾਲ ਜਰਿਆ ਜੇ। ਕਹਿਣਾ ਸੌਖਾ ਹੈ। ਤੇ ਜੇ ਆਪਾਂ ਕਹੀਏ ਵੀ ਉਦੋਂ ਲੋੜ ਸੀ ਤੱਤੀ ਤਵੀ ਦੀ, ਸੱਚ ਜਾਣੋ ਸੱਚ ਦਾ ਡੰਕਾ ਵਜਾਉਣ ਦੀ ਤਾਂ ਅੱਜ ਵੀ ਲੋੜ ਹੈ। ਕੀ ਅੱਜ ਰਾਜੇ ਕਸਾਈ ਨੇ? ਕੀ ਅੱਜ ਮੁਕੱਦਮ ਕੁੱਤੇ ਨੇ? ਕੀ ਅੱਜ ਉਸੇ ਤਰ੍ਹਾਂ ਕਾਜੀ ਰਿਸ਼ਵਤੀ ਨੇ? ਕੀ ਉਸੇ ਤਰ੍ਹਾਂ ਬ੍ਰਾਹਮਣ ਜਿਹੜਾ ਉਹ ਪਖੰਡ ਨਹੀਂ ਕਰਦਾ ਪਿਆ? ਇਹ ਗੱਲ ਵੱਖਰੀ ਕਿ ਉਹਦੇ ਜਾਮੇ ਚੇਂਜ ਹੁੰਦੇ ਪਏ ਨੇ, ਉਹਦੀ ਸ਼ਬਦਾਵਲੀ ਚੇਂਜ ਹੁੰਦੀ, ਪਰ ਅੰਦਰ ਦੀ ਮਲੀਨਤਾ ਤਾਂ ਉਹੀ ਹੈ ਨਾ ਸਾਹਿਬ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ, ਮੇਹਰਾਂ ਦੇ ਦਾਤੇ, ਉਹਨਾਂ ਨੂੰ ਯਤਨ ਕੀਤਾ ਕਿ ਉਸ ਵੇਲੇ ਲੰਗਰ ਮਸਤਾਨੇ ਕਰਾ ਦਿੱਤੇ, ਬ੍ਰਹਮ ਗਿਆਨੀ ਦੀ ਅਵਸਥਾ ਤੇ ਬੇਨਤੀ ਕਰ ਰਿਹਾ ਸਾ, ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੈ, ਦੂਜਾ ਕੌਣ ਜਾਣ ਸਕਦਾ ਉਸ ਅਵਸਥਾ ਨੂੰ। ਗੁਰੂ ਅਰਜਨ ਦੇਵ ਜੀ ਦਾ ਲੰਗਰ ਮਸਤਾਨੇ ਕਰਾ ਦਿੱਤੇ, ਆਪ ਸੁੱਕਾ ਪ੍ਰਸ਼ਾਦਾ ਸਕਣਾ। ਜੇ ਭਾਈ ਗੁਰਦਾਸ ਜੀ ਨੇ ਕਿਹਾ ਸਤਿਗੁਰੂ ਇਹ ਮਾਜਰਾ ਕੀ ਹੈ, ਅਸੀਂ ਪਿਰਸੀਏ ਨੂੰ ਰੋਕੀਏ, ਤੇ ਇੱਕੋ ਸ਼ਬਦ ਕਿਹਾ ਸੀ ਨਹੀਂ ਲੰਗਰ ਨਾ ਮਿਲਣਾ ਅਸਲ ਵਿੱਚ ਢਿੰਡੀ ਕਲਾ ਨਹੀਂ। ਕਹਿਣ ਲੱਗੇ ਜ਼ਮੀਨ ਤੇ ਸੌਣਾ ਢਿੰਡੀ ਕਲਾ ਨਹੀਂ, ਕਿਸੇ ਵੱਲੋਂ ਸ਼ਬਦ ਆਪ ਬੋਲਣੇ ਢਿੰਡੀ ਕਲਾ ਨਹੀਂ, ਢਿੰਡੀ ਕਲਾ ਤਾਂ ਉਦਣ ਏ ਕਿ ਜਿੱਦਣ ਅੰਦਰ ਦੀ ਇਕਾਗਰਤਾ ਖਿੰਡ ਜਾਏ ਤੇ ਰੱਬ ਦੇ ਨਾਂ ਦੀ ਥਾਂ ਤੇ ਦਵੈਸ਼ ਪਲਣੀ ਸ਼ੁਰੂ ਹੋ ਜਾਏ, ਉਸ ਦਿਨ ਦੇਖੋ ਜੀਵਨ ਨਗਾਰ ਵੱਲ ਜਾਂਦਾ ਹੈ। ਸਾਹਿਬ ਨੇ ਉੱਥੇ ਸ਼ਬਦ ਕਹਿ ਰੁੱਖੋ ਭੋਜਨ ਭੂਮ ਸਹਿਣ, ਰੁੱਖੀ ਰੋਟੀ ਮਿਲ ਜਾਏ, ਕਿਉਂਕਿ ਜਿਸ ਬਾਬੇ ਨੇ ਆਪ ਇਹ ਬਚਨ ਕਹੇ ਨੇ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਸ ਨਾ ਪਤ ਨਾ ਆਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਕ ਤਨ ਰੂਪ ਹੀਨ ਕਿਚ ਸਾਕ ਨਾ ਛਿੰਨਾ, ਪਰ ਪਿਆਰਿਓ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਕਹਿਣ ਲੱਗੇ ਰੁੱਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੋਖ ਬਿਖਾਸ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕੇਵਲ ਲੰਗਰਾਂ ਤਾਂ ਗੱਲ ਨਾ ਸੀਮਿਤ ਰਹੀ, ਜਦੋਂ ਰੱਬ ਨੇ ਰਹਿਮਤਾਂ ਕੀਤੀਆਂ ਤੇ ਸੱਚੇ ਭਰਾ ਨੇ ਅਗਾ ਤਪਾਣ ਦਾ ਯਤਨ ਕੀ ਕੀਤਾ, ਉਹ ਸੁਲੀ ਖਾਂ ਨੂੰ ਚਾੜ ਕੇ ਲਿਆਇਆ ਹੈ। ਮੇਰੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਰੱਬ ਦੀ ਟੇਕ ਲਈ, ਕਿਤੇ ਨੀ ਕਿਹਾ ਕਿ ਪਿਰਸੀਆ ਤੂੰ ਮਾੜਾ ਕਰਨ ਲੱਗੇ। ਜੇ ਸਿੱਖਾਂ ਪੁੱਛਿਆ ਦਾਤਾ ਕਿ ਸੁਲੀ ਚੜ ਕੇ ਆਇਆ, ਤੇ ਸਾਹਿਬ ਨੇ ਇੱਕੋ ਗੱਲ ਕੀ ਪਿਆਰਿਓ ਇਧਰ ਨਾ ਤੱਕੋ ਇਹ ਚੜ ਕੇ ਆਇਆ ਹੈ, ਇਧਰ ਤੱਕੋ ਜਿਹੜਾ ਚੜ ਕੇ ਆਇਆ ਹੋਇਆ ਨੂੰ ਵੀ ਉਤਾਰਨ ਦੀ ਤਾਕਤ ਰੱਖਦਾ ਹੈ। ਮਹਾਰਾਜ ਉਹ ਕੌਣ? ਉੱਥੇ ਕਿਹਾ ਸੀ ਕਿ ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਆ ਮਤਾ ਦੋਏ ਮਾਨਕ ਪਹੁੰਚਾਵੂ। ਮੈਂ ਕਹਿੰਦਾ ਅੱਜ ਵੀ ਸਿੱਖਾਂ ਤੇਰਾ ਕੋਈ ਵਿਰੋਧ ਕਰੇ, ਤੇਰੇ ਤੇ ਚੜ ਕੇ ਆਵੇ, ਤੈਨੂੰ ਗਾਲੀ ਗਲੋਚ ਕਰੇ, ਮੈਂ ਬੇਨਤੀ ਕਰਾਂ ਤੂੰ ਗੁਰੂ ਕੇ ਸ਼ਬਦ ਦੀ ਟੇਕ ਲੈ ਲਈ, ਮੇਰਾ ਮਾਲਕ ਇੰਨੀ ਰਹਿਮਤ ਕਰੇਗਾ ਸ਼ਬਦ ਢਾਲ ਬਣਾ ਕੇ ਇੱਕ ਦਿਨ ਵਿਰੋਧ ਕਰਨ ਵਾਲੇ ਨੂੰ ਵੀ ਤੇਰੇ ਸਾਹਮਣੇ ਝੁਕਣਾ ਪੈ ਜਾਏਗਾ। ਸ਼ਬਦ ਦੀ ਤਾਕਤ ਇੰਨੀ। ਕਹਿਣ ਲੱਗੇ ਪ੍ਰਥਮ ਮਤਾ ਜੇ ਪੱਤਰੀ ਚਲਾਵੂ, ਦੁਤੀਏ ਮਤਾ ਦੋ ਮਾਨਕ ਪਹੁੰਚਾਵੂ, ਤ੍ਰਿਤੀਏ ਮਤਾ ਕਿਛ ਕਰੂ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਅੱਜ ਉਹ ਚੜ ਕੇ ਆਇਆ ਤੇ ਜਦੋਂ ਜਿਉਂਦੇ ਜੀ ਨਪਾਕ ਹੋ ਕੇ ਸੜ ਕੇ ਮਰਿਆ,
ਤੇ ਮੇਰੇ ਸਾਹਿਬ ਨੇ ਉੱਥੇ ਇਹ ਸ਼ਬਦ ਕਹਿ ਸਨ ਕਿ ਸੁਲਹੀ ਤੇ ਨਾਰਾਇਣ ਰਾਖ। ਹੁਣ ਇਹਨਾਂ ਸ਼ਬਦਾਂ ਨੂੰ ਅਸੀਂ ਇਤਿਹਾਸ ਦੀ ਤਾਰੀਖ ਦੀ ਨਜ਼ਰ ਨਾਲ ਤੱਕੀਏ ਤੇ ਅਸੀਂ ਇਸ ਸਾਖੀ ਨੂੰ ਖੰਡਨ ਨਹੀਂ ਕਰ ਸਕਾਂਗੇ। ਸੁਲੀ ਤੇ ਨਾਰਾਇਣ ਰਾਖ, ਸੁਲੀ ਕਾ ਹੱਥ ਕਈ ਨਾ ਪਹੁੰਚਿਆ, ਸੁਲੀ ਹੋਏ ਮੁਵਾਸ ਨਾ ਪਾਕ, ਕਾਟ ਕੁਠਾਰ ਕਸਮ ਸਿਰ ਕਾ ਪਿਆ, ਛਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਛੂ ਨਾ ਰਹੋਸ, ਛੋੜ ਗਿਆ ਸਭ ਭਾਈ ਸਾਕ, ਕਹੁ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਤੀਨੋ। ਪੂਰਨ ਵਾਕ ਸੁਲੀ ਚੜ ਕੇ ਆਉਂਦਾ ਤੇ ਗੁਰੂ ਅਰਜੁਨ ਦੇ ਬਿਲਕੁਲ ਤਪੇ ਨੇ। ਮੈਂ ਕੱਲ ਵੀ ਅਰਜ਼ ਕੀਤੀ ਏ, ਸਾਡਾ ਕਹਿ ਜ਼ਰੂਰ ਦਿੰਦੇ ਸੀ ਸਿੱਖ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੰਨਣ ਵਾਲਿਓ, ਗੁਰੂ ਤੋਂ ਉੱਚਾ ਕੋਈ ਪਾਤਸ਼ਾਹ ਨਹੀਂ ਦੇ ਤੇ ਗੁਰੂ ਤੋਂ ਉੱਚਾ ਸਿੱਖ ਲਈ ਕੋਈ ਸ਼ਾਹਿਨਸ਼ਾਹ ਨਹੀਂ ਦੇ। ਅਸੀਂ ਤਾਂ ਕੋਹ ਖਾਂ, ਜੇ ਸੁਲੀ ਚੜ ਕੇ ਆਉਂਦਾ ਉਹਨੇ ਚੜ ਕੇ ਕੀ ਆਉਣਾ ਸੀ, ਜੇ ਕੋਈ ਪਖੰਡੀ ਹੁੰਦਾ ਉਹਨੇ ਤਾਂ ਸੁਲੀ ਨਾਲ ਹੱਥ ਮਿਲਾਏ ਹੋਣੇ ਸਨ, ਉਹਨੇ ਤਾਂ ਜੇ ਤਿਰਸੀ ਹੈ ਤਿਰਸੀਆ ਖੁਦ ਮਿਲਦਾ ਤੇ ਰੁਪਈਏ ਦੇ ਕੇ ਚੜਾ ਕੇ ਲਿਆਉਂਦਾ। ਪਰ ਰੱਬ ਦੀ ਚੇਖ ਰੱਖਣ ਵਾਲਾ ਕਹਿੰਦਾ ਨਹੀਂ, ਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਰਿਵਾਜਾ। ਸਿੱਖ ਕਿਸੇ ਦਾ ਮੁਸਾਜ ਨਹੀਂ, ਸਿੱਖ ਨੂੰ ਤਾਂ ਰੋਜ਼ ਗੁਰੂ ਸੁਦਾ ਸਵਈਆਂ ਵਿੱਚ ਕਹਿੰਦਾ ਹੈ ਕਿ ਦੇ ਜੀਤ ਫਿਰੈ ਸਭ ਦੇਸ਼ ਨਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਕੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ, ਪੂਤ ਕੋ ਇੱਕ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਪਰ ਇਹਨਾਂ ਦੀ ਟੇਕ ਨਾ ਲਈ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸੁਧਾਰੇ ਤਾਂ ਜਮਾਂ ਦੇ ਘਰ ਨੂੰ ਚੱਲੇ ਨੇ, ਤੂੰ ਇਹਨਾਂ ਦਾ ਆਸਰਾ ਕੀ ਲਈ ਬੈਠਾ। ਗੁਰੂ ਗ੍ਰੰਥ ਸਾਹਿਬ ਤਾਂ ਬੋਲ ਕੇ ਕਹਿੰਦੇ ਨੇ ਪਾਸ ਦਮਾਮੇ, ਬਾਬਾ ਫਰੀਦ ਜੀ ਕਹਿੰਦੇ ਨੇ ਜਿਨ੍ਹਾਂ ਦੇ ਸਿਰ ਦੇ ਅੱਗੇ ਜਿਨ੍ਹਾਂ ਦੇ ਅੱਗੇ ਨਗਾਰੇ ਵੱਜਦੇ ਸਨ, ਅੱਜ ਨਗਾਰੇ ਪਏ ਨੇ, ਉਹ ਕੂਚ ਕਰ ਗਏ ਨੇ ਦੁਨੀਆਂ ਤੋਂ। ਮੈਂ ਬੇਨਤੀ ਕਰਾਂ, ਬਾਦਸ਼ਾਹ ਦੇ ਨਗਾਰੇ, ਜਹਾਂਗੀਰ ਦੇ ਨਗਾਰੇ ਚਲੇ ਗਏ, ਔਰੰਗਜ਼ੇਬ ਦੇ ਨਗਾਰੇ ਚਲੇ ਗਏ, ਸ਼ਾਹਜਹਾਂ ਦੇ ਨਗਾਰੇ ਚਲੇ ਗਏ, ਜਿਹੜੇ ਹੁਣ ਵੀ ਚੜ ਕੇ ਆਏ ਗੁਰੂ ਅਰਜੁਨ ਦੇਵ ਦੇ ਪੁਰਬ ਤੇ, ਉਹਨਾਂ ਦੀਆਂ ਬੋਲ ਦੀਆਂ ਤੂਤੀਆਂ ਚਲੀਆਂ ਗਈਆਂ, ਪਰ ਮੇਰੇ ਗੁਰੂ ਨਾਨਕ ਦੇ ਘਰ ਦਾ ਨਗਾਰਾ ਕਦੀ ਵੀ ਬੰਦ ਨਹੀਂ ਜੇ ਹੋਣਾ। ਦੇਖੋ ਇਹ ਸਤਿਗੁਰੂ ਦੀ ਸੱਚਾਈ ਤਾਂ ਹੈ, ਇਹ ਖੇਡ ਐਸੀ ਹੈ ਕਿ ਔੜਕ ਸੱਚ ਨੇ ਰਹਿਣਾ। ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਸਾਈ ਦੇ ਸ਼ੁਕਰ ਵੀ ਜੁੜੇ। ਫਿਰ ਸੀਏ ਨੇ ਫਿਰ ਤੀਜਾ ਯਤਨ ਕੀਤਾ ਤਪਾਨ ਦੇ ਲਈ, ਸੁਲਭੀ ਨੂੰ ਲਿਆਉਣ ਦਾ ਯਤਨ ਕੀਤਾ, ਉਹ ਰਸਤੇ ਵਿਚ ਮਾਰਿਆ ਗਿਆ। ਅੱਜ ਮੇਰੇ ਮਾਲਕ ਨੇ ਪੁੱਤਰ ਦੀ ਦਾਤ ਦਿੱਤੀ ਧੰਨ ਗੁਰੂ ਅਰਜੁਨ ਦੇਵ ਜੀ ਨੂੰ, ਤੇ ਫਿਰ ਕੀਏ ਨੇ ਕੀਤਾ ਕਿ ਸੱਚੇ ਭਰਾ ਨੇ ਗੁਰੂ ਦੇ ਪੁੱਤਰ ਤੇ ਆਪਣੇ ਸੱਚੇ ਭਰਾ ਦੇ ਪੁੱਤਰ ਤੇ ਭਤੀਜੇ ਤੇ ਤਿੰਨ ਖੂਨੀ ਵਾਰ ਕੀਤੇ ਨੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਸੂਲ ਵਾਲਾ ਸ਼ਬਦ ਵੀ ਹੈ ਕਿ ਬ੍ਰਾਹਮਣ ਦੁਸ਼ਟ ਨੂੰ ਸੂਲ ਹੋਇਆ ਤੇ ਸੂਲ ਉੱਠ ਕੇ ਮੜਿਆ। ਦੇਖੋ ਭਾਵੇਂ ਦਾਈ ਲਈ ਯਤਨ ਕੀਤਾ, ਭਾਵੇਂ ਖਡਾਵੇ ਲਈ ਯਤਨ ਕੀਤਾ, ਭਾਵੇਂ ਸਪੇਰੇ ਲਈ ਯਤਨ ਕੀਤਾ, ਭਾਵੇਂ ਕਿਸੇ ਹੋਰ ਤਰੀਕੇ ਨਾਲ ਯਤਨ ਕੀਤਾ, ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪੁੱਤਰ ਤੇ ਹੁੰਦੇ ਹਮਲੇ ਤੱਕ ਕੇ ਵੀ ਕਦੀ ਤਿਰਸੀਏ ਨੂੰ ਕੌੜੀ ਜ਼ਬਾਨ ਨਾਲ ਕੋਈ ਸ਼ਬਦ ਨਹੀਂ ਕਹਿ, ਕਿਉਂਕਿ ਲੋਕ ਚਾਹੁੰਦੇ ਸਨ ਇਹਨਾਂ ਦਾ ਜੀਵਨ ਤੱਤੀ ਤਵੀ ਬਣਾ ਦਿੱਤਾ ਜਾਏ। ਹਜ਼ੂਰ ਫਿਰ ਵੀ ਠੰਡੇ ਨੇ, ਇਹ ਤਪੇ ਨਹੀਂ। ਜਦੋਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੀ ਅੰਮ੍ਰਿਤ ਬਾਣੀ ਹਜ਼ੂਰ ਦਰਜ ਪੈ ਕਰਾਣ ਲੱਗੇ ਨੇ, ਸੰਪਾਦਨਾ ਕਰਾਣ ਲੱਗੇ ਨੇ, ਦੇਖੋ ਕਿੰਨੀ ਕੁ ਰਹਿਮਤ ਕੀਤੀ। ਪਿਛਲੇ ਦਿਨੀ ਅਰਜ਼ ਕੀਤੀ ਸੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਆਪਣੇ ਪਰਿਵਾਰਾਂ ਦੇ ਕੁਰਸੀ ਨਾਮੇ ਨੇ ਕਿ ਮੇਰਾ ਪੁੱਤਰ, ਇਹ ਮੇਰਾ ਪੋਤਰਾ, ਇਹ ਮੇਰਾ ਪੜਪੋਤਰਾ, ਇਹ ਸਾਡਾ ਬਾਪੂ, ਇਹ ਸਾਡਾ ਦਾਦਾ, ਇਹ ਬਿਲਕੁਲ ਨਹੀਂ। ਇਹਦੇ ਵਿਚ ਇੱਕੋ ਗੱਲ ਹੈ ਕਿ ਚਾਰ ਗੱਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀਆਂ ਨੇ, ਹੈ ਤਾਂ ਗੁਣਾਂ ਦੇ ਖਜ਼ਾਨੇ ਪਰ ਸਮਝਣ ਲਈ। ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਕੇਵਲ ਇੱਕ ਸੱਚ ਦੀ ਵਿਆਖਿਆ ਹੈ, ਸੱਚ ਦੀ ਗੱਲ ਕੀਤੀ ਏ। ਦੂਜੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿਚ ਸੱਚ ਨੂੰ ਪਾਣ ਦੀ ਜੁਗਤੀ ਦਰਜ ਕੀਤੀ ਹੈ। ਤੀਜੀ ਗੱਲ ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ ਕੀਤੀ ਹੈ। ਤੇ ਚੌਥੇ ਜਿਹੜੇ ਲੋਕ ਮਨੁੱਖਾ ਦੇਈ ਤਾਂ ਲੈ ਗਏ ਪਰ ਸੱਚ ਤੋਂ ਵਿਰਵੇ ਰਹਿ ਗਏ ਉਹਨਾਂ ਦੇ ਜੀਵਨ ਨੂੰ ਬਿਆਨ ਕੀਤਾ ਹੈ। ਜਿਨ੍ਹਾਂ ਨੂੰ ਸੱਚ ਮਿਲਿਆ ਨਹੀਂ, ਸੱਚ ਦੀ ਵਿਆਖਿਆ, ਸੱਚ ਨੂੰ ਪਾਣ ਦੇ ਵਸੀਲੇ, ਜਿਨ੍ਹਾਂ ਨੂੰ ਸੱਚ ਮਿਲਿਆ ਉਹਨਾਂ ਦੀ ਉਪਮਾ, ਜਿਹੜੇ ਸੱਚ ਤੋਂ ਖਾਲੀ ਰਹਿ ਗਏ ਉਹਨਾਂ ਦੀ ਤਰਕਾਰ ਯੋਗ ਜ਼ਿੰਦਗੀ ਕਿਵੇਂ ਵੇ, ਉਹਨੂੰ ਵੀ ਹਜ਼ੂਰ ਨੇ ਕਿਹਾ। ਧੰਨ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਕਰਾਈ, ਆਪ ਹਜ਼ੂਰ ਨੇ ਭਾਵੇਂ ਇਹਨਾਂ ਸੰਬੰਧੀ
ਵੱਖ ਵੱਖ ਵਿਦਵਾਨਾਂ ਦੀ ਰਾਏ ਦੇ ਪੋਥੀਆਂ ਦੇ ਸੰਬੰਧੀ ਇਹ ਕਾਫੀ ਵਿਸਤਾਰ ਵਾਲੀ ਇੱਕ ਵੱਖਰੀ ਜੀ ਖੇਡ ਹੈ। ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ, ਪਰ ਮੈਂ ਕਹਿੰਦਾ ਆਪਾਂ ਤਾਂ ਪੁਰਾਤਨ ਜਨਮ ਸਾਖੀ ਦੇ ਹਵਾਲੇ ਉਹਨਾਂ ਨੂੰ ਸਾਹਮਣੇ ਰੱਖੀਏ ਕਿ ਸ਼ਬਦ ਦੇ ਤਿਲਕ ਦਿੱਤੇ ਨੇ, ਪੋਥੀਆਂ ਦਿੱਤੀਆਂ ਨੇ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਕੋਲ ਪਿਤਾ ਦਾ ਖਜ਼ਾਨਾ ਆਇਆ, ਅਸੀਂ ਵੀ ਖਜ਼ਾਨੇ ਇਕੱਠੇ ਕਰਨੇ ਹੈ, ਪਰ ਇਹ ਖਜ਼ਾਨੇ ਅਗੰਮੀ ਨੇ। ਅੱਜ ਉਸ ਖਜ਼ਾਨੇ ਨੂੰ ਤੱਕਿਆ ਤੇ ਜਿਹਦਾ ਅਸੀਂ ਪੁਰਮ ਨਾਣ ਜਾਣਾ ਨਾ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦਾ ਅਸੀਂ 400 ਸਾਲਾਂ ਪ੍ਰਕਾਸ਼ ਉਤਸਵ ਮਨਾਉਣ ਚੱਲੇ ਹਾਂ। ਤੇ ਮੈਂ ਕੱਲ ਵੀ ਅਰਜ਼ ਕੀਤੀ ਏ ਕਿ ਇਹ ਸਾਲ ਗੁਰਬਾਣੀ ਦਾ ਤੇ ਕੁਰਬਾਨੀ ਦਾ ਹੈ। ਦੇਖੋ ਇਸ ਸਾਲ ਵਿਚ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਹ ਗੁਰਬਾਣੀ ਦੀ ਗੱਲ ਹੋਵੇਗੀ, ਤੇ ਜਦੋਂ ਗੁਰੂ ਕੇ ਲਾਲਾਂ ਦੇ 300 ਸਾਲਾਂ ਸ਼ਹੀਦੀ ਦੀ ਗੱਲ ਕਰਾਂਗੇ ਉਦੋਂ ਕੁਰਬਾਨੀ ਦੀ ਗੱਲ ਹੋਵੇਗੀ। ਗੁਰਬਾਣੀ ਸਿੱਖ ਦੀ ਬੁਨਿਆਦ ਹੈ ਤੇ ਕੁਰਬਾਨੀ ਸਿੱਖੀ ਦੇ ਕਲਸ ਨੇ। ਗੁਰਬਾਣੀ ਸਿੱਖ ਦੀ ਨੀਂਹ ਹੈ ਤੇ ਸ਼ਹਾਦਤ ਇਹਨੂੰ ਫਲ ਆ। ਗੁਰੂ ਅਰਜੁਨ ਦੇਵ ਜੀ ਨੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਾਈ ਏ, ਆਪ ਤਰਤੀਬ ਮੇਰੇ ਕਿਰਪਾਲੂ ਜੀ ਨੇ ਦਿੱਤੀ ਏ। ਉਸ ਵੇਲੇ 4 ਸੱਜਣ ਆਏ ਵੀ ਨੇ, ਯਤਨ ਵੀ ਕੀਤੇ ਕਿ ਸਾਡੀ ਰਚਨਾ ਅੰਕਿਤ ਕਰੋ, ਕਿਸੇ ਦੇ ਕਹਿਣ ਤੇ ਨਹੀਂ, ਕਿਸੇ ਦੇ ਦਬਾਅ ਥੱਲੇ ਨਹੀਂ, ਕਿਸੇ ਦੀ ਫੋਕੀ ਸਿਫਤ ਨੂੰ ਸੁਣ ਕੇ ਨਹੀਂ, ਚਾਰਾਂ ਨੂੰ ਇਨਕਾਰ ਕਰ ਦਿੱਤਾ। ਹਰਿਮੰਦਰ ਸਾਹਿਬ ਚ ਪ੍ਰਕਾਸ਼ ਕਰਾਇਆ, ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਸਾਧਿਆ ਗਿਆ ਹੈ। ਧੰਨ ਗੁਰੂ ਅਰਜੁਨ ਦੇਵ ਉਹਨਾਂ ਦੇ ਵਿਰੋਧ ਪਹਿਲਾਂ ਪਿਰਕੀਏ ਵੱਲੋਂ ਕੀਤਾ ਗਿਆ, ਹੁਣ ਸ਼ਹਾਦਤ ਦਾ ਕਾਰਨ ਮੁਦਤਾਂ ਪਹਿਲਾਂ ਤਾਂ ਇਹ ਹੀ ਕਹਿੰਦੇ ਰਹੇ ਕਿ ਚੰਦੂ ਸੀ ਜੀ ਇੱਕ ਰਿਸ਼ਤਾ ਕਾਰਨ ਬਣ ਗਿਆ, ਚੰਦੂ ਕਰਕੇ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ। ਚੰਦੂ ਇੱਕ ਕਾਰਨ ਬਣ ਸਕਦਾ ਹੈ, ਪਰ ਇਹ ਕਦੀ ਵੀ ਭੁੱਲੀਏ ਨਾ ਕਿ ਸ਼ਹਾਦਤ ਦਾ ਕਾਰਨ ਕੇਵਲ ਚੰਦੂ ਨਹੀਂ, ਸ਼ਹਾਦਤ ਦਾ ਕਾਰਨ ਸੀ ਬਾਬੇ ਨਾਨਕ ਦੇ ਘਰ ਵਿੱਚੋਂ ਨਿਕਲਦੀ ਹੋਈ ਸੱਚ ਦੀ ਆਵਾਜ਼। ਉਹਦਾ ਵਿਰੋਧ ਬ੍ਰਾਹਮਣ ਨੇ ਵੀ ਕੀਤਾ, ਉਹਦਾ ਵਿਰੋਧ ਕਾਜ਼ੀ ਨੇ ਵੀ ਕੀਤਾ, ਤੇ ਉਹਦਾ ਵਿਰੋਧ ਸਰਕਾਰ ਨੇ ਵੀ ਕੀਤਾ, ਤੇ ਕਾਰਨ ਤਾਂ ਕਈ ਨੇ। ਜਿਵੇਂ ਹਵਾਲੇ ਦਿੱਤੇ ਜਾਂਦੇ ਨੇ ਕਿ ਜਹਾਂਗੀਰ ਦੀ ਆਪਣੀ ਲਿਖਤ ਦੇ ਉਹਨੇ ਤਾਂ ਸਤਿਗੁਰੂ ਦੇ ਘਰ ਨੂੰ ਝੂਠ ਦੀ ਦੁਕਾਨ ਸ਼ਬਦ ਵਰਤੇ ਨੇ, ਤੇ ਉਹਦੇ ਅੰਦਰ ਦਾ ਮਨਸਾ ਇਹ ਵੀ ਪ੍ਰਗਟ ਹੁੰਦਾ ਹੈ ਕਿ ਮੁਦਤਾ ਤੋਂ ਮੇਰੇ ਅੰਦਰ ਦੀ ਇੱਛਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਏ, ਪਰ ਨਹੀਂ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਦੋਸ਼ ਕੀ ਮੜੇ ਨੇ ਕਿ ਤੁਸੀਂ ਖੁਸਰੋ ਦੀ ਮਦਦ ਕੀਤੀ ਹੈ, ਇਹ ਕਿਹਾ ਤੁਸੀਂ ਉਹਨੂੰ ਰਾਜ ਤਿਲਕ ਦਿੱਤਾ ਹੈ। ਵੈਸੇ ਇਹ ਵੀ ਇੱਕ ਵਿਚਾਰ ਵਾਲਾ ਵਿਸ਼ਾ ਹੈ ਕਿ ਖੁਸਰੋ ਮਿਲਿਆ ਵੀ ਏ ਕਿ ਨਹੀਂ। ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਲਾਹੌਰ ਦੀ ਧਰਤੀ ਨੂੰ ਗਏ ਨੇ, 5 ਸਿੱਖ ਮੇਰੇ ਕਿਰਪਾਲੂ ਦੇ ਨਾਲ ਗਏ ਨੇ। ਦੇਖੋ 5 ਸਿੱਖਾਂ ਦੇ ਨਾਲ ਹਜ਼ੂਰ ਤੁਰੇ ਨੇ ਲਾਹੌਰ ਦੀ ਧਰਤੀ ਤੇ ਜਾ ਕੇ। 3 ਤਰੀਕੇ ਨਾਲ ਤਸੀਹੇ ਦਿੱਤੇ ਨੇ, 33 ਤਵੀ ਹੈ, 33 ਰੇਤ ਹੈ ਤੇ ਉਬਲਦੀ ਦੇਗ ਹੈ। ਕਹਿਣਾ ਬਹੁਤ ਸੌਖਾ ਹੈ, ਸੁਣਨਾ ਵੀ ਬੜਾ ਸੌਖਾ ਹੈ। ਦੇਖੋ ਉਹ ਮਹਾਂਪੁਰਸ਼ ਜਿਨ੍ਹੇ ਰੱਬ ਦੇ ਗੀਤ ਗਾਏ, ਜਿਨ੍ਹੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਗਾਈ, ਜਿਹੜੇ ਸਾਰੀ ਜ਼ਿੰਦਗੀ ਠੰਡ ਵਿਚ ਰਹੇ, ਉਹਨਾਂ ਨੂੰ ਯਤਨ ਕੀਤਾ ਗਿਆ ਤਪਾਣ ਦਾ, ਪਰ ਕਦੀ ਵੀ ਤਪੇ ਨਹੀਂ। ਅੱਜ ਉਸਨਾਂ ਦਾ ਸਬਰ ਦਾ ਘੁੱਟ, ਸਬਰ ਦਾ ਮੁਕਾਬਲਾ ਜ਼ਬਰ ਨਾਲ ਹੋਣ ਲੱਗਾ। 33 ਤਵੀ ਤੇ ਬਿਠਾਉਂਦੇ ਨੇ, ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹ ਤਾਂ ਵੀ ਅੰਦਰੋਂ ਤਪੇ ਨਹੀਂ। ਸੀਸ ਵਿਚ ਰੇਤਾ ਪਿਆ, ਉਹ ਤਾਂ ਵੀ ਤਪੇ ਨਹੀਂ। ਉਬਲਦੀ ਦੇਗ ਵਿਚ ਬਿਠਾਇਆ ਤੇ ਉਹ ਤਾਂ ਵੀ ਤਪੇ ਨਹੀਂ। ਤਾਂ ਹੀ ਤਾਂ ਭਾਈ ਗੁਰਦਾਸ ਹੋਣਾ ਨੇ ਭਾਵੇਂ ਆਪਣੀ ਪੌੜੀ ਵਿਚ ਇਹ ਭਾਵ ਪੂਰਤ ਸ਼ਬਦ ਰਮਜ ਭਰਪੂਰ ਸ਼ਬਦ ਕਹੇ ਨੇ, ਪਰ ਅਸਲ ਵਿਚ ਉਹ ਗੁਰੂ ਅਰਜੁਨ ਦੇਵ ਜੀ ਦਾ ਅੰਦਰ ਹੈ। ਕਹਿੰਦੇ ਨੇ ਗੁਰੂ ਕੇ ਸਿੱਖੋ ਜਿਵੇਂ ਮੱਛੀ ਪਾਣੀ ਦੇ ਵਿਚ ਰਹਿੰਦੀ ਏ ਤੇ ਉਹ ਅਸ ਦੀ ਪ੍ਰਸੰਨ ਹੈ, ਤਾਂ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦਾ ਪ੍ਰੇਮ, ਅੰਦਰ ਦੀ ਪ੍ਰਸੰਨਤਾ, ਅੰਦਰ ਦਾ ਨਿਹੋ ਇਸ ਤਰ੍ਹਾਂ ਹੈ ਜਿਵੇਂ ਮੱਛੀ ਪਾਣੀ ਵਿਚ ਹੈ। ਕਹਿੰਦੇ ਸ਼ਬਦ ਦੇ ਅਭਿਆਸੀ ਇਸ ਤਰ੍ਹਾਂ ਨੇ ਕਿ ਆਪਣੇ ਅੰਦਰੋਂ ਸ਼ਬਦ ਦੀ ਆਵਾਜ਼ ਨੂੰ ਟੁੱਟਣ ਨਹੀਂ ਦਿੰਦੇ, ਕਿ ਜਿਵੇਂ ਕੰਡਾ ਖੇੜਾ ਇਹਦੀ ਆਵਾਜ਼ ਸੁਣ ਕੇ ਮਿਰਗ ਜਿਹੜਾ ਉਸ ਪਾਸੇ ਨੂੰ ਦੌੜਦਾ ਹੈ। ਕਹਿਣ ਲੱਗੇ ਤੱਕੋ ਉਹਨਾਂ ਦਾ ਜਾਪ ਇਸ ਤਰ੍ਹਾਂ ਹੈ ਕਿ ਜਿਵੇਂ ਬਬੀਆ ਉੱਚੀ ਉੱਚੀ ਬੋਲਦਾ ਹੋਵੇ, ਉਹਨਾਂ ਦੇ ਅੰਦਰ ਦੀ ਜਿਹੜੀ ਪਕੜ ਹੈ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਮਾਨੋ ਇੱਕ ਭਵਰਾ ਕਮਲ ਫੁੱਲ ਵਿੱਚ ਬੈਠਾ ਹੋਵੇ। ਅਖੀਰ ਤੇ ਭਾਈ ਸਾਹਿਬ ਕਹਿੰਦੇ ਨੇ ਕਿ ਗੁਰੂ ਅਰਜੁਨ ਦੇਵ ਤੋਂ ਕੇਵਲ ਕੁਰਬਾਨ ਜਾ
ਸ਼ਬਦ ਵਰਤੇ ਨੇ ਰਹਿੰਦੇ ਗੁਰ ਦਰਿਆ ਵਿਚ ਮੀਨ ਕੁਲੇਨ ਖੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ ਸ਼ਬਦ ਸੁਰਤ ਮਿਰਗ ਜੋ ਭੀੜ ਪਈ ਚਿਤ ਅਵਰ ਨਾ ਜਾਣੀ ਕਹਿਣ ਲੱਗੇ ਚਰਨ ਕਮਲ ਚਿਤ ਭਵਰ ਕਰ ਸੁਖ ਸੰਪਤ ਵਿਚ ਰਹਿਣ ਵਿਖਾਣੀ ਗੁਰ ਉਪਦੇਸ਼ ਨਾ ਬੀਤਰੈ ਵਾ ਬੀਏ ਕਿਉਂ ਆਖ ਵਖਾਣੀ ਗੁਰਮੁਖ ਸੁਖ ਫਲ ਤਿਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ ਜਿਨ੍ਹਾਂ ਕੋਲ ਇੰਨੀ ਰਹਿਮਤ ਅੱਜ ਕਹਿ ਦੇ ਗੁਰੂ ਅਰਜੁਨ ਵਿਟੋ ਕੁਰਬਾਨ ਉਸ ਧੰਨ ਗੁਰੂ ਅਰਜੁਨ ਦੇਵ ਤੋਂ ਕੁਰਬਾਨ ਜਾਣੇ ਹਨ ਤੇ ਅਰਜ ਕੀਤੀ ਸੀ ਬ੍ਰਹਮ ਨੂੰ ਪਹਿਚਾਨਣ ਵਾਲਾ ਕਦੀ ਵੀ ਤਪੇ ਨਹੀਂ ਤੇ ਅੱਜ ਉਹਨਾਂ ਤੇ ਪੂਰਾ ਇਹ ਸ਼ਬਦ ਆਪਣਾ ਉਚਾਰਨ ਕੀਤਾ ਉਹਨਾਂ ਨੇ ਕਮਾ ਕੇ ਦੱਸ ਦਿੱਤਾ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨੀ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਹਾਹੂ ਕੋ ਦੌਰਿਓ ਆਗਿਆ ਮੈਂ ਭੁੱਖ ਸੋਈ ਕਰ ਸੁਖਾ ਹਰ ਸੋਗ ਦੀ ਗੱਲ ਕੀਤੀ ਉਹਨਾਂ ਨੇ ਦੁੱਖ ਸੁਖ ਦੀ ਗੱਲ ਕੀਤੀ ਭੁੱਖ ਤ੍ਰਿਆ ਦੀ ਗੱਲ ਕੀਤੀ ਪਰ ਅੰਦਰ ਦੀ ਜਿਹੜੀ ਅਡੋਲਤਾ ਹੈ ਅੰਦਰ ਨੂੰ ਬ੍ਰਹਮ ਪਹਿਚਾਣ ਕੇ ਜਿਹੜੀ ਰਹਿਮਤ ਮਿਲੀ ਹੈ ਧੰਨ ਗੁਰੂ ਅਰਜੁਨ ਸਾਹਿਬ ਦਾ ਅੰਦਰ ਖੰਡਾਓ ਵਿਚ ਨਹੀਂ ਆਇਆ ਸਾਹਿਬ ਗੁਰੂ ਦੇ ਤੱਤੀ ਤਵੀ ਤੇ ਸ਼ਹਾਦਤ ਦਾ ਜਾਮ ਪੀਤਾ ਇਸੇ ਕੋਈ ਸ਼ਬਦ ਭਾਵ ਪੂਰਤ ਸੱਜਣਾ ਨੇ ਕਹੇ ਨੇ ਭਾਵੇਂ ਸਾਈ ਮੀਆਂ ਮੀਰ ਦੇ ਮੇਲ ਦਾ ਜ਼ਿਕਰ ਵੀ ਕਰਦੇ ਨੇ ਅਸਲ ਵਿਚ ਇਹ ਪਹਿਲੀ ਸ਼ਹਾਦਤ ਸੀ ਧੰਨ ਗੁਰੂ ਅਰਜੁਨ ਦੇਵ ਜੀ ਦੀ ਜਿਹਨੂੰ ਸਿੱਖਾਂ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਤੇ ਮੈਂ ਪਿਛਲੀ ਵਾਰ ਸ਼ਾਇਦ ਅਰਜ਼ ਕੀਤੀ ਸੀ ਕਿ ਗੁਰੂ ਅਰਜੁਨ ਦੇਵ ਨਾਲ ਪੰਜ ਸਿੱਖ ਗਏ ਨੇ ਸ਼ਹੀਦ ਕੋਈ ਨਹੀਂ ਹੋਇਆ ਗੁਰੂ ਤੇਗ ਬਹਾਦਰ ਜੀ ਨਾਲ ਪੰਜ ਗਏ ਨੇ ਪੰਜਾਂ ਵਿਚੋਂ ਤਿੰਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਦੋ ਦੀ ਜ਼ਿੰਮੇਵਾਰੀ ਭਾਵੇਂ ਵੱਖਰੀ ਹੈ ਕੀ ਕਾਰਨ ਕਿ ਪੰਜਵੇਂ ਜਾਮੇ ਵਿਚ ਗੁਰੂ ਸ਼ਹੀਦ ਹੁੰਦਾ ਹੈ ਤੇ ਸਿੱਖ ਦੇਖਦੇ ਪਏ ਨੇ ਨੌਵੇਂ ਜਾਮੇ ਵਿਚ ਗੁਰੂ ਸ਼ਹੀਦ ਹੁੰਦੇ ਨੇ ਬਾਅਦ ਵਿਚ ਹੁੰਦੇ ਨੇ ਸਿੱਖ ਸ਼ਹੀਦ ਹੁੰਦੇ ਨੇ ਤੇ ਗੁਰੂ ਦੇਖਦੇ ਪਏ ਉਦੋਂ ਪੰਜ ਸਿੱਖ ਦੇਖਦੇ ਨੇ ਗੁਰੂ ਸ਼ਹੀਦ ਹੈ ਅਸਲ ਵਿਚ ਸੋਚਣਾ ਕਿ ਮੇਰੇ ਸਤਿਗੁਰੂ ਜੀ ਤੁਸੀਂ ਕਿਸੇ ਨੂੰ ਵੀ ਕਹਿਣ ਤੋਂ ਪਹਿਲਾਂ ਲੋਕਾਂ ਨੂੰ ਸੱਚ ਦੇ ਮਾਰਗ ਤੇ ਆਪਣੇ ਤਨ ਦੀ ਕੁਰਬਾਨੀ ਦੇਣ ਤੋਂ ਪਹਿਲਾਂ ਆਪ ਤੱਤੀ ਤਵੀ ਤੇ ਬਿਠਾਇਆ ਤੇ ਪੰਜਾਂ ਨੂੰ ਸਾਹਮਣੇ ਖਿਲਾਰ ਕੇ ਕਹਿ ਦਿੱਤਾ ਬੇਟਾ ਆਉਣ ਵਾਲੇ ਸਮੇਂ ਵਿਚ ਆਹ ਕੁਝ ਵਾਪਰੇਗਾ ਜਿਵੇਂ ਅਧਰ ਨੂੰ ਜਰ ਗਿਆ ਇਸੇ ਤਰ੍ਹਾਂ ਭਾਣਾ ਮੰਨ ਲਿਆ ਜੇ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਕ ਵਿਚ ਤੱਕਦੇ ਆ ਕਿ ਸਿੱਖ ਸ਼ਹੀਦ ਹੁੰਦੇ ਨੇ ਅੱਖਾਂ ਨਾਲ ਦੇਖਦੇ ਨੇ ਤੇ ਭਾਈ ਦਿਆਲਾ ਦੇ ਉਹ ਸ਼ਬਦ ਮਾਨੋ ਇਸ ਗੱਲ ਦੀ ਗਵਾਹੀ ਪੈ ਦਿੰਦੇ ਨੇ ਕਿ ਜਿਹੜਾ ਸਬਕ ਤੁਸੀਂ ਪੰਜਵੇਂ ਜਾਮੇ ਵਿਚ ਦ੍ਰਿੜ ਕਰਾਇਆ ਸੀ ਅੱਜ ਦਾਦਾ ਅਸੀਂ ਉਹਨੂੰ ਤੇਰੇ ਨੌਵੇਂ ਜਾਮੇ ਵਿਚ ਪੱਕਿਆਂ ਪਕਾ ਲਿਆ ਹੈ ਉਹ ਸ਼ਬਦ ਕੀ ਸਨ ਕਿ ਹੇ ਗੁਰੂ ਤੇਗ ਬਹਾਦਰ ਜੀ ਕਿ ਤੁਸੀਂ ਪੰਜਵੇਂ ਜਾਮੇ ਵਿਚ ਗੁਰੂ ਅਰਜੁਨ ਦੇਵ ਜੀ ਦੇ ਰੂਪ ਅੰਦਰ ਆਪ ਤੱਤੀ ਤਵੀ ਤੇ ਬੈਠੇ ਸੀਸ ਵਿਚ ਰੇਤਾ ਪਵਾਇਆ ਉਦੋਂ ਉਬਲਦੀ ਦੇਗ ਲਾਹੌਰ ਦੀ ਜਹਾਂਗੀਰ ਦੀ ਸਹਾਰ ਲਈ ਹੁਣ ਮੇਰ ਕਰਿਓ ਸਿੱਖ ਵਿਚ ਵਰਤਿਓ ਤੇਰੇ ਤੋਂ ਬਾਅਦ ਅੱਜ ਦੂਸਰੀ ਵਾਰ ਸਿੱਖ ਨੂੰ ਉਬਲਦੀ ਦੇਗ ਮਿਲੀ ਏ ਜਿਵੇਂ ਉੱਥੇ ਉਬਾਲੇ ਸਹਾਰ ਗਏ ਅੱਜ ਇੱਥੇ ਵੀ ਉਬਾਲੇ ਸਹਾਰ ਜਾਇਆ ਦੇਖੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਨੇ ਇੱਕ ਨਵਾਂ ਰੰਗ ਲਿਆਂਦਾ ਇੱਕ ਉਰਦੂ ਦੇ ਅਦੀਬ ਦੇ ਸ਼ਬਦ ਨੇ ਕਿ ਗੁਰੂ ਸਾਹਿਬ ਦੇ ਮੁੱਖ ਤੋਂ ਉਹਨੇ ਵਚਨ ਕਰਾਏ ਦੇਖੋ ਹਰ ਇੱਕ ਵਿਦਵਾਨ ਦਾ ਆਪਣਾ ਤਰੀਕਾ ਹੁੰਦਾ ਕਿ ਉਸ ਘਟਨਾ ਨੂੰ ਸ਼ਿੰਗਾਰ ਕੇ ਪੇਸ਼ ਕਰਨਾ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਨੇ ਅੱਗ ਦੀਆਂ ਲਪਟਾਂ ਪਈਆਂ ਨਿਕਲਦੀਆਂ ਨੇ ਤੇ ਕੇਵਲ ਇਹ ਮਿਥਿਓਲੋਜੀ ਜਾਂ ਮਿਥ ਕਹਾਣੀਆਂ ਨਹੀਂ ਸਾਹਿਬ ਗੁਰੂ ਅਰਜੁਨ ਦੇਵ ਦੇ ਮੁੱਖ ਤੋਂ ਨੇ ਸ਼ਬਦ ਕਹਾਏ ਨੇ ਕਹਿਣ ਲੱਗੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਕਿਵੇਂ ਤੁਸੀਂ ਰੋਕ ਲਓਗੇ ਅੱਗ ਨਾਲ ਸੱਚ ਦੀ ਆਵਾਜ਼ ਨੂੰ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਸੀਲੇ ਆਪ ਸ਼ੋ ਆਹਨ ਬਹੁਤ ਬੁਲੰਦ ਸਹੀ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲੋਂ ਕੀ ਪਰਵਾਜ ਰੋਕਣੇ ਵਾਲੋ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਉਹਦੀ ਤਲਵਾਰ ਨੂੰ ਮੀਰੀ ਪੀਰੀ ਦੀ ਕਿਰਪਾ ਨੂੰ ਕਿੰਨੇ ਰੋਕਣਾ ਤੇ ਇੱਕ ਅਦੀਬ ਨੇ ਤਾਂ ਇਥੋਂ ਤੱਕ ਹਜ਼ੂਰ ਨੇ ਕਿਹਾ ਅਸਲ ਵਿਚ ਇਹ ਤੱਤੀ ਤਵੀ ਤੇ ਗੱਲ ਖੇਡ ਖਤਮ ਨਹੀਂ ਹੋਈ ਅੱਜ ਤਾਂ ਕੰਮ ਸ਼ੁਰੂ ਹੋਇਆ ਹੈ ਅੱਜ ਬੀਜ ਪਾਇਆ ਹੈ ਤੇ ਉਸ ਕਵੀ ਦੇ ਸੱਜਣ ਸਨ
ਕਹਿਣ ਲੱਗੇ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ

ਪਾਣੀ ਦਾ ਬੀਜ ਬੀਜਿਆ ਜਾ ਚੁੱਕਾ ਹੈ। ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠ ਗਏ, ਪਰ ਅੰਦਰ ਦੀ ਠੰਡ, ਅੰਦਰ ਦਾ ਸਬਰ, ਅੰਦਰ ਦੀ ਇਕਾਗਰਤਾ, ਅੰਦਰ ਦਾ ਟਿਕਾ ਉਹਨਾਂ ਦਾ ਖਤਮ ਨਹੀਂ ਹੋਇਆ। ਮੈਂ ਕੱਲ ਵੀ ਇਹ ਕਰਜ਼ ਕੀਤੀ ਸੀ, ਸ਼ਾਇਦ ਪਰਸੋਂ, ਕਿ ਸਰਬੱਤ ਦੇ ਭਲੇ ਦੀ ਗੱਲ ਜ਼ਰੂਰ ਕਰਨੇ ਆ, ਪਰ ਮਨ ਮੰਗਦਾ ਨਹੀਂ ਜੇ ਸਰਬੱਤ ਦਾ ਭਲਾ। ਜੇ ਕਿਸੇ ਨੇ ਦਵੈਸ਼ ਤੋਂ ਰਹਿਤ ਹੋ ਕੇ ਜ਼ਿੰਦਗੀ ਤੱਕਣੀ ਏ, ਤੇ ਧੰਨ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਨੂੰ ਤੱਕੀਏ। ਮੈਂ ਸਿਰਫ ਇੱਕ ਦੋ ਉਦਾਹਰਣ ਦੇ ਕੇ ਸਮਾਪਤੀ ਕਰਨੀ ਏ। ਉਹਨਾਂ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਬ੍ਰਹਮ ਗਿਆਨੀ ਪੁਰਸ਼ ਤਾਂ ਇੱਕ ਰੁੱਖ ਦੀ ਤਰ੍ਹਾਂ। ਇਹ ਸਿਰਫ ਐਗਜ਼ਾਮਪਲ ਦੇ ਕੇ ਉਹਨਾਂ ਦਾ ਸ਼ਬਦ ਹੁੰਦਾ ਹੈ ਕਿ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ। ਕਹਿੰਦੇ ਤਿੱਖੇ ਸ਼ਸਤਰ ਦੇ ਨਾਲ ਰੁੱਖ ਨੂੰ ਕੱਟ ਦਿੱਤਾ ਹੈ। ਬਾਬਾ ਫਰੀਦ ਸਾਹਿਬ ਨੇ ਜਿੱਦਣ ਦਰਵੇਸ਼ ਦੀ ਗੱਲ ਕੀਤੀ, ਉਹਨਾਂ ਨੇ ਕਿਹਾ ਜੇ ਦਰਵੇਸ਼ ਦੀ ਜ਼ਿੰਦਗੀ ਪੜ੍ਹਨੀ ਚਾਹੁੰਦਾ ਤੇ ਰੁੱਖ ਨੂੰ ਪੜ੍ਹਨਾ ਸ਼ੁਰੂ ਕਰ ਦੇ। ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਦ, ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਿਰਾਂਦ। ਹੁਣ ਰੁੱਖ ਦੀ ਜਿਰਾਂਦ ਕੀ ਏ? ਦਰਵੇਸ਼ ਬ੍ਰਹਮ ਗਿਆਨੀ ਰੁੱਖ ਦੀ ਤਰ੍ਹਾਂ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਸ਼ਸਤਰ ਤਿੱਖੇ ਨਾਲ ਰੁੱਖ ਨੂੰ ਕੁੱਟਿਆ ਤੇ ਤੱਕਿਓ, ਰੁੱਖ ਨੇ ਕਦੀ ਵੀ ਅੱਗੇ ਉਹਨੂੰ ਪੁਕਾਰ ਕੇ ਤਰਲੇ ਨਹੀਂ ਲਏ। ਸ਼ਸਤਰ ਨਾਲ ਮਨੁੱਖ ਰੁੱਖ ਨੂੰ ਕੱਟਦਾ ਹੈ ਤੇ ਜਦੋਂ ਇਹਨੂੰ ਸਰਦੀ ਲੱਗਦੀ ਏ, ਉਸੇ ਰੁੱਖ ਦੇ ਫੱਟੇ ਚੀਰ ਕੇ ਉਸ ਰੁੱਖ ਦੇ ਨਾਲ ਉਹ ਸੋਹਣੇ ਘਰ ਬਣਾਉਂਦਾ ਹੈ ਤੇ ਉਹਦੀ ਲੱਕੜ ਇਹਨੂੰ ਸਰਦੀ ਤੇ ਗਰਮੀ ਤੋਂ ਬਚਾਉਂਦੀ। ਬੰਦੇ ਨੇ ਲੱਕੜ ਨੂੰ ਕੱਟਿਆ, ਪਰ ਲੱਕੜ ਨੇ ਇਹਨੂੰ ਸਰਦੀ ਗਰਮੀ ਤੋਂ ਬਚਾਇਆ। ਇਸੀ ਬਸ ਨਹੀਂ, ਗੁਰੂ ਅਰਜੁਨ ਦੇਵ ਕਹਿੰਦੇ ਨੇ ਕਿ ਜਿਸ ਦਿਨ ਇਹ ਬੰਦਾ ਪਾਣੀ ਦੇ ਦਰਿਆ ਵੱਲ ਚੱਲਿਆ ਤੇ ਦਰਿਆ ਵਿੱਚ ਪਾਣੀ ਉਛਾਲੇ ਪਿਆ ਮਾਰਦਾ, ਆਪਣੀ ਤਾਕਤ ਨਾਲ ਮਨੁੱਖ ਡੁੱਬਣ ਲੱਗਾ ਤੇ ਉਸੇ ਰੁੱਖ ਦੀ ਲੱਕੜ ਦੀ ਬਣੀ ਹੋਈ ਬੇੜੀ ਸੀ, ਉਹਨੇ ਕਿਹਾ ਤੂੰ ਤਾਂ ਭਾਵੇਂ ਮੈਨੂੰ ਚੀਰਿਆ ਹੈ, ਆ ਮੈਂ ਤੈਨੂੰ ਆਪਣੇ ਵਿੱਚ ਬਿਠਾ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲਾ ਦੇਣੀ। ਰੁੱਖ ਵਰਗੀ ਸਹਿਨਸ਼ੀਲਤਾ, ਬ੍ਰਹਮ ਗਿਆਨੀ ਤਾਂ ਹੈ ਹੀ ਰੁੱਖ, ਦਰਵੇਸ਼ ਦੀ ਜਿਰਾਂਦ ਰੁੱਖ ਵਰਗੀ ਏ। ਗੁਰੂ ਅਰਜੁਨ ਸਾਹਿਬ ਦੇ ਬਚਨ ਨੇ ਕਿ ਸ਼ਸਤਰ ਤੀਖਣ ਕਾ ਡਾਰਿਓ ਮਨ ਨਾ ਕੀਨੋ ਰੋਸ, ਕਾਜੂਆਂ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ਼। ਅਗਲੀ ਤੋਖੇ ਕਹਿਣ ਲੱਗੇ, ਚਰਨ ਤਲੇ ਉਗਾਹੇ ਬੈਠਿਓ, ਸ਼ਰਮ ਨਾ ਰਿਓ ਸਰੀਰ, ਮਾਂ ਸਾਗਰ ਨੈ ਵਿਆਪੈ ਖਿਨੈ ਉਤਾਰਿਓ ਤੀਰ। ਇਸ ਖਿਨ ਵਿੱਚ ਉਸ ਬੰਦੇ ਨੂੰ ਦਰਿਆ ਤੋਂ ਪਾਰ ਕਰ ਦਿੱਤਾ, ਪਰ ਧਰਤੀ ਦੇ ਲੋਕੋ ਪਤਾ ਨੀ ਰੁੱਖ ਸੁੱਖ ਦਿੰਦਾ ਹੈ ਤੇ ਰੁੱਖ ਧਰਤੀ ਦੇ ਲੋਕਾਂ ਨੂੰ ਚੰਗਾ ਲੱਗਦਾ ਹੀ ਨਹੀਂ ਪਿਆ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਨੇ ਕਿਹਾ ਬ੍ਰਹਮ ਗਿਆਨੀ ਰੁੱਖ ਦੀ ਤਰ੍ਹਾਂ। ਬਾਬਾ ਫਰੀਦ ਜੀ ਕਹਿੰਦੇ ਰੁੱਖ ਵਰਗੀ ਜਿਰਾਂਦ ਹੈ ਤੇ ਭਾਈ ਗੁਰਦਾਸ ਹੋਣਾ ਨੇ ਭਾਣੇ ਦੀ ਵਿਆਖਿਆ ਕਰਦਿਆਂ ਕਿਹਾ ਜੇ ਭਾਣਾ ਮੰਨਣਾ ਸਿੱਖਣਾ ਤੇ ਰੁੱਖ ਤੋਂ ਸਿੱਖੇ। ਉਹਨਾਂ ਦੇ ਇੱਕ ਪੌੜੀ ਆਉਂਦੀ ਏ, ਕਹਿਣ ਲੱਗੇ ਸਿਰ ਤਲਵਾਵਾ ਹੈ ਰੁੱਖ ਦਾ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ। ਦੇਖੋ ਅਖੀਰ ਤੇ ਸ਼ਬਦ ਭਾਣਾ, ਕਿਉਂਕਿ ਗੁਰੂ ਸਾਹਿਬ ਨੇ ਭਾਣਾ ਮੰਨਿਆ, ਅੰਦਰ ਦੀ ਇਕਾਗਰਤਾ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ, ਫਲ ਦੇ ਲਾਹਨ ਭੁੱਖ ਵੱਟ ਵਧਾਇਆ। ਕਹਿਣ ਲੱਗੇ ਲੋਕ ਵੱਟੇ ਮਾਰਦੇ ਨੇ ਤੇ ਵੱਟੇ ਮਾਰਨ ਵਾਲਿਆਂ ਨੂੰ ਵੀ ਕਹਿੰਦੇ ਨੇ ਤੂੰ ਵੱਟਾ ਬੇਸ਼ਕ ਮਾਰ ਲੈ, ਤੇਰੇ ਵੱਟੇ ਨਾਲ ਜਿਹੜਾ ਫਲ ਡਿੱਗੇਗਾ ਉਹਨੇ ਖਾਈ, ਉਹਦੇ ਖਾਣ ਨਾਲ ਮੈਂ ਤੈਨੂੰ ਅੰਦਰ ਦਾ ਸੁੱਖ ਦਿਆਂਗਾ। ਤੱਕੋ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ, ਫਲ ਦੇ ਲਾਹਨ ਭੁੱਖ ਵੱਟ ਵਧਾਇਆ, ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ। ਕਹਿਣ ਲੱਗੇ ਵਿਰਲੇ ਹੀ ਸਨਮੁੱਖ ਭਾਣਾ ਪਾਇਆ, ਕੋਈ ਵਿਰਲੇ ਵਿਰਲੇ ਨੇ ਜਿਨ੍ਹਾਂ ਨੂੰ ਰੁੱਖ ਦੀ ਤਰ੍ਹਾਂ ਭਾਣਾ ਪਾਉਂਦਾ ਹੈ। ਇਸੇ ਕਰਕੇ ਭਾਈ ਸਾਹਿਬ ਉਹਨਾਂ ਨੇ ਇੱਕ ਗੱਲ ਕਹੀ, ਭਾਈ ਵੀਰ ਸਿੰਘ ਉਹਨਾਂ ਨੇ, ਉਹ ਕਹਿਣ ਲੱਗੇ ਰੁੱਖ ਨੇ ਪੁਕਾਰ ਕੇ ਕਿਹਾ, ਇਹ ਧਰਤੀ ਦੇ ਤੰਗ ਦਿਲ ਲੋਕੋ ਕਿਉਂ ਨਾਲ ਅਸਾਡੇ ਲੜਦੇ। ਰੁੱਖ ਦੀ ਜਰਾਂਦ ਬੜੀ ਏ, ਪਰ ਬੰਦੇ ਦਾ ਵੈਰ ਵੀ ਬੜਾ, ਜੇ ਰੁੱਖ ਨੂੰ ਕੱਟਦਾ ਵੀ ਭੱਜ ਭੱਜ ਕੇ ਵੇ। ਪਰ ਇਹ ਗੱਲ ਕਦੀ ਨਾ ਭੁੱਲੀ, ਜਿਹੜਾ ਇੰਨਾ ਸਭ ਕੁਝ ਸਹੀ ਬੈਠਾ, ਆਪਣੇ ਤਨ ਤੇ ਉਹ ਸਰਦੀ ਗਰਮੀ ਸਭ ਕੁਝ ਸਹਿੰਦਾ ਪਿਆ, ਤੱਕੀ ਜਿੱਦਣ ਤੂੰ ਇਹਨੂੰ ਕੱਟਣ ਲੱਗ ਪਿਓ ਨਾ, ਸੱਚ ਜਾਣੀ ਕਿ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵਾਤਾਵਰਨ ਦੀ ਗੱਲ ਨਹੀਂ। ਭਾਵੇਂ ਅੱਜ ਅਸੀਂ ਕਹਿੰਦੇ ਹਾਂ ਹਿੰਦੁਸਤਾਨ ਵਿੱਚ ਤਾਂ ਬੰਦੇ ਦਾ ਪਹਿਲਾ ਸਭ ਤੋਂ ਵੈਰ ਹੀ ਇਹ ਵੇ ਕਿ ਜਿੱਥੇ ਪੈਲੀ ਲਓ, ਜਿੱਥੇ ਘਰ ਬਣਾਓ, ਪਹਿਲਾਂ ਰੁੱਖ ਨੂੰ ਸਾਰੀ ਦੇ। ਉਹ ਕਹਿੰਦੇ ਇੱਕ ਗੱਲ ਚੇਤੇ ਰੱਖੀ, ਰੁੱਖ ਨਾਲ ਤੇਰਾ ਵੈਰ ਏ, ਰੁੱਖ ਦੀ ਜਿਰਾਂਦ ਬੜੀ ਆ,
ਇਹ ਸਰਦੀ ਗਰਮੀ ਸਭ ਕੁਝ ਸਹਿ ਕੇ ਤੈਨੂੰ ਛਾਂ ਤੇ ਮਿੱਠੇ ਫਲ ਦਿੰਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਆਪਨੇ ਸਤਿਗੁਰਾਂ ਦੇ ਇਲਾਕੀ ਬਚਨ ਕੀਰਤਨ ਰਾਹੀਂ ਸਰਵਣ ਕੀਤੇ ਨੇ, ਜਿੱਥੇ ਆਪਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਰੋਜ਼ਾਨਾ ਕਰਦੇ ਆ ਰਹੇ ਹਾਂ। ਉੱਥੇ ਅੱਜ ਛੱਠਮ ਪੀਰ ਮੇਰੀ ਪੀਰੀ ਦੇ ਦਾਤਾ ਅਕਾਲ ਤਖ਼ਤ ਸਾਹਿਬ ਦੇ ਸਿਰਜਣਹਾਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਹੈ। ਉਹ ਸਤਿਗੁਰੂ ਜਿਸ ਨੇ ਜਦੋਂ ਜ਼ਾਲਮ ਪਿਆਰ ਨਾਲ ਨਾ ਸਮਝੇ, ਕੁਰਬਾਨੀ ਦੇਣ ਤੋਂ ਬਾਅਦ ਵੀ ਨਾ ਸਮਝੇ ਤੇ ਉਸ ਨੂੰ ਕਿਰਪਾਨ ਦੇ ਮੁੱਠੇ ਤੇ ਹੱਥ ਰੱਖ ਕੇ ਉਹਨੂੰ ਸਮਝਾਉਣ ਦਾ ਇੱਕ ਤਰੀਕਾ ਸਾਨੂੰ ਦਿੱਤਾ। ਉਸ ਸਤਿਗੁਰੂ ਦਾ ਅੱਜ ਆਗਮਨ ਪੁਰਬ। ਆਓ, ਗੁਰੂ ਰਾਮਦਾਸ ਦੇ ਬਚਨ ਨੇ ਤੇ ਇਸ ਪਰਿਵਾਰ ਅੰਦਰ ਗੁਰਤਾ ਗੱਦੀ ਗੁਰੂ ਰਾਮਦਾਸ ਦੇ ਵੇਲੇ ਤੋਂ ਹੀ ਆਈ। ਤਾਂ ਹੀ ਤਾਂ ਭਾਈ ਗੁਰਦਾਸ ਨੇ ਕਿਹਾ ਸੀ, ਜਾਨ ਨਾ ਦੇਸ਼ਾਂ ਸੋਢੀਆਂ ਹੋਰਸ਼ ਆਜਾਰਨਾ ਜਰੇ ਅਜਾਵੇ। ਆਓ, ਸਤਿਗੁਰੂ ਦੇ ਪਵਿੱਤਰ ਬਚਨ ਔਰ ਗੁਰੂ ਇਤਿਹਾਸ ਦੀ ਵਿਚਾਰ ਆਪਾਂ ਨੇ ਕਰਨੀ। ਸਮਾਂ ਥੋੜਾ ਬਹੁਤ ਜ਼ਿਆਦਾ ਹੋ ਸਕਦਾ, ਕਿਰਪਾ ਕਰਦੇ ਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਆਪ ਕਿਰਪਾ ਕਰਕੇ ਵਿੱਚ ਵਰਤੋ, ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾਲਤਾ ਗੁਰਮੁਖੋ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਸੋਂ ਆਪਾਂ ਨੇ ਬਚਨ ਉਚਾਰੇ ਸਨ, ਵਿਚਾਰ ਕੀਤੀ ਸੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਧੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਥੋੜੀ ਜਿਹੀ ਤਵੱਜੋ ਦੇਣੀ ਅੱਜ ਦੇ ਸੰਤ ਨੂੰ, ਅੱਜ ਦੇ ਬਚਨ ਦੀ ਵਿਆਖਿਆ ਕਰ ਲਈ ਸਾਨੂੰ ਪਿੱਛੇ ਝਾਤ ਜ਼ਰੂਰ ਮਾਰਨੀ ਪਏਗੀ। ਤੇ ਅਰਥ ਉਦਣ ਸਪਸ਼ਟ ਕੀਤੇ ਸਨ ਕਿ ਜਿਹੜਾ ਬੰਦਾ ਅੰਦਰ ਕਪਟ ਰੱਖਦਾ ਹੈ, ਅੰਦਰ ਉਹਦਾ ਅੱਤ ਦਾ ਮੈਲ ਹੈ, ਤੇ ਬਾਹਰੋਂ ਭਾਵੇਂ ਉਹ ਰਾਗਾਂ ਵਿੱਚ ਗਾ ਕੇ ਲੋਕਾਂ ਨੂੰ ਸੁਣਾਏ, ਉਹ ਕਈ ਤਰ੍ਹਾਂ ਦੇ ਨਾਦ ਵਜਾ ਕੇ ਸੰਖ ਵਜਾ ਕੇ ਕਹਿ ਮੈਂ ਪ੍ਰਭੂ ਦਾ ਭਗਤ ਹਾਂ, ਭਾਵਾਂ ਉਹ ਅਨੇਕਾਂ ਗ੍ਰੰਥ ਪੜ੍ਹ ਕੇ ਕਹਿ ਕਿ ਮੈਂ ਆਤਮਾ ਦੀ ਪਰਮਾਤਮਾ ਦੀ ਮਨ ਦੀ, ਮੈਂ ਇਸ ਵਿਸ਼ਿਆਂ ਤੇ ਗੰਭੀਰ ਵਿਸ਼ਿਆਂ ਤੇ ਬੋਲ ਸਕਣਾ, ਪਰ ਮੇਰੇ ਗੁਰੂ ਰਾਮਦਾਸ ਕਹਿਣ ਲੱਗੇ ਜੇ ਅੰਦਰ ਕਪਟ ਛਲ ਨਾਲ ਭਰਿਆ ਪਿਆ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਤੇਰੇ ਸੁਣਾਉਣ ਗਾਉਣ ਦਾ ਕੋਈ ਲਾਭ ਨਹੀਂ। ਇਹਦਾ ਮਤਲਬ ਜੇ ਅੰਦਰ ਮਨ ਵਿੱਚ ਮੈਲ ਏ ਤੇ ਬਾਹਰ ਗਾਵਿਆ ਹੋਇਆ ਕਹਿਆ ਹੋਇਆ ਥਾਂ ਹੀ ਨਹੀਂ ਪੈਣਾ। ਤੇ ਅੱਜ ਸਤਿਗੁਰੂ ਨੇ ਜਿਹੜੇ ਬਚਨ ਕੀਤੇ, ਕਹਿਣ ਲੱਗੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਅੱਗੇ ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਪਾਣੇ। ਇਹਦਾ ਮਤਲਬ ਅਗਲਾ ਬਚਨ ਸੀ, ਪਿਛਲਾ ਸੀ, ਜੇ ਅੰਦਰ ਕਪਟੇ ਤੇ ਬਾਹਰੋਂ ਸ਼ਬਦ ਜਿਤਨੇ ਮਰਜ਼ੀ ਮਿੱਠੇ ਬੋਲ ਲਏ
तेरे शब्दां ने कोई असर नहीं रखना। ते आज कहन लगे जे अंदर तेरे प्यारे बाहर शब्द जे किते कड़कन भरे भी बोल देना रब ने तैनू तां भी प्रवान कर लैना। देखो कैसा विशा गुरुदेव ने बना दिता। पहला कहन लगे जिना अंतर कपट विकार है तिना रोए क्या कीजै, ते आज कहन लगे जे बाहरों भुल चुक बोल दे भी खरे हर पाने। जे बाहरों ओ भुल चुक बोल दे ने पर मालक नू पा जांदे ने। धन गुरु ग्रंथ साहब दी बाणी ने इस संबंधी भी प्रमाण दिते जे हजूर तो कुर्बान जाइए कोई भी गल गुरु ग्रंथ साहब दी पढ़िए ते सतगुरु ओनू सिद्ध कर ली उदाहरणा एहो जिहियां देंदे ने कि बंदे दा अंदर संतुष्ट हो जांदा है। जे सोची दा महाराज तैनू ओ बंदा परवान नहीं जड़ा अंदरों कुछ होवे ते बाहरों कुछ होर होवे ओनू परवान नहीं करदे। पर इत्थे जदों भगत दा जीवन पढ़ने पए अज इहदा मतलब इह भी अंदरों कुछ हो रहे ते बाहरों कुछ हो रहे। फर्क सिर्फ इन्ना है ओ अंदरों ते बाहरों वाला परवान नहीं। जिदे अंदर खोट ते बाहरों मिठा है परवान ओवे जिदे अंदर मिठास भरी पई है ते बाहरों भावें भुलेखा पांदा है मालक ने ओनू कबूल कर लिया। पर अज आपां तकने आ तुसी अपने इस कौम वाली झाती मारीए सानू ओ लोग ज्यादा मिलणगे जिहड़े अंदरों कपट विकारी होणगे बाहरों संत होणगे। सतगुरु ने शायद इसे करके बाणी विच कहा कहन लगे बग्गां बग्गे कपड़े कहन लगे तन दे बस्त्र भी बिलकुल सफेद चिट्टे ने। कहन लगे बग्गां बग्गे कपड़े तीर्थ मंज विछन रहिंदे भी तीर्थ दे किनारे ते ने उहनां दे खंभ भी अस दे चिट्टे ने। पर साहब कहन लगे किवें ओनू तू चिट्टा कह देंगा घुट घुट जीवां जीआं खांवणे बग्गे ना कहिण। जिहड़े जीवां नू घुट घुट के जीव घात करदे ने इहनू भगत कह देंगा। खैर मैं अज दे विषय वल तुरां। गुरु रामदास कह रहे ने जे तेरे हिरदे विच प्रीत है ते बाहरों जे भुल चुक भी बोल देना ना ते मेरा मालक तैनू प्रवान कर लेगा। इहदा मतलब भगत दी बाहर दी किरिया कुछ होर हो सकदी है पर अंदरों ओ जुड़े है। सतगुरु की बाणी विच इक पवित्र बचन आउंदा है आपां रोज पढ़ने हां। गुरु नानक साहिब कहिंदे जिन पट अंदर बाहर गुदर। पट दा अर्थ है रेशम गुदर दा अर्थ है पाटे होए कपड़े। कहिंदे ने प्यारिया रब दी बंदगी करन वाले नूं पहचानन वाली अख चाहीदी है। आपां केवल भेख देख के कह देने आ कि इह बंदा बड़ा पहुंचिया है ते इस गल चेते रखियो पहुंचे दी भी समझ ओनू लगदी है जिहड़ा आप पहुंचिया होवे। शब्द आपां वर देने आ बड़ा पहुंचिया है। सतगुरु ने ते बाणी विच कह दिता कहन लगे जिन्ने वड्डे दी सिफत कीती ना असी बाणी विच पढ़ने आ वड्डे कीआं वड्याईआं वाहिगुरु नूं वड्डा कहा जां पढ़ने आ वड्डा तेरा दरबार सच्चा तुद तख्त जां साहिब दे बचन पढ़ने आ वड्डी हूं वड्डा अपार तेरा मरतबा। जे पुछिए भी जेड़े वड्डे दीआं तुसां गल्लां कीतीआं ने सतगुरु तुसी इहनूं किवें बयान कीता। साहिब कहन लगे प्यारिआ इहदा कारण इह ही कि ओह साहिब उच्चा है पर जे वड्डे नूं जानना होवे ते वड्डे दी गल केवल ओहने कीती जिन्हें आप ओना वड्डा हो के ओनू टक ले। साहब कहिंदे ने वड्डा साहिब उच्चा थाऊं उच्चे ऊपर उच्चा नाऊं पर जिदन वड्डे दी गल कीती एवड उच्चा होवे कोए तिस उच्चे को जाने सोए। आपां कहिंदे बड़ा पहुंचिया इहदा मतलब जे कोई पहुंचिया ओह तां पहचान के कह सकदा वाकई बड़ा ए पहुंचिया। इत्थे साहब कहन लगे नहीं जिन पट अंदर जिन्हां दे अंदर नाम दा रेशम है बाहर गुदड़ उन्हां दे बाहर दे बस्तर मलीन ने। ओ कोई ज्यादा पखंड दंभ नहीं करदे असीं भगतां जिन पट अंदर बाहर गुदड़ ते भले संसार तिन न्यो लगा रब चेती देखना विचार रंग हसै रंग रोवै चुप ती कर जाहे परवाह ना ही किसे केरी बाज सचे ना। एक मालक तो बिना ओना नू किसे दी परवाह नहीं। बाबे फरीद ने सूफी संत ने भी यही बचन कहन लगे जेड़े खुदा दे नजदीक ने ना कई वरी ओना नू साड़ी अख पहचान नहीं सकदी। सह बाबा फरीद दा बचन है कि साबर अंदर साबरी तन एवें जलेन खोन नजदीक खुदाए दे भेद ना
किसे देन बारू भुल चुक बोल दे पी खरे हर भाणे भेद ना किसे देन अंदरों जुड़े ने बाहर दी क्रिया देख के कह देने भी ए मनुख इहो जिहा है कि जिहड़ा बारो इहो जिहे शब्द बोलदा है ते उंज ए कहिंदे ने रब दा भगत गुरमुख प्यारे डॉक्टर भाई साहिब भाई वीर सिंह होरां ने ना एक बड़ा बचन किया प्यारा इनू स्पष्ट करन दे लई। आम तौर ते जदों भगती सिमरन विच कोई जुड़दा है ना ते लोक भी उहनू टिकन नहीं दे देंदे। इहदा कारण दुनिया दी मंग केवल ऐस दिस दी दुनिया तक खलोती है पर भगती करन वाला जिहड़ा है सिमरन करन वाला जिहड़ा है उहदी मंजिल कुछ होर है। कई वारी उहदे नेड़े हजूम भी इहो जिहा इकट्ठा हो जांदा है लोग उहनू थिड़का भी देंदे ने पर जिन्हां ने मंजिल अपनी प्रीतम नू मिस लिया ओ कई वारी शब्द इहो जिहे बोलणगे पर उहनां दा मकसद इह नहीं कि लोकां नू ओ बुरा कहना चाहते ने। साहब ने बाणी विच प्रमाण दिते ने मैं अर्ज करांगा ओ इस करके कि दुनिया उपर दे साडे जीवन नू तक के दूर चली जाए पर अंदरों अंदर असी मालक नाल सांझ बना के रखी। भाई वीर सिंह ने एक उदाहरण दिती कहन लगे गुलाब दा फुल खिड़े है ते जदों किन्ने मैं उस फुल नू तकिया ते ओदी महक ने मैनू मानो चुप विच आवाज दे के रोक लिया। कोई भी नेड़ियों लंघे ते गुलाब दे फुल दी महक ओनू रोक दी। भाई वीर सिंह लिखदे ने मैं उस फुल नू तक के ना ओनू हथां विच लै लिया ते जदों हथ पाया ते अचनचेत उस फुल दी टाणी दे नाल इक तिखा कंडा लगा। उस कंडे ने मेरे उंगल दे अंदर चुभ के खून जिहड़ा उंगल विचों बाहर कढ़िया ते भाई साहिब विद्वान ने हर गल रमज विच करदे पए ने कहिंदे ने मैं पुछ लिया ऐ गुलाब दे फुल मैं तां बड़ी तेरे कोल आस करके आया सां कि तेरे अंदर महक बड़ी है जदों तेरे कोलों लंघी दै ते अंदर नूं ठंड पैंदी है तेरी महक तेरी आकर्षण शक्ति अपने वल खिंचदी है पर इन्ना सोहना हो के इन्ना कोमल होके हर एक नूं महक दे के भी पर आ कंडिया ने तेनू बज ला दिती जिथे तेनू रब ने महक दिती उथे तेरे नाल कंडे क्यों पैदा कर दिते। अगो फुल ने बड़ा सोहना उत्तर दिता कह लगा गुरमुखा एदा कारण एही रब ने कंडे मेनू तां लाए ने लोक देख के मेनू जदों कोल रुकदे ने ते तोड़न दी कोशिश करदे ने उहने नाल कंडे पैदा करके एक गल कह दिती एदी महक नू खलो के तां मान लै पर इहनू तोड़न दी कोशिश ना करी। रहण दे मेरे कंडे बाहर मुखी बिरती ने अंदर मेरे महके पर कंडिया नू देख के मेरे अंदर नू माड़ा ना कहीं कंडे तां इस करके ने कि मेनू कोई टाणी नालों तोड़ के ना लै जाए। भाई साहब कहन लगे सिख दा जीवन भी कई वारी आपां तकने आ इहो जिहे सिख मिलणगे जिन्हां दे कोल जे रब दी गल करिए अंदर नू ठंड पैगी जे किते बाणी पढ़नगे तां अंदर नू धूप आणगे जे किते गुरु दी गल करनगे तां भिज जाणगे। जदों आम वरतों विच तकने आ ते अंज भासेगा बंदा ते वाकई बड़ा चंगा है भगती बंदगी बड़ी करदा पर रुखा जे। भाई वीर सिंह कहिंदे ने नहीं है ओ फुल पर कंडे इस करके ने दुनिया दे लोगो किते प्यार प्यार नाल तुसी इहनू गुरु तो तोड़ ना जाया जे। भाई साहिब भाई वीर सिंह ने बचन किते कहन लगे किसे ने गुलाब फुल तो पुछया गुलाब फुल तो पुछण लगा ते पुछदिआं उहने अगो उत्तर बड़ा सोहणा दिता कहन लगे गुलाब फुल तो किसे ने पुछया ऐवे सुंदरता दे साईं हे सुहापण दे मालक। गुलाब फुल तो किसे पुछया ऐवे सुंदरता दे साईं इस सुहापण इस सोल सोझ नूं है क्यों कंडिया बज लाई ए कंडे क्यों पैदा हो गए। अगों कहिंदे ने मस्त अलमस्ती सुर विच सोहणे हथ क्या खबर नहीं मैनू फुल कहिंदा मैनू कोई पता नहीं क्यों कंडे लगे ने बस मैनू तां इन्नी कु समझ पई है। कहन लगे मस्त अलमस्त सुर विच सोहणे हथ क्या खबर नहीं मैनू तोड़न ना दी फटी मेरे मौला ने लिख लाई। मेरे रब ने इको गल कही है कंडे वेख के मैनू तोड़ी ना। मैं अर्ज कर रहा सतगुरु ने बाणी विच भी ये बचन किया आसा राग विच एक शब्द आंदा है महाराज दी राहो दी तोके बार सूत सगल छो मौला
ਸਾਹਿਬ ਕਹਿੰਦੇ ਨੇ ਭਗਤ ਵੀ ਕਈ ਵਾਰੀ ਅੰਦਰ ਨੂੰ ਲੁਕਾਉਂਦਾ ਹੈ। ਇਹ ਸ਼ਬਦ ਆਰੰਭ ਹੁੰਦਾ ਹੈ ਆਸਾ ਮਹਿਲਾ ਪੰਜਵਾਂ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਚੋਂ ਮੇਰਾ ਖਾਠਾ ਬਾਗਾ। ਕਹਿੰਦੇ ਨੇ ਮੇਰਾ ਅੰਦਰ ਜਿਹੜਾ ਉਹ ਸੱਚੇ ਨਾਮ ਵੀ ਜੁੜਿਆ, ਪਰ ਬਾਹਰ ਜਦੋਂ ਮੈਂ ਲੋਕਾਂ ਨਾਲ ਗੱਲਬਾਤ ਕਰਨਾ, ਠਾਠਾ ਬਾਗਾ ਦਾ ਮਤਲਬ ਕੇਵਲ ਸਮਾਜ ਵਿੱਚ ਵਿਚਰਨ ਲਈ, ਮੈਂ ਚਿੱਤ ਉਹਨਾਂ ਵਿੱਚ ਨਹੀਂ ਜੋੜਿਆ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਚੋਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਚੋਂ ਮੌਲਾ। ਬਾਹਰ ਇੰਜ ਲੱਗਦਾ ਮੈਂ ਦੁਨੀਆਂ ਦੇ ਕੰਮਾਂ ਵਿੱਚ ਰੁੱਝਿਆ ਵਾਂ, ਪਰ ਕਹਿੰਦੇ ਨੇ ਮੇਰੇ ਅੰਦਰ ਨੂੰ ਦੇਖੋ, ਪਰ ਮੈਂ ਅੰਦਰ ਫੁੱਲ ਦੀ ਤਰ੍ਹਾਂ ਨਿਰਲੇਪ ਰੱਖਿਆ। ਬਾਹਰ ਸੂਤ ਸਗਲ ਚੋਂ ਮੌਲਾ, ਅਲਿਪਤ ਰਹੂ ਜੈਸੇ ਜਲ ਮੈਂ ਕੌਲਾ, ਦੀਸ ਆਵਤ ਹੈ ਬਹੁਤ ਪਿਹਾਲਾ। ਮੇਰੀ ਸ਼ਕਲ ਨੂੰ ਦੇਖ ਕੇ ਸਾਹਿਬ ਕਹਿੰਦੇ ਨੇ ਲੋਕ ਸੋਚਦੇ ਨੇ ਮੈਂ ਕਿੰਨਾ ਪੁਰਖ ਤਾਂ, ਪਰ ਕਹਿਣ ਲੱਗੇ ਸਗਲ ਚਰਨ ਕੀ ਇਹ ਮਨ ਰਾਲਾ। ਪਰ ਮੇਰੇ ਮਨ ਨੂੰ ਦੇਖੋ, ਮੇਰਾ ਮਨ ਤਾਂ ਤੁਹਾਡੇ ਚਰਨਾਂ ਦੀ ਧੂੜ ਹੈ। ਇਹਦਾ ਮਤਲਬ ਕਿ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ। ਕਈ ਵਾਰੀ ਸੱਜਣ ਕਹਿਣਗੇ ਕਿ ਬਾਹਰ ਦਾ ਜੀਵਨ ਕੁਝ ਹੋਰ ਹੋਵੇ, ਬਾਹਰ ਮਨੁੱਖ ਦੀ ਗੱਲਾਂ ਬਾਤਾਂ ਵਿੱਚ ਬਿਰਤੀ ਕੁਝ ਹੋਰ ਹੋਵੇ, ਤੇ ਕੀ ਉਹ ਅੰਦਰੋਂ ਜੁੜਿਆ ਹੋ ਸਕਦਾ? ਹਾਂ, ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਕਬੀਰ ਸਾਹਿਬ ਨੇ ਦੋ ਸ਼ਲੋਕ ਆਪਣੇ ਸ਼ਲੋਕਾਂ ਵਿੱਚ ਅੰਕਿਤ ਕੀਤੇ ਨੇ। ਉਹ ਕਹਿੰਦੇ ਨੇ ਨਾਮਦੇਵ ਤੇ ਤਰਲੋਚਨ ਦੀ ਗੱਲ ਕਰਦੇ ਆ। ਤਰਲੋਚਨ ਨੇ ਇੱਕ ਦਿਨ ਪੁੱਛ ਹੀ ਲਿਆ ਸੀ ਨਾ, ਕਹਿੰਦਾ ਨਾਮਦੇਵ ਜਿੱਥੇ ਤੂੰ ਬਹਿਨਾ ਗੱਲ ਕਈ ਵਾਰੀ ਤੂੰ ਨਾਮ ਦੀ ਕਰਨਾ, ਚਾਰ ਬੰਦੇ ਇਕੱਠੇ ਹੋਣ ਤੂੰ ਗੱਲ ਗੁਰੂ ਦੀ ਕਰ ਜਾਂਦਾ, ਪਰ ਜਦੋਂ ਤੇਰੇ ਬਾਹਰ ਦੇ ਮੈਂ ਲਿਬਾਸ ਨੂੰ ਤੱਕਣਾ ਵਾਂ, ਜਿਹੋ ਜਿਹਾ ਕੱਪੜੇ ਆਏ ਉਹੋ ਜਿਹਾ ਪਾ ਕੇ ਤੁਰ ਪੈਣਾ। ਵੇਖਾਂ ਬਨਾਰਸ ਦੀ ਧਰਤੀ ਤੇ ਕਈ ਐਸੇ ਵੈਸ਼ਨਵ ਭਗਤ ਨੇ, ਕਈ ਐਸੇ ਸਾਧੂ ਨੇ ਜਿਨ੍ਹਾਂ ਦੇ ਵਸਤਰ ਬੜੇ ਕੀਮਤੀ ਨੇ, ਉਹਨਾਂ ਦੇ ਚੇਲੇ ਬੜੇ ਪਿੱਛੇ ਨੇ, ਪਰ ਮੈਂ ਤੈਨੂੰ ਪੁੱਛਣਾ ਚਾਹੁੰਦਾ, ਨਾ ਤੇਰੇ ਪਿੱਛੇ ਕੋਈ ਚੇਲੇ ਤੁਰਦੇ ਨੇ, ਕੱਪੜੇ ਤੇਰੇ ਸਿੱਧੇ ਸਾਦੇ ਨੇ, ਬੋਲੀ ਜਦੋਂ ਤੂੰ ਬੋਲਣਾ ਉਹ ਵੀ ਸਿੱਧੀ ਬੋਲਣਾ, ਤੇ ਸਾਰਾ ਦਿਨ ਕੱਪੜੇ ਰੰਗਣ ਦਾ ਕੰਮ ਕਰਨਾ। ਪਰ ਮੈਨੂੰ ਇੱਕ ਗੱਲ ਦੱਸ ਦੇ, ਕੇਵਲ ਲੋਕਾਂ ਨੂੰ ਤੂੰ ਨਾਮ ਦੀ ਗੱਲ ਸੁਣਾਉਣਾ, ਸਾਰਾ ਦਿਨ ਤੂੰ ਮਾਇਆ ਵਿੱਚ ਖਚਦੇ, ਤੇਰਾ ਅੰਦਰ ਤਾਂ ਰੱਬ ਨਾਲ ਆਪ ਨਹੀਂ ਜੁੜਿਆ। ਅੱਗੋਂ ਨਾਮਦੇਵ ਨੇ ਉੱਤਰ ਬੜਾ ਸੋਹਣਾ ਦਿੱਤਾ, ਕਈ ਵਾਰੀ ਬਾਹਰ ਦੇ ਜੀਵਨ ਨੂੰ ਤਾਕੇ ਭਰਮੋ ਨਾ, ਜਿਨ੍ਹਾਂ ਨੇ ਅਭਿਆਸ ਕੀਤਾ ਉਹ ਪਿਆਰੇ ਦੇ ਚਰਨਾਂ ਵਿੱਚ ਅੰਦਰੋਂ ਅੰਦਰ ਜੁੜ ਚੁੱਕੇ। ਪਰ ਅਭਿਆਸੀ ਪੁਰਸ਼ ਹਰ ਕੋਈ ਨਹੀਂ। ਹੁਣ ਆਪਣੇ ਸੱਜਣ ਵੀ ਪ੍ਰਮਾਣ ਇਹ ਦੇ ਦਿੰਦੇ ਨੇ। ਸ਼ਬਦ ਆਰੰਭ ਹੁੰਦਾ ਨਾਮਾ ਮਾਇਆ ਮੋਹਿਆ, ਕਬੀਰ ਸਾਹਿਬ ਦੇ ਸ਼ਲੋਕ ਨੇ। ਨਾਮਦੇਵ ਤੈਨੂੰ ਤਾਂ ਮਾਇਆ ਨੇ ਠੱਗ ਲਿਆ, ਕਹਿ ਤਲੋਚਨ ਮੀਤ, ਕਾਹੇ ਛੀਪੋ ਛੈ ਲੈ ਰਾਮ ਨਾ ਲਾਵੋ ਚੀਤ। ਤੇਰਾ ਚਿੱਤ ਰਾਮ ਵਿੱਚ ਨਹੀਂ ਜੁੜਿਆ, ਸਾਰਾ ਦਿਨ ਕੱਪੜੇ ਰੰਗਣ ਤੇ ਰਹਿਣਾ। ਤੇ ਅੱਗੋਂ ਉਹਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗਾ ਨਹੀਂ ਹੋਏ ਨਾਮਾ ਕਹਿ ਤਰਲੋਚਨਾ, ਮੁੱਖ ਤੇ ਰਾਮ ਸੰਭਾਲ। ਉਹ ਤਰਲੋਚਨ ਤੂੰ ਆਪਣੇ ਮੁੱਖ ਤੋਂ ਜੀ ਰਾਮ ਰਾਮ ਜਪਿਆ ਕਰ, ਹੱਥ ਪਾਉ ਕਰ ਕਾਮ ਸਭ, ਮੈਂ ਹੱਥਾਂ ਪੈਰਾਂ ਨਾਲ ਕੰਮ ਕਰਨਾ ਵਾ, ਪਰ ਕੀਰਤ ਨਿਰੰਜਨ ਨਾਲ ਮੇਰਾ ਜਿਹੜਾ ਚਿੱਤ ਹੈ ਨਾ, ਉਹ ਕਦੀ ਵਾਹਿਗੁਰੂ ਤੋਂ ਇੱਕ ਖਿਨ ਵੀ ਦੂਰ ਨਹੀਂ ਗਿਆ। ਉਹਨੇ ਸਵਾਲ ਕਰ ਦਿੱਤਾ ਇਹ ਕਿਵੇਂ ਹੋ ਸਕਦਾ? ਆਪਣੇ ਸੱਜਣ ਵੀ ਇਹ ਕਹਿ ਦਿੰਦੇ ਨੇ ਨਾ ਕਿ ਹੱਥ ਪਾਉ ਕਰ ਕਾਮ ਸਭ, ਕੀਰਤ ਨਿਰੰਜਨ ਨਾਲ ਅਸੀਂ ਤਾਂ ਚੱਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ। ਪਰ ਮੈਂ ਅਰਜ਼ ਕਰਾਂ ਪਿਆਰਿਓ, ਇਹ ਇੱਕ ਅਵਸਥਾ ਹੈ। ਕਦੀ ਤੱਕੋ ਖਾਂ ਆਪਣੇ ਅੰਦਰ ਨੂੰ ਟਿਕਾਣਾ ਕਿੰਨਾ ਕੁ ਮੁਸ਼ਕਲ ਹੈ। ਆਮ ਤੌਰ ਤੇ ਜਦੋਂ ਨਾਮ ਦੀ ਗੱਲ ਚੱਲੇ ਕਿੰਨੀ ਇਕਾਗਰਤਾ ਚਾਹੀਦੀ ਹੈ। ਜਿੱਦਣ ਫੌਜ ਵਿੱਚ ਕੋਈ ਮਨੁੱਖ ਭਰਤੀ ਹੁੰਦਾ ਹੈ ਨਾ, ਤੇ ਉਹਨੂੰ ਗੋਲੀ ਚਲਾਉਣ ਦੀ ਜਾਚ ਦੱਸਦੇ ਨੇ, ਤੇ ਜਦੋਂ ਉਹ ਗੋਲੀ ਚਲਾਉਣ ਦੀ ਜਾਚ ਸਿੱਖਦਾ ਤੇ ਉਹਨੂੰ ਇੱਕ ਗੱਲ ਕਹਿੰਦੇ ਨੇ ਕਿ ਆਪਣੇ ਇੱਕ ਨੇਤਰ ਨੂੰ ਬੰਦ ਕਰ ਲਈ, ਪਰ ਜਦੋਂ ਤੂੰ ਗੋਲੀ ਚਲਾਉਣ ਲੱਗਣਾ ਉਦੋਂ ਕੋਸ਼ਿਸ਼ ਕਰੀ ਕਿ ਆਪਣੇ ਸਾਹ ਨੂੰ ਰੋਕ ਲਈ। ਤੇ ਜੇ ਉਹ ਕਹਿ ਵੀ ਕਿਉਂ, ਸਰੀਰ ਮੇਰਾ ਤਾਂ ਸਾਰਾ ਪਿਆ, ਆਪਣੇ ਸਾਹ ਨੂੰ ਕਿਉਂ ਰੋਕਾਂ? ਉਹ ਕਹਿੰਦੇ ਨੇ ਹੋ ਸਕਦਾ ਕਿ ਤੇਰੇ ਥੋੜੇ ਜਿਹੇ ਸਾਹ ਲੈਣ ਦੇ ਨਾਲ ਇਹ ਬੰਦੂਕ ਜਿਹੜੀ ਤੇਰੀ ਛਾਤੀ ਨਾਲ ਲੱਗੀ ਏ, ਕਿਤੇ ਇਹ ਹਵਾ ਦੇ ਇੱਕ ਇਸ਼ਾਰੇ ਨਾਲ ਥੋੜੀ ਜਿਹੀ ਹਿੱਲ ਗਈ ਤੇ ਨਿਸ਼ਾਨਾ ਟਿਕਾਣੇ ਤੇ ਲੱਗਣਾ ਨਹੀਂ। ਇੱਕ ਫੌਜੀ ਨਿਸ਼ਾਨਾ ਸਿੱਖਣ ਲੱਗਿਆ ਉਹਨੂੰ ਇੰਨੀ ਇਕਾਗਰਤਾ ਚਾਹੀਦੀ ਏ। ਆ ਮਾਈਆਂ ਸੂਈ ਵਿੱਚ ਧਾਗਾ ਪਾਉਂਦੀਆਂ ਨੇ, ਤੇ ਚੇਤੇ ਰੱਖੋ ਹਰ ਕੋਈ ਪਾਉਂਦਾ, ਜਦੋਂ ਧਾਗਾ ਪਾਉਣ ਲੱਗਿਆ ਆਪਣੇ ਸਾਹ ਨੂੰ ਵੀ ਰੋਕ ਲਈਦਾ ਕਿ ਕਈ ਵਾਰੀ ਸਾਹ ਦੇ ਨਾਲ ਵੀ ਉਂਗਲ ਥੋੜੀ ਜਿਹੀ ਹਿੱਲ ਜਾਏ
ਤੇ ਉਸ ਸੁਰਾਖ ਦੇ ਅੰਦਰ ਧਾਗਾ ਪੈਂਦਾ ਨਹੀਂ। ਇਹਦਾ ਮਤਲਬ ਇੰਨੀ ਇਕਾਗਰਤਾ ਇਹਨਾਂ ਕੰਮਾਂ ਲਈ ਚਾਹੀਦੀ ਏ ਤੇ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਕਿ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ, ਉਹਦੇ ਲਈ ਕਿੰਨੀ ਕੁ ਇਕਾਗਰਤਾ ਚਾਹੀਦੀ। ਪਹਿਲਾਂ ਇਕਾਗਰਤਾ ਨਾਲ ਟਿਕਣਾ ਪਏਗਾ। ਇੱਕ ਦਿਨ ਮੈਂ ਅਰਜ਼ ਕੀਤੀ ਸੀ ਪੜ੍ਹਾਈ ਆਰੰਭ ਵਿੱਚ ਕਰੀਏ ਤੇ ਤਰੀਕੇ ਹੋਰ ਨੇ, ਤੇ ਜਿੱਦਣ ਬੰਦਾ ਪੁੱਗ ਜਾਂਦਾ ਉਦਣ ਉਹਦੇ ਪੜ੍ਹਨ ਦਾ ਤੇ ਕਹਿਣ ਦਾ ਤਰੀਕਾ ਕੁਝ ਹੋਰ ਹੋ ਜਾਂਦਾ। ਭਗਤ ਸਾਹਿਬ ਨੂੰ ਪੁੱਛਿਆ ਇਹ ਕਿਵੇਂ ਹੋ ਸਕਦਾ ਕਿ ਬਾਹਰੋਂ ਤੂੰ ਗੱਲਾਂ ਵੀ ਕਰੇ, ਹਾਥ ਪਾਉ ਕਰ ਕਾਬ ਸਭ ਕੀਰਤ ਨਿਰੰਜਨ ਨਾਲ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਾਮਕਲੀ ਰਾਗ ਏ, ਤੇ ਜੋਗੀਆਂ ਦਾ ਬੜਾ ਪਿਆਰਾ ਰਾਗ ਏ ਰਾਮਕਲੀ। ਇਹੀ ਕਾਰਨ ਸਿੱਧ ਗੋਸ਼ਟ ਵੀ ਰਾਮਕਲੀ ਰਾਗ ਵਿੱਚ ਏ। ਸਾਹਿਬ ਨੇ ਭਗਤ ਨਾਮਦੇਵ ਨੇ ਇੱਕ ਸ਼ਬਦ ਵਿੱਚ ਪੰਜ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਇਹ ਹੋ ਸਕਦਾ ਸੰਭਵ ਏ, ਅਸੰਭਵ ਨਹੀਂ, ਇਹ ਹੋ ਸਕਦਾ ਕਿ ਬੰਦਾ ਕਿਰਤਕਾਰ ਕਰਦਿਆਂ ਹੋਇਆ ਵੀ ਮਾਲਕ ਨਾਲ ਜੁੜਿਆ ਰਹੇ, ਤੇ ਜਿਹੜਾ ਬੰਦਾ ਜੁੜਿਆ ਨਹੀਂ ਉਹ ਉਦਾਹਰਨ ਤੋਂ ਬਿਨਾਂ ਸਮਝਦਾ ਨਹੀਂ। ਉਹ ਕਹਿੰਦਾ ਕੋਈ ਪ੍ਰਮਾਣ ਦੇ, ਤੇ ਭਗਤ ਨੇ ਪੰਜ ਪ੍ਰਮਾਣ ਦਿੱਤੇ। ਕਹਿਣ ਲੱਗੇ ਸੁਣ ਉਹ ਤਰਲੋਚਨ, ਛੋਟੇ ਛੋਟੇ ਬੱਚੇ ਪਤੰਗ ਉਡਾਉਂਦੇ ਨੇ, ਤੇ ਇੱਕ ਬੱਚੇ ਦੇ ਹੱਥ ਵਿੱਚ ਡੋਰ ਏ, ਨਾਲ ਦੇ ਸਾਥੀ ਵੀ ਮਕਾਨ ਦੀ ਛੱਤ ਤੇ ਨੇ, ਉਹ ਗੱਲਾਂ ਵੀ ਕਰਦਾ ਤੇ ਜੇ ਪੁੱਛ ਲਈਏ ਬੇਟਾ ਪਤੰਗ ਵੀ ਉਡਾਨਾ ਪਿਆ, ਛੋਟੇ ਛੋਟੇ ਬੱਚਿਆਂ ਨਾਲ ਸਾਥੀਆਂ ਨਾਲ ਗੱਲਾਂ ਵੀ ਕਰਨਾ, ਪਰ ਤੇਰਾ ਧਿਆਨ ਕਿੱਧਰ ਏ? ਤੇ ਅੱਗੋ ਉਹ ਬੱਚਾ ਕਹੇਗਾ ਬਾਬਾ ਮੈਂ ਭਾਵੇਂ ਆਪਣੇ ਸਾਥੀਆਂ ਨਾਲ ਗੱਲਾਂ ਕਰਨਾ ਪਰ ਮੇਰਾ ਅੰਦਰ ਵਾਲਾ ਚਿੱਤ ਜਿਹੜਾ ਉਹ ਪਤੰਗ ਦੀ ਡੋਰ ਦੇ ਵਿੱਚ ਹੀ। ਕਹਿੰਦੇ ਜੇ ਇੱਕ ਬੱਚਾ ਗੱਲਾਂ ਕਰਦਿਆਂ ਵੀ ਡੋਰ ਨਾਲ ਜੁੜਿਆ ਤੇ ਕੀ ਭਗਤੀ ਕਰਨ ਵਾਲਾ ਕੰਮ ਕਾਰ ਕਰਦਿਆਂ ਅੰਦਰੋਂ ਜੁੜ ਨਹੀਂ ਸਕਦਾ? ਉਹਨਾਂ ਦੂਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਪੁਰਾਤਨ ਸਮੇਂ ਬੀਬੀਆਂ ਭੈਣਾਂ ਖੂਹ ਤੋਂ ਪਾਣੀ ਭਰ ਕੇ ਲਿਆਉਂਦੀਆਂ ਨੇ, ਸਿਰ ਤੇ ਗਾਗਰ ਏ, ਪਰ ਜਦੋਂ ਰਸਤੇ ਵਿੱਚ ਆਉਂਦੀਆਂ ਨੇ ਹੱਸਦੀਆਂ ਨੇ ਗੱਲਾਂ ਕਰਦੀਆਂ ਨੇ। ਜੇ ਪੁੱਛੀਏ ਭੈਣਾਂ ਕਿ ਸਿਰ ਤੇ ਧੜਾ ਚੁੱਕਿਆ ਤੇ ਆਪਸ ਵਿੱਚ ਗੱਲਾਂ ਕਰਦੀਆਂ ਜੇ ਤੁਹਾਡਾ ਖਿਆਲ ਕਿੱਧਰ ਏ? ਅੱਗੋਂ ਕਹਿਣਗੀਆਂ ਵੀਰਨਾ ਭਾਵੇਂ ਅਸੀਂ ਆਪਸ ਵਿੱਚ ਗੱਲਾਂ ਕਰਦੀਆਂ ਹੱਸਦੀਆਂ ਵਾਂ ਪਰ ਅਸਲੀਅਤ ਇਹੀ ਸਾਡਾ ਅੰਦਰ ਵਾਲਾ ਚਿੱਤ ਜਿਹੜਾ ਉਹ ਸਿਰ ਤੇ ਚੁੱਕੇ ਹੋਏ ਘੜੇ ਦੇ ਵਿੱਚ ਜੁੜਿਆ ਹੋਇਆ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਤੂੰ ਸੋਨੇ ਦਾ ਕੰਮ ਕਰਨ ਵਾਲੇ ਕੋਲ ਜਾ, ਉਹ ਸੋਨੇ ਨੂੰ ਘੜਦਾ ਪਿਆ ਪਰ ਗਾਹਕਾਂ ਨਾਲ ਵੀ ਗੱਲਾਂ ਕਰਦਾ। ਜੇ ਪੁੱਛੀਏ ਪਿਆਰਿਆ ਇਹ ਕਿਵੇਂ, ਗੱਲਾਂ ਵੀ ਕਰਨਾ ਤੇ ਤੂੰ ਸੋਨਾ ਵੀ ਘੜਨਾ, ਤੇਰਾ ਧਿਆਨ ਕਿੱਧਰ ਏ? ਉਹ ਕਹਿੰਦਾ ਗਾਹਕਾਂ ਨਾਲ ਗੱਲਾਂ ਕਰਨਾ ਪਰ ਚਿੱਤ ਮੇਰਾ ਸੋਨੇ ਦੇ ਵੀ ਜੁੜਿਆ ਹੋਇਆ। ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ। ਕਹਿਣ ਲੱਗੇ ਇੱਕ ਪਸ਼ੂ ਵੱਲ ਦੇਖ ਲੈ, ਗਾਂ ਭਾਵੇਂ 10 ਕੋਹ ਤੇ ਜਾ ਕੇ ਚੁਗਦੀ ਹੋਵੇ, ਜੇ ਘਰ ਉਹਦਾ ਵੱਛਾ ਵੱਜਾ ਨਾ, ਉਹ 10 ਕੋਹ ਤੇ ਚੁਗਦੀ ਹੋਈ ਵੀ ਬੱਚੇ ਦਾ ਧਿਆਨ ਰੱਖਦੀ ਏ। ਘਰ ਵਿੱਚ ਮਾਂ ਕੰਮ ਕਰਦੀ ਏ, ਬੱਚਾ ਪੰਘੂੜੇ ਵਿੱਚ ਪਿਆ, ਕਦੀ ਭਾਂਡੇ ਮਾਂਜੇ, ਕਦੀ ਪ੍ਰਸ਼ਾਦਾ ਤਿਆਰ ਕਰੇ, ਘਰ ਵਿੱਚ ਝਾੜੂ ਲਾਏ, ਪਰ ਕੰਮ ਕਰਦਿਆਂ ਹੋਇਆ ਵੀ ਉਹਦਾ ਚਿੱਤ ਜਿਹੜਾ ਪੰਘੂੜੇ ਵਿੱਚ ਪਏ ਹੋਏ ਬੱਚੇ ਦੇ ਵਿੱਚ ਹੀ। ਪੰਜ ਉਦਾਹਰਨਾਂ ਦੇਖ ਕੇ ਕਹਿਣ ਲੱਗੇ ਤਰਲੋਚਨ ਸਮਝ, ਬਾਹਰ ਦੀ ਕਿਰਿਆ ਨੂੰ ਦੇਖ ਕੇ ਮਤ ਕਹਿ ਦਈ ਕਿ ਭਗਤ ਨਹੀਂ ਜਿਹੜਾ ਜੁੜਿਆ ਹੀ, ਉਹ ਬਾਹਰ ਦੇ ਕੰਮ ਕਰਦਿਆਂ ਹੋਇਆ ਵੀ ਪ੍ਰੀਤਮ ਤੋਂ ਕਦੀ ਦੂਰ ਨਹੀਂ ਹੁੰਦਾ। ਰਾਮਕਲੀ ਰਾਗ ਦਾ ਇਹ ਸ਼ਬਦ ਏ। ਕਹਿੰਦੇ ਨੇ ਆਨੀ ਲੇ ਕਾਗਦ ਕਾਤੀ ਲੇ ਗੂਡੀ, ਆਕਾਸ਼ ਮਧੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤੋਵਾ, ਚੀਤ ਸੋ ਡੋਰੀ ਰਾਖੀ ਅਲੇ। ਕਹਿੰਦੇ ਨੇ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਤੀਜਾ ਪ੍ਰਮਾਣ ਦਿੱਤਾ। ਕਹਿਣ ਲੱਗੇ ਆਨੀ ਲੇ ਕੁੰਭ ਭਰਾਈ ਲੇ ਉਦਕ, ਰਾਜਕੁਮਾਰ ਪੁਰੰਦਰੀਏ, ਹੱਸ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਅਲੇ। ਮੰਦਰ ਏਕ ਦੁਆਰ ਦਸ ਜਾਂਕੈ, ਗਊ ਚਰਾਵਨ ਛਾੜੀ ਅਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਸ਼ਰਾ ਰਾਖੀ ਅਲੇ। ਅਖੀਰ ਤੇ ਕਹਿਣ ਲੱਗੇ ਕਹਿਤ ਨਾਮ ਦਿਓ, ਸੁਣੋ ਤਰਲੋਚਨ, ਬਾਲਕ ਪਾਲਨ ਪੋਡੀ ਅਲੇ, ਅੰਤਰ ਬਾਹਰ ਕਾਜ ਵਿਰੋਧੀ, ਚੀਤ ਸੋ ਬਾਰਕ ਰਾਖੀ ਅਲੇ। ਉਹਦਾ ਚਿੱਤ ਬੱਚੇ ਵੀ ਜੁੜਿਆ। ਸਿੱਖ ਇਤਿਹਾਸ ਨੇ ਇੱਕ ਪ੍ਰਮਾਣ ਦਿੱਤਾ ਬੜਾ ਸੋਹਣਾ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ ਵਿੱਚ ਇਹਨੂੰ ਗੁਰੂ ਅਰਜਨ ਸਾਹਿਬ ਦੇ ਜੀਵਨ ਵੀ ਜੋੜੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰੂ ਰਾਮਦਾਸ ਦੇ ਜੀਵਨ ਨਾਲ ਇਹਨੂੰ ਸੰਬੰਧਿਤ ਉਹਦੇ ਨਾਲ ਜੋੜੇ। ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਇਸ ਜੀਵਨ ਨੂੰ ਗੁਰੂ ਅਮਰਦਾਸ ਦੇ ਵੇਲੇ ਬਿਆਨ ਕੀਤਾ। ਚੇਤੇ ਰੱਖਣਾ ਗੁਰੂ ਕੋਲ ਬੈਠਿਆਂ ਵੀ
ਜਿਹੜਾ ਪੁੱਗ ਚੁੱਕਾ ਹੈ ਬਾਹਰੋਂ ਉਹਦਾ ਕੰਮ ਹੋਰ ਨਜ਼ਰ ਆਉਂਦਾ, ਪਰ ਅੰਦਰੋਂ ਟਿਕਿਆ ਹੋਇਆ ਉਹ ਕਿਸੇ ਹੋਰ ਥਾਂ ਤੇ ਵੀ ਜੁੜਿਆ ਹੋਇਆ, ਦੋ ਕੰਮ ਵੀ ਕਰ ਸਕਦਾ। ਆ ਗੁਰੂ ਅਮਰਦਾਸ ਦੇ ਵੇਲੇ ਜਦੋਂ ਬੌਲੀ ਦੀ ਸੇਵਾ ਪਈ ਹੁੰਦੀ ਹੈ ਨਾ, ਇੱਕ ਵੀ ਬੀਬੀ ਨੇ ਸਿਰ ਤੇ ਟੋਕਰੀ ਚੁੱਕੀ ਤੇ ਟੋਕਰੀ ਸੱਟ ਕੇ ਆਉਣਾ ਤੇ ਅਚਨਚੇਤ ਆਪਣਾ ਸੱਜਾ ਹੱਥ ਜਿਹੜਾ ਹਵਾ ਵਿਚ ਮਾਰ ਦੇਣਾ ਤੇ ਇੰਜ ਲੱਗਣਾ ਜਿਵੇਂ ਕਿਸੇ ਪੀਂਗ ਨੂੰ ਹੁਲਾਰਾ ਦੇਣੀ ਏ। ਲੰਘਦੀ ਆਉਂਦੀ ਨੇ ਉਹ ਹੱਥ ਮਾਰਨਾ ਤੇ ਸਿੱਖਾਂ ਨੇ ਕਿਹਾ ਮਹਾਰਾਜ ਆ ਮਾਈ ਤਾਂ ਝੱਲੀ ਏ। ਹਰ ਇਤਿਹਾਸਕਾਰ ਨੇ ਇਹਦਾ ਜ਼ਿਕਰ ਕੀਤਾ, ਪੁੱਛਿਆ ਕਿਉਂ, ਕਹਿੰਦੇ ਨੇ ਟੋਕਰੀ ਭਰ ਕੇ ਤੁਰਦੀ ਏ ਤੇ ਕਈ ਵਾਰੀ ਚੁੱਕੀ ਚੁਕਾਈ ਵੀ ਹੱਥ ਮਾਰੀ ਜਾਂਦੀ ਏ, ਕਈ ਵਾਰੀ ਟੋਕਰੀ ਸੁੱਟਦਿਆਂ ਹੱਥ ਮਾਰਦੀ ਏ। ਤੇ ਜਦੋਂ ਕੋਲ ਆਈ ਤੇ ਸਾਹਿਬ ਨੇ ਕਿਹਾ ਮਾਈ ਆ ਸਿੱਖ ਕੀ ਕਹਿੰਦੇ ਪਏ ਨੇ? ਕਹਿਣ ਲੱਗੀ ਮਹਾਰਾਜ ਦੱਸੋ। ਸਾਹਿਬ ਕਹਿਣ ਲੱਗੇ ਇਹ ਆਖਦੇ ਨੇ ਤੂੰ ਮਿੱਟੀ ਦੀ ਟੋਕਰੀ ਚੁੱਕ ਕੇ ਤੁਰਨੀ ਏ ਤੇ ਅਚਨਚੇਤ ਹੱਥ ਹਿਲਾਨੀ ਏ ਜਿਵੇਂ ਕਿਸੇ ਪੀਂਗ ਨੂੰ ਝੂਟਾ ਦਿੰਦੀ ਹੋਵੇ, ਲੋਕ ਕਹਿੰਦੇ ਨੇ ਝੱਲੀ ਏ। ਅੱਗੋ ਉਸ ਮਾਈ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿਣ ਲੱਗੀ ਦਾਤਿਆ ਮੈਂ ਆਪਣੇ ਆਪ ਨੂੰ ਲੁਕਾ ਕੇ ਤੁਰੀ ਸਾਂ, ਪਰ ਕੀ ਕਰਾਂ ਕਈ ਵਾਰੀ ਗਿਲਦਾ ਹੱਥ ਪ੍ਰਗਟ ਕਰ ਦਿੰਦਾ। ਕਹਿਣ ਲੱਗੇ ਦੱਸ ਖਾਂ ਤੂੰ ਹੱਥ ਕਿਉਂ ਹਿਲਾਨੀ ਏ? ਉਹਨੇ ਕਿਹਾ ਸਤਿਗੁਰੂ ਤੇਰੇ ਤੋਂ ਕੁਝ ਗੁੱਝਾ ਨਹੀਂ, ਪਰ ਜੇ ਤੁਸੀਂ ਕਹਿੰਦੇ ਹੋ ਦੱਸਾਂ। ਕਹਿਣ ਲੱਗੇ ਮੈਂ ਆਈ ਕਾਬਲ ਤੋਂ ਆ, ਮੇਰਾ ਬੱਚਾ ਅਜੇ ਨਿਆਣਾ, ਮੇਰੇ ਤੋਂ ਬਿਨਾਂ ਰਹਿ ਤਾਂ ਜਾਂਦਾ ਹੈ, ਰੋਟਾ ਰੋਟੀ ਪ੍ਰਸ਼ਾਦਾ ਪਾਣੀ ਸੱਕ ਲੈਂਦਾ ਹੈ, ਪਰ ਜਦੋਂ ਪੰਘੂੜੇ ਵਿੱਚ ਬੈਠਾ ਹੈ ਨਾ ਤੇ ਤੇਰੀ ਕਿਰਪਾ ਨਾਲ ਮੈਨੂੰ ਇੰਨੀ ਇੱਥੋਂ ਸਮਝ ਪੈ ਗਈ ਏ, ਜਦੋਂ ਬੱਚਾ ਥੋੜਾ ਜਿਹਾ ਰੋਣ ਕਿਤੇ ਲੱਗਦਾ ਤੇ ਮੈਂ ਆਪਣੇ ਹੱਥ ਦੇ ਹਨਾ ਹਲਾਰੇ ਨਾਲ ਉਹਦੇ ਪੰਘੂੜੇ ਨੂੰ ਝੂਟਾ ਦੇਣੀ ਪਈ। ਦਾਤਾ ਮੈਂ ਕੋਹਾਂ ਤੇ ਬੈਠੀ ਕੇਵਲ ਉਹਨੂੰ ਝੂਟਾ ਦੇਣੀ ਆ। ਜੇ ਕੋਈ ਪੁੱਛੇ ਵੀ ਇਹ ਹੋ ਸਕਦਾ ਪਿਆਰਿਓ, ਇਹ ਖੇਡ ਹੋ ਸਕਦੀ ਏ? ਤੇ ਪੁੱਛਿਆ ਗੁਰੂ ਅਮਰਦਾਸ ਨੇ ਬੀਬੀ ਇਹ ਕਿੱਥੋਂ ਤੈਨੂੰ ਮਿਲ ਗਿਆ? ਉਹਨੇ ਇੱਕ ਗੱਲ ਕਹੀ, ਕਹਿੰਦੀ ਦਾਤਾ ਮੇਰਾ ਭਰਤਾ ਕਰਦਾ ਬੰਦਗੀ, ਉਹ ਜੁੜਿਆ ਪ੍ਰੀਤਮ ਦੇ ਚਰਨਾਂ ਵਿੱਚ। ਕਹਿੰਦੀ ਮੈਂ ਕੁਝ ਭਗਤੀ ਨਹੀਂ ਕੀਤੀ, ਮੈਂ ਸਿਰਫ ਉਹਨੂੰ ਸਵਾਮੀ ਨੂੰ ਤੇਰਾ ਸਿੱਖ ਜਾਣ ਕੇ ਸੇਵਾ ਕੀਤੀ। ਉਹਨੇ ਇੱਕੋ ਗੱਲ ਕਹੀ ਕਿ ਤੂੰ ਮੇਰੀ ਨਾ ਸੇਵਾ ਕਰ, ਗੁਰੂ ਅਮਰਦਾਸ ਦੇ ਘਰ ਵੀ ਜਾ ਸੇਵਾ ਕਰ। ਜੇ ਕਹਿੰਦੇ ਨੇ ਮੈਂ ਪੁੱਛਿਆ ਪਿੱਛੋਂ ਬੱਚਾ ਰੋਵੇਗਾ? ਉਹਨੇ ਇੰਨਾ ਬਚਨ ਕਿਹਾ ਸੀ, ਭਲੀਏ ਗੁਰੂ ਘਰ ਵਿੱਚ ਬੜੀਆਂ ਰਹਿਮਤਾਂ ਨੇ, ਤੂੰ ਉੱਥੇ ਬੈਠੀ ਵੀ ਬੱਚੇ ਨੂੰ ਚੁੱਪ ਕਰਾਈ ਜਾਏਗੀ। ਕਹਿੰਦੀ ਤੇਰੀ ਟੋਕਰੀ ਚੁੱਕੀ, ਪਤਾ ਨਹੀਂ ਤੇਰੀ ਟੋਕਰੀ ਨੇ ਕੀ ਕਿਰਪਾ ਕੀਤੀ ਆ, ਮੇਰੇ ਅੰਦਰ ਦੇ ਕਪਾਟ ਖੁੱਲ ਗਏ ਨੇ। ਸਾਧ ਸੰਗਤ ਇਹੀ ਕਾਰਨ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਗੱਲ ਬੜੇ ਕਮਾਲ ਦੀ ਕਹੀ, ਕਈ ਵਾਰੀ ਮੈਂ ਅਰਜ਼ ਕੀਤੀ ਏ, ਉਹ ਕਹਿੰਦੇ ਨੇ ਜਿੰਨਾ ਉੱਚਿਆਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਦਿਲ ਉੱਥੇ ਮਾਰਦਾ ਉਡਾਰੀਆਂ, ਪਿਆਲੇ ਅਨ ਦਿਸ ਨਾਲ ਬੁੱਲ ਲੱਗ ਜਾਣ ਉੱਥੇ, ਪਿਆਲਾ ਦਿਸਦਾ ਨਹੀਂ ਪਰ ਰਸ ਚੁੱਕਦਾ ਪਿਆ ਸਿੱਖ, ਪਿਆਲੇ ਅਣ ਦਿਸ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਕਹਿੰਦੇ ਨੇ ਜਦੋਂ ਕੋਈ ਬੰਦਗੀ ਵਾਲੇ ਦੀ ਗੱਲ ਕਰਦਾ ਲੋਕ ਕਹਿੰਦੇ ਨੇ ਝੂਠ ਏ, ਭਾਈ ਸਾਹਿਬ ਕਹਿੰਦੇ ਨੇ ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿੰਨਾਂ ਲਾਈਆਂ ਬੁੱਧੋਂ ਪਾਰ ਤਾਰੀਆਂ। ਇਹ ਬੁੱਧੀ ਦੀ ਗੱਲ ਨਹੀਂ, ਭਾਈ ਸਾਹਿਬ ਕਹਿੰਦੇ ਨੇ ਬੈਠ ਵੇ ਗਿਆਨੀ, ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਕਹਿੰਦੇ ਨੇ ਮੈਂ ਤਾਂ ਕਿਸੇ ਹੋਰ ਦੇਸ਼ ਦੀ ਗੱਲ ਕਰਨਾ। ਇਹੀ ਬਚਨ ਭਾਈ ਗੁਰਦਾਸ ਨੇ ਆਪਣੀ ਵਾਰ ਨੰਬਰ 4 ਵਿੱਚ ਕੀਤਾ। ਕਹਿੰਦੇ ਨੇ ਗੁਰਸਿੱਖੀ ਗੁਰਸਿੱਖ ਸਣ, ਅੰਦਰੋਂ ਸਿਆਣਾ ਬਾਹਰ ਭੋਲਾ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਧੀ ਖਰੇ ਹਰ ਭਾਣੇ, ਅੰਦਰ ਸਿਆਣਾ ਬਾਹਰ ਭੋਲਾ। ਕਹਿਣ ਲੱਗੇ ਫਿਰ ਉਹਦਾ ਕਿੰਨਾ ਕੁ ਅੰਦਰ ਟਿਕਿਆ? ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ, ਉਹ ਅੰਦਰੇ ਅੰਦਰ ਨਾਮ ਦੇ ਪਿਆਲੇ ਨੂੰ ਛਕਦਾ ਪਿਆ। ਇਹ ਰਹਿਮਤਾਂ ਸਾਹਿਬ ਦੇ ਦਰ ਤੇ ਨੇ। ਹਜ਼ੂਰ ਅੱਜ ਕਹਿ ਰਹੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਗੁਰੂ ਰਾਮਦਾਸ ਕਹਿੰਦੇ ਨੇ ਜੇ ਤੇਰੇ ਅੰਦਰ ਪ੍ਰੀਤ ਹੈ ਤੂੰ ਸਭ ਤੋਂ ਸਿਆਣਾ, ਤੂੰ ਸਭ ਤੋਂ ਜ਼ਿਆਦਾ ਸੋਝੀਵਾਨ ਏ। ਤੇ ਪੁੱਛਿਆ ਮਹਾਰਾਜ ਸਿਆਣੇ ਤਾਂ ਦੁਨੀਆਂ ਵਿੱਚ ਬੜੇ ਨੇ। ਕਹਿੰਦੇ ਨੇ ਮੈਂ ਉਸ ਸਿਆਣਪ ਨੂੰ ਪ੍ਰਵਾਨ ਨਹੀਂ ਕਰਦਾ ਜੇ ਬਾਹਰੋਂ ਸਿਆਣਾ ਅੰਦਰ ਪ੍ਰੀਤ ਨਹੀਂ। ਸ਼ਾਇਦ ਇਹੀ ਕਾਰਨ ਸਾਹਿਬ ਨੇ ਬਾਣੀ ਵਿੱਚ ਸਿਆਣਿਆਂ ਦੀ ਗਿਣਤੀ ਕੀਤੀ। ਕਹਿਣ ਲੱਗੇ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਜੇ ਪ੍ਰੀਤ ਨਹੀਂ ਕਾਹਦਾ ਸਿਆਣਾ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ
ਭਗਵੰਤ। ਪਰ ਇੱਥੇ ਕਹਿੰਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਿਨ ਸੁਗੜ ਸਿਆਣੇ ਰਾਮ ਰਾਜੇ। ਸਿਆਣਪ ਨਾਲ ਨਹੀਂ ਸਾਹਿਬ, ਰੋਜ਼ ਹੋਕਾ ਦੇ ਕੇ ਇੱਕ ਬਚਨ ਕਹਿੰਦੇ ਨੇ, ਗੁਰ ਕੀ ਮਾਤੂ ਲੇ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਨੇ। ਸਾਹਿਬ ਕਹਿੰਦੇ ਨੇ ਸਹਿਤ ਸਿਆਣਪਾਂ ਲੱਕ ਹੋ ਹੈ ਤਾਂ ਇੱਕ ਨਾ ਚੱਲੈ ਨਾਲ, ਨਾ ਤੂੰ ਆਵੇਂ ਵਸ। ਬਹੁਤ ਸਿਆਣਪ ਹੈ ਕਿਸੇ ਸਿਆਣਪ ਨਾਲ ਵਸ ਆਉਂਦੇ। ਸਾਹਿਬ ਕਹਿੰਦੇ ਨੇ ਰੇ ਜਨ ਮਨ ਮਾਧੋ ਸਿਉ ਲਾਈਐ ਚਤੁਰਾਈ ਨ ਚਤੁਰਭੁਜ ਪਾਈਐ। ਉਹ ਸਿਆਣਪ ਨਾਲ ਨਹੀਂ, ਸਿਆਣਾ ਉਹ ਵੇ ਜਿਹੜਾ ਨਾਮ ਵੀ ਜੁੜਿਆ, ਸਿਆਣਾ ਉਹ ਜਿਹਦੇ ਹਿਰਦੇ ਵਿੱਚ ਗੁਰੂ ਲਈ ਪ੍ਰੀਤ ਹੈ। ਸਾਹਿਬ ਕਹਿੰਦੇ ਨੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਜੇ ਬਾਹਰੋਂ ਉਹ ਕਿਤੇ ਸ਼ਬਦ ਭੁੱਲ ਕੇ ਕੁਝ ਹੋਰ ਬੋਲ ਦਿੰਦੇ ਨੇ, ਮਤ ਕਈ ਇਹ ਮਾੜਾ ਪੈਣ ਲੱਗੇ। ਨਹੀਂ ਧੀ ਖਰੇ ਹਰ ਭਾਣੇ, ਪਰ ਮੇਰੇ ਵਾਹਿਗੁਰੂ ਨੂੰ ਭਾਣੇਦਾਰ ਤੇ ਚੰਗੇ ਲੱਗਦੇ। ਬਾਹਰ ਦੇ ਸ਼ਬਦ ਦੇਖ, ਬਾਹਰ ਦੇ ਜੀਵਨ ਦੇਖ ਕੇ ਨਾ ਭਰਮੀ, ਉਹ ਅੰਦਰੇ ਅੰਦਰ ਟਿਕੇ ਨੇ। ਕਹਿਣ ਲੱਗੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ, ਧੀ ਖਰੇ ਹਰ ਭਾਣੇ, ਹਰ ਸੰਤਾਂ ਨੂੰ ਹੋਰ ਥਾਂ ਨਹੀਂ, ਰੱਬ ਦੇ ਸੰਤਾਂ ਨੂੰ ਰੱਬ ਤੋਂ ਬਿਨਾਂ ਕੋਈ ਥਾਂ ਨਹੀਂ। ਹਜ਼ੂਰ ਕਹਿਣ ਲੱਗੇ ਹਰ ਮਾਣ ਨਿਮਾਣੇ, ਉਹਨਾਂ ਨਿਮਾਣਿਆਂ ਦਾ ਮਾਣ ਤਾਂ ਕੇਵਲ ਵਾਹਿਗੁਰੂ ਹੈ, ਕਿਸੇ ਹੋਰ ਵੱਲ ਨਹੀਂ ਤੱਕਦੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਬਾਹਰ ਦੇ ਭੇਸ ਨੂੰ ਦੇਖ ਕੇ ਕਿਤੇ ਉਹਦੇ ਬਸਤਰ, ਪਰ ਅੱਜ ਆਪਾਂ ਤੱਕਨੇ ਆ, ਮੈਂ ਅਰਜ਼ ਕੀਤੀ ਚੋਲਾ ਸੋਹਣਾ ਲਿਸ਼ਕਣਾ ਹੋਵੇ, ਪੱਗ ਹੈ ਚੰਗੀ ਗੋਲ ਗੱਡੀ ਹੋਵੇ ਤੇ ਚਿਮਟਿਆਂ ਦੀ ਪਿੱਛੇ ਐ ਛਣਕਾਰ ਪੈਂਦੀ ਹੋ, ਮੈਂ ਕਿਸੇ ਤੇ ਤਰਕ ਨਹੀਂ ਕਰ ਰਿਹਾ। ਅਸੀਂ ਬਾਹਰ ਦੇ ਭੇਖ ਨੂੰ ਦੇਖ ਕੇ ਬੜੀ ਜਲਦੀ ਅਸਰ ਕਬੂਲਨੇ ਆ, ਪਰ ਸਾਹਿਬ ਕਹਿੰਦੇ ਨੇ ਨਹੀਂ, ਸੰਤ ਕਈ ਵਾਰੀ ਮਲੀਨ ਵਿੱਚ ਬਸਤਰਾਂ ਵਿੱਚ ਵੀ ਮਿਲ ਸਕਦੇ, ਸੰਤ ਕਈ ਵਾਰੀ ਪਾਟੇ ਕੱਪੜਿਆਂ ਵਿੱਚ ਵੀ ਮਿਲ ਸਕਦੇ, ਤੇ ਚੇਤੇ ਰੱਖੀ ਸੰਤ ਕਈ ਵਾਰੀ ਪੈਂਟ ਕਮੀਜ਼ ਵਿੱਚ ਵੀ ਮਿਲ ਸਕਦਾ, ਕੋਈ ਭੇਖ ਦੀ ਪਾਬੰਦੀ ਨਹੀਂ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ ਬੇਅੰਤ ਐਸੇ, ਹਜ਼ੂਰ ਨੇ ਸਤਿਗੁਰੂ ਨੇ ਕਿਰਪਾ ਕੀਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਉਹ ਕਹਿੰਦਾ ਇੱਕ ਵਾਰੀ ਕੋਈ ਮਨੁੱਖ ਕਿਸੇ ਦੇ ਘਰ ਥੱਲਿਓਂ ਨਿਕਲੇ, ਗੱਲ ਸਿਰਫ ਇਸ ਨੂੰ ਸਮਝਾਉਣ ਲਈ ਕਿ ਸੰਤ ਨੂੰ ਟੇਕ ਕੇਵਲ ਇੱਕ ਰੱਬ ਦੀ। ਕਹਿੰਦਾ ਉੱਚੇ ਮਹੱਲ ਵਿੱਚ ਖਲੋਤੀ ਔਰਤ

0: ਪਾਨ ਚਬਾਉਂਦੀ ਪਈ ਸੀ ਤੇ ਅਚਨਚੇਤ ਉਹਨੇ ਪਾਨ ਦੀ ਥੋਕੋ ਸਾਧੂ ਦੇ ਸਿਰ ਤੇ ਸੱਟੀ। ਉਹਨੇ ਕਿਹਾ ਕੁਛ ਨਹੀਂ, ਸਿਰਫ ਅੱਖਾਂ ਭਰ ਕੇ ਉਸ ਔਰਤ ਵੱਲ ਦੇਖ ਕੇ ਅੱਗੇ ਚਲਾ ਗਿਆ। ਉਸ ਔਰਤ ਨੇ ਆਪਣੇ ਮਾਲਕ ਨੂੰ ਕਿਹਾ ਸੀ, ਲੰਘਣ ਵਾਲਾ ਦਰ ਦਰ ਤੇ ਮੰਗਣ ਵਾਲਾ ਭਿਖਾਰੀ, ਇਹਦੀ ਕੀ ਮਜਾਲ ਕਿ ਮੇਰੇ ਵੱਲ ਉੱਪਰ ਤੱਕਿਆ, ਭਾਵਾਂ ਮੈਂ ਥੁੱਕਿਆ ਪਰ ਇਹਦਾ ਕੰਮ ਸੀ ਇਹ ਨੀਵੀਂ ਪਾ ਕੇ ਚਲਾ ਜਾਂਦਾ। ਉਹ ਦੌੜਿਆ ਆਇਆ, ਉੱਤਰ ਕੇ ਮਕਾਨ ਦੀ ਛਾਤੋਂ ਥੱਲੇ ਉਹਨੇ ਸਾਧੂ ਦੇ ਸਿਰ ਵਿੱਚ ਛੋਟਾ ਮਾਰਿਆ। ਸਾਧੂ ਚੁੱਪ ਕਰ ਗਿਆ। ਜਦੋਂ ਇਹ ਮਾਰ ਕੇ ਵਾਪਸ ਪਿਆ ਜਾਂਦਾ, ਉਰਦੂ ਦਾ ਉਹ ਦੀਪ ਲਿਖਦਾ, ਅਚਨਚੇਤ ਉੱਚੇ ਜਾਂਦਿਆਂ ਪੈਰ ਫਿਸਲਿਆ, ਜ਼ਮੀਨ ਤੇ ਡਿੱਗਦਿਆਂ ਡਿੱਗਦਿਆਂ ਸਾਰ ਇਹਦਾ ਸਿਰ ਪਾਟਾ ਤੇ ਨਾਲ ਹੀ ਮੌਤ ਹੋ ਗਈ। ਜਿਹੜੀ ਮਾਨ ਵਿੱਚ ਮੱਤੀ ਔਰਤ ਸੀ ਥੱਲੇ ਉਤਰੀ, ਕੋਲ ਆ ਕੇ ਸਾਧੂ ਨੂੰ ਕਹਿੰਦੀ, ਬਾਬਾ ਮੈਨੂੰ ਬਖਸ਼ ਦੇ, ਮੈਂ ਸਮਝੀ ਨੀ ਤੂੰ ਕਿੰਨਾ ਕੁ ਉੱਚਾ ਹੈ, ਮੈਂ ਤਾਂ ਤੇਰੇ ਕੇਵਲ ਬਸਤਰ ਦੇਖੇ ਤੇ ਜਿਹੜਾ ਅਜੇ ਤੱਕ ਚੁੱਪ ਸੀ। ਕਹਿਣ ਲੱਗਾ, ਭੈਣੇ ਮੇਰਾ ਕੋਈ ਦੋਸ਼? ਕਹਿਣ ਲੱਗੀ, ਮੇਰੇ ਮਾਲਕ ਨੇ ਤੈਨੂੰ ਛੋਟਾ ਮਾਰਿਆ ਤੇ ਵਾਪਸ ਜਾਂਦਿਆਂ ਜ਼ਮੀਨ ਤੇ ਡਿੱਗਿਆ ਮਕਾਨ ਤੋਂ ਤੇ ਉਹਦੀ ਮੌਤ ਹੋ ਗਈ, ਉਹਨੂੰ ਜ਼ਿੰਦਗੀ ਬਖਸ਼ ਦੇ। ਫਕੀਰ ਦੀਆਂ ਅੱਖਾਂ ਭਰ ਰਹੀਆਂ। ਕਹਿਣ ਲੱਗਾ, ਭੈਣੇ ਤੂੰ ਮੇਰੇ ਕੇਵਲ ਲਿਬਾਸ ਨੂੰ ਤੱਕਿਆ, ਪਰ ਇਹ ਗੱਲ ਚੇਤੇ ਰੱਖੀ, ਮੇਰਾ ਕੋਈ ਕਸੂਰ ਨਹੀਂ, ਬਸ ਮੈਂ ਇੱਕ ਗੱਲ ਤੈਨੂੰ ਦੱਸ ਦਿਆਂ, ਤੇਰਾ ਵੀ ਮਾਲਕ ਹੈ ਤੇ ਮੇਰਾ ਵੀ ਕੋਈ ਮਾਲਕ ਸੀ, ਮੈਂ ਢੰਡੋਰਾ ਨਹੀਂ ਦਿੰਦਾ, ਮਾਲਕ ਮੇਰਾ ਵੀ ਹੈ। ਤੇਰੇ ਮਾਲਕ ਦੀਆਂ ਬਾਹਾਂ ਵਿੱਚ ਤਾਕਤ ਹੈ, ਉਹ ਕੇਵਲ ਸਿਰ ਨੂੰ ਪਾੜ ਸਕਦਾ, ਪਰ ਜਿਹਦੇ ਚਰਨਾਂ ਵਿੱਚ ਮੈਂ ਜੁੜਿਆ ਨਾ, ਉਸ ਮਾਲਕ ਕੋਲ ਇੰਨੀ ਤਾਕਤ ਹੈ ਉਹ ਛੋਟਾ ਮਾਰਨ ਵਾਲੇ ਨੂੰ ਧਰਤੀ ਤੋਂ ਚੁੱਕ ਕੇ ਲਿਜਾ ਸਕਦਾ। ਮੇਰੇ ਲਿਬਾਸ ਨੂੰ ਨਾ ਦੇਖ, ਉਹਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿੰਦਾ ਤੇਰੇ ਮਾਲਕ ਕੋ ਤੇਰੀ ਰਾਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਤੇਰਾ ਮਾਲਕ ਆਇਆ ਵੋ ਸੱਤ ਪਟਾ ਗਿਆ, ਕਹਿੰਦਾ ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ। ਤੇਰਾ ਮਾਲਕ ਆਇਆ ਵੋ ਮੇਰੇ ਸਿਰ ਪੇ ਡੰਡਾ ਲਗਾ ਗਿਆ, ਕਹਿੰਦਾ ਮੇਰਾ ਮਾਲਕ ਆਇਆ ਵੋ ਲੇਖਾ ਚੁਕਾ ਗਿਆ। ਝਗੜਾ ਤਾਂ ਮਾਲਕਾਂ ਦਾ। ਸਾਹਿਬ ਕਹਿੰਦੇ ਨੇ ਸੰਤ ਨੂੰ ਟੇਕ ਕੇਵਲ ਇੱਕ ਦਈਏ, ਹਰ ਸੰਤਾਂ ਨੂੰ ਹੋਰ ਥਾਂ ਨਾਹੀ, ਹਰ ਮਾਣ ਨੀ ਮਾਣੇ, ਉਹ ਟੇਕ ਇੱਕ ਦੀ ਲੈਂਦੇ ਨੇ। ਜਨ ਨਾਨਕ ਨਾਮ ਦੀ ਬਾਣ ਹੈ, ਹਰ ਤਾਣ ਚਿਤਾਣੇ, ਉਹਨਾਂ ਵਾਸਤੇ ਤਾਕਤ ਵੀ ਨਾਮ ਏ, ਉਹਨਾਂ ਵਾਸਤੇ ਆਸਰਾ ਵੀ ਨਾਮ ਏ, ਨਾਮ ਤੋਂ ਬਿਨਾਂ ਕਿਸੇ ਦੀ ਟੇਕ ਲੈਂਦੇ ਨਹੀਂ। ਪਿਆਰਿਓ, ਅੱਜ ਜਿਸ ਗੁਰੂ ਦਾ ਪੁਰਬ ਆਪਾਂ ਮਨਾ ਰਹੇ ਹਾਂ ਨਾ, ਉਹਨੇ ਵੀ ਬੇਅੰਤ ਜੀਵਾਂ ਨੂੰ ਜੀ ਦਾਨ ਦਿੱਤਾ, ਨਾਮ ਨਾਲ ਜੋੜਿਆ। ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਇੱਕ ਸਾਧ ਬਚਨ ਅਟਲਾਦਾ ਤੋਂ ਆਰੰਭ ਹੁੰਦਾ। ਬਾਣੀ ਵਿੱਚ ਅਸੀਂ ਪੜ੍ਹਦੇ ਤਾਂ ਜ਼ਰੂਰ ਹਾਂ, ਸਾਹਿਬ ਨੇ ਕਿਹਾ ਜਿਹੜਾ ਦ੍ਰਿਸ਼ਮਾਨ ਸੰਸਾਰ ਆਪਾਂ ਦੇਖਦੇ ਹਾਂ, ਅੱਜ ਪਹਾੜ ਨੇ ਅਸੀਂ ਕਹਿੰਦੇ ਹਾਂ ਇਹ ਅਟਲ ਨੇ, ਲੋਕ ਹਿਮਾਲਿਆ ਨੂੰ ਕਹਿੰਦੇ ਨੇ ਇਹ ਅਟਲ ਏ, ਪਹਾੜ ਅਡੋਲ ਏ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਟਲ ਨਹੀਂ। ਸ਼ਬਦ ਵਰਤ ਲੈਂਦਾ ਪਰ ਇੱਕ ਦਿਨ ਇਹਨਾਂ ਨੇ ਵੀ ਬਿਣਸਣਾ। ਕਿਸੇ ਨੇ ਕਹਿ ਦਿੱਤਾ ਸੂਰਜ ਜਿਹੜਾ ਇਹ ਸਦਾ ਰਹਿਣ ਵਾਲਾ ਹੈ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਸਮੇਂ ਦੀ ਗੱਲ, ਇੱਕ ਦਿਨ ਇਹ ਵੀ ਬਿਣਸੇਗਾ। ਆ ਦੇਖਦੇ ਸਿਤਾਰੇ ਵੀ ਬਿਣਸਣਗੇ, ਚੰਦਰਮਾ ਵੀ ਬਿਣਸੇਗਾ। ਤੇ ਇੱਕ ਗੱਲ ਚੇਤੇ ਰੱਖੀ, ਜਿਸ ਧਰਤੀ ਤੇ ਤੂੰ ਵਸੇਬਾ ਕਰੀ ਬੈਠਾ, ਇਸ ਧਰਤੀ ਨੇ ਵੀ ਬਿਣਸਣਾ ਹੀ। ਪਰ ਇੱਕ ਗੱਲ ਨਾਲ ਕਹਿ ਦਿੱਤੀ ਸੱਜਣਾ, ਇੱਕ ਰੱਬ ਦੀ ਭਗਤੀ ਕਰਨ ਵਾਲਾ ਐਸਾ ਹੀ, ਜਿੱਦਣ ਉਹ ਆਪਣੀ ਜ਼ਬਾਨ ਤੋਂ ਬੋਲਦਾ ਉਹਦੇ ਬੱਚੇ ਨੂੰ ਕਦੀ ਕੋਈ ਝੂਠਿਆ ਨਹੀਂ ਕਰ ਸਕਦਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਗਿਰ ਬਸਦਾ ਜਲ ਪਵਣ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਗਿਰ ਆ ਪਹਾੜ, ਬਸਦਾ ਧਰਤੀ, ਪਵਣ ਹਵਾ, ਸਭ ਚਲੇ ਜਾਣਗੇ, ਪਰ ਇੱਕ ਸਾਧ ਬਚਨ ਅਟਲਾਦਾ। ਤੇ ਜਦੋਂ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਨੂੰ ਪੜ੍ਹਿਆ ਤੇ ਚਿੱਤ ਵਿੱਚ ਆਇਆ, ਸਤਿਗੁਰੂ ਤੇਰਾ ਜੀਵਨ ਵੀ ਆਰੰਭ ਇੱਕ ਸਾਧੂ ਦੇ ਬਚਨ ਤੋਂ ਹੁੰਦਾ, ਉਹ ਬਚਨ ਜਿਹੜਾ ਅਟਲ ਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਨੇ, ਸਭ ਨੂੰ ਪਤਾ ਵੱਡਾ ਬਾਬਾ ਪਿਰਥੀ ਹੈ, ਛੋਟੇ ਧੰਨ ਗੁਰੂ, ਸਭ ਤੋਂ ਛੋਟੇ ਗੁਰੂ ਅਰਜਨ ਦੇਵ ਨੇ, ਬਾਬਾ ਮਹਾਂਦੇਵ ਤੋਂ ਵੀ ਛੋਟੇ ਨੇ, ਅੰਮ੍ਰਿਤਸਰ ਦੀ ਧਰਤੀ ਤੇ ਟਿਕੇ ਨੇ। ਸਿੱਖ ਵਿਦਵਾਨਾਂ ਨੇ ਜਿਹੜੀ ਗੱਲ ਕਹੀ, ਕਹਿੰਦੇ ਨੇ ਮਾਤਾ ਗੰਗਾ ਜੀ ਪ੍ਰੇਮਾ ਭਗਤੀ ਵੀ ਦਿਲ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ, ਪਰ ਘਰ ਸੰਤਾਨ ਨਹੀਂ। ਪਿਰਥੀਆ ਜਿਹੜਾ ਦੇਖਦਾ ਰੋਜ਼ ਗੁਰੂ ਅਰਜਨ ਦੇਵ ਨੂੰ ਲੋਕ ਨਮਸਕਾਰਾਂ ਕਰਦੇ ਨੇ, ਘਰ ਦੇ ਅੰਦਰ ਭੇਟਾ ਲੈ ਕੇ ਆਉਂਦੇ ਨੇ ਤੇ ਇੱਕ ਦਿਨ ਬੈਠਿਆ ਉਹਦੀ ਘਰ ਵਾਲੀ ਦਾ ਨਾਮ ਸੀ ਕਰਮੋ, ਉਹਨੇ ਇੰਨੇ ਸ਼ਬਦ ਕਹਿ ਲੱਗੀ, ਤੂੰ ਹੈ ਤਾਂ ਮੇਰੇ ਸਿਰ ਦਾ ਸਾਈ, ਪਰ ਜੇ ਤੂੰ ਕਿਤੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਦਾ, ਪਿਤਾ ਨੂੰ ਸ਼ਰਧਾ ਭਾਵਨਾ ਨਾਲ ਤੱਕਦਾ, ਅੱਜ ਗੱਦੀ ਸਾਡੇ ਕੋਲ ਹੁੰਦੀ। ਸਿੱਖ ਮੈਨੂੰ ਵੀ ਜਗਤ ਮਾਂ ਕਹਿੰਦੇ। ਅੱਜ ਦੇਖ ਉਹਨਾਂ ਦੇ ਘਰ ਵਿਚ ਲੋਕ ਝੁਕ ਝੁਕ ਕੇ ਨਮਸਕਾਰਾਂ ਕਰਦੇ ਨੇ, ਸਾਨੂੰ ਕੋਈ ਪੁੱਛਦਾ ਨਹੀਂ। ਤੇ ਅੱਗੋ ਫਿਰ ਧੀਏ ਨੇ ਇੱਕ ਸ਼ਬਦ ਕਿਹਾ ਸੀ, ਵਾਕਈ ਸੱਚਾਈ ਭਰੇ ਸ਼ਬਦ ਨੇ, ਉਹਦੇ ਅਗਲੀਆਂ ਜਿਹੜੀਆਂ ਹਰਕਤਾਂ ਨੇ ਉਹ ਇਸ ਗੱਲ ਦੀ ਪੁਸ਼ਟੀ ਕਰਦੀਆਂ ਨੇ। ਕਹਿਣ ਲੱਗਾ, ਸੁਣ ਭਾਗਵਾਨੇ, ਜੋ ਕੁਝ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਰੱਬ ਨੇ ਸਾਨੂੰ ਪੁੱਤਰ ਮਿਹਰਬਾਨ ਦਿੱਤਾ। ਸਿੱਖ ਵਿਦਵਾਨ ਕਹਿੰਦੇ ਨੇ, ਸਤਿਗੁਰੂ ਨੇ, ਗੁਰੂ ਅਰਜਨ ਦੇਵ ਨੇ ਮਿਹਰਬਾਨ ਨੂੰ ਆਪਣੀ ਨਿਗਰਾਨੀ ਵਿਚ ਵਿਦਿਆ ਵੀ ਪੜਾਈ। ਸਤਿਗੁਰੂ ਦੇ ਮਨ ਵਿਚ ਦਵੈਸ ਨਹੀਂ, ਪਰ ਉਹਨਾਂ ਦੀ ਸੋਚ ਕੀ? ਕਹਿੰਦਾ, ਦੇਖ ਅਰਜਨ ਦੇ ਆਨੰਦ ਕਾਰਜ ਨੂੰ ਕਿਤਨਾ ਸਮਾਂ ਹੋ ਗਿਆ, ਘਰ ਕੋਈ ਪੁੱਤਰ ਨਹੀਂ, ਚਲੀਏ ਇਹਨਾਂ ਤਾਂ ਦੁਨੀਆਂ ਤੋਂ ਜਿਵੇਂ ਆਏ ਉਸੇ ਤਰ੍ਹਾਂ ਚਲੇ ਜਾਣਾ, ਇਹਨਾਂ ਦਾ ਨਾਮ ਕਿਸਨੇ ਲੈਣੇ ਹੀ, ਬਸ ਕੁਝ ਦਿਨਾਂ ਦੀ ਖੇਡ ਏ, ਜਿੱਦਣ ਇਹਨੇ ਪ੍ਰਾਣ ਤਿਆਗ ਦਿੱਤੇ ਗੁਦਗੱਦੀ ਤਾਂ ਤੇਰੇ ਪੁੱਤਰ ਮਿਹਰਬਾਨ ਨੂੰ ਮਿਲਣੀ। ਉਹਨਾਂ ਘਰ ਕੋਈ ਪੁੱਤਰ ਹੈ, ਇੱਕ ਦਾਸੀ ਜਿਹੜੀ ਪ੍ਰੇਮ ਨਾਲ ਭਿੱਜੀ ਏ, ਜਦੋਂ ਉਹਨੇ ਸੁਣਿਆ ਤੇ ਉਹ ਗੁਰੂ ਅਰਜਨ ਦੇਵ ਦੇ ਘਰ ਆਈ, ਮਾਤਾ ਗੰਗਾ ਦੇ ਚਰਨਾਂ ਵਿੱਚ ਝੁੱਕ ਕੇ ਕਹਿਣ ਲੱਗੀ, ਮਾਂ ਮੈਨੂੰ ਦੱਸਦਿਆਂ ਖੇਦ ਹੁੰਦਾ, ਅੱਜ ਮੇਰੇ ਕੰਨਾਂ ਨੇ ਸ਼ਬਦ ਸੁਣੇ ਨੇ, ਬਾਬੇ ਪਿਰਤੀਏ ਨੇ ਕਿਹਾ ਕਿ ਉਹਨਾਂ ਦੇ ਘਰ ਵਿੱਚ ਸੰਤਾਨ ਕਿੱਥੇ, ਗੱਦੀ ਤਾਂ ਕੱਲ ਨੂੰ ਸਾਡੇ ਕੋਲ ਹੀ ਆਉਣੀ ਹੈ। ਜਦੋਂ ਮਾਤਾ ਗੰਗਾ ਜੀ ਨੂੰ ਇੰਨੇ ਸ਼ਬਦ ਕਹੇ, ਆਖਰ ਇੱਕ ਇਸਤਰੀ ਦਾ ਕਿਰਦਾ, ਗੁਰੂ ਅਰਜਨ ਦੇਵ ਜੀ ਘਰ ਆਏ ਤੇ ਨੀਰ ਭਰ ਕੇ ਕਿਹਾ, ਸਤਿਗੁਰੂ ਤੂੰ ਤਾਂ ਲੋਕਾਂ ਦੀ ਝੋਲੀ ਵਿੱਚ ਦਾਤ ਪਾਨੇ, ਦੁੱਧ ਪੁੱਤਰ ਦੀ ਦਾਤ ਦਿੰਦੇ, ਨਾਮ ਵਿੱਚ ਰੰਗਨੇ, ਪਰ ਮੈਂ ਇੱਕ ਅਰਦਾਸ ਕਰਨੀ ਆ, ਹੁਣ ਤਾਂ ਲੋਕ ਵੀ ਕਹਿੰਦੇ ਨੇ ਕਿ ਮੇਰੀ ਕੁੱਖ ਨੂੰ ਭਾਗ ਨਹੀਂ ਲੱਗਣਾ, ਇੱਕ ਕਿਰਪਾ ਕਰ ਮੈਨੂੰ ਪੁੱਤਰ ਦੀ ਦਾਤ ਬਖਸ਼ ਦੇ। ਗੁਰੂ ਅਰਜਨ ਦੇਵ ਨੇ ਉੱਥੇ ਬਚਨ ਕਹੇ, ਕਹਿਣ ਲੱਗੇ, ਗੰਗਾ ਪੁੱਤਰ ਦੀ ਦਾਤ ਲੈਣੀ ਆ? ਕਹਿਣ ਲੱਗੇ, ਹਾਂ, ਹੁਣ ਦੇਖੋ ਸਤਿਗੁਰੂ ਦੇ ਘਰ ਦੀ ਵਡਿਆਈ। ਅੱਜ ਕੁਝ ਲੋਕ ਕਹਿਣ ਵੀ ਲੱਗ ਪਏ ਨੇ, ਨਹੀਂ ਜੀ ਬਾਬੇ ਬੁੱਢੇ ਕੋਲ ਕਿੱਥੇ ਅਰਦਾਸ ਕਰਾਉਣ ਗਏ। ਇੱਕ ਗੱਲ ਨੂੰ ਸਮਝਿਓ, ਜੇ ਅੱਜ ਇਹ ਕਹਿੰਦੇ ਆ ਕਿ ਬਾਬੇ ਬੁੱਢੇ ਕੋਲੋਂ ਅਰਦਾਸ ਨਹੀਂ ਕਰਾਈ ਗੁਰੂ ਸਮਰੱਥੇ, ਫਿਰ ਸਮਰੱਥ ਗੁਰੂ ਗੱਦੀ ਵੀ ਇੱਕ ਦੂਜੇ ਨੂੰ, ਇੱਕ ਤੋਂ ਦੂਜੇ ਨੂੰ ਦੇ ਸਕਦਾ। ਪਰ ਨਹੀਂ, ਜਿੱਦਣ ਗੁਰੂ ਨਾਨਕ ਗੱਦੀ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜੋਤ ਪ੍ਰਵੇਸ਼ ਕਰਦੀ ਏ ਤੇ ਵਿੱਚ ਖਲੋਤਾ ਬਾਬਾ ਬੁੱਢਾ ਹੀ ਹੁੰਦਾ। ਸਭ ਤੋਂ ਪਹਿਲੀ ਨਮਸਕਾਰ ਬਾਬਾ ਬੁੱਢਾ ਕਰਦਾ। ਕਹਿਣ ਲੱਗੇ, ਗੰਗਾ ਜੇ ਪੁੱਤਰ ਦੀ ਦਾਤ ਚਾਹੀਦੀ ਆ ਤੇ ਬਾਬੇ ਬੁੱਢੇ ਦੇ ਕੋਲ ਜਾ, ਇੰਦਰੀ ਜਿੱਤ ਸਿੱਖੇ, ਸ਼ਬਦ ਉਹਦੇ ਲਈ ਵਰਤੇ ਸਨ ਇੰਦਰੀ ਜੇਤੀ, ਉਹਦੇ ਸ਼ਬਦ ਕਦੀ ਝੂਠੇ ਨਹੀਂ। ਤੇ ਆ ਬੀੜ ਸਾਹਿਬ ਜਿੱਥੇ ਆਪਾਂ ਜਾਂਦੇ ਹਾਂ, ਇਹ ਭਾਈ ਲੰਗਾ ਚੌਧਰੀ ਸੀ ਉਸ ਇਲਾਕੇ ਦਾ, 3 ਲੱਖ ਦੀ ਜਗੀਰ ਸੀ ਇਹਦੀ ਸਲਾਨਾ, ਬੜਾ ਤਕੜਾ ਸੀ ਇਹਨੇ ਇਹ ਕੁਝ ਕੁ ਖੀਸਾ ਗੁਰੂ ਅਰਜਨ ਦੇਵ ਗੁਰੂ ਨਾਨਕ ਦੇ ਘਰ ਨੂੰ ਦਿੱਤਾ ਸੀ, ਇੱਥੇ ਸਤਿਗੁਰੂ ਦੀਆਂ ਮੱਝਾਂ ਸਨ। ਤੇ ਬਾਬੇ ਬੁੱਢੇ ਨੇ ਜਦੋਂ ਬਜ਼ੁਰਗ ਹੋ ਗਏ ਉਦੋਂ ਵੀ ਇੱਥੇ ਟਿਕੇ ਰਹੇ, ਅਕਸਰ ਉਹ ਪਸ਼ੂਆਂ ਦੀ ਸੰਭਾਲ ਕਰਨੀ, ਇੱਥੇ ਖੇਤੀ ਕਰਾਉਣੀ, ਕਹਿਤੀ ਨਿਰਮਾਣਤਾ ਉਸ ਸਿੱਖ ਦੇ ਅੰਦਰ। ਕਹਿਣ ਲੱਗੇ, ਉਹਦੇ ਕੋਲ ਅਰਦਾਸ ਕਰਾ, ਮੇਰਾ ਮਾਲਕ ਭਾਗ ਜ਼ਰੂਰ ਲਾਏਗਾ। ਕਹਿੰਦੇ ਨੇ, ਮਾਤਾ ਗੰਗਾ ਜੀ ਗਏ, ਆ ਠੀਕ ਸ਼ਬਦ ਰੱਥ ਵਾਲਾ ਵੀ ਵਰਤਦੇ ਨੇ, ਭਾਜੜ ਪੈ ਗਈ, ਪਰ ਮੈਂ ਜਿਹੜੀ ਅਰਜ਼ ਮੈਂ ਕਰਨੀ ਹੈ, ਮਾਤਾ ਗੰਗਾ ਜੀ ਗਏ ਨੇ, ਉਹਨਾਂ ਨੇ ਆਪਣੇ ਹੱਥ ਨਾਲ ਪ੍ਰਸ਼ਾਦਾ ਤਿਆਰ ਕੀਤਾ। ਇਹਦਾ ਮਤਲਬ ਕਿ ਇੱਕ ਸਿੱਖੀ ਦਾ ਨਮੂਨਾ ਕਹਿਣ ਤਾਂ ਕਰਦੇ ਨੇ ਕਿ ਜੋ ਕੁਝ ਤੂੰ ਲੋਚਣਾ ਜੇ ਪੂਰੇ ਸਿੱਖ ਕੋਲ ਵੀ ਅਰਦਾਸ ਕਰਾ ਲਏ ਤੇ ਮੇਰਾ ਗੁਰੂ ਕਦੀ ਮੋੜਦਾ ਨਹੀਂ। ਦੂਜੀ ਗੱਲ, ਨੌਕਰ ਬੜੇ ਸਨ ਲੰਗਰ ਪਕਾਉਣ ਵਾਲੇ, ਸਿੱਖ ਬੜੇ ਨੇ, ਪਰ ਮਾਤਾ ਲੰਗਰ ਇਸ ਕਰਕੇ ਪਕਾਉਂਦੀ ਏ ਕਿ ਜੇ ਕੁਝ ਲੈਣੇ ਤੇ ਆਪਣੇ ਹੱਥੀ ਸੇਵਾ ਕਰਨ ਦੀ ਵੀ ਜਾਇਜ਼ ਸਿੱਖ ਲੈ। ਆ ਬਾਬਾ ਪੂਲਾ ਸਿੰਘ ਨੇ ਰਣਜੀਤ ਸਿੰਘ ਇੱਕ ਵਾਰੀ ਪ੍ਰਸ਼ਾਦ ਛਕਾਇਆ ਘਰ ਨੌਕਰਾਂ ਚਾਕਰਾਂ ਨੇ, ਤੇ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਕਿ ਦਾਣਾ ਪਾਣੀ ਗੁਰੂ ਦਾ, ਟਹਿਲ ਪਾਣੀ ਤੇਰੇ ਸੇਵਕਾਂ ਦੀ। ਤੇ ਪਿੱਛੋਂ ਰਣਜੀਤ ਸਿੰਘ ਕਹਿੰਦਾ, ਬਾਬਾ ਜੀ ਚੁੱਪ ਕਰਕੇ ਇਕਾਂਤ ਵਿੱਚ। ਬਾਬਾ ਜੀ ਕਹਿਣ ਲੱਗੇ, ਸਾਹਮਣੇ ਗੱਲ ਕਰ, ਬੇਖੌਫ ਉਹ ਸਾਧੂ ਕਹਿਣ ਲੱਗੇ ਵੀ ਲੰਗਰ ਛਕਾਇਆ ਤੇ ਅਰਦਾਸ ਵਿੱਚ ਮੇਰਾ ਨਾਮ ਨਹੀਂ ਲਿਆ, ਅਸਾਂ ਲੰਗਰ ਛਕਾਇਆ। ਕਹਿੰਦਾ, ਤੂੰ ਜਿੱਦਣ ਜੰਮਿਆ ਤੇ ਆਪਣੇ ਨਾਲ ਅਨਾਜ ਨਹੀਂ ਲੈ ਕੇ ਆਇਆ, ਰੱਬ ਨੇ ਵੀ ਤੇਰੇ ਮੱਥੇ ਦਾ ਲਿਖਿਆ ਤੈਨੂੰ ਦਿੱਤਾ, ਆਪਣੇ ਹੱਥਾਂ ਨਾਲ ਤੂੰ ਲੰਗਰ ਵਰਤਾਇਆ ਨਹੀਂ, ਤਿਆਰ ਨਹੀਂ ਕੀਤਾ, ਜਿਨ੍ਹਾਂ ਨੇ ਸੇਵਾ ਕੀਤੀ ਅਰਦਾਸ ਵੀ ਉਹਦੀ ਹੋਵੇਗੀ। ਜੇ ਤੂੰ ਅਰਦਾਸ ਚਾਹੁੰਦਾ ਕੱਲ ਨੂੰ ਤੂੰ ਆਪਣੇ ਹੱਥਾਂ ਨਾਲ ਤਿਆਰ ਕਰ। ਕਹਿੰਦੇ ਨੇ ਰਾਣੀਆਂ ਨੇ ਆਪ ਲੰਗਰ ਤਿਆਰ ਕੀਤਾ, ਆਪਣੇ ਹੱਥੀ ਛਕਾਇਆ। ਮਾਤਾ ਗੰਗਾ ਜੀ ਨੇ ਆਪ ਲੰਗਰ ਤਿਆਰ ਕੀਤਾ। ਸਿੱਖ ਤਵਾਰੀਖ ਦੇ ਮੁਤਾਬਕ ਆਪਣੇ ਸਿਰ ਤੇ ਲੱਸੀ ਦਾ ਕੁੱਜਾ ਚਾਚੀ ਰੱਖ ਕੇ, ਮਿੱਠੇ ਪ੍ਰਸ਼ਾਦੇ ਰੱਖ ਕੇ, ਨਾਲ ਇੱਕ ਗੰਢਾ ਪਿਆਜ ਲੈ ਕੇ, ਅਚਾਰ ਲੈ ਕੇ ਜਦੋਂ ਗਏ ਨੇ ਤੇ ਵਿਦਵਾਨ ਲਿਖਦੇ ਨੇ, ਮੈਕਾਲਪ ਨੇ ਬੜੀ ਪਿਆਰੀ ਗੱਲ ਲਿਖੀ। ਉਹ ਕਹਿੰਦਾ ਜਦੋਂ ਸਤਿਗੁਰੂ ਦੇ ਇਹ ਮਹਿਲ ਮਾਤਾ ਗੰਗਾ ਜੀ ਬੀੜ ਸਾਹਿਬ ਦੇ ਨੇੜੇ ਪਹੁੰਚੇ ਨੇ ਨਾ, ਤੇ ਬਾਬੇ ਬੁੱਢੇ ਦੇ ਹੱਥ ਦੇ ਵਿੱਚ ਦਾਤਰੀ ਸੀ। ਆ ਸੌਣੀ ਦਾ ਮਹੀਨਾ ਚੱਲਦਾ ਪਿਆ ਸੀ, ਕਮਾਦ ਦੇ ਛੋਟੇ ਛੋਟੇ ਅਜੇ ਫਸਲ ਜਿਹੜੀ ਪੁੰਗਰਦੀ ਪਈ ਏ, ਛੋਟਾ ਛੋਟਾ ਕੈਮਾ ਕਮਾਦ ਲਹਿਰਾਂਦਾ ਪਏ। ਅੱਥੋਂ ਦਾ ਮਹੀਨਾ ਜ਼ਿਕਰ ਕੀਤਾ ਸਿੱਖ ਵਿਦਵਾਨਾਂ ਨੇ। ਕਹਿਣ ਲੱਗੇ ਚਾਰ ਚੁਫੇਰੇ ਹਰਿਆਵਲ ਹੀ ਹਰਿਆਵਲ ਏ, ਕਿਉਂਕਿ ਮੀਂਹ ਪੈ ਕੇ ਜੇ ਹੱਟਦੇ ਨੇ। ਤੇ ਗੁਰੂ ਅਰਜਨ ਦੇਵ ਦੇ ਮਹਿਲ ਗਏ ਤੇ ਬਾਬਾ ਬੁੱਢਾ ਜੀ ਨਾ ਹੱਥ ਵਿੱਚ ਦਾਤਰੀ ਲੈ ਕੇ ਖੇਤ ਦੇ ਕਿਨਾਰੇ ਘਾਹ ਪੈ ਕੱਢਦੇ ਨੇ। ਇੱਕ ਸੇਵਕ ਨਾਲ ਨੇ, ਸਾਹਮਣੇ ਉਹ ਮਾਤਾ ਗੰਗਾ ਜੀ ਤੁਰੇ ਆਉਂਦੇ ਭੇਜਿਆ। ਉਸ ਵਕਤ ਕਹਿਣ ਲੱਗੇ ਬਾਬਾ ਬੁੱਢਾ ਜੀ, ਮਾਂ ਦੇਖ ਅੱਜ ਤੇਰੇ ਪੁੱਤਰ ਨੇ ਸਵੇਰ ਦਾ ਕੁੱਝ ਨਹੀਂ ਸਕਿਆ, ਭੁੱਖ ਨਾਲ ਅੰਦਰ ਵਿਲਕਦਾ ਪਿਆ ਸੀ। ਇਹਨੂੰ ਕਹਿੰਦੇ ਨੇ ਮਾਂ, ਜਿਹੜੀ ਮਾਂ ਪੁੱਤਰ ਦੀ ਭੁੱਖ ਨੂੰ ਸਮਝ ਕੇ ਉਹਦੇ ਲਈ ਭੋਜਨ ਲੈ ਆਵੇ, ਉਹੀ ਤਾਂ ਅਸਲੀ ਮਾਂ। ਸਵੇਰ ਦੀ ਭੁੱਖ ਲੱਗੀ ਸੀ, ਲਿਆ ਜੇ ਮੇਰੇ ਲਈ ਕੁੱਝ ਤਿਆਰ ਕਰਕੇ ਲਿਆਈਏ। ਸੱਥਾਂ ਨਾਲ ਉਹ ਲੱਸੀ ਵਾਲਾ ਭਾਂਡਾ ਲਾਇਆ, ਪ੍ਰਸ਼ਾਦੇ ਲਏ। ਉਸ ਵਕਤ ਮੈਕਾਲਪ ਲਿਖਦਾ, ਮਾਤਾ ਗੰਗਾ ਜੀ ਹੱਥ ਜੋੜ ਕੇ ਖਲੋ ਗਏ। ਕਹਿਣ ਲੱਗੇ ਸਾਈ ਵਾਲਿਓ, ਤੁਹਾਡੀ ਪਹੁੰਚ ਸਾਈ ਤਾਕੇ ਅਸਲੀ ਹੈ। ਤੇ ਸਾਹਿਬ ਨੇ ਬਾਣੀ ਵਿੱਚ ਮੰਨਿਆ ਕਿ ਜਾਂ ਕਾ ਮੀਤ ਸਾਜਨ ਹੈ ਸਜ ਸਮੀਆਂ, ਤਿਸ ਜਨ ਕੋ ਕਹੋ ਕਾਂਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ, ਦੁੱਖ ਦਰਦ ਭ੍ਰਮ ਤਾਂ ਕਾ ਭਾਗੀ। ਤੇ ਜਿਹੜੇ ਸਾਈ ਵਾਲੇ ਨੇ ਨਾ, ਜਾਂ ਤਾਂ ਕਹਿਆ ਦਰਗਾਹ ਚੱਲੇ, ਉਹਦੀ ਗੱਲ ਨੂੰ ਕਿੰਨੇ ਝੂਠਿਆ ਕਰਨਾ। ਸੋ ਕਿਸ ਕੋ ਨਜ਼ਰ ਲੈ ਆਵੇ ਤੱਲੇ, ਸਾਹਿਬ ਕਹਿੰਦੇ ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ, ਮੁੱਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਸਿੱਖ ਦਾ ਬਚਨ ਕਦੀ ਝੂਠਾ ਨਹੀਂ, ਖੋਵੇ ਪੁੱਗਿਆ ਖੋਵੇ ਪਹੁੰਚਿਆ। ਸਾਹਿਬ ਕਹਿੰਦੇ ਨੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ, ਜੋ ਕੁਝ ਉਹਨੇ ਬੋਲ ਦੇਣਾ ਸੱਚੇ। ਹੱਥ ਜੋੜ ਕੇ ਕਿਹਾ ਬਾਬਾ, ਗੁਰੂ ਸਾਹਿਬ ਨੇ ਤੇਰੇ ਕੋਲ ਤੇਰੇ ਦਰ ਤੇ ਭੇਜਿਆ। ਬਾਬਾ ਜੀ ਅਦਬ ਨਾਲ ਉੱਠ ਪਏ, ਕਹਿਣ ਲੱਗੇ ਮਾਂ, ਮੇਰਾ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕੋਈ ਨਹੀਂ ਹੂੰ। ਸਾਚੀ ਜਿੱਦਣ ਦਾ ਗੁਰੂ ਨਾਨਕ ਨੂੰ ਮਿਲਿਆ ਉਸ ਦਿਨ ਤੋਂ ਬਾਅਦ ਕਿਤੇ ਗਿਆ ਨਹੀਂ। ਤੂੰ ਮੇਰੇ ਅੱਗੇ ਹੱਥ ਨਾ ਜੋੜ, ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਧਾਈ ਹਾਂ, ਤੇ ਮੈਂ ਕਹਿੰਦਾ ਸਾਰੀ ਜ਼ਿੰਦਗੀ ਮੈਂ ਧਾਈ ਬਣ ਕੇ ਰਹਾਂ। ਕਹਿਣ ਲੱਗੇ ਦੱਸ ਮੇਰੇ ਲਈ ਤੂੰ ਹੁਕਮ, ਮੈਂ ਕੀ ਕਰ ਸਕਣਾ। ਕਹਿਣ ਲੱਗੇ ਸਤਿਗੁਰੂ ਨੇ ਕਿਹਾ ਤੁਸੀਂ ਅਰਦਾਸ ਕਰੋ, ਮੇਰੀ ਕੁੱਖ ਨੂੰ ਭਾਗ ਲੱਗੇ, ਮੈਂ ਪੁੱਤਰ ਦੀ ਦਾਤ ਮੰਗਣ ਆਈ ਹਾਂ। ਬਾਬਾ ਬੁੱਢਾ ਜੀ ਨੇ ਜਦੋਂ ਇੰਨੇ ਸ਼ਬਦ ਸੁਣੇ, ਕਹਿਣ ਲੱਗੇ ਮਾਂ, ਸਿਰਫ ਤੈਨੂੰ ਇੱਕ ਭੁਲੇਖਾ ਪਾਈ, ਦੇਣ ਵਾਲਾ ਤਾਂ ਉਹੀ ਏ। ਕਹਿੰਦਾ ਮੇਰੇ ਵਰਗੇ ਧਾਈ ਨੂੰ ਕੇਵਲ ਨਿਵਾਸਦਾ ਪਿਆ ਹੈ, ਦਾਤ ਤੈਨੂੰ ਉਸੇ ਦਰ ਤੋਂ ਮਿਲਣੀ ਹੈ। ਮੈਂ ਕਾਲਬ ਲਿਖਦਾ ਉਸ ਵਕਤ ਬੱਦਲ ਚਮਕਿਆ, ਬਿਜਲੀ ਜਿਹੜੀ ਏ ਉਹ ਚਮਕੀ, ਬੱਦਲ ਗੱਜਿਆ। ਤੇ ਬਾਬੇ ਬੁੱਢੇ ਨੇ ਹੱਸ ਕੇ ਕਿਹਾ ਮਾਂ, ਆ ਦੇਖ ਜਦੋਂ ਬੱਦਲ ਚਮਕਦਾ ਹੈ ਤੇ ਇਹਦੀ ਚਮਕ ਲੋਕਾਂ ਦੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਏ। ਤੇਰੇ ਘਰ ਵਿੱਚ ਜਿਸ ਪੁੱਤਰ ਨੇ ਪੈਦਾ ਹੋਣਾ, ਜਿੱਦਣ ਉਹਨੇ ਮਿਆਨ ਵਿੱਚੋਂ ਕਿਰਪਾਨ ਕੱਢੀ, ਉਹਦੀ ਲਿਸ਼ਕ ਦੀ ਕਿਰਪਾਨ ਜਿਹੜੀ ਏ ਦੁਸ਼ਮਣਾਂ ਦੀਆਂ ਅੱਖਾਂ ਨੂੰ ਚੁੰਧਿਆ ਦੇ। ਤੇਰੇ ਘਰ ਵਿੱਚ ਬਲੀ ਯੋਧਾ ਪੈਦਾ ਹੋਵੇਗਾ। ਆ ਪਿਆਜ ਵਾਲੀ ਵੀ ਘਟਨਾ ਕਿ ਮੁੱਕੀ ਭਰ ਕੇ ਭੰਨ ਕੇ ਕਿਹਾ ਸੀ ਮਾਂ, ਜਿਵੇਂ ਇਹ ਪਿਆਜ ਇਹ ਗੰਢਾ ਭੰਨਿਆ, ਤੇਰਾ ਪੁੱਤਰ ਦੁਸ਼ਟਾਂ ਦੇ ਸਿਰ ਨੂੰ ਭੰਨੇਗਾ, ਦੁਸ਼ਟਾਂ ਨੂੰ ਖਤਮ ਕਰੇਗਾ। ਕਹਿੰਦੇ ਨੇ ਮਾਤਾ ਨੇ ਅਰਦਾਸ ਕਰਾਈ, ਸਿੱਖ ਸੰਗਤ ਵਿੱਚ ਇਹ ਖਬਰ ਫੈਲ ਗਈ ਕਿ ਬਾਬੇ ਬੁੱਢੇ ਨੇ ਅਰਦਾਸ ਕੀਤੀ ਏ। ਇੱਕ ਆਵਾਜ਼ ਆਈ ਕਿ ਬਾਬੇ ਬੁੱਢੇ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ। ਮਾਤਾ ਗੰਗਾ ਜੀ ਵਾਪਸ ਆਏ, ਸਤਿਗੁਰੂ ਅੰਮ੍ਰਿਤਸਰ ਤੋਂ ਵਡਾਲੀ ਆ ਗਏ, ਜਿਹਨੂੰ ਆਪਾਂ ਅੱਜ ਗੁਰੂ ਕੀ ਵਡਾਲੀ ਕਹਿੰਦੇ ਹਾਂ। ਇੱਥੇ ਆਏ ਨੇ, ਜੂਨ ਦਾ ਮਹੀਨਾ ਆਇਆ ਤੇ ਕਹਿੰਦੇ ਨੇ ਉਹ ਸੁਲੱਖਣੀ ਘੜੀ ਆ ਗਈ। ਬਾਬਾ ਬੁੱਢਾ ਅੱਜ ਵੀ ਬੀੜ ਸਾਹਿਬ ਏ, ਅੰਮ੍ਰਿਤ ਵੇਲੇ ਮੇਰੇ ਮਾਲਕ ਨੇ ਮੇਰੀ ਕਿਰਪਾ ਕੀਤੀ, ਜਿਸ ਗੁਰੂ ਦਾ ਪੁਰਬ ਆਪਾਂ ਮਨਾਉਂਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ।
1: ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਨੂੰ ਖਬਰ ਦਿੱਤੀ ਦਾਤਿਆ

0: ਪਿਆਰ ਵਾਲੇ ਨੂੰ ਗੁਲਵਕੜੀ ਵਿੱਚ ਲੈਂਦਾ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਡਰੌਲੀ ਗਏ ਨੇ। ਇੱਕ ਵਿਦਵਾਨ ਕਹਿੰਦੇ ਨੇ ਕੁਝ ਦਿਨ ਡਰੌਲੀ ਰਹਿ, ਇਹਦੇ ਨੇੜੇ ਪਿੰਡ ਚ ਤੁਲਕਾਣੀ ਡਰੌਲੀ ਦੇ ਨੇੜੇ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਸਵੇਰੇ ਕਹਿ ਦਿੱਤਾ ਵੀ ਤਿਆਰੀ ਕਰ ਦਿਓ, ਆਪਾਂ ਕੀਰਤਪੁਰ ਸਾਹਿਬ ਨੂੰ ਚਲੇ ਜਾਣਾ। ਸਵੇਰ ਦੇ ਦੀਵਾਨ ਦੀ ਸਮਾਪਤੀ ਹੋਈ, ਅਰਦਾਸ ਹੋਈ, ਸਮਾਨ ਸਾਰਾ ਲੱਦ ਲਿਆ, ਘੋੜੇ ਤਿਆਰ ਕਰ ਲਏ। ਜਦੋਂ ਤੁਰ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਅੱਜ ਨਹੀਂ ਜਾਣਾ, ਟਿਕ ਜਾਓ, ਅੱਜ ਦਾ ਦਿਨ ਫਿਰ ਟਿਕਣਾ। ਸਿੱਖਾਂ ਨੇ ਸਵਾਲ ਨਹੀਂ ਕੀਤਾ ਕਿਉਂ, ਸਵੇਰੇ ਤਿਆਰੀ ਕੀਤੀ ਜਾਣ ਦੀ, ਅਚਨਚੇਤ ਰੋਕ ਦਿੱਤਾ। ਪੁੱਛਿਆ ਮਹਾਰਾਜ ਕਿਉਂ, ਸਾਹਿਬ ਕਹਿਣ ਲੱਗੇ ਅੱਜ ਗੁਰੂ ਨਾਨਕ ਦਾ ਹੁਕਮ ਹੈ, ਉਹਦੇ ਹੁਕਮ ਵਿੱਚ ਅੱਜ ਫਿਰ ਟਿਕ ਜਾਓ। ਸਿੱਖ ਸਮਝ ਗਏ ਅੱਜ ਕੋਈ ਨਾ ਕੋਈ ਕੌਤਕ ਹੈ, ਸਾਡਾ ਇਤਿਹਾਸ ਹੈ। ਕਹਿੰਦੇ ਨੇ ਸਤਿਗੁਰੂ ਸਾਰਾ ਦਿਨ ਟਿਕੇ ਰਹੇ ਤੇ ਸ਼ਾਮ ਦਾ ਵੇਲਾ ਹੋਇਆ, ਸੋਦਰ ਰਹਿਰਾਜ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਇਆ ਤੇ ਅਚਨਚੇਤ ਕੋਲੋਂ ਬਰਾਤ ਨਿਕਲੀ। ਬਰਾਤ ਵਾਪਸ ਆਉਂਦੀ ਪਈ ਡੋਲੀ ਲੈ ਕੇ, ਇੱਥੇ ਡਰੌਲੀ ਰਾਤ ਪੈ ਗਈ ਤੇ ਉਸ ਬਰਾਤ ਨੂੰ ਲਿਜਾਣ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਰਾਤ ਆਪਾਂ ਇੱਥੇ ਰੁਕ ਜਾਈਏ, ਸਵੇਰੇ ਤੁਰਾਂਗੇ। ਜਦੋਂ ਰੁਕ ਗਏ, ਇੱਧਰ ਕੀਰਤਨ ਪਿਆ ਹੋਵੇ ਤੇ ਉਸ ਡੋਲੀ ਵਿੱਚ ਜਿਹੜੀ ਬੈਠੀ ਹੈ ਨਾ, ਉਹ ਕੋਈ ਆਮ ਔਰਤ ਨਹੀਂ, ਇੱਕ ਸਿੱਖ ਦੀ ਧੀ ਏ ਤੇ ਜਿਹਦੇ ਲੜ ਲੱਗੀ ਏ ਉਹ ਸਰਵਰ ਨੂੰ ਮੰਨਣ ਵਾਲਾ, ਉਹ ਕਬਰਾਂ ਨੂੰ ਪੂਜਦਾ, ਉਹ ਅੰਮ੍ਰਿਤ ਵੇਲੇ ਸੁਖਮਨੀ ਪੜਨ ਵਾਲੀ ਏ, ਉਹ ਕਬਰਾਂ ਤੇ ਰੋਟ ਚੜਾਉਂਦਾ ਤੇ ਉਹ ਗੁਰਬਾਣੀ ਦਾ ਕੀਰਤਨ ਕਰਨ ਵਾਲੀ ਏ। ਤੇ ਜਦੋਂ ਡੋਲੀ ਤੁਰੀ, ਬਸ ਮਨ ਭਰ ਕੇ ਇੱਕੋ ਗੱਲ ਕਹੀ ਸੀ, ਬਾਪੂ ਤੂੰ ਤਾਂ ਮੈਨੂੰ ਲੜ ਲਾ ਦਿੱਤਾ ਸਰਵਰ ਦੇ, ਸਰਵਰ ਦੀ ਪੂਜਾ ਕਰਨ ਵਾਲਿਆਂ ਦੇ, ਮੈਂ ਸੁਖਮਣੀ ਕਦੀ ਅੰਮ੍ਰਿਤ ਵੇਲੇ ਉਸ ਘਰ ਵਿੱਚ ਗਾਵਾਂਗੀ, ਕਦੀ ਮੈਂ ਕੀਰਤਨ ਕਰਾਂਗੀ। ਕਹਿਣ ਲੱਗੀ ਬਾਪੂ ਤੂੰ ਤਾਂ ਲੜ ਲਾਇਆ, ਕਿਹੜਾ ਲਿਖੀਆਂ ਨੂੰ ਮੇਟ ਲਈ, ਪਰ ਮੈਂ ਟੇਕ ਗੁਰੂ ਦੀ ਲੈਂਦੀ ਹਾਂ ਕਿ ਜੇ ਸਿੱਖੀ ਦੀ ਦਾਤ ਦਿੱਤੀ ਆ ਤੇ ਕਿਰਪਾ ਕਰੀ ਮੇਰੀ ਇਹ ਸਿੱਖੀ ਨਿਭ ਜਾਏ। ਉਹ ਬੱਚੀ ਪਾਲਕੀ ਵਿੱਚ ਉਸ ਡੋਲੀ ਵਿੱਚ ਬੈਠੀ ਏ, ਜਦੋਂ ਉਹਦੇ ਕੰਨਾਂ ਵਿੱਚ ਕੀਰਤਨ ਦੀ ਆਵਾਜ਼ ਪਈ ਨਾ, ਤੇ ਸਿੱਖ ਵਿਦਵਾਨ ਲਿਖਦੇ ਨੇ ਉਹਨੇ ਕਹਾਰਾਂ ਨੂੰ ਪੁੱਛਿਆ, ਕਿਸੇ ਲੰਘਣ ਵਾਲੇ ਆਦਮੀ ਨੂੰ ਰੋਕੋ। ਕਹਿੰਦੇ ਇੱਕ ਆਦਮੀ ਕੋਲ ਆਇਆ, ਉਹਨੂੰ ਝੱਕਦੀ ਨੇ ਪੁੱਛਿਆ, ਬਾਬਾ ਇਸ ਪਿੰਡ ਵਿੱਚ ਸਿੱਖ ਰਹਿੰਦੇ ਨੇ? ਕਹਿਣ ਲੱਗਾ, ਨਹੀਂ ਧੀਏ, ਸਿੱਖ ਨਹੀਂ, ਸਿੱਖ ਵੀ ਰਹਿੰਦੇ ਨੇ, ਇਸ ਪਿੰਡ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਅੱਜ ਸਵੇਰੇ ਉਹਨਾਂ ਚਲੇ ਜਾਣਾ ਸੀ, ਪਰ ਪਤਾ ਨਹੀਂ ਅੱਜ ਰਾਤ ਇੱਥੇ ਕਿਉਂ ਰੁਕ ਗਏ ਨੇ, ਸਾਰੀ ਤਿਆਰੀ ਕੀਤੀ ਫਿਰ ਰੁਕ ਗਏ ਨੇ। ਉਹਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗੀ, ਸਤਿਗੁਰੂ ਨਹੀਂ, ਲਿਖੇ ਨੂੰ ਕੋਈ ਮੇਟਣ ਵਾਲਾ ਵੀ ਹੈ, ਅੱਜ ਤੂੰ ਕੇਵਲ ਮੇਰੀ ਖਾਤਰ ਰੁਕਿਆ। ਡੋਲੀ ਵਿੱਚੋਂ ਕਹਾਰਾਂ ਨੂੰ ਸੋਨੇ ਦੇ ਕੰਗਣ ਦੇ ਦਿੱਤੇ, ਗਹਿਣੇ ਲਾ ਦਿੱਤੇ। ਕਹਿਣ ਲੱਗੀ, ਡੋਲੀ ਕਿਤੇ ਉਸ ਆਵਾਜ਼ ਦੇ ਨੇੜੇ ਲੈ ਜਾਓ। ਸਿੱਖ ਵਿਦਵਾਨ ਸੁਖਬੀਰ ਸਿੰਘ ਲਿਖਦਾ, ਡੋਲੀ ਨੂੰ ਦੀਵਾਨ ਦੇ ਕੋਲ ਲੈ ਗਏ, ਉਤਰ ਕੇ ਥੱਲੇ ਗਈ। ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਬੋਲੇ ਕੁਝ ਨਹੀਂ, ਕੇਵਲ ਮੁਸਕਰਾ ਗਏ ਨੇ, ਮੁਸਕਰਾਏ। ਬੱਚੀ ਨੇ ਨਮਸਕਾਰ ਕੀਤੀ, ਕੀਰਤਨ ਵਿੱਚ ਸਭ ਤੋਂ ਪਿੱਛੇ ਜਾ ਕੇ ਬੈਠ ਗਈ। ਚਿਹਰਾ ਜਿਹੜਾ ਉਹ ਘਬਰਾਇਆ, ਰੰਗ ਜਿਹੜਾ ਉਹ ਪੀਲਾ ਪਿਆ। ਸਮਾਪਤੀ ਤੇ ਸਾਹਿਬ ਕਹਿੰਦੇ ਨੇ, ਬੀਬੀ ਚੰਦ ਉਸ ਬੱਚੀ ਨੂੰ ਬੁਲਾ ਕੇ ਲਿਆ, ਉਹਦਾ ਜੋੜਾ ਸੁਹਾਗ ਵਾਲਾ, ਪਰ ਕੀ ਕਾਰਨ ਉਹਦੇ ਚਿਹਰੇ ਤੇ ਉਦਾਸੀ ਕਿਉਂ? ਕਹਿੰਦੇ ਨੇ, ਜਦੋਂ ਭਾਈ ਬੀਬੀ ਚੰਦ ਕੋਲ ਗਿਆ, ਕਹਿਣ ਲੱਗੇ, ਬੇਟਾ ਤੈਨੂੰ ਸਤਿਗੁਰੂ ਨੇ ਬੁਲਾਇਆ। ਕੋਲ ਗਈ, ਬੋਲੀ ਕੁਝ ਨਹੀਂ, ਕੇਵਲ ਅੱਖਾਂ ਦੇ ਪਾਣੀ ਨੇ ਬੋਲ ਕੇ ਦੱਸ ਦਿੱਤਾ ਇਹਦੇ ਅੰਦਰ ਦੀ ਕੋਈ ਵੇਦ ਨੇ। ਸਾਹਿਬ ਨੇ ਪਿਆਰ ਦਿੱਤਾ, ਕਹਿਣ ਲੱਗੇ, ਧੀਏ ਦੱਸ ਤਾਂ ਸਹੀ, ਜੋੜਾ ਸੁਹਾਗਣਾ ਵਾਲਾ, ਤੇਰਾ ਸ਼ਿੰਗਾਰ ਤੂੰ ਸੁਹਾਗਣ ਏ, ਨਾ ਵੀ ਆਈ ਏ, ਪਰ ਅੱਖਾਂ ਵਿੱਚ ਪਾਣੀ, ਤੇਰਾ ਕਿਉਂ ਘਬਰਾਇਆ? ਕਹਿਣ ਲੱਗੀ, ਸਤਿਗੁਰੂ ਸਿੱਖ ਦੀ ਧੀਆਂ ਤੇ ਲੜ ਉਹਨਾਂ ਦੇ ਲੱਗੀਆਂ ਜਿਹੜੇ ਕਬਰਾਂ ਤੇ ਦੀਵੇ ਬਾਲਦੇ ਨੇ, ਉਹ ਤਾਂ ਤੇਰੀ ਬਾਣੀ ਦੇ ਨੇੜੇ ਨਹੀਂ ਜਾਂਦੇ, ਪਰ ਮੈਂ ਸੋਚਦੀ ਹਾਂ ਤੇਰਾ ਉਦਾਸ ਏ, ਕੀ ਮੇਰੀ ਸਿੱਖੀ ਨਿਭ ਜਾਏਗੀ? ਮੇਰੇ ਤੋਂ ਗੁਰੂ ਨਾਨਕ ਦੀ ਬਾਣੀ ਕੋਈ ਖੋਏਗਾ ਤੇ ਨਹੀਂ? ਸਾਹਿਬ ਨੇ ਅੱਗੋਂ ਹੱਸ ਕੇ ਕਿਹਾ, ਧੀਏ ਚਲੇ ਤਾਂ ਸਵੇਰ ਦਾ ਜਾਣਾ ਸੀ, ਪਰ ਅੱਜ ਸਵੇਰੇ ਜਦੋਂ ਤੂੰ ਆਵਾਜ਼ ਦਿੱਤੀ, ਅੱਜ ਦਾ ਦਿਨ ਮੈਂ ਕੇਵਲ ਤੇਰੀ ਖਾਤਰ ਰੁਕਿਆ ਹੋਇਆ, ਅੱਜ ਦਾ ਦਿਨ ਤੇਰੀ ਖਾਤਰ ਟਿਕਿਆ ਮੈਂ। ਜਦੋਂ ਇਹਦੇ ਸਹੁਰੇ ਨੂੰ ਪਤਾ ਲੱਗਾ ਕਿ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਗਈ ਏ, ਇਹਦੇ ਮਾਲਕ ਦਾ ਨਾਮ ਸੀ ਸਾਧੂ, ਆਵਾਜ਼ ਦੇ ਕੇ ਕਹਿੰਦਾ, ਜਾ ਉਹਨੂੰ ਰੈਲ ਲਿਆ, ਤੂੰ ਵਾਪਸ ਸਾਡਾ ਚਿੱਤ ਬੰਦ ਸਿੱਖਾਂ ਦੇ ਨਾਲ ਤੇ ਸਿੱਖਾਂ ਦੇ ਗੁਰੂ ਨਾਲ ਜਦੋਂ ਵਾਪਸ ਲੈਣ ਗਿਆ ਤੇ ਸਾਹਿਬ ਨੇ ਦੂਰੋਂ ਦੇਖ ਕੇ ਕਿਹਾ ਕਿ ਨਾ ਦਾ ਹੀ ਸਾਧੂ ਹੈ ਜਾਂ ਸਾਧੂਆਂ ਵਾਲਾ ਕੋਈ ਗੁਣ ਵੀ ਹੈ। ਉਹ ਮਾਲਕ ਹੈ ਖਤਮੇ ਉਸ ਔਰਤ ਦਾ, ਕਹਿਣ ਲੱਗੇ ਨਾਮ ਦਾ ਸਾਧੂ ਜਾਂ ਸਾਧੂਆਂ ਵਾਲਾ ਗੁਣ ਵੀ ਹੈ। ਗੁਰੂ ਦੇ ਇੱਕ ਬਚਨ ਨੇ ਵਿੰਨ ਦਿੱਤਾ, ਕਹਿਣ ਲੱਗਾ ਦਾਤਾ ਨਾਮ ਦਾ ਸਾਧੂ ਆ, ਗੁਣ ਕੋਈ ਨਹੀਂ। ਜੇ ਤਰੁੱਖਾਂ ਤੇ ਮੈਨੂੰ ਕਿਰਪਾ ਕਰਕੇ ਸਾਧੂਆਂ ਵਾਲੇ ਗੁਣ ਦੇ ਦੇ। ਚਰਨਾਂ ਤੇ ਢਹਿ ਪਿਆ, ਸਿੱਖਾਂ ਵਾਲੀ ਚਿਹਰੇ ਨੂੰ ਟਕਿਆ ਤੇ ਸਾਹਿਬ ਖੁਸ਼ ਹੋਏ। ਕਹਿਣ ਲੱਗੇ ਸਾਧੂ ਤੈਨੂੰ ਕਰਤਾਰ ਚੇਤੇ ਆਵੇ, ਹੁਣ ਦੇਖੋ ਗੁਰੂ ਨੇ ਕਿੰਨੀ ਰਹਿਮਤ ਕੀਤੀ ਮੇਰੇ ਮੀਰੀ ਪੀਰੀ ਦੇ ਦਾਤੇ ਨੇ। ਸਾਧੂ ਤੁਰਨ ਲੱਗਾ ਤੇ ਚਰਨ ਪਕੜ ਕੇ ਕਹਿੰਦਾ ਦਾਤਿਆ ਸਾਰਾ ਪਿੰਡ ਸਰਵਰੀਆਂ ਦਾ ਹੈ, ਕਿ ਸਾਡੀ ਸਿੱਖੀ ਲਿਭ ਜਾਏਗੀ? ਤੇ ਸਾਹਿਬ ਨੇ ਕਿਹਾ ਸਾਧੂ ਤੇਰਾ ਘਰ ਸਿੱਖੀ ਦਾ ਧੁਰਾ ਹੋਵੇਗਾ। ਇਹ ਸ਼ਬਦ ਵਰਤਿਆ, ਤੇਰਾ ਘਰ ਕੇਂਦਰ ਹੋਵੇਗਾ ਤੇ ਜਿਹੜਾ ਤੇਰੇ ਘਰ ਵਿੱਚ ਪੁੱਤਰ ਆਉਣਾ ਉਹ ਇੰਨਾ ਕੁ ਸਿਦਕ ਵਾਲਾ ਹੋਵੇਗਾ। ਉਹਦੇ ਸਿਦਕ ਨੂੰ ਦੇਖ ਦੇਖ ਕੇ ਤਾਂ ਲੋਕ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜਦੇ। ਘਰ ਗਏ ਅੰਮ੍ਰਿਤ ਵੇਲੇ, ਅੱਜ ਪਹਿਲੇ ਦਿਨ ਉਸ ਘਰ ਵਿੱਚ ਜਪਜੀ ਦੀ ਆਵਾਜ਼ ਆਈ, ਸੁਖਮਨੀ ਦਾ ਪਾਠ ਕੀਤਾ ਗਿਆ, ਕਬਰ ਪੱਟ ਦਿੱਤੀ, ਉੱਥੇ ਤੱਪੜ ਵਿਛਾ ਕੇ ਕੀਰਤਨ ਕੀਤਾ। ਜਿੱਥੇ ਰੋਟ ਚੜਦੇ ਸਨ ਉੱਥੇ ਗੁਰੂ ਕੀ ਦੇਗ ਤਿਆਰ ਹੋਈ, ਉੱਥੇ ਗੁਰੂ ਕਾ ਲੰਗਰ ਵਰਤਾਇਆ ਗਿਆ। ਸਾਲ ਬਾਅਦ ਰੱਬ ਨੇ ਪੁੱਤਰ ਦੀ ਦਾਤ ਦਿੱਤੀ, ਨਾਮ ਨਹੀਂ ਰੱਖਿਆ, ਗੁਰੂ ਹਰਗੋਬਿੰਦ ਸਾਹਿਬ ਕੋ ਲੈ ਕੇ ਆਏ ਤੇ ਸਤਿਗੁਰੂ ਹੱਸ ਕੇ ਕਹਿਣ ਲੱਗੇ ਰੂਪ ਬੜਾ ਹੈ, ਸੋਹਣਾ ਬੜਾ ਹੈ, ਤੇ ਨਾਲ ਹੀ ਕਹਿ ਦਿੱਤਾ ਇਹ ਤਾਂ ਮੇਰਾ ਰੂਪਾ ਹੈ। ਉਧਰ ਨਾਮ ਰੱਖ ਦਿੱਤਾ ਰੂਪ ਚੰਦ, ਬਾਪ ਦਾ ਨਾਮ ਸਾਧੂ, ਪਿੱਤਰ ਪੁੱਤਰ ਦਾ ਨਾਂ ਰੂਪ ਚੰਦ। ਕੰਮ ਕੀ ਕਰਦੇ ਨੇ? ਇਹ ਲੱਕੜਾਂ ਦਾ ਕੰਮ ਕਰਦੇ ਨੇ, ਜੰਗਲ ਵਿੱਚੋਂ ਲੱਕੜਾਂ ਕੱਟਣੀਆਂ ਤੇ ਲਿਆ ਕੇ ਸਮਾਨ ਬਣਾ ਬਣਾ ਵੇਚਣਾ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੇ ਅਸੀਸ ਦਿੱਤੀ ਤੇ ਜਿਹਨੂੰ ਗੁਰੂ ਗੋਦੀ ਵਿੱਚ ਲੈ ਕੇ ਕਹਿਦੇ ਮੇਰੇ ਸੋਹਣੇ ਇਹ ਰੂਪ ਵਾਲਾ, ਉਹਦੇ ਤਾਂ ਸ਼ਬਦ ਹੀ ਨਾਮ ਦਾ ਰੂਪ ਚਾੜ ਦਿੰਦੇ, ਉਹਦੀ ਤਾਂ ਛੂਹੀ ਪਾਰਸ ਦੀ ਤਰ੍ਹਾਂ ਉਹ ਮਨੂਰ ਨੂੰ ਕੰਚਨ ਬਣਾਉਂਦੀ ਏ। ਮੈਂ ਸੰਖੇਪ ਵਿੱਚ ਅਰਜ ਕਰਦਿਆਂ ਅੱਜ ਭਾਈ ਰੂਪਾ ਵੀ ਜਵਾਨ ਹੋਇਆ, ਬਾਪੂ ਦੇ ਨਾਲ ਜੰਗਲ ਵਿੱਚ ਲੱਕੜਾਂ ਕੱਟਣ ਗਿਆ, ਗਰੀਬੀ ਅੱਤ ਦੀ ਹੈਰਾਨਗੀ ਦੀ ਗੱਲ, ਮੰਗਿਆ ਕਦੀ ਕੁਝ ਨਹੀਂ ਕਿ ਸਾਨੂੰ ਦੌਲਤ ਦੇ, ਤੇ ਕਹਿੰਦੇ ਨੇ ਅੱਜ ਲੱਕੜਾਂ ਕੱਟਦਿਆ ਨਾ ਜਦੋਂ ਦੁਪਹਿਰੇ ਪਾਣੀ ਪੀਣ ਲੱਗੇ ਪਿਆਸ ਲੱਗੀ ਤੇ ਪਾਣੀ ਦਾ ਕੁੰਨਾ ਭਾਂਡਾ ਅੱਤ ਦਾ ਠੰਡਾ, ਠੰਡਾ ਪਾਣੀ ਦੇਖ ਕੇ ਭਾਈ ਰੂਪਾ ਕਹਿੰਦਾ ਬਾਪੂ ਅਸੀਂ ਗੁਰੂ ਨੂੰ ਦੇਣ ਜੇ ਕੁਝ ਨਹੀਂ, ਉਹਦੇ ਦਰ ਤੇ ਤਾਂ ਸ਼ਹਿਨ ਸ਼ਾਹ ਝੁਕਦੇ ਨੇ, ਇੱਕ ਠੰਡਾ ਪਾਣੀ ਦਾ ਕੁੱਜਾ ਭਰਿਆ, ਜੇ ਕਿਤੇ ਅੱਜ ਮੇਰਾ ਗੁਰੂ ਕੋਲ ਹੁੰਦਾ ਨਾ ਤੇ ਪਹਿਲਾਂ ਮੈਂ ਪਾਣੀ ਆਪਣੇ ਸਤਿਗੁਰੂ ਨੂੰ ਚਕਾਂਦਾ। ਪਿਆਸੇ ਲਈ ਸਭ ਤੋਂ ਕੀਮਤੀ ਚੀਜ਼ ਪਾਣੀ ਹੈ, ਇਹ ਮੈਂ ਪਾਣੀ ਉਹਨੂੰ ਭੇਟ ਕਰਦਾ। ਤੇ ਬਾਪ ਨੇ ਕਿਹਾ ਬੇਟਾ ਜੇ ਤੇਰੀ ਭਾਵਨਾ ਤੂੰ ਅਰਦਾਸ ਕਰ, ਤੇਰਾ ਗੁਰੂ ਪਾਣੀ ਪੀਣ ਇੱਥੇ ਵੀ ਆ ਸਕਦਾ ਹੈ। ਕਹਿਣ ਲੱਗਾ ਇੱਥੇ, ਤੇ ਅਰਦਾਸ ਕੀਤੀ ਉਸ ਨੌਜਵਾਨ ਨੇ, ਸਤਿਗੁਰੂ ਤੇਰੀ ਕਿਰਪਾ ਨਾਲ ਆਇਆ, ਅੱਜ ਤੱਕ ਮੈਂ ਕਦੀ ਤੇਰੇ ਚਰਨਾਂ ਵਿੱਚ ਕੁਝ ਨਹੀਂ ਭੇਟ ਕੀਤਾ, ਕਰਾਂ ਵੀ ਕੀ, ਹੈ ਵੀ ਸਾਡੇ ਕੋਲ ਕੁਝ ਨਹੀਂ, ਇੱਕ ਪਾਣੀ ਦਾ ਠੰਡਾ ਕੁੱਜਾ, ਪਿਆਸੇ ਲਈ ਪਾਣੀ ਸਭ ਕੁਝ, ਜੇ ਆ ਕੇ ਪਾਣੀ ਦਾ ਘੁੱਟ ਪੀ ਲੈ ਮੈਂ ਸਮਝਾਂਗਾ ਜੀਵਨ ਸਫਲ। ਕੋਲ ਬੈਠ ਗਏ, ਗੁਰੂ ਨੂੰ ਆਵਾਜ਼ ਦੇਣ ਲੱਗੇ, ਸਤਿਗੁਰੂ ਮਹਾਰਾਜ ਸਭ ਕੁਝ ਅੰਦਰ ਜਾਣਦੇ ਨੇ, ਸਿੱਖ ਵਿਦਵਾਨ ਲਿਖਦੇ ਨੇ ਪਿਆਸ ਨਾਲ ਵਿਆਕੁਲ ਹੋ ਗਏ, ਪਿਓ ਪੁੱਤਰ ਜ਼ਮੀਨ ਤੇ ਲੇਟ ਗਏ ਨੇ, ਇੰਨੇ ਦੇਰ ਨੂੰ ਘੋੜੇ ਦੀਆਂ ਟਾਪਾਂ ਸੁਣਾਈ ਦਿੱਤੀਆਂ, ਘੋੜੇ ਤੋਂ ਅਸਵਾਰ ਉਤਰਿਆ ਤੇ ਆਵਾਜ਼ ਦੇ ਕੇ ਕਹਿੰਦਾ ਬੇਟਾ ਰੂਪਾ ਪਿਆਸ ਲੱਗੀ ਏ, ਉੱਠ ਕੇ ਪਾਣੀ ਦਾ ਘੁੱਟ ਪਿਲਾਏਗਾ। ਇੱਕ ਸਿੱਖ ਵਿਦਵਾਨ ਨੇ ਇਹਨੂੰ ਬੜਾ ਰੋਚਕ ਬਣਾਇਆ, ਕਹਿੰਦੇ ਨੇ ਜਦੋਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਚਰਨਾਂ ਤੇ ਡਿੱਗ ਪਏ, ਪਾਣੀ ਦਾ ਭਾਂਡਾ ਲਿਆ, ਬਰਤਨ ਵਿੱਚੋਂ ਪਾਣੀ ਲੈ ਕੇ ਗਲਾਸ ਵਿੱਚ ਪਾਇਆ, ਤੇ ਜਦੋਂ ਧਿਆਨ ਲੱਗੇ ਤੇ ਸਤਿਗੁਰੂ ਨੇ ਰੂਪੇ ਦੇ ਬੁੱਲ ਚੁੱਕੇ ਦੇਖੇ ਤੇ ਪਕੜ ਕੇ ਗਲਾਸ ਕਹਿਣ ਲੱਗੇ ਪਹਿਲਾਂ ਤੂੰ, ਹੁਣ ਦੇਖਣਾ ਇੱਥੇ ਰੂਹਾਨੀਅਤ ਦੀ ਇੱਕ ਖੇਡ। ਸਤਿਗੁਰੂ ਕਹਿਣ ਲੱਗੇ ਰੂਪਾ ਪਹਿਲਾਂ ਤੂੰ, ਤੇ ਉਹਨੇ ਆਵਾਜ਼ ਦੇ ਕੇ ਕਿਹਾ ਨਹੀਂ ਦਾਤਿਆ ਪਹਿਲਾਂ ਤੂੰ, ਅਸਲ ਵਿੱਚ ਤੂੰ ਸ਼ਬਦ ਉਹ ਨਹੀਂ, ਐਸੀ ਤੂੰ ਤੂੰ ਦੀ ਧੁਨੀ ਲੱਗ ਗਈ, ਦੋਨਾਂ ਪਾਸਿਓਂ ਤੂੰ ਤੂੰ ਦੀਆਂ ਆਵਾਜ਼ਾਂ ਆਉਣ ਲੱਗੀਆਂ। ਮੇਰੇ ਗੁਰੂ ਨੇ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਮਾਨੋ ਅੱਜ ਭਾਈ ਰੂਪਾ ਉਹ ਬਣ ਗਿਆ ਜਿਹਨੂੰ ਸਾਹਿਬ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, مجھ میں رہا نہ ہوں، جب آپا پرکا مٹ گیا جت دیکھو تت، تو دی تنی اٹھی خوش آئی۔ ستگرو نے اپنے ہتھاں نال جل چکایا، جل اندر گیا، گرو دیاں رحمتاں ورت گئیاں۔ اینی دیر نو بی بی بھی گھروں تر کے آ گئی، ستگرو نو دیکھ کے چرناں تے ڈگ پئی تے صاحب نے ہس کے کیا سی، یہ تیرے نال بچن کیتا سی، تیرا سکھ کرپا والا ہوئے گا، اج تیرے پتر دی آواز تے میں کوہاں تو پانی پین آیا۔ تے کہن لگے، ستگرو پنڈ دے لوک نفرت کردے نے، کہندے نے نیوی ذات دے نے، ترخان نے، لوک نفرت کردے نے، اسی تیری بانی پڑھنے ہاں۔ صاحب نے کیا سی، اس پنڈ وچ رہنے کیوں میں چار کو اگے ترے، ایتھے ودوان کہندے نے صاحب نے اپنا چوڑا تے اپنے شستر دتے بھائی روپے نو، جدو شستر دتے انہیں سر تے چک لے، چوڑا بھی سر تے چک لیا۔ مہاراج نے کیا، روپے تو پالا ہے؟ کہن لگا، ستگرو میرے کول ستیا نہیں، تیرے بستر پالا، تیرے شستر تا بڑے اچے نے، میں سام کے رکھاں گا۔ تے صاحب نے ہس کے کیا، روپے تو سام کے رکھی، میں دسویں جامے جدن بستراں دی لوڑ پے گی ادن تیرے گھر وچوں آ کے من کے پاواں۔ ہن دیکھو سکھ تے گرو دی پریت جدو تر پے، چار کوتے گئے، ایک موڑی گڈی تے نام گرو نے کی رکھے، کدی تکو میرے صاحب دا جیون، جے آپ نام رکھ دے نے شہراں دا، کتے گوئندوال، گوئندوال نال گوبند چیتے ہوندا ہے، کتے کیرت پور جتھے رب دی کیرتی چیتے ہوندی ہے۔ دیکھو سکھ دی وڈیائی کنی کو، سکھ دی قیمت ہے گرو ہرگوبند صاحب دیاں نظراں وچ۔ آپ شہر وساندے نے کیرت پور، جے انہاں دا پتا شہر وساندا ہے کرتار پور، جے دادا شہر وساندا ہے تے گرو کا چک امرتسر، کتے نہیں ملتا گرو ارجن دیو دے نام تے نہ وسایا ہوئے، اس واہگرو دے نام تے۔ پر جدھر سکھ دا پنڈ وسان لگے، ادن گرو ہرگوبند صاحب نے اپنے نام تے نہیں، ادن موڑی گڈ کے کہن لگے، اے روپے کا پنڈ، اے بھائی روپے دے نام تے وسے گا۔ تے اج تک او پنڈ کہن سکھ دے نام تے پنڈ وسایا، جنوں آپا بھائی روپے کے کہنے ہاں۔ صاحب گھر گئے، تھلے بہ گیا، ستگرو نے گلوکڑی وچ لے کے کول بٹھایا تے تر لگیا، کیا روپے کچھ منگ لے، کیونکہ اجے بھی گھر اونی دنیا دی دولت نہیں۔ تے چرن پکڑ کے کہندا، سکھی سدت تے نام دی پریت بستدا۔ صاحب نے کیا، پلیا تیرے گھر وچ تاں انیکاں ورسائے جان گے، اج تو بعد تہاڈی سنتان دا ادب لوکی گرو دے پتراں برابر کرن، تہاڈی انت نوں منیا جائے گا۔ پیاریو آؤ اس دل بھجن گرو دے چرناں وچ آپاں وی جڑیے، جڑا انیاں رحمتاں کردا ہے اودے اتہاس وچ ہی کٹناواں نے۔ کتے کوئی بستر تیار کرے اسے سری نگر تریا جاندا ہے، کتے کوئی نانک ملے چیتے کرے اسے تریا جاندا ہے، کتے کوئی بھوجن تیار کرے اودے کول چلا جاندا ہے۔ اے آپاں آن والے دنوں وچ واچاں گے۔ دھن گرو ہرگوبند صاحب کرے کرپا، سانوں اپنے چرن چرن وچ رکھ کے اپنی پریت پرتیت بخش دے، انیاں بینتیاں پروان کریا جے۔ واہگرو جی کا خالصہ۔
1: ستنام کرتا پورکھ، نرپاؤ نرویر، اکال مورت اجونی سیپن گر پرساد، جپ آد سچ جگاد سچ، ہے پی سچ

0: एक गुण नाही, अमृत छाड बिखर बिख खाय, माया मोह परम पर फूले, सुत दाराशों प्रीत लगाय। एक उत्तम पंथ सुनहो गुर संगत, तहे मिलंत जम त्रास मिटाई। एक अरदास पात कीरत की, गुरु रामदास राखो शरणाई। हम मैले तुम उजल करते, हम निर्गुण तू दाता, हम मूर्ख तुम चतुर सियाणे। तू सर्व कला का ज्ञाता, माधो हम ऐसे तू ऐसा, हम पापी तुम पाप खंडन, निको ठाकुर देशा। हम पापी तुम पाप खंडन, निको ठाकुर देशा। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हजूरी अंदर इकत्र हुए बैठे गुरमुख प्यारे सतसंगी जनों, आप जी जिथे हफ्तावारी दीवान विच गुरुदेव दे चरण परसन आए हो, उथे सतगुरु गुरु हरगोबिंद साहिब जी महाराज जिन्हां दा आगमन दिहाड़ा पिछले दिनी अजे बतीत होया है, उस गुरु हरगोबिंद साहिब जी दे आगमन नूं आप बड़े प्यार श्रद्धा नाल मना रहे हो। आओ सतगुरु गुरु हरगोबिंद साहिब जी दे पवित्र जीवन संबंधी आपां विचार गुरु ग्रंथ साहिब दी टेक लै के करनी। आप समूह माई भाई एकाग्रता बख्शनी, सतगुरु दे जीवन दियां कुछ अहम घटनावां जिन्हां विचों सानू बड़ी वड्डी सेध मिलनी है, साहिब दे पवित्र जीवन दी विचार आरंभ करिए। करो कृपा समूह माई भाई, विचार आरंभण तो पहला गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु हरगोबिंद साहिब महाराज जी का आगमन गुरु की वडाली विखे होया है। मैं आरंभ तो शुरू करना चाहना वा साहिब दे आरंभक जीवन तो। सत्कारयोग बाबा बुढ़ा जी ने अरदास की थी, ओ भी थां साडे कोल अज मौजूद है। जिस जगह ते बाबे बुढ़े ने अरदास की थी, उस स्थान नूं आपां बीड़ बाबा बुढ़ा साहिब जी दी कहने हैं। ओ बीड़ वाली जड़ी जगह है, ए गुरु घर नूं चौधरी लंगा वल्लों ਭੇਟ ਕੀਤੀ ਗਈ ਸੀ। ਝਬਾਲ ਦਾ ਰਹਿਣ ਵਾਲਾ ਚੌਧਰੀ ਲੰਗਾਲ, ਉਹਦੇ ਵੱਲੋਂ ਭੇਟ ਕੀਤੀ ਗਈ। ਬਾਬਾ ਬੁੱਢਾ ਜੀ ਨੇ ਉਸ ਧਰਤੀ ਤੇ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ, ਜਿਸ ਨੂੰ ਆਪਾਂ ਅੱਜ ਗੁਰੂ ਕੀ ਵਡਾਲੀ ਕਹਿੰਦੇ ਹਾਂ, ਉਸ ਜਗ੍ਹਾ ਤੇ ਹੋਇਆ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਆਗਮਨ ਦੇ ਸੰਬੰਧ ਵਿੱਚ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਕਿਰਪਾ ਕਰਕੇ 6 ਹਰਕਾ ਖੂਹ ਵੀ ਲਵਾਇਆ ਸੀ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਪੁੱਤਰ ਦੀ ਦਾਤ ਪਰਮੇਸ਼ਵਰ ਨੇ ਦਿੱਤੀ, ਉਦੋਂ ਵੀ ਗੁਰਦੇਵ ਉਸ ਮਾਲਕ ਦੀ ਬਾਣੀ ਉਹਦੇ ਨਾਮ ਨਾਲ ਉਸ ਪਿਆਰੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਵੀ ਬਾਬਾ ਬੁੱਢਾ ਜੀ ਨੇ ਰੱਖਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਲ ਉਮਰ ਵਿੱਚ ਉਹਨਾਂ ਤੇ 3 ਖੂਨੀ ਵਾਰ ਉਹਨਾਂ ਦੇ ਸੱਕੇ ਤਾਏ ਵੱਲੋਂ ਕੀਤੇ ਗਏ। ਮੈਂ ਇਹ ਵੈਸੇ ਅਰਜ਼ ਕਰ ਵੀ ਚੁੱਕਾ ਵਾਂ, ਪਹਿਲਾਂ ਇੱਕ ਦਾਈ ਨੂੰ ਭੇਜਿਆ ਕਿ ਜ਼ਹਿਰ ਦੇ ਕੇ ਕਿ ਇਸ ਬੱਚੇ ਨੂੰ ਤੂੰ ਜ਼ਹਿਰ ਦੇ ਕੇ ਮਾਰ ਦੇ, ਇਹਦੀ ਮੌਤ ਦੇ ਨਾਲ ਸਾਡੇ ਪੁੱਤਰ ਮਿਹਰਵਾਨ ਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਮਿਲ ਜਾਏਗੀ। ਦਾਈ ਦੀ ਪੇਸ਼ ਨਾ ਗਈ, ਇਹਨਾਂ ਨੇ ਇੱਕ ਸਪੇਰਾ ਭੇਜਿਆ ਸੱਪ ਦੇ ਕੇ ਕਿ ਜੇਕਰ ਹਰਗੋਬਿੰਦ ਨੂੰ ਸੱਪ ਡੰਗ ਮਾਰ ਕੇ ਖਤਮ ਕਰ ਦੇ, ਤੇਰੇ ਘਰ ਨੂੰ ਰੁਪਈਆਂ ਨਾਲ ਭਰ ਦਿਆਂਗੇ। ਪਰ ਸਿੱਖ ਤਵਾਰੀਖ ਦੇ ਮੁਤਾਬਕ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਉਹ ਸੱਪ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਕੁਝ ਵਿਗਾੜ ਨਹੀਂ ਸਕਿਆ। ਤੀਜਾ ਖੂਨੀ ਵਾਰ ਸੱਕੇ ਤਾਏ ਨੇ ਕਰਾਇਆ ਕਿ ਜਿਹੜਾ ਖੜਾਵਾ ਗੁਰੂ ਹਰਗੋਬਿੰਦ ਸਾਹਿਬ ਨੂੰ ਖੜਾਉਂਦਾ ਉਹ ਸੀ ਬ੍ਰਾਹਮਣ, ਤੇ ਬਾਬੇ ਪਿਰਥੀਏ ਨੇ ਉਹਨੂੰ ਲਾਲਚ ਦਿੱਤਾ ਤੇ ਇੱਕ ਗੱਲ ਕੀ ਆ, ਜ਼ਹਿਰ ਦੀ ਪੁੜੀ ਲੈ ਜਾ ਤੇ ਜਦੋਂ ਇਹ ਬੱਚਾ ਦਹੀਂ ਖਾਏਗਾ, ਕੋਈ ਵੀ ਚੀਜ਼ ਤੇਰੇ ਹੱਥ ਤੋਂ ਛਕੇ ਤੇ ਉਹਦੇ ਵਿੱਚ ਜ਼ਹਿਰ ਮਿਲਾ ਕੇ ਦੇ ਦੇਈਂ ਤੇ ਉਸ ਦੇ ਖਾਣ ਨਾਲ ਇਹਦੀ ਮੌਤ ਹੋ ਜਾਏਗੀ, ਤੇਰੇ ਘਰ ਨੂੰ ਭਰ ਦਿਆਂਗਾ। ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਤੇ ਕਿਰਪਾ ਹੋਵੇ, ਜੇ ਰੱਖਣ ਵਾਲਾ ਮੇਰਾ ਨਿਰੰਕਾਰ ਏ ਤੇ ਦੁਨੀਆਂ ਦੀ ਕੋਈ ਤਾਕਤ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੀ। ਮਨੁੱਖ ਦਾ ਨਹੀਂ, ਉਹ ਤਾਂ ਮਨੁੱਖਤਾ ਦਾ ਗੁਰੂ ਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤਾਂ ਬਾਣੀ ਵਿੱਚ ਉੱਚੀ ਆਵਾਜ਼ ਵਿੱਚ ਜਿਹੜਾ ਗੁਰੂ ਆਪ ਕਹਿੰਦਾ ਹੋਵੇ, ਜਦੋਂ ਪਤਾ ਲੱਗਾ ਗੁਰੂ ਅਰਜਨ ਦੇਵ ਜੀ ਤੁਹਾਡੇ ਪੁੱਤਰ ਤੇ 3 ਖੂਨੀ ਵਾਰ ਹੋ ਚੁੱਕੇ ਨੇ, ਕਦੀ ਦਾਈ ਰਾਹੀਂ, ਕਦੀ ਸਪੇਰੇ ਰਾਹੀਂ ਤੇ ਕਦੀ ਉਹਨਾਂ ਨੇ ਖੜਾਵੇ ਰਾਹੀਂ, ਤੇ ਗੁਰਬਿਲਾਸ ਨੇ 3 ਵਾਰਾਂ ਦਾ ਜ਼ਿਕਰ ਕੀਤਾ ਤੇ ਬੰਸਾਵਲੀ ਨਾਮੇ ਵਿੱਚ ਕੇਸਰ ਸਿੰਘ ਛਿੱਬਰ ਨੇ ਬੰਸਾਵਲੀ ਨਾਮਾ 10 ਪਾਤਸ਼ਾਹੀਆਂ ਦਾ ਉਹਦੇ ਵਿੱਚ ਇੱਕ ਹੋਰ ਵੀ ਜ਼ਿਕਰ ਕੀਤਾ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਖੇਡਦੇ ਪਏ ਸਨ। ਮੈਂ ਅਰਜ਼ ਕਰ ਰਿਹਾ ਕੇਵਲ ਉਹ ਕੇਸਰ ਸਿੰਘ ਛਿੱਬਰ ਇਹਦਾ ਜ਼ਿਕਰ ਕਰਦਾ, ਕੋਈ ਹੋਰ ਨਹੀਂ। ਕਹਿੰਦੇ ਨੇ ਬਾਬੇ ਪਿਰਥੀਏ ਨੇ ਜਿਹੜੇ ਬੱਚੇ ਇਹਦੇ ਨਾਲ ਖੇਡਦੇ ਨੇ, ਇੱਕ ਬੱਚੇ ਦੇ ਮਾਂ ਬਾਪ ਨੂੰ ਖਰੀਦਿਆ ਤੇ ਉਹਦੀਆਂ 2 ਜੇਬਾਂ ਸਨ ਕਮੀਜ਼ ਦੀਆਂ, ਇੱਕ ਜੇਬ ਦੇ ਅੰਦਰ ਉਹਨੇ ਮਠਿਆਈ ਜ਼ਹਿਰ ਵਾਲੀ ਭਰ ਕੇ ਦੇ ਦਿੱਤੀ, ਨਾਲ ਸਮਝਾ ਦਿੱਤਾ ਜਿਹਦੇ ਵਿੱਚ ਜ਼ਹਿਰ ਨਹੀਂ ਤੂੰ ਆਪ ਖਾਈ ਤੇ ਜ਼ਹਿਰ ਵਾਲੀ ਜਿਹੜੀ ਮਠਿਆਈ ਏ ਇਹ ਹਰਗੋਬਿੰਦ ਨੂੰ ਦੇ ਦੇਈ। ਪਰ ਕੇਸਰ ਸਿੰਘ ਛਿੱਬਰ ਨੇ ਕੇਵਲ ਲਿਖਿਆ, ਕਹਿੰਦੇ ਨੇ ਉਹ ਬੱਚੇ ਨੂੰ ਭੁਲੇਖਾ ਲੱਗ ਗਿਆ, ਵਿਚਾਰਾ ਜ਼ਹਿਰ ਵਾਲੀ ਮਿਠਾਈ ਆਪ ਖਾ ਗਿਆ ਤੇ ਗੁਰੂ ਹਰਗੋਬਿੰਦ ਫਿਰ ਨਵਾਂ ਨਰੂਪ ਹੈ। 3 ਤਾਂ ਸਾਰੇ ਵਿਦਵਾਨ ਮੰਨਦੇ ਨੇ। ਜਦੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਨੇ ਆ, ਸਿੱਖ ਕਹਿੰਦੇ ਨੇ ਦਾਤਾ ਕਿ ਪਿਰਥੀਏ ਨੇ 3 ਖੂਨੀ ਵਾਰ ਕੀਤੇ ਨੇ ਤੇ ਮੇਰਾ ਗੁਰੂ ਅਰਜਨ ਦੇਵ ਉਸ ਅਕਾਲ ਦੇ ਸ਼ੁਕਰ ਵੀ ਜੁੜ ਜਾਂਦਾ। ਸਿੱਖੋ ਘਬਰਾਓ ਨਾ, ਬਸ ਬਾਣੀ ਦੀ ਟੇਕ ਲੈ ਕੇ ਰੱਖਿਓ। 3 ਨਹੀਂ, ਭਾਵੇਂ 3 ਕਰੋੜ ਵੀ ਇਹ ਵਾਰ ਕਰਦਾ, ਪਰ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕਾ ਕੋਏ। ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੇ ਦੇਵ ਡਿਆਈ, ਤਿਸ ਤੇ ਉਪਰ ਨਾਹੀ ਕੋਏ। ਜਿਸ ਗੁਰੂ ਹਰਗੋਬਿੰਦ ਨੂੰ ਮੇਰੇ ਅਕਾਲ ਪੁਰਖ ਨੇ ਭੇਜਿਆ, ਉਸ ਵਾਹਿਗੁਰੂ ਤੋਂ ਵੱਧ ਤਾਕਤ ਕੋਲ ਕਿਸੇ ਕੋਲ ਨਹੀਂ, ਤਿਸ ਤੇ ਉਪਰ ਨਾਹੀ ਕੋਏ। ਕੌਣ ਡਰੈ, ਡਰ ਕਿਸ ਕਾ ਹੋਏ। ਜੇ ਕਿਹਾ ਮਹਾਰਾਜ ਦੁੱਖ, ਸਾਹਿਬ ਕਹਿੰਦੇ ਨੇ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ, ਏਕਾ ਲਿਵਲਾਈ ਸਹਿਬਾਣੀ ਵਿੱਚ ਕਹਿੰਦੇ ਨੇ ਕੋਈ ਬਾਤ ਨਹੀਂ ਜੇ ਵਾਰ ਕਰਦਾ ਪਰ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਵਾਹਿਗੁਰੂ ਆਪਣੇ ਬਿਰਧ ਬਾਣੀ ਦੀ ਲਾਜ ਰੱਖਦਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਚਪਨ ਵਿੱਚ ਇਹਨਾਂ ਉੱਪਰ ਚੇਚਕ ਨੇ ਸ਼ੀਤਲਾ ਨੇ ਵਾਰ ਕੀਤਾ ਜਿਹਨੂੰ ਆਮ ਤੌਰ ਤੇ ਸ਼ੀਤਲਾ ਮਾਤਾ ਕਹਿੰਦੇ ਨੇ ਉਸ ਬਿਮਾਰੀ ਨੂੰ ਪਰ ਗੁਰੂ ਹਰਗੋਬਿੰਦ ਸਾਹਿਬ ਫਿਰ ਨਵਾਂ ਨਰੋਇਆ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਚੇਚਕਾ ਚੇਚਕ ਦੀ ਬਿਮਾਰੀ ਵੀ ਖਹਿੜਾ ਛੱਡ ਗਈ ਏ ਧੰਨ ਗੁਰੂ ਹਰਗੋਬਿੰਦ ਸਾਹਿਬ ਥੋੜੇ ਜੇ ਹੋਰ ਵੱਡੇ ਹੋਏ ਤੇ ਇਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਸਿੱਖ ਵਿਦਵਾਨ ਇਹ ਮੰਨਦੇ ਨੇ ਕਿ ਪੜ੍ਹਾਈ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਸੀ ਮੈਂ ਕੋਸ਼ਿਸ਼ ਕਰਨਾ ਸੰਖੇਪ ਵਿੱਚ ਗੁਰਦੇਵ ਦੇ ਜੀਵਨ ਨੂੰ ਬਿਆਨ ਕਰ ਜਾਵਾਂ ਵੈਸੇ ਉਹਦਾ ਜੀਵਨ ਬੇਅੰਤ ਏ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੜ੍ਹਾਈ ਦਾ ਪ੍ਰਬੰਧ ਕਰਨ ਲਈ ਬਾਬਾ ਮਹਾਂਦੇਵ ਜੀ ਤੋਂ ਪੁੱਛਿਆ ਤੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਗੁਰੂ ਅਰਜਨ ਦੇਵ ਨੂੰ ਭਰਾਵਾ ਬਾਬੇ ਬੁੱਢੇ ਨਾਲੋਂ ਵੱਧ ਲਿਆਕਤ ਕਿਸ ਦੇ ਕੋਲ ਏ ਉਹਦੇ ਨਾਲੋਂ ਸਿਆਣਾ ਸੂਝਵਾਨ ਕਿਹੜਾ ਤੇ ਜਦੋਂ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਨੂੰ ਬੁਲਾਇਆ ਸੀ ਤੇ ਬਾਬੇ ਬੁੱਢੇ ਨੇ ਇੱਕੋ ਹੀ ਸ਼ਬਦ ਕਿਹਾ ਸੀ ਸਤਿਗੁਰੂ ਮੈਂ ਤੇਰੇ ਪੁੱਤਰ ਨੂੰ ਪੜ੍ਹਾ ਸਕਣਾ ਮੈਂ ਤਾਂ ਤੇਰੀਆਂ ਮੱਝਾਂ ਦਾ ਛੇੜੂਆਂ ਮੱਝਾਂ ਨੂੰ ਚਾਰ ਸਕਣਾ ਤੇਰੇ ਖੇਤਾਂ ਵਿੱਚ ਹਲ ਵਾਹ ਸਕਣਾ ਵਾ ਦਾਤਰੀ ਪਕੜ ਕੇ ਤੇਰੇ ਘਰ ਦੇ ਪਸ਼ੂਆਂ ਲਈ ਮੈਂ ਚਾਰਾ ਪੱਠੇ ਵੜ ਸਕਣਾ ਵਾ ਕਿਸੇ ਵਿਦਵਾਨ ਦੀ ਨਿਯੁਕਤੀ ਕਰ ਜਿਹੜਾ ਤੇਰੇ ਬੱਚੇ ਨੂੰ ਪੜ੍ਹਾਏ ਕੋਈ ਆਲਮ ਲੱਭ ਲਵੋ ਤੇ ਗੁਰੂ ਅਰਜਨ ਦੇਵ ਨੇ ਇੱਕੋ ਸ਼ਬਦ ਕਿਹਾ ਸੀ ਬਾਬਾ ਬੁੱਢਾ ਮੈਨੂੰ ਨਹੀਂ ਪਤਾ ਤੂੰ ਖੇਤਾਂ ਵਿੱਚ ਵਾਹੀ ਕਰਨਾ ਤੂੰ ਗੁਰੂ ਘਰ ਦੇ ਪਸ਼ੂ ਸਾਂਭਣਾ ਤੂੰ ਗੁਰੂ ਦਰ ਤੇ ਬੈਠ ਕੇ ਕੇਵਲ ਹੱਥੀ ਸੇਵਾ ਕਰਨਾ ਮੇਰੇ ਪੁੱਤਰ ਨੂੰ ਕੇਵਲ ਉਹ ਵਿਦਿਆ ਪੜ੍ਹਾ ਦੇ ਜਿਹੜੇ ਤੇਰੇ ਗੁਣਾਂ ਨੂੰ ਦੇਖ ਕੇ ਗੁਰੂ ਨਾਨਕ ਨੇ ਤੈਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਬਸ ਮੇਰੇ ਪੁੱਤਰ ਨੂੰ ਉਹ ਚੀਜ਼ ਪੜ੍ਹਾ ਦੇ ਜਿਵੇਂ ਗੁਰੂ ਨਾਨਕ ਤੇਰੇ ਤੇ ਤਰੁੱਠ ਪਿਆ ਮੇਰੇ ਪੁੱਤਰ ਉੱਤੇ ਵੀ ਉਸ ਪਿਆਰੇ ਦੀ ਕਿਰਪਾ ਹੋ ਜਾਏ ਬਾਬਾ ਬੁੱਢਾ ਜੀ ਨੇ ਵਿਦਿਆ ਆਰੰਭ ਕਰਾਈ ਸਿੱਖ ਵਿਦਵਾਨ ਇਹ ਵੀ ਮੰਨਦੇ ਨੇ ਕਿ ਘੋੜ ਅਸਵਾਰੀ ਸ਼ਸਤਰ ਵਿਦਿਆ ਇਹ ਵੀ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੂੰ ਸਿਖਾਈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਲਾਹੌਰ ਗਏ ਨੇ ਤਵਾਰੀਖ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦੇ ਕੇ ਗਏ ਨੇ ਸਾਹਿਬ ਨੂੰ ਪਤਾ ਹੈ ਕਿ ਲਾਹੌਰ ਜਾਣਾ ਉੱਥੇ ਤੁਰਕਾਂ ਨੇ ਖੁਜਤ ਕਰਨੀ ਹੈ ਤੇ ਸਾਡਾ ਚੀਜ਼ ਸਾਡਾ ਠੀਕਰਾ ਗੁਰਦੇਵ ਕਹਿੰਦੇ ਉੱਥੇ ਜ਼ਰੂਰ ਲੱਗੇਗਾ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਗਈ ਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਨਾਂ ਦੇ ਕੋਲ ਜਿਹੜੇ ਦੋ ਸਿੱਖ ਨੇ ਭਾਰੀ ਜੀਵਨ ਵਾਲੇ ਉਹਨਾਂ ਵਿੱਚੋਂ ਇੱਕ ਬਾਬਾ ਬੁੱਢਾ ਤੇ ਦੂਜਾ ਭਾਈ ਗੁਰਦਾਸ ਏ ਬਾਬਾ ਬੁੱਢਾ ਆਦਿ ਸਿੱਖ ਏ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਕਿਰਪਾ ਲਈ ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਸਿੱਖੀ ਕਮਾ ਰਿਹਾ ਉਸ ਤੋਂ ਇਲਾਵਾ ਭਾਈ ਬਿਧੀ ਚੰਦ ਭਾਈ ਜੇਠਾ ਭਾਈ ਪੁਰਾਣਾ ਭਾਈ ਲੰਗਾ ਭਾਈ ਪਿਰਾਗਾ ਇਹ ਮੁੱਖ ਸਿੱਖੀ ਸਿੱਖ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸ਼ਰਨ ਵਿੱਚ ਰਹਿੰਦੇ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਸਾਨੂੰ ਇੱਕ ਨਵੀਂ ਸੇਧ ਦਿੱਤੀ ਹੈ ਵੈਸੇ ਬਾਣੀ ਦੇ ਆਧਾਰ ਤੇ ਮੈਂ ਅਰਜ਼ ਕਰਾਂਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਵੀ ਪਾਇਆ ਤਿਲਕ ਵੀ ਲਾਇਆ ਤੇ ਬਾਬਾ ਬੁੱਢਾ ਜੀ ਨੇ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਈਆਂ ਨੇ ਤੇ ਸਾਹਿਬ ਨੇ ਪਹਿਲੇ ਦਿਨ ਇਹੀ ਸਾਰੀ ਸਿੱਖ ਸੰਗਤ ਨੂੰ ਸੰਬੋਧਨ ਕੀਤਾ ਸੀ ਕਿ ਅੱਜ ਤੋਂ ਬਾਅਦ ਰੁਪਈਏ ਨਹੀਂ ਕੇਵਲ ਬਸਤਰ ਨਹੀਂ ਜੇ ਤੁਸੀਂ ਗੁਰੂ ਨਾਨਕ ਦੀ ਕਿਰਪਾ ਲੈਣੀ ਏ ਸੋਹਣੀਆਂ ਜਵਾਨੀਆਂ ਸੋਹਣੀਆਂ ਘੋੜੇ ਸੋਹਣੇ ਸ਼ਸਤਰ ਭੇਟ ਕਰੋ ਤੇ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਾਈਆਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਸਿੱਖ ਵਿਦਵਾਨਾਂ ਨੇ ਇਹਦੀ ਵਿਆਖਿਆ ਬੜੀ ਪਿਆਰੀ ਕੀਤੀ ਪੜ੍ਹਦੇ ਅਸੀਂ ਸਾਰੇ ਹਾਂ ਤੇ ਨਫੇ ਨੇ ਤੇ ਅਬਦੁੱਲੇ ਨੇ ਤਾਂ ਵਾਰ ਵੀ ਗਾਈ ਤੇ ਮੈਂ ਇੱਕ ਦਿਨ ਅਰਜ਼ ਕਰ ਰਿਹਾ ਸਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਦੋ ਕਿਰਪਾਨਾਂ ਪਾਈਆਂ ਨੇ ਤੇ ਉਸ ਵਕਤ ਨਥਮਲ ਤੇ ਅਬਦੁੱਲੇ ਨੇ ਜਿਹੜੀ ਵਾਰ ਗਾਈ ਉਹਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਰਪਾਨਾਂ ਪਾਣੀ ਕੋਈ ਆਮ ਘਟਨਾ ਨਹੀਂ ਇਹਦੇ ਵਿੱਚ ਇਤਿਹਾਸ ਵਿੱਚ ਬੜੀ ਵੱਡੀ ਇਹ ਘਟਨਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਭੱਟਾਂ ਨੇ ਗੁਰਦੇਵ ਨੂੰ ਕਿਤੇ ਜਨਕ ਨਾਲ ਤੁਲਨਾ ਦੇ ਦਿੱਤੀ
1: ਸਮਝਾਉਣ ਦੇ ਲਈ, ਕਿਤੇ ਕ੍ਰਿਸ਼ਨ ਜੀ ਲਈ ਸ਼ਬਦ ਵਰਤੇ, ਰਾਮ ਜੀ ਦੇ ਸ਼ਬਦ ਵਰਤੇ, ਉਹਨਾਂ ਨੇ ਕਿਤੇ ਰਿਸ਼ੀ ਮਹਾਤਮਾਵਾਂ ਦੇ ਸ਼ਬਦ ਵਰਤੇ। ਪਰ ਨੱਥਾ ਮਲ ਤੇ ਅਬਦੁੱਲ ਨੇ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਨੇ, ਕਿਸੇ ਰਾਜਪੂਤ ਰਾਜੇ ਨਾਲ ਨਹੀਂ, ਜਨਕ ਨਾਲ ਨਹੀਂ, ਕ੍ਰਿਸ਼ਨ ਜੀ ਨਾਲ ਨਹੀਂ, ਰਾਮ ਜੀ ਨਾਲ ਨਹੀਂ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਕਿਰਪਾਨਾਂ ਦੇ ਕੇ, ਦਸਤਾਰ ਦੇ ਕੇ ਸੰਬੋਧਨ ਦਿੱਲੀ ਦੇ ਹਾਕਮ ਬਾਦਸ਼ਾਹ ਜਹਾਂਗੀਰ ਨੂੰ ਕੀਤਾ। ਸਾਹਿਬ ਦੇ ਬਾਰੇ ਉਹਨਾਂ ਨੇ ਮੈਂ ਕਿਤੇ ਅਰਜ਼ ਵੀ ਕਰ ਚੁੱਕਾ ਵਾਂ, ਉਹ ਲਿਖਦੇ ਨੇ ਬੜੇ ਪਿਆਰੇ ਉਹਨਾਂ ਦੇ ਬਚਨ ਨੇ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਇਕ ਹੈ, ਸਭ ਬਰਨੀ ਨੇ ਜਾਏ ਕਹੂੰ ਕਿਆ ਗਾਇਕ ਹੈ, ਰਬ ਸਚ ਭੈ ਮਲੀਨ ਸੋ ਦਰਸ ਦਿਖਾਇਕ ਹੈ, ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਜਿੱਦਣ ਤਖ਼ਤ ਦੀ ਗੱਦੀ ਨਿਸ਼ਾਨੀ ਹੋਈ ਸ੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਕਹਿਣ ਲੱਗੇ ਮੀਰ ਅਬਦੁੱਲ ਔਰ ਨੱਥਾ ਜਸ ਕਹਿਓ ਬਣਾਇਕ ਹੈ। ਫਿਰ ਉਹਨਾਂ ਨੇ ਕੀ ਜਸ ਕਹਿ ਕੇ ਬਣਾਇਆ, ਕਹਿਣ ਲੱਗੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ, ਅਖੀਰ ਵਿੱਚ ਉਹਨਾਂ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਇਹਦਾ ਮਤਲਬ ਬਾਦਸ਼ਾਹ ਨੂੰ ਚੈਲੰਜ ਏ ਕਿ ਪੱਗ ਤੇਰੀ ਕੀ ਜਹਾਂਗੀਰ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ। ਕਈ ਵਾਰੀ ਸੱਜਣ ਇਹਦੇ ਅਰਥ ਵੀ ਪੁੱਛਦੇ ਨੇ, ਸ਼ਬਦ ਆਪਾਂ ਸਾਰੇ ਵਰਤਨੇ ਆ, ਮੀਰੀ ਤੇ ਪੀਰੀ ਦਾ ਅਰਥ ਕੀ ਹੈ? ਧਿਆਨ ਦੇਣਾ, ਮੀਰੀ ਦਾ ਅਖਰੀ ਅਰਥ ਜਿਹੜਾ ਆਪਾਂ ਇਹ ਕਰਨੇ ਆ, ਰਾਜ ਸਤਾ ਦੁਨੀਆਂ ਦੀ ਤਾਕਤ, ਤੇ ਜਦੋਂ ਆਪਾਂ ਪੀਰੀ ਦਾ ਅਰਥ ਕਰਨੇ ਆ ਉਹਦਾ ਅਰਥ ਹੈ ਰੂਹਾਨੀਅਤ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਅਰਥ ਕੀਤਾ ਅਮਰ ਤੋਂ ਬਣਿਆ ਅਮੀਰ, ਅਮੀਰ ਤੋਂ ਬਣਿਆ ਮੀਰ, ਐੜਾ ਕੱਢ ਦਿੱਤਾ ਗਿਆ, ਮੀਰ ਤੋਂ ਅੱਗੇ ਬਣਿਆ ਮੀਰੀ। ਬਾਦਸ਼ਾਹ ਦਾ ਚਿੰਨ੍ਹ ਅਮਰ ਤੋਂ ਅਮੀਰ, ਅਮੀਰ ਤੋਂ ਮੀਰ, ਇਸੇ ਕਰਕੇ ਮੀਰ ਬਾਬਰ ਸ਼ਬਦ ਵਰਤਿਆ ਜਾਂਦਾ, ਮੀਰ ਤੈਮੂਰ ਸ਼ਬਦ ਵਰਤਿਆ ਜਾਂਦਾ। ਅਮੀਰ ਦਾ ਸੰਬੰਧ ਦੁਨੀਆਂ ਦੀ ਸਲਤਨਤ ਨਾਲ ਏ, ਦੁਨੀਆਂ ਦੇ ਰਾਜ ਭਾਗ ਨਾਲ ਏ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਤਲਵਾਰ ਇੱਕ ਕਿਰਪਾਨ ਤਾਂ ਮੀਰੀ ਦੀ ਪਾਈ ਤੇ ਦੂਜੀ ਕਿਰਪਾਨ ਪਾਈ ਸਾਹਿਬ ਨੇ ਪੀਰੀ ਦੀ। ਤੇ ਜੇ ਕੋਈ ਪੁੱਛ ਲੈ ਵੀ ਚਲੋ ਮੀਰੀ ਦੀ ਕਿਰਪਾਨ ਤਾਂ ਸ਼ੋਭਦੀ ਏ, ਰਾਜੇ ਮਹਾਰਾਜੇ ਪਾਉਂਦੇ ਨੇ, ਤਖ਼ਤ ਕਲਗੀ ਸ਼ੋਭਦੀ ਏ, ਇਹ ਮੀਰੀ ਦਾ ਚਿੰਨ੍ਹ ਏ, ਪਰ ਪੀਰੀ ਵਾਸਤੇ ਗੁਰਦੇਵ ਨੇ ਸ਼ਬਦ ਤਲਵਾਰ ਕਿਉਂ ਵਰਤਿਆ? ਰੂਹਾਨੀਅਤ ਦੀ ਥਾਂ ਤੇ ਵੀ ਸਾਹਿਬ ਨੇ ਇੱਕ ਤਲਵਾਰ ਨੂੰ ਪ੍ਰਤੀਕ ਬਣਾਇਆ, ਇਹਦਾ ਕਾਰਨ ਕੀ? ਗੁਰੂ ਗ੍ਰੰਥ ਸਾਹਿਬ ਨੇ ਪੀਰੀ ਦੀ ਤਲਵਾਰ ਦੀ ਗੱਲ ਪਹਿਲਾਂ ਕੀਤੀ ਏ। ਚੇਤੇ ਰੱਖਣਾ ਸਾਹਿਬ ਦੀ ਬਾਣੀ ਕਦੀ ਪੜ੍ਹੀਏ, ਸਤਿਗੁਰੂ ਨੇ ਜਿੱਥੇ ਮੀਰੀ ਦੀ ਤਲਵਾਰ ਦੀ ਗੱਲ ਆਪਾਂ ਪੜ੍ਹਨੇ ਆ ਉੱਥੇ ਪੀਰੀ ਨੂੰ ਰੂਹਾਨੀਅਤ ਨੂੰ ਵੀ ਕਿਰਪਾਨ ਨਾਲ ਤੁਲਨਾ ਦਿੱਤੀ ਗਈ ਏ। ਸਵਾਲ ਉੱਠੇਗਾ ਕਿ ਪੀਰੀ ਦਾ ਤੇ ਤਲਵਾਰ ਦਾ ਕੀ ਸੰਬੰਧ? ਮੀਰੀ ਦਾ ਤੇ ਕਿਰਪਾਨ ਦਾ ਸੰਬੰਧ ਹੋ ਸਕਦਾ, ਪਰ ਪੀਰੀ ਦਾ ਕੀ ਸੰਬੰਧ? ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੁੱਤਾਂ ਪਹਿਲਾਂ ਪੰਜਾਬ ਦੀ ਧਰਤੀ ਤੇ ਪਾਠ ਪੱਟਣ ਵਿੱਚ ਰਹਿਣ ਵਾਲਾ ਇੱਕ ਸੂਫੀ ਸੰਤ ਪੁਕਾਰ ਉੱਠਿਆ ਸੀ, ਕਹਿੰਦਾ ਦੁਨੀਆਂ ਦੇ ਲੋਕੋ ਇੱਕ ਕਿਰਪਾਨ ਤਾਂ ਬਾਹਰ ਏ, ਜਿਹੜੀ ਸੂਰਮੇ ਪਕੜ ਕੇ ਤੁਰਦੇ ਨੇ ਮੀਰ ਲੋਕ। ਕਹਿਣ ਲੱਗੇ ਇੱਕ ਕਿਰਪਾਨ ਜਿਹੜਾ ਨਾਮ ਏ, ਰੂਹਾਨੀਅਤ ਦੀ ਖੇਡ ਇਸ ਤਰ੍ਹਾਂ ਜਿਵੇਂ ਤਿੱਖੀ ਧਾਰ ਤੇ ਚੱਲਣਾ ਹੋਵੇ, ਤੇ ਉਹਨੇ ਵੀ ਜਿੱਦਣ ਪੀਰੀ ਦਾ ਜ਼ਿਕਰ ਕੀਤਾ ਤੇ ਖੰਡਾ ਸ਼ਬਦ ਉਹਨੇ ਵੀ ਵਰਤਿਆ। ਬਾਬੇ ਫਰੀਦ ਦਾ ਬਚਨ ਆਉਂਦਾ, ਕਹਿੰਦੇ ਨੇ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ। ਕਹਿਣ ਲੱਗੇ ਖੰਡੇ ਨਾਲੋਂ ਵੱਧ ਤਿੱਖੀ ਏ। ਇਹਦਾ ਮਤਲਬ ਪੀਰੀ ਦੀ ਗੱਲ ਕਰਨ ਲੱਗਿਆਂ ਵੀ ਉਹਨਾਂ ਨੇ ਪ੍ਰਤੀਕ ਤਲਵਾਰ ਨੂੰ, ਕਿਰਪਾਨ ਨੂੰ, ਖੰਡੇ ਨੂੰ ਵਰਤਿਆ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹੀ, ਉਹਨਾਂ ਨੇ ਵੀ ਸ਼ਬਦ ਪੀਰੀ ਲਈ ਖੰਡਾ ਵਰਤਿਆ। ਹਜ਼ੂਰ ਦੇ ਬਚਨ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਤੇ ਜਿੰਨ ਭਗਤ ਦੀ ਚੱਲਣ ਦੀ ਗੱਲ ਕਹੀ, ਉਦਨ ਵੀ ਕਹਿਣ ਲੱਗੇ ਖੰਨਿਓ ਤਿੱਖੀ ਬਾਲੋ ਨਿੱਕੀ, ਏਤ ਮਾਰਗ ਜਾਣਾ। ਇਹਦਾ ਮਤਲਬ ਪੀਰੀ ਲਈ ਸ਼ਬਦ ਸਾਹਿਬ ਨੇ ਪ੍ਰਤੀਕ ਬਾਣੀ ਵਿੱਚ ਤਲਵਾਰ ਵਰਤਿਆ, ਖੰਡਾ ਵਰਤਿਆ। ਤੇ ਜਦੋਂ ਸੱਤੇ ਬਲਵੰਡ ਨੂੰ ਪੜ੍ਹਨੇ ਆ, ਉਹਨਾਂ ਨੇ ਪਹਿਲੀ ਪੌੜੀ ਵਿੱਚ ਜ਼ਿਕਰ ਹੀ ਕੀਤਾ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤੇਰੇ ਕੋਲ ਇੱਕ ਰੂਹਾਨੀਅਤ ਦਾ ਖੜਗੇ, ਤੇਰੇ ਕੋਲ ਪੀਰੀ ਦਾ ਖੜਕੇ, ਤੇ ਜਿੱਦਣ ਭਾਈ ਲਹਿਣਾ ਤੇਰੇ ਚਰਨਾਂ ਵਿੱਚ ਆਇਆ, ਤੂੰ ਲਹਿਣੇ ਦੇ ਅੰਦਰੋਂ ਜਿਤਨੇ ਵੀ ਵਿਕਾਰ ਨੇ ਔਗਣ ਨੇ ਉਹਨਾਂ ਨੂੰ ਪੀਰੀ ਦੀ ਕਿਰਪਾਨ ਦੇ ਨਾਲ ਵੱਢ ਕੇ ਦੂਰ ਕਰ ਦਿੱਤਾ। ਸੱਤੇ ਬਲਵੰਡ ਨੇ ਸ਼ਬਦ ਵਰਤਿਆ, ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋਖੀਮ ਦੇ, ਦੇ ਗੁਣਾ ਸਹਿਤ ਭੈਣ ਭਰਾਵ ਹੈ, ਪਰ ਰੰਗਤ ਦਾਨ ਪੜੀਮ ਦੇ, ਨਾਨਕ ਰਾਹ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਲਹਿਣੇ ਧਰਿਓਣ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਮ ਦੇ। ਕਹਿੰਦੇ ਨੇ ਮਤ ਗੁਰ ਆਤਮ ਦੇਵ ਦੀ ਖੜਗ, ਜੋਰ ਪ੍ਰਾਕ ਹੋਵੇ ਜੀ ਦੇ। ਉਥਾ ਨੇ ਸ਼ਬਦ ਉਤੇ ਖੜਕ ਵਰਤਿਆ, ਕਿਰਪਾਨ ਸ਼ਬਦ ਵਰਤਿਆ, ਪੀਰੀ ਵਾਸਤੇ ਵੀ ਗੁਰਦੇਵ ਨੇ ਕਿਰਪਾਨ ਦੀ ਗੱਲ ਕੀਤੀ। ਕਹਿਣ ਲੱਗੇ ਖੜਕ ਜ਼ੋਰ ਪ੍ਰਾਪਤ ਹੋਵੇ ਜੀ ਦੇ, ਗੁਰੂ ਨਾਨਕ ਸਾਹਿਬ ਤੂੰ ਜੀ ਦਾਨ ਦਿੱਤਾ, ਆਪਣੀ ਪੀਰੀ ਦੀ ਤਲਵਾਰ ਨਾਲ ਲੋਕਾਂ ਦੇ ਔਗਣ ਕਰ ਦਿੱਤੇ। ਤਿੰਨ ਪ੍ਰਮਾਣ ਸਾਹਿਬ ਦਾ ਇੱਕ ਬਚਨ ਤਾਂ ਅਸੀਂ ਪੜ੍ਹਨੇ ਹਾਂ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਕਲੀ ਗਲੀ ਮੇਰੀ ਆਓ। ਇਹਦਾ ਵੀ ਸੰਬੰਧ ਪੀਰੀ ਦੀ ਕਿਰਪਾਨ ਨਾਲ। ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਨੇ ਉਸ ਚਿੰਨ ਨੂੰ ਪ੍ਰਗਟ ਕਰ ਦਿੱਤਾ ਜਿਸ ਚਿੰਨ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਨੇ ਕੀਤਾ। ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ। ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਿਰਜਣਾ ਕਰ ਦਿੱਤੀ ਤੇ ਇੱਕ ਗੱਲ ਕਹਿ ਦਿੱਤੀ, ਸਿੱਖੋ ਅੱਜ ਤੋਂ ਬਾਅਦ ਦੁਨੀਆਂ ਦੇ ਤਖ਼ਤ ਵੱਲ ਮੂੰਹ ਨਾ ਕਰਿਆ ਜੇ, ਇਹ ਝੂਠੇ ਤਖ਼ਤ ਤੋਂ ਕਦੀ ਆਸ ਨਾ ਕਰਿਓ, ਤੁਹਾਨੂੰ ਇਨਸਾਫ਼ ਮਿਲੇਗਾ। ਅੱਜ ਅਦਲ ਸੱਚ ਦਾ ਇਨਸਾਫ਼ ਝੂਠ ਸੱਚ ਦੇ ਨਿਤਾਰੇ ਅਕਾਲ ਤਖ਼ਤ ਤੇ ਹੋਇਆ। ਅਕਾਲ ਤਖ਼ਤ ਬਾਬਾ ਬੁੱਢਾ, ਭਾਈ ਗੁਰਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਏ। ਸਵੇਰੇ ਅੰਮ੍ਰਿਤ ਵੇਲੇ ਦੀਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਵਿੱਚ ਸਜਾਉਂਦੇ ਨੇ ਤੇ ਸ਼ਾਮ ਦੇ ਵੇਲੇ ਮੇਰਾ ਦਾਤਾ ਅਕਾਲ ਤਖ਼ਤ ਦੇ ਸਾਹਮਣੇ ਮੱਲ ਅਖਾੜਾ ਵੀ ਸੀ। ਵਿਦਵਾਨ ਇਹ ਵੀ ਕਹਿੰਦੇ ਨੇ ਉੱਥੇ ਕੁਸ਼ਤੀਆਂ ਕਰਾਈਆਂ ਜਾਂਦੀਆਂ ਨੇ, ਸ਼ਾਮ ਨੂੰ ਢਾਡੀ ਵਾਰਾਂ ਗਾਈਆਂ ਜਾਂਦੀਆਂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਆਪ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਣ ਦੇ ਵਿੱਚ ਮੋਹਰੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਬਣਾਇਆ, ਦੋ ਕਿਰਪਾਨਾਂ ਪਾਈਆਂ ਨੇ। ਮੇਰੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਫਿਰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਵੀ ਕੀਤਾ ਗਿਆ। ਮੈਂ ਸਟੈਪ ਬਾਈ ਸਟੈਪ ਜੀਵਨ ਚੱਲਦਾ। ਇੱਧਰ ਸਤਿਗੁਰੂ ਅੰਮ੍ਰਿਤਸਰ ਦੀ ਧਰਤੀ ਤੇ ਨੇ, ਦਿੱਲੀ ਗਏ ਨੇ। ਕਈ ਸੱਜਣ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਇਸ ਕਰਕੇ ਗਏ, ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ ਕਿ ਜਹਾਂਗੀਰ ਤੇ ਸਾੜ ਸਤੀ ਸੀ, ਇਸ ਕਰਕੇ ਉਹਨੇ ਕਿਹਾ ਕਿ ਤੇਰੇ ਲਈ ਕੋਈ ਮਹਾਂਪੁਰਸ਼ ਚਲੀ ਆ ਕੱਟੇ ਤੇ ਤਾਂ ਤੇਰਾ ਇਹ ਰੋਗ ਦੂਰ ਹੋ ਸਕਦਾ। ਇੱਕ ਗੱਲ ਚੇਤੇ ਰੱਖਿਓ, ਗੱਲਾਂ ਨਿਰਮੂਲ ਨੇ। ਕਦੀ ਸਿੱਖ ਇਤਿਹਾਸ ਦੀ ਤਵਾਰੀਖ ਪੰਨੇ ਪੜੋ। ਜਿਹੜਾ ਗਵਾਲੀਅਰ ਦਾ ਕਿਲ੍ਹਾ ਸੀ ਨਾ, ਇਹ ਆਮ ਕੈਦੀਆਂ ਲਈ ਨਹੀਂ, ਇਹ ਰਾਜਸੀ ਕੈਦੀਆਂ ਦਾ ਕਿਲ੍ਹਾ ਸੀ। ਇਹਦੇ ਵਿੱਚ ਕੇਵਲ ਰਾਜੇ ਮਹਾਰਾਜੇ ਹੀ ਸਿਆਸੀ ਕੈਦੀ ਸਨ ਜਿਹੜੇ ਸਨ। ਉਹ ਜਦੋਂ ਕੋਈ ਇਸ ਗਵਾਲੀਅਰ ਦੇ ਕਿਲ੍ਹੇ ਵਿੱਚ ਆਉਂਦਾ ਸੀ, ਉਹਦਾ ਪਿੰਜਰ ਤਾਂ ਬਾਹਰ ਨਿਕਲਦਾ ਸੀ, ਜਿੰਦੇ ਜੀ ਕਦੀ ਕੋਈ ਬਾਹਰ ਨਹੀਂ ਸੀ ਨਿਕਲਿਆ। ਕਾਰਨ ਕੀ? ਜਿਨ੍ਹਾਂ ਨੂੰ ਇੱਕ ਵਾਰੀ ਕੈਦ ਕਰਨਾ, ਉਹਨਾਂ ਨੂੰ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਮਿੱਠਾ ਜਿਹਾ ਦੇਣਾ, ਉਹਦੀਆਂ ਹੱਡੀਆਂ ਵਿੱਚ ਰੱਜ ਜਾਣਾ, ਪਰਤ ਕੇ ਮਰਨ ਤੋਂ ਬਾਅਦ ਉਹਦੀ ਲਾਸ਼ ਤਾਂ ਬਾਹਰ ਨਿਕਲੀ, ਜਿੰਦੇ ਜੀ ਕਦੀ ਨਹੀਂ ਨਿਕਲਿਆ। ਇਹੀ ਕਾਰਨ ਕਿ 52 ਰਾਜਿਆਂ ਦਾ ਜ਼ਿਕਰ ਹੁੰਦਾ ਹੈ, ਆਮ ਬੰਦੇ ਦਾ ਕਿਉਂ ਨਹੀਂ ਜ਼ਿਕਰ ਆਇਆ? ਗਵਾਲੀਅਰ ਦਾ ਕਿਲ੍ਹਾ ਰਾਜਸੀ ਕੈਦੀਆਂ ਵਾਸਤੇ ਸੀ ਤੇ ਇਹੋ ਜਿਹੀ ਗਲਤ ਨੀਤੀ। ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਗਿਆ, ਉੱਥੇ ਸਾਹਿਬ ਨੂੰ ਭੋਜਨ ਦਿੱਤਾ ਗਿਆ। ਦਰੋਗਾ ਜਿਹੜਾ ਸੀ ਉਹ ਭਾਵਣਾ ਵਾਲਾ ਸੀ, ਗੁਰੂ ਹਰਗੋਬਿੰਦ ਸਾਹਿਬ ਨੂੰ ਉਹਨੇ ਦੱਸ ਦਿੱਤਾ ਦਾਤਿਆਂ ਇੱਥੇ ਭੋਜਨ ਵਿੱਚ ਜ਼ਹਿਰ ਮਿਲਾ ਕੇ ਦਿੰਦੇ ਨੇ ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਮੈਂ ਕਿਲ੍ਹੇ ਦਾ ਭੋਜਨ ਪ੍ਰਵਾਨ ਨਹੀਂ ਕਰਨਾ, ਮੇਰਾ ਸਿੱਖ ਕਿਰਤ ਕਰੇਗਾ, ਬਾਹਰੋਂ ਕਿਰਤ ਕਰਕੇ ਜਿਹੜਾ ਭੋਜਨ ਤਿਆਰ ਕਰੇਗਾ, ਮੈਂ ਕੇਵਲ ਉਸ ਭੋਜਨ ਨੂੰ ਪ੍ਰਵਾਨ ਕਰਨਾ। ਸਤਿਗੁਰੂ ਗਵਾਲੀਅਰ ਦੇ ਕਿਲ੍ਹੇ ਵਿੱਚ ਨੇ, ਇੱਥੇ ਚੰਦੂ ਨੇ ਇੱਕ ਨਵੀਂ ਚਾਲ ਚੱਲੀ ਸੀ, ਉਹਨੇ ਇੱਕ ਜ਼ਹਿਰ ਦਾ ਚੋਲਾ ਤਿਆਰ ਕਰਾਇਆ ਸੀ। ਉਹਨੂੰ ਪਤਾ ਹੈ ਕਿ ਜਹਾਂਗੀਰ ਤੋਂ ਬਾਅਦ ਇਹਨਾਂ ਬਾਦਸ਼ਾਹਾਂ ਦਾ ਕੋਈ ਪਤਾ ਨਹੀਂ, ਜੇ ਜਹਾਂਗੀਰ ਨਾਲ ਗੁਰੂ ਹਰਗੋਬਿੰਦ ਸਾਹਿਬ ਦੀ ਸੁਲਾਹ ਹੋ ਗਈ, ਕਿਉਂਕਿ ਰਾਜਨੀਤਿਕ ਲੋਕਾਂ ਦੀ ਚਾਲ ਏ ਕੰਮ ਕਢਾਓ ਪਰਤ ਕੇ ਉਹਨੂੰ ਵੀ ਦੁਨੀਆਂ ਤੋਂ ਉਹਦਾ ਵੀ ਕੂਚ ਕਰਾ ਦਿਓ। ਆ ਗੁਰੂ ਕਲਗੀ ਵਾਲੇ ਨੂੰ ਜਿੰਨਾ ਖੰਜਰ ਮਾਰਿਆ, ਸਿੱਖ ਤਵਾਰੀ ਕਹਿੰਦੀ ਏ ਕਿ ਇਹ ਸੂਬੇ ਸਰਹੰਦ ਦੇ ਭੇਜੇ ਹੋਏ ਪਠਾਨ ਸਨ, ਕਿਉਂਕਿ ਸੂਬੇ ਸਰਹੰਦ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਨਾਲ ਬੰਦਾ ਬਹਾਦਰ ਸ਼ਾਹ ਤਖ਼ਤ ਤੇ ਬੈਠ ਗਿਆ ਹੈ ਤੇ ਜਿਹਦੇ ਪੁੱਤਰਾਂ ਨੂੰ ਮੈਂ ਕੋਹ ਕੇ ਸ਼ਹੀਦ ਕੀਤਾ ਹੈ। ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਮੇਰੇ ਤੋਂ ਬਦਲਾ ਨਾ ਲੈ। ਇਹੀ ਕਾਰਨ ਉਹਨੇ ਸੋਚਿਆ ਕਿਤਨਾ ਚੰਗਾ ਹੋਵੇ ਕਿ ਮੇਰੇ ਵੱਲ ਝਾਕਣ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਰਸਤੇ ਵਿੱਚ ਹਟਾ ਦਿਆਂ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਚੰਦੂ ਨੇ ਇੱਕ ਪੋਸ਼ਾਕ ਭੇਜੀ ਏ ਜਿਹੜੀ ਜ਼ਹਿਰ ਨਾਲ ਭਰੀ ਏ, ਜਿਹੜੀ ਪੋਸ਼ਾਕ ਪਾਉਣ ਦੇ ਨਾਲ ਕੋਈ ਵੀ ਪਾਏ ਤਾਂ ਉਹਦੀ ਮੌਤ ਹੋ ਜਾਂਦੀ ਏ। ਉਸ ਦਰੋਗੇ ਨੇ ਉਹ ਪੋਸ਼ਾਕ ਗੁਰਦੇਵ ਦੇ ਚਰਨਾਂ ਤੱਕ ਜਾਣ ਹੀ ਨਹੀਂ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਟੇਕੇ ਉਹਨੇ ਇੱਕੋ ਬੇਨਤੀ ਕੀਤੀ, ਦਾਤਿਆ ਮੈਂ ਇਸ ਕਿਲੇ ਦਾ ਦਰੋਗਾ ਤਾਂ ਜ਼ਰੂਰ ਹਾਂ ਪਰ ਤੇਰੇ ਚਰਨਾਂ ਦਾ ਗੁਲਾਮ ਹਾਂ, ਤੂੰ ਕਿਰਪਾ ਕਰਕੇ ਮੈਨੂੰ ਜੀ ਦਾਨ ਦੇ ਦੇ। ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਰਹੇ। ਆਹ ਪਹਾੜੀ ਰਾਜੇ, ਮੈਂ ਕਈ ਵਾਰੀ ਅਰਜ਼ ਕੀਤੀ ਏ, ਜਿਹੜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਲਈ ਕਈ ਤਰ੍ਹਾਂ ਦੇ ਛੜ ਯੰਤਰ ਰਚਦਾ, ਇਸ ਭੀਮ ਚੰਦ ਦਾ ਸੱਕਾ ਦਾਦਾ ਤਾਰਾ ਚੰਦ ਵੀ 52 ਰਾਜਿਆਂ ਵਿੱਚ ਉੱਥੇ ਕੈਦ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਇਹ ਵੀ ਉੱਥੇ ਸੀ। ਇਹਨਾਂ ਨੇ ਸਤਿਗੁਰੂ ਦੇ ਚਰਨ ਪਰਸੇ, ਉੱਥੇ ਸਵੇਰੇ ਸ਼ਾਮ ਬਾਣੀ ਦਾ ਪ੍ਰਵਾਹ ਚੱਲਿਆ। ਇਹਨਾਂ ਨੂੰ ਇੱਕ ਆਸ ਵੱਜ ਗਈ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਆ ਗਏ ਨਾ ਤੇ ਅੱਜ ਤੋਂ ਬਾਅਦ ਸਾਨੂੰ ਇਹਨੇ ਕੈਦ ਨਹੀਂ ਰੱਖਣਾ। ਤੇ ਚਰਨ ਪਕੜ ਕੇ ਕਿਹਾ ਸੀ, ਸਤਿਗੁਰੂ ਜੇ ਤੂੰ ਇਸ ਕੈਦ ਵਿੱਚੋਂ ਜਦੋਂ ਨਿਕਲੇਗਾ ਸਾਨੂੰ ਕੱਢ ਕੇ ਲੈ ਜਾਈ, ਨਹੀਂ ਤੇ ਤੇਰੇ ਤੋਂ ਬਿਨਾਂ ਸਾਨੂੰ ਇਸੇ ਕੈਦ ਵਿੱਚੋਂ, ਇਸ ਕਿਲੇ ਵਿੱਚੋਂ ਕਿਸੇ ਨੇ ਕੱਢਣਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਉੱਥੇ ਰਹੇ ਤੇ ਸਿੱਖਾਂ ਵਿੱਚ ਇੱਕ ਨਵੀਂ ਰੀਤ ਚੱਲੀ, ਜਿੱਥੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਆਈਆਂ, ਅਕਾਲ ਤਖ਼ਤ ਬਣਿਆ, ਜਿੱਥੇ ਢਾਡੀ ਵਾਰਾਂ ਦਾ ਸਿੱਖੀ ਵਿੱਚ ਜਨਮ ਹੋਇਆ, ਉੱਥੇ ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਜਿਹਨੂੰ ਰੋਸ ਜਲੂਸ ਵੀ ਆਪਾਂ ਕਹਿੰਦੇ ਹਾਂ। ਵੈਸੇ ਮੈਂ ਵਿਚਾਰ ਕਰ ਚੁੱਕਾ ਵਾਂ ਪਹਿਲਾਂ ਵੀ ਇਹ, ਪਰ ਸਾਹਿਬ ਦੇ ਜੀਵਨ ਨਾਲ ਇਹ ਸੰਬੰਧਤ ਹੈ। ਬਾਬੇ ਬੁੱਢੇ ਨੇ ਹੱਥ ਵਿੱਚ ਮਿਸਾਲ ਲੈ ਕੇ ਗਵਾਲੀਅਰ ਦੇ ਕਿਲੇ ਤੱਕ ਗਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਕੀਤੀ ਤੇ ਜਦੋਂ ਕਿਸੇ ਹਕੂਮਤ ਨੇ ਪੁੱਛਣਾ ਕੌਣ ਤੇ ਕਹਿਣਾ ਇੱਥੇ ਦੀਨ ਦੁਨੀ ਦਾ ਪਾਤਸ਼ਾਹ ਬੈਠਾ ਹੈ, ਮੀਰੀ ਪੀਰੀ ਦਾ ਮਾਲਕ ਬੈਠਾ ਹੈ, ਕੇਵਲ ਉਹਦੇ ਦਰਸ਼ਨ ਨਹੀਂ ਹੋਏ ਤਾਂ ਜਿਸ ਕਿਲੇ ਵਿੱਚ ਉਹਦਾ ਨਿਵਾਸ ਹੈ ਉਸ ਕਿਲੇ ਦੀਆਂ ਦੀਵਾਰਾਂ ਨੂੰ ਸਿਜਦਾ ਕਰਨਾ ਹੈ। ਕਿਉਂਕਿ ਸਿੱਖ ਦੀ ਭਾਵਨਾ ਹੈ ਜਿੱਥੇ ਗੁਰੂ ਬਹਿ ਜਾਏ ਉਹ ਥਾਂ ਭਾਗਾਂ ਵਾਲੀ ਏ। ਬਾਬੇ ਬੁੱਢੇ ਨੇ ਚੌਂਕੀ ਆਰੰਭ ਕੀਤੀ, ਗੁਰੂ ਹਰਗੋਬਿੰਦ ਸਾਹਿਬ ਬਾਹਰ ਨਿਕਲੇ, ਬਾਬੇ ਬੁੱਢੇ ਨੂੰ ਗਲਵਕੜੀ ਵਿੱਚ ਲਿਆ ਤੇ ਇੱਕ ਬਚਨ ਕੀਤਾ, ਬਾਬਾ ਅੱਜ ਤੋਂ ਬਾਅਦ ਤੇਰੀ ਚੌਂਕੀ ਜੁਗੋ ਜੁਗ ਅਟਾਲੀ। ਤੇ ਚੇਤੇ ਰੱਖੀ ਭਾਵਨਾ ਵਾਲੇ ਤੁਰਨਗੇ, ਜਿਤਨੀ ਦੇਰ ਤੱਕ ਚੌਂਕੀ ਰਹਿ ਗਈ ਓਨੀ ਦੇਰ ਤੱਕ ਮੈਂ ਤੇਰੀ ਚੌਂਕੀ ਵਿੱਚ ਆ ਪਵਾਂ ਕਰਾਂਗਾ। ਹਰਿਮੰਦਰ ਸਾਹਿਬ ਅੱਜ ਵੀ ਇਹ ਬਾਬਾ ਬੁੱਢਾ ਜੀ ਦੀ ਚੌਂਕੀ ਨਿਕਲਦੀ ਏ। ਇਹਦਾ ਮਤਲਬ ਕਿ ਹਕੂਮਤ ਦੀ ਹਾਰ ਏ ਤੇ ਚੌਂਕੀ ਅੱਜ ਵੀ ਪੁਕਾਰ ਕੇ ਕਹਿ ਰਹੀ ਏ ਕਿ ਦੁਨੀਆਂ ਦੇ ਲੋਕੋ ਕਿਲੇ ਵਿੱਚ ਕੈਦ ਕਰਨ ਵਾਲੇ ਬਾਦਸ਼ਾਹ ਤਾਂ ਲੱਦ ਗਏ ਨੇ ਪਰ ਗੁਰੂ ਦੀ ਕੱਢੀ ਹੋਈ ਚੌਂਕੀ ਜੁਗੋ ਜੁਗ ਅਟਾਲੇ, ਇਹਨੂੰ ਕਦੀ ਕੋਈ ਮੇਧ ਨਹੀਂ ਸਕਦਾ। ਸਾਹਿਬ ਨੇ ਚੌਂਕੀਆਂ ਆਰੰਭ ਕਰਾਈਆਂ। ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਚੋਂ ਨਿਕਲੇ ਨੇ ਤੇ ਇਹ 52 ਰਾਜਿਆਂ ਨੇ ਸਤਿਗੁਰੂ ਦੀਆਂ ਤਣੀਆਂ ਪਕੜ ਕੇ ਇਸ ਕਿਲੇ ਤੋਂ ਬਾਹਰ ਆਏ। ਇਹਨਾਂ ਨੇ ਇੱਕ ਅਰਦਾਸ ਕੀਤੀ ਸੀ, ਦਾਤਾ ਅੱਜ ਛਡਾ ਜਾ ਤੇ ਲਿਖਦਾ ਮਕਾਲਬ ਦੁਨੀਆਂ ਦੇ ਲੋਕੋ ਸਮਝੋ, ਜਿਨ੍ਹਾਂ ਲੋਕਾਂ ਦੇ ਸਰੀਰ ਮੁਰਦਾ ਲਾਸ਼ ਬਣ ਜਾਣੇ ਸਨ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਲੜ ਪਕੜਿਆ, ਉਹਨੇ ਗਵਾਲੀਅਰ ਦੇ ਕਿਲੇ ਦੀ ਕੈਦ ਤੋਂ ਛੁਡਾ ਦਿੱਤਾ। ਤੇ ਮਕਾਲਬ ਕਹਿੰਦਾ, ਸਿੱਖਾ ਕਦੀ ਤੂੰ ਭਾਵਨਾ ਨਾਲ ਗੁਰੂ ਕੇ ਚੋਲੇ ਦਾ ਲੜ ਪਕੜ ਕੇ ਦੇਖ, ਮੇਰਾ ਗੁਰੂ ਤੈਨੂੰ ਸੰਸਾਰ ਦੀ ਕੈਦ ਤੋਂ ਮੁਕਤ ਕਰਾ ਦੇਗਾ। ਉਹਨੇ ਉੱਥੇ ਸ਼ਬਦ ਕਿਹਾ, ਇੱਕ ਫੂਟੋ ਆਂਡਾ ਭਰਮ ਕਾ ਮਨੈ ਭਇਓ ਪ੍ਰਗਾਸ, ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ, ਆਵਣ ਜਾਣ ਰਹੋ ਤਪਤ ਕੜਾਹਾ, ਬੁੱਝ ਗਿਆ ਗੁਰ ਸ਼ੀਤਲ ਨਾਮ ਦਿਓ। ਸਾਹਿਬ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਏ, ਮਜਨੂ ਦੇ ਟਿੱਲੇ ਤੇ ਵੀ ਰੁਕੇ ਸਨ। ਇਹ ਮਜਨੂ ਉਹ ਨੀ ਜਿਹੜਾ ਲੈਲਾ ਵਾਲਾ, ਇਹ ਮਜਨੂ ਉਹ ਸੀ ਜਿਹੜਾ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਵੀ ਇਹਦੇ ਤੇ ਕਿਰਪਾ ਕੀਤੀ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਫਿਰ ਜਹਾਂਗੀਰ ਨੇ ਦੋਸਤੀ ਦਾ ਹੱਥ ਵਧਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਕੁਝ ਇਹਦਾ ਨਾਲ ਸਮਾਂ ਰਹੇ ਨੇ, ਆਗਰੇ ਗਏ। ਮੈਂ ਇੱਕ ਅਰਜ਼ ਕਰਨੀ ਹੈ ਕਿ ਉਸ ਤਖ਼ਤ ਦੀ ਕੀਮਤ ਸਿੱਖਾਂ ਦੀਆਂ ਨਜ਼ਰਾਂ ਵਿੱਚ ਕੀ ਹੈ? ਇੱਕ ਪਾਸੇ ਦੁਨੀਆਂ ਦਾ ਬਾਦਸ਼ਾਹ, ਇੱਕ ਪਾਸੇ ਦੀਨ ਦੁਨੀ ਦਾ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਨੇ, ਗੁਰਦੇਵ ਦਾ ਤੇ ਜਹਾਂਗੀਰ ਦਾ ਤੰਬੂ ਬਿਲਕੁਲ ਨੇੜੇ ਨੇੜੇ ਕੈਂਪ ਨੇ ਤੇ ਕਹਿੰਦੇ ਨੇ ਇੱਕ ਸਿੱਖ ਭਾਵਨਾ ਵਾਲਾ ਇਸ ਆਗਰੇ ਦੀ ਘਟਨਾ। ਸਾਹਿਬ ਦੇ ਜੀਵਨ ਦੀਆਂ ਘਟਨਾਵਾਂ ਬੜੀਆਂ ਪ੍ਰੇਮ ਨਾਲ ਭਿੱਜੀਆਂ ਨੇ। ਇੱਕ ਸਿੱਖ ਆਗਰੇ ਦੀ ਧਰਤੀ ਤੇ ਰਹਿੰਦਾ ਹੈ, ਜਿਹਨੂੰ ਕਿਸੇ ਸਿੱਖ ਪ੍ਰਚਾਰਕ ਨੇ ਗੁਰੂ ਕੀ ਬਾਣੀ ਨਾਲ ਜੋੜ ਦਿੱਤਾ। ਉਹ ਬਾਣੀ ਨਾਲ ਇੰਨਾ ਕੁ ਅੰਦਰੋਂ ਜੁੜ ਗਿਆ, ਦਿਨ ਰਾਤ ਗੁਰੂ ਨਾਨਕ ਦੇ ਚਰਨਾਂ ਤੋਂ ਕੁਰਬਾਨ ਹੋਣ ਲੱਗਾ। ਤੇ ਬਸ ਇੱਕੋ ਗੱਲ ਸੀ ਵਿਚਾਰਾ ਘਾਹ ਖੋਤਰ ਕੇ ਗੁਜ਼ਾਰਾ ਕਰਦਾ, ਘਰ ਵਿੱਚ ਦੌਲਤ ਨਹੀਂ ਤੇ ਮਨ ਵਿੱਚ ਆਉਂਦਾ ਸਤਿਗੁਰੂ ਸ਼ਬਦ ਕਰਕੇ ਤਾਂ ਆਨੰਦ ਬੜਾ ਮਾਣਨਾ ਵਾ, ਅੰਦਰੋਂ ਤਾਂ ਤੇਰੀ ਕਿਰਪਾ ਦੇ ਭੰਡਾਰੇ ਖੁੱਲੇ ਪਏ ਨੇ, ਪਰ ਕਿਤਨਾ ਚੰਗੇ ਭਾਗ ਹੋਣ ਜੇ ਕਿਤੇ ਇਹਨਾਂ ਦੀਦਿਆਂ ਨਾਲ ਤੇਰੇ ਦੀਦਾਰ ਕਰ ਲਵਾਂ। ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਸਾਰਾ ਦਿਨ ਘਾਹ ਖੋਤਰਨਾ ਤੇ ਪੱਲੇ ਇੱਕ ਟਕਾ ਬਣ ਛੱਡਿਆ ਕਿ ਗਰੀਬ ਹਾਂ, ਅੰਮ੍ਰਿਤਸਰ ਜਾਣ ਜੋਗਾ ਖਰਚ ਨਹੀਂ, ਜੇ ਕਿਤੇ ਦਾਤਿਆ ਤੂੰ ਮੇਰੇ ਘਰ ਵਿੱਚ ਆ ਜਾਏ, ਇਸ ਧਰਤੀ ਤੇ ਆ ਜਾਏ, ਆ ਟਕਾ ਤੇਰੇ ਚਰਨਾਂ ਵਿੱਚ ਰੱਖਾਂਗਾ ਤੇ ਬੈਰਾਗ ਦੇ ਅਥਰੂ ਮੈਂ ਸਾਂਭ ਕੇ ਰੱਖੇ ਨੇ, ਜਿਹੜੇ ਮੋਤੀਆਂ ਤੋਂ ਕੀਮਤੀ ਨੇ, ਇਹ ਅਥਰੂ ਮੈਂ ਤੇਰੇ ਚਰਨਾਂ ਤੋਂ ਫਿਦਾ ਕਰਾਂਗਾ, ਕੁਰਬਾਨ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਆਗਰੇ ਗਏ ਤੇ ਕਿਸੇ ਨੇ ਜਾ ਕੇ ਦੱਸਿਆ, ਉਹ ਸੱਜਣਾ ਜਿਸ ਗੁਰੂ ਦੀਆਂ ਗੱਲਾਂ ਤੂੰ ਹਰ ਇੱਕ ਨੂੰ ਸੁਣਾਨਾ, ਜਿਹਦੇ ਪ੍ਰੇਮ ਵਿੱਚ ਖੁਮਾਰੀ ਵਿੱਚ ਤੂੰ ਮਤ ਹੋਇਆ ਬੈਠਾ, ਉਹ ਦਾਤਾ ਇਸ ਆਗਰੇ ਦੀ ਧਰਤੀ ਤੇ ਆਈ ਕਿ ਉਹਦੇ ਦਰਸ਼ਨ ਕਰਨ ਨਹੀਂ ਜਾਏਗਾ। ਉਹਦੇ ਰੋਮ ਰੋਮ ਵਿੱਚ ਗੁਰੂ ਕੀ ਕਿਰਪਾ ਦੀ ਇੱਕ ਲਹਿਰ ਦੌੜ ਗਈ। ਉਹਨੇ ਫਿਰ ਸੋਚਿਆ, ਹੁਣ ਸਤਿਗੁਰੂ ਦੇ ਦਰਸ਼ਨ ਕਰਨੇ ਨੇ ਤੇ ਭੇਟਾ ਕੀ ਲੈ ਕੇ ਜਾਵਾਂ। ਘਾਹ ਉਹਨੇ ਵੱਢਣਾ ਸ਼ੁਰੂ ਕੀਤਾ। ਸਿੱਖ ਵਿਦਵਾਨ ਕਹਿੰਦੇ ਨੇ, ਜਿਹੜਾ ਤੀਲਾ ਸੁੱਕਾ ਹੋਣਾ ਉਹਨੂੰ ਇੱਕ ਪਾਸੇ ਕਰਨਾ। ਖਰੇ ਘਾਹ ਦਾ ਤਿਨਕਾ ਤਿਨਕਾ ਇਕੱਠਾ ਕੀਤਾ, ਇਹ ਮੈਂ ਆਪਣੇ ਗੁਰੂ ਦੇ ਘੋੜੇ ਨੂੰ ਭੇਟ ਕਰਾਂਗਾ ਤੇ ਪੱਲੇ ਨਾਲ ਇੱਕ ਟਕਾ ਬਣੇ ਤੇ ਕਹਿੰਦਾ, ਦਾਤਿਆ ਇਹ ਟਕਾ ਤੇਰੇ ਚਰਨਾਂ ਵਿੱਚ ਰੱਖਾਂਗਾ ਤੇ ਤੇਰੇ ਦਰ ਤੋਂ ਮੈਂ ਅੱਜ ਝੋਲੀਆਂ ਕਿਰਪਾ ਦੀਆਂ ਭਰ ਕੇ ਉਠਾਂਗਾ। ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਇਹ ਪਹੁੰਚਿਆ, ਸਿਰ ਤੇ ਇਹਦੇ ਘਾਹ ਦੀ ਗਾਂਢੇ ਨਾਲ ਕੱਪੜੇ ਦੇ ਬੰਨਿਆ ਟਕਾ ਹੈ ਤੇ ਸਿੱਖ ਵਿਦਵਾਨ ਕਹਿੰਦੇ ਨੇ, ਦੇਖੋ ਆਮ ਘਾਈ ਦੇ ਮਨ ਵਿੱਚ ਬਾਦਸ਼ਾਹ ਦੀ ਕੀ ਕੀਮਤ ਹੈ ਤੇ ਗੁਰੂ ਦੇ ਚਰਨਾਂ ਤੋਂ ਕਿੰਨਾ ਉਹ ਕੁਰਬਾਨ ਜਾਂਦਾ ਹੈ। ਸਾਹਿਬ ਦੇ ਦਰਬਾਰ ਤੋਂ ਪਹੁੰਚਣ ਤੋਂ ਪਹਿਲਾਂ ਉਹਨੂੰ ਬਾਦਸ਼ਾਹ ਜਹਾਂਗੀਰ ਦਾ ਤੰਬੂ ਦਿਸ ਪਿਆ। ਸੋਚਿਆ ਕਿ ਇਹਨੇ ਵੀ ਕਲਗੀ ਲਾਈ ਹੈ, ਇਹਦੇ ਕੋਲ ਵੀ ਘੋੜੇ ਨੇ, ਸ਼ਸਤਰ ਬਸਤਰ ਇਹਦੇ ਕੋਲ ਵੀ ਨੇ, ਲੋਕ ਦੱਸਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਵੀ ਇਹ ਕੋਝੇ, ਇਹ ਸਤਿਗੁਰੂ ਤਾਂ ਨਹੀਂ। ਕਿਤੇ ਸੰਤਰੀ ਨੂੰ ਜਾ ਕੇ ਕਹਿੰਦਾ, ਮੈਂ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਤੇ ਸੰਤਰੀ ਨੇ ਕਹਿ ਦਿੱਤਾ, ਨਹੀਂ ਤੂੰ ਪਾਤਸ਼ਾਹ ਨੂੰ ਮਿਲ ਨਹੀਂ ਸਕਦਾ। ਕਹਿੰਦਾ, ਹੱਦ ਹੋ ਗਈ, ਉਹਦੇ ਦਰ ਤੇ ਤਾਂ ਗਰੀਬ ਨੂੰ ਵੀ ਆਵਾਜ਼ ਮਾਰ ਕੇ ਗਲੇ ਨਾਲ ਲਾਉਂਦਾ ਹੈ, ਤੂੰ ਕਿਵੇਂ ਰੋਕਣਾ ਪਿਆ। ਤੇ ਜਹਾਂਗੀਰ ਦੇਖਦਾ ਪਿਆ ਸੀ, ਉਹਨੇ ਕਹਿ ਦਿੱਤਾ ਸੰਤਰੀ ਨੂੰ, ਇਹਨੂੰ ਅੱਗੇ ਆਉਣ ਦੇ। ਪਹਿਰੇਦਾਰ ਨੂੰ ਕਹਿ ਦਿੱਤਾ ਆਉਣ ਦੇ ਫਰਿਆਦੀ ਨੂੰ। ਤੇ ਸਿੱਖ ਗਿਆ, ਉਹਨੇ ਪ੍ਰੇਮ ਨਾਲ ਭਿੱਜ ਕੇ ਘਾਹ ਦੀ ਗੰਢ ਚਰਨਾਂ ਵਿੱਚ ਰੱਖ ਦਿੱਤੀ, ਜਹਾਂਗੀਰ ਦੇ ਪੈਰਾਂ ਵਿੱਚ ਰੱਖੀ ਤੇ ਟਕਾ ਰੱਖ ਕੇ ਕਹਿੰਦਾ, ਬਾਦ ਸਤਿਗੁਰੂ ਪਾਤਸ਼ਾਹ ਇੱਕ ਕਿਰਪਾ ਕਰਦੇ, ਮੈਨੂੰ ਬਚਾ ਲੈ। ਜਹਾਂਗੀਰ ਕੰਬ ਗਿਆ ਜਦੋਂ ਪਾਤਸ਼ਾਹ ਸ਼ਬਦ ਸੁਣਿਆ। ਮਨ ਨੇ ਕਿਹਾ, ਇਹ ਮੇਰੀ ਰਾਇਆ ਵਿੱਚ ਮੇਰਾ ਬੰਦਾ ਨਹੀਂ, ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਏ। ਕਹਿਣ ਲੱਗਾ, ਦੱਸ ਤੈਨੂੰ ਕਿਹਦਾ ਡਰ ਏ? ਕਹਿੰਦਾ, ਪਾਤਸ਼ਾਹ ਮਾਇਆ ਦੇ ਬੰਧਨਾਂ ਤੋਂ ਬਚਾਵੇ, ਜਮਾ ਦੇ ਭੈ ਨੂੰ ਦੂਰ ਕਰ ਦੇ, ਮੌਤ ਦਾ ਸਹਿਮ ਲਾ ਦੇ। ਤੇ ਬਾਦਸ਼ਾਹ ਜਹਾਂਗੀਰ ਕਹਿੰਦਾ, ਭੋਲਿਆ ਮੈਂ ਤਾਂ ਆਪ ਅਜੇ ਤੱਕ ਮੁਕਤ ਨਹੀਂ ਹੋਇਆ, ਮੇਰੇ ਸਿਰ ਤੇ ਤਾਂ ਆਪ ਕਾਲ ਕੂਕਦਾ, ਮੌਤ ਸੁਣ ਕੇ ਮੇਰਾ ਅੰਦਰ ਕੰਬਦਾ ਪਿਆ, ਮੈਂ ਤੇਰੇ ਬੰਧਨ ਕਿਵੇਂ ਛੁਡਾ ਸਕਣਾ ਵਾ? ਤੇ ਸਿੱਖ ਨਜ਼ਰ ਭਰ ਕੇ ਕਹਿੰਦਾ, ਤੂੰ ਪਾਤਸ਼ਾਹ ਨਹੀਂ? ਜਹਾਂਗੀਰ ਬੋਲ ਕੇ ਕਹਿੰਦਾ, ਨਹੀਂ ਪਾਤਸ਼ਾਹ ਨਹੀਂ, ਮੈਂ ਬਾਦਸ਼ਾਹ ਹਾਂ। ਇਹਦਾ ਮਤਲਬ ਸਤਿਗੁਰੂ ਦੇ ਸਿੱਖ ਦੀ ਭਾਵਨਾ ਤੱਕੋ, ਟਕਾ ਚੁੱਕਿਆ, ਘਾਹ ਦੀ ਗੰਢ ਲਈ, ਪਿਛਾ ਮੁੜਨ ਲੱਗਾ ਤੇ ਜਹਾਂਗੀਰ ਨੇ ਬਾਂਹ ਪਕੜ ਕੇ ਕਿਹਾ, ਆਪਣੀ ਜੇਬ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ। ਕਹਿਣ ਲੱਗਾ, ਝੋਲੀ ਕਰ, ਜੇ ਗੁਰੂ ਕੋਲ ਜਾਣਾ ਹੀ ਆ ਸੋਨੇ ਦੀਆਂ ਮੋਹਰਾਂ ਲੈ ਕੇ ਮੱਥਾ ਟੇਕ ਦੇਈ, ਪਰ ਟਕਾ ਤੇ ਘਾਹ ਦੀ ਗੰਢ ਨਾ ਚੁੱਕੀ, ਕਿਉਂਕਿ ਬਾਦਸ਼ਾਹ ਅੱਗੇ ਕੁਝ ਰੱਖ ਕੇ ਚੁੱਕ ਲੈਣਾ ਇਹ ਤੋਹੀਨ ਹੈ। ਤੇ ਸਿੱਖ ਨੇ ਇੱਕ ਗੱਲ ਕਹੀ ਸੀ, ਸੱਜਣਾ ਬਾਦਸ਼ਾਹਾਂ ਦੀਆਂ ਮੋਹਰਾਂ ਮੇਰੇ ਗੁਰੂ ਦਰ ਤੇ ਨਹੀਂ ਚੱਲਦੀਆਂ। ਕਹਿੰਦਾ, ਕਿਉਂ? ਕਹਿੰਦਾ, ਤ੍ਰਿਲੋਦੀ ਰਾਜ ਦਾ ਸਿੱਕਾ ਕਦੀ ਤੇਰੇ ਰਾਜ ਵੀ ਸਰ ਚੱਲ ਸਕਦਾ ਹੈ? ਜਹਾਂਗੀਰ ਨੇ ਇੱਕੋ ਗੱਲ ਕਹੀ ਸੀ, ਨਹੀਂ, ਮੁਗਲਾਂ ਦੇ ਰਾਜ ਵਿੱਚ ਕੇਵਲ ਮੁਗਲਾਂ ਦਾ ਸਿੱਕਾ, ਲੋਧੀਆਂ ਦਾ ਨਹੀਂ। ਤੇ ਉਸ ਘਾਈ ਸਿੱਖ ਨੇ ਕਿਹਾ ਸੀ, ਬਾਦਸ਼ਾਹ ਜੇ ਲੋਧੀਆਂ ਦਾ ਸਿੱਕਾ ਮੁਗਲਾਂ ਦੇ ਰਾਜ ਵਿੱਚ ਨਹੀਂ ਚੱਲਦਾ, ਜਿਸ ਗੁਰੂ ਨਾਨਕ ਦੇ ਘਰ ਵਿੱਚ ਪ੍ਰੇਮ ਦਾ ਟਕਾ ਤੇ ਘਾਹ ਦੀ ਗੰਢ ਚੱਲਣੀ ਹੈ, ਉੱਥੇ ਤੇਰੇ ਹੀਰੇ ਮੋਤੀਆਂ ਦੀ ਕੋਈ ਕੀਮਤ ਨਹੀਂ। ਗੱਲ ਹੀਰੇ ਮੋਤੀਆਂ ਦੀ ਨਹੀਂ, ਮੇਰੇ ਅੰਦਰ ਦਾ ਪ੍ਰੇਮ ਹੈ। ਘਾਹ ਦੀ ਗੰਢ ਚੁੱਕੀ, ਟਕਾ ਟਕਾ ਲੈ ਕੇ ਤੁਰ ਪਿਆ। ਜਹਾਂਗੀਰ ਤੱਕਦਾ ਪਿਆ, ਗੁਰੂ ਹਰਗੋਬਿੰਦ ਸਾਹਿਬ ਆਪ ਅੱਗੇ ਨੰਗੇ ਚਰਨ ਆਉਂਦੇ ਪਏ ਨੇ, ਆਵਾਜ਼ ਦੇਖ ਕੇ ਕਹਿੰਦੇ ਨੇ ਲਿਆ ਸਿੱਖਾ ਆ ਮੈਨੂੰ ਘਾਹ ਦੀ ਗੰਢ ਚੁਕਾ ਦੇ, ਤੇ ਅੱਗੋਂ ਸਿੱਖ ਮਨ ਭਰ ਕੇ ਕਹਿੰਦਾ ਨਹੀਂ ਅੱਗੇ ਮੈਂ ਭੁਲੇਖਾ ਖਾ ਗਿਆ, ਇਹ ਘਾਹ ਦੀ ਗੰਢ ਗੁਰੂ ਹਰਗੋਬਿੰਦ ਸਾਹਿਬ ਦੇ ਘੋੜਿਆਂ ਲਈਏ। ਤੇ ਸਤਿਗੁਰੂ ਕਹਿੰਦੇ ਨੇ ਸਿੱਖਾ ਮੈਂ ਵੀ ਉਸ ਘਰ ਦਾ ਦਾਸ ਹਾਂ, ਲਿਆ ਤੇਰੀ ਭਾਵਨਾ ਦੀ ਕਦਰ ਕਰਨਾ, ਇਹ ਘਾਹ ਦੀ ਗੰਢ ਮੈਨੂੰ ਚੁਕਾ ਦੇ, ਮੈਂ ਉਹਦੇ ਦਰ ਤੇ ਪਹੁੰਚਾ ਦਿਆਂਗਾ। ਸਿੱਖ ਘਾਹ ਦਿੰਦਾ ਨਹੀਂ। ਜਹਾਂਗੀਰ ਆਇਆ ਕਹਿੰਦਾ ਉਹ ਸਿੱਖਾ ਜਿਸ ਪਾਤਸ਼ਾਹ ਦੇ ਦਰ ਤੇ ਤੂੰ ਆਇਆ ਇਹ ਤਾਂ ਪਾਤਸ਼ਾਹ ਅੱਗੇ ਆ ਕੇ ਤੇਰੇ ਤੋਂ ਘਾਹ ਦੀ ਗੰਢ ਚੁੱਕਣ ਆਇਆ, ਇਹ ਤੇਰੇ ਤੋਂ ਘਾਹ ਮੰਗਦਾ। ਸਿੱਖ ਨੇ ਘਾਹ ਦੀ ਗੰਢ ਚਰਨਾਂ ਤੇ ਰੱਖੀ, ਆਪਣੇ ਨੇਤਰਾਂ ਦੇ ਨੀਰ ਨਾਲ ਸਤਿਗੁਰੂ ਦੇ ਚਰਨ ਧੋ ਦਿੱਤੇ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਚਰਨਾਂ ਵਿੱਚ ਡਿੱਗਦਾ ਤੇ ਸਿੱਖ ਵਿਦਵਾਨ ਕਹਿੰਦੇ ਨੇ ਸਾਹਿਬ ਨੇ ਕਿਹਾ ਚਰਨਾਂ ਵਿੱਚ ਨਹੀਂ, ਤੇਰੇ ਵਰਗਿਆਂ ਨੂੰ ਤਾਂ ਥਾਂ ਮੈਂ ਆਪਣੇ ਸੀਨੇ ਵਿੱਚ ਦੇਣਾ ਹੁੰਦਾ। ਸਾਹਿਬ ਨੇ ਛਾਤੀ ਨਾਲ ਲਾਇਆ, ਕਹਿਣ ਲੱਗੇ ਕੁਝ ਮੰਗ, ਘਾਈ ਏ ਵੱਢ ਦਾ ਘਾ ਏ। ਹੱਥ ਜੋੜ ਕੇ ਕਹਿੰਦਾ ਬਸ ਇੱਕ ਕਿਰਪਾ ਕਰ ਦੇ, ਤੇਰੇ ਤੋਂ ਬਿਨਾਂ ਮੈਂ ਕਿਸੇ ਹੋਰ ਦੀ ਟੇਕ ਨਾ ਲਵਾਂ। ਹੁਣ ਇੱਕ ਪਾਸੇ ਦਿੱਲੀ ਦਾ ਬਾਦਸ਼ਾਹ ਹੋਵੇ, ਦੂਜੇ ਪਾਸੇ ਗੁਰੂ ਹੋਵੇ, ਉਹ ਬੰਦਾ ਜਿਹਦੇ ਘਰ ਵਿੱਚ ਇੱਕ ਵਕਤ ਦੀ ਰੋਟੀ ਵੀ ਘਾਹ ਵੇਚ ਕੇ ਪੱਕਦੀ ਹੋਵੇ, ਉਹ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਕਹਿ ਦੇ ਕਿ ਸਤਿਗੁਰੂ ਤੇਰੇ ਤੋਂ ਬਿਨਾਂ ਮੈਨੂੰ ਕਿਸੇ ਹੋਰ ਦੀ ਟੇਕ ਨਾ ਲੈਣੀ ਪਏ। ਗੁਰੂ ਹਰਗੋਬਿੰਦ ਸਾਹਿਬ ਨੇ ਮਿਹਰ ਕੀਤੀ, ਜਹਾਂਗੀਰ ਅੰਮ੍ਰਿਤਸਰ ਆਇਆ, ਨੂਰ ਜਹਾਂ ਵੀ ਨਾਲ ਆਈਏ। ਇੱਥੇ ਜਹਾਂਗੀਰ ਨੇ ਇੱਕ ਸਵਾਲ ਕੀਤਾ ਗੁਰਬਿਲਾਸ ਪਾਤਸ਼ਾਹ ਛੇਵੀਂ ਵਿੱਚ, ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਸਤਿਗੁਰੂ ਨੇ ਦੇਖੋ ਕਿਹੋ ਜਿਹਾ ਉਪਦੇਸ਼ ਦਿੱਤੇ, ਸਾਡੇ ਮਨ ਪਾਰੇ ਦੀ ਤਰ੍ਹਾਂ ਥਿੜਕਦੇ ਨੇ। ਤੇਰੇ ਘਰ ਦੌਲਤ ਦੀ ਕਮੀ ਨਹੀਂ, ਹੁਸਨ ਦੀ ਕਮੀ ਨਹੀਂ, ਪਰ ਕੀ ਤੇਰਾ ਮਨ ਕਦੀ ਭਟਕਿਆ ਨੀ ਹੁਸਨ ਤੇ ਦੌਲਤ ਨੂੰ ਦੇਖ ਕੇ? ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਜਹਾਂਗੀਰ ਜਿਹਦੇ ਸਿਰ ਤੇ ਮੌਤ ਫੂਕਦੀ ਹੋਵੇ ਤੇ ਜਿਹਨੂੰ ਰੱਬ ਨੇ ਆਪਣੇ ਨਾਮ ਦੇ ਖਜ਼ਾਨੇ ਦੇ ਦਿੱਤੇ ਹੋਣ, ਉਹਦੀਆਂ ਅੱਖਾਂ ਕਦੀ ਬਾਹਰ ਦੀ ਸੁੰਦਰਤਾ ਵਿੱਚ ਭਰਮਦੀਆਂ ਨਹੀਂ। ਕਹਿਣ ਲੱਗੇ ਸੁੰਦਰ ਬਣਾਉਣ ਵਾਲੇ ਵੱਲ ਤੱਕਣਾ ਵਾ, ਮੈਂ ਤਸਵੀਰ ਨੂੰ ਨਹੀਂ, ਚਿੱਤਰ ਨੂੰ ਨਹੀਂ, ਉਸ ਚਿੱਤਰ ਨੂੰ ਚਿੱਤਰਨ ਵਾਲੇ ਚਿੱਤੇਰੇ ਵੱਲ ਝਾਤੀ ਰੱਖਣਾ ਵਾ। ਇੱਥੇ ਮਾਤਾ ਗੰਗਾ ਜੀ ਦੇ ਚਰਨਾਂ ਵਿੱਚ ਜਹਾਂਗੀਰ ਝੁਕਿਆ ਤੇ ਇੱਕ ਗੱਲ ਮਾਂ ਨੇ ਕਹੀ ਸੀ, ਜਹਾਂਗੀਰ ਲੇਖੇ ਤਾਂ ਰੱਬ ਦੀ ਦਰਗਾਹ ਵਿੱਚ ਹੋਣੇ ਨੇ, ਖੁਦਾ ਕਰੇਗਾ ਇਨਸਾਫ ਝੂਠ ਕੀ ਤੇ ਸੱਚ ਕੀ ਸੀ। ਇੱਥੇ ਜਹਾਂਗੀਰ ਨੇ ਦਿੱਲੀ ਤੋਂ ਚੰਦੂ ਨੂੰ ਗੁਰਦੇਵ ਦੇ ਹਵਾਲੇ ਕਰ ਦਿੱਤਾ ਸੀ। ਸਾਹਿਬ ਨੇ ਇੱਥੋਂ ਗ੍ਰਿਫਤਾਰ ਕੀਤਾ, ਭਾਈ ਬਿਧੀ ਚੰਦ ਨੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਲਾਹੌਰ ਤੱਕ ਲੈ ਕੇ ਗਿਆ। ਖੈਰ ਮੈਂ ਅਰਜ਼ ਕਰਾਂ, ਗੁਰੂ ਹਰਗੋਬਿੰਦ ਸਾਹਿਬ ਇਹਨਾਂ ਕੋਲ ਨੂਰ ਜਹਾਂ ਵੀ ਆ ਕੇ ਝੁਕੀਏ। ਸਾਹਿਬ ਸੱਚੇ ਪਿਤਾ ਮਹਾਰਾਜ ਆਪ ਅੰਮ੍ਰਿਤਸਰ ਦੀ ਧਰਤੀ ਤੇ ਟਿਕ ਗਏ, ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ। ਇਸ ਸੁਖੇਵੇਂ ਸਮੇਂ ਸਾਹਿਬ ਨੇ ਆਪਣੇ ਪਿਆਰਿਆਂ ਨੂੰ ਨਿਵਾਜਿਆ, ਪੀਲੀਭੀਤ ਗਏ, ਡਰੌਲੀ ਗਏ, ਭਾਈ ਸਾਧੂ ਰੂਪੇ ਨੂੰ ਨਿਵਾਜਿਆ, ਬੇਅੰਤ ਸਿੱਖਾਂ ਤੇ ਕਿਰਪਾ ਕੀਤੀ। ਇੱਥੇ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਨੇ ਤੇ ਬਾਦਸ਼ਾਹ ਜਹਾਂਗੀਰ ਦੀ ਮੌਤ ਹੋ ਗਈ ਏ ਤੇ ਉਹਦਾ ਪੁੱਤਰ ਸ਼ਾਹਜਹਾਂ ਤਖ਼ਤ ਤੇ ਆਇਆ। ਇੱਧਰ ਗੁਰੂ ਹਰਗੋਬਿੰਦ ਸਾਹਿਬ ਪੂਰੀ ਤਿਆਰੀ ਕੀਤੀ ਏ, ਚਾਰ ਜੰਗਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ, ਚਾਰੇ ਜੰਗਾਂ ਵਿੱਚ ਜਿੱਤ ਹੋਈ ਏ। ਮੈਂ ਜੰਗਾਂ ਦਾ ਜ਼ਿਕਰ ਕਰਦਿਆਂ ਪਹਿਲੀ ਜੰਗ ਅੰਮ੍ਰਿਤਸਰ ਦੀ ਏ। ਇਸ ਜੰਗ ਦਾ ਕਾਰਨ ਕੀ? ਇੱਧਰੋਂ ਲਾਹੌਰ ਦੇ ਹਾਕਮ ਵੀ ਸ਼ਿਕਾਰ ਖੇਡਣ ਆਏ ਨੇ ਤੇ ਇੱਧਰੋਂ ਗੁਰੂ ਕੇ ਸਿੱਖ ਵੀ ਸ਼ਿਕਾਰ ਖੇਡਣ ਗਏ ਨੇ। ਲਾਹੌਰ ਦੇ ਹਾਕਮਾਂ ਦਾ ਬਾਜ ਗੁਰੂ ਕੇ ਸਿੱਖਾਂ ਦੇ ਹੱਥ ਵਿੱਚ ਆ ਗਿਆ, ਉਹਨਾਂ ਨੇ ਉਸ ਬਾਜ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਕਹਿੰਦੇ ਨੇ ਹਾਕਮ ਆਏ ਬਾਜ ਖੋਹਣਾ ਚਾਹੁੰਦੇ ਨੇ। ਭਾਈ ਵੀਰ ਸਿੰਘ ਲਿਖਦੇ ਨੇ ਸ਼ਿਕਾਰ ਦੀ ਇੱਕ ਨਿਯਮ ਇੱਕ ਰੀਤ ਏ ਕਿ ਜੇ ਕਿਸੇ ਕੋਲ ਉੱਡਦਾ ਪੰਛੀ ਕਿਤੇ ਕਾਬੂ ਆ ਜਾਏ ਉਹਦਾ ਹੱਕ ਏ। ਇਹਨਾਂ ਨੇ ਕਿਹਾ ਸਾਡਾ ਬਾਜ ਵਾਪਸ ਕਰੋ ਤੇ ਸਤਿਗੁਰੂ ਕੇ ਸਿੱਖਾਂ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਇੱਕ ਗੱਲ ਕਹੀ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਬਾਦਸ਼ਾਹ ਦੀ ਰਾਇਆ ਹੋ, ਉਹਦੀ ਸਲਤਨਤ ਹੋ? ਅੱਗੋਂ ਸਿੱਖਾਂ ਨੇ ਆਵਾਜ਼ ਦੇ ਕੇ ਕਿਹਾ ਨਹੀਂ, ਅਸੀਂ ਤਾਂ ਗੁਰੂ ਨਾਨਕ ਦੀ ਰਾਇਆ ਵਾਂ, ਨਾ ਕਿ ਕਿਸੇ ਦੁਨੀਆਂ ਦੇ ਬਾਦਸ਼ਾਹ ਦੀ। ਉਹਨੇ ਕਿਹਾ ਜੰਗ ਦਾ ਪਤਾ ਜੇ? ਸਿੱਖਾਂ ਨੇ ਕਿਹਾ ਅਸੀਂ ਤਾਂ ਕਿੰਨੇ ਦੇਰ ਦੀ ਤਿਆਰੀ ਕਰਕੇ ਬੈਠੇ ਹਾਂ, ਕੋਈ ਸਾਡੇ ਵੱਲ ਆਵੇ ਤਾਂ ਸਹੀ। ਬਾਜ ਲੈ ਕੇ ਵਾਪਸ ਆਏ, ਹਾਕਮ ਲਾਹੌਰ ਗਏ ਨੇ। ਉਹਨਾਂ ਨੇ ਮੁਖਲਿਸ ਖਾਂ ਨੂੰ ਜਾ ਕੇ ਇੱਕ ਗੱਲ ਕਹੀ ਸੀ, ਅੱਜ ਸਿੱਖਾਂ ਨੇ ਸਾਡਾ ਬਾਜ ਖੋਇਆ, ਤੇ ਵਿਚਲਿਆਂ ਨੇ ਇੱਕ ਗੱਲ ਕਹੀ, ਜਿਨ੍ਹਾਂ ਨੇ ਅੱਜ ਬਾਜ ਖੋਇਆ ਇਹ ਕੱਲ ਨੂੰ ਤਾਜ ਨੂੰ ਵੀ ਹੱਥ ਪਾਣਗੇ। ਅੱਜ ਬਾਜ ਕੱਲ ਨੂੰ ਤਾਜ ਖੋਣਗੇ। ਪਹਿਲੀ ਲੜਾਈ ਦਾ ਕਾਰਨ ਕੇਵਲ ਇੱਕ ਬਾਜ ਸੀ। ਜੇ ਕੋਈ ਸਿਆਣਾ ਕਹਿ ਲਓ ਜੀ ਇੱਕ ਪੰਛੀ ਪਿੱਛੇ ਲੜ ਪਏ, ਗੱਲ ਪੰਛੀ ਦੀ ਨਹੀਂ, ਗੱਲ ਜ਼ਮੀਰ ਦੀ ਸਵਤੰਤਰਤਾ ਦੀ ਏ, ਗੱਲ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਦੀ ਏ।

ਘੋੜੇ ਲੈ ਕੇ ਲਾਹੌਰ ਦੀ ਧਰਤੀ ਤੇ ਆਏ। ਉੱਥੇ ਬਕਰੀਦ ਦਾ ਮੇਲਾ ਸੀ ਤੇ ਉੱਥੋਂ ਦੇ ਹਾਕਮ ਨੇ ਘੋੜੇ ਖੋਲੇ ਨੇ। ਇਹਨਾਂ ਆ ਕੇ ਫਰਿਆਦ ਕੀਤੀ, ਸਤਿਗੁਰੂ ਸਾਡੇ ਤੋਂ ਧੱਕੇ ਨਾਲ ਘੋੜੇ ਖੋਏ, ਅਸੀਂ ਦੋ ਘੋੜੇ ਤੇਰੀ ਖਾਤਰ ਲੈ ਕੇ ਆਏ। ਸਾਹਿਬ ਨੇ ਹੱਸ ਕੇ ਕਿਹਾ, ਤੁਹਾਡੇ ਪਹੁੰਚ ਗਏ, ਹੁਣ ਅਸੀਂ ਅੱਗੋਂ ਆਪਣੇ ਆਪ ਹੀ ਲੈ ਆਵਾਂਗੇ। ਭਾਈ ਬਿਧੀ ਚੰਦ ਪਹਿਲਾ ਘੋੜਾ ਢਾਹੀ ਬਣ ਕੇ ਲਿਆਇਆ ਤੇ ਜਦੋਂ ਘੋੜਾ ਲੈ ਕੇ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਦੇ ਤੇ ਚਾਰ ਬਖਸ਼ਾਂ ਕੀਤੀਆਂ ਸਨ ਤੇ ਇਹਨੇ ਮੰਗਿਆ ਸੀ ਕਿ ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਪੰਗ। ਦੂਜਾ ਘੋੜਾ ਜੋਤਸ਼ੀ ਬਣ ਕੇ ਲਿਆਇਆ ਤੇ ਜਦੋਂ ਲੈ ਕੇ ਪਹੁੰਚਿਆ, ਤੁਰਨ ਲੱਗਿਆ ਚਾਬੀਆਂ ਆਪਣੇ ਕੋਲ ਸਨ ਤੇ ਦਰੋਗੇ ਨੂੰ ਕਿਲੇ ਦੇ ਉਸ ਮਾਲਕ ਨੂੰ ਇੱਕ ਗੱਲ ਕਹਿ ਕੇ ਆਇਆ ਸੀ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹਾਂ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਪਹਿਲਾ ਘੋੜਾ ਘਾਹੀ ਬਣ ਕੇ ਲਗਿਆ, ਦੂਸਰਾ ਘੋੜਾ ਜੋਤਸ਼ੀ ਬਣ ਕੇ ਲਗਿਆ, ਅੱਜ ਮੈਂ ਦਰਿਆ ਵਿੱਚ ਛਾਲ ਮਾਰ ਕੇ ਇਹ ਘੋੜਾ ਦੂਜਾ ਲੈ ਕੇ ਚੱਲਾਂ। ਜੇ ਤੁਹਾਡੇ ਕੋਲ ਦਮ ਹੈ ਮਾਲਵੇ ਦੀ ਧਰਤੀ ਤੇ ਆਇਓ, ਮੇਰਾ ਗੁਰੂ ਹਰਗੋਬਿੰਦ ਤੁਹਾਡੀ ਇੰਤਜ਼ਾਰ ਕਰਦਾ ਹੋਵੇਗਾ। ਦੇਖੋ ਕੈਸੀ ਨਿਡਰਤਾ ਹੈ। ਸਾਹਿਬ ਕੋਲ ਜਦੋਂ ਘੋੜਾ ਲੈ ਕੇ ਗਿਆ ਤੇ ਸਤਿਗੁਰੂ ਅੱਗੋਂ ਲੈਣ ਆਏ, ਕਹਿਣ ਲੱਗੇ, ਬਿਧੀ ਚੰਦ ਕੁਝ ਮੰਗ। ਇੱਥੇ ਬਿਧੀ ਚੰਦ ਨੇ ਕਿਹਾ ਸੀ, ਦਾਤਿਆ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਸਾਹਿਬ ਨੇ ਕਿਹਾ ਅੱਗੇ ਚਾਰ ਬਚਨ ਤੂੰ ਮੰਗੇ ਸਨ, ਸਤਿਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ। ਕਹਿਣ ਲੱਗੇ, ਆ ਭਾਈ ਬਿਧੀ ਚੰਦਾ, ਅੱਜ ਤੋਂ ਬਾਅਦ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ, ਪ੍ਰੇਮ ਭਗਤ ਭੀਨਾ। ਤੇ ਨਾਲ ਤੀਜਾ ਬਚਨ ਕਿਹਾ, ਕਿਤ ਕਦੇ ਕਮੀ ਨਾ ਹੈ। ਤੇ ਬਿਧੀ ਚੰਦ ਨੇ ਹੱਥ ਜੋੜ ਕੇ ਕਿਹਾ, ਇੱਕ ਕਿਰਪਾ ਹੋਰ ਕਰ ਦੇ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਖਤਮ ਹੋ ਜਾਏ। ਸਾਹਿਬ ਨੇ ਨਿਵਾਜਿਆ, ਇੱਥੇ ਤੀਜੀ ਜੰਗ ਹੋਈ। ਮੇਰੇ ਗੁਰਦੇਵ ਇਸ ਜੰਗ ਦੇ ਵਿੱਚ ਵੀ ਜਿੱਤੇ ਨੇ, ਸਤਿਗੁਰੂ ਨੇ ਇਸ ਜੰਗ ਦੇ ਅੰਦਰ ਵੀ ਫਤਿਹ ਪਾਈ। ਸਾਹਿਬ ਜੀ ਕਰਤਾਰਪੁਰ ਆਏ ਨੇ, ਮੇਰੇ ਗੁਰੂ ਨੇ ਵਸਣਾ ਦੱਸਿਆ, ਉੱਜੜਨਾ ਨਹੀਂ, ਆਪ ਨਗਰ ਵਸਾਏ ਨੇ, ਸਿੱਖਾਂ ਨੂੰ ਵਸਣ ਦੀ ਗੱਲ ਕਹੀ। ਸਤਿਗੁਰੂ ਨੇ ਕਰਤਾਰਪੁਰ, ਗੋਇੰਦਵਾਲ, ਅੰਮ੍ਰਿਤਸਰ, ਉਸ ਤੋਂ ਇਲਾਵਾ ਸ੍ਰੀ ਹਰਗੋਬਿੰਦਪੁਰਾ, ਕੀਰਤਪੁਰ ਸਾਹਿਬ, ਸਤਿਗੁਰੂ ਕਰਤਾਰਪੁਰ ਦੀ ਧਰਤੀ ਆਏ ਜਿੱਥੇ ਚੌਥੀ ਜੰਗ ਹੋਈ ਹੈ। ਇੱਕ ਮੈਂ ਅਰਜ਼ ਕਰਾਂ, ਪਹਿਲੀ ਜੰਗ ਜਿਹੜੀ ਅੰਮ੍ਰਿਤਸਰ ਦੀ ਹੋਈ ਹੈ, ਮੈਂ ਸਿਰਫ ਪੰਛੀ ਝਾਤ ਨਿਕਲਣਾ ਪਿਆ ਵਾਂ ਇਸ ਇਤਿਹਾਸ ਵਿੱਚੋਂ, ਕਈ ਗੱਲਾਂ ਇਹਦੀਆਂ ਮੈਂ ਛੱਡਣਾ ਪਿਆ ਵਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜੰਗ ਜਿਹੜੀ ਲੜੀ, ਇਹਦੇ ਵਿੱਚ ਇੱਕ ਪਠਾਨ ਸੀ ਪੈਂਦੇ ਖਾਂ, ਤੁਸੀਂ ਸਭ ਉਹਦੇ ਨਾਂ ਤੋਂ ਜਾਣੂ, ਕਰਤਾਰਪੁਰ ਦੇ ਨੇੜੇ ਰਹਿਣ ਵਾਲਾ ਯਤੀਮ ਸੀ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਸਾਹਿਬ ਨੇ ਆਪਣੇ ਪੁੱਤਰਾਂ ਦੀ ਤਰ੍ਹਾਂ ਪਾਲਿਆ। ਜੇ ਆਪਣੇ ਪੁੱਤਰਾਂ ਦੀ ਪੁਸ਼ਾਕ ਬਣਾਉਣੀ ਇੱਕ ਪੈਂਦੇ ਖਾਂ ਲਈ, ਜੇ ਕੀਮਤੀ ਕਿ ਭੋਜਨ ਤਿਆਰ ਕਰਨਾ ਪੈਂਦੇ ਖਾਂ ਲਈ, ਆਪਣੇ ਕੋਲੋਂ ਦੁੱਧ ਘਿਓ ਦੀ ਇਹਨੂੰ ਕਮੀ ਨਾ ਰਹਿਣ ਦਿੱਤੀ। ਤੇ ਸਿੱਖ ਵਿਦਵਾਨ ਕਹਿੰਦੇ ਨੇ, ਇਹ ਇੰਨਾ ਤਕੜਾ ਸੀ ਪੈਂਦੇ ਖਾਂ, ਪੱਕੀ ਜ਼ਮੀਨ ਤੇ ਤੁਰਦਾ ਸੀ ਤੇ ਜ਼ਮੀਨ ਤੇ ਟੋਏ ਪੈ ਜਾਂਦੇ ਸਨ। ਆ ਸਿੱਕਾ ਆਪਾਂ ਵਹਿੰਦੇ ਹਾਂ ਨਾ, ਹੱਥ ਦੀ ਤਲੀ ਤੇ ਸਿੱਕਾ ਰੱਖਣਾ ਤੇ ਅੰਗੂਠੇ ਨਾਲ ਮਸਲਣਾ ਤੇ ਸਿੱਕੇ ਦੇ ਉੱਪਰ ਦੇ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਮਿਟਾ ਦਿੰਦਾ ਸੀ ਤੇ ਅਸਵਾਰ ਭੱਜੀ ਜਾਣਾ, ਘੋੜਾ ਪੂਰੀ ਰਫਤਾਰ ਤੇ ਜਾਣਾ। ਇਹਨੇ ਇੱਕੋ ਦਮ ਸਿਰ ਥੱਲੇ ਡਾਹ ਕੇ ਘੋੜੇ ਨੂੰ ਹੱਥਾਂ ਤੇ ਚੁੱਕ ਕੇ ਇੰਜ ਸੱਟਣਾ ਜਿਵੇਂ ਕੋਈ ਪੰਡ ਤੋੜ ਕੇ ਜ਼ਮੀਨ ਤੇ ਸੱਟਦਾ ਹੋਵੇ। ਤੇ ਜਦੋਂ ਕਿਤੇ ਦੋ ਸਾਣ ਭਿੜਦੇ ਹੋਣੇ, ਬੜਾ ਬਹਾਦਰ ਸੀ, ਦੋ ਸਾਣ ਭਿੜਦੇ ਹੋਣੇ ਤੇ ਇਹਨੇ ਭਿੜਦੇ ਸਾਨਾਂ ਨੂੰ ਸੱਜੇ ਖੱਬੇ ਹੱਥ ਨਾਲ ਸਿੰਘਾਂ ਤੋਂ ਪਕੜ ਕੇ ਭੁਆ ਕੇ ਪਰਾਂ ਸੜ ਦਿੰਦਾ ਹੁੰਦਾ ਸੀ। ਪਰ ਜਦੋਂ ਕੁਸ਼ਤੀ ਲੜਨੀ, ਇੱਕ ਭਾਈ ਬਿਧੀ ਚੰਦ ਤੇ ਦੂਸਰਾ ਗੁਰੂ ਹਰਗੋਬਿੰਦ ਸਾਹਿਬ ਨੂੰ ਢਾਂਦਾ ਸੀ, ਨਹੀਂ ਤੇ ਛੇਤੀ ਕਿਤੇ ਕਿਸੇ ਬੰਦੇ ਤੋਂ ਢੱਸਦਾ ਨਹੀਂ ਸੀ ਹੁੰਦਾ, ਇਹਦੀ ਪਿੱਠ ਨਹੀਂ ਸੀ ਲੱਗਦੀ, ਇਹਨੇ ਪਿੱਠ ਲਾਣੀ। ਪਰ ਗੁਰੂ ਹਰਗੋਬਿੰਦ ਸਾਹਿਬ ਮੈਂ ਜਿਸ ਤਰੀਕੇ ਨਾਲ ਪੜ੍ਹਿਆ, ਹੋ ਸਕਦਾ ਤੁਹਾਨੂੰ ਜਾਣਕਾਰੀ ਵੱਧ ਹੋਵੇ, ਦਾਵਾ ਨਹੀਂ। ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਅਕਸਰ ਅਖਾੜੇ ਵਿੱਚ ਢਾਣਾ ਤੇ ਜਾਂ ਭਾਈ ਸਾਹਿਬ ਭਾਈ ਬਿਧੀ ਚੰਦ ਪੈਂਦੇ ਦੀ ਪਿੱਠ ਲਾਉਂਦੇ ਸਨ। ਸਾਹਿਬ ਨੇ ਯਤੀਮ ਜਾਣ ਕੇ ਪਾਲਿਆ। ਹੁਣ ਦੇਖੋ ਮੇਰੇ ਗੁਰੂ ਦੇ ਅੰਦਰ ਦੀ ਵਿਸ਼ਾਲਤਾ। ਇੱਥੇ ਕੋਈ ਅੱਲਾ ਕਹਿ ਲੈ, ਕੋਈ ਰਾਮ ਕਹਿ ਲੈ, ਕੋਈ ਰਹੀਮ ਕਹਿ ਲੈ, ਇੱਥੇ ਸ਼ਬਦਾਂ ਦੀ ਪਾਬੰਦੀ ਪਿੱਛੇ ਈਰਖਾ ਨਹੀਂ। ਪੈਂਦੇ ਖਾਂ ਨੇ ਅੰਮ੍ਰਿਤਸਰ ਦੀ ਜੰਗ ਵਿੱਚ ਰੱਜ ਕੇ ਕਮਸ਼ਾਨ ਯੁੱਧ ਵਿੱਚ ਆਪਣੇ ਆਪ ਨੂੰ ਤਿਆਰ ਕਰਕੇ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਫਤਿਹ ਲਈ। ਪਰ ਪਰਤ ਕੇ ਇੱਕ ਬੰਦੇ ਵਿੱਚ ਬੜੀ ਵੱਡੀ ਕਮਜ਼ੋਰੀ, ਜਿੱਦਣ ਦਾਤੇ ਦੀ ਕਿਰਪਾ ਨਾਲ ਕੁਝ ਲੈ ਲੈਂਦਾ ਹੈ ਨਾ ਤੇ ਚੰਦਰਾ ਹੰਕਾਰ ਦਾ ਸੱਪ ਪਹਿਲਾਂ ਹੀ ਖਲੋਤਾ ਹੁੰਦਾ ਹੈ। ਆ ਸੱਜਣਾ ਇਹੋ ਜਿਹਾ ਡੰਗ ਮਾਰਾਂਗਾ, ਜੇ ਤੇ ਬਚ ਗਿਆ ਤੇ ਸਮਝ ਲਈ ਸਿਰੇ ਚੜ੍ਹ ਗਏ, ਹਾਂ ਹੀ ਤਾਂ ਮਾਰਨੀ ਹੈ ਨਾ। ਇੱਕ ਦਿਨ ਮੈਂ ਸ਼ਾਇਦ ਅਰਜ਼ ਕੀਤੀ ਸੀ, ਬੁੱਲਾ ਅਨਾਇਤ ਸ਼ਾਹ ਕੋਲ ਗਿਆ ਸੀ, ਇੱਕ ਖਿੰਨ ਵਿੱਚੋਂ ਨਿਕਲਣ ਲੱਗਾ ਤੇ ਬੁੱਲੇ ਨੇ ਜਾ ਕੇ ਕਿਹਾ ਸੀ, ਮਹਾਰਾਜ ਮੈਨੂੰ

0: अल्लाह ताला दे घर दी कोई बात सुनाओ ते अनायत शाह ने क्या खजूर ते चढ़ जा। वो समझ ही पै गया भी अल्लाह ताला दी गल ते खजूर एदा की संबंध। फिर उन्हें गल कही भी सजना पुराने सज्जन कहिंदे सन मुर्शिद दी गल मनन विच ही लाभ है। वो कदी चढ़िया नहीं सी सजदा दा मुंडा चगड़े अमीर घर दा मुंडा। वो जी खजूर ते थोड़ा जिहा चढ़िया पैर फिसलिया जमीन ते डिग्गा अनायत शाह वेंदा पिया सी। ए डिग्गा वो ताड़ी मार के हस पिया ते बुल्ला कहिंदा है मैं मुआ। इहदे मुंह चो शब्द निकलिया मैं मुआ। ते उहने एक गल के बेटा मैं मुआ तो खुदा हुआ। बस मैं दी सारा रपड़ी जिदन मैं मर गई तू ही खुदा है। मैं मुआ तो खुदा हुआ पर पैंदे अंदर मैं उठी। ए आम कहन लग पिया सी आ सिख की लड़ सकदे ने। जे मैं ना हुंदा ते अमृतसर दी जंग नहीं सी जित्ती जानी। मैं ना हुंदा इन्हां ने जित किवें लैणा सी। जिदन गुरु हरगोबिंद साहब नूं पता लगा ते साहब ने एक गल की पैंदे हर महीने तनखा मिलेगी घोड़ा दियांगा बस्त्र दियांगा पर अज तो बाद तू साडे घर विच फौज दे तौर ते तू आउणा नहीं तू घर रह। जिदन तेरी लोड़ पई असीं तैनूं जरूर सदांगे। साहब ने पैंदे तो बिना दो जंगा जितियां श्री हरगोबिंदपुरे वाली ते नथाणे दी ढाब वाली। हुण पैंदे नूं एक गल दस दित्ती मता सोचे असीं खानदानी पठान ही जित सकने आ। अज गुरु के सिखा अंदर इनी ताकत ही जे गुरु नानक की कृपा होवे जिन्हां नूं कमजोर बोझ दिल कहिंदे ने भी जित सकदे ने। पैंदा करतारपुर साहब भी करतारपुर आए इत्थे पैंदे खान ही साहब श्री गुरु हरगोबिंद साहब के दरबार विच आया। एक सिख आया उन्हें सोहना घोड़ा सोहनी वर्दी सोहने शस्त्र लैके आंदे। पैंदे खान ने कहा महाराज मैनू दे दिओ। साहब ने वर्दी दित्ती शस्त्र दित्ते घोड़ा दित्ता ते जदों ने पाए साहब ने कहा अज तो बाद तेरी ये साडी दरबारी वर्दी जदों तू साडे कोल आउणा ए वर्दी पा के आउणा। पैंदा घर गया शादी इहदी हो चुकी सी। इहदे घर दमाद इहदा रहिंदा जवाई इहदा अगे दी बच्ची दी शादी भी हो चुकी है। उस दमाद ने कहा कि यह वर्दी ए घोड़ा मैनू चाहिदा। तो उन्हें पैंदे खां ने कहा मैनू बख्शिश मिली है यह मैं तैनू दे नहीं सकदा। दमाद ने कहा जे ना दिता मैं कुछ खा के मरांगा। पैंदे खां दी घरवाली मूंह जोर सी उन्हें कह के ए गुरु कियां बख्शां जवाई नूं दवा दित्तियां। पैंदे खां आया ना दरबार अंदर पांच छे दिन नहीं आया। चौथा जंग क्यों होया पांच छे दिन नहीं आया। गुरु हरगोबिंद साहब ने कहा पता तां करो पैंदा क्यों नहीं आया। इधर बाबा गुरदित्ता जी शिकार खेडण गए उधर पैंदे दा जवाई वर्दी ओही पा के घोड़े ते चढ़ के शिकार खेडण। तैनूं पता साडे घर दा डिसिपलिन की नियम है तू वर्दी ते घोड़े ते क्यों नहीं आया। कह लगा महाराज जदों सिख बुलाण गए मैं मैले कपड़े पाए सन उठ के आ गया। साहब ने कहा भी नहीं पता करो। पता कीता दमाद नूं वर्दी घोड़ा दे चुका है। साहब ने कहा तू झूठ क्यों बोलिया बजाए के झुकण दे। कहिंदा अज तक मैं चुप करके रहा देखो मैं तुहाडे नाल टक्कर लाऊंगा। गुरु हरगोबिंद साहब नूं कहिंदा मैं कुछ दिनों तक तुहानू करतारपुर की धरती तो खत्म कर देवांगा। सिखा ने फिर झिड़किया विधि चंद वर्गिया ने कुछ कहिंदे ने दो चार लाइया नहीं। उन्हें कहा मैं इस बेजती का बदला लेना। यह गया जलंधर उथे जाके उस्मान खान नूं कहा कि मेरी मदद कर। उन्हें एक गल के कहिंदा इन्ना नमक हराम ना बन तेनू यतीम नूं कोई थां नहीं सी देंदा ते गुरु हरगोबिंद ने तेनू पुत्रां दी तरह पालिया तेनू अपने बच्चियां दी तरह उन्हें दुध मलाइया घ्यो दिते। अज उन्हू खत्म करन तुरिए पर ए ना मन्या। लाहौर गया लाहौर वजीर खां सी ओ गुरु का सिख सी उन्हें पैंदे दी कोई पेश ना जान दिती। मुख दी गल की जी ए भी फौज लैके आ गया। इधर गुरु हरगोबिंद साहब ने तैयारी कीती है ते सिख विद्वान कहिंदे ने इस करतारपुर की धरती से गुरु के महिला ने मातावां ने गुरु के परिवार दियां इस्त्रियां ने आप चबारियां ते खलो के जंग देखी सी। आप जंग तकी पैंदे खान एक गल कहिंदा गुरु हरगोबिंद साहब नूं मारना मामूली जी गल जंग आरंभ होई है। गुरु हरगोबिंद साहब महाराज भी आए पैंदा भी सामने आया है। सारा दिन शमशान युद्ध होया है। इसे युद्ध विच मेरे गुरु तेग बहादुर ने अपनी तेग दे जोहर दिखाए ने। करतारपुर की चौथी जंग दे विच करतारपुर ही गुरु तेग बहादुर जी का आनंद कार्ज होया सी। गुरु हरगोबिंद साहब सामने पैंदे ने देखिया सतगुरु उच्ची टिब्बी ते बैठे ने ते सिख विद्वान लिखते ने कि गुरु हरगोबिंद साहब ने जिन्ने तीर करतारपुर के जंग भी चलाए ने इन्ने तीर किसी होर जंग विच नहीं चलाए। تیر اندازی وچ صاحب دا جیون اینا اچا سی، اینا پرواں جسا سی کہ عام گھوڑا تا گرو ہرگوبند صاحب جی نو انہاں دی اسواری دے لائق ہی نہیں ہوندا۔ گرو ہرگوبند صاحب اچھی چوٹی تے کھلوتے نے تے پیندے نے کیا ایویں آپاں لوکاں نوں لڑانے پئے ہاں، میرے سامنے آؤ۔ تے سکھ ودوان کہندے نے ستگرو ہس پئے، کیونکہ جس یتیم نوں پالیا ہوئے، جس دے سر تے ماں باپ نہ ہوئے، وہ سامنے آ کے کہندا میرے نال دو ہاتھ کرو۔ میرا نرویر گرو ہس کے کہندا برخوردار جی تسیں، وہ تے شبد برخوردار ورتے ہیں، کوئی اپ شبد نہیں ورتیا۔ کہن لگے برخوردار جی تسیں، کہن لگا میٹھے شبد نہ بولو۔ صاحب نے کہا کیویں جنگ کراں؟ کہندا اپنا تیراں والا پتھا تھلے رکھ دیو، میرے نال جنگ جے تساں کرنی ہے تا تلوار نال کرو، کیونکہ انہوں پتا تیر گرو دا ایہو جہا ہے، یہ نشانہ کدی چکنا ہی نہیں۔ صاحب نے پتھا لا کے رکھ دتا، کہن لگے پیندے خاں آ، پیندے خاں تریا گھوڑے تے سوار۔ ادھر گرو ہرگوبند صاحب نے لوک دیکھتے نے، اج مانو جویں پیو تے پتر دا آپس وچ جنگ ہوندا ہوئے، بچہ بنا کے رکھے ہے۔ کہن لگے بیٹا تینوں اپنے ہتھاں نال پالیا ہے، پہلا وار میں نہیں کرنا، تین وار پہلا تو کر لے۔ پیندے خاں گھوڑے نوں مار لائی اڈی، صاحب دے اتے نے پہلا وار کیتا ہے، تے گرو ہرگوبند صاحب نے اپنے چرناں دی سجے پیر دی رکاب اگے کر دتی، تے رکاب دے لوہے تے وار لگا، تے ستگرو نے اے وار نوں روک لیا۔ ہس کے کہن لگے بیٹا دوسرا وار، انہیں سر گھوڑے نوں دوڑایا، دوجا وار کیتا ہے، میرے صاحب نے اپنی ڈھال وچ روکیا ہے، تے جدو ڈھال تے اودی کرپان تلوار لگی، مٹھا کیول پیندے دے ہاتھ وچ رہ گیا، تے اگو جڑا پھاڑے او تار جڑی تلوار دی ٹٹ گئی، زمین تے آ گیا۔ صاحب ہس کے کہن لگے اینی دیر ہو گئی سکھاندیاں، اجے تک تینوں وار کرن دی جات نہیں آئی؟ موسن فانی نے بڑے سونے بچن کہے نے دبستانے مذاہب دے اندر، او کہندا گرو ہرگوبند صاحب سمکالی ہویا صاحب دا، وہ کہنا جدو مینو چٹھی پاندے سن تے تھلے نانک شبد لکھتے ہوں سن۔ ہرگوبند نے کہنا میرے نال چٹھی پتر جڑا کیتا نانک شبد ورتیا، وہ کہنا گرو ہرگوبند صاحب جدو جنگ لڑتے سن تے انج لگدا سی کہ جویں جنگ لڑتے ہوئے بھی اے انہاں نوں جنگ سکھاندے ہون، انہاں نوں شستر چلاندے دسدے ہون۔ جدو دو وار کیتے کہن لگے پیندیا اینی دیر ہو گئی سکھ دیا، اجے تک وار کرن دی جات نہیں آئی، تیجا وار کر۔ کہندے نے پیندے نے اکو دم گھوڑا چھڑ دتا اپنا، دوڑ کے گرو ہرگوبند صاحب دے گھوڑے تھلے وڑ گیا۔ اونوں مان سی، میں عرض کیتی بہادر زور بڑا سی اودے وچ، اونے سوچیا میں گھوڑے نوں باواں اتے چوکے پلٹا کے زمین تے سٹاں گا، تے گرو ہرگوبند جدو ڈگے گا تے اینوں میں اپنی باواں وچ جتھی بھر کے اکلے نوں میدان وچوں چوکے باہر لے جاواں۔ اہدا مطلب طاقت اودے کول بڑی ہے، گھوڑے تھلے وڑیا۔ سکھ کہندے نے ودوان لکھتے نے گھوڑے نوں ہلن نہیں انہیں دتا، ستگرو نے ادھی لائی گھوڑا نہیں ہلیا۔ صاحب نے دیکھا کہن لگے پیندے اے تیرا تیجا وار سی، جدو دیکھا سر تھلے وے، صاحب نے اپنے ڈھال لئی ڈھال ماری پورے سر دے اتے زور دے نال سر تے ماری، پیندا خاں بے ہوش ہو کے زمین تے ڈگ گیا، ڈھال وجی زمین تے ڈگا۔ بھائی ویر سنگھ اتے لکھتے نے میرے ستگرو گھوڑے تو تھلے اترے، جس ڈھال اینوں نہ ایدے تے لائی سی اسے ڈھال دی تھان کیتی، انہیں اکھاں کھولیاں، اکو دم پھر اٹھے، جدو ستگرو نوں اٹھ کے پہن لگا تے گرو ہرگوبند صاحب نے کرپان نال وار کیتا، کہن لگے وار انج نہیں انج کریدا ہے، اکو وار دے نال زمین اتے سڑ دتا۔ جدو پیندا زمین تے ڈگا خون نال لت پت ہویا، تے گرو ہرگوبند صاحب نا ایدے سرانے بہ گئے۔ ہن دیکھو میرا گرو کنا نرویر وی ہے، ایدے سرانے بیٹھے نے تے ایدے منہ تے سورج دیاں کرناں پین۔ میرے ستگرو نے اپنے ڈھال دی تھاں پیندے دے منہ تے کر دتی، پیندے نے اکھاں کھولیاں، گرو ہرگوبند صاحب نوں دیکھیا تے جیون دی تصویر سامنے آ گئی۔ او سماں جدن یتیم دی بانہ گرو ہرگوبند صاحب نے پڑھی، او سماں جدن تن تو نگن نوں بستر سوا کے بابے گردتے ورگے پوائے، او سماں جدو اپنے ہتھی شادی لی میری لی روپیے دتے، اج او وی سماں جیڑے میں گرو تے تین وار کیتے۔ کہندے نے بولیا کچھ نہیں، اکھاں پا رہیاں تے میرے گرو ہرگوبند صاحب دے نیتراں وچوں نا پریم دا نیر وگیا، تے پیندے خان دے چہرے تے ڈگ پیا، رو پیا پیندے خان، پچھتاوا کیتا ਤੇ ਸਾਹਿਬ ਨੇ ਰੁਮਾਲ ਲੈ ਕੇ ਚਿਹਰਾ ਸਾਫ ਕੀਤਾ। ਕਹਿਣ ਲੱਗੇ, ਬੇਟਾ ਇਹ ਰੋਣ ਦਾ ਵੇਲਾ ਨਹੀਂ, ਕਲਮਾ ਪੜ, ਮੈਂ ਤੈਨੂੰ ਖੁਦਾ ਦੇ ਘਰ ਵੀ ਥਾਂ ਦਵਾਂਗਾ। ਕਿਹੋ ਜਿਹਾ ਨਿਰਵੈਰ ਗੁਰੂ ਏ! ਕਹਿਣ ਲੱਗੇ, ਕਲਮਾ ਪੜ, ਖੁਦਾ ਦੇ ਘਰ ਥਾਂ ਮਿਲੇਗੀ। ਪੈਂਦੇ ਨੇ ਹੱਥ ਜੋੜ ਕੇ ਅਖੀਰਲੀ ਗੱਲ ਕਹੀ, ਕਹਿੰਦਾ, ਦਾਤਿਆ ਕਲਮਾ ਤਾਂ ਉਹ ਪੜੇ ਜਿਹਨੂੰ ਤੇਰੀ ਕਿਰਪਾ ਨਾ ਮਿਲੀ ਹੋਵੇ। ਕਿਹੜੇ ਕਲਮੇ ਪੜਨ ਦੀ ਗੱਲ ਕਰਨੇ, ਤੇਰੀ ਢਾਲ ਤੇ ਤੇਰੀ ਕਿਰਪਾਨ ਹੀ ਮੇਰਾ ਕਲਮਾ ਬਣ ਗਈ। ਮੈਨੂੰ ਖੁਦਾ ਦੇ ਘਰ ਥਾਂ ਜ਼ਰੂਰ ਮਿਲੇਗੀ। ਸਾਹਿਬ ਨੇ ਆਪਣੇ ਹੱਥੀ ਤੋੜਿਆ ਤੇ ਕਰਤਾਰਪੁਰ ਅਜੇ ਤੱਕ ਉਹਦੀ ਕਬਰ ਏ, ਪੈਂਦੇ ਖਾਂ ਦੀ ਅਜੇ ਕਬਰ ਏ। ਸਾਹਿਬ ਨੇ ਚਾਰ ਜੰਗਾਂ ਜਿੱਤੀਆਂ, ਹਜ਼ੂਰ ਨੇ ਬਖਸ਼ਾਂ ਆਰੰਭ ਕੀਤੀਆਂ, ਚਾਰ ਧੂਣੇ ਗੁਰੂ ਹਰਗੋਬਿੰਦ ਸਾਹਿਬ ਨੇ ਥਾਪੇ, ਬਾਲੂ ਹਸਨਾ ਅਲਮਸ ਤੇ ਗੋਂਦਾ, ਜਿਹੜੇ ਧੂਣੇ ਤਪਾ ਕੇ ਗੁਰੂ ਨਾਨਕ ਦਾ ਪ੍ਰਚਾਰ ਕਰਦੇ ਸਨ। ਸਤਿਗੁਰੂ ਦੇ ਦਰ ਤੇ ਬਾਬਾ ਸ੍ਰੀ ਚੰਦ ਆਇਆ, ਉਹਨੇ ਆਵਾਜ਼ ਦੇ ਕੇ ਇਹ ਪੁੱਛਿਆ ਸੀ, ਸਤਿਗੁਰੂ ਕਿੰਨੇ ਪੁੱਤਰ ਨੇ? ਮਹਾਰਾਜ ਨੇ ਕਿਹਾ, ਪੰਜ ਸਨ ਪਰ ਹੁਣ ਚਾਰ ਨੇ, ਬਾਬਾ ਅਚਲ ਚਲਾਣਾ ਕਰ ਗਿਆ। ਕਹਿਣ ਲੱਗੇ, ਮੇਰੇ ਕਿੰਨੇ ਨੇ? ਸਾਹਿਬ ਨੇ ਕਿਹਾ, ਸਾਰੇ ਤੇਰੇ ਨੇ। ਦੇਖੋ ਉਦਾਸੀਆਂ ਦਾ ਬੜਾ ਵੱਡਾ ਯੋਗਦਾਨ ਜੇ। ਤੁਸੀਂ ਕਦੀ ਤਵਾਰੀਖ ਦੇ ਪੰਨੇ ਪੜੋ, ਕਈ ਵਾਰੀ ਜਦੋਂ ਅਸੀਂ ਜੋਸ਼ ਵਿੱਚ ਤੁਰਨੇ ਹਾਂ ਨਾ, ਅਸੀਂ ਲਿਹਾਜ਼ ਨਹੀਂ ਕਰਦੇ, ਜਿਹੜਾ ਸਾਹਮਣੇ ਆਏ ਤੱਕ ਦਿਓ, ਖਤਮ ਕਰ ਦਿਓ। ਮੈਂ ਪੜ੍ਹ ਰਿਹਾ ਸਾਂ ਗੰਡਾ ਸਿੰਘ ਦੀ ਕਿਤਾਬ, ਉਹਨੇ ਕਿਹਾ, ਬਾਬਾ ਅਟਲ ਵਾਲੀ ਥਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਸਨ। ਜਦੋਂ ਸਾਡੀ ਅਕਾਲੀ ਮੂਵਮੈਂਟ ਸਿੰਘ ਸਭਾ ਲਹਿਰ ਚੱਲੀ ਏ, ਉਦੋਂ ਅਸੀਂ ਆਪਣੇ ਬਜ਼ੁਰਗਾਂ ਦੀਆਂ ਥਾਵਾਂ ਢਾਈਆਂ। ਕਹਿੰਦਾ, ਸਿੱਖ ਪੂਜਦੇ ਨਹੀਂ ਕਬਰਾਂ, ਪਰ ਘੱਟੋ ਘੱਟ ਯਾਦਾਸ਼ਤ ਰਹਿਣ ਦਿਓ। ਇਸੇ ਤਰ੍ਹਾਂ ਉਦਾਸੀ ਬਾਬਾ ਸ੍ਰੀ ਚੰਦ ਆਇਆ, ਕਹਿੰਦਾ, ਮੇਰੇ ਕਿੰਨੇ? ਸਾਹਿਬ ਨੇ ਕਿਹਾ, ਵੀ ਸਾਰੇ ਚਾਰੇ ਤੇਰੇ। ਕਹਿਣ ਲੱਗੇ, ਨੀ ਇੱਕ ਦੇ ਦਿਓ। ਬਾਬੇ ਗੁਰਦਿੱਤੇ ਦਾ ਫੇਸ ਗੁਰੂ ਨਾਨਕ ਸਾਹਿਬ ਨਾਲ ਮਿਲਦਾ ਸੀ। ਸਾਹਿਬ ਨੇ ਕਿਹਾ, ਜਿਹੜਾ ਮਰਜ਼ੀ ਲੈ ਲਓ। ਬਾਬਾ ਸ੍ਰੀ ਚੰਦ ਨੇ ਬਾਬੇ ਗੁਰਦਿੱਤੇ ਨੂੰ ਲੈ ਲਿਆ। ਕਹਿਣ ਲੱਗੇ, ਅਜੇ ਤਾਂ ਗੁਰੂ ਗ੍ਰਿਸ਼ੀ ਸੀ, ਅੱਜ ਤੋਂ ਬਾਅਦ ਬਾਬਾ ਸ੍ਰੀ ਚੰਦ ਕਹਿੰਦਾ, ਆਪਣੀ ਸਾਰੀ ਕਮਾਈ ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਸਮਰਪਿਤ ਕੀਤੀ। ਸਾਹਿਬ ਨੇ ਇੱਥੋਂ ਚਾਰ ਧੂਣੇ ਥਾਪੇ, ਜਿਨ੍ਹਾਂ ਚਾਰਾਂ ਧੂਣਿਆਂ ਨੇ ਪ੍ਰਚਾਰ ਕੀਤਾ। ਅਸੀਂ ਅੱਜ ਗੁਰੂ ਨਾਨਕ ਸਾਹਿਬ ਨੂੰ ਸ਼ਹਿਨਸ਼ਾਹ ਕਹਿੰਦੇ ਹਾਂ। ਸਭ ਤੋਂ ਪਹਿਲਾ ਸ਼ਬਦ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਲਈ ਵਰਤਿਆ। ਉਹਨੇ ਗੁਰੂ ਨਾਨਕ ਦੀ ਉਪਾਸਨਾ ਵਿੱਚ ਬਹੁਤ ਕੁਝ ਕਿਹਾ। ਆਰਤਾ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਗਏ। ਇੱਥੇ ਇੱਕ ਉਹ ਪ੍ਰੇਮੀ ਬੈਠਾ ਜਿਹੜਾ ਪਹਿਲੇ ਜਾਮੇ ਦਾ ਬਾਟਾ ਲੈ ਕੇ ਬੈਠਾ ਕਿ ਗੁਰੂ ਨਾਨਕ ਨੇ ਆਉਣਾ ਤੇ ਆਪਣੇ ਹੱਥਾਂ ਨਾਲ ਉਹਨੂੰ ਦੁੱਧ ਪਿਆਉਣਾ। ਬੁੱਢਣ ਸ਼ਾਹ ਪਹਾੜੀ ਤੇ ਬੈਠਾ, ਬੱਕਰੀਆਂ ਉਹਦੀਆਂ ਸ਼ੇਰ ਚਾਰਦਾ। ਗੁਰੂ ਹਰਗੋਬਿੰਦ ਸਾਹਿਬ ਗਏ ਨੇ, ਉਹਨੂੰ ਕਿਸੇ ਦੱਸ ਦਿੱਤਾ, ਹੁਣ ਉਹ ਸੇਲੀ ਤੇ ਟੋਪੀ ਵਾਲਾ ਨਹੀਂ ਹੂੰ, ਉਹ ਕਲਗੀਆਂ ਵਾਲਾ ਹੀ, ਦੋ ਕਿਰਪਾਨਾਂ ਪਾਉਂਦਾ ਹੀ, ਉਹਦੇ ਕੋਲ ਰਾਜਿਆਂ ਮਹਾਰਾਜਿਆਂ ਵਾਲੇ ਖਾਸ ਨਹੀਂ, ਘੋੜਿਆਂ ਦੀ ਸਵਾਰੀ ਕਰਦਾ। ਤੇ ਬੁੱਢਣ ਸ਼ਾਹ ਕਹਿੰਦਾ, ਨਹੀਂ ਮੈਂ ਤਾਂ ਭੁੱਲ ਸਕਦਾ ਵਾਂ, ਕੋਈ ਗੱਲ ਨਹੀਂ, ਕਲਗੀਆਂ ਲਾ ਕੇ ਆ ਜਾਏ, ਕਿਰਪਾਨਾਂ ਪਾ ਕੇ ਆ ਜਾਏ, ਮੈਂ ਤਾਂ ਉਦੋਂ ਹੀ ਮੰਨ ਲੈਣਾ ਜਦੋਂ ਤੂੰ ਆਪਣੀ ਅਮਾਨਤ ਆ ਕੇ ਮੰਗ ਲਵੇਂਗਾ। ਸਾਹਿਬ ਗਏ, ਬੁੱਢਣ ਸ਼ਾਹ ਦੇ ਨੇਤਰ ਜਿਹੜੇ ਨੇ, ਇਹਨਾਂ ਦੇ ਪਰਵੱਤੇ ਇੰਨੇ ਕੁ ਲੰਬੇਰੇ ਹੋ ਚੁੱਕੇ ਸਨ, ਅੱਖਾਂ ਜਦੋਂ ਕਿਸੇ ਨੂੰ ਵੇਂਦਾ ਸੀ ਤੇ ਕੇਸ ਚੁੱਕ ਕੇ। ਗੁਰੂ ਹਰਗੋਬਿੰਦ ਸਾਹਿਬ ਗਏ ਤੇ ਦੇਖਿਆ ਇਹਨੇ ਝੌਲਾ ਪਿਆ। ਸਾਹਿਬ ਨਾਲ ਸਿੱਖ ਨੇ, ਭਾਈ ਵੀਰ ਸਿੰਘ ਲਿਖਦੇ ਨੇ, ਅੰਜ ਭਾਸਦਾ ਜਿਵੇਂ ਬਾਬਾ ਤੇ ਰਬਾਬੀ ਮਰਦਾਨਾ ਤੁਰਿਆ ਹੁੰਦਾ, ਕਦੀ ਲੱਗਦਾ ਸੇਲੀ ਟੋਪੀ ਵਾਲਾ ਹੁੰਦਾ ਪਿਆ ਤੇ ਕਦੀ ਚਮਕਾਰਾ ਪੈਂਦਾ, ਨਹੀਂ ਦੋ ਕਿਰਪਾਨਾਂ ਵਾਲਾ ਤੇ ਮੀਰੀ ਪੀਰੀ ਵਾਲਾ ਹੁੰਦਾ ਪਿਆ। ਸਾਹਿਬ ਕੋਲ ਆਏ, ਇਹਨੇ ਦੋਨਾਂ ਅੱਖਾਂ ਦੇ ਨੇਤਰਾਂ ਦੇ ਕਿਹੜੇ ਚੁੱਕੇ, ਹਜ਼ੂਰ ਦੇ ਦਰਸ਼ਨ ਕੀਤੇ, ਪਹਿਲਾਂ ਭਰਮ ਗਿਆ। ਸਾਹਿਬ ਨੇ ਆਵਾਜ਼ ਦਿੱਤੀ, ਬੁੱਢਣ ਸ਼ਾਹ ਜੀ ਲਿਆਓ, ਭੁੱਖ ਲੱਗੀ ਏ, ਪਹਿਲੇ ਜਾਮੇ ਵਿੱਚ ਜਿਹੜੀ ਅਮਾਨਤ ਰੱਖ ਗਿਆ ਸਾ ਤੁਹਾਨੂੰ ਚੱਕਣ ਵਾਸਤੇ ਦਿਓ। ਇੱਥੇ ਪੀਰ ਬੁੱਢਣ ਸ਼ਾਹ ਨੇ ਬੱਕਰੀਆਂ ਦਾ ਦੁੱਧ ਚੋ ਗੁਰਦੇਵ ਨੂੰ ਦਿੱਤਾ। ਸਾਹਿਬ ਨੇ ਉਹਨੂੰ ਪ੍ਰਵਾਨ ਕੀਤਾ ਤੇ ਜਦੋਂ ਤੁਰ ਲੱਗੇ, ਕਹਿੰਦਾ, ਇੱਕ ਵਾਰੀ ਉਹ ਚਿਲਕਾਰਾ ਦੇ ਜਾ ਜਿਹੜਾ ਪਹਿਲੇ ਜਾਮੇ ਵਿੱਚ ਦਿੱਤਾ ਸੀ। ਸਾਹਿਬ ਨੇ ਕਿਹਾ, ਤੇਰੀ ਭਾਵਣੇ ਤੱਕ ਤੈਨੂੰ ਇਹਨਾਂ ਤਸਵੀਰ ਵਿੱਚੋਂ, ਇਸੇ ਬੁੱਤ ਵਿੱਚੋਂ ਤੈਨੂੰ ਉਹ ਦੀਦਾਰ ਹੋਣਗੇ ਜਦੋਂ ਚਰਨ ਪਰਸੇ ਤੇ ਅੰਜ ਭਾਤਿਆ ਜਿਵੇਂ ਗੁਰੂ ਨਾਨਕ ਹੀ ਬੈਠਾ ਤੇ ਸਿਰ ਤੇ ਹੱਥ ਰੱਖ ਕੇ ਕਹਿੰਦਾ, ਬੁੱਢਣ ਸ਼ਾਹ ਕੁਝ ਮੰਗ। ਫਿਰ ਨੀਵਾਂ ਕੀਤਾ, ਆਵਾਜ਼ ਆਉਂਦੀ ਹੈ, ਗੁਰੂ ਨਾਨਕ ਕਹਿੰਦਾ, ਬੁੱਢਣ ਸ਼ਾਹ ਕੁਝ ਮੰਗ। ਤੇ ਫਿਰ ਨੀਵਾਂ ਪਾਇਆ, ਅੱਖਾਂ ਚੁੱਕ ਕੇ ਕਹਿੰਦਾ, ਮੰਗਣਾ ਸੀ ਹੁਣ ਬਸ ਆਪਣੇ ਚਰਨਾਂ ਵਿੱਚ ਰੱਖ ਲੈ। ਇੰਨੀ ਗੱਲ ਕਹੀ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਗਿਆ। ਸਾਹਿਬ ਨੇ ਇਹਦੀ ਯਾਦਗਾਰ ਬਣਾਈ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪਣੇ ਪੋਤੇ ਹਰ ਰਾਏ ਨੂੰ ਗੁਰਗੱਦੀ ਦਿੱਤੀ, ਸਤਿਗੁਰੂ ਜੀ ਨੂੰ। ਗੁਰਗੱਦੀ ਦੇਣ ਤੋਂ ਬਾਅਦ ਜਿੱਥੇ ਪਤਾਲ ਪੁਰੀ ਏ ਗੁਰੂ ਹਰਗੋਬਿੰਦ ਸਾਹਿਬ ਆਏ ਅੰਮ੍ਰਿਤ ਵੇਲੇ ਦਾ ਕੀਰਤਨ ਹੋਇਆ। ਕੁਝ ਵਿਦਵਾਨ ਇਹ ਲਿਖਦੇ ਨੇ ਕੁਝ ਦਿਨ ਪਹਿਲਾਂ ਸਾਹਿਬ ਨੇ ਮਿਲਣਾ ਛੱਡ ਦਿੱਤਾ ਸੀ, ਬੋਲਣਾ ਬੰਦ ਕੀਤਾ, ਅਕਾਂਤ ਵਿੱਚ ਰਹੇ ਨੇ ਕੇਵਲ ਇੱਕ ਕਮਰੇ ਦੇ ਵਿੱਚ। ਅੱਜ ਬਾਹਰ ਆਏ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ, ਸਾਹਿਬ ਢੋਲ ਆ ਕੇ ਥੰਮ ਦੀ ਅੱਜ ਪਹਿਲੇ ਦਿਨ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਰਬਾਬੀ ਕੀਰਤਨ ਕਰਦੇ ਨੇ, ਕੀਰਤਨ ਦੀ ਸਮਾਪਤੀ ਹੋਈ, ਜਦੋਂ ਅਰਦਾਸ ਲਈ ਉੱਠੇ ਨੇ ਦੇਖਿਆ ਕਿ ਮੀਰੀ ਪੀਰੀ ਦੇ ਦਾਤੇ ਦਾ ਤਨ ਜ਼ਰੂਰ ਏ ਪਰ ਜੋਤ ਤਾਂ ਗੁਰੂ ਹਰ ਰਾਏ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦੇ ਅੰਦਰ ਬਰਾ ਚੁੱਕੀ। ਸਤਿਗੁਰੂ ਜੀ ਦਾ ਤਨ ਲਿਆ, ਉੱਥੇ ਕੀਰਤਪੁਰ ਸਾਹਿਬ ਸਾਹਿਬ ਦਾ ਸਤਿਕਾਰ ਕੀਤਾ। ਇੱਥੇ 52 ਜਿਹੜੇ ਰਾਜੇ ਆਏ ਸਨ, ਇੱਕ ਰਾਜੇ ਨੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਕੁਰਬਾਨ ਕੀਤਾ ਸੀ। ਇਹ ਸੀ ਸੰਖੇਪ ਜਿਹਾ ਮੇਰੇ ਮੀਰੀ ਪੀਰੀ ਦੇ ਦਾਤੇ ਦਾ ਇਤਿਹਾਸ, ਜਿਹਨੇ ਅਣਖ ਨਾਲ ਜੀਣਾ, ਅਣਖ ਨਾਲ ਮਰਨਾ ਤੇ ਸਿੱਖ ਨੂੰ ਟੇਕ ਅਕਾਲ ਤਖ਼ਤ ਦੀ ਤੇ ਉਸ ਅਕਾਲ ਪੁਰਖ ਦੇ ਚਰਨਾਂ ਵੀ ਜੋੜਿਆ। ਪਿਆਰਿਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਜੀਵਨ ਸੁਣਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਦਿਆ ਜੀ। ਤਾਂ ਮਹੀਨਾ ਕੁ ਹੋ ਗਿਆ ਆਪ ਜੀ ਦੇ ਚਰਨ ਪਰਖਦੇ, ਬੜੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਬਖਸ਼ ਦੇਣਾ। ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਸੀ, ਦਾਸ ਆਇਆ। ਵੈਸੇ ਤੇ ਮੈਂ ਸੋਚਦਾ ਸੀ ਵੀ ਕੁਝ ਸਮਾਂ ਪਾਉਣਾ ਚਾਹੀਦਾ ਵੀ ਉੱਥੇ ਇੱਕ ਥਾਂ ਤੇ ਪਰਤ ਪਰਤ ਕੇ, ਪਰ ਜਿਵੇਂ ਪਰਮੇਸ਼ਵਰ ਨੇ ਲਿਖਿਆ ਸੀ ਸਾਹਿਬ ਨੂੰ ਫਿਰ ਪਾਇਆ, ਦੀਦਾਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।
1: ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ।

0: जो तुम दें सो कहां स्वामी, मैं मूर्ख तहन ना जाई। ठीक फोर दलीस सिर प्रापुर किया प्यान, तेग बहादुर सी किरिया करी न किन्हू आन। तेग बहादुर के चलत पयो जगत को शोक, है है है सब जग भयो, जय जय जय सुरलोक। धर्म खेत साका जिन किया, शीश दिया पर सिर ना दिया, शीश दिया सिर ना दिया। परम सम्मान योग चवर शत दे मालक तन तन सतगुरु साहिब श्री गुरु ग्रंथ साहिब महाराज जी दे पावन पवित्र हजूरी अंदर सोभाए मान को बैठे गुरमुख प्यारे सतसंगी जनों, खताबली दीवान विच हजूर दी चरण शरण विच आप जी ने हाजरी भरी है। इराकी गुरबाणी का कीर्तन आपने सरवण किया। गुरु तेग बहादुर सच्चे पातशाह महाराज जिन्हां दे शहादत वाला दिन पिछे बतीत होया है, उस गुरु तेग बहादुर पिता जी दे पावन पवित्र जीवन उन्हां दी शहादत दी विचार आपां ने करनी। कोशिश यही करिए कि अरंभता तो लेके संखेप गुरु तेग बहादुर जी दी जीवनी नाल आपां सांझ पाईए। ठीक है, कई गुरमुखां नूं जीवनी दे संबंध विच बहुत जानकारी मिली, पर फिर भी कई ऐसे गुरमुख प्यारे संगत विच मिलणगे जिन्हां नूं गुरु तेग बहादुर जी दी जीवनी संबंधी शहादत दा तां जरूर पता है, पर गुरु तेग बहादुर जी होर की बख्शां कीतियां, किवें हर थां ते जुल्म नूं जबर नूं सतगुरु ने सबर दे नाल सह लिया। आओ उस गुरु तेग बहादुर जी दा धरिए ध्यान, जिस गुरु तेग बहादुर जी दा आगमन अमृतसर दी धरती ते होया है, गुरता गद्दी बकाले बाबा बकाले विच प्राप्त हुई है, ते जिस गुरु तेग बहादुर जी दी शहादत दिल्ली चांदनी चौक नेड़े हुई, आओ उस गुरु तेग बहादुर जी दे चरणा दा ध्यान करो। मैं अर्ज कीती सी, गुरु कलगी वाले कहिंदे ने कदी तू प्यार नाल गुरु तेग बहादुर जी नूं एक वारी चेते कर लई, जिथे तू याद करेगा गुरु तेग बहादुर उत्थे सहायक होणगे। गुरु तेग बहादुर जी दा नां लिया तां भलिया घर विच किसे चीज दी कमी नहीं रहिंदी। साहिब दे बचन असीं पढ़ने आ, तेग बहादुर सिमरिया घर नौनिद आवै ताए, सब थाई होए सहाय करो कृपालता। प्यार अदब दे नाल गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु रामदास महाराज जी चौथे गुरुदेव जिन्हां दे पावन पवित्र अस्थान नूं तक के गुरु अर्जन साहिब जी ने एक बचन कहा सी, हे बापू दिठे सबे थां नहीं तुझ जेहा, बदहो पुरख बिधाते तां तू सोहया, वस दी सगन अपार अनूप रामदास पुर, हर हां नानक ਕਸਮਲ ਜਾਏ ਨਾਇ ਰਾਮਦਾਸ ਸਰ। ਉਸ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਤੋਂ ਪ੍ਰਾਪਤ ਹੋਈ ਹੈ। ਮੈਂ ਆਰੰਭ ਤੋਂ ਇਸ ਖਾਨਦਾਨ ਦੇ ਆਰੰਭ ਤੋਂ ਤੁਰਨਾ ਚਾਹੁੰਦਾ ਵਾਂ। ਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਰਹੇ ਨੇ। ਆਪ ਜੀ ਦੀ ਹਜ਼ੂਰੀ ਅੰਦਰ ਸੰਤੋਖ ਸਰ ਦਾ ਸਰੋਵਰ ਇਹਦਾ ਵੀ ਟੱਪ ਲੱਗਾ ਸੀ। ਹਜ਼ੂਰ ਦੀ ਹਜ਼ੂਰੀ ਵਿਚ ਹੀ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ ਗਈ। ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਬਾਣੀ ਉਚਾਰਨ ਕੀਤੀ ਤੇ ਗੁਰੂ ਰਾਮਦਾਸ ਜੀ ਦੇ ਘਰ ਵਿਚ ਕਹਿਣ ਤੋਂ ਮੁਰਾਦ ਮਾਤਾ ਬੀਬੀ ਭਾਨੀ ਦੀ ਕੁੱਖ ਵਿਚੋਂ 3 ਪੁੱਤਰਾਂ ਨੇ ਜਨਮ ਲਿਆ। ਉਨ੍ਹਾਂ ਵਿਚੋਂ ਸਨ ਸਭ ਤੋਂ ਵੱਡੇ ਬਾਬਾ ਤ੍ਰਿਥੀਆ ਜੀ, ਉਸ ਤੋਂ ਛੋਟੇ ਸਨ ਬਾਬਾ ਮਹਾਂਦੇਵ ਜੀ ਤੇ ਸਭ ਤੋਂ ਛੋਟੇ ਸਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਚਵਰ ਛਤਰ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਦਿੱਤਾ ਹੈ। ਤਾਂ ਹੀ ਤਾਂ ਭੱਟਾਂ ਨੇ ਬਾਣੀ ਵਿਚ ਬਚਨ ਕੀਤਾ ਹੈ, ਛਤਰ ਸਿੰਘਾਸਨ ਪ੍ਰਿਥਮੀ ਗੁਰੂ ਅਰਜਨ ਕੋ ਦੇ ਆਇਓ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਨ੍ਹਾਂ ਨੇ ਮੇਰਾਮਤ ਕੀਤੀ, ਉਸੇ ਸਰੋਵਰ ਦੀ ਸੇਵਾ ਨੂੰ ਅੱਗੇ ਵਧਾਇਆ। ਅੱਗੇ ਸੰਤੋਖ ਸਰ ਸੀ, ਮੇਰੇ ਗੁਰੂ ਅਰਜਨ ਸਾਹਿਬ ਨੇ ਨਾਲ ਰਾਮਸਰ ਸਰੋਵਰ ਵੀ ਬਣਾਇਆ। ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖੀ ਗਈ। ਹਰਿਮੰਦਰ ਦੀ ਉਸਾਰੀ ਮੇਰੇ ਧੰਨ ਗੁਰੂ ਅਰਜਨ ਦੇਵ ਜੀ ਨੇ ਕਰਾਈ, ਕੋਠਾ ਸਾਹਿਬ ਦੀ ਉਸਾਰੀ ਵੀ ਉਨ੍ਹਾਂ ਨੇ ਕਰਾਈ। ਤੇ ਯਾਦ ਰੱਖਣਾ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਦੇ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਨਿਵਾਸ ਅਸਥਾਨ ਬਣਾਇਆ ਜਿਹਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ। ਗੁਰੂ ਰਾਮਦਾਸ ਜੀ ਦੇ ਵੇਲੇ ਇਹ ਬਣੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਤੋਂ ਬਾਅਦ ਉਨ੍ਹਾਂ ਦਾ ਇੱਕੋ ਇੱਕ ਸਪੁੱਤਰ ਏ, ਉਨ੍ਹਾਂ ਦਾ ਨਾਮ ਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਗੁਰੂ ਅਰਜਨ ਸਾਹਿਬ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬਿਰਾਜਮਾਨ ਹੋਏ ਨੇ। ਤੇ ਜਦੋਂ 2 ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਪਾਈਆਂ, ਜਦੋਂ ਰਬਾਬ ਦੇ ਨਾਲ ਨਗਾਰੇ ਵੀ ਵੱਜੇ, ਜਦੋਂ ਅੰਮ੍ਰਿਤ ਵੇਲੇ ਆਸਾ ਦੀਵਾਰ ਦੇ ਨਾਲ ਸ਼ਾਮ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਵਾਰਾਂ ਵੀ ਆਰੰਭ ਕੀਤੀਆਂ, ਧਿਆਨ ਰੱਖਣਾ। ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਰੇ ਭਾਈ ਗੁਰਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਦੁਨੀਆਂ ਦੇ ਲੋਕੋ, ਗੁਰੂ ਰਾਮਦਾਸ ਸੋਢੀ ਨੇ ਗੁਰੂ ਅਰਜਨ ਸਾਹਿਬ ਨੂੰ ਗੱਦੀ ਦਿੱਤੀ ਆਪਣੇ ਪੁੱਤਰ ਨੂੰ। ਅੱਜ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਨੇ। ਤੇ ਇੱਕ ਗੱਲ ਯਾਦ ਰੱਖਿਓ, 40 ਪੀੜੀ ਸੋਢੀਆਂ ਰੂਪ ਦਿਖਾਵਣ, ਬਾਰੋ ਵਾਰੀ ਹੁਣੇ ਵੱਖ ਵੱਖ ਰੂਪ ਵਿਚ ਆਉਣਗੇ। ਤੇ ਸਿੱਖਾਂ ਨੇ ਇੱਕ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ, ਅਸੀਂ ਤੁਹਾਡੇ ਤੋਂ ਇੱਕ ਜਾਣਕਾਰੀ ਲੈਣਾ ਚਾਹੁੰਦੇ ਹਾਂ, ਤੁਸੀਂ ਸਮਰੱਥ ਹੋ। ਤੇ ਇਸ ਗੱਲ ਨੇ ਸਾਡੇ ਇੱਕ ਸ਼ੰਕੇ ਨੂੰ ਵੀ ਨਿਵਿਰਤ ਕਰ ਦਿੱਤਾ ਕਿ 10 ਪਾਤਸ਼ਾਹੀਆਂ ਤੋਂ ਅੱਗੇ ਗੁਰੂ ਜੀਵ ਜੋਤ ਕਿਸੇ ਮਨੁੱਖ ਦੇਹੀ ਵਿਚ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਦੇ ਨੇ, ਪੁੱਛਣ ਸਿੱਖ ਅਰਦਾਸ ਕਰ, 6 ਮਹਿਲਾਂ ਤੱਕ ਦਰਸ਼ਨ ਨਿਹਾਰੀ, 6 ਪਾਤਸ਼ਾਹੀਆਂ ਤੱਕ ਤਾਂ ਦੀਦਾਰ ਹੋ ਗਏ, ਹੁਣ ਅੱਗੇ ਕਿਵੇਂ ਕਿਰਪਾ ਹੋਣੀ ਏ? ਤੇ ਭਾਈ ਗੁਰਦਾਸ ਕਹਿੰਦੇ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਤੇ ਸਾਹਿਬ ਕਹਿੰਦੇ ਨੇ, ਕਲਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਿਲਾਰੀ। ਅਖੀਰ ਵਿਚ ਕਹਿੰਦੇ ਨੇ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਇੱਥੇ ਯੁਗ ਦਾ ਅਰਥ 4 ਯੁਗ ਨਹੀਂ, ਇੱਥੇ ਯੁਗ ਦਾ ਅਰਥ 2 ਬਾਣੀ ਵਿਚ ਵੀ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਸ਼ਬਦ ਅਕਸਰ ਵਰਤਿਆ ਜੁਗਲ ਪਦ, ਦੋਵੇਂ ਹੱਥ ਜੋੜ ਕੇ ਜੁਗਲ ਬੰਦਨਾ ਦੋਨੋਂ ਕਰ ਜੋੜ ਕੇ, ਯੁਗ ਯੁਗ ਸਤਿਗੁਰ ਧਰੇ ਅਵਤਾਰੀ, 6 ਪਾਤਸ਼ਾਹੀਆਂ ਤੱਕ ਦਰਸ਼ਨ ਕਰ ਲਏ ਨੇ, ਤੇ 6 ਤੋਂ ਬਾਅਦ 4 ਪਾਤਸ਼ਾਹੀਆਂ ਦੇ ਹੋਰ ਦਰਸ਼ਨ ਕਰੋਗੇ। ਭਾਈ ਗੁਰਦਾਸ ਹੋਰਾਂ ਦੀ ਬਾਣੀ ਦੀ ਗਵਾਹੀ ਏ। ਮੇਰੇ ਕਹਿਣ ਤੋਂ ਮੁਰਾਦ, ਗੁਰੂ ਹਰਗੋਬਿੰਦ ਸਾਹਿਬ ਜੀ ਨੇ 4 ਜੰਗਾਂ ਲੜੀਆਂ ਨੇ, 4 ਜੰਗਾਂ ਵਿਚ ਫਤਿਹ ਪ੍ਰਾਪਤ ਕੀਤੀ ਏ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਦਰ 5 ਸਪੁੱਤਰ ਹੋਏ ਨੇ ਤੇ 1 ਸਪੁੱਤਰੀ ਨੇ ਜਨਮ ਲਿਆ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਨੇ ਬਾਬਾ ਗੁਰਦਿੱਤਾ ਜੀ, ਉਸ ਤੋਂ ਛੋਟੇ ਨੇ ਬਾਬਾ ਅਟਲ ਰਾਏ ਜੀ। ਮੈਂ ਸੰਖੇਪ ਵਿਚ ਇਹ ਅਰਜ਼ ਕਰਨੀ ਚਾਹੁੰਦਾ ਕਿ ਸਮਝ ਪੈ ਜਾਏ ਕਿ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ
1: ते जिस मेरे दाते दा अज शहीदी पुर मना रहे हो, सब तो छोटे ने गुरु तेग बहादुर जी। गुरु तेग बहादुर साहब चार भरावां तो छोटे ने, ते एक सपुत्री है मेरे गुरु हरगोबिंद साहब दी, जिदा नाम है बीबी वीरो। सतगुरु गुरु हरगोबिंद साहब ने अपने समय उन्हां दे सामने दो पुत्र चलाना कर गए ने। बाबा अटल अमृतसर दी धरती ते उन्हां चलाना कीता, ते बाबा गुरदित्ता जी ने कीरतपुर साहब दी धरती ते चोला त्यागया। बाबे गुरदित्ते दे घर विच अगे दो पुत्र पैदा होए ने, वड्डे दा नाम सी बाबा धीरमल, ते छोटे जिन्हां नूं आपा सप्तम गुरु गुरु हर राय साहब कहने, छोटे पुत्र दा नाम गुरु हर राय साहब सी। बाबा गुरदित्ता जी तो बाद गुरु साहब दे जेड़े साहबजादे ने बाबा अणी राय सूरजमल ते गुरु तेग बहादुर जी, धन गुरु हरगोबिंद साहब महाराज, इन्हां दे घर विच ही सन 1621 नूं गुरु तेग बहादुर जी दा जीवन नाल लई चलिए। अमृत वेले मेरे गुरुदेव अमृतसर हरिमंदर साहब टिके ने। एक पैर रात गई है रेंदी है, आसा दीवार दा कीर्तन पिया हुंदा है, रबाबी सिख प्यार नाल भिज के कीर्तन करदे ने, ते इन्नी देर नूं सिख आया ते आके गुरुदेव दे चरणां विच अरदास कीती कि धन गुरु हरगोबिंद साहब कृपा करो, घर दे अंदर जाओ, आप जी दे घर अंदर माता नानकी दी कुख विचो एक बच्चे दा अवतार होया, जन्म होया, जां प्रकाश शब्द आपां वरतने आ। गुरु हरगोबिंद साहब गंभीर हो गए अत दे, सतगुरु ने आसा दीवार दे कीर्तन तो बाद अरदास भी शामिल होए ने, ते परत के उसे गुरु महल विच जिन्नू गुरु रामदास दे वेले उसारिया गया है, उसे गुरु के महल विच मेरे गुरु तेग बहादुर जी दा जन्म होया। सतगुरु गुरु हरगोबिंद साहब चल के गए ने, गुर बिलास वाले ने वचन कीता है जाके इस बच्चे नूं टकया, नाल भाई विधि चंदे कुछ विद्वाना ने बाबा बुढ़ा जी दा भी जिक्र कीता है। खैर गुर बिलास वाला कहिंदा है इस छोटे जिहे बालक नूं गुरु हरगोबिंद साहब ने अपने हथां विच लिया है, ते हथां विच लैण तो पहला गुर बिलास दे मुताबिक के सतगुरु ने अपना शीश झुकाया है। ते भाई विधि चंद ने पुछया, दाता चार पुत्र अगे ने, अगे भी सब कोई तके है, पर अज क्यों? धन गुरु हरगोबिंद साहब ने कहा, विधि चंद ए मेरा पुत्र परदे पान वाला आ गया है, ए गरीबां दे दुख दूर करने वाला आ गया है, लोकां दे संकट हरेगा। ते उस दिन अरदास भी मेरे गुरु पिता ने कीती के गुरु नानक साहब हे अकाल पुरख कृपा करी, मेरे इस पुत्र नु जुल्म दे सामने अड़ खलोण दी ताकत तू ही बख्शी, इनु समर्था बख्शी। धन गुरु हरगोबिंद साहब जी ने अपने इस पुत्र दी पढ़ाई दा प्रबंध कीता, ते अखरी विद्या गुरु तेग बहादुर जी नु भाई गुरदास ने दिती है। ते कुछ दिन मेरे गुरु हरगोबिंद साहब रामदास गए ने, जिथे बाबा बुढ़ा जी अंतले समय टिके ने, ते सिख विद्वाना दे मुताबिक कहिंदे ने अपने पुत्र गुरु तेग बहादुर मैं शब्द वरत रहा, क्योंकि भावां गुरु नहीं बने उस वक्त, शब्द त्यागमल ते तेग बहादुर ही विद्वान वरतदे ने, पर मैं गुरु शब्द इस करके वरत रहा कि मन नहीं मनदा कि कल्ला तेग बहादुर जां त्यागमल कहा जाए। गुरु तेग बहादुर जी नूं रामदास लै गए ने गुरु हरगोबिंद साहब, ते बाबा बुढ़ा जी दे घर छड्ड के आए ने, ते एक नाल बेनती कीती है, बाबा मैं कल भी अर्ज कीती सी, बाबा बुढ़ा तू वडभागा सिखें। कहन लगे बाबा बुढ़ा जी ऐस मेरे पुत्र नूं तुसी सिख्या देनी है। ते उस वक्त बाबा बुढ़ा जी दे नेत्रां विच नीर आ गया, चरना ते ढह पै, कहन लगे मैं अलपागा। सतगुरु गुरु हरगोबिंद साहब ने कहा सी, बाबा तेरे अरदास नाल तां इस घर दी जेड़ी पीढ़ी अगे तुरी है, ऐसे करके मेरे पुत्र त्याग मल नूं भी तुसी अज तो बाद गुरमत दी सिख्या ते इन्हां नूं तुसी सिखी जीवन दी सेध देनी है। कुछ दिन गुरु तेग बहादुर जी बाबा बुढ़ा जी दे कोल रह के सिखी जीवन दी जा सिखी। धन गुरु हरगोबिंद साहब महाराज उन्हां ने उस वक्त चार जंगा लड़िया ने। ध्यान रखना अमृतसर दी धरती ते इक दृष्टांत है, ਗੁਰੂ ਤੇਗ ਬਹਾਦਰ ਜੀ ਦੀ ਉਮਰ ਬਿਲਕੁਲ ਛੋਟੀ ਏ ਤੇ ਸਿੱਖ ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਕਿਤਨਾ ਕਿਤਨਾ ਸਮਾਂ ਇਕਾਂਤ ਵਿੱਚ ਬੈਠੇ ਰਹਿੰਦੇ ਨੇ, ਕਦੀ ਬੋਲਦੇ ਨਹੀਂ, ਕਦੀ ਕਿਸੇ ਨਾਲ ਜ਼ਿਆਦਾ ਫਾਲਤੂ ਬਾਤ ਨਹੀਂ ਕੀਤੀ, ਇਕਾਂਤ ਵਿੱਚ ਨੇਤਰ ਬੰਦ ਕਰ ਲੈਣੇ ਨੇ, ਚੁੱਪ ਕਰਕੇ ਟਿਕ ਜਾਣੇ ਤੇ ਕਿਤਨਾ ਕਿਤਨਾ ਸਮਾਂ ਸਮਾਧੀ ਵਿੱਚ ਰਹਿੰਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਪਣੇ ਸਪੁੱਤਰ ਬਾਬੇ ਗੁਰਦਿੱਤੇ ਦੀ ਸ਼ਾਦੀ ਕੀਤੀ ਏ ਤੇ ਉਸ ਵਕਤ ਮੇਰੇ ਗੁਰੂ ਤੇਗ ਬਹਾਦਰ ਜੀ ਦੀ ਉਮਰ 4 ਸਾਲ ਦੀ ਸੀ। ਕਹਿਣ ਲੱਗੇ ਬਰਾਤ ਚੜੀ ਏ, ਸਾਰੇ ਲੋਕ ਜਿਹੜੇ ਨੇ ਉਹ ਬਰਾਤ ਨੂੰ ਸ਼ਾਮਲ ਨੇ, ਕਿਸੇ ਦਾ ਧਿਆਨ ਕਿਸੇ ਵਾਲੇ, ਕਿਸੇ ਦਾ ਕਿਸੇ ਵਾਲੇ। ਮਾਤਾ ਨਾਨਕੀ ਨੇ ਆਪਣੇ ਪੁੱਤਰ ਤੇਗ ਬਹਾਦਰ ਸਤਿਗੁਰੂ ਜੀ ਨੂੰ ਕੀਮਤੀ ਪੋਸ਼ਾਕ ਪਹਿਨਾਈਏ, ਸੋਨੇ ਦੇ ਕੰਗਣ ਪਹਿਨਾਏ ਨੇ, ਕਿਉਂਕਿ ਸ਼ਾਹੀ ਠਾਟ ਵਾਲੇ ਗੁਰੂ ਦੇ ਪੁੱਤਰ ਨੇ ਜਿਹੜਾ ਮੀਰੀ ਪੀਰੀ ਦਾ ਮਾਲਕ ਏ। ਜਦੋਂ ਬਰਾਤ ਤੁਰੀ ਏ ਤੇ ਗੁਰੂ ਤੇਗ ਬਹਾਦਰ ਜੀ ਕੀ ਤੱਕਦੇ ਨੇ ਕਿ ਛੋਟੇ ਛੋਟੇ ਬੱਚੇ ਨਾ ਸੜਕ ਦੇ ਕਿਨਾਰੇ ਤੇ ਖਲੋ ਕੇ ਬਰਾਤ ਪੈ ਵਿੰਦੇ ਤੇ ਸਾਹਿਬ ਦੀ ਨਜ਼ਰ ਇੱਕ ਬੱਚੇ ਤੇ ਗਈ, ਸਰੀਰ ਤੋਂ ਉਹ ਬਿਲਕੁਲ ਨਗਣੇ, ਉਹਦਾ ਪੈਰ ਜਿਹੜੇ ਨੇ ਠੰਡ ਦੇ ਨਾਲ ਠਰੇ ਪਏ ਨੇ, ਕੰਬਦਾ ਪਿਆ। ਤੇ 4 ਸਾਲ ਦੀ ਉਮਰ ਵਿੱਚ ਮੇਰੇ ਸਾਹਿਬ ਕੋਲ ਜਾ ਕੇ ਕਹਿੰਦੇ ਨੇ ਵੀਰਾ ਤੇਰੀ ਮਾਂ ਨੇ ਤੇਰੀ ਮਾਤਾ ਨੇ ਤੈਨੂੰ ਤਨ ਢੱਕਣ ਲਈ ਬਸਤਰ ਨਹੀਂ ਦਿੱਤੇ, ਇੰਨੀ ਠੰਡ ਏ, ਦੇਖ ਤੂੰ ਨਗਨ ਖਲੋਤਾ ਹੈ। ਤੇ ਉਸ ਵਕਤ ਉਹਨੇ ਬੱਚੇ ਨੇ ਕਿਹਾ ਸੀ ਕਿਹੜੀ ਮਾਂ ਹੈ ਜਿਹੜੀ ਆਪਣੇ ਬੱਚੇ ਦੇ ਤਨ ਨੂੰ ਨਗਨ ਰੱਖਣਾ ਚਾਹੇਗੀ, ਗਰੀਬੀ ਇਤਨੀ ਏ ਕਿ ਤਨ ਤੇ ਪਾਣ ਵਾਸਤੇ ਬਸਤਰ ਨਹੀਂ। ਤੇ ਮੇਰੇ ਸਤਿਗੁਰੂ ਨੇ 4 ਸਾਲ ਦੀ ਉਮਰ ਵਿੱਚ ਕਿਸੇ ਮਨੁੱਖ ਦੇ ਬੱਚੇ ਦਾ ਨਗੇਟ ਤੱਕਿਆ ਤੇ ਆਪਣੀ ਪੁਸ਼ਾਕ ਉਤਾਰ ਕੇ ਉਹਨੂੰ ਪਹਿਨਾ ਦਿੱਤੀ। ਕਹਿਣ ਲੱਗੇ ਲੈ ਉਹ ਸੱਜਣਾ ਤੂੰ ਆਪਣੇ ਤਨ ਨੂੰ ਟੱਕ, ਵਾਪਸ ਆ ਗਏ। ਮਾਤਾ ਨਾਨਕੀ ਜੀ ਨੇ ਤੱਕਿਆ, ਕਹਿਣ ਲੱਗੇ ਪੁੱਤਰ ਇਹ ਕੀ ਖੇਡ, ਤੂੰ ਆਪਣੇ ਤਨ ਦੀ ਪੁਸ਼ਾਕ ਕਿੱਥੇ ਉਤਾਰ ਰਹੇ। ਕਹਿਣ ਲੱਗਾ ਮਾਂ ਪਤਾ ਨਹੀਂ ਉਹ ਰੱਬ ਨੇ ਕਿਉਂ ਜਿਹਾ ਮਨ ਦਿੱਤਾ, ਮੈਂ ਕਿਸੇ ਦਾ ਨਗੇਜ ਨਹੀਂ ਉਹ ਦੇਖ ਸਕਦਾ। ਇੱਕ ਨਗਨ ਸੀ ਉਹਦੇ ਤਨ ਨੂੰ ਮੈਂ ਆਪਣੀ ਪੁਸ਼ਾਕ ਨਾਲ ਢੱਕ ਆਇਆ, ਉਹਨੂੰ ਗਰੀਬ ਨੂੰ ਕਿੰਨੇ ਲੈ ਕੇ ਦੇਣੀ ਸੀ, ਮੈਂ ਸੋਚਿਆ ਮੈਂ ਇਹਦੇ ਤਨ ਨੂੰ ਢੱਕ ਦੇਵਾਂ। ਇੱਥੇ ਫਿਰ ਇੱਕ ਵਿਦਵਾਨ ਕਹਿੰਦਾ ਮੇਰੇ ਸਤਿਗੁਰੂ ਬਾਕੀ ਤੂੰ ਕਿਸੇ ਦਾ ਨਗੇਜ ਨਹੀਂ ਦੇਖ ਸਕਦਾ, ਕਿਸੇ ਦੇ ਤਨ ਨੂੰ ਨਗਨ ਤੱਕਣਾ, ਆਪਣੇ ਸਰੀਰ ਦੇ ਕੱਪੜੇ ਨੂੰ ਉਤਾਰ ਕੇ ਉਹਦੇ ਤਨ ਨੂੰ ਢੱਕ ਦੇਣਾ, ਤੇ ਜਦੋਂ ਕਿਸੇ ਧਰਮ ਦੀ ਪੱਤ ਨੂੰ ਕੋਈ ਨਗਨ ਕਰਨ ਲੱਗਦਾ ਤੇ ਉਦੋਂ ਆਪਣੇ ਤਨ ਦੀ ਚਾਦਰ ਬਣਾ ਕੇ ਉਸ ਧਰਮ ਨੂੰ ਢੱਕ ਲੈਣਾ, ਤੂੰ ਨਗਨ ਨਗਨ ਤਾਂ ਨਹੀਂ ਤੱਕਦਾ। ਖੈਰ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਗੁਰੂ ਦਰਬਾਰ ਵਿੱਚ ਆਉਂਦੇ ਰਹੇ ਨੇ। ਇੱਕ ਗੱਲ ਸਿੱਖ ਵਿਦਵਾਨਾਂ ਨੇ ਹੋਰ ਅੰਕਿਤ ਕੀਤੀ ਏ ਕਿ ਗੁਰੂ ਤੇਗ ਬਹਾਦਰ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਆਉਂਦੇ ਸਨ ਤੇ ਕਦੀ ਪਿਤਾ ਗੁਰੂ ਦੀਆਂ ਨਜ਼ਰਾਂ ਵਿੱਚ ਨਜ਼ਰ ਨਹੀਂ ਸਨ ਮਿਲਾਉਂਦੇ, ਕਦੀ ਉਹਨਾਂ ਦੇ ਚਿਹਰੇ ਵੱਲ ਅੱਖਾਂ ਭਰ ਕੇ ਤੱਕਦੇ ਨਹੀਂ ਸਨ। ਤੇ ਇੱਕ ਦਿਨ ਸੰਗਤ ਨੇ ਪੁੱਛ ਲਿਆ ਸੀ ਸਤਿਗੁਰੂ ਕੀ ਕਾਰਨ ਜਦੋਂ ਤੁਹਾਡਾ ਛੋਟਾ ਸਪੁੱਤਰ ਆਉਂਦਾ ਜਿਹਦੀ ਉਮਰ ਅਜੇ 8-9 ਸਾਲ ਦੀ ਏ ਉਹ ਨੀਵੀਂ ਪਾ ਕੇ ਕਿਉਂ ਆਉਂਦਾ, ਤੁਹਾਡੇ ਚਿਹਰੇ ਵੱਲ ਕਿਉਂ ਨਹੀਂ ਤੱਕਦਾ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕੱਲ ਆਪਾਂ ਸੰਗਤ ਵਿੱਚ ਪੁੱਛਾਂਗੇ। ਜਦੋਂ ਸੰਗਤ ਵੀ ਜਾ ਕੇ ਪੁੱਛਿਆ, ਕਹਿਣ ਲੱਗੇ ਬੇਟਾ ਸਿੱਖ ਪੁੱਛਦੇ ਨੇ ਤੁਸੀਂ ਨੀਵੀਂ ਕਿਉਂ ਪਾ ਕੇ ਆਉਂਦੇ ਹੋ, ਤੁਸੀਂ ਚਿਹਰਾ ਆਪਣਾ ਉੱਪਰ ਕਿਉਂ ਨਹੀਂ ਕਰਦੇ, ਤੇ ਕਿੰਨੀ ਕੁ ਨਿਮਰਤਾ ਸੀ। ਕਹਿਣ ਲੱਗੇ ਪਿਤਾ ਗੁਰੂ ਮੇਰੇ ਅੰਦਰ ਇੰਨੇ ਕੁ ਗੁਨਾਹ ਨੇ, ਤੁਸੀਂ ਮੇਰੇ ਇੱਕ ਇੱਕ ਗੁਨਾਹ ਨੂੰ ਜਾਣਦੇ ਹੋ, ਤੇ ਜਿਹੜਾ ਅੰਦਰ ਦੇ ਗੁਨਾਹਾਂ ਨੂੰ ਜਾਣਦਾ ਹੋਵੇ ਉਹਦੇ ਸਾਹਮਣੇ ਅੱਖ ਕਦੀ ਝੁਕੀ ਨਹੀਂ ਜਾਂਦੀ। ਮਹਾਰਾਜ ਤੇਰੇ ਸਾਹਮਣੇ ਮੈਂ ਨੇਤਰ ਚੁੱਕ ਕੇ ਕਿਵੇਂ ਆਵਾਂ। ਸਾਹਿਬ ਨੇ ਅਸੀਸ ਦਿੱਤੀ ਪਰ ਬੋਲਣਾ ਫਿਰ ਵੀ ਘੱਟ, ਬਿਲਕੁਲ ਸਾਰਾ ਦਿਨ ਬਾਣੀ ਨਾਮ ਦਾ ਪਹਿਰਾ ਰਹਿਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਿਤਾ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਆਏ ਨੇ, 4th ਜੰਗ ਹੋਈ ਏ ਤੇ ਇਸ ਜੰਗ ਵਿਚ ਮੇਰੇ ਗੁਰੂ ਤੇਗ ਬਹਾਦਰ ਜੀ ਆਪ ਸ਼ਾਮਲ ਹੋਏ। 13 ਸਾਲ ਦੀ ਉਮਰ ਸਿੱਖ ਵਿਦਵਾਨ ਕਹਿੰਦੇ ਨੇ ਇਹ ਜੰਗ ਮਾਤਾਵਾਂ ਨੇ ਵੀ ਆਪ ਕਰਤਾਰਪੁਰ ਦੇ ਮਕਾਨ ਦੀਆਂ ਛੱਤਾਂ ਤੇ ਖਲੋ ਕੇ ਦੇਖੀਏ, ਇਸੇ ਜੰਗ ਵਿਚ ਪੈਂਦੇ ਖਾਂ ਮਾਰਿਆ ਗਿਆ ਤੇ ਜਦੋਂ ਜ਼ਮੀਨ ਤੇ ਡਿੱਗਿਆ ਇਸੇ ਜੰਗ ਵਿਚ ਹੀ ਮੇਰੇ ਪ੍ਰੀਤਮ ਨੇ ਢਾਲ ਦੀ ਛਾਂ ਕਰਕੇ ਪੈਂਦੇ ਨੂੰ ਬਖਸ਼ਿਆ। ਸਾਧ ਸੰਗਤ ਅੰਮ੍ਰਿਤਸਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਗਮਨ ਹੋਇਆ ਕਰਤਾਰਪੁਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਹੋਇਆ ਤੇ ਆਨੰਦ ਕਾਰਜ ਦੇ ਨਾਲ ਭਾਈ ਲਾਲ ਚੰਦ ਤੇ ਬੀਬੀ ਬਿਸ਼ਨ ਕੌਰ ਇਹਨਾਂ ਦੀ ਸਪੁੱਤਰੀ ਹੈ ਬੀਬੀ ਗੁਜਰੀ ਜਿਹਨੂੰ ਆਪਾਂ ਮਾਤਾ ਗੁਜਰੀ ਕਹਿੰਦੇ ਹਾਂ। ਸਨ 1632 ਨੂੰ ਕਰਤਾਰਪੁਰ ਦੀ ਧਰਤੀ ਤੇ ਇਹ ਆਨੰਦ ਕਾਰਜ ਹੋਇਆ ਤੇ ਅਸਲ ਵਿਚ ਮਾਤਾ ਗੁਜਰੀ ਦਾ ਜਿਹੜਾ ਅਸਲੀ ਪਿੰਡ ਸੀ ਨਾ ਪੇਕਾ ਪਿੰਡ, ਉਹ ਅੰਬਾਲੇ ਦੇ ਨੇੜੇ ਇਕ ਪਿੰਡ ਲਖਨੌਰ, ਭਾਈ ਲਾਲ ਚੰਦ ਲਖਨੌਰ ਦੇ ਰਹਿਣ ਵਾਲੇ ਸਨ, ਪਰ ਇਥੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਆਪਣੀ ਬੱਚੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਜੀ ਨਾਲ ਕੀਤਾ ਤੇ ਸਾਧ ਸੰਗਤ ਮਾਤਾ ਗੁਜਰੀ ਜੀ ਨਾਲ ਜਦੋਂ ਵਿਆਹ ਹੋਇਆ ਆਨੰਦ ਕਾਰਜ ਹੋਇਆ, ਉਸ ਤੋਂ ਬਾਅਦ ਮੇਰੇ ਹਜ਼ੂਰ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆ ਗਏ ਨੇ ਗੁਰੂ ਹਰਗੋਬਿੰਦ ਸਾਹਿਬ। ਮੈਂ ਪਿਛੋਕੜ ਵੀ ਥੋੜੀ ਜੀ ਅਰਜ਼ ਕਰ ਰਿਹਾ, ਜਦੋਂ ਕੀਰਤਪੁਰ ਆਏ ਨੇ ਤੇ ਇਥੇ ਵੀ ਗੁਰੂ ਤੇਗ ਬਹਾਦਰ ਜੀ ਜਾਂ ਤਾਂ ਸਾਰਾ ਦਿਨ ਇਕਾਂਤ ਪਹਾੜੀ ਵਿਚ ਟੇਕ ਕੇ ਨਾਮ ਜਪਣਾ, ਜਾਂ ਲੰਗਰ ਦੇ ਭਾਂਡਿਆਂ ਵਿਚ ਖਲੋਤੇ ਹੋਣਾ, ਜਾਂ ਸੰਗਤ ਦੇ ਜੋੜੇ ਝਾੜਦੇ ਹੋਣਾ, ਜਾਂ ਤੱਪੜ ਝਾੜਦੇ ਹੋਣਾ, ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਦੀ ਕਿਸੇ ਨੇ ਉੱਚੀ ਹੱਸਦਾ ਨਹੀਂ ਤੱਕਿਆ, ਖਾਮੋਸ਼ ਤੇ ਗੰਭੀਰ ਨੇ। ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨ ਸਪੁੱਤਰ ਕੋਲ ਨੇ ਤੇ ਕਹਿੰਦੇ ਨੇ ਉਸ ਵਕਤ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਧੀਰ ਮੱਲ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਆਕੀ ਹੋ ਗਿਆ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ, ਸਤਿਗੁਰੂ ਨੇ ਆਪਣੇ ਪੋਤਰੇ ਬਾਬੇ ਗੁਰਦਿੱਤੇ ਦੇ ਛੋਟੇ ਪੁੱਤਰ ਗੁਰੂ ਹਰ ਰਾਏ ਸਾਹਿਬ ਨੂੰ ਗੁਰਗੱਦੀ ਦਿੱਤੀ ਏ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਨਮਸਕਾਰ ਕੀਤੀ, ਗੁਰਗੱਦੀ ਦਿੱਤੀ, ਤੇ ਉਸ ਵਕਤ ਕਹਿੰਦੇ ਨੇ ਮਾਤਾ ਨਾਨਕੀ ਇਹਨਾਂ ਨੇ ਝੋਲੀ ਫੈਲਾ ਕੇ ਕਿਹਾ ਸੀ, ਸਤਿਗੁਰੂ ਮੇਰਾ ਪੁੱਤਰ ਤਾਂ ਸਾਰਾ ਦਿਨ ਕਿਸੇ ਨਾਲ ਬੋਲਦਾ ਨਹੀਂ, ਇਹ ਤਾਂ ਮਸੰਦਾਂ ਨਾਲ ਵੀ ਨਹੀਂ ਬੋਲਚਾਲ ਰੱਖਦਾ, ਗੁਰਗੱਦੀ ਤਾਂ ਦੇ ਦਿੱਤੀ ਤੁਸੀਂ ਪੋਤਰੇ ਨੂੰ, ਮੇਰੇ ਪੁੱਤਰ ਦਾ ਕੀ ਬਣੇਗਾ। ਉਸ ਤੋਂ ਬਾਅਦ ਬਾਬਾ ਸੂਰਜਮਲ ਆਇਆ ਤੇ ਉਹਨੇ ਮੱਥਾ ਟੇਕ ਕੇ ਕਿਹਾ ਸੀ, ਪਿਤਾ ਜੀ ਮੈਨੂੰ ਕੁਛ ਨਹੀਂ ਚਾਹੀਦਾ, ਬਸ ਇੱਕ ਕਿਰਪਾ ਕਰਿਓ, ਮੈਨੂੰ ਸਿੱਖ ਬਣਨ ਦੀ ਜਾਚ ਦੱਸ ਜਾਇਆ ਜੀ, ਮੈਂ ਸਿੱਖੀ ਨੂੰ ਕਮਾ ਲਵਾਂ। ਗੁਰੂ ਤੇਗ ਬਹਾਦਰ ਜੀ ਨੇ ਮੱਥਾ ਟੇਕਿਆ, ਕੇਵਲ ਪਿਤਾ ਗੁਰੂ ਦੇ ਦੀਦਾਰ ਕਰਕੇ ਨੇਤਰ ਸੇਜਲ ਹੋਏ ਨੇ ਬੈਰਾਗ ਵਿਚ, ਕਿਉਂਕਿ ਸਰੀਰਕ ਤੌਰ ਤੇ ਪਿਤਾ ਗੁਰੂ ਗੁਣ ਜਾ ਰਹੇ ਨੇ। ਜਦੋਂ ਮਾਤਾ ਨਾਨਕੀ ਨੇ ਕਿਹਾ ਸਤਿਗੁਰੂ ਮੇਰੇ ਪੁੱਤਰ ਬਾਰੇ, ਤੇ ਸਾਹਿਬ ਨੇ ਉੱਥੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਨਾਨਕੀ ਸਮਾਂ ਆਉਣ ਦੇ, ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਸਮੇਂ ਨਾਲ ਹੀ ਹੋ ਸਕਦੀਆਂ ਨੇ, ਯਾਦ ਰੱਖੀ ਤੇਰੇ ਘਰ ਦੇ ਅੰਦਰ ਇੱਕ ਪੋਤਰੇ ਨੇ ਪੈਦਾ ਹੋਣਾ ਹੈ, ਜਿਨੇ ਖੜਕ ਪਕੜਨਾ ਆਪਣੇ ਹੱਥ ਅੰਦਰ, ਤੇ ਤੇਰੇ ਪੋਤਰੇ ਨੇ ਜੋ ਕੁਝ ਕਰ ਦੇਣਾ, ਅਜੇ ਤੀਕਰਾ ਦੁਨੀਆਂ ਵਿਚ ਕਿਸੇ ਨੇ ਕੀਤਾ ਨਹੀਂ ਹੋ, ਤੇ ਜਿਸ ਪੁੱਤਰ ਦੀ ਤੂੰ ਗੱਲ ਕਰਨੀ ਏ, ਤੇਰੇ ਪੁੱਤਰ ਨੇ ਜੋ ਕੁਝ ਕਰਨਾ ਅੱਜ ਤੱਕ ਕਿਸੇ ਨੇ ਕੀਤਾ ਨਹੀਂ, ਤੇ ਅਗਾਂਹ ਪਤਾ ਨਹੀਂ ਕੋਈ ਕਰੇ ਕਿ ਨਾ। ਸਾਹਿਬ ਨੇ ਕੋਲ ਬੁਲਾ ਕੇ ਮਾਤਾ ਨਾਨਕੀ ਜੂ ਆਪਣਾ ਇੱਕ ਰੁਮਾਲ ਦਿੱਤਾ, ਇੱਕ ਕਤਾਰ ਦਿੱਤੀ, ਤੇ ਇੱਕ ਮੇਰੇ ਸਤਿਗੁਰੂ ਨੇ ਪੋਥੀ ਦਿੱਤੀ, ਤੇ ਨਾਲ ਕਹਿ ਦਿੱਤਾ ਅੱਜ ਤੋਂ ਬਾਅਦ ਤੁਸੀਂ ਕੀਰਤਪੁਰ ਨਹੀਂ, ਤੁਸੀਂ ਬਕਾਲੇ ਦੀ ਧਰਤੀ ਤੇ ਚਲੇ ਜਾਓ। ਜਿਹੜਾ ਪਿੰਡ ਬਕਾਲਾ, ਇਹ ਬਾਬਾ ਬਕਾਲਾ ਬਾਅਦ ਵਿਚ ਬਣਿਆ, ਪਹਿਲਾਂ ਸ਼ਬਦ ਬਕਾਲਾ ਸੀ। ਇੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਸਾਧ ਸੰਗਤ ਇੱਕ ਮੈਂ ਅਰਜ਼ ਕਰਾਂ, ਇੱਥੇ ਇੱਕ ਭਾਈ ਮਹਿਰਾ ਨਾਂ ਦਾ ਸਿੱਖ ਰਹਿੰਦਾ ਸੀ, ਉਹਨੇ ਘਰ ਸੋਹਣਾ ਬਣਾਇਆ, ਇਹ ਬਾਬੇ ਬਕਾਲੇ ਮਾਤਾ ਗੰਗਾ ਜੀ ਨੇ ਚਲਾਣਾ ਕੀਤਾ। ਉਸ ਭਾਈ ਮੇਰੇ ਨੇ ਅਰਜ਼ ਕੀਤੀ ਸੀ, ਗੁਰੂ ਹਰਗੋਬਿੰਦ ਸਾਹਿਬ ਮੇਰੇ ਘਰ ਅੰਦਰ ਕੁਝ ਦਿਨ ਟਿਕੋ, ਤੇ ਸਾਹਿਬ ਨੇ ਕਿਹਾ ਸੀ ਕੁਝ ਦਿਨ ਨਹੀਂ, ਕਈ ਸਾਲ ਮੈਂ ਤੇਰੇ ਘਰ ਅੰਦਰ ਟਿਕਾਂਗਾ, ਪਰ ਪਿਆਰਿਆ ਆਵਾਂਗਾ ਮੈਂ ਕਿਸੇ ਹੋਰ ਰੂਪ ਦੇ ਅੰਦਰ। ਅੱਜ ਉਹ ਗੁਰੂ ਤੇਗ ਬਹਾਦਰ ਜੀ ਪੋਥੀ ਕਤਾਰ ਤੇ ਗੁਰਦੇਵ ਦੀ ਬਖਸ਼ੇ ਹੋਏ ਇਹ ਜਿਹੜੇ ਬਸਤਰ ਨੇ ਰੁਮਾਲ ਨੇ ਇਹਨਾਂ ਨੂੰ ਲੈ ਕੇ ਬਾਬੇ ਬਕਾਲੇ ਚਲੇ ਗਏ ਨੇ। ਹੁਣ ਆਪਾਂ ਫਿਰ ਪਿਛੋਕੜ ਵੱਲ ਆਈਏ, ਗੁਰੂ ਹਰ ਰਾਏ ਸਾਹਿਬ ਗੁਰੂ ਬਣੇ ਨੇ, 2200 ਘੋੜ ਅਸਵਾਰ ਇਹਨਾਂ ਦੇ ਨਾਲ ਏ। ਗੁਰੂ ਹਰ ਰਾਏ ਸਾਹਿਬ ਦੇ ਘਰ ਦੋ ਪੁੱਤਰ ਪੈਦਾ ਹੋਏ ਨੇ, ਵੱਡੇ ਦਾ ਨਾਮ ਏ ਰਾਮ ਰਾਏ, ਛੋਟੇ ਦਾ ਨਾਮ ਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਰਾਮ ਰਾਏ ਨੇ ਜਦੋਂ ਗੁਰੂ ਹਰ ਰਾਏ ਸਾਹਿਬ ਜੀ ਨੂੰ ਸੱਦਾ ਭੇਜਿਆ ਔਰੰਗਜ਼ੇਬ ਨੇ ਦਿੱਲੀ, ਤੇ ਸਾਹਿਬ ਨੇ ਰਾਮ ਰਾਏ ਨੂੰ ਭੇਜਿਆ, ਤੇ ਜਦੋਂ ਤੋਰਨ ਲੱਗੇ ਨੇ ਤੇ ਇੱਕ ਗੱਲ ਕਹੀ ਸੀ ਗੁਰੂ ਹਰ ਰਾਏ ਸਾਹਿਬ ਨੇ, ਬੇਟਾ ਤੇਰੀ ਰਸਨਾ ਤੇ ਗੁਰੂ ਨਾਨਕ ਦਾ ਨਿਵਾਸ ਹੋਵੇਗਾ, ਪਰ ਇੱਕ ਗੱਲ ਚੇਤੇ ਰੱਖੀ ਗੁਰੂ ਨਾਨਕ ਦਾ ਬਣ ਕੇ ਰਹੀ, ਤੇਰੀ ਰਸਨਾ ਤੇ ਗੁਰੂ ਨਾਨਕ ਬੋਲਣਗੇ, राम राय गए, कहिंदे ने उथे पहुंच के इन्हां ने 72 करामातां दिखाईयां ने। केवल करामात नहीं, उथे गुरु नानक साहिब जी दी बाणी दा शब्द अपनी जबान नाल चेंज कीता है, मुसलमान दी थां ते बेईमान शब्द वरत्या है। ते मेरे साहिब ने कह दिता, राम राय नूं कह दिओ अज तो बाद मेरे घर विच ना आवे, जेड़े पासे मर्जी चले जाए, गुरु नानक दी बाणी नूं तब्दील करन वाला भावे जबानी तौर ते बदलदा है, ओनू गुरु नानक दे घर विच कोई भी थां नहीं। बाणी दा अदब वधे। मैं अर्ज करा, गुरु हर राय साहिब ने फिर गद्दी 5 साल ते कुछ महीने दे ने गुरु हर कृष्ण साहिब जी उन्हां नूं गुरु नानक जी दी गद्दी ते बिठा दिता। ते एक गल कही, मेरे पुत्र ध्यान रखी, पहली गल दिल्ली जान तो संकोच करी, क्योंकि दिल्ली गुरु नानक दे घर विच पाड़ा पाना चाहती आ, उन्हां ने राम राय नूं भरमालिया। ते जे पुत्र तू दिल्ली चला भी गयो ते मलेश बिरती वाला औरंगजेब अपना शीश ते देना पै जाए, तन ता त्यागना पै जाए, पर औरंगजेब नूं दर्शन नहीं होदे। गुरु हर राय साहिब तो बाद गुरु हर कृष्ण साहिब गुरगद्दी ते विराजमान होए ने। राम राय ने दावा कीता है कि मैं गद्दी दा हकदार हां, पर इधर तेग बहादुर मेरे सतगुरु बाबे बकाले दी धरती ते टिक गए ने। सारा दिन भजन बंदगी करनी है, माता नानकी माता गुजरी जी सेवा तां करदे ने। गुरु हर कृष्ण साहिब जी नूं संखेप विच अर्ज करा, औरंगजेब ने दिल्ली बुलाया है, साहिब नहीं मन्ने। राजा जय सिंह आया है, कहिंदा दाता संगत दे लई आ जाओ। साहिब ने कहा, संगत लई जिथे कहोगे मैं जाऊंगा, पर बादशाह दे सदे ते मैं दिल्ली बिल्कुल नहीं जाना। 5 साल ते कुछ महीने की उम्र ते हुण सतगुरु 2 साल होर लंघे ने। जदो दिल्ली नूं तुरे ने, सिख संगतां नाल ने, साहिब ने रोपड़ तो पिछे संगतां नूं तोर दिता है। आप दिल्ली पहुंचे ने, जय सिंह दे बंगले विच निवास कीता है। औरंगजेब ने तरले लाए ने कि मैनू दर्शन दे दियो, ते साहिब इको गल कहिंदे ने, नए मलेश को दर्शन देना, इस मलेश नूं असीं दर्शन नहीं देना। साध संगत इथे उन्हें धक्का जोरी करन दी भी कोशिश कीती, पर गुरु हर कृष्ण साहिब ने परवाह नहीं कीती। अज उस दिल्ली दी धरती ते चेचक दा रोग चल पिया है, लोक बीमार ने, पर मेरे गुरु हर कृष्ण साहिब जदों कोई इन्हां दे दीदार करदा है उहदा रोग कटिया जांदा है, सतगुरु दे चरणां दे जल नाल रोग कटिया जांदा है। खैर अज धन गुरु हर कृष्ण साहिब महाराज उन्हां दे बंगले अगे औरंगजेब अद्धी घड़ी खलोता रहा है कि मैनू दर्शन हो जाण। साहिब ने दरवाजे बंद करा दिते। साध संगत औरंगजेब ने फिर कहा है कि जे दर्शन नहीं देने मेरे बारे कोई शब्द कह दियो। ते साहिब ने उत्थे एक बचन कहा मेरे गुरु नानक साहिब दा, कहन लगे उन्हूं कह दियो तू कादा माण करना, क्या खाद है क्या पहनदा होए, जामण नाही सच्चा सोए, क्या मेवा क्यों क्या गुड़ मिठा, क्या मैदा क्या मास, क्या कपड़ क्या शेष सुखाली, कीजें भोग बिलास, क्या नश्क लश्कर क्या नेब खवासी, आवे मैली वास। पर एक गल रखी कह दियो बादशाह नू, नानक सच्चे नाम बिन सबे टोल बिन। सतगुरु इथे आप भी साहिब उपर इस बीमारी ने हल्ला कीता है। कुछ विद्वान ता ए भी मानदे ने, भाई गुरदास दूजा इन्हां दे माता कोल ने, सतगुरु अज अपने बिस्तर ते पए ने, किन्ने दिन हो गई उस कूकी ने दबिया होया है, ते जदो नेत्र खोलदे ने केवल प्यारे दी याद विच, ते अज कहिंदे ने नेत्र खोले ने, बोले ने माता कोल ए, ते पुछदी ए पुत्र अजे ता उम्र बिल्कुल छोटी ए। ते अगो साहिब कहिंदे ने मां ए ना देख उम्र छोटी ए, बस तू ए देख के गुरु नानक दी कृपा नाल उस मालिक दे चरणा नाल मेरी बण आई। उम्र दी गल नहीं, देख ओदे नाल बण आई ए। साहिब फिर उस भूकी विच पै गए ने। कहिंदे ने सतगुरु ने फिर जदों नेत्र खोले ते सिख संगत खलोती सी, उस वक्त सिखां दे नेत्रां विच नीर सी, ते हथ जोड़ के पुछया सी दाता ऐस संगत नूं किस दे लड़ ला के चले हो। ते कवि संतोख सिंह कहिंदे ने नारियल मंगाया, 5 पैसे मंगाए, थाल विच नारियल रखिया है, ते मेरे गुरु हर कृष्ण साहिब उठ नहीं सकदे, अपने सज्जे हाथ नाल नारियल दियां 3 परिक्रमा कीतियां, ते जेड़े अंतले शब्द कहे ਸਿੱਖਾਂ ਪੁੱਛਿਆ ਹੁਣ ਕਿਹਦੇ ਕੋਲ ਜੋਤ ਏ, ਤੇ ਉੱਤਰ ਸੀ ਬਾਬਾ ਬਸੇ ਗਰਾਮ ਬਕਾਲੇ। ਬਾਬਾ ਬਕਾਲਾ ਸ਼ਬਦ ਨਹੀਂ ਵਰਤਿਆ, ਬਾਬਾ ਸ਼ਬਦ ਵੱਖ ਵਰਤਿਆ, ਬਕਾਲਾ ਵੱਖ ਵਰਤਿਆ। ਕਹਿਣ ਲੱਗੇ ਬਾਬਾ ਬਸੇ ਗਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਸਾਡੇ ਬਾਬਾ ਜੀ ਬਕਾਲੇ ਦੀ ਧਰਤੀ ਤੇ ਰਹਿੰਦੇ ਨੇ, ਅੱਜ ਤੋਂ ਬਾਅਦ ਗੁਰੂ ਨਾਨਕ ਦੀ ਜੋਤ ਦੇ ਉਹ ਮਾਲਕ ਨੇ ਤੇ ਸਿੱਖ ਸੰਗਤ ਦੀ ਸੰਭਾਲ ਉਹ ਕਰਨਗੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਜਿਹਦੇ ਹੱਥ ਗੁਰਗੱਦੀ ਵਾਲਾ ਨਾਰੀਅਲ ਭੇਜਣਾ ਸੀ, ਉਹਦਾ ਨਾਮ ਸੀ ਪਿਆਰਿਓ ਭਾਈ ਦਰਗਾਹ ਮਲ। ਉਹ ਆਇਆ ਦਿੱਲੀ ਤੋਂ ਨੇ ਤੁਰਨਾ। ਧੰਨ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਜਦੋਂ ਇਹ ਸਮਝ ਪੈ ਗਈ ਕਿ ਬਾਬਾ ਬਸੇ ਗਲਾਮ ਬਕਾਲੇ, ਧੀਰ ਮਲ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਏ, ਕਰਤਾਰਪੁਰ ਤੋਂ ਦੌੜਿਆ, ਇਹਨੇ ਆ ਕੇ ਬਾਬੇ ਬਕਾਲੇ ਸ਼ਬਦ ਬਕਾਲਾ ਸੀ ਉਸ ਵਕਤ, ਪਰ ਅੱਜ ਤੋਂ ਬਾਅਦ ਬਾਬਾ ਬਕਾਲਾ ਬਣ ਗਿਆ। ਇਹਨੇ ਆਪਣੇ ਮਸੰਦਾਂ ਦਾ ਜਾਲ ਪਸਾਰ ਦਿੱਤਾ, ਗੱਦੀ ਲਾ ਕੇ ਬੈਠ ਗਿਆ। ਹੁਣ ਸੰਗਤ ਜਿਹੜੀ ਏ ਉਹ ਪਪੀਏ ਦੀ ਤਰ੍ਹਾਂ ਪਿਆਸੀ ਏ, ਭਾਲ ਕਰਦੀ ਏ ਗੁਰੂ ਨਾਨਕ ਦੀ ਜੋਤ ਕਿੱਥੇ ਵੇ। ਸੰਗਤ ਬੇਬੋਲੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਪਦੀ ਏ, ਪਰ ਗੁਰੂ ਤੇਗ ਬਹਾਦਰ ਜੀ ਤਾਂ ਇਕਾਂਤ ਵਿਚ ਬੈਠੇ ਨੇ, ਕਦੀ ਰਾਤ ਨੂੰ ਨਿਕਲਣਾ ਨਹੀਂ ਤਾਂ ਚੁੱਪ ਕਰਕੇ ਸਾਰਾ ਦਿਨ ਟਿਕੇ ਰਹਿਣਾ। ਸਾਧ ਸੰਗਤ ਇਧਰ 22 ਮੰਜੀਆਂ ਸਿੱਖ ਵਿਦਵਾਨਾਂ ਨੇ ਲਿਖੀਆਂ ਨੇ, ਲੱਗ ਗਈਆਂ ਨੇ, ਥਾਂ ਥਾਂ ਤੇ ਆਪਣੇ ਆਪ ਨੂੰ ਗੁਰੂ ਦੱਸਣ ਲੱਗ ਪਏ ਨੇ, ਅਸੀਂ ਗੁਰੂ ਨਾਨਕ ਦੀ ਜੋਤ ਆ। ਤੇ ਜਦੋਂ ਮਾਤਾ ਨਾਨਕੀ ਤੱਕਦੀ ਏ, ਸਿੱਖ ਸੰਗਤ ਬੇਬਲੇ, ਪੂਰਾ ਗੁਰੂ ਦਿਸਦਾ ਨਹੀਂ, ਉਦਾਸ ਹੁੰਦੇ ਨੇ, ਨੇਤਰਾਂ ਵਿਚ ਨੀਰ ਭਰ ਕੇ ਵਾਪਸ ਆ ਜਾਂਦੇ ਨੇ, ਤੇ ਮਾਂ ਕਹਿੰਦੀ ਏ, ਪੁੱਤਰ ਤੇਰੇ ਕੋਲ ਗੁਰੂ ਜੋਤ ਏ, ਮੈਨੂੰ ਪਤਾ ਤੇਰੇ ਪਿਤਾ ਜੀ ਬਚਨ ਕਹਿ ਕੇ ਗਏ ਨੇ, ਅੱਜ ਉਹ ਬਚਨ ਪੂਰਾ ਹੋਣ ਲੱਗਾ, ਤੁਸੀਂ ਬਾਹਰ ਪ੍ਰਗਟ ਕਿਉਂ ਨਹੀਂ ਹੁੰਦੇ। ਗੁਰੂ ਤੇਗ ਬਹਾਦਰ ਜੀ ਖਮੋਸ਼ ਨੇ। ਉਸ ਵਕਤ ਮਾਤਾ ਨਾਨਕੀ ਜੀ ਨੇ ਇੱਕ ਪੱਤਰਿਕਾ ਭੇਜੀ ਏ ਗੋਇੰਦਵਾਲ ਦੀ ਧਰਤੀ ਤੇ। ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੀ ਅੰਸ਼ ਵਿੱਚੋਂ ਇੱਕ ਬਜ਼ੁਰਗ ਨੇ, ਜਿਨ੍ਹਾਂ ਦਾ ਨਾਮ ਏ ਭਾਈ

ਮੁਗਲ ਫੌਜਾਂ ਦੀ ਰਸਤ ਧੋਣ ਦਾ ਕੰਮ ਕਰਦਾ ਸੀ। ਬੜਾ ਤਕੜਾ ਵਪਾਰੀ ਸੀ। ਭਾਈ ਮੱਖਣ ਸ਼ਾਹ ਦਾ ਬੇੜਾ ਫਸ ਗਿਆ, ਦਲਦਲ ਵਿਚ ਕੁਝ ਕਹਿੰਦੇ ਨੇ ਡੁੱਬਣ ਲੱਗਾ ਹੈ। ਤੇ ਜਦੋਂ ਸਾਰਿਆਂ ਨੇ ਕਿਹਾ ਕਿ ਮੱਖਣ ਸ਼ਾਹ ਹੁਣ ਡੁੱਬਣ ਤੋਂ ਬਿਨਾਂ ਕੋਈ ਚਾਰਾ ਨਹੀਂ, ਕੋਈ ਨਹੀਂ ਬਚਾ ਸਕਦਾ, ਤੇ ਉਸ ਮੱਖਣ ਸ਼ਾਹ ਨੇ ਆਪਣਾ ਮੂੰਹ ਹੱਥ ਧੋਤਾ ਤੇ ਕਹਿਣ ਲੱਗਾ ਟਿਕ ਜਾਓ, ਨੇਤਰ ਬੰਦ ਕਰਕੇ ਇਕਾਗਰ ਚਿੱਤ ਹੋ ਕੇ ਜਪਜੀ ਸਾਹਿਬ ਦਾ ਪਾਠ ਕੀਤਾ, ਧਿਆਨ ਗੁਰੂ ਨਾਨਕ ਦੇ ਚਰਨਾਂ ਦਾ ਟਿਕਾਇਆ ਤੇ ਕਹਿੰਦੇ ਨੇ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਜਪਜੀ ਸਾਹਿਬ ਦਾ ਸ਼ਲੋਕ ਪੜਨ ਦੀ ਦੇਰ ਸੀ, ਮੱਖਣ ਸ਼ਾਹ ਦਾ ਬੇੜਾ ਡੋਲਦਾ ਹੋਇਆ ਕਿਨਾਰੇ ਤੇ ਲੱਗਣ ਲੱਗਾ। ਉਥੇ ਲਿਖਦੇ ਨੇ ਵਿਦਵਾਨ, ਕਹਿਣ ਲੱਗੇ ਕਰ ਚਿੱਤ ਇਕਾਗਰ ਜਪ ਕੋ ਪੜਾ, ਪੁਨ ਸਤਿਗੁਰ ਕਾ ਕੀਆ ਧਿਆਨ, ਮਿਟੈ ਭਰਮ ਮਨ ਗੁਰਲੇ ਪਛਾਣ। ਤੇ ਉਥੇ ਉਹਨੇ ਕਿਹਾ ਸੀ ਦਾਤਾ ਬੜੇ ਦਿਨ ਹੋ ਗਏ ਨੇ ਕਿਰਤ ਕਰਦਿਆਂ, ਮੈਂ ਆਵਾਂਗਾ, ਦਸਵੰਤ ਦੀ ਮਾਇਆ ਭੇਟ ਕਰਨੀ ਏ। ਮੱਖਣ ਸ਼ਾਹ ਪਹਿਲਾਂ ਬਾਬੇ ਬਕਾਲੇ ਨਹੀਂ ਆਇਆ, ਪਹਿਲਾਂ ਦਿੱਲੀ ਪਹੁੰਚਿਆ ਤੇ ਜਦੋਂ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਜੋਤ ਤੇ ਉੱਤਰ ਮਿਲਿਆ ਮੱਖਣ ਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਪ੍ਰਾਪੁਰ ਪਿਆਨਾ ਕਰ ਗਏ ਨੇ ਤੇ ਇੱਕ ਸ਼ਬਦ ਕਹਿ ਕੇ ਗਏ ਨੇ ਬਾਬਾ ਬਸੇ ਗ੍ਰਹਿ ਬਕਾਲੇ। ਮੱਖਣ ਸ਼ਾਹ ਨੂੰ ਯਕੀਨ ਏ ਜੋ ਗੁਰੂ ਨੇ ਬਚਨ ਕਹਿ, ਸਤਿਗੁਰੂ ਉਸੇ ਬਕਾਲੇ ਦੀ ਧਰਤੀ ਤੇ ਬਿਰਾਜਮਾਨ ਨੇ। ਅੱਜ ਮੱਖਣ ਸ਼ਾਹ ਜਦੋਂ ਵਾਹੋਦਾਈ ਪਹੁੰਚਿਆ, 500 ਇਹਦਾ ਸਿਪਾਹੀ ਸ਼ਸਤਰ ਬੱਧ ਜਿਹੜਾ ਸੀ ਇਹਦੇ ਨਾਲ, ਇਹਦੀ ਘਰ ਵਾਲੀ ਇਹਦੇ ਪੁੱਤਰ ਨਾਲ ਨੇ, ਤੇ ਜਦੋਂ ਪਤਾ ਲੱਗਾ ਮੱਖਣ ਸ਼ਾਹ ਆ ਗਿਆ ਤੇ ਸਾਰਿਆਂ ਮਸੰਦਾਂ ਨੇ ਪਖੰਡੀਆਂ ਨੇ ਆਪਣਾ ਜਾਲ ਉਹਦੇ ਵੱਲ ਬੁੰਨਾ ਸ਼ੁਰੂ ਕਰ ਦਿੱਤਾ। ਮੱਖਣ ਸ਼ਾਹ ਨੂੰ ਸਾਰੇ ਕਹਿੰਦੇ ਨੇ ਆ ਗੁਰੂ ਨਾਨਕ। ਮੱਖਣ ਸ਼ਾਹ ਦੇ ਮਨ ਨੂੰ ਪਹਿਲੀ ਇੱਕ ਠੋਕਰ ਲੱਗੀ, ਮਨਾ ਗੁਰੂ ਨਾਨਕ ਦਾਤਾ ਏ, ਮੰਗਤਾ ਨਹੀਂ, ਜਿਹੜੇ ਲੋਕ ਅੱਗੇ ਹੋ ਕੇ ਮੈਨੂੰ ਪ੍ਰੇਰਦੇ ਨੇ ਇਹ ਤਾਂ ਭਿਖਾਰੀਆਂ ਦੀ ਤਰ੍ਹਾਂ ਮੰਗਦੇ ਪਏ ਨੇ, ਉਹਦੇ ਦਰ ਤੇ ਤਾਂ ਸ਼ਹਿਨਸ਼ਾਹ ਭਿਖਾਰੀ ਬਣੇ ਨੇ ਤੇ ਇਹਨੇ ਸ਼ਹਿਨਸ਼ਾਹ ਨੂੰ ਭਿਖਾਰੀ ਬਣਾ ਦਿੱਤਾ। ਕਹਿਣ ਲੱਗੇ ਮੱਖਣ ਸ਼ਾਹ ਨੇ ਇੱਕ ਗੱਲ ਕਹੀ, ਕਹਿੰਦਾ ਸਤਿਗੁਰੂ ਮੈਨੂੰ ਪਤਾ ਨਹੀਂ ਤੂੰ ਕਿੱਥੇ ਵੇ, ਪਰ ਜਿਵੇਂ ਡੋਬਦੇ ਬੇੜੇ ਤੂੰ ਕਿਨਾਰੇ ਲਾਏ ਨੇ, ਤੂੰ ਕਿਰਪਾ ਕਰੀ, ਹੁਣ ਮਨ ਦਾ ਬੇੜਾ ਡੁੱਬਦਾ ਪਈ, ਸਮਝ ਨਹੀਂ ਪੈਂਦੀ ਤੂੰ ਕਿੱਥੇ ਵੇ, ਉੱਥੇ ਬੇੜੇ ਤੂੰ ਬਾਹਰ ਲਾਏ ਸਮੁੰਦਰ ਵਿੱਚ, ਇੱਥੇ ਪਖੰਡੀਆਂ ਦੇ ਪਾਣੀ ਵਿੱਚੋਂ ਬੇੜਾ ਕਿਨਾਰੇ ਲਾ ਦੇਈ, ਤੇ ਅਸਲ ਵਿੱਚ ਮੇਰਾ ਗੁਰੂ ਤੇਗ ਬਹਾਦਰ ਲਾਉਂਦੇ ਹੀ ਬੇੜੇ ਕਿਨਾਰੇ ਰਿਹਾ। ਕਦੀ ਕਿਸੇ ਦਾ ਬੇੜਾ ਮਨ ਦਾ ਡੁੱਬਣ ਲੱਗਾ, ਉਹਨੂੰ ਸ਼ਬਦ ਦਾ ਲਾ ਕੇ ਚੱਪੂ ਗੁਰੂ ਨੇ ਕਿਨਾਰੇ ਲਾ ਦਿੱਤਾ, ਜੇ ਕਿਸੇ ਦਾ ਦੂਸਰਾ ਬੇੜਾ ਡੁੱਬਣ ਲੱਗਾ ਉਹਨੂੰ ਮੋਢਾ ਲਾ ਕੇ ਕਿਨਾਰੇ ਲਾ ਦਿੱਤਾ, ਤੇ ਜੇ ਕਿਸੇ ਦੇ ਧਰਮ ਦਾ ਬੇੜਾ ਡੁੱਬਣ ਲੱਗਾ ਤੇ ਸਤਿਗੁਰੂ ਨੇ ਸੀਸ ਲਾ ਕੇ ਉਸ ਬੇੜੇ ਨੂੰ ਕਿਨਾਰੇ ਲਾ ਦਿੱਤਾ। ਸਤਿਗੁਰੂ ਬੇੜੇ ਨੂੰ ਕਿਨਾਰੇ ਲਾਉਂਦੇ ਨੇ, ਇਹੀ ਕਾਰਨ ਗੁਰੂ ਪਦ ਦੀ ਵਿਆਖਿਆ ਹੀ ਇਹ ਵੇ ਕਿ ਸਤਿਗੁਰੂ ਪਾਰ ਕਰਦੇ ਨੇ। ਖੈਰ ਮੈਂ ਸੰਖੇਪ ਵਿੱਚ ਅਰਜ਼ ਕਰਾਂ, ਮੱਖਣ ਸ਼ਾਹ ਨੇ ਸਭ ਨੂੰ ਮੋਹਰਾਂ ਰੱਖੀਆਂ, ਤੁਸੀਂ ਜਾਣਦੇ ਹੋ, ਕਈਆਂ ਕਿਹਾ ਧੀਰ ਮਲ ਕੁਲ ਗੁਰੂ ਗ੍ਰੰਥ ਸਾਹਿਬ ਏ, ਇਹੀ ਗੁਰੂ ਏ। ਤੇ ਉਸ ਵਕਤ ਇੱਕ ਗੱਲ ਨੂੰ ਸਮਝਣਾ, ਸਤਿਗੁਰੂ ਨੇ ਸ਼ਬਦ ਵਰਤਿਆ ਬਾਬਾ ਬਕਾਲਾ, ਬਾਬੇ ਸ਼ਬਦ ਦਾ ਅਰਥ ਏ ਕੋਈ, ਇਹਦਾ ਭਾਵ ਏ ਧਿਆਨ ਰੱਖਣਾ। ਗੁਰੂ ਹਰਿਕ੍ਰਿਸ਼ਨ ਸਾਹਿਬ ਉਹਨਾਂ ਦੇ ਬਾਬੇ ਦਾ ਅਰਥ ਇੱਥੇ ਦਾਦਾ, ਉਹਨਾਂ ਦੇ ਦਾਦੇ ਨੇ ਬਾਬਾ ਗੁਰਦਿੱਤਾ ਜੀ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਿਤਾ ਨੇ ਗੁਰੂ ਹਰ ਰਹਿ, ਗੁਰੂ ਹਰ ਰਹਿ ਸਾਹਿਬ ਦੇ ਪਿਤਾ ਨੇ ਬਾਬਾ ਗੁਰਦਿੱਤਾ ਜੀ, ਇਹਦਾ ਮਤਲਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਾਦਾ ਬਾਬਾ ਗੁਰਦਿੱਤਾ ਜੀ। ਤੇ ਅਕਸਰ ਅਸੀਂ ਬਾਬੇ ਦੇ ਭਰਾ ਨੂੰ ਬਾਬਾ ਹੀ ਕਹਿੰਦੇ ਹਾਂ, ਤੇ ਬਾਬੇ ਗੁਰਦਿੱਤੇ ਦਾ ਛੋਟਾ ਭਰਾ ਨੇ ਗੁਰੂ ਤੇਗ ਬਹਾਦਰ ਜੀ, ਇਸੇ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤੇਗ ਬਹਾਦਰ ਪਿਤਾ ਜੀ ਲਈ ਬਾਬਾ ਸ਼ਬਦ ਵਰਤਿਆ ਸੀ। ਕਹਿਣ ਲੱਗੇ ਮੇਰਾ ਦਾਦਾ ਬਕਾਲੇ ਦੀ ਧਰਤੀ ਤੇ ਰਹਿੰਦਾ, ਜਿਨ੍ਹਾਂ ਗੁਰੂ ਬਣੇ ਸਾਧ ਸੰਗਤ, ਮੱਖਣ ਸ਼ਾਹ ਨੇ ਸਾਰਿਆਂ ਨੂੰ ਮਾਇਆ ਦਿੱਤੀ, ਪਰ ਕਿਸੇ ਨੇ ਕਿਹਾ ਨੀ ਮੱਖਣ ਸ਼ਾਹ ਦਸਵੰਤ ਦੀ ਮਾਇਆ ਤਾਂ ਜ਼ਿਆਦਾ ਬਣਦੀ ਏ। ਜਦੋਂ ਚਿੰਤਾ ਤੁਰ ਹੋਇਆ, ਸ਼ਾਮ ਪੈ ਗਈ, ਕਹਿੰਦੇ ਨੇ ਉਦਾਸ ਹੋ ਕੇ ਪੁੱਛਦਾ ਕੋਈ ਹੋਰ ਹੈ, ਪਰ ਇੱਕ ਮਨ ਕਹਿੰਦਾ ਮੱਖਣ ਸ਼ਾਹ ਸੂਰਜ ਠੰਡਾ ਹੋ ਸਕਦਾ, ਚੰਦਰਮਾ ਗਰਮ ਹੋ ਸਕਦਾ, ਹਵਾ ਰੁਕ ਸਕਦੀ ਏ, ਸਮੁੰਦਰ ਸੁੱਕ ਸਕਦਾ, ਪਹਾੜ ਖੰਭ ਲਾ ਕੇ ਉੱਡ ਸਕਦਾ, ਸਾਰੀਆਂ ਚੀਜ਼ਾਂ ਆਪਣੇ ਸੁਭਾਅ ਨੂੰ ਤਬਦੀਲ ਕਰ ਸਕਦੀਆਂ ਨੇ, ਪਰ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕਹੇ ਨੇ ਉਹ ਕਦੀ ਝੂਠੇ ਨਹੀਂ ਹੋ ਸਕਦੇ। ਗੁਰੂ ਹੈ ਬਾਬੇ ਬਕਾਲੇ ਦੇ ਅੰਦਰ ਹੀ, ਪਰ ਮੈਨੂੰ ਅਜੇ ਸਮਝ ਨਹੀਂ ਪਈ ਗੁਰੂ ਬੈਠਾ ਕਿਤੇ ਹੋਇਆ, ਗੁਰੂ ਦਾ ਬਚਨ ਅਟਲ ਏ। ਫਿਰ ਪੁੱਛਿਆ ਕੋਈ ਹੋਰ ਹੈ, ਕਹਿਣ ਲੱਗੇ ਹਾਂ ਇੱਕ ਭੋਰੇ ਵਿੱਚ ਬੈਠੇ ਨੇ ਜਿਨ੍ਹਾਂ ਨੂੰ ਤੇਗ ਬਹਾਦਰ ਕਹਿੰਦੇ ਨੇ, ਕਦੀ ਕਦੀ ਸ਼ਾਮ ਨੂੰ ਨਿਕਲਦੇ ਨੇ, ਸ਼ਾਇਦ ਉਹਨਾਂ ਕੋਲ ਚਲਾ ਜਾ,

ਆਖਣ ਸ਼ਾਹ ਨੇ ਆਪਣੇ ਆਦਮੀ ਲਏ, ਭੇਟਾ ਲਈਏ, ਦੋ ਮੋਹਰਾਂ ਕੱਢੀਆਂ ਨੇ ਤੇ ਜਦੋਂ ਤੇਜ਼ੀ ਨਾਲ ਦੌੜ ਕੇ ਉਸ ਘਰ ਵੱਲ ਨੂੰ ਗਿਆ, ਹਜ਼ੂਰ ਨੇ ਭਾਈ ਗੜੀਏ ਨੂੰ ਕਿਹਾ, ਭਾਈ ਗੜੀਆ ਇਹ ਆਵਾਜ਼ ਕਿਹਦੀ ਏ? ਕਹਿਣ ਲੱਗੇ, ਦਾਤਾ ਮੱਖਣ ਸ਼ਾਹ ਦਰਸ਼ਨਾਂ ਨੂੰ ਆ ਰਿਹਾ ਹੈ। ਤੇ ਸਾਹਿਬ ਨੇ ਕਿਹਾ, ਭਾਈ ਗੜੀਏ ਕਿਵੇਂ ਆ ਰਿਹਾ? ਕਹਿੰਦਾ, ਸ਼ਸਤਰ ਬਸਤਰ ਵਾਲੇ ਲੋਕ ਨੇ ਉਹਦੇ ਨਾਲ, ਮੈਂ ਉਹਦੇ ਕੋਲ। ਸਾਹਿਬ ਕਹਿਣ ਲੱਗੇ, ਭਾਈ ਗੜੀਆ ਉਹਨੂੰ ਕਹੇ ਕਿ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ, ਗੁਰੂ ਘਰ ਬੜੀ ਨਿਰਮਾਣਤਾ ਤੇ ਅਦਬ ਨਾਲ ਆਈਦਾ ਹੁੰਦਾ। ਮੱਖਣ ਸ਼ਾਹ ਗਿਆ, ਭਾਈ ਗੜੀਆ ਸਾਹਮਣੇ ਖਲੋ ਗਿਆ। ਮੱਖਣ ਸ਼ਾਹ, ਮੇਰੇ ਸਾਹਿਬ ਦਾ ਹੁਕਮ ਹੈ, ਗੁਰੂ ਘਰ ਆਉਣ ਦੀ ਜਾਚ ਸਿੱਖ, ਅਦਬ ਚਾਹੀਦਾ। ਮੱਖਣ ਸ਼ਾਹ ਅੰਦਰੋਂ ਪਿਸ ਪਿਆ, ਕਹਿਣ ਲੱਗਾ, ਮਣਾ ਦਾਤਾ ਆਈ ਆ, ਬੇਪਰਵਾਹ ਇਹੀ ਆ। ਅੱਗੇ ਤਾਂ ਭਿਖਾਰੀ ਸਨ ਜਿਹੜੇ ਤੈਨੂੰ ਅੱਗੇ ਲੈਣ ਆਉਂਦੇ ਸਨ, ਕਹਿੰਦੇ ਸਨ, ਮੱਖਣ ਸ਼ਾਹ ਤੂੰ ਅਨਣ ਸੇਖੇ, ਸੱਚਾ ਗੁਰੂ ਹੋਵੇ ਜਿਨੇ ਤੇਰੇ ਅੰਦਰ ਦੀ ਘਾਟ ਨੂੰ ਤੱਕ ਕੇ ਕਹਿ ਦਿੱਤਾ, ਸਿੱਖਾ ਗੁਰੂ ਘਰ ਆਉਣ ਦੀ ਜਾ ਸਿੱਖ ਲੈ। ਭਾਈ ਮੱਖਣ ਸ਼ਾਹ ਨੰਗੇ ਚਰਨ ਤੁਰਿਆ, ਪਰ ਮਨ ਵਿਚਾਰਾ ਸ਼ੰਕਿਆ ਵਿੱਚ ਹੈ ਨਾ, ਕਰੇ ਕੀ, ਕਿੰਨੇ ਕੁ ਲੋਕ ਉੱਥੇ ਬੈਠੇ ਨੇ। ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੈਠਿਆ, ਜਦੋਂ ਦਰਸ਼ਨ ਕੀਤੇ, ਸਾਹਿਬ ਦੇ ਨੇਤਰ ਬੰਦ ਸਨ, ਚਿਹਰੇ ਤੇ ਨੂਰ ਪਿਆ ਝੜਦਾ ਸੀ, ਖੁਸ਼ੀ ਗਮੀ ਹਰਖ ਥੋਗ ਤੋਂ ਉੱਪਰ ਨੇ। ਦਰਸ਼ਨ ਕਰਦਿਆਂ ਅੰਦਰ ਨੂੰ ਠੰਡ ਪੈ ਗਈ, ਦਰਸ਼ਨ ਕੀਤੇ ਮੇਰੇ ਤੇਗ ਬਹਾਦਰ ਪਿਤਾ ਨੇ ਖਿੱਚ ਲਿਆ। ਮੱਖਣ ਸ਼ਾਹ ਨੇ ਦੋ ਮੋਹਰਾਂ ਰੱਖੀਆਂ ਤੇ ਸਾਹਿਬ ਨੇ ਆਪਣੇ ਮੋਢੇ ਤੋਂ ਪੱਲਾ ਲਾ ਦਿੱਤਾ। ਕਹਿਣ ਲੱਗੇ, ਮੱਖਣ ਸ਼ਾਹ ਐ ਸਿੱਖਾ, ਜਿੱਦਣ ਤੇਰੀ ਨਾਵ ਡੁੱਬਦੀ ਪਈ ਸੀ ਨਾ, ਤੇ ਤੂੰ ਇੱਕ ਗੱਲ ਕਹੀ ਸੀ, ਗੁਰੂ ਨਾਨਕ ਤੇਰੇ ਤੋਂ ਬਿਨਾ ਕੋਈ ਨਹੀਂ। ਆ ਦੇਖ ਉਦਨ ਦੀ ਘਾਸੀ ਪਈ ਏ, ਉਦਨ ਦੀਆਂ ਝਰੀਟਾਂ ਪਈਆਂ ਨੇ, ਅਜੇ ਤਾਂ ਜੰਮਿਆ ਖੂਨ ਵੀ ਨਹੀਂ ਉਤਰਿਆ, ਤੇ ਗੁਰੂ ਕਾ ਦਸਵੰਧ ਤੂੰ ਕਿਉਂ ਰੱਖਣਾ ਪਿਆ? ਜਦੋਂ ਤੱਕਿਆ ਸਾਹਿਬ ਦੇ ਮੋਢੇ ਨੂੰ ਤੇ ਡਿੱਗ ਪਿਆ ਤਰਨਾ ਤੇ, ਕਹਿਣ ਲੱਗਾ, ਦਾਤਿਆ ਮੈਨੂੰ ਪਤਾ ਸੀ ਜੇ ਡੁੱਬਦੇ ਬੇੜੇ ਕਿਨਾਰੇ ਲਾਨਾ ਤੇ ਮੱਖਣ ਸ਼ਾਹ ਦੇ ਡੁੱਬਦੇ ਹੋਏ ਮਨ ਨੂੰ ਵੀ ਜ਼ਰੂਰ ਕਿਨਾਰੇ ਲਾਏ। ਚਰਨ ਧੋਤੇ, ਦਸਵੰਧ ਦੀ ਮਾਇਆ ਰੱਖੀ ਤੇ ਉੱਥੇ ਕਹਿੰਦੇ ਨੇ ਇੰਨਾ ਕੁ ਫੁੱਲਿਆ ਨਾ ਸਮਾਇਆ। ਸਾਹਿਬ ਨੇ ਇੱਕ ਸ਼ਬਦ ਵਰਤਿਆ ਸੀ ਜਿਹੜਾ ਸਾਨੂੰ ਪ੍ਰਗਟ ਕਰੇਗਾ, ਧਿਆਨ ਰੱਖਣਾ, ਕੁਝ ਵਿਦਵਾਨਾਂ ਨੇ ਲਿਖਿਆ, ਉਹਦਾ ਮੁੱਖ ਕਾਲਾ ਕਰਾਂਗੇ। ਕਹਿੰਦੇ ਨੇ ਇੰਨਾ ਕੁ ਪ੍ਰੇਮ ਵਿੱਚ ਬਹਿ ਤੁਰਿਆ, ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਮੁੱਖ ਵੀ ਕਾਲਖ ਮੰਨ ਲਈ ਮੈਂ ਤਿਆਰ ਹਾਂ, ਪਰ ਮੈਂ ਚਾਹੁੰਦਾ ਮੇਰਾ ਗੁਰੂ ਦੁਨੀਆਂ ਵਿੱਚ ਅੱਜ ਪ੍ਰਗਟ ਹੋ ਜਾਏ। ਮੱਖਣ ਸ਼ਾਹ ਨੇ ਪੱਲੂ ਫੜਿਆ, ਕੋਠੇ ਤੇ ਚੜ ਗਿਆ, ਕਹਿਣ ਲੱਗਾ, ਭੁੱਲੀਏ ਸੰਗਤ, ਗੁਰੂ ਲੱਦਾ ਮੋਰ। ਉੱਚੀ ਆਵਾਜ਼ ਦਿੱਤੀ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਜਦੋਂ ਹੋਕਾ ਦਿੱਤਾ, ਸਿੱਖ ਸੰਗਤ ਦੌੜ ਕੇ ਆਈ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਤੇ ਉਸ ਵਕਤ ਦਿੱਲੀ ਤੋਂ ਆਇਆ ਹੋਇਆ ਸਿੱਖ ਵੀ ਪਹੁੰਚ ਗਏ, ਜਿਹੜਾ ਨਿਸ਼ਾਨੀ ਲੈ ਕੇ ਆਇਆ। ਗੁਰੂ ਤੇਗ ਬਹਾਦਰ ਸੱਚੇ ਪਿਤਾ ਦੀਵਾਨ ਸੱਜਿਆ, ਉਧਰ ਧੀਰਮਲ ਨੂੰ ਖਬਰ ਹੋ ਗਈ ਏ ਕਿ ਧੀਰਮਲ, ਗੁਰੂ ਤੇਗ ਬਹਾਦਰ ਗੁਰੂ ਪ੍ਰਗਟ ਹੋ ਗਏ ਨੇ, ਉਹਨਾਂ ਨੇ ਮੱਖਣ ਸ਼ਾਹ ਦੇ ਬੇੜੇ ਨੂੰ ਕਿਨਾਰੇ ਲਾਇਆ। ਧੀਰਮਲ ਜਲ ਗਿਆ, ਸੜ ਗਿਆ ਤੇ ਸ਼ੀਆਂ ਮਸੰਦ ਸੀ, ਕਹਿਣ ਲੱਗਾ, ਧੀਰਮਲਾ ਜੇ ਅੱਜ ਆਪਾਂ ਕੁਝ ਕੀਤਾ ਨਾ, ਦੇਖ ਅੱਜ ਇੰਨੀ ਉਹਨਾਂ ਨੂੰ ਮਾਇਆ ਇਕੱਠੀ ਹੋਈ ਏ ਜਿਹੜੀ ਤੈਨੂੰ ਇੰਨੇ ਸਾਲਾਂ ਵਿੱਚ ਵੀ ਨਹੀਂ ਹੋਈ, ਅੱਜ ਕੁਝ ਕਰ। ਧੀਰਮਲ ਕਹਿੰਦਾ, ਕੀ ਕਰਾਂ? ਸ਼ੀਏ ਮਸੰਦ ਨੇ ਇੱਕ ਗੱਲ ਕਹੀ, ਕਿਉਂਕਿ ਮਸੰਦ ਬਿਰਤੀ ਵਾਲੇ ਕਦੀ ਗੁਰੂ ਨਾਨਕ ਦੇ ਘਰ ਨੂੰ ਜੁੜਨ ਨਹੀਂ ਜੇ ਦਿੰਦੇ, ਜਿਨ੍ਹਾਂ ਅੰਦਰ ਪੂਜਾ ਦਾ ਧਾਨ ਕਰ ਜਾਏ ਨਾ ਅਸਰ, ਉਹ ਕਦੀ ਨਹੀਂ ਚਾਹਣਗੇ ਗੁਰੂ ਨਾਨਕ ਦਾ ਘਰ ਜੁੜਿਆ ਰਹੇ। ਧੀਰਮਲ ਨੇ ਉੱਥੇ ਇੱਕ ਗੱਲ ਕਹੀ ਸੀ, ਕਹਿਣ ਲੱਗਾ, ਕਰੀਏ ਕਿ ਆਪਾਂ ਲੁੱਟ ਲਈਏ? ਤੇ ਸ਼ੀਏ ਨੇ ਕਿਹਾ, ਲੁੱਟਣ ਨਾਲ ਨਹੀਂ, ਬੰਦੂਕ ਭਰ, ਗੁਰੂ ਤੇਗ ਬਹਾਦਰ ਦਾ ਕਤਲ ਕਰ ਦਈਏ। ਜੇ ਇਹਨਾਂ ਨੂੰ ਕਤਲ ਕਰ ਦਿੱਤਾ ਤਾਂ ਗੱਲ ਬਣਨੀ ਆ, ਨਹੀਂ ਤੇ ਸੱਜਣਾ ਬਾਜੀ ਗਈ। ਧੀਰਮਲ ਨੇ ਇੱਕ ਗੱਲ ਕਹੀ, ਕਤਲ ਨਾ ਕਰੀਏ, ਗੋਲੀ ਨਾ ਚਲਾਈਏ, ਲੁੱਟ ਲਈਏ। ਤੇ ਸ਼ੀਏ ਮਸੰਦ ਨੇ ਕਿਹਾ ਸੀ, ਨਹੀਂ, ਗੋਲੀ ਚਲਾਉਣ ਤੋਂ ਬਿਨਾਂ ਗੱਲ ਨਹੀਂ ਬਣਨੀ। ਮੱਖਣ ਸ਼ਾਹ ਨੇ ਗੁਰੂ ਨੂੰ ਪ੍ਰਗਟ ਕੀਤਾ ਤੇ ਸ਼ਾਮ ਦਾ ਵੇਲਾ, ਬੈਰਾਗ ਵਿਚ ਆਇਆ, ਥੱਕਾ ਟੁੱਟਾ ਸੀ। ਸਾਹਿਬ ਨੇ ਅਸੀਸ ਦਿੱਤੀ, ਮੱਖਣ ਸ਼ਾਹ ਡੇਰੇ ਜਾ, ਆਰਾਮ ਕਰ, ਸਵੇਰੇ ਦਰਸ਼ਨ ਕਰਾਂਗੇ, ਸਵੇਰੇ ਆਪਾਂ ਮਿਲਾਂਗੇ। ਮੱਖਣ ਸ਼ਾਹ ਨੂੰ ਰਾਤ ਨੀਂਦ ਕਿੱਥੇ? ਰਾਤੋ ਰਾਤ ਇਹਨੇ ਕੀਮਤੀ ਪੁਸ਼ਾਕ ਤਿਆਰ ਕਰਾਈਏ ਕਿ ਸਵੇਰੇ ਮੇਰੇ ਗੁਰੂ ਦੀ ਗੱਦੀ ਨਿਸ਼ੀਨੀ ਹੋਣੀ ਏ, ਤਿਲਕ ਲੱਗਣਾ ਤੇ ਪੁਸ਼ਾਕ ਮੈਂ ਆਪਣੇ ਵੱਲੋਂ ਭੇਟ ਕਰਾਂਗਾ। ਮਾਇਆ ਲਈ ਰਾਤ ਨੀਂਦ ਨੀ ਪਈ, ਕਦੀ ਬੈਰਾਗ ਵਿਚ ਰੋ ਪੈਂਦਾ, ਕਦੀ ਫਿਰ ਸ਼ੁਕਰ ਕਰਦਾ, ਕਹਿੰਦਾ, ਵਾਹ ਮੇਰੇ ਦਾਤਿਆ, ਮੈਂ ਤੈਨੂੰ ਪ੍ਰਗਟ ਕਰਨ ਦੀ ਕਿੱਥੇ ਸਮਰੱਥਾ ਸੀ ਮੇਰੇ ਅੰਦਰ, ਪਰ ਤੂੰ ਹੀ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਸੱਚੇ ਪਿਤਾ ਸ਼ਾਮ ਨੂੰ ਘੋੜੀ ਤੇ ਨਿਕਲੇ ਨੇ।
ध्यान देना, उधर धीर मल ते शिया मसंद तैयार ने, गोली दे विच बंदूक विच बारूद भरिया गया है। जदो गुरु तेग बहादुर निकले ने ते वापस पे आंदे ने ते शिए मसंद ने गोली चला दिती है। गुरु तेग बहादुर जी दी घोड़ी रुक गई है, साहब दे मत्थे कोलो गोली थोड़ी जी निकल गई। धीर मल गोली चलांदा पिया, शिया मसंद करूर हासा हसदा है ते मेरा गुरु तेग बहादुर शब्द पिया कहिंदा है, ओ गोलियां चलांदे ने ते साहब कह रहे ने भले धीर मल भले जी भले धीर मल तीर तीन वारी क्या धीर मल वाहगुरु तेरा भला करे वाहगुरु तेरा भला करे वाहगुरु तेरा भला करे तेनु समत बख्शे भले धीर मल भले जी भले धीर मल तीर बहु पार सतगुरु कियो श्री पत गुणी गहीर। गुरु तेग बहादुर जी घर आ गए, साध संगत उसे वक्त धीर मल ते शिया मसंद आए ने इना फिर गोली चलाई ते माता नानकी सामने हो गई ते साहब दे मथे नालो थोड़ी जी खह के लंगी ते खून दी धारा एक बगी है। माता नानकी ने अपने दुपट्टे नाल अपने पुत्र गुरु दा खून पींजिया। पूंजन तो बाद उच्ची आवाज विच कहा तीर मल ईरखा दी अग भी सड़न वालिया ऐसे अग ने तेनु सार देना है। गुरु नानक दी जोत गोलियां दे नाल कदी खत्म नहीं हुंदी, दबकियां नाल इन्हें दबना नहीं। तीर मल सब कुछ लुट के ले गया, रात सब कुछ लुट लिया ते कहिंदे ने जिन्नी भेटा सी गुरु का समान भी ले गया। एक सिख भजा गया मक्खन शाह जिस गुरु नू तू प्या प्रगट करना है तेरे गुरु दे घर नू तीर मल लुट के ले गया। तेरे गुरु ते गोली चल गई है, 500 शस्त्र धारी मक्खन शाह दे नाले रिया नहीं गया, तीर मल दे घर पहुंचे ते इना बैराग विच पहले ही भरिया सी जांदियां सार सिंह मसंतियां इन्हें मुश्का बन दितियां। तीर मल नू क्या पैरां विचो जुत्ती उतार दे। मक्खन शाह ने कहिंदा जे तू किते गुरु अर्जन साहब दी संतान ना हुंदो गुरु हरगोबिंद दा पोतरा ना हुंदो ते याद रख मैं तेरे सीने विच गोली कर देंदा, पर तू गुरु दी संतान है, मैं गुरु नानक दे घर दा कुकर। इहदे पैरां विचो जुत्ती उतरवा दित्ती, सिंह मसंतियां मुश्का बनियां, इन्हां नू नाल लै तुरे ने, जिन्ना समान लुट के गए ने सारा उन्हां दे सिर ते रखा के गुरु तेग बहादुर जी दे घर पहुंचे। चरना ते देख के कहिंदा दातिया मैनू खिमा कर दई, सिख दा फर्ज है गुरु दी सेवा करनी, मेरे हुंदिया तेरे ते गोली चला किवें कोई जाए, तू समर्थ है। साहब ने कहा मक्खन शाह आ माया दियां गंढां ही तां पवाड़े दी जड़ ने, इन्हां दी मंजिल माया है, साडी मंजिल कुछ होर है, दे दे इन्हां माया इन्हां नू, क्योंकि माया नाल शायद तृप्त हो जाण। पर नाल कह दिता ओ धीर मल जिन्नी मर्जी कच्ची कर ली पर शांति कदी नहीं आउंदी। साहब ने माया दे दिती, गुरु ग्रंथ साहब दा स्वरूप लियांदा सी, खैर ओ भी वापस होया। गुरु तेग बहादुर सच्चे पिता गुरु प्रगट हो गए ने, अज बाबे गुरदित्ते दी अंश विच वाहगुरु बाबे बुढ़े दी अंश विचों भाई गुरदित्ते नू बुलाया। ध्यान रखना बाबे बुढ़े तो बाद गुरगद्दी दा तिलक भाई पाना जी लांदे रहे ने, पाने तो बाद सरवण जी, सरवण तो बाद भाई झंडा जी, झंडे तो बाद भाई गुरदित्ता जी, भाई गुरदित्ते तो बाद बाबा राम कोयर जी जिन्हां नू बाबा गुरबख्श सिंह कहिंदे। भाई गुरदित्ता जी ने अज तिलक लाया गुरगद्दी दा ते अज नौवां गुरु नानक, गुरु नानक दी जोत गुरु तेग बहादुर जी तख्त ते विराजमान हो गए ने। संगता ने रज के गुरु दे दीदार पाए ने, साहब बाबे बकाले तो चले ने। ध्यान रखना अमृतसर दी धरती ते गए ने, उस वक्त अमृतसर दी धरती ते बाबे पिरचिए दे पुत्र हरजी दा कब्जा सी। जदो सुनिया गुरु तेग बहादुर आए ने कहिंदे ने दर्शनी ड्योड़ी दा दरवाजा बंद कर दिता है, ताला ला दिता है। ते कई बारी मैं सोचना देखो खे माया तू क्यों जे भरम परवानी है, गुरु नानक दा घर है हरिमंदर साहब, गुरु नानक दा हिरदा हरिमंदर साहब, हां जो कि गुरु नानक दा घर है ते उस वक्त दे माया दे विच ग्रसे हुए लोगों ने गुरु नानक नू अपने घर विच भी आउण लग्या, ताले ला दिते, ताला ला दिता दर्शनी ड्योड़ी नू। ते गुरु तेग बहादुर साहब अकाल तख्त दे नाल इक थड़ा है जिन्हू असी थड़ा साहब कहने, इशनान कीता सरोवर विच ते नाल कह दिता सिखो हरिमंदर नू भुल्यो ना, इनू छड्यो ना, जे मसंद बिरती वाले ताले भी ला जान
ਪਰ ਹਰਿਮੰਦਰ ਨਾਲ ਟੁੱਟਿਓ ਨਾ, ਕਿਉਂਕਿ ਇਹਨੇ ਤੁਹਾਡੇ ਅੰਦਰ ਨੂੰ ਜੀਵਨ ਦੇਣਾ। ਸਤਿਗੁਰੂ ਇਸ਼ਨਾਨ ਕੀਤਾ, ਕੁਝ ਸਮਾਂ ਗੁਰੂ ਰਾਮਦਾਸ ਦਾ ਸ਼ੁਕਰ ਕੀਤਾ, ਮਸੰਦ ਚਲੇ ਗਏ। ਮੱਖਣ ਸ਼ਾਹ ਨੇ ਕਿਹਾ, ਦਾਤਾ ਜੇ ਹੁਕਮ ਕਰੇ ਸਾਰਿਆਂ ਨੂੰ ਬੰਨ ਕੇ ਲਿਆਵਾਂ। ਸਾਹਿਬ ਨੇ ਕਿਹਾ, ਨਹੀਂ ਮੱਖਣ ਸ਼ਾਹ ਸਮਾਂ ਆਵੇਗਾ, ਇਹਨਾਂ ਸਾਰਿਆਂ ਨੇ ਚਲੇ ਜਾਣਾ, ਕਿਉਂਕਿ ਝੂਠ ਕਦੀ ਟਿਕਿਆ ਨਹੀਂ ਰਹਿਣਾ, ਇਹ ਸੱਚਾ ਘਰ ਏ, ਇੱਥੇ ਸੱਚ ਦੀ ਸਿਫਤ ਹੋਵੇਗੀ। ਗੁਰੂ ਤੇਗ ਬਹਾਦਰ ਤੁਰੇ ਨੇ, ਪਿੰਡ ਵੱਲੇ ਪਹੁੰਚੇ ਨੇ, ਤੇ ਵੱਲੇ ਨੂੰ ਸਾਹਿਬ ਨੇ ਕਿਹਾ ਸੀ, ਪਿੰਡ ਵੱਲਾ ਗੁਰੂ ਕਾ ਗੱਲਾ, ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਪਤਾ ਲੱਗਾ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਗੁਰੂ ਤੇਗ ਬਹਾਦਰ ਆਏ ਨੇ, ਤੇ ਮਾਈਆਂ ਭੱਜ ਕੇ ਗਈਆਂ ਨੇ ਅੱਗੇ ਕਿ ਸਾਹਿਬ ਸਾਨੂੰ ਬਖਸ਼ ਦੇਈ। ਇਹਨਾਂ ਲੋਕਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਤੇ ਸਾਹਿਬ ਨੇ ਉੱਥੇ ਸ਼ਬਦ ਵਰਤਿਆ ਸੀ, ਮਾਈਆਂ ਰੱਬ ਰਜਾਈਆਂ, ਕਹਿਣ ਲੱਗੇ ਚਰਨੀ ਲਾਈਆਂ, ਤਿੰਨ ਸ਼ਬਦ ਵਰਤੇ। ਉਨੀ ਦੇਰ ਨੂੰ ਮਸੰਦ ਵੀ ਆਏ, ਮੱਖਣ ਸ਼ਾਹ ਨੇ ਕਿਹਾ, ਕਮਲਿਓ ਗੁਰੂ ਆਇਆ ਸੀ ਬਖਸ਼ਣ, ਬਦਕਿਸਮਤੋਂ ਤੁਸੀਂ ਦਰਵਾਜ਼ੇ ਬੰਦ ਕਰ ਦਿੱਤੇ, ਮਸੰਦ ਗਏ ਤੇ ਜਾ ਕੇ ਚਰਨਾਂ ਵਿੱਚ ਡਿੱਗਣ ਲੱਗੇ, ਤੇ ਸਾਹਿਬ ਨੇ ਉੱਤੇ ਸ਼ਬਦ ਕਿਹਾ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਧਿਆਨ ਰੱਖਣਾ, ਇੱਥੇ ਅੰਮ੍ਰਿਤ ਸਰੀਏ ਦਾ ਮਤਲਬ ਇਹ ਨਹੀਂ ਕਿ ਸਾਰੇ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਕਹਿ ਦਿੱਤਾ ਸੀ, ਇੱਥੇ ਸ਼ਬਦ ਏ ਮਸੰਦ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤੁਸੀਂ ਮਤ ਕਹੋ ਅਸੀਂ ਅੰਮ੍ਰਿਤ ਸਰੀਏ ਵਾਂ, ਅਸੀਂ ਮਸੰਦ ਆ, ਨਹੀਂ ਤੁਸੀਂ ਤਾਂ ਤ੍ਰਿਸ਼ਨਾ ਦੇ ਨਾਲ ਅੰਦਰੋਂ ਸੜੇ ਹੋਏ। ਗੁਰੂ ਤੇਗ ਬਹਾਦਰ ਇਸ ਤੋਂ ਅੱਗੇ ਗਏ ਨੇ। ਖੈਰ ਸਤਿਗੁਰੂ ਨੇ ਫਿਰ ਬਾਂਗਰ ਦੇ ਇਲਾਕੇ ਵਿੱਚ ਪ੍ਰਚਾਰ ਕੀਤਾ, ਸਾਹਿਬ ਇੱਥੋਂ ਫਿਰ ਆਨੰਦਪੁਰ ਦੀ ਧਰਤੀ ਜਿੱਥੇ ਵਸਾਇਆ, ਪਿੰਡ ਮਾਖੋਵਾਲ ਸੀ, ਇੱਥੇ ਨੇੜੇ ਕਹਿਲੂਰ ਰਿਆਸਤ ਤੇ ਕਹਿਲੂਰ ਦਾ ਰਾਜਾ ਦੀਪ ਚੰਦ, ਉਹਦੀ ਮੌਤ ਹੋ ਗਈ, ਉਹਦੀ ਰਾਣੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਉਹਦੇ ਭੋਗ ਤੇ ਬੁਲਾਇਆ, ਤੇ ਸਾਹਿਬ ਨੇ ਕਿਹਾ ਇੱਥੇ ਅਸੀਂ ਇੱਕ ਪਿੰਡ ਬਣਾਉਣਾ, ਨਗਰ ਬਣਾਉਣਾ, ਤੇ ਉਹਨੇ ਕਿਹਾ ਤੁਸੀਂ ਲੈ ਲਵੋ ਸ਼ਹਿਰ, ਇਹ ਥਾਂ ਲੈ ਲਓ। ਸਾਹਿਬ ਨੇ ਕਿਹਾ, ਨਹੀਂ ਦਾਨ ਨਹੀਂ, ਅਸੀਂ ਥਾਂ ਖਰੀਦਾਂਗੇ, ਕਿਉਂਕਿ ਗੁਰੂ ਨਾਨਕ ਦੇ ਘਰ ਦੀ ਥਾਂ ਅੱਜ ਦਾਨ ਕਰੋਗੇ ਕੱਲ ਨੂੰ ਮੰਗੋਗੇ। ਸਾਹਿਬ ਨੂੰ ਪਤਾ ਹੈ ਕਿ ਇਸ ਥਾਂ ਤੇ ਖਾਲਸੇ ਦਾ ਜਨਮ ਹੋਣਾ, ਤੇ ਖਾਲਸੇ ਦੀ ਜਨਮ ਵਾਲੀ ਥਾਂ ਕਿਸੇ ਮਨੁੱਖ ਦੇ ਦਾਨ ਦੀ ਭੇਟਾ ਨਹੀਂ, ਗੁਰੂ ਨਾਨਕ ਦੇ ਘਰ ਦੀ ਮਾਇਆ ਨਾਲ ਖਰੀਦੀ ਜਾਏ। ਸਾਹਿਬ ਨੇ ਮਾਖੋਵਾਲ ਦਾ ਅਸਥਾਨ ਖਰੀਦਿਆ ਤੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ, ਮਾਤਾ ਦੇ ਨਾਂ ਤੇ। ਖੈਰ ਆਨੰਦਪੁਰ ਉਦੋਂ ਬਣਿਆ ਜਦੋਂ ਗੁਰੂ ਗੋਬਿੰਦ ਸਿੰਘ ਪਟਨੇ ਤੋਂ ਆਏ ਤੇ ਸੰਗਤਾਂ ਅੱਗੋਂ ਲੈਣ ਗਈਆਂ, ਤੇ ਉਸ ਵਕਤ ਪੜਿਆ ਸੀ, ਆਨੰਦ ਭਇਆ ਮੇਰੀ ਸਮਾਏ ਸਤਿਗੁਰੂ ਮੈਂ ਪਾਇਆ। ਉਦਨ ਨਾਨਕੀ ਚੱਕ ਦੇ ਸ਼ਹਿਰ ਦਾ ਨਾਂ ਬਣ ਗਿਆ ਸੀ ਆਨੰਦਪੁਰ ਸਾਹਿਬ, ਗੁਰੂ ਤੇਗ ਬਹਾਦਰ ਬਣਾ ਕੇ ਗਏ। ਸਾਹਿਬ ਨੇ ਆਨੰਦਪੁਰ ਵਸਾਇਆ, ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਾਅਦ, ਉਹਨਾਂ ਤੋਂ ਬਾਅਦ ਲੰਮਾ ਪ੍ਰਚਾਰਕ ਦੌਰਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਗੁਰੂ ਅਮਰਦਾਸ, ਗੁਰੂ ਅਰਜਨ ਦੇਵ, ਗੁਰੂ ਅੰਗਦ ਸਾਹਿਬ ਮਾਝੇ ਮਾਲਵੇ ਦੇ ਇਲਾਕੇ ਤੱਕ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ। ਉਦੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕੀਤਾ, ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਤੋਂ ਬਾਅਦ ਜ਼ਿਆਦਾ ਜੇ ਸਫ਼ਰ ਕੀਤਾ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ। ਸਾਹਿਬ ਪਟਨੇ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ। ਖੈਰ ਮੈਂ ਆਪਣੇ ਅੱਜ ਦੇ ਵਿਸ਼ੇ ਵੱਲ ਫਿਰ ਆ ਜਾ। ਸਤਿਗੁਰੂ ਆਨੰਦਪੁਰ ਨੇ, ਉਧਰ ਔਰੰਗਜ਼ੇਬ ਦਿੱਲੀ ਦੇ ਤਖ਼ਤ ਤੇ ਬੈਠਾ, ਇਹਦੀ ਮੁਤਸਵੀ ਨੀਤੀ ਏ, ਇਹਨੇ ਬਾਪ ਨੂੰ ਕਤਲ ਕੀਤਾ, ਭਰਾਵਾਂ ਨੂੰ ਕਤਲ ਕੀਤਾ, ਭੈਣ ਨੂੰ ਮਾਰਿਆ, ਤੇ ਇੱਕ ਆਪਣੀ ਧੀ ਮਹਾਨ ਸ਼ਹਿਰਾਨਾ ਉਹਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ, ਤੇ ਕਹਿੰਦੇ ਆਪਣੇ ਪਾਪਾਂ ਨੂੰ ਲੁਕਾਉਣ ਲਈ ਇਹਨੇ ਇੱਕ ਨਵਾਂ ਸਿੱਕਾ ਸਟਿਆ, ਨਵਾਂ ਪੱਤਰਾ ਖੇਡਿਆ ਕਿ ਮੈਂ ਲੋਕਾਂ ਨੂੰ ਬਦੋ ਬਦੀ ਇਸਲਾਮ ਵਿਚ ਲੈ ਆਵਾਂ। ਬੜੀ ਸੋਹਣੀ ਗੱਲ ਲਿਖੀ ਇੱਕ ਵਿਦਵਾਨ ਨੇ, ਕਹਿੰਦੇ ਨੇ ਮਤ ਕਹੋ ਇਸਲਾਮ ਦਾ ਪੁਜਾਰੀ ਸੀ, ਜੇ ਇਸਲਾਮ ਦਾ ਪੁਜਾਰੀ ਹੁੰਦਾ ਤੇ ਸੱਕੇ ਬਾਪ ਨੂੰ ਕਦੇ ਕਤਲ ਨਾ ਕਰਦਾ। ਕਿ ਇਹਦਾ ਬਾਪੂ ਮੁਸਲਮਾਨ ਨਹੀਂ ਸੀ, ਕਿ ਇਹਦੇ ਭਰਾ ਮੁਸਲਮਾਨ ਨਹੀਂ ਸਨ। ਖੈਰ ਇਹਨੇ ਸੋਚਿਆ ਮੈਂ ਕਾਜ਼ੀ ਮੌਲਵੀ ਕਿਵੇਂ ਹੱਥ ਵਿਚ ਖੜ ਕਰਾਂ, ਇਹਨੇ ਕਿਹਾ ਮੈਂ ਇੱਕ ਧਰਮ ਕਰਾਂਗਾ, ਕੇਵਲ ਮੁਸਲਮਾਨ। ਤੇ ਇਹਨੇ ਸਭ ਤੋਂ ਪਹਿਲਾਂ ਕਸ਼ਮੀਰ ਚੁਣਿਆ, ਸ਼ੇਰ ਅਫਗਾਨ ਨੂੰ ਉਹਨੇ ਨਿਯੁਕਤ ਕੀਤਾ ਕਸ਼ਮੀਰ ਵਿਦਵਾਨ ਪੰਡਿਤ ਨੇ। ਉਹਨੇ ਕਿਹਾ ਇੱਕ ਤਾਂ ਕਸ਼ਮੀਰ ਦੇ ਨੇੜੇ ਹੋਰ ਮੁਸਲਮਾਨ ਆਬਾਦੀ ਏ, ਜੇ ਕਸ਼ਮੀਰੀ ਰੌਲਾ ਪਾਣਗੇ ਜਹਾਦ ਦਾ ਝੰਡਾ ਖੜਾ ਕਰਾਂਗਾ, ਤੇ ਜੇ ਕਸ਼ਮੀਰੀ ਵਿਦਵਾਨ ਮੁਸਲਮਾਨ ਬਣ ਜਾਣ ਤੇ ਫਿਰ ਬੜੀ ਆਸਾਨੀ ਨਾਲ ਅਨਪੜ੍ਹ ਬੰਦਿਆਂ ਨੂੰ ਮੁਸਲਮਾਨ ਬਣਾਇਆ ਜਾ ਸਕਦਾ। ਸ਼ੇਰ ਅਫਗਾਨ ਨੇ ਆਪਣੇ ਵੱਲੋਂ ਮੁਤਸਬ ਦੀ ਨੀਤੀ ਵਰਤੀ ਤੇ ਕਹਿੰਦੇ ਨੇ ਉਸ ਵਕਤ ਇਹਨਾਂ ਨੂੰ ਕਿਹਾ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ, ਨਹੀਂ ਤੇ ਮੌਤ ਦੇ ਘਾਟ ਉਤਾਰਾਂਗੇ। ਤੇ ਇੱਕ ਵਿਦਵਾਨ ਹੋਇਆ ਪੀ ਐਨ ਬਿਜ਼ਮਈ, ਇਹਨੇ ਕਿਤਾਬ ਲਿਖੀ ਹਿਸਟਰੀ ਆਫ ਕਸ਼ਮੀਰ,
ਉਹ ਕਹਿੰਦਾ ਇਹਨਾਂ 6 ਮਹੀਨੇ ਦੀ ਮੋਹਲਤ ਮੰਗੀ ਏ। ਸਿੱਖ ਵਿਦਵਾਨਾਂ ਮੁਤਾਬਕ ਪੰਡਿਤ ਕਿਰਪਾ ਰਾਮ ਮਟਨ ਨਿਵਾਸੀ ਇਹ ਅਮਰਨਾਥ ਦੀ ਯਾਤਰਾ ਨੂੰ ਗਏ ਨੇ ਤੇ ਇਹਨਾਂ ਨੇ ਰੋ ਰੋ ਕੇ ਸ਼ਿਵਜੀ ਦੇ ਚਰਨਾਂ ਵਿਚ ਇਕ ਅਰਜ਼ ਕੀਤੀ ਏ ਕਿ ਸਾਡਾ ਅੱਜ ਕੋਈ ਨਹੀਂ, ਕਿਹੜਾ ਸਾਡੇ ਤਿਲਕ ਜੰਜੂ ਨੂੰ ਬਚਾ ਸਕਦਾ। ਤੇ ਉਸ ਵਕਤ ਕਹਿੰਦੇ ਨੇ ਰਾਤ ਨੂੰ ਸ਼ਿਵ ਨੇ ਸੁਪਨੇ ਵਿਚ ਦਰਸ਼ਨ ਦਿੱਤਾ ਕਿਰਪਾ ਰਾਮ ਨੂੰ, ਕਹਿਣ ਲੱਗੇ ਕਿਰਪਾ ਰਾਮ ਇਸ ਤਿਲਕ ਜੰਜੂ ਨੂੰ ਕੋਈ ਨਹੀਂ ਬਚਾ ਸਕਦਾ, ਇੱਕ ਬਚਾਉਣ ਵਾਲਾ ਹੈ, ਜੇ ਅਨੰਦਪੁਰ ਦੀ ਧਰਤੀ ਤੇ ਜਾ ਕੇ ਪੁਕਾਰ ਕਰੋ, ਜੇ ਉਹ ਅਰਜ਼ ਹੈ ਤੇ ਤੁਹਾਡੇ ਤਿਲਕ ਜੰਜੂ ਨੂੰ ਕੋਈ ਨਹੀਂ ਮਿਟਾਉਣ ਵਾਲਾ। ਕਹਿਣ ਲੱਗੇ ਇਹ ਵਿਦਵਾਨ ਪੰਡਿਤ ਅਨੰਦਪੁਰ ਦੀ ਧਰਤੀ ਤੇ ਆਏ ਨੇ, ਕੁਝ ਬੱਚੇ ਨੇ ਇਨ੍ਹਾਂ ਨਾਲ, ਬੱਚਿਆਂ ਦੀਆਂ ਅੱਖਾਂ ਵਿਚ ਨੀਰ ਏ, ਪਾਣੀ ਪਿਆ ਵਗਦਾ। ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਅੱਜ ਟਿਕੇ ਨੇ। ਆ ਕੇ ਪੰਡਿਤਾਂ ਨੇ ਇਕ ਗੱਲ ਕਹੀ, ਭਾਈ ਸੇਵਾ ਸਿੰਘ ਨੇ ਸ਼ਹੀਦੀ ਬਿਲਾਸ ਵਿਚ ਇਕ ਬਚਨ ਲਿਖਿਆ, ਕਹਿਣ ਲੱਗੇ ਦੁਖੀ ਵਿਪਰ ਚੱਲ ਆਏ ਸੋ ਪੁਰੀ ਆਨੰਦ, ਤੇ ਗੁਰੂ ਤੇਗ ਬਹਾਦਰ ਦੇ ਚਰਨਾਂ ਵਿਚ ਕਹਿੰਦੇ ਨੇ ਬਾਂਹ ਅਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਦੇ ਨੰਦ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ ਨੂੰ ਪਕੜ ਲੈ, ਤੇਰੇ ਤੋਂ ਬਿਨਾਂ ਸਾਡੀ ਬਾਂਹ ਪਕੜਨ ਵਾਲਾ ਕੋਈ ਨਹੀਂ। ਧਿਆਨ ਦੇਣਾ, ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਨੇ, ਅੱਜ ਹਿੰਦੁਸਤਾਨ ਦਾ ਤਿਲਕ ਤੇ ਜੰਜੂ ਖੂਨ ਦੇ ਅਥਰੂ ਪਿਆ ਸੜਦਾ ਹੈ, ਕਿਉਂਕਿ ਜਿਸ ਅਨੰਦਪੁਰ ਦੇ ਅੱਜ ਮਤਿਆਂ ਨੂੰ, ਜਿਸ ਅਨੰਦਪੁਰ ਦੀ ਵਿਚਾਰਧਾਰਾ ਨੂੰ ਕਟਾਕਸ਼ ਪੈ ਕਰਦੇ ਨੇ, ਜਿੱਦਣ ਤਿਲਕ ਤੇ ਜੰਜੂ ਬਚਿਆ ਸੀ ਉਦਣ ਵੀ ਫੈਸਲੇ ਅਨੰਦਪੁਰ ਹੀ ਹੋਏ ਸਨ, ਧਿਆਨ ਰੱਖਣਾ। ਤੇ ਅੱਜ ਵੀ ਜਦੋਂ ਕਦੀ ਫੈਸਲੇ ਹੋਣਗੇ ਤੇ ਅਨੰਦਪੁਰ ਹੀ ਹੋਣੇ ਨੇ, ਵਿਚਾਰਧਾਰਾ ਅਨੰਦਪੁਰ ਹੀ ਰਹੇਗੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਿਰਾਜਮਾਨ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੱਗੋ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਇਹ ਆ ਪਹੁੰਚੇ ਨੇ, ਇਹਨਾਂ ਨੇ ਤੱਕਿਆ ਪਿਤਾ ਨੂੰ। ਕੁਝ ਵਿਦਵਾਨ ਕਹਿੰਦੇ ਨੇ ਪਿਤਾ ਜੀ ਸੋਚੀ ਪਏ ਨੇ। ਨਹੀਂ ਪਿਆਰਿਓ, ਸੋਚੀ ਪੈਣਾ ਇੱਕ ਘਬਰਾਹਟ ਏ, ਨਹੀਂ। ਗੁਰੂ ਤੇਗ ਬਹਾਦਰ ਜੀ ਇਹਨਾਂ ਦੇ ਦੁੱਖ ਨੂੰ ਹਰਨਾ ਚਾਹੁੰਦੇ ਨੇ, ਤੇ ਜਦੋਂ ਇਹਨਾਂ ਪੰਡਿਤਾਂ ਦੀਆਂ ਅੱਖਾਂ ਵਿਚ ਨੀਰ, ਤਿਲਕ ਤੇ ਜੰਜੂ ਤੰਬਦਾ ਤੱਕਿਆ, ਤੇ ਗੁਰੂ ਗੋਬਿੰਦ ਰਾਏ ਨੇ ਪੁੱਛਿਆ ਸੀ, ਪਿਤਾ ਜੀ ਇਹ ਲੋਕ ਕਿਉਂ ਰੋਂਦੇ ਪਏ ਨੇ, ਕੀ ਕਾਰਨ ਏ ਇਹਨਾਂ ਦੇ ਰੋਣ ਦਾ? ਕਹਿਣ ਲੱਗੇ ਪੁੱਤਰ, ਇੱਕ ਰੱਬ ਵੱਲੋਂ ਮਨੁੱਖ ਨੂੰ ਆਜ਼ਾਦੀ ਏ ਧਰਮ ਦੀ, ਪਰ ਇਹਨਾਂ ਦਾ ਧਰਮ ਅੱਜ ਖਤਰੇ ਵਿਚ ਏ, ਇਹਨਾਂ ਦੇ ਧਰਮ ਦੀ ਸਵਤੰਤਰਤਾ ਖਤਮ ਹੋਣ ਲੱਗੀ ਏ। ਤੇ ਇਹਨਾਂ ਪੰਡਿਤਾਂ ਨੇ ਅਰਦਾਸ ਕੀਤੀ ਏ ਕਿ ਸਾਡੀ ਬਾਂਹ ਪਕੜੋ, ਤੇ ਗੁਰੂ ਗੋਬਿੰਦ ਰਾਏ ਕਹਿੰਦੇ ਨੇ ਬਾਪੂ ਤੇਰੇ ਤੋਂ ਬਿਨਾਂ ਇਹਨਾਂ ਲੋਕਾਂ ਦੀ ਬਾਂਹ ਕਿਸੇ ਨਹੀਂ ਪਕੜਦੀ। ਧਿਆਨ ਰੱਖਣਾ, ਮਹਾਂਪੁਰਸ਼ ਜਦੋਂ ਬਾਂਹ ਪਕੜੇਗਾ ਉਦੋਂ ਨਜ਼ਾਰੇ ਕੁਝ ਹੋਰ ਹੋ ਜਾਂਦੇ ਨੇ, ਨਹੀਂ ਤਾਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਪਹਿਲਾਂ ਲੱਖਾਂ ਲੋਕ ਔਰੰਗਜ਼ੇਬ ਨੇ ਕਤਲ ਕਰ ਦਿੱਤੇ, ਕੋਈ ਤਬਦੀਲੀ ਨਹੀਂ। ਪਰ ਜਿੱਦਣ ਜਪਣ ਵਾਲਾ ਸਿਰ ਦੀ ਭੇਟਾ ਲਾ ਦਿੰਦਾ, ਉਦਣ ਇਤਿਹਾਸ ਨੂੰ ਪਲਟ ਕੇ ਰੱਖ ਦਿੰਦਾ। ਸਤਿਗੁਰੂ ਗੁਰੂ ਤੇਗ ਬਹਾਦਰ ਨੂੰ ਫਿਰ ਕਹਿੰਦੇ ਨੇ, ਬਾਂਹ ਅਸਾਡੀ ਪਕੜੀਏ, ਸ਼੍ਰੀ ਹਰਗੋਬਿੰਦ ਕੇ ਨੰਦ। ਤੇ ਗੁਰੂ ਤੇਗ ਬਹਾਦਰ ਨੇ ਇੱਕ ਬਚਨ ਕਿਹਾ ਤੇ ਭੱਟ ਚਾਂਦ ਨੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਪੰਡਤੋ ਇੱਕ ਗੱਲ ਚੇਤੇ ਰੱਖਿਓ, ਵਿਦਵਾਨੋ ਤੁਸੀਂ ਕਹਿ ਦਿੱਤਾ ਸਾਡੀ ਬਾਂਹ ਪਕੜੋ, ਮੈਂ ਨਹੀਂ, ਅਰਦਾਸ ਕਰੋ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਖੋੜੀਐ। ਪਰ ਸਾਡੇ ਘਰ ਦਾ ਇੱਕ ਅਸੂਲ ਏ, ਬਾਂਹ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਂਹ ਨਾ ਛੋੜੀਐ। ਤੇ ਇੱਕ ਕੰਮ ਤੁਸੀਂ ਵੀ ਕਰਿਓ, ਮੈਂ ਤਾਂ ਬਾਂਹ ਜ਼ਰੂਰ ਪਕੜਾਂਗਾ, ਕਿਤੇ ਕੱਲ ਨੂੰ ਤੁਸੀਂ ਡੋਲ ਨਾ ਜਾਇਓ। ਕਹਿਣ ਲੱਗੇ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ, ਤਨ ਦੇ ਟੁਕੜੇ ਹੋ ਜਾਣ ਪਰ ਧਰਮ ਛੱਡਿਓ ਨਾ। ਕਮਾਲ ਦੀ ਗੱਲ, ਮਨੁੱਖਤਾ ਦਾ ਧਰਮ ਏ ਗੁਰੂ ਨਾਨਕ ਦਾ ਘਰ, ਤਿਲਕ ਜੰਜੂ। ਵਿਦਵਾਨ ਨੇ ਕਿਹਾ 9 ਸਾਲ ਦੀ ਉਮਰ ਵਿਚ ਗੁਰੂ ਨਾਨਕ ਕਹਿੰਦੇ ਨੇ ਜੰਜੂ ਨਹੀਂ ਪਾਣਾ, ਤੇ 9 ਸਾਲ ਦੀ ਉਮਰ ਵਿਚ ਗੁਰੂ ਕਲਗੀ ਵਾਲਾ ਕਹਿੰਦਾ ਜੰਜੂ ਲੈ ਨਹੀਂ ਦੇਣਾ। ਸਵਾਲ ਜੰਜੂ ਪਾਣ ਤੇ ਲਾਣ ਦਾ ਨਹੀਂ, ਉਦੋਂ ਜ਼ਬਰੀ ਪਾਇਆ ਜਾ ਰਿਹਾ, ਪਾਣਾ ਨਹੀਂ। ਤੇ ਅੱਜ ਜ਼ਬਰੀ ਜੇ ਕੋਈ ਲਾਣਾ ਚਾਹੇਗਾ ਇਹਨੂੰ ਲੈ ਨਹੀਂ ਦੇਣਾ। ਗੁਰੂ ਤੇਗ ਬਹਾਦਰ ਨੇ ਉੱਥੇ ਕੁਝ ਬਚਨ ਕਹਿ, ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਸਾਹਿਬ ਨੇ ਅੱਖਾਂ ਵਿਚ ਨੀਰ ਤੱਕਿਆ ਤੇ ਕਿਹਾ, ਗੋਬਿੰਦ ਰਾਏ ਯਾਦ ਰੱਖ, ਮੈਂ ਤਾਂ ਪੁੱਤਰ ਜਾਵਾਂਗਾ, ਪਰ ਤੈਨੂੰ ਪਤਾ ਹੈ ਸਿਰ ਤੋਂ ਬਾਪੂ ਦਾ ਸਾਇਆ ਉੱਠ ਜਾਣਾ ਹੈ। ਤੇ ਲਿਖਦਾ ਇੱਕ ਵਿਦਵਾਨ, ਸਾਹਿਬ ਨੇ ਕਿਹਾ ਮੈਨੂੰ ਪਤਾ ਹੈ ਬਾਪੂ ਮੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ ਹੈ। ਲੋਕ ਕਹਿਣਗੇ ਯਤੀਮ ਹੈ, ਪਰ ਮੈਂ ਸੋਚਣਾ ਵਾ ਮਨਾ, ਜੇ ਇੱਕ ਬਾਪੂ ਦਾ ਸਿਰ ਦੇ ਕੇ ਇਹਨਾਂ ਬੱਚਿਆਂ ਦੇ ਹਜ਼ਾਰਾਂ ਬਾਪੂਆਂ ਦੇ ਸਿਰ ਵੱਜ ਜਾਣ ਤੇ ਮੈਂ ਸਮਝਾਂਗਾ ਜੀਵਨ ਵਿਚ ਕੁਝ ਖੱਟ ਕੇ ਗਏ, ਮੈਂ ਇਹਨਾਂ ਦੇ ਨੀਰ ਨਹੀਂ ਤੱਕ ਸਕਦਾ।
साहब ने उत्ते बचन किया, साहब ने बच्चियां नूं रोंदियां तकिया ते शब्द वरते एक कवि ने कहा, कहिंदा हिंदू मंदरां विच तेल नहीं जे बलदा, कदी नजर ला के तको अज भी गुरु तेग बहादुर दा कूण प्या बलदा है। वो लिखदा है, साहब ने क्या क्या बचियो तुसी घरी जावो, सतगुरु कहा बचियो घरी जावो, सिर दे के सत बचांगा मैं, हिंदू धर्म दे बुझ रहे दीवे अंदर, तेल अपने खून दा पांगा मैं, कह लगा पाया देश दियां जड़ां विच लहू अपना, भारत वर्ष दा बाग तां फल रहा है, हिंदू मंदरां दे दीवियां विच अज भी खून तेग बहादुर दा बल रहा है। गुरु तेग बहादुर जी ने कहा चले जाओ, तुसी कह दियो साडा राहबर गुरु तेग बहादुर है। कमाल दी गल, एक विद्वान लिखदा कहिंदा गुलस्तां को जब खून की जरूरत पड़ी तो सबसे पहले गर्दन कटाई हमने।

जप आद सच जुगाद सच

ਗਗਨ ਧਰਮਾਨਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ

0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਚਵਲ ਛਤਰ ਦੇ ਮਾਲਕ ਜੁਗਹੁ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਵਡਭਾਗੀ ਹੋ ਰਾਤਰੀ ਦੇ ਇਸ ਦੀਵਾਨ ਵਿੱਚ ਆਪ ਜੀ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਦੇ ਪਵਿੱਤਰ ਘਰ ਦੀ ਮਰਿਆਦਾ ਮੁਤਾਬਕ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਹੋਏ ਨੇ। ਉਸ ਤੋਂ ਉਪਰੰਤ ਗੁਰੂ ਪਿਆਰਿਆਂ ਨੇ ਆਪ ਜੀ ਨੂੰ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ, ਜਿੱਥੇ ਅੱਗੇ ਆਪਾਂ ਨੇਮ ਨਾਲ ਪਿਛਲੇ ਕੁਝ ਦਿਨਾਂ ਤੋਂ ਜਗਤ ਗੁਰੂ ਬਾਬਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਕਰਦੇ ਆ ਰਹੇ ਹਾਂ। ਉੱਥੇ ਅੱਜ ਵਿਸ਼ੇਸ਼ ਤੌਰ ਤੇ ਜਿਵੇਂ ਕੱਲ ਵੀ ਅਰਜ਼ ਕੀਤੀ ਸੀ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਜੋ ਪਿਛਲੇ ਦਿਨੀ ਬਤੀਤ ਹੋਇਆ ਹੈ ਤੇ ਜਿਸ ਨੂੰ ਕੱਲ ਇੱਥੇ ਦੀਵਾਨ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਾ ਦਿਨ ਮਨਾਉਂਦਿਆਂ ਹੋਇਆਂ ਕੱਲ ਦੇ ਦੀਵਾਨ ਸਾਹਿਬਾਂ ਦੇ ਚਰਨਾਂ ਨੂੰ ਸਮਰਪਿਤ ਸਨ ਤੇ ਗੁਰੂ ਕਿਰਪਾ ਨਾਲ ਆਪਾਂ ਨੇ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਜੀਵਨ ਦੀ। ਆਓ ਉਸ ਨੌਵੇਂ ਗੁਰੂ ਨਾਨਕ ਜਿਨ੍ਹਾਂ ਨੇ ਮਜ਼ਲੂਮਾਂ ਦੀ ਖਾਤਰ, ਲੋੜਵੰਦ ਤੇ ਦੁਖੀਆਂ ਦੀ ਖਾਤਰ, ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਮੁਤਾਬਕ ਤਿਲਕ ਤੇ ਜਨੂ ਦੀ ਖਾਤਰ, ਜਿਸ ਸਤਿਗੁਰੂ ਨੇ ਬੰਦਗੀ ਕਰਨ ਵਾਲੇ ਕਈ ਮਹਾਂਪੁਰਸ਼ਾਂ ਦੀ ਖਾਤਰ, ਜਿਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਹੀਤ ਸਾਕਾ ਕੀਤਾ, ਦੁਨੀਆਂ ਦੀ ਪਦਵੀ ਲਈ, ਦੁਨੀਆਂ ਦੀ ਦੌਲਤ ਲਈ, ਸੰਸਾਰ ਦੀ ਸ਼ੋਹਰਤ ਲਈ ਤਾਂ ਅਨੇਕਾਂ ਲੋਕ ਲੜ ਕੇ ਮਰਦੇ ਤੱਕੇ ਨੇ, ਪਰ ਧਰਮ ਦੇ ਹੇਤ ਸਾਕਾ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੀਤਾ। ਆਓ ਗੁਰੂ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਜੋ ਆਪਾਂ ਨੇ ਕੱਲ ਵਿਚਾਰਿਆ ਸੀ, ਮੈਂ ਫਿਰ ਥੋੜ੍ਹਾ ਜਿਹਾ ਸੰਖੇਪ ਵਿੱਚ ਅਰਜ਼ ਕਰਦੇ ਹਾਂ, ਉਸ ਲੜੀ ਨੂੰ ਆਪਾਂ ਅੱਗੇ ਤੋਰ ਲਈਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਨੰਦ ਕਾਰਜ, ਸ਼ਾਦੀ ਜਾਂ ਵਿਆਹ ਸ਼ਬਦ ਅਸੀਂ ਵਰਤਨੇ ਹਾਂ ਕਈ ਵਾਰੀ, ਆਨੰਦ ਕਾਰਜ ਕਰਤਾਰਪੁਰ ਦੀ ਧਰਤੀ ਤੇ ਸਤਿਕਾਰਯੋਗ ਜਿਨ੍ਹਾਂ ਨੂੰ ਆਪਾਂ ਮਾਤਾ ਗੁਜਰੀ ਜੀ ਕਹਿੰਦੇ ਹਾਂ, ਉਹਨਾਂ ਦੇ ਨਾਲ ਸੰਨ 1632 ਨੂੰ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਕ ਰੁਮਾਲ, ਕਟਾਰ ਤੇ ਪੋਥੀ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਪਹੁੰਚ ਗਏ ਨੇ। ਮਾਤਾ ਨਾਨਕੀ ਇਹਨਾਂ ਦੇ ਸਤਿਕਾਰਯੋਗ ਮਾਤਾ ਨਾਲ ਨੇ ਮੈਂ ਮਾਤਾ ਗੁਜਰੀ ਜੀ ਨਾਲ ਨੇ ਗੁਰੂ ਤੇਗ ਬਹਾਦਰ ਜੀ ਨਵੇਰਾ ਸਮਾਂ ਇਸ ਬਾਬਾ ਬਕਾਲਾ ਜਿਸ ਨੂੰ ਆਪਾਂ ਅੱਜ ਕਹਿੰਦੇ ਹਾਂ ਨਗਰ ਨੂੰ, ਇੱਥੇ ਬੈਠ ਕੇ ਉਸ ਪਿਆਰੇ ਪਰਮੇਸ਼ਵਰ ਦੀ ਇਬਾਦਤ ਬੰਦਗੀ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਗੁਰਗੱਦੀ, ਸਤਿਗੁਰੂ ਜੀ ਨੂੰ ਗੁਰਗੱਦੀ ਦਾ ਤਿਲਕ ਜਿਹੜਾ ਹੈ ਉਹ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਨੇ ਦਿੱਤਾ ਹੈ। ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਤੋਂ ਅੰਮ੍ਰਿਤਸਰ ਗਏ ਨੇ ਜਿੱਥੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ, ਪਰ ਸਤਿਗੁਰੂ ਸਰੋਵਰ ਵਿੱਚ ਇਸ਼ਨਾਨ ਕਰਕੇ ਕਿਨਾਰੇ ਤੇ ਬੈਠ ਕੇ ਵਾਪਸ ਪਿੰਡ ਵੱਲੇ ਨੂੰ ਚਲੇ ਗਏ। ਸਤਿਗੁਰੂ ਨੇ ਪਰਤ ਕੇ ਉਸ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਦਾ, ਗੁਰਮਤਿ ਦਾ ਪ੍ਰਚਾਰ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਕੀਤਾ। ਮਾਲਵੇ ਦੀ ਧਰਤੀ ਸਤਿਗੁਰੂ ਨੇ ਬਿਹਾਰ ਵਿੱਚ, ਬੰਗਾਲ ਵਿੱਚ, ਆਸਾਮ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਪ੍ਰਚਾਰ। ਸਾਧ ਸੰਗਤ, ਕੱਲ ਆਪਾਂ ਵਿਚਾਰ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਨੇ ਨਾਨਕੀ ਚੱਕ ਵਸਾਇਆ ਜਿਹਨੂੰ ਬਾਅਦ ਵਿੱਚ ਆਨੰਦਪੁਰ ਸਾਹਿਬ ਕਹਿਣ ਲੱਗੇ ਹਾਂ। ਇਸੇ ਆਨੰਦਪੁਰ ਦੀ ਧਰਤੀ ਤੇ ਕਸ਼ਮੀਰ ਦੇ ਵਿਦਵਾਨ ਪੰਡਿਤ ਆਏ ਨੇ ਜਿਨ੍ਹਾਂ ਨੇ ਆ ਕੇ ਫਰਿਆਦ ਕੀਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਇਸ ਤਿਲਕ ਨੂੰ, ਇਸ ਜਨਿਊ ਨੂੰ ਹਿੰਦੂ ਧਰਮ ਦੇ, ਇਸ ਆਰਤੀ ਨੂੰ ਹਿੰਦੂ ਮੰਦਰਾਂ ਦੇ ਅੰਦਰ ਵੱਜ ਰਹੇ ਘੜਿਆਲਾਂ ਦੀ ਆਵਾਜ਼ ਨੂੰ, ਹਿੰਦੂ ਮੰਦਰਾਂ ਦੀਆਂ ਮੂਰਤੀਆਂ ਦੀ ਪੂਜਾ ਜਿਹੜੀ ਅਸੀਂ ਕਰ ਰਹੇ ਹਾਂ ਇਹ ਤਾਂ ਬਚ ਸਕਦੀਆਂ ਨੇ ਜੇ ਤੁਸੀਂ ਸਾਡੀ ਬਾਂਹ ਪਕੜੋ, ਨਹੀਂ ਤਾਂ ਇਸ ਪੂਰੇ ਸੰਸਾਰ ਦੇ ਅੰਦਰ ਗੁਰੂ ਤੇਗ ਬਹਾਦਰ ਜੀ ਤੁਹਾਡੇ ਤੋਂ ਇਲਾਵਾ ਸਾਡੀ ਕੋਈ ਬਾਂਹ ਪਕੜਨ ਵਾਲਾ ਨਹੀਂ। ਸਾਧ ਸੰਗਤ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਰਪਾ ਦੇ ਖਜ਼ਾਨੇ ਮੇਰਾ ਦੇ ਸਾਈਂ ਉਹਨਾਂ ਦੇ ਚਰਨਾਂ ਵਿੱਚ ਜਿਹੜੀ ਇਹਨਾਂ ਅਰਜ਼ ਕੀਤੀ ਸੀ ਤੇ ਗੁਰਬਿਲਾਸ ਵਿੱਚ ਬਚਨ ਅੰਕਤ ਨੇ ਕਿ ਦੁਖੀ ਵਿਪਰ ਚੱਲ ਆਏ ਸੋ ਪੁਰੀ ਆਨੰਦ ਤੇ ਕਿਹਾ ਸੀ ਬਾਹੇ ਅਸਾਡੀ ਪਕੜੀਏ ਸ੍ਰੀ ਹਰਗੋਬਿੰਦ ਕੇ ਆਨੰਦ। ਤੇ ਜਿਹੜਾ ਆ ਸੱਜਣਾ ਗੁਰਮੁਖਾਂ ਨੇ ਇੱਕ ਬਚਨ ਪੜ੍ਹਿਆ ਇਹਨੂੰ ਵਿਦਵਾਨ ਕਹਿੰਦੇ ਨੇ, ਇੱਕ ਭੱਟ ਚਾਂਦ ਦਾ ਲਿਖਿਆ ਸਾਹਿਬ ਨੇ ਜਦੋਂ ਉਹਨਾਂ ਦੇ ਮੁੱਖ ਰਾਹੀਂ ਬਚਨ ਕਹਾਏ ਨੇ, ਪਰ ਹੈ ਕਵੀ ਦੀ ਰਚਨਾ ਕਿ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਗੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋੜੀਐ। ਤੇ ਸਾਹਿਬ ਨੇ ਇੱਕ ਗੱਲ ਕਹੀ ਸੀ, ਸੱਜਣੋ ਅਸੀਂ ਤਾਂ ਬਾਂਹ ਘੁੱਟ ਕੇ ਫੜਾਂਗੇ, ਪਰ ਇੱਕ ਗੱਲ ਦਾ ਖਿਆਲ ਤੁਸੀਂ ਵੀ ਰੱਖਿਆ ਜੇ ਕਿ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ, ਜ਼ਮੀਨ ਤੇ ਤਾਂ ਟੁਕੜੇ ਟੁਕੜੇ ਹੋ ਕੇ ਡਿੱਗ ਪੈਣਾ, ਪਰ ਕਦੀ ਵੀ ਧਰਮ ਤੋਂ ਮੂੰਹ ਨਾ ਮੋੜਨਾ। ਆਓ ਪਿਆਰਿਓ, ਉਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦਾ ਕਾਰਨ ਸਾਨੂੰ ਸਭ ਨੂੰ ਮਾਲੂਮ ਹੈ, ਸਮਾਚਾਰ ਤੋਂ ਇਸ ਤੋਂ ਜਾਣੂ ਹਾਂ ਅਸੀਂ। ਸ਼ਹਾਦਤ ਦਾ ਕਾਰਨ ਇੱਕੋ ਸੀ, ਤਿਲਕ ਤੇ ਜਨੂ, ਕੇਵਲ ਧਰਮ ਦੀ ਖਾਤਰ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਤੋਂ ਚੱਲਦੇ ਨੇ। ਆਓ ਕਿਹੜੇ ਢੰਗ ਨਾਲ ਸ਼ਹਾਦਤ ਹੋਈ, ਸਾਹਿਬ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਿਵੇਂ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਉਹਨਾਂ ਦੇ ਨੇਤਰਾਂ ਸਾਹਮਣੇ ਸ਼ਹੀਦ ਕਰ ਦਿੱਤਾ, ਉਹਨਾਂ ਗੁਰਸਿੱਖਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ, ਕਿਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਗੁਰੂ ਕਾ ਸਿੱਖ ਭਾਈ ਜੈਤਾ ਆਨੰਦਪੁਰ ਦੀ ਧਰਤੀ ਤੇ ਲੈ ਕੇ ਆਇਆ, ਤੇ ਕਿਵੇਂ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਸ਼ਹੀਦ ਕੀਤੇ ਗਏ ਇਹ ਗੁਰੂ ਅਸਥਾਨ ਕਿਵੇਂ ਹੋਂਦ ਵਿੱਚ ਆਏ। ਉਸ ਗੁਰੂ ਤੇਗ ਬਹਾਦਰ ਜੀ ਦੇ ਇਸ ਸਮੁੱਚੇ ਜੀਵਨ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਨੇ ਕਰਨੀ। ਅੱਜ ਨਰੋਲ ਇਤਿਹਾਸਕ ਵਿਚਾਰ ਕੇਵਲ ਆਪਣੇ ਬਜ਼ੁਰਗਾਂ ਦੇ, ਆਪਣੇ ਸਤਿਕਾਰਯੋਗ ਸਤਿਗੁਰੂ ਦੇ ਪਵਿੱਤਰ ਜੀਵਨ ਨੂੰ ਆਪਾਂ ਵਿਚਾਰ ਸਕੀਏ ਤੇ ਇੰਨਾ ਕੁ ਪਤਾ ਲੱਗਦਾ ਅਸੀਂ ਕਿੰਨੇ ਕੁ ਅਮੀਰ ਵਿਰਸੇ ਦੇ ਵਾਰਸ ਹਾਂ, ਕਿੰਨੀ ਕੁ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਤੇ ਕਿਰਪਾ ਕੀਤੀ। ਕਰੋ ਕਿਰਪਾ ਗੁਰਮੁਖ ਪਿਆਰਿਓ, ਆਸ਼ੀਸ਼ ਬਖਸ਼ੋ, ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦਾ ਧਿਆਨ ਟਿਕਾਓ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਆਪ ਹੀ ਸਹਾਈ ਹੋ, ਆਪ ਹੀ ਆਪਣੇ ਪਵਿੱਤਰ ਇਤਿਹਾਸ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਕੋਈ ਵੀ ਰਸਨਾ ਮੇਰੇ ਹਜ਼ੂਰ ਦੇ ਨਾਮ ਤੋਂ ਵਾਂਝੀ ਨਾ ਰਹੇ। ਆਪਣੀ ਸੁਰਤੀ ਬਿਰਤੀ ਨੂੰ ਉਸ ਧਰਤੀ ਤੇ ਲੈ ਜਾਓ ਜਿਹੜੀ ਇੱਥੋਂ ਸੈਂਕੜੇ ਕੋਹਾਂ ਦੂਰ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ। ਸੁਰਤੀ ਟਿਕਾਈਏ ਉਸ ਅਸਥਾਨ ਤੇ ਜਿਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੂੰ ਕੀਤਾ ਗਿਆ ਸ਼ਹੀਦ। ਕਰੋ ਕਿਰਪਾ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗੇ ਨੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਪੰਜ ਸਿੱਖ ਤੁਰੇ ਨੇ। ਇਹਨਾਂ ਵਿੱਚੋਂ ਦੋ ਤਾਂ ਸੱਕੇ ਭਰਾ ਨੇ, ਇੱਕ ਦਾ ਨਾਮ ਹੈ ਭਾਈ ਮਤੀ ਦਾਸ ਤੇ ਦੂਸਰੇ ਦਾ ਨਾਮ ਹੈ ਭਾਈ ਸਤੀ ਦਾਸ। ਤੇ ਇਹ ਦੋਨੋਂ ਜਿਹੜੇ ਨੇ ਭਾਈ ਪਿਰਾਗਾ ਜੀ ਦੇ ਖਾਨਦਾਨ ਵਿੱਚੋਂ ਨੇ ਤੇ ਭਾਈ ਪਿਰਾਗਾ ਜੀ ਉਹ ਗੁਰੂ ਕੇ ਸਿੱਖ ਹੋਏ ਨੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਸਿੱਖੀ ਨੂੰ ਕਮਾਇਆ ਤੇ ਜਿਨ੍ਹਾਂ ਨੇ ਸ਼ਬਦ ਦੇ ਰਸ ਨੂੰ ਮਾਣਿਆ। ਤੇ ਭਾਈ ਪਿਰਾਗਾ ਜੀ ਦੇ ਜੀਵਨ ਸੰਬੰਧੀ ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ। ਭਾਈ ਪਿਰਾਗਾ ਦੀ ਅੰਸ਼ ਵਿੱਚੋਂ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਨੇ। ਭਾਈ ਮਤੀ ਦਾਸ ਗੁਰੂ ਕਾ ਦੀਵਾਨ ਹੈ ਤੇ ਭਾਈ ਸਤੀ ਦਾਸ ਜਿਹੜੇ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਰਹਿੰਦੇ ਨੇ। ਤੇ ਮੈਂ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨੂੰ ਭਾਈ ਸਾਹਿਬ ਭਾਈ ਸਤੀ ਦਾਸ ਜੀ ਫਾਰਸੀ ਵਿੱਚ ਜਿਹੜੇ ਨੇ ਇਹਦਾ ਉਤਾਰਾ ਕਰਦੇ ਨੇ। ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਜੀ ਮਨੀ ਜਿਨ੍ਹਾਂ ਨੂੰ ਮਨੀ ਦਾਸ ਉਸ ਵਕਤ ਕਿਹਾ ਜਾਂਦਾ ਸੀ, ਮਨੀ ਰਾਏ ਵੀ ਸ਼ਬਦ ਵਰਤਿਆ। ਭਾਈ ਸਤੀ ਦਾਸ ਦੇ ਫਾਰਸੀ ਤੋਂ ਪੰਜਾਬੀ ਵਿੱਚ ਤਰਜਮਾ, ਗੁਰਮੁਖੀ ਵਿੱਚ ਤਰਜਮਾ ਭਾਈ ਸਾਹਿਬ ਭਾਈ ਮਨੀ ਸਿੰਘ ਕਰਦੇ ਹੁੰਦੇ ਸਨ। ਦੋ ਸਿੱਖ ਭਾਈ ਮਤੀ ਦਾਸ ਸਤੀ ਦਾਸ, ਤੀਸਰੇ ਸਿੱਖ ਨੇ ਭਾਈ ਸਾਹਿਬ ਭਾਈ ਦਯਾਲਾ ਜੀ, ਚੌਥੇ ਸਿੱਖ ਨੇ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ, ਤੇ ਪੰਜਵੇਂ ਸਿੱਖ ਜਿਹੜੇ ਤੁਰੇ ਨੇ ਇਹਨਾਂ ਦਾ ਨਾਮ ਹੈ ਭਾਈ ਉਦੈ ਜੀ। ਪੰਜ ਸਿੱਖ ਅੱਜ ਗੁਰੂ ਤੇਗ ਬਹਾਦਰ ਜੀ ਨਾਲ ਚੱਲੇ ਨੇ ਤੇ ਇਹਨਾਂ ਸਿੱਖਾਂ ਨੂੰ ਵੀ ਪਤਾ ਕਿ ਭਾਣਾ ਵਾਪਰਨਾ ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਟੇਕ ਲੈ ਕੇ ਬੜੇ ਪਿਆਰ ਦੇ ਨਾਲ ਸਤਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਤੁਰ ਪਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸੂਰਮੇ ਦਾ ਜ਼ਿਕਰ ਕੀਤਾ। ਅਸੀਂ ਕਈ ਵਾਰੀ ਸੂਰਮੇ ਦੀ ਗੱਲ ਕਰਨੇ ਹਾਂ ਤੇ ਕੇਵਲ ਇੱਥੋਂ ਤੱਕ ਸਾਡੀਆਂ ਨਜ਼ਰਾਂ ਵਿੱਚ ਸੂਰਮੇ ਦੀ ਪਰਿਭਾਸ਼ਾ ਕਿ ਜਿਹੜਾ ਮੈਦਾਨੇ ਜੰਗ ਅੰਦਰ ਆਪਣੇ ਤਨ ਦੇ ਟੁਕੜੇ ਟੁਕੜੇ ਕਰਾ ਲੈਂਦਾ, ਆਪਾਂ ਕਹਿੰਦੇ ਹਾਂ ਕੇਵਲ ਇਹ ਸੂਰਮਾ। ਪਰ ਗੁਰਮੁਖਾਂ ਨੇ ਸ਼ਬਦ ਪੜਿਆ ਗੁਰੂ ਅਰਜਨ ਸਾਹਿਬ ਜੀ ਦਾ, ਮਹਾਰਾਜ ਕਹਿੰਦੇ ਨੇ ਇੱਕ ਉਹ ਸੂਰਮਾ ਜਿਹੜਾ ਬਾਹਰ ਜੂਝ ਮਰਦਾ ਪਰ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ ਕੇਵਲ ਸੂਰਮਾ ਨਹੀਂ, ਕੇਵਲ ਸਿਪਾਹੀ ਨਹੀਂ, ਇੱਥੇ ਇੱਕ ਸ਼ਬਦ ਪਹਿਲਾਂ ਵਰਤਿਆ ਸੰਤ। ਗੁਰੂ ਸਾਹਿਬ ਦੇ ਘਰ ਅੰਦਰ ਕੇਵਲ ਸ਼ਕਤੀ ਨਹੀਂ, ਇੱਕ ਸ਼ਬਦ ਪਹਿਲਾਂ ਆਇਆ ਭਗਤੀ। ਧਿਆਨ ਰੱਖਣਾ, ਭਗਤੀ ਨੇ ਸੰਤ ਨੂੰ ਜਨਮ ਦੇਣਾ ਤੇ ਉਸ ਭਗਤੀ ਵਿੱਚੋਂ ਪੈਦਾ ਹੋਈ ਸ਼ਕਤੀ ਨੇ ਸੂਰਮੇ ਨੂੰ ਜਨਮ ਦੇਣਾ। ਸਤਿਗੁਰੂ ਨੇ ਬਾਣੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ, ਕਹਿੰਦੇ ਨੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਏ ਤਹਿ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ। ਜਾਂ ਤਾਂ ਸਤਿਗੁਰ ਪੂਰਾ ਜਿਨੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਸਤਿਗੁਰੂ ਇਹੋ ਜਿਹਾ ਸੂਰਮੇ ਬਾਰੇ ਕਹਿੰਦੇ ਨੇ ਕਿ ਜਿਨ ਮਿਲ ਮਾਰੇ ਪੰਚ ਸੂਰ ਵੀਰ, ਸੋ ਪੂਰਾ ਹੈ ਕਲੀ ਰੇ, ਜਿਨੇ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਇਹ ਗੁਰੂ ਕੇ ਸਿੱਖ ਜਿਹੜੇ ਤੁਰੇ ਨੇ ਇਹ ਆਤਮਕ ਜੇਤੂ ਵੀ ਸੂਰਮੇ ਨੇ, ਆਪਣੇ ਅੰਦਰ ਦੇ ਵਿਕਾਰਾਂ ਨੂੰ ਵੀ ਜਿੱਤਿਆ ਹੋਇਆ। ਤੇ ਗੁਰੂ ਤੇਗ ਬਹਾਦਰ ਜੀ ਜਦੋਂ ਤੁਰ ਲੱਗੇ ਨੇ ਤੇ ਵਿਦਵਾਨ ਸਿੱਖ ਕਹਿੰਦੇ ਨੇ ਗੁਰੂ ਗੋਬਿੰਦ ਰਾਏ ਜੀ, ਜਿਨ੍ਹਾਂ ਨੂੰ ਆਪਾਂ ਸ਼ਬਦ ਇਸ ਕਰਕੇ ਗੋਬਿੰਦ ਰਾਏ ਵਰਤਿਆ ਕਿ ਉਸ ਵਕਤ ਅੰਮ੍ਰਿਤ ਸੰਚਾਰ ਨਹੀਂ ਹੋਇਆ। ਇਹ ਘਟਨਾ ਸੰਨ 1675 ਦੀ ਹੈ। ਗੁਰੂ ਤੇਗ ਬਹਾਦਰ ਸੱਚੇ ਪਿਤਾ ਤੁਰ ਲੱਗੇ ਨੇ ਤੇ ਗੁਰੂ ਗੋਬਿੰਦ ਰਾਏ ਜੀ ਨੇ ਪਿਤਾ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ ਤੇ ਉਸ ਵਕਤ ਇੱਕ ਸ਼ਬਦ ਕਿਹਾ ਸੀ। ਵਿਦਵਾਨਾਂ ਨੇ ਉਸ ਸ਼ਬਦ ਨੂੰ ਸਾਂਭ ਕੇ ਰੱਖਿਆ। ਕਹਿਣ ਲੱਗੇ ਇਹ ਪੁੱਤਰ ਗੋਬਿੰਦ ਰਾਏ, ਖੇ ਬੇਟਾ, ਜਿਹਦੇ ਕੋਲ ਤੇਰੇ ਵਰਗਾ ਘਰ ਵਿੱਚ ਪਿੱਛੇ ਪੁੱਤਰ ਹੋਵੇ, ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਤੇ ਝੋਰਾ ਨਹੀਂ, ਉਹਨੂੰ ਕਿਸੇ ਤਰ੍ਹਾਂ ਦਾ ਡਰ ਨਹੀਂ। ਤੇ ਸਤਿਗੁਰੂ ਨੇ ਕਿਹਾ ਸੀ, ਬੇਟਾ ਝੁਕਣਾ ਨਹੀਂ, ਜ਼ੁਲਮ ਦੀ ਹਨੇਰੀ ਸਾਹਮਣੇ ਅੜ ਖਲੋਣਾ। ਤੇ ਗੁਰੂ ਤੇਗ ਬਹਾਦਰ ਜੀ ਨੇ ਜਾਣ ਲੱਗਿਆਂ 9 ਸਾਲ ਦੇ ਆਪਣੇ ਬੱਚੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ। ਕਹਿਣਾ ਬਹੁਤ ਆਸਾਨ ਹੈ, ਯਾਦ ਰੱਖਣਾ, ਆਪਾਂ ਕੁਝ ਦਿਨ ਘਰ ਤੋਂ ਬਾਹਰ ਆਉਂਦੇ ਹਾਂ ਤੇ ਮੋਹ ਦੀਆਂ ਤੰਦਾਂ ਪਰਤ ਪਰਤ ਕੇ ਖਿੱਚਦੀਆਂ ਨੇ, ਪਰਤ ਪਰਤ ਕੇ ਜਕੜਦੀਆਂ ਨੇ। ਤੇ ਕਦੀ ਉਸ ਸੀਰ ਨੂੰ ਤੇ ਉਸ ਹਿਰਦੇ ਨਾਲ ਤੱਕੋ ਕਿ ਜਿਸ ਬਾਪੂ ਨੇ ਅੱਜ ਪੁੱਤਰ ਨੂੰ ਘੁੱਟ ਕੇ ਜੱਫੀ ਵਿੱਚ ਲਿਆ, ਪਰਤ ਕੇ ਪੁੱਤਰ ਨੂੰ ਮਿਲਣਾ ਵੀ ਨਹੀਂ, ਤੇ ਉਸ ਵਕਤ ਦੇ ਹਾਲਾਤ ਸਮਾਂ ਕਿੰਨਾ ਕੁ ਕਰਨਾਮਲ ਹੋਵੇਗਾ ਜਦੋਂ ਅਨੰਦਪੁਰ ਦੀ ਧਰਤੀ ਤੋਂ ਗੁਰੂ ਤੇਗ ਬਹਾਦਰ ਜੀ ਤੁਰੇ ਹੋਣਗੇ। ਸਾਰੇ ਸਿੱਖ ਕੋਲ ਨੇ, ਸਤਿਗੁਰੂ ਤੁਰ ਲੱਗੇ, ਪੁੱਤਰ ਨੂੰ ਘੁੱਟ ਛਾਤੀ ਨਾਲ ਲਾਇਆ, ਮਾਤਾ ਨਾਨਕੀ ਆਏ ਨੇ, ਸਤਿਕਾਰਯੋਗ ਮਾਤਾ ਜੀ, ਮੈਂ ਕੱਲ ਅਰਜ਼ ਕੀਤੀ ਸੀ, ਨਮਸਕਾਰ ਕੀਤੀ ਉਹਨਾਂ ਨੂੰ ਵੀ, ਤੇ ਇੱਕ ਗੱਲ ਕਹੀ ਸੀ, ਮਾਂ ਇਸ ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਪਾਣੀ ਦੇ ਵਿੱਚ ਤਿਣਕੇ ਨੇ, ਮਿਲਦੇ ਨੇ ਪਰਤ ਕੇ ਵਿਛੜ ਜਾਂਦੇ ਨੇ, ਸੰਸਾਰ ਦਾ ਮਿਲਾਪ ਇਸ ਤਰ੍ਹਾਂ ਜਿਵੇਂ ਰੁੱਖ ਦੇ ਉੱਪਰ ਪੰਛੀ ਬਹਿੰਦੇ ਨੇ, ਸਮਾਂ ਪੈਂਦਾ ਤੇ ਉੱਡ ਜਾਂਦੇ ਨੇ। ਮਾਂ ਇਸ ਸੰਸਾਰ ਤੋਂ ਇੱਕ ਦਿਨ ਹਰ ਇੱਕ ਨੇ ਕੂਚ ਕਰਨਾ, ਪਰ ਗੁਰੂ ਪਿਤਾ ਦੇ ਬਚਨਾਂ ਨੂੰ ਚੇਤੇ ਰੱਖੀ। ਮੈਂ ਵੀ ਉਦਨ ਕੋਲ ਸਾਂ ਜਿੱਦਣ ਗੁਰੂ ਪਿਤਾ ਨੇ ਇਹ ਬਚਨ ਕਹਿ ਸਨ ਤੈਨੂੰ ਕਿ ਨਾਨਕੀ ਤੇਰੇ ਪੁੱਤਰ ਨੇ ਜੋ ਕੁਝ ਕਰ ਦੇਣਾ ਉਹ ਅਜੇ ਤੱਕ ਕਿਸੇ ਨੇ ਕੀਤਾ ਨਹੀਂ, ਬਚਨ ਬਾਪੂ ਨੇ ਕੀਤੇ ਸਨ, ਤੇ ਮਾਂ ਅੱਜ ਆਸ਼ੀਸ਼ ਤੂੰ ਦੇ, ਤੇਰਾ ਪੁੱਤਰ ਆਪਣੇ ਬਾਪੂ ਦੇ ਬਚਨ ਨੂੰ ਪੂਰਿਆਂ ਕਰਨ ਤੁਰਿਆ। ਮਾਤਾ ਨਾਨਕੀ ਆਪਣੇ ਅੰਦਰ ਨੂੰ ਘੁੱਟ ਲਿਆ, ਭਾਵੇਂ ਕਿੰਨਾ ਵੀ ਹੋਵੇ ਆਖਿਰ ਮਾਂ ਹੈ, ਤੇ ਉਹ ਮਾਂ ਜਿਹੜੀ ਕਈ ਸਾਲਾਂ ਤੋਂ ਪੁੱਤਰ ਦੇ ਨਾਲ ਏ, ਜੇ ਸਤਿਗੁਰੂ ਕਰਤਾਰਪੁਰ ਨੇ ਤਾਂ ਮਾਂ ਨਾਲ ਏ, ਜੇ ਕੀਰਤਪੁਰ ਨੇ ਤਾਂ ਨਾਲ ਏ, ਜੇ ਬਾਬੇ ਬਕਾਲਾ ਸਾਹਿਬ ਆਏ ਨੇ ਤਾਂ ਨਾਲ ਏ, ਜੇ ਪਟਨੇ ਦੀ ਧਰਤੀ ਨੂੰ ਤੁਰੇ ਨੇ, ਤੇ ਕਮਾਲ ਦੀ ਗੱਲ ਮਾਤਾ ਨਾਨਕੀ ਉਦੋਂ ਵੀ ਨਾਲ। ਸਾਹਿਬ ਨੇ ਤੁਰ ਲੱਗਿਆ ਮਾਂ ਨੂੰ ਨਮਸਕਾਰ ਕੀਤੀ, ਉਸ ਤੋਂ ਬਾਅਦ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਮਿਲੇ ਨੇ, ਉਹਨਾਂ ਨੂੰ ਧਰਵਾਸ ਦਿੱਤਾ, ਤੇ ਜਦੋਂ ਸੰਗਤ ਪਿੱਛੇ ਤੁਰ ਲੱਗੀ ਤੇ ਸਭ ਨੇ, ਸਤਿਗੁਰੂ ਨੇ ਸਭ ਨੂੰ ਹਦਾਇਤ ਕੀਤੀ, ਬਾਣੀ ਨਾਲ ਜੁੜਿਓ, ਉਸ ਅਕਾਲ ਪੁਰਖ ਦਾ ਸਿਮਰਨ ਕਰਿਓ, ਅੱਜ ਤੋਂ ਬਾਅਦ ਗੋਬਿੰਦ ਰਾਏ ਤੁਹਾਡੀ ਅਗਵਾਈ ਕਰਨਗੇ, ਤੇ ਜੋ ਕੁਝ ਇਹ ਕਰਨ ਕਦੀ ਤਰਕ ਨਾ ਕਰਿਓ, ਇਹਨਾਂ ਦੀ ਹਰ ਕੀਤੀ ਹੋਈ ਨੂੰ ਸੱਤ ਕਰਕੇ ਮੰਨ ਲੈਣ। ਗੁਰੂ ਤੇਗ ਬਹਾਦਰ ਜਿਸ ਅਨੰਦਪੁਰ ਨੂੰ ਹੱਥੀ ਵਸਾਇਆ, ਅੱਜ ਉਸ ਅਨੰਦਪੁਰ ਨੂੰ ਛੱਡਿਆ ਤੇ 5 ਗੁਰੂ ਕੇ ਪਿਆਰੇ ਸਿੱਖ ਨਾਲ ਤੁਰੇ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਈਆਂ ਨੇ ਜ਼ਿਕਰ ਭਾਈ ਜੈਤੇ ਦਾ ਕੀਤਾ, ਪਰ ਕੁਝ ਵਿਦਵਾਨ ਕਹਿੰਦੇ ਨੇ ਭਾਈ ਜੈਤਾ ਜੀ ਦਿੱਲੀ ਦੇ ਰਹਿਣ ਵਾਲੇ ਨੇ। ਗੁਰੂ ਤੇਗ ਬਹਾਦਰ ਤੁਰੇ ਨੇ ਤੇ ਸਤਿਗੁਰੂ ਨੇ ਆਪਣਾ ਪੜਾ ਇੱਥੋਂ ਤੁਰਦਿਆਂ ਪਟਿਆਲੇ ਸ਼ਹਿਰ ਦੇ ਨੇੜੇ ਜਿੱਥੇ ਸੈਫਾਂ ਬਾਗ ਪਿੰਡ ਸੀ, ਇੱਥੋਂ ਫਕੀਰ ਸੀ ਸੈਫਦੀਨ ਮੁਸਲਮਾਨ, ਇਹਦੇ ਕੋਲ ਸਤਿਗੁਰੂ ਟਿਕੇ ਨੇ ਕੁਝ ਮਹੀਨੇ, ਇਹਦੇ ਕੋਲ ਉਸ ਪਰਮੇਸ਼ਵਰ ਉਸ ਨਿਰੰਕਾਰ ਦੀ ਵੰਦਨਾ ਤੇ ਉਸ ਬੰਦੇ ਦੇ ਅੰਦਰ ਨੂੰ ਭਰਪੂਰ ਕੀਤਾ। ਤੇ ਯਾਦ ਰੱਖਣਾ, ਕੱਲ ਮੈਂ ਅਰਜ਼ ਕੀਤੀ ਸੀ, ਗੁਰੂ ਤੇਗ ਬਹਾਦਰ ਹਰ ਥਾਂ ਤੇ ਸਹਾਈ ਹੋਏ ਨੇ, ਹਰ ਇੱਕ ਥਾਂ ਤੇ, ਸਮੁੰਦਰ ਵਿੱਚ ਵੀ ਜੇ ਕੋਈ ਆਵਾਜ਼ ਮਾਰਦਾ ਤਾਂ, ਕਿਤੇ ਵੀ ਬੈਠ ਕੇ ਕੋਈ ਪੁਕਾਰਦਾ, ਤੇ ਇੱਥੇ ਪੁਕਾਰਨ ਵਾਲਿਆਂ ਵਿੱਚ 2 ਅਜੇ ਨੇ। ਚੇਤੇ ਰੱਖਿਓ, ਮੈਂ ਜਿਹੜੀ ਅਰਜ਼ ਕਰਨ ਲੱਗਾ ਅੱਗੇ ਪ੍ਰਸੰਗ ਦੀ ਲੜੀ ਜੁੜਨੀ ਹੈ। 2 ਐਸੇ ਨੇ ਜਿਨ੍ਹਾਂ ਨੂੰ ਮੇਰੇ ਗੁਰੂ ਤੇਗ ਬਹਾਦਰ ਜੀ ਨੇ ਜਿੰਦੇ ਜੀ ਇਸ ਸਰੀਰ ਵਿੱਚ ਨਿਵਾਜ ਕੇ ਜਾਣਾ, ਤੇ 2 ਐਸੇ ਨੇ ਜਿਹੜੇ ਉਡੀਕ ਪੈ ਕਰਦੇ ਨੇ, ਉਹਨਾਂ ਨੂੰ ਗੁਰੂ ਤੇਗ ਬਹਾਦਰ ਨੇ ਸ਼ਹਾਦਤ ਤੋਂ ਬਾਅਦ ਨਿਵਾਜਣਾ। ਗੁਰੂ ਤੇਗ ਬਹਾਦਰ ਤੁਰੇ ਨੇ, ਆਗਰੇ ਦੀ ਧਰਤੀ ਤੇ ਇੱਕ ਮਾਈ ਬੈਠੀ ਏ, ਕੱਲਾ ਅਸੀਂ ਪੜ੍ਹਨੇ ਆ ਇੱਕ ਆਜੜੀ ਨਹੀਂ, ਗੁਰੂ ਤੇਗ ਬਹਾਦਰ ਜਦੋਂ ਗਏ ਨੇ ਇੱਕ ਮਾਈ ਏ, ਉਹਦਾ ਨਾਂ ਵਿਦਵਾਨਾਂ ਨੇ 3 ਤਰ੍ਹਾਂ ਨਾਲ ਦਿੱਤਾ। ਡਾਕਟਰ ਫੌਜਾ ਸਿੰਘ ਉਹਦਾ ਨਾਂ ਲਿਖਦੇ ਨੇ ਮਾਈ ਜੱਸੀ, ਇੱਕ ਵਿਦਵਾਨ ਹੋਰ ਲਿਖਦਾ ਉਹ ਲਿਖਦੇ ਨੇ ਕਿ ਮਾਈ ਵਲੈਤ, ਤੇ ਤੀਸਰਾ ਨਾਂ ਆਗਰੇ ਵਿੱਚ ਪ੍ਰਚਲਿਤ ਤੇ ਮਾਈ ਭਾਗਵੰਤੀ। ਉਸ ਮਾਈ ਦੇ 3 ਨਾਵਾਂ ਦਾ ਜ਼ਿਕਰ ਏ, ਪਰ ਕਹਿੰਦੇ ਨੇ ਜਿਹੜੀ ਉਹਦੀ ਭਾਵਨਾ ਸੀ, ਬਜ਼ੁਰਗ ਹੋ ਚੁੱਕੀ ਸੀ, ਤੇ ਇੱਕ ਅਰਦਾਸ ਕਰਦੀ ਸੀ, ਗੁਰੂ ਤੇਗ ਬਹਾਦਰ ਜੀ ਮੇਰੇ ਸਰੀਰ ਅੰਦਰ ਤਾਕਤ ਨਹੀਂ ਕਿ ਮੈਂ ਤੇਰੇ ਦਰ ਤੱਕ ਆ ਸਕਾਂ। ਇਸ ਗਰੀਬਣੀ ਨੇ ਕਈ ਮਹੀਨਿਆਂ ਦੀ ਮਿਹਨਤ ਨਾਲ ਆ ਖੱਦਰ ਦੇ ਬਸਤਰ ਤਿਆਰ ਕੀਤੇ ਨੇ, ਕਿਤਨਾ ਚੰਗਾ ਹੋਵੇ ਜੇ ਤੂੰ ਮੈਨੂੰ ਨਿਵਾ ਜਾਵੇਂ। ਮੈਂ ਸੁਣਿਆ ਜਿਹੜਾ ਭਾਵਨਾ ਨਾਲ ਤੈਨੂੰ ਚੇਤੇ ਕਰਦਾ, ਤੁਸੀਂ ਉਹਦੀ ਸ਼ਰਧਾ ਨੂੰ ਪੂਰਿਆਂ ਕਰਦੇ ਹੋ। ਮੇਰੇ ਸੱਚੇ ਸਤਿਗੁਰੂ, ਇੱਕ ਵਾਰੀ ਆ ਕੇ ਇਸ ਗਰੀਬਣੀ ਦਾ ਚੋਲਾ ਪ੍ਰਵਾਨ ਕਰ ਲਵੋ। ਵਿਦਵਾਨ ਕਹਿੰਦੇ ਨੇ ਗੁਰੂ ਤੇਗ ਬਹਾਦਰ ਆਗਰੇ ਗਏ ਨੇ ਤੇ ਉੱਥੇ ਜਦੋਂ ਪਹੁੰਚੇ ਨੇ ਉਸ ਮਾਈ ਦੇ ਘਰ ਗਏ ਨੇ ਤੇ ਉਸ ਮਾਈ ਨੇ ਜਦੋਂ ਕੀਤੇ ਦੀਦਾਰ ਤੇ ਪਹਿਲਾਂ ਤਾਂ ਅੱਖਾਂ ਦੀ ਜੋਤ ਘਾਟੇ ਦਿਸਿਆ ਨਹੀਂ ਤੇ ਪੁੱਛਦੀ ਏ ਕੌਣ ਹੋ ਤੇ ਭਾਈ ਮਤੀ ਦਾਸ ਨੇ ਕਿਹਾ ਆਵਾਜ਼ ਦੇ ਕੇ ਮਾਂ ਗੁਰੂ ਤੇਗ ਬਹਾਦਰ ਜੀ ਆਏ ਨੇ। ਮੰਜੇ ਤੋਂ ਉੱਠੀ, ਸਤਿਗੁਰੂ ਦੇ ਚਰਨਾਂ ਵਿੱਚ ਕੀਤੀ ਨਮਸਕਾਰ। ਗੁਰੂ ਤੇਗ ਬਹਾਦਰ ਜੀ ਦੇ ਚਰਨ ਆਪਣੇ ਨੇਤਰਾਂ ਦੇ ਨੀਰ ਨਾਲ ਬੈਰਾਗ ਨਾਲ ਧੋ ਦਿੱਤੇ ਨੇ ਤੇ ਪਰਤ ਕੇ ਆਪਣੇ ਹੱਥਾਂ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਬਸਤਰ ਭੇਟ ਕੀਤੇ ਨੇ ਤੇ ਪੁੱਛਿਆ ਸੀ ਮਾਂ ਕੋਈ ਤੇਰੀ ਇੱਛਾ ਹੋਰ ਹੋਵੇ ਤੇ ਇੱਕੋ ਗੱਲ ਕਹੀ ਸੀ ਮਾਈ ਨੇ, ਸਤਿਗੁਰੂ ਜੇ ਤਰੁੱਠਿਆ ਮੈਂ ਅੱਜ ਸਰੀਰ ਨੂੰ ਤਿਆਗ ਜਾਣਾ, ਮੇਰੇ ਘਰ ਵਿੱਚੋਂ ਉਸ ਤੋਂ ਬਾਹਰ ਨਿਕਲੀ ਪਹਿਲਾਂ ਮੈਂ ਆਪਣੇ ਤਨ ਨੂੰ ਤਿਆਗ ਕੇ ਇਸ ਸੰਸਾਰ ਤੋਂ ਕੂਚ ਕਰ ਜਾਵਾਂ। ਉਸ ਮਾਈ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆਪਣੇ ਸਰੀਰ ਨੂੰ ਤਿਆਗਿਆ। ਧਿਆਨ ਰੱਖਣਾ, ਇੱਥੇ ਇੱਕ ਗਰੀਬ ਆਜੜੀ ਏ। ਸਿੱਖ ਵਿਦਵਾਨਾਂ ਨੇ ਇਸ ਘਟਨਾ ਨੂੰ ਵੀ ਨੋਟ ਕੀਤਾ, ਅੰਕਿਤ ਕੀਤਾ। ਇਸ ਆਜੜੀ ਦਾ ਨਾਂ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਸ਼ਾਇਦ ਹਸਨ ਅਲੀ, ਕਈ ਲਿਖਦੇ ਨੇ ਅਲੀ ਹਸਨ। ਕਹਿਣ ਤੋਂ ਮੁਰਾਦ ਇਹ ਆਜੜੀ ਦੀ ਇੱਕ ਭਾਵਨਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਘਰ ਏ, ਗਰੀਬਾਂ ਨੂੰ ਨਿਵਾਜਦਾ। ਪਰ ਸੋਚ ਕਿਹੋ ਜਿਹੀ, ਕਿਤੇ ਤਾਂ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੀ ਮਿੱਟੀ ਵੀ ਭੇਟਾ ਮਿਲੇ ਤਾਂ ਉਹਨੂੰ ਝੋਲੀ ਵਿੱਚ ਪਵਾ ਲੈਂਦੇ ਨੇ। ਜੇ ਕੋਈ ਭਾਵਨਾ ਨਾਲ ਕਹਿ ਮੇਰੇ ਬੇੜੇ ਨੂੰ ਕਿਨਾਰੇ ਲਈ, ਉਹਦੇ ਬੇੜੇ ਕਿਨਾਰੇ ਲਾ ਦਿੰਦੇ ਨੇ। ਜੇ ਕਿਸੇ ਨਗਨ ਨੂੰ ਤੱਕਦੇ ਨੇ, ਬਸਤਰ ਉਤਾਰ ਕੇ ਦੇ ਦਿੰਦੇ ਨੇ ਤੇ ਹੱਦ ਹੋ ਗਈ। ਜੇ ਕੋਈ ਇਹ ਕਹੇ ਕਿ ਗੁਰੂ ਤੇਗ ਬਹਾਦਰ ਮੈਂ ਗਰੀਬ ਹਾਂ, ਤੂੰ ਚੱਲਿਆ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਲਈ, ਜੇ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਏ ਘੱਟੋ ਘੱਟ ਮੇਰਾ ਕੁਝ ਦਿਨ ਗੁਜ਼ਾਰਾ ਹੋ ਜਾਏ। ਗੁਰੂ ਤੇਗ ਬਹਾਦਰ ਜੀ ਬਾਅਦ ਵਿੱਚ ਟਿਕੇ ਨੇ। ਇਹ ਆਜੜੀ ਭੇਡਾਂ ਪਿਆ ਚਾਰਦਾ ਤੇ ਸਤਿਗੁਰੂ ਨੇ ਆਵਾਜ਼ ਦੇ ਕੇ ਕਿਹਾ, ਸੱਜਣਾ ਤੂੰ ਯਾਦ ਕਰਦਾ ਸੈਂ, ਅਸੀਂ ਪਹੁੰਚ ਗਏ ਹਾਂ। ਉਹ ਸਮਝਿਆ ਨਹੀਂ, ਉਹਨੇ ਪਹਿਚਾਣਿਆ ਨਹੀਂ। ਕਹਿਣ ਲੱਗਾ ਤੁਸੀਂ ਕੌਣ? ਸਾਹਿਬ ਨੇ ਕਿਹਾ ਬਾਅਦ ਵੀ ਦੱਸਾਂਗੇ, ਆ ਅੰਗੂਠੀ ਤੇ ਦਿਸ਼ਾਲਾ ਲੈ ਜਾ, ਭੁੱਖ ਲੱਗੀ ਏ, ਕੁਝ ਸ਼ਹਿਰ ਵਿੱਚੋਂ ਖਰੀਦ ਕੇ ਲਿਆ, ਅੰਗੂਠੀ ਨੂੰ ਵੇਚ ਦਈ ਇੱਕ ਬੇਦੇ ਗੁਰੂ ਦੀ ਕਿ ਪ੍ਰਗਟ ਕਰਾਂ, ਆਪਣੇ ਆਪ ਨੂੰ ਸਮਝ ਵੀ ਲੱਗ ਜਾਏ ਇਹਨਾਂ ਲੋਕਾਂ ਨੂੰ ਕਿ ਇਹ ਗੁਰੂ ਤੇਗ ਬਹਾਦਰ ਨੇ ਤੇ ਬਾਕੀ ਇਸ ਗਰੀਬ ਦਾ ਵੀ ਕੁਝ ਬਣ ਜਾਏ। ਖੈਰ ਅਸੀਂ ਪੜ੍ਹਿਆ ਕਿ ਸ਼ਹਿਰ ਵਿੱਚ ਗਿਆ ਤੇ ਉਸ ਹਲਵਾਈ ਨੇ ਪੁੱਛਿਆ ਸੀ ਕਿ ਅੰਗੂਠੀ ਕਿਹਦੀ? ਉਹਨੇ ਕਿਹਾ ਬਾਅਦ ਵਿੱਚ ਕੋਈ ਫਕੀਰ ਕੋਈ ਮਹਾਂਪੁਰਸ਼ ਆਏ ਤੇ ਉਸ ਵਕਤ ਕੋਤਵਾਲ ਕੋਲ ਇਸ ਆਜਨੀ ਨੂੰ ਪਕੜਾਇਆ ਗਿਆ ਤੇ ਜਦੋਂ ਆਏ ਤੇ ਉਹ ਗੁਰੂ ਤੇਗ ਬਹਾਦਰ ਜੀ ਸਨ। ਇੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਕੁਝ ਸਿੱਖ ਵਿਦਵਾਨ ਕਹਿੰਦੇ ਨੇ ਤਿੰਨ ਸਿੱਖ ਨਾਲ ਗ੍ਰਿਫਤਾਰ ਕੀਤੇ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਤੇ ਭਾਈ ਉਦੈ। ਇਹਨੂੰ ਗੁਰਦੇਵ ਜੀ ਨੇ ਵੱਖ ਕਰ ਦਿੱਤਾ, ਇਹਨਾਂ ਨੂੰ ਗ੍ਰਿਫਤਾਰੀ ਤੋਂ ਬਚਾ ਦਿੱਤਾ ਕਿ ਸ਼ਹਾਦਤ ਤੋਂ ਬਾਅਦ ਤੁਸੀਂ ਸਭ ਕੁਝ ਸਾਂਭ ਸੰਭਾਲ ਕਰਨੀ ਏ ਤੇ ਤੁਸੀਂ ਸਿੱਖਾਂ ਨੂੰ ਸੁਚੇਤ ਕਰਨਾ। ਕੁਝ ਕਹਿੰਦੇ ਨੇ ਇਹ ਦਿੱਲੀ ਤੋਂ ਵੱਖ ਹੋਏ ਨੇ। ਖੈਰ ਕੁਛ ਵੀ ਹੋਵੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗ੍ਰਿਫਤਾਰੀ ਆਗਰੇ ਤੋਂ ਹੋਈ ਏ। ਵਿਦਵਾਨ ਕਹਿੰਦੇ ਨੇ 1200 ਘੋੜ ਅਸਵਾਰਾਂ ਦੇ ਸਖ਼ਤ ਪਹਿਰੇ ਅੰਦਰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਲਿਆਂਦਾ ਗਿਆ। ਇਹਦਾ ਕਾਰਨ ਕੁਝ ਵਿਦਵਾਨ ਕਹਿੰਦੇ ਨੇ ਮਥੁਰਾ ਦੇ ਅੰਦਰ ਕੁਝ ਜਾਟ ਪਰਿਵਾਰ ਐਸੇ ਸਨ ਜਿਹੜੇ ਗੁਰੂ ਤੇਗ ਬਹਾਦਰ ਜੀ ਨੂੰ ਕਰਦੇ ਸਨ ਪਿਆਰ। ਇਹਨਾਂ ਨੂੰ ਭੈ ਸੀ ਕਿ ਜੇ ਕਿਤੇ ਗੁਰੂ ਤੇਗ ਬਹਾਦਰ ਜੀ ਦੇ ਦੁਆਲੇ ਪਹਿਰਾ ਨਾ ਰੱਖਿਆ ਤੇ ਹੋ ਸਕਦਾ ਜਾਟ ਹੱਲਾ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਛਡਾ ਲੈਣ। ਸਤਿਗੁਰੂ ਗੁਰੂ ਤੇਗ ਬਹਾਦਰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਸਾਧ ਸੰਗਤ, ਇੱਕ ਅੱਧੀ ਪੁਰਾਣੀ ਹਵੇਲੀ ਏ ਜਿੱਥੇ ਮੇਰੇ ਗੁਰੂ ਤੇਗ ਬਹਾਦਰ ਜੀ ਨੂੰ ਵਿਸ਼ਰਾਮ ਕਰਾਇਆ ਗਿਆ। ਇੱਥੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਵੀ ਨਾਲ ਨੇ। ਸਤਿਗੁਰੂ ਜੀ ਨੂੰ ਪ੍ਰਸ਼ਾਦ ਪਾਣੀ ਛਕਾਉਣ ਵਾਸਤੇ ਨਹੀਂ ਦਿੱਤਾ ਗਿਆ, ਗੁਰੂ ਤੇਗ ਬਹਾਦਰ ਜੀ ਉਸ ਪਿਆਰੇ ਦੀ ਯਾਦ ਵੀ ਜੁੜੇ ਰਹੇ। ਲੋਕ ਕਹਿੰਦੇ ਨੇ ਇਹ ਹਵੇਲੀ ਭੂਤਾਂ ਵਾਲੀ ਸੀ, ਪਰ ਜਿੱਥੇ ਗੁਰੂ ਕੇ ਚਰਨ ਪੈ ਜਾਣ ਉੱਥੇ ਇਹਨਾਂ ਚੀਜ਼ਾਂ ਦਾ ਵਾਸ ਹੈ ਹੀ ਨਹੀਂ। ਗੁਰੂ ਤੇਗ ਬਹਾਦਰ ਜੀ ਟਿਕੇ ਨੇ। ਇੱਥੇ ਇੱਕ ਬੜੀ ਰੋਚਕ ਘਟਨਾ ਜਿਹੜੀ ਸਾਡੇ ਸਿੱਖ ਵਿਦਵਾਨਾਂ ਨੇ ਅੰਕਿਤ ਕੀਤੀ, ਖਾਸ ਕਰਕੇ ਗਿਆਨੀ ਗਿਆਨ ਸਿੰਘ ਨੇ, ਕਿਉਂਕਿ ਜਦੋਂ ਅਸੀਂ ਇਤਿਹਾਸ ਦੇ ਤੱਤ ਨੂੰ ਵਾਚਨੇ ਆ ਨਾ, ਤੇ ਸਾਨੂੰ ਉਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਪਏਗਾ ਜਿਹੜੀਆਂ ਗੁਰਮਤ ਦੇ ਨਾਲ ਮੇਲ ਨਹੀਂ ਖਾਂਦੀਆਂ। ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਦਿਨ ਕੇਸੀ ਇਸ਼ਨਾਨ ਕੀਤਾ ਤੇ ਹਵੇਲੀ ਦੀ ਛੱਤ ਤੇ ਖੜੇ ਹੋ ਗਏ ਨੇ। ਇਹ ਗੱਲ ਮੈਂ ਅਰਜ਼ ਕਰ ਰਿਹਾ ਹੈ ਨਹੀਂ, ਪਰ ਜੋ ਵਿਦਵਾਨਾਂ ਨੇ ਲਿਖੀ ਹੈ, ਕਹਿਣ ਲੱਗੇ ਇਹ ਛੱਤ ਤੇ ਖਲੋ ਗਏ ਤੇ ਲਿਖੀ ਗਈ ਉਸ ਵਕਤ ਜਦੋਂ ਅੰਗਰੇਜ਼ਾਂ ਦਾ ਸਮਾਂ, ਅੰਗਰੇਜ਼ਾਂ ਦੇ ਰਾਜ ਵਕਤ, ਤੇ ਜਦੋਂ ਛੱਤ ਤੇ ਖਲੋਤੇ ਨੇ, ਕੇਸ ਪੈ ਹਰੇ ਕਰਦੇ ਨੇ, ਤੇ ਜੇ ਪੁੱਛਿਆ ਗੁਰੂ ਤੇਗ ਬਹਾਦਰ ਜੀ ਨੂੰ ਕੀ ਪੈ ਤੱਕਦੇ ਹੋ, ਤੇ ਕਹਿੰਦੇ ਨੇ ਮੈਂ ਦੇਖਣਾ ਪਿਆਵਾਂ ਕਿ ਪੱਛਮ ਤੋਂ ਮੇਰੇ ਇੱਕ ਸਿੱਖ ਨੇ ਆਉਣਾ ਹੈ, ਜਿਹਨੇ ਆਪਣੇ ਸਿਰ ਤੇ ਟੋਪੀ ਲਈਏ, ਉਹ ਆਵੇਗਾ, ਆ ਕੇ ਤੁਰਕਾਂ ਦੀਆਂ ਜੜ੍ਹਾਂ ਉਖੇੜ ਦੇਗਾ ਤੇ ਸਾਡੇ ਲੋਕ ਸੁਣਾਈ ਗਏ। ਹੱਦ ਹੋ ਗਈ। ਇਹ ਵੀ ਇੱਕ ਅੰਗਰੇਜ਼ ਦੀ ਚਾਲ ਏ ਕਿ ਸਿੱਖ ਕਦੀ ਇਹ ਮਹਿਸੂਸ ਹੀ ਨਾ ਕਰਨ ਕਿ ਅੰਗਰੇਜ਼ਾਂ ਦੇ ਅਸੀਂ ਗੁਲਾਮ ਆ, ਇਹ ਹੀ ਸਮਝਣ ਕਿ ਗੁਰੂ ਤੇਗ ਬਹਾਦਰ ਜੀ ਦੇ ਹੁਕਮ ਨਾਲ ਅੰਗਰੇਜ਼ਾਂ ਨੇ ਮੁਗਲ ਰਾਜ ਦੇ ਤਰਕ ਤਖਤੇ ਨੂੰ ਪਲਟਿਆ। ਅਸਲ ਵਿੱਚ ਇਹ ਗੱਲ ਹੈ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਹਵੇਲੀ ਵਿੱਚ ਇਹਨਾਂ ਨੂੰ ਰੱਖਿਆ ਗਿਆ। ਹੁਣ ਭਾਈ ਮਤੀ ਦਾਸ ਜਦੋਂ ਤੱਕਦਾ ਤੇ ਕਈ ਵਾਰੀ ਅੱਖਾਂ ਵਿੱਚ ਪਾਣੀ ਭਰ ਆਉਂਦਾ, ਕਿਉਂਕਿ ਗੁਰੂ ਕਾ ਦੀਵਾਨ ਹੈ ਨਾ ਉਹ ਸਤਿਗੁਰੂ ਜਿਹਦੇ ਸੀਸ ਉੱਪਰ ਛਤਰ ਝੁਲਦਾ, ਉਹ ਸਤਿਗੁਰੂ ਜਿਹਦੇ ਸੀਸ ਦੇ ਉੱਪਰ ਚਵਰ ਝੁਲਦੇ ਨੇ। ਗੁਰੂ ਤੇਗ ਬਹਾਦਰ ਜੀ ਹਵੇਲੀ ਵਿੱਚ ਨੇ ਤੇ ਜਦੋਂ ਪ੍ਰਸ਼ਾਦ ਪਾਣੀ ਨਹੀਂ ਮਿਲਦਾ ਤੇ ਮਨ ਵਿੱਚ ਆਖਰ ਸਿੱਖ ਹੋਕਾ ਭਰ ਲੈਂਦਾ ਮਨਾ, ਕਿਉਂ ਜਿਹਾ ਸਮਾਂ ਕਦੀ ਗੁਰੂ ਤੇਗ ਬਹਾਦਰ ਜੀ ਦੀ ਅੱਖ ਦੀ ਸੇਵਾ ਕਰਦੇ ਸਾਂ, ਅੱਜ ਕੈਦ ਵਿੱਚ ਪਏ, ਪਿਆਰਾ ਪ੍ਰੀਤਮ ਸਾਹਮਣੇ ਨੇ, ਪਰ ਅਸੀਂ ਸੇਵਾ ਨਹੀਂ ਕਰ ਸਕਦੇ। ਉਸ ਵਕਤ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਇਹਨਾਂ ਲੋਕਾਂ ਨੇ ਫਿਰ ਸਿੱਖਾਂ ਉੱਤੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਤੇ ਭਾਈ ਮਤੀ ਦਾਸ ਨੇ ਇੱਕ ਦਿਨ ਗੁਰਦੇਵ ਵੱਲ ਤੱਕ ਕੇ ਕਿਹਾ ਸੀ, ਗੁਰੂ ਤੇਗ ਬਹਾਦਰ ਜੀ ਜੇ ਇੱਕ ਕਿਰਪਾ ਮੇਰੇ ਤੇ ਕਰ ਦਿਓ ਨਾ, ਜੇ ਇਜਾਜ਼ਤ ਦੇ ਦਿਓ, ਤੁਹਾਡਾ ਹੁਕਮ ਹੋਵੇ, ਮੈਂ ਕੁਝ ਕਰਨਾ ਚਾਹੁੰਦਾ ਵਾਂ। ਤੇ ਪੁੱਛਿਆ ਸਾਹਿਬ ਨੇ ਭਾਈ ਮਤੀ ਦਾਸ ਕੀ? ਕਹਿਣ ਲੱਗਾ ਗੁਰੂ ਤੇਗ ਬਹਾਦਰ ਜੀ ਇੱਕ ਵਾਰੀ ਇਜਾਜ਼ਤ ਦੇ ਦਿਓ, ਮੇਰੇ ਤੋਂ ਜਰਿਆ ਨਹੀਂ ਜਾਂਦਾ ਪਿਆ, ਜੇ ਤੂੰ ਕਿਰਪਾ ਕਰੇ ਇੱਕ ਪਾਸੇ ਦਿੱਲੀ ਤੇ ਦੂਸਰੇ ਪਾਸੇ ਲਾਹੌਰ, ਇਹ ਤੇਨੀ ਤਾਂ ਖਾਸ ਕਰਕੇ ਮੇਨਲੀ ਕੇਂਦਰ ਵੀ ਸੀ, ਲਾਹੌਰ ਸਰਹੰਦ ਤੇ ਦਿੱਲੀ, ਤੇ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਜੀ ਦਾ ਖਾਨਦਾਨ ਤੇ ਗੁਰੂ ਤੇਗ ਬਹਾਦਰ ਜੀ ਦੀ ਔਲਾਦ ਨੇ ਤਿੰਨਾਂ ਹੀ ਇਹਨਾਂ ਸੂਬਿਆਂ ਦਿੱਲੀ ਕੇਂਦਰ ਵੀ ਸੀ, ਲਾਹੌਰ ਸਰਹੰਦ ਤੇ ਦਿੱਲੀ, ਤੇ ਕਮਾਲ ਦੀ ਗੱਲ ਗੁਰੂ ਤੇਗ ਬਹਾਦਰ ਜੀ ਦਾ ਖਾਨਦਾਨ ਤੇ ਗੁਰੂ ਤੇਗ ਬਹਾਦਰ ਜੀ ਦੀ ਔਲਾਦ ਨੇ ਤਿੰਨਾਂ ਹੀ ਇਹਨਾਂ ਸੂਬਿਆਂ ਦੇ ਵਿੱਚ ਸਾਕੇ ਕੀਤੇ। ਗੁਰੂ ਅਰਜਨ ਸਾਹਿਬ ਲਾਹੌਰ ਸਾਕਾ ਤਾਂ ਕਰਦੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਦਾ ਪੋਤਾ ਗੁਰੂ ਤੇਗ ਬਹਾਦਰ ਦਿੱਲੀ ਵਿੱਚ ਧਰਮ ਹੇਤ ਸਾਕਾ ਪਿਆ ਕਰਦਾ ਤੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਸਰਹੰਦ ਦੀ ਧਰਤੀ ਤੇ ਸਾਕਾ ਪਿਆ ਕਰਦੇ, ਕਿਉਂਕਿ ਜ਼ੁਲਮ ਰਾਜ ਜਿੱਥੋਂ ਜ਼ੁਲਮ ਦੇ ਹੁਕਮ ਸ਼ੁਰੂ ਹੁੰਦੇ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਗੁਰੂ ਅਰਜਨ ਸਾਹਿਬ ਦੀ ਔਲਾਦ ਨੇ ਤੇ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ ਨੇ ਉਹਨਾਂ ਥਾਵਾਂ ਤੇ ਆਪਣੇ ਪਵਿੱਤਰ ਖੂਨ ਨੂੰ ਡੋਲ ਕੇ ਸਦਾ ਲਈ ਉਹਨਾਂ ਨੂੰ ਆਜ਼ਾਦ ਕਰਨਾ ਚਾਹੇ। ਗੁਰੂ ਤੇਗ ਬਹਾਦਰ ਜੀ ਨੂੰ ਭਾਈ ਮਤੀ ਦਾਸ ਨੇ ਅਰਜ਼ ਕੀਤੀ ਹੈ ਕਿ ਸਤਿਗੁਰੂ ਜੇ ਇੱਕ ਇਜਾਜ਼ਤ ਦੇ ਦਿਓ। ਪੁੱਛਿਆ ਕੀ? ਕਹਿਣ ਲੱਗਾ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ ਵਾ। ਤੇ ਗੁਰੂ ਤੇਗ ਬਹਾਦਰ ਜੀ ਮੁਸਕਰਾ ਪਏ, ਕਹਿਣ ਲੱਗੇ ਉਹ ਮਤੀ ਦਾਸ ਤੇਰੇ ਕੋਲ ਇੰਨੀ ਤਾਕਤ ਹੈ? ਕਹਿਣ ਲੱਗਾ ਹਾਂ, ਮੈਂ ਸਭ ਕੁਝ ਕਰ ਸਕਣਾ ਵਾ। ਤੇ ਪੁੱਛਿਆ ਮਤੀ ਦਾਸ ਇਹ ਤਾਕਤ ਲਈ ਕਿਹਦੇ ਤੋਂ? ਕਹਿਣ ਲੱਗਾ ਗੁਰੂ ਤੇਗ ਬਹਾਦਰ ਤੇਰੇ ਚਰਨਾਂ ਦੀ ਸੇਵਾ ਕਰ ਕਰਕੇ। ਤੇ ਸਾਹਿਬ ਨੇ ਕਿਹਾ ਵਾਹ ਓਏ ਮਤੀ ਦਾਸ, ਜਿਹਦੇ ਚਰਨਾਂ ਦੀ ਸੇਵਾ ਕੀਤੀ ਉਹਦੇ ਕੋਲੋਂ ਤੈਨੂੰ ਤਾਕਤ ਮਿਲੀ, ਤੂੰ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ, ਤੂੰ ਸੇਵਾ ਕਰਨ ਵਾਲੇ ਕੋਲ ਇੰਨੀ ਤਾਕਤ ਏ, ਤੇ ਜਿਹਦੀ ਤੂੰ ਸੇਵਾ ਕੀਤੀ ਉਹਦੇ ਕੋਲ ਕਿੰਨੀ ਕੁ ਤਾਕਤ ਹੋਵੇ? ਕਹਿਣ ਲੱਗਾ ਗੁਰੂ ਤੇਗ ਬਹਾਦਰ ਤੇਰੀ ਤਾਕਤ ਨੂੰ ਨਮਸਕਾਰ ਏ। ਤੇ ਸਾਹਿਬ ਨੇ ਕਿਹਾ ਸੱਜਣਾ ਦੇਖ, ਅਜਰ ਨੂੰ ਜਰ ਲਈਦਾ, ਇਹੀ ਤਾਂ ਰੱਬ ਦੇ ਭਗਤ ਦਾ ਇੱਕ ਲੱਛਣ ਏ,
1: ਕਿ ਤਾਣ ਹੁੰਦਾ ਹੋਏ ਨੀ ਤਾਣਾ ਉਹਦੇ ਕੋਲ ਤਾਕਤ ਹੈ ਪਰ ਪ੍ਰਗਟ ਨਹੀਂ ਕਰਦਾ। ਯਾਦ ਰੱਖੀ ਇਸ ਨੁਕਤੇ ਤੋਂ ਬਚ ਗਈ ਕਿਉਂਕਿ ਅੰਤਲੇ ਸਮੇਂ ਨੇ ਕਿਤੇ ਇਹ ਭਾਵਨਾ ਬਣ ਜਾਏ ਤੇ ਭਾਈ ਮਤੀ ਦਾਸ ਆਪਣੇ ਅੱਗੇ ਨੂੰ ਨਾ ਕਿਤੇ ਗਵਾ ਲੈ। ਸਤਿਗੁਰੂ ਨੇ ਕਿਹੋ ਜਿਹੇ ਕਮਾਲ ਦੇ ਬਚਨ ਕੀਤੇ ਨੇ। ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਪੰਕਤੀ ਆਉਂਦੀ ਹੈ ਉਹਨਾਂ ਦੀ ਵਾਰ ਕਿ ਇੱਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ। ਧਿਆਨ ਰੱਖਣਾ ਨੁਕਤਾ ਇੱਕੋ ਹੀ ਲੱਗਦਾ ਤੇ ਉਰਦੂ ਪੜ੍ਹੇ ਹੋਏ ਸੱਜਣਾ ਨੂੰ ਪਤਾ ਹੈ ਜਦੋਂ ਮਹਿਰਮ ਲਿਖੀ ਦਾ ਮੀਮ ਖੇ ਰੇ ਤੇ ਮੀਮ ਮਹਿਰਮ ਤੇ ਜਦੋਂ ਆਪਾਂ ਇਹਨੂੰ ਮੁਜਰਮ ਲਿਖਣਾ ਨਾ ਉਦੋਂ ਮੀਮ ਤੇ ਖੇ ਵਾਲੀ ਥਾਂ ਤੇ ਇੱਕ ਨੁਕਤਾ ਪਾ ਦੇਣਾ ਬਸ ਇੱਕ ਨੁਕਤੇ ਦੇ ਨਾਲ ਹੀ ਜੀਮ ਬਣ ਜਾਂਦੀ। ਇੱਕ ਟਿੱਪੀ ਦੀ ਪਾਣ ਨਾਲ ਇੱਕ ਬਿੰਦੀ ਨਾਲ ਪਾਣ ਨਾਲ ਮਹਿਰਮ ਤੋਂ ਮੁਜਰਮ ਬਣ ਜਾਂਦਾ ਹੈ। ਮਹਿਰਮ ਦਾ ਅਰਥ ਪਿਆਰਾ ਹੁੰਦਾ ਹੈ ਤੇ ਮੁਜਰਮ ਦਾ ਅਰਥ ਹੁੰਦਾ ਜਿਹੜਾ ਦੋਸ਼ੀ ਹੋਵੇ। ਭਾਈ ਗੁਰਦਾਸ ਕਹਿੰਦੇ ਨੇ ਦੇਖੀ ਸਿੱਖਾ

ਤੇ ਜਾ ਕੇ ਕਹਿ ਕਾਜ਼ੀ ਨੂੰ ਗੁਰੂ ਦੇ ਸਿੱਖ ਕੋਲ ਬੜੀ ਤਾਕਤ ਜੇ। ਇਹ ਕਹਿੰਦਾ ਸੀ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਸਕਣਾ ਵਾ। ਤੇ ਜਦੋਂ ਇਹ ਖਬਰ ਮਿਲੀ ਤੇ ਉਸ ਵਕਤ ਇਹਨਾਂ ਨੇ ਇੱਕ ਪਿੰਜਰਾ ਤਿਆਰ ਕਰਾਇਆ ਕਿ ਜੇ ਸਿੱਖ ਕੋਲ ਇੰਨੀ ਤਾਕਤ ਏ ਕਿਤੇ ਗੁਰੂ ਪਿੰਜਰੇ ਨੂੰ ਤੋੜ ਕੇ ਨਾ ਨਿਕਲ ਜਾਏ, ਕਿਤੇ ਹਵੇਲੀ ਤੋਂ ਨਾ ਨਿਕਲ ਜਾਏ। ਇਹਨਾਂ ਨੇ ਉਹ ਪਿੰਜਰਾ ਇੰਨਾ ਸਖ਼ਤ ਤਿਆਰ ਕਰਾਇਆ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਨਾ ਤਾਂ ਖਲੋ ਸਕਦੇ ਨੇ, ਧਿਆਨ ਰੱਖਣਾ ਸੀ ਕਿੰਨੇ ਖੜੇ ਹੋਏ, ਬਿਲਕੁਲ ਨਹੀਂ। ਉਸ ਪਿੰਜਰੇ ਦੇ ਸਿਰ ਦੇ ਉੱਪਰ ਵੀ ਤਿੱਖੀਆਂ ਸੂਏ ਸਨ, ਪਿੰਜਰੇ ਦੇ ਅੱਗੇ ਵੀ ਤਿੱਖੇ ਸੂਏ ਨੇ ਅੰਦਰ ਨੂੰ, ਪਿੱਛੇ ਵੀ ਤਿੱਖੇ ਸੂਏ ਨੇ, ਥੱਲੇ ਵੀ ਸੂਏ ਨੇ। ਜੇ ਗੁਰੂ ਤੇਗ ਬਹਾਦਰ ਉੱਤੇ ਖੜੇ ਹੋਣਗੇ ਸੀਚ ਵੀ ਸੂਏ ਚੁੱਭਦੇ ਨੇ, ਪਿੱਛੇ ਲੱਗਣ ਤਾਂ ਸੂਏ, ਬੈਠਦੇ ਨੇ ਤਾਂ ਉਹ ਤਿੱਖੇ ਸੂਏ, ਜੇ ਅੱਗੇ ਨੂੰ ਹੁੰਦੇ ਨੇ ਤਾਂ ਸੂਏ। ਇਹਨਾਂ ਜ਼ਾਲਮਾਂ ਨੇ ਇਸ ਢੰਗ ਨਾਲ ਪਿੰਜਰਾ ਤਿਆਰ ਕੀਤਾ ਨਾ ਖਲੋ ਸਕਣ, ਨਾ ਬਹਿ ਸਕਣ, ਨਾ ਢੋ ਲਾ ਸਕਣ, ਕੇਵਲ ਉੜ ਕੇ ਗੁਰੂ ਤੇਗ ਬਹਾਦਰ ਜੀ ਉਸ ਪਿੰਜਰੇ ਵਿੱਚ ਡੱਕੇ ਗਏ। ਗੁਰੂ ਤੇਗ ਬਹਾਦਰ ਜਿਨ੍ਹਾਂ ਨੂੰ ਹਵੇਲੀ ਵਿੱਚ ਰੱਖਿਆ ਅੱਜ ਉਹਨਾਂ ਨੂੰ ਪਿੰਜਰਿਆਂ ਵਿੱਚ ਡੱਕ ਦਿੱਤਾ। ਪਰ ਕੀ ਪਤਾ ਸੀ ਜ਼ਾਲਮੋ, ਜਿਹਨੂੰ ਤੁਸੀਂ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਨਾ ਚਾਹੁੰਦੇ ਹੋ, ਇਹ ਤਾਂ ਸਰੀਰ ਦੇ ਪਿੰਜਰੇ ਦੀ ਪਰਵਾਹ ਨਹੀਂ ਕਰਦਾ ਪਿਆ, ਤੁਹਾਡੇ ਲੋਹੇ ਦੇ ਪਿੰਜਰੇ ਦੀ ਕੀ ਪਰਵਾਹ ਕਰਨੀ। ਅੱਜ ਦਿਨ ਚੜਿਆ, ਸੂਰਜ ਦੀ ਟਿੱਕੀ ਨਿਕਲੀ ਏ। ਭਾਈ ਮਤੀ ਦਾਸ ਨੇ ਅੰਮ੍ਰਿਤ ਵੇਲੇ ਨਿਤ ਨੇਮ ਕੀਤਾ, ਗੁਰੂ ਤੇਗ ਬਹਾਦਰ ਜੀ ਨਾਲ ਬਚਨ ਬਿਲਾਸ ਕੀਤੇ ਨੇ, ਤੇ ਭਾਈ ਮਤੀ ਦਾਸ ਨੂੰ ਅੱਜ ਹਵੇਲੀ ਤੋਂ ਬਾਹਰ ਕੱਢੇ, ਜਿੱਥੇ ਚਾਂਦਨੀ ਚੌਂਕ ਏ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਨੂੰ ਲਿਆਂਦਾ ਗਿਆ ਤੇ ਭਾਈ ਮਤੀ ਦਾਸ ਨੂੰ ਸਾਹਮਣੇ ਲਿਆਂਦਾ ਤੇ ਆਵਾਜ਼ ਦਿੱਤੀ ਕਾਜ਼ੀ ਨੇ। ਕਾਜ਼ੀ ਦਾ ਨਾਮ ਸੀ ਅਬਦੁਲ ਵਾਹਬ, ਜਿਹੜਾ ਕੋਤਵਾਲ ਸੀ ਉਹਦਾ ਨਾਮ ਸੀ ਅਬਦੁੱਲਾ, ਤੇ ਜਿਹਨੇ ਸ਼ਹੀਦ ਕੀਤਾ ਸੀ ਉਸ ਜਲਾਦ ਦਾ ਨਾਮ ਸੀ ਜਲਾਦ ਜਲਾਲੂਦੀਨ। ਇਹ ਰਹਿਣ ਵਾਲਾ ਸੀ ਸਮਾਣੇ ਦਾ। ਬਾਬੇ ਬੰਦਾ ਸਿੰਘ ਬਹਾਦਰ ਨੇ ਸਮਾਣਾ ਕਿਉਂ ਗ੍ਰਹਿ ਕੀਤਾ? ਕਿਉਂਕਿ ਇੱਥੇ ਤਿੰਨ ਜਲਾਦ ਰਹਿੰਦੇ ਸਨ। ਵੈਸੇ ਤਾਂ ਜਿਸ ਜਲਾਦ ਨੇ ਗੁਰੂ ਅਰਜਨ ਸਾਹਿਬ ਦੇ ਸੀਸ ਵਿੱਚ ਵੀ ਰੇਤਾ ਪਾਉਣ ਦਾ ਜ਼ਿਕਰ ਕੀਤਾ, ਕੁਝ ਵਿਦਵਾਨ ਕਹਿੰਦੇ ਨੇ ਉਹਦਾ ਨਾਮ ਸੀ ਜਲਾਦ ਜਲਾਲ ਉਰਦੀਨ, ਇਹਦਾ ਨਾਂ ਸੀ ਜਲਾਦ ਜਲਾਦੂਦੀਨ। ਕਹਿਣ ਲੱਗੇ ਇੱਕ ਤਾਂ ਇਹ ਜਲਾਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ, ਇਹ ਵੀ ਸਮਾਣੇ ਦਾ, ਤੇ ਦੋ ਜਲਾਦ ਹੋਰ ਸਨ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਇਹ ਵੀ ਸਮਾਣੇ ਦੇ ਨੇ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਲਿਆ ਸੀ। ਇਸੇ ਕਰਕੇ ਬਾਬੇ ਬੰਦੇ ਬਹਾਦਰ ਨੇ ਸਮਾਣੇ ਨੂੰ ਗਰਵ ਕੀਤਾ। ਸਤਿਗੁਰੂ ਗੁਰੂ ਤੇਗ ਬਹਾਦਰ ਦੇ ਸਾਹਮਣੇ ਭਾਈ ਮਤੀ ਦਾਸ ਨੂੰ ਲਿਆਂਦਾ ਗਿਆ ਤੇ ਕਾਜ਼ੀ ਅਬਦੁਲ ਵਾਹਬ ਨੇ ਕਿਹਾ ਹੈ, ਉਹ ਗੁਰੂ ਕੇ ਸਿੱਖਾ, ਉਹ ਮਤੀ ਦਾਸ, ਤੂੰ ਕਹਿੰਦਾ ਮੇਰੇ ਕੋਲ ਤਾਕਤ ਬੜੀ ਏ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਣਾ, ਫਿਰ ਦਿਖਾ ਤੇਰੇ ਕੋਲ ਜਿਹੜੀ ਕਰਾਮਾਤ ਏ। ਭਾਈ ਮਤੀ ਦਾਸ ਦੇ ਨੇਤਰ ਜਲ ਨਾਲ ਭਰ ਆਏ ਤੇ ਗੁਰੂ ਤੇਗ ਬਹਾਦਰ ਜੀ ਦੇ ਪਿੰਜਰੇ ਨੂੰ ਤੱਕ ਕੇ ਇਸ ਸਿੱਖ ਤੋਂ ਰਿਹਾ ਨਹੀਂ ਗਿਆ, ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਸੋਚਿਆ ਸ਼ਾਇਦ ਘਬਰਾ ਗਿਆ, ਅਸਲ ਵਿੱਚ ਗੁਰੂ ਨੂੰ ਇਸ ਅਵਸਥਾ ਵਿੱਚ ਸਿੱਖ ਆਪਣੇ ਨੇਤਰਾਂ ਨਾਲ ਦੇਖ ਨਹੀਂ ਸਕਦਾ। ਕਹਿਣ ਲੱਗਾ ਸੱਜਣਾ, ਤਾਕਤ ਸੀ ਹੈ ਗੁਰੂ ਤੇਗ ਬਹਾਦਰ ਜੀ ਦੀ, ਪਰ ਮੈਂ ਇਹਦਾ ਗੁਲਾਮ ਹਾਂ ਨਾ, ਇਹਦੇ ਹੁਕਮ ਤੋਂ ਬਿਨਾਂ ਮੈਂ ਇੱਕ ਸ਼ਬਦ ਵੀ ਨਹੀਂ ਬੋਲ ਸਕਦਾ, ਤੇ ਜੇ ਮੇਰੇ ਪ੍ਰੀਤਮ ਨੂੰ ਪਾਉਂਦਾ ਕੁਝ ਨਹੀਂ ਕਰਨਾ, ਮੈਂ ਕੁਝ ਨਹੀਂ ਕਰ ਸਕਦਾ। ਜੇ ਕਿਤੇ ਮੇਰਾ ਗੁਰੂ ਕਹਿੰਦਾ ਦੋ ਹੱਥ ਦਿਖਾ ਦਿਓ ਤੇ ਅਸੀਂ ਤੈਨੂੰ ਸਾਰੇ ਨਜ਼ਾਰੇ ਦਿਖਾ ਸਕਦੇ ਸਾਂ। ਉਸੇ ਵਕਤ ਇੰਨੀ ਜ਼ਰੂਰਤ ਭਰਿਆ ਉੱਤਰ ਸੁਣਿਆ ਤੇ ਭਾਈ ਸਾਹਿਬ ਭਾਈ ਮਤੀ ਦਾਸ ਲਈ ਫਤਵਾ ਜਾਰੀ ਹੋ ਗਿਆ ਕਿ ਇਹਨੂੰ ਲੱਕੜ ਵਿੱਚ ਬੰਨ੍ਹ ਦਿੱਤਾ ਗਿਆ ਹੈ, ਤਖ਼ਤਿਆਂ ਵਿੱਚ ਬੰਨ੍ਹ ਦਿਓ ਤੇ ਕਿਹੜੇ ਢੰਗ ਨਾਲ ਸ਼ਹੀਦ ਕਰਨਾ ਇਹਦੇ ਸੀਸ ਉੱਤੇ ਆਰਾ ਰੱਖ ਦਿੱਤਾ ਜਾਏ। ਪਿਆਰਿਓ, ਫਾਂਸੀ ਲਾ ਦੇਣਾ ਇਹ ਵੀ ਠੀਕ ਹੈ, ਜਲਦੀ ਝਟਕੇ ਨਾਲ ਸਵਾਸ ਨਿਕਲ ਜਾਂਦੇ ਨੇ, ਗੋਲੀ ਦੇ ਮਾਰਨੀ ਇਹ ਵੀ ਜਲਦੀ ਮਨੁੱਖ ਸਵਾਸ ਤਿਆਗ ਸਕਦਾ, ਕਿਸੇ ਨੂੰ ਜ਼ਹਿਰ ਦੇਣਾ ਇਹਦੇ ਨਾਲ ਵੀ ਸਵਾਸ ਤਿਆਗੇ ਜਾ ਸਕਦੇ ਨੇ। ਉਹ ਪਿਆਰਿਓ, ਸੀਸ ਉੱਤੇ ਆਰਾ ਰੱਖ ਦੇਣਾ ਤੇ ਉਸ ਆਰੇ ਦੇ ਦੰਦਿਆਂ ਨਾਲ ਇੰਜ ਚੀਰਨਾ ਜਿਵੇਂ ਲੱਕੜ ਚੀਰੀ ਜਾਂਦੀ ਏ। ਕਿਹੋ ਜਿਹਾ ਜ਼ੁਲਮ ਭਰਿਆ ਡਰਾਵਣਾ ਇਹ ਕੌਤਕ ਸੀ, ਭਾਈ ਮਤੀ ਦਾਸ ਦੇ ਸਾਹਮਣੇ ਫੱਟਿਆਂ ਵਿੱਚ ਚੀਰਨ ਤੋਂ ਪਹਿਲਾਂ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਗੜੀ ਗੱਲ ਬੜੀ ਪਿਆਰੀ ਲਿਖੀ। ਕਾਜ਼ੀ ਅਬਦੁਲ ਵਾਹਬ ਨੇ ਕਿਹਾ, ਕਹਿਣ ਲੱਗਾ ਉਹ ਮਤੀ ਦਾਸ, ਇੱਕ ਗੱਲ ਮੈਂ ਤੇਰੇ ਨਾਲ ਕਰਨੀ ਚਾਹੁੰਦਾ ਵਾ। ਇੱਕ ਪਾਸੇ ਤੇਰਾ ਗੁਰੂ ਵੇ, ਦੂਜੇ ਪਾਸੇ ਦੁਨੀਆਂ ਦੇ ਸੁੱਖ ਨੇ। ਦੇਖ, ਜੇ ਤਾਂ ਗੁਰੂ ਤੇਗ ਬਹਾਦਰ ਦਾ ਬਣ ਕੇ ਰਹਿਣਾ ਹੀ ਤੇ ਤੇਰੇ ਸਿਰ ਤੇ ਚਲਾਵਾਂਗੇ ਆਰਾ।

0: ਤੇ ਆਰੇ ਨਾਲ ਕਰਾਂਗੇ ਦੋ ਫਾੜ, ਤੇ ਜੇ ਤੂੰ ਗੁਰੂ ਤੇਗ ਬਹਾਦਰ ਜੀ ਨੂੰ ਤਿਆਗਦਾ ਤੇ ਸੱਜਣਾ ਦੁਨੀਆਂ ਦੇ ਸੁੱਖ ਤੇਰੀਆਂ ਝੋਲੀ ਵਿਚ ਪਾ ਦਿਆਂਗੇ, ਤੈਨੂੰ ਡੋਲੇ ਦਿਆਂਗੇ, ਤੈਨੂੰ ਦੁਨੀਆਂ ਦੀ ਪਦਵੀ ਦਿਆਂਗੇ, ਦੁਨੀਆਂ ਦਾ ਰਾਜ ਦਿਆਂਗੇ, ਦੱਸ ਤੈਨੂੰ ਗੁਰੂ ਤੇਗ ਬਹਾਦਰ ਪਰਵਾਨੇ ਜਾਂ ਦੁਨੀਆਂ ਦਾ ਸੁੱਖ ਪਰਵਾਨੇ, ਜਾਂ ਇਉਂ ਕਹਿ ਲਵੋ ਤੈਨੂੰ ਮੌਤ ਪਰਵਾਨੇ ਕਿ ਪਦਵੀ ਪਰਵਾਨੇ, ਜਾਂ ਇਉਂ ਕਹਿ ਲਵੋ ਤੈਨੂੰ ਆਰੇ ਦੇ ਤਿੱਖੇ ਦੰਦੇ ਪਰਵਾਨੇ, ਜਾਂ ਯਾਦ ਰੱਖੀ ਦੁਨੀਆਂ ਦਾ ਐਸ਼ੋ ਇਸ਼ਰਤ ਦਾ ਸਮਾਨ ਤੈਨੂੰ ਪਰਵਾਨ। ਉਸ ਵਕਤ ਮਤੀ ਦਾਸ ਨੇ ਇੱਕ ਗੱਲ ਕਹੀ, ਕਹਿਣ ਲੱਗਾ ਤਾਜੀ ਇਹ ਤੂੰ ਗੱਲ ਉਦੋਂ ਕਹਿੰਦੋ ਜਦੋਂ ਮੇਰੇ ਸਿਰ ਤੇ ਦੋ ਕੁ ਆਰੇ ਦੇ ਦੰਦੇ ਚਲਾ ਦਿੰਦੋ, ਕਿਉਂਕਿ ਤੂੰ ਕਹਿ ਦੋ ਵਿੱਚੋਂ ਇੱਕ ਦੀ ਚੋਣ ਕਰ ਲੈ, ਜਾਂ ਗੁਰੂ ਤੇਗ ਬਹਾਦਰ ਦੀ ਆਰੇ ਦੇ ਦੰਦੇ ਜਾਂ ਦੁਨੀਆਂ ਦੇ ਪਦਾਰਥਾਂ ਦੀ। ਸੱਜਣਾ ਦੁਨੀਆਂ ਦੇ ਪਦਾਰਥ ਬੜੇ ਮਾਣ ਕੇ ਦੇਖੇ, ਜਵਾਨ ਦਾ ਚਸ਼ਕਾ ਵੀ ਤੱਕਿਆ, ਇੱਜ਼ਤ ਵੀ ਰੱਜ ਕੇ ਮਾਣੀ ਏ, ਪਰ ਅਸਲ ਵਿੱਚ ਦੋ ਵਿੱਚੋਂ ਇੱਕ ਦੀ ਚੋਣ, ਇੱਕ ਦਾ ਸਵਾਦ ਮੈਂ ਚੱਕ ਚੁੱਕਾ ਵਾਂ, ਅਜੇ ਤੱਕ ਆਰੇ ਦਾ ਸਵਾਦ ਨਹੀਂ ਚੱਖਿਆ। ਜੇ ਤੂੰ ਆਰੇ ਦੇ ਦੰਦੇ ਦੋ ਕੁ ਮੇਰੇ ਸਿਰ ਤੇ ਚਲਾ ਲੈ, ਮੈਂ ਉਹਦਾ ਸਵਾਦ ਵੀ ਚੱਕ ਲਵਾਂ, ਦੋਨਾਂ ਦੇ ਸਵਾਦ ਵਿੱਚੋਂ ਜਿਹਦੇ ਵਿੱਚੋਂ ਜ਼ਿਆਦਾ ਆਨੰਦ ਮਿਲਿਆ ਮੈਂ ਉਹਨੂੰ ਪ੍ਰਵਾਨ ਕਰ ਲਵਾਂ। ਦੋ ਵਿੱਚੋਂ ਚੋਣ ਇੱਕ ਦੀ ਹੋਣੀ ਹੈ ਨਾ, ਪਰ ਪਹਿਲਾਂ ਦੋਨਾਂ ਦਾ ਸਵਾਦ ਤਾਂ ਦਿਖਾ। ਸਾਧ ਸੰਗਤ, ਅੱਜ ਮੇਰਾ ਗੁਰੂ ਤੇਗ ਬਹਾਦਰ ਪਿੰਜਰੇ ਵਿੱਚ ਤੱਕਦਾ ਪਿਆ ਤੇ ਪਿਆਰਿਓ ਚਿਹਰੇ ਤੇ ਘਬਰਾਹਟ ਨਹੀਂ, ਸਤਿਗੁਰੂ ਮੁਸਕਰਾਏ ਨੇ ਤੇ ਕਾਜ਼ੀ ਨੇ ਪੁੱਛਿਆ ਸਿੱਖ ਸਾਹਮਣੇ ਮੌਤ ਏ ਤੇ ਤੁਸੀਂ ਮੁਸਕਰਾਏ ਕਿਉਂ? ਤੇ ਗੁਰੂ ਤੇਗ ਬਹਾਦਰ ਨੇ ਕਿਹਾ ਸੱਜਣਾ ਜਿਹੜੇ ਉਸਤਾਦ ਦਾ ਪੜਾਇਆ ਹੋਇਆ ਵਿਦਿਆਰਥੀ ਸ਼ਿਸ਼ ਚੰਗੇ ਨੰਬਰ ਲੈ ਕੇ ਉੱਚੇ ਮਰਤਬੇ ਤੇ ਪਹੁੰਚਦਾ ਹੋਵੇ ਉਸ ਉਸਤਾਦ ਨੂੰ ਖੁਸ਼ ਹੋਣਾ ਚਾਹੀਦਾ, ਦੁਖੀ ਨਹੀਂ ਹੋਣਾ ਚਾਹੀਦਾ। ਮੈਨੂੰ ਅੱਜ ਮਾਣ ਏ ਕਿ ਗੁਰੂ ਨਾਨਕ ਤੇਰੇ ਸਕੂਲ ਵਿੱਚ ਪੜਿਆ ਹੋਇਆ ਸਿੱਖ ਏ, ਅੱਗੇ ਲੜਾਈ ਵਿੱਚ ਤਾਂ ਸ਼ਹੀਦ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ, ਧਿਆਨ ਰੱਖਣਾ ਇਹ ਦੂਸਰਾ ਸਿੱਖ ਏ ਭਾਈ ਮਤੀ ਦਾਸ, ਜਿਨ੍ਹੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਤੇ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਪੜ੍ਹਾਏ ਹੋਏ ਵਿਦਿਆਰਥੀ ਅੱਜ ਸਬਰ ਨਾਲ ਜਬਰ ਨਾਲ ਟੱਕਰ ਲੈਂਦੇ ਨੇ ਸਬਰ ਨੂੰ ਧਾਰਨ ਕਰਕੇ, ਤੇ ਜਦੋਂ ਮੇਰਾ ਸਿੱਖ ਪ੍ਰਵਾਨ ਚੜੇਗਾ ਮੈਂ ਖੁਸ਼ ਹੋਵਾਂਗਾ। ਭਾਈ ਮਤੀ ਦਾਸ ਨੂੰ ਤਖਤੇ ਵਿੱਚ ਬੰਨ ਦਿੱਤਾ ਗਿਆ, ਸਾਹਮਣੇ ਗੁਰੂ ਤੇਗ ਬਹਾਦਰ ਜੀ ਨੇ ਭਾਈ ਸਾਹਿਬ ਦੇ ਹੱਥ ਇਹ ਵੀ ਰੱਸਿਆਂ ਨਾਲ ਬੰਨ ਦਿੱਤੇ ਨੇ। ਪਿਆਰਿਓ ਕਿੰਨਾ ਸਾਡਾ ਅਮੀਰ ਵਿਰਸਾ ਹੈ, ਗੁਰੂ ਤੇਗ ਬਹਾਦਰ ਸੱਚੇ ਪਿਤਾ ਸਾਹਮਣੇ ਨੇ, ਇਹ ਮਿਥਿਆਸ ਨਹੀਂ, ਪਰਸ਼ੁਰਾਮ ਦੇ ਕੁਹਾੜੇ ਵਾਲਾ ਮਿੱਥ ਨਹੀਂ, ਇਹ ਅਸਲੀਅਤ ਹੈ। ਤੇ ਚਾਂਦਨੀ ਚੌਂਕ ਅਜੇ ਵੀ ਗਵਾਹੀ ਦੇ ਰਿਹਾ, ਇਤਿਹਾਸ ਬੋਲਦਾ ਪਿਆ, ਉਹ ਥਾਂ ਬੋਲ ਕੇ ਕਹਿੰਦੇ ਨੇ ਕਿ ਇੱਥੇ ਉਹਨਾਂ ਸਿੱਖਾਂ ਨੇ ਸਾਕੇ ਕੀਤੇ, ਉਹਨਾਂ ਨੇ ਹੱਸ ਹੱਸ ਕੇ ਸ਼ਹਾਦਤਾਂ ਦੇ ਜਾਮ ਪੀਤੇ। ਤਖਤੇ ਵਿੱਚ ਬੰਨ ਦਿੱਤਾ, ਗੁਰੂ ਤੇਗ ਬਹਾਦਰ ਜੀ ਸਾਹਮਣੇ ਨੇ ਤੇ ਉਹ ਕਹਿੰਦਾ ਆਰਾ ਜਦੋਂ ਸੀਸ ਤੇ ਚੱਲਿਆ, ਕੇਸ ਖੋਲ ਦਿੱਤੇ ਨੇ, ਜਿਵੇਂ ਮਾਨੋ ਇੱਕ ਸੁਹਾਗਣ ਆਪਣੇ ਕੇਸਾਂ ਦੀਆਂ ਪੱਟੀਆਂ ਨੂੰ ਬੰਨਦੀ ਹੋਵੇ, ਤੇ ਉਸ ਚੀਰ ਤੇ ਰੱਖਿਆ ਆਰਾ। ਜਦੋਂ ਦੋ ਕੁ ਦੰਦੇ ਵਿੱਚ ਗਏ ਨੇ ਤੇ ਇੱਕੋ ਦਮ ਖੂਨ ਦਾ ਫੁਹਾਰਾ ਫੁੱਟਿਆ ਤੇ ਕਹਿੰਦੇ ਨੇ ਲਾਲ ਲਾਲ ਮੋਤੀ ਭਾਈ ਮਤੀ ਦਾਸ ਦੇ ਐਸ ਕਾਲੇ ਦਾੜੇ ਕਾਲੇ ਕੇਸਾਂ ਦੇ ਉੱਪਰ ਆ ਟਪਕੇ। ਜਦੋਂ ਪਏ ਤੇ ਭਾਈ ਸਾਹਿਬ ਹੱਥ ਪਏ, ਭਾਈ ਮਤੀ ਦਾਸ ਹੱਸਿਆ ਤੇ ਕਹਿੰਦੇ ਨੇ ਉਸ ਵਕਤ ਜਲਾਦ ਪੁੱਛਦਾ, ਕਾਜ਼ੀ ਪੁੱਛਦਾ ਹੁਣ ਦੱਸ ਕੀ ਪ੍ਰਵਾਨੀ ਆਰੇ ਤੇ ਦੰਦੇ ਕਿ ਗੁਰੂ ਤੇਗ ਬਹਾਦਰ? ਯਾਦ ਰੱਖੀ ਜੇ ਆਰੇ ਤੇ ਦੰਦੇ ਨੇ ਗੁਰੂ ਤੇਗ ਬਹਾਦਰ, ਦੂਜੇ ਪਾਸੇ ਦੁਨੀਆਂ ਦਾ ਸਿੱਖ ਏ। ਸੋਖੇ ਹੱਸ ਕੇ ਕਹਿੰਦਾ ਸੱਜਣਾ ਮੈਂ ਤਾਂ ਅਜੇ ਤੱਕ ਭੁੱਲੀ ਰਿਹਾ ਵਾਂ, ਦੁਨੀਆਂ ਦੇ ਵਿੱਚ ਓਨਾ ਆਨੰਦ ਨਹੀਂ ਜਿੰਨਾ ਆਰੇ ਦੇ ਦੰਦਿਆਂ ਵਿੱਚ ਆਨੰਦ ਏ, ਪਰ ਇਹ ਆਨੰਦ ਤਾਂ ਜੇ ਗੁਰੂ ਤੇਗ ਬਹਾਦਰ ਸਾਹਮਣੇ ਦੇਖਦਾ ਹੋਵੇ, ਜੇ ਉਹਦੀ ਨਜ਼ਰ ਮੇਰੇ ਉੱਪਰ ਹੋਵੇ। ਕਮਾਲ ਦੀ ਗੱਲ, ਸਾਹਿਬ ਦੇਖ ਕੇ ਖੁਸ਼ ਹੋਏ, ਕਿਉਂਕਿ ਸਾਹਿਬ ਨੂੰ ਪ੍ਰਸੰਨਤਾ ਹੈ ਕਿ ਲੋਕ ਇਹ ਨਾ ਕਹਿਣ ਕਿ ਗੁਰੂ ਤੇਗ ਬਹਾਦਰ ਤਾਂ ਗੁਰੂ ਸੀ, ਉਹ ਤਾਂ ਸਭ ਕੁਝ ਜਰ ਗਿਆ। ਸਾਹਿਬ ਇਸ ਕਰਕੇ ਪ੍ਰਸੰਨ ਹੈ ਕਿ ਪਤਾ ਲੱਗ ਜਾਏ ਗੁਰੂ ਨਾਨਕ ਦੀ ਬਾਣੀ ਗਾਉਣ ਵਾਲੇ ਕੋਲ ਵੀ ਇੰਨੀ ਤਾਕਤ ਹੈ, ਉਹ ਆਰੇ ਦੇ ਦੰਦੇ ਜਰ ਕੇ ਵੀ ਖਿੜ ਕੇ ਮੱਥੇ ਇਸ ਮੁਸੀਬਤ ਨੂੰ ਪ੍ਰਵਾਨ ਕਰ ਸਕਦਾ। ਭਾਈ ਮਤੀ ਦਾਸ ਨੂੰ ਜਦੋਂ ਆਰੇ ਨਾਲ ਚੀਰਨ ਲੱਗੇ ਤੇ ਉਸ ਵਕਤ ਕਹਿੰਦੇ ਨੇ ਉਹ ਕਾਜ਼ੀ ਹੁਣ ਦੇਰੀ ਨਾ ਕਰ, ਤੂੰ ਚੀਰ ਦੇ। ਪੁੱਛਿਆ ਤੂੰ ਖੁਸ਼ ਕਿਉਂ ਵੇ? ਕਹਿਣ ਲੱਗਾ ਦੇਖ ਸੁਹਾਗਣ ਦਾ ਚਿੰਨ ਹੁੰਦਾ ਹੈ, ਜਿਹੜੀ ਆਮ ਤੌਰ ਤੇ ਦੁਨੀਆਂ ਵਿੱਚ ਸੁਹਾਗਣ ਏ ਉਹ ਆਪਣੇ ਕੇਸਾਂ ਵਿੱਚ ਸੰਧੂਰ ਪਾਉਂਦੀ ਏ, ਪਰ ਜਿਹਨੇ ਪ੍ਰੀਤਮ ਦੀ ਸੇਜ ਨੂੰ ਮਾਨਣਾ ਹੈ ਉਹ ਆਪਣੇ ਪੱਤੀ ਵਿੱਚ ਆਪਣੇ ਸ਼ੀਸ਼ ਵਿੱਚ ਖੂਨ ਦਾ ਸੰਧੂਰ ਪਾਉਂਦਾ ਹੈ। ਤੂੰ ਛੇਤੀ ਕਰ, ਮੈਂ ਆਪਣੇ ਪਿਆਰੇ ਦੀ ਪ੍ਰੀਤਮ ਦੀ ਸੇਧ ਨੂੰ ਮੰਨ। ਉਸ ਵਕਤ ਉਹਨੇ ਇੱਕ ਗੱਲ ਪੁੱਛੀ, ਤੇਰੀ ਕੋਈ ਅੰਤਮ ਇੱਛਾ ਹੈ? ਯਾਦ ਰੱਖ, ਇੱਕ ਪਾਸੇ ਆ ਰਹੀ, ਦੂਜੇ ਪਾਸੇ ਦੁਨੀਆ ਦੇ ਸੁੱਖ ਨਹੀਂ। ਭਾਈ ਮਤੀ ਦਾਸ ਨੇ ਉੱਥੇ ਇੱਕ ਗੱਲ ਕਹੀ, ਕਹਿੰਦਾ ਸੱਜਣਾ ਮੈਨੂੰ ਆਰਾ ਚੰਗਾ। ਤੇ ਇੱਕ ਵਿਦਵਾਨ ਨੇ ਬੜੀ ਸੋਹਣੀ ਲਿਖੀ ਗੱਲ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਨੇ ਇਹਨੂੰ ਦਰਜ ਕੀਤਾ। ਉਹ ਲਿਖਦਾ, ਦੋ ਉਂਗਲਾਂ ਦੇ ਸ਼ੀਸ਼ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ। ਮੇਰੇ ਰੋਮ ਰੋਮ ਵਿੱਚ ਮੇਰਾ ਗੁਰੂ ਆ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਉਂਦਾ ਧਰਮ ਛੱਡਣਾ ਪਾਪ, ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਪੀ ਦੀਨ ਨਾ ਛੋੜ ਸਾਂ, ਕਹਿਣ ਲੱਗੇ ਤਾਂ ਪੀ ਧਰਮ ਨਾ ਛੋੜ ਸਾਂ, ਤੇਰਾ ਦੀਨ ਨੀ ਲੋੜ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣਦੇ ਮੇਰਾ ਸਿੱਖੀ ਸਿਦਕ ਨਾ ਜਾਏ। ਮੈਨੂੰ ਸਿਰ ਦੀ ਪਰਵਾਹ ਨਹੀਂ, ਪਰ ਤਾਕੋ ਸਿੱਖਾ ਚਾਂਦਨੀ ਚੌਂਕ ਤੋਂ ਪੁੱਛ, ਉਹ ਤਾਂ ਕਹਿੰਦਾ ਸਿਰ ਚਲਾ ਜਾਏ ਮੇਰੀ ਸਿੱਖੀ ਨਾ ਜਾਏ। ਅਸੀਂ ਕਿਹੜੇ ਰਸਤੇ ਤੇ ਤੁਰ ਪਏ ਹਾਂ? ਅਸੀਂ ਕਹਿੰਦੇ ਹਾਂ ਸਿੱਖੀ ਬੇਸ਼ੱਕ ਚਲੀ ਜਾਏ, ਪਰ ਦੁਨੀਆਂ ਦਾ ਸੁੱਖ ਨਾ ਮੇਰੇ ਕੋਲ ਜਾਏ, ਸਿੱਖੀ ਦੀ ਮਰਿਆਦਾ ਚਲੀ ਜਾਏ, ਸਿੱਖੀ ਦੇ ਹੁਕਮਨਾਮਿਆਂ ਦੀ ਕੋਈ ਪਰਵਾਹ ਨਹੀਂ, ਪਰ ਮੈਂ ਆਪਣੇ ਅੰਦਰ ਦੀ ਹਉਮੈ ਨੂੰ ਕਾਇਮ ਕਰਨਾ। ਜੇ ਪੁੱਛਣੇ ਤਾਂ ਪੁੱਛ ਕੇ ਜਾ ਚਾਂਦਨੀ ਚੌਂਕ ਤੋਂ। ਉਹ ਕਹਿੰਦਾ ਸਿਰ ਜਾਏ ਪਰ ਮੇਰੇ ਸਿੱਖੀ ਦੀ ਮਰਿਆਦਾ ਨਾ ਜਾਏ। ਭਾਈ ਮਤੀ ਦਾਸ ਉਹਨੂੰ ਪੁੱਛਿਆ, ਤੂੰ ਇਹ ਸਿੱਖਿਆ ਕਿਵੇਂ? ਮੈਂ ਭਾਈ ਸਾਹਿਬ ਨੇ ਉੱਥੇ ਇੱਕ ਸ਼ਬਦ ਪੜਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਇਹ ਸ਼ਬਦ, ਕਹਿਣ ਲੱਗੇ ਕਿ ਗੁਰੂ ਵੱਲੋਂ ਤੇਰੀ ਪਿੱਛ ਕਰ ਦਈਏ, ਤੈਨੂੰ ਦੁੱਖ ਲੱਗਦਾ ਹੈ? ਭਾਈ ਸਾਹਿਬ ਕਹਿੰਦੇ ਨੇ, ਸੱਜਣਾ ਮੇਰੇ ਗੁਰੂ ਨੇ ਇੱਕ ਸ਼ਬਦ ਮੈਨੂੰ ਪੜਾਇਆ, ਕਹਿੰਦਾ ਸਿੱਖਾਂ ਗੁਰੂ ਹੋਵੇ ਸਾਹਮਣੇ ਤੇ ਸਿਰ ਤੇ ਚੱਲਦਾ ਹੋਵੇ ਆਰਾ, ਤੇ ਆਰੇ ਦਾ ਓਨਾ ਦੁੱਖ ਨਹੀਂ, ਉਦੋਂ ਦੁੱਖ ਲੱਗਦਾ ਆਰੇ ਨਾਲੋਂ ਵੱਧ ਜਦੋਂ ਸਿੱਖ ਆਪਣੇ ਗੁਰੂ ਵੱਲ ਪਿੱਛ ਕਰਕੇ ਗੁਰੂ ਵੱਲੋਂ ਮੂੰਹ ਪੁਹਾ ਲੈਂਦਾ। ਉੱਥੇ ਉਹਨਾਂ ਬਚਨ ਕਿਆ, ਕਹਿਣ ਲੱਗੇ ਕਰਵਤ ਭਲਾ, ਮੈਨੂੰ ਆਰਾ ਪਿਆਰਾ ਲੱਗਦਾ, ਕਰਵਤ ਭਲਾ। ਧਿਆਨ ਰੱਖਣਾ, ਸ਼ਬਦਾਂ ਦੀ ਵਿਆਖਿਆ ਸਿੱਖ ਦਾ ਜੀਵਨ ਕਰਦਾ। ਕਰਵਤ ਭਲਾ ਨਾਲ ਕਹਿੰਦੇ ਨੇ ਨਾ ਕਰਵਤ ਤੇਰੀ, ਆਰੇ ਨੂੰ ਹੱਥ ਲਾ ਕੇ ਕਹਿੰਦੇ ਨੇ ਕਰਵਤ ਭਲਾ, ਮੈਨੂੰ ਆਰਾ ਪਿਆਰਾ ਹੈ। ਤੇ ਗੁਰੂ ਤੇਗ ਬਹਾਦਰ ਵੱਲ ਅੱਖ ਕਰਕੇ ਕਹਿੰਦੇ ਨੇ ਨਾ ਕਰਵਤ ਤੇਰੀ, ਤੂੰ ਮੇਰੇ ਵੱਲ ਪਿੱਠ ਨਾ ਕਰੀ। ਮੇਰੇ ਸਤਿਗੁਰੂ, ਆਰੇ ਨਾਲੋਂ ਉਦੋਂ ਵੱਧ ਦੁੱਖ ਲੱਗਣਾ ਜਦੋਂ ਤੂੰ ਮੇਰੇ ਵੱਲੋਂ ਮੂੰਹ ਮੋੜ ਲਿਆ। ਕਰਵਤ ਭਲਾ ਨਾ ਕਰਵਤ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਤੁਰ ਲੱਗਾ ਵਾ ਮੇਰੇ ਸਤਿਗੁਰੂ ਇੱਕ ਅਸੀਸ ਦੇ ਗਲੇ ਨਾਲ ਲੱਗ ਕੇ ਪਿੰਜਰਾ ਰੁਕਾਵਟ ਆ ਗਿਆ। ਤੇ ਸਾਹਿਬ ਕਹਿੰਦੇ ਨੇ ਨਹੀਂ ਮਤੀ ਦਾਸ, ਤੇਰਾ ਮੇਰਾ ਸੰਬੰਧ ਅੰਦਰ ਦਾ ਦੇਹਾਂ ਦਾ ਨਹੀਂ, ਮੈਂ ਤੇਰੀ ਆਤਮਾ ਨੂੰ ਆਪਣੀ ਅੰਦਰ ਦੀ ਪਰਮ ਆਤਮਾ ਦੀ ਕਲਵਕੜੀ ਵਿੱਚ ਲਾਂਗਾ। ਤੇ ਉਸ ਵਕਤ ਮਤੀ ਦਾਸ ਕਹਿੰਦਾ, ਹਾਂ ਵਾਰੀ ਮੁੱਖ ਫੇਰ ਪਿਆਰੇ, ਕਰਵਤ ਦੇ ਮੋਕੋ ਕਾਹੇ ਕੋ ਮਾਰੇ। ਤੇ ਅਗਲੀ ਪੰਕਤੀ ਸੀ, ਜੋ ਤਨ ਚੀਰੇ ਤੋ ਅੰਗ ਨਾ ਮੋਰੂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੂ, ਜੇ ਟੁਕੜੇ ਟੁਕੜੇ ਕਰ ਦੇਣ ਤੇ ਸਤਿਗੁਰੂ ਮਿਹਰ ਕਰੀ, ਤੇਰੇ ਇਸ ਮਤੀ ਦਾਸ ਦੇ ਟੁਕੜਿਆਂ ਵਿੱਚੋਂ ਕਿਤੇ ਤੇਰੀ ਪ੍ਰੀਤ ਵਿਛੜ ਨਾ ਜਾ। ਭਾਈ ਮਤੀ ਦਾਸ ਸਾਹਮਣੇ ਨੇ ਤੇ ਪੁੱਛਿਆ, ਕਾਜੀ ਨੇ ਹੁਣ ਤੇਰੀ ਇੱਛਾ ਕੀ ਏ? ਭਾਈ ਮਤੀ ਦਾਸ ਬੋਲੇ, ਕਹਿੰਦੇ ਨੇ ਦੋ ਨੇ ਪੂਰੀਆਂ ਕਰ ਦੇਂਦਾ। ਕਹਿਣ ਲੱਗਾ ਦੱਸ। ਕਹਿੰਦਾ ਇੱਕ ਤਾਂ ਮੇਰਾ ਮੂੰਹ ਮੇਰੇ ਪ੍ਰੀਤਮ ਵੱਲ ਕਰੀ, ਤੇ ਦੂਸਰੀ ਮੇਰੀ ਇੱਛਾ ਹੈ ਆਰੇ ਨੂੰ ਇੰਨਾ ਕੁ ਐਸਤਾ ਐਸਤਾ ਚਲਾਈ, ਜਿੰਨੀ ਦੇਰ ਤੱਕ ਮੈਂ ਜਪਜੀ ਸਾਹਿਬ ਦਾ ਪਾਠ ਨਾ ਪੂਰਾ ਕਰ ਲਵਾਂ, ਓਨੀ ਦੇਰ ਤੱਕ ਮੇਰੀ ਜ਼ਬਾਨ ਨੂੰ ਕੱਟੀ ਨਾ। ਕਹਿੰਦਾ ਹੱਦ ਹੋ ਗਈ? ਕਹਿੰਦਾ ਹਾਂ, ਮੇਰੀ ਰਸਨਾ ਨੂੰ ਮੇਰੀ ਜ਼ਬਾਨ ਨੂੰ ਕੱਟੀ ਨਾ, ਮੈਂ ਗੁਰੂ ਦਾ ਕਲਾਮ ਪੜਨਾ। ਤੇ ਉਹ ਪੁੱਛਦਾ ਕਿਉਂ? ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ, ਕਾਜੀ ਇਹਦੇ ਟੁਕੜੇ ਹੋ ਗਏ, ਇਹਨੇ ਜੰਮਣਾ ਤੇ ਮਰਨਾ ਨਹੀਂ, ਇਹ ਇਸ ਕਰਕੇ ਜਪਜੀਤ ਸਾਹਿਬ ਪੜਦਾ ਹੈ, ਇਹਨੇ ਉਸ ਥਾਂ ਤੇ ਪਹੁੰਚਣਾ ਹੈ ਜਿੱਥੇ ਗੁਰੂ ਨਾਨਕ ਕਹਿੰਦਾ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਜਿਉਂ ਜਿਉਂ ਤੇਰੇ ਆਰੇ ਨੇ ਇਹਦੇ ਸਰੀਰ ਵੀ ਜਾਣਾ, ਇਹਨੇ ਜਪਜੀ ਦੀ ਇੱਕ ਇੱਕ ਪੌੜੀ ਚੜਨਾ ਹੈ ਤੇ ਅੰਤਲੀ ਪੌੜੀ ਸੱਚ ਖੰਡ ਦੀ ਆ, ਮੇਰੇ ਸਿੱਖ ਨੇ ਟੁਕੜੇ ਹੋਣ ਤੋਂ ਬਾਅਦ ਸੱਚ ਖੰਡ ਵਿੱਚ ਨਿਵਾਸ ਕਰਨਾ। ਯਾਦ ਰੱਖੀ, ਉੱਥੇ ਪਹੁੰਚਣਾ ਜਿੱਥੇ ਬੇਗਮਪੁਰ ਹੈ, ਉੱਥੇ ਪਹੁੰਚਣਾ ਜਿੱਥੇ ਜਨਮ ਜਰਾ ਤੇ ਮੌਤ ਨਹੀਂ। ਤੇ ਕਹਿਣ ਲੱਗਾ ਹੱਦ ਹੋ ਗਈ, ਜੇ ਆਰਾ ਤੇਜ਼ੀ ਨਾਲ ਤੁਰਿਆ। ਤੇ ਗੁਰੂ ਤੇਗ ਬਹਾਦਰ ਕਹਿੰਦੇ ਨੇ, ਮਤੀ ਦਾਸ ਘਬਰਾਈ ਨਾ। ਤੇ ਅੱਗੋ ਉੱਤਰ ਸੀ ਸੁਖਮਨੀ ਦੀ ਬਾਣੀ ਦਾ, ਦਾਤਾ ਮਨ ਕਿਉਂ ਬਹਿਰਾਸ ਕਰੇਗਾ, ਸਤਿਗੁਰ ਮੇਰਾ ਪੂਰਾ, मन कह रहा सी सिर उपर ठाडा गुरसूरा ना नानक ताके कारज पूरा। मन कह रहा सी के गुर मेरा संग सदा है नाले सिमर सिमर ते सदा संभाले। ते साहब ने कहा मती दास की होया आरे दे दंदे तेरी जीभ दे टुकड़े कर देंगे। पर याद रखिए तुर की बाणी है इस बाणी नू इस आवाज नू आरे दे दंदे नहीं खो सकते। आ ठीक के जीभ दे दो टुकड़े हो जाएंगे पर चेते रखी दोनों टुकड़िया विचों भी जपजी की आवाज आउंदी रहेगी। वो तुर की बाणी खादी जिन्हू आरे दे दंदे खत्म कर दे। उसे कहने भाई मती दास शीश ते आरा रखे अंतली नमस्कार फटिया विच खलोतिया शीश झुकाया अपने चोजी प्रीतम नू ते आरा चलिया। जलाब घबरांदा है पर जिदे सिर ते आरा चलदा है ओ खुश शुरू हो गया। एक ओंकार तो शुरू कीता है पहुंच गया पौड़िया पढ़दिया पढ़दिया लोग देखदे ने मुंह विच उंगलां पांदे ने इहनू दुख नहीं। ते सिख दे मुंह विचों आवाज निकलदी पई है कि नानक भगतां सदा विगास सुनिया दुख पाप का नाश। लोग सोचते ने दा जीवन किन्ना उच्चा है ते ओदा जवाब फिर जपजी देंदा पिया है मन्ने की गत कही ना जाए जे को कहे पिछे पछताए कागद कलम ना लिखण हार मन्ने का दह करन विचार। आरा चली गया जीव कट दिती है पर जपजी दी आवाज पे आउंदी है। ते अज ओथे सूरमा पहुंच गया जिस खंड विच पहुंचे हुए सिख नू मेरा गुरु नानक भी सूरमा कहिंदा। चेते रखना किथे पहुंचे है सोतर दी पौड़ी लंघ गया अगलियां पौड़ियां निकल गया जीव कट दिती पर आवाज आउंदी पई एक दू जीवों लख हो है लखवीस लख लख गेड़ा आखियां एक नाम जगदीश एक राह पत पौड़ियां चढ़िया होए आकीस। इस पौड़ी नू निकलिया धर्म खंड विचों ज्ञान खंड विचों शर्म खंड विचों केवल जपजी दी पौड़ी विचों नहीं एक एक अवस्था विचों निकलता पिया है। हुण उत्थे पहुंच गया कर्म खंड की बाणी जोर तिथा होर ना कोई होर ते कौन पहुंचना उत्थे केवल साडे वर्गे गल्ला करन वाले नहीं तिथा जोत महाबल सूर। उत्थे सूरमे पहुंचदे ने उत्थे आरे थले सिर देण वाले जोधे पहुंचदे ने तिथा जोत महाबल सूर तिन मैं राम रहा भरपूर तिथा सीतो सीता महमा महे। लोग कहिंदे ने टुकड़े दो हो गए पर आवाज आउंदी पई है ना ओ मरे ना ठाके जाए जिनका राम वसे मन माहे तिथा भगत वसे के लोग करे आनंद सच्चा मन सोए। ते अज उथे पहुंच गया जिथे सच खंड वसा निरंकार ते जदो वेंदा मेरा गुरु नानक ते कहिंदे ने सच खंड वसा निरंकार ते खुश हुंदा पिया कि अज मेरा सिख इथे आ पहुंचे। उधर दो टुकड़े हो गए दोनों पासे डिग पे ते कवि संतोख सिंह लिखते ने कि अर्धो उर्द चराए सो डारा परयो पृथ्वी पर हवे द्वै थारा दोनों तन ते जपजी पड़े खेत सब कह अचरज बड़े। साध संगत भाई मती दास दी शहादत हो गई गुरु तेग बहादुर नेत्र मुंद के शुक्र भी जुड़ गए ने क्योंकि मेरा गुरु सिख नू ओथों तक लेके जांदा है। जे मेरा गुरु बाणी विच आवाज दे के कहिंदा सजना ओनू सज्जन बनाई जिथे लेखा मंगिया है तिथे खड़े दिसन ओनू सज्जन बनाई जिथे साहब कहिंदे ने के ओए जीवंदे विछड़ा ओ मोया न जाही छोड़। गुरु तेग बहादुर जी ने उस प्रीतम नू सचखंड दे घर विच प्रवान करा दिता है। भाई मती दास दी शहादत हो गई गुरु तेग बहादुर जी दे सामने दूसरा सिख लियांदा गया ओदा नाम है भाई दयाला। शायद आप जी नू पता होवे अपने इतिहास वल कदी नजर मारो भाई दयाला कौन है। भाई साहब भाई दयाला भाई मनी सिंह दा वड्डा भरा जे ध्यान रखना भाई मनी सिंह दा ओ परिवार है जिदियां तीन पीढ़ियां विचों 29 जी इको घर दे शहीद ने। मैं शायद इत्थे अर्ज कीती सी अमृतसर दी पहली जंग विच भाई मनी सिंह भाई दयाला जी दे भरा ने इन्हां दे दादे दा नाम सी भाई बल्लू राव। जदों गुरु हरगोबिंद साहिब ने पहली जंग लड़ी इत्थे भाई दयाला जी दा दादा शहीद होया सी। भाई दयाला जी 12 भरा ने 12 विचों 11 भरा शहीद होए ने। चेते रखना इसे भाई मनी सिंह जिदा भाई दयाला भरा है इहदे 10 पुत्र ने 10 पुत्रां विचों 7 पुत्र शहीद होए ने। ਭਾਈ ਮਨੀ ਸਿੰਘ ਦੇ 10 ਪੋਤਰੇ ਨੇ ਤੇ ਦਸੇ ਦੇ ਦਸੇ ਪੋਤਰੇ ਵੀ ਸ਼ਹੀਦ ਨੇ। ਜਿਸ ਬਚਿੱਤਰ ਸਿੰਘ ਨੇ ਨਾਗਨੀ ਮਾਰ ਕੇ ਹਾਥੀ ਦਾ ਸਿਰ ਪਾੜਿਆ ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਜਿਸ ਭਾਈ ਉਦਾ ਸਿੰਘ ਨੇ ਰਾਜੇ ਕੇਸਰੀ ਚੰਦ ਦੇ ਸਿਰ ਨੂੰ ਚਟਕਾਇਆ, ਧਿਆਨ ਰੱਖਣਾ ਉਹ ਭਾਈ ਮਨੀ ਸਿੰਘ ਦਾ ਪੁੱਤਰ ਹੈ। ਤੇ ਜਿਸ ਲੱਕੀ ਸ਼ਾਹ ਵਣਜਾਰੇ ਨੇ ਗੁਰੂ ਕਾ ਧੜ ਚੁੱਕਣਾ ਉਹ ਭਾਈ ਮਨੀ ਸਿੰਘ ਦਾ ਸਹੁਰਾ ਹੈ, ਉਹਦੀ ਬੱਚੀ ਬੀਬੀ ਸੀਤੋ ਬਾਈ ਭਾਈ ਮਨੀ ਸਿੰਘ ਨਾਲ ਵਿਆਹੀ ਹੋਈ। ਕਿੱਡਾ ਕੁ ਤਕੜਾ ਖਾਨਦਾਨ ਹੈ, ਭਾਈ ਦਿਆਲਾ ਸਾਹਮਣੇ ਲਿਆਂਦਾ, ਸਤਿਗੁਰੂ ਦੇ ਚਰਨਾਂ ਵੀ ਝੁਕਿਆ, ਨਮਸਕਾਰ ਕੀਤੀ ਹੈ। ਤੇ ਗੁਰੂ ਤੇਗ ਬਹਾਦਰ ਜੀ ਦੇਖਦੇ ਪਏ ਨੇ, ਇੱਕ ਨੂੰ ਆਰੇ ਨਾਲ ਚੀਰਿਆ, ਦੂਜੇ ਲਈ ਪਾਣੀ ਗਰਮ ਕੀਤਾ, ਥੱਲੇ ਅੱਗ ਦਾ ਲਾਂਬੂ ਬਾਲ ਦਿੱਤਾ, ਦੇਗ ਉਬਾਲੇ ਖਾਣ ਲੱਗੀ ਏ। ਤੇ ਭਾਈ ਦਿਆਲਾ ਕਿੰਨਾ ਕੁ ਗੁਰੂ ਕਾ ਵਿਸ਼ਵਾਸ ਵਾਲਾ ਸਿੱਖ ਸੀ, ਜਦੋਂ ਪਟਨਾ ਸਾਹਿਬ ਤੋਂ ਗੁਰਦੇਵ ਅੱਗੇ ਗਏ ਨੇ ਅਸਾਮ ਨੂੰ ਬੰਗਾਲ ਨੂੰ, ਤੇ ਪਿੱਛੋਂ ਪਰਿਵਾਰ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਭਾਈ ਦਿਆਲੇ ਦੀ ਸੀ, ਤੇ ਜਦੋਂ ਭਾਈ ਦਿਆਲੇ ਲਈ ਹੁਕਮਨਾਮਾ ਆਉਂਦਾ, ਇੰਨੀ ਕੁ ਗੱਲ ਸਮਝ ਲੈਣੀ ਭਾਈ ਦਿਆਲਾ ਕਿੰਨਾ ਕੁ ਗੁਰੂ ਦਾ ਨੇੜਾ ਹੋ ਚੁੱਕਾ ਹੈ। ਤੇ ਗੁਰਦੇਵ ਹੁਕਮਨਾਮੇ ਤੇ ਲਿਖਦੇ ਨੇ, ਭਾਈ ਦਿਆਲੇ ਦਾ ਕਹਿਆ ਹੋਇਆ, ਗੁਰੂ ਤੇਗ ਬਹਾਦਰ ਦਾ ਕਹਿਆ ਹੋਇਆ ਸਮਝਣਾ। ਇਹਦਾ ਮਤਲਬ ਇੰਨਾ ਵਿਸ਼ਵਾਸ ਪਾਤਰ ਕਿ ਜੋ ਭਾਈ ਦਿਆਲਾ ਕਹਿ ਦੇਗਾ ਉਹ ਗੁਰੂ ਕਾ ਬਚਨ ਹੈ। ਇਹਦੇ ਸਾਹਮਣੇ ਆਈਏ ਦੇਗ, ਤੇ ਇਹਨੇ ਕਹਿੰਦੇ ਇੱਕ ਅਰਦਾਸ ਕੀਤੀ, ਬਹਿਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਅੱਜ ਦਿੱਲੀ ਏ, ਜਦੋਂ ਪੰਜਵੇਂ ਜਾਮੇ ਵਿੱਚ ਸਾਂ ਉਦੋਂ ਲਾਹੌਰ ਸੀ, ਅੱਜ ਪਿੰਜਰਾ ਏ, ਉਧਰ ਤੁਸੀਂ ਬੈਠੇ ਸੋ ਉਬਲਦੀ ਦੇਗ ਵਿੱਚ, ਪੰਜਵੇਂ ਜਾਮੇ ਗੁਰੂ ਅਰਜਨ ਦੇ ਰੂਪ ਵਿੱਚ ਬੈਠਾ ਸੈ, ਤੇ ਤੇਰੇ ਤੋਂ ਬਾਅਦ ਅੱਜ ਤੇਰਾ ਸਿੱਖ ਉਬਲਦੀ ਦੇਗ ਵਿੱਚ ਬਹਿਣ ਲੱਗਾ, ਜਿਵੇਂ ਜਹਾਂਗੀਰ ਦੀ ਉਬਲਦੀ ਦੇਗ ਵਿੱਚ ਗੁਰੂ ਅਰਜਨ ਸਾਹਿਬ ਤੂੰ ਭਾਣੇ ਨੂੰ ਮੰਨ ਗਿਆ, ਮੇਰੇ ਕੋਲ ਕੋਈ ਤਾਕਤ ਨਹੀਂ, ਅੱਜ ਦਿਆਲੇ ਦੇ ਵਿੱਚ ਤੂੰ ਬਹਿਣਾ, ਤੇ ਜਿਵੇਂ ਲਾਹੌਰ ਬੈਠਾ ਸਾ ਅੱਜ ਦੂਜੀ ਵਾਰ ਚਾਂਦਨੀ ਚੌਂਕ ਵਿੱਚ ਬਹਿ ਜਾ, ਵਰਤਣਾ ਤੂੰ ਇਹ ਵਿੱਚ, ਮੇਰੇ ਕੋਲ ਸਮਰੱਥਾ ਨਹੀਂ। ਭਾਈ ਸਾਹਿਬ ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ, ਅਸੀਂ ਤਸਵੀਰਾਂ ਵਿੱਚ ਵੇਹਨੇ ਹਾਂ ਨਾ ਕਿ ਉਪਰੋਂ ਖੁੱਲੀ ਹੈ ਦੇਗ, ਨਹੀਂ ਉੱਪਰ ਢੱਕਣ ਦਿੱਤਾ ਹੈ, ਢੱਕਣ ਦੇ ਉੱਪਰ ਭਾਰ ਰੱਖਿਆ ਕਿ ਕਿਤੇ ਭਾਪ ਦੇ ਜ਼ੋਰ ਨਾਲ ਢੱਕਣ ਨਾ ਉੱਠ ਜਾਏ। ਕਦੀ ਤੱਕੋ ਉਸ ਸਮੇਂ ਨੂੰ, ਦੇਗ ਉਬਲਦੀ ਹੋਵੇ ਤੇ ਉੱਤੇ ਦਿੱਤਾ ਹੋਵੇ ਢੱਕਣ, ਤੇ ਥੱਲੇ ਬੈਠਾ ਹੋਵੇ ਗੁਰੂ ਕਾ ਸਿੱਖ, ਤੇ ਫਿਰ ਵੀ ਦੇਗ ਵਿੱਚੋਂ ਆਵਾਜ਼ ਵੀ ਆਉਂਦੀ ਸੀ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲਤ ਆਪ ਹੀ ਕਰੈ। ਦੇਗ ਵਿੱਚੋਂ ਗੁੰਦਾ ਪਿਆ ਸੀ ਕਿ ਸੁਖ ਮਨੀ ਸੁਖ ਅੰਮ੍ਰਿਤ ਪ੍ਰਗਨਾਨ, ਲੋਕ ਕਹਿੰਦੇ ਸਨ ਤਪਦਾ, ਕਹਿ ਰਿਹਾ ਸੀ ਨਹੀਂ, ਭਗਤ ਜਨਾ ਕਹਿ ਮਨ ਬ੍ਰਸਤ ਵਿਸ਼ਰਾਮ, ਲੋਕ ਸਮਝਦੇ ਨੇ ਤਪਦਾ, ਉਹ ਕਹਿ ਰਿਹਾ ਸੀ ਕੱਲ ਤਾਤੀ ਠਾਂਡਾ ਹਰ ਨਾਉ। ਕੁਝ ਸਮੇਂ ਤੋਂ ਬਾਅਦ ਦੇਖਿਆ ਤੇ ਚਮੜੀ ਫੁੱਲ ਚੁੱਕੀ ਸੀ, ਖੱਡੀਆਂ ਤੋਂ ਵੱਖ ਹੋਈ ਪਈ ਸੀ। ਭਾਈ ਦਿਆਲਾ ਜੀ ਸ਼ਹੀਦ ਕਰ ਦਿੱਤੇ ਗਏ ਨੇ, ਹੁਣ ਤੀਸਰਾ ਸਿੱਖ ਜਿਹਨੇ ਅੰਤਲੇ ਸਮਾਚਾਰ ਨੂੰ ਨੋਟ ਕੀਤਾ। ਵਿਦਵਾਨ ਕਹਿੰਦੇ ਨੇ ਸਾਰੇ ਸਾਕੇ ਨੂੰ ਇਹਨੇ ਕਲਮ ਬੰਦ ਕੀਤਾ, ਭਾਈ ਸਤੀ ਦਾਸ ਇਹਨੂੰ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਰੂਹ ਵਿੱਚ ਲਪੇਟਿਆ ਗਿਆ, ਰੂਹ ਵਿੱਚ ਲਪੇਟ ਕੇ ਰੱਸੇ ਨਾਲ ਬੰਨਿਆ, ਤੇ ਕਮਾਲ ਦੀ ਗੱਲ ਉਸ ਰੱਸੇ ਨੂੰ ਜ਼ਮੀਨ ਨਾਲ ਕਿੱਲਾ ਗੱਡ ਕੇ ਬੰਨ ਦਿੱਤਾ ਕਿ ਰੂਹ ਨੂੰ ਅੱਗ ਲੱਗੇ ਕਿਤੇ ਦੌੜੇ ਨਾ। ਚੇਤੇ ਰੱਖਣਾ ਅੱਜ ਦੀ ਖੇਡ ਨੀ, ਦਿੱਲੀ ਦਾ ਕੰਮ ਬੰਨ ਕੇ ਸਾੜਨਾ ਇਹਦਾ ਪੁਰਾਣਾ ਸੁਭਾਅ ਹੀ ਏ, ਕਦੀ ਔਰੰਗਜ਼ੇਬ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਤਿਲਕ ਤੇ ਜੰਜੂ ਦਾ ਰੂਪ ਬਣਾ ਕੇ ਆ ਜਾਂਦੀ ਏ, ਕਦੀ ਰੂਹ ਲਪੇਟ ਕੇ ਸਾੜ ਦੀਏ ਤੇ ਕਦੀ ਟੈਰ ਪਾ ਕੇ ਸਾੜ ਦੀਏ, ਕਦੀ ਪੈਟਰੋਲ ਛਿੜਕ ਕੇ ਸਾੜ ਦੀਏ, ਤੇ ਕਦੀ ਉਬਲਦੇ ਪਾਣੀ ਵਿੱਚ ਬਿਠਾ ਕੇ ਸਾੜ ਦੀਏ। ਪਤਾ ਨੀ ਇਹਨੇ ਕਿੰਨੀ ਕੁ ਪ੍ਰੀਖਿਆ ਲੈਣੀ। ਧਿਆਨ ਰੱਖਣਾ ਇਹ ਸਿੱਖਾਂ ਨੂੰ ਇੱਕ ਰੰਗ ਚੜਿਆ ਨਾਮ ਦਾ, ਕੱਚੇ ਰੰਗ ਮੈਂ ਅਰਜ ਕਰਨਾ ਹੁੰਦਾ, ਠੰਡੇ ਪਾਣੀਆਂ ਨੂੰ ਉਤਰ ਜਾਂਦੇ ਨੇ, ਪਰ ਦਿੱਲੀ ਤੂੰ ਯਾਦ ਰੱਖੀ ਇਹ ਮਜੀਠੀ ਰੰਗ ਵਿੱਚ ਰੰਗੇ ਨੀ, ਮਜੀਠ ਦੇ ਰੰਗ ਉਬਲਦੇ ਬਾਣੀਆਂ ਵਿੱਚ ਵੀ ਕਦੀ ਨਹੀਂ ਉਤਰਦੇ ਹੁੰਦੇ। ਸਿੱਖ ਨੂੰ ਬੰਨਿਆ ਤੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ ਹੈ। ਤੇ ਇਸ ਭੀੜ ਵਿੱਚ ਇੱਕ ਚਿਹਰਾ ਹੈ ਜਿਹਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਤੇ ਅੱਖਾਂ ਪੂੰਝ ਲੈਂਦਾ, ਅੱਖਾਂ ਬੰਦ ਕਰ ਲੈਂਦਾ, ਕਦੀ ਹੌਕਾ ਭਰਦਾ, ਕਦੀ ਮੂੰਹ ਨੂੰ ਲੁਕਾ ਲੈਂਦਾ, ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ ਇਹ ਕੌਣ ਹੈ। ਉਹ ਭਾਈ ਜੈਤਾ ਜਿਹਨੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਚੁੱਕਣਾ, ਉਹ ਇੰਤਜ਼ਾਰ ਪਿਆ ਕਰਦਾ, ਉਹ ਸਾਰਾ ਨਜ਼ਾਰਾ ਤੱਕਦਾ ਪਿਆ, ਜਾ ਕੇ ਦੱਸਣਾ ਉਸ ਮਾਈ ਨੂੰ ਕਿ ਸਤਿਗੁਰੂ ਆਹ ਕੁਝ ਵਰਤਿਆ, ਤਿੰਨ ਸਿੱਖ ਸ਼ਹੀਦ ਹੋ ਗਏ, ਰਾਤ ਪੈ ਗਈ, ਲੋਕ ਘਰਾਂ ਨੂੰ ਚਲੇ ਗਏ ਨੇ, ਗੁਰੂ ਤੇਗ ਬਹਾਦਰ ਸੱਚੇ ਪਿਤਾ ਪਿੰਜਰੇ ਵਿੱਚ ਬੰਦ ਨੇ, परत के पहरा ला दिता है। सारी रात प्रीतम जाग के उस वाहगुरु की याद विच कढ़ीए। अज सूरज की टिक्की निकली, नवंबर का महीना ते सन 1675 है, ते अज उधर सूरज पिया निकलता है, चेते रखना इधर पूर्व तो सूरज निकलता है ते उधर दूसरे पासे अज मुगल राज दे सूरज ने डुबना शुरू कर दे। गुरु तेग बहादुर जी पिंजरा लिया, पहला टंडोरा पटवा दिता गया है कि अज सिखां दे गुरु नू चांदनी चौंक विच शहीद किया जाना है। एदा कारण सी कि लोग आके देखन, कुछ तो भय भीत हो जाएंगे, कोई सच की आवाज नहीं बुलंद करेगा, ते जेड़े सिख ने वो डर के इन्हां दे पिछे नहीं लगनगे। पिंजरा अज लिया, चांदनी चौंक विच गुरु तेग बहादुर जी आए ने, कुछ सवाल जवाब होए ने, ते विद्वाना ने उन्होंने बड़े सोहने अखर दिते ने, कहिंदे ने काजी कोतवाल ते जलाद भी पहुंचे है। ते गुरु तेग बहादुर जी नूं पिंजरे विच काजी ने मुस्कुरांदिआं एक गल कही, कहिंदा शायद तुहानूं पता ना होवे, मैं खानदानी काजी हाँ, साडा किते ही इवे, मेरा बाप भी काजी, मेरा दादा भी काजी। ते जदों आया जलाद, कहिंदा शायद तुहानूं पता नहीं, मैं खानदानी जलाद हाँ। ते कोतवाल अब्दुल्ला कहिंदा मैं खानदानी कोतवाल हाँ। ते गुरु तेग बहादुर जी नूं डराना चाहते ने, सह मुस्कुरा के कहिंदे ने अकाल पुरख का शुक्र है, बड़ा सबब बनाया सू। कह लगे क्यों? कहिंदे तू खानदानी काजी, ए कोतवाल, ए खानदानी जलाद, पर मैं खानदानी शहीद हाँ, शायद तुहाडे घरां विच काजी ते कोतवाल जलाद जमने बंद हो जाण, पर मेरे खानदान अज सामने टक्कर हुई। ते गुरु अर्जन साहब के शब्दां नूं कवि ने अंकित किया है, वह कहिंदा थोड़े दिनां विच ही फुल इस दे शहादतां दे खिलर जाणगे, उस संसार अंदर कोई चांदनी चौंक नूं भाग लाती, चढ़ के देश दे दर्द प्यार अंदर मैं उठू चमकौर दी जू सारी, टुटे जदों जो रुत बहार अंदर, कह लगे अब किड़े ही तोड़ के ताणियां तों किण देवेगा कोई दीवार अंदर। पर एक गल याद रखनी, बनी रहेगी सदा बहार इस दे लागे खिजा ने इस दे टुकना नहीं, लगी और ते इन्हां ने सुकना नहीं, क्योंकि खून शहीदां दा मुकना नहीं, इस पेदे ने कभी सुकना नहीं। गुरु तेग बहादुर कहिंदे ने मेरे अजदाद से मिला है मुझको विरसा शहादत का, मेरे अजदाद से मिला है मुझको विरसा शहादत का, मेरी औलाद की जागीर है जामे शहादत की। गुरु तेग बहादुर जी नूं पिंजरे तो बाहर कढ़े है, अज देखो कहर होण लगा है, चेते रखो दिल्ली विच बड़े अगे मरे ने, पर गुरु तेग बहादुर की शहादत ने एक नवा पलटा लेके आना। गुरु तेग बहादुर जी निकले, पुछया दसो किन्ने दिन हो गए इशनान नहीं कीता। गुरु तेग बहादुर जी ने बचन कहे, अज भाई जैटा वो भी आ गया है, तकदा भीड़ अंदर अपने प्रीतम नूं दूरों केवल सुरत नाल नमस्कारां करदा है, अखां नाल चरणां ते धूड़ पई अपने मस्तक ते लांदा है, ते इंतजार करदा बस्तर नवे पा के आया है, टोकरी नूं लुका के रखिया है, रेशमी कपड़ा लिया जिदे विच अपने प्रीतम दे सीस नूं लपेट के जाना। गुरु तेग बहादुर जी ने उस दिन कई दिनां तो बाद अज मेरे साहिब ने इशनान कीता है, खूह ते इशनान कीता है, जलाद आया बस्तर पाए ने, ते साहिब ने एक गल कही, जलाद पुछदा दसो कोई अंतम इच्छा? साहिब कहिंदे ने जपजी साहिब का पाठ आरंभ करना, ते एक काम करी, जदों मैं पाठ करके नमस्कार कर लवांगा उदो तू तेज चला देनी, चेते रखी ए तिलक जन्यू ओ सतगुरु जड़ा दुखियां दे दर्द वंडांदा है, शायद अज तिलक ते जन्यू नजर ना आउंदे, इन्ने एहसान प्रमोश लोक अकिरत कण लोक, भाई गुरदास ने एवें नहीं सी कहा। कहन लगे एक दिन धरती ने फरियाद की, रब्बा मैं मर चलिया भार नाल, पुछया कि जनसंख्या लोकां दी वसूं ज्यादी है आबादी करके तेनू भार है? कहन लगी नहीं। कहिंदे ने समुंदर नदियां नाले पानी दा भार है? कहन लगी नहीं। पुछया पहाड़ां दा भार, बनस्पति दा भार? कहन लगी नहीं। ते फिर पुछया किलिया दा भार? कहन लगी ए भी नहीं। कादा भार? कहन लगी जिन्नी मर्जी वसूं बना दें, नदियां नाले बना दें, मैनू बिल्कुल भार नहीं,
1: ਭਾਰਤ ਆ ਇਸ ਗੱਲ ਦਾ ਮੇਰੇ ਉੱਤੇ ਕੋਈ ਅਕਿਰਤ ਘਰ ਨਾ ਪੈਦਾ ਕਰੀ ਕਿਉਂਕਿ ਅਕਿਰਤ ਘਰ ਤੋਂ ਬਾਅਦ ਮੇਰੀ ਤਬਾਹੀ ਹੁੰਦੀ। ਉੱਥੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨਾ ਤੁਸ ਭਾਰੇ ਪਰਬਤਾਂ ਅਸਮਾਨ ਕਹਾਂਦੇ, ਨਾ ਤੁਸ ਭਾਰੇ ਕੋਟਗੜ੍ਹ ਘਰ ਬਾਹਰ ਦਸੰਦੇ, ਨਾ ਤੁਸ ਭਾਰੇ ਸਾਇਰਾ ਨਦ ਵਾਹ ਵਹਾਂਦੇ। ਕਹਿਣ ਲੱਗੇ ਕਿ ਭੂਈ ਭਾਰੇ ਅਕਿਰਤ ਘਰ ਮੰਦੀ ਹੂੰ ਮੰਦੇ। ਅੱਜ ਗੁਰੂ ਤੇਗ ਬਹਾਦਰ ਇਸ਼ਨਾਨ ਕੀਤਾ, ਸੁੰਦਰ ਵਸਤਰ ਪਾਏ ਨੇ। ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰਿਆ, ਆਪਣੇ ਮੁਖਾਰ ਬਿੰਦ ਤੋਂ ਬਾਣੀ ਆਰੰਭ ਕਰ ਦਿੱਤੀ ਏ। ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ, ਅੱਜ ਖਲਕ ਦੇਖਦੀ ਪਈ ਏ ਕਿ ਕੀ ਉਹ ਜਾ ਕਹਿਰ ਕਹਿਣ ਲੱਗਾ। ਗੁਰੂ ਤੇਗ ਬਹਾਦਰ ਜੀ ਨੇ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤੇ ਉਸੇ ਵਕਤ ਜਲਾਦ ਨੇ ਤਲਵਾਰ ਸੂਤ ਲਈ ਏ ਤੇ ਜਦੋਂ ਪੜ੍ਹਿਆ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕਿ ਇਹ ਛੁੱਟੀ ਨਾਲ ਨਮਸਕਾਰ ਕੀਤੀ ਜਪਜੀ ਦੇ ਪਾਠ ਦੇ ਅਗ ਵਿੱਚ ਤੇ ਜਲਾਦ ਨੇ ਇੱਕੋ ਦਮ ਤੇਜ ਤਲਵਾਰ ਚਲਾਈ ਤੇ ਨੌਵੇਂ ਗੁਰੂ ਦਾ ਸੀਸ ਜਿਹੜਾ ਉਹ ਧੜ ਤੋਂ ਅਲਹਿਦਾ ਕਰ ਦਿੱਤਾ। ਖੂਨ ਦੀ ਧਾਰ ਚੱਲੀ, ਇੱਕੋ ਦਮ ਸੀਸ ਅਲਹਿਦਾ ਹੋਇਆ ਤੇ ਗੁਬਾਰ ਚੜ ਗਿਆ, ਝੱਖੜ ਝੁੱਲ ਪਿਆ, ਲੋਕੀ ਹਾਇ ਹਾਇ ਪੈ ਕਰਦੇ ਨੇ ਤੇ ਉਧਰ ਆਵਾਜ਼ ਵੀ ਆਉਂਦੀ ਹੈ ਹੈ ਸਭ ਜਗ ਪਿਓ ਜੈ ਜੈ ਜੈ ਸੁਰਲੋਕ। ਅੱਜ ਧਰਮ ਦੀ ਰਹਿ ਗਈ ਏ, ਸਾਧ ਸੰਗਤ ਝੱਖੜ ਝੁੱਲ ਗਿਆ। ਇਸ ਤੋਂ ਬਾਅਦ ਜਿਹੜੀ ਘਟਨਾ ਬੜੇ ਕਮਾਲ ਦੀਆਂ ਦਰਦਨਾਕ ਨੇ, ਕਹਿੰਦੇ ਨੇ ਲੋਕ ਘਰਾਂ ਨੂੰ ਤੁਰਨ ਲੱਗ ਪਏ ਨੇ। ਜਦੋਂ ਹਨੇਰੀ ਚੱਲੀ ਸਾਹਮਣੇ ਅੱਖਾਂ ਦੇ ਨਾਲ ਆਪਣੇ ਹੱਥ ਵੀ ਨਜ਼ਰ ਨਹੀਂ ਆਉਂਦੇ ਤੇ ਜਿਨ੍ਹੇ ਟੋਕਰਾ ਪਿੱਛੇ ਰੱਖਿਆ ਸੀ ਉਹਨੇ ਅੱਖਾਂ ਭਰ ਲਈਆਂ। ਸੋਚਦਾ ਧੜਦਾ ਕੀ ਕਰਾਂਗਾ, ਸੀਸ ਚੁੱਕਾਂ ਧੜ ਚੁੱਕਾਂ। ਕਹਿੰਦੇ ਨੇ ਅੱਖਾਂ ਭਰੀਆਂ ਦੇ ਨਾਲ ਨਮਸਕਾਰ ਕੀਤੀ ਤੇ ਆਪਣੇ ਪ੍ਰੀਤਮ ਦੇ ਧੜ ਨੂੰ ਨੁਚੜਦਿਆਂ ਹੋਇਆ ਖੂਨ ਨਾਲ ਕੱਪੜੇ ਵਿੱਚ ਲਪੇਟਿਆ ਤੇ ਟੋਕਰੇ ਤੇ ਰੱਖ ਕੇ ਬਾਹੋਂ ਦਾਈ ਭਾਈ ਜੈਤਾ ਦਿੱਲੀ ਤੋਂ ਬਾਹਰ ਨਿਕਲ ਗਿਆ। ਇੱਧਰ ਭਾਈ ਜੈਤਾ ਜਦੋਂ ਨਿਕਲਿਆ, ਚੇਤੇ ਰੱਖਣਾ ਉਸ ਸਿੱਖ ਦਾ ਸਿਰਦਾ ਕਿੰਨਾ ਕੁ ਭਰਿਆ ਹੋਵੇਗਾ ਜਿਹਦੇ ਸਿਰ ਤੇ ਹੋਵੇਗਾ ਗੁਰੂ ਦਾ ਸੀਸ ਤੇ ਉਹ ਵੀ ਕੱਪੜਾ ਖੂਨ ਨਾਲ ਹੋਵੇਗਾ ਨੁਚੜਦਾ ਤੇ ਪ੍ਰੇਮ ਨਾਲ ਭਿੱਜਾ। ਕਿੰਨੀ ਕੁ ਯੁਰਤ ਕਰਕੇ ਭਾਈ ਜੈਤਾ ਨਿਕਲਿਆ ਹੋਵੇਗਾ, ਕੀ ਪਤਾ ਕਿ ਗੁਰੂ ਦਾ ਸੀਸ ਲਿਜਾਂਦਿਆਂ ਰਸਤੇ ਵਿੱਚ ਤੇਰੇ ਸੀਸ ਨੂੰ ਕੋਈ ਝਟਕਾ ਦੇਵੇ। ਸਿਰ ਤਲੀ ਤੇ ਰੱਖ ਕੇ ਨਿਕਲਿਆ, ਦਿੱਲੀ ਤੋਂ ਨਿਕਲ ਕੇ ਇੱਕ ਪੜਾਅ ਕੀਤਾ ਇੱਧਰ ਧਾੜੇ। ਆਪਾਂ ਪਹਿਲਾਂ ਸੀਸ ਵਾਲੇ ਪਾਸੇ ਦਾ ਪ੍ਰਸੰਗ ਪੂਰਾ ਕਰੀਏ। ਸੀਸ ਚੁੱਕਿਆ ਤੇ ਤਰਾਵੜੀ ਦੇ ਵਿੱਚ ਇੱਕ ਧੋਬੀ ਬੈਠਾ ਜਿਹੜਾ ਅੱਤ ਦਾ ਗਰੀਬ ਏ, ਉਹਦਾ ਨਾਮ ਸੀ ਭਾਈ ਰਾਮ ਦੇਵਾ ਤੇ ਇੱਕ ਇੰਤਜ਼ਾਰ ਕਰਦਾ ਸੀ ਗੁਰੂ ਤੇਗ ਬਹਾਦਰ ਤੇਰੇ ਦਰਸ਼ਨ ਕਰਨੇ ਨੇ, ਕਿੰਨੇ ਸਾਲ ਹੋ ਗਏ ਨੇ ਤੇਰੇ ਦੀਦਾਰ ਨਹੀਂ ਕੀਤੇ। ਵਾਹ ਮੇਰੇ ਗੁਰੂ ਤੇਗ ਬਹਾਦਰ ਕੇਵਲ ਜਿੰਦੇ ਨਹੀਂ, ਤੂੰ ਸੀਸ ਲੈ ਕੇ ਵੀ ਜਿਹੜਾ ਤੇਰੇ ਚਿਹਰੇ ਦੀ ਦਰਸ਼ਨ ਕਰਨਾ ਚਾਹੁੰਦਾ ਤੂੰ ਸੀਸ ਦੇ ਰੂਪ ਵਿੱਚ ਵੀ ਉਹਦੇ ਘਰ ਨੂੰ ਜਾਣ ਨੂੰ ਤਿਆਰ। ਇਹਨੇ ਚੁੱਕਿਆ ਭਾਈ ਜੈਤੇ ਨੇ ਸੀਸ। ਕੁਝ ਵਿਦਵਾਨ ਕਹਿੰਦੇ ਨੇ ਦਿੱਲੀ ਦੇ ਨੇੜੇ ਇਹਨੇ ਪਹਿਲਾ ਪੜਾਅ ਕੀਤਾ, ਪੰਜ ਪੜਾਅ ਬਣਦੇ ਨੇ ਆਨੰਦਪੁਰ ਸਾਹਿਬ ਸਮੇਤ। ਭਾਈ ਜੈਤੇ ਦੇ ਸੀਸ ਚੁੱਕਿਆ ਤੇ ਸ਼ਾਮ ਪੈ ਗਈ। ਕੁਦਰਤੀ ਤੌਰ ਤੇ ਇਸ ਤਰੌੜੀ ਦੇ ਕਿਲੇ ਦੇ ਨੇੜੇ ਇੱਕ ਢਾਬ ਸੀ, ਇੱਥੇ ਧੋਬੀ ਧੋਦਾ ਪਿਆ ਸੀ ਕੱਪੜੇ ਤੇ ਕਹਿੰਦੇ ਨੇ ਇਹਦਾ ਆਮ ਤੌਰ ਤੇ ਸਿੱਖਾਂ ਨਾਲ ਸੰਪਰਕ ਸੀ। ਇਹਨੂੰ ਇਹ ਵੀ ਪਤਾ ਸੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਗਏ ਨੇ, ਪਰ ਇਹ ਨਹੀਂ ਸੀ ਪਤਾ ਕਿ ਸਾਕੇ ਵਾਪਰ ਗਏ ਨੇ। ਇਹਨੇ ਟੋਕਰਾ ਸਿਰ ਤੇ ਟੋਕਰੀ ਰੱਖੀ ਸੀਸ, ਮੁੱਖ ਇਹਦੀਆਂ ਅੱਖਾਂ ਨੇਤਰਾਂ ਨਾਲ ਨੀਰ ਵਗ ਵਗ ਕੇ ਸੁਜੀਆਂ ਨੇ ਤੇ ਲੁਕਦਾ ਪਿਆ। ਪਹਿਲਾਂ ਸੋਚਦਾ ਰਾਤ ਕਿਤੇ ਝਾੜੀ ਦੇ ਓਹਲੇ ਕੱਟ ਲਵਾਂ, ਥੱਕ ਗਿਆ ਮੈਂ ਦਿੱਲੀ ਤੋਂ ਤਰਾਵੜੀ ਕਿੰਨਾ ਸਫ਼ਰ ਏ, ਪੈਦਲ ਤੁਰਦਾ ਪਿਆ ਥੱਕ ਗਿਆ ਤੇ ਰੋਟੀ ਵੀ ਨੀ ਖਾਧੀ, ਭੁੱਖ ਲੱਗਦੀ ਨਹੀਂ। ਕਹਿੰਦੇ ਨੇ ਜਦੋਂ ਗਿਆ ਵੇਖਦਾ ਢਾਬ ਦੇ ਨੇੜੇ ਕਿਤੇ ਲੁਕ ਜਾਵਾਂ, ਸਵੇਰੇ ਪਿੰਡੇ ਤੇ ਜਲ ਪਾ ਮੂੰਹ ਹਨੇਰੇ ਅੱਗੇ ਨਿਕਲ ਜਾਂਦਾ। ਉਸ ਧੋਬੀ ਨੇ ਦੇਖਿਆ, ਪੁੱਛਦਾ ਲੱਗਦਾ ਸਿੱਖ ਏ, ਕੋਲ ਜਾ ਕੇ ਕਹਿੰਦਾ ਤੂੰ ਸਿੱਖ ਏ? ਬੋਲਿਆ ਨੀ, ਇਹਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਉਹ ਫਿਰ ਝੰਝੋੜ ਕੇ ਪੁੱਛਦਾ ਸਿੱਖ ਹੈ? ਕੇਵਲ ਅੱਖਾਂ ਨਾਲ ਸਿਰ ਨਾਲ ਇਸ਼ਾਰਾ ਕੀਤਾ ਹਾਂ। ਕਹਿਣ ਲੱਗਾ ਦੱਸ ਮੇਰੇ ਗੁਰੂ ਤੇਗ ਬਹਾਦਰ ਦਾ ਕੀ ਹਾਲ ਏ? ਜਦੋਂ ਉਹਨੇ ਗੁਰੂ ਤੇਗ ਬਹਾਦਰ ਸ਼ਬਦ ਲਿਆ ਤੇ ਜੈਤੇ ਦਾ ਕੜ ਟੁੱਟ ਗਿਆ, ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ ਤੇ ਇਸ਼ਾਰਾ ਕੀਤਾ ਚੁੱਪ। ਸਮਝ ਗਿਆ ਕੋਈ ਭਾਣਾ ਵਾਪਰਿਆ। ਉਹਨੇ ਟੋਕਰਾ ਭਾਈ ਜੈਤੇ ਨੇ ਸਿਰ ਤੇ ਚੁੱਕਿਆ, ਘਰ ਲੈ ਗਿਆ। ਹਨੇਰਾ ਪੈ ਗਿਆ, ਧੋਬੀ ਚਰਨਾਂ ਤੇ ਦੇਖ ਕੇ ਕਹਿੰਦਾ ਸਿੱਖਾ ਤੈਨੂੰ ਕਿਸੇ ਨੇ ਕੁਝ ਕਿਹਾ ਹੈ? दस का मेरा गुरु तेग बहादुर किथे वे। जैसे दे शब्द खत्म हो गए ने, बाह पकड़ी कह लगा दीवा बाल, दीवा बालिया पांच छे कपड़े जेड़ा विच लपेटिया सी एक एक खोली गया। वो पुछदा मैनू बाद भी दिखाई तेरे कोल कौन है। अखा भरिया जदों अखीर दा कपड़ा खुलिया ते गुरु तेग बहादुर ते धोबी दियां अखां विचों नीर दी चढ़ी लग टोकरे दे सामने झुक गया ते मन विच कहिंदा जाओ पापी मना तेरा गुरु किन्ना समर्थ है। तू रोज अरदासा करदा सा दातिया तेरे दर्शना नू किन्ने दिन हो गए ने। कदी दर्शन होणगे मैं गरीब हाँ मेरे कुल माया नहीं। कहिंदा वाह सतगुरु केड़े रूप च आए चेहरे दे दर्शन करने सन कला सीस ही आ गया। भाई मती भाई जैता कुछ नहीं बोलिया चुप करके उन्हें कपड़े विच लपेट दिता अखा भर के कोल बह गया ते सोदर रहराज साहब दा पाठ कीता। पाठ करन तो बाद उस धोबी ने देखिया किन्ने दिनों का भुखा है। कह लगा कोई शकड़ी कहिंदा नहीं पर फिर भी वह भावना वाला सी। भाई देवा राम दोने जी रोंदे ने नाले प्रसाद दो फुलके सुके तैयार किते धक्के ने ओनू प्रसाद छकाया। कह लगे जैतिया तू रात टिक जा ते असीं शीश दी सेवा कर लईए। कहिंदे इहदे कोल खद्दर दा कपड़ा सी ते हथां नाल बनाया सी गुरु तेग बहादुर जदों तू आवेगा ना ते तेनू चादर दियांगा उत्ते लैण लई। शायद ये तुसी इतिहास ना सुनिया होवे। ये डॉक्टर फौजा सिंह ने जदों असीं हर एक तत् नूं बरीकी नाल वाचांगे असीं सिर्फ शहादत तक ना तुरीए अगां तुरीए। कहन लगे उन्हें वो कपड़ा कढ़िया घरवाली नूं कहिंदा भागवाने देख मेरा गुरु ता कपड़ा बस्तर लैण आया है अज। उस कपड़े नाल साहिब दे उस शीश नूं जल नाल साफ कीता इत्थे शीश साफ कीता ते सोहणे कपड़े विच लपेट दिता है। रात सारी रात ना कहिंदे ने कपड़ा लैके ना ते उस कपड़े नूं लक्कड़ नाल बन के चौर करदा रहा। कहिंदा मेरे गुरु ते चौर हुंदी सी सारी रात चौर कीती अमृत वेला भाई जैते ने कीता इशनान ते नमस्कार कीती अरदास कीती गुरु तेग बहादुर तू साए सुमी शीस वारा टेकरा चुकिया ते पेंडे नूं राह नूं छड के जंगलां विचों एक कंडे मिटदा होया लता लतार दा तुर गया दूसरा पड़ा भाई जैते ने अंबाले कीता। इत्थे एक भाई सिख सी इहदा नाम सी देवा राम और रमदासिया सिख सी उहदा नाम सी राम देवा ते उह वी बैठा है कांगरी नदी है। आ जदों आपां करनाल तो अंबाले तक आउने एक नदी आउंदी बरसाती उहदा नां है कांगरी नदी। इहने कीती पार ते कांगरी नदी दे कंढे इक जंड सी थक गया इहने रखिया उत्थे सीस ते जोड़े ला के कांगरी नदी पार करके ना उत्थे फिर पुछदा कोई इत्थे सिखां दा घर है क्योंकि सफर बड़ा है ते उहनां कहा भी इक घर है इत्थे इक महल्ले विच अंबाले और रमदासी सिख रहिंदे नी। मन ने कहा की पता कोई भावना वाला होवे टोकरा चुकिया हनेरे विच उहदे घर चला गया दरवाजा खड़काया कहिंदा मैं रात रहना है। वह कहिंदा सिखा दस उहने बस्तर विछा दिते। कहन लगा नहीं इस टोकरे नूं उच्ची थां ते रख दे मैं जमीन ते बहना। वह कहिंदा इस टोकरे विच की है उहने कपड़े ला के दिखाया ते गुरु तेग बहादुर जी दा शीश। उहने भी नमस्कार कीती सारी रात और रमदासिया सिख सुता नहीं साहिब दी यादगार उत्ते उह भी सारी रात नाले रोंदा रहा नाले प्रीतम दी याद भी जुड़िया रहा। दिन चढ़िया हुण तीजे पड़ां ते तुरना चंडीगढ़ दे नेड़े इक गुरुद्वारा नाभा साहिब जिन्हों नाढ़ा साहब भी कहिंदे इत्थे एक मुसलमान फकीर रहिंदा जिहदा नाम सी दरगाही शाह ते इह बजुर्ग हो चुका सी ते रोज अरदासां करदा सी गुरु तेग बहादुर तेरी संगत करके एक दिन किणका मिलिया सी पर एक वारी देख तां सही जिहड़ा फल तू बूटे दा बीजिया सी अज उह फल पक्कण ते आया है जांदी वारी बीज पाण वाले माली इस फल नूं देख तां जा तेरा फल पाया होया बीज पक गया। जदों कहिंदे ने इह रातों रात फिर उसे नाभा साहिब पहुंचिया उत्थे वेखो गुरु सबब बणांदा गया। मैं पहले दिन आरंभ विच अरदास कीती सी कि गुरु कलगी वाला अज वी कहिंदा तेग बहादुर सिमरे है घर नौनिद आवै ताए सब थाई होए सहाय। वह ता सीस लैण तो बाद भी सब थाई सहाय हुंदा है। मैं अर्ज करा एक खिण विचों निकलन लगा मैं समा तुहाडा 15 मिंट होर लैणा है ਅੱਜ ਕਿਰਪਾ ਕਰਕੇ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਹੈ। ਅਬਦਾਲੀ ਨੇ ਇੱਕ ਗੱਲ ਪੁੱਛੀ ਸੀ ਸਿੱਖ ਨੂੰ ਕੈਦ ਕਰਕੇ, ਉਹ ਕਹਿੰਦਾ ਤੁਹਾਡੇ ਕੋਲ ਘੋੜੇ ਚੰਗੇ ਨਹੀਂ, ਤੁਹਾਡੇ ਕੋਲ ਬਸਤਰ ਚੰਗੇ ਨਹੀਂ, ਤੁਹਾਡੇ ਕੋਲ ਸ਼ਸਤਰ ਚੰਗੇ ਨਹੀਂ, ਉਹ ਤੁਸੀਂ ਲੜਾਈ ਕਰਦੇ ਹੋ ਮੇਰੇ ਸਿਪਾਹੀਆਂ ਦੇ, ਤੁਸੀਂ ਪੈਰ ਖੋੜ ਦਿੰਦੇ ਹੋ, ਤੁਹਾਡੇ ਕੋਲ ਤਾਕਤ ਕਿਹੜੀ ਹੈ? ਉਹਨੇ ਇੱਕ ਗੱਲ ਕਹੀ ਬੜੇ ਕਮਾਲ ਦੀ, ਕਹਿੰਦਾ ਜਦੋਂ ਘਰੋਂ ਤੁਰਨੇ ਆ ਨਾ ਧਰਮ ਯੁੱਧ ਲਈ, ਧਰਮ ਲਈ ਤੁਰੀਏ, ਤੇ ਸਾਡੇ ਅੱਗੇ ਗੁਰੂ ਤੇਗ ਬਹਾਦਰ ਦਾ ਸੀਸ ਦੌੜਦਾ ਹੁੰਦਾ, ਤੇ ਜਦੋਂ ਗੁਰੂ ਤੇਗ ਬਹਾਦਰ ਦਾ ਸੀਸ ਨਾਉਂਦਾ ਫਿਰ ਅਸੀਂ ਪਰਵਾਹ ਨਹੀਂ ਕਰਦੇ, ਭਾਵੇਂ ਅਬਦਾਲੀ ਹੋਵੇ ਭਾਵੇਂ ਅਬਦਾਲੀ ਦਾ ਪਿਓ ਹੋਵੇ, ਅਸੀਂ ਵੱਢ ਕੇ ਰੱਖ ਦਿੰਦੇ। ਸਾਡੀ ਅਗਵਾਈ ਗੁਰੂ ਤੇਗ ਬਹਾਦਰ ਦਾ ਸੀਸ ਕਰਦਾ। ਜਿੱਦਣ ਸਰਹੰਦ ਫਤਿਹ ਕੀਤੀ ਉਦਣ ਵੀ ਕਿਹਾ ਸੀ ਚਲੋ ਗੁਰੂ ਤੇਗ ਬਹਾਦਰ ਦਾ ਸੀਸ ਅੱਗੇ ਵੀ ਆਪਾਂ ਤੁਰੀਏ। ਇਹਦਾ ਮਤਲਬ ਸੀ ਕੋਈ ਕਿ ਗੁਰੂ ਤੇਗ ਬਹਾਦਰ ਜ਼ੁਲਮ ਨਾਲ ਅੜ ਖਲੋਤਾ ਹੈ ਤੇ ਉਹਦੇ ਸੀਸ ਤੋਂ ਕੁਛ ਸਿੱਖਿਆ ਲੈ ਕੇ ਆਪਾਂ ਤੁਰ ਪਈਏ। ਭਾਈ ਸਾਹਿਬ ਤੁਰੇ ਨੇ ਭਾਈ ਜੈਤਾ, ਤੇ ਅੱਜ ਇਹਨਾਂ ਨੇ ਚੌਥਾ ਪੜਾਅ ਵੈਸੇ ਕੀਤਾ, ਬਣਦਾ ਤੀਜਾ। ਇੱਥੇ ਫਕੀਰ ਦਰਗਾਹੀ ਸਾਹਿਬ, ਇਹ ਸ਼ਾਮ ਦੇ ਵਕਤ ਫਕੀਰ ਆਪਣੇ ਤਕੀਏ ਵਿੱਚ ਦੀਵਾ ਪਿਆ ਬਾਲਦਾ, ਆਵਾਜ਼ ਸੁਣੀ ਇਹਦੀ ਕੁੱਲੀ ਦੇ ਪਿੱਛੇ ਕੋਈ ਬਹਿ ਗਿਆ। ਇਹਨੇ ਪੁੱਛਿਆ ਤੂੰ ਕੌਣ? ਕਹਿਣ ਲੱਗਾ ਮੈਂ ਰਾਹੀ। ਤੇ ਜਦੋਂ ਚਿਹਰਾ ਦੇਖਿਆ ਇਹਦੇ ਮੂੰਹ ਵਿੱਚੋਂ ਆਵਾਜ਼ ਸੁਣੀ ਧੰਨ ਗੁਰੂ ਨਾਨਕ, ਧੰਨ ਵਾਹਿਗੁਰੂ। ਉਹਨੇ ਸਮਝਿਆ ਸਿੱਖ ਹੈ। ਕਹਿਣ ਲੱਗਾ ਤੂੰ ਸਿੱਖ ਹੈ? ਕਹਿੰਦਾ ਹਾਂ। ਕਹਿੰਦਾ ਫਿਰ ਕੱਖਾਂ ਦੀ ਕੁੱਲੀ ਵਿੱਚ ਆ, ਮੈਂ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ, ਮੈਂ ਫਕੀਰ ਹਾਂ, ਆ ਮੇਰੇ ਕੋਲ। ਉਹਨੇ ਨਮਸਕਾਰ ਕੀਤੀ। ਕਹਿੰਦਾ ਗੁਰੂ ਤੇਗ ਬਹਾਦਰ ਜੀ ਨੂੰ ਸੁਨੇਹਾ ਦਈ ਆਨੰਦਪੁਰ ਕਿ ਤੇਰਾ ਜਿਹੜਾ ਪਾਇਆ ਹੋਇਆ ਲਾਇਆ ਹੋਇਆ ਬੂਟਾ ਸੀ ਨਾ, ਉਹ ਪੱਕਦਾ ਪਿਆ, ਇੱਕ ਵਾਰੀ ਦੇਖਦਾ ਜਾ ਉਸ ਬੂਟੇ ਵੱਲ। ਤੇ ਜਦੋਂ ਇੰਨੀ ਗੱਲ ਕਹੀ ਉਹਨੇ ਟੋਕਰਾ ਸਾਹਮਣੇ ਰੱਖ ਦਿੱਤਾ। ਆਸੀਸ ਹੈ ਗੁਰੂ ਤੇਗ ਬਹਾਦਰ ਦਾ। ਉਸ ਦਰਗਾਹੀ ਸਾਹਿਬ ਦੀਆਂ ਭੁੱਬਾਂ ਨਿਕਲ ਗਈਆਂ। ਕਹਿਣ ਲੱਗਾ ਯਾ ਔਰੰਗਜ਼ੇਬ, ਤੇਰੀਆਂ ਜੜ੍ਹਾਂ ਪੱਟੀਆਂ ਗਈਆਂ, ਅੱਜ ਤੋਂ ਬਾਅਦ ਤੇਰੇ ਰਾਜ ਨੇ ਨਸ਼ਟ ਹੋ ਜਾਣਾ। ਸਾਰੀ ਰਾਤ ਉਹ ਮੁਸਲਮਾਨ ਫਕੀਰ ਖਲੋਤਾ ਰਿਹਾ, ਬੈਠਾ ਨਹੀਂ, ਸਾਰੀ ਰਾਤ ਖਲੋਤਾ ਰਿਹਾ। ਤੇ ਇਹਨੇ ਭਾਈ ਜੈਤੇ ਨੂੰ ਆਰਾਮ ਕਰਾਇਆ, ਦਿਨ ਚੜ੍ਹਿਆ ਤੇ ਤੋਰਨ ਲੱਗਿਆ, ਅੱਖਾਂ ਭਰ ਰਹੀਆਂ ਤੇ ਕਹਿੰਦਾ ਕਈ ਮੇਰੇ ਗੁਰੂ ਗੋਬਿੰਦ ਸਿੰਘ ਨੂੰ, ਗੁਰੂ ਗੋਬਿੰਦ ਰਾਏ ਨੂੰ ਕਿ ਕਿਰਪਾ ਕਰੇ, ਇਸ ਬੁੱਢੇ ਨੇ ਛੇਤੀ ਤੁਰ ਜਾਣਾ, ਕੰਦੀ ਤੇ ਰੁਖੜਾ, ਗੁਰੂ ਹੋਵੇ ਉਹਨੂੰ ਕਈ ਇੱਕ ਵਾਰੀ ਫੇਰਾ ਪਾ ਕੇ ਇਸ ਫਕੀਰ ਨੂੰ ਨਿਵਾਜ ਜਾਏ। ਤੇ ਗੁਰੂ ਕਲਗੀ ਵਾਲੇ ਸਪੈਸ਼ਲ ਆਏ ਸਨ ਇਹਨੂੰ ਮਿਲਣ ਵਾਸਤੇ, ਨਾਭਾ ਸਾਹਿਬ ਆਏ ਨੀ। ਇੱਥੋਂ ਭਾਈ ਜੈਤਾ ਤੁਰਿਆ ਤੇ ਜਿੱਥੇ ਕੀਰਤਪੁਰ ਗੁਰਦੁਆਰਾ ਨਾ ਬਿਬਾਨਗੜ, ਇੱਥੇ ਪਹੁੰਚ ਗਏ। ਸਾਧ ਸੰਗਤ ਜਦੋਂ ਇੱਥੇ ਪਹੁੰਚਿਆ ਮਨ ਵਿੱਚ ਆਇਆ, ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਸੰਸਕਾਰ ਕੀਤਾ ਸੀ, ਗੁਰੂ ਹਰਿ ਸਾਹਿਬ ਦਾ ਵੀ ਸੰਸਕਾਰ ਕੀਤਾ ਸੀ, ਤੇ ਕਿਤੇ ਗੁਰੂ ਤੇਗ ਬਹਾਦਰ ਜੀ ਦਾ ਵੀ ਸੰਸਕਾਰ ਇੱਥੇ ਨਾ ਕਰਨਾ ਹੋਵੇ। ਤੇ ਇੱਕ ਸਿੱਖ ਦੇ ਨਾਲ ਉਹਨੂੰ ਭੇਜਿਆ ਕਿ ਗੁਰੂ ਗੋਬਿੰਦ ਰਾਏ ਨੂੰ ਕਹੋ ਕਿ ਗੁਰੂ ਤੇਗ ਬਹਾਦਰ ਦਾ ਸੀਸ ਆਇਆ। ਕਹਿੰਦਾ ਮੈਂ ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ? ਜਦੋਂ ਉਹ ਬੁੱਢੜੀ ਮਾਂ ਸੁਣੇਗੀ ਤੇ ਉਹਦੇ ਮਨ ਤੇ ਕੀ ਬੀਤੇਗੀ? ਸਿੱਖ ਗਿਆ ਜੈਤਾ ਉੱਥੇ ਬੈਠਾ ਰਿਹਾ ਸੀਸ ਲੈ ਕੇ, ਤੇ ਕਹਿੰਦੇ ਨੇ ਜਾ ਕੇ ਪਹੁੰਚਿਆ, ਗੁਰੂ ਗੋਬਿੰਦ ਰਾਏ ਨੇ ਪਤਾ ਕੀਤਾ ਤੇ ਕਹਿੰਦਾ ਸਤਿਗੁਰੂ ਮੈਂ ਭਾਈ ਜੈਤੇ ਕੋਲੋਂ ਆਇਆ। ਸਾਹਿਬ ਕਹਿੰਦੇ ਨੇ ਦੱਸ ਕੀ ਸਮਾਚਾਰ ਹੈ? ਬੋਲਿਆ ਨਹੀਂ ਗਿਆ, ਗਲਾ ਰੁਕ ਗਿਆ। ਸਾਹਿਬ ਕਹਿੰਦੇ ਨੇ ਸੁਣਾ, ਤੇ ਬਸ ਇੱਕੋ ਗੱਲ ਕਹੀ, ਸਤਿਗੁਰੂ ਪਿਤਾ ਗੁਰੂ ਦਾ ਸੀਸ ਕੀਰਤਪੁਰ ਆ ਗਏ। ਕਹਿੰਦੇ ਨੇ ਗੁਰੂ ਗੋਬਿੰਦ ਰਾਏ ਘਰ ਗਏ, ਦਾਦੀ ਨੂੰ ਲਿਆ ਨਾਲ, ਮਾਤਾ ਗੁਜਰੀ ਨੂੰ ਨਾਲ ਲਿਆ, ਤੇ ਪੁੱਛਿਆ ਜਦੋਂ ਦਾਦੀ ਨੇ, ਪੁੱਛਿਆ ਜਦੋਂ ਮਾਂ ਨੇ, ਸਤਿਗੁਰੂ ਨੂੰ ਇੱਕੋ ਗੱਲ ਕਹੀ, ਕਹਿਣ ਲੱਗੇ ਪਿਤਾ ਜੀ ਦਾ ਸੀਸ ਆਇਆ, ਉਹਨੂੰ ਜੀ ਆਇਆ ਕਹਿਣ ਆਇਆ। ਦੁਨੀਆਂ ਵਿੱਚ ਕੇਵਲ ਇੱਕੋ ਇੱਕ ਉਦਾਹਰਣ ਨੇ ਕਿ ਇੱਕ ਸਰੀਰ ਦੇ ਦੋ ਸੰਸਕਾਰ ਹੋਏ ਹੋਣ। ਇੱਥੇ ਰੱਖਿਓ, ਇੱਕ ਸੀਸਗੰਜ ਇਹ ਵਾਹਿਗੁਰੂ ਰਕਾਬਗੰਜ, ਤੇ ਦੂਸਰਾ ਸੀਸਗੰਜ, ਦੋ ਸੀਸਗੰਜ ਨੇ, ਇੱਕ ਦਿੱਲੀ ਇੱਕ ਆਨੰਦਪੁਰ ਸਾਹਿਬ, ਜਿੱਥੇ ਸੀਸ ਦਾ ਸੰਸਕਾਰ ਕੀਤਾ। ਮਾਤਾ ਨਾਨਕੀ ਕੇਵਲ ਅੱਖਾਂ ਵਿੱਚ ਨੀਰ ਭਰਿਆ ਤੇ ਡੰਗੋਰੀ ਨਾਲ, ਇੱਕ ਹੱਥ ਵਿੱਚ ਡੰਗੋਰੀ ਏ ਤੇ ਦੂਜਾ ਹੱਥ ਪੋਤੇ ਦੇ ਮੋਢਿਆਂ ਤੇ ਰੱਖਿਆ, ਤੁਰ ਪਈਏ। ਮਾਤਾ ਗੁਜਰੀ ਤੁਰੀਏ ਤੇ ਭਾਈ ਜੈਤਾ ਜਦੋਂ ਪਰਿਵਾਰ ਤੱਕਿਆ ਗੁਰੂ ਦਾ, ਤੇ ਰਿਹਾ ਨਹੀਂ ਗਿਆ, ਆਪਣੇ ਮੂੰਹ ਨੂੰ ਛਪਾ ਲਿਆ ਵੀ ਕਿਹੜੇ ਮੂੰਹ ਨਾਲ ਮੈਂ ਕਹਾਂਗਾ, ਮੈਂ ਸਤਿਗੁਰੂ ਦਾ ਸੀਸ ਲੈ ਕੇ ਆਇਆ। ਤੇ ਕਹਿੰਦੇ ਨੇ ਉਸੇ ਵਕਤ ਟੋਕਰੇ ਵਿੱਚੋਂ ਸੀਸ ਕੱਢਿਆ, ਉੱਚੀ ਥਾਂ ਤੇ ਰੱਖਿਆ ਤੇ ਕੱਪੜੇ ਪਾਸੇ ਕੀਤੇ, ਗੁਲਾਬ ਦਾ ਜਲ ਮੰਗਾਇਆ। ਸਭ ਤੋਂ ਪਹਿਲਾਂ ਕੱਪੜੇ ਲਾਹਣ ਤੋਂ ਬਾਅਦ ਸੀਸ ਤੋਂ ਸਭ ਤੋਂ ਪਹਿਲਾਂ ਦਰਸ਼ਨ ਮਾਤਾ ਨਾਨਕੀ ਨੇ ਕੀਤੇ। ਹੁਣ ਉਸ ਮਾਂ ਨੂੰ ਤੱਕੋ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ, ਇੱਕ ਦੁਨੀਆਦਾਰਾਂ ਦੀ ਨਜ਼ਰ ਨਾਲ ਤੱਕੋ ਨਾ, ਦੇਖੋ ਹੈ ਤਾਂ ਉਹ ਮਾਂ ਉਹ ਜਿਹਨੇ ਇਹੋ ਜਿਹਾ ਪੁੱਤਰ ਨੂੰ ਜਨਮ ਦਿੱਤਾ, ماں نے سیس تکیا تے ودوان کہندے نے ماں دی ممتا سی کیول دونوں سیڑے ہاتھ نے پتر دے سیس تے رکھ دیتے ماں نو آسیس دتی اکھاں پا رہیاں نظر کمزور سی تے پھر نیڑے ہو کے نی نت کے تکیا تے دیکھ کے اکو گل کی پتر مسکراہٹ تے اوہی ہے جیڑی مسکراہٹ تخت تے بیٹھ کے سی ماتا نانکی تو بعد ماتا گجری آئی ہے دھیان رکھنا او ماں گجری جڑی صدق والی ہے کول آئی ہے جدے تے بہت کچھ گزرنا ہے سب کچھ انہیں چن لینا ہے کہندے نے سیس تکیا متھا ٹیکیا تے جڑے شبد ماتا گجری نے کہے او اے سن سوامی تیری نبھ گئی ہے اس گجری دی سکھی تے جننے کو سواس رہندے نے کرپا کری اس گجری دی بھی تیرے پانی وچ نبھ جائے تیری نبھ گئی میری نبھ جائے تے گرو کلگی والے نے باپو دا سیس تکیا دونوں اکھاں بند کر لیاں لوگ جڑے نے او تراس تراس کردے نے بیراگ والے سکھ رو رہے نے تے گوبند رائے وچوں صاحب دے مکھ تو ایک آواز نکلی بڑی گرمی آواز ہے تے اونے اکو دم شانتی نو توڑیا تے او آواز نکلی تلک جنیوں راکھا پربتاں کا پہلے بچن نکلے کینو بڑو کلو میں ساتا ساتھ نکھیت اسی جن کری سیس دیا پر چھی نہ اچری ترن ہیت ساکا جن کیا سر دیا سیس دیا پر سر نہ دیا ناٹک چیتے سیے کا جا پرب لوگن کا آوت لاجا تے نال کیا دنیا دے لوکو ٹھیکر فور دلیس سر پرپر کیا پیان تیز بہادر سیس کریا کری نہ کنو آن تیز بہادر کے چلت پیو جگت کو سوک ہے ہے ہے سب جگ پیو اس ایک ودوان نے ارتھ کیتے نے ہے دے ارتھ ہائے نہیں کیسے رکھو ہائے بھی کیتے نہیں وہ کہندا ہے ہے ہے سب جگ پیو دنیا کہندی سی ایتھے کوئی کسے دا نہیں پر شیش اترن تو بعد آواز آئی ہے ہے ہے اس دنیا وچ کوئی ہے جڑا مظلوماں دی خاطر اپنے شیش نو بلی لا سکدا ہے ہے سب جگ پیو جے جے سر لوگ تے میں کل ایک پنکتی کہی سی رام نے دردی دی اونے شبد پھر میں دہرا دیا اونے ایک گل کہی سی اینا مندراں وچ تیل نہیں اینا مندراں دے دیویاں وچ میرے گرو تیگ بہادر دا خون پیا بلدا ہے اونے کیا سی پایا دیش دیاں جڑاں وچ لہو اپنا بھارت ورش دا باغ تاں پھڑ رہا ہے ہندو مندراں دے دیویاں وچ ہن وی لہو تیگ بہادر دا بل رہا ہے گرو تیگ بہادر جی دا شیش لیاندا نگر کیرتن دے روح وچ تیار رکھنا تھوڑا جا سما آپاں تڑ والے پاسے آنا سیس جتھے سیس گانجے ایتھے چندن دی چکھا چنیے تے اج باپو دی چکھا نو جدو لائی اگن تے جڑا کئی دنوں تو پیدل تردا پیا سی نا بھائی جیتا اج او وی رواجیا جانا او دی کمائی گھٹ نہیں جدو سیس دا سسکار ہویا تے جیتا پیچھے کھلوتا ہے تے صاحب نے آواز کی جیتا تو پیچھے نہیں تو اج گرو نانک دے گھر وی سب تو اگے نے جدو کہندے نے جیتا کول آیا پھٹ پیا تے صاحب نے چھاتی نال لیا کے کیا سی نا اے نہیں رونا نہیں گرو ارجن صاحب تا کہہ کے کہے نے جن پر پکاری آئے جی دان دے بھگتی لائن ہرسیو لین ملائے جیتا تیرے گرو نے گل کہی جو نر دکھ میں دکھ نہیں مانے سکھ سنے ار پہنی جانتا ہے کنچن ماتی مانے تیرا گرو گیت گا کے گیا رب دے تے جدو کٹ کے چھاتی نہ لایا تے واہ ہوئے کچھ سکھ ایسے نے جنہاں نوں پتراں دا خطاب ملیا ہے ایک تے او جڑے بندی پتر نے دوجے خالفا تے تیجے گنی خان تے نبی خان تیار رکھنا آن والے دنوں وچ میں یہ وی عرض کراں گا کدوں پتراں دا خطاب ملیا تے تیسرا بھائی جیتا جنوں سب تو پہلا خالصے تو وی پہلا بابا اجیت سنگھ تو وی پہلا تے گنی خان نبی خان تو پہلا سب تو پہلا چھاتی نال کٹ کے لا اپنے ایس پرنے نال صاحب نے اترو پونج کے کیا سی رنگریٹا گرو کا بیٹا پوچھا مت بھائی جیتیا دس کی چاہیے ہے جو منگے گا دے دیا گا سیوا کر کے کہندا امرتسر دے درشن اسنان دے دیو میں امرتسر جانا ہے کچھ دن اتے ٹکنا ہے اوہی بھائی جیتا جیون سنگھ بنیا تے جدو 40 سکھ چمکور دی گڑی وچ لڑے نے ایسے گڑی وچ بھائی جیون سنگھ شہید ہویا ہے ایدہ برجے تے اوتھے پھر صاحب نے ایک گل پوچھی سی کہن لگے جیتیا کوئی سکھ سن کہن لگا مڑ کے داتیا کی پہچان ہے تیرے سکھاں دی؟ صاحب نے کہا جیتیا سما آئے گا، آن والے سمے وچ اج لبدے نہیں، ہزاراں دی گنتی وچوں پالیا نہیں لبدا، ادو کروڑاں دی تعداد وچ کتے کھلوتا ہوئے گا، لوگ کہن گے اے گرو نانک دا سکھ، بردی دیاں گا، روپ دیاں گا، شنگار دیاں گا، ادھر گرو تیگ بہادر جی دے سیچ دا ہو گیا سسکار، ادھر بھائی منی سنگھ دا سہورا بھائی لکھی شاہ ونجارا یہ تریا، یہ پتر دا نام سی بھائی ندائیا، انہیں کہندے نے اپنے گڈے لئے نے تے اے شاہی ٹھیکےدار سی، جدو گڈے لئے پتا انہوں بھی لگ گیا کچھ سما گرو تیگ بہادر جی دا تڑ اوتھی رہیا ہے زمین تے پیا رہیا ہے، تے آیا گڈے لے کے روح نال بھرے گڈے نے تے اپنے پتر نوں کہندا بچیا گرو دی خوشی لینی ہے نا، آپا پاوے جان تلی تے لگ جائے مر تا جاؤں گے پر جیندے جی گرو تیگ بہادر دے تڑ نوں رل نہیں دینا، کہندے نے لکی شاہ لے گیا گڈا تے اکو دم ہنیری وچ گرو تیگ بہادر جی دے تڑ نوں چکے ہے، مہما پرکاش وچ اک پنکتی ہوندی ہے وہ کہندا ہے کہ دیکھو کہ گرو تیگ بہادر جی دا تڑ کہ لکی نگایا لے گیا تو کھڑا تماشا دیکھ دیکھتا رہو تو اے شپائی لے گیا جنہیں تڑ جانا ہے تڑ لگیا تے دیکھو کنی وڈی قربانی جتھے رکاب گانجے اے بھائی صاحب دا تڑ سی بھائی لکی شاہ دا، اے نے گھر دا سامان رات نوں اکٹھا کیتا جنہ قیمتی بستر سن سارے پا دیتے تے اکو دم گھر نوں اگ لگ لا دیتی، لوکاں نوں کہندا میرا گھر سڑ گیا ہے میرا سب کچھ اج تباہ ہو گیا ہے، اوتھے ایک ودوان نے بڑی سونی گل کہی، وہ کہندا ست گرو تینوں دو شاہ ملے، ایک بابے بکالے ملیا تے ایک دلی ملیا، ایک کوٹھے تے چڑھ کے تینوں پرگٹ کردا سی تے ایک کوٹھے نوں ساڑ کے تینوں لکاندا پیا سی، شاہ دوویں نے کام ایک دوجے تو الٹ کیتا ہے، اس ودوان نے لکھیا ایک شاہ نے شاہ دے شاہ نوں جگ دے اندر انج پرگٹایا مکھن شاہ، اودے والی اشارہ ہے ایک شاہ نے شاہ دے شاہ نوں جگ دے اندر انج پرگٹایا، گرو لادو رے گرو لادو رے کوٹھے چڑھ اتر ہولا پایا، ایک شاہ نے شاہ دے شاہ دا تڑ دلی وچ انج چپایا، اپنے ہتھیں اپنے سامنے اپنے گرو دے شریر نوں لامبو لایا، ایک شاہ نے ست گرو نوں پرگٹایا ایک شاہ نے ست گرو نوں چھپایا، اس بھی اپنا فرض نبھایا اس بھی اپنا فرض نبھایا، دونوں نے اپنا فرض ادا کیتا ہے، بھائی لکی شاہ منجارا اے دے گھر دے انہیں اگ لا دتی، سسکار تو بعد ست گرو دے جڑے است سن انہاں نوں کلش وچ پا کے زمین تے دبا دتا ہے، تے اج تک وہ کلش جتھے رکاب گنج پرکاش ہے اوتھے گرو تیگ بہادر جی دے است کلشاں وچ بند پئے زمین وچ نے، ساتھ سنگت اے ساکا ہویا اس شہادت نے پربھاو کی دتا ہے، بڑے سونے بچن کہے نے چیتے رکھو جس دن تو گرو نانک دے گھر نال کوئی بادشاہ ٹکر لیندا ہے اوہدا پتن ہو جاندا ہے، بھائی رتن سنگھ نے ایک گل کہی کہن لگا کہندا تب تے پادشاہی کٹی دلی تب تے ترک کلا پئی ڈلی، ترک اوتن دے ٹھنڈی کلا بھی جان لگے اورنگ زیب اتہاس گوائے، گرو تیگ بہادر دی شہادت تو بعد دلی وچ کسے دن چین نال سو نہیں سکیا، اونوں ٹکا نہیں، ستگرو گرو تیگ بہادر دی شہادت تو بعد جادو ناتھ سرکار نے ایک گل لکھی کہندا جمعے دی نماز پڑھن آیا جامع مسجد، ہن دیکھو شہادت نے پربھاو کی لیاندا ہے، سامنے ایک سکھ لوگ کے کھلوتا سی پتھروں دے ہاتھ وچ سن، جدوں بادشاہ بیڑی تو اتریا انہیں پورے زور نال دو پتھر مارے نے جڑے اورنگ جیب دے تختے تے لگے نے، کہندے نے اس وقت انہوں پچھاڑ لیا، پوچھا تو کون؟ کہندا گرو تیگ بہادر دا سکھ، کیا تینوں پتا نہیں ہے بادشاہ؟ کہنے لگا مینوں پتا ہے، میرے کو شستر کوئی نہیں، جب میں نیڑے پہنچتا میں دا سر لا دینا سی، شہادت نے پربھاو لیاندا، پر اج او سما آ گیا سکھاں نے دلی فتح کیتی ہے، کروڑیا مسل دا سردار بگیل سنگھ اج لال قلعے تے اونے کیسری نشان صاحب چلایا ہے، اج پنج پیارے دلی دے تخت تے بیٹھے نے، اس وقت محمد شاہ عالم آپ آیا کہندا سنگھو جو کہو گے میں من لاں گا، تہاڈا کام میں جتنے نشان چلانے تے چلے جانا میں تہاڈے ادھیر رہاں گا، اونے کہا تینوں خالصے نوں ٹیکس دینا پئے گا پرجا نال انصاف کرنا پئے گا، تے سردار بگیل سنگھ کہندا جنی دیر تک دلی دے گردوارے نہیں بنتے، میں دلی وچ رہاں گا۔ اس وقت سردار بگیل سنگھ نے بنگلہ صاحب، بالا صاحب، اے دو گردوارے بنائے، رکاب گنج بنایا۔ اج اے نہیں پتا لگتا گرو تیگ بہادر شہید کتے کتے، وہ تھان لبھی نہیں، پتا نہیں لگتا کتے شہید ہوئے نے۔ بگیل سنگھ نے ٹنڈورا پٹوا دیتا پوری دلی وچ، چیتے رکھو ہوں رنگ کی لیا یہ شہادت، کدی ٹنڈورا پٹیا سی، اج گرو تیگ بہادر شہید کرنا ہے، تے اج سکھ راج ہویا ہے تے ٹنڈورا پٹیا جا رہا ہے، کوئی ہے جنوں پتا ہوئے گرو تیگ بہادر نو شہید کتے کیتا ہے؟ اوتے گرو نانک دا نشان چلانا ہاتھ ہوگی دلی وہی ہے۔ اج جدو ٹنڈورا پٹوا دیتا تے نال اس وقت ظالماں دا ڈر ختم ہو چکا ہے، کوئی ہوئے جنوں پتا ہوئے گرو تیگ بہادر شہید کتے ہوئے نے۔ اس وقت ایک بڈھی آئی ہے جدی عمر کافی زیادہ ہے، ایک ڈنگوری دے آسرے تری تے سردار بگیل سنگھ دے کول آئی، کہن لگی سردارا مینوں کھما کر دی، میں او بھی دن اینا اکھاں نال تکے نے جدن گرو تیگ بہادر دا تڑ رہا سی، تے اج میں او بھی دن تک نہیں پئی، اج گرو تیگ بہادر دے پتر راج پہ کر دے، مینوں خوشی ہے میں سب کوئی تکے ہے، میں او بھی دن تکے نے جدن گرو تیگ بہادر دا کوئی نام نہیں سی لے سکدا، تے اج او بھی میں دن تک نہیں پئی، گرو تیگ بہادر لئی تھاواں خالی ہوندیاں پئی۔ پوچھا تو کون ہے جدو کیا میں تکیا ہے؟ تے بگیل سنگھ دے چرنا تے ڈگ پیا، کہن لگا میرے گرو دے دیدار کیتے نہیں؟ کہن لگی کیول دیدار نہیں، میں اس ماشکی دی گھر والی ہاں، میں ادو پر جوانی وچ جوانی وچ پیر پی رکھدی ساں، میں اس ماشکی دی گھر والی ہاں بگیل سیاں، جس ماشکی نے مست وچ پانی بھر کے جتھے گرو تیگ بہادر نو شہید کیتا گیا سی او دے خون نو میرے پتی نے دھوتا سی، میرے پتی نے خون دھوتا سی، میں نال ساں۔ کہن لگے بگیل سنگھ بڈڑی نو پالکی وچ بٹھایا تے کہہ دیتا اے دے گھر نو سونے چاندی ہیریاں نال بھر دیو، کہندے نے سب کچھ دیتا، او بڈڑی ایتھے لے کے آئی جتھے اج شیش گنج گردوارا ہے۔ کہن لگی بھائی بگیل سنگھ نو سردار جی آ خوہ جے جتھے گرو تیگ بہادر شہید اشنان کیتا ہے، آ گوڑ جے جتھے بیٹھے نے، ایس تھان تے گرو تیگ بہادر بیٹھے سن، ایس پاسے جلاد نے کھولو کے تلوار چلائی سی، اس طرح شیس اتریا سی، انہاں تھاواں تے جڑا خون جمیا سی میرے پتی نے دھوتا سی۔ سردار بگیل سنگھ تے مسیت سی، پہلا جھگڑا ہو گیا، آئے مسلمان جھگڑے تے، انہیں پھر کہہ دیتا یاد رکھو پھر پرد کے ہو جی مار ماراں گے، ساری زندگی نہیں پلنی، جو مرضی ہو جائے مرتے جاواں گا، پر اس تھان تے گرو تیگ بہادر دی یاد ضرور بنے گی۔ اس وقت بادشاہ وچ پیا، انہیں کچھ تھان مسیت دی دوائی، اوتھے پھر پہلا پر اس وقت بادشاہ وچ پیا، انہیں کچھ تھان مسیت دی دوائی، اوتھے پھر پہلا پرکاش سردار بگیل سنگھ نے کیتا۔ سماں لنگیا، بگیل سنگھ ہتھی سیوا کر کے گیا تے کہہ کے گیا سی گرو تیگ بہادر میں رحمت کری، اسی کچھ کر نہیں سکے تیری خاطر، آ ہو سکتا ہے شاید دلی تے نشان نہ ہوندا، تیرا خون آیا تیرے خون والی تھان تے نشان ضرور آؤں گے۔ گرو تیگ بہادر جی انہاں دا استھان بنیا، اس تو بعد پھر تھان ٹا دیتا گیا، شیش گنج ٹا دیتا۔ اس تو بعد سردار سروپ سنگھ مہاراجا جیند والے جدو گدر ہوئے، انہیں پھر انگریز حکومت تو لکھا لیا، پھر یہ تھان پنت دے قبضے وچ آئی، ادو بعد پھر کوتوالی بھی مل گئی۔ اج تسی اس تھان دے درشن کر دیو، آؤ اس گرو تیگ بہادر دے بچن پلے بن لو۔ میں اس دن ارج کیتی سی سکھو گرو تیگ بہادر دے جے پہلے ہی شبد مان لو نا سارے جھگڑے مک جان۔ وہ کیڑا ہے؟ سادو من کا مان تیاگو، کام کرو سنگت درجن کی تاتے، اینس پاگو سکھ دکھ دونوں سم کر جانا، اور مان اپمانا ہر سوگ تے رہ نیارو، تن جگ تت پشانا۔ اگے بچن انہاں کیتا، کہن لگے استت نندا دو تیاگ ہے، کھوجے پد نربانا، جن نانک اے کھیل کٹنا ہے کنہوں گرمکھ جانا۔ گرو تیگ بہادر گا کے گئے، نام رہو سادھو رہو، رہو گر گوبند، کہو نانک اے جگت میں کن جپیو گرمنت، انتلا بچن داتا اسی کیویں چھٹانگے۔ کہن لگے رام نام ار میں گئے، جانتا ہے سم نہیں کوئے، جے سمرت سنکٹ مٹائے درش تہارو ہوئے۔ انیاں بینتیاں پروان کریا جے ایک دو منٹ لینے۔
0: ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਸੰਖੇਪ ਵਿੱਚ ਅਰਜ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣੀਆਂ ਨੇ, ਬਖਸ਼ ਦੇਣੀਆਂ। ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਆਪ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ,

0: ਔਰੰਗੇ ਦੇ ਗੁਰੂ ਤੇਗ ਬਹਾਦਰ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਜੇ ਬੱਚੇ ਆ ਨਾ, ਫਿਰ ਇੱਕ ਬੇਨਤੀ ਹੱਥ ਜੋੜ ਕੇ ਸਾਬਤ ਸੂਰਤ ਹੋ, ਜਿਨ੍ਹਾਂ ਨੇ ਅਜੇ ਤੱਕ ਕੇਸ ਨਹੀਂ ਰੱਖੇ, ਕੁਛ ਨਹੀਂ ਮੰਗਣਾ, ਸਿਰਫ ਇੱਕ ਤੁਹਾਡੇ ਤੋਂ ਦਾਤ ਮੰਗਣੀ। ਜੇ ਤਾਂ ਵਾਕਈ ਕਥਾ ਨੂੰ ਬਾਣੀ ਨੂੰ ਪਿਆਰ ਕਰਦੇ ਹੋ, ਇਹ ਠੀਕ ਹੈ ਆਇਆ ਭਾਈ ਵਾਹ ਵਾਹ ਵਾਹ ਹੋ ਗਈ, ਪੈਸੇ ਦੇ ਦਿੱਤੇ, ਧੰਨ ਧੰਨ ਕਰਾ ਗਿਆ ਜੀ, ਧੰਨ ਧੰਨ ਤਾਂ ਹੈ ਜੇ ਤੁਹਾਡੇ ਮੁੱਖ ਵਿੱਚੋਂ ਵੀ ਗੁਰੂ ਦੀ ਧੰਨ ਧੰਨ ਨਿਕਲੇ। ਸਾਬਤ ਸੂਰਤ ਹੋਵੋ, ਅੰਮ੍ਰਿਤਧਾਰੀ ਹੋਵੋ ਤੇ ਹਉਮੈ ਨੂੰ ਛੱਡ ਦਿਓ, ਗੁਰੂ ਕੀ ਮਰਿਆਦਾ ਵਿੱਚ ਰਹਿ ਕੇ ਸੁਖ ਜੇ। ਅੱਜ ਮੰਨ ਲਓ, ਕੱਲ ਮੰਨ ਲਓ, ਨਹੀਂ ਮੰਨੋਗੇ ਐਵੇਂ ਦੁੱਖ ਪਾ ਕੇ ਮੰਨਣੀ ਪੈਗੀ, ਮੰਨਣੀ ਪੈਣੀ ਹੈ। ਕੋਈ ਰਾਹ ਹੀ ਕੋਈ ਨਹੀਂ, ਹੋਰ ਕੋਈ ਰਸਤਾ ਨਹੀਂ। ਤੇ ਜੇ ਕਹੀਏ ਮਿਟ ਜਾਏਗੀ, ਬਿਲਕੁਲ ਨਹੀਂ ਮਿਟਣੀ। ਚੇਤੇ ਰੱਖਿਓ ਮੈਂ ਅਰਜ ਕੀਤੀ, ਇਹਦੀਆਂ ਨੀਹਾਂ ਹੀ ਤਾਂ ਸਿਰਾਂ ਤੇ ਰੱਖੀਆਂ ਗਈਆਂ, ਇੱਟਾਂ ਤੇ ਰੱਖੀਆਂ, ਹੁਣ ਤੇ ਕੋਈ ਤੋਪ ਨਾ ਭਾਂਡਾ। ਤਾਂ ਹੀ ਤਾਂ ਸੱਤੇ ਬਲਵੰਡ ਨੇ ਗੱਲ ਕਹੀ ਸੀ, ਦੁਨੀਆਂ ਦੇ ਲੋਕੋ ਅਸੀਂ ਕਹਿੰਦੇ ਸਾਂ ਕਿ ਗੁਰੂ ਨਾਨਕ ਦਾ ਘਰ ਸਾਡੇ ਕਰਕੇ ਵੀ ਨਹੀਂ, ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵਦ, ਇਹਦੀਆਂ ਨੀਹਾਂ ਵਿੱਚ ਸੱਚ ਭਰਿਆ ਗਿਆ। ਤੇ ਜਿੱਥੇ ਸੱਚ ਭਰਿਆ ਹੋਵੇ ਉਹ ਨੀਂਹ ਕਦੀ ਪੱਟੀ ਨਹੀਂ ਜਾਂਦੀ ਹੁੰਦੀ। ਗੁਰੂ ਕਿਰਪਾ ਕਰੇ, ਅੱਗੋਂ ਆ ਬੁੱਧਵਾਰ ਤੇ ਐਤਵਾਰ ਜਿਹੜਾ ਪ੍ਰੋਗਰਾਮ ਸਤਿਗੁਰੂ ਬਖਸ਼ ਕਰਨ ਸਮਾਂ ਨਿਸ਼ਚਿਤ ਕਰ ਆਪ ਦੇ ਦਰਸ਼ਨ ਕਰਾਂਗੇ। ਇਹਨਾਂ ਗੁਰਮੁਖਾਂ ਨੇ ਬਹੁਤ ਪਿਆਰ ਕੀਤਾ, ਜਿਹੜੇ ਤੇ ਰਾਗੀ ਸਿੰਘ ਵੀ ਕੀਰਤਨੀ, ਇਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਵਾਕਈ ਪ੍ਰਸ਼ਾਦੇ ਪਾਣੀ ਦੀ ਸੇਵਾ ਵੀ ਨਾਲ ਕਰਦੇ ਰਹੇ, ਤੇ ਖਾਸ ਕਰਕੇ ਡਾਕਟਰ ਸਾਹਿਬ ਦਾ ਵੀ ਧੰਨਵਾਦ ਹੈ, ਮੇਰੀ ਦੜ ਪੀਰ ਕਰਦੀ ਸੀ, ਉਹਨਾਂ ਨੇ ਦਾੜ ਕੱਢਣ ਦੀ ਸੇਵਾ ਵੀ ਕੀਤੀ। ਮਹਾਰਾਜ ਕਿਰਪਾ ਕਰੇ, ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ। ਪਰ ਕਮਾਲ ਦੀ ਗੱਲ, ਦੂਜੇ ਦਿਨ ਹੀ ਕਥਾ ਕਰਨ ਲਵਾ ਦਿੱਤਾ। ਸਤਿਗੁਰੂ ਕਿਰਪਾ ਕਰੇ, ਸਾਧ ਸੰਗਤ ਫਿਰ ਜੇ ਸਮਾਂ ਮਿਲਿਆ, ਮੈਂ ਵੀਰ ਜੀ ਨੂੰ ਬੇਨਤੀ ਕੀਤੀ ਹੈ, ਕੋਸ਼ਿਸ਼ ਕਰਾਂਗਾ, ਵਾਅਦਾ ਨਹੀਂ, ਕਿਉਂਕਿ ਫਿਰ ਕਈ ਵਾਰੀ ਇਹੋ ਜਿਹੇ ਹਾਲਾਤ ਨੇ। ਅੱਜ ਵੀ ਫੋਨ ਆਇਆ, ਮੈਂ ਕੀਤਾ ਸੀ ਇੰਡੀਆ, ਉਹ ਤਾਂ ਵੈਸੇ ਇੰਤਜ਼ਾਰ ਕਰ ਰਹੇ ਨੇ 3 ਤਰੀਕ ਨੂੰ ਪਹੁੰਚੋ, ਪਰ 3 ਤੱਕ ਇੱਥੇ ਰਹਿਣਾ, ਫ੍ਰੀ ਮੋਡ ਤੇ ਇੱਥੇ। ਗੁਰੂ ਬਖਸ਼ਿਸ਼ ਕਰੇ, ਕੋਸ਼ਿਸ਼ ਕਰਾਂਗਾ, ਗਰਮੀ ਵਿੱਚ ਕੋਈ ਸਮਾਂ ਮਿਲੇ, ਕੋਈ ਰੁੱਤ ਖੁੱਲੀ ਹੋਵੇਗੀ, ਫਿਰ ਆਪਾਂ ਗੁਰੂ ਬਾਬੇ ਦੇ ਬਚਨ ਕਰਾਂਗੇ। ਜਦੋਂ ਪ੍ਰੋਗਰਾਮ ਬਣੇਗਾ, ਮੈਂ ਵੀਰ ਜੀ ਭਾਈ ਰਜਿੰਦਰ ਸਿੰਘ ਗਰਾਂ ਨੂੰ ਬੇਨਤੀ ਕਰ ਦਿਆਂਗਾ, ਤੁਸੀਂ ਮੈਨੂੰ ਜ਼ਰੂਰ ਬਖਸ਼ ਦਿਆ ਜੇ। ਕਿਸੇ ਦੇ ਮਨ 'ਚ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੋਵੇ, ਉਹ ਮੇਰੀ ਨਿੱਜੀ ਖੋਮੇ ਹੋ ਸਕਦੀ ਹੈ, ਤੇ ਜਿਹਦੇ ਨਾਲ ਮਨ ਪਿਘਲੇ ਉਹ ਮੇਰੇ ਗੁਰੂ ਦੀ ਆਵਾਜ਼ ਸੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ, ਇੱਕ ਅਰਦਾਸ ਜ਼ਰੂਰ ਕਰਿਓ, ਕਿਉਂਕਿ ਜਦੋਂ ਅਸੀਂ ਹੁਣ ਤੁਰੇ ਹਾਂ ਨਾ, ਸਤਿਗੁਰੂ ਇੰਨੀ ਕਿਰਪਾ ਕਰੀ, ਤੇਰੀ ਸਿੱਖੀ ਨਿਭ ਜਾਏ, ਬਸ ਤੂੰ ਆਪਣਾ ਬਣਾ ਲਵੀ, ਸਿੱਖੀ ਲਈ ਮੇਰੇ ਲਈ ਬੇਨਤੀ ਕਰਿਓ। ਮੈਂ ਗੁਰੂ ਕੇ ਵਜ਼ੀਰ ਬਾਜਵਾ ਸਾਹਿਬ ਦਾ ਵੀ ਧੰਨਵਾਦ ਕਰਨਾ, ਜਿਨ੍ਹਾਂ ਨੇ ਭਾਵੇਂ ਥੋੜੇ ਦਿਨ ਮਿਲੇ ਆ, ਬੜਾ ਪਿਆਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ।
1: ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ ਟੇਕ ਲੈ ਕੇ ਆਪਾਂ ਵਿਚਾਰ ਕਰ ਸਕੀਏ। ਆਪ ਜਿਤਨੇ ਵੀ ਕਿਰਪਾਲੂ ਦਾਤਾ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਇਓ, ਆਪਣੇ ਅੰਦਰ ਨੂੰ ਟਿਕਾਣ ਦਾ ਯਤਨ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਅੰਦਰ ਦੀ ਇਕਾਗਰਤਾ ਬਖਸ਼, ਆਪ ਹੀ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਅਨੁਸਾਰ ਜਿਹੜੀ ਵਸਤੂ ਆਪਣੇ ਮੂਲ ਤੋਂ ਵਿਛੜ ਜਾਏ, ਆਪਣੇ ਅਸਲੇ ਤੋਂ, ਆਪਣੇ ਧੁਰੇ ਤੋਂ, ਆਪਣੇ ਮਰਕਜ਼ ਤੋਂ ਦੂਰ ਚਲੀ ਜਾਏ, ਉਸ ਵਸਤੂ ਦੇ ਅੰਦਰ ਖਿੰਡਾ ਪੈਦਾ ਹੁੰਦਾ ਹੈ, ਉਸ ਦੇ ਅੰਦਰ ਦੀ ਨਿਰਮਲਤਾਈ, ਉਸ ਦੇ ਅੰਦਰ ਦਾ ਸੁਹਾਪਣ, ਉਸ ਦੇ ਅੰਦਰ ਦੀ ਸੁੰਦਰਤਾ ਉਦੋਂ ਹੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਆਪਣੇ ਧੁਰੇ ਤੋਂ ਵੱਖ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਦਾਤਾਰ ਜੀ ਨੇ 4 ਮਹਾਨ ਦੁੱਖਾਂ ਦਾ ਜ਼ਿਕਰ ਕੀਤਾ ਹੈ। ਅਸਲ ਵਿੱਚ ਉਹ 4 ਦੁੱਖਾਂ ਵਿੱਚ ਕਿਰਪਾਲੂ ਦਾਤਾਰ ਜੀ ਨੇ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਮੰਨਿਆ ਹੈ। ਦੂਸਰਾ ਦੁੱਖ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਅਨੁਸਾਰ ਮਨ ਅੰਦਰ ਉੱਠੀ ਹੋਈ ਤ੍ਰਿਸ਼ਨਾ, ਮਨ ਅੰਦਰ ਉੱਠੀ ਹੋਈ ਭੁੱਖ। ਤੀਸਰਾ ਦੁੱਖ ਮੌਤ ਦਾ।

ਤੇ ਚੌਥਾ ਦੁੱਖ ਇਸ ਪੰਜ ਭੂਤਕ ਸਰੀਰ ਵਿੱਚ ਰਹਿੰਦਿਆਂ ਹੋਇਆਂ ਤਨ ਨੂੰ ਕੋਈ ਰੋਗ ਲੱਗ ਜਾਣ। ਤਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਚਾਰ ਦੁੱਖਾਂ ਦਾ ਜ਼ਿਕਰ ਕਰਦਿਆਂ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ। ਸਭ ਤੋਂ ਪਹਿਲਾਂ ਦੁੱਖ ਜੋ ਹੈ ਉਹ ਵਿਛੋੜੇ ਦਾ ਹੈ। ਜਦੋਂ ਆਪਣਾ ਕੋਈ ਸੱਜਣ ਮਿੱਤਰ ਵਿਛੜ ਜਾਏ ਉਹਦਾ ਵਿਛੋੜਾ ਵੀ ਦੁੱਖ ਪੈਦਾ ਕਰਦਾ ਹੈ। ਸਰੀਰਕ ਤੌਰ ਤੇ ਵਿਛੋੜਾ ਅੰਦਰ ਨੂੰ ਖਲਾ ਕੇ ਰੱਖ ਜਾਂਦਾ ਹੈ, ਤੇ ਜਦੋਂ ਕੋਈ ਆਪਣੇ ਅੰਦਰੋਂ ਵਿਛੜ ਜਾਏ ਤੇ ਸੱਚ ਜਾਣੋ ਉਸ ਦਾ ਅੰਦਰ ਕਿੰਨਾ ਕੁ ਬੇਹਾਲ ਹੋਵੇਗਾ। ਹਜ਼ੂਰ ਨੇ ਕਿਹਾ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਦੂਜਾ ਦੁੱਖ ਹੈ ਭੁੱਖ ਦਾ। ਤੇ ਇੱਥੇ ਭੁੱਖ ਦਾ ਅਰਥ ਕੇਵਲ ਤਨ ਦੀ ਭੁੱਖ ਨਹੀਂ, ਮਨ ਦੇ ਅੰਦਰ ਤ੍ਰਿਸ਼ਨਾ ਦੀ ਬਲਦੇ ਹੋਏ ਭਾਂਬੜ, ਅੰਦਰ ਦੀ ਭੁੱਖ ਕਦੀ ਸ਼ਾਂਤ ਨਾ ਹੋਣੀ, ਤ੍ਰਿਸ਼ਨਾ ਵੀ ਤਾਂ ਇੱਕ ਬਹੁਤ ਵੱਡਾ ਦੁੱਖ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਤੇ ਤੀਜਾ ਦੁੱਖ ਹੈ, ਇੱਕ ਦੁੱਖ ਸਖਤ ਵਾਰ ਜਮਦੂਤ, ਮੌਤ ਦਾ ਦੁੱਖ ਹੈ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਆ ਚੌਥਾ ਦੁੱਖ ਸਰੀਰ ਨੂੰ ਕੋਈ ਲੱਗ ਜਾਣਾ। ਕਹਿਣ ਲੱਗੇ ਵੈਦ ਨਾ ਭੋਲੇ ਦਾਰੂ ਲਾ। ਹੇ ਭੋਲੇ ਵੈਦ, ਤੂੰ ਤਾਂ ਕੇਵਲ ਤਨ ਦੇ ਰੋਗ ਜਾਣਨੇ, ਤਨ ਦੇ ਰੋਗ ਤੋਂ ਪਹਿਲਾਂ ਤਿੰਨ ਅੰਦਰ ਦੇ ਰੋਗ ਨੇ, ਅੰਦਰ ਦਾ ਵਿਛੋੜਾ, ਅੰਦਰ ਦੀ ਤ੍ਰਿਸ਼ਨਾ, ਮੌਤ ਦਾ ਭੈ। ਸੱਚ ਜਾਣੀ ਇਹ ਤਿੰਨ ਰੋਗਾਂ ਦੀ ਨਿਵਰਤੀ ਗੁਰੂ ਤੋਂ ਬਿਨਾਂ ਕੋਈ ਨਹੀਂ ਕਰਾ ਸਕਦਾ। ਅੱਜ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ ਉਹਨਾਂ ਨੂੰ ਪਹਿਲਾ ਦੁੱਖ ਆਪਣੇ ਗੁਰੂ ਦੇ ਚਰਨਾਂ ਦੇ ਵਿਛੋੜੇ ਦਾ ਸੀ, ਆਪਣੇ ਪਿਆਰੇ ਦੇ ਚਰਨਾਂ ਤੋਂ ਵਿਛੜ ਜਾਣਾ। ਤੇ ਅਰਜ਼ ਮੈਂ ਕਰ ਰਿਹਾ, ਕੋਈ ਵੀ ਚੀਜ਼ ਆਪਣੇ ਧੁਰੇ ਤੋਂ ਆਪਣੇ ਮਰਕਜ਼ ਤੋਂ ਵਿਛੜ ਜਾਏ ਤੇ ਕੁਦਰਤੀ ਤੌਰ ਤੇ ਵਿਛੋੜਾ ਉਹਦੇ ਅੰਦਰ ਕੋਈ ਨਾ ਕੋਈ ਤਬਦੀਲੀ ਜ਼ਰੂਰ ਪੈਦਾ ਕਰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਆਪਾਂ ਵਾਚਨੇ ਨੇ, ਜਿਹਦੇ ਵਿੱਚ ਹਜ਼ੂਰ ਨੇ ਇਸ਼ਾਰਾ ਕੀਤਾ ਹੈ ਕਿ ਵਿਛੋੜਾ ਹਮੇਸ਼ਾ ਦੁੱਖ ਨੂੰ ਜਨਮ ਦਿੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ, ਸਲੋਕ 12 ਤੇ ਵਧੀਕ ਵਿੱਚ ਅਸੀਂ ਪੜ੍ਹਨੇ। ਦਾਤਾਰ ਜੀ ਨੇ ਉਦਾਹਰਨਾਂ ਆਮ ਸੰਸਾਰਕ ਤੌਰ ਤੇ ਸਮਝਾਉਣ ਵਾਸਤੇ ਲਈਆਂ, ਤੇ ਉਦਾਹਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੇਵਲ ਆਪਣੀ ਵਿਦਵਤਾ ਦਾ ਜ਼ੋਰ ਦਿਖਾਉਣਾ, ਉਦਾਹਰਨ ਦਾ ਮਤਲਬ ਇਹ ਨਹੀਂ ਕਿ ਬਹੁਤ ਸਾਰੀਆਂ ਵਿਚਾਰਾਂ ਇਕੱਠੀਆਂ ਕਰ ਲੈਣੀਆਂ। ਕੋਈ ਵੀ ਉਦਾਹਰਨ ਐਗਜ਼ਾਮਪਲ ਦਿੱਤੀ ਜਾਂਦੀ ਹੈ ਉਹਦਾ ਭਾਵ ਹੈ ਕਿ ਉਸ ਬਾਹਰ ਦ੍ਰਿਸ਼ਟਮਾਨ ਚੀਜ਼ ਨੂੰ ਦੇਖ ਕੇ ਆਪਣੇ ਅੰਦਰ ਦੇ ਜੀਵਨ ਨੂੰ ਕਮਾ ਲੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦਿਆਂ ਹੋਇਆਂ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ ਹੈ, ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪਾਣੀ ਦਾ ਇੱਕ ਸਰੋਵਰ ਹੈ, ਜਿਸ ਸਰੋਵਰ ਦਾ ਨਿਰਮਲ ਨੀਰ ਹਰ ਲੰਘਣ ਵਾਲੇ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ, ਤੇ ਉਸੇ ਪਾਣੀ ਦੇ ਅੰਦਰ ਕਮਲ ਦੇ ਫੁੱਲ ਉੱਗ ਪਏ, ਤੇ ਜਦੋਂ ਕਮਲ ਦੇ ਫੁੱਲਾਂ ਨੂੰ ਖੇੜਾ ਮਿਲਿਆ ਉਹ ਪੂਰਨ ਤੌਰ ਤੇ ਖੇੜਾ ਵਿੱਚ ਆਏ, ਤੇ ਫੁੱਲਾਂ ਦੀ ਮਹਿਕ ਨੂੰ ਦੇਖ ਕੇ ਭਵਰੇ ਉਹਨਾਂ ਦੀ ਪਰਿਕਰਮਾ ਕਰਨ ਵਾਸਤੇ ਪਹੁੰਚ ਗਏ। ਭਵਰੇ ਨੇ ਫੁੱਲ ਦੀ ਪਰਿਕਰਮਾ ਕੀਤੀ, ਉਹਦੇ ਰਸ ਨੂੰ, ਸਵਾਦ ਨੂੰ, ਉਹਦੀ ਸੁਗੰਧੀ ਨੂੰ ਮਾਣਿਆ, ਤੇ ਸੁਗੰਧੀ ਨੂੰ ਮਾਣ ਕੇ ਵਾਪਸ ਚਲਾ ਗਿਆ। ਹਜ਼ੂਰ ਕਹਿੰਦੇ ਨੇ ਸਰੋਵਰ ਦਾ ਪਾਣੀ ਨਿਰਮਲ ਹੋਵੇ, ਫੁੱਲ ਖਿੜੇ ਹੋਣ, ਤੇ ਕੁਦਰਤੀ ਤੌਰ ਤੇ ਉਹ ਸਰੋਵਰ ਬੰਦੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਆਪਣੇ ਵੱਲ ਉਹ ਖਿੱਚਦਾ ਹੈ। ਚਿੱਤ ਕੀਤਾ ਇਸ ਸਰੋਵਰ ਦੇ ਕਿਨਾਰੇ ਕੁਝ ਸਮਾਂ ਟਿਕ ਜਾਈਏ, ਇਸ ਦੀ ਨਿਰਮਲਤਾਈ ਦਾ, ਇਸ ਦੇ ਖਿੜੇ ਹੋਏ ਫੁੱਲਾਂ ਦਾ, ਫੁੱਲਾਂ ਵਿੱਚੋਂ ਉੱਠੀ ਕੋਈ ਮਹਿਕ ਦਾ ਆਪਾਂ ਆਨੰਦ ਮਾਣ ਸਕੀਏ। ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ, ਨਿਰਮਲਤਾਈ ਨੇ, ਖੇੜੇ ਨੇ, ਸੁਗੰਧੀ ਨੇ, ਫੁੱਲਾਂ ਦੀ ਮਹਿਕ ਨੇ ਲੰਘਦੇ ਹੋਏ ਰਾਹੀ ਵੀ ਰੋਕ ਲਏ, ਪਰ ਕੁਝ ਸਮੇਂ ਤੋਂ ਬਾਅਦ ਵਾਪਸ ਆ ਕੇ ਦੇਖਿਆ ਉਹੀ ਸਰੋਵਰ ਸੀ, ਪਾਣੀ ਦਾ ਰੰਗ ਬਿਲਕੁਲ ਕਾਲਾ ਪੈ ਚੁੱਕਾ ਸੀ। ਉਹੀ ਸਰੋਵਰ ਸੀ ਜਿਹਦੇ ਵਿੱਚ ਕਮਲ ਦੇ ਫੁੱਲ ਟਹਿਕਦੇ ਪਏ ਸਨ, ਉਹ ਮੁਰਝਾ ਕੇ ਸੁਗੰਧੀ ਦੇਣ ਵਾਲੇ ਬਦਬੋ ਦਾ ਰੂਪ ਧਾਰਨ ਕਰ ਚੁੱਕੇ ਸਨ, ਜਿਹਦੇ ਉੱਤੇ ਕਦੀ ਭਵਰੇ ਆ ਕੇ ਮੰਡਰਾਉਂਦੇ ਸਨ। ਅੱਜ ਉਸੇ ਤਲਾਬ ਦੇ ਪਾਣੀ ਉੱਪਰ ਮੱਖੀਆਂ ਤੇ ਮੱਛਰ ਆ ਟਿਕੇ ਨੇ, ਤੇ ਗੁਰੂ ਨਾਨਕ ਸਾਹਿਬ ਨੇ ਸਰੋਵਰ ਨੂੰ ਪੁੱਛ ਕੇ ਬੰਦੇ ਦੇ ਅੰਦਰ ਦੇ ਵਿਛੋੜੇ ਦੀ ਵਿਆਖਿਆ ਕਰ ਦਿੱਤੀ, ਕਿਉਂਕਿ ਵਿਛੜੇ ਹੋਏ ਮੇਰੇ ਗੁਰੂ ਨੂੰ ਮਿਲੇ ਨੇ, ਕਿਉਂਕਿ ਇੱਕ ਖਿੰਨ ਖਿੰਨ ਮਨ ਆਪਣੀ ਅੰਦਰ ਤਬਦੀਲੀ ਪੈਦਾ ਕਰਦਾ ਹੈ, ਕਦੀ ਕੋਈ ਫੁਰਨਾ, ਕਦੀ ਕੋਈ ਫੁਰਨਾ, ਕੋਈ ਫੁਰਨਾ ਗੁਰੂ ਤੋਂ ਸਦਾ ਲਈ ਤੋੜ ਵੀ ਸਕਦਾ ਹੈ, ਤੇ ਕੋਈ ਚੰਗੇ ਭਾਗ ਹੋਣ ਤੇ ਇਹੋ ਜਿਹਾ ਫੁਰਨਾ ਉੱਠੇ ਕਰੋੜਾਂ ਜਨਮਾਂ ਦੇ ਵਿਛੜਿਆਂ ਹੋਇਆਂ ਨੂੰ ਮਿਲਾ ਵੀ ਸਕਦਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ ਕਿ ਪਬਰ ਤੂੰ ਖਰੀਆਵਲਾ, ਸਲੋਕ 12 ਤੇ ਵਧੀ, ਕਹਿੰਦੇ ਨੇ ਇਹ ਸਰੋਵਰ ਤੇਰੇ ਕੋਲ ਇੰਨੀ ਖਰਿਆਵਲ, ਤੇਰੇ ਕੋਲ ਸੁਹੱਪਣ ਸੀ, ਪਬਰ
ਤੂੰ ਖਰਿਆਵਲਾ ਕਵਲਾ ਕੰਚਨ ਬਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਈਆ ਦਿਓਰੀ ਨਾਨਕ ਮੈਂ ਤਨ ਭੰਗ ਤੇਰੇ ਸਰੀਰ ਵਿਚ ਕੀ ਭਾਣਾ ਵਾਪਰ ਗਿਆ ਇੰਨੀ ਨਿਰਮਲਤਾ ਸੁਗੰਧੀ ਮਹਿਕ ਹੋਣ ਦੇ ਬਾਵਜੂਦ ਤੇਰੇ ਅੰਦਰ ਗੰਦਗੀ ਬਦਗੋ ਤੇ ਕਾਲਾਪਨ ਕਿਉਂ ਆ ਗਿਆ ਕਹਿ ਦੋਖੜੇ ਸੜਿਓ ਹੈ ਕੀ ਵੀ ਤੈਨੂੰ ਦੁੱਖ ਪੈ ਗਿਆ ਅੱਗੋ ਉਸ ਸਰੋਵਰ ਦੇ ਪਾਣੀ ਦਾ ਉੱਤਰ ਸੀ ਕਿ ਜਾਣਾ ਪਾਣੀ ਨਾ ਲਹਾ ਜਾਣਾ ਦਾ ਅਖਰੀ ਅਰਥ ਹੈ ਮੈਂ ਸਮਝਣਾ ਵਾਂ ਮੈਨੂੰ ਇਹ ਪਤਾ ਹੈ ਪਾਣੀ ਨਾ ਲਹਾ ਮੇਰੇ ਤੋਂ ਜੇ ਤੁਸੀਂ ਪੁੱਛਦੇ ਹੋ ਰੰਗ ਕਿਉਂ ਕਾਲਾ ਪੈ ਗਿਆ ਸੁਗੰਧੀ ਕਿਉਂ ਚਲੀ ਗਈ ਕਹਿੰਦਾ ਨੇ ਮੈਨੂੰ ਸਮਝ ਹੈ ਸਰੋਵਰ ਕਹਿੰਦਾ ਹੈ ਕਿ ਜਿਸ ਝੀਲ ਵਿੱਚੋਂ ਮੇਰੇ ਵਿੱਚ ਪਾਣੀ ਪ੍ਰਵੇਸ਼ ਕਰਦਾ ਸੀ ਜਿਸ ਪਾਣੀ ਕਰਕੇ ਇਹ ਖੇੜੇ ਸੁਹੱਪਣ ਤੇ ਲੋਕ ਕਿਨਾਰੇ ਬਹਿੰਦੇ ਸਨ ਜਿਸ ਦਿਨ ਦਾ ਉਸ ਝੀਲ ਨਾਲੋਂ ਸੰਬੰਧ ਟੁੱਟ ਗਿਆ ਸੱਚ ਜਾਣੋ ਉਹਦਾ ਵਿਛੋੜਾ ਹੀ ਮੇਰੇ ਅੰਦਰ ਨੂੰ ਕਾਲਿਆ ਕਰ ਗਿਆ ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿ ਪੱਬਰ ਤੂੰ ਖਰਿਆਵਲਾ ਕਬਲਾ ਕੰਚਨ ਬਨ ਕਹਿ ਦੋਖੜੇ ਸੜਿਓ ਹੈ ਕਾਲੀ ਕੋਈ ਹਾ ਦਿਓਰੀ ਨਾਨਕ ਮੈਂ ਤਨ ਭੰਗ ਤੇ ਅੱਗੋ ਉਤਰ ਸੀ ਜਾਣਾ ਪਾਣੀ ਨਾ ਲਹਾ ਜੈ ਛੇਤੀ ਮੇਰਾ ਸੰਗ ਜਿਤ ਜਿੱਠੈ ਤਨ ਪਰ ਫੜੈ ਚੜੈ ਚਵਗਣ ਬਨ ਜਿਨੂੰ ਦੇਖ ਕੇ ਅੰਦਰ ਖੇੜਾ ਹੁੰਦਾ ਸੀ ਆਪਣੇ ਪਿਆਰੇ ਤੋਂ ਟੁੱਟ ਕੇ ਕਦੀ ਖੇੜੇ ਰਹਿੰਦੇ ਇਹਦਾ ਮਤਲਬ ਇਹ ਵੇ ਗੁਰੂ ਨਾਨਕ ਸਾਹਿਬ ਕੇਵਲ ਸਰੋਵਰ ਦੀ ਕਹਾਣੀ ਤੱਕ ਸੀਮਤ ਨਹੀਂ ਹਜ਼ੂਰ ਕਹਿੰਦੇ ਨੇ ਇਹ ਆਦਮੀ ਅਸਲ ਵਿੱਚ ਤੂੰ ਜਦਨ ਪਰਮਾਤਮਾ ਦੇ ਘਰੋਂ ਰਹਿਮਤ ਲੈ ਕੇ ਪੰਜ ਭੂਤਕ ਸਰੀਰ ਲੈ ਕੇ ਆਇਆ ਤੇਰੀ ਲਿਵ ਕਰਕੇ ਤੇਰੇ ਕੋਲ ਨਿਰਮਲਤਾ ਆਈ ਸੀ ਤੇਰੇ ਅੰਦਰ ਦੀ ਸੁਰਤ ਕਰਕੇ ਤੂੰ ਬਿਲਕੁਲ ਸਵੱਛ ਹੈ ਪਰ ਜਿਉਂ ਜਿਉਂ ਤੈਨੂੰ ਸੰਸਾਰ ਦੀ ਹਵਾ ਲੱਗੀ ਤੇਰਾ ਨਿਰੰਕਾਰ ਵੱਲੋਂ ਸੰਬੰਧ ਟੁੱਟ ਗਿਆ ਸੰਸਾਰ ਵਿੱਚ ਇੰਨਾ ਕੁ ਖਚਤ ਹੋ ਗਿਓ ਲਿਵ ਦਾ ਟੁੱਟਣਾ ਹੀ ਤੇਰੇ ਅੰਦਰ ਦੀ ਕਾਲਕ ਪੈਦਾ ਕਰ ਗਿਆ ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਮਨੁੱਖ ਦਾ ਸਰੀਰ ਵੀ ਤਾਂ ਇੱਕ ਸਰੋਵਰ ਦੀ ਤਰ੍ਹਾਂ ਹੈ ਜੇ ਗੁਰੂ ਝੀਲ ਨਾਲ ਜੁੜਿਆ ਰਹੇ ਜੇ ਪਰਮੇਸ਼ਵਰ ਸਾਗਰ ਨਾਲ ਜੁੜਿਆ ਰਹੇ ਤੇ ਇਹਦੇ ਕੋਲ ਖੇੜਾ ਵੀ ਹੈ ਇਹਦੇ ਕੋਲ ਸੁਗੰਧੀ ਵੀ ਹੈ ਇਹਦੇ ਕੋਲ ਲੰਘਣ ਵਾਲਿਆਂ ਨੂੰ ਵੀ ਠੰਡ ਪੈਗੀ ਤੇ ਜਿਸ ਦਿਨ ਬੰਦੇ ਦਾ ਅੰਦਰ ਪਿਆਰੇ ਤੋਂ ਟੁੱਟ ਗਿਆ ਤੇ ਸੱਚ ਜਾਣਿਓ ਜਿਸਮ ਉਹੀ ਹੁੰਦਾ ਜਿਹਨੂੰ ਦੇਖ ਕੇ ਲੋਕ ਸਜਦੇ ਕਰਦੇ ਨੇ ਉਸੇ ਸਰੀਰ ਨੂੰ ਦੇਖ ਕੇ ਲੋਕ ਘਰਾਂ ਦੇ ਦਰਵਾਜ਼ੇ ਵੀ ਬੰਦ ਕਰ ਲੈਂਦੇ ਕਿਉਂਕਿ ਪਿਆਰੇ ਤੋਂ ਟੁੱਟ ਗਿਆ ਹੈ ਮੈਂ ਕੁਛ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਕੇ ਇਤਿਹਾਸ ਵੱਲ ਆਉਣਾ ਕਿਉਂਕਿ ਸਾਖੀ ਰੂਪ ਆਪ ਸਭ ਨੂੰ ਪਤਾ ਹੈ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੇਡ ਵਾਪਰੀ ਰਾਮਿਆਂ ਨੇ ਆ ਕੇ ਮਜੈਲਾ ਨੇ ਫਿਰ ਗੁਰੂ ਜੀ ਨਾਲ ਗੱਲ ਕੀਤੀ ਪਰ ਖਦਰਾਣੇ ਦੀ ਢਾਬ ਨੇ ਪਰਤ ਕੇ ਗੁਰੂ ਦੀ ਗੋਦ ਵਿੱਚ ਇਹਨਾਂ ਨੂੰ ਸਦਾ ਲਈ ਸਮਾ ਦਿੱਤਾ ਕੁਛ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਆਪਾਂ ਦੇਖੀਏ ਕਿ ਅੰਦਰ ਦਾ ਵਿਛੋੜਾ ਕਾਲਖ ਨੂੰ ਤੇ ਦੁੱਖ ਨੂੰ ਜਨਮ ਦਿੰਦਾ ਹੈ ਕਿਰਪਾਲੂ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਹੈ ਇਹ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਦਾ ਉਚਾਰਨ ਕੀਤਾ ਹੋਇਆ ਬਚਨ ਹੈ ਤੇ ਉਦਾਹਰਨਾਂ ਸੰਸਾਰਕ ਨੇ ਦਾਤਾਰ ਕਹਿੰਦੇ ਨੇ ਜਦੋਂ ਜੇਠ ਦਾ ਮਹੀਨਾ ਤਪਦਾ ਹੈ ਕਦੀ ਮਾਰੂਥਲ ਦੇ ਇਲਾਕੇ ਵਿੱਚ ਦੇਖਿਓ ਕਿ ਅੱਕ ਜਿਹੜਾ ਉਹ ਜੇਠ ਦੀ ਗਰਮੀ ਵਿੱਚ ਪੱਲਰਦਾ ਹੈ ਅੱਕ ਬੜਾ ਖੁਸ਼ ਹੁੰਦਾ ਤੇ ਆਪ ਅੱਕ ਸ਼ਬਦ ਸਮਝਦੇ ਹੋ ਜਦੋਂ ਜਿਉਂ ਜਿਉਂ ਲੂ ਚੱਲੇ ਤਿਉਂ ਤਿਉਂ ਅੱਕ ਪੱਲਰਦਾ ਹੈ ਤੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਮੀਂਹ ਵਰਸਦਾ ਤੇ ਕੁਦਰਤੀ ਤੌਰ ਤੇ ਅੱਕ ਜਿਹੜਾ ਉਹਨੂੰ ਸਾੜਾ ਪੈ ਜਾਂਦਾ ਹੈ ਉਹਦੇ ਲੱਗੇ ਹੋਏ ਜਿਹੜੇ ਫਲ ਨੇ ਉਹ ਅੱਕ ਦੀਆਂ ਟਾਹਣੀਆਂ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ ਜਦੋਂ ਉਹ ਫਲ ਟੁੱਟਦਾ ਜਿੱਦਣ ਟਾਹਣੀ ਨਾਲ ਜੁੜਿਆ ਸੀ ਉਦਣ ਭੁਲੇਖਾ ਪਾਉਂਦਾ ਸੀ ਇੱਕ ਅੰਬ ਦੇ ਫਲ ਦੀ ਤਰ੍ਹਾਂ ਪਰ ਜਦੋਂ ਪਿਆਰੇ ਉਹ ਟਾਹਣੀ ਨਾਲ ਉਹ ਟੁੱਟ ਗਿਆ ਉਸੇ ਫਲ ਦੇ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤਿਣਕੇ ਨਿਕਲੇ ਉਸ ਫਲ ਦੇ ਹਜ਼ਾਰਾਂ ਟੁਕੜੇ ਹੋ ਗਏ ਤੇ ਪਰਤ ਕੇ ਤੇਜ਼ ਹਵਾ ਚੱਲੀ ਉਸ ਹਵਾ ਕਰਕੇ ਨਿੱਕੇ ਨੁੱਕੇ ਅੱਕ ਦੇ ਫਲ ਵਿੱਚੋਂ ਨਿਕਲੇ ਹੋਏ ਰੂੰ ਦੇ ਤੂੰਬੇ ਅਸਮਾਨ ਵਿੱਚ ਉੱਡਦੇ ਗੁਰੂ ਅਰਜਨ ਸਾਹਿਬ ਨੇ ਉਹਨਾਂ ਅੱਕ ਦੇ ਨਿੱਕੇ ਨਿੱਕੇ ਰੂੰ ਦੇ ਤਿਣਕਿਆਂ ਵਿੱਚੋਂ ਵੀ ਸਾਡੇ ਅੰਦਰ ਨੂੰ ਸਾਈਂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਰੱਬ ਮਿਹਰ ਕਰੇ ਕਦੀ ਗੁਰੂ ਤੋਂ ਵਿਛੋੜਾ ਨਾ ਪੈ ਜਾਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਧੰਨ ਗੁਰੂ ਅਰਜਨ ਸਾਹਿਬ ਪੁੱਛਦੇ ਨੇ ਕਿ ਜਦੋਂ ਅੱਕ ਦੀ ਟਾਹਣੀ ਨਾਲ ਜੁੜੇ ਸੋ ਤੇ ਅੰਬ ਦੇ ਫਲ ਦਾ ਭੁਲੇਖਾ ਪਾਉਂਦੇ ਸੀ ਤੇ ਅੱਜ ਕੀ ਖੇਡ ਵਾਪਰੀ ਇੱਕ ਫਲ ਦੇ ਹਜ਼ਾਰਾਂ ਨਿੱਕੇ ਨਿੱਕੇ ਟੁਕੜੇ ਹੋ ਗਏ ਤੇ ਇੰਨੇ ਖਿੰਡ ਗਏ ਕੋਈ ਕਿਸੇ ਪਾਸੇ ਚਲਾ ਗਿਆ ਕੋਈ ਕਿਸੇ ਪਾਸੇ ਚਲਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉੱਤਰ ਮਿਲਿਆ ਕਿ ਸੋਹਣੇ ਚੰਗੇ ਸ਼ੋਭ ਦੇ ਓਨੀ ਦੇਰ ਤੱਕ ਸੀ ਜਿੰਨੀ ਦੇਰ ਤੱਕ ਆਪਣੇ ਮੂਲ ਅੱਕ ਨਾਲ ਜੁੜੇ ਸੀ ਜਿਸ ਦਿਨ ਦੇ ਟਾਹਣੀ ਨਾਲ ਟੁੱਟ ਗਏ ਇੱਕ ਦੇ ਥਾਂ ਤੇ ਹਜ਼ਾਰਾਂ ਤਿਣਕੇ ਬਣ ਗਏ ਤੇ ਜਦੋਂ ਹਜ਼ਾਰਾਂ ਵਿੱਚ ਖਿੰਡ ਜਾਈਏ ਉਦੋਂ ਫਿਰ ਟਿਕਾ ਨਹੀਂ ਬਣਦਾ ਹੁੰਦਾ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬੰਦਿਆ ਇਹ ਅੱਕ ਦੀ ਕਹਾਣੀ ਨਹੀਂ ਅਸਲ ਵਿੱਚ ਤੇਰੇ ਮਨ ਦੀ ਕਹਾਣੀ ਹੈ ਜਿੰਨੀ ਦੇਰ ਤੱਕ ਤੂੰ ਆਪਣੇ ਗੁਰੂ ਬੂਟੇ ਨਾਲ ਜੁੜਿਆ ਹੈ
ਓਨੀ ਦੇਰ ਤੱਕ ਸੱਚ ਜਾਣੀ ਵੇਖਣ ਵਾਲਿਆਂ ਲਈ ਤੇਰੇ ਕੋਲ ਸੁੰਦਰਤਾ ਹੈ। ਜਿਸ ਦਿਨ ਤੂੰ ਆਪਣੇ ਮੂਲ ਨਾਲੋਂ ਟੁੱਟ ਗਿਆ ਅੰਦਰ ਦੀ ਇਕਾਗਰਤਾ ਭੰਗ ਹੋ ਗਈ। ਮਨ ਤਾਂ ਉਹੀ ਹੈ ਜਿਹੜਾ ਜਪਜੀ ਸਾਹਿਬ ਪੜ੍ਹਦਾ ਸੀ, 38 ਪੌੜੀਆਂ ਤੋਂ ਬਾਅਦ ਨੇਤਰ ਸੇਜਲ ਹੋ ਜਾਂਦੇ ਸਨ, ਅੱਜ ਇੰਨੇ ਕੁ ਟੁਕੜੇ ਹੋ ਗਏ। ਜਪਜੀ ਪੜ੍ਹਦਿਆਂ ਵੀ ਸਾਡੇ ਅੰਦਰ ਨੂੰ ਟਿਕਾ ਨਹੀਂ ਆਉਂਦਾ। ਕਿਉਂ? ਕਿਉਂਕਿ ਅੰਦਰੋਂ ਆਪਣੇ ਮੂਲ ਤੋਂ ਟੁੱਟ ਗਏ ਹਾਂ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਪ੍ਰਮਾਣ ਬਖਸ਼ਿਸ਼ ਕੀਤਾ, ਕਹਿਣ ਲੱਗੇ ਖੱਖੜੀਆਂ ਸੁਹਾਵੀਆਂ। ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ ਬਿਰਹਿ ਵਿਛੋੜਾ ਧਣੀ ਸਿਉਂ ਨਾਨਕ ਸਹਿ ਸਹਿ ਗੰਠ। ਇੱਕ ਪਿਆਰੇ ਤੋਂ ਵਿਛੋੜਾ ਪੈ ਗਿਆ ਤੇ ਇੱਕ ਫਲ ਦੇ ਨਿੱਕੇ ਨਿੱਕੇ ਖਜ਼ਾਰਾ ਟੁਕੜੇ ਹੋ ਗਏ। ਪਿਆਰਿਓ, ਫਲ ਟੁੱਟੇ ਉਹਦੇ ਖਜ਼ਾਰਾ ਟੁਕੜੇ ਹੁੰਦੇ ਨੇ, ਤੇ ਜਦੋਂ ਮਨ ਟੁੱਟਦਾ ਨਾ ਇਹਦੇ ਤੇ ਟੁਕੜਿਆਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ। ਪਤਾ ਨਹੀਂ ਕਿੰਨੇ ਕੁ ਫੁਰਨੇ ਉੱਠਦੇ ਨੇ ਸਵੇਰੇ ਸ਼ਾਮ। ਇਹਦੇ ਵਿੱਚ ਟਿਕਾ ਨਹੀਂ, ਆਪਣੇ ਅਸਲੇ ਤੋਂ ਟੁੱਟ ਜਾਣੇ ਇਹਦੇ ਲਈ ਦੁੱਖ ਦਾ ਕਾਰਨ ਬਣ ਜਾਂਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਅਨੁਸਾਰ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਸਨ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਆ ਕੇ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਸਨ। ਦੂਸਰਾ, ਮੈਂ ਦੁੱਖ ਅਰਜ਼ ਕੀਤਾ ਹੈ ਭੁੱਖ ਦਾ ਹੈ। ਕਈ ਵਾਰੀ ਆਪਾਂ ਸਮਝਨੇ ਹਾਂ ਕਿ ਆਦਮੀ ਡੋਲ ਨਹੀਂ ਸਕਦਾ। ਨਹੀਂ ਪਿਆਰਿਓ, ਸੰਸਾਰ ਤਿਲਕਣਬਾਜ਼ੀ ਹੈ। ਕੀ ਪਤਾ ਹੈ ਕਿ ਇਸ ਮਨ ਨੇ ਕਿਹੜੀ ਥਾਂ ਤੇ ਜਾ ਕੇ ਡਿੱਗ ਪੈਣਾ ਹੈ। ਕਦੀ ਵੀ ਕੋਈ ਆਪਣੇ ਜੀਵਨ ਦਾ ਦਾਅਵਾ ਨਹੀਂ ਕਰ ਸਕਦਾ। ਜੇ ਆਪਾਂ ਕਹੀਏ ਵੀ ਆਪਾਂ ਦਾਅਵਾ ਕਰ ਸਕਦੇ ਹਾਂ ਕਿ ਕਦੀ ਕੋਈ ਬੰਦਾ ਲਿਖ ਕੇ ਦੇ ਹੀ ਨਹੀਂ ਸਕਦਾ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਜਦੋਂ ਬੇੜੀ ਦਰਿਆ ਵਿੱਚ ਚੱਲਦੀ ਹੋਵੇ, ਜਦੋਂ ਕਸ਼ਤੀ ਸਮੁੰਦਰ ਦੇ ਵਿੱਚ ਚੱਲਦੀ ਹੋਵੇ ਤੇ ਦੂਸਰੇ ਦੀ ਡੁੱਬਦੀ ਕੋਈ ਬੇੜੀ ਨੂੰ ਦੇਖ ਕੇ ਕਦੀ ਵੀ ਪ੍ਰਸੰਨ ਨਾ ਹੋ, ਕਿਉਂਕਿ ਅਜੇ ਖੁਦ ਤੇਰੇ ਜੀਵਨ ਦੀ ਨਈਆ ਪਾਣੀ ਦੇ ਦਰਿਆ ਦੇ ਵਿੱਚ ਹੈ। ਕੀ ਪਤਾ ਕਿ ਕਿਹੜੀ ਘੜੀ ਇੱਕ ਨਿੱਕੀ ਜੀ ਲਹਿਰ ਨੇ ਤੇਰੀ ਬੇੜੀ ਨੂੰ ਡੋਬ ਕੇ ਰੱਖ ਦੇਣਾ। ਬਾਣੀ ਦੇ ਅਨੁਸਾਰ ਦਾਵਾ ਨਹੀਂ, ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ ਕਿ ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਐ ਕੋਏ। ਤੇ ਇੱਥੇ ਰੰਕ ਦਾ ਅਰਥ ਕੇਵਲ ਸੰਸਾਰਕ ਤੌਰ ਤੇ ਪਦਾਰਥਾਂ ਦੀ ਗਰੀਬੀ ਕਰਕੇ ਨਹੀਂ, ਰੰਕ ਦਰ ਤੇ ਕਿਸੇ ਤਰ੍ਹਾਂ ਦੀ ਵੀ ਕਿਸੇ ਕੋਲ ਕੰਗਾਲਤਾ ਹੋਵੇ। ਕੋਈ ਧਨ ਕਰਕੇ ਗਰੀਬ ਹੋਵੇ, ਕੋਈ ਵਿਦਿਆ ਕਰਕੇ ਗਰੀਬ ਹੋਵੇ, ਕੋਈ ਗੁਣ ਕਰਕੇ ਗਰੀਬ ਹੋਵੇ, ਇੱਥੋਂ ਤੱਕ ਜੇ ਕੋਈ ਰੱਬ ਦੇ ਚਰਨਾਂ ਤੋਂ ਡੁੜਿਆ ਟੁੱਟਾ ਹੈ, ਨਾਮ ਕਰਕੇ ਕੋਈ ਕੰਗਾਲ ਹੋਵੇ ਤੇ ਕਿਸੇ ਨੂੰ ਵੇਖ ਕੇ ਮਜ਼ਾਕ ਨਾ ਉਡਾ, ਕਿਉਂਕਿ ਕੀ ਪਤਾ ਤੇਰੇ ਜੀਵਨ ਦੀ ਬੇੜੀ ਕਿਨਾਰੇ ਲੱਗਣ ਤੋਂ ਪਹਿਲਾਂ ਨਾ ਕਿਤੇ ਡੁੱਬ ਜਾ, ਕਿਉਂਕਿ ਜੀਵਨ ਦਾ ਦਾਅਵਾ ਨਹੀਂ। ਹਜ਼ੂਰ ਨੇ ਫਰਮਾਇਆ, ਕਬੀਰ ਗਰਭ ਨਾ ਕੀਜੀਏ ਰੰਕ ਨਾ ਹਸੀਐ ਕੋਏ, ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕੀ ਪਤਾ ਹੈ ਕਿ ਕਦੋਂ ਕਿਹੜੇ ਵਕਾਰ ਨੇ, ਕਿਹੜੀ ਚੀਜ਼ ਨੇ ਆ ਕੇ ਅੰਦਰ ਨੂੰ ਡੰਗ ਜਾਣਾ ਹੈ। ਹਜ਼ੂਰ ਦੇ ਬਚਨ ਆਪਾਂ ਪੜ੍ਹਨੇ, ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ਬਦ ਕਿਹਾ ਹੈ ਤੇ ਜਿਨ੍ਹਾਂ ਦੀ ਆਪਾਂ ਰੀਸ ਕਰਕੇ ਕਈ ਵਾਰੀ ਕਹਿੰਦੇ ਹਾਂ ਕਿ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਇਹ ਦਾਤ ਮੰਗੀ, ਪਰ ਕੱਲੀ ਦਾਤ ਨਾ ਦੇਖੀਏ, ਉਸ ਦਾਤ ਨੂੰ ਮੰਗਣ ਤੋਂ ਪਹਿਲਾਂ ਅੰਦਰ ਦੀ ਅਵਸਥਾ ਨੂੰ ਦੇਖੀ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਦਾ ਅਸੀਂ ਇੱਕ ਬਚਨ ਪੜ੍ਹਨੇ। ਸ਼ਬਦ ਸ਼ੁਰੂ ਹੁੰਦਾ ਸੋਰਠ ਰਾਗ ਵਿੱਚ, ਸੋਰਠ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ। ਉੱਥੇ ਬਚਨ ਕਰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ। ਸੰਗੇ ਦਾ ਅਰਥ ਇੱਥੇ ਨਾਲ ਨਹੀਂ, ਕਿਉਂਕਿ ਬਾਣੀ ਵਿੱਚ ਅਸੀਂ ਇਹ ਵੀ ਸ਼ਬਦ ਪੜ੍ਹਨੇ ਆ ਗੁਰ ਮੇਰਾ ਸੰਗ ਸਦਾ ਹੈ ਨਾਲੇ। ਇੱਥੇ ਸੰਗੇ ਦਾ ਅਰਥ ਹੁੰਦਾ ਲੱਜਿਆ ਕਰਨੀ, ਸ਼ਰਮ ਕਰਨੀ। ਹੇ ਮੇਰੇ ਪਿਆਰੇ ਪ੍ਰਭੂ, ਜੇ ਮੈਂ ਤੇਰੀ ਭਗਤੀ ਕਰਨਾ ਵਾ, ਤੇਰੇ ਕੋਲ ਆਉਂਦਿਆਂ ਵੀ ਮੈਂ ਆਪਣੀ ਨੀਵੀਂ ਪਾ ਕੇ ਜ਼ਬਾਨ ਨੂੰ ਰੋਕ ਕੇ ਰੱਖਣਾ, ਜੇ ਤੇਰੇ ਕੋਲੋਂ ਵੀ ਮੰਗਦਿਆਂ ਲੱਜਿਆ ਕਰਨੀ ਏ, ਤੇ ਦੱਸ ਮੈਂ ਮੂੰਹ ਖੋਲ ਕੇ ਕਿਹਦੇ ਦਰ ਤੋਂ ਮੰਗਾ। ਮਾਧੋ ਕੈਸੀ ਬਨੋ ਬਨੇ ਤੁਮ ਸੰਗੇ, ਆਪ ਨਾ ਦੇਖੋ ਤਾਂ ਲੇਵੋ ਮੰਗੇ। ਹੁਣ ਮੰਗਦੇ ਕੀ ਨੇ? ਤ੍ਰਿਸ਼ਨਾ ਵਾਲੀ ਮੰਗਣੀ ਗੁਰਮੁਖੋ, ਸਿਰਫ ਇੱਕ ਦਿਨ ਨੂੰ ਚਲਾਣ ਵਾਸਤੇ ਖੁਰਾਕ ਹੈ। ਦੋਸ਼ਰ ਮੰਗੂ ਚੂਨਾ ਪਾਉ ਕੀ ਹੋ ਸੰਗ ਲੂਨਾ। ਪਾਉ ਦਾ ਅਖਰੀ ਅਰਥ ਪਾਣਾ ਨਹੀਂ, ਇੱਥੇ ਪਾਉ ਦਾ ਅਰਥ ਪਾਈਆ, ਇੱਕ ਕਿਲੋ ਦਾ ਚੌਥਾ ਹਿੱਸਾ। ਕਹਿਣ ਲੱਗੇ ਦੋਸ਼ਰ ਮੰਗੂ ਚੂਨਾ ਪਾਉ ਕੀ ਹੋ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋ ਵਕਤ ਜਵਾਲੇ। ਖਾਟ ਮੰਗੂ ਚੌ ਪਾਈ ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ ਪ੍ਰਕਾਸ ਲਈ ਸੌਣ ਲਈ। ਨਹੀਂ ਗੁਰਮੁਖੋ, ਕਹਿਣ ਲੱਗੇ ਖੁਰਾਕ ਇਸ ਕਰਕੇ ਮੰਗੀ ਏ ਮੈਂ ਜੀਣਾ ਚਾਹਨਾ ਵਾ, ਤੇ ਜੀਣਾ ਮੈਂ ਇਸ ਕਰਕੇ ਚਾਹਨਾ ਵਾ ਤੇਰੀ ਬੰਦਗੀ ਕਰ ਸਕਾਂ। ਸਾਹਿਬ ਦੇ ਬਚਨਾਂ ਨੇ ਸਾਨੂੰ ਅੰਦਰ ਨੂੰ ਅਰਦਾਸ ਕਰਨ ਦੀ ਜੁਗ ਦੱਸੀ ਹੈ। ਸ਼ਬਦ ਵਰਤੇ ਖਾਟ ਮੰਗੂ ਚੋ ਪਾਈ ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ ਤੇਰੀ ਭਗਤ ਕਰੇ ਜਨ।
ਥਿੰਦਾ ਪਿੱਛ ਕੇ ਭਗਤੀ ਕਰ ਸਕਾਂ। ਬਾਬਾ ਧੰਨਾ ਜੀ ਦਾ ਬਚਨ ਅਸੀਂ ਪੜ੍ਹਨੇ ਕਿ ਗੋਪਾਲ ਤੇਰਾ ਆਰਤਾ, ਪਰ ਇਹ ਗੱਲ ਕਦੀ ਨਾ ਭੁੱਲੀਏ, ਅਗਲੀ ਤੁਕ ਭਗਤ ਜੀ ਨੇ ਕਮਾਈ ਹੈ, ਉਹ ਤੁਕ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸੁਮਾਰਤਾ। ਪਰ ਜੋ ਜਨ ਤੁਮਰੀ ਭਗਤ ਕਰਨ ਤੇ, ਕਹਿਣ ਲੱਗੇ ਤੇਰੀ ਭਗਤ ਕਰੂੰ ਜਨ ਥੀਂਦਾ, ਇਹ ਦੋ ਸ਼ਬਦ ਕਦੀ ਭੁੱਲੀਏ ਨਾ। ਉਹ ਮੰਗ ਵਿੱਚੋਂ ਵੀ ਰੱਬ ਦੀ ਭਗਤੀ ਪੈ ਮੰਗਦੇ ਨੇ। ਹਾਂ, ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਕਾਨੜਾ ਹੈ, ਇਹ ਸ਼ਬਦ ਆਰੰਭ ਹੁੰਦਾ ਜਨ ਕੋ ਪ੍ਰਭ ਸੰਗੇ ਅਸਨੇ। ਅਗਲਾ ਬਚਨ ਹੈ ਸਾਜਨੋ ਤੂੰ ਮੀਤ ਮੇਰਾ, ਪਰ ਪਹਿਲੀ ਤੋਂ ਕਦੀ ਨਾ ਭੁੱਲੀਏ ਜਨ ਨੂੰ ਪ੍ਰਭੂ ਦੇ ਚਰਨਾਂ ਨਾਲ ਪ੍ਰੇਮ ਹੈ। ਕਹਿਣ ਲੱਗੇ ਸੱਜਣਾ ਹੇ ਮੇਰੇ ਮਿੱਤਰ ਪਰਮਾਤਮਾ, ਜਿਤਨੀ ਦੇਰ ਤੱਕ ਤੇਰੇ ਘਰ ਵਿੱਚ ਨਹੀਂ ਆਇਆ, ਐਵੇਂ ਸਮਝਦਾ ਸਾਂ ਲੋਕਾਂ ਦੀ ਆਸ ਰੱਖ ਕੇ, ਜਿੱਦਣ ਦੇ ਸੱਜਣਾ ਤੂੰ ਆਪਣੇ ਬੂਹੇ ਖੋਲ ਦਿੱਤੇ, ਇੱਕ ਗੱਲ ਦੀ ਸਮਝ ਪੈ ਗਈ, ਇਸ ਸੱਜਣ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ। ਤੇਰਾ ਸੱਜਣ ਇੰਨਾ ਧਨਾਢ ਹੈ, ਇੰਨਾ ਰਹਿਮਤਾਂ ਦਾ ਦਾਤਾ, ਉਹ ਬਖਸ਼ਣ ਹੈ, ਤੇ ਫਿਰ ਤੈਨੂੰ ਕਿਸੇ ਦਰ ਦੀ ਮੁਥਾਜੀ ਕਿਉਂ? ਫਿਰ ਸਤਿਗੁਰੂ ਪਤਾ ਮੰਗਦੇ ਕੀ ਨੇ? ਕਹਿਣ ਲੱਗੇ ਹੇ ਪ੍ਰਭੂ, ਪੰਜਾਂ ਤੱਤਾਂ ਵਿੱਚ ਵਿਚਰਦਾ ਮਨੁੱਖ ਹੈ, ਇੱਥੇ ਦਿਹਾੜੀ ਕਰਨ ਵਾਲਾ ਵੀ ਚਾਹੁੰਦਾ, ਭਾਵੇਂ ਉਹ ਮਜ਼ਦੂਰੀ ਕਰਕੇ ਪੇਟ ਭਰਦਾ, ਪਰ ਮੇਰੀ ਇੱਜ਼ਤ ਜ਼ਰੂਰ ਹੋਵੇ। ਇੱਥੇ ਕਮਜ਼ੋਰ ਬੰਦਾ ਵੀ ਚਾਹੁੰਦਾ, ਮੇਰੀਆਂ ਬਾਹਾਂ ਵਿੱਚ ਬਲ ਹੋਵੇ, ਜਿਸ ਦਿਨ ਇੱਜ਼ਤ ਦੀ ਲੋੜ ਪਈ ਤੇਰੇ ਦਰ ਤੇ ਆ ਕੇ ਬੇਨਤੀ ਕਰਕੇ ਮੰਗਾਂਗਾ, ਤਾਕਤ ਦੀ ਲੋੜ ਪਈ ਤਾਂ ਤੇਰੇ ਦਰ ਤੋਂ ਮੰਗਾਂਗਾ, ਜੇ ਧਨ ਦੀ ਜ਼ਰੂਰਤ ਪਈ ਤਾਂ ਮੈਂ ਅਰਦਾਸ ਕਰਾਂਗਾ, ਜੇ ਮੈਨੂੰ ਪੁੱਤਰ ਦੀ ਲੋੜ ਪਈ ਪੁੱਤਰ ਲਈ ਬੇਨਤੀ ਕਰਾਂਗਾ, ਤੇ ਜਿਸ ਦਿਨ ਮੇਰਾ ਤਨ ਰੋਗੀ ਹੋ ਗਿਆ ਮੈਂ ਉਦਨ ਵੀ ਚਰਨ ਤੇਰੇ ਪਕੜਾਂਗਾ, ਕਿਉਂਕਿ ਮੇਰੇ ਸੱਜਣਾ ਮੈਨੂੰ ਸਮਝ ਪੈ ਗਈ ਕਿ ਤੇਰੇ ਘਰ ਅੰਦਰ ਕਿਸੇ ਚੀਜ਼ ਦੀ ਕਮੀ। ਇਹ ਵੀ ਅਰਦਾਸ ਦਾ ਨਮੂਨਾ ਹੈ ਕਿ ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ, ਗ੍ਰਹਿ ਤੇਰਾ ਸਭ ਕੇ, ਮਾਨ ਮਾਂਗੂ। ਪਰ ਇੱਥੇ ਮਾਨ ਦਾ ਅਰਥ ਇੱਜ਼ਤ ਹੈ, ਹਾਲਾਂਕਿ ਬਾਣੀ ਵਿੱਚ ਸਿੱਖ ਬਚਨ ਪੜ੍ਹਨੇ ਆ, ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਮਾਨ ਤਿਆਗ ਦੇ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਮਾਨ ਮੰਗੂ। ਮਾਨ ਦਾ ਅਖਰੀ ਅਰਥ ਹੈ ਸਮਾਜ ਵਿੱਚ ਜੀਣ ਲਈ ਮੈਨੂੰ ਇੱਜ਼ਤ ਚਾਹੀਦੀ ਹੈ, ਮਾਨ ਮੰਗੂ, ਆਨ ਮੰਗੂ, ਤਾਕਤ ਚਾਹੀਦੀ ਹੈ, ਧਨ ਲਕਸ਼ਮੀ ਸੁੱਤ ਦੇਹ। ਇੱਥੇ ਦੇਹ ਦਾ ਅਰਥ ਦੇਣਾ ਨਹੀਂ, ਬਾਣੀ ਦੇ ਗਿਆਤੇ ਸੱਜਣ ਜਾਣਦੇ ਨੇ ਦੇਹ ਸ਼ਬਦ ਤਿੰਨ ਰੂਪ ਵਿੱਚ ਬਾਣੀ ਵਿੱਚ ਆਇਆ ਹੈ, ਦੱਦੇ ਨੂੰ ਲਾਂ ਤੇ ਖਾਹ ਮੁਕਤਾ, ਦੇਹ ਦੱਦੇ ਨੂੰ ਲਾਂ ਖਾਹੇ ਨੂੰ ਸਿਹਾਰੀ, ਦੇਹ ਇੱਕ ਬਚਨ ਪੜ੍ਹਨ ਦੇ, ਦੱਦੇ ਨੂੰ ਲਾਂ ਤੇ ਖਾਹ ਔਂਕੜ, ਕਨੋੜਾ ਨੀ ਖੋੜਾ ਨੀ ਬਣ ਦੇਣਾ। ਦੇਹ ਆਪਾਂ ਇਹ ਬਚਨ ਪੜ੍ਹਨੇ ਆ ਕਿ ਦੇਹ ਸ਼ਬਦ ਜਿਹੜਾ ਇੱਥੇ ਆਇਆ ਇਹਦਾ ਅਰਥ ਦੇਣਾ ਨਹੀਂ, ਮਾਨ ਮੰਗੂ, ਤਾਨ ਮੰਗੂ, ਧਨ ਲਕਸ਼ਮੀ ਸੁੱਤ ਦੇਹ, ਦੱਦੇ ਨੂੰ ਲਾਂ ਤੇ ਹਾ ਮੁਕਤਾ ਹੈ, ਇਹਦਾ ਅਰਥ ਹੈ ਪ੍ਰਭੂ ਜੇ ਤਨ ਨੂੰ ਰੋਗ ਲੱਗ ਗਿਆ ਤੇ ਮੇਰੇ ਸਰੀਰ ਦੀ ਅਰੋਗਤਾ ਵੀ ਮੈਨੂੰ ਤੇਰੇ ਦਰ ਤੋਂ ਮਿਲਣੀ। ਇਹਦਾ ਮਤਲਬ ਇਹ ਤੂੰ ਅਰਦਾਸ ਕਰ ਸਕਣਾ, ਹੁਣ ਸਾਰੀ ਜ਼ਿੰਦਗੀ ਮਾਨ ਮੰਗੀ ਜਾਏ, ਤਾਨ ਮੰਗੀ ਜਾਏ, ਧਨ ਪੁੱਤਰ ਮੰਗੀ ਜਾਏ, ਅਰੋਗਤਾ ਮੰਗੀ ਜਾਏ, ਇਹਦਾ ਮਤਲਬ ਤੇਰੀ ਅਰਦਾਸ ਵੀ ਤਬਦੀਲੀ ਨਹੀਂ ਆਈ। ਜਦੋਂ ਕਿਤੇ ਤੈਨੂੰ ਇਹ ਦਾਤਾਂ ਮਿਲ ਜਾਂਦੀਆਂ ਨੇ, ਫਿਰ ਨੇਤਰ ਬੰਦ ਕਰਕੇ ਅੰਦਰ ਝਾਤੀ ਮਾਰ ਕੇ ਦੇਖ ਮੇਰੇ ਅੰਦਰ ਦੀ ਅਵਸਥਾ ਕੀ ਹੈ, ਕਿਤੇ ਮੇਰੇ ਅੰਦਰ ਨੂੰ ਕਾਮ ਤਾਂ ਨਹੀਂ ਖਾਂਦਾ ਪਿਆ, ਕਿਤੇ ਮੇਰੇ ਅੰਦਰ ਨੂੰ ਕ੍ਰੋਧ ਤਪਾਉਂਦਾ ਤੇ ਨਹੀਂ, ਕਿਤੇ ਮੇਰੇ ਅੰਦਰ ਨੂੰ ਵਕਾਰ ਦਿਨ ਰਾਤ ਅੰਦਰ ਦੀ ਪੱਤ ਤਾਂ ਨਹੀਂ ਲੁੱਟਦੇ ਪਏ। ਫਿਰ ਅਰਦਾਸ ਵੀ ਤਬਦੀਲੀ ਆਉਂਦੀ ਹੈ ਜਿੱਦਣ ਗੁਰੂ ਵਾਲੇ ਪਾਸੇ ਕੋਈ ਜੁੜਦਾ, ਫਿਰ ਬੇਨਤੀ ਕਰਕੇ ਕਹਿੰਦਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ। ਹੁਣ ਇਹ ਵੀ ਤੇ ਇੱਕ ਅਰਦਾਸ ਹੈ ਕਿ ਪ੍ਰਭੂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ ਆਪਣ ਨਿਕਟ ਬੁਲਾਓ। ਜਦੋਂ ਕਿਤੇ ਵਕਾਰ ਤਪਾਉਂਦੇ ਨੇ ਗੁਰਮੁਖੋ, ਆਪਾਂ ਅਰਦਾਸ ਕਿਉਂ ਨਹੀਂ ਕਰਦੇ? ਗੁਰੂ ਗ੍ਰੰਥ ਸਾਹਿਬ ਨੇ ਜੁਗ ਦਿੱਤੀ ਹੈ, ਜਿੱਦਣ ਤੇਰਾ ਅੰਦਰ ਕਾਮ ਕ੍ਰੋਧ ਸਤਾਏ ਨਾ ਟਿਕੇ, ਤੂੰ ਗੱਲ ਚ ਪੱਲਾ ਪਾ ਕੇ ਬੇਨਤੀ ਕਰ, ਨਾਥ ਕਛੂ ਨਾ ਜਾਣੂ, ਮਨ ਮਾਇਆ ਕੇ ਹਾਥ ਬਿਕਾਨੂ, ਤੁਮ ਕਹੀਏ ਤੋ ਜਗਤ ਗੁਰ ਸਵਾਮੀ, ਖਮ ਕਹੀਏ ਕਲ ਚੁੱਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਜਦੋਂ ਅੰਦਰ ਟਿਕੇ ਨਾ, ਕਦੀ ਬੇਨਤੀ ਕਰ ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾਂ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇਂ, ਆਇਓ ਸ਼ਰਨ ਤੁਖਾਰੇ। ਜਿਦਨ ਅੰਦਰ ਨਾ ਟਿਕੇ, ਕਦੀ ਬਾਬੇ ਕਬੀਰ ਦੇ ਬਚਨਾਂ ਦੀ ਤਰ੍ਹਾਂ ਸਾਰੀ ਜ਼ਿੰਦਗੀ ਖੌਮੇ ਨਾਲ ਤੂੰ ਗਰਦਨ ਨਾ ਚੁੱਕੀ ਰੱਖ, ਗੁਰੂ ਸਾਹਮਣੇ ਬਾਹਾਂ ਖੜੀਆਂ ਕਰਕੇ ਕਹਿਦੇ ਸੱਚੇ ਪਾਤਸ਼ਾਹ ਹਕੀਕਤ ਵਿੱਚ ਮੈਂ ਮੰਨਣ ਆ ਗਿਆ, ਮੇਰਾ ਮਨ ਮਲੀਨ ਹੈ, ਮੇਰੇ ਅੰਦਰ ਨੂੰ ਟਿਕਾ ਦੇ।
ਬਾਬਾ ਕਬੀਰ ਜੀ ਨੇ ਬਚਨ ਕਿਹਾ ਹੈ, ਕਹਿਣ ਲੱਗੇ ਖਰਕੇ ਲੋਗਾ ਮੋਕੋ ਨੀਤ ਦੱਸਾ ਪਟਵਾਰੀ, ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿਨਖੋ ਲਿਆ ਉਭਾਰੀ। ਇੱਕ ਇਹ ਵੀ ਅਰਦਾਸ ਦਾ ਨਮੂਨਾ ਹੈ। ਤੀਸਰਾ ਬਚਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਹੈ, ਨਾਮ ਦੀ ਜਾਚਨਾ ਲਈ ਵੀ ਅਰਦਾਸ ਹੈ। ਉਹੀ ਸਤਿਗੁਰੂ ਜਿਹੜੇ ਅੰਮ੍ਰਿਤ ਬਾਣੀ ਵਿੱਚ ਕਹਿ ਰਹੇ ਨੇ ਕਿ ਮਾਨ ਮੰਗ ਤਾਨ ਮੰਗ, ਉਹੀ ਕਹਿ ਰਹੇ ਨੇ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਖ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਉਹੀ ਜੋਤ ਕਹਿ ਰਹੀ ਹੈ ਕਮਨ ਵਡਾਈ ਕਹਿ ਸਕੂ ਬੇਅੰਤ ਗੁਨੀਤਾ, ਕਰ ਕਿਰਪਾ ਮੁਹੇ ਨਾਮ ਦੇਖੋ ਨਾਨਕ ਦਰ ਸਰੀਤਾ। ਇਸੇ ਜੋਤ ਦੇ ਮਾਲਕ ਤੀਸਰੇ ਗੁਰਦੇਵ 72 ਸਾਲ ਦੀ ਉਮਰ ਵਿੱਚ ਗੁਰੂ ਬਣਦੇ ਨੇ, 94 ਸਾਲ ਤੱਕ ਇਸ ਚੋਲੇ ਵਿੱਚ ਰਹਿੰਦੇ ਨੇ, 22 ਸਾਲ ਗੁਰਤਾ ਗੱਦੀ ਤੇ ਨੇ, ਤੇ ਕਦੀ ਦੇਖੋ 80 ਸਾਲ ਦੀ ਉਮਰ ਵਿੱਚ ਪਹੁੰਚਿਆ ਬਾਪੂ ਰੱਬ ਦੇ ਚਰਨਾਂ ਵਿੱਚ ਖਲੋ ਕੇ ਕਹਿੰਦਾ ਸਾਈਆਂ ਖੰਮ ਭੀਖਕ ਪੇ ਖਾਰੀ ਤੇਰੇ। ਹਾਲਾਂਕਿ ਉਸ ਗੁਰੂ ਦੀ ਕਮਾਈ ਨੂੰ ਕੋਈ ਨੀ ਗਿਣ ਮਿਣ ਸਕਦਾ, ਪੱਟ ਕਹਿ ਕੇ ਗਏ ਨੇ। ਵੈਸੇ ਤਾਂ ਦਾਤੇ ਦੀ ਖੇਡ ਹੈ, ਮੈਂ ਇੱਕ ਖਿੰਨ ਵਿੱਚੋਂ ਨਿਕਲਿਆ, ਆਪਣੇ ਵਿਸ਼ੇ ਵੱਲ ਫਿਰ ਤੁਰਨਾ ਹੈ। ਦੇਖੋ ਉਸ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਰਹਿਮਤਾਂ, ਤਿੰਨ ਗੁਰੂ ਸਾਹਿਬਾਨ ਐਸੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਜੋਤ ਇੱਕ ਹੈ ਜਿਨ੍ਹਾਂ ਦੇ ਪਿਤਾ ਉਹਨਾਂ ਦੇ ਗੱਦੀ ਬੈਠਣ ਤੋਂ ਪਹਿਲਾਂ ਕੀ ਗੁਰੂ ਘਰ ਆਉਣ ਤੋਂ ਪਹਿਲਾਂ ਚਲਾਣਾ ਕਰ ਗਏ, ਪਰ ਜਦੋਂ ਉਹਨਾਂ ਕਾਲਣਾ ਕਾਲੀ ਦਾਤ ਜੋਤ ਖਸਮ ਹੈ ਵਡਿਆਈ ਖਸਮ ਦੀ ਕਿਰਪਾ ਨਾਲ ਝੋਲੀ ਵਿੱਚ ਪਈ, ਗੁਰੂ ਬਣੇ ਤੇ ਤਿੰਨ ਸਤਿਗੁਰੂ ਉਹਨਾਂ ਦੇ ਪਿਤਾ ਦੇ ਨਾਮ ਜੁਗੋ ਜੁਗ ਅਟਲ ਹੋ ਗਏ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਨੇ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਇ, ਪਰ ਤਿੰਨ ਗੁਰੂ ਸਾਹਿਬਾਨ ਖਾਸ ਕਰਕੇ ਇੱਕ ਬਾਬਾ ਲਹਿਣਾ ਸਾਹਿਬ ਪਿਤਾ ਜੀ ਦੇ ਚਲਾਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਏ ਨੇ। ਬਾਬਾ ਫੇਰੂ ਜੀ ਨੂੰ ਕੀ ਪਤਾ ਕਿ ਜਿਹੜਾ ਮੇਰਾ ਪੁੱਤਰ ਲਹਿਣਾ ਮੇਰੇ ਘਰ ਪੈਦਾ ਹੋਇਆ ਇਹਦੇ ਕਰਕੇ ਇੱਕ ਦਿਨ ਦੁਨੀਆਂ ਮੇਰੇ ਨਾਮ ਨੂੰ ਨਮਸਕਾਰ ਕਰੇਗੀ। ਦੂਸਰੇ ਨੇ ਧੰਨ ਗੁਰੂ ਅਮਰਦਾਸ ਜੀ ਦੇ ਪਿਤਾ ਬਾਬਾ ਤੇਜਭਾਨ ਜੀ ਚਲਾਣਾ ਕਰ ਗਏ ਨੇ, ਪਰ ਕੀ ਪਤਾ ਜਿਹੜਾ ਮੇਰਾ ਪੁੱਤਰ ਤੀਰਥ ਇਸ਼ਨਾਨੀ ਹੈ ਇਸ ਪੁੱਤਰ ਦੀ ਕਮਾਈ ਕਰਕੇ ਮੇਰੇ ਨਾਂ ਨੂੰ ਵੀ ਸਜਦੇ ਹੋਣਗੇ। ਤੀਸਰੇ ਨੇ ਮੇਰੇ ਧੰਨ ਗੁਰੂ ਰਾਮਦਾਸ, 7 ਸਾਲ ਦੀ ਉਮਰ ਵਿੱਚ ਪਿਤਾ ਜੀ ਚਲਾਣਾ ਕਰ ਗਏ। ਇੱਕ ਘੁੰਗਣੀਆਂ ਵੇਚਣ ਵਾਲੇ ਸਤਿਗੁਰੂ, ਮੈਂ ਸਤਿਗੁਰੂ ਸ਼ਬਦ ਵਰਤਿਆ ਹੈ ਕਿ ਟੋਕਰੀ ਵਿੱਚ ਰੱਖ ਕੇ ਘੁੰਗਣੀਆਂ ਵੇਚਣ ਵਾਲੇ, ਪਿਆਰਿਓ ਕੀ ਪਤਾ ਸੀ ਬਾਬੇ ਖਰਦਾਸ ਨੂੰ ਕਿ ਜਿਹੜਾ ਮੇਰਾ ਪੁੱਤਰ 7 ਸਾਲ ਦੀ ਉਮਰ ਵਿੱਚ ਘੁੰਗਣੀਆਂ ਵੇਚਣ ਤੁਰ ਪਿਆ ਇਸ ਮੇਰੇ ਲਾਲ ਦੀ ਕਮਾਈ ਕਰਕੇ ਮੈਨੇ ਮੈਨੂੰ ਠਾਕੁਰ ਬਣਾ ਦੇਣਾ ਹੈ। ਮੈਂ ਜਿਹੜੀ ਬੇਨਤੀ ਪਿਆ ਕਰਨਾ ਗੁਰਮੁਖੋ, ਪਹਿਲੀ ਅਰਦਾਸ ਧਨ ਪਦਾਰਥਾਂ ਦੀ ਕਰਨੇ ਆ, ਦੂਜੀ ਅਰਦਾਸ ਗੁਰੂ ਦੇ ਚਰਨਾਂ ਵਿੱਚੋਂ ਅੰਦਰ ਨੂੰ ਬਚਾਉਣ ਦੀ ਕਰਨੇ ਆ, ਤੇ ਤੀਜੀ ਅਰਦਾਸ ਕਿਤੇ ਸਤਿਗੁਰੂ ਸਾਹਿਬਾਨ ਦੇ ਜੀਵਨ ਨੂੰ ਪੜੀਏ। ਉਹ ਬਿਰਧ ਹੋ ਕੇ ਵੀ ਕਹਿ ਰਹੇ ਨੇ ਖੰਮ ਭੀਖਕ ਪੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਖੋ ਖੋ ਦਿਆਲ, ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗਰਾਤਾ। ਜਦੋਂ ਨਾਮ ਅੰਦਰ ਕੋਈ ਜਪਦਾ ਹੈ ਫਿਰ ਬੇਬਲਤਾ ਪੈਦਾ ਹੁੰਦੀ ਹੈ ਸਾਈਆਂ, ਨਾਮ ਤਾਂ ਰਸਨਾ ਤੇ ਟਿਕਾ ਦਿੱਤੇ, ਹੁਣ ਇਸ ਤੱਤਾਂ ਦੇ ਸਰੀਰ ਦਾ ਓਹਲਾ ਮੁਕਾ, ਮੇਰੇ ਦੀਦੇ ਤੇਰੇ ਦਰਸ਼ਨਾਂ ਦੀ ਤਾਂਗ ਵਿੱਚ ਬੈਠੇ। ਉਦੋਂ ਫਿਰ ਅਰਦਾਸ ਕਰਦੇ ਨੇ ਬਹੁਤੇ ਫੇਰ ਭੈ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ, ਖੋ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ। ਉਦੋਂ ਮਨ ਵਿੱਚ ਇਹ ਖਿਆਲ ਪਨਪਦਾ ਹੈ ਕਿ ਹੇ ਮੇਰੇ ਦਾਤਾ ਜੀ ਕਿ ਬਹੁਤ ਜਨਮ ਵਿਚਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਜਿਸ ਭਾਈ ਸਾਹਿਬ ਭਾਈ ਮਾਨ ਸਿੰਘ ਦੀ ਯਾਦ ਵਿੱਚ ਅਸੀਂ ਜੁੜੇ ਬੈਠੇ ਹਾਂ ਗੁਰਮੁਖੋ, ਅਖੀਰ ਵਾਲੇ ਮੁਕਾਮ ਤੇ ਪਹੁੰਚ ਗਏ ਨੇ। ਇੱਕ ਪਾਸੇ ਮੌਤ ਹੈ, ਦੂਜੇ ਪਾਸੇ ਨੀਲੇ ਦੇ ਸ਼ਾਹ ਸਵਾਰ ਨੇ ਆਉਣੇ, ਤੇ ਅਰਦਾਸ ਕਰਦਾ ਦਾਤਾ ਮੌਤ ਆਉਣ ਤੋਂ ਪਹਿਲਾਂ ਇਹਨਾਂ ਦੀਦਿਆਂ ਨੂੰ ਆਪਣੇ ਦੀਦਾਰ ਦੀ ਦਾਤ ਦੇ, ਇਹਨਾਂ ਦੀਦਿਆਂ ਨੂੰ ਆਪਣੇ ਦਰਸ਼ਨ ਦੀ ਦਾਤ ਦੇ। ਤੇ ਜਿੱਥੋਂ ਮੈਂ ਅਰਜ਼ ਕਰਨੀ ਚਾਹੁੰਦਾ, ਹਜ਼ੂਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਆਪ ਨੂੰ ਪਤਾ ਹੈ ਕਿ ਉਸ ਅਨੰਦਪੁਰੀ ਨੇ ਸਾਡੀ ਝੋਲੀ ਵਿੱਚ ਬਹੁਤ ਕੁਛ ਪਾਇਆ ਤੇ ਅੱਜ ਵੀ ਪਾ ਰਹੀ ਹੈ। ਇੱਥੇ ਮੇਰੇ ਕਿਰਪਾਲੂ ਦਾਤਾ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਨਿਤਨੇਮ ਦੀਆਂ ਅੰਮ੍ਰਿਤ ਦੀਆਂ ਬਾਣੀਆਂ ਬਖਸ਼ਿਸ਼ ਕੀਤੀਆਂ, ਇੱਥੇ ਸਾਨੂੰ ਰਹਿਤ ਦ੍ਰਿੜ ਕਰਾਈ ਗਈ, ਇੱਥੇ ਕੁਰੈਤਾਂ ਤੋਂ ਬਚਣ ਵਾਸਤੇ ਦਾਤਾਰ ਜੀ ਨੇ ਸਾਨੂੰ ਹਦਾਇਤ ਕੀਤੀ। ਇਸੇ ਅਨੰਦਪੁਰ ਦੀ ਧਰਤੀ ਤੇ ਤਿੰਨ ਸਾਹਿਬਜ਼ਾਦਿਆਂ ਦਾ ਅਵਤਰਨ ਹੋਇਆ ਹੈ, ਉਹਨਾਂ ਦਾ ਆਗਮਨ ਹੋਇਆ। ਸ਼ਬਦ ਵਰਤ ਲਈਏ, ਅਵਤਰਨ ਸ਼ਬਦ ਮਾੜਾ ਨਹੀਂ, ਹਜ਼ੂਰ ਕਿਰਪਾਲੂ ਜੀ ਦੇ ਤਿੰਨ ਲਾਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਜ਼ੋਰਾਵਰ ਸਿੰਘ,
ਬਾਬਾ ਫਤਿਹ ਸਿੰਘ ਤੇ ਇਹਨਾਂ ਤੋਂ ਵੱਡੇ ਬਾਬਾ ਜੁਝਾਰ ਸਿੰਘ, ਚੌਥੇ ਜਿਹੜੇ ਸਭ ਤੋਂ ਵੱਡੇ ਬਾਬਾ ਅਜੀਤ ਸਿੰਘ ਨੇ, ਉਹਨਾਂ ਦੀ ਆਮਦ ਪਹੁੰਚਾ ਸਾਹਿਬ ਦੀ ਧਰਤੀ ਤੇ ਹੈ, ਆਨੰਦਪੁਰ ਸਾਹਿਬ ਦੀ ਧਰਤੀ ਤੇ ਘੇਰੇ ਪਏ ਨੇ। ਗੁਰਮਖੋ, ਆਪ ਸਭ ਨੂੰ ਗਿਆਤ ਹੈ ਕਿ ਉਸੇ ਧਰਤੀ ਤੇ ਪਾਏ ਕੋਈ ਘੇਰੇ ਨੇ ਅੰਨ ਪਾਣੀ ਰੋਕ ਦਿੱਤਾ ਆਨੰਦਪੁਰ ਦਾ, ਪਰ ਸਿੱਖ ਸਿੱਧਕ ਦੇ ਆਸਰੇ ਜਿੰਦੇ ਰਹੇ, ਭੁੱਖ ਲੱਗਣੀ ਤੇ ਗੁਰੂ ਦੇ ਨਾਮ ਦੇ ਆਸਰੇ ਜਿੰਦੇ ਰਹੇ। ਇਸੇ ਧਰਤੀ ਤੇ ਘਟਨਾ ਵਾਪਰੀ ਸੀ ਕਿ ਦੁਨੀ ਚੰਦ ਵਰਗੇ ਮਸੰਦ ਹਾਥੀ ਦਾ ਮੁਕਾਬਲਾ ਕਰਨ ਦੀ ਥਾਂ ਤੇ ਰਾਤ ਨੂੰ ਇੱਥੋਂ ਦੌੜ ਗਏ। ਇੱਥੇ ਸੱਜਣ ਕਹਿੰਦੇ ਨੇ ਕਿ ਇਹ ਸਿੱਖ ਬੇਦਾਵਾ ਦੇ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ। ਮੈਂ ਆਪ ਜੀ ਦੇ ਸਮਕਸ਼ ਇਤਿਹਾਸ ਦੇ ਦੋਨੋਂ ਪੱਖ ਰੱਖਣੇ ਚਾਹਨਾ ਹਾਂ, ਇੱਕ ਤਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੂਸਰਾ ਰਾਮੇਆਣੇ ਦੀ ਧਰਤੀ। ਹਜ਼ੂਰ ਕਿਰਪਾਲੂ ਜੀ ਦੀ ਮੁਕਤਸਰ ਦੀ ਜੰਗ ਨਾਲ ਇਹ ਦੋਨੋਂ ਘਟਨਾਵਾਂ ਸੰਬੰਧਿਤ ਹਨ। ਆਨੰਦਪੁਰ ਸਾਹਿਬ ਦੀ ਧਰਤੀ ਤੋਂ ਮਜੈਲ ਗਏ ਨੇ, ਕਿੰਨੀ ਕੁ ਗਿਣਤੀ ਵਿੱਚ ਸਨ? ਕੇਵਲ 40 ਨਹੀਂ, ਇਹਨਾਂ ਤੋਂ ਵੱਧ ਵੀ ਗਿਣਤੀ ਸੀ। ਛੱਡ ਕੇ ਚਲੇ ਗਏ, ਪਰ ਗੁਰੂ ਕੇ ਸਿੱਖੋ, ਸਿੱਧਕ ਵਾਲੇ, ਭਾਵਨਾ ਵਾਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹੇ। ਅਖੀਰ ਤੇ ਚੁੱਕੀ ਹੋਈ ਕਸਮ, ਖਾਧੇ ਹੋਏ ਨੇਮ, ਖਾਧੀਆਂ ਹੋਈਆਂ ਕਸਮਾਂ ਤੇ ਭਰੋਸਾ ਕਰ, ਮੇਰੇ ਚੋਜੀ ਪ੍ਰੀਤਮ ਨੇ ਆਨੰਦਪੁਰ ਸਾਹਿਬ ਦੀ ਧਰਤੀ ਛੱਡੀ, ਪਰ ਉਸ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਸਦਾ ਨਹੀਂ ਛੱਡਿਆ। ਇੱਕ ਮੈਂ ਅਰਜ਼ ਕਰਾਂ, ਜਦੋਂ ਆਨੰਦਪੁਰ ਸਾਹਿਬ ਤੋਂ ਤੁਰ ਲੱਗੇ ਤੇ ਗੁਰਬਖਸ਼ ਉਦਾਸੀ ਨੂੰ ਇਹ ਸ਼ਬਦ ਕਹੇ ਸਨ ਕਿ ਇਸ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਪਿਤਾ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਹੈ, ਬਸ ਇੱਥੇ ਦੀਵਾ ਬੱਤੀ ਕਰਦਾ ਹੈ, ਇੱਥੇ ਦੀਵਾ ਬਲਦਾ ਰਹੇ। ਤੇ ਦੀਵੇ ਬਲਣ ਦਾ ਮਤਲਬ ਇਹ ਹੁੰਦਾ ਹੈ ਕਿ ਸਮਝ ਪੈਂਦੀ ਰਹੇ ਇਸ ਘਰ ਦੇ ਵਾਰਸ ਅਜੇ ਜਿੰਦੇ ਨੇ, ਇਸ ਘਰ ਦਾ ਦੀਵਾ ਅਜੇ ਬੁਝਾ ਨਹੀਂ। ਆਪ ਇਸ ਧਰਤੀ ਤੇ ਬੈਠੇ ਹੋ, ਕੇਵਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਐਸੇ ਨੇ ਜਿਨ੍ਹਾਂ ਦੇ ਇੱਕ ਤਨ ਦੇ ਦੋ ਸੰਸਕਾਰ ਪਏ ਹੁੰਦੇ ਨੇ, ਇੱਕ ਦਿੱਲੀ ਦੀ ਧਰਤੀ ਤੇ ਹੁੰਦਾ ਹੈ, ਦੂਸਰਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਇੱਕ ਤਾਂ 11 ਨਵੰਬਰ ਦੀ ਰਾਤ ਨੂੰ ਹੀ 12 ਨਵੰਬਰ ਸਵੇਰੇ ਉਹ ਘਰ ਨੂੰ ਅੱਗ ਪਿਆ ਲਾਉਂਦਾ ਹੈ 1675 ਨੂੰ, ਤੇ ਦੂਜਾ 16 ਨਵੰਬਰ 4-5 ਦਿਨ ਬਾਅਦ ਤੋਂ ਸੀਸ ਦਾ ਸੰਸਕਾਰ ਹੁੰਦਾ ਹੈ। ਗੁਰਬਖਸ਼ ਉਦਾਸੀ ਨੂੰ ਤੁਰਦਿਆਂ ਕਿਹਾ ਕਿ ਪਿਤਾ ਗੁਰੂ ਜੀ ਵਾਲੇ ਅਸਥਾਨ ਤੇ ਸੇਵਾ ਸੰਭਾਲ ਕਰਨੀ। ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ, ਆਨੰਦਪੁਰੀ ਵੀਰਾਨ। ਹੱਸ ਕੇ ਕਹਿਣ ਲੱਗੇ, ਨਹੀਂ, ਸਮਾਂ ਆਏਗਾ ਵੀਰਾਨ ਨਹੀਂ, ਇਸ ਦੇ ਘਰ ਘਰ ਦੇ ਵਿੱਚ ਕੇਸਰੀ ਚੁੱਲਣਗੇ, ਨਗਾਰੇ ਵੀ ਵੱਜਣਗੇ, ਮਹੱਲੇ ਵੀ ਨਿਕਲਣਗੇ, ਖੰਡੇ ਬਾਟੇ ਦੇ ਅੰਮ੍ਰਿਤ ਸੰਚਾਰ ਵੀ ਹੋਣਗੇ। ਉਸ ਵੇਲੇ ਕਹਿੰਦੇ ਨੇ ਪੁੱਛਿਆ, ਸੱਚੇ ਪਾਤਸ਼ਾਹ, ਜਦੋਂ ਦੀਦਿਆਂ ਨੇ ਆਪ ਜੀ ਦੇ ਦਰਸ਼ਨ ਕਰਨੇ ਹੋਣ? ਹੱਸ ਕੇ ਕਹਿਣ ਲੱਗੇ, ਬਾਣੀ ਪੜੇਗਾ, ਕੇਸਾਂ ਵੱਲ ਝਾਤੀ ਮਾਰ ਲਈ, ਸੱਚ ਜਾਣੀ ਤੇਰੇ ਕੇਸਾਂ ਵਿੱਚੋਂ ਗੁਰੂ ਦਾ ਰੂਪ ਨਜ਼ਰ ਆਏਗਾ। ਹਜ਼ੂਰ ਨੇ ਤਾਂ ਪਰਮਾਤਮਾ ਦੇ ਵੀ ਕੇਸ ਤੇ ਦਸਤਾਰ ਦਾ ਜ਼ਿਕਰ ਕੀਤਾ ਹੈ। ਆਪਾਂ ਪੜ੍ਹਨੇ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮੰਗੋ। ਹਜ਼ੂਰ ਦੇ ਅੰਮ੍ਰਿਤ ਬਚਨਾਂ ਅਨੁਸਾਰ ਗੁਰਬਖਸ਼ ਉਦਾਸੀ ਨੂੰ ਉੱਥੇ ਛੱਡ ਦਿੱਤਾ, ਪਰਿਵਾਰ ਨੂੰ ਲੈ ਕੇ ਚੱਲੇ। ਆਉਣਾ ਮੈਂ ਖਦਰਾਣੀ ਦੀ ਟਾਪ ਤੱਕ ਹੈ, ਕਿਉਂਕਿ ਆਪਣੀ ਸੁਰਤ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਲੈ ਕੇ ਤੁਰੋ। ਪਿਆਰਿਓ, ਤੁਹਾਡੇ ਕੋਲ ਸੁਰਤ ਦੀ ਦਾਤ ਹੈ, ਕਦੀ ਇਹਦੀ ਵਰਤੋਂ ਅੰਮ੍ਰਿਤ ਵੇਲੇ ਕਰਕੇ ਦੇਖੋ। ਭਾਵੇਂ ਤੁਸੀਂ ਗੁਰੂ ਦੀ ਧਰਤੀ ਤੋਂ, ਆਨੰਦਪੁਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਕਈ ਮਾਈਲਸ ਦੂਰ ਬੈਠੇ ਹੋ, ਸੈਂਕੜੇ ਕਿਲੋਮੀਟਰ ਦੂਰ ਹੋ, ਪਰ ਕਦੀ ਸੁਰਤ ਟਿਕਾ ਕੇ ਹਰਿਮੰਦਰ ਵਿੱਚ ਨਮਸਕਾਰ ਕਰਿਆ ਕਰੋ। ਸੁਰਤ ਦੀ ਹਾਜ਼ਰੀ ਹੀ ਤਾਂ ਗੁਰੂ ਦੀ ਹਾਜ਼ਰੀ ਹੈ। ਸੁਰਤ ਨੂੰ ਟਿਕਾ ਕੇ ਕਦੀ ਗੁਰੂ ਦੇ ਚਰਨ ਪਕੜ ਕੇ ਦੇਖੀ। ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕਿਰਪਾਲੂ ਚੱਲੇ, ਪਰਿਵਾਰ ਨਾਲ ਹੈ, ਮਾਤਾ ਗੁਜਰੀ ਜੀ, 2 ਮਹਿਲ ਨਾਲ ਨੇ, 4 ਲਾਲ ਨਾਲ ਨੇ, 5 ਪਿਆਰੇ ਨਾਲ ਨੇ, ਸਰਸਾ ਨਦੀ ਨੂੰ ਪਾਰ ਕੀਤਾ ਮੇਰੇ ਕਲਗੀ ਵਾਲੇ ਨੇ, ਇਸ ਪਰਿਵਾਰ ਨੂੰ ਸਰਸਾ ਨੇ 3 ਕਿੱਸਿਆਂ ਵਿੱਚ ਵੰਡ ਦਿੱਤਾ। ਹਜ਼ੂਰ ਚਮਕੌਰ ਸਾਹਿਬ ਚਲੇ ਗਏ, ਛੋਟੇ ਲਾਲ ਸਰਹੰਦ ਨੂੰ ਚਲੇ ਗਏ। ਗੁਰੂ ਕੇ ਪਿਆਰਿਓ, ਚਮਕੌਰ ਦੀ ਧਰਤੀ ਨੇ ਪਰਿਵਾਰ ਨੂੰ ਫਿਰ ਰੱਖ ਲਿਆ। 2 ਲਾਲ ਗੁਰੂ ਗੋਬਿੰਦ ਸਿੰਘ ਜੀ ਦੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਮੇਰੇ ਸੱਚੀ ਸਰਕਾਰ ਦੇ ਨੇਤਰਾਂ ਦੇ ਸਾਹਮਣੇ ਸ਼ਹੀਦ ਹੋਏ। ਪਿਤਾ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ, ਉਧਰ ਸ਼ਾਮ ਦਾ ਸੂਰਜ ਛਿਪ ਰਿਹਾ ਸੀ, ਇਧਰ ਬਾਬਾ ਜੁਝਾਰ ਸਿੰਘ ਜ਼ਮੀਨ ਤੇ ਡਿੱਗਦੇ ਪਏ ਸਨ, ਤੇ ਕਲਗੀ ਵਾਲੇ ਦੀ ਰਸਨਾ ਕਹਿ ਰਹੀ ਸੀ ਕਿ ਖਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਖੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ। ਸੋਹਣ ਸਿੰਘ ਜੀ ਸੀਤਲ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ,
ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ ਕਹਿ ਲਗੇ ਖੋਵਾ ਤੇ ਤੋ ਸੁਰ ਸੁਰਖਰੂ ਪਰਮ ਪ੍ਰਣ ਪਾਲ ਉਚੇਰਾ ਪੰਥ ਵਸੇ ਮੈਂ ਉਜੜਾ ਮਨ ਚੌਕ ਨੇਰਾ ਕਹਿ ਲਗੇ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੇ ਤਨ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਵਿਚ ਦੋਨਾਂ ਪੁੱਤਰਾਂ ਨੂੰ ਛੱਡ ਕੇ ਅੱਗੇ ਚਲੇ ਗਏ ਮੈਂ ਤਾਂ ਬੇਨਤੀ ਕਰਨੀ ਚਾਹੁੰਦਾ ਗੁਰੂ ਕੇ ਸਿੱਖੋ ਅੱਜ ਆਪਣੇ ਕੇਸ ਤਾਂ ਹੁੰਦੇ ਨਹੀਂ ਆਪ ਤਾਂ ਗੁਰੂ ਨੇੜੇ ਗਏ ਨਹੀਂ ਤੇ ਇਸ ਮੇਰੇ ਗੁਰੂ ਕੇ ਲਾਲ ਭਾਈ ਮਹਾਂ ਸਿੰਘ ਦੀ ਜਦੋਂ ਕੋਈ ਗੱਲ ਕਰਦਾ ਹੈ ਪਹਿਲਾਂ ਉਹਨੂੰ ਵਿਲਨ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ ਉਹਨੂੰ ਕਦੀ ਲੱਜਿਆ ਸ਼ਬਦ ਵਰਤਣਗੇ ਕਦੀ ਲਾਂਤਾ ਸ਼ਬਦ ਵਰਤਣਗੇ ਉਹ ਨਹੀਂ ਸਿੱਖਾ ਦੋ ਪੁੱਤਰ ਕੋਲ ਸ਼ਹੀਦ ਨੇ ਪਰ ਬਾਪੂ ਨੇ ਆਪਣੇ ਤਨ ਦੇ ਕਮਰ ਕੱਸੇ ਨਾਲ ਪੁੱਤਰਾਂ ਦੇ ਮੂੰਹ ਨਹੀਂ ਢਕੇ ਪਰ ਮਹਾਂ ਸਿੰਘ ਦੇ ਚਿਹਰੇ ਨੂੰ ਤਾਂ ਆਪਣੇ ਪਰਨੇ ਨਾਲ ਪੂੰਝ ਕੇ ਸੀਨੇ ਨਾਲ ਲਾ ਲਿਆ ਸੀ ਉਸ ਭਾਈ ਮਹਾਂ ਸਿੰਘ ਲਈ ਸ਼ਬਦ ਤੂੰ ਕਿਵੇਂ ਅਪਮਾਨਜਨਕ ਵਰਤ ਸਕਣਾ ਖੈ ਦੋਨੋਂ ਪੁੱਤਰ ਕੋਲ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪੁਰਜਾ ਪੁਰਜਾ ਰਣ ਤੱਤੇ ਵਿਚ ਪਏ ਪਰ ਅੱਗੇ ਚਲੇ ਗਏ ਮੇਰੀ ਚੋਜੀ ਪ੍ਰੀਤਮ ਹਜ਼ੂਰ ਮਾਚੀਵਾੜੇ ਪਹੁੰਚੇ ਨੇ ਗਨੀ ਖਾਨ ਨਬੀ ਖਾਨ ਦੇ ਘਰ ਟਿਕੇ ਨੇ ਇਥੋਂ ਪਲੰਘ ਤੇ ਬਿਠਾ ਮੇਰੀ ਸੱਚੀ ਸਰਕਾਰ ਨੂੰ ਆਲਮਗੀਰ ਖੇਰਾ ਤੱਕ ਲੈ ਕੇ ਗਏ ਨੇ ਇਧਰ ਹਜ਼ੂਰ ਰਾਏ ਕੱਲੇ ਕੋਲ ਪਹੁੰਚਦੇ ਨੇ ਤੇ ਦੂਸਰੇ ਪਾਸੇ ਦੋਨਾਂ ਲਾਲਾਂ ਦੀ ਸ਼ਹਾਦਤ ਹੋ ਗਈ ਹੈ ਹਜ਼ੂਰ ਦੇ ਦੋਨੋਂ ਲਾਲ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਆਂ ਵਿਚ ਚਿਣ ਦਿੱਤੇ ਗਏ ਪਿਆਰਿਓ ਕਹਿਣਾ ਬਹੁਤ ਸੌਖਾ ਹੈ ਸੁਣਾਉਣ ਵਾਲੇ ਅਸੀਂ ਸੁਣਾ ਕੇ ਚਲੇ ਜਾਵਾਂਗੇ ਸੁਣਨ ਵਾਲੇ ਤੁਸੀਂ ਸੁਣ ਕੇ ਚਲੋ ਜਾਓਗੇ ਪਰ ਆਪਣੇ 5 ਸਾਲ ਦੇ ਬੱਚੇ ਨੂੰ ਕਦੇ ਨੀਆਂ ਵਿਚ ਖਲੋਤਾ ਦੇਖੋ ਉਹਦੇ ਤਨ ਨੂੰ ਪਰਤ ਕੇ ਇੱਟਾਂ ਦੇ ਵਿਚ ਪੀੜਿਆ ਹੋਇਆ ਦੇਖੋ ਤੇ ਰਾਤ ਉਹਨਾਂ ਦੇ ਸਰੀਰ ਪੈ ਦੇਖੋ ਕਦੀ ਆਪਣੇ ਅੰਦਰ ਨੂੰ ਪੁੱਛ ਕੇ ਦੇਖੀਏ ਤੇ ਆਤਮਾ ਕੰਬ ਉੱਠੇ ਆਤਮਾ ਇੱਕੋ ਦਮ ਝੰਜੋੜੀ ਜਾਏਗੀ ਹਜ਼ੂਰ ਰਾਏ ਕੱਲੇ ਕੋਲ ਗਏ ਨੇ ਦੋਨਾਂ ਪੁੱਤਰਾਂ ਦੇ ਆਉਣ ਦੀ ਖਬਰ ਮਿਲੀ ਹੈ ਇੱਥੇ ਮੈਂ ਇੱਕ ਅਰਜ਼ ਕਰਨਾ ਹੁੰਨਾ ਸੰਖੇਪ ਵਿਚ ਬੇਨਤੀ ਕਰਦਿਆਂ ਹਜ਼ੂਰ ਦੇ ਚਰਨਾਂ ਵਿਚ ਉਸ ਵੇਲੇ 3 ਸਿੱਖ ਸਨ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਸਤਿਕਾਰਯੋਗ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਉਹਨਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਨੂੰ ਦੇਖਿਆ ਦੋ ਪੁੱਤਰ ਪਹਿਲਾਂ ਦੇਖੇ ਨੇ ਨੇਤਰਾਂ ਨਾਲ ਦੋਨਾਂ ਦੀ ਸ਼ਹਾਦਤ ਦੀ ਖਬਰ ਕੰਨਾਂ ਨਾਲ ਸੁਣ ਲਈ ਪਰ ਕਲਗੀ ਵਾਲੇ ਚੋਜੀ ਪ੍ਰੀਤਮ ਅੱਜ ਦੋਨਾਂ ਦੀ ਖਬਰ ਸੁਣ ਕੇ ਵੀ ਉਸ ਕਰਤਾਰ ਦੇ ਰੰਗ ਵਿਚ ਰੰਗੇ ਰਹੇ ਸਿੱਖਾਂ ਦੇ ਨੇਤਰ ਤਾਂ ਛਲਕੇ ਪਰ ਚੋਜੀ ਪ੍ਰੀਤਮ ਦਾ ਅੰਦਰ ਭਾਣੇ ਵਿਚ ਤੇ ਰਜ਼ਾ ਵਿਚ ਜੁੜ ਗਿਆ ਹਜ਼ੂਰ ਨੇ ਇਥੋਂ ਫਿਰ ਚੱਲ ਕੇ ਜ਼ਫਰਨਾਮਾ ਲਿਖਿਆ ਹੈ ਤੇ ਉਹ ਜ਼ਫਰਨਾਮਾ ਜਿੱਤ ਦੀ ਚਿੱਠੀ ਹੈ ਤੇ ਉਸ ਵਿਚ ਇੱਕ ਗੱਲ ਬੜੇ ਕਮਾਲ ਦੀ ਕਹੀ ਔਰੰਗਜ਼ੇਬ ਨੂੰ ਤੇ ਸ਼ਬਦ ਲੁਕਾ ਕੇ ਨਹੀਂ ਸਪਸ਼ਟ ਸ਼ਬਦ ਕਹਿ ਔਰੰਗਜ਼ੇਬ ਤੂੰ ਇਮਾਨਦਾਰ ਨਹੀਂ 5 ਵਕਤ ਦਾ ਨਮਾਜ਼ੀ ਜ਼ਰੂਰ ਹੈ ਪਰ ਸੱਚ ਜਾਣੀ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ ਲੋਕ ਕਹਿੰਦੇ ਨੇ ਤੂੰ ਮੋਮਨ ਹੈ ਤੂੰ ਰੱਬ ਬਾਰੇ ਕੀ ਪਹਿਚਾਨਣਾ ਤੈਨੂੰ ਤਾਂ ਖੁਦ ਪਹਿਚਾਨ ਨਹੀਂ ਤੂੰ ਮਰ ਕੇ ਕਿਹੜੇ ਪਾਸੇ ਚਲੇ ਜਾਣਾ ਆਪਣੇ ਆਪ ਨੂੰ ਪਹਿਚਾਣੀ ਹਜ਼ੂਰ ਦੇ ਜ਼ਫਰਨਾਮੇ ਦੇ ਸ਼ਬਦ ਸਨ ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀ ਤੂੰ ਇਮਾਨ ਪ੍ਰਸਤ ਨਹੀਂ ਤੂੰ ਬੇਈਮਾਨ ਹੈ ਨਾ ਇਮਾਨ ਪ੍ਰਸਤੀ ਨਾ ਉਜ਼ਾਏ ਦੀ ਨਾ ਸਹਿਬ ਸ਼ਨਾਸੀ ਤੈਨੂੰ ਰੱਬ ਦੀ ਪਹਿਚਾਨ ਨਹੀਂ ਨਾ ਮੁਹੰਮਦ ਯਕੀਨ ਜਿਤਨਾ ਮਰਜ਼ੀ ਤੂੰ ਰੌਲਾ ਪਾਈ ਜਾ ਸੱਚ ਜਾਣੀ ਤੈਨੂੰ ਮੁਹੰਮਦ ਉੱਤੇ ਵੀ ਯਕੀਨ ਨਹੀਂ ਕਿਉਂ ਕਹਿਣ ਲੱਗੇ ਜੇ ਯਕੀਨ ਹੁੰਦਾ ਤੇ ਕੁਰਾਨ ਦੀ ਕਸਮ ਚੁੱਕ ਕੇ ਕਦੀ ਤੇਰੇ ਸੂਬੇਦਾਰ ਮੁਕਰ ਦੇਣਾ ਦੂਸਰਾ ਬਚਨ ਕੀਤਾ ਕਹਿਣ ਲੱਗੇ ਮਰਦ ਕਿਨੂੰ ਕਹਿੰਦੇ ਨੇ ਪਿਆਰਿਓ ਮਰਦ ਸ਼ਬਦ ਅਸੀਂ ਵਰਤਨੇ ਆ ਮਰਦ ਦਾ ਸੰਬੰਧ ਕੇਵਲ ਇਹ ਸ਼ਬਦ ਨਹੀਂ ਮੇਲ ਫੀਮੇਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾਰੀ ਜਾਂ ਨਰ ਇਹਦੇ ਲਈ ਸ਼ਬਦ ਮਰਦ ਤੱਕ ਨਹੀਂ ਮਰਦ ਕੇਵਲ ਉਹ ਹੋਵੇ ਭਾਵੇਂ ਇਸਤਰੀ ਜਾਮਾ ਹੋਵੇ ਉਹਦੇ ਅੰਦਰ ਵੀ ਜੋ ਕੁਝ ਹੈ ਉਹ ਜ਼ਬਾਨ ਤੋਂ ਕਹਿ ਜੋ ਕੁਝ ਜ਼ਬਾਨ ਤੇ ਹੈ ਉਹ ਆਪਣੇ ਅੰਦਰ ਨੂੰ ਕਮਾ ਕੇ ਦੱਸੇ ਇਹ ਮਰਦਾਊ ਪਾਣੀ ਦੇ ਚਿੰਨ੍ਹ ਨੇ ਤੇ ਜਿਹੜਾ ਜ਼ਬਾਨ ਵਿਚ ਸੱਚ ਦੀ ਗੱਲ ਕਰੇ ਤੇ ਅੰਦਰ ਕੂੜ ਦੇ ਗੱਡੇ ਢੋਈ ਜਾਏ ਬਾਬਾ ਜੀ ਕਹਿੰਦੇ ਨੇ ਅਸਲ ਵਿਚੋਂ ਮਰਦ ਹੈ ਹੀ ਹਜ਼ੂਰ ਨੇ ਇੱਕ ਸ਼ੇਰ ਕਿਹਾ ਕਹਿਣ ਲੱਗੇ ਖਮੂ ਮਰਦ ਬਾਇਦ ਸ਼ਬਦ ਸੁਖਨ ਵਰ ਮਰਦ ਹੋਵੇ ਜਿਹੜਾ ਸੁਖਨ ਕਾ ਕੌਲ ਕਾ ਪੱਕਾ ਹੋਵੇ ਖਮੂ ਮਰਦ ਬਾਇਦ ਸ਼ਬਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ ਜਿਹਦੇ ਢਿੱਡ ਵਿਚ ਕੁਛ ਤੇ ਮਨ ਵਿਚ ਕੁਛ ਹੋਵੇ ਉਹਨੂੰ ਮਰਦ ਕਿਵੇਂ ਕਿਹਾ ਜਾਏਗਾ ਸਤਿਗੁਰੂ ਨੇ ਜ਼ਫਰਨਾਮਾ ਲਿਖ ਕੇ ਪਿਆਰੇ ਭਾਈ ਦਇਆ ਸਿੰਘ ਤੇ ਪਿਆਰੇ ਭਾਈ ਧਰਮ ਸਿੰਘ ਨੂੰ ਭੇਜਿਆ ਹੈ ਤਵਜੋ ਦਿਓ 4 ਲਾਲ ਸ਼ਹੀਦ ਹੋ ਗਏ ਨੇ ਮਾਤਾ ਗੁਜਰੀ ਜੀ ਸ਼ਹਾਦਤ ਦਾ ਜਾਮ ਪੀ ਗਏ ਨੇ ਮਜੈਲ ਪਹੁੰਚ ਗਏ ਨੇ ਆਪਣੇ ਘਰਾਂ ਵਿਚ
ਕਿਉਂਕਿ ਆਪਾਂ ਇਸ ਲੜੀ ਨੂੰ ਖਦਰਾਣੇ ਦੀ ਢਾਬ ਤੱਕ ਲਿਜਾਣਾ ਹੈ। ਮਜੈਲ ਪਹੁੰਚੇ ਨੇ, ਅੱਜ ਝਬਾਲ ਦੀ ਧਰਤੀ ਤੇ ਇੱਕ ਸਿੱਖ ਦਾ ਚਲਾਣਾ ਹੋਇਆ ਹੈ। ਉਹਦੀ ਮਾਤਮ ਪੁਰਸ਼ੀ ਲਈ ਇਕੱਠੇ ਹੋਏ ਤੇ ਆਨੰਦਪੁਰ ਸਾਹਿਬ ਤੋਂ ਵਿਛੜੇ ਹੋਏ ਸਿੱਖ ਵੀ ਆ ਪਹੁੰਚੇ, ਜਿਹੜੇ ਕਹਿ ਕੇ ਆਏ ਕਿ ਅਸੀਂ ਭੁੱਖ ਨਹੀਂ ਜਾ ਸਕਦੇ, ਉਹ ਵੀ ਆ ਪਹੁੰਚੇ ਤੇ ਉਸ ਮਾਤਮ ਪੁਰਸ਼ੀ ਤੇ ਗੱਲ ਚੱਲੀ ਕਿ ਸੁਣਿਆ ਸੀ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਕੀ ਬਣਿਆ ਹੈ ਉੱਥੇ। ਤੇ ਇਹਨਾਂ ਵਿੱਚੋਂ ਚੌਧਰੀ ਜਿਹੜਾ ਸੀ ਉਹ ਸੀ ਭਾਗ ਸਿੰਘ ਝਬਾਲੀਆ। ਭਾਈ ਮਾਨ ਸਿੰਘ ਨੇ ਤਾਂ ਟੁੱਟੀ ਗੰਢੀ ਹੈ, ਸੱਚ ਜਾਣਿਓ ਤਰੇੜਾਂ ਪਾਉਣ ਵਾਲੇ ਦਾ ਨਾਮ ਸੀ ਭਾਗ ਸਿੰਘ ਝਬਾਲੀਆ। ਇਹ ਵੀ ਉੱਥੇ ਮਾਤਮ ਪੁਰਸ਼ੀ ਤੇ ਆਏ। ਜਦੋਂ ਪੁੱਛਿਆ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਹਿੰਦੇ ਨੇ ਜਿਹੜੇ ਭਾਵਨਾ ਵਾਲੇ ਸਨ ਉਹਨਾਂ ਦੇ ਅੰਦਰ ਛਲਕ ਆਏ ਕਿ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਛੱਡ ਦਿੱਤਾ ਹੈ। ਦੂਸਰੀ ਗੱਲ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਲਾਲ ਨੇਤਰਾਂ ਦੇ ਸਾਹਮਣੇ ਸ਼ਹੀਦ ਹੋ ਗਏ, ਛੋਟਿਆਂ ਨੂੰ ਨੀਆਂ ਵੀ ਚਿਣ ਦਿੱਤਾ, ਬੁੱਢੀ ਮਾਤਾ ਸ਼ਹੀਦ ਕਰ ਦਿੱਤੀ। ਜਦੋਂ ਇੰਨੇ ਸ਼ਬਦ ਸੁਣੇ ਤੇ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਆਏ ਸਨ ਅੰਦਰ ਬਿਲ ਕੁੱਟਿਆ ਮਨਾ, ਬਾਬਾ ਫਤਿਹ ਸਿੰਘ ਵਰਗੇ ਵੰਗਾਰ ਕੇ ਚਲੇ ਗਏ। ਗੁਰੂ ਗੋਬਿੰਦ ਸਿੰਘ ਨੇ ਤਾਂ ਆਪਣੇ ਪੁੱਤਰ ਪਰਿਵਾਰ ਦਾ ਕੋਈ ਜੀਵ ਹੀ ਨਾ ਸਾਂਭਿਆ ਤੇ ਅਸੀਂ ਕਾਸ ਵਾਸਤੇ ਵਿਛੜ ਕੇ ਆ ਗਏ। ਮੈਂ ਅਰਜ਼ ਕੀਤੀ ਵਿਛੋੜਾ ਦੁੱਖ ਹੈ, ਜਿੱਤਨ ਪਤਾ ਅੰਦਰ ਨੂੰ ਲਗਾ ਕਿ ਗੁਰੂ ਕੇ ਲਾਲ ਸ਼ਹੀਦ ਹੋ ਗਏ, ਅੰਦਰ ਤੜਪਿਆ। ਮਨ ਨੇ ਕਿਹਾ ਕੀ ਕਰਨੀ, ਇਸ ਤਨ ਨੂੰ ਢੋ ਕੇ ਲੈ ਜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਤੇ ਚਰਨ ਪਕੜ ਕੇ ਉਹ ਤੋਂ ਮਾਫ਼ੀ ਮੰਗ ਲੈ, ਸੱਚੇ ਪਾਤਸ਼ਾਹ ਸਾਨੂੰ ਬੇਦਾਵਿਆਂ ਨੂੰ ਕਿਰਪਾ ਕਰਕੇ ਬਖਸ਼ ਲੈ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਕੋਈ ਧਰਤੀ ਦਾ ਬੰਦਾ ਨਹੀਂ ਲੱਭਦਾ, ਕੋਈ ਅਵਤਾਰ ਨਹੀਂ ਲੱਭਦਾ ਜਿਹਦੇ ਨਾਲ ਮੈਂ ਤੈਨੂੰ ਤਸ਼ਬੀਹ ਦੇ ਦਿਆਂ, ਕਹਿ ਦਿਆਂ ਮੇਰਾ ਗੁਰੂ ਗੋਬਿੰਦ ਸਿੰਘ ਐਸਾ ਹੈ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਇਸ ਕਿਰਪਾਨ ਦੀ ਥਾਂ ਤੇ ਸਾਨੂੰ ਬਚਾਉਣ ਲਈ ਤੂੰ ਪਿਤਾ ਦੀ ਪਸਲੀ ਆਪਣੇ ਢਾਕੇ ਬੰਨੀ ਹੈ, ਹੱਥ ਤੇਰੇ ਵਿੱਚ ਕੱਲੀ ਢਾਲ ਨਹੀਂ, ਤੂੰ ਢਾਲ ਦੀ ਥਾਂ ਤੇ ਪੁੱਤਰਾਂ ਦੀਆਂ ਖੋਪੜੀਆਂ ਪਕੜੀਆਂ। ਉਹਨੇ ਸ਼ਬਦ ਬੜੇ ਭਾਵ ਪੂਰਤ ਕਹਿ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਚਾਂਪਦੀ ਓਪਰੀ ਹੈ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਹੈ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ ਹੈ। ਪੁੱਤਰ ਦੀ ਖੋਪੜੀ, ਪਿਤਾ ਦੀ ਪਸਲੀ, ਗੁਰੂ ਕੇ ਸਿੱਖੋ ਇਹੋ ਜਿਹਾ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਦਾ ਸਾਨੀ ਦੁਨੀਆਂ ਵਿੱਚ ਕਿਤੋਂ ਵੀ ਲੱਭੇਗਾ ਨਹੀਂ। ਹੁਣ ਇਹ ਝਬਾਲ ਦੀ ਧਰਤੀ ਤੋਂ ਤਿਆਰ ਹੋਏ ਨੇ, ਇਹਨਾਂ ਨਾਲ ਕੁਝ ਨੰਬਰਦਾਰ ਜਿਹੜੀ ਰੂਪਿਆਂ ਨੇ ਰਾਮਿਆਂ ਨੇ ਗੱਲ ਵਾਪਰਦੀ ਹੈ, ਕੁਝ ਚੌਧਰੀ ਚੱਲੇ ਕੁਝ ਨੰਬਰਦਾਰ ਚੱਲੇ ਜਿਨ੍ਹਾਂ ਦੀ ਲਾਹੌਰ ਦਰਬਾਰ ਵੀ ਚੱਲਦੀ ਸੀ। ਕਹਿਣ ਲੱਗੇ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸਲਾਹ ਦਿਆਂਗੇ, ਕਹਾਂਗੇ ਕਿ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਚੁੱਪ ਕਰਕੇ ਗੁਰੂ ਬਣੇ ਰਹੋ, ਤੁਸੀਂ ਭਜਨ ਬੰਦਗੀ ਕਰੋ ਤੇ ਅਸੀਂ ਤੁਹਾਡੇ ਸਿੱਖ ਬਣੇ ਰਹਿੰਦੇ ਹਾਂ। ਜੇ ਤੁਸੀਂ ਸਾਡੇ ਨਾਲ ਸਹਿਮਤ ਹੋਵੋ ਤੇ ਗੁਰੂ ਗੋਬਿੰਦ ਸਿੰਘ ਅਸੀਂ ਲਾਹੌਰ ਦਰਬਾਰ ਨਾਲ ਗੱਲਬਾਤ ਕਰਕੇ ਤੁਹਾਡੀ ਹਕੂਮਤ ਨਾਲ ਸੁਲਾਹ ਕਰਾ ਦਿੰਦੇ ਹਾਂ। ਹਜ਼ੂਰ ਇਧਰੋਂ ਰਾਏ ਕੱਲੇ ਤੋਂ ਖਦਰਾਣੇ ਦੀ ਢਾਵਲ ਚੱਲੇ ਨੇ ਤੇ ਮਜੈਲੀਏ ਜਿਤਨੇ ਵੀ ਸਿੱਖ ਨੇ ਇਹ ਕੇਵਲ 40 ਨਹੀਂ ਸੁਣਾਏ, 40 ਮੁਕਤੇ ਸੀ ਸ਼ਬਦ ਵਰਤਨੇ ਆ। ਇਤਿਹਾਸ ਦੀਆਂ ਪਰਤਾਂ ਨੂੰ ਲੁਕਾਈਏ ਨਾ, ਪਹਿਲੇ ਮੁਕਤੇ ਉਹ ਨੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ, ਉਹ ਪੰਜ ਸਿੱਖ ਨੇ, ਉਹਨਾਂ ਲਈ ਸ਼ਬਦ ਮੁਕਤੇ ਵੇ। ਦੂਸਰੇ ਨੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਵੀ ਸ਼ਹਾਦਤ ਦਾ ਜਾਮ ਪੀਤਾ ਸੀ, ਉਹਨਾਂ ਵੱਲ ਵੀ ਇਸ਼ਾਰਾ ਮੁਕਤਿਆਂ ਦਾ, ਕਿਉਂਕਿ ਸਾਹਿਬ ਨੇ ਕਿਹਾ ਵੀ ਇਹ ਗੁਰਸਨਾ ਚੇ ਕਾਰੇ ਕੋ ਨਦ ਚੇ ਹਲਨਾਰ ਕੇ 10 ਲੱਖ ਬਰਾਇਦ ਬਰੋ ਬੇਖਬਰ, 40 ਸ਼ਬਦ ਉਹਨਾਂ ਲਈ ਵਰਤਿਆ ਗਏ। ਤੀਸਰਾ ਜਿਨ੍ਹਾਂ ਨੂੰ ਖਾਸ ਕਰਕੇ ਆਪਾਂ ਚੇਤੇ ਕਰਨੇ ਆ, ਉਹ ਖਦਰਾਣੀ ਦੀ ਢਾਬ ਤੇ 40 ਗੁਰੂ ਕੇ ਲਾਲ ਮਜੈਰੀਏ ਸਿੱਖ ਨੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਹੁਣ ਇੱਥੇ ਕਈ ਵਾਰੀ ਪ੍ਰਸ਼ਨ ਉੱਠਦਾ ਹੈ ਕਿ ਅਸੀਂ 40 ਕਿਹੜਿਆਂ ਨੂੰ ਚੇਤਾ ਕਰਨੇ ਆ। ਅਰਦਾਸ ਵਿੱਚ ਤੇ ਡਾਕਟਰ ਨੇਕੀ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ, ਉਹ ਕਹਿੰਦੇ ਆ ਜੇ ਤੈਨੂੰ 5 ਚੇਤੇ ਆਉਂਦੇ ਨੇ ਤੇ ਚੇਤੇ ਰੱਖ ਉਹ ਵੀ ਮੁਕਤ ਨੇ, ਜੇ ਚਮਕੌਰ ਵਾਲਿਆਂ ਨੂੰ ਚੇਤੇ ਕਰਨਾ ਹੈ ਤੇ ਉਹ ਵੀ ਮੁਕਤ ਨੇ, ਪਿਆਰਿਆ ਤੂੰ ਦੁਬਿਧਾ ਵਿੱਚ ਨਾ ਪਾਓ, ਜੇ ਤੈਨੂੰ ਮੁਕਤ ਸਰ ਵਿੱਚ ਭਾਈ ਮਾਨ ਸਿੰਘ ਚੇਤੇ ਆਉਂਦਾ ਤੂੰ ਗੁਰੂ ਕੇ ਚਰਨ ਪਕੜਦਾ ਉਹ ਵੀ ਮੁਕਤ ਨੇ, ਦੁਬਿਧਾ ਨਹੀਂ। ਹਜ਼ੂਰ ਕਿਰਪਾਲੂ ਖਦਰਾਣੇ ਦੀ ਟੱਬ ਨੂੰ ਗਏ, ਇਹ ਮਜੈਲੀਏ ਸਿੱਖ ਜਿਹੜੇ ਨੇ ਕਿਰਪਾਲੂ ਦਾਤਾਰ ਜੀ ਨੂੰ ਆ ਕੇ ਰਾਮੇ ਆਲੇ ਦੇ ਨੇੜੇ ਮਿਲੇ, ਇੱਥੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ, ਚਰਨ ਪਕੜੇ, ਜਿਨ੍ਹਾਂ ਨੂੰ ਪਤਾ ਸੀ ਅੰਦਰੋਂ ਨੇਹ ਕਰਦੇ ਨੇ ਪ੍ਰੇਮ ਕਰਦੇ ਨੇ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ, ਬੈਰਾਗ ਵਿੱਚ ਆ ਕੇ ਚਰਨ ਧੋਤੇ। ਭਾਗ ਸਿੰਘ ਝਬਾਲੀਆ ਕੁਝ ਨੰਬਰਦਾਰ ਤੇ ਚੌਧਰੀ ਆਏ, ਇਹਨਾਂ ਨੇ ਪਹਿਲਾ ਸ਼ਬਦ ਕਿਹਾ
ਕਿ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਅਸੀਂ ਤੇਰੇ ਸਿੱਖ ਹਾਂ, ਪਹਿਲਾ ਸ਼ਬਦ ਇਹ ਸੀ, ਤੁਸੀਂ ਸਾਡੇ ਗੁਰੂ ਹੋ, ਅਸੀਂ ਤੁਹਾਨੂੰ ਇੱਕ ਸਲਾਹ ਦੇਣ ਆਏ ਹਾਂ। ਹਜ਼ੂਰ ਨੇ ਸ਼ਬਦ ਸੀ ਸਲਾਹ ਦੇਣ ਆਏ ਹਾਂ, ਦਾਤਾਰ ਬਿਲਕੁਲ ਖਾਮੋਸ਼ ਨੇ, ਕਹਿਣ ਲੱਗੇ ਦੱਸੋ ਸਾਡੀ ਸਲਾਹ ਇਹ ਵੇ ਕਿ ਦੇਖੋ ਚਾਰ ਲਾਲ ਸ਼ਹੀਦ ਹੋ ਗਏ ਨੇ, ਪਿਤਾ ਸ਼ਹੀਦ ਹੋ ਗਿਆ ਹੈ, ਮਾਤਾ ਸ਼ਹੀਦ ਕਰ ਦਿੱਤੀ ਗਈ, ਤੁਸੀਂ ਸਾਡੀ ਇੱਕ ਸਲਾਹ ਮੰਨੋ, ਆਪ ਜੀ ਲੜਾਈ ਵਾਲਾ ਪੱਖ ਛੱਡ ਦਿਓ, ਤੁਸੀਂ ਗੁਰੂ ਬਣ ਕੇ ਸਿੰਘਾਸਨ ਤੇ ਬੈਠੋ, ਅਸੀਂ ਸਿੱਖ ਬਣ ਕੇ ਤੁਹਾਡੇ ਚਰਨਾਂ ਵਿੱਚ ਮੱਥੇ ਟੇਕਨੇ ਆ, ਤੁਸੀਂ ਗੁਰੂ ਬਣ ਕੇ ਸਾਨੂੰ ਉਪਦੇਸ਼ ਦਿਓ, ਅਸੀਂ ਸਿੱਖ ਬਣ ਕੇ ਤੁਹਾਡੇ ਤੋਂ ਉਪਦੇਸ਼ ਨੂੰ ਕਮਾਨੇ ਖਾਂ। ਮੇਰੇ ਕਿਰਪਾਲ ਦਾਤਾ ਜੀ ਨੂੰ ਕਹਿਣ ਲੱਗੇ ਜੇ ਤੁਸੀਂ ਕਹੋ ਤਾਂ ਲਾਹੌਰ ਦਰਬਾਰ ਨਾਲ ਅਸੀਂ ਗੱਲਬਾਤ ਕੀਤੀ ਹੈ, ਤੁਹਾਡੀ ਹਕੂਮਤ ਨਾਲ ਸੁਲਾ ਹੋ ਸਕਦੀ ਹੈ। ਹਜ਼ੂਰ ਨੇ ਕਿਹਾ ਕੁਛ ਹੋਰ? ਕਹਿਣ ਲੱਗੇ ਬਸ ਇਹੀ ਕਹਿਣ ਆਇਆ। ਦਾਤਾਰ ਨੇ ਸ਼ੁਰੂਆਤ ਕੀਤੀ, ਕਹਿਣ ਲੱਗੇ ਪਹਿਲਾਂ ਦੱਸੋ ਤੁਸੀਂ ਸਿੱਖ ਬਣ ਕੇ ਆਏ ਹੋ ਕਿ ਮੈਨੂੰ ਸਮਝਾਉਣ ਵਾਸਤੇ ਉਸਤਾਦ ਬਣ ਕੇ ਆਏ ਹੋ? ਦੇਖੋ ਸ਼ਬਦ ਹਕੀਕਤ ਵਿੱਚ ਇਹ ਨੇ, ਇਥੋਂ ਸਾਰੀ ਕਹਾਣੀ ਸ਼ੁਰੂ ਹੁੰਦੀ ਏ ਖਦਰਾਣੀ ਦੇ ਟਾਪ ਦੀ। ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਤੁਸੀਂ ਉਸਤਾਦ ਬਣ ਕੇ ਸਮਝਾਉਣ ਆਏ ਹੋ? ਕਿਉਂਕਿ ਅੱਜ ਅਸੀਂ ਫਿਰ ਸਲਾਹਾਂ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੇ ਤੁਸੀਂ ਅੰਮ੍ਰਿਤ ਦੀ ਗੱਲ ਨਾ ਕਰਦੇ ਸਾਰੀ ਦੁਨੀਆਂ ਸਿੱਖ ਹੋਣੀ ਸੀ। ਪਿਆਰਿਓ, ਕੇਵਲ ਸਾਡੀ ਸਲਾਹ ਦੇ ਸ਼ਬਦ ਚੇਂਜ ਹੋ ਗਏ ਨੇ, ਅੱਜ ਵੀ ਸਿਆਣੇ ਬਣ ਕੇ ਯਤਨ ਕਰਨੇ ਆ ਕਿ ਸਲਾਹ ਦੇਣੇ ਆ ਕਿ ਜੇ ਤੁਸੀਂ ਆ ਕਕਾਰਾਂ ਦੀ ਗੱਲ ਨਾ ਕਰਦੇ ਤੇ ਸਾਰੀ ਦੁਨੀਆਂ ਸਿੱਖ ਹੁੰਦੀ ਨਹੀਂ। ਉਹ ਗੁਰੂ ਕੇ ਲਾਲ, ਸਿੱਖੀ ਦਾ ਅਰਥ ਸਲਾਹ ਦੇਣਾ ਨਹੀਂ, ਸਿੱਖੀ ਦਾ ਅਰਥ ਹੈ ਗੁਰੂ ਦੇ ਹੁਕਮ ਨੂੰ ਜ਼ਿੰਦਗੀ ਵਿੱਚ ਕਮਾ ਲੈਣਾ। ਸਲਾਹ ਦੇਣਾ ਕੇਵਲ ਸਿੱਖੀ ਨਹੀਂ, ਕਹਿਣ ਲੱਗੇ ਤੁਸੀਂ ਸਲਾਹ ਦੇਣ ਆਏ ਹੋ ਕਿ ਉਸਤਾਦ ਬਣ ਕੇ ਆਪਣਾ ਹੁਕਮ ਸੁਣਾਉਣ ਆਏ ਹੋ? ਦੂਸਰੀ ਗੱਲ ਕਹੀ, ਕਹਿੰਦੇ ਨੇ ਜੇ ਸਿੱਖ ਬਣ ਕੇ ਆਏ ਹੋ ਤੁਹਾਨੂੰ ਪਤਾ ਹੈ ਸਿੱਖ ਦਾ ਫਰਜ਼ ਕੀ ਹੈ? ਮੇਰੇ ਦਾਤਾਰ ਨੇ ਨਾਲ ਬਚਨ ਪੜ ਕੇ ਸੁਣਾ ਦਿੱਤੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਸਿੱਖ ਦੀ ਪਰਿਭਾਸ਼ਾ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕੱਛ ਨਾ ਜਨਾਵੇ, ਹਰ ਹਰ ਨਾਮ ਹਿਰਦੈ ਸਤ ਧਿਆਵੇ। ਸਲਾਹ ਨੀ ਦਿੰਦਾ ਮਨ ਬੇਚੈ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਫਿਰ ਕਹਿਣ ਲੱਗੇ ਸਲਾਹ ਦੀ ਥਾਂ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜੇ ਸਿੱਖ ਬਣ ਕੇ ਆਇਓ ਤੇ ਤੁਸੀਂ ਬਾਣੀ ਪੜਨ ਵਾਲੇ ਹੋ, ਤੁਹਾਨੂੰ ਇਹ ਪਤਾ ਨਹੀਂ? ਹਜ਼ੂਰ ਦਾ ਉੱਤਰ ਸੀ ਕਿ ਹਸਤੀ ਸਿਰ ਜੋ ਅੰਕਸ਼ ਹੈ, ਸਿੱਖ ਬਣਨ ਵਾਲਾ ਤਰਕ ਨਹੀਂ ਕਰਦਾ, ਹਸਤੀ ਸਿਰ ਜੋ ਅੰਕਸ਼ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ। ਜੇ ਸਿੱਖ ਬਣ ਕੇ ਆਏ ਹੋ ਸੋ ਸਿੱਖ ਸਖਾ ਬੰਦ ਪੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਚਰ ਚੋਟਾ ਖਾਵੇ। ਜੇ ਸਿੱਖ ਬਣ ਕੇ ਤੁਸੀਂ ਆਇਓ ਤੇ ਫਿਰ ਇੱਕ ਗੱਲ ਚੇਤੇ ਰੱਖੋ, ਇਤ ਮਾਰਗ ਚੱਲੇ ਭਾਈ ਅੜੇ, ਸਲਾਹ ਨਹੀਂ ਗੁਰ ਕਹਿ ਸੋ ਕਾਰ ਕਮਾਏ ਜੀਓ, ਤੇ ਅੱਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਹੁੰਚ ਜੀਓ। ਕਹਿਣ ਲੱਗੇ ਅਗਲਾ ਬਚਨ ਸੀ, ਤੁਸੀਂ ਕਹਿੰਦੇ ਹੋ ਸਾਡੀ ਲਾਹੌਰ ਦਰਬਾਰ ਨਾਲ ਬੜੀ ਬਾਨੀ ਹੈ, ਅੱਜ ਤੁਸੀਂ ਮੈਨੂੰ ਸਮਝਾਉਣ ਆਏ ਹੋ, ਜਿੱਦਣ 40 ਭੁੱਖੇ ਪਾਣੇ ਸਿੱਖਾਂ ਨੂੰ ਚਮਕੌਰ ਘੇਰ ਕੇ ਖਤਮ ਕਰਨਾ ਚਾਹੁੰਦੇ ਨੇ, ਨੇਤਰਾਂ ਸਾਹਮਣੇ ਮੇਰੇ ਪੁੱਤਰ ਪੁਰਜਾ ਪੁਰਜਾ ਹੋਏ, ਉਦਣ ਤੁਹਾਡੀ ਹਕੂਮਤ ਨਾਲ ਨਹੀਂ ਸੀ ਬਣੀ? ਕਹਿਣ ਲੱਗੇ ਸਰਹੰਦ ਦੀ ਨੀਂਹ ਨੂੰ ਤੱਕੋ ਤੇ ਆਪਣੇ ਸੀਨੇ ਤੇ ਹੱਥ ਰੱਖ ਕੇ ਦੇਖੋ, ਸਲਾਹਾਂ ਦੇਣ ਵਾਲਿਓ, ਮੇਰੇ ਲਾਲਾਂ ਨੂੰ ਨੀਂਹਾਂ ਵਿੱਚ ਚਿਣ ਦਿੱਤਾ ਗਿਆ, ਉਦਣ ਤੁਸੀਂ ਹਕੂਮਤ ਤੱਕ ਪਹੁੰਚ ਨਾ ਕਰ ਸਕੇ? ਹਜ਼ੂਰ ਨੇ ਕਿਹਾ ਤੁਹਾਡੀ ਮਰਜ਼ੀ ਹੈ, ਰਹੋ ਜਾਂ ਨਾ ਰਹੋ। ਉੱਥੇ ਰਤਨ ਸਿੰਘ ਭੰਗੂ ਨੇ ਸ਼ਬਦ ਕਹੇ ਨੇ, ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕੀ ਧੰਨ ਗੁਰੂ ਅਰਜਨ ਦੇਵ ਨੂੰ ਦਰਿਆ ਵਿੱਚ ਸ਼ਹੀਦ ਨਹੀਂ ਕੀਤਾ ਗਿਆ, ਤੱਤੀ ਤਵੀ ਤੇ ਬਿਠਾ ਕੇ ਬਾਅਦ ਵਿੱਚ ਦਰਿਆ ਦੇ ਸਪੁਰਦ ਕੀਤਾ ਗਿਆ? ਕੀ ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕੀ ਤੇਗ ਬਹਾਦਰ ਗੁਰੂ ਜੀ ਦਾ ਸਿਰ ਧਰ ਤੋਂ ਅਲਹਿਦਾ ਨਹੀਂ ਕੀਤਾ ਚੌਧਰੀਓ? ਕਹਿਣ ਲੱਗੇ ਅਗਲਾ ਸ਼ਬਦ ਸੀ, ਕੀ ਮੇਰੇ ਬੱਚਿਆਂ ਨੂੰ ਉਹਨਾਂ ਨੇ ਕੋਹ ਕੇ ਸ਼ਹੀਦ ਨਹੀਂ ਕੀਤਾ? ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਆ? ਕਿਆ ਤੇਗ ਬਹਾਦਰ ਸ਼ੀਸ਼ ਨਹੀਂ ਤੋਰਿਆ? ਕਿਆ ਸ਼ੀਰ ਕੋਰ ਨਹੀਂ ਕਹਾਏ? ਕੀ ਬੱਚੇ ਤੈ ਨਹੀਂ ਮਰਵਾਏ? ਇੰਨਾ ਕੁਝ ਹੋਣ ਦੇ ਬਾਵਜੂਦ ਅੱਜ ਤੁਸੀਂ ਸਲਾਹ ਦੇਣ ਆ ਗਏ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਟੇਕ ਕੇ ਬੈਠ ਜਾਓ, ਤੁਸੀਂ ਗੁਰੂ ਬਣ ਜਾਓ, ਅਸੀਂ ਤੁਹਾਡੇ ਸਿੱਖ ਬਣਨੇ ਆ। ਮੇਰੇ ਹਜ਼ੂਰ ਨੇ ਕਿਹਾ ਨਹੀਂ, ਮੈਨੂੰ ਇਹੋ ਜਿਹੀਆਂ ਸਲਾਹਾਂ ਦੀ ਜ਼ਰੂਰਤ ਨਹੀਂ। ਅੱਗੋਂ ਫਿਰ ਭਾਗ ਸਿੰਘ ਚੁਬਾਲੀਆ ਬੋਲਿਆ ਹੈ, ਕਹਿਣ ਲੱਗਾ ਜੇ ਇਸ ਤਰ੍ਹਾਂ ਰਹਿਣਾ ਹੈ ਫਿਰ ਸਾਡੇ ਤੋਂ ਸਿੱਖੀ ਨਹੀਂ ਕਮਾਈ ਜਾਣੀ। ਗੁਰਮੁਖੋ, ਇੱਥੇ ਫਿਰ ਦੂਸਰੇ ਸ਼ਬਦ ਵਰਦੇ ਨੇ, ਬੇਦਾਵਾ ਲਿਖਣ ਦੀ ਗੱਲ ਇੱਥੇ ਚੱਲਦੀ ਹੈ। ਹਜ਼ੂਰ ਕਹਿੰਦੇ ਨੇ ਜੇ ਨਹੀਂ ਰਹਿਣਾ ਤੇ ਪਕੜੋ ਕਾਗਜ਼ ਲਿਖ ਕੇ ਦੇ ਜਾਓ ਕਿ ਸਾਡਾ ਅੱਜ ਤੋਂ ਬਾਅਦ ਗੁਰੂ ਨਾਲ ਕੋਈ ਵਾਸਤਾ ਨਹੀਂ।
ਪਿਆਰਿਓ ਚਬਾਲ ਤੋਂ ਕੇਵਲ ਮਨਮੁਖਤਾ ਹੀ ਲੈਣ ਵਾਸਤੇ ਨਹੀਂ ਸੰਸਾਰੇ ਚੱਲੇ। ਭਾਈ ਮਾਨ ਸਿੰਘ ਵਰਗੇ, ਬੀਬੀ ਭਾਗੋ ਵਰਗੇ ਜਿਹੜੇ ਗੁਰੂ ਕੇ ਲਾਲ ਸ਼ਹੀਦ ਹੋਏ ਨੇ, ਅਕਸਰ ਤੁਸੀਂ ਦੇਖੋਗੇ ਚੌਧਰੀ ਕਈ ਵਾਰੀ ਕੁਝ ਘਰੋਂ ਕਹਿ ਕੇ ਕੁਝ ਜਾਂਦੇ ਨੇ ਤੇ ਜਦੋਂ ਕਿਤੇ ਜਾ ਕੇ ਕਿਸੇ ਮੰਜ਼ਿਲ ਤੇ ਪਹੁੰਚਣਾ ਹੋਵੇ ਉਦੋਂ ਉਹਨਾਂ ਦੇ ਇਰਾਦੇ ਕੁਝ ਹੋਰ ਨਿਕਲਦੇ। ਉੱਥੇ ਘਰੋਂ ਤਾਂ ਆਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅਸੀਂ ਤੁਰਾਂਗੇ। ਇੱਥੇ ਚੌਧਰੀਆਂ ਨੇ ਫਿਰ ਲਿਖ ਕੇ ਦੇ ਦਿੱਤਾ ਕਾਗਜ਼ ਦੇ ਟੁਕੜੇ ਤੇ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨੇ। ਇਸ ਗੱਲ ਨੂੰ ਕਦੀ ਭੁੱਲਿਓ ਨਾ। ਮੈਂ ਅੱਗੇ ਅਰਜ਼ ਕਰਨੀ ਚਾਹੁੰਦਾ ਵਾਂ ਜਿਹੜੇ ਵਿਛੜੇ ਸਨ ਅਨੰਦਪੁਰ ਤੋਂ ਉਹ ਗਲਤੀ ਮਾਫੀ ਮੰਗਣਾ ਚਾਹੁੰਦੇ ਨੇ। ਫਿਰ ਲਿਖ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਹਜ਼ੂਰ ਨੇ ਕਿਹਾ ਜੀ ਸਦਕੇ ਕਹਿਣਾ ਬਹੁਤ ਸੌਖਾ ਹੈ ਗੁਰੂ ਕੇ ਪਿਆਰਿਓ। ਜਦੋਂ ਪੁੱਤਰਾਂ ਨੂੰ ਸ਼ਹਾਦਤ ਤੋਂ ਬਾਅਦ ਗੁਰੂ ਨੂੰ ਲਿਖ ਕੇ ਕਾਗਜ਼ ਦਿੱਤਾ ਹੋਵੇਗਾ ਜਿਹੜੇ ਭਾਵਨਾ ਵਾਲੇ ਨੇ ਉਹਨਾਂ ਦੇ ਖਿਰਦਿਆਂ ਤੇ ਕੀ ਬੀਤੀ ਹੋਵੇਗੀ ਕਿ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਆਪਣੇ ਲਾਲ ਸਾਡੀ ਝੋਲੀ ਵਿੱਚ ਪਾਓ ਤੇ ਅਸੀਂ ਹੱਥ ਉੱਤੇ ਹੱਥ ਨਾਲ ਲਿਖ ਕੇ ਦੇ ਦਈਏ। ਹਜ਼ੂਰ ਨੇ ਕਾਗਜ਼ ਦਾ ਟੁਕੜਾ ਲਿਆ। ਇੰਨੀ ਦੇਰ ਨੂੰ ਇੱਥੇ ਬੈਠਿਆਂ ਰਾਮਿਆਂ ਨੇ ਖਬਰ ਆਈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ, ਵਜ਼ੀਰ ਖਾਂ ਆਪ ਜੀ ਦਾ ਪਿੱਛਾ ਕਰਦਾ ਨੇੜੇ ਆ ਗਿਆ ਹੈ। ਗੁਰਮੁਖੋ ਚਬਾਲੀਏ ਮਜੈਲੀਏ ਲਿਖ ਕੇ ਪੈ ਦਿੰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਿੱਖ ਲੈ ਨਾਲ ਆਪ ਜੀ ਜਾਨ ਭਾਈ ਤੇ ਅਸਵਾਰ ਹੋਏ। ਇੱਥੇ ਨੀਲਾ ਘੋੜਾ ਨਹੀਂ ਸੀ, ਇੱਥੇ ਘੋੜੇ ਦਾ ਨਾਮ ਸੀ ਜਾਨ ਭਾਈ। ਉਹਦੇ ਤੇ ਅਸਵਾਰ ਹੋ ਕੇ ਚੱਲ ਪਏ ਤੇ ਜਿਹੜੇ ਲਿਖ ਕੇ ਦੇ ਗਏ ਉਹ ਪਿਛਾ ਨੂੰ ਮੁੜੇ, ਹਜ਼ੂਰ ਅਗਾਂ ਚੱਲ ਪਏ। ਇੱਥੇ ਹੀ ਫਿਰ ਭਾਈ ਮਹਾਂ ਸਿੰਘ ਨੇ, ਭਾਈ ਰਾਏ ਸਿੰਘ ਨੇ, ਬੀਬੀ ਭਾਗੋ ਨੇ ਵੰਗਾਰ ਕੇ ਕਿਹਾ ਕਿ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨ ਆਏ ਹਾਂ, ਨਾ ਕਿ ਲਿਖ ਕੇ ਦੇਣ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਤੇਰੇ ਘਰ ਨਾਲ ਸਾਡਾ ਕੋਈ ਵਾਸਤਾ ਹੀ। ਪਿਆਰਿਓ ਕੁਛ ਕੁ ਲੋਕ ਪਿੱਛਾ ਨੂੰ ਮੁੜ ਗਏ। ਇੱਥੇ ਲਕੀਰ ਖਿੱਚੀ ਗਈ, ਭਾਈ ਮਾਨ ਸਿੰਘ, ਭਾਈ ਰਾਏ ਸਿੰਘ ਨੇ ਲਕੀਰ ਖਿੱਚੀ ਤੇ ਸ਼ਬਦ ਕਹਿ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਪਿਆਰ ਕਰਦਾ ਹੈ ਉਹ ਲਕੀਰ ਟੱਪ ਕੇ ਆਓ ਤੇ ਨਾਲ ਸ਼ਬਦ ਕਹਿ ਦੇਖੋ ਭਾਵੇਂ ਕਾਗਜ਼ ਤੇ ਲਿਖ ਕੇ ਦੇ ਗਏ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਓਨੀ ਦੇਰ ਤੱਕ ਵਜ਼ੀਰ ਖਾਂ ਨੂੰ ਨਹੀਂ ਪਹੁੰਚਣ ਦੇਣਾ ਜਿੰਨੀ ਦੇਰ ਤੱਕ ਸਾਡੇ ਸਰੀਰ ਵਿੱਚ ਪ੍ਰਾਣ ਨੇ, ਜਿੰਨੀ ਦੇਰ ਤੱਕ ਸਾਡੇ ਕੋਲ ਸਵਾਸ ਨੇ। ਤੇ ਭਾਈ ਮਾਨ ਸਿੰਘ ਨੇ ਨੇਤਰ ਸੇਜਲ ਕਲ ਕੇ ਕਿਹਾ ਮੇਰੇ ਗੁਰੂ ਤੇ ਭਰੋਸਾ ਕਰੋ, ਤੁਸੀਂ ਸ਼ਹਾਦਤ ਦਾ ਜਾਮ ਪੀਓਗੇ, ਮੇਰਾ ਗੁਰੂ ਪੱਥਰ ਨਹੀਂ ਤੁਹਾਨੂੰ ਡਿੱਗਿਆਂ ਨੂੰ ਸੀਨੇ ਨਾਲ ਜ਼ਰੂਰ ਲਾਹੇਗਾ। ਕੁਛ ਚਲੇ ਗਏ ਭਾਈ ਮਾਨ ਸਿੰਘ, ਮਾਈ ਭਾਗੋ ਜਿਹੜੇ ਕੁਝ ਭਾਵਨਾ ਵਾਲੇ ਸਿੱਖ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਪਿੱਛੇ ਚੱਲ ਪਏ। ਹੁਣ ਇੱਥੇ ਤਿੰਨ ਕਿੱਸੇ ਹੋ ਗਏ ਨੇ। ਲਿਖ ਕੇ ਦੇਣ ਵਾਲੇ ਵਾਪਸ ਚਲੇ ਗਏ, ਭਾਈ ਮਾਨ ਸਿੰਘ ਦੇ ਸਾਥੀ ਪਿੱਛੇ ਚੱਲ ਪਏ। ਗੁਰੂ ਗੋਬਿੰਦ ਸਿੰਘ ਜੀ ਦੀ ਇਹਨਾਂ ਨਾਲੋਂ ਦੂਰੀ ਪੈ ਚੁੱਕੀ ਸੀ ਕਿਉਂਕਿ ਜੇ ਸਲਾਹ ਕਰ ਰਹੇ ਸਨ। ਹਜ਼ੂਰ ਕਾਫੀ ਅੱਗੇ ਨਿਕਲ ਗਏ, ਖਦਰਾਣੇ ਦੀ ਢਾਬ ਆਈ। ਖਦਰਾਣਾ ਅਸਲ ਵਿੱਚ ਇਸ ਇਲਾਕੇ ਦਾ ਮਾਲਕ ਸੀ। ਖਦਰਾਣਾ ਸਤਰਾਣਾ ਇਹ ਭਰਾ ਸਨ। ਖਦਰਾਣੇ ਦੀ ਢਾਬ ਦਾ ਅਰਥ ਹੈ ਵੀ ਇਸ ਢਾਬ ਦੇ ਇਸ ਪਾਣੀ ਦੇ ਉੱਤੇ ਕਬਜ਼ਾ ਭਾਈ ਖਦਰਾਣੇ ਦਾ ਸੀ। ਖਦਰਾਣੇ ਦੀ ਢਾਬ ਪਹੁੰਚੇ ਬਜ਼ੁਰਗ ਸੀ ਇਹਨਾਂ ਦਾ, ਹਜ਼ੂਰ ਕਿਰਪਾਲੂ ਜੀ ਟਿੱਬੀ ਤੇ ਚਲੇ ਗਏ ਜਿਹੜੇ ਪਿੱਛੇ ਪਿੱਛੇ ਤੁਰੇ ਹੁੰਦੇ ਸਨ, ਜਿਨ੍ਹਾਂ ਦੇ ਕਾਗਜ਼ ਲਪੇਟ ਕੇ ਕਮਰ ਕੱਸੇ ਵਿੱਚ ਪਾਇਆ ਹੈ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ। ਉਹ ਹਜ਼ੂਰ ਦੇ ਪਿੱਛੇ ਪਿੱਛੇ ਤੁਰੇ ਹੁੰਦੇ ਨੇ। ਭਾਈ ਮਾਨ ਸਿੰਘ ਨੇ ਕਿਹਾ ਇਸ ਢਾਬ ਉੱਤੇ ਰੁਕ ਜਾਓ। ਝਾੜੀਆਂ ਦੇ ਉੱਪਰ ਉਹਨਾਂ ਨੇ ਆਪਣੀਆਂ ਚਾਦਰਾਂ, ਆਪਣੇ ਕਸ਼ਹਿਰੇ ਤੇ ਬਸਤਰ ਪਾ ਦਿੱਤੇ। ਇਹ ਵੀ ਜੰਗ ਲੜਨ ਦੀ ਇੱਕ ਸਟ੍ਰੈਟਜੀ ਸੀ ਕਿ ਇਹ ਵੀ ਇੱਕ ਜੰਗ ਲੜਨ ਦਾ ਤਰੀਕਾ ਸੀ ਕਿ ਦੁਸ਼ਮਣ ਦੂਰੋਂ ਦੇਖੇ ਤੇ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਸਿੱਖ ਬੜੀ ਭਾਰੀ ਤਾਦਾਦ ਵਿੱਚ ਨੇ, ਤੰਬੂ ਲੱਗੇ ਨੇ, ਵਜ਼ੀਰ ਖਾਂ ਆਇਆ। ਫਿਰ ਇਹ ਗੁਰੂ ਕੇ ਲਾਲ ਛਾਤੀਆਂ ਡਾਹ ਕੇ ਲੜੇ ਨੇ। ਮੈਂ ਕਹਿੰਦਾ ਨਾ ਕਹੇ ਇਹ ਜਗਤ ਇਹ ਸੰਸਾਰ, ਤੂੰ ਨਾ ਇਹਨਾਂ ਗੁਰੂ ਕੇ ਲਾਲਾਂ ਨੂੰ ਨਿੰਦ। ਦੇਖੋ ਚੋਜੀ ਪ੍ਰੀਤਮ ਟੱਬੀ ਤੇ ਬੈਠੇ ਨੇ ਤੇ ਆਪ ਇਹ ਥੱਲੇ ਜੂਝਦੇ ਪਏ ਨੇ। ਰਣ ਤੱਤੇ ਤੇ ਵੀ ਜਦੋਂ ਇਹ ਵਜ਼ੀਰ ਖਾਂ ਦਾ ਮੁਕਾਬਲਾ ਕਰਦੇ ਨੇ ਉੱਥੇ ਖੂਨ ਦੀ ਖੋਲੀ ਖੇਡੀ ਗਈ। ਕਿਸੇ ਦਾ ਹੱਥ ਕੱਟਿਆ, ਕਿਸੇ ਦਾ ਪੈਰ ਕੱਟਿਆ, ਕਿਸੇ ਦੇ ਸੀਨੇ ਨੂੰ ਤੀਰ ਬਿੰਨ ਕੇ ਚਲਾ ਗਿਆ, ਕਿਸੇ ਦਾ ਸਿਰ ਉਤਰ ਗਿਆ। ਤੁਰਕਾਂ ਨੂੰ, ਹਾਕਮਾਂ ਨੂੰ, ਮੁਗਲਾਂ ਨੂੰ, ਸੂਬੇ ਦੇ ਸਿਪਾਹੀਆਂ ਨੇ ਇਹਨਾਂ ਨੇ ਖੱਥਾਂ ਪੈਰਾਂ ਦੀ ਪਵਾ ਦਿੱਤੀ, ਸ਼ਹਾਦਤ ਦਾ ਜਾਮ ਪੀ ਗਏ ਤੇ ਅਖੀਰ ਤੇ ਜਿੰਨੇ ਸ਼ਹੀਦ ਹੋਏ ਇਹਨਾਂ ਦੀ ਜ਼ਬਾਨ ਤੋਂ ਇਹੀ ਸ਼ਬਦ ਸਨ ਖੇ ਗੁਰੂ ਗੋਬਿੰਦ ਸਿੰਘ ਕਿਰਪਾ ਕਰੀ ਬੇਦਾਵਿਆਂ ਨੂੰ ਬਖਸ਼ ਦੇ, ਸਾਨੂੰ ਕਿਰਪਾ ਕਰਕੇ ਆਪਣੀ ਗੋਦ ਵਿੱਚ ਰੱਖ ਲਵੀ। ਹਜ਼ੂਰ ਟਿੱਬੀ ਤੇ ਦੇਖ ਰਹੇ ਨੇ
ਹੁਣ ਇਹ ਨਹੀਂ ਪਤਾ ਨਾਲ ਦੇ ਸਿੱਖਾਂ ਨੂੰ ਇਹ ਕੌਣ ਜਿਹੜੇ ਰਣ ਤਤੇ ਵਿੱਚ ਆਏ ਨੇ ਹਜ਼ੂਰ ਤਿੱਬੀ ਤੇ ਖਲੋਤੇ ਭੱਥੇ ਚੋਂ ਤੀਰ ਕੱਢ ਕੇ ਤੀਰਾਂ ਦੀ ਵਰਖਾ ਪੈ ਕਰਦੇ ਨੇ। ਵਜ਼ੀਰ ਖਾਂ ਦੀ ਫੌਜ ਸਾਰਾ ਦਿਨ ਲੜੀ ਪਰ ਚਾਰੀ ਗੁਰੂ ਕੇ ਲਾਲਾ ਨੇ ਅੱਗੇ ਪੈਰ ਨਹੀਂ ਪੱਟਣ ਦਿੱਤਾ, ਗੁਰੂ ਗੋਬਿੰਦ ਸਿੰਘ ਤੱਕ ਇਹ ਪਹੁੰਚੇ ਨਹੀਂ। ਜਦੋਂ ਜੰਗ ਵਿੱਚ ਹੱਬ ਗਏ ਸਿਪਾਹੀ ਥੱਕ ਗਏ ਤੇ ਫਿਰ ਕਪੂਰਾ ਉੱਥੇ ਆਇਆ, ਉਹ ਪੁੱਛਦਾ ਵਜ਼ੀਰ ਖਾਂ ਇਹਦੇ ਤੋਂ ਕਿ ਸਿਪਾਹੀ ਪਿਆਸ ਨਾਲ ਵਿਆਕੁਲ ਨੇ, ਅੱਗੇ ਕਿਤਨੀ ਕੁ ਦੂਰ ਪਾਣੀ ਕਹਿ। ਕਪੂਰੇ ਨੇ ਨੀਤੀ ਤੋਂ ਕੰਮ ਲਿਆ, ਕਹਿੰਦਾ ਅੱਗੇ ਜਾਓਗੇ ਤੇ 30 ਕੋਹ, ਪਿੱਛੇ ਜਾਓਗੇ ਤੇ 10 ਕੋਹ। ਇਹਦਾ ਮਤਲਬ ਸੀ ਕਿ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਨਾ ਜਾਣ। ਪਿਆਰਿਓ, ਵਜ਼ੀਰ ਖਾਂ ਪਿਛਾ ਮੁੜਿਆ, ਉਧਰ ਸੂਰਜ ਪਿਆ ਢਲਦਾ ਹੈ। ਇਧਰ ਮੇਰੇ ਚੋਜੀ ਪ੍ਰੀਤਮ ਟਿੱਬੀ ਤੋਂ ਥੱਲੇ ਪੈ ਉਤਰਦੇ ਨੇ। ਗੁਰੂ ਕਾ ਲਾਲ ਭਾਈ ਮਾਹ ਸਿੰਘ ਖੂਨ ਦੇ ਨਾਲ ਲੱਥ ਪੱਥ ਗਏ, ਨਾਲ ਦੇ ਸਾਥੀ ਸ਼ਹੀਦ ਹੋ ਗਏ ਨੇ। ਆ ਦੇਖ ਇਹ ਗੁਰੂ ਕੇ ਸਿੱਖਾਂ, ਭਾਈ ਵੀਰ ਸਿੰਘ ਉਹਨਾਂ ਨੇ ਤੇ ਸ਼ਬਦ ਕਹੇ ਨੇ, ਕਹਿੰਦੇ ਨੇ ਦੇਖ ਉਹ ਟਿੱਬੀ ਤੋਂ ਨੀਲੇ ਦਾ ਸ਼ਾਹ ਸਵਾ ਉਤਰਦਾ ਪਈ, ਕਦੀ ਚਮਕੌਰ ਦੀ ਗੜੀ ਤੋਂ ਨਿਕਲੇ ਸਨ ਪਰ ਪੁੱਤਰ ਕੋਲ ਨੇ, ਪੁੱਤਰਾਂ ਨੂੰ ਦੇਰੋਂ ਦੂਰੋਂ ਦੇਖ ਕੇ ਅਕਾਲ ਦਾ ਸ਼ੁਕਰ ਕਰਕੇ ਚਲੇ ਗਏ। ਪਤਾ ਨੀ ਇਹਨਾਂ ਬੇਦਾਵਿਆਂ ਪੁੱਤਰਾਂ ਨਾਲ ਕਿੰਨਾ ਕੁ ਪਿਆਰ ਸੀ, ਇੱਕ ਇੱਕ ਦੇ ਸਿਰ ਨੂੰ ਆਪਣੀ ਝੋਲੀ ਵਿੱਚ ਰੱਖਣ ਵਾਸਤੇ ਆਏ। ਪਿਆਰਿਓ, ਹਜ਼ੂਰ ਥੱਲੇ ਉਤਰੇ ਨੇ, ਇੱਕ ਇੱਕ ਸਿੱਖ ਨੂੰ ਦੇਖਿਆ, ਹੁਣ ਇੱਥੇ ਸ਼ਬਦ ਕੀ ਵਰਤੇ ਨੇ। ਮੈਂ ਇੱਕ ਬੇਨਤੀ ਕਰਨੀ ਚਾਹਨਾ, ਗੁਰੂ ਕੇ ਸਿੱਖਾਂ ਤੂੰ ਜਿਤਨਾ ਮਰਜ਼ੀ ਦੂਰ ਚਲਾ ਜਾਈ, ਜੇ ਇੱਕ ਵਾਰੀ ਤੂੰ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਤੂੰ ਕਰਮਾਂ ਕਰਕੇ ਦੂਰ ਚਲਾ ਜਾਏਗਾ, ਪਰ ਗੁਰੂ ਨਾਨਕ ਦੀ ਕਿਰਪਾ ਤੈਨੂੰ ਕਰੋੜਾਂ ਜਨਮਾਂ ਤੋਂ ਬਾਅਦ ਫਿਰ ਆਪਣੇ ਵੱਲ ਖਿੱਚੇ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਕਾ ਸਿੱਖ ਹੋਵੇ ਤੇ ਗੁਰੂ ਉਹਨੂੰ ਭਟਕਦਾ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਕੰਮਾਂ ਕਰਕੇ ਵਿਛੜ ਗਏ ਆ ਕਿਰਪਾ ਕਰਕੇ ਮਿਲਾ ਲੈ। ਬਚਨ ਅਸੀਂ ਪੜ੍ਹਨੇ ਕਿਰਤ ਕਰਮ ਕੇ ਪਿਛੜੇ, ਆਪਣੇ ਕਰਮਾਂ ਕਰਕੇ ਲਿਖ ਕੇ ਦੇ ਗਏ, ਤੂੰ ਸਾਡਾ ਗੁਰੂ ਨਹੀਂ ਪਰ ਕਰ ਕਿਰਪਾ ਮੇਲੋ ਰਾਮ। ਇੱਥੇ ਮੈਂ ਇੱਕ ਅਰਜ਼ ਕਰਨੀ ਚਾਹਨਾ, ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ। ਕਹਿੰਦੇ ਨੇ ਪਾਣੀ ਦਰਿਆ ਕਿਨਾਰਿਆਂ ਤੱਕ ਖਹਿ ਕੇ ਵਗਦਾ ਪਿਆ ਹੈ, ਨਕਾਨਕ ਭਰਿਆ ਦਰਿਆ, ਤੇ ਇੱਕ ਪੱਥਰ ਦਾ ਟੁਕੜਾ ਲਿਆ ਪਾਣੀ ਵੀ ਸੱਟਿਆ, ਪੱਥਰ ਦਾ ਟੁਕੜਾ ਪਾਣੀ ਵਿੱਚ ਡੁੱਬ ਗਿਆ, ਲੋਹੇ ਦਾ ਟੁਕੜਾ ਲਿਆ ਉਹ ਵੀ ਪਾਣੀ ਵਿੱਚ ਡੁੱਬ ਗਿਆ, ਪਰ ਇੰਨੀ ਦੇਰ ਨੂੰ ਪਾਣੀ ਦੇ ਦਰਿਆ ਵਿੱਚ ਟਨਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਆਈਆਂ, ਪਾਣੀ ਦਰਿਆ ਉਸ ਲੱਕੜ ਨੂੰ ਡੋਬਦਾ ਨਹੀਂ। ਭਾਈ ਗੁਰਦਾਸ ਨੂੰ ਤੇ ਬਹੁਤ ਸੋਹਣੇ ਪ੍ਰਸ਼ਨ ਕੀਤੇ, ਕਹਿਣ ਲੱਗੇ ਇਹ ਪਾਣੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ, ਕਿਉਂ ਗੁਰੂ ਆਪਣੇ ਸੀਨੇ ਨਾਲ ਲਾਉਂਦਾ ਹੈ ਸਿੱਖ ਨੂੰ। ਕਹਿਣ ਲੱਗੇ ਤੇਰੇ ਕੋਲ ਪੱਥਰ ਆਏ, ਪੱਥਰ ਨਿੱਕੇ ਜਿਹੇ ਟੁਕੜੇ ਨੂੰ ਡੋਬ ਦੇਣਾ, ਲੋਹੇ ਨੂੰ ਤੂੰ ਡੋਬ ਦੇਣਾ, ਇੰਨੀ ਭਾਰੀ ਲੱਕੜ ਤੇਰੇ ਵਿੱਚ ਤਰ ਕੇ ਆਉਂਦੀ, ਤੂੰ ਇਹਨੂੰ ਕਿਉਂ ਨਹੀਂ ਡੋਬਦਾ ਪਿਆ? ਲੱਕੜ ਵਿੱਚ ਭਾਰ ਨਹੀਂ, ਟਨਾਂ ਦੇ ਹਿਸਾਬ ਨਾਲ ਭਾਰੀਆਂ ਲੱਕੜਾਂ ਪਾਣੀ ਤੇ ਤਰ ਰਹੀਆਂ ਨੇ, ਪਾਣੀ ਤੂੰ ਲੱਕੜ ਨੂੰ ਕਿਉਂ ਨਹੀਂ ਡੋਬਦਾ, ਲੋਹੇ ਨੂੰ ਪੱਥਰ ਨੂੰ ਡੋਬ ਰਿਹਾ ਹੈ? ਤੇ ਅੱਗੋਂ ਪਾਣੀ ਦਾ ਉੱਤਰ ਸੀ, ਲੱਕੜ ਜਿਤਨੀ ਮਰਜ਼ੀ ਤੂੰ ਭਾਰੀ ਲੈ ਆਵੀਂ, ਮੈਂ ਇਹਨੂੰ ਡੋਬਣ ਨਹੀਂ ਦੇਣਾ। ਪੁੱਛਿਆ ਕਿਉਂ? ਕਹਿਣ ਲੱਗੇ ਮੈਂ ਇਸ ਨੂੰ ਆਪਣੀ ਬੂੰਦ ਬੂੰਦ ਪਾ ਕੇ ਸਿੰਜਿਆ ਹੈ, ਉਹ ਜਿਹਨੂੰ ਆਪਣਾ ਆਪ ਦੇ ਕੇ ਪਾਲਿਆ ਹੋਵੇ ਉਹਨੂੰ ਮੈਂ ਕਦੀ ਡੁੱਬਣ ਨਹੀਂ ਦਿੰਦਾ। ਪਿਆਰਿਓ, ਜਿਨ੍ਹਾਂ ਸਿੱਖਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਗੁਰੂ ਨੇ ਸੁਖਮਨੀ ਪੜਾਈ ਹੋਵੇ, ਜਿਨ੍ਹਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਅੰਮ੍ਰਿਤ ਦੀਆਂ ਦਾਤਾਂ ਦਿੱਤੀਆਂ ਹੋਣ, ਪਿਆਰਿਓ ਕਾਗਜ਼ ਦੇ ਟੁਕੜੇ ਤੇ ਜੋ ਮਰਜ਼ੀ ਲਿਖਿਆ ਹੋਵੇ, ਜਿਨ੍ਹਾਂ ਨੂੰ ਬੂੰਦ ਬੂੰਦ ਪਾਣੀ ਦੀ ਦੇ ਕੇ ਸਿੰਜਿਆ, ਮੇਰੇ ਗੁਰੂ ਨੇ ਕਦੀ ਡੁੱਬਣ ਨਹੀਂ ਦੇ। ਭਾਈ ਸਾਹਿਬ ਦੇਖੋ ਕਿਤਨੀ ਡੂੰਘਾਈ ਵਿੱਚ ਗਏ। ਪਾਣੀ ਕਹਿੰਦਾ ਮੈਂ ਤਾਂ ਨਹੀਂ ਡੁੱਬਣ ਦਿੰਦਾ, ਆਪਾਂ ਦੇ ਕੇ ਮੈਂ ਸਿੰਝ ਸਿੰਝ ਕੇ ਪਾਲਿਆ ਹੈ। ਉਹ ਭਲਿਓ, ਆਪਣੇ ਪਾਲੇ ਪੁੱਤਰਾਂ ਨੂੰ ਕੌਣ ਮਾਰਦਾ ਹੈ, ਕੌਣ ਡੋਬਦਾ ਹੈ? ਉੱਥੇ ਦੂਜਾ ਪ੍ਰਸ਼ਨ ਕਰਦੇ ਨੇ ਭਾਈ ਸਾਹਿਬ, ਕਹਿਣ ਲੱਗੇ ਪਾਣੀ ਜੇ ਇਸੇ ਲੱਕੜ ਨੂੰ ਚੀਰ ਕੇ ਕਸ਼ਤੀ ਬਣਾਈ ਜਾਏ, ਇਸੇ ਲੱਕੜ ਨੂੰ ਚੀਰ ਕੇ ਬੇੜੀ ਬਣਾਈ ਜਾਏ, ਤੇ ਇਸ ਬੇੜੀ ਦੇ ਨਾਲ ਲੋਹਾ ਵੀ ਹੁੰਦਾ, ਇਸ ਬੇੜੀ ਦੇ ਵਿੱਚ ਪੱਥਰ ਵੀ ਰੱਖਿਆ ਜਾਂਦਾ, ਜਿਹੜੇ ਕੱਲੇ ਲੋਹੇ ਦੇ ਇੱਕ ਕਿੱਲ ਨੂੰ ਤੂੰ ਤਰ ਨਹੀਂ ਦਿੰਦਾ, ਪਰ ਪਤਾ ਨਹੀਂ ਕਸ਼ਤੀ ਨਾਲ ਹਜ਼ਾਰਾਂ ਕਿੱਲ ਜੁੜੇ ਨੇ, ਕਿੰਨੇ ਕੁਇੰਟਲ ਲੋਹਾ ਵਿੱਚ ਪਿਆ ਪੱਥਰ ਪੈ, ਤੂੰ ਫਿਰ ਪੱਥਰ ਤੇ ਲੋਹੇ ਨੂੰ ਕਿਉਂ ਤਾਰਨਾ ਹੈ? ਤੇ ਅੱਗੋਂ ਪਾਣੀ ਦਾ ਉੱਤਰ ਸੀ, ਇਕੱਲਾ ਲੋਹਾ ਤੇ ਪੱਥਰ ਆਵੇ ਜ਼ਰੂਰ ਡੁੱਬੇਗਾ, ਪਰ ਜਿਹੜਾ ਮੇਰੇ ਪਾਲੇ ਦੀ ਸੰਗਤ ਕਰਨ ਲੱਗ ਪਿਆ ਮੈਂ ਉਹਨੂੰ ਵੀ ਡੁੱਬਣ ਨਹੀਂ ਦਿੰਦਾ। ਭਾਈ ਮਾਹ ਸਿੰਘ ਮੇਰਾ ਪਾਲਿਆ ਹੈ, ਮੇਰੇ ਪਾਲੇ ਦੀ ਸੰਗਤ ਭਾਵੇਂ ਚੌਧਰੀਆਂ ਨੇ ਕੀਤੀ, ਜੇ ਮੇਰਾ ਪਾਲਿਆ ਕਹਿ ਦੇਗਾ ਨਾ ਮੇਰੇ ਕਰਕੇ ਬਖਸ਼ ਦੇ, ਸੱਚ ਜਾਣੀ ਇਕੱਲਾ ਲੋਹਾ ਆਵੇ ਤੇ ਜ਼ਰੂਰ ਡੋਬਾਂਗਾ, ਮੇਰੇ ਪਾਲੇ ਦੇ ਨਾਲ ਤੁਰਨ ਵਾਲਿਆਂ ਨੂੰ ਵੀ ਕਦੀ ਨਹੀਂ ਮੈਂ ਡੁੱਬਣ ਦਿੰਦਾ। ਭਾਈ ਸਾਹਿਬ ਨੇ ਤੀਜਾ ਪ੍ਰਸ਼ਨ ਕੀਤਾ, ਕਹਿਣ ਲੱਗੇ ਪਾਣੀ ਤੈਨੂੰ ਪਤਾ ਹੈ ਇਸ ਲੱਕੜ ਵਿੱਚ ਅੱਗ ਹੈ,
ਇਹ ਪੂਰੀ ਦੀ ਪੂਰੀ ਅੱਗ ਨਾਲ ਭਰੀ ਪਈ ਏ ਤੇ ਅੱਗ ਤੇਰਾ ਵਿਰੋਧੀ ਤੱਤ ਹੈ, ਪਾਣੀ ਦਾ ਵਿਰੋਧੀ ਹੈ ਤੱਤ ਅੱਗ, ਕੀ ਤੈਨੂੰ ਪਤਾ ਨਹੀਂ?

0: ਆਪਣੀ ਗੋਦ ਵਿਚ ਟਿਕਾ ਲਿਆ, ਨੇਤਰ ਛਲਕੇ ਆਪਣੇ ਪਰਨੇ ਨਾਲ ਆਪਣੇ ਗਲ ਵਿਚ ਪਾਏ ਹੋਏ ਬਸਤਰ ਨਾਲ ਭਾਈ ਸਾਹਿਬ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਪੂੰਝਿਆ, ਉਹਨਾਂ ਦੇ ਦਾੜੇ ਨੂੰ ਸਾਫ ਕੀਤਾ, ਪਹਿਚਾਣ ਕੇ ਕਹਿਣ ਲੱਗੇ, ਮੇਰਾ ਮਹਾਂ ਸਿੰਘ ਪਿਆਰਿਓ, ਕਾਗਜ਼ ਵਿਚ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਪਰ ਗੁਰੂ ਦਾ ਅੰਦਰ ਕਹਿ ਰਿਹਾ ਮੇਰਾ ਮਹਾਂ ਸਿੰਘ, ਤੇ ਕੋਲ ਖਲੋਤੇ ਨੇ ਇੱਕ ਬਚਨ ਕਿਹਾ, ਇਹ ਵੈਸੇ ਕਿਸੇ ਕਿਤਾਬ ਵਿਚ ਲਿਖਤ ਨਹੀਂ, ਇੱਕ ਕਮਾਈ ਵਾਲੇ ਸੱਜਣ ਨੇ ਬਚਨ ਕਹਿ ਸਨ, ਕੋਈ ਜ਼ਰੂਰੀ ਨਹੀਂ ਜੋ ਲਿਖਤ ਵਿਚ ਹੈ ਉਹਨੂੰ ਮੰਨੀਏ, ਮੰਨਣਾ ਚਾਹੀਦਾ ਹੈ, ਪਰ ਜਿਹੜਾ ਸੁਰਤ ਵਿਚ ਦਾਤਾ ਘਟਾ ਦਿੰਦਾ ਉਹ ਲਿਖਤਾਂ ਵਿਚ ਨਹੀਂ ਜੇ ਹੁੰਦਾ। ਉਹ ਕਰਨੀ ਵਾਲੇ ਕਹਿ ਰਹੇ ਸਨ ਕਿ ਜਦੋਂ ਭਾਈ ਮਾਂ ਸਿੰਘ ਜੀ ਨੂੰ ਗੋਦ ਵਿਚ ਲਿਆ ਤੇ ਇੱਕ ਇੱਕ ਸਿੱਖ ਨੂੰ ਪਹਿਚਾਣ ਕੇ ਜਦੋਂ ਅਸੀਸਾਂ ਦਿੱਤੀਆਂ, ਕਿਸੇ ਨੇ ਸ਼ਬਦ ਕਿਹਾ ਸੱਚੇ ਪਾਤਸ਼ਾਹ ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ ਸਨ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਗੋਦੀ ਵਿਚ ਪਿਆ ਹੋਇਆ ਮਾਂ ਸਿੰਘ ਅਜੇ ਸੁਰਤ ਨਹੀਂ। ਹਜ਼ੂਰ ਨੇ ਉੱਚੀ ਆਵਾਜ਼ ਵਿਚ ਕਿਹਾ ਪਿਆਰਿਓ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ, ਇਹ ਸ਼ਬਦ ਨੂੰ ਸਮਝਿਓ। ਕਹਿਣ ਲੱਗੇ ਇਹ ਉਹ ਨੇ ਜਿਹੜੇ ਲਿਖ ਕੇ ਦੇ ਗਏ, ਤੋੜ ਕੇ ਚਲੇ ਗਏ, ਟੁੱਟੀ ਵਾਲੇ ਨੇ। ਸਾਹਿਬ ਕਹਿਣ ਲੱਗੇ ਇੱਕ ਪਾਸਿਓਂ ਟੁੱਟੀ ਸੀ ਦੂਜੇ ਪਾਸਿਓਂ ਨਹੀਂ। ਕਹਿਣ ਲੱਗੇ ਇਹਦੇ ਅਰਥ ਕੀ, ਇੱਕ ਪਾਸਿਓਂ ਟੁੱਟੀ ਦੂਜੇ ਪਾਸਿਓਂ ਨਹੀਂ। ਕਹਿਣ ਲੱਗੇ ਕਾਗਜ਼ ਉੱਤੇ ਇਹਨਾਂ ਲਿਖ ਕੇ ਦਿੱਤਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਮੈਂ ਤਾਂ ਨਹੀਂ ਲਿਖ ਕੇ ਦਿੱਤਾ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ। ਇੱਕ ਪਾਸਿਓਂ ਟੁੱਟੀ ਹੈ ਦੋ ਪਾਸਿਓਂ ਨਹੀਂ, ਜੇ ਦਵੱਲੀ ਟੁੱਟ ਜਾਏ ਤੇ ਕਿਤੇ ਥਾਂ ਨਹੀਂ, ਦੱਸੋ ਕਾਗਜ਼ ਵਿੱਚ ਇਹਨਾਂ ਤੇ ਲਿਖਤ ਹੈ, ਮੇਰੀ ਲਿਖਤਾਂ ਵਿੱਚ ਹੈ ਹੀ ਨਹੀਂ, ਇਹ ਮੇਰੇ ਨੇ, ਮੈਂ ਇਹਨਾਂ ਦਾ ਵਾਂ। ਇੰਨੀ ਦੇਰ ਨੂੰ ਭਾਈ ਮਹਾਂ ਸਿੰਘ ਜੀ ਦੇ ਨੇਤਰ ਖੁੱਲੇ, ਨੇਤਰ ਖੁੱਲੇ, ਬੁੱਲ ਫਰਕੇ, ਦੇਖਿਆ ਮੇਰਾ ਚੋਜੀ ਪ੍ਰੀਤਮ ਕਲਗੀ ਵਾਲਾ ਹੱਥ ਜੁੜ ਗਏ, ਕੰਬਦੇ ਹੱਥ ਨੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਵਿੱਚੋਂ ਨਿਕਲਿਆ ਨੀਰ ਭਾਈ ਮਹਾਂ ਸਿੰਘ ਜੀ ਦੇ ਚਿਹਰੇ ਉੱਤੇ ਦੋ ਤੁਪਕੇ ਪਏ। ਹੁਣ ਇਹਨੂੰ ਪੱਥਰ ਸਮਝ ਕੇ ਨਾ ਪਾਵਣੀਏ ਪਿਆਰਿਓ, ਜਦੋਂ ਭਾਈ ਮਹਾਂ ਸਿੰਘ ਨੇ ਦੇਖਿਆ ਹਜ਼ੂਰ ਨੂੰ ਕੰਬਦੇ ਹੋਏ ਹੱਥ ਨੇ, ਹਜ਼ੂਰ ਕੁੱਟ ਕੇ ਸੀਨੇ ਨਾਲ ਲਾ ਕੇ ਮੁੱਖ, ਬੁੱਲਾਂ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਕਹਿੰਦੇ ਨੇ ਮੇਰੇ ਮਹਾਂ ਸਿੰਘ, ਮਹਾਨ ਪੁੱਤਰ ਤੂੰ ਕੁਛ ਬੋਲ, ਕੀ ਕਹਿਣਾ ਚਾਹੁੰਦਾ ਮੈਨੂੰ। ਉਧਰ ਨੇਤਰ ਸੇਜਲ, ਇੱਥੇ ਭਾਈ ਵੀਰ ਸਿੰਘ ਕਹਿੰਦੇ ਨੇ ਉਹ ਗੁਰੂ ਕੇ ਸਿੱਖਾ ਦੇਖ, ਜਿਹੜੇ ਬੇਦਾਵਾ ਲਿਖ ਕੇ ਦੇ ਗਏ, ਬੇਦਾਵੇ ਵਾਲਿਆਂ ਨਾਲ ਇੰਨਾ ਕੁ ਪਿਆਰ ਕਰਦਾ ਚੋਜੀ ਪ੍ਰੀਤਮ, ਤੇ ਜਿਹੜੇ ਦਾਵਾ ਕਰਕੇ ਕਹਿੰਦੇ ਨੇ ਤੂੰ ਸਾਡਾ ਗੁਰੂ ਤੇ ਅਸੀਂ ਤੇਰੇ ਸਿੱਖ, ਉਹਨਾਂ ਨੂੰ ਕਿੰਨਾ ਕੁ ਸੀਨੇ ਨਾਲ ਲਾਏਗਾ। ਹਜ਼ੂਰ ਨੇ ਕਿਹਾ ਮਾਂ ਸਿੰਘ ਨੇਤਰ ਖੋਲੋ, ਕੁਛ ਮੰਗੋ। ਹੱਥ ਜੋੜ ਕੇ ਕਿਹਾ ਦਾਤਾ ਉਸ ਮਨਹੂਸ ਕਾਗਜ਼ ਨੂੰ ਪਾੜ ਦੇ, ਟੁੱਟੀ ਗੰਢ ਲੈ, ਅਸੀਂ ਭੁੱਲ ਗਏ ਸਾਂ ਸਾਨੂੰ ਬਖਸ਼ ਲੈ, ਮੇਰ ਕਰ ਸਾਨੂੰ ਆਪਣਾ ਬਣਾ ਲੈ। ਹਜ਼ੂਰ ਨੇ ਇੱਥੇ ਬਚਨ ਕਹਿ, ਪ੍ਰਿੰਸੀਪਲ ਗੰਗਾ ਸਿੰਘ ਲਿਖਦੇ ਨੇ, ਹਜ਼ੂਰ ਸਿਰ ਤੇ ਹੱਥ ਰੱਖ ਕੇ ਕਹਿੰਦੇ ਮਾਂ ਸਿੰਘ ਸੂਰਮਿਆਂ ਦਾ ਵਾਸਾ ਕਰਮਖੰਡ ਵਿੱਚ ਹੁੰਦਾ ਹੈ, ਕਰਮਖੰਡ ਵਿੱਚ ਪਹੁੰਚਿਓ ਮੇਰੇ ਲਾਲ, ਕਿਉਂਕਿ ਕਰਮਖੰਡ ਤੋਂ ਅਗਲਾ ਖੰਡ ਹੈ ਸੱਚਖੰਡ। ਆਪ ਨੂੰ ਪਤਾ ਹੋਵੇ ਪੰਜ ਖੰਡਾਂ ਦੀਆਂ ਬਾਕੀ ਤਿੰਨ ਖੰਡਾਂ ਦੀ ਇੱਕ ਇੱਕ ਪੌੜੀ ਹੈ, ਕਰਮਖੰਡ ਤੇ ਸੱਚਖੰਡ ਕੇਵਲ ਇੱਕ ਪੌੜੀ ਵਿੱਚ ਹੈ, ਧਰਮਖੰਡ ਦੀ ਇੱਕ ਪੌੜੀ ਹੈ, ਗਿਆਨਖੰਡ ਦੀ ਵੱਖਰੀ ਪੌੜੀ ਹੈ, ਸ਼ਰਮਖੰਡ ਦੀ ਵੱਖਰੀ ਹੈ, ਪਰ ਕਰਮਖੰਡ ਤੇ ਸੱਚਖੰਡ ਇੱਕੋ ਪੌੜੀ ਵਿੱਚ ਨੇ, ਕਿਉਂਕਿ ਸੱਚਖੰਡ ਨਸੀਬ ਹੀ ਉਹਨਾਂ ਨੂੰ ਹੁੰਦਾ ਜਿਹੜੇ ਕਰਮਖੰਡ ਦੇ ਵਾਸੀ ਹੁੰਦੇ, ਬਖਸ਼ ਦੇ ਪਾਤਰ। ਉੱਥੇ ਦੋ ਪੌੜੀਆਂ ਨਹੀਂ। ਕਹਿਣ ਲੱਗੇ ਭਾਈ ਮਹਾਂ ਸਿੰਘ ਕਿ ਆਪਣੇ ਨੇਤਰ ਖੋਲ, ਤੂੰ ਕਰਮਖੰਡ ਦਾ ਵਾਸੀ ਹੈ ਤੇ ਕਰਮਖੰਡ ਵਿੱਚ ਰਹਿੰਦੇ ਨੇ, ਤਿੱਥੇ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਹਿਆ ਭਰਪੂਰ, ਜੋਧੇ ਸੂਰ ਮੈਂ ਕਰਮਖੰਡ ਵਿੱਚ ਨੇ, ਦੇਖ ਤੂੰ ਸੱਚਖੰਡ ਵਿੱਚ ਪੈਰ ਪਾ ਮੇਰੇ ਲਾਲ। ਅੱਗੋਂ ਹੱਥ ਜੋੜ ਕੇ ਸ਼ਬਦ ਸਨ ਦਾਤਾਰ ਸੱਚਖੰਡ, ਪੁੱਛਿਆ ਸੱਚਖੰਡ ਦੇ ਦਰਵਾਜ਼ੇ ਬੰਦ? ਕਹਿਣ ਲੱਗੇ ਦਰਵਾਜ਼ੇ ਤਾਂ ਸੱਚਖੰਡ ਦੇ ਖੁੱਲੇ ਨੇ, ਪਰ ਉੱਤੇ ਲਿਖਿਆ ਹੈ, ਸਾਹਮਣੇ ਇੱਕ ਫੱਟੀ ਲੱਗੀ ਹੈ ਜਿਹਦੇ ਤੇ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਦਰਵਾਜ਼ੇ ਤਾਂ ਬੰਦ ਨਹੀਂ, ਪਰ ਕਿਰਪਾ ਕਰ ਇਸ ਤਖਤੀ ਨੂੰ ਤੋੜ ਦੇ, ਇਸ ਕਾਗਜ਼ ਨੂੰ ਪਾੜ ਦੇ। ਹਜ਼ੂਰ ਕਿਰਪਾਲੂ ਦੇ ਚਰਨਾਂ ਵਿੱਚ ਜੁੜ ਕੇ ਉਸ ਵੇਲੇ ਇੱਕ ਬੇਨਤੀ ਕਹਿ ਰਿਹਾ ਸੀ ਕਿ ਮੇਰੇ ਦਾਤਾ ਜੀ ਰਾਖ ਲਿਖੋ, ਖੰਮ ਤੇ ਵਿਗਰੀ, ਸਾਨੂੰ ਬਚਾ ਲੈ। ਉਸ ਵੇਲੇ ਸ਼ਬਦ ਕਹਿ ਰਹੇ ਸਨ ਰਾਮਈਆ ਖਾਉ ਬਾਰਕ ਤੇਰਾ, ਕਾਹੇ ਨਾ ਖੰਡਸ਼ ਅਵਗਣ ਮੇਰਾ। ਉਦੋਂ ਸ਼ਬਦ ਕਹਿ ਰਹੇ ਸਨ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ, ਤੁਸੀਂ ਕਿਰਪਾ ਕਰੋ ਸਾਨੂੰ ਬਚਾ ਲਓ। ਹਜ਼ੂਰ ਫਿਰ ਕਹਿੰਦੇ ਨੇ ਮਹਾਂ ਸਿੰਘ ਹੋਰ ਕੁਛ ਮੰਗ? ਕਹਿਣ ਲੱਗਾ ਕੁਛ ਨਹੀਂ, ਬਸ ਟੁੱਟੀ ਹੋਈ ਗੰਢ ਲਓ। اخیر دی جو دلی سی سچے بادشاہ ساڈی ٹٹی گنڈ لے میرے صاحب نے تین شبد کہ ماں سنگھ کاغذ باہر کڈیا کر کے پرجاں پرجاں ہوا وچ اڈا کے کہن لگے ماں سنگھ ٹٹی سو نکھٹی دوجا شبد کیا ٹٹی سو نکھٹی تیجا شبد پھر کیا کہ ٹٹی سو نکھٹی اجے پائی ماں سنگھ شکر واسطے شبد ہی وردے پے سن سچے پادشاہ تیرے چرنا تو بلہار جنہیں پرت کے پھر سینے نال سانو لایا تے کرپالو نے کٹ کے سینے نال لا کے کیا ماں سنگھ میرے لال تن سکھی دوجا شبد پھر کیا تن سکھی تیجی وری کیا تن سکھی ایک جا سینے نہ لایا پائی ماں سنگھ دا سواس ہی گرو کے سینے وچ چلا گیا پیارے ہو پائی ماں سنگھ جی دا انتلا سواس گرو گوبند سنگھ جی دی گود وچ آیا حضور نے گودی وچ پے ہوئے دے مستک نو چمیا سینے نہ لایا ایتھے میں ایک عرض کرنا ہونا وہاں گرو کے لال پتراں نو انتلا سما وہ نصیب نہیں ہویا پیارے ہو پانچ گھر دے جی ایک ہفتے بھی چلے گئے 22 دسمبر تے 27 دسمبر کتنے کو دن باندھے نے دو وڈے صاحبزادے دو چھوٹے لال تے ماتا گوجری جی پنجاں وچوں کسے نو نہ اپنے ہتھی اشنان کرایا نہ اپنے ہتھی چیخاں چنیاں نہ اپنے ہتھی لمبو لایا خبریں ملیاں کہ گرو گوبند سنگھ تہاڈے لال شہید ہو گئے پر پیاریو کیسے پاگاں والے نے خدرانے دی ٹاب تے ڈگے ہوئے گرو کے لال شہید جنہاں نو چوکے بھی سینے نہ لایا اپنے ہتھی کھپن بھی پائے تے کیول اے ہی نہیں جدو چیخاں چنی تے اس چیخاں نو لامبو بھی میرے کلگی والے نے لایا او مکت نے اینی دیر نو مائی پاگو دے کول گئے سینک دی پئی سی تے شبد اینے اخیر تے کہے سچے پادشاہ بخش دئی پلیاں پتراں نو بخش دیں کرو دور گیا پتراں نو بخش دیں تیرے جڑے بچے چلے گئے حضور نے کیا نہیں کلے بخشے نہیں اے مکت ہو گئے اصل وچ ادوں بی بی پاگو دے شبد نال کیا کلے بخشے نہیں اے مکت ہو گئے نے سدا لئی مکت ہو گئے نے تے اس تھان تے استھان بن گیا مکت سر تے اج وی جدو سکھ اتے جا کے متھا ٹیکدا ہے تے بینتی کردا ہے ٹٹیاں گنڈن والیا کرپا کر ساڈی ٹٹی گنڈ پیارو کیول اسی مقتصر دی گل کرنے ہاں میں تھے ایک عرض کرنی چاہنا ہوں ہو سکتا ہے کئی نو پائے نہ انہوں نے تا کاغذ تے لکھ کے دتا تے اخیر تے سینے تے پھٹ کھا کھا کے اپنے خون نل تو کے رکھ دتا او کاغذ ہی خون نل تو دتا تے جیڑا اج اپنے منہ تے لکھ کے تردا ہے ہووے کہائے سکھ تے کیس قتل کر کے کہ میں گرو گوبند سنگھ دا سکھ پیاریا انہاں تے کاغذ تے لکھ کے دتا تو تا منہ تے لکھ کے چل پیا کہ توں میرا گرو نہیں تے میں تیرا سکھ کیساں دی بدبی کردے ہاں میری بینتی ہے کیول اس کر کے نہیں تسی مینو بہت چنگا کہو میں تہانوں مٹھیاں گلاں سنا جا آخر اتہاس تواریخ زندگی کمان واسطے ہے جدو ماں پہنے بی بیے تو شیشے سامنے کھلو کے کیساں دی بدبی کرنی ہے اصل وچ گرو گوبند سنگھ نو لکھ کے دینی پئی ہے میں تیری تھی نہیں تے توں میرا گرو میں تیری بچی نہیں توں میرا باپ نہیں جدو تینوں رب نے اینا تن پدارت دتا شام نو دارو دی بوتل کھول کے ڈکا ڈک کر کے دارو پینا ہے سچ جانی تو روز لکھ کے دینا ہے کہ گرو گوبند سنگھ توں میرا گرو نہیں تے میں تیرا سکھ نہیں اج جڑ گرو گوبند سنگھ دے چرناں وچ تینوں سینے وچ تیر خان لئی نہیں کہندے تینوں پرجا پرجا کٹ کے مر لئی نہیں کہندے صرف تو چرن پکڑ کے کہہ دے داتا انہاں دی تا کچھ مہینے ٹٹی تے کچھ دنہ وچ گنڈی گئی میں تا کروڑا جنماں دا ٹٹیا ہویا میری ٹٹی گنڈ لے مینوں وچڑے نوں اپنے چرنا وچ ملا لے میں شروعات کیتی سی وچھوڑا سب تو وڈا دکھ ہے رب کرے کہ کسے دا گرو تو وچھوڑا نہ پے جائے جے وچڑیا ہے اس جنم وچ آ جاں چرن پکڑ لے بخشیا جائے گا تے جے نہ منیو پھر گرو امرداس دی پوڑی چیتے رکھی جے کو گر تے وے مکھ ہووے بن ست گر مکت نہ پاوے پاوے مکت نہ ہور تھا کوئی پچھو ببیکیاں جائے انیک جونی پرم آوے بن ست گر مکت نہ پائے اے کیول گاؤن لئی نہیں اے سمجھن واسطے سی ٹٹی گنڈان واسطے سی جے کو گر تے وے مکھ ہووے بن ست گر مکت نہ پاوے ਭਾਵੇਂ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਕਿਤੇ ਟੁੱਟੀ ਹੋਵੇ ਤੇ ਕਹਿੰਦੇ ਨੇ ਫਿਰ ਮੁਕਤ ਪਾਏ ਲਾਗ ਚਰਨੀ ਤੇ ਗੁਰੂ ਇਹ ਨੀ ਕਹਿੰਦਾ ਜਾ ਭਾ ਜਾ ਮੇਰੇ ਘਰੋਂ ਕਹਿੰਦੇ ਨੇ ਆ ਪੁੱਤਰ ਜੇ ਆ ਗਿਆ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਪਿਆਰਿਓ ਆਓ ਜੇ ਭਾਈ ਮਹਾਂ ਸਿੰਘ ਦੇ ਖੂਨ ਨੂੰ ਪਿਆਰ ਕਰਦੇ ਹੋ ਜੇ ਟੁੱਟੀ ਗੰਢਣ ਵਾਲੇ ਵੀਰਾਂ ਨੂੰ ਪਿਆਰ ਕਰਦੇ ਹੋ ਤੇ ਇੱਕ ਤਾਂ ਆਪਣੇ ਅੰਦਰੋਂ ਜੁੜਨ ਦਾ ਯਤਨ ਕਰੀਏ ਬਾਹਰੋਂ ਵੀ ਜੁੜੀਏ ਬਾਣੀ ਕਰਕੇ ਅੰਦਰੋਂ ਜੁੜੀਏ ਬਾਣੀ ਕਰਕੇ ਹੁਣ ਅਸੀਂ ਪ੍ਰਸ਼ਨ ਕਰਨੇ ਆ ਬੱਚੇ ਸਾਡੇ ਕੇਸ਼ ਕਿਉਂ ਕਿਰਪਾਨ ਕਿਉਂ ਕੜਾ ਕਿਉਂ ਕਸ਼ਹਿਰਾ ਕਿਉਂ ਅਸੀਂ ਯਤਨ ਕਰਨੇ ਆ ਕਿ ਉਹਨਾਂ ਨੂੰ ਸਮਝਾਉਂਦੇ ਆ ਉਦਾਹਰਣਾਂ ਦੇ ਕੇ ਮੈਂ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ ਕੇਸ ਇਸ ਕਰਕੇ ਕੰਘਾ ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਅਲਬੇਲਾ ਕਵੀ ਭਗਤ ਪੂਰਨ ਸਿੰਘ ਨਹੀਂ ਪ੍ਰੋਫੈਸਰ ਪੂਰਨ ਸਿੰਘ ਉਹਨੂੰ ਕਿਸੇ ਪੁੱਛਿਆ ਕਿਰਪਾਨ ਪਾਈ ਕੇਸ ਰੱਖੇ ਇਹਨਾਂ ਦੇ ਅਰਥ ਕੀ ਉਹ ਕਹਿਣ ਲੱਗੇ ਸੁਹਾਗਣ ਤੁਰੀ ਜਾਂਦੀ ਏ ਹੱਥ ਵਿੱਚ ਚੂੜਾ ਪਾਇਆ ਕੇਸਾਂ ਵਿੱਚ ਮਾਂਗ ਵਿੱਚ ਸੰਦੂਰ ਪਿਆ ਹੈ ਉਹਨੂੰ ਰੋਕ ਕੇ ਪੁੱਛ ਲੈ ਸੰਦੂਰ ਦੇ ਅਰਥ ਕੀ ਸੁਹਾਗਣ ਨੇ ਮਾਂਗ ਵਿੱਚ ਸੰਦੂਰ ਪਾਇਆ ਤੂੰ ਪੁੱਛੇ ਅਰਥ ਕੀ ਇਹਦੇ ਅਰਥ ਇੱਕੋ ਨੇ ਇਹਦੇ ਸਿਰ ਤਾਂ ਸਾਈਂ ਇਹਦੇ ਸਿਰ ਤੇ ਖਲੋਤਾ ਮੇਰੇ ਕੇਸ ਤੇ ਕਕਾਰ ਕਹਿੰਦੇ ਨੇ ਮੇਰਾ ਗੁਰੂ ਗੋਬਿੰਦ ਸਿੰਘ ਮੇਰੇ ਸਿਰ ਤੇ ਖਲੋਤਾ ਮੈਂ ਖਸਮ ਵਾਲਾ ਹਾਂ ਸੰਦੂਰ ਕੇਵਲ ਅਰਥ ਕਰਦਾ ਕਿ ਮੇਰੇ ਸਿਰ ਤੇ ਮੇਰਾ ਖਸਮ ਹੈ ਆਓ ਗੁਰੂ ਕੇ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੁੜੀਏ ਤੇ ਅੰਦਰੋਂ ਵੀ ਜੁੜੀਏ ਅੱਜ ਦੇਖੋ ਕਿਉਂ ਕੌਮ ਦੀ ਤਰਾਸਦੀ ਹੈ ਬਾਹਰੋਂ ਪ੍ਰਤੀਤ ਹੁੰਦੇ ਨੇ ਜੁੜੇ ਨੇ ਅੰਦਰੋਂ ਕਾਮ ਤੇ ਕ੍ਰੋਧ ਨੇ ਥੋਥਿਆ ਕੀਤਾ ਹੈ ਬਾਬੇ ਕਬੀਰ ਨੇ ਇੱਕ ਬਚਨ ਕਿਹਾ ਮੈਂ ਸੰਪੂਰਨਤਾ ਇਹਦੇ ਤੇ ਕਰਨਾ ਕਹਿਣ ਲੱਗੇ ਸਾਉਣ ਦਾ ਮਹੀਨਾ ਆਇਆ ਅੰਬ ਦੀ ਟਾਹਣੀ ਨੂੰ ਫਲ ਲੱਗੇ ਕੁਝ ਫਲ ਟਾਹਣੀ ਨੂੰ ਚਮੜੀ ਕਰਕੇ ਲੱਗੇ ਛਿਲਕੇ ਕਰਕੇ ਲੱਗੇ ਪਰ ਅੰਦਰੋਂ ਉਦਨ ਟੁੱਟ ਗਏ ਜਿੱਦਣ ਤੇਜ਼ ਹਵਾ ਚੱਲੀ ਸੀ ਪਰ ਲੱਗੇ ਟਾਹਣੀ ਨਾ ਰਹੇ ਕੁਝ ਐਸੇ ਸਨ ਜਿਹੜੇ ਟਾਹਣੀ ਨਾਲ ਵੀ ਜੁੜੇ ਬਾਹਰੋਂ ਵੀ ਛਿਲਕੇ ਕਰਕੇ ਜੁੜੇ ਤੇ ਅੰਦਰੋਂ ਵੀ ਜੁੜੇ ਇੱਕੋ ਟਾਹਣੀ ਨੂੰ 2 ਫਲ ਲੱਗੇ ਤੇ ਜਿੱਦਣ ਮਾਲੀ ਇਹਨਾਂ ਨੂੰ ਤੋੜ ਕੇ ਲਿਜਾਣ ਆਇਆ ਪੱਕਿਆਂ ਹੋਇਆਂ ਨੂੰ ਤਾਂ ਟੋਕਰੀ ਵਿੱਚ ਪਾ ਕੇ ਲੈ ਗਿਆ ਤੇ ਜਿਹੜੇ ਅੰਦਰੋਂ ਟੁੱਟੇ ਸਨ ਬਾਹਰੋਂ ਜੁੜੇ ਦਿਸਦੇ ਸਨ ਉਹਨਾਂ ਦੇ ਰੰਗ ਕਾਲੇ ਪੱਥਰ ਦੀ ਤਰ੍ਹਾਂ ਕਠੋਰ ਪੁੱਛ ਲਿਆ ਤੂੰ ਇਹ ਕਿਉਂ ਨੀ ਤੋੜਦਾ ਜੁੜੇ ਤਾਂ ਇਹ ਵੀ ਨੇ ਕਹਿਣ ਲੱਗੇ ਇਹ ਛਿਲਕੇ ਕਰਕੇ ਜੁੜੇ ਨੇ ਅੰਦਰੋਂ ਤਾਂ ਉਦਨ ਹੀ ਟੁੱਟ ਗਏ ਸਨ ਜਿੱਦਣ ਤੇਜ਼ ਹਨੇਰੀ ਚੱਲੀ ਸੀ ਪਿਆਰਿਓ ਆਓ ਟੁੱਟੀ ਗੰਢਾਈਏ ਬਾਹਰੋਂ ਵੀ ਜੁੜੀਏ ਬਾਣੀ ਕਰਕੇ ਅੰਦਰੋਂ ਜੁੜੀਏ ਸੁਰਤ ਕਰਕੇ ਜੇ ਅੰਦਰੋਂ ਸੁਰਤ ਕਰਕੇ ਜੁੜ ਗਿਓ ਤੇ ਸੱਚ ਜਾਣੀ ਕਦੀ ਟੁੱਟੇਗਾ ਨਹੀਂ ਤੇ ਜੇ ਨਾ ਟੁੱਟੋ ਫਿਰ ਬਾਬਾ ਜੀ ਕਹਿੰਦੇ ਨੇ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਂਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮੇਰ ਕਰੇ ਅਸੀਂ ਉਹਨਾਂ ਮੁਕਤਸਰ ਦੇ ਸ਼ਹੀਦਾਂ ਦੀ ਯਾਦ ਨੂੰ ਹਿਰਦੇ ਵਿੱਚ ਸਮੋ ਕੇ ਗੁਰੂ ਕਾ ਅਦਬ ਕਰ ਸਕੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸਚ

ਨਾਨਕ ਹੋਸ਼ੀ ਭੀ ਸੱਚ।

दासन दास कह जन नानक जेहा तू कराहे तेहा कौ करी बखियान।

0: ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਹੇ ਤਰਨੀ ਪਰਮ ਸਨਮਾਨ ਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਹਜ਼ੂਰ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਵਿਸ਼ੇਸ਼ ਦੀਵਾਨ ਸਜਦੇ ਨੇ ਉਸ ਦੀਵਾਨ ਦੀ ਹਾਜ਼ਰੀ ਭਰ ਰਹੇ ਆਪ ਜੀ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਉਸ ਤੋਂ ਉਪਰੰਤ ਗੁਰੂ ਸਵਾਰਿਆਂ ਪਾਸੋਂ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤ ਦੇ ਸੰਬੰਧੀ ਜੋ ਇੱਕ ਹਕੀਕਤ ਹੈ ਜੋ ਗੁਰਸਿੱਖੀ ਦੇ ਅੰਦਰ ਗੁਰਮਤ ਦੇ ਅੰਦਰ ਇੱਕ ਅਟਲ ਸੱਚਾਈ ਹੈ ਕਿ ਸਤਿਗੁਰੂ ਦੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲੈ ਕੇ ਆਪਾਂ ਉਸ ਨਾਮ ਅੰਮ੍ਰਿਤ ਦੇ ਨਾਲ ਜੁੜਨਾ ਹੈ ਜਿਸ ਦਾ ਜ਼ਿਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਕੀਤਾ। ਆਪਨੇ ਬੜੇ ਪਿਆਰ ਨਾਲ ਉਹਨਾਂ ਪਾਸੋਂ ਇਹ ਬਚਨ ਸਰਵਣ ਕੀਤੇ ਨੇ। ਸਾਧ ਸੰਗਤ ਜਿਵੇਂ ਪਿਛਲੇ ਕੁਝ ਹਫ਼ਤਿਆਂ ਤੋਂ ਆਪਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਔਰ ਹਜ਼ੂਰ ਜੀ ਦੇ ਇਸੇ ਜੀਵਨ ਦੇ ਵਿੱਚੋਂ ਚਮਕੌਰ ਗੜੀ ਦੇ ਬਿਰਤਾਂਤ ਨੂੰ ਮਾਛੀਵਾੜੇ ਦੇ ਕੌਤਕ ਨੂੰ ਹਜ਼ੂਰ ਦੀ ਕਿਰਪਾ ਨਾਲ ਆਪਾਂ ਵਿਚਾਰ ਚੁੱਕੇ ਹਾਂ ਤੇ 27 ਦਸੰਬਰ ਨੂੰ ਹੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀ ਜਿਸ ਨੂੰ ਆਪਾਂ ਸਾਕਾ ਸਰਹੰਦ ਵੀ ਕਹਿੰਦੇ ਹਾਂ ਉਹ ਬਤੀਤ ਹੋਇਆ। ਜਿਵੇਂ ਦਾਸ ਨੇ ਅਰਜ਼ ਕੀਤੀ ਸੀ ਕਿ ਹਜ਼ੂਰ ਦੇ ਇਹਨਾਂ ਸਪੁੱਤਰਾਂ ਦੀ ਕਰਨੀ ਇਹਨਾਂ ਬਾਬਿਆਂ ਦੀ ਕਰਨੀ ਦੀ ਆਪਾਂ ਵਿਚਾਰ ਕਰਨੀ, ਪਰ ਮੈਂ ਅਰਜ਼ ਪਹਿਲਾਂ ਵੀ ਕਰਦਿਆਂ ਕਿ ਕੁਝ ਦਿਨਾਂ ਤੋਂ ਨਿਰੋਲ ਇਤਿਹਾਸਕ ਵਿਚਾਰ ਚੱਲ ਰਹੀ ਹੈ। ਇਹਦਾ ਕਾਰਨ ਸੀ ਕਿ ਉਹਨਾਂ ਬਾਬਿਆਂ ਦੀਆਂ ਕਹਾਣੀਆਂ ਉਹਨਾਂ ਮਹਾਨ ਪੁਰਸ਼ਾਂ ਦੀ ਜੀਵਨੀ ਨੂੰ ਆਪਾਂ ਵਿਚਾਰ ਲਈਏ, ਕਿਤੇ ਉਹਨਾਂ ਦੀ ਜੀਵਨੀ ਦੀ ਵਿਚਾਰ ਕਰਦਿਆਂ ਕਿਣਕਾਂ ਮਾਤਰ ਸਾਨੂੰ ਵੀ ਲਾਗ ਲੱਗ ਜਾਏ, ਅੰਦਰੋਂ ਕਿਣਕਾਂ ਮਾਤਰ ਕਿਤੇ ਗੁਰਦੇਵ ਦੀ ਰਹਿਮਤ ਮਿਲ ਜਾਏ। ਤੇ ਜਿਹੜੇ ਲੋਕ ਆਪਣੇ ਬਜ਼ੁਰਗਾਂ ਦਾ, ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁਲਾ ਦਿੰਦੀਆਂ ਨੇ, ਤੇ ਉਹ ਮਹਾਨ ਸ਼ਹੀਦ ਜਿਹੜੇ 5 ਤੇ 7 ਸਾਲ ਦੀ ਉਮਰ ਅੰਦਰ ਉਹ ਕਾਰਨਾਮੇ ਕਰ ਗਏ ਜਿਹਨੂੰ ਦੇਖ ਕੇ ਸਾਰੀ ਦੁਨੀਆ ਹੈਰਾਨ ਹੈ, ਉਹਨਾਂ ਮਹਾਨ ਪੁਰਸ਼ਾਂ ਦੀ ਕਰਨੀ ਨੂੰ ਨਮਸਕਾਰ। ਆਪ ਸਾਧ ਸੰਗਤ ਕਿਰਪਾ ਕਰੋ ਮੇਰੇ ਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ, ਮਹਾਂਪੁਰਸ਼ ਬਾਬਾ ਜੀ ਕਿਰਪਾ ਕਰਨ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹ ਅੰਦਰ ਨੂੰ ਟਿਕਾ ਬਖਸ਼ ਕੇ ਆਪਣੇ ਇਸ ਪਾਵਨ ਪਵਿੱਤਰ ਜੀਵਨ ਸੰਬੰਧੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਪਿਆਰਿਓ, ਬੜੇ ਪਿਆਰ ਅਦਬ ਦੇ ਨਾਲ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਦੋਂ ਮਾਛੀਵਾੜੇ ਤੋਂ ਅੱਗੇ ਨੂੰ ਨਿਕਲੇ ਨੇ ਤੇ ਉਧਰ ਸਿੱਖ ਵਿਦਵਾਨਾਂ ਨੇ ਜੋ ਪੁਰਾਤਨ ਸਾਡੀ ਇਹ ਇਤਿਹਾਸ ਦੀ ਲੀਕ ਚਲੀ ਆ ਰਹੀ ਹੈ ਕਿ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨਾਲ ਨੇ ਤੇ ਮਾਤਾ ਗੁਜਰੀ ਜੀ ਇੱਕ ਘੋੜੇ ਤੇ ਅਸਵਾਰ ਸਨ ਤੇ ਸਿੱਖ ਇਤਿਹਾਸਕਾਰ ਲਿਖਦੇ ਨੇ ਜਦੋਂ ਸਰਸਾ ਨੂੰ ਪਾਰ ਕੀਤਾ ਮਾਤਾ ਗੁਜਰੀ ਜੀ ਨੇ ਤੇ ਛੋਟਾ ਸਾਹਿਬਜ਼ਾਦਾ ਛੋਟਾ ਪੋਤਾ ਬਾਬਾ ਫਤਿਹ ਸਿੰਘ ਮਾਤਾ ਜੀ ਨੇ ਆਪਣੀ ਗੋਦ ਵਿੱਚ ਘੋੜੇ ਦੇ ਅੱਗੇ ਬਿਠਾਇਆ ਹੋਇਆ ਆਪਣੇ ਅੱਗੇ ਬਿਠਾਇਆ ਤੇ ਛੋਟਾ ਪੋਤਰਾ ਅੱਗੇ ਵੇ ਵੱਡਾ ਪੋਤਰਾ ਬਾਬਾ ਜ਼ੋਰਾਵਰ ਸਿੰਘ ਜਿਹੜੇ ਨੇ ਉਹ ਦਾਦੀ ਮਾਂ ਦੇ ਪਿੱਛੇ ਬੈਠੇ ਹੋਏ ਸਰਸਾ ਨਦੀ ਨੂੰ ਪਾਰ ਕੀਤਾ ਤੇ ਉਸ ਮਾਤਾ ਗੁਜਰੀ ਦਾ ਹਿਰਦਾ ਕਦੀ ਤੱਕ ਨੇ ਆ ਦੇਖੋ ਜਿਸ ਨੇ ਪਹਿਲਾਂ ਪਤੀ ਦੀ ਰੱਜ ਕੇ ਸੇਵਾ ਕੀਤੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਜਦੋਂ 9 ਸਾਲ ਦਾ ਪੁੱਤਰ ਹੋਇਆ ਗੁਰੂ ਗੋਬਿੰਦ ਰਾਏ ਉਦੋਂ ਆਪਣੇ ਨੇਤਰਾਂ ਨਾਲ ਤੱਕਿਆ ਆਪਣੇ ਪਤੀ ਨੂੰ ਆਨੰਦਪੁਰ ਤੋਂ ਜਾਂਦਿਆਂ ਗੁਰੂ ਤੇਗ ਬਹਾਦਰ ਜੀ ਨੂੰ ਤੇ ਉਸੇ ਮਾਤਾ ਨੇ ਆਪਣੇ ਨੇਤਰਾਂ ਨਾਲ ਜਦੋਂ ਆਪਣੇ ਪਤੀ ਗੁਰਦੇਵ ਦਾ ਸ਼ੀਸ਼ ਆਇਆ ਉਸ ਨੂੰ ਵੀ ਆਪਣੇ ਨੇਤਰਾਂ ਨਾਲ ਤੱਕਿਆ ਤੇ ਨਮਸਕਾਰ ਕੀਤੀ ਹੈ ਉਸੇ ਮਾਤਾ ਨੇ ਕਦੀ ਆਨੰਦਪੁਰ ਦੇ ਉਹ ਦਿਨ ਵੀ ਤੱਕੇ ਨੇ ਜਦੋਂ ਹਜ਼ਾਰਾਂ ਦੀ ਤਾਦਾਦ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨਮਸਕਾਰਾਂ ਕਰਦੀਆਂ ਜਦੋਂ ਆਨੰਦਪੁਰ ਦੀ ਧਰਤੀ ਤੇ ਮਾਤਾ ਗੁਜਰੀ ਜੀ ਦੇ ਚਰਨ ਪਰਸਦੀਆਂ ਨੇ ਸੰਗਤਾਂ ਤੇ ਅੱਜ ਉਹ ਮਾਂ ਉਹ ਵੀ ਦਿਨ ਤੱਕਦੀ ਪਈ ਏ ਕਿ ਉਹਦਾ ਪਰਿਵਾਰ ਅੱਜ ਸਾਰਾ ਖੇਰੂ ਖੇਰੂ ਹੋ ਚੁੱਕਾ ਹੈ ਮੈਂ ਸਰਸਾ ਨਦੀ ਤੋਂ ਆਰੰਭ ਕਰਨਾ ਅੱਜ ਪਰਿਵਾਰ ਖੇਰੂ ਖੇਰੂ ਏ ਵੱਡੇ ਸਾਹਿਬਜ਼ਾਦੇ ਵੱਡੇ ਪੋਤਰੇ ਤੇ ਪੁੱਤਰ ਜਿਹੜਾ ਉਹ ਇੱਕ ਪਾਸੇ ਨੇ ਜਿਹੜੇ ਨੂੰਹਾਂ ਨੇ ਉਹ ਇੱਕ ਪਾਸੇ ਨੇ ਤੇ ਮਾਤਾ ਗੁਜਰੀ ਆਪ ਛੋਟੇ ਸਾਹਿਬਜ਼ਾਦਿਆਂ ਆਪਣੇ ਪੋਤਿਆਂ ਨੂੰ ਲੈ ਕੇ ਇਹ ਇੱਕ ਪਾਸੇ ਪਈ ਜਾਂਦੀ ਏ ਤੇ ਸਿੱਖ ਇਤਿਹਾਸ ਮੁਤਾਬਕ ਇਹਨੇ ਮਾਤਾ ਜੀਤੋ ਜੀ ਦੀਆਂ ਨਿਸ਼ਾਨੀਆਂ ਨੂੰ ਸਾਂਭ ਕੇ ਰੱਖਿਆ ਹੋਇਆ ਤੇ ਮਾਤਾ ਜੀਤੋ ਜੀ ਉਹ ਜਿਹੜੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅਕਾਲ ਚਲਾਣਾ ਕਰ ਚੁੱਕੇ ਕਹਿੰਦੇ ਨੇ ਉਸ ਮਾਤਾ ਜੀਤੋ ਜੀ ਦੀਆਂ ਇਹ ਦੋ ਨਿਸ਼ਾਨੀਆਂ ਨੇ ਇਹ ਪੁੱਤਰ ਦੀ ਨਿਸ਼ਾਨੀ ਏ ਜਦੋਂ ਸਰਸਾ ਨਦੀ ਨੂੰ ਪਾਰ ਕੀਤਾ ਹੈ ਜੰਗਲ ਬੇਲਿਆਂ ਵਿੱਚੋਂ ਨਿਕਲੇ ਨੇ ਤੇ ਵਿਦਵਾਨ ਕਹਿੰਦੇ ਨੇ ਪਹਿਲੀ ਰਾਤ ਇਹਨਾਂ ਨੇ ਕੁੰਮੇ ਮਾਸ਼ਕੀ ਦੀ ਝੌਂਪੜੀ ਵਿੱਚ ਬਤੀਤ ਕੀਤੀ ਇੱਥੇ ਗੰਗੂ ਰਸਈਆ ਸੁਦਸੋਈਆ ਮਿਲਿਆ ਕੁਝ ਵਿਦਵਾਨ ਇੱਥੇ ਦੂਨਾ ਸਿੰਘ ਦੀ ਗੱਲ ਕਰਦੇ ਨੇ ਉਹਨੇ ਇੱਕ ਕਿਤਾਬ ਲਿਖੀ ਸੀ ਕਥਾ ਗੁਰੂ ਸੁਤਨ ਕੀ ਗੁਰੂ ਦੇ ਪੁੱਤਰਾਂ ਦੀ ਉਹਨੇ ਚਮਕੌਰ ਤੋਂ ਵਿਛੋੜਾ ਪਾਇਆ ਪਰ ਅੱਜ ਤੱਕ ਜਿਨ੍ਹਾਂ ਵਿਦਵਾਨਾਂ ਨੇ ਖੋਜ ਕੀਤੀ ਹੈ ਸਿਆਣਿਆਂ ਗੁਰਮੁਖਾਂ ਨੇ ਉਹ ਕਹਿੰਦੇ ਨੇ ਸਰਸਾ ਨਦੀ ਤੇ ਪਰਿਵਾਰ ਵਿਛੋੜੇ ਪਏ ਨੇ ਮਾਤਾ ਗੁਜਰੀ ਜੀ ਜਦੋਂ ਜਾਂਦੇ ਪਏ ਨੇ ਤੇ ਛੋਟੇ ਪੋਤਰੇ ਜੋ ਗੱਲਬਾਤ ਉਹਨਾਂ ਨੇ ਮਾਂ ਨਾਲ ਕੀਤੀ ਉਹ ਗੱਲਬਾਤ ਬੜੀ ਪਿਆਰੀ ਹੈ ਉਹ ਵਿਦਵਾਨ ਲਿਖਦਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਜਦੋਂ ਸਰਸਾ ਨੂੰ ਪਾਰ ਕੀਤਾ ਦਿਨ ਦਾ ਚੜਾਅ ਹੋਇਆ ਦੁਪਹਿਰ ਹੋ ਗਈ ਏ ਤੇ ਉਸੇ ਵਕਤ ਨਾ ਦੋਨੋਂ ਪੋਤਰੇ ਜਦੋਂ ਉਤਰ ਕੇ ਆਰਾਮ ਕਰਨ ਲੱਗੇ ਨੇ ਤੇ ਦੋਨਾਂ ਪੋਤਰਿਆਂ ਨੇ ਪੁੱਛਿਆ ਸੀ ਮਾਂ ਆਪਾਂ ਜਦੋਂ ਰਾਤ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਸਾਂ ਤੇ ਪਿਤਾ ਜੀ ਸਾਡੇ ਨਾਲ ਸਨ ਅਸੀਂ ਨਮਸਕਾਰ ਕੀਤੀ ਉਹਨਾਂ ਅਸੀਸ ਦਿੱਤੀ ਸੀ ਮਾਂ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰੇ ਸਾਂ ਵੱਡੇ ਭਰਾ ਵੀ ਸਾਡੇ ਨਾਲ ਸਨ ਮਾਂ ਉਹ ਪਿਆਰੇ ਸਿੱਖ ਵੀ ਸਾਡੇ ਨਾਲ ਸਨ ਪਰ ਪਤਾ ਨੀ ਕੀ ਕਾਰਨ ਹੋ ਗਿਆ ਦਾਦੀ ਮਾਂ ਨਾ ਤਾਂ ਪਿਤਾ ਜੀ ਨਜ਼ਰ ਆਉਂਦੇ ਪਏ ਨੇ ਨਾ ਭਰਾ ਨਜ਼ਰ ਆਉਂਦੇ ਪਏ ਨੇ ਨਾ ਉਹ ਸਿੱਖ ਪਿਆਰੇ ਨਜ਼ਰ ਆਉਂਦੇ ਨੇ ਜਿਹੜੇ ਪਿਤਾ ਗੁਰੂ ਦੇ ਦਰਬਾਰ ਵਿੱਚ ਸੁਭਾਏਮਾਨ ਹੁੰਦੇ ਸਨ ਕਹਿਣ ਲੱਗੇ ਮਾਤਾ ਪਤਾ ਨੀ ਉਹਨਾਂ ਨੂੰ ਜੰਗ ਦਾ ਕਿੰਨਾ ਕੁ ਚਾਅ ਹੈ ਕੁਦਰਤੀ ਤੌਰ ਤੇ ਇਹ ਬੱਚਿਆਂ ਦੇ ਮਨ ਦੇ ਸਵਾਲ ਨੇ ਤੇ ਵਾਕਈ ਹੋ ਸਕਦਾ ਹੈ ਕਵੀ ਦੇ ਅੰਦਰ ਦੀ ਉਡਾਰੀ ਏ ਉਹ ਕਹਿੰਦਾ ਉਹਨਾਂ ਬੱਚਿਆਂ ਦੇ ਅੰਦਰ ਨੂੰ ਕਦੀ ਪੜੋ ਹੁਣ 7 ਸਾਲ ਤੇ ਕੁਝ ਮਹੀਨੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਏ ਤੇ 5 ਸਾਲ ਤੇ ਕੁਝ ਮਹੀਨੇ ਬਾਬਾ ਫਤਿਹ ਸਿੰਘ ਦੀ ਉਮਰ ਏ ਤੇ ਉਹਨਾਂ ਬਾਬਿਆਂ ਦੀ ਜੀਵਨੀ ਨੂੰ ਤੱਕ ਕੇ ਆਪਣੇ ਮਨ ਵਿੱਚ ਆਪਾਂ ਜ਼ਰੂਰ ਝਾਤੀ ਮਾਰਨੀ ਮਣਾ ਜੇ ਦੇਖ ਉਹ ਗੁਰੂ ਕੇ ਪੁੱਤਰ ਅਡੋਲ ਰਹਿ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਪੁੱਤਰ ਤੈਨੂੰ ਵੀ ਬਣਾਇਆ ਤੂੰ ਉਹਦਾ ਬਣੀ ਤਾਂ ਸਹੀ, ਅਡੋਲਤਾ ਤੈਨੂੰ ਵੀ ਬਖਸ਼ਣਗੇ। ਸਾਧ ਸੰਗਤ ਮਾਤਾ ਗੁਜਰੀ ਜੀ ਨੂੰ ਇੱਕ ਸਵਾਲ ਕਰਦੇ ਨੇ ਮਾਂ, ਕਹਿਣ ਲੱਗਾ ਵਿਦਵਾਨ ਕਿ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ। ਕਿਹੇ ਦਾਦੀ ਮਾਂ ਆਪਣੇ ਸਿਪਾਹੀ ਜਿਹੜੇ ਨੇ ਉਹ ਕਿਹੜੇ ਪਾਸੇ ਚਲੇ ਗਏ ਨੇ ਗੁਰੂ ਕੇ ਸਿੱਖ। ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ। ਕਹਿਣ ਲੱਗੇ ਦਰਿਆ ਤੇ ਹਮਕੋ ਛੋੜ ਕੇ ਰਾਹੀ ਕਿੱਧਰ ਗਏ, ਤੜਪਾ ਕੇ ਹਾਏ ਸੂਰ ਤੇ ਮਾਹੀ ਕਿੱਧਰ ਗਏ। ਅੱਗੇ ਕਹਿੰਦੇ ਅੱਬਾ ਬਘਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ, ਪਿਤਾ ਜੀ ਕਿਹੜੇ ਪਾਸੇ ਚਲੇ ਗਏ ਨੇ, ਇਹਨਾਂ ਦੁਸ਼ਮਣਾਂ ਨੇ ਸਾਰੀ ਇਸ ਫੌਜ ਨੂੰ ਭਜਾ ਕੇ। ਤੇ ਅੱਗੋ ਫਿਰ ਉਹਨਾਂ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਦੇਖ ਮਾਂ, ਕਦੀ ਵੱਡੇ ਭਰਾ ਬਾਬਾ ਅਜੀਤ ਤੇ ਜੁਝਾਰ ਇੰਨਾ ਪਿਆਰ ਕਰਦੇ ਸਨ ਕਿ ਸਾਰਾ ਦਿਨ ਲਾਡ ਕਰਨਾ, ਉਹਨਾਂ ਨੇ ਸਾਨੂੰ ਗੋਦੀ ਚੁੱਕਣਾ, ਬਾਹਰ ਨਿਕਲਣਾ, ਨਾਲ ਲੈ ਕੇ ਜਾਣਾ। ਕਹਿਣ ਲੱਗੇ ਭਾਈ ਵੀ ਹਮਕੋ ਭੂਲ ਗਏ, ਸ਼ੌਕੇ ਜੰਗ ਮੇਂ ਆਪਣਾ ਪਤਾ ਤੱਕ ਨਹੀਂ, ਸ਼ੌਕੇ ਤੁਫੰਗ ਮੇਂ ਉਹਨਾਂ ਨੂੰ ਜੰਗ ਤੇ ਤੁਫੰਗ ਅੰਦਰ ਪਤਾ ਨਹੀਂ, ਸਾਡੀ ਭੁੱਲੀ ਗਈ ਯਾਦ, ਉਹਨਾਂ ਨੇ ਸਾਨੂੰ ਯਾਦ ਨਹੀਂ ਕੀਤਾ। ਤੇ ਮਾਂ ਗੁਜਰੀ ਸੋਚਦੀ ਪਈ ਏ ਕਿ ਮੇਰੇ ਬੱਚਿਓ, ਜੋ ਕੁਝ ਤੁਸੀਂ ਮਨ ਦੇ ਅੰਦਰ ਸੋਚਦੇ ਪਏ ਹੋ, ਪਤਾ ਨਹੀਂ ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਕੀ ਹੋਣਾ। ਤੁਸੀਂ ਤਾਂ ਸੋਚਦੇ ਹੋ ਕਿ ਵਿਛੜ ਕਿਉਂ ਗਏ, ਸਾਨੂੰ ਭੁਲਾ ਕਿਉਂ ਦਿੱਤਾ। ਮਾਤਾ ਗੁਜਰੀ ਜੀ ਇਸ ਤੋਂ ਅੱਗੇ ਗੰਗੂ ਮਿਲਿਆ, ਸਿੱਖ ਵਿਦਵਾਨ ਲਿਖਦੇ ਨੇ, ਭਾਈ ਵੀਰ ਸਿੰਘ ਹੋਰੀ, ਡਾਕਟਰ ਕਰਤਾਰ ਸਿੰਘ ਹੋਰੀ ਲਤੀਫ ਨੇ ਵੀ ਇਹ ਗੱਲ ਲਿਖੀ, ਇਹ ਕਦੀ ਗੁਰੂ ਸਾਹਿਬ ਦੇ ਘਰ ਦੇ ਅੰਦਰ ਸੇਵਾ ਕਰਦਾ ਸੀ, ਪਰ ਅੱਜ ਇਹ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਕਰਦਾ। ਤੇ ਮਾਤਾ ਗੁਜਰੀ ਜੀ ਨੂੰ ਤੱਕ ਕੇ ਇਹ ਆਪਣੇ ਪਿੰਡ ਸਿਹੇੜੀ ਲੈ ਗਿਆ, ਜਿਹਨੂੰ ਅੱਜ ਲੋਕ ਖੇੜੀ ਵੀ ਕਹਿੰਦੇ, ਆਪਣੇ ਪਿੰਡ ਲੈ ਗਿਆ। ਪਰ ਅੰਦਰ ਇੱਕ ਲਾਲਚ ਵਾਲੀ ਬਿਰਤੀ ਏ ਕਿ ਮਾਤਾ ਗੁਜਰੀ ਅੱਜ ਮੁਸੀਬਤ ਵਿੱਚ ਪਈ ਏ, ਤੇ ਇਹਦੇ ਕੋਲ ਜਿਹੜੀ ਦੌਲਤ ਵਾਲੀ ਪੋਟਲੀ ਏ, ਜਿਹੜੀ ਰੁਪਈਆਂ ਵਾਲੀ ਖੁਰਜੀ ਏ, ਕਿਤਨਾ ਚੰਗਾ ਹੋਵੇ ਜੇ ਰੁਪਈਆਂ ਵਾਲੀ ਖੁਰਜੀ ਮੈਨੂੰ ਪ੍ਰਾਪਤ ਹੋ ਜਾਏ। ਤੇ ਉਸ ਬੰਦੇ ਨੇ ਇਸ ਵਿਪਤ ਦਾ, ਇਸ ਮੁਸੀਬਤ ਦਾ ਲਾਭ ਉਠਾਉਣ ਵਾਸਤੇ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਿਆ। ਕਹਿੰਦਾ ਮਾਂ, ਤੁਸੀਂ ਮੇਰੇ ਘਰ ਚੱਲੋ, ਹਾਂ ਤੁਹਾਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਡਰ ਨਹੀਂ, ਘਬਰਾਇਓ ਨਾ, ਮੈਂ ਤੁਹਾਡੀ ਰੱਜ ਕੇ ਸੇਵਾ ਕਰਾਂਗਾ। ਪਰ ਚੇਤੇ ਰੱਖਿਓ, ਜਦੋਂ ਬੰਦਾ ਅੰਦਰ ਲਾਲਚ ਵਾਲੀ ਬਿਰਤੀ ਰੱਖ ਕੇ ਤੁਰਦਾ, ਤੇ ਤਮੇ ਵਾਲੀ ਬਿਰਤੀ ਨਾਲ ਗੁਰੂ ਕੀ ਸੇਵਾ ਵੀ ਪਰਵਾਹ ਨਹੀਂ ਜੀ ਹੁੰਦੀ। ਜਦੋਂ ਸਾਹਿਬ ਦੀ ਸੇਵਾ ਕਰਨੀ ਏ, ਅੰਦਰ ਤਮਾ ਜਾਂ ਲਾਲਚ ਵਾਲੀ ਬਿਰਤੀ ਨਾ ਹੋਵੇ। ਹੁਣ ਗੰਗੂ ਦੇ ਅੰਦਰ ਇੱਕ ਬਿਰਤੀ ਏ ਕਿ ਮੈਂ ਕਿਸੇ ਤਰੀਕੇ ਨਾਲ ਇਹ ਦੌਲਤ ਸਾਰੀ ਹੜਪ ਕਰ ਲਵਾਂ। ਤੇ ਮੇਰੇ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ, ਜਿਸ ਮਨੁੱਖ ਦੇ ਅੰਦਰ ਲਾਲਚ ਨੇ ਘਰ ਕਰ ਲਿਆ, ਪਿਆਰਿਓ ਉਹ ਛੇਤੀ ਕੀਤਿਆ ਕਿਸੇ ਦੀ ਪਰਵਾਹ ਨਹੀਂ ਜੀ ਕਰਦਾ। ਹਜ਼ੂਰ ਨੇ ਤਾਂ ਇਹਨੂੰ ਇੱਕ ਹਲਕੇ ਕੁੱਤੇ ਨਾਲ ਤੁਲਨਾ ਦਿੱਤੀ ਏ, ਲਾਲਚ ਵਾਲੀ ਬਿਰਤੀ ਨੂੰ। ਸਾਹਿਬ ਦੇ ਬਚਨ ਅਸੀਂ ਪੜ੍ਹਨੇ ਆ, ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ। ਸਾਹਿਬ ਕਹਿੰਦੇ ਨੇ ਇਹ ਲਾਲਚ ਇੱਕ ਹਲਕੇ ਕੁੱਤੇ ਦੀ ਤਰ੍ਹਾਂ। ਤੇ ਪੁੱਛਿਆ, ਮਹਾਰਾਜ ਇਹਨੂੰ ਹਲਕੇ ਕੁੱਤੇ ਨਾਲ ਕਿਉਂ ਤੁਲਨਾ ਦਿੱਤੀ ਦੇ? ਧਿਆਨ ਰੱਖਣਾ, ਜਦੋਂ ਕੁੱਤਾ ਹਲਕੇ ਨਾ ਓਨੀ ਦੇਰ ਤੱਕ ਮਾਲਕ ਦਾ ਵਫ਼ਾਦਾਰ ਏ, ਓਨੀ ਦੇਰ ਤੱਕ ਮਾਲਕ ਦੇ ਘਰ ਵਿੱਚ ਰਹਿੰਦਾ ਹੈ, ਮਾਲਕ ਦੇ ਪੈਰਾਂ ਨੂੰ ਚੁੰਮੇਗਾ। ਤੇ ਜਿੱਦਣ ਕੁੱਤੇ ਨੂੰ ਹਲਕ ਪੈ ਜਾਏ, ਤੇ ਹਲਕਿਆ ਹੋਇਆ ਕੁੱਤਾ ਮਾਲਕ ਨੂੰ ਵੀ ਕੱਟਣ ਤੋਂ ਕਦੀ ਗੁਰੇਜ਼ ਨਹੀਂ ਜੇ ਕਰਦਾ। ਸਾਹਿਬ ਨੇ ਕਿਹਾ, ਕਹਿਣ ਲੱਗੇ ਲਾਲਚ ਇੱਕ ਹਲਕੇ ਕੁੱਤੇ ਦੀ ਤਰ੍ਹਾਂ, ਜਿੰਨੀ ਦੇਰ ਤੱਕ ਸੰਤੋਖ ਏ, ਸੰਤੋਖ ਵਾਲਾ ਹਿਰਦਾ ਗੁਰੂ ਪਰਮੇਸ਼ਵਰ ਸਮਾਜ ਤੇ ਪਰਿਵਾਰ ਲਈ ਵਾਕਈ ਲਾਭਦਾਇਕ ਏ, ਤੇ ਜਿੱਦਣ ਕਿਤੇ ਲਾਲਚ ਦਾ ਕੁੱਤਾ ਅੰਦਰ ਆ ਜਾਏ ਤੇ ਹਲਕ ਪੈ ਜਾਏ, ਤੇ ਹਲਕਿਆ ਹੋਇਆ ਕੁੱਤਾ ਕਦੀ ਆਪਣੇ ਸਵਾਮੀ ਨੂੰ ਵੀ ਕੱਟਣ ਤੋਂ ਗੁਰੇਜ਼ ਨਹੀਂ ਕਰਦਾ। ਅਸੀਂ ਪੜ੍ਹਦੇ ਹਾਂ, ਕਈ ਵਾਰੀ ਸੁਣਦੇ ਹਾਂ ਕਿ ਫਲਾਣੀ ਥਾਂ ਤੇ ਕੁੱਤੇ ਹਲਕੇ ਹੋਏ ਨੇ, ਮਾਲਕ ਦੇ ਪੈਰ ਨੂੰ ਕੱਟ ਲਿਆ। ਇਹਦਾ ਮਤਲਬ ਵਫ਼ਾਦਾਰ ਕੁੱਤਾ ਉਦੋਂ ਮਾਲਕ ਨੂੰ ਕੱਟਦਾ ਜਦੋਂ ਉਹ ਹਲਕ ਜਾਂਦਾ। ਗੰਗੂ ਦੀ ਇੱਕ ਬਿਰਤੀ ਏ, ਹਲਕੇ ਸਵਾਨ ਦੀ ਤਰ੍ਹਾਂ ਜਿਸ ਮਾਲਕ ਦੇ ਦਰ ਤੇ ਕਿਤਨਾ ਸਮਾਂ ਬਤੀਤ ਕੀਤਾ, ਤੇ ਅੱਜ ਉਸੇ ਮਾਲਕ ਦੇ ਬੱਚੇ ਨੇ, ਉਸੇ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਨੇ, ਉਹੀ ਮਾਂ ਗੁਜਰੀ ਏ, ਪਰ ਅੰਦਰ ਲਾਲਚ ਵਾਲੀ ਬਿਰਤੀ ਜਿਹੜੀ ਟਿਕਣ ਨਹੀਂ ਦਿੰਦੀ, ਘਰ ਲੈ ਗਿਆ। ਕਹਿੰਦੇ ਨੇ ਆਪਣੇ ਘਰ ਅੰਦਰ ਜਾ ਕੇ ਟਿਕਾਣਾ ਕੀਤਾ। ਕੁਝ ਇਹ ਵੀ ਸੱਜਣ ਕਹਿੰਦੇ ਨੇ, ਜੀ ਗੰਗੂ ਨੇ ਨਹੀਂ ਪਕੜਾਏ। ਧਿਆਨ ਰੱਖਣਾ, ਤਵਾਰੀਖ ਦੀ ਕਦੀ ਇੱਕ ਘਟਨਾ ਵੇਖ ਕੇ ਆਪਾਂ ਨਾ ਲਿਖ ਦਈਏ ਨਹੀਂ ਪਕੜਾਏ। ਸਾਡੇ ਕੋਲ ਬੇਅੰਤ ਉਦਾਹਰਨਾਂ ਨੇ। ਬੰਦਾ ਸਿੰਘ ਬਹਾਦਰ ਨੂੰ ਖੇੜੀ ਤੇ ਹਮਲਾ ਕਰਨ ਦੀ ਕੀ ਲੋੜ ਸੀ ਜੇ ਗੰਗੂ ਨੇ ਬੱਚਿਆਂ ਨੂੰ ਗ੍ਰਿਫਤਾਰ ਨਹੀਂ ਕਰਾਇਆ ਤਾਂ? ਸਿੱਖ ਇਤਿਹਾਸ ਕਹਿੰਦਾ ਕਿ ਗੰਗੂ ਮਰਿਆ ਵੀ ਇਸੇ ਸੱਚ ਦੇ ਨਾਲ ਸੀ, ਕਿਉਂਕਿ ਉਹਦਾ ਦਿਮਾਗੀ ਸੰਤੁਲਨ ਜਿਹੜਾ ਉਹ ਖੋ ਚੁੱਕਾ ਸੀ ਤੇ ਪਾਗਲ ਹੋ ਕੇ ਬੱਚਿਆਂ ਨੂੰ ਆਵਾਜ਼ਾਂ ਮਾਰਦੇ ਉਹਦੀ ਮੌਤ ਹੋ ਗਈ ਸੀ। ਖੈਰ ਮਾਤਾ ਗੁਜਰੀ ਜੀ ਨੂੰ ਆਪਣੇ ਘਰ ਲੈ ਗਏ ਤੇ ਕਹਿੰਦੇ ਨੇ ਅੰਦਰ ਜਾ ਕੇ ਪਿਛਲੇ ਘਰ ਦੇ ਅੰਦਰ ਟਿਕਾਣਾ ਕਰਾਇਆ ਤੇ ਇੱਕ ਹੀ ਬਿਸਤਰਾ ਹੈ। ਮਾਂ ਨੇ ਸ਼ਾਮ ਦੇ ਵਕਤ ਪਹਿਲਾਂ ਖੋਦਰ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ। ਕਹਿੰਦੇ ਨੇ ਆਪਣੇ ਸਾਹਮਣੇ ਇੱਕ ਪਾਸੇ ਸੱਜੇ ਪਾਸੇ ਇੱਕ ਬੱਚੇ ਨੂੰ ਬਿਠਾਇਆ, ਦੂਸਰੇ ਪਾਸੇ ਖੱਬੇ ਤਰ ਬਿਠਾਇਆ ਤੇ ਦਾਦੀ ਮਾਂ ਪਾਠ ਕਰਦੀ ਏ ਤੇ ਦੋਨੋਂ ਪੋਤਰੇ ਨੇਤਰ ਮੁੰਦ ਕੇ ਗੁਰੂ ਕੀ ਬਾਣੀ ਦਾ ਪਾਠ ਸੁਣਦੇ ਪਏ। ਇੱਥੇ ਇੱਕ ਦਰਦਨਾਕ ਘਟਨਾ ਵਿਦਵਾਨ ਨੇ ਕਹੀ, ਕਹਿੰਦਾ ਜਦੋਂ ਰਾਤ ਨੂੰ ਸੌਣ ਲੱਗੇ ਨੇ ਨਾ, ਮਾਂ ਰੋਜ਼ਾਨਾ ਨੇਮ ਨਾਲ ਦਾਦੀ ਮਾਂ ਕੋਈ ਗੁਰੂ ਇਤਿਹਾਸ ਵਿੱਚੋਂ ਸਾਖੀ ਸੁਣਾਣੀ, ਕੋਈ ਗੁਰੂ ਕਾ ਸ਼ਬਦ ਸੁਣਾਣਾ, ਕੋਈ ਬਾਣੀ ਦੀ ਬਾਤ ਸੁਣਾਣੀ ਤੇ ਕਹਿੰਦੇ ਅੱਜ ਨੂੰ ਇੱਕ ਆਪਣੇ ਖੱਬੇ ਪਾਇਆ, ਇੱਕ ਨੂੰ ਸੱਜੇ ਪਾਇਆ ਤੇ ਉਸ ਮਾਂ ਦੇ ਹਿਰਦੇ ਨੂੰ ਪੁੱਛੋ ਤੇ ਕਹਿੰਦੇ ਨੇ ਮਾਤਾ ਨੇਤਰ ਬੰਦ ਕੀਤੇ ਨੇ ਤੇ ਦੋਨੋਂ ਭਰਾ ਨਾ ਖੱਬੇ ਤੇ ਸੱਜੇ ਉੱਠ ਕੇ ਬਹਿ ਗਏ ਨੇ। ਦਾਦੀ ਮਾਂ ਵਿਚਕਾਰ ਏ ਤੇ ਕਹਿੰਦੇ ਨੇ ਵੱਡੇ ਨੇ ਇੱਕ ਸਵਾਲ ਕੀਤਾ ਛੋਟੇ ਨੂੰ, ਕਹਿਣ ਲੱਗਾ ਦੇਖ ਫਤਿਹ ਸਿੰਘ, ਆਪਾਂ ਹੁਣ ਇਕੱਲੇ ਰਹਿ ਗਏ ਆ। ਕਈ ਵਾਰੀ ਆਪਾਂ ਤੱਕਦੇ ਆ ਬੱਚੇ ਇਕੱਲੀਆਂ ਗੱਲਾਂ ਕਰਦੇ ਨੇ ਇਕਾਂਤ ਵਿੱਚ ਬੈਠ ਕੇ, ਉਹ ਦੇਖਦੇ ਨੇ ਕੋਈ ਵੱਡਾ ਬੈਠਾ ਕਿ ਨਹੀਂ ਤੇ ਇਕਾਂਤ ਵਿੱਚ ਉਹਨਾਂ ਦੀਆਂ ਗੱਲਾਂ ਕਈ ਵਾਰੀ ਅੰਦਰ ਨੂੰ ਟੁੰਬ ਜਾਂਦੀਆਂ, ਗੱਲਾਂ ਉਹ ਆਪਸ ਵਿੱਚ ਕਰਦੇ ਨੇ। ਕਹਿਣ ਲੱਗੇ ਦੇਖ ਵੀਰ ਨਾਲ ਜਦੋਂ ਤੁਰੇ ਸਾਂ ਉਦੋਂ ਸਾਰਾ ਪਰਿਵਾਰ ਇਕੱਠਾ ਸੀ, ਦਰਿਆ ਪਾਰ ਕੀਤਾ ਉਦੋਂ ਪਰਿਵਾਰ ਵਿਛੜ ਗਿਆ। ਕਹਿਣ ਲੱਗੇ ਹੁਣ ਜਦੋਂ ਆਪਾਂ ਇਕੱਲੇ ਰਹਿ ਗਏ ਹਾਂ ਤੇ ਸਾਨੂੰ ਕੱਲ ਨੂੰ ਸਾਡੇ ਭਰਾ ਜਦੋਂ ਮਿਲਣਗੇ ਨਾ, ਕਹਿਣ ਲੱਗੇ ਅਜੀਤ ਸਿੰਘ ਆਵੇਗਾ, ਜਿੱਤ ਕੇ ਆਵੇਗਾ, ਉਹਨੂੰ ਕੋਈ ਹੈਰਾਨ ਵਾਲਾ ਨਹੀਂ, ਕਿਉਂਕਿ ਬੱਚਿਆਂ ਨੂੰ ਗੁੜਤੀ ਇਹ ਦਿੱਤੀ ਗਈ ਸੀ ਕਿ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਰਹਿਣਾ। ਕਹਿਣ ਲੱਗੇ ਜਦੋਂ ਵੀਰ ਜੰਗ ਜਿੱਤ ਕੇ ਆਉਣਗੇ ਤੇ ਸਾਨੂੰ ਆ ਕੇ ਮਿਲਣਗੇ ਨਾ, ਤੇ ਆਪਾਂ ਪਹਿਲੀ ਗੱਲ ਉਹਨਾਂ ਨੂੰ ਮਿਲਣਾ ਹੀ ਨਹੀਂ, ਆਪਾਂ ਉਹਨਾਂ ਨਾਲ ਬੋਲਣਾ ਨਹੀਂ। ਤੇ ਪੁੱਛਿਆ ਕਿਉਂ? ਕਹਿੰਦੇ ਨੇ ਇਸ ਕਰਕੇ ਰੁੱਸ ਜਾਵਾਂਗੇ ਵੀ ਤੁਸੀਂ ਮੈਦਾਨੇ ਜੰਗ ਨੂੰ ਇਕੱਲੇ ਹੀ ਤੁਰ ਪਏ ਸੀ, ਤੁਸੀਂ ਸਾਨੂੰ ਕਿਉਂ ਨਾਲ ਲੈ ਕੇ ਗਏ? ਇਸ ਕਰਕੇ ਕਿ ਸਾਡੀ ਉਮਰ ਥੋੜੀ ਹੈ, ਜਦੋਂ ਰਣ ਜਿੱਤ ਕੇ ਆਉਣਗੇ ਆਪਾਂ ਉਹਨਾਂ ਨਾਲ ਬੋਲਣਾ ਨਹੀਂ। ਤੇ ਕਹਿੰਦੇ ਨੇ ਜਦੋਂ ਨਾ ਬੋਲਾਂਗੇ ਫਿਰ ਕਦੀ ਅਜੀਤ ਸਿੰਘ ਗੋਦੀ ਚੁੱਕ ਕੇ ਸਾਨੂੰ ਛਾਤੀ ਨਾਲ ਲਾਏਗਾ, ਕਦੀ ਜੁਝਾਰ ਸਿੰਘ ਮਨਾਏਗਾ ਤੇ ਕਦੀ ਪਿਤਾ ਜੀ ਘੁੱਟ ਕੇ ਕਹਿਣਗੇ ਬੇਟਾ ਜੁਝਾਰ ਜੋਰਾਵਰ ਸਿੰਘ, ਬੇਟਾ ਫਤਿਹ ਸਿੰਘ, ਮੇਰੇ ਨਾਲ ਇੱਕ ਵਾਰੀ ਬੋਲੋ ਤਾਂ ਸਹੀ। ਕਹਿਣ ਲੱਗੇ ਉਹ ਤਰਲੇ ਕਰ ਕਰਕੇ ਬੁਲਾਣਗੇ, ਪਰ ਆਪਾਂ ਨਾ ਪਿਤਾ ਨਾਲ ਬੋਲਣਾ, ਨਾ ਆਪਾਂ ਭਰਾਵਾਂ ਨਾਲ ਬੋਲਣਾ, ਆਪਾਂ ਉਹਨਾਂ ਨਾਲ ਰੁੱਸ ਜਾਣਾ। ਕਹਿੰਦੇ ਨੇ ਉਸ ਵਕਤ ਗੱਲ ਹੋਰ ਕਹੀ, ਜੇ ਪਰਤ ਪਰਤ ਕੇ ਮਨਾਣਗੇ ਫਿਰ ਕੀ ਕਰਾਂਗੇ? ਫਿਰ ਕਹਿੰਦੇ ਨੇ ਪਿਤਾ ਦੀ ਗੋਦ ਵਿੱਚ ਬਾਂਗੇ, ਭਰਾਵਾਂ ਨੂੰ ਕੋਲ ਖੜੇ ਕਰਾਂਗੇ ਤੇ ਇੱਕ ਗੱਲ ਕਹਾਂਗੇ, ਭਰਾਵੋ ਅੱਜ ਤੋਂ ਬਾਅਦ ਸਾਨੂੰ ਇਕੱਲਿਆਂ ਨੂੰ ਛੱਡ ਕੇ ਨਾ ਜਾਇਆ ਜੇ, ਅੱਜ ਤੋਂ ਬਾਅਦ ਸਾਨੂੰ ਆਪਣੇ ਤੋਂ ਇਕੱਲਿਆਂ ਛੱਡੋਗੇ ਅਸੀਂ ਰੋ ਰੋ ਕੇ ਬੇਹਾਲ ਹੋ ਜਾਵਾਂਗੇ, ਤੁਸੀਂ ਸਾਡੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਜਿੱਥੇ ਵੀ ਜਾਓਗੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਓਗੇ। ਦੇਖੋ ਉਹਨਾਂ ਬੱਚਿਆਂ ਦੀ ਬਾਬਿਆਂ ਦੀ ਭਾਵਨਾ ਕੀ ਏ, ਪਰ ਕੀ ਪਤਾ ਹੈ ਵੀਰ ਮਿਲਣਗੇ ਜ਼ਰੂਰ ਪਰ ਇਸ ਪੰਜਾਬ ਦੀ ਧਰਤੀ ਤੇ ਨਹੀਂ, ਸੱਚਖੰਡ ਅੰਦਰ ਦਾਦੇ ਦੇ ਕੋਲ ਜਾ ਕੇ ਮਿਲਣਗੇ। ਪਿਤਾ ਮਿਲੇਗਾ ਜ਼ਰੂਰ ਪਰ ਜਦੋਂ ਇਸ ਦੁਨੀਆਂ ਤੋਂ ਪ੍ਰਾਪੁਰ ਪਿਆਨਾ ਕਰਨਗੇ, ਵੀਰ ਮਨਾਣਗੇ ਜ਼ਰੂਰ ਪਰ ਦਾਦੇ ਦੀ ਗੋਦ ਵਿੱਚ ਤੁਹਾਡੇ ਤੋਂ ਪਹਿਲਾਂ ਬੈਠੇ ਹੋਣਗੇ। ਉਸ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ, ਉਹ ਕਹਿੰਦਾ ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਜਦੋਂ ਦੋਨੋਂ ਵੀਰ ਜਿੱਤ ਕੇ ਆਉਣਗੇ, ਜਬ ਰਣ ਅਜੀਤ ਜੀਤ ਕੇ ਤਸ਼ਰੀਫ ਲਾਏਗੇ, ਅੱਬਾ ਕੇ ਜਸਾਤ ਜਿਸ ਗੜੀ ਜੋ ਜੁਝਾਰ ਆਏਗੇ, ਕਰਕੇ ਗਿਲਾ ਹਰ ਇੱਕ ਸਿਆਮ ਰੂਟ ਜਾਏਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਗੇ। ਕਹਿੰਦਾ ਗਲੇ ਲਗਾ ਕੇ ਹਮਕੋ ਕਹੇਗੇ ਬਾਰ ਬਾਰ, ਕਹਿਣ ਲੱਗੇ ਮਰ ਜਾਓ ਲੇਕਿਨ ਹਮ ਨਹੀਂ ਮਾਨੇਗੇ ਜ਼ਿਨਹਾਰ, ਪਰ ਆਪਾਂ ਨਹੀਂ ਮੰਨਾਂਗੇ ਤੇ ਜੇ ਅਸੀਂ ਮੰਨ ਵੀ ਜਾਵਾਂਗੇ ਫਿਰ ਅਗਲੀ ਉਹ ਗੱਲ ਕਹਿੰਦਾ ਇਕਰਾਰ ਲੇਂਗੇ ਸਭ ਸੇ ਨਾ ਬੁਲਾਨਾ ਫਿਰ ਕਦੀ, ਸਾਡੇ ਨਾਲ ਵਾਅਦਾ ਕਰੋ ਪਿਤਾ ਜੀ ਭਰਾਤਾ ਜੀ ਕਦੀ ਤੁਸੀਂ ਸਾਨੂੰ ਭੁਲਾਓਗੇ ਨਹੀਂ, ਇਕਰਾਰ ਲੇਂਗੇ ਸਭ ਸੇ ਬੁਲਾਨਾ ਨਾ ਫਿਰ ਕਦੀ, ਬਾਰੇ ਦਿਗਰ ਵਿਚਰ ਕੇ ਸਤਾਨਾ ਨਾ ਫਿਰ ਕਦੀ, ਹਮ ਕੋ ਇਕੇਲੇ ਛੋੜ ਕੇ ਜਾਣਾ ਨਾ ਫਿਰ ਕਦੀ, ਯੂੰ ਕਹਿ ਦੇਤੇ ਹੈ ਹੱਸ ਕੇ ਰੁਲਾਨਾ ਨਾ ਫਿਰ ਕਦੀ। ਉਹ ਕਹਿੰਦਾ ਪੋਤਰੇ ਗੱਲਾਂ ਤੇ ਕਰਦੇ ਨੇ ਤੇ ਮਾਂ ਦੇ ਜਿਹੜਾ ਗਲਾ ਭਰ ਆਇਆ, ਆਪਣੀਆਂ ਅੱਖਾਂ ਨੂੰ ਪੂੰਝਦੀ ਪਈ ਮਾਂ آخر وہ کومل ہردا ہے. کہنے لگے بچوں کی گفتگو جو سنی دادی جان نے بے اختیار رو دیا اس والا شان نے اس اچھی وڈیائی والی نے کیول اپنے اندر ہوکا بھریا تے گھٹ کے دونوں بچیاں دے متھے چومے تے اپنے نال چھاتی دے لا لیا. رات نو سولا صاحب جی دا پاٹ کیتا ہے آرام کیتا ہے تے اسے رات ہی گنگو نے اپنی کارامات جو اپنی کارستانی وہ کر دیتی ماتا جی دی دولت والی خرچی چلا چلا لیے. امرت ویلا ہویا ماتا جی نے آپ اشنان کیتا ہے نت نیم کیتا بانی دا پاٹ کیتا تے دونوں پوتریاں نو اٹھایا. اج ماں اپنے نت نیم تو بعد ایک ایک نو اشنان کرایا ہے سونے پوچاکے پہنائے نے سیٹ تے کلگی سجائیے تے اپنے کول بٹھا کے دونوں پوتیاں تو نت نیم دی بانی دا پاٹ کرایا. آپ پاٹ سنیا انہاں تو جدو ادھر دن دا چڑھا ہوا ماتا جی نے بستر لبدیا لبدیا تھلے چاتی ماری تے دیکھ دے نے روپیہ والی پوٹلی جڑی او گم تے آواز دے کے گیا پتر گنگیا چنگا کیتا ہی توں دولت نو سانب لیا ہن او دا ہردا سی چور سندیا ساری اونوں اگ لگ گئی کہندا حد ہو گئی نالے تا اپنے گھر وچ میں تانوں رکھیا ہے تے دوسرا میرے اتے الزام لاندے پیو میں چور ہاں. کہنے لگا میں چنگا تہاڈے نال بھلا کیتا تانوں کتے گرفتار کرا دینا تانوں کتے میں سرحد دے صوبے کول پکڑا دینا تے پتا لگتا کہ اج تانوں نال بیتی کی اپنے گھر تھان دتی تے میرے اوپر ہی دوش تے ماتا گجری کہندے نے بھلیا سما سدا ایکو جا نہیں رہندا جے تو پکڑا بھی دیندا تے پھر کی ہونا سی ہونا او کچھ ہی جو کچھ میرے اکال پورخ واہگرو نو منظور ہے ہونا او کچھ ہی جو میرے پیارے پرمیشور نو منظور ہے پر جے تو کتے رکھے نے تے چنگا ہے. کہندے نے اس بندے تو جریا نہ گیا اچھی ساری رولا پان لگ پیا چور چور کہہ کے جدو رولا پایا میں سنکھے وچ اگے ترا اپنے پنڈ تو اے مرنڈے مرنڈے دے سندو کوتوال دروگے کہہ لو ایک دا نام سی جانی خان ایک دا نام سی مانی خان دونوں نو جا کے کہندا ہے کہ گرو گوبند سنگھ دے چھوٹے صاحبزادے اور ماتا گجری جی میرے گھر دے اندر ہنے ہنے اترے نے تے میں چاہندا سا حکومت دے باغی بچ کے نہ رہن تے میں تانوں او سو دین آیا چلو میرے نال انہاں دی ماتا تے انہاں دے پتراں نو گرفتار کر لو. ہن دیکھو گرو تے وی اے سما آیا ہے اج مائیاں بیبیاں بھیناں نو جیلا نہیں کدی او وی سما سی سب تو پہلا ماں گزری ہے جنے جیل کٹی دے سب تو پہلا ماتا گزری ہے تے واقعی ماں تو تانے اس کر کے سی تینوں تن کہنے ہاں تیرا پتی شہید ہے. میں ایک دن عرض کیتی سی تیرے چار پوترے شہید نے تیری ننان دے پنج پتر نے پنجے دے پنجے پتر شہید نے تیرا سکا بھرا شہید ہے ایتھوں تک ماں تو آپ بھی تا شہادت دا جام پیتا ہے. ماتا گجری جنوں پکڑوان واسطے جانی خان تے مانی خان پربھات ویلے دوسرے دن پہنچ گئے نے. ماتا گجری جنوں کہندے نے اسی تانوں گرفتار کرنا آئے ہاں تے ماتا جی نے پتراں دے متھے چومے نے پوتیاں دے کہن لگے ماں اے سانوں کیوں پکڑ دے نے تے ماں نے اسی دتی پترو ارداس کریو اپنے دادے دے چرناں وچ آپا ہن اپنے اس مقام تے چلن لگے ہاں جتھے ساڈا آخری ٹھکانا ہونا جتھے ساڈا وسیبا ہونا. جدو ماں گجری جی نکلن لگے نے تے گنگو کول کھلوتا ہے تے ترن لگیاں جانی خان تے مانی خان کول نے تے ماتا گجری جی نے ایک گل کہہ دتی سی گنگو جس دولت دی خاطر توں بے ایمان ہویا ہے چیتے رکھی اس دولت نے تینوں سکھ دی نیند سو نہیں دینا. ہن جانی خان تے مانی خان دے کان وچ ایک گل پی گئی میں ادھر ضرور آواں گا بھی اے کیویں مریا پرت کے انہاں دے کان وچ ایک گل پی گئی کہ اس گنگو براہمن دے کول دولت ہے پر حکومت جیڑی وہ ہمیشہ اپنا لابھ لے کے پرت کے بندے جس نے انہاں دی مدد کیتی ہوئے انہوں بھی پونج دیا دیر نہیں دلاندی انہاں دیکھ لیا دے کل دولت ہے پر چپ کر گئے ان سنی کر دیتی. اج ماتا کھیڑی تو مرنڈے آئیے ایک رات ماتا گجری جی تے چھوٹے صاحبزادے مرنڈے رہے نے ادھر صوبہ سرحد وزیر خان سرحد پہنچ چکا ہے اس کر کے کیونکہ انہوں گرو کلگی والے دا سیٹ نہیں ملیا ਉਹ ਇੰਨਾ ਕੁ ਦੁਖੀ ਏ, ਕਹਿੰਦਾ ਇੰਨਾ ਘੇਰਾ ਪਾਇਆ, ਇੰਨਾ ਨੁਕਸਾਨ ਕਰਾਇਆ, ਪਰ ਗੁਰੂ ਗੋਬਿੰਦ ਸਿੰਘ ਫਿਰ ਵੀ ਨਾ ਪਕੜੇ ਗਏ। ਕਹਿੰਦੇ ਨੇ ਦੁੱਖ ਏ, ਤੇ ਜਾਨੀ ਖਾਂ ਮਾਨੀ ਖਾਂ ਇਤਲਾਹ ਪੈ ਦਿੰਦੇ ਨੇ ਸੂਬਾ ਸਰਹੰਦ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬੁੱਢੜੀ ਮਾਂ ਤੇ ਉਹਦੇ ਛੋਟੇ ਸਾਹਿਬਜ਼ਾਦੇ ਅਸੀਂ ਗ੍ਰਿਫਤਾਰ ਕਰ ਲਏ ਨੇ, ਤੇ ਜੇ ਕਹੋ ਤੇ ਹਜ਼ੂਰ ਦੇ ਪੇਸ਼ ਕਰੀਏ। ਉਹ ਖੁਸ਼ਾਮਦ ਕਰਨ ਵਾਲੇ ਨੇ, ਵਜ਼ੀਰ ਖਾਂ ਪ੍ਰਸੰਨ ਹੋਇਆ, ਕਹਿੰਦਾ ਹੇ ਖੁਦਾ, ਇੱਕ ਸਮਾਂ ਤੂੰ ਮੈਨੂੰ ਦੇ ਦਿੱਤਾ ਹੈ, ਹੁਣ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਦੇ ਮੋਹ ਦਾ ਵੱਡਾ ਹੋਇਆ ਜ਼ਰੂਰ ਆਏਗਾ, ਜਿੰਦੇ ਜੀ ਮੈਂ ਉਹਨੂੰ ਜ਼ਰੂਰ ਪਕੜਾਂਗਾ, ਪਰ ਜੇ ਨਾ ਉਹ ਆਇਆ ਮੈਂ ਉਹਦੇ ਪੁੱਤਰਾਂ ਨੂੰ ਜ਼ਬਰਦਸਤੀ ਇਸਲਾਮ ਦੇ ਅੰਦਰ ਲੈ ਕੇ ਆਵਾਂਗਾ, ਤੇ ਘੱਟੋ ਘੱਟ ਲੋਕ ਉਹਨੂੰ ਸਿੱਖ ਨਫ਼ਰਤ ਕਰਨਗੇ ਕਿ ਤੇਰੇ ਪੁੱਤਰਾਂ ਨੇ ਤਾਂ ਇਸਲਾਮ ਨੂੰ ਕਬੂਲ ਕਰ ਲਿਆ, ਮੈਂ ਉਹਦੇ ਘਰ ਦੇ ਅੰਦਰ ਬਗਾਵਤ ਪੈਦਾ ਕਰ ਦਿਆਂਗਾ। ਪਰ ਕੀ ਪਤਾ ਸੀ ਵਜ਼ੀਰ ਖਾਂ, ਇਹ ਉਮਰਾਂ ਛੋਟੀਆਂ ਨੇ, ਬਾਲ ਨਿਆਣੇ ਨੇ, ਪਰ ਇਹਨਾਂ ਦੇ ਹਿਰਦੇ ਵਿੱਚ, ਇਹਨਾਂ ਦੀਆਂ ਰਗਾਂ ਵਿੱਚ ਜਿਹੜਾ ਖੂਨ ਜਾਂਦਾ ਪਿਆ, ਇਹ ਉਹੀ ਖੂਨ ਹੀ ਜਿਹਨੂੰ ਤੁਹਾਡੇ ਹਾਤਮਾ ਨੇ ਕਦੀ ਲਾਹੌਰ ਦੀ ਧਰਤੀ ਤੇ ਪਰਖ ਕੇ ਵੇਖਿਆ ਸੀ, ਕਦੀ ਤੱਤੀ ਤਵੀ ਤੇ ਬਿਠਾ ਕੇ ਦੇਖਿਆ, ਇਹ ਉਹੀ ਖੂਨ ਹੀ ਜਿਹਨੂੰ ਕੁਝ ਸਾਲ ਪਹਿਲਾਂ ਅਜੇ ਚਾਂਦਨੀ ਚੌਂਕ ਦੇ ਅੰਦਰ ਤੁਸੀਂ ਪਰਖਿਆ, ਇਹ ਉਸੇ ਖੂਨ ਦਾ ਹੀ ਇੱਕ ਹਿੱਸਾ ਨੀ ਜਿਹੜੇ ਖੂਨ ਨੂੰ ਤੁਸੀਂ ਚਮਕੌਰ ਦੀ ਗੜੀ ਅੰਦਰ ਪਰਖਾਇਓ। ਜੇ ਇੰਨੀਆਂ ਪਰਖਾਂ ਕਰਕੇ ਵੀ ਤੁਹਾਨੂੰ ਧੀਰਜ ਨਹੀਂ ਆਇਆ, ਤੇ ਅੱਜ ਇਹਨਾਂ ਬਾਬਿਆਂ ਨੂੰ ਵੀ ਪਰਖ ਕੇ ਦੇਖ ਲਿਓ, ਡੋਲਣਾ ਇਹਨਾਂ ਵੀ ਨਹੀਂ ਗਏ, ਇਹ ਵੀ ਅਡੋਲ ਰਹੇਗੇ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਮੋਰਿੰਡੇ ਤੋਂ ਇੱਕ ਬੈਲ ਗੱਡੀ ਤੇ ਲਿਆਂਦੇ ਗਏ ਨੇ, ਮੋਰਿੰਡੇ ਦੇ ਨਾਲ ਹੀ ਥੋੜੀ ਦੂਰ ਤੇ ਸਰਹੰਦ। ਮੈਂ ਇੱਕ ਇੱਕ ਥਾਂ ਤੇ ਜਿੱਥੇ ਜਿੱਥੇ ਵੀ ਇਤਿਹਾਸਕ ਘਟਨਾ ਹੋਈ ਮੈਂ ਉਹਨੂੰ ਲੈ ਕੇ ਨਾਲ ਤੁਰ ਰਿਹਾ। ਮੋਰਿੰਡੇ ਤੋਂ ਫਤਿਹਗੜ੍ਹ ਸਾਹਿਬ ਵਾਹਿਗੁਰੂ ਸਰਹੰਦ ਆਏ ਨੇ, ਜਿੱਥੇ ਅੱਜ ਫਤਿਹਗੜ੍ਹ ਅਸਥਾਨ ਨੇ। ਹੁਣ ਕੀਤਾ ਕੀ, ਪੋਹ ਦੀਆਂ ਕਾਲੀਆਂ ਬੋਲੀਆਂ ਰਾਤਾਂ ਨੇ, ਠੰਡ ਅੱਤਦੀ ਪੈਂਦੀ ਏ, ਬੱਦਲ ਚਮਕਦੇ ਨੇ, ਮੀਂਹ ਪੈਂਦਾ ਹੈ, ਹਵਾ ਜਿਹੜੀ ਹੱਡੀਆਂ ਨੂੰ ਚੀਰਦੀ ਏ। ਕਹਿੰਦੇ ਨੇ ਹਰ ਇੱਕ ਬੰਦਾ ਜਿਹੜਾ ਉਹ ਤੱਕਦਾ ਹੈ, ਉਹਦੇ ਅੰਦਰੋਂ ਦਰਦ ਦੀ ਖੂਕ ਨਿਕਲਦੀ ਏ, ਤੇ ਇਸ ਜ਼ਾਲਮ ਨੇ ਸਜ਼ਾ ਕੀ ਦਿੱਤੀ, ਗੱਲ ਉਹੀ ਕੱਪੜੇ ਨੇ ਜਿਹੜੇ ਆਨੰਦਪੁਰ ਦੀ ਧਰਤੀ ਤੋਂ ਪਾ ਕੇ ਆਏ ਸਨ, ਥੋੜੇ ਜਿਹੇ ਪੋਟਲੀ ਵਿੱਚ ਬਸਤਰ ਨੇ, ਠੰਡ ਚੀਰਦੀ ਹੱਡੀਆਂ ਨੂੰ, ਇੱਧਰ ਕੋਮਲ ਮਾਸੂਮ ਬੱਚੇ ਨੇ, ਉਧਰ ਬਿਰਧ ਮਾਂ, ਇਹਨਾਂ ਨੂੰ ਕੋਈ ਨਿੱਘੀ ਕੋਠੜੀ ਨਹੀਂ, ਕੋਈ ਓਢਣ ਵਾਸਤੇ ਕੰਬਲ ਜਾਂ ਬਿਸਤਰਾ ਨਹੀਂ। ਜ਼ਾਲਮ ਨੇ ਪਹਿਲੀ ਗੱਲ ਕਹੀ, ਕਹਿਣ ਲੱਗੇ ਉਹਨਾਂ ਨੂੰ ਉਸ ਠੰਡੇ ਬੁਰਜ ਦੇ ਉੱਪਰ ਜਾ ਕੇ ਕੈਦ ਕਰੋ ਜਿੱਥੇ ਹਵਾ ਹਰ ਵਕਤ ਜਿਹੜੀ ਉੱਥੋਂ ਕਰਾਸ਼ ਕਰਕੇ ਨਿਕਲਦੀ ਏ, ਤੇ ਇਸੇ ਬੁਰਜ ਦੇ ਥੱਲੇ ਉਸ ਵਕਤ ਇੱਕ ਛੋਟੀ ਜਿਹੀ ਨਦੀ ਵਗਦੀ ਹੁੰਦੀ ਸੀ। ਅੱਜ ਵੀ ਤੁਸੀਂ ਤੱਕੋਗੇ ਬੁਰਜ ਦੇ ਥੱਲੇ ਨੀਵੀਂ ਥਾਂ ਏ। ਹੁਣ ਦੇਖੋ ਪੋਹ ਦੀ ਰਾਤ ਏ, ਬਿਜਲੀ ਚਮਕਦੀ ਏ, ਪਤਾ ਨਹੀਂ ਅੱਜ ਤੱਕਰਾਂ ਵੀ ਕੋਈ ਸਾਲ ਐਸਾ ਨਹੀਂ ਨਿਕਲਦਾ, ਹੋ ਸਕਦਾ ਕੋਈ ਇੱਕ ਅੱਧਾ ਟਾਵਾਂ ਸਾਲ ਹੋਵੇ ਜਿੱਦਣ ਛੋਟੇ ਬਾਬਿਆਂ ਦੀ ਸ਼ਹੀਦੀ ਹੁੰਦੀ ਹੋਵੇ ਤੇ ਉਦਣ ਮੀਂਹ ਨਾ ਪੈਂਦਾ ਹੋਵੇ। ਜਦੋਂ ਵੀ ਸ਼ਹਾਦਤ ਦਾ ਦਿਨ ਆਉਂਦਾ, ਮਾਨੋ ਬੱਦਲ ਅੱਜ ਵੀ ਜਿਵੇਂ ਉਸ ਦਰਦਨਾਕ ਸਾਕੇ ਨੂੰ ਦੇਖ ਕੇ ਆਪਣੀਆਂ ਅੱਖਾਂ ਦੇ ਵਿੱਚੋਂ ਲਹੂ ਦੇ ਅਥਰੂ ਡੇਗਦਾ ਹੋਵੇ, ਤੁਸੀਂ ਤੱਕੋਗੇ ਸ਼ਹਾਦਤ ਤੋਂ ਇੱਕ ਰਾਤ ਪਹਿਲਾਂ ਜ਼ਰੂਰ ਮੀਂਹ ਪੈਂਦਾ ਉਸ ਧਰਤੀ ਤੇ। ਉਸ ਰਾਤ ਵੀ ਬੱਦਲ ਵਰੇ ਨੇ, ਉਸ ਰਾਤ ਵੀ ਮਾਂ, ਅੱਜ ਥੱਲੇ ਫਰਸ਼ ਬਿਲਕੁਲ ਠੰਡਾ ਹੈ, ਤੇ ਕਦੀ ਤੱਕੋ ਖਾਂ ਉਸ ਅਵਸਥਾ ਨੂੰ ਆਪਣੇ ਸਾਹਮਣੇ ਰੱਖ ਕੇ। ਅਸੀਂ ਤਾਂ ਘਰਾਂ ਵਿੱਚ ਰਹਿ ਕੇ ਗੁਰੂ ਗੋਬਿੰਦ ਸਿੰਘ ਤੇਰੀ ਸਿੱਖੀ ਨੂੰ ਕਮਾਨ ਤੋਂ ਤਰਕ ਕਰਨੇ ਆ, ਉੱਥੇ ਤੇ ਮਾਂ ਠੰਡੇ ਫਰਸ਼ ਤੇ ਬੈਠੀਏ, ਗਰਮ ਕੱਪੜੇ ਕੋਈ ਨਹੀਂ। ਤੇ ਵਿਦਵਾਨ ਕਹਿੰਦੇ ਨੇ ਜਦੋਂ ਬੱਚਿਆਂ ਨੂੰ ਠੰਡ ਲੱਗਦੀ ਏ ਨਾ, ਤੇ ਆਪਣੀ ਖਿੱਕ ਦੇ ਨਾਲ ਲਾਂਦੀ ਏ ਦੋਨਾਂ ਦੇ ਚਿਹਰਿਆਂ ਨੂੰ, ਤੇ ਮਾਂ ਦੀ ਛਾਤੀ ਦੇ, ਮਾਂ ਦੀ ਗੋਹ ਦਾ ਨਿੱਘ ਮਾਣ ਕੇ ਦੋ ਘੜੀਆਂ ਉਹ ਟਿਕ ਜਾਂਦੇ। ਜਦੋਂ ਫਿਰ ਠੰਡ ਪੈਂਦੀ ਏ ਫਿਰ ਉੱਠ ਬਹਿੰਦੇ ਨੇ, ਤੇ ਮਾਂ ਉਸੇ ਵਕਤ ਸ਼ੁਰੂ ਕਰ ਦਿੰਦੀ ਏ ਗੁਰੂ ਬਾਬਿਆਂ ਦੀਆਂ ਕਹਾਣੀਆਂ, ਉਸੇ ਵਕਤ ਗੁਰੂ ਹਰਗੋਬਿੰਦ ਸਾਹਿਬ ਦੀਆਂ ਸਾਖੀਆਂ, ਉਹਨਾਂ ਦੇ ਦਾਦੇ ਦੀਆਂ ਸਾਖੀਆਂ। ਸਾਰੀ ਰਾਤ ਲੰਘ ਗਈ, ਅੱਜ ਨਾ ਮਾਤਾ ਨੂੰ ਭੋਜਨ ਮਿਲਿਆ ਤੇ ਨਾ 5 ਸਾਲ ਤੇ 7 ਸਾਲ ਦੇ ਮੇਰੇ ਗੁਰੂ ਕੇ ਸੁਪੁੱਤਰਾਂ ਨੂੰ ਕਿਸੇ ਭੋਜਨ ਦਿੱਤਾ। ਹੁਣ ਬੱਚਾ ਤਾਂ 2 ਘੰਟੇ ਨੀ ਕਰ ਸਕਦਾ, ਇਹੋ ਜਿਹੀ ਉਮਰ ਵਿੱਚ ਬੱਚੇ ਨੂੰ ਰੋਟੀ ਨਾ ਮਿਲੇ, ਉਹ ਘਰ ਨੂੰ ਸਿਰ ਤੇ ਚੁੱਕ ਲੈਂਦਾ। ਪਰ ਵਾਹ ਬਾਬਾ ਤੁਹਾਨੂੰ ਤੁਸੀਂ ਨਮਸਕਾਰ, ਅੱਜ ਨਾ ਦੁੱਧ ਕਿਸੇ ਨੇ ਦਿੱਤਾ, ਨਾ ਰੋਟੀ ਦਿੱਤੀ, ਕੇਵਲ ਮਾਂ ਦੀ ਨਿੱਘੀ ਗੋਸ਼ ਤੇ ਉਸ ਬੁੱਢੜੀ ਮਾਂ ਦੀਆਂ ਬਾਣੀ ਦੀਆਂ ਲੋਰੀਆਂ ਨੇ ਤੁਹਾਨੂੰ ਧੀਰੇ ਦਿੱਤਾ। ਕਹਿੰਦੇ ਨੇ ਸੂਰਜ ਚੜਿਆ, ਅੱਜ ਇਸ਼ਨਾਨ ਨਹੀਂ ਕੀਤਾ, ਮਾਤਾ ਜੀ ਨੇ ਨਿਤਨੇਮ ਕੀਤਾ, ਉੱਥੇ ਸਿਮਰਨ ਕੀਤਾ, ਵੈਸੇ ਤੇ ਮਾਂ ਸਾਰੀ ਰਾਤ ਗੁਰੂ ਗੁਰੂ ਕਰਦੀ ਰਹੀ ਏ। ਦਿਨ ਚੜਿਆ, ਤੇ ਕਹਿੰਦੇ ਨੇ ਸੂਬੇ ਦੀ ਕਚਹਿਰੀ ਲੱਗੀ ਏ ਤੇ ਸਾਹਿਬਜ਼ਾਦਿਆਂ ਨੂੰ ਬੁਲਾਉਣ ਵਾਸਤੇ ਸਿਪਾਹੀਆਂ ਨੂੰ ਭੇਜਿਆ ਤੇ ਮਾਤਾ ਗੁਜਰੀ ਜੀ ਨੇ ਉਸ ਵਕਤ ਸੀਸ਼ ਤੇ ਕੰਘੇ ਕੀਤੇ ਨੇ, ਆਪਣੇ ਹੱਥਾਂ ਨਾਲ ਦਸਤਾਰਾਂ ਸਜਾਈਆਂ ਨੇ, ਪੋਸ਼ਾਕ ਪਾਈਏ, ਕਮਰ ਕੱਸੇ ਬੰਨੇ ਨੇ, ਛੋਟੀਆਂ ਕਿਰਪਾਨਾਂ ਉਹਨਾਂ ਦੇ ਗਾਤਰੇ ਪਾਈਆਂ ਨੇ। ਤੇ ਜਦੋਂ ਸਿਪਾਹੀ ਲੈਣ ਆਏ ਤੇ ਮਾਤਾ ਜੀ ਨੇ ਇੱਕੋ ਗੱਲ ਪੁੱਛੀ, ਕਹਿਣ ਲੱਗੀ ਇਹਨਾਂ ਮਜ਼ਲੂਮਾਂ ਨੂੰ, ਇਹਨਾਂ ਬੇਦੋਸ਼ਿਆਂ ਨੂੰ ਤੁਸੀਂ ਕੀ ਕਹਿਣਾ? ਕਹਿਣ ਲੱਗੇ ਸੂਬੇ ਦੀ ਕਚਹਿਰੀ ਲੱਗੀ ਏ, ਉਹ ਕੇਵਲ ਇਹਨਾਂ ਨੂੰ ਦੇਖਣਾ ਚਾਹੁੰਦਾ ਹੈ। ਮਾਤਾ ਸੋਚਦੀ ਏ ਕਿ ਅਸਲ ਵਿੱਚ ਇਹ ਵੀ ਇੱਕ ਛਲਾਵਾ ਹੈ। ਤੁਰਨ ਲੱਗੇ ਤੇ ਕਹਿਣ ਲੱਗੀ, ਮੇਰੇ ਪੁੱਤਰੋ ਤੁਸੀਂ ਚੱਲੇ ਹੋ, ਪਰ ਮੇਰੀ ਇੱਕ ਗੱਲ ਚੇਤੇ ਰੱਖਿਓ, ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੋ ਤੇ ਉਸ ਗੁਰੂ ਦੇ ਪੁੱਤਰ ਹੋ ਜਿਹੜਾ 125,000 ਨਾਲ ਇੱਕ ਇੱਕ ਨੂੰ ਲੜਾਉਂਦਾ ਹੈ। ਮੇਰੇ ਪੋਤਿਓ, ਸਿਰ ਤਾਂ ਧੜ ਤੋਂ ਅਲੈਦਾ ਹੋ ਜਾਏ, ਨਾ ਤਾਂ ਸਿਰ ਇਹਨਾਂ ਦੇ ਅੱਗੇ ਝੁਕਾਣਾ ਤੇ ਨਾ ਇਹਨਾਂ ਦੀ ਈਨ ਮੰਨਣੀ। ਜੇ ਗੁਰੂ ਦੇ ਬਣ ਕੇ ਰਿਹੋ, ਵਾਹ ਮਾਂ, ਤੇਰੀ ਅਸੀਸ ਵਿੱਚ ਤਾਂ ਉਹ ਕੁਝ ਨਜ਼ਰ ਆਉਂਦਾ ਹੈ ਜੋ ਕੁਝ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦਾ ਹੈ ਚਾਤਰਕ ਮੌਲਾ। ਤੇਰੀ ਅਸੀਸ ਵਿੱਚ ਤਾਂ ਉਹੀ ਸ਼ਬਦ ਦਿਸਦੇ ਨੇ, ਜੀਵਤ ਜੀਵਤ ਜੀਵਤ ਰਹੋ ਕਿ ਬੱਚਿਓ ਤੁਸੀਂ ਜਿੰਦੇ ਰਹੋ, ਨਿਤ ਉਠ ਰਾਮ ਰਸਾਇਣ ਪੀਵੋ, ਤੁਸੀਂ ਨਾਮ ਦੇ ਰਸ ਵਿੱਚ ਗੁੜੁੰਦ ਰਹੋ। ਜਦੋਂ ਤੁਰਨ ਲੱਗੇ ਨੇ, ਮਾਂ ਨੇ ਆਪ ਪੌੜੀਆਂ ਤੋਂ ਉਤਾਰੇ ਨੇ, ਦਾਦੀ ਮਾਂ ਨੇ ਦੋਨਾਂ ਨੇ ਨਮਸਕਾਰ ਕੀਤੀ। ਕਹਿਣ ਲੱਗੇ, ਮਾਤਾ ਅਸੀਸ ਦਈ, ਪਰ ਵੇਖ ਤੂੰ ਸਾਡੇ ਨਾਲ ਮਾਤਾ ਦੇ ਚਲਾਣੇ ਤੋਂ ਬਾਅਦ ਰੋਜ਼ ਤੇਰੇ ਨਾਲ ਅਸੀਂ ਰਾਤ ਨੂੰ ਸੋਨੇ ਆ, ਦੇਖ ਜਿੱਦਣ ਦੀ ਮਾਂ ਚਲਾਣਾ ਕਰ ਗਈ ਤੂੰ ਸਾਨੂੰ ਤਿਆਰ ਕੀਤਾ, ਤੁਸੀਂ ਭੋਜਨ ਦਿੱਤਾ, ਤੇ ਜੇ ਮਾਤਾ ਅਸੀਂ ਚਲੇ ਵੀ ਗਏ ਨਾ ਤੇ ਦੇਰੀ ਨਾ ਲਾਈ, ਤੇਰੇ ਤੋਂ ਬਿਨਾਂ ਤੇਰੇ ਬੱਚਿਆਂ ਦਾ ਦਿਲ ਨਹੀਂ ਲੱਗਣਾ, ਤੇਰੇ ਤੋਂ ਬਿਨਾਂ ਸਾਨੂੰ ਲੋਰੀਆਂ ਕਿੰਨੇ ਦੇਣੀਆਂ ਨੇ। ਮਾਂ ਦਾ ਕਿਰਦਾ ਭਰ ਆਇਆ, ਪੋਤਿਆਂ ਨੂੰ ਤੋਰ ਦਿੱਤਾ ਹੈ। ਤੇ ਲਿਖਦਾ ਹੈ ਲਤੀਫ ਕਿ ਉਸ ਵਕਤ ਵੱਡਾ ਦਰਵਾਜ਼ਾ ਬੰਦ ਏ, ਇੱਕ ਛੋਟੀ ਜੀ ਖਿੜਕੀ ਖੋਲੀਏ, ਹੁਣ ਤੱਕੋ ਗੁਰਮਤ, ਅਸੀਂ ਤਾਂ ਜਣੇ ਖਣੇ ਅੱਗੇ ਚਾਰ ਚਾਰ ਚੱਕਿਆਂ ਦੀ ਖਾਤਰ ਸਿਰ ਝੁਕਾ ਦਿੰਦੇ ਹਾਂ, ਜਿਵੇਂ ਆ ਗੁਰਮੁਖਾਂ ਨੇ ਦੱਸਿਆ, ਜਿਹੜਾ ਪੈਸਾ ਗੋਲਕ ਵਿੱਚ ਪੈ ਜਾਏ ਉਹ ਮੇਰੇ ਗੁਰੂ ਦਾ ਹੈ, ਸਾਡਾ ਨਹੀਂ, ਤੇ ਜਿਹੜਾ ਸੀਸ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਝੁਕਿਆ ਉਹ ਦੁਨੀਆਂ ਦੇ ਅੱਗੇ ਲਾਲਚ ਵਾਲੀ ਬਿਰਤੀ ਨਾਲ ਕਦੀ ਨਾ ਝੁਕੇ। ਜੇ ਝੁਕਣਾ ਗੁਰੂ ਕੀ ਸੰਗਤ ਅੱਗੇ ਝੁਕੇ, ਜੇ ਝੁਕਣਾ ਕਿਸੇ ਗੁਰਮੁਖ ਪਿਆਰੇ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਉਣ ਲਈ ਝੁਕੇ। ਪਰ ਯਾਦ ਰੱਖਣਾ, ਮੈਂ ਇੱਕ ਖਿੰਨ ਵਿੱਚੋਂ ਨਿਕਲ ਲੱਗਾ, ਅਸੀਂ ਤੇ ਸਮਝਦੇ ਨਹੀਂ। ਆ ਮਹਾਰਾਣਾ ਪ੍ਰਤਾਪ ਦੇ ਜੀਵਨ ਦੀ ਘਟਨਾ ਬੜੀ ਪਿਆਰੀ ਹੈ। ਮਹਾਰਾਣਾ ਪ੍ਰਤਾਪ ਬਾਦਸ਼ਾਹ ਅਕਬਰ ਤੋਂ ਹਾਰ ਗਏ ਤੇ ਜੰਗਲ ਵੀ ਚਲਾ ਗਿਆ। ਇਸ ਬੰਦੇ ਨੇ ਉਹਦੀ ਈਨ ਨੂੰ ਪ੍ਰਵਾਨ ਨਹੀਂ ਕੀਤਾ। ਮੈਂ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ, ਕਹਿਣ ਲੱਗੇ ਉਹਦੀ ਈਨ ਨੂੰ ਕਬੂਲ ਨਹੀਂ ਕੀਤਾ ਤੇ ਜੰਗਲ ਵਿੱਚ ਪਰਿਵਾਰ ਏ, ਪੱਤੇ ਤੋੜ ਕੇ ਉੱਥੇ ਕੱਚੇ ਫਲ ਖਾ ਕੇ ਗੁਜ਼ਾਰਾ ਕਰਦਾ ਹੈ। ਤੇ ਇੱਕ ਭਿਖਾਰੀ ਆਇਆ ਤੇ ਕਹਿੰਦੇ ਨੇ ਉਹਨੇ ਦੇਖ ਲਿਆ ਮਹਾਰਾਣਾ ਪ੍ਰਤਾਪ ਏ, ਦੇਖ ਕੇ ਕਹਿੰਦਾ ਤੂੰ ਮਹਾਰਾਣਾ ਪ੍ਰਤਾਪ ਤਾਂ ਨਹੀਂ? ਕਹਿਣ ਲੱਗਾ ਮੈਂ ਉਹੀ ਹਾਂ। ਭਿਖਾਰੀ ਕਹਿੰਦਾ ਮੈਂ ਹਰ ਸਾਲ ਤੇਰੇ ਦਰਬਾਰ ਵਿੱਚ ਗਿਆ, ਕਦੀ ਮੈਂ ਵਾਪਸ ਖਾਲੀ ਨਹੀਂ ਸਾਂ ਮੁੜਿਆ, ਅੱਜ ਤੂੰ ਜੰਗਲ ਵਿੱਚ ਮੁੜਿਆ, ਮੈਂ ਮਿਲਿਆ, ਮੈਨੂੰ ਕੀ ਦਏਗਾ? ਤੇ ਰਾਜੇ ਨੇ ਇੱਕ ਗੱਲ ਕੀ, ਕਹਿਣ ਲੱਗਾ ਸੱਜਣਾ ਯਾਦ ਰੱਖੀ, ਅਣਖ ਰਾਜ ਗੱਦੀਆਂ ਤੇ ਬਹਿ ਕੇ ਨੀ ਕਾਇਮ ਰਹਿੰਦੀ, ਕਈ ਵਾਰੀ ਰਾਜ ਗੱਦੀਆਂ ਤੇ ਬੈਠੇ ਹੋਏ ਲੋਕ ਬੇਗੈਰਤੇ ਤੇ ਬੇਅਣਖੇ ਹੋ ਜਾਂਦੇ ਨੇ। ਅਣਖ ਵਾਲੇ ਲੋਕ ਤਾਂ ਜੰਗਲਾਂ ਵਿੱਚ ਵੀ ਅਣਖ ਕਾਇਮ ਰੱਖਦੇ ਨੇ, ਅਣਖ ਤਾਂ ਪਹਾੜਾਂ ਦੀਆਂ ਕੰਧਾਂ ਵਿੱਚ ਵੀ ਕਾਇਮ ਰੱਖ ਸਕਦੇ ਨੇ। ਤੂੰ ਮੇਰੇ ਕੋਲ ਆਏ, ਠੀਕ ਮੇਰੇ ਕੋਲ ਰਾਜ ਨੀ, ਜੋ ਮੰਗੇਗਾ ਮੈਂ ਤੈਨੂੰ ਦਿਆਂਗਾ। ਉਹਨੇ ਸੋਚਿਆ ਮੈਂ ਇਹਦਾ ਚੋਲਾ ਮੰਗ ਲਾ, ਇਹਦੀ ਪੁਸ਼ਾਕ ਬੜੀ ਕੀਮਤੀ ਹੈ। ਫਿਰ ਮਨ ਵਿੱਚ ਆਇਆ ਜੇ ਪੁਸ਼ਾਕ ਮੰਗੀ ਹੋ ਸਕਦਾ, ਪੁਸ਼ਾਕ ਲਈ ਮਾਪ ਚਾਹੀਦਾ, ਮੇਚਾ ਚਾਹੀਦਾ। ਕਹਿਣ ਲੱਗਾ ਜੇ ਤੂੰ ਮੈਨੂੰ ਮਿਲਿਆ ਹੀ ਹੈ ਤੇ ਆਪਣੇ ਸਿਰ ਦੀ ਦਸਤਾਰ ਦੇ ਦੇ, ਆਪਣੀ ਪੱਗ ਦੇ ਦੇ। ਮਹਾਰਾਣਾ ਪ੍ਰਤਾਪ ਨੇ ਕਿਹਾ ਜ਼ਰੂਰ, ਜੇ ਤੂੰ ਆਇਆ ਮੈਂ ਖਾਲੀ ਨਹੀਂ ਮੋੜਨਾ। ਉਹ ਪੱਗ ਨੂੰ ਲਪਾਉਂਦਿਆਂ ਹਾਥੀ ਖੁਦ ਮਾਤ ਥੱਲੇ ਕਰ ਲਿਆ। ਭਿਖਾਰੀ ਕਹਿੰਦਾ ਕਿਉਂ? ਤੂੰ ਕਹਿੰਦਾ ਸਾ ਜੋ ਮੰਗੇਗਾ ਉਹ ਮੈਂ ਦੇ ਦਿਆਂਗਾ। ਕਹਿਣ ਲੱਗਾ ਮੈਂ ਪੱਗ ਤੈਨੂੰ ਜ਼ਰੂਰ ਦਿਆਂਗਾ, ਪਰ ਇਹ ਗੱਲ ਯਾਦ ਰੱਖੀ, ਤੁਹਾਡਾ ਕੰਮ ਏ ਦਰ ਦਰ ਤੇ ਝੁਕਣਾ, ਤੇ ਮਹਾਰਾਣਾ ਪ੍ਰਤਾਪ ਦੀ ਪੱਗ ਬੰਨ ਕੇ ਕਦੀ ਅਕਬਰ ਦੇ ਦਰਬਾਰ ਵਿੱਚ ਝੁਕੀ ਨਾ। ਪੱਗ ਤਾਂ ਲੈ ਜਾ, ਪਰ ਜੇ ਅਕਬਰ ਦੇ ਦਰਬਾਰ ਵਿੱਚ ਝੁਕਿਓ ਤੇ ਮਹਾਰਾਣਾ ਪ੍ਰਤਾਪ ਦੀ ਪੱਗ ਜਿਹੜੀ ਕਲੰਕਿਤ ਹੋ ਜਾਏਗੀ। ਉਹ ਇੱਕ ਦੁਨੀਆਂ ਦਾ ਰਾਜਾ ਏ, ਉਹਦੀ ਪੱਗ ਭਿਖਾਰੀ ਨੂੰ ਮਿਲੇ ਤੇ ਉਹ ਭਿਖਾਰੀ ਅਕਬਰ ਦੇ ਦਰਬਾਰ ਵਿੱਚ ਗਿਆ ਝੁਕਿਆ ਨਹੀਂ,
1: ਪੁੱਛਿਆ ਕਿਉਂ? ਕਹਿਣ ਲੱਗਾ ਸਿਰ ਮੇਰਾ ਨਹੀਂ, ਇਸ ਸਿਰ ਤੇ ਮਹਾਰਾਣਾ ਪ੍ਰਤਾਪ ਦੀ ਪਾਗੇ, ਤੇ ਮਹਾਰਾਣਾ ਪ੍ਰਤਾਪ ਦੀ ਪੱਗ ਦੀ ਅਕਬਰ ਦੇ ਦਰਬਾਰ ਵਿਚ ਝੁਕਦੀ ਨਹੀਂ। ਜੇ ਮਹਾਰਾਣਾ ਪ੍ਰਤਾਪ ਦੀ ਪੱਗ ਨਹੀਂ ਝੁਕਦੀ ਤੇ ਗੁਰੂ ਗੋਬਿੰਦ ਸਿੰਘ ਦੀ ਪੱਗ ਕਦੀ ਦੁਨੀਆਂ ਦੇ ਇਹਨਾਂ ਰਾਜਿਆਂ ਮਹਾਰਾਜਿਆਂ ਅੱਗੇ ਸਵਾਰਥ ਲਈ ਕਦੀ ਨਹੀਂ ਝੁਕੇ। ਪਰ ਹੋਵੇ ਕਈ ਦਸਤਾਰ ਗੁਰੂ ਗੋਬਿੰਦ ਸਿੰਘ ਜੀ, ਹੋਵੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ, ਅੱਜ ਤੱਕੋ ਖਾਂ ਵੱਡਾ ਦਰਵਾਜ਼ਾ ਬੰਦ ਏ ਤੇ ਛੋਟੀ ਖਿੜਕੀ ਖੁੱਲੀ ਏ। ਇਹਦਾ ਮਤਲਬ ਸੀ ਕਿ ਬੱਚੇ ਝੁੱਕ ਕੇ ਅੰਦਰ ਆਉਣਗੇ, ਇਹਨਾਂ ਦੇ ਸਿਰ ਝੁਕਾਂਗੇ ਅੱਗੇ ਸਿਪਾਹੀ ਏ। ਤੇ ਕਹਿੰਦੇ ਨੇ ਸਾਹਿਬਜ਼ਾਦੇ ਜਦੋਂ ਅੰਦਰ ਲੱਗਣ ਲੱਗੇ ਨੇ ਤੇ ਵੱਡੇ ਨੇ ਇੱਕ ਗੱਲ ਕਹੀ, ਕਹਿੰਦਾ ਵੀਰ ਨਾ ਦੇਖੀ ਇਹ ਛਲੀਏ ਨਹੀਂ, ਆਹ ਜਿਹੜੀ ਛੋਟੀ ਜੀ ਖਿੜਕੀ ਏ ਨਾ, ਇਹਦਾ ਮਤਲਬ ਏ ਕਿ ਅਸੀਂ ਝੁੱਕ ਜਾਈਏ, ਪਰ ਯਾਦ ਰੱਖੀ ਸਿਰ ਲੈ ਜਾਏ ਪਰ ਝੁਕਣਾ ਨਹੀਂ। ਜਿਹੜਾ ਨਵਾਬ ਤਖ਼ਤ ਤੇ ਬੈਠਾ ਹੈ ਇਸ ਬਾੜੀ ਵਿੱਚੋਂ ਇਸ ਖਿੜਕੀ ਵਿੱਚੋਂ ਨਿਕਲਣ ਤੋਂ ਪਹਿਲਾਂ ਆਪਣੇ ਪੈਰਾਂ ਦੀ ਜੁੱਤੀ ਇਹਨੂੰ ਦਿਖਾਈਏ। ਕਹਿੰਦੇ ਨੇ ਆਪਣੇ ਚਰਨਾਂ ਦੇ ਜੋੜੇ ਪਹਿਲਾਂ ਸਾਹਮਣੇ ਕੀਤੇ ਤੇ ਪਰਤ ਕੇ ਸਿਰ ਨੂੰ ਬਾਹਰ ਕੱਢਿਆ ਤੇ ਕਚਹਿਰੀ ਸਜੀਏ। ਅਮੀਰ ਵਜ਼ੀਰ ਬੈਠੇ ਨੇ ਤੇ ਅੱਜ 5 ਸਾਲ ਤੇ 7 ਸਾਲ ਦੇ ਬਾਬੇ ਗਏ ਜਿਨ੍ਹਾਂ ਦਾ ਕੋਈ ਉਸ ਕਚਹਿਰੀ ਵਿੱਚ ਨਹੀਂ। ਕਿਉਂ ਜੀ ਅਡੋਲਤਾ ਸੂਬੇ ਨੂੰ ਦੇਖ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਚਹਿਰੀ ਹੈਰਾਨ ਰਹਿ ਗਈ, ਇਹੋ ਜਿਹੇ ਬਾਲਕ ਤਾਂ ਇੰਨੇ ਹਜ਼ੂਮ ਵਿੱਚ ਸੰਗਦੇ ਨਹੀਂ ਬੋਲਦੇ। ਕਹਿੰਦੇ ਨੇ ਜਦੋਂ ਆਪਸ ਵਿੱਚ ਸ਼ੁਰੂ ਹੋਈ ਗੱਲਬਾਤ ਤੇ ਸੂਬੇ ਵਜ਼ੀਰ ਖਾਨ ਨੇ ਕਿਹਾ, ਕਹਿਣ ਲੱਗਾ ਬੱਚਿਓ ਮੈਨੂੰ ਤੁਹਾਡੇ ਤੇ ਬੜਾ ਤਰਸ ਹੁੰਦਾ ਹੈ, ਮੈਨੂੰ ਹਮਦਰਦੀ ਏ ਕਿ ਤੁਹਾਡਾ ਬਾਪ ਜਿਹੜਾ ਉਹ ਮਾਰਿਆ ਜਾ ਚੁੱਕਾ ਹੈ, ਤੁਹਾਡੇ ਵੱਡੇ ਭਰਾ ਚਮਕੌਰ ਦੀ ਗੜੀ ਵਿੱਚ ਮਾਰੇ ਜਾ ਚੁੱਕੇ ਨੇ, ਤੇ ਮੈਂ ਚਾਹੁੰਦਾ ਵਾਂ ਕਿ ਤੁਸੀਂ ਆਪਣੇ ਆਪ ਨੂੰ ਮੇਰੇ ਸਮਰਪਿਤ ਕਰ ਦਿਓ। ਅਜੇ ਉਹ ਗੱਲ ਕਹਿ ਰਿਹਾ ਸੀ ਤੇ ਇੱਕੋ ਦਮ ਬਾਬਾ ਜੋਰਾਵਰ ਸਿੰਘ ਨੇ ਕਿਹਾ, ਉਹ ਸੂਬਿਆ ਗੱਲ ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਨੂੰ ਮਾਰਨ ਵਾਲਾ ਇਸ ਦੁਨੀਆਂ ਤੇ ਕੋਈ ਨਹੀਂ, ਮੇਰੇ ਬਾਪੂ ਨੇ ਕਿਤੇ ਨਹੀਂ ਜਾਣਾ, ਤੇਰੀ ਕੀ ਤਾਕਤ ਤੂੰ ਸਾਡੇ ਬਾਪੂ ਨੂੰ ਖਤਮ ਕਰ ਸਕੇ? ਤੂੰ ਕਹਿੰਦਾ ਕਿ ਤੁਹਾਡੇ ਭਰਾ ਕਤਲ ਕਰ ਦਿੱਤੇ, ਪਰ ਤੈਨੂੰ ਪਤਾ ਨਹੀਂ ਤੂੰ ਸਾਨੂੰ 4 ਸਮਝਣਾ, ਅਸੀਂ ਤਾਂ ਉਦਨ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਏ ਸਾਂ ਜਿੱਦਨ ਬਾਪੂ ਨੇ ਸਰਬਲੋਹ ਦੇ ਬਾਟੇ ਵੀ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ ਸੀ। ਕਿੰਨੇ ਕੁ ਅਜੀਤ ਤੇ ਜੁਝਾਰ ਮਾਰੇਗਾ, ਕਿੰਨੀਆਂ ਕੁ ਗੜੀਆਂ ਘੇਰ ਘੇਰ ਕੇ ਮਾਰੇਗਾ, ਅਸੀਂ 4 ਨਹੀਂ ਹੂੰ ਹੁਣ ਅਸੀਂ ਹਜ਼ਾਰਾਂ ਵਾਂ। ਇਹਦਾ ਮਤਲਬ ਗੁਰੂ ਦੇ ਪੁੱਤਰਾਂ ਅੰਦਰ ਇੱਕ ਗੱਲ ਘਰ ਕਰ ਚੁੱਕੀ ਏ ਕਿ ਹਰ ਅੰਮ੍ਰਿਤ ਤੁਹਾਡੀ ਧਾਰੀ ਤੁਹਾਡਾ ਵੀਰ ਏ। ਮੈਂ ਅੱਗੇ ਚੱਲ ਕੇ ਫਿਰ ਪ੍ਰਸੰਗ ਵਿੱਚ ਕਲੀਅਰ ਕਰਾਂਗਾ ਇਸ ਗੱਲ ਨੂੰ। ਕਹਿੰਦੇ ਨੇ ਦੋਨਾਂ ਨੇ ਕਿਹਾ, ਕੌਣ ਏ ਸਾਡੇ ਭਰਾਵਾਂ ਨੂੰ ਮਾਰਨ ਵਾਲਾ? ਤੇ ਸੂਬੇ ਨੇ ਕਿਹਾ, ਕਹਿਣ ਲੱਗਾ ਬੱਚਿਓ ਅਜੇ ਵੀ ਸਮਝ ਆਓ ਪਹਿਲੇ ਦਿਨ। ਕਹਿੰਦੇ ਨੇ ਬੱਚਿਆਂ ਨੇ ਕੋਰਾ ਜਵਾਬ ਦਿੱਤਾ, ਵਾਪਸ ਆ ਗਏ, ਆ ਕੇ ਦਾਦੀ ਮਾਂ ਉਡੀਕਦੀ ਪਈ ਸੀ, ਘੁੱਟ ਕੇ ਛਾਤੀ ਨਾਲ ਲਾਇਆ ਤੇ ਸਾਰੀ ਦਾਸਤਾਨ ਦੱਸੀ, ਮਾਂ ਅਸੀਂ ਝੁਕੇ ਨਹੀਂ, ਅਸੀਂ ਫਤਿਹ ਬੁਲਾਈਏ, ਅਸੀਂ ਕਿਹਾ ਸਾਡੇ ਵੀਰਾਂ ਨੂੰ ਕੋਈ ਖਤਮ ਕਰਨ ਵਾਲਾ ਨਹੀਂ। ਤੇ ਮਾਂ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਮੱਥੇ ਚੁੰਮ ਕੇ ਕਿਹਾ, ਮੇਰੇ ਪੁੱਤਰੋ ਮੈਨੂੰ ਆਪ ਹੀ ਇੱਕ ਜੋਵੇਗਾ, ਪਰ ਦ੍ਰਿੜ ਰਿਹਾ ਜੇ, ਦੇਖਣਾ ਅਡੋਲਣਾ ਨਹੀਂ, ਕਦੀ ਡੋਲਣਾ ਨਹੀਂ। ਜਦੋਂ ਮਨ ਵਿੱਚ ਕਿਤੇ ਇਹ ਫੁਰਨਾ ਆ ਜਾਏ ਤੇ ਉਸੇ ਵਕਤ ਦੋਨੋਂ ਹੱਥ ਜੋੜ ਕੇ ਅਰਦਾਸ ਕਰ ਦਿਆ ਜੇ, ਡੋਲਣ ਤੇ ਰਾਖੋ ਪ੍ਰਭੂ, ਉਸ ਵਕਤ ਅਰਦਾਸ ਕਰ ਦਿਆ ਜੇ, ਦਾਤਾ ਨਾਮ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਦੋਂ ਮਨ ਕਿਤੇ ਭਟਕਣ ਲੱਗੇ, ਬੇਟਿਓ ਇੱਕੋ ਦਮ ਆਪਣੇ ਦਾਦੇ ਨੂੰ ਚੇਤੇ ਕਰਿਓ ਤੇ ਤੁਹਾਡਾ ਦਾਦਾ ਤੁਹਾਡੇ ਅੰਦਰ ਨੂੰ ਅਡੋਲਤਾ ਬਖਸ਼ੇਗਾ। ਸਾਰੀ ਰਾਤ ਅੱਜ ਵੀ ਭੋਜਨ ਨਹੀਂ ਮਿਲਿਆ, 3 ਰਾਤਾਂ ਉਸ ਠੰਡੇ ਬੁਰਜ ਤੇ ਰਹੇ, ਭੋਜਨ ਨਹੀਂ, ਦੁੱਧ ਨਹੀਂ। ਅੱਜ ਦੂਜੇ ਦਿਨ ਫਿਰ ਗਏ ਨੇ ਸਿੱਖ ਵਿਦਵਾਨ, ਕਹਿੰਦੇ ਨੇ 2 ਦਿਨ ਜਾਂਦੇ ਰਹੇ ਨੇ ਤੇ ਅੱਜ ਜਦੋਂ ਗਏ ਨੇ ਤੇ ਫਿਰ ਉੱਥੇ ਇਹੀ ਸਵਾਲ ਹੋਇਆ ਕਿ ਬੱਚਿਓ ਤੁਸੀਂ ਇਸਲਾਮ ਨੂੰ ਕਬੂਲ ਕਰੋ, ਤੁਹਾਨੂੰ ਬਖਸ਼ ਦਿਆਂਗੇ ਨਹੀਂ ਤਾਂ ਮੌਤ। ਤੇ ਬਾਬੇ ਫਤਿਹ ਸਿੰਘ ਨੇ 5 ਸਾਲ ਦੀ ਉਮਰ ਬਰੀਕ ਆਵਾਜ਼ ਵਿੱਚ ਕਹਿੰਦਾ, ਸੂਬਿਆ ਜੇ ਇਸਲਾਮ ਨੂੰ ਕਬੂਲ ਕਰ ਲਾਂਗੇ ਤੇ ਮੌਤ ਨਹੀਂ ਆਏਗੀ? ਕਹਿਣ ਲੱਗਾ ਮੌਤ ਤਾਂ ਆਏਗੀ। ਕਹਿੰਦਾ ਜਿਹੜਾ 80 ਸਾਲ ਜੀ ਕੇ ਮਰਨਾ ਉਸ ਮੌਤ ਨਾਲੋਂ ਤਾਂ ਬੇਅਣਖੀ ਮੌਤ ਨਾਲੋਂ ਆ 5 ਸਾਲ ਦੀ ਉਮਰ ਵਿੱਚ ਮਰ ਜਾਣਾ ਚੰਗਾ। ਧਿਆਨ ਰੱਖੀ।

ਜਦੋਂ ਆਵਾਜ਼ ਉੱਠਦੀ ਏ ਕਿ ਸ਼ੇਰ ਖਾਂ ਨੂੰ ਕਿ ਤੇਰੇ ਭਰਾ ਨਾਹਰ ਖਾਂ ਨੂੰ ਪੌੜੀ ਲਾਂਦਿਆਂ ਗੁਰੂ ਗੋਬਿੰਦ ਸਿੰਘ ਨੇ ਤੀਰ ਨਾਲ ਪਰੋ ਦਿੱਤਾ ਸੀ, ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆਏ ਇਹਨਾਂ ਨੂੰ ਮਾਰ ਕੇ ਬਦਲਾ ਲੈ ਲਏ, ਤੇ ਅੱਗੋਂ ਉੱਠ ਕੇ ਭਰੀ ਕਚਹਿਰੀ ਵਿੱਚ ਕਹਿੰਦਾ ਹਾਂ ਬਦਲਾ ਲਾਂਗਾ ਜੇ ਕਿਤੇ ਮੈਨੂੰ ਗੁਰੂ ਗੋਬਿੰਦ ਸਿੰਘ ਮਿਲ ਗਿਆ ਤਾਂ। ਚੇਤੇ ਰੱਖਿਓ ਮਲੇਰਕੋਟਲੀਆ ਮਿੱਤਰ ਨਹੀਂ ਹੈ, ਉਹ ਅਜੇ ਵੀ ਦੁਸ਼ਮਣ। ਉਹ ਕਹਿੰਦਾ ਮੈਂ ਜ਼ਰੂਰ ਬਦਲਾ ਲਾਂਗਾ, ਪਰ ਚੇਤੇ ਰੱਖਣਾ ਅਸੂਲ ਵਾਲਾ ਦੁਸ਼ਮਣ ਵੀ ਚੰਗਾ ਹੈ ਉਸ ਅਕਿਰਤ ਕਣ ਬੰਦੇ ਨੂੰ ਜਿਹੜਾ ਬੇਅਸੂਲਾ ਹੋਵੇ। ਇਹਦਾ ਮਤਲਬ ਉਹਦਾ ਕੋਈ ਅਸੂਲ ਏ। ਕਹਿੰਦਾ ਬਦਲਾ ਲਾਂਗਾ ਜਿੱਦਣ ਗੁਰੂ ਗੋਬਿੰਦ ਸਿੰਘ ਮਿਲੇਗਾ, ਪਰ ਇਹਨਾਂ ਮਾਸੂਮ ਬੱਚਿਆਂ ਨੂੰ ਕਤਲ ਕਰਨਾ, ਆਪਾਂ ਇਸਲਾਮ ਨੂੰ ਕਲੰਕਿਤ ਕਰਨਾ, ਇਹਨਾਂ ਬੱਚਿਆਂ ਨੂੰ ਛੱਡ ਦਿਓ, ਇਹਨਾਂ ਨੂੰ ਬਿਲਕੁਲ ਨਾ ਕੁਝ ਕਿਹਾ ਜੀ। ਭਰੀ ਕਚਹਿਰੀ ਵਿਚ ਕੇਵਲ ਇੱਕ ਬੋਲਿਆ ਤੇ ਨਾਲ ਇੱਕ ਗੱਲ ਕਹੀ, ਵਜ਼ੀਰ ਖਾਂ ਜਿਸ ਕਚਹਿਰੀ ਵਿਚ ਤੂੰ ਫੁਰਮਾਨ ਜਾਰੀ ਪਿਆ ਕਰਨਾ, ਚੇਤੇ ਰੱਖੀ ਇਸ ਕਚਹਿਰੀ ਨੇ ਸਦਾ ਲੱਗੀ ਨਹੀਂ ਰਹਿਣਾ, ਇਹਨੇ ਸਦਾ ਰਹਿਣਾ ਨਹੀਂ। ਚੇਤੇ ਰੱਖਣਾ ਇਹਨੇ ਇੰਨੀ ਗੱਲ ਕਹੀ, ਵਜ਼ੀਰ ਖਾਂ ਦਾ ਅੰਦਰ ਕੁਛ ਝੁਕਿਆ ਤੇ ਸੁੱਚਾ ਨੰਦ ਉੱਠ ਬੈਠਾ। ਕਹਿਣ ਲੱਗਾ ਨਵਾਬ ਸਾਹਿਬ ਮਲੇਰਕੋਟਲੀਏ ਦੀਆਂ ਗੱਲਾਂ ਵਿਚ ਆਓ ਨਾ, ਆਓ ਮੈਂ ਹੁਣੇ ਤੁਹਾਨੂੰ ਦੱਸਣਾ ਇਹ ਬੱਚੇ ਕੀ ਨੇ। ਤੇ ਪਲੋਸ ਕੇ ਕਹਿੰਦਾ ਬੇਟਾ ਜੇ ਤੁਹਾਨੂੰ ਹੁਣ ਅਸੀਂ ਛੱਡ ਦਈਏ ਫਿਰ ਤੁਸੀਂ ਕੀ ਕਰੋਗੇ। ਕਹਿਣ ਲੱਗੇ ਕਰਾਂਗੇ ਕੀ, ਜੰਗਲ ਵੀ ਜਾਵਾਂਗੇ, ਆਪਣੇ ਬਿਖਰੇ ਹੋਏ ਸਿੱਖਾਂ ਨੂੰ ਇਕੱਠੇ ਕਰਾਂਗੇ, ਇਕੱਠੇ ਕਰਕੇ ਜੰਗ ਦੀ ਤਿਆਰੀ ਕਰਾਂਗੇ। ਤੁਸੀਂ ਆਨੰਦਪੁਰ ਨੂੰ ਘੇਰੇ ਪਾਉਂਦੇ ਰਹੇ, ਅਸੀਂ ਆ ਕੇ ਸਰਹੰਦ ਨੂੰ ਘੇਰੇ ਪਾਵਾਂਗੇ। ਕਹਿਣ ਲੱਗਾ ਬੱਚਿਓ ਜੇ ਤੁਸੀਂ ਪਕੜੇ ਗਏ ਫਿਰ। ਕਹਿਣ ਲੱਗੇ ਪਕੜੇ ਗਏ ਜਾਂ ਸ਼ਹੀਦ ਕਰ ਦਿਓਗੇ ਜੇ ਫਿਰ ਛੱਡੋਗੇ। ਕਹਿਣ ਲੱਗੇ ਫਿਰ ਕੀ ਕਰੋਗੇ। ਕਹਿੰਦੇ ਨੇ ਫਿਰ ਜਾਵਾਂਗੇ, ਆਪਣੇ ਭਰਾਵਾਂ ਨੂੰ ਫਿਰ ਇਕੱਠੇ ਕਰਾਂਗੇ, ਫਿਰ ਟੱਕਰ ਲਾਂਗੇ। ਸੁੱਚਾ ਨੰਦ ਨੇ ਕਿਹਾ ਜੇ ਫਿਰ ਪਕੜੇ ਗਏ ਤੇ। ਛੋਟੇ ਬਾਬੇ ਫਤਿਹ ਸਿੰਘ ਨੇ ਕਿਹਾ ਉਹ ਸੁੱਚਾ ਨੰਦ ਜਿੰਨੀ ਦੇਰ ਤੱਕ ਅਸੀਂ ਸ਼ਹੀਦ ਨਹੀਂ ਹੋ ਜਾਂਦੇ ਤੇ ਜ਼ਾਲਮ ਦਾ ਰਾਜ ਨਹੀਂ ਖਤਮ ਹੋ ਜਾਂਦਾ, ਉਨੀ ਦੇਰ ਤੱਕ ਸਵਾਦੀ ਤੇ ਤੁਹਾਡੀ ਤੇ ਸਵਾਦੀ ਜੰਗ ਹਮੇਸ਼ਾ ਲਈ ਲੱਗੀ ਰਹੇ, ਉਹਨਾਂ ਤੇ ਤੱਕ ਟਿਕਾਓ ਨਹੀਂ। ਉਸ ਵਕਤ ਲਿਖਦਾ ਸੈਨਾਪਤੀ ਇਹਨੇ ਇੱਕ ਗੱਲ ਕਹੀ, ਕਹਿੰਦਾ ਨਵਾਬ ਨਾਗ ਦੇ ਪੁੱਤਰ ਨਾਗ ਹੁੰਦੇ ਨੀ, ਇਹ ਸਪੋਲੀਏ ਨੀ, ਪਰ ਤੈਨੂੰ ਪਤਾ ਨੀ ਉਹ ਕਿਰਤ ਘਣਾ ਜਿਹਨੂੰ ਅੱਜ ਸੱਪ ਕਹਿੰਦੇ, ਅਜੇ ਕੁਝ ਹੀ ਤਾਂ ਸਾਲ ਹੋਏ ਨੇ, ਇਹ 1704 ਏ, 1675 ਵੱਲ ਚਾਤੀ ਮਾਰ ਕੇ ਦੇਖ, ਉਦਨ ਤਿਲਕ ਵੀ ਰੋਂਦਾ ਏ, ਉਦਨ ਜੰਜੂ ਵੀ ਰੋਂਦਾ ਏ, ਤੇ ਇੱਕੋ ਗੱਲ ਕਹਿੰਦੇ ਨੇ ਬਾਂਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਉਦਨ ਤਾਂ ਕਹਿੰਦੇ ਨੇ ਗੁਰੂ ਤੇਗ ਬਹਾਦਰ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਵਾਹ ਉਹ ਅਹਿਸਾਨ ਫਰਮੋਸ਼ ਉਹਦੇ ਪੋਤਿਆਂ ਨੂੰ ਅੱਜ ਤੂੰ ਨਾਗ ਦੇ ਪੁੱਤਰ ਕਹਿੰਦਾ ਤੇ ਉਹਦੇ ਪੁੱਤਰ ਨੂੰ ਤੂੰ ਸੱਪ ਨਾਲ ਤੁਲਨਾ ਪੈ ਦੇਣਾ। ਸਾਧ ਸੰਗਤ ਇਸ ਸੁੱਚਾ ਨੰਦ ਨੇ ਇੰਨੀ ਗੱਲ ਕਹੀ ਤੇ ਇੱਕ ਗੱਲ ਲਤੀਫ ਨੇ ਲਿਖੀ, ਇਹ ਕੁਝ ਵਿਦਵਾਨਾਂ ਨੇ ਲਿਖੀ, ਉਹ ਕਹਿੰਦਾ ਬੱਚਿਆਂ ਨੂੰ ਛੱਡ ਦਿੱਤਾ ਗਿਆ ਕੁਝ ਘੜੀ ਵਾਸਤੇ ਤੇ ਸਾਹਮਣੇ ਇੱਕ ਮਠਿਆਈ ਦੀ ਦੁਕਾਨ ਬਣਾਈ, ਲੋਕਾਂ ਨੇ ਧਿਆਨ ਨਹੀਂ ਦਿੱਤਾ, ਖਿਡੌਣਿਆਂ ਵੱਲ ਧਿਆਨ ਨਹੀਂ ਦਿੱਤਾ, ਇੱਕ ਨੇ ਸ਼੍ਰੀ ਸਾਹਿਬ ਪਕੜ ਲਈਏ ਤੇ ਦੂਸਰੇ ਨੇ ਇੱਕ ਗਨ ਪਕੜ ਲਈਏ, ਕਿਰਪਾਨ ਪਕੜ ਲਈਏ। ਸੁੱਚਾਨੰਦ ਕਹਿੰਦਾ ਦੇਖੋ ਇਹ ਬਗਾਵਤ ਤੇ ਤੁਲੇ ਨੇ, ਇੰਨੇ ਦਿਨ ਦੇ ਭੁੱਖੇ ਵੀ ਇਹ ਹਮੇਸ਼ਾ ਸ਼ਸਤਰਾਂ ਵੱਲ ਝਾਤੀ ਮਾਰਦੇ ਨੇ ਤੇ ਵੱਡੇ ਹੋ ਕੇ ਤੁਹਾਨੂੰ ਕਿਤੇ ਟਿਕਣ ਦੇਣਗੇ। ਉਸ ਵਕਤ ਕਾਜ਼ੀ ਨੇ ਫਤਵਾ ਦੇ ਦਿੱਤਾ, ਕਹਿਣ ਲੱਗਾ ਇਹਨਾਂ ਬੱਚਿਆਂ ਨੂੰ ਨੀਆਂ ਅੰਦਰ ਚਿਣਿਆ ਜਾਏ। ਕਹਿੰਦੇ ਨੇ ਮਲੇਰਕੋਟਲੀਆ ਉੱਠ ਕੇ ਚਲਾ ਗਿਆ। ਇੱਕ ਰਾਤ ਫਿਰ ਦਿੱਤੀ ਗਈ ਏ, ਉਹਨੇ ਆਹ ਦਾ ਨਾਰਾ ਮਾਰਿਆ ਸੀ, ਹਾ ਦਾ ਨਾਰਾ, ਕਹਿਣ ਲੱਗਾ ਸੂਬਿਆ ਤੇਰੇ ਪੱਲੇ ਕੁਝ ਨਹੀਂ ਰਹਿਣਾ, ਬਾਕੀ ਠੀਕ ਏ, ਸਰਹੰਦ ਅੰਦਰ ਵਜ਼ੀਰ ਖਾਂ ਦਾ ਕੁਝ ਵੀ ਨਹੀਂ, ਪਰ ਮਲੇਰਕੋਟਲੇ ਦੀ ਧਰਤੀ ਤੇ ਅਜੇ ਵੀ ਉਹ ਲੋਕ ਵੱਸਦੇ ਨੇ, ਕਦੀ ਸਿੱਖਾਂ ਨੂੰ ਮਿੱਤਰਤਾ ਦਾ ਹੱਥ ਤਾਂ ਵਧਾ ਕੇ ਦੇਖੋ, ਉਹ ਇੰਨੇ ਕੁ ਦਿਆਲੂ ਜੇ, ਇੰਨੇ ਕੁ ਇਹ ਫਰਾਕ ਦਿਲ ਨੇ, ਇੰਨੇ ਖੁੱਲ ਦਿਲੇ ਨੇ, ਸਦੀਆਂ ਪਹਿਲਾਂ ਵੀ ਜੇ ਗੁਰੂ ਦੇ ਪੁੱਤਰਾਂ ਲਈ ਹਾ ਦਾ ਨਾਰਾ ਮਾਰਿਆ ਤੇ ਅੱਜ ਤੱਕ ਵੀ ਸਿੱਖ ਉਹਨਾਂ ਦਾ ਅਦਬ ਪੈ ਕਰਦੇ। ਸਿੱਖ ਕਦੀ ਕਿਸੇ ਦੇ ਕੀਤੇ ਹੋਏ ਦਿਨਾਂ ਨੂੰ ਭੁੱਲਦਾ ਨਹੀਂ। ਸਾਧ ਸੰਗਤ ਚਲੇ ਗਏ ਨੇ, ਜਾ ਕੇ ਕਿਹਾ ਦਾਦੀ ਮਾਂ ਅੱਜ ਵੀ ਆਪ ਜ ਹੋਇਆ ਹੀ, ਪਰ ਤੇਰੇ ਪੋਤਰਿਆਂ ਨੂੰ ਸਵੇਰੇ ਨੀਆਂ ਵਿੱਚ ਚਿਣ ਦਿੱਤਾ ਜਾਣਾ। ਕਹਿਣ ਲੱਗੀ ਮੇਰੇ ਬੱਚਿਓ ਘਬਰਾਇਓ ਨਾ, ਤੁਸੀਂ ਟੇਕ ਗੁਰੂ ਕੀ ਰੱਖਿਆ ਜੇ, ਰਾਤ ਸਾਰੀ ਅੱਜ ਮਾਂ ਸੁੱਤੀ ਨਹੀਂ, ਅਰਦਾਸਾਂ ਕਰਦੀ ਰਹੀ ਤੇ ਬੱਚੇ ਵੀ ਗੱਲਾਂ ਕਰਦੇ ਰਹੇ ਨੇ, ਪ੍ਰੇਮ ਨਾਲ ਭਿੱਜ ਕੇ ਬਾਤਾਂ ਕਰਦੇ ਰਹੇ ਗੁਰੂ ਕੀ ਬਾਣੀ ਦੀਆਂ। ਅੱਜ ਉਹ ਸੂਰਜ ਚੜਿਆ, ਗੁਰੂ ਕੇ ਪੁੱਤਰਾਂ ਨੇ ਸ਼ਹੀਦ ਹੋਣਾ ਤੇ ਜ਼ਾਲਮ ਰਾਜ ਜੀ ਅੱਜ ਢਹਿੰਦੀ ਕੜਾ ਹੋ ਜਾਣੀ। ਸਤਿਗੁਰੂ ਦੇ ਪੁੱਤਰਾਂ ਨੂੰ ਅੱਜ ਮਾਤਾ ਨੇ ਤਿਆਰ ਕੀਤਾ, ਆਪ ਇਹਨਾਂ ਦੇ ਕੇਸ ਵਾਏ, ਦਸਤਾਰ ਸਜਾਈ, ਕਲਗੀ ਇਹਨਾਂ ਦੇ ਸ਼ੀਸ਼ ਤੇ ਲਾਈ, ਕਮਰ ਕੱਸਾ ਕੀਤਾ, ਸੁੰਦਰ ਪੁਰਸ਼ਾਦ ਪਾ ਕੇ ਜਦੋਂ ਤੋਰਨ ਲੱਗੀ ਏ, ਅਦੋ ਫਿਰ ਨਮਸਕਾਰ ਕੀਤੀ ਏ ਤੇ ਲਿਖਦਾ

ਸਿੰਘ ਸੀਤਲ ਕਹਿਣ ਲੱਗੇ, ਅੰਮੀਏ ਹੁਣ ਚੱਲੇ ਆ, ਹੁਣ ਦੇਰੀ ਨਾ ਲਾਈ, ਦੇਖ ਪਿਤਾ ਤਾਂ ਵਿਛੜ ਗਿਆ, ਭਰਾ ਵਿਛੜ ਗਏ, ਪਰ ਹੁਣ ਤੇਰੇ ਤੋਂ ਬਿਨਾਂ ਲੋਰੀਆਂ ਕਿੰਨੇ ਦੇਣੀਆਂ ਨੇ। ਤੇ ਮਾਂ ਨੇ ਇੱਕ ਗੱਲ ਕੀ, ਮੇਰੇ ਬੱਚਿਓ ਤੁਰੋ, ਮਾਵਾਂ ਕਦੀ ਬੱਚੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ, ਤੁਸੀਂ ਤੁਰੋ ਤਾਂ ਸਹੀ, ਮੈਂ ਤੁਹਾਡੇ ਪਿੱਛੇ ਆਉਣੀ ਪਈ, ਮੈਂ ਤੁਹਾਡੇ ਨਾਲ ਚੱਲਾਂਗੀ, ਮੈਂ ਖੁਦ ਤੁਹਾਡੀਆਂ ਉਂਗਲਾਂ ਪਕੜਾਂਗੀ। ਅੱਜ ਲੋਕ ਦੇਖਦੇ ਨੇ ਸਰਹੰਦ ਦਾ ਹਜੂਮ ਇਕੱਠਾ ਹੋ ਗਿਆ, ਛੋਟੇ ਛੋਟੇ ਗੁਰੂ ਦੇ ਬੱਚੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਪਹੁੰਚ ਗਏ ਨੇ। ਅੱਜ ਫਿਰ ਇੱਕ ਮੌਕਾ ਦਿੱਤਾ ਕਿ ਬੱਚਿਓ ਅਜੇ ਵੀ ਸਮਝ ਆਓ, ਮੌਕਾ ਜੇ ਤੁਹਾਡੇ ਕੋਲ, ਜੇ ਤੁਸੀਂ ਇਸਲਾਮ ਨੂੰ ਕਬੂਲ ਕਰੋ। ਉੱਥੇ ਇੱਕ ਗੱਲ ਕਹੀ ਇਹਨਾਂ ਨੇ, ਕਹਿਣ ਲੱਗੇ ਉਹ ਵਜ਼ੀਰ ਖਾਂ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਤੁਸੀਂ ਸੱਚ ਨੂੰ ਮਿਟਾਉਣਾ ਚਾਹੁੰਦੇ ਹੋ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਕਹਿਣ ਲੱਗੇ ਡਰਤਾ ਨਹੀਂ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜਲਾ ਦਿਲ ਕੇ ਕਾਮ ਸੇ। ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ, ਅਸੀਂ ਰੱਬ ਦੀ ਜ਼ਬਾਨ ਵਿੱਚ ਬੋਲ ਕੇ ਕਹਿੰਦੇ ਹਾਂ ਕਿ ਸੱਚ ਨੂੰ ਮਿਟਾਉਣ ਵਾਲੇ ਮਿਟ ਜਾਂਦੇ ਨੇ, ਸੱਚ ਕਦੀ ਮਿਟਣਾ ਨਹੀਂ। ਕਹਿੰਦੇ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਦੋਨੋਂ ਆ ਗਏ ਨੇ, ਨੀਆਂ ਚਿੰਨੀਆਂ ਇਕੱਠੀਆਂ ਕੀਤੀਆਂ ਸ਼ੁਰੂ। ਉਸ ਵਕਤ ਸਵਾਲ ਉੱਠਿਆ, ਇਹਨਾਂ ਬੱਚਿਆਂ ਨੂੰ ਸ਼ਹੀਦ ਕੌਣ ਕਰੇਗਾ? ਤੇ ਸਮਾਣੇ ਦੇ ਦੋ ਜਲਾਦ ਆਏ ਨੇ, ਸ਼ਾਸਲ ਬੇਗ ਤੇ ਬਾਸ਼ਲ ਬੇਗ, ਇਹਨਾਂ ਦਾ ਮੁਕਦਮਾ ਸੀ ਸਰਹੰਦ। ਕਹਿਣ ਲੱਗੇ ਸੂਬਾ, ਜੇ ਤੂੰ ਸਾਨੂੰ ਮੁਆਫ ਕਰ ਦੇ ਤੇ ਇਹਨਾਂ ਬੱਚਿਆਂ ਨੂੰ ਕਤਲ ਅਸੀਂ ਕਰਾਂਗੇ। ਨੀਆਂ ਵਿੱਚ ਨਹੀਂ ਚਿਣੇ ਗਏ, ਚੇਤੇ ਰੱਖਣਾ, ਇਤਿਹਾਸ ਦੀ ਇਸ ਗੱਲੋਂ ਸਾਨੂੰ ਗਵਾਹੀ ਮਿਲਦੀ ਪਈ ਏ, ਨੀਆਂ ਵਿੱਚ ਚਿਣਿਆ ਹੈ, ਆਰੰਭ ਕੀਤਾ। ਤੇ ਕਹਿੰਦੇ ਨੇ ਉਸ ਵਕਤ ਨਾ ਦੂਨਾ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਲਿਖੀ, ਕਹਿੰਦਾ ਇੱਕ ਤੋਤਾ ਆਇਆ, ਤੋਤਾ ਬੋਲਦਾ ਪੰਜਾਬੀ, ਤੇ ਕਹਿੰਦੇ ਨੇ ਇੱਕੋ ਦਮ ਨੀਆਂ ਕੋਲ ਆਇਆ ਤੇ ਉੱਚੀ ਆਵਾਜ਼ ਵਿੱਚ ਕਹਿੰਦਾ, ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਕਹਿੰਦਾ ਜਿੱਧਰ ਲੰਘਦਾ ਉਹ ਉੱਚੀ ਉੱਚੀ ਇਹੀ ਪੁਕਾਰੀ ਜਾਂਦਾ, ਅੱਜ ਜ਼ਾਲਮਾਂ ਦੀ ਜੜ ਪੱਟੀ ਗਈ। ਸੁਣਨ ਵਾਲੇ ਸੁਣਦੇ ਨੇ, ਦੇਖ ਕੇ ਹੈਰਾਨ ਨੇ। ਅੱਜ 5 ਸਾਲ ਤੇ 7 ਸਾਲ ਤੇ ਕੁਝ ਕੁਝ ਮਹੀਨੇ ਉੱਤੇ ਨੇ, ਦੋਨੋਂ ਸਾਹਿਬਜ਼ਾਦੇ ਖਲੋਤੇ ਨੇ, ਓ ਸਾਹਮਣੇ ਠੰਡਾ ਬੁਰਜੇ ਤੇ ਦਾਦੀ ਮਾਂ ਉੱਥੇ ਖਲੋਤੀ ਹੋਈ ਪੋਤਿਆਂ ਨੂੰ ਦੇਖਦੀ ਪਈ। ਨੀਆਂ ਫਤਿਹਗੜ੍ਹ ਸਾਹਿਬ ਤੇ ਬੁਰਜ ਜਿਹੜਾ ਉਹ ਜ਼ਿਆਦਾ ਦੂਰ ਨਹੀਂ, ਬਿਲਕੁਲ ਨੇੜੇ ਨੇ। ਦਾਦੀ ਮਾਂ ਦੇਖਦੀ ਏ ਤੇ ਅੱਜ ਕਦੀ ਤੱਕੋ ਕਾ ਉਸ ਬੁੱਢੀ ਮਾਂ ਦੇ ਕਿਰਦੇ ਨੂੰ, ਜਿਨ੍ਹੇ ਕਦੀ ਪਤੀ ਦੇ ਸ਼ੀਸ਼ ਨੂੰ ਤੱਕਿਆ ਹੋਵੇ, ਤੇ ਅੱਜ ਉਹਦੇ ਪੋਤੇ ਜਦੋਂ ਸ਼ਹੀਦ ਹੁੰਦੇ ਹੋਣ, ਉਹ ਆਪਣੇ ਨੇਤਰਾਂ ਨਾਲ ਤੱਕਦੀ ਪਈ ਏ ਤੇ ਉਹਦੇ ਕਿਰਦੇ ਤੇ ਕੀ ਬੀਤਦੀ ਹੋਵੇਗੀ। ਇਹਨਾਂ ਨੇ ਦੀਵਾਰ ਸ਼ੁਰੂ ਕੀਤੀ, ਸ਼ਾਸਲ ਬੇਗ ਤੇ ਬਾਸ਼ਲ ਬੇਗ ਦੋਨੋਂ ਜਲਾਦ ਇਹ ਆਪਣੇ ਕੋਲ ਕਿਰਪਾਨਾਂ ਲੈ ਕੇ, ਇਹ ਤਲਵਾਰਾਂ ਲੈ ਕੇ ਆ ਗਏ ਤੇ ਕੁਝ ਕਹਿੰਦੇ ਨੇ ਛੁਰੇ ਤਿੱਖੇ ਲੈ ਕੇ ਆਏ ਨੇ। ਮੈਂ ਅਰਜ਼ ਕਰਾਂ, ਭਾਈ ਵੀਰ ਸਿੰਘ ਹੋਰਾਂ ਨੇ ਦਾ ਖਾਸ ਕਰਕੇ ਜ਼ਿਕਰ ਕੀਤਾ ਹੈ, ਕਹਿੰਦੇ ਨੇ ਜਦੋਂ ਦੀਵਾਰ ਖੜੀ ਕਰਨ ਲੱਗੇ ਨੇ, ਕੁਝ ਵਿਦਵਾਨਾਂ ਨੇ ਬੜੀ ਰੋਚਕ ਗੱਲ ਕਹੀ, ਕਹਿੰਦੇ ਨੇ ਉਸ ਵਕਤ ਇੱਟਾਂ ਤੋੜਦੇ ਨੇ ਤੇ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਸੱਜਣਾ ਇਹ ਇੱਟ ਤੋੜਨਾ। ਪੁੱਛਿਆ ਕਿਉਂ? ਕਹਿਣ ਲੱਗੇ ਅੱਜ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸ਼ਰੀਰ ਉੱਤੇ ਨੀਂਹ ਨਹੀਂ, ਅਸਲ ਵਿੱਚ ਅੱਜ ਇਹ ਖਾਲਸਾ ਰਾਜ ਦੀ ਪਹਿਲੀ ਨੀਂਹ ਰੱਖੀ ਗਈ ਆ, ਪਹਿਲਾ ਨਿਸ਼ਾਨ ਇੱਥੇ ਝੁਲਣਾ ਹੀ। ਤੇ ਵਾਕਈ ਝੁਲਿਆ, ਜਦੋਂ ਅੱਲਾ ਯਾਰ ਖਾਂ ਜੋਗੀ ਲਿਖਦਾ ਇਹ ਨੀਹਾਂ ਵਿੱਚ ਚੁਣਦੇ ਪਏ ਨੇ। ਤੇ ਬੱਚਿਆਂ ਨੇ ਵਜ਼ੀਰ ਖਾਂ ਨੂੰ ਕਿਹਾ ਸੀ, ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ। ਅੱਜ ਧਰਤੀ ਤੇ ਨਹੀਂ, ਸਾਡੇ ਸਿਰ ਤੇ ਸਿੱਖੀ ਦੀ ਨੀਂਹ ਰੱਖੀ ਜਾਣੀ ਏ। ਧਰਤੀ ਤੇ ਰੱਖਿਆ ਹੋ ਸਕਦਾ ਸੀ ਧਰਤੀ ਡੋਲੇ ਤੇ ਨੀਂਹ ਗਰਕ ਹੋ ਜਾਏ, ਪਰ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਸਿਰ ਤੇ ਰੱਖੀ ਹੋਈ ਨੀਂਹ ਕਦੀ ਪੱਟੀ ਨਹੀਂ ਹੋ ਜਾਣੀ, ਇਹ ਅਡੋਲ ਰਹਿਣੀ ਏ। ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਂਹ ਹਮ ਹੈ ਸਰੋਂ ਤੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਤੇ ਇੱਕ ਗੱਲ ਕੀ ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਪੌਦਾ ਦਰ ਤੇ ਰੁੱਖ, ਅੱਜ ਸਿੱਖ ਰਾਜ ਦਾ ਪਹਿਲਾ ਰੁੱਖ ਲੱਗਾ, ਸਿੰਘੋ ਕੀ ਸਲਤਨਤ ਕਾ ਪੌਦਾ ਲਗਾ ਚਲੇ। ਤੇ ਉਹਨਾਂ ਕਿਹਾ ਤੁਸੀਂ ਤਾਂ ਚੱਲੇ, ਫਿਰ ਰਾਜ ਕੌਣ ਕਰੇਗਾ? ਕਹਿਣ ਲੱਗੇ ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਵਜ਼ੀਰ ਖਾਂ ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ, ਨਿਸ਼ਾਨ ਖਤਮ ਹੋ ਜਾਣਗੇ। ਪਰ ਯਾਦ ਰੱਖੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੂੰ ਖੜੇ ਕਰਨਾ, ਇੱਥੇ ਕੇਸਰੀ ਝੁਲਣਾ ਹੀ, ਇੱਥੇ ਸਿੱਖ ਰਾਜ ਦਾ ਸਿੱਕਾ ਚੱਲਣਾ ਹੀ। ਤੇ ਵਾਕੀ ਚੱਲਿਆ, ਮੈਂ ਅੱਗੇ ਚੱਲ ਕੇ ਬੇਨਤੀ ਕਰਨਾ ਵਾ। ਦੋਨੋਂ ਸਾਹਿਬਜ਼ਾਦੇ ਖਲੋਤੇ ਨੇ ਤੇ ਵਿਦਵਾਨ ਕਹਿੰਦੇ ਨੇ ਦੀਵਾਰ ਢਹਿ ਪਈ ਏ, ਕੰਧ ਡਿੱਗ ਪਈ ਏ। ਉਸ ਵਕਤ ਉਹਨਾਂ ਸੱਜਣਾ ਦੇ ਕਹਿਣ ਮੁਤਾਬਕ ਭਾਈ ਵੀਰ ਸਿੰਘ ਜੀ, ਕਵੀ ਸੈਨਾਪਤ, ਕਹਿੰਦੇ ਨੇ ਜਦੋਂ ਦੀਵਾਰ ਡਿੱਗੀ ਏ
ਉਸ ਵਕਤ ਦੋਨਾਂ ਜਲਾਦਾਂ ਨੇ ਇਹਨਾਂ ਬੱਚਿਆਂ ਦੀਆਂ ਬਾਹਾਂ ਤੇ ਲੱਤਾਂ ਨੂੰ ਘੁੱਟ ਕੇ ਪਕੜ ਲਿਆ। ਕਹਿੰਦੇ ਨੇ ਇਹਨਾਂ ਪਾਪੀਆਂ ਨੇ ਬੱਚਿਆਂ ਨੂੰ ਕੋਹ ਕੋਹ ਕੇ ਇਹਨਾਂ ਦੀ ਜਿਹੜੀ ਆ ਗਰਦ ਨੇ ਇਹਨਾਂ ਨੇ ਸ਼ਾਹ ਰਗ ਜਿਹੜੀ ਉਹ ਖੰਜਰ ਦੇ ਨਾਲ ਕੱਟ ਦਿੱਤੀ ਸੀ। ਦੋਨੋਂ ਬੱਚੇ ਜ਼ਮੀਨ ਤੇ ਪਏ ਨੇ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਦੋਂ ਇਹਨਾਂ ਦੀ ਸ਼ਹਾਦਤ ਹੋਈ ਉਧਰ ਹਾਹਾਕਾਰ ਮਚ ਗਈ। ਕਹਿੰਦੇ ਨੇ ਸਾਧ ਸੰਗਤ ਮੇਰੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਉਸ ਵਕਤ ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ। ਧਿਆਨ ਦੇਣਾ ਥੋੜਾ ਜਿਹਾ ਜਿਹੜਾ ਮੈਂ ਅਰਜ਼ ਕਰ ਰਿਹਾ, ਇਕਾਗਰਤਾ ਬਖਸ਼ਣੀ। ਰਾਏ ਕੱਲੇ ਦੇ ਕੋਲ ਪਹੁੰਚ ਚੁੱਕੇ ਨੇ ਤੇ ਇਧਰ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਦੇ ਕੋਲ ਸੰਦੇਸ਼ ਗਿਆ ਕਿ ਮਾਤਾ ਜੀ ਕਿ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਹੁਣ ਕਈ ਸੱਜਣ ਕਹਿੰਦੇ ਨੇ ਮਾਤਾ ਜੀ ਨੇ ਹੀਰਾ ਕੱਟਿਆ, ਕੋਈ ਕੁਝ ਕੋਈ ਕੁਝ ਨਹੀਂ। ਪਿਆਰਿਓ, ਉਹ ਮਾਤਾ ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹੀ ਏ, ਬੱਚਿਆਂ ਦੀ ਖਬਰ ਸੁਣੀਏ ਤੇ ਮਾਤਾ ਜੀ ਵੀ ਭਰਪੁਰ ਪਿਆਨਾ ਕਰ ਗਏ। ਜਦੋਂ ਅਕਾਲ ਚਲਾਣਾ ਕਰ ਗਏ ਮਾਤਾ ਜੀ ਵੀ ਤੇ ਸਾਹਿਬਜ਼ਾਦੇ ਵੀ ਸ਼ਹੀਦ ਕਰ ਦਿੱਤੇ। ਸਿੱਖ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਜਦੋਂ ਸ਼ਹਾਦਤ ਹੋ ਗਈ ਉਹ ਹਿੰਦੁਸਤਾਨ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਕਰਨ ਲਈ ਲੋਕ ਜ਼ਮੀਨ ਵੀ ਨਹੀਂ ਦਿੰਦੇ ਪਏ। ਧਰਤੀ ਉਹੀ ਏ ਜਿਸ ਨੂੰ ਸਾਹਿਬ ਨੇ ਆਜ਼ਾਦ ਕਰਾਉਂਦੇ ਪਏ ਨੇ ਤੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਲਾਸ਼ਾਂ ਉੱਥੇ ਸਰਹੰਦ ਵਿਚ ਪਈਆਂ ਨੇ ਤੇ ਸਾਧ ਸੰਗਤ ਕੋਈ ਸੰਸਕਾਰ ਕਰਨ ਲਈ ਜ਼ਮੀਨ ਨਹੀਂ, ਉਸ ਥਾਂ ਨਹੀਂ ਦਿੰਦਾ ਪਿਆ। ਉਸ ਵਕਤ ਦੀਵਾਨ ਟੁੱਟਰ ਮਲ ਉੱਠੇ। ਕੁਝ ਵਿਦਵਾਨ ਕਹਿੰਦੇ ਨੇ ਇਹਦੇ ਘਰ ਸੰਤਾਨ ਨਹੀਂ ਸੀ। ਅਕਸਰ ਘਰ ਵਾਲੀ ਇੱਕ ਗੱਲ ਕਹਿੰਦੀ ਸੀ, ਰੱਬ ਨੇ ਦੌਲਤ ਬੜੀ ਦਿੱਤੀ ਏ ਪਰ ਘਰ ਵਿਚ ਸੰਤਾਨ ਨਹੀਂ। ਤੇ ਜਦੋਂ ਬੱਚਿਆਂ ਦੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਇਹਨਾਂ ਨੇ ਰੁਪਈਏ ਲਏ ਨੇ, ਸੋਨੇ ਦੀਆਂ ਮੋਹਰਾਂ ਲਈਆਂ ਨੇ ਤੇ ਉਸ ਵਕਤ ਜ਼ਮੀਨ ਖਰੀਦੀ ਗਈ ਜੋਤੀ ਸਵਰੂਪ, ਜਿੱਥੇ ਅੱਜ ਸਾਰਾ ਸਿੱਖ ਜਗਤ ਝੁਕਦਾ ਹੈ, ਇਹ ਟੋਡਰ ਮੱਲ ਨੇ ਖਰੀਦੀ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਪੁੱਤਰਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। ਗੁਰੂ ਕਲਗੀ ਵਾਲੇ ਸੱਚੇ ਪਿਤਾ ਬੈਠੇ ਨੇ ਰਾਏ ਕੱਲੇ ਦੇ ਕੋਲ। ਪ੍ਰੋਫੈਸਰ ਪੂਰਨ ਸਿੰਘ ਲਿਖਦਾ, ਉਸ ਵਕਤ ਆਵਾਜ਼ ਦਿੱਤੀ ਰਾਏ ਕੱਲਾ, ਕਹਿੰਦਾ ਸਤਿਗੁਰੂ ਮੇਰੇ ਲਾਇਕ ਕੋਈ ਸੇਵਾ ਹੋਵੇ। ਤੇ ਸਾਹਿਬ ਜੀ ਇੱਕ ਗੱਲ ਕਹਿੰਦੇ ਨੇ, ਰਾਏ ਕੱਲਾ ਇੱਕ ਕੰਮ ਕਰੇਗਾ, ਮੇਰੇ ਛੋਟੇ ਬੱਚਿਆਂ ਦਾ ਪਤਾ ਨਹੀਂ, ਬੁੱਢੜੀ ਮਾਂ ਦਾ ਪਤਾ ਨਹੀਂ, ਤੇਰੇ ਕੋਲ ਕੋਈ ਬੰਦਾ ਹੈ ਉਹਨਾਂ ਦੀ ਖਬਰ ਲੈ ਕੇ ਆਵੇ। ਪੂਰਨ ਸਿੰਘ ਕਹਿੰਦਾ, ਉਹ ਸਿੱਖਾ ਇੱਥੇ ਇੱਕ ਪਿਤਾ ਵਾਲੇ ਹਿਰਦੇ ਨਾਲ ਸੋਚ, ਆਪਣੇ ਹਿਰਦੇ ਨਾਲ ਤੂੰ ਦੇਖ ਜਿਹਦੇ ਪੁੱਤਰ ਕਈ ਦਿਨਾਂ ਦੇ ਵਿਛੜੇ ਹੋਣ ਉਹਨੇ ਕਿਹੜੇ ਹਿਰਦੇ ਨਾਲ ਇਹ ਗੱਲ ਕਹੀ। ਰਾਏ ਕੱਲਾ ਤੂੰ ਇੱਕ ਕੰਮ ਕਰ, ਜੇ ਸੇਵਾ ਕਰ ਸਕਣਾ ਸਰਹੰਦ ਅੰਦਰ ਕੋਈ ਆਦਮੀ ਭੇਜ, ਮੇਰੇ ਬੱਚਿਆਂ ਦਾ ਖਬਰਸਾਰ ਤਾਂ ਲੈ ਕੇ ਆਵੇ। ਉਸੇ ਵਕਤ ਉਹਨੇ ਆਪਣੇ ਹਲਕਾਰੇ ਨੂੰ ਬੁਲਾਇਆ। ਹਲਕਾਰੇ ਦਾ ਮਤਲਬ ਹੈ ਇੱਕ ਥਾਂ ਤੋਂ ਦੂਜੀ ਥਾਂ ਸੰਦੇਸ਼ ਲਿਜਾਣ ਵਾਲਾ। ਉਸ ਹਲਕਾਰੇ ਦਾ ਨਾਮ ਸੀ ਨੂਰਾ ਮਾਹੀ, ਕੁਝ ਮਾਹੀ ਸ਼ਬਦ ਇਸ ਕਰਕੇ ਵਰਤਦੇ ਨੇ, ਉਹ ਮਹੀਆਂ ਦਾ ਪਾਲੀ ਸੀ। ਨੂਰੇ ਮਾਹੀ ਨੂੰ ਤੋਰਿਆ। ਸਾਹਿਬ ਕਹਿੰਦੇ, ਨੂਰਿਆ ਜਾ ਸਰਹੰਦ ਦੀ ਧਰਤੀ ਤੇ, ਦੇਖ ਕੇ ਆ ਕਿ ਛੋਟੇ ਸਾਹਿਬਜ਼ਾਦਿਆਂ ਨਾਲ ਤੇ ਮਾਤਾ ਦਾ ਕੀ ਹਾਲ ਏ। ਸਾਹਿਬ ਟਿਕ ਗਏ ਨੇ। ਨੂਰਾ ਮਾਈ ਸਰਹੰਦ ਨੂੰ ਗਿਆ ਤੇ ਕਹਿੰਦੇ ਨੇ, ਜਦੋਂ ਸਰਹੰਦ ਪਹੁੰਚਿਆ ਖਬਰ ਸੁਣੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੁਜਰੀ ਸ਼ਹੀਦ ਹੋ ਚੁੱਕੇ ਨੇ। ਤੁਰਦਾ ਤੇ ਹੁਣ ਗੁਰੂ ਗੋਬਿੰਦ ਸਿੰਘ ਵੱਲ ਪੈਰ ਪੱਟਣ ਨੂੰ ਚਿੱਤ ਨਹੀਂ ਕਰਦਾ। ਕਿਹੜੇ ਮਨ ਨਾਲ ਜਾ ਕੇ ਕਹਾਂਗਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਤੇਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਕਿਹੜੇ ਮੂੰਹ ਨਾਲ ਜਾ ਕੇ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਬੁੱਢੜੀ ਮਾਂ ਸ਼ਹੀਦ ਹੋ ਗਈ ਏ, ਪਰ ਸਤਿਗੁਰੂ ਬੈਠੇ ਨੇ। ਪੂਰਨ ਸਿੰਘ ਕਹਿੰਦਾ, ਉਸ ਵਕਤ ਆਵਾਜ਼ ਦਿੰਦੇ ਨੇ, ਰਾਏ ਕੱਲਾ ਆ ਰੁੱਖ ਤੇ ਚਾੜਖਾਂ ਕਿਸੇ ਮਨੁੱਖ ਨੂੰ ਮੇਰੇ ਪੁੱਤਰਾਂ ਦੀ ਅਜੇ ਖਬਰ ਨਹੀਂ ਆਈ, ਪਤਾ ਤਾਂ ਕਰਕੇ ਆ ਕਿ ਮੇਰੇ ਪੁੱਤਰਾਂ ਦੀ ਖਬਰ ਲੈ ਕੇ ਮਾਈ ਆਉਂਦਾ ਕਿ ਨਹੀਂ। ਕਹਿੰਦੇ ਨੇ, ਸਿੱਖ ਚੜ੍ਹਦਾ ਤੇ ਰੁੱਖ ਤੋਂ ਥੱਲੇ ਉਤਰ ਕੇ ਕਹਿੰਦਾ, ਦਾਤਾ ਅਜੇ ਨੂਰਾ ਨਹੀਂ ਆਇਆ, ਉਧਰ ਸ਼ਾਮ ਢਲਦੀ ਪਈ ਏ। ਸਾਹਿਬ ਕਹਿੰਦੇ ਨੇ, ਹੁਣ ਦੇਖ ਤੇ ਦੂਰੋਂ ਦਿਸਦਾ ਪਿਆ ਨੂਰਾ ਮਾਹੀ ਤੁਰਿਆ ਹੁੰਦਾ, ਪੈਰ ਪੁੱਟਦਾ ਪਰ ਬੜੇ ਆਸਤਾ, ਸਿੱਖਾਂ ਨੇ ਆਪਣੇ ਹਿਰਦੇ ਕੁੱਟ ਲਏ ਨੇ। ਪਤਾ ਨੀ ਹੁਣ ਕੀ ਖਬਰ ਮਿਲਣੀ ਏ, ਕੀ ਸਾਨੂੰ ਸੰਦੇਸ਼ ਮਿਲਣਾ, ਪਰ ਕਲਗੀ ਵਾਲੇ ਗੰਭੀਰ ਚੁੱਕੇ ਨੇ, ਆਰਾਮ ਨੂੰ ਸਭ ਕੁਝ ਦੇਖਦੇ ਪਏ ਨੇ। ਇੰਨੀ ਦੇਰ ਨੂੰ ਨੂਰਾ ਮਾਹੀ ਆ ਗਿਆ, ਸੂਰਜ ਛਿਪਦਾ ਪਿਆ ਤੇ ਨੂਰੇ ਮਾਹੀ ਨੇ ਆਪਣੇ ਚਿਹਰੇ ਨੂੰ ਲੁਕਾ ਲਿਆ। ਸਾਹਿਬ ਕਹਿਣ ਲੱਗੇ, ਨੂਰਿਆ ਬੋਲ, ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਦਾ ਹਾਲ ਪੁੱਛਦੇ ਨੇ, ਸੁਣਾ ਕੀ ਬੀਤੀ।
ਕਹਿਣ ਲੱਗਾ ਦਾਤਿਆ ਕਿਉਂ ਜੀ ਮਨਹੂਸ ਸ਼ਾਮ ਆਈਏ, ਮੈਂ ਆਪਣੇ ਮੁੱਖ ਤੋਂ ਕੱਪੜਾ ਉਤਾਰ ਕੇ ਕਿਵੇਂ ਦੱਸਾਂ ਕਿ ਤੇਰੇ ਬੱਚਿਆਂ ਨਾਲ ਉਸ ਧਰਤੀ ਤੇ ਕੀ ਬੀਤੀ ਹੈ। ਕਹਿਣ ਲੱਗੇ ਨੂਰਿਆ ਇਹ ਪਹਿਲੀ ਸ਼ਾਮ ਨਹੀਂ, ਇਹ ਤੀਜੀ ਸ਼ਾਮ ਆਈ ਹੈ। ਕਹਿਣ ਲੱਗਾ ਦਾਤਿਆ ਇਹ ਤੀਜੀ ਸ਼ਾਮ? ਕਹਿਣ ਲੱਗੇ ਹਾਂ, ਤੂੰ ਸੁਣਾ ਦੇ, ਦੋ ਸ਼ਾਮਾਂ ਮੈਂ ਦੇਖ ਲਈਆਂ ਨੇ, ਅੱਜ ਤੀਜੀ ਆ ਤੇ ਚੇਤੇ ਰੱਖੀ ਹੈ ਤੀਜੀ ਸ਼ਾਮ ਆਖਰੀ ਆ, ਇਸ ਤੋਂ ਬਾਅਦ ਕਿਸੇ ਦੀਆਂ ਸ਼ਾਮਾਂ ਪੈਣੀਆਂ ਨੇ, ਗੁਰੂ ਗੋਬਿੰਦ ਸਿੰਘ ਕੋਲ ਕੋਈ ਸ਼ਾਮਾਂ ਨੂੰ ਸੰਦੇਸ਼ ਇਸ ਤੋਂ ਬਾਅਦ ਨਹੀਂ ਪਹੁੰਚਣਾ। ਰਾਏ ਕੱਲਾ ਕਹਿੰਦਾ ਤੀਜੀ ਸ਼ਾਮ? ਕਹਿਣ ਲੱਗੇ ਉਸ ਦਿਨ ਆਨੰਦਪੁਰ ਵੀ ਸ਼ਾਮ ਸੀ, ਦਿਨ ਛਪਦਾ ਪਿਆ ਸੀ, ਜਿੱਦਣ ਭਾਈ ਜੈਤਾ ਕੀਰਤਪੁਰ ਸਾਹਿਬ ਪਹੁੰਚਿਆ ਸੀ ਸੂਰਜ ਛਿਪਦਾ ਸੀ, ਤੇ ਉਹ ਵੀ ਸ਼ਾਮ ਮੈਂ ਦੇਖੀ ਜਿੱਦਣ ਮੈਂ ਆਪਣੇ ਪਿਤਾ ਦੇ ਸੀਸ ਨੂੰ ਝੋਲੀ ਵਿਚ ਪਾਇਆ ਸੀ। ਆ ਕੁਝ ਦਿਨ ਲੰਘੇ, ਦੂਜੀ ਸ਼ਾਮ ਆਈ ਸੀ ਜਦੋਂ ਚਮਕੌਰ ਦੀ ਗੜੀ ਵਿਚ ਜਿੰਦ ਛਿਪਦਿਆਂ ਮੈਂ ਆਪਣੇ ਪੁੱਤਰ ਜੁਝਾਰ ਸਿੰਘ ਨੂੰ ਸ਼ਹੀਦ ਹੁੰਦਿਆਂ ਦੇਖਿਆ, ਮੈਂ ਤਾਂ ਸ਼ਾਮਾਂ ਦੇ ਸੰਦੇਸ਼ ਸੁਣਦਾ ਆਦੀ ਹੋ ਗਿਆ, ਹੁਣ ਤੂੰ ਘਬਰਾ ਨਾ, ਮੈਨੂੰ ਦੱਸ ਅੱਜ ਸ਼ਾਮ ਕੀ ਵਾਪਰਦਾ ਪਿਆ। ਕਹਿੰਦੇ ਨੇ ਨੂਰੇ ਮਾਹੀ ਨੇ ਇੱਕ ਗੱਲ ਕਹੀ, ਕਹਿੰਦਾ ਰੋਂਦਿਆਂ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੇਰੇ ਦੋਨੋਂ ਪੁੱਤਰ ਸ਼ਹੀਦ ਕਰ ਦਿੱਤੇ ਗਏ ਨੇ, ਦੋਨਾਂ ਨੂੰ ਨੀਹਾਂ ਵੀ ਚਿਣਿਆ, ਕੋ ਦਿੱਤਾ? ਰਾਏ ਕੱਲੇ ਦੀਆਂ ਭੁੱਬਾਂ ਨਿਕਲ ਗਈਆਂ, ਨਾਲ ਬੈਠੇ ਗੁਰੂ ਕੇ ਸਿੱਖ ਰੋਣ ਲੱਗਦਾ, ਗੁਰੂ ਗੋਬਿੰਦ ਸਿੰਘ ਨੇ ਹੱਥ ਵਿਚ ਤੀਰ ਪਕੜਿਆ। ਹੁਣ ਤੱਕੋ ਕਦੀ ਗੁਰੂ ਗੋਬਿੰਦ ਸਿੰਘ ਜੀ ਦੀ ਨੀਤੀ, ਜੇ ਸਿੱਖਣਾ ਸਿੱਖੋ ਕਿਤੇ ਸੰਘਰਸ਼ ਕਰਨ ਦੀ ਜਾਏ ਤੇ ਗੁਰੂ ਗੋਬਿੰਦ ਸਿੰਘ ਤੋਂ ਸਿੱਖੋ। ਚਮਕੌਰ ਦੀ ਗੜੀ ਏ, ਦੋਨੋਂ ਪੁੱਤਰ ਸ਼ਹੀਦ ਨੇ, ਜੇ ਪੁੱਤਰ ਦੀ ਲਾਸ਼ ਦੇ ਕੋਲੋਂ ਨਿਕਲਦੇ ਨੇ, ਕਦੀ ਨੀ ਚਮਕੌਰ ਦੀ ਗੜੀ ਵਿਚ ਕਿਤੇ ਵੀ ਨੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਜਾਲਮ ਰਾਜ ਦੀ ਜੜ ਪੱਟੀ, ਅਸੀਂ ਸ਼ਬਦ ਵਰਤਨੇ ਆ, ਮੈਂ ਤੁਰਕਾਂ ਦੀ ਜੜ ਪੜ ਦਿੱਤੀ। ਮੈਂ ਅਰਜ਼ ਕੀਤੀ ਸੀ ਸ਼ਬਦ ਤੁਰਕ ਨਹੀਂ, ਸ਼ਬਦ ਜ਼ਾਲਮ ਏ, ਆਖਿਰ ਗਨੀ ਖਾਂ ਤੇ ਨਬੀ ਖਾਂ ਵੀ ਤੁਰਕ ਨੇ, ਜਿਹੜਾ ਮੰਜਾ ਚੁੱਕਦੇ ਪਏ ਨੇ ਜਾਨ ਤੇ ਖੇਡ ਕੇ। ਪੀਰ ਬੁੱਧੂ ਸ਼ਾਹ ਵੀ ਨਮਾਜ਼ੀ ਏ, ਭੀਖਣ ਸ਼ਾਹ ਵੀ ਨਮਾਜ਼ੀ ਏ, ਮਲੇਰ ਕੋਟਲੀਆ ਵੀ ਹੋਵੇ, ਤੁਰਕ ਦੀ ਨਹੀਂ। ਹੁਣ ਉਧਰ ਖਬਰ ਪਹੁੰਚੀ ਵੱਡੇ ਸਾਹਿਬਜ਼ਾਦੇ ਸ਼ਹੀਦ ਨੇ, ਗੁਰੂ ਗੋਬਿੰਦ ਸਿੰਘ ਬਿਲਕੁਲ ਨਹੀਂ ਕਹਿੰਦੇ ਪਏ ਕਿ ਮੈਂ ਜ਼ਾਲਮ ਦੀ ਜੜ ਪੜ ਦਿੱਤੀ, ਇਹ ਕਹਿੰਦੇ ਪਏ ਨੇ ਕੋਈ ਨਹੀਂ ਕਿ ਜੰਗ ਹੋਈ, ਆਪਸ ਵਿਚ ਲੜ ਕੇ ਸ਼ਹੀਦ ਹੋਏ। ਪਰ ਜਦੋਂ ਛੋਟੀਆਂ ਦੀ ਖਬਰ ਮਿਲੀ ਤੇ ਉਰੋ ਗੁਰੂ ਗੋਬਿੰਦ ਸਿੰਘ ਨੇ ਕਾਹੀ ਦਾ ਬੂਟਾ ਪੜ ਦਿੱਤਾ, ਇਹ ਕਿਉਂ ਪਹਿਲਾਂ ਕਿਉਂ ਨਹੀਂ ਪਤਿਆ? ਕਿਉਂਕਿ ਪਹਿਲਾਂ ਪੁੱਤਰ ਲੜਦੇ ਸ਼ਹੀਦ ਹੋਏ ਨੇ, ਜੇ ਦੋ ਤੀਰ ਵੱਜੇ ਨੇ ਤੇ ਚਾਰ ਕਿਸੇ ਨੂੰ ਮਾਰੇ ਵੀ ਨੇ, ਜੇ ਇੱਕ ਗੋਲੀ ਸੀਨੇ ਵਿਚ ਲੱਗੀ ਹੈ ਤੇ ਦੋ ਕਿਸੇ ਦੇ ਛਾਤੀ ਵਿਚ ਠੰਡੀਆਂ ਵੀ ਕੀਤੀਆਂ ਨੇ, ਇਸ ਕਰਕੇ ਕਾਹੀ ਦਾ ਬੂਟਾ ਪਟਿਆ। ਪੁੱਤਰ ਭਾਵੇਂ ਗੁਰੂ ਗੋਬਿੰਦ ਸਿੰਘ ਦਾ ਹੋਵੇ ਤੇ ਪੁੱਤਰ ਭਾਵੇਂ ਕਿਸੇ ਮੁਸਲਮਾਨ ਦਾ ਹੋਵੇ, ਜਦੋਂ ਮਜ਼ਲੂਮ ਤੇ ਜ਼ੁਲਮ ਹੋਵੇਗਾ ਉਦੋਂ ਉਸ ਰਾਜ ਦੀਆਂ ਜੜਾਂ ਜ਼ਰੂਰ ਪੱਟੀਆਂ ਜਾਣਗੀਆਂ, ਕਿਉਂਕਿ ਬੇਦੋਸ਼ੇ ਨੇ, ਉਹ ਮਜ਼ਲੂਮ ਨੇ, ਉਹਨਾਂ ਨੇ ਹੱਥ ਨਹੀਂ ਚੁੱਕਿਆ, ਉਹਨਾਂ ਨੇ ਬੰਦੂਕ ਨਹੀਂ ਪਕੜੀ। ਜਦੋਂ ਕਾਹੀ ਦਾ ਬੂਟਾ ਪੱਟਣ ਲੱਗੇ ਨੇ, ਸਿੱਖਾਂ ਨੇ ਚਰਨ ਪਕੜ ਲਏ ਤੇ ਲਿਖਦਾ ਪੂਰਨ ਸਿੰਘ ਸਾਹਿਬ, ਕਹਿੰਦਾ ਰੋਵੋ ਨਾ, ਸਤਿਗੁਰੂ ਕਹਿੰਦੇ ਨੇ ਸਿੱਖੋ ਰੋਵੋ ਨਾ, ਮੇਰੇ ਪੁੱਤਰ ਮਰੇ ਨਹੀਂ। ਪੁੱਛਿਆ ਦਾਤਾ ਕਿਉਂ? ਤੇ ਗੰਭੀਰ ਆਵਾਜ਼ ਵਿਚ ਪੜ੍ਹਦੇ ਨੇ, ਕਬੀਰ ਸੰਤ ਮੂਵੇ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ ਜੋ ਹਟੈ ਹਟ ਬਕਾਏ, ਰੋਵੋ ਨਾ। ਸਾਹਿਬ ਪੰਡਿਤ ਕਹਿੰਦੇ ਨੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਕਹਿਣ ਲੱਗੇ ਰੋਵੋ ਨਾ ਸੱਜਣੋ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ। ਇੱਥੇ ਹਜ਼ੂਰ ਦੇ ਚਰਨ ਪਕੜੇ, ਸਾਹਿਬ ਨੇ ਕਾਹੀ ਦਾ ਬੂਟਾ ਪੱਟ ਕੇ ਕਿਹਾ, ਲੈ ਉਹ ਰਾਏ ਕੱਲਾ, ਅੱਜ ਮੈਂ ਜ਼ਾਲਮ ਰਾਜ ਦੀ ਜੜ ਪੜ ਦਿੱਤੀ। ਇੱਥੇ ਕਵੀ ਨੇ ਬੜੇ ਕਮਾਲ ਦੀ ਗੱਲ ਕਹੀ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜਦੋਂ ਇਹਨਾਂ ਦੇ ਚਰਨ ਪਕੜੇ ਨੇ ਸਿੱਖਾਂ ਨੇ, ਰੋ ਰੋ ਕੇ ਸਾਹਿਬ ਦੇ ਚਰਨ ਧੋ ਦਿੱਤੇ, ਤੇ ਰਾਏ ਕੱਲਾ ਕਹਿੰਦਾ ਪਾਤਸ਼ਾਹ, ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਅਗਾਂ ਕੁਝ ਨਹੀਂ ਕਹਿ ਸਕਿਆ। ਉਹ ਕਵੀ ਕਹਿੰਦਾ ਸਾਹਿਬ ਕਹਿੰਦੇ ਨੇ ਦਇਆ ਸਿਆ ਪਾਤਸ਼ਾਹ ਨਾ ਕਹੇ। ਪੁੱਛਿਆ ਕਿਉਂ? ਕਹਿਣ ਲੱਗੇ ਪਾਤਸ਼ਾਹ ਤਾਂ ਉਹ ਹੋਵੇ ਜਿਹੜਾ ਸਭ ਕੁਝ ਇੱਕੋ ਵਾਰੀ ਸੌਂਪ ਦੇਵੇ। ਸੱਜਣਾ ਉੱਥੇ ਉਹਨੇ ਚਾਰ ਪੰਕਤੀਆਂ ਕਹੀਆਂ ਦਰਦਨਾਕ। ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ, ਉਦੋਂ ਪਿਤਾ ਮੈਂ ਇਸ ਦੇਸ਼ ਤੋਂ ਵਾਰਿਆ, ਮੈਂ ਮਾਤਾ ਗੁਜਰੀ, ਵਿੱਚ ਸਰਹੰਦ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜਾਰਿਆ ਮੈਂ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮਤ ਕਹੋ ਸਿੱਖੋ ਮੈਨੂੰ ਸ਼ਹਿਨਸ਼ਾਹ ਕਿਸ਼ਤਾ ਨਾਲ ਤਾਂ ਕਰਜ਼ ਉਤਾਰਿਆ। ਮੈਂ ਉਸ ਮਾਲਕ ਦਾ ਸ਼ੁਕਰ ਪਿਆ ਕਰਨਾ ਵਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਜ਼ਾਲਮ ਰਾਜ ਦੀ ਜੜ ਪੱਟੀ, ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਤੇ ਲਿਖਦੇ ਪਏ ਨੇ ਔਰੰਗਜ਼ੇਬ ਮਤ ਘਬਰਾ, ਮੇਰੇ ਚਾਰ ਪੁੱਤਰ ਕੋਹ ਕੇ ਮਾਰ ਦਿੱਤੇ,
अजे खालसा बैठा किन्ने कु को के मारेगा। प्यारियो इसे धरती ते राय कले ने चरण पकड़ के क्या सी दाता मुसलमान ता मैं भी हां। साहब ने असीस दिती राय कला आ कृपान मेरी सांभ के रखी जिन्नी देर तक सत्कार करेगा तेनू किसे चीज की कमी नहीं तेरे कर घाटा नहीं रहना। बेद भी ना करी कवि संतोख सिंह कहने ओने अदब किया ओदे पुत्र ने अदब किया ते कवि जी कहने जदो असी छोटे सा ओदे पोतरे ने बेदबी की पर पोते ने ते उसे कृपान दे नालों दी मौत हो गई सी। ओ श्री साहब गुरुद्वारा सिरपाओ साहब नाभे विखे पई है। खैर गुरु गोबिंद सिंह जी दे पुत्र साहबजादे शहीद हो गए ने। सतगुरु गुरु गोबिंद सिंह जी जफरनामा लिखते ने ता भी ओ चढ़दी कला दे अंदर ते अज उन्हां बाबिआं नूं असीं याद पै करने आ जेड़ी मैं अर्ज करनी चाहना वा। गुरु के प्यारियो कदी उन्हां दे जीवन नूं तको ओ खलो के एक आवाज कहिंदे ने सरिआं दे अंदर कि असीं चार नहीं असीं हजार हां। ते करम सिंह हिस्टोरियन लिखदे ने सिखां ने एक दृढ़ इरादा कर लिया कि उन्नी देर तक चैन नाल नहीं बहना जिन्नी देर तक असीं सरिआं नूं गर्क नहीं कर देंदे। करम सिंह हिस्टोरियन ने कुछ कु उदाहरणा दित्तियां ने इस शहादत ने रंग ही लियांदा है। बाबा बंदा सिंह बहादुर दखण तो आए ने ते अमृत दी दात दे के तोरिया है ते एक गल कही सी गुरबख्शिया चलना है तू सरहद भी पहुंचना है पर सरहद तो पहला संडौरे जरूर जाई उथे एक मेरा परम मित्र पीर बुद्धू शाह सी जिन्हू जालम ने को के मारे है उस जालम नू सजा जरूर देवी। जदो तुरिया बाबा बंदा सिंह बहादुर किन्ने पहुंचन लगा सरहद ते करम सिंह हिस्टोरियन कहिंदा है उन्हें इको गल कही सी मैं उतनी भी अर्ज कीती सी कि सिखो चमकौर दी गड़ी ते सरहद दियां नीयां अपने वीरां नू आवाजां पईयां मार दियां। ओ कहिंदा हमला कीता सरहद नू फतेह कीता है ते बंदा सिंह बहादुर ने कुछ कोई इमारतां रहण दित्तियां। हुण मैं अर्ज कर रिहा सिखां ने इक इरादा कीता दृढ़ता नाल के सरहद नू नहीं रहण देना ते जो इरादा कीता दृढ़ता नाल ओ पूरा होया साल भावें किन्ने लग्गे शहादतां किन्ना होईयां। बंदा सिंह बहादुर तो बाद समत आउंदा 1811 ध्यान देना मैं कुछ कुछ समत अर्ज कर लगा। करम सिंह हिस्टोरियन कहिंदा है कि उस वक्त सिख 10,000 आया है उन्हें सरहद नूं चीर के पार निकल गया है पर अजे एक गर्क नहीं हुई। समत आया 1814 उदो फिर सिखा ने हल्ला किया सरहद कुछ कु लुटी फिर निकल गया पूरी गर्क नहीं हुई। समत आया 1816 फिर इना हल्ला किया समत आया 1818 फिर हमला किया ते जदो इना पंजवा हमला किया समत 1820 दे अंदर उदो सारी सरहद नू गर्क कर दिता ते कितने सिख सरदारा ने उस सरहद दे उपर हल वाया ते हुक्म किया सी कि सरहद दियां पांच पांच इटा जेड़ियां ने ओ हर एक सिख जेड़ा है ओ सतलुज में सट के आवे क्योंकि गुरु मारी सरहद जेड़ा दृढ़ इरादा किया ओदे ते पार होए। प्यारियो आओ जिस गुरु गोबिंद सिंह दे चरण असी भी परस लईए। मैं अर्ज करा कदी उस गुरु गोबिंद सिंह दे बन के ता देखो भावा असी आम तौर ते हुण अनाउंस भी करने पए आ कि अमृत दी दात लवो गुरु वाले बनो सिंह साहब आ रहे ने उहनां नूं असी जी आया भी कहना है इस करके क्योंकि ओ श्री अकाल तख्त साहब दे सेवादार ने उस तख्त तों आ रहे ने। हर सिख जिहड़ा गुरु नानक नाम लेवा ओदे मन अंदर उस तख्त दा अदब है पर आपा गुरु गोबिंद सिंह दे बन क्यों नहीं जांदे। प्रोफेसर पूरन सिंह ने एक बड़े कमाल दी गल कही सी भावा ओ कवि सज्जन ने ओ कहिंदा है मेरा दिल कीता कि मैं मूर्तिकार बन जावा ते गुरु गोबिंद सिंह दी मूर्त बनावा ते मूर्त बनाने तो बाद सतलुज दे विच जल प्रवाह कर दिया ते थले लिख दिया ए भी गुरु गोबिंद सिंह दी मूर्त नहीं। ध्यान देना सिखी दा सिद्धांत की है ओ कहिंदा मैं मूर्त बनावा थले लिख दिया गुरु गोबिंद सिंह तेरी ए मूर्त नहीं फिर बनावा फिर जल प्रवाह कर दिया फिर बनावा फिर पानी विच जल प्रवाह करा ते वेखण वाले लोग कहण के अद्धी उम्र ता ए मूर्तियां बनाने दी जा सकदा रहा ते अद्धी जिंदगी बनांदा रहा पर मोए तो बनी एक भी ना शब्द वरत्या मोए तो बनी एक भी ना लोग मेनू ए कहण ते मैं जाके पुछा गंगा नू के तू बोल खां तेरे किनारे ते कलगी वाले ने बाल चोज कीते
ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ ਬਾਲ ਉਮਰ ਅੰਦਰ, ਮੈਨੂੰ ਬੋਲ ਕੇ ਦੱਸ, ਮੈਂ ਉਹਦੀ ਤਸਵੀਰ ਬਣਾਉਣੀ ਹੈ। ਪਰ ਗੰਗਾ ਬੋਲ ਕੇ ਕਹਿ ਨਾ, ਇੱਕੋ ਗੱਲ ਕਹਿ, ਪੂਰਨ ਸਿਆ ਤਸਵੀਰਾਂ ਬਣਾਉਣ ਤੁਰ ਪਏ, ਜਿਹੜਾ ਕਲਗੀ ਵਾਲੇ ਨੂੰ ਪਰਸ ਲੈਂਦਾ ਈ ਉਹ ਕਲਗੀ ਵਾਲੇ ਦੀ ਤਸਵੀਰ ਨੂੰ ਹਿਰਦੇ ਵਿਚ ਲੁਕਾ ਲੈਂਦਾ, ਬੋਲਦਾ ਨਹੀਂ। ਕਹਿੰਦਾ ਮੈਂ ਪੁੱਛਾਂ ਸਤਲੁਜ ਤੋਂ ਆ ਕੇ, ਦੱਸ ਕਾ ਸੱਜਣਾ ਤੇਰੇ ਕਿਨਾਰੇ ਕਲਗੀ ਵਾਲੇ ਰਹੇ, ਭਰਾਵਾ ਤੂੰ ਉਦਨ ਦਾ ਤੁਰਿਆ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਸੀ, ਉਹ ਵੀ ਚੋਪੇ। ਮੈਂ ਪੁੱਛਾਂ ਜਾ ਕੇ ਨਬੇੜ ਦੀ ਗਦਾਵਰੀ ਤੋਂ ਕਿ ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ, ਮੈਂ ਮੂਰਤ ਬਣਾਉਣੀ ਹੈ, ਉਹ ਵੀ ਚੋਪੇ। ਮੈਂ ਪੁੱਛਾਂ ਜਾ ਕੇ ਅਬਚਲ ਦੇ ਸ਼ਸਤਰਾਂ ਤੋਂ, ਮੇਰਾ ਗੁਰੂ ਗੋਬਿੰਦ ਸਿੰਘ ਕਿਹੋ ਜਿਹਾ, ਉਹ ਵੀ ਚੋਪੇ। ਤੇ ਕਹਿੰਦਾ ਜਦੋਂ ਮੈਂ ਸਾਰਿਆਂ ਨੂੰ ਪੁੱਛਿਆ ਤੇ ਇੱਕੋ ਆਵਾਜ਼ ਆਈ, ਉਹ ਪੂਰਨ ਸਿਆ ਤੂੰ ਗੁਰੂ ਗੋਬਿੰਦ ਸਿੰਘ ਦੀਆਂ ਮੂਰਤਾਂ ਕਾਗਜ਼ ਤੇ ਨਾ ਬਣਾ। ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਦੀ ਮੂਰਤ ਕਾਗਜ਼ ਤੇ ਨਹੀਂ ਉਹ ਬਣਨੀ, ਯਤਨ ਵੀ ਕਰੇ ਤੇ ਤਾਂ ਵੀ ਨਹੀਂ ਬਣਨੀ। ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਦੀ ਆ ਇੱਕ ਗੁਰਸਿੱਖ ਦੇ ਹਿਰਦੇ ਉੱਤੇ। ਤੂੰ ਹਿਰਦੇ ਤੇ ਮੂਰਤ ਬਣਾ, ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣਦੀ ਆ ਹਿਰਦੇ ਦੇ ਉੱਤੇ। ਤੇ ਪੂਰਨ ਸਿੰਘ ਅੱਗੇ ਲਿਖਦਾ ਹੈ, ਉੱਥੋਂ ਪੂਰਨ ਸਿੰਘ ਛੱਡ ਕਾਗਜ਼ ਤੇ ਰੰਗਾਂ ਦੇ ਡੱਬੇ ਨੂੰ, ਚੱਲ ਕਿਸੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਦੇ ਦਰਸ਼ਨ ਕਰ, ਉਹਦੇ ਹਿਰਦੇ ਤੇ ਮੂਰਤ। ਤੇ ਜਦੋਂ ਪਰਦਾ ਚੁੱਕੇ ਤੇ ਥੱਲਿਓ ਮੂਰਤ ਕਹਿ ਤੂੰ ਮੈਂ, ਗੁਰੂ ਕਹਿ ਮੂਰਤ ਵਿੱਚੋਂ ਤੂੰ ਮੈਂ, ਤੇ ਸਿੱਖ ਕਹਿ ਮੈਂ ਤੂੰ, ਤੇ ਤੂੰ ਤੂੰ ਵਿੱਚ ਇੰਨਾ ਕੁ ਲੁਈ ਹੋ ਜਾਣ ਤੇ ਗੁਰੂ ਗੋਬਿੰਦ ਸਿੰਘ ਤੇ ਸਿੱਖ ਵਿੱਚ ਅੰਤਰ ਹੀ ਕੋਈ ਨਾ ਰਹੇ। ਅਖੀਰ ਵਿੱਚ ਕਹਿੰਦਾ ਖਾਲਸਾ ਵੀਰ ਭੈਣ, ਅਸੀਂ ਕਾਗਜ਼ ਦੀਆਂ ਮੂਰਤਾਂ ਬਣਾਈਆਂ ਪਰ ਹਿਰਦੇ ਤੇ ਗੁਰੂ ਗੋਬਿੰਦ ਸਿੰਘ ਨੂੰ ਟਿਕਾਇਆ ਹੀ ਨਾ, ਹਿਰਦੇ ਤੇ ਉਹਦੀ ਮੂਰਤ ਬਣਾਈ ਨਾ, ਉਹਨੂੰ ਹਿਰਦੇ ਤੇ ਟਿਕਾ। ਤੇ ਯਾਦ ਰੱਖੀ, ਮੈਂ ਤੂੰ ਤੇ ਤੂੰ ਮੈਂ ਬਣ ਜਾਏਗਾ। ਉਹ ਇੱਕ ਗੱਲ ਕਹਿੰਦਾ ਕਿ ਤੂੰ ਸੁਹਾਗ ਵਾਲਾ ਬਣ ਜਾ, ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਦੀ ਦਾਤ ਲੈ, ਅੰਮ੍ਰਿਤ ਦੀ ਦਾਤ ਲੈ ਕੇ ਕਮਾਈ ਕਰੀ, ਬਸ ਉਸੇ ਹਿਰਦੇ ਉੱਤੇ ਗੁਰੂ ਗੋਬਿੰਦ ਸਿੰਘ ਦੀ ਮੂਰਤ ਬਣ ਜਾਂਦੀ। ਪਿਆਰਿਓ, ਆਓ ਆਪਾਂ ਵੀ ਉਸ ਗੁਰੂ ਦਾ ਸ਼ੁਕਰ ਕਰੀਏ। ਕਿੰਨਾ ਕੁ ਸ਼ੁਕਰ ਕਰਾਂਗੇ। ਮੈਂ ਅੱਲਾ ਯਾਰ ਖਾਂ ਜੋਗੀ ਦੀਆਂ ਇਹਨਾਂ ਪੰਕਤੀਆਂ ਨਾਲ ਸਮਾਪਤੀ ਕਰਨੀ ਚਾਹਾਂਗਾ। ਉਹਨੇ ਤਰਕ ਨਹੀਂ ਕੀਤਾ, ਉਹ ਹਕੀਕਤ ਕਹਿ ਰਿਹਾ। ਕਹਿੰਦਾ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਨਜ਼ਮ ਲਿਖਣਾ ਵਾ, ਹੈਰਾਨ ਹੁੰਦਾ ਵਾ, ਗੁਰੂ ਗੋਬਿੰਦ ਸਿੰਘ ਤੁਸੀਂ ਇੱਕ ਬੰਦੇ ਅੰਦਰ ਇੰਨੇ ਗੁਣ ਪਾ ਦਿੱਤੇ। ਹਿੰਦੁਸਤਾਨ ਦੀ ਪੁਰਾਣੀ ਫਿਲਾਸਫੀ ਏ, ਸਿਮਰਤੀਆਂ ਦੀ, ਪੁਰਾਣਾਂ ਦੀ, ਵੇਦਾਂ ਦੀ, ਕਿ ਚਾਰ ਬੰਦੇ ਵੱਖ ਵੱਖ ਚਾਰ ਕੰਮ ਕਰਦੇ ਨੇ, ਕਿ ਬ੍ਰਾਹਮਣ ਕੇਵਲ ਪੜ੍ਹ ਸਕਦਾ, ਪੜ੍ਹਾ ਸਕਦਾ ਜਾਂ ਲੋਕਾਂ ਨੂੰ ਕਥਾ ਸੁਣਾਉਂਦਾ ਜਾਂ ਉਹ ਵਖਿਆਨ ਦਿੰਦਾ, ਖੱਤਰੀ ਕੇਵਲ ਜੰਗ ਕਰਦਾ, ਵੈਸ਼ ਕੇਵਲ ਵਾਹੀ ਕਰਦਾ, ਤੇ ਸ਼ੂਦਰ ਜਿਹੜਾ ਉਹਦੇ ਭਾਗਾਂ ਵਿੱਚ ਪੜ੍ਹਨਾ ਕੀ, ਉਹਨੇ ਤਾਂ ਬਾਕੀ ਤਿੰਨਾਂ ਦੀ ਸੇਵਾ ਕਰਨੀ, ਝਾੜੂ ਲਾਣਾ, ਗੰਦ ਬਾਹਰ ਸੱਟਣਾ। ਉਹ ਕਹਿੰਦਾ ਹੈਰਾਨਗੀ ਦੀ ਗੱਲ, ਜਿਹੜਾ ਸਮਾਜ ਚਾਰ ਵਰਨਾ ਵਿੱਚ ਵੰਡਿਆ ਹੋਇਆ ਸੀ, ਮੇਰੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਚਾਰੇ ਗੁਣ ਇੱਕ ਦੇ ਅੰਦਰ ਭਰ ਦਿੱਤੇ ਨੇ। ਪੁੱਛਿਆ ਕਿਵੇਂ? ਕਹਿੰਦਾ ਜਦੋਂ ਮੈਂ ਦੇਖਣਾ ਨਾ ਤੇਰਾ ਬਾਬਾ ਦੀਪ ਸਿੰਘ ਦੀ ਜੀਵਨ ਦੀ ਗੱਲ ਕਰਦਿਆਂ, ਕਿ ਉਹਨਾਂ ਨੇ ਕਲਮ ਪਕੜੀ ਏ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਦੇ ਨੇ, ਉਦੋਂ ਤੇਰਾ ਸਿੱਖ ਮਹਾਨ ਪੰਡਿਤ ਏ, ਉਦੋਂ ਵਿਦਵਾਨ ਬ੍ਰਾਹਮਣ ਏ। ਤੇ ਜਦੋਂ ਉਹੀ ਖਬਰ ਸੁਣਦਾ ਹੈ ਕਿ ਅੰਮ੍ਰਿਤਸਰ ਦੀ ਧਰਤੀ ਤੇ ਹਮਲਾ ਹੋ ਗਿਆ ਤੇ 80 ਸਾਲ ਦਾ ਬਾਬਾ ਕਲਮ ਰੱਖ ਕੇ ਖੰਡੇ ਨੂੰ ਹੱਥ ਪਾਉਂਦਾ, ਤੇ ਉਦੋਂ ਤੇਰਾ ਸਿੱਖ ਖੱਤਰੀ ਵਾਲਾ ਕੰਮ ਕਰਦਾ। ਕਹਿਣ ਲੱਗੇ ਜਦੋਂ ਉਹੀ ਹਲ ਵਾਹੁੰਦਾ ਤੇ ਦਸਵੰਧ ਕੱਢਦਾ, ਉਦੋਂ ਵੈਸ਼ ਵਾਲਾ ਕੰਮ ਕਰਦੀ, ਤੇ ਜਿਹੜੇ ਸ਼ੂਦਰ ਵਾਲੇ ਕੰਮ ਲੋਕੀ ਨਫ਼ਰਤ ਕਰਦੇ ਨੇ, ਤੇ ਤੇਰੀ ਕਮਾਈ ਵਾਲੇ ਸਿੱਖ ਸਾਰਾ ਦਿਨ ਲੰਗਰ ਦੇ ਭਾਂਡਿਆਂ ਵਿੱਚ ਖਲੋਤੇ ਰਹਿੰਦੇ, ਸਾਰਾ ਦਿਨ ਝਾੜੂ ਲਾਉਂਦੇ ਨੇ। ਤੂੰ ਇੱਕ ਸਿੱਖ ਅੰਦਰ ਸਾਰੇ ਗੁਣ ਭਰ ਦਿੱਤੇ। ਉਹਨੇ ਜਿਹੜੀ ਇੱਕ ਗੱਲ ਕੀ, ਤਰਲਾ ਲਿਆ, ਕਹਿੰਦਾ ਸਿੱਖੋ, ਇੱਕ ਗੱਲ ਉਹਨੇ ਬੜੀ ਸੋਹਣੀ ਕਹੀ। ਉਹਨੂੰ ਕਿਸੇ ਕਿਹਾ ਸੀ ਤੈਨੂੰ ਖੁਦਾ ਨੇ ਘਰ ਵੀ ਥਾਂ ਨੀ ਦੇਣੀ, ਤੂੰ ਕਾਫਰਾਂ ਦੀ ਬੋਲੀ ਬੋਲਣਾ। ਉਹ ਕਹਿੰਦਾ ਮੈਨੂੰ ਤੇ ਉਦਣ ਹੀ ਥਾਂ ਮਿਲ ਗਈ ਸੀ ਜਿੱਦਣ ਮੈਂ ਚਮਕੌਰ ਦੀ ਖਾਕ ਆਪਣੇ ਮੱਥੇ ਤੇ ਲਾ ਲਈ ਸੀ। ਕਹਿੰਦਾ ਤੁਸੀਂ ਭੁਲੇਖੇ ਵਿੱਚ ਹੋ। ਉਹਨੇ ਇੱਕ ਗੱਲ ਕਹੀ, ਕਹਿੰਦਾ ਮੈਂ ਮਹਾਂਭਾਰਤ ਨੂੰ ਵੀ ਦੇਖਣਾ ਵਾ, ਕਹਿੰਦਾ ਲੰਕਾ ਦੀ ਧਰਤੀ ਤੇ ਵੀ ਜੰਗ ਹੋਇਆ। ਮੈਂ ਤਰਕ ਨਹੀਂ ਕਰ ਰਿਹਾ, ਜੋ ਹਕੀਕਤ ਹਕੀਕਤ ਏ। ਕਹਿੰਦਾ ਕੁਰੂਕਸ਼ੇਤਰ ਦੀ ਧਰਤੀ ਤੇ ਵੀ ਜੰਗ ਹੋਇਆ, ਅਯੋਧਿਆ ਤੋਂ ਸ੍ਰੀ ਰਾਮ ਚੰਦਰ ਜੀ ਚੱਲਦੇ ਨੇ, ਮਾਤਾ ਸੀਤਾ ਜੀ ਨਾਲ ਨੇ ਉਹਨਾਂ ਦੇ, ਸੁਪਤਨੀ ਸੱਕਾ ਭਰਾ ਲਕਸ਼ਮਣ ਨਾਲ ਏ, ਜੰਗਲ ਵਿੱਚ ਗਏ ਨੇ, ਭਰਾ ਨਾਲ ਏ, ਇਸਤਰੀ ਨਾਲ ਏ। ਕਹਿੰਦੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮੈਂ ਤੈਨੂੰ ਮਾਛੀ ਵਾੜੇ ਵੱਲ ਤੱਕਦਾ ਨਾ, ਉਦੋਂ ਮੈਂ ਸੋਚਣਾ ਹੁਣ ਤੈਨੂੰ ਕੀ ਕਹਾਂ, ਤੇਰਾ ਭਰਾ ਤਾਂ ਕੋਈ ਹੈ ਨਹੀਂ, ਪੁੱਤਰ ਤੇਰੇ ਨਾਲ ਨਹੀਂ, ਮਹਿਲ ਤੇਰੇ ਨਾਲ ਨਹੀਂ, ਸਿੱਖ ਤੇਰੇ ਬਿਖਰੇ ਨੇ, ਉਧਰ ਤੱਕ ਨਾ ਜੰਗਲ ਵਿੱਚ ਪਰਿਵਾਰ ਏ, ਇਧਰ ਤੱਕ ਨਾ ਜੰਗਲ ਵਿੱਚ ਤੇਰੇ ਨਾਲ ਕੇਵਲ ਅਕਾਲ ਏ,
ਇਹ ਗੱਲ ਤਾਂ ਡੱਲੇ ਨੇ ਕਹੀ ਸੀ। ਡੱਲੇ ਦੇ ਕੋਲ ਸਾਬੋ ਕੀ ਤਲਵੰਡੀ, ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਇਕੱਲਾ। ਤੇ ਮੇਰੇ ਬਾਬੇ ਨੇ ਕਿਹਾ ਸੀ ਨਹੀਂ ਉਹ ਡੱਲਿਆ, ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੇਰੇ ਨਾਲ ਰੱਬ ਹੈ, ਮੈਂ ਇਕੱਲਾ ਨਹੀਂ। ਕਹਿਣ ਲੱਗੇ ਮਾਛੀਵਾੜੇ ਦੇ ਜੰਗਲਾਂ ਵਿੱਚ ਤੁਸੀਂ ਇਕੱਲੇ ਹੋ। ਫਿਰ ਕਹਿੰਦਾ ਮੈਂ ਤੱਕਣਾ, ਮਹਾਂਭਾਰਤ ਦਾ ਯੁੱਧ ਹੁੰਦਾ ਤੇ ਅਰਜਨ ਸ਼ਸਤਰ ਰੱਖ ਦਿੰਦਾ ਤੇ ਕ੍ਰਿਸ਼ਨ ਜੀ ਕਹਿੰਦੇ ਨੇ ਸੰਸਾਰ ਵਿੱਚ ਹੈ, ਮੌਤ ਦੇ ਬੰਧਨਾਂ ਵਿੱਚ ਨਾ ਪਾਓ। ਕ੍ਰਿਸ਼ਨ ਜੀ ਤੋਰਦੇ ਨੇ ਅਰਜਨ ਨੂੰ, ਉਹਨਾਂ ਦਾ ਪੁੱਤਰ ਪੂਰੇ ਜੰਗ ਵਿੱਚ ਕੋਈ ਨਹੀਂ, ਕੋਈ ਕ੍ਰਿਸ਼ਨ ਜੀ ਦਾ ਬੱਚਾ ਨਹੀਂ। ਆਪਣੇ ਚੇਲਿਆਂ ਨੂੰ ਪ੍ਰੇਰਦੇ ਨੇ ਲੜਨ ਲਈ, ਪਰ ਗੁਰੂ ਗੋਬਿੰਦ ਸਿੰਘ ਜੀ ਆ ਚਮਕੌਰ ਦੀ ਗੜੀ ਵਿੱਚ ਆਪਣੇ ਪੁੱਤਰਾਂ ਨੂੰ ਤੋੜਨਾ ਪਏ ਤੇ ਦਇਆ ਸਿੰਘ ਤੇ ਧਰਮ ਸਿੰਘ ਨੂੰ ਬਚਾ ਕੇ ਤੂੰ ਨਾਲ ਪਿਆ ਲਿਜਾਣਾ, ਤੇਰੇ ਵਰਗਾ ਮੁਰਸ਼ਦ ਕੌਣ ਹੈ? ਉਹ ਕਹਿੰਦਾ ਲਛਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ, ਸੀਤਾ ਕੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹੱਈਆ ਨਾ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਜ਼ਿਗਰ ਥਾ, ਕਟਾ ਦੀਏ ਸ਼ਿਸ਼ ਸਾਹਮਣੇ ਗੀਤਾ ਕੋ ਸੁਣਾ ਕਰ। ਕਹਿਣ ਲੱਗੇ ਕ੍ਰਿਸ਼ਨ ਜੀ ਨੇ ਚੇਲੇ ਕਟਵਾ ਦਿੱਤੇ ਸ਼ਾਮ ਤੇ। ਕਹਿਣ ਲੱਗੇ ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਪਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ। ਉਹਨੇ ਆਪਣੇ ਪੁੱਤਰਾਂ ਨੂੰ ਕੁਰਬਾਨ ਕੀਤਾ। ਆਓ ਫਿਰ ਉਸ ਕਲਗੀ ਵਾਲੇ ਕੋਲੋਂ ਨਾ ਅੰਮ੍ਰਿਤ ਦੀ ਦਾਤ ਲਓ। ਜੇ ਵਾਕਈ ਆਪਾਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਨੇਹ ਕਰਨੇ ਆ ਨਾ, ਫਿਰ ਉਹ ਤਾਂ ਕਹਿੰਦੇ ਨੇ ਹਰ ਅੰਮ੍ਰਿਤਧਾਰੀ ਸਾਡਾ ਭਰਾ ਏ, ਫਿਰ ਆਪਾਂ ਉਹਨਾਂ ਦੇ ਵੀਰ ਕਿਉਂ ਨਾ ਬਣ ਜਾਈਏ? ਗੁਰੂ ਗੋਬਿੰਦ ਸਿੰਘ ਮੇਹਰ ਕਰੇ, ਅੰਮ੍ਰਿਤ ਦੀ ਦਾਤ ਲਵੋ, ਅੰਮ੍ਰਿਤਧਾਰੀ ਹੋਵੋ, ਆਪਸੀ ਨਫ਼ਰਤ ਨੂੰ ਗੁਰੂ ਕੀ ਬਾਣੀ ਰਹੀ ਦੂਰ ਕਰਕੇ ਨਾ ਇੱਕ ਗੁਰੂ ਨਾਲ, ਇੱਕ ਬਾਣੀ ਨਾਲ, ਇੱਕ ਸੰਗਤ ਨਾਲ ਤੇ ਇੱਕ ਪੰਗਤ ਨਾਲ ਜੁੜ ਜਾਈਏ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬਹੁਤ ਕਿਰਪਾ ਕੀਤੀ, ਅਸਚੱਜੇ ਪ੍ਰਬੰਧਕਾਂ ਨੇ ਤੇ ਗੁਰਮੁਖਾਂ ਨੇ ਲੰਗਰ ਦਾ ਪ੍ਰਬੰਧ ਕੀਤਾ। ਅੱਜ ਵੀ ਉਹਨਾਂ ਵੱਲੋਂ ਬੇਨਤੀ ਆਈ ਸੀ, ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਫਿਰ ਕਰ ਦਿਆ ਜੇ। ਮੈਂ ਤਾਂ ਉਦਨ ਦੀ ਬੇਨਤੀ ਕਰ ਰਿਹਾ ਕਿਉਂਕਿ ਅੱਜ ਚਲੇ ਜਾਣਾ ਅੱਗੇ, ਆਖਰੀ ਦੀਵਾਨ ਹੈ ਇਸ ਵਕਤ ਦਾ। ਮੈਂ ਫਿਰ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਾਂਗਾ, ਮੇਰੇ ਲਈ ਵੀ ਅਰਦਾਸ ਕਰਿਓ। ਜੋ ਕਹਿੰਦੇ ਹਾਂ ਕੇਵਲ ਸਟੇਜ ਤੇ ਨਾ ਦਾਅਵੇ ਕਰਦੇ ਰਹੀਏ, ਜ਼ਿੰਦਗੀ ਵਿੱਚ ਕਮਾ ਲਈਏ। ਤੁਸੀਂ ਕਿਰਪਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜੋ, ਅੰਮ੍ਰਿਤ ਦੀ ਦਾਤ ਲਵੋ ਤੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਨੂੰ ਪ੍ਰਵਾਨ ਕਰ ਲਈਏ, ਉਹਦੇ ਅੱਗੇ ਸੀਸ ਝੁਕਾ ਦਈਏ, ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕੋ। ਇਹਦੂ ਵੱਡੀ ਕੋਈ ਖੁਸ਼ੀ ਨਹੀਂ ਤੇ ਜਿਹੜੇ ਛਕਣਗੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ, ਕਿਉਂਕਿ ਉਹ ਗੁਰੂ ਦਾ ਹੁਕਮ ਪੈਮਾਨਦੇ ਨੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਤਿਗੁਰੂ ਕਿਰਪਾ ਕਰ। 6 ਪੌੜੀਆਂ ਜਪਜੀ

ਵਾਹਿਗੁਰੂ ਸਾਹਿਬ ਜੀਓ ਦੋਹਰਾ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ ਸੁਨ ਪਿਸ ਨਰ ਨਾਰੀ ਤਹਾਂ ਅਚਰਜ ਪੇ ਤਿਸ ਕਾਲ ਇਮ ਜੋਗੀ ਤਪਸੀ ਮਹਿਦ ਪਿਓ ਬ੍ਰਤੰਤ ਵਿਸਾਲ

0: जी की फतेह। परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाए मान खोए बैठे गुरमुख प्यारे सतसंगी जनों, आप जी वडभागी हो जो अज बुधवार दे विशेष दीवान सजदे ने, इस दीवान दी हाजरी भरदे हुए आप जी सतगुरां दे पावन पवित्र इलाही बचना दा कीर्तन सरवण कर रहे सी। जिवें कि पिछले समय विच इस स्थान दी मर्यादा मुताबक हर बुधवार गुरु इतिहास दी विचार आप संगतां नूं सरवण कराई जांदी सी, गुरमुख प्यारियां ने अपराला कीता है ओ इतिहास दियां पोथियां प्राप्त करके अज तों फिर उस लड़ी नूं आरंभ कर लगे ने। आप जी जिवें भली प्रकार जाणू इतिहास एक उस जंजीर दी तरह जेड़ा साडे वर्तमान तो लैके सानू बीत चुके समय दे नाल जोड़दा है। भावां के गुरु घर दे अंदर साखियां दी परंपरा साखियां दी प्रथा गुरु अंगद साहिब जी दे वेले तो आरंभ हो गई। सतगुरु गुरु अंगद साहिब जी ने भाई बाले तो सरवण करके भाई पैड़े मोखे तो गुरदेव दियां साखियां अंकित कराईयां। उस तो बाद बाबे पिरतिये दी संतान विचों बाबा मेहरवान ने कुछ गुरु का इतिहास इकत्र कीता। फिर गुरु के सिख बेअंत ऐसे हुए जिन्हां ने गुरु के इतिहास नूं काव्य रूप विच भी लिखिया ते वार्तक रूप दे अंदर भी लिखिया, वख वख गुरु साहिबाना दे जीवन नूं बयान कीता। किसी ने गुरु हरगोबिंद साहिब दे जीवन नूं लिखिया कवि सोयन वर्गिया ने, ते उन्हां ने नाम लिख दिता गुरु बिलास पातशाह छेवीं, सारा गुरु हरगोबिंद साहिब दा जीवन। किसी ने पातशाह दसवें दा जीवन लिखिया गुरु बिलास पातशाह दसवीं, ये दो ग्रंथ ने, एक भाई सुखा सिंह दा लिखिया एक भाई कोयर सिंह दा लिखिया। इस तो इलावा महिमा प्रकाश लिखिया गया एक वार्तक रूप अंदर एक काव्य रूप अंदर। एदे नाल ही मैं एक अर्ज करा, जिस विद्वान कवि दा इतिहास तुसी सरवण करदे हो, सिख धर्म दे अंदर पहला विद्वान है भाई संतोख सिंह जिन्हें गुरु नानक साहब तो लैके ते बाबा बंदा सिंह बहादुर तक दा जीवन अपनी कलम न लिखे। मैं अर्ज करदे हां इस करके कथा तो पहला, भाई साहब भाई संतोख सिंह जी जेड़े बिल्कुल एक गरीब जै परिवार विच पैदा होए ने, इन्हां दे पिता दा नाम सी भाई देवा सिंह जी, अंबाले दे नेड़े बुढ़िए पिंड विच रहण वाले सन। इन्हां दे पिता जी नूं चाह सी गुरबाणी दे अध्ययन दा पठन पाठन करन दा। पिता जी इन्हां दे अमृतसर आए, उस वक्त श्री दरबार साहब दे मुख सेवादार सन ज्ञानी संत सिंह जी। कवि संतोख सिंह उरां ने ज्ञानी संत सिंह जी उरां कोलों एक काव्य विद्या सिखी, उन्हां दे विद्यार्थी बने, ते ज्ञानी संत सिंह ओ महान विद्वान ने जिन्हां ने महाराजा रणजीत सिंह नूं कह के हरिमंदर साहब ते सोने दी सारी सेवा कराई सी। ज्ञानी संत सिंह उरां कोलों कवि संतोख सिंह ने काव्य विद्या सिखी। परत के आ जिस ग्रंथ दी आपां विचार करने हैं, उन्हां ने ग्रंथ बेअंत लिखे ने, रामायण दा उलथा कीता भाई संतोख सिंह ने, उन्हां ने अमर कोश लिखे, गर्भ गंजनी उन्हां ने जपजी साहिब दा टीका लिखे, ਉਸ ਤੋਂ ਇਲਾਵਾ ਭਾਈ ਸਾਹਿਬ ਨੇ ਹੋਰ ਵੀ ਕਈ ਗ੍ਰੰਥ ਜਿਹੜੇ ਲਿਖੇ ਨੇ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਜਿਹੜਾ ਜੀਵਨ ਇਹ ਦੋ ਗ੍ਰੰਥ ਨੇ। ਇੱਕ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੇ ਵਿੱਚ ਕੇਵਲ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ, ਤੇ ਇੱਕ ਸ੍ਰੀ ਗੁਰਪ੍ਰਤਾਪ ਸੂਰਜ, ਉਹਦੇ ਅੰਦਰ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਬਾਬਾ ਬੰਦਾ ਬਹਾਦਰ ਸਿੰਘ ਤੱਕ ਇਹ ਜਾਂਦਾ ਪੂਰਾ ਇਤਿਹਾਸ। ਕਵੀ ਸੰਤੋਖ ਸਿੰਘ ਜਿਨ੍ਹਾਂ ਨੇ ਕੈਥਲ ਬੈਠ ਕੇ ਰਾਜਾ ਉਦੈ ਸਿੰਘ ਦੀ ਰਿਆਸਤ ਵਿੱਚ ਇਹ ਗ੍ਰੰਥ ਲਿਖਿਆ, ਜਦੋਂ ਉਹਨਾਂ ਦੇ ਆਪਾਂ ਜੀਵਨ ਨੂੰ ਪੜ੍ਹਨੇ ਆ। ਇੱਕ ਸੱਜਣ ਨੂੰ ਮੈਂ ਵਾਰਤਾਲਾਪ ਕਰਨ ਦਾ ਸਮਾਂ ਮਿਲਿਆ, ਉਹ ਕਹਿੰਦਾ ਜਦੋਂ ਭਾਈ ਸੰਤੋਖ ਸਿੰਘ ਇਹ ਕਵਿਤਾ ਉਚਾਰਦੇ ਸਨ, ਇਹ ਲਿਖਦੇ ਆਪ ਨਹੀਂ ਸਨ, ਇਹਨਾਂ ਨੇ ਆਪਣੇ ਹੱਥ ਦੇ ਅੰਦਰ ਚਾਰ ਪੰਜ ਕੜੇ ਪਾਏ ਹੁੰਦੇ ਸਨ ਸੱਜੇ ਹੱਥ ਵਿੱਚ, ਜਦੋਂ ਕਵਿਤਾ ਉਚਾਰਨ ਕਰਨੀ ਪੰਜ ਛੇ ਕੜੇ ਇਹਨਾਂ ਨੇ ਪਾਏ ਹੋਣੇ, ਇੱਕ ਪਾਸੇ ਉਹ ਕੜੇ ਛਣਕਾਣੇ ਸ਼ੁਰੂ ਕਰਨੇ, ਉਹਨਾਂ ਕੜਿਆਂ ਦੀ ਲੈ ਨਾਲ ਉਹਨਾਂ ਕੜਿਆਂ ਦੇ ਤਾਲ ਨਾਲ ਭਾਈ ਸਾਹਿਬ ਨੇ ਕਵਿਤਾ ਉਚਾਰੀ ਕਰੀ ਜਾਣੀ, ਤੇ ਜਿਹੜੇ ਲਿਖਾਰੀ ਸਨ ਉਹਨਾਂ ਨੇ ਨਾਲ ਦੀ ਨਾਲ ਲਿਖੀ ਜਾਣਾ। ਅੰਜ ਜਿਵੇਂ ਦਰਿਆ ਚੱਲ ਪੈਂਦਾ ਸੀ ਕਵਿਤਾ ਦਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਇਤਿਹਾਸ ਜਿਹੜਾ ਇਹ 2.5 ਲੱਖ ਕਾਵ ਪੰਕਤੀ ਬਣਦੀ ਜਿਹੜੀ ਕਵੀ ਸੰਤੋਖ ਸਿੰਘ ਨੇ ਉਚਾਰਨ ਕੀਤੀ, ਇੱਕ ਦੋ ਨਹੀਂ 2.5 ਲੱਖ। ਤੇ ਜਿੱਦਣ ਇਹ ਗ੍ਰੰਥ ਤਿਆਰ ਹੋਏ ਤੇ ਉਦਣ ਭਾਈ ਸਾਹਿਬ ਹੋਰੀ ਇਹਨਾਂ ਗ੍ਰੰਥਾਂ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਏ ਸਨ। ਉਸ ਸਿੱਖ ਦੀ ਨਿਰਮਾਣਤਾ ਤੱਕੋ, ਅੱਜ ਵੀ ਵਿਦਵਾਨ ਬੜੇ ਮਿਲਣਗੇ ਲਿਖਾਰੀ, ਪਰ ਉਹ ਚਾਰ ਪੰਨੇ ਦਾ ਕੋਈ ਛੋਟਾ ਜਿਹਾ ਪੈਂਫਲੈਟ ਵੀ ਲਿਖਦਾ, ਟ੍ਰੈਕਟ ਕੋਈ ਲਿਖਦਾ, ਤੇ ਉਹ ਵੀ ਕਹਿ ਦਿੰਦਾ ਸਭ ਜਿਹੜੇ ਹੱਕ ਨੇ ਉਹ ਲੇਖਕ ਦੇ ਰਾਖਵੇਂ ਨੇ, ਮੇਰੀ ਇਜਾਜ਼ਤ ਤੋਂ ਬਿਨਾਂ ਇਹਨੂੰ ਕੋਈ ਛਾਪ ਨਹੀਂ ਸਕਦਾ। ਜਿਸ ਗੁਰਮੁਖ ਨੇ 2.5 ਲੱਖ ਕਵਿਤਾ ਦੀ ਪੰਕਤੀ ਉਚਾਰਨ ਕੀਤੀ, ਉਹ ਸਾਰੇ ਗ੍ਰੰਥ ਲੈ ਕੇ ਅਕਾਲ ਤਖ਼ਤ ਤੇ ਆਇਆ ਤੇ ਆ ਕੇ ਉੱਥੇ ਕਿਹਾ ਸੀ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਦਾਤ ਏ, ਇਹ ਖਾਲਸਾ ਪੰਥ ਦੀ ਇਮਾਨਤ ਏ, ਇਹਨੂੰ ਸਾਂਭ ਲਓ, ਤੇ ਜੇ ਇਹਦੇ ਵਿੱਚੋਂ ਕੋਈ ਭੁੱਲ ਹੋਵੇ ਉਹਨੂੰ ਤੁਸੀਂ ਮੇਰੀ ਭੁੱਲ ਜਾਣਨਾ, ਤੇ ਮੇਰੇ ਗੁਰੂ ਦਾ ਜੀਵਨ ਜਿਹੜਾ ਉਹ ਤਾਂ ਸੂਰਜ ਦੀ ਤਰ੍ਹਾਂ ਚਮਕਦਾ ਪਿਆ, ਭੁੱਲਾਂ ਮੇਰੀਆਂ ਹੋਣਗੀਆਂ, ਮਹਿਮਾ ਗੁਰੂ ਦੀ ਹੋਵੇਗੀ। ਡਾਕਟਰ ਤਾਰਨ ਸਿੰਘ ਇੱਕ ਵਿਦਵਾਨ ਹੋਏ ਨੇ ਪਟਿਆਲਾ ਯੂਨੀਵਰਸਿਟੀ ਵਿੱਚ, ਉਹਨਾਂ ਨੇ ਲਿਖਿਆ ਕਹਿੰਦੇ ਨੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗ੍ਰੰਥ ਭੇਟ ਕੀਤੇ, ਇਹਨਾਂ ਨੂੰ ਅਕਾਲ ਤਖ਼ਤ ਵੱਲੋਂ ਸਰਪਾਓ ਮਿਲਿਆ, ਉਸੇ ਸਾਲ ਇਹ ਘਰ ਗਏ ਨੇ, ਤੇ ਇੱਕ ਦਿਨ ਅੰਮ੍ਰਿਤ ਵੇਲੇ ਜਾਣ ਤੋਂ ਬਾਅਦ ਪਰਿਵਾਰ ਸਮੇਤ ਆਏ ਸਨ, ਆਪਣੇ ਘਰ ਗਏ, ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਤੇ ਜਦੋਂ ਸਿਮਰਨ ਵਿੱਚ ਬੈਠੇ ਨੇ ਇਸ ਗੁਰਮੁਖ ਪਿਆਰੇ ਨੇ ਆਪਣੇ ਸਰੀਰਕ ਚੋਲੇ ਨੂੰ ਵੀ ਸਿਮਰਨ ਵਿੱਚ ਤਿਆਗਿਆ ਸੀ, ਸਮਾਧੀ ਵਿੱਚ ਬੈਠੇ ਨੇ, ਜਦੋਂ ਪਰਿਵਾਰ ਨੇ ਜਾ ਕੇ ਉਠਾਇਆ ਤੇ ਦੇਖਿਆ ਕੇਵਲ ਸਰੀਰ ਏ, ਪਰ ਅੰਦਰ ਵਾਲਾ ਹੰਸ ਤਾਂ ਉਸ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਗਿਆ ਜਿਹਦੀਆਂ ਕਥਾ ਕਹਾਣੀਆਂ ਕਰਨ ਭਾਈ ਸੰਤੋਖ ਸਿੰਘ ਆਏ ਸਨ। ਡਾਕਟਰ ਤਾਰਨ ਸਿੰਘ ਲਿਖਦੇ ਨੇ ਸਿੱਖੋ ਉਹਦੇ ਵਿੱਚੋਂ ਊਣ ਤਾਈਆਂ ਨਾ ਤੱਕੋ, ਸਮਝੋ ਇਸ ਗੱਲ ਨੂੰ ਭਾਈ ਸੰਤੋਖ ਸਿੰਘ ਕੇਵਲ ਆਏ ਹੀ ਇਸ ਕਰਕੇ ਸੀ ਕਿ ਦਸਾਂ ਪਾਤਸ਼ਾਹੀਆਂ ਦਾ ਜੀਵਨ ਇੱਕ ਥਾਂ ਤੇ ਇਕੱਤਰ ਕਰਨ ਵਾਸਤੇ। ਜਦੋਂ ਕੋਈ ਮਨੁੱਖ ਲਿਖਦਾ ਭੁੱਲਣ ਹਾਰੇ ਗਲਤੀਆਂ ਬੜੀਆਂ ਹੁੰਦੀਆਂ ਨੇ, ਉਹ ਗ੍ਰੰਥ ਦੀ ਵਿਚਾਰ ਅੱਜ ਫਿਰ ਸ਼ੁਰੂ ਹੋਣ ਲੱਗੀ ਏ। ਗੁਰੂ ਪਿਆਰਿਓ, ਪ੍ਰਸੰਗ ਆਪ ਪਿਛੋਕੜ ਵਿੱਚ ਸੁਣ ਚੁੱਕੇ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੇ ਬਿਰਾਜਮਾਨ ਨੇ, ਕਿਉਂਕਿ ਉਸ ਵਕਤ ਇਸ ਸ਼ਹਿਰ ਦਾ ਨਾਮ ਸੀ ਗੁਰੂ ਕਾ ਚੱਕ, ਕੁਝ ਚੱਕ ਗੁਰੂ ਕਾ ਵੀ ਕਹਿੰਦੇ ਨੇ, ਇਹਦੇ ਨਾਂ ਬਦਲਦੇ ਰਹੇ ਨੇ, ਰਾਮਦਾਸਪੁਰ ਵੀ ਪਿਆ, ਸੁਧਾ ਸਰ ਵੀ ਪਿਆ, ਹੁਣ ਆਪਾਂ ਇਹਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ। ਹਜ਼ੂਰ ਅੰਮ੍ਰਿਤਸਰ ਸੇਵਾ ਪੈ ਕਰਾਉਂਦੇ ਨੇ, ਕਵੀ ਜੀ ਦੇ ਮੁਤਾਬਕ ਸੰਤੋਖ ਸਰ ਦੀ ਸੇਵਾ ਕਰਾਉਂਦਿਆਂ ਉੱਥੋਂ ਇੱਕ ਮੱਠ ਨਿਕਲਿਆ, ਜਿਹਦੇ ਵਿੱਚੋਂ ਇੱਕ ਜੋਗੀ ਨਿਕਲਿਆ ਸੀ, ਜਿਹਨੇ ਕੋਈ ਸਵਾਲ ਜਵਾਬ ਕੀਤੇ ਸਨ, ਪੁੱਛਿਆ ਸੀ ਮਹਾਰਾਜ ਜਦੋਂ ਮਾਲਸ਼ ਕੀਤੀ ਇਹ ਸਮਾਂ ਕਿਹੜਾ ਹੈ। ਗੁਰਦੇਵ ਨਾਲ ਕੁਝ ਬਚਨ ਬਿਲਾਸ ਹੋਏ, ਉੱਥੇ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਸੀ, ਬਾਜੀ ਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਸਾਰਾ, ਇਹ ਸਾਰਾ ਸ਼ਬਦ ਜਿਹੜਾ ਜੋਗੀ ਨੂੰ ਸੰਬੋਧਨ ਕਰਕੇ ਉਚਾਰਿਆ। ਭਾਵਾਂ ਕਿ ਜਿਹੜਾ ਸੰਤੋਖ ਸਾਰੇ ਇਹ ਸੰਤੋਖੇ ਨਾਮੀ ਇੱਕ ਸੇਵਕ ਨੇ ਆਪਣੇ ਵੱਲੋਂ ਮਾਇਆ ਦੇ ਕੇ ਸਰੋਵਰ ਦੀ ਸੇਵਾ ਕਰਾਈ ਸੀ। ਸਾਧ ਸੰਗਤ, ਕਵੀ ਸੰਤੋਖ ਸਿੰਘ ਇਹ ਪ੍ਰਸੰਗ ਆਪ ਸਰਵਣ ਕਰ ਚੁੱਕੇ ਹੋ, ਕਹਿਣ ਲੱਗੇ ਨੇ ਅੱਜ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਵਾ ਕਵੀ ਜੀ ਮੁਤਾਬਕ। ਕਹਿਣ ਲੱਗੇ ਜਿਸ ਪ੍ਰਸੰਗ ਨੂੰ ਸਾਰੀ ਦੁਨੀਆ ਜਾਣਦੀ ਕਿ ਅੰਮ੍ਰਿਤਸਰ ਦੀ ਮਹਿਮਾ ਕਿਵੇਂ ਹੋਈ, ਬੀਬੀ ਰਜਨੀ ਵਾਲਾ ਪ੍ਰਸੰਗ ਭਾਈ ਸੰਤੋਖ ਸਿੰਘ ਆਰੰਭ ਕਰਨ ਲੱਗੇ ਨੇ, ਆਪਾਂ ਇਸ ਪ੍ਰਸੰਗ ਦੀ ਵਿਚਾਰ ਕਰਨੀ। ਆਪ ਕਿਰਪਾ ਕਰੋ, ਆਪਣੀ ਸੁਰਤੀ ਬਿਰਤੀ ਨੂੰ ਕਰੀਏ ਇਕਾਗਰ, ਤੇ ਜਦੋਂ ਵੀ ਆਪਾਂ ਇਤਿਹਾਸ ਸਰਵਣ ਕਰਨੇ ਆ ਨਾ, ਦੇਖੋ ਕਿਸੇ ਵੀ ਮਨੁੱਖ ਦੀ ਗੱਲ ਸਰਵਣ ਕਰਨੇ ਆ, ਕੰਨਾਂ ਨਾਲ ਆਪਾਂ ਸੁਣਨੇ ਆ, ਤੇ ਬਦੋ ਬਦੀ ਸਾਡਾ ਮਨ ਜਿਹੜਾ ਉਹ ਸਾਰੇ ਨਕਸ਼ੇ ਨੂੰ, ਸਾਰੀ ਤਸਵੀਰ ਨੂੰ ਚਿੱਤਰ ਲੈਂਦਾ। ਗੱਲ ਕੋਈ ਵੀ ਹੋਵੇ, ਕਿਸੇ ਥਾਂ ਤੇ ਆਪਾਂ ਜਾਈਏ ਵੀ ਨਾ, ਪਰ ਗੱਲਾਂ ਸੁਣ ਲਈਏ ਤੇ ਸਾਡਾ ਜਿਹੜਾ ਮਨ ਏ ਉਹਦੀ ਤਸਵੀਰ ਬਣਾ ਲੈਂਦਾ। ਜੇ ਆਮ ਗੱਲ ਸੁਣਿਆ ਮਨ ਇੱਕ ਫੋਟੋ ਤਸਵੀਰ ਬਣਾ ਲੈਂਦਾ, ਤੇ ਜਦੋਂ ਆਪਾਂ ਗੁਰੂ ਕਾ ਇਤਿਹਾਸ ਸੁਣਨੇ ਆ ਨਾ, ਤੇ ਆਪਣੀ ਸੁਰਤੀ ਨੂੰ ਲੈ ਜਾਈਏ ਉਸ ਧਰਤੀ ਤੇ ਜਿਸ ਧਰਤੀ ਤੇ ਮੇਰੇ ਗੁਰੂ ਨੇ ਇਹ ਕੌਤਕ ਵਰਤਾਏ, ਕਿਉਂਕਿ ਸਿੱਖ ਕੋਲ ਇੱਕ ਬੜੀ ਵੱਡੀ ਦਾਤ ਤੇ ਸੁਰਤ ਦੀ, ਸੁਰਤੀ ਦੇ ਮਾਰਗ ਨਾਲ ਸਿੱਖ ਅੰਦਰ ਦੇ ਸਫ਼ਰ ਨੂੰ ਤੈਅ ਕਰਕੇ ਕੋਹਾਂ ਦੂਰ ਬੈਠਾ ਵੀ ਗੁਰੂ ਕੇ ਚਰਨ ਪਰਸਦਾ। ਕਿਰਪਾ ਕਰੋ ਸਾਧ ਸੰਗਤ ਜੀ, ਇਕਾਗਰਤਾ ਬਖਸ਼ਣੀ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ ਕਰੋ ਸ਼ੁਰੂ। ਇਮ ਜੋਗੀ
1: ਵਾਹਿਗੁਰੂ ਜੀਓ, ਇਮ ਜੋਗੀ ਤਪਸੀ ਮਹਿਦ ਪਿਓ ਬਰਤੰਤ ਵਿਸਾਲ, ਸੁਣ ਪਿਖ ਨਰ ਨਾਰੀ ਤਾਂ ਅਚਰਜ ਪੈ ਤਿਸ ਕਾਲ।
0: ਭਾਈ ਸਾਹਿਬ ਭਾਈ ਸੰਤੋਖ ਸਿੰਘ ਕਹਿੰਦੇ ਨੇ, ਇਸ ਤਰੀਕੇ ਨਾਲ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੰਗਤਾਂ ਦੇ ਸਾਹਮਣੇ ਵਾਪਰਿਆ, ਇਸ ਕੌਤਕ ਨੂੰ ਸੁਣ ਕੇ ਕਿ ਜੋਗੀ ਕਿੰਨੀ ਦੇਰ ਦਾ ਆਪਣੇ ਸਵਾਸ ਰੋਕ ਕੇ ਬੈਠਾ, ਸਾਹਿਬ ਨੇ ਉਹਦੇ ਨਾਲ ਜਿਹੜੇ ਬਚਨ ਬਿਲਾਸ ਕੀਤੇ, ਸਾਰੀ ਸਿੱਖ ਸੰਗਤ ਜਿਨ੍ਹਾਂ ਵਿੱਚ ਮਰਦ ਵੀ ਸਨ, ਇਸਤਰੀਆਂ ਵੀ ਸਨ, ਬਜ਼ੁਰਗ ਵੀ ਸਨ, ਬੱਚੇ ਵੀ ਸਨ, ਸਾਰਿਆਂ ਨੇ ਕੌਤਕ ਸੁਣ ਕੇ ਹੈਰਾਨੀ ਪ੍ਰਗਟ ਕੀਤੀ ਹੈ।
1: ਇਤਨੇ ਵਿਖੇ ਝਗੜ ਤੇ ਤਾਂ ਦੰਪਤ ਚੱਲ ਆਏ ਗੁਰਜਾਂ।
0: ਅਜੇ ਇਹ ਜੋਗੀ ਵਾਲਾ ਪ੍ਰਸੰਗ ਸਿੱਖ ਸੁਣ ਹੀ ਰਹੇ ਸਨ, ਦੇਖ ਰਹੇ ਸਨ ਕੌਤਕ ਨੂੰ, ਤੇ ਇੰਨੀ ਦੇਰ ਨੂੰ ਭਾਈ ਸੰਤੋਖ ਸਿੰਘ ਕਹਿੰਦੇ ਨੇ, ਦੰਪਤੀ ਇੱਕ ਪਤੀ ਤੇ ਪਤਨੀ ਆਪਸ ਵਿੱਚ ਝਗੜਦੇ ਹੋਏ ਉੱਚੀ ਉੱਚੀ ਬੋਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਪਹੁੰਚੇ ਹਨ।
1: ਸੋਏ ਪ੍ਰਸੰਗ ਸ਼ੋਰ ਤੇ ਵਰਨਾ ਜਥਾ ਸੁਦਾਸਰ ਬਿਦ ਤੇ ਕਰਨਾ।
0: ਕਵੀ ਜੀ ਕਹਿੰਦੇ ਨੇ, ਮੈਂ ਉਸ ਪ੍ਰਸੰਗ ਨੂੰ ਮੁੱਢ ਤੋਂ ਤੁਹਾਨੂੰ ਸੁਣਾਉਣਾ ਚਾਹੁੰਦਾ ਵਾਂ ਕਿ ਹਰਿਮੰਦਰ ਸਾਹਿਬ ਤੇ ਅੰਦਰ ਜਿਹੜਾ ਸਰੋਵਰ ਏ ਇਹ ਜਦੋਂ ਪ੍ਰਗਟ ਹੋਇਆ, ਇਸ ਦੇ ਪ੍ਰਗਟ ਹੋਣ ਦੇ ਕਿਹੋ ਜਿਹੇ ਅਚਰਜ ਕੌਤਕ ਵਾਪਰੇ, ਸ਼ੁਰੂ ਤੋਂ ਸਰਵਣ ਕਰੋ।
1: ਮਾਝੇ ਦੇਸ਼ ਪੁਰੀ ਇੱਕ ਹੈ ਪੱਟੀ ਨਾਮ ਜਿਸੀ ਕੋਤਕ ਹੈ।
0: ਮਾਝੇ ਦੇ ਅੰਦਰ ਇੱਕ ਸ਼ਹਿਰ ਏ ਜਿਸ ਨੂੰ ਅੱਜ ਵੀ ਪੱਟੀ ਸ਼ਹਿਰ ਕਰਕੇ ਪੁਕਾਰਿਆ ਜਾਂਦਾ ਹੈ।
1: ਤੈ ਕੋ ਨਿਰਪਲਗ ਰਾਜ ਕਰੰਤਾ ਤੁਰਕਨ ਕੇ ਅਨੁਸਾਰ ਰਹੰਤਾ।
0: ਇਸ ਪੱਟੀ ਰਿਆਸਤ ਦੇ ਅੰਦਰ ਇੱਕ ਰਾਜਾ ਸੀ ਜਿਹੜਾ ਛੋਟੇ ਜਿਹੇ ਰਜਵਾੜੇ ਨੂੰ ਕਾਇਮ ਕਰਕੇ ਬੈਠਾ, ਪਰ ਇਹ ਸਵਤੰਤਰ ਨਹੀਂ, ਤੁਰਕਾਂ ਦੇ ਮੁਗਲਾਂ ਦੇ ਅਧੀਨ ਜੋ ਉਸ ਵਕਤ ਦਾ ਰਾਜਾ ਹੈ ਬਾਦਸ਼ਾਹ ਉਹਦੇ ਅਧੀਨ ਇਹਨੇ ਆਪਣੇ ਆਪ ਨੂੰ ਕੀਤਾ ਹੈ।
1: ਇਸ ਗ੍ਰਹਿ ਸੁਤਾ ਪੰਚ ਜਨਮਾਈ ਬਦਤ ਆਰ ਬਲ ਰੂਪ ਸਹਾਈ।
0: ਕਵੀ ਜੀ ਕਹਿੰਦੇ ਨੇ, ਇਸ ਪੱਟੀ ਦਾ ਜਿਹੜਾ ਰਾਜਾ ਸੀ ਜਾਂ ਜਿਹੜਾ ਚੌਧਰੀ ਏ ਉਹਦੇ ਘਰ ਅੰਦਰ ਪੰਜ ਧੀਆਂ ਨੇ ਜਨਮ ਲਿਆ, ਸਮੇਂ ਦੇ ਨਾਲ ਨਾਲ ਇਹ ਬੱਚੀਆਂ ਜਵਾਨ ਹੁੰਦੀਆਂ ਗਈਆਂ, ਇਹਨਾਂ ਦੀ ਆਰਬਲਾ ਵਧਦੀ ਗਈ ਹੈ।
1: ਸੁੰਦਰ ਅੰਗ ਰੰਗ ਤਨ ਗੋਰਾ ਕਮਲ ਲੋਚਨੀ ਉਰਜ ਕਠੋਰਾ।
0: ਪਰਮੇਸ਼ਵਰ ਨੇ ਇਹਨਾਂ ਪੰਜਾਂ ਬੱਚੀਆਂ ਨੂੰ ਰੂਪ ਵੀ ਆਦਾ ਦਿੱਤਾ, ਚਿਹਰੇ ਦੀ ਇਹਨਾਂ ਦੀ ਸੁੰਦਰਤਾ ਕਵੀ ਜੀ ਨੇ ਬਿਆਨ ਕੀਤੀ ਹੈ।
1: ਦਿਨ ਮੈਂ ਏਕ ਹੋਤੀ ਸਤ ਸੰਗਨ ਅਲਪ ਆਰ ਬਲ ਕੋਮਲ ਅੰਗਨ।
0: ਇਹਨੇ ਇਹਨਾਂ ਪੰਜਾਂ ਬੱਚੀਆਂ ਦੇ ਵਿੱਚ ਇੱਕ ਰੱਬ ਦੀ ਕਿਰਪਾ ਵਾਲੀ ਪੈਦਾ ਹੋ ਗਈ ਜਿਹਦਾ ਸਰੀਰ ਅੱਤ ਦਾ ਕੋਮਲ ਏ, ਉਹਦਾ ਕਿਰਦਾ ਵੀ ਅੱਤ ਦਾ ਕੋਮਲ ਏ। ਇਹਨਾਂ ਪੰਜਾਂ ਵਿੱਚੋਂ ਇੱਕ ਉਹ ਬੱਚੀ ਏ ਜਿਹਦਾ ਝੁਕਾਅ ਗੁਰੂ ਕੀ ਸੰਗਤ ਵਾਲੇ, ਜਿਹਦਾ ਝੁਕਾਅ ਪਰਮੇਸ਼ਵਰ ਦੇ ਰੰਗ ਰਤੜੇ ਗੁਰਮੁਖਾਂ ਦੀ ਸੰਗਤ ਵਿੱਚ ਹੈ।
1: ਪ੍ਰਭ ਕੇ ਗੁਣ ਸੰਤਨ ਤੇ ਸੁਣੇ ਬੈਠੇ ਨਿਕਟ ਜਬੈ ਮਿਲ ਭਨੇ।
0: ਇਹਨੇ ਜਦੋਂ ਇਹ ਬੱਚੀ ਛੋਟੀ ਜਿਹੀ ਹੈ ਨਾ ਪੰਜਾਂ ਵਿੱਚੋਂ, ਪਤਾ ਲੱਗਣਾ ਕਿਤੇ ਕੋਈ ਮਹਾਂਪੁਰਸ਼ ਆਏ ਨੇ, ਕਿਤੇ ਕੋਈ ਨਾਮ ਬਾਣੀ ਵੀ ਜੁੜੇ ਹੋਏ ਗੁਰਮੁਖ ਆਏ ਨੇ, ਤੇ ਇਸ ਛੋਟੀ ਜਿਹੀ ਬੱਚੀ ਨੇ ਨਾ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਬੈਠ ਜਾਣ, ਭਾਵੇਂ ਉਹ ਗੁਰੂ ਕੇ ਸਿੱਖ ਹੋਣੇ। ਤੇ ਬੱਚੀ ਨੇ ਹੱਥ ਜੋੜ ਕੇ ਜੋ ਕੁਝ ਮਹਾਂਪੁਰਸ਼ਾਂ ਨੇ ਆਪਣੇ ਆਪ ਵਿੱਚ ਵਾਰਤਾਲਾਪ ਕਰਨਾ, ਸਤਸੰਗ ਕਰਨਾ, ਤੇ ਬੱਚੀ ਨੇ ਧਿਆਨ ਦੇ ਕੇ ਸਾਰੇ ਬਚਨ ਸਰਵਣ ਕਰੀ ਜਾਣੇ।
1: ਜੀਵ ਜੀਵ ਪ੍ਰਤ ਤੀਨੋ ਲੋਕ ਨਿਤ ਪਾਲਤ ਸਭ ਪ੍ਰਭੂ ਅਰੋਕ।
0: ਇਹ ਬੱਚੀ ਗੁਰਮੁਖਾਂ ਦੀ ਸੰਗਤ ਵਿੱਚ ਗਈ ਏ, ਤੇ ਮਹਾਂਪੁਰਸ਼ ਜਿਹੜੇ ਬੰਦਗੀ ਕਰਨ ਵਾਲੇ ਗੁਰਸਿੱਖ ਨੇ ਆਪਸ ਵਿੱਚ ਵਾਰਤਾਲਾਪ ਕਰਦੇ ਨੇ, ਤੇ ਕੁਦਰਤੀ ਤੌਰ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮਾਝੇ ਦੀ ਧਰਤੀ ਮੇਰੇ ਗੁਰੂ ਨਾਨਕ ਦੀ ਕਿਰਪਾ ਨਾਲ ਨਿਵਾਜੀ ਪਈ। ਗੋਇੰਦਵਾਲ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਸੁਲਤਾਨਪੁਰ, ਕਿੰਨਾ ਭਾਗਾਂ ਵਾਲਾ ਸਾਰਾ ਇਹ ਇਲਾਕਾ ਹੈ। ਝਬਾਲ ਆਪਾ ਬੀੜ, ਬਾਬੇ ਬੁੱਢੇ ਦੀ ਸਨ ਸਾਹਿਬ, ਕਿੰਨੀ ਇਹ ਭਾਗਾਂ ਵਾਲੀ ਧਰਤੀ ਏ ਜਿਹਦੇ ਚੱਪੇ ਚੱਪੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਚਰਨ ਪਏ। ਕਦੀ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ, ਕਦੀ ਗੁਰੂ ਅਮਰਦਾਸ ਦੇ ਰੂਪ ਵਿੱਚ, ਕਦੀ ਗੁਰੂ ਰਾਮਦਾਸ ਦੇ ਰੂਪ ਵਿੱਚ, ਕਦੀ ਧੰਨ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ, ਕਦੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਅੰਦਰ ਮੇਰੇ ਸਾਹਿਬ ਨੇ ਇਸ ਧਰਤੀ ਨੂੰ ਭਾਗ ਲਾਏ। ਕੁਦਰਤੀ ਤੌਰ ਤੇ ਮਹਾਂਪੁਰਸ਼ ਗੁਰਮੁਖ ਜਪਣ ਵਾਲੇ ਇਹਨਾਂ ਪਿੰਡਾਂ ਵਿੱਚ ਜਾਂਦੇ ਹੋਣਗੇ। ਕਵੀ ਜੀ ਕਹਿੰਦੇ ਨੇ ਅੱਜ ਗੁਰੂ ਕੇ ਸਿੱਖ ਬੈਠੇ ਨੇ, ਤੇ ਇਹ ਛੋਟੀ ਜਿਹੀ ਬੱਚੀ ਕੋਲ ਜਾ ਕੇ ਬੈਠ ਗਈ, ਤੇ ਉੱਥੇ ਵਾਰਤਾਲਾਪ ਆਰੰਭ ਹੋ ਗਈ। ਕਿਆ ਤਿੰਨੇ ਭਵਨ ਜਿਨ੍ਹਾਂ ਨੂੰ ਲੋਕ ਕਹਿੰਦੇ ਨੇ, ਜਿਤਨੀ ਵੀ ਸ੍ਰਿਸ਼ਟੀ ਹੈ ਨਾ, ਤੇ ਇਸ ਸ੍ਰਿਸ਼ਟੀ ਦੇ ਜਿਤਨੇ ਵੀ ਜੀਵ ਨੇ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ। ਇਸ ਬੱਚੀ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਕਿ ਹਰ ਇੱਕ ਦੀ ਪਾਲਣਾ ਪਰਵਰਿਸ਼ ਕੇਵਲ ਇੱਕ ਵਾਹਿਗੁਰੂ ਕਰਦਾ ਹੈ।
1: ਜੋ ਜਿਸ ਜੂਨ ਜਹਾਂ ਹੋਏ ਪ੍ਰਾਣੀ ਤਾਂ ਦੇਤ ਭੋਜਨ ਗੁਣ ਖਾਨੀ।
0: ਤੇ ਉਹ ਮਹਾਂਪੁਰਸ਼ ਆਪਸ ਵਿੱਚ ਵਾਰਤਾਲਾਪ ਕਰ ਰਹੇ ਸਨ ਕਿ ਭਾਵੇਂ ਜੀਵ ਕਿਸੇ ਵੀ ਜੂਨ ਵਿੱਚ ਹੋਵੇ, ਭਾਵੇਂ ਕੋਈ ਸਰਪ ਹੋਵੇ, ਭਾਵੇਂ ਕੋਈ ਪੰਛੀ ਹੋਵੇ, ਭਾਵੇਂ ਕੋਈ ਪਸ਼ੂ ਹੋਵੇ, ਪਰ ਮੇਰਾ ਵਾਹਿਗੁਰੂ ਇੰਨਾ ਕੁ ਬੇਅੰਤੇ ਉਹ ਕੀੜੇ ਨੂੰ ਵੀ ਰਿਜ਼ਕ ਦਿੰਦਾ ਪਿਆ, ਪਾਣੀ ਵਿੱਚ ਰਹਿਣ ਵਾਲੇ ਜੀਵ ਨੂੰ ਵੀ ਰਿਜ਼ਕ ਦਿੰਦਾ ਪਿਆ, ਉਹ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਨੂੰ ਵੀ ਰਿਜ਼ਕ ਦਿੰਦਾ। ਇਹਦਾ ਮਤਲਬ ਜਿਹੜੀ ਗੱਲ ਕਵੀ ਜੀ ਕਹਿ ਰਹੇ ਨੇ ਕਿ ਗੁਰਸਿੱਖ ਆਪਸ ਵਿੱਚ ਵਾਰਤਾਲਾਪ ਕਰਦੇ ਨੇ ਕਿ ਹਰ ਇੱਕ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਰ ਏ, ਇਹਦਾ ਮਤਲਬ ਉਹ ਗੁਰਮੁਖ ਗੁਰੂ ਅੰਗਦ ਸਾਹਿਬ ਦੇ ਇਸ ਸ਼ਲੋਕ ਦੀ ਸ਼ਾਇਦ ਵਿਆਖਿਆ ਕਰਦੇ ਹੋਣ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਕਹਿਣ ਲੱਗੇ ਇਹ ਸ਼ਲੋਕ ਢੁਕਦਾ ਪਿਆ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜੀ ਦੇ, ਉੱਥੇ ਹੱਥ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਤਾਂ ਆਹਾਰ ਜੀਓ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪਿਸਾਰ ਕਰੇ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਕਿਉਂਕਿ ਗੁਰੂ ਅੰਗਦ ਸਾਹਿਬ ਦੀ ਬਾਣੀ ਉਚਾਰਨ ਕੀਤੀ ਜਾ ਚੁੱਕੀ ਹੈ, ਸਾਨੂੰ ਇਤਿਹਾਸ ਵਿੱਚੋਂ ਇਸ਼ਾਰੇ ਮਿਲਣਗੇ, ਪਰ ਖੋਜ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਰਨੀ। ਉਹ ਗੁਰਮੁਖ ਕਹਿ ਰਹੇ ਨੇ ਆਪਸ ਵਿੱਚ ਕਿ ਹਰ ਇੱਕ ਨੂੰ ਰਿਜ਼ਕ ਕੇਵਲ ਇੱਕ ਮੇਰਾ ਵਾਹਿਗੁਰੂ ਦਿੰਦਾ ਹੈ।
1: ਸ੍ਰੀ ਗੁਰੂ ਨਾਨਕ ਕਰਿਓ ਸ਼ਲੋਕ ਪਠਤ ਵਿਚਾਰਤ ਸੋ ਪ੍ਰਭ ਲੋਕ।
0: ਕਵੀ ਜੀ ਕਹਿੰਦੇ ਨੇ ਇਹ ਜਿਹੜੇ ਰੱਬ ਦੇ ਪਿਆਰੇ ਲੋਕ ਸਨ, ਇਹਨਾਂ ਵਿੱਚ ਕਈ ਪੁੱਛਦੇ ਹੋਣਗੇ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਹਰ ਇੱਕ ਨੂੰ ਰਿਜ਼ਕ ਜਿਹੜਾ ਉਹ ਪਰਮੇਸ਼ਵਰ ਦਿੰਦਾ, ਹਰ ਇੱਕ ਜੂਨ ਦੇ ਜੀਵ ਨੂੰ ਦਿੰਦਾ, ਤੇ ਉਹਨਾਂ ਗੁਰਮੁਖਾਂ ਵਿੱਚੋਂ ਇੱਕ ਬੋਲ ਪਿਆ। ਇਹ ਬੱਚੀ ਸਭ ਕੁਝ ਸੁਣਦੀ ਪਈ ਏ, ਕਿਉਂਕਿ ਬੱਚੇ ਦਾ ਮਨ ਇੰਨਾ ਕੁ ਪਿਆਰਾ ਹੁੰਦਾ ਹੈ, ਸ਼ੁੱਧ ਜਿਹੋ ਜਿਹਾ ਪੂਰਨਾ ਤੁਸੀਂ ਇਹਦੇ ਤੇ ਪਾ ਦਿਓਗੇ ਨਾ, ਮਹਾਰਾਜ ਮਿਹਰ ਕਰੇ ਸੰਗਤ ਦਾ ਪਾਣੀ ਮਿਲਦਾ ਰਹੇ, ਤੇ ਇਹ ਰੁੱਖ ਉਸੇ ਪਾਸੇ ਝੁਕਾ ਕਰ ਜਾਂਦਾ। ਬੱਚੇ ਦਾ ਮਨ ਕਿੰਨਾ ਕੁ ਕੋਮਲ ਏ। ਆ ਸਾਹਿਬ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿੰਦੇ ਨੇ ਰੁੱਖ ਜੰਮਦਾ ਹੈ ਨਾ, ਤੇ ਤੁਸੀਂ ਉਸ ਰੁੱਖ ਨੂੰ ਜਿਹੜੇ ਪਾਸੇ ਮਰਜ਼ੀ ਝੁਕਾ ਦਿਓ, ਉਹਨੂੰ ਸੱਜੇ ਖੱਬੇ ਜਿੱਧਰ ਝੁਕਾਉਣਾ ਚਾਹੁੰਦੇ ਹੋ ਉਧਰ ਝੁਕਾ ਦਿਓ, ਪਾਣੀ ਪਾਈ ਜਾਓ, ਅਖੀਰ ਤੇ ਰੁੱਖ ਜਿਹੜਾ ਉਸੇ ਪਾਸੇ ਨੂੰ ਝੁਕ ਜਾਏਗਾ। ਤੇ ਸਾਹਿਬ ਨੇ ਬਚਪਨ ਦੀ ਗੱਲ ਕਰਦਿਆਂ ਇਹ ਵੀ ਕਿਰਪਾ ਕੀਤੀ, ਕਹਿਣ ਲੱਗੇ ਸੱਜਣਾ ਜਦੋਂ ਤੇਰੇ ਤੇ ਬਾਲ ਉਮਰ ਸੀ, ਤੈਨੂੰ ਪਤਾ ਨੀ ਦੁਸ਼ਮਣ ਕੌਣ ਏ, तैनू पता नहीं मित्र कौन है, जिन्हें प्यार करना तू ओदी झोली विच बह जाना। मेरे साहब कहिंदे ने उदो तेरे अंदर दवैश नहीं, एवें तू सियाणा बन गया। जे किते सारी जिंदगी उस बच्चे वर्गा तेरा मन रहिंदा ते तेरी कीमत तां करोड़ा रत्ना नाल भी नहीं सी पै सकदी। साहब ने बाणी भी जिक्र किया, कहन लगे कबीर जैसी उपजी पेड़ ते, क्योंकि पेड़ जदों निकलता बड़ा कोमल। यही कारण मैं कई बारी साहब की बाणी पढ़ना वा ना ते सोचना सतगुरु ने जवान की गल नहीं की, जदों भी गल करनगे बालक की करनगे, क्योंकि बाल सुभाए जदों कोई भुल होवे उदों गुरु कृपा करके बख्श दिंदा है। आ छोटा जिहा बच्चा गोद विच बैठे ते कोई गलती कर लै मां झिड़के फिर झोली विच पा लैंदी है, ते जदों जवान बच्चा होके अपने बाप दे सामने आकड़े ते बाप कहिंदा सजना अपना राह पकड़ जा, मैं तां अपनी जमीन जायदाद विचों भी तेनू बेदखल कर देना। यह उही बच्चा है जिहड़ा बचपन विच बाप की गोद विच बैठ के दाड़े दे केस नूं भी हाथ पांदा सी पर बाप ने फिर भी छाती ना लाना। अज जवान हो के जदों बराबरी करके बोलदा है ते उही बापू घर रखण नूं तैयार नहीं। साहब कहिंदे ने सजना उदो बाल उमर सी, अंदर दवैत नहीं। सतगुरु ने बाणी विच कहा कबीर जैसी उपजी पेड़ ते, जो तैसी निभ है औड़, हीरा किसका बापड़ा पूजा ना रतन करोड़। अज ए बच्ची सुनती पई है, उन्हां महापुरुषां ने पुछया किसे ने भी केड़ा गुरु साहिब दा बचन है जिदे विच उन्हां ने कहा कि हर एक नूं रिजक देण वाला एक परमेश्वर है।
1: तिसते सुन कन्या दिल कीनो, सोया बेस फल लिख कर दीनो।
0: कवि जी कहिंदे ने उत्थे फिर उस गुरमुख सिख ने श्लोक सुनाया जो गुरु नानक साहिब उचार गए ने, ते ए छोटी जी बच्ची ने ना उस वक्त ध्यान नाल सुनिया ते कहिंदे ने सुनदिया सार इस बच्ची दे मन उत्ते उस श्लोक ने इन्ना कु असर कीता, दृढ़ इरादा हो गया मना रब तो बिना दुनिया विच कोई रिजक देण वाला है। वो श्लोक केड़ा है? कवि जी कहन लगे मैं उस श्लोक नू इथे अंकित करदा हां।
1: श्लोक महला पहला, पुरखां बिरखां तीर्थां तटां निगां खेतां दीपां लोहां मंडलां खंडां वरबंडां।
0: सतगुरु गुरु नानक साहिब दा यह श्लोक जेड़ा है आसा दीवार विच सानू मिलदा है। सतगुरु इस श्लोक विच देखो अंदर नू किन्ना धीरे देंदे ने। पुरखां, पुरखां दा अर्थ मनुखां आदमी, बिरखां, बिरखां दा अर्थ जितनी भी बनास्पति है, तीर्थां जितने भी तीर्थां दे किनारे रहण वाले जीव ने, तटां तटां दा अर्थ कीता है प्रोफेसर साहिब सिंह ने नदियां ते दरिया, तटां मेघां मेघां दा अर्थ है बदल, खेतां खेतां दा अर्थ आप समझने खेत। साहिब कहिंदे ने की मनुख की रुख की तीरथ की दरिया की बदल ते की जेड़े असी हरे खेत देखने हैं, इस तो बिना दीपां लोवां मंडलां खंडां वरपंडां, आ जितने धरती दे टुकड़े ने, आ जितने ब्रह्मांड ने, जितने होर लोक

ਸਾਹਿਬ ਅੱਗੇ ਫਿਰ ਕਹਿੰਦੇ ਨੇ ਇਹਦੇ ਅਰਥ ਸਾਨੂੰ ਕਰਨੇ ਪੈਣਗੇ। ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ। ਪਹਿਲਾਂ ਤੇ ਕਹਿ ਦਿੱਤਾ ਮਨੁੱਖ ਆ ਧਰਤੀ ਆ ਜਿਤਨੀ ਬਨਸਪਤੀ, ਫਿਰ ਸਾਹਿਬ ਕਹਿਣ ਲੱਗੇ ਅੰਡਜ ਜੇਰਜ ਉਤਪ ਜਾਂ ਖਾਣੀ ਸੇਤ ਜਾਂ। ਚਾਰ ਖਾਣੀਆਂ ਮੰਨੀਆਂ ਨੇ ਵਿਦਵਾਨਾਂ ਨੇ ਸ੍ਰਿਸ਼ਟੀ ਦੀ ਉਤਪਤੀ ਦੀਆਂ। ਅੰਡਜ ਜਿਹੜੇ ਜੀਵ ਆਂਡੇ ਵਿੱਚੋਂ ਪੈਦਾ ਹੁੰਦੇ ਨੇ ਜਿਵੇਂ ਪੰਛੀ ਤੇ ਸੱਪ, ਜੇਰਜ ਜਿਹੜੇ ਜੇਰ ਵਿੱਚੋਂ ਪੈਦਾ ਹੋਏ ਪਸ਼ੂ ਤੇ ਮਨੁੱਖ। ਸਾਹਿਬ ਨੇ ਅੱਗੇ ਕਿਹਾ ਕਹਿਣ ਲੱਗੇ ਉਤਪਜ

0: ਭਾਵੇਂ ਕੋਈ ਜੇਰ ਵਿੱਚੋਂ, ਭਾਵੇਂ ਕਿਸੇ ਰੁੱਖ ਦੀ ਧਰਤੀ ਵਿੱਚੋਂ ਪੈਦਾਇਸ਼ ਹੋਈ ਤੇ ਭਾਵੇਂ ਕੋਈ ਪਸੀਨੇ ਵਿੱਚੋਂ ਪੈਦਾ ਹੋਇਆ ਹੈ, ਜਿੰਨੇ ਵੀ ਜੀਵ ਨੇ ਇਹਨਾਂ ਸਾਰਿਆਂ ਦੀ ਮਿੱਤ ਜਿਹੜਾ ਉਹ ਮੇਰਾ ਕਰਤਾ ਪੁਰਖ ਵਾਹਿਗੁਰੂ ਜਾਣਦਾ ਹੈ, ਉਹਨੂੰ ਸਭ ਦਾ ਪਤਾ ਹੈ, ਸਭ ਦੀ ਸੰਭਾਲ ਕਰਦਾ ਹੈ।
1: ਨਾਨਕ ਜੰਤ ਉਪਾਏ ਕੇ ਸੰਭਾਲੇ ਸਭਨਾ ਹਾਂ।
0: ਧੰਨ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕੇਵਲ ਉਹਨੇ ਪੈਦਾ ਨਹੀਂ ਕੀਤੇ, ਜਿਤਨੇ ਵੀ ਪੈਦਾ ਕੀਤੇ ਨੇ ਉਹਨੇ ਇੱਕ ਕਿਰਪਾ ਕੀਤੀ, ਇਹਨਾਂ ਦੀ ਸੰਭਾਲ ਵੀ ਆਪ ਪਿਆ ਕਰਦਾ, ਇਹਨਾਂ ਦੀ ਸਾਰ ਉਹ ਲੈਂਦਾ ਹੈ।
1: ਜਿਨ ਕਰਤੇ ਕਰਨਾ ਕੀਆ ਚਿੰਤਾ ਵੀ ਕਰਨੀ ਤਾ।
0: ਸਤਿਗੁਰੂ ਅੰਦਰ ਨੂੰ ਧੀਰੇ ਦੇਖ ਕੇ ਕਹਿੰਦੇ ਨੇ ਉਹ ਗੁਰੂ ਕੇ ਸਿੱਖਾ, ਚਾਹੇ ਮਨੁੱਖ ਚਾਹੇ ਬਨਸਪਤੀ ਚਾਰੇ ਖਾਣੀਆਂ ਦੇ ਜੀਵ ਭਾਵੇਂ ਲੈ ਲੈ, ਹਰ ਇੱਕ ਨੂੰ ਪੈਦਾ ਕਰਕੇ ਰਿਜ਼ਕ ਰੱਬ ਦਿੰਦਾ ਹੈ, ਤੂੰ ਚਿੰਤਾ ਨਾ ਕਰ ਮੇਰਾ ਕੀ ਬਣੇਗਾ, ਉੱਦਮ ਕਰੀ ਜਾ, ਜੇ ਵਾਹਿਗੁਰੂ ਨੇ ਪੈਦਾ ਕੀਤਾ ਤੇ ਰਿਜ਼ਕ ਤੈਨੂੰ ਜ਼ਰੂਰ ਦਏਗਾ, ਦੇਣ ਵਾਲਾ ਕੇਵਲ ਇੱਕ ਹੀ। ਇਸ ਬੱਚੀ ਨੇ ਸੁਣਿਆ ਇਹ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ ਇਹਦੇ ਹਿਰਦੇ ਦੇ ਅੰਦਰ ਤੀਰ ਦੀ ਤਰ੍ਹਾਂ

ਜਦੋਂ ਇਹ ਮਹਾਂਪੁਰਸ਼ ਬੈਠੇ ਨੇ ਫਿਰ ਉਹਨਾਂ ਨੇ ਇੱਕ ਇੱਕ ਸ਼ਲੋਕ ਦੇ ਅੱਖਰ ਦੇ ਅਰਥ ਕਰ ਦਿੱਤੇ ਤੇ ਇਸ ਬੱਚੀ ਨੇ ਸੁਣ ਕੇ ਦ੍ਰਿੜ ਕਰ ਲਿਆ ਮਨਾ ਦੇਖ ਇਹ ਮਹਾਂਪੁਰਸ਼ ਜੋ ਕਹਿੰਦੇ ਨੇ ਸਾਤੇ ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹ ਅਟਲ ਨੇ ਜੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਇੱਕ ਵਾਹਿਗੁਰੂ ਵੇ ਤੇ ਮੇਰੇ ਮਨਾ ਤੂੰ ਵੀ ਯਕੀਨ ਕਰ ਭਾਵੇਂ ਤੇਰੀ ਉਮਰ ਥੋੜੀ ਏ ਰੱਬ ਤੈਨੂੰ ਵੀ ਰਿਜਕ ਦਿੰਦਾ ਪਿਆ ਤੈਨੂੰ ਰੋਜੀ ਦੇਣ ਵਾਲਾ ਉਹ ਪਰਮੇਸ਼ਵਰ ਏ ਤਿੰਨਾਂ ਲੋਕਾਂ ਵਿੱਚ ਉਹਦਾ ਬੋਲ ਬਾਲਾ ਹੈ ਇੱਕ ਦਿਨ ਸਭ ਕੰਨਿਆ ਮਿਲ ਕਰਕੇ ਕਥਾ ਅਨੇਕ ਸੁਣਾਏ ਵਿਚਰ ਕੇ ਅੱਜ ਇਹ ਪੰਜੇ ਭੈਣਾਂ ਨਾ ਆਪਸ ਵਿੱਚ ਇਕੱਠੀਆਂ ਬੈਠੀਆਂ ਨੇ ਬੱਚੀ ਇੱਕ ਸਤਸੰਗ ਕਰਦੀ ਏ ਪੰਜੇ ਭੈਣਾਂ ਆਪਸ ਵਿੱਚ ਬੈਠੀਆਂ ਨੇ ਤੇ ਆਪਸ ਵਿੱਚ ਇਹ ਨਿਆਣੀਆਂ ਗੱਲਾਂ ਕਰਨ ਲੱਗ ਪਈਆਂ ਛੋਟੀ ਛੋਟੀ ਉਮਰ ਦੀਆਂ ਨੇ ਕੋਈ ਸਾਲ ਸਾਲ ਡੇਢ ਡੇਢ ਸਾਲ ਦਾ ਫਰਕ ਏ ਆਪਸ ਵਿੱਚ ਗੱਲਾਂ ਪਈਆਂ ਕਰਦੀਆਂ ਨੇ ਕਈ ਤਰ੍ਹਾਂ ਦੀ ਕਥਾ ਬਾਰ

0: ਇਹਨਾਂ ਵਿੱਚੋਂ ਚਾਰ ਬੱਚੀਆਂ ਜਿਹੜੀਆਂ ਨੇ ਨਾ ਆਪਸ ਵਿੱਚ ਗੱਲਾਂ ਕਰਦੀਆਂ ਨੇ, ਦੇਖੋ ਸਾਡਾ ਬਾਪੂ ਕਿੰਨਾ ਚੰਗਾ ਹੈ, ਸਾਨੂੰ ਪਾਉਣ ਵਾਸਤੇ ਬਸਤਰ ਦਿੰਦਾ ਹੈ, ਖਾਣ ਵਾਸਤੇ ਭੋਜਨ ਦਿੰਦਾ ਹੈ, ਅਸੀਂ ਆਪਣੇ ਪਿਤਾ ਦੇ ਸਿਰ ਉੱਤੇ ਇੰਨਾ ਸੁਖ ਮਾਣਦੀਆਂ ਹਾਂ।
1: ਖਾਣ ਪਾਣ ਪਹਿਰਨ ਕੋ ਦਾਤਾ, ਬਸਤਰ ਬਿਭੂਖਣ ਦੇ ਵਿਖਿਆਤਾ।
0: ਕਹਿਣ ਲੱਗੀਆਂ ਖਾਣ ਨੂੰ ਪੀਣ ਨੂੰ ਤਨ ਢੱਕਣ ਨੂੰ ਬਸਤਰ, ਤੇ ਵੇਖੋ ਸਾਡੀ ਉਮਰ ਥੋੜੀ ਏ, ਸਾਨੂੰ ਹੱਥਾਂ ਵਿੱਚ ਪਾਉਣ ਵਾਸਤੇ ਗਹਿਣੇ ਵੀ ਪਿਤਾ ਨੇ ਦਿੱਤੇ ਹਨ।
1: ਸਭ ਤੇ ਸੁਣ ਤਿਸ ਕੰਨਿਆ ਕਹਿਓ, ਪਾਲਤ ਪ੍ਰਭੂ ਸਵਨ ਕੋ ਲਹਿਓ।
0: ਚਾਰ ਜਣੀਆਂ ਹੱਸ ਹੱਸ ਕੇ ਗੱਲਾਂ ਕਰਦੀਆਂ ਨੇ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ ਹੈ, ਤੇ ਜਿਹੜੀ ਸਤ ਸੰਗਤ ਕਰਦੀ ਸੀ ਨਾ ਉਹ ਖਾਮੋਸ਼ ਬੈਠੀ ਏ, ਬਿਲਕੁਲ ਚੁੱਪ ਬੈਠੀ ਏ। ਜੇ ਪੁੱਛਣ ਲੱਗੀਆਂ ਕਿ ਤੂੰ ਕਿਉਂ ਨੀ ਬੋਲਦੀ ਪਈ, ਸਾਡੀ ਹਾਂ ਵਿੱਚ ਹਾਂ ਕਿਉਂ ਨੀ ਮਿਲਾਉਂਦੀ, ਅੱਗੋ ਉਹ ਬੱਚੀ ਕਹਿਣ ਲੱਗੀ, ਨਹੀਂ ਭੈਣੋ, ਤੁਸੀਂ ਭੁਲੇਖੇ ਵਿੱਚੋ, ਕਿਹੜਾ ਮਾਂ ਬਾਪ ਕਿਸੇ ਨੂੰ ਦੇਣ ਵਾਲਾ, ਰਿਜਕ ਦੇਣ ਵਾਲਾ ਤਾਂ ਕੇਵਲ ਇੱਕ ਪਰਮੇਸ਼ਵਰ ਹੈ, ਰੋਜ਼ੀ ਕੇਵਲ ਵਾਹਿਗੁਰੂ ਦਿੰਦਾ, ਉਹ ਖਾਣ ਨੂੰ ਉਹ ਪਾਣ ਨੂੰ ਬਖਸ਼ਦਾ ਹੈ।
1: ਦਾਤਨ ਕੋ ਦਾਤਾ ਇਕ ਰਾਮ, ਕਰੇ ਜਗਤ ਕੇ ਪੂਰਨ ਕਾਮ।
0: ਕਹਿਣ ਲੱਗੇ ਨਹੀਂ ਭੈਣੋ, ਤੁਹਾਨੂੰ ਪਤਾ ਨਹੀਂ, ਭਾਵੇਂ ਮੰਗਤੇ ਬੇਅੰਤ ਨੇ, ਦੇਣ ਵਾਲਾ ਦਾਤਾ ਇੱਕ, ਉਹ ਇੱਕ ਦਾਤਾ ਸਾਰੀ ਸ੍ਰਿਸ਼ਟੀ ਦੀ ਪਰਵਰਿਸ਼ ਕਰਦਾ ਤੇ ਹਰ ਇੱਕ ਨੂੰ ਉਹ ਰਿਜ਼ਕ ਪਹੁੰਚਾਉਂਦਾ ਹੈ।
1: ਸਭ ਦਿਨ ਸਭ ਕੋ ਭੋਗ ਭੁਗਾਵੇ, ਕਰ ਹਾਰ ਕੋ ਜੀਵਤ ਪਾਵੇ।
0: ਜਿਤਨੇ ਵੀ ਜੀਵ ਤੁਸੀਂ ਦੇਖਦੇ ਹੋ, ਤੁਸੀਂ ਸੋਚਦੇ ਹੋ ਕਿ ਸਾਡਾ ਬਾਪੂ ਸਾਨੂੰ ਦਿੰਦਾ, ਪਰ ਕਦੀ ਪਾਣੀ ਵਿੱਚ ਝਾਤੀ ਮਾਰੀ ਜੇ, ਉੱਥੇ ਤਾਂ ਸਾਡਾ ਬਾਪੂ ਕਿਸੇ ਨੂੰ ਰਿਜ਼ਕ ਨਹੀਂ ਦਿੰਦਾ। ਕਦੀ ਧਰਤੀ ਵਿੱਚ ਰਹਿਣ ਵਾਲੇ ਤੁਸੀਂ ਜੀਵਾਂ ਵੱਲ ਦੇਖਿਆ, ਉੱਥੇ ਤਾਂ ਸਾਡਾ ਬਾਪੂ ਰਿਜ਼ਕ ਨਹੀਂ ਦਿੰਦਾ, ਉੱਗੀ ਹੋਈ ਬਨਸਪਤੀ ਨੂੰ ਤਾਂ ਸਾਡਾ ਬਾਪੂ ਨਹੀਂ ਪਾਲਦਾ। ਇਹ ਕੇਵਲ ਅਸੀਂ ਆਪਣੀ ਸੋਚ ਨਾਲ ਕਹਿ ਰਹੀ ਹਾਂ ਕਿ ਸਾਡਾ ਬਾਪੂ ਸਾਨੂੰ ਸਭ ਕੁਝ ਦਿੰਦਾ, ਅਸਲ ਵਿੱਚ ਇੱਕ ਹੋਰ ਏ ਜਿਹੜਾ ਸਾਡੇ ਬਾਪੂ ਦੀ ਝੋਲੀ ਵਿੱਚ ਵੀ ਦਾਤ ਪਾਉਂਦਾ, ਉਹ ਕੇਵਲ ਇੱਕ ਦਾਤਾ ਪਰਮੇਸ਼ਵਰ ਏ, ਉਹਦੇ ਤੋਂ ਬਿਨਾਂ ਰਿਜ਼ਕ

0: ਕਹਿਣ ਲੱਗੇ ਜੇ ਉਹ ਪਰਮੇਸ਼ਵਰ ਰਿਜ਼ਕ ਨਾ ਦੇ ਤੇ ਚੇਤੇ ਰੱਖਣਾ ਕਿਸੇ ਨੂੰ ਮਿਲੇ ਵੀ ਨਾ, ਸਾਰੇ ਵਿਨਾਸ਼ ਹੋ ਜਾਣ, ਖਤਮ ਹੋ ਜਾਣ। ਭੈਣੋ, ਰਿਜ਼ਕ ਦੇਣ ਵਾਲਾ ਕੇਵਲ ਇੱਕ ਪਰਮੇਸ਼ਵਰ ਜੇ। ਮੇਰੇ ਸਤਿਗੁਰੂ ਨੇ ਨਾ ਇਹੀ ਬਚਨ ਬਾਣੀ ਵਿੱਚ ਦ੍ਰਿੜ ਕਰਾਏ। ਵੇਖੋ ਗੁਰਮੁਖੋ, ਇੱਕ ਬੱਚੀ ਦੇ ਬਚਨਾਂ ਤੇ ਭਰੋਸਾ ਕਰ ਲੈ ਤੇ ਸਿਦਕ ਨਾਲ ਉਹ ਵੀ ਜਿੱਤ ਸਕਦੀ ਏ। ਮੇਰਾ ਸਤਿਗੁਰੂ ਤਾਂ ਰੋਜ਼ ਆਵਾਜ਼ ਦੇ ਕੇ ਕਹਿੰਦਾ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀ ਉਪਰਿਆ, ਸਹਿਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗਿਆ ਕਰ ਧਰਿਆ। ਉਹਨੇ ਪੱਥਰ ਵੀ ਜੀਵ ਪੈਦਾ ਕੀਤੇ, ਰਿਜ਼ਕ ਉਹਨਾਂ ਨੂੰ ਦਿੱਤਾ। ਸਤਿਗੁਰੂ, ਫਿਰ ਅਸੀਂ ਕੀ ਕਰੀਏ? ਕਹਿਣ ਲੱਗੇ, ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਤ ਹਰਿਆ, ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ, ਚਾਹੇ ਮਾਂ ਹੋਵੇ ਜਨਨ, ਪਿਤਾ ਭਾਵੇਂ ਬਾਪੂ ਹੋਵੇ, ਪੁੱਤਰ ਹੋਵੇ ਭਾਵੇਂ ਇਸਤਰੀ ਹੋਵੇ, ਕੋਈ ਕਿਸੇ ਨੂੰ ਰਿਜ਼ਕ ਦੇਣ ਵਾਲਾ ਨਹੀਂ। ਜਨਨ ਪਿਤਾ ਲੋਕ ਸੁੱਤ ਬੰਤਾ, ਕੋਈ ਨਾ ਕਿਸਕੀ ਧਰਿਆ। ਕਹਿਣ ਲੱਗੇ, ਉੜੈ ਊੜ ਆਵੈ ਸਹਿ ਪੋਸਾਂ, ਤਿਸ ਪਾਛੇ ਬਚਰੇ ਸਰਿਆ। ਹੁਣ ਤੂੰ ਕਹਿੰਦਾ ਮੇਰੀ ਮਾਂ ਬਾਪ ਮੈਨੂੰ ਰਿਜ਼ਕ ਦਿੰਦੇ ਨੇ, ਪਰ ਕੂੰਜ ਤਾਂ ਆਪਣੇ ਬੱਚੇ ਕੋਲ ਨਹੀਂ। ਉੜੈ ਊੜ ਆਵੈ ਸਹਿ ਪੋਸਾਂ, ਉਹ ਸੈਂਕੜੇ ਕੋ ਆਪਣੇ ਬੱਚਿਆਂ ਤੋਂ ਦੂਰ ਚਲੀ ਗਈ, ਪਰ ਉਹਨਾਂ ਬੱਚਿਆਂ ਨੂੰ ਕੌਣ ਖਵਾਉਂਦਾ ਪਿਆ। ਉੜੈ ਊੜ ਆਵੈ ਸਹਿ ਕੋਸਾਂ, ਤਿਸ ਪਾਛੇ ਬਚਰੇ ਸਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ। ਮਨ ਮੈਂ ਸਿਮਰਨ ਕਰਿਆ, ਮੇਰਾ ਗੁਰੂ ਗ੍ਰੰਥ ਸਾਹਿਬ ਤਾਂ ਉੱਚੀ ਆਵਾਜ਼ ਵਿੱਚ ਕਹਿੰਦਾ, ਪਹਿਲੋਂ ਦੇਤਾ ਰਿਜ਼ਕ ਸਮਾ, ਜਿਹੜਾ ਜੀਵ ਤੂੰ ਪੈਦਾ ਕੀਤਾ ਨਾ, ਪਹਿਲਾਂ ਤੂੰ ਇਹਦਾ ਰਿਜ਼ਕ ਪੈਦਾ ਕੀਤਾ। ਇਹੀ ਕਾਰਨ ਕਿ ਮਨੁੱਖ ਦਾ ਜਨਮ ਬਾਅਦ ਵਿੱਚ ਜਨਮ ਦੇ ਖੂਨ ਤੋਂ ਪਹਿਲਾਂ ਇਹਨੂੰ ਮਾਤਾ ਦੇ ਦੁੱਧ ਦਾ ਪ੍ਰਬੰਧ ਕਰ ਦਿੱਤਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਪਹਿਲੋਂ ਦੇਤਾ ਰਿਜ਼ਕ ਸਮਾ, ਪਿੱਛੋਂ ਦੇਤਾ ਜੰਤ ਉਪਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀ ਆ ਦਸ ਦੁਆਰਾ। ਮਾਤਾ ਦੇ ਉਧਰ ਵਿੱਚ ਤੇਰੇ ਪਾਣੀ ਦੇ ਵਿੱਚ ਤੇਰਾ ਉਹਨੇ ਸਰੀਰ ਬਣਾ ਦਿੱਤਾ, ਜਿਸੇ ਦਿਸ ਦੇ ਦਸ ਦਰਵਾਜ਼ੇ ਨੇ। ਰਾਗ ਆਸਾ ਭਗਤ ਧੰਨਾ ਜੀ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀ ਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਤਮ ਹਮਾਰਾ। ਕਹਿਣ ਲੱਗੇ, ਜਿਹੜਾ ਅੱਗ ਵਿੱਚ ਰੋਟੀ ਦਿੰਦਾ ਐਵੇਂ ਤੂੰ ਕਹਿੰਦਾ ਫਲਾਣਾ ਬੰਦਾ ਦਿੰਦਾ, ਅੱਗ ਵਿੱਚ ਜਿਹੜਾ ਰਿਜ਼ਕ ਦਿੰਦਾ ਸੀ ਉਹੀ ਤੈਨੂੰ ਇੱਥੇ ਰੋਜੀ ਪਿਆ ਦਿੰਦਾ। ਕਹਿਣ ਲੱਗੇ, ਕੁੰਮੀ ਜਲ ਮੈਂ ਤਨ ਤਿਸ ਬਾਹਰ, ਕੱਛੂ ਕੁੰਮੀ ਪਾਣੀ ਵਿੱਚ, ਆਂਡੇ ਉਹਦੇ ਰੇਤੇ ਤੇ ਪਏ ਨੇ, ਪੰਖ ਖੀਰ ਤਿੰਨ ਨਾਹੀਂ, ਨਾ ਆਂਡਿਆਂ ਨੂੰ ਖੰਭ ਨਾ ਉਹਨਾਂ ਦੇ ਦੁੱਧ ਦਾ ਪ੍ਰਬੰਧ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾ ਖਾਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀਂ। ਕਹਿੰਦੇ ਨੇ ਪੱਥਰ ਦਾ ਕੀੜਾ ਪੱਥਰ ਦੇ ਵਿੱਚ, ਕੋਈ ਰਸਤਾ ਨਹੀਂ ਜਿਸ ਰਸਤੇ ਆਪਾਂ ਰਿਜ਼ਕ ਪਹੁੰਚਾ ਸਕੀਏ। ਦੇਖ ਧੰਨਿਆ, ਜੇ ਪੱਥਰ ਵਿੱਚ ਪੈਦਾ ਕੀਤੇ ਕੀੜੇ ਨੂੰ ਰਿਜ਼ਕ ਦਿੰਦਾ, ਤੂੰ ਬੰਦੇ ਦੀ ਆਸ ਨਾ ਕਰੀ, ਦੇਣ ਵਾਲਾ ਕੇਵਲ ਇੱਕ ਉਹ ਹੀ ਆ। ਸਾਹਿਬ ਕਹਿੰਦੇ ਨੇ ਬਾਣੀ ਅੰਦਰ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀਂ। ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ, ਜੀ ਡਰਾਹੀ ਐਵੇਂ ਜੀ ਮੇਰੇ ਮਨਾ, ਤੂੰ ਡਰਦਾ ਨਾ ਰਹੀ। ਇਹ ਬੱਚੀ ਕਹਿੰਦੀ, ਨਹਿ ਭੈਣੋ, ਤੁਸੀਂ ਭੁਲੇਖੇ ਵਿੱਚ ਹੋ, ਇਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਕੋਈ ਹੋਰ ਪਿਆ ਕਰਦਾ, ਮੈਂ ਤਾਂ ਗੁਰਮੁਖਾਂ ਤੋਂ ਬਚਨ ਸੁਣ ਕੇ ਆਈ ਹਾਂ। ਉਹ ਤਾਂ ਕਹਿੰਦੇ ਨੇ ਆਸਨ ਲੋਏ ਲੋਏ ਭੰਡਾਰ, ਉਹਦਾ ਟਿਕਾਣਾ ਹਰ ਇੱਕ ਲੋਕ ਦੇ ਵਿੱਚ, ਜੋ ਕਿਛ ਪਾਇਆ ਸੋ ਇੱਕ ਆਵਾਰ। ਕਹਿਣ ਲੱਗੀ, ਮੈਂ ਤਾਂ ਬਚਨ ਸੁਣੇ ਨੇ ਮਹਾਂਪੁਰਸ਼ਾਂ ਤੋਂ ਕਿ ਰਿਜ਼ਕ ਦੇਣ ਵਾਲਾ ਕੋਈ ਮਾਂ ਬਾਪ ਨਹੀਂ, ਕੇਵਲ ਇੱਕ ਵਾਹਿਗੁਰੂ ਹੈ।
1: ਰਾਉ ਰੰਕ ਗਜ ਚੀਟੀ ਜੋਈ, ਸਭ ਕੋ ਦਾਤਾ ਤ੍ਰਾਤਾ ਸੋਈ।
0: ਕਹਿਣ ਲੱਗੀ, ਦੇਖੋ ਭੈਣੋ, ਆ ਤੁਸੀਂ ਗਰੀਬ ਵੱਲ ਤੱਕੋ, ਭਾਵੇਂ ਮਜ਼ਦੂਰੀ ਕਰਦਾ, ਆਖਰ ਉਹ ਕੱਖਾਂ ਦੀ ਕੁੱਲੀ ਵਿੱਚ ਰੋਟੀ ਪਕਾ ਕੇ ਖਾਂਦਾ, ਸਾਡਾ ਬਾਪੂ ਤੇ ਨਹੀਂ ਦਿੰਦਾ। ਜੇ ਕੋਈ ਧਨਾੜ ਰਾਜਾ ਰੋਟੀ ਖਾਂਦਾ, ਉਹਨੂੰ ਵੀ ਮਾਲਕ ਦਿੰਦਾ। ਕਹਿੰਦੀ, ਮੁੱਕਦੀ ਗੱਲ ਕੀ, ਮੇਰੇ ਗੁਰੂ ਕੀ ਬਾਣੀ ਕਹਿੰਦੀ ਏ, ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੀ ਸੰਭਾਲ ਮੇਰਾ ਨਿਰੰਕਾਰ ਕਰਦਾ ਹੈ।
1: ਆਪਰ ਦਿਖੇ ਸਮਰੱਥ ਹੈ ਕਹਾਂ, ਜੀਵਨ ਜੋ ਪਾ ਲੈ ਜੈ ਕਹਾਂ।
0: ਕਹਿਣ ਲੱਗੀ, ਕਿਹਦੇ ਅੰਦਰ ਸਮਰੱਥ ਹੈ ਉਹ ਮੇਰੇ ਵਾਹਿਗੁਰੂ ਜੀ ਦਾ ਮੁਕਾਬਲਾ ਕਰ ਸਕੇ? ਇਹਨੇ ਜੀਵਾਂ ਨੂੰ ਕੋਈ ਪਾਲ ਸਕਦਾ? ਕਿਸੇ ਅੰਦਰ ਤਾਕਤ ਨਹੀਂ। ਸ਼ਾਇਦ ਇਹੀ ਕਾਰਨ ਮੇਰੇ ਗੁਰੂ ਨਾਨਕ ਸਾਹਿਬ ਜਦੋਂ ਵਿਸਮਾਦ ਵੀ ਜਾਂਦੇ ਨੇ ਨਾ, ਤੇ ਇੱਕ ਗੱਲ ਕਹਿੰਦੇ ਨੇ, ਦਾਤਿਆ ਮੈਂ ਇਸ ਗੱਲੋਂ ਹੈਰਾਨ ਹਾਂ, ਉਹ ਤੇਰਾ ਘਰ ਕੀ ਹੋ ਜੇ, ਜਿਸ ਘਰ ਵਿੱਚ ਤੂੰ ਬੈਠਾ, ਉਸ ਘਰ ਦੇ ਦਰਵਾਜ਼ੇ ਕੀ ਹੋ ਜਾਏ ਨੇ, ਜਿਸ ਦਰਵਾਜ਼ੇ ਵਿੱਚੋਂ ਤੂੰ ਲੰਘਣੇ ਤੇ ਪੁੱਛਿਆ ਮਹਾਰਾਜ ਹੈਰਾਨੀ ਕਿਉਂ? ਕਹਿੰਦੇ ਨੇ ਹੈਰਾਨ ਕੀ ਤਾਂ, ਇੰਨੇ ਜੀਵ ਪੈਦਾ ਕਰਕੇ ਸਭ ਦੀ ਸੰਭਾਲ ਕਰਨੇ, ਮੈਨੂੰ ਦੱਸ ਤਾਂ ਸਹੀ ਤੇਰਾ ਘਰ ਕਿਹੋ ਜਿਹਾ ਹੈ ਜਿੱਥੇ ਇੱਕ ਥਾਂ ਤੇ ਬਹਿ ਕੇ ਸਭ ਨੂੰ ਰਿਜ਼ਕ ਦੇਣਾ? ਅਸੀਂ ਪੜ੍ਹਨੇ ਆ ਸੋ ਦਰ ਤੇਰਾ ਕਿਹਾ, ਕਿਹੋ ਜਿਹਾ ਤੇਰਾ ਦਰਵਾਜ਼ਾ, ਸੋ ਘਰ ਕਿਹਾ ਕਿਹੋ ਜਿਹਾ ਤੇਰਾ ਘਰ ਏ, ਜਿੱਤ ਬਹਿ ਸਰਬ ਸੰਭਾਲੇ, ਜਿੱਥੇ ਬਹਿ ਕੇ ਤੂੰ ਸਾਰਿਆਂ ਦੀ ਸੰਭਾਲ ਕਰਨੇ। ਸਾਹਿਬ ਜੀ ਦੇ ਇਹ ਪਿਆਰੀ ਬੱਚੀ ਕਹਿ ਰਹੀ ਹੈ ਗੁਰੂ ਨਾਨਕ ਦੀ ਬਾਣੀ ਦੀ ਕਿਰਪਾ ਨਾਲ ਕਿ ਸਭ ਨੂੰ ਰਿਜ਼ਕ ਮੇਰਾ ਦਾਤਾਰ ਦਿੰਦਾ ਹੈ, ਕੌਣ ਏ ਜਿਹੜਾ ਉਹਦੇ ਤੋਂ ਬਿਨਾਂ ਕਿਸੇ ਨੂੰ ਰਿਜ਼ਕ ਦੇ ਸਕੇ?
1: ਇਹ ਸੁਣ ਕੰਨਿਆ ਸਭ ਹੀ ਕਹੇ, ਹਮਕੋ ਪਿਤ ਪ੍ਰਿਤ ਪਾਲਤ ਰਹੇ।
0: ਇੰਨੀ ਗੱਲ ਸੁਣ ਕੇ ਦੂਸਰੀਆਂ ਜਿਹੜੀਆਂ ਭੈਣਾਂ ਨੇ ਉਹ ਗੁੱਸੇ ਵਿੱਚ ਆ ਗਈਆਂ, ਕਹਿਣ ਲੱਗੀਆਂ ਚੁੱਪ ਕਰ ਜਾ, ਤੈਨੂੰ ਸਮਝ ਹੀ ਕੋਈ ਨਹੀਂ, ਅਸੀਂ ਨਹੀਂ ਜਾਣਦੀਆਂ ਕੌਣ ਏ ਰੱਬ ਦੇਣ ਵਾਲਾ, ਸਾਨੂੰ ਤਾਂ ਸਾਡਾ ਬਾਪੂ ਹੀ ਕੱਪੜੇ ਦਿੰਦਾ, ਸਾਨੂੰ ਤਾਂ ਸਾਡਾ ਬਾਪ ਹੀ ਖਾਣ ਨੂੰ ਦਿੰਦਾ, ਸਾਨੂੰ ਤਾਂ ਸਾਡਾ ਪਿਤਾ ਹੀ ਹਰ ਪ੍ਰਕਾਰ ਨਾਲ ਸੰਭਾਲਦਾ ਹੈ।
1: ਨਹਿ ਦੇਖਿਓ ਦੇ ਤੋ ਕਿਤ ਰਾਮ, ਦਿਓ ਜਾਏ ਕਿਸ ਕੇ ਕਬ ਧਾਮ।
0: ਅੱਗੋਂ ਕਹਿਣ ਲੱਗੀਆਂ ਅਸੀਂ ਨਹੀਂ ਦੇਖਿਆ ਕਿ ਵਾਹਿਗੁਰੂ ਕੋਈ ਹੈ ਕਿਸੇ ਦੇ ਘਰ ਵਿੱਚ ਜਾ ਕੇ ਰੋਜ਼ੀ ਦਿੰਦਾ ਹੋਵੇ, ਕਦੀ ਤੱਕੇ ਸਾਡੇ ਘਰ ਅੰਦਰ ਰੱਬ ਆਇਆ ਹੋਵੇ ਤੇ ਸਾਨੂੰ ਆ ਕੇ ਉਹ ਰੋਟੀ ਦੇ ਕੇ ਜਾਵੇ।
1: ਅਨਬਸਤਰ ਸਭ ਕਰਕੇ ਤਿਆਰ, ਕਿਸ ਕੋ ਕੌਣ ਦੇਤ ਕਿਸ ਬਾਰ।
0: ਦੇਖ ਸਾਡਾ ਬਾਪੂ ਤਾਂ ਸਾਨੂੰ ਕੱਪੜੇ ਦਿੰਦਾ, ਰੱਬ ਨੇ ਕਦੀ ਕੱਪੜੇ ਸਵਾ ਕੇ ਦਿੱਤੇ ਨੇ? ਸਾਡਾ ਬਾਪੂ ਤਾਂ ਅਨਾਜ ਲਿਆਉਂਦਾ, ਕਈ ਤਰ੍ਹਾਂ ਦੇ ਫਲ ਲਿਆਉਂਦਾ। ਤੂੰ ਕਹਿੰਦੀ ਰਾਮ ਦੇਣ ਵਾਲਾ, ਰੱਬ ਦੇਣ ਵਾਲਾ, ਖੁਦਾ ਦੇਣ ਵਾਲਾ, ਅਸੀਂ ਨਹੀਂ ਦੇਖਿਆ ਕਿਸੇ ਦੇ ਘਰ ਅੰਦਰ ਖੁਦਾ ਇਹ ਵਸਤੂਆਂ ਲੈ ਕੇ ਆਵੇ।
1: ਇਹ ਸੁਣ ਕੇ ਕੰਨਿਆ ਲੜ ਪਰੀ, ਜਾਏ ਪਿਤਾ ਕੇ ਟਿਕ ਸੁਧ ਕਰੀ।
0: ਕਹਿੰਦੇ ਆਪਸ ਵਿੱਚ ਗੱਲ ਕਰਦੀਆਂ ਕਰਦੀਆਂ ਉਹ ਇੰਨੀ ਕੁ ਦ੍ਰਿੜ ਇਰਾਦੇ ਵਾਲੀ ਏ, ਕਹਿਣ ਲੱਗੀ ਤਰਕ ਨਾ ਕਰੋ, ਵਿਸ਼ਵਾਸ ਕਰੋ ਕਿ ਰਿਜ਼ਕ ਦੇਣ ਵਾਲਾ ਵਾਹਿਗੁਰੂ ਹੈ, ਜਿਹਨੇ ਸਰੀਰ ਦਿੱਤਾ ਉਹਦੇ ਬਚਨਾਂ ਤੇ ਭਰੋਸਾ ਕਰ ਲਵੋ। ਸ਼ਾਇਦ ਇਹੀ ਕਾਰਨ ਕਈ ਵਾਰੀ ਮਨੁੱਖ ਉਸ ਰੱਬ ਦੀ ਦਿੱਤੀ ਹੋਈ ਦਾਤ ਨੂੰ ਲੈ ਕੇ, ਅਸਲ ਵਿੱਚ ਮੈਂ ਮੇਰਾ ਢੰਗ ਆਪਣੇ ਇਤਿਹਾਸ ਦੀ ਵਿਚਾਰ ਕਰਨ ਦਾ, ਜਦੋਂ ਇਤਿਹਾਸ ਦੀ ਪੰਕਤੀ ਉੱਤੇ ਗੁਰੂ ਕੀ ਬਾਣੀ ਦੀ ਮੋਹਰ ਲੱਗ ਜਾਏ ਨਾ ਤੇ ਗੱਲ ਐ ਪੱਕੀ ਹੋ ਜਾਂਦੀ। ਸ਼ਾਇਦ ਨੇ ਬਾਣੀ ਵਿੱਚ ਅਸਲ ਵਿੱਚ ਇਹ ਬੱਚੀਆਂ ਦੇ ਖਿਆਲ ਨਹੀਂ, ਹਰ ਇੱਕ ਨਾਸਤਕ ਮਨੁੱਖ ਦੀ ਬਿਰਤੀ ਏ ਕਿ ਰੱਬ ਵਸਤਰ ਦਿੰਦਾ, ਰੱਬ ਸਾਨੂੰ ਰਿਜ਼ਕ ਦਿੰਦਾ, ਰੱਬ ਕੀ ਸਾਡਾ ਕਰਨ ਵਾਲਾ ਹੈ। ਤੇ ਮੇਰੇ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਨਹੀਂ ਹੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ, ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਭਾਰਿਆ, ਬਾਰ ਵਿਵਸਥਾ ਤੁਜੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਇੰਨਾ ਕੁਝ ਲੈ ਕੇ ਵੀ ਕਹਿੰਦਾ ਕੌਣ ਦੇਣ ਵਾਲਾ? ਤੇ ਮੇਰਾ ਗੁਰੂ ਅਰਜਨ ਦੇਵ ਕਹਿੰਦਾ, ਦਾਤਿਆ ਇਹ ਨਿਰਗੁਣ, ਇਹ ਤੇਰੇ ਗੁਣਾਂ ਨੂੰ ਨੀ ਸਮਝਦਾ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੇ ਹੋ ਤਾਓ ਨਾਨਕ ਸੀਜੈ। ਦੇਣ ਵਾਲਾ ਉਹ ਰਿਜ਼ਕ ਵਾਹਿਗੁਰੂ ਵੇ। ਸਾਹਿਬ ਨੇ ਬਾਣੀ ਵਿੱਚ ਇਸ਼ਾਰੇ ਕੀਤੇ, ਇਸ ਪਾਣੀ ਤੇ ਜਿਨ ਤੂੰ ਘਰਿਆ, ਮਾਟੀ ਕਾਲੇ ਦਿਓਰਾ ਕਰਿਆ, ਉਕਤ ਸੁਰਤ ਲੈ ਜੋਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਤ ਲਹਿਰ ਮੈਂ ਤਾਰੋ ਤਾਰਨ ਹਾਰੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀ ਹੈ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਸਾਹਿਬ ਨੇ ਬਾਣੀ ਵਿੱਚ ਕਿਹਾ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਪੇਟ ਹੀ ਕੇ ਪਤ ਬੀਚ ਬਚਾਵੇ। ਉਹ ਰਿਜ਼ਕ ਦੇਣ ਵਾਲਾ ਇੱਕ ਹੀ ਲੜ ਪਈਆਂ ਤੇ ਅੱਗੋ ਕਹਿੰਦੀ, ਦੇਖੋ ਜਿੰਨੀਆਂ ਮਰਜ਼ੀ ਦਲੀਲਾਂ ਦੇ ਲੋ ਪਰ ਮੇਰੇ ਤੇ ਅਸਰ ਨਹੀਂ, ਮੈਂ ਗੁਰਮੁਖਾਂ ਤੋਂ ਇੱਕ ਬਚਨ ਸੁਣਿਆ ਕਿ ਦੇਣ ਵਾਲਾ ਵਾਹਿਗੁਰੂ ਏ, ਕੋਈ ਕਿਸੇ ਨੂੰ ਰਿਜ਼ਕ ਨਹੀਂ ਦਿੰਦਾ।
1: ਹਮ ਸਭ ਕਹੇ ਪਿਤਾ ਤੇ ਖਾਵਤ, ਇਹ ਕਿਸ ਬਾਤ ਅਪਰ ਬਿਦਤਾਵਤ।
0: ਕਹਿੰਦੇ ਲੜਦੀਆਂ ਲੜਦੀਆਂ ਇਹ ਆਣੀਆਂ ਉੱਠ ਪਈਆਂ ਤੇ ਬਾਪੂ ਦੇ ਕੋਲ ਘਰ ਗਈਆਂ ਤੇ ਪਿਤਾ ਬੈਠਾ ਸੀ ਆਪਣੇ ਮੰਜੇ ਤੇ, ਇਹ ਵਿਚਾਰੀ ਵੀ ਪਿੱਛੇ ਪਿੱਛੇ ਤੁਰ ਪਈ। ਚਾਰਾਂ ਜਣੀਆਂ ਨੇ ਜਾ ਕੇ ਪਿਤਾ ਨੂੰ ਘੇਰ ਲਿਆ ਤੇ ਕਹਿਣ ਲੱਗੀਆਂ, ਪਿਤਾ ਜੀ ਦੇਖੋ ਆ ਕਿਹੋ ਜਿਹੀਆਂ ਗੱਲਾਂ ਕਰਦੀ ਪਈ ਏ, ਅਸੀਂ ਬੈਠੀਆਂ ਤਾਂ ਅੱਜ ਇਕੱਠੀਆਂ ਤੇ ਗੱਲ ਚੱਲ ਪਈ ਕਿ ਸਾਡਾ ਬਾਪੂ ਸਾਨੂੰ ਰਿਜਕ ਦਿੰਦਾ, ਸਾਡਾ ਪਿਤਾ ਸਾਨੂੰ ਬਸਤਰ ਦਿੰਦਾ, ਤੇ ਇਹ ਅੱਗੋਂ ਹੋਰ ਤਰਕ ਕਰਦੀ ਹੈ।
1: ਜੋ ਪ੍ਰਤਪਾਰੇ ਦੇਤ ਹਮੇਸ਼ ਲਗਤਨ ਤੇ ਜਿਨ ਕੀਨ ਵਿਸ਼ੇਸ਼।
0: ਇਹ ਤਾਂ ਗੱਲਾਂ ਹੋਰ ਕਰਦੀ ਏ, ਆਖਦੀ ਏ ਰਿਜਕ ਦੇਣ ਵਾਲਾ ਕੋਈ ਹੋਰ ਏ ਜਿਹੜੇ ਸਾਡੇ ਛੋਟੇ ਜਿਹੇ ਤਨ ਨੂੰ ਸੰਭਾਲ ਕੇ ਰੱਖੇ ਤੇ ਜਿਹਦੀ ਕਿਰਪਾ ਨਾਲ ਤਨ ਵੱਡਾ ਹੋ ਰਿਹਾ ਹੈ।
1: ਸੁਖ ਸੋ ਸ਼ੁਭ ਆਹਾਰ ਹਮ ਕਰੀ ਕਿਸੂ ਬਾਤ ਕੀ ਚਿੰਤਨ ਤਰੀ।
0: ਕਹਿਣ ਲੱਗੇ ਅਸੀਂ ਫਿਰ ਦਲੀਲ ਦਿੱਤੀ ਕਿ ਨਹੀਂ, ਸਾਡੀ ਪ੍ਰਤਪਾਲਣਾ ਸਾਡਾ ਬਾਪ ਕਰਦਾ, ਸੁੱਖ ਨਾਲ ਅਸੀਂ ਆਹਾਰ ਕਰਨੀਆਂ ਵਾ, ਸਾਨੂੰ ਕਿਤੇ ਰੋਟੀ ਦੀ ਚਿੰਤਾ ਨਹੀਂ।
1: ਇਹ ਨੈ ਮਾਨੇ ਮਤ ਕਹਿ ਨਿਆਰੋ ਹਮ ਸਭ ਕਹੇ ਕੀਨਸ ਨਿਰਧਾਰੋ।
0: ਕਹਿਣ ਲੱਗੀ ਦੇਖੋ ਅਸੀਂ ਸਾਰੀਆਂ ਨੇ ਇੱਕੋ ਹੀ ਇਹ ਆਪਸ ਵਿੱਚ ਵਿਚਾਰ ਕੀਤੀ ਏ ਕਿ ਦੇਣ ਵਾਲਾ ਸਾਡਾ ਪਿਤਾ ਹੈ, ਪਰ ਇਹਦਾ ਤਾਂ ਮਤ ਨਿਆਰਾ ਹੈ, ਸਾਡੀ ਹਾਂ ਵਿੱਚ ਹਾਂ ਨਹੀਂ ਮਿਲਾਂਦੀ।
1: ਸੁਣਤ ਨਿਰਪਤ ਪਿਤ ਮੂਰਖ ਰੋਸਾ ਨੈ ਈਸ਼ਰ ਕੋ ਲਖਿਓ ਭਰੋਸਾ।
0: ਕਹਿੰਦੇ ਨੇ ਕਵੀ ਜੀ ਉੱਕੋ ਰਾਜਾ ਵੀ ਮੂਰਖ ਏ, ਉਹਨੂੰ ਇਹ ਸਮਝ ਨਹੀਂ ਜਿਹੜੀਆਂ ਇਹ ਚਾਰ ਕਹਿੰਦੀਆਂ ਨੇ ਇਹ ਅਣਜਾਣ ਨੇ, ਜਿਹੜੀ ਇੱਕ ਕਹਿੰਦੀ ਪਈ ਉਹ ਸੱਚ ਕਹਿੰਦੀ ਪਈ। ਕਹਿਣ ਲੱਗੇ ਆਪਸ ਵਿੱਚ ਇਹ ਮੂਰਖ ਬੰਦਾ ਜਿਹਨੂੰ ਸਮਝ ਨਹੀਂ ਇੱਕ ਵਾਹਿਗੁਰੂ ਤੇ ਭਰੋਸਾ ਨਹੀਂ।
1: ਆਪਣੇ ਰਾਜਮਾਨ ਮੈਂ ਫੂਲਾ ਪ੍ਰਤਕੂਲ ਪਏ ਤੇ ਭੁੱਲਾ।
0: ਕਹਿੰਦੇ ਨੇ ਆਪਣੇ ਆ ਚਾਰ ਗਜ਼ ਜ਼ਮੀਨ ਤੇ ਫੁੱਲਿਆ ਬੈਠਾ, ਰਾਜ ਗੱਦੀ ਤੇ ਫੁੱਲਿਆ ਬੈਠਾ, ਇਹਨੂੰ ਇੰਨਾ ਪਤਾ ਹੀ ਨਹੀਂ ਕਿ ਦੇਣ ਵਾਲਾ ਤਾਂ ਇੱਕ ਪਰਮੇਸ਼ਵਰ ਏ, ਮੈਨੂੰ ਵੀ ਰਿਜ਼ਕ ਉਹਨੇ ਦਿੱਤਾ, ਰਾਜ ਭਾਗ ਵੀ ਉਹਦਾ ਦਿੱਤਾ ਹੋਇਆ ਹੈ।
1: ਸਭ ਕੰਨਿਆ ਨਿਜ ਨਿਕਟ ਹਕਾਰੀ ਆਖੇ ਸਮਝਣੇ ਇੱਛਾ ਧਾਰੀ।
0: ਉਸੇ ਵਕਤ ਇਹਨੇ ਸਾਰੀਆਂ ਬੱਚੀਆਂ ਨੂੰ ਆਪਣੇ ਕੋਲ ਬੁਲਾ ਲਿਆ, ਇਹ ਪੁੱਛਣ ਵਾਸਤੇ ਵੀ ਇਹਨਾਂ ਦੇ ਮਨ ਵਿੱਚ ਹੈ ਕੀ ਏ, ਇਹ ਆਪਸ ਵਿੱਚ ਜਿਹੜੀਆਂ ਗੱਲਾਂ ਕਰਦੀਆਂ ਨੇ ਇਕੱਲੀਆਂ, ਆਖਿਰ ਇਸ ਬੱਚੀ ਦੇ ਮਨ ਵਿੱਚ ਕੀ ਬੈਠਾ ਹੈ।
1: ਪ੍ਰਥਕ ਪ੍ਰਥਕ ਤਿੰਨ ਬੂਜਨ ਲਾਗਾ ਕਹੋ ਤੂੰ ਕਿਸ ਕੋ ਭੁਗਤੈ ਭਾਗਾ।
0: ਕਹਿਣ ਲੱਗੇ ਇੱਕ ਇੱਕ ਬੱਚੀ ਨੂੰ ਪੁੱਛਣ ਲੱਗਾ ਕਿ ਦੱਸ ਤੂੰ ਕੱਪੜੇ ਕਿਹਦੇ ਦਿੱਤੇ ਪਾਨੀ ਏ, ਰੋਟੀ ਕਿਹਦੀ ਦਿੱਤੀ ਖਾਨੀ ਏ, ਤੈਨੂੰ ਦੁਨੀਆਂ ਦੇ ਸੁੱਖ ਦਾ ਸਾਧਨ ਕਿਹਨੇ ਦਿੱਤਾ, ਤੇਰੇ ਤਨ ਤੇ ਜਿਹੜੇ ਕੀਮਤੀ ਗਹਿਣੇ ਪਾਏ ਇਹ ਕਿਸਨੇ ਤੈਨੂੰ ਦਿੱਤੇ ਹਨ।
1: ਸਭ ਨੇ ਕਿਹੋ ਪਿਤਾ ਹਮ ਤੇਰਾ ਖਾਵੇ ਪਰ ਹੈ ਦਰਬ ਕਨੇਰਾ।
0: ਸਾਰੀਆਂ ਉੱਚੀ ਆਵਾਜ਼ ਵਿੱਚ ਕਹਿਣ ਲੱਗੀਆਂ ਪਿਤਾ ਜੀ ਜਿਹੜੇ ਤਨ ਤੇ ਬਸਤਰ ਪਾਨੀਆਂ ਵਾ ਇਹ ਵੀ ਤੇਰੇ ਨੇ, ਜਿਹੜਾ ਆਪਾਂ ਹੱਥਾਂ ਵਿੱਚ ਗਹਿਣੇ ਪਾਏ ਇਹ ਵੀ ਤੇਰੇ ਨੇ, ਤੇ ਜਿਹੜਾ ਅਸੀਂ ਭੋਜਨ ਛਕਦੀਆਂ ਵਾ ਇਹ ਵੀ ਤਾਂ ਤੇਰਾ ਬਖਸ਼ਿਆ ਹੋਇਆ ਹੈ।
1: ਬ੍ਰਿਤ ਭਾਰਤ ਨਿਤ ਦੇਤ ਆਹਾਰਾ ਹਮ ਸਭ ਭੁਗਤੇ ਭਾਗ ਤੁਹਾਰਾ।
0: ਸਾਨੂੰ ਦੇਖ ਪਿਤਾ ਕੋਈ ਫਿਕਰ ਨਹੀਂ, ਆਰਾਮ ਨਾਲ ਘਰ ਸੁੱਤੀਆਂ ਵਾ, ਪਰ ਸਾਡੇ ਜਾਗਣ ਤੋਂ ਪਹਿਲਾਂ ਭੋਜਨ ਤਿਆਰ ਏ, ਇੱਕ ਦਿਨ ਨਹੀਂ ਰੋਜ਼ ਤੂੰ ਸਾਨੂੰ ਭੋਜਨ ਪਕਵਾਨ ਭੇਜਣਾ, ਸਾਡੀ ਪ੍ਰਤਪਾਲਣਾ ਤੁਸੀਂ ਕਰਦੇ ਹੋ।
1: ਨਿਜ ਭਗਨੀ ਸਭ ਤੇ ਪਛਾਤੀ ਰਾਜ ਕੋਇਰ ਬੋਲੀ ਇਸ ਭਾਤੀ।
0: ਕਹਿਣ ਲੱਗੇ ਜਿਹੜੀ ਉਹ ਬੱਚੀ ਇੱਕ ਕਹਿੰਦੀ ਸੀ ਦੇਣ ਵਾਲਾ ਰੱਬ ਏ, ਉਹਨੂੰ ਪੁੱਛਿਆ ਦੱਸ ਖਾਂ ਕਿਹਦਾ ਦਿੱਤਾ ਤੂੰ ਖਾਨੀ ਏ, ਤੈਨੂੰ ਬਸਤਰ ਕੌਣ ਦਿੰਦਾ, ਤੇ ਪਰਮੇਸ਼ਵਰ ਦੇ ਭੈ ਵਿੱਚ ਗੁਰੂ ਕੀ ਬਾਣੀ ਵਿੱਚ ਭਿੱਜੀ ਹੋਈ ਉਸ ਬੱਚੀ ਨੇ ਇਹ ਬਚਨ ਕਹੇ ਹਨ।
1: ਹੇ ਪਿਤ ਭਾਗ ਏਕ ਕੋ ਦੂਬਾ ਭੁਗਤ ਹੈ ਇਹ ਨਹੀਂ ਕਬ ਹੁਆ।
0: ਹੇ ਮੇਰੇ ਬਾਪੂ ਇੱਕ ਗੱਲ ਧਿਆਨ ਨਾਲ ਸੁਣ ਲੈ, ਕੋਈ ਕਿਸੇ ਦਾ ਦਿੱਤਾ ਨਹੀਂ ਉਹ ਖਾਂਦਾ, ਇੱਕ ਦੇ ਭਾਗ ਕਦੀ ਦੂਜਾ ਨਹੀਂ ਉਹ ਹੋ ਸਕਦਾ। ਚੇਤੇ ਰੱਖੀ ਆਪਣੇ ਆਪਣੇ ਭਾਗ ਸਾਰੇ ਖਾਂਦੇ ਨੇ, ਤੈਨੂੰ ਸਮਝ ਨਹੀਂ ਕਦੀ ਵੇਖੀ ਕਿ ਇੱਕ ਦਾ ਭਾਗ ਇੱਕ ਦੇ ਮਸਤਕ ਦੇ ਭਾਗ ਦੂਜਾ ਖਾ ਲੈ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਤਾਂ ਰੱਬ ਦੀ ਕਿਰਪਾ, ਇੱਕ ਮਾਂ ਦੀ ਕੁੱਖ ਵਿੱਚੋਂ ਦੋ ਬੱਚਿਆਂ ਦਾ ਜਨਮ ਏ, ਇੱਕ ਵਿਚਾਰਾ ਦਿਹਾੜੀਆਂ ਕਰਦਾ ਪਿਆ ਤੇ ਇੱਕ ਜਿਹੜਾ ਰਾਜ ਪਦਵੀ ਤੇ ਬੈਠਾ ਹੋਏ, ਭਾਗ ਆਪੋ ਆਪਣੇ ਨੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਸਾਹਿਬ ਨੇ ਬਾਣੀ ਵਿੱਚ ਕਿਹਾ ਆਪਣ ਲਈ ਆ ਜੇ ਮਿਲੈ ਸਭ ਕੋ ਭਾਗਤ ਹੋਏ, ਕਰਮਾ ਉਪਰ ਨਿਬੜੈ ਜੇ ਲੋਚੈ ਸਭ ਕੋਈ। ਬਾਪੂ ਆਪਣੇ ਆਪਣੇ ਭਾਗ ਖਾਂਦਾ ਹਰ ਕੋਈ, ਕੌਣ ਕਿਸੇ ਨੂੰ ਭਾਗ ਦੇਣ ਵਾਲਾ ਹੈ।
1: ਨਿਜ ਨਿਜ ਭਾਗ ਅਦਕ ਹਰ ਘਾਟ ਭੋਗਤ ਜਗ ਮੇ ਰੰਗ ਸੁਰਾਟ।
0: ਇਹ ਗੱਲ ਵੱਖਰੀ ਕਿ ਭਾਗ ਆਪੋ ਆਪਣੇ ਨੇ, ਕੋਈ 36 ਪ੍ਰਕਾਰ ਦੇ ਭੋਜਨ ਰਾਤ ਨੂੰ ਖਾ ਕੇ ਸੌਂਦਾ ਤੇ ਕੋਈ ਸੁੱਕਾ ਪ੍ਰਸ਼ਾਦਾ ਖਾ ਕੇ ਸੌਂ ਜਾਂਦਾ। ਆਪਣੇ ਆਪਣੇ ਭਾਗ ਨੇ, ਕੋਈ ਆਪਣੇ ਤਨ ਤੇ ਖੱਦਰ ਦੇ ਬਸਤਰ ਪਾ ਕੇ ਸਾਦੇ ਬਸਤਰ ਪਾ ਕੇ ਜਿਨ ਦਿਨ ਕੱਢ ਲੈਂਦਾ ਤੇ ਕੋਈ ਇੱਕ ਦਿਨ ਦੇ ਅੰਦਰ ਕਈ ਕਈ ਤਰ੍ਹਾਂ ਦੇ ਬਸਤਰ ਬਦਲਦਾ। ਆਪੋ ਆਪਣੇ ਭਾਗ ਨੇ ਮੇਰੇ ਸਾਹਿਬ ਨੇ ਸਾਰੇ ਗੱਲਾਂ ਬਾਣੀ ਵਿੱਚ ਕਹੀਆਂ ਨੇ ਹਜ਼ੂਰ ਬਚਨ ਕਰਦੇ ਨੇ ਨਾ ਸਤਿਗੁਰੂ ਦੇ ਬਚਨ ਆਪਾਂ ਪੜ੍ਹਨੇ ਆ ਕਬੂ ਖਾਟ ਸਫੇਦੀ ਸਵਾਵੈ ਕਬੂ ਭੂਮ ਪਿਆਰ ਨਾ ਪਾਵੈ ਇਹ ਤੇਰੀ ਰਜ਼ਾ ਮੇਰੇ ਮਾਲਕ ਕਿਸੇ ਨੂੰ ਤੂੰ ਬਸਤਰ ਕੀਮਤੀ ਕਿਸੇ ਨੂੰ ਬਿਲਕੁਲ ਮੈਲੇ ਬਸਤਰ ਦੇਣਾ ਹੇ ਪਿਤਾ ਭਾਗ ਆਪੋ ਆਪਣੇ ਨੇ ਆਪਣੇ ਆਪਣੇ ਭਾਗਾਂ ਦਾ ਖਾਂਦੇ ਹਾਂ
1: ਸੁਣ ਪਿਤ ਕ੍ਰੋਧ ਕਰਿਓ ਔਰ ਭਾਰੀ ਸਭ ਕੇ ਸੁਣਤੇ ਗਿਰਾ ਉਚਾਰੀ
0: ਤਿੰਨ ਨੇ ਇੰਨੀ ਗੱਲ ਸੁਣਦੀ ਦੇਰ ਸੀ ਮੂਰਖ ਬਾਪੂ ਨੂੰ ਸਮਝ ਨਹੀਂ ਪਈ ਉਸ ਧੀ ਵੱਲ ਅੱਖਾਂ ਲਾਲ ਕਰਕੇ ਨੇ ਦੇਖਿਆ ਕ੍ਰੋਧ ਨਾਲ ਇਹਦਾ ਚਿਹਰਾ ਭਖਣ ਲੱਗਾ ਤੇ ਇੱਕੋ ਦਮ ਥਿੜਕਦੀ ਜ਼ਬਾਨ ਵਿੱਚ ਇਹ ਕਹਿਣ ਲੱਗਾ ਹੈ
1: ਅਮੁੱਕ ਰੰਕ ਹਮ ਜਾਤ ਮਝਾਰੀ ਤਿਸਕੇ ਪੁੱਤਰ ਕਸ਼ਟ ਤਨ ਭਾਰੀ
0: ਤੇ ਕਹਿਣ ਲੱਗਾ ਤੈਨੂੰ ਕੌਣ ਰਿਜ਼ਕ ਦਿੰਦਾ ਹੈ ਕਹਿਣ ਲੱਗੀ ਇੱਕ ਪਰਮੇਸ਼ਵਰ ਇੱਕ ਵਾਹਿਗੁਰੂ ਆਪਣੇ ਭਾਗ ਖਾਨੀ ਆ ਫਿਰ ਗੁੱਸੇ ਵਿੱਚ ਆਇਆ ਕਹਿੰਦਾ ਚੰਗਾ ਜੇ ਆਪਣੇ ਭਾਗ ਤੂੰ ਖਾਨੀ ਹੈ ਇਹ ਨਹੀਂ ਸਮਝਦੀ ਕਿ ਮੈਂ ਤੈਨੂੰ ਦੇਣਾ ਤੇ ਸਾਡੀ ਜਾਤ ਦੇ ਅੰਦਰ ਇੱਕ ਮਨੁੱਖ ਹੈ ਜਿਹਦੇ ਪੁੱਤਰ ਨੂੰ ਕੋੜ ਦਾ ਰੋਗ ਲੱਗਾ ਹੋਇਆ ਸਾਡੀ ਬਰਾਦਰੀ ਵਿੱਚ ਰਹਿੰਦਾ ਤੈਨੂੰ ਸਮਝ ਪੈ ਜਾ ਕਿ ਦੇਣ ਵਾਲਾ ਕੌਣ ਹੈ ਪਿਆਰਿਓ ਸਿਰਫ ਇੱਕੋ ਹੀ ਆ ਗੱਲ ਜਿਹੜੀ ਬੰਦੇ ਨੂੰ ਰੱਬ ਤੋਂ ਦੂਰ ਲੈ ਜਾਂਦੀ ਸਾਹਿਬ ਨੇ ਮਨਮੁਖ ਦੀ ਪਰਿਭਾਸ਼ਾ ਹੀ ਦਿੱਤੀ ਹੈ ਦੇਂਦੇ ਥਾਵੋਂ ਦਿੱਤਾ ਚੰਗਾ ਮਨਮੁਖ ਐਸਾ ਜਾਣੀਏ ਸਾਹਿਬ ਨੇ ਬਾਣੀ ਵਿੱਚ ਕਿਹਾ ਦਾਤ ਪਿਆਰੀ ਵਿਸਰਿਆ ਦਾਤ ਆਰਾ ਦਾਤ ਮਿਲ ਗਈ ਦਤਾਰ ਭੁੱਲ ਗਿਆ ਮੈਂ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ ਪ੍ਰਕਰਨ ਮਿਲਦਾ ਰਹੀਮ ਨੇ ਦੋ ਦੋਹਰੇ ਕਹਿ ਇੱਕ ਨਵਾਬ ਸੀ ਉਹਨੇ ਥਾਲੀ ਭਰ ਲੈਣੀ ਰੁਪਈਆਂ ਨਾਲ ਸਵੇਰੇ ਸੋਨੇ ਦੀਆਂ ਮੋਹਰਾਂ ਰੱਖਣੀਆਂ ਸਾਰੇ ਬੰਦਿਆਂ ਨੂੰ ਦੇਖੀ ਜਾਣਾ ਜਦੋਂ ਭਿਖਾਰੀ ਆਉਣੇ ਨਾ ਤੇ ਆਪਣੀਆਂ ਅੱਖਾਂ ਨੀਵੀਆਂ ਕਰਕੇ ਤੇ ਬੁੱਕ ਭਰ ਕੇ ਉਹਦੀ ਝੋਲੀ ਵਿੱਚ ਪੈਸੇ ਪਾ ਦੇਣੇ ਲੋਕਾਂ ਲੰਘੀ ਜਾਣਾ ਇਹਨੇ ਕਦੀ ਚਿਹਰਾ ਤੱਕ ਕੇ ਭਿਖਾਰੀ ਵੱਲ ਦੇਖਿਆ ਨਹੀਂ ਨੀਵੀਂ ਪਾਈ ਰੱਖਣੀ ਤੇ ਇੱਕ ਦਿਨ ਕੋਈ ਸੱਜਣ ਲੰਘਿਆ ਤੇ ਉਹਨੇ ਇੱਕ ਗੱਲ ਪੁੱਛੀ ਕਹਿੰਦਾ ਨਵਾਬ ਇੱਕ ਗੱਲ ਤੇਰੀ ਤੋਂ ਮੈਂ ਖੁਸ਼ ਹਾਂ ਰੱਬ ਦਾ ਭੈ ਮੰਨਣਾ ਲੋਕਾਂ ਨੂੰ ਦਾਨ ਪੁੰਨ ਕਰਨਾ ਪਰ ਜਦੋਂ ਤੂੰ ਕਿਸੇ ਦੀ ਝੋਲੀ ਵਿੱਚ ਰੁਪਈਏ ਪਾਨੇ ਤੇ ਆਪਣੀਆਂ ਅੱਖਾਂ ਤੋਂ ਨੀਵੀਆਂ ਕਰ ਲੈਂਦਾ ਉਹਨੇ ਬੜੀ ਸੋਹਣੀ ਗੱਲ ਕਹੀ ਰਕੀਮ ਨੇ ਕਹਿਣ ਲੱਗੇ ਸਿੱਖੇ ਕਹਾ ਨਵਾਬ ਜੂ ਦੇਨੀ ਐਸੀ ਦੇਣ ਹੇ ਨਵਾਬ ਕਿੱਥੋਂ ਸਿੱਖਿਆ ਇਹੋ ਜਿਹੀ ਗੱਲ ਤੂੰ ਜਿਉਂ ਜਿਉਂ ਕਰ ਉੱਚਾ ਬੜਾ ਇਹਦਾ ਮਤਲਬ ਜਿਉਂ ਜਿਉਂ ਤੂੰ ਹੱਥ ਭਰ ਕੇ ਕਿਸੇ ਨੂੰ ਦੇਣ ਲੱਗਣਾ ਤਿਉਂ ਤਿਉਂ ਨੀਚੇ ਨੈਣ ਤਿਉਂ ਤਿਉਂ ਤੇਰੀਆਂ ਅੱਖਾਂ ਨੀਵੀਆਂ ਕਿਉਂ ਹੋ ਜਾਂਦੀਆਂ ਨੇ ਕਿਸੇ ਦੀ ਝੋਲੀ ਵਿੱਚ ਪਾਉਣ ਲੱਗਿਆ ਤੂੰ ਅੱਖਾਂ ਨੀਵੀਆਂ ਕਿਉਂ ਕਰ ਲੈਂਦਾ ਅੱਗੋ ਨਵਾਬ ਨੇ ਬੜੇ ਕਮਾਲ ਦੀ ਗੱਲ ਕਹੀ ਕਹਿਣ ਲੱਗੇ ਦੇਣ ਹਾਰ ਕੋਈ ਹੋਰ ਹੈ ਜੋ ਬੋਜਿਤ ਬੇਜਤ ਹੈ ਦਿਨ ਰਹਿਣ ਕਿਉਂ ਮੈਂ ਅੱਖਾਂ ਨੀਵੀਆਂ ਕਰਨਾ ਵਾ ਕਹਿੰਦਾ ਦੇਣ ਹਾਰ ਕੋਈ ਔਰ ਹੈ ਜੋ ਬੋਜਿਤ ਹੈ ਦਿਨ ਰਹਿਣ ਲੋਕ ਭਰਮ ਮੁਝ ਪਰ ਕਰੇ ਜਾਂ ਤੇ ਨੀਚੇ ਨੈਣ ਮੈਂ ਇਸ ਕਰਕੇ ਅੱਖਾਂ ਨੀਵੀਆਂ ਕਰਨਾ ਦੁਨੀਆਂ ਦੇ ਲੋਕੋ ਹੱਥ ਮੇਰਾ ਜੇ ਦੇਣ ਵਾਲਾ ਤੇ ਕੋਈ ਹੋਰ ਹੈ ਮਤਾ ਸੋਚਿਓ ਮੈਂ ਦਾਤਾ ਵਾਂ ਉਸ ਕਮਲੇ ਨੂੰ ਸਮਝ ਨਹੀਂ ਪਈ ਗੁੱਸੇ ਵਿੱਚ ਆ ਗਿਆ ਕਹਿੰਦਾ ਚੰਗਾ ਫਿਰ ਸਾਡੀ ਬਰਾਦਰੀ ਵਿੱਚ ਇੱਕ ਘੋੜੀ ਏ ਮੈਂ ਦੇਖਣਾ ਤੇਰੇ ਭਾਗ ਕਿੰਨੇ ਕੁ ਬਲਵਾਨ ਹਨ
1: ਹਾਥ ਪਾਵ ਅੰਗਰੀ ਚੜ ਗਈ ਅਸਕੋ ਮੈਂ ਜਬ ਤੋਹੇ ਦੇ ਦਈ
0: ਕਹਿਣ ਲੱਗਾ ਚੰਗਾ ਫਿਰ ਤੈਨੂੰ ਰਿਜ਼ਕ ਰੱਬ ਦਿੰਦਾ ਨਾ ਕਹਿਣ ਲੱਗੀ ਬਿਲਕੁਲ ਕਹਿੰਦਾ ਮੈਂ ਤੈਨੂੰ ਉਸ ਘੋੜੀ ਦੇ ਲੜ ਲਾਂਗਾ ਜਿਹਦੇ ਹੱਥ ਤੇ ਪੈਰ ਚੜ ਗਏ ਦੇਖਾਂਗਾ ਤੇਰੇ ਭਾਗ ਕਿੰਨੇ ਕੁ ਕੰਮ ਕਰਦੇ ਹਨ
1: ਆਪਣ ਭਾਗ ਤਬ ਪੁੰਚਨ ਕਰੀਏ ਨਰਕ ਸਮਾਨ ਕਸ਼ਟ ਕੋ ਭਰੀਏ
0: ਕਹਿੰਦੇ ਆਪਣੇ ਭਾਗ ਤੂੰ ਭੋਗੀ ਤੂੰ ਕਹਿੰਦੀ ਹੈ ਦੇਣ ਵਾਲਾ ਰੱਬ ਏ ਫਿਰ ਮੈਂ ਦੇਖਾਂਗਾ ਤੇਰੇ ਭਾਗ ਤੇ ਨਰਕ ਦੇ ਸਮਾਨ ਤੂੰ ਆਪਣੀ ਜ਼ਿੰਦਗੀ ਬਤੀਤ ਕਰੇਗੀ
1: ਸੁਣ ਕੰਨਿਆ ਨੇ ਪਿਤ ਕੀ ਬਾਣੀ ਸੋਈ ਸੀ ਸਰੀ ਮਨ ਮਾਨੀ
0: ਬੱਚੀ ਨੇ ਸੁਣਦਿਆਂ ਸਾਰ ਕਹਿ ਦਿੱਤਾ ਬਾਪੂ ਜੇ ਮੇਰੇ ਭਾਗਾਂ ਵਿੱਚ ਉਹ ਹੀ ਹੈ ਨਾ ਮੈਂ ਉਹਦੇ ਲੜ ਲੱਗਣਾ ਤੇ ਤੂੰ ਜਿੰਨਾ ਮਰਜ਼ੀ ਜਤਨ ਕਰ ਲੈ ਮੈਂ ਜਾਣਾ ਉਹਦੀ ਘਰ ਮੈਨੂੰ ਪਰਵਾਹ ਨੇ ਮੈਨੂੰ ਉਸ ਦਾਤੇ ਦੇ ਬਚਨਾਂ ਤੇ ਭਰੋਸਾ ਹੈ ਗੁਰਮੁਖ ਕਹਿ ਕੇ ਗਏ ਨੇ ਕਿ ਉਹ ਪੱਥਰਾਂ ਵਿੱਚ ਉਹ ਰੁੱਖਾਂ ਵਿੱਚ ਉਹ ਪਹਾੜਾਂ ਵਿੱਚ ਉਹ ਪਾਣੀ ਵਿੱਚ ਉਹ ਦਰਿਆਵਾਂ ਵਿੱਚ ਉਹ ਚਾਰੇ ਤਰ੍ਹਾਂ ਦੀਆਂ ਖਾਣੀਆਂ ਨੂੰ ਦਿੰਦਾ ਹੈ ਤੇ ਜੇ ਮੈਨੂੰ ਲੂਲੇ ਦੇ ਲੜ ਲਾਏਗਾ ਪਿੰਗਲੇ ਦੇ ਲੜ ਲਾਏਗਾ ਸੱਚ ਜਾਣੀ ਮੇਰਾ ਗੁਰੂ ਨਾਨਕ ਉਹਦੀ ਵੀ ਝੋਲੀ ਵਿੱਚ ਖੈਰ ਪਾਏਗਾ ਮੈਨੂੰ ਪਰਵਾਹ ਨੇ ਭਾਗ ਮੈਂ ਆਪਣੇ ਖਾਣੇ ਨੇ ਦੇਣ ਵਾਲਾ ਉਹ ਪਰਮੇਸ਼ਵਰ ਹੈ
1: ਜਿਸਕੀ ਮਾਂ ਸਬਰ ਜਿਤ ਰਹੀ ਤੋ ਪਿਤਾ ਨੇ ਰਿਸ ਕਰ ਕਹੀ
0: ਕਹਿੰਦੇ ਮਾਂ ਰੋਕਦੀ ਰਹੀ ਏ ਆਖਰ ਮਾਂ ਦਾ ਹਿਰਦਾ ਪਤਾ ਨਹੀਂ ਬੰਦਾ ਕਿੰਨਾ ਕੁ ਕਠੋਰ ਹੋ ਜਾਂਦਾ ਹੈ। ਵਾਹ ਹੰਕਾਰ, ਬਸ ਤੇਰੇ ਜਦੋਂ ਤੂੰ ਕਿਸੇ ਅੰਦਰ ਘਰ ਕਰ ਜਾਂਦੇ, ਕਿਸੇ ਅੰਦਰ ਬਹਿ ਜਾਂਦੇ, ਹੰਕਾਰੀ ਬੰਦਾ ਤਾਂ ਇੱਥੇ ਵੀ ਨਹੀਂ ਜਾਣਦਾ ਮੈਂ ਆਪਣੀ ਧੀ ਦੇ ਟੁਕੜੇ ਨੂੰ ਕਿਹਦੇ ਲੜ ਲਾਨਾ ਪਿਆ, ਆਪਣੇ ਦਿਲ ਦੇ ਟੁਕੜੇ ਨੂੰ ਧੀ ਨੂੰ ਕਿਹਦੇ ਲੜ ਲਾਨਾ। ਇਹ ਹੰਕਾਰ ਹੀ ਹੈ ਨਾ ਕਿ ਮੈਂ ਸਭ ਕੁਝ ਹਾਂ। ਕਹਿੰਦੇ ਨੇ ਉਸ ਬੱਚੀ ਨੇ ਕਿਹਾ, ਮਾਂ ਰੋਕ ਨਾ, ਯਾਦ ਰੱਖੀ ਜੇ ਮੇਰੇ ਸਿਰ ਦਾ ਸਾਈਂ ਵਾਹਿਗੁਰੂ ਹੈ ਨਾ, ਜੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ ਤੇ ਇਸ ਪਿੰਗਲੇ ਨਾਲ ਵੀ ਲੱਗ ਕੇ ਮੈਨੂੰ ਗੁਰੂ ਨਾਨਕ ਕਿਰਪਾ ਜ਼ਰੂਰ ਕਰੇਗਾ। ਮੈਂ ਤਾਂ ਉਹਦੀ ਰਜ਼ਾ ਦਾ ਸਬਕ ਪੜ੍ਹਿਆ, ਮੈਂ ਉਹਦੇ ਭਾਣੇ ਵਿੱਚ ਰਹੀ ਹਾਂ। ਤੇ ਮਾਂ ਜਿਹੜੀ ਭਾਣੇ ਵਿੱਚ ਤੇ ਭਲਾ ਕਰਕੇ ਜਾਣ ਲੈ, ਉਹਦੇ ਮੂੰਹ ਵਿੱਚੋਂ ਕਦੀ ਤਰਕ ਨਹੀਂ ਹੁੰਦਾ। ਇਹ ਤਾਂ ਮਾਲਕ ਜਿੱਥੇ ਰੱਖੇ ਮੈਂ ਉੱਥੇ ਪ੍ਰਵਾਨ ਕਰਾਂਗੀ। ਕਹਿੰਦੇ ਨੇ ਇਸ ਬੱਚੀ ਨੇ ਉਸ ਆਦਮੀ ਨੂੰ ਪ੍ਰਵਾਨ ਕਰਨੇ, ਅਗਲੇ ਬੁੱਧਵਾਰ ਵਿਚਾਰਾਂਗੇ। ਆਖਰ ਭਾਣੀ ਨੂੰ ਮੰਨਦੀ ਉਸ ਧਰਤੀ ਤੇ ਪਹੁੰਚਦੀ ਏ ਜਿਸ ਧਰਤੀ ਤੇ ਕਾਂ ਵੀ ਹੰਸ ਹੋ ਜਾਂਦੇ ਨੇ। ਅਗਲਾ ਹੀ ਹਫ਼ਤਾ ਮੇਰਾ ਇੱਥੇ ਦੇ ਇਹ ਪ੍ਰਸੰਗ ਅਗਲੇ ਬੁੱਧਵਾਰ ਪੂਰਾ ਕਰ ਦਿਆਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰਿਓ, ਆਪ ਆਉਂਦੇ ਹੋ ਸ਼ਾਮ ਨੂੰ ਵੱਧ ਚੜ੍ਹ ਕੇ ਆਇਆ ਕਰੋ, ਸਤਿਗੁਰੂ ਦੇ ਘਰ ਦੀ ਹਾਜ਼ਰੀ ਭਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਆਪ ਨੇ ਇਹ ਕਹਿ ਦਿੱਤਾ ਕਿ ਮੈਂ ਤੈਨੂੰ ਇੱਕ ਕੋੜੀ ਦੇ ਲੜ ਲਾਵਾਂਗਾ ਜਿਸ ਦੇ ਹੱਥ ਪੈਰ ਉਂਗਲੀਆਂ ਵੀ ਝੜਦੀਆਂ ਪਈਆਂ ਨੇ, ਤੂੰ ਇਸੇ ਜਿੰਦੇ ਜੀ ਨਰਕ ਭੋਗੇਂਗੀ ਕਿਉਂਕਿ ਮੇਰੇ ਹੱਥ ਵਿੱਚ ਬਹੁਤ ਕੁਝ ਹੈ। ਤੇ ਉਸ ਬੱਚੀ ਨੇ ਆਪਣੇ ਪਿਤਾ ਦੀ ਆਗਿਆ ਨੂੰ ਸੱਤ ਕਰਕੇ ਆਪਣੇ

0: ਕਹੇ
1: ਭਾਵਾਂ ਕਿ ਉਸ ਬੱਚੀ ਦੀ ਮਾਂ ਵਰਜਦੀ ਪਈਏ ਰੋਕਦੀ ਪਈਏ ਕਿ ਧੀਏ ਤੇਰੇ ਬਾਪੂ ਦਾ ਗੁੱਸਾ ਬੜਾ ਮਾੜਾ ਜੋ ਕੁਝ ਤੇਰੀਆਂ ਦੂਸਰੀਆਂ ਭੈਣਾਂ ਕਹਿੰਦੀਆਂ ਨੇ ਤੂੰ ਵੀ ਆਪਣੀ ਜ਼ਬਾਨ ਤੋਂ ਕਹਿਣਾ ਸ਼ੁਰੂ ਕਰ ਦੇਣਾ ਤੇ ਕੀ ਤੇਰਾ ਵਿਗੜਦਾ ਹੈ। ਅਸਲੀਅਤ ਜੇ ਜਦੋਂ ਕਦੀ ਮਾਲਕ ਕਿਸੇ ਦੇ ਹਿਰਦੇ ਵਿੱਚ ਸੱਚ ਦੀ ਚਿਣਗ ਪੈਦਾ ਕਰਦਾ ਤੇ ਸੱਚ ਦੀ ਚਿਣਗ ਨੂੰ ਤਾਂ ਸ਼ੱਕੇ ਮਾਂ ਬਾਪ ਵੀ ਨਹੀਂ ਰੋ ਸਕਦੇ। ਸਤਿਗੁਰੂ ਕੀ ਬਾਣੀ ਵਿੱਚ ਕਦੀ ਪੜ੍ਹਨੇ ਆ ਨਾ ਜੇ ਭਗਤ ਨਾਮਦੇਵ ਉਹਦੀ ਮਾਂ ਰੋਕ ਕੇ ਕਹਿੰਦੀ ਏ ਕਿ ਬੇਟਾ ਕੀ ਲੈਣਾ ਤੂੰ ਖੁਦਾ ਖੁਦਾ ਰਾਮ ਰਾਮ ਕਹਿ ਕੇ ਤੂੰ ਖੁਦਾ ਖੁਦਾ ਕਿਉਂ ਨਹੀਂ ਕਹਿ ਦਿੰਦਾ ਤੇ ਜਦੋਂ ਮਾਂ ਕਹਿੰਦੀ ਰੁਦਨ ਕਰੇ ਨਾਮੇ ਕੀ ਮਾਏ ਰਾਮ ਛੋੜ ਕੀ ਨਾ ਭਜੇ ਖੁਦਾਏ ਤੇ ਜਿਹਦੇ ਅੰਦਰ ਸੱਚ ਪੈਦਾ ਹੋਇਆ ਉਹ ਬੱਚਾ ਅੱਗੋਂ ਪੁਕਾਰ ਕੇ ਕਹਿੰਦਾ ਨਹੀਂ ਮਾਂ ਜੇ ਤੂੰ ਮੈਨੂੰ ਸੱਚਾਈ ਤੋਂ ਪਿਛਾਂ ਡਾਹਤਾ ਨਹੀਂ ਪਈਏ ਅਸਲੀਅਤ ਇਹ ਵੇ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਕਿਉਂਕਿ ਜਦੋਂ ਸੱਚ ਕਿਸੇ ਦੇ ਹਿਰਦੇ ਵਿੱਚ ਪੈਦਾ ਹੋਵੇ ਉਹਨੂੰ ਮਾਂ ਬਾਪ ਵੀ ਨਹੀਂ ਵਰਗਲਾ ਸਕਦੇ। ਸਾਹਿਬ ਨੇ ਬਾਣੀ ਵਿੱਚ ਕੀਤਾ ਬਚਨ ਕਹਿਣ ਲੱਗੇ ਨਾ ਹੋ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਂ ਏ ਜੇ ਮਾਂ ਸੱਚਾਈ ਤੋਂ ਰੋਕਣੀ ਏ ਤੂੰ ਮੇਰੀ ਮਾਂ ਨਹੀਂ ਮੈਂ ਤੇਰਾ ਪੁੱਤਰ ਨਹੀਂ ਪਿੰਡ ਪਰਾਂ ਤੋਂ ਹਰ ਗੁਣ ਗਾਏ ਦੂਜਾ ਪ੍ਰਮਾਣ ਮਿਲਦਾ ਜੇ ਕਿਤੇ ਪ੍ਰਹਿਲਾਦ ਦੀ ਮਾਂ ਕਹਿੰਦੀ ਏ ਕਿ ਬੇਟਾ ਤੂੰ ਮੰਨ ਜਾ ਦੇਖ ਤੇਰੇ ਬਾਪੂ ਨੇ ਸਾਰਿਆਂ ਉੱਤੇ ਆਪਣਾ ਹੁਕਮ ਲਾਗੂ ਕੀਤਾ ਬਸ ਦਾ ਬਸ ਕਿੰਨੀ ਸਬਰਾਨ ਰਾਜੇ ਬਿਨਤੀ ਕਰੈ ਪਟਰਾਨੀ ਪਰ ਕਹਿੰਦੇ ਪੁੱਤਰ ਪ੍ਰਹਿਲਾਦ ਕਹਾ ਨਹੀਂ ਮਾਨੇ ਤਿੰਨ ਤੋਂ ਔਰੇ ਠਾਨੀ ਪ੍ਰਹਿਲਾਦ ਵੀ ਮਾਂ ਦੇ ਬਚਨ ਨਹੀਂ ਮੰਨਦਾ। ਅੱਜ ਮਾਂ ਰੋਕਦੀ ਏ ਧੀਏ ਦੇਖ ਤੇਰੇ ਬਾਪੂ ਦਾ ਗੁੱਸਾ ਬੜਾ ਭੈੜੇ ਤੂੰ ਵੀ ਕਹਿ ਦੇਖਾਂ ਕਿ ਦੇਣ ਵਾਲਾ ਮੇਰਾ ਬਾਪ ਏ ਪਰ ਉਸ ਬੱਚੀ ਨੇ ਅੱਗੋਂ ਉੱਤਰ ਦਿੱਤਾ ਹੈ
0: ਕਹਿਓ ਕੰਤ ਸੁਨੇ ਚੇਠਾਨਾ ਅਪਰਥਾਨ ਕੋ ਵਿਆਹੋ ਨ ਮਾਨਾ।
1: ਉਸ ਵਕਤ ਉਹ ਕਹਿਣ ਲੱਗੀ ਨਹੀਂ ਮਾਂ ਜੋ ਕੁਝ ਮੇਰੇ ਭਾਗਾਂ ਵਿੱਚ ਨਿਰੰਕਾਰ ਨੇ ਲਿਖ ਦਿੱਤਾ ਹੈ ਉਹ ਕੁਝ ਖੋ ਕੇ ਰਹਿਣਾ ਜੇ ਤੂੰ ਸੋਚੇ ਕਿ ਮੈਂ ਇਹ ਕਹਿ ਦਿਆਂ ਕਿ ਦੇਣ ਵਾਲਾ ਮੇਰਾ ਬਾਪੂ ਏ ਨਹੀਂ ਮੈਂ ਜਿਸ ਦੇ ਦਰ ਨਾਲ ਜੁੜੀ ਹਾਂ ਜਿਹਦੀ ਬਾਣੀ ਮੇਰੇ ਕੰਨਾਂ ਵਿੱਚ ਪੈਂਦੀ ਏ ਉਹ ਤਾਂ ਆਵਾਜ਼ ਦੇ ਕੇ ਇੱਕ ਬਚਨ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਿਰੰਦਾ ਨਾ ਗਿਰਾਹ ਜ਼ਰ ਕਿ ਇਹ ਗੁਰੂ ਕੇ ਸਿੱਖਾ ਜਿਹੜੇ ਤੂੰ ਅਸਮਾਨ ਵਿੱਚ ਉੱਡਦੇ ਪਰੰਦੇ ਦੇਖਣੇ ਖੇ ਮਾਂ ਮੇਰਾ ਗੁਰੂ ਬੋਲ ਕੇ ਕਹਿੰਦਾ ਜਿਹੜੇ ਅਸਮਾਨ ਵਿੱਚ ਉੱਡਦੇ ਪਰੰਦੇ ਨੇ ਇਹਨਾਂ ਨੇ ਕਦੀ ਆਪਣੇ ਆਲਣਿਆਂ ਵਿੱਚ ਰਿਜ਼ਕ ਇਕੱਠਾ ਨਹੀਂ ਕੀਤਾ ਇਹਨਾਂ ਦੇ ਆਲਣਿਆਂ ਵਿੱਚ ਕੋਈ ਰੋਜ਼ੀ ਰੱਖਣ ਨਹੀਂ ਦਿੰਦਾ ਪਰੰਦਾ ਨਾ ਗਿਰਾਹ ਜ਼ਰ ਦਰਖਤ ਆਬ ਆਸ ਕਰ ਦਿਹੰਦ ਸੂਈ ਜਿਹੜਾ ਇਹਨਾਂ ਪੰਛੀਆਂ ਨੂੰ ਰਿਜ਼ਕ ਦਿੰਦਾ ਪਿਆ ਉਹ ਮੈਨੂੰ ਰੋਜ਼ੀ ਦਿੰਦਾ ਤੂੰ ਕਹਿੰਦੀ ਕਹਿ ਦੇ ਬਾਪੂ ਦੇਣ ਵਾਲਾ ਨਹੀਂ ਦਿਹੰਦ ਸੂਈ ਏਕ ਤੂੰ ਹੀ ਏਕ ਤੂੰ ਹੀ। ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਮਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਤੂੰ ਚਿੰਤਾ ਕਰਨੀ ਏ ਕਿ ਰਿਜ਼ਕ ਬਾਪੂ ਦਿੰਦਾ ਪਰ ਨਹੀਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਭ ਤੈ ਕਹਿਣ ਲੱਗੇ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਥਰ ਕੀਟ ਪਖਾਣੀ ਹੈ ਉਹ ਤਾਂ ਕੀੜਿਆਂ ਨੂੰ ਰਿਜਕ ਦਿੰਦਾ ਮੇਰਾ ਗੁਰੂ ਤਾਂ ਆਵਾਜ਼ ਦੇ ਕੇ ਕਹਿੰਦਾ ਰਹਿਣ ਦਿਲਸ ਪ੍ਰਭਾਤ ਤੂੰ ਹੀ ਗਾਵਣਾ ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ ਤੂੰ ਤਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਦੇਣ ਵਾਲਾ ਕੇਵਲ ਇੱਕ ਹੋਵੇ ਪਰ ਜੇ ਮੈਨੂੰ ਤੁਸੀਂ ਕੋੜੀ ਦੇ ਲੜ ਵੀ ਲਾ ਦਿਓਗੇ ਮੈਂ ਇਸ ਨੂੰ ਕਰਤਾਰ ਦੀ ਰਜ਼ਾ ਸਮਝ ਕੇ ਉਸ ਵਾਹਿਗੁਰੂ ਦਾ ਹੁਕਮ ਸਮਝ ਕੇ ਪ੍ਰਵਾਨ ਕਰਾਂਗੀ।
0: ਕਹੋ ਪ੍ਰਥਮ ਸੋਈ ਪਤ ਮੇਰਾ ਤਥਾ ਭਾਗ ਮੈਂ ਆਪਣੋ ਹੈਰਾ।
1: ਜੇ ਮੇਰੇ ਭਾਗਾਂ ਵਿੱਚ ਉਹ ਕੋੜੀ ਪਤੀ ਲਿਖਿਆ ਮਾਂ ਫਿਰ ਮੇਰੇ ਭਾਗਾਂ ਨੂੰ ਗੁਰੂ ਪਰਮੇਸ਼ਵਰ ਤੋਂ ਬਿਨਾਂ ਕੌਣੇ ਮਿਟਾਉਣ ਵਾਲਾ ਮੈਂ ਇਸ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਾਂਗੀ।
0: ਰਹੇ ਹਟਾਏ ਲੋਗ ਮਿਲ ਕਨੇ ਕੁਸ਼ਟੀ ਸੰਗ ਕਸ਼ਟ ਬਹੁ ਪਨੇ।
1: ਕਹਿੰਦੇ ਨੇ ਕੇਵਲ ਮਾਂ ਨਹੀਂ ਇਸ ਪੱਟੀ ਪਿੰਡ ਦੇ ਲੋਕ ਵੀ ਇਕੱਠੇ ਹੋਏ ਨੇ ਤੇ ਸਿਆਣੇ ਦਾਨੇ ਆ ਕੇ ਕਹਿਣ ਲੱਗੇ ਬਚੜੀਏ ਤੂੰ ਆਪਣੇ ਬਾਪੂ ਦੇ ਹੁਕਮ ਅੱਗੇ ਸਿਰ ਝੁਕਾ ਦੇ ਤੂੰ ਮੰਨ ਜਾ ਕੇ ਤੇਰਾ ਪਿਤਾ ਸਭ ਕੁਝ ਦੇਣ ਵਾਲਾ ਹੈ ਪਰ ਜਿਤਨੇ ਵੀ ਦਾਨੇ ਸਿਆਣੇ ਆਏ ਇਸ ਬੱਚੀ ਤੇ ਕਿਸੇ ਦੀ ਆਵਾਜ਼ ਦਾ ਕਿਸੇ ਦੇ ਬਚਨ ਦਾ ਅਸਰ ਨਹੀਂ ਕੇਵਲ ਇੱਕੋ ਰਾਟੇ ਕਿ ਜੋ ਮੇਰੇ ਨਿਰੰਕਾਰ ਦਾ ਹੁਕਮ ਏ ਉਹਨੂੰ ਕੋਈ ਨਹੀਂ ਮੇਟ ਸਕਦਾ।
0: ਰਹੇ ਫੇਰ ਸੋ ਫਰੀ ਨਾ ਫੇਰੇ, ਫੇਰੇ ਫਰੀ ਸਾਧ ਤਿਸ ਗੇਰੇ।
1: ਕਵੀ ਜੀ ਕਹਿੰਦੇ ਨੇ ਬੜਿਆਂ ਨੇ ਰੋਕਣ ਦੀ ਵਰਜਨ ਦੀ ਕੋਸ਼ਿਸ਼ ਕੀਤੀ, ਪਰ ਉਹ ਬੱਚੀ ਰੁਕੀ ਨਹੀਂ। ਅਖੀਰ ਤੇ ਉਸ ਨਿਰਦਈ ਬਾਪ ਨੇ ਕੀ ਕੀਤਾ, ਉਸ ਕੋੜੀ ਦੇ ਘਰ ਨਾਲ ਉਹਦੇ ਮਾਪਿਆਂ ਦੇ ਨਾਲ ਉਹਨੇ ਆਪਣਾ ਸੰਪਰਕ ਬਣਾਇਆ ਤੇ ਕਹਿਣ ਲੱਗਾ, ਮੈਂ ਆਪਣੀ ਧੀ ਨੂੰ ਤੁਹਾਡੇ ਕੋੜੀ ਦੇ ਲੜ ਲਾਣਾ ਚਾਹੁੰਦਾ। ਜਿਨ੍ਹਾਂ ਦਾ ਬੱਚਾ ਸੀ ਉਹਨਾਂ ਦਾ ਕਿਰਦਾ ਵੀ ਕੰਬ ਗਿਆ ਦੁਨੀ ਚੰਦਾ, ਕਿ ਦੇਖ ਤਾਂ ਸਾਡਾ ਬੱਚਾ ਤਾਂ ਕੋੜ ਨੇ ਖਾ ਲਿਆ, ਤੇਰੀ ਧੀ ਸੋਹਣੀ ਸੁਨੱਖੀ ਮਾਲਕ ਦੀ ਕਿਰਪਾ, ਉਹਦਾ ਤਨ ਬਿਲਕੁਲ ਅਰੋਗੇ, ਤੂੰ ਆਪਣੀ ਧੀ ਨੂੰ ਕਿਸੇ ਹੋਰ ਸਿਆਣੇ ਸੂਝਵਾਨ ਦੇ ਲੜ ਲਾ ਦੇ। ਪਰ ਕਹਿੰਦੇ ਨੇ ਉਹ ਦੁਨੀ ਚੰਦ ਤੇ ਕੋਈ ਅਸਰ ਨਹੀਂ। ਉਸ ਕੋੜੀ ਨੂੰ ਲਿਆਂਦਾ ਗਿਆ ਤੇ ਇਸ ਬੀਬੀ ਰਜਨੀ ਨੂੰ, ਇਸ ਬੱਚੀ ਨੂੰ ਉਸ ਕੋੜੀ ਦੇ ਲੜ ਲਾਇਆ ਤੇ ਉਹਨੇ ਪਰਕਰਮਾ ਕੀਤੀਆਂ, ਇਸ ਬੱਚੀ ਦੇ ਫੇਰੇ ਕੋੜੀ ਨਾਲ ਕਰਾ ਦਿੱਤੇ ਹਨ।
0: ਨਹਿੰਦਾ ਇਸ ਕੋ ਨਿਰਪਣੈ ਦੀਨਾ, ਮਨ ਮੂਰਖ ਨੇ ਹੱਠ ਦਿੜਕੀਨਾ।
1: ਕਵੀ ਜੀ ਕਹਿੰਦੇ ਨੇ ਧੀ ਨੂੰ ਘਰੋਂ ਤੋਰਨ ਲੱਗਾ, ਉਹ ਚਾਰੇ ਧੀਆਂ ਦੂਸਰੀਆਂ ਵੀ ਦੇਖਦੀਆਂ ਪਈਆਂ ਨੇ, ਜਿਹੜੀਆਂ ਕਹਿੰਦੀਆਂ ਸਨ ਦੇਣ ਵਾਲਾ ਇੱਕ ਬਾਪੂ ਏ ਇੱਕ ਪਿਤਾ ਏ। ਜਦੋਂ ਇਹਨੇ ਧੀ ਨੂੰ ਤੋਰਿਆ, ਕੇਵਲ ਤਨ ਦੇ ਬਸਤਰ ਦਿੱਤੇ ਨੇ ਇਸ ਪਾਪੀ ਬੰਦੇ ਨੇ, ਆਪਣੇ ਘਰੋਂ ਇੱਕ ਟਕਾ ਵੀ ਉਸ ਧੀ ਦੀ ਝੋਲੀ ਵਿੱਚ ਕੋਈ ਦਾਜ ਵਾਸਤੇ ਨਹੀਂ ਪਾਇਆ, ਕਿ ਲੈ ਧੀਏ ਕਿਤੇ ਮੁਸੀਬਤ ਆਵੇ ਇਹਨਾਂ ਰੁਪਈਆਂ ਨੂੰ ਵਰਤ ਕੇ ਤੂੰ ਆਪਣਾ ਗੁਜ਼ਾਰਾ ਕਰ ਲਈ। ਉਹ ਦਾਜ ਦਏਗਾ ਵੀ ਕਿਉਂ, ਜਿਹੜਾ ਨਿਰਦਈ ਕਠੋਰ ਹਿਰਦੇ ਵਾਲਾ ਹੰਕਾਰੀ ਮਨੁੱਖ ਆਪਣੀ ਧੀ ਨੂੰ ਕੋੜੀ ਦੇ ਲੜ ਲਾਉਂਦਾ ਪਿਆ, ਉਹਦੇ ਤੋਂ ਬੱਚੀ ਵਾਸਤੇ ਭਲੇ ਵਾਸਤੇ ਕੋਈ ਆਸ ਨਹੀਂ ਹੋ ਸਕਦੀ।
0: ਕੰਨਿਆ ਮਨ ਪ੍ਰਭ ਭਾਵੀ ਮਾਨ, ਸਮੀਸ਼ਰ ਕੈਸੇ ਪਤ ਜਾਨ।
1: ਕਵੀ ਜੀ ਆਖਦੇ ਨੇ ਉਸ ਬੱਚੀ ਨੇ ਪਰਮੇਸ਼ਵਰ ਦਾ ਭਾਣਾ ਮੰਨਿਆ, ਕਹਿਣ ਲੱਗੀ ਸਤਿਗੁਰੂ ਗੁਰੂ ਨਾਨਕ ਸਾਹਿਬ ਤੇਰੇ ਬਚਨਾਂ ਤੇ ਯਕੀਨ ਕਰਕੇ ਮੈਂ ਕਹਿ ਦਿੱਤਾ ਕਿ ਦੇਣ ਵਾਲਾ ਇੱਕ ਪਰਮੇਸ਼ਵਰ ਏ, ਇੱਕ ਕਿਰਪਾ ਕਰੀ ਜਿਹਦੇ ਲੜ ਤੂੰ ਮੈਨੂੰ ਲਾਇਆ, ਮੇਰੇ ਬਾਪੂ ਨੇ ਜਿਸ ਦੇ ਲੜ ਲਾਇਆ, ਇੱਕ ਤਾਂ ਮੈਨੂੰ ਇਹਦੇ ਤੇ ਪੂਰਨ ਯਕੀਨ ਬਣਿਆ ਰਹੇ, ਮੇਰਾ ਮਨ ਸਾਬਤ ਰਹਿ ਜਾਏ, ਮੇਰਾ ਅੰਦਰ ਕਿਤੇ ਡੋਲੇ ਨਾ, ਤੇਰੇ ਭਾਣੇ ਨੂੰ ਮੈਂ ਸਤ ਕਰਕੇ ਮੰਨ ਲਵਾਂ।
0: ਸਾਧਨ ਸਾਸਰੇ ਦਾਰਦ ਮਹਾਂ, ਪਹਿਰਨ ਖਾਨ ਨਾ ਪ੍ਰਾਪਤ ਜਹਾਂ।
1: ਕਵੀ ਜੀ ਆਖਦੇ ਨੇ ਅੱਜ ਪੱਟੀ ਦੇ ਲੋਕ ਦੇਖਦੇ ਪਏ ਨੇ, ਕੋੜੀ ਦੇ ਲੜ ਲੱਗੀ ਇਹ ਬੱਚੀ ਜਦੋਂ ਗਈ, ਸਹੁਰੇ ਘਰ ਦੇ ਅੰਦਰ ਨਾ ਤਾਂ ਪਾਨ ਨੂੰ ਬਸਤਰ ਨੇ, ਨਾ ਖਾਣ ਨੂੰ ਭੋਜਨ ਨੇ। ਜੋ ਕੁਝ ਕੁਝ ਕੁ ਦਿਨ ਉੱਥੇ ਟਿਕੀ, ਜੋ ਕੁਝ ਘਰ ਵਿੱਚ ਹੈ ਸੀ ਉਹ ਆਪਣੇ ਪਤੀ ਨੂੰ ਬਣਾ ਕੇ ਦਿੱਤਾ ਹੈ।
0: ਕੇਤਕ ਦਿਨ ਦੁੱਖ ਭੁੱਖੋ ਸਹਿਓ, ਬਹੁਰ ਅੰਤ ਕਿਰ ਚਲ ਮੈਂ ਚਹਿਓ।
1: ਕੁਝ ਦਿਨ ਇਸ ਬੱਚੀ ਨੇ ਦੁੱਖ ਭੁੱਖ ਨੂੰ ਆਪਣੇ ਤਨ ਤੇ ਸਹਿ ਲਿਆ ਤੇ ਅੱਜ ਉਹ ਜਦੋਂ ਪਤੀ ਵੀ ਦੇਖਦਾ ਤੇ ਆਖਦਾ, ਰਜਨੀਏ ਪਤਾ ਨਹੀਂ ਮੇਰੇ ਤਾਂ ਨਸੀਬ ਮੰਦੇ ਸਨ, ਮੇਰੇ ਭਾਗ ਤਾਂ ਮਾੜੇ ਨੇ, ਮੈਂ ਤਾਂ ਪਤਾ ਨਹੀਂ ਕਿਹੜੇ ਕਰਮਾਂ ਦਾ ਫਲ ਪਿਆ ਭੋਗਣਾ ਵਾਂ, ਤੇ ਘੱਟੋ ਘੱਟ ਤੂੰ ਤਾਂ ਮੇਰੇ ਤੋਂ ਗੁਰੇਜ ਕਰਦੀ, ਤੂੰ ਮੇਰੇ ਲੜ ਨਾ ਲੱਗਦੀ, ਸ਼ਾਇਦ ਤੇਰਾ ਭਲਾ ਹੋ ਜਾਂਦਾ। ਪਰ ਅੱਗੋਂ ਉਸ ਪਤੀ ਵਰਤਾ ਨੇ ਉੱਤਰ ਦਿੱਤਾ, ਨਹੀਂ ਪਤੀ, ਜੇ ਇੱਕ ਵਾਰੀ ਤੇਰੇ ਲੜ ਲੱਗ ਗਈਆਂ, ਉਸ ਪਰਮੇਸ਼ਵਰ ਨੇ ਜੇ ਲਿਖਿਆ ਸੀ ਤੇਰੇ ਲੜ ਲਾਣਾ, ਕੌਣ ਏ ਦੁਨੀਆਂ ਦੀ ਤਾਕਤ ਮੈਨੂੰ ਰੋਕਣ ਵਾਲੀ। ਪਰ ਯਾਦ ਰੱਖੀ, ਮੇਰੇ ਮਨ ਵਿੱਚ ਕਦੀ ਗਲਾਨੀ ਨਹੀਂ, ਮੇਰੇ ਮਨ ਵਿੱਚ ਕਦੀ ਨਫ਼ਰਤ ਨਹੀਂ, ਮੈਨੂੰ ਹੋਰ ਕੁਝ ਨਹੀਂ ਸੁਝਦਾ, ਕੇਵਲ ਇੱਕ ਗੁਰੂ ਕੀ ਬਾਣੀ ਤੇ ਦੂਸਰਾ ਮੈਂ ਤੈਨੂੰ ਪਰਮੇਸ਼ਵਰ ਜਾਣ ਕੇ ਜਿਤਨੀ ਵਾਹ ਲੱਗੀ ਮੈਂ ਤੇਰੀ ਸੇਵਾ ਕਰਾਂਗੀ।
0: ਇਸ ਪਰ ਰਹੀ ਨਾ ਬਹੁ ਦੁਖਿਆਰੀ, ਪਤਵਰਤ ਧਰਮ ਮਹਾਂ ਦ੍ਰਿੜ ਧਾਰੀ।
1: ਕਵੀ ਜੀ ਆਖਦੇ ਨੇ ਕੁਝ ਸਮਾਂ ਤਾਂ ਘਰ ਟਿਕੀ ਏ, ਪਰਤ ਕੇ ਇਸ ਬੱਚੀ ਨੇ ਆਪਣੇ ਪਤੀ ਨੂੰ ਖਾਰੀ ਵਿੱਚ ਬਿਠਾ ਲਏ। ਭਾਈ ਕਾਨ ਸਿੰਘ ਨਾਭਾ ਨੇ ਖਾਰੀ ਦਾ ਅਰਥ ਕੀਤਾ ਉਹ ਟੋਕਰੀ ਜਿਸ ਵਿੱਚ ਆਪਣੇ ਪਤੀ ਨੂੰ ਬਿਠਾ ਕੇ ਆਪਣੇ ਸੀਸ ਉੱਤੇ ਚੁੱਕ ਲਏ। ਖਾਰੀ ਵਿੱਚ ਬਿਠਾ ਆਪਣੇ ਘਰ ਨੂੰ ਛੱਡ ਕੇ ਕਿਸੇ ਹੋਰ ਪਾਸੇ ਦੂਸਰੀ ਥਾਂ ਤੇ ਚੱਲ ਪਈ। ਨਾਲ ਕਹਿੰਦੀ ਏ, ਗੁਰੂ ਗੁਰੂ ਜਪੀ ਜਾ, ਮੈਨੂੰ ਯਕੀਨ ਏ ਕਿ ਮੇਰਾ ਗੁਰੂ ਨਾਨਕ ਸਾਨੂੰ ਜਿੱਥੇ ਵੀ ਰੱਖੇਗਾ ਆਪਣੀ ਰਜ਼ਾ ਦੇ ਅੰਦਰ ਖੁਸ਼ ਰੱਖੇਗਾ। ਇਸ ਨੇ ਆਪਣੇ ਘਰ ਨੂੰ ਤਿਆਗਿਆ, ਦੂਸਰੇ ਥਾਂ ਤੇ ਵਸੇਬਾ ਕੀਤਾ ਹੈ।
0: ਪਤ ਕੁਸ਼ਤੀ ਕੋ ਧਰ ਵਿੱਚ ਖਾਰੀ ਅਪਰਗ੍ਰਾਮ ਤੇ ਮਾਂਗ ਆਹਾਰੀ।
1: ਕਹਿੰਦੇ ਨੇ ਪਤੀ ਨੂੰ ਸਿਰ ਤੇ ਚੁੱਕ ਲਿਆ ਟੋਕਰੀ ਵਿੱਚ ਪਾ ਕੇ ਤੇ ਦੂਸਰੇ ਪਿੰਡਾਂ ਵਿੱਚ ਪਹੁੰਚ ਗਈ। ਪਿੰਡ ਤੋਂ ਬਾਹਰ ਆਪਣੇ ਪਤੀ ਦੀ ਖਾਰੀ ਟੋਕਰੀ ਰੱਖ ਦਈਏ ਤੇ ਇਹ ਦੁਨੀ ਚੰਦ ਦੀ ਧੀ ਪਿੰਡ ਦੇ ਵਿੱਚ ਜਾ ਕੇ ਮੰਗਣਾ ਸ਼ੁਰੂ ਕਰਦੀ। ਕੁਝ ਘਰਾਂ ਵਿੱਚੋਂ ਰੋਟੀ ਕਿਤੇ ਸਬਜ਼ੀ ਭਾਜੀ ਮਿਲ ਜਾਏ ਉਹਨੂੰ ਮੰਗ ਪਿੰਨ ਕੇ ਲੈ ਆਉਂਦੀ ਹੈ।
0: ਪਿਤ ਕੇ ਪੁਰ ਨਾ ਜਾਚ ਨਾ ਕਰਿਓ ਅਪਰ ਪੁਰਨ ਤੇ ਉਧਰ ਸੋ ਭਰਿਓ।
1: ਤੇ ਇਸ ਬੱਚੀ ਨੇ ਇੱਕ ਹੋਰ ਵੀ ਆਪਣਾ ਅਸੂਲ ਬਣਾ ਲਿਆ। ਬਾਕੀ ਪਿੰਡਾਂ ਵਿੱਚੋਂ ਤਾਂ ਜਾ ਕੇ ਮੰਗਾਂਗੀ, ਰੋਟੀ ਮਿਲੇਗੀ ਉਹ ਪਤੀ ਨੂੰ ਦਿਆਂਗੀ, ਪਰ ਕਹਿੰਦੀ ਆਪਣੇ ਬਾਪੂ ਹੰਕਾਰੀ ਦੇ ਪਿੰਡ ਵਿੱਚੋਂ ਮੈਂ ਮੰਗਣ ਵੀ ਨਹੀਂ ਜਾਣਾ। ਭੁੱਖਿਆਂ ਤਾਂ ਰਹਿਣਾ ਪਰਵਾਹ ਨਹੀਂ, ਪਰ ਜਿਹਦੇ ਮਨ ਵਿੱਚ ਇੰਨਾ ਹੰਕਾਰ ਹੈ ਕਿ ਦੇਣ ਵਾਲਾ ਮੈਂ ਹਾਂ, ਉਹਦੀ ਨਗਰੀ ਵਿੱਚ ਤਾਂ ਝੋਲੀ ਫੈਲਾ ਕੇ ਕਿਸੇ ਘਰ ਵਿੱਚੋਂ ਨਹੀਂ ਮੰਗਣਾ।
0: ਜਾਚ ਤੇ ਅੰਨ ਆਨ ਧੀ ਤੇ ਤੋ ਪਤ ਅਰੇ ਆਪ ਖਾਏ ਲੈ ਜੇ ਤੋ।
1: ਪਰ ਸਿਦਕ ਵਾਲੀ ਇਹ ਨਹੀਂ ਹੈ, ਜਦੋਂ ਕਿਸੇ ਪਿੰਡ ਵਿੱਚ ਮੰਗਣ ਜਾਂਦੀ ਹੈ ਨਾ ਤੇ ਕਹਿੰਦੀ ਹੈ ਕੇਵਲ ਸਾਡੇ ਦੋ ਲਈ ਪ੍ਰਸ਼ਾਦਾ ਦੇ ਦਿਓ, ਲਾਲਚ ਨਹੀਂ, ਕੇਵਲ ਇੱਕ ਵਕਤ ਦਾ ਪ੍ਰਸ਼ਾਦਾ ਮੰਗਣਾ ਹੈ, ਆਪ ਵੀ ਛਕਣਾ ਹੈ। ਤੇ ਪਤੀ ਉਹ ਪ੍ਰਸ਼ਾਦਾ ਛਕ ਨਹੀਂ ਸਕਦਾ, ਉਹਦੇ ਹੱਥ ਜਿਹੜੇ ਨੇ ਉਹ ਕੋੜ ਨੇ ਖਰਾਬ ਕੀਤੇ ਪਏ ਨੇ, ਹੱਥਾਂ ਉਹਦਿਆਂ ਤੇ ਪੱਟੀ ਬੰਨੀ ਹੈ, ਆਪਣੇ ਹੱਥਾਂ ਨਾਲ ਬੁਰਕੀਆਂ ਤੋੜਨੀਆਂ ਨੇ, ਆਪਣੇ ਪਤੀ ਦੇ ਮੂੰਹ ਵਿੱਚ ਪਾ ਉਹਨੂੰ ਆਪ ਪਹਿਲਾਂ ਪ੍ਰਸ਼ਾਦਾ ਛਕਾਉਣਾ, ਬਚ ਜਾਣਾ ਤੇ ਉਸ ਬੀਬੀ ਨੇ ਆਪ ਛਕਣਾ ਹੈ।
0: ਮਹਾ ਸੁਧਰਮਾ ਧਾਰਤ ਧਰਮ ਨਿਜ ਪਤ ਤੇ ਨੈ ਧਾਰਿਓ ਭਰਮ।
1: ਕਹਿੰਦੇ ਨੇ ਉਹ ਮਹਾ ਸੁਧਰਮ ਹੈ ਆਪਣੇ ਧਰਮ ਵਿੱਚ ਦਿਰੜੇ, ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਦੀ ਟੇਕ ਨਹੀਂ। ਜੇ ਸੱਚ ਪੁੱਛੋ ਨਾ ਗੁਰਮਤ ਨੇ ਤੇ ਹਿੰਦੁਸਤਾਨ ਦੀ ਜਿਹੜੀ ਪੁਰਾਣੀ ਸੰਸਕ੍ਰਿਤੀ ਉਹਦੇ ਮੁਤਾਬਕ ਇੱਕ ਪਤਨੀ ਨੂੰ ਆਪਣੇ ਪਤੀ ਤੋਂ ਬਿਨਾਂ ਕਿਸੇ ਦੀ ਝਾਕ ਨਹੀਂ। ਗੁਰਮਤ ਨੇ ਤਾਂ ਦੋਨਾਂ ਨੂੰ ਬਰਾਬਰ ਅਸੂਲ ਦਿੱਤੇ। ਜੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਢੂੰਡੇਂਦੀਏ ਸੁਹਾਗ ਕਹੋ ਤਉ ਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾਂ ਝਾਕ ਨਾ ਹੋਰ। ਤੇ ਨਾਲ ਫਿਰ ਮਰਦ ਨੂੰ ਵੀ ਸੰਬੋਧਨ ਕੀਤਾ, ਕਹਿਣ ਲੱਗੇ ਕਾ ਕਿਆ ਗਲਾਇਓ ਭੂਸ਼, ਕਹਿਣ ਲੱਗੇ ਉਹ ਮੂਰਖ ਤੂੰ ਕਹਿੰਦਾ ਕਿ ਮੈਂ ਕੰਤ ਹਾਂ, ਪਰ ਵੇਲ ਨਾ ਜੋਹੇ ਕੰਤ ਤੂੰ, ਜੇ ਤੂੰ ਕੰਤੇ ਮਾਲਕੇ ਪਤੀਏ ਤਾਂ ਯਾਦ ਰੱਖੀ ਆਪਣੀ ਪਤਨੀ ਤੋਂ ਬਿਨਾਂ ਕਿਸੇ ਵੱਲ ਝਾਕੀ ਨਾ। ਇਹ ਬਾਣੀ ਦੇ ਬਚਨ ਨੇ, ਉਹ ਕਿਹੋ ਜੀ ਭਾਗਾਂ ਵਾਲੀ ਏ। ਸਰੀਰ ਦੋ ਨਜ਼ਰ ਆਉਂਦੇ ਨੇ ਪਰ ਉਹਨਾਂ ਦੇ ਅੰਦਰ ਦੀ ਜੋਤ ਜਿਹੜੀ ਏ ਉਹ ਇੱਕ ਏ। ਪਤੀ ਨੂੰ ਪ੍ਰਸ਼ਾਦ ਪਾਣੀ ਛਕਾਉਣਾ, ਉਹਦੀ ਰਜ਼ਾ ਵਿੱਚ ਸੱਤ ਬਚਨ ਕਰਕੇ ਗੁਰੂ ਗੁਰੂ ਸੁਣਾ ਰਹੀ ਹੈ।
0: ਸੀਸ ਉਠਾਇਓ ਫਿਰੇ ਸੋ ਜੈ ਕੈ ਜਾਚੈ ਅੰਨ ਪੋਖ ਬਹਿਤ ਤੈ।
1: ਤੇ ਕਹਿੰਦੇ ਨੇ ਜਦੋਂ ਪਿੰਡਾਂ ਵਿੱਚੋਂ ਲੰਘਦੀ ਏ ਵੇਖਣ ਵਾਲੇ ਕਈ ਦਰਦਮੰਦ ਜਿਹੜੇ ਨੇ ਉਹਨਾਂ ਦੀਆਂ ਅੱਖਾਂ ਭਰ ਆਉਂਦੀਆਂ ਨੇ, ਕਈ ਖੌਕਾ ਲੈ ਕੇ ਕਹਿੰਦੇ ਨੇ ਵਾਹ ਰੱਬਾ ਇਹ ਕਿਹੋ ਜੀ ਖੇਡ ਵਰਤਾ ਦਿੱਤੀ ਆ। ਉਹ ਬੱਚੀ ਜਿਹੜੀ ਅਮੀਰ ਬਾਪੂ ਦੇ ਘਰ ਪੈਦਾ ਹੋਈ, ਜਿਹਨੇ ਆਪਣੇ ਬਚਪਨ ਵਿੱਚ ਆਪਣੇ ਹੱਥ ਨਾਲ ਕਦੀ ਰੋਟੀ ਵੀ ਨਹੀਂ ਪਕਾਈ, ਅਨੇਕਾਂ ਨੌਕਰ ਚਾਕਰ ਨੇ ਆਪਣੇ ਹੱਥ ਨਾਲ ਕਦੀ ਕੰਮ ਨਹੀਂ ਕੀਤਾ, ਅੱਜ ਉਹ ਪਤੀ ਦੀ ਟੋਕਰੀ ਨੂੰ ਚੁੱਕ ਕੇ ਪਿੰਡ ਪਿੰਡ ਵੀ ਤੁਰੀ ਫਿਰਦੀ ਏ। ਤੇ ਕੇਵਲ ਪਿੰਡ ਪਿੰਡ ਵਿੱਚ ਗਈ ਨਹੀਂ, ਪਿੰਡ ਪਿੰਡ

0: ਕਿਸੇ ਵੀ ਪਿੰਡ ਵਿੱਚ ਜਾਂਦੀ ਹੈ ਉੱਥੇ ਨੇੜੇ ਜਾ ਕੇ ਟੋਕਰੀ ਉਤਾਰਦੀ ਹੈ, ਆਪ ਪਿੰਡ ਵਿੱਚ ਜਾ ਕੇ ਘਰ ਘਰ ਦੇ ਵਿੱਚੋਂ ਮੰਗਦੀ ਹੈ ਤੇ ਜਿਤਨਾ ਕੁ ਭੋਜਨ ਉਹਨਾਂ ਨੂੰ ਚਾਹੀਦਾ ਉਹਦੇ ਨਾਲ ਗੁਜ਼ਾਰਾ ਕਰਦੀ ਹੈ।
1: ਵਿਚਰਤ ਬ੍ਰਾਹਮਣ ਇਸੀ ਪ੍ਰਕਾਰੀ ਆਈ ਗੁਰ ਕੇ ਚੱਕ ਇੱਕ ਵਾਰੀ।
0: ਭਾਈ ਸੰਤੋਖ ਸਿੰਘ ਕਹਿੰਦੇ ਨੇ ਉਹ ਭਾਗਾਂ ਵਾਲੀ ਪਿੰਡਾਂ ਵਿੱਚ ਵਿਚਰਦੀ ਵਿਚਰਦੀ ਅੱਜ ਨਾ ਗੁਰੂ ਕੇ ਚੱਕ ਆ ਗਈ ਹੈ। ਜਿਹੜਾ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਕਹਿ ਕੇ ਨਗਰ ਵਸਾਇਆ ਗੁਰੂ ਕੇ ਚੱਕ ਦੇ ਨੇੜੇ, ਇਹ ਬੀਬੀ ਆਪਣੇ ਪਤੀ
1: ਗੁਰੂ ਕੀ ਲੀਨਾ ਹਾਰਾ ਪਤ ਜੁਗ ਖਾਇਰ ਦੇ ਸੁਖ ਧਾਰਾ।
0: ਕਵੀ ਜੀ ਕਹਿੰਦੇ ਨੇ ਸੰਗਤ ਵਿੱਚ ਗਈ ਏ ਤੇ ਜਦੋਂ ਗੁਰੂ ਕੀ ਦੇਗ ਮਿਲੀ ਨਾ, ਇਸ ਬੱਚੀ ਨੇ ਉਹ ਦੇਗ ਨੂੰ ਗੁਰੂ ਕੀ ਸੰਗਤ ਵਿੱਚੋਂ ਲੈ ਕੇ ਆਈ ਤੇ ਆਪਣੇ ਪਤੀ ਦੇ ਮੁੱਖ ਵਿੱਚ ਵੀ ਪਾਈਏ, ਨਾਲੇ ਦੇਗ ਪਾਈ ਨਾਲੇ ਕਹਿੰਦੀ ਏ ਮੁੱਖ ਤੋਂ ਵਾਹਿਗੁਰੂ ਬੋਲ, ਸਾਨੂੰ ਇਹਦੇ ਦਰ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ, ਸਾਨੂੰ ਇਹਦੇ ਘਰ ਤੋਂ ਬਿਨਾਂ ਕਿਸੇ ਦੀ ਓਟ ਨਹੀਂ। ਇਹੀ ਤਾਂ ਉਹ ਦਾਰੀ ਜਿਹੜਾ ਨਿਮਾਣਿਆਂ ਨੂੰ ਵੀ ਇੱਕ ਗੱਲ ਕਹਿੰਦਾ ਕਿ ਵਿਸ਼ਵਾਸ ਪਰਮੇਸ਼ਵਰ ਤੇ ਰੱਖੋ ਦੇਣ ਵਾਲਾ ਉਹ ਵੇ। ਇਹੀ ਉਹ ਦਾਰੀ ਜਿਹੜਾ ਯਤੀਮਾਂ ਨੂੰ ਵੀ ਹੋਕਾ ਦੇ ਕੇ ਕਹਿੰਦਾ ਕਿ ਜੇ ਸਿਰ ਤੋਂ ਮਾਂ ਬਾਪ ਉੱਠ ਗਏ ਕਿਸੇ ਦੀ ਟੇਕ ਨਾ ਰੱਖ, ਇੱਕ ਨਿਰੰਕਾਰ ਦੀ ਟੇਕ ਲੈ, ਤੇਰੇ ਸਿਰ ਦਾ ਸਾਈਂ ਮਾਲਕ ਅਜੇ ਜਿੰਦਾ ਹੈ। ਇਹ ਉਹੀ ਦਾਰੀ ਜਦੋਂ ਦੁਨੀਆਂ ਦੇ ਵੈਦ ਹਕੀਮ ਜਵਾਬ ਦੇ ਦੇਣ ਤੇ ਜੇ ਇਹ ਨਾਮ ਔਖਦੀ ਦੇ ਦੇਵੇ ਤੇ ਇਹ ਤਾਂ ਰੋਗੀਆਂ ਨੂੰ ਵੀ ਤੰਦਰੁਸਤ ਕਰ ਦਿੰਦਾ। ਆਪਣੇ ਪਤੀ ਦੇ ਮੁੱਖ ਵਿੱਚ ਇਸ ਬੀਬੀ ਰਜਨੀ ਨੇ ਗੁਰੂ ਕੀ ਦੇਖ ਪਾਈ ਹੈ।
1: ਹੁਣ ਅਗਲੇ ਦਿਨ ਬਦਰੀ ਬਨ ਮੈਂ ਖਾਰੀ ਜਾਏ ਧਰੀ ਤਵ ਤਿਨ ਮੈਂ।
0: ਕਿੰਨੇ ਅਗਲਾ ਦਿਨ ਚੜਿਆ ਤੇ ਮਨ ਵਿੱਚ ਸੋਚਦੀ ਹੈ ਮਨਾ ਗੁਰੂ ਦਰ ਤੇ ਵੀ ਲੰਗਰ ਚੱਲਦਾ ਪਿਆ, ਜਦੋਂ ਮੈਂ ਹੱਥਾਂ ਨਾਲ ਸੇਵਾ ਨਹੀਂ ਕਰਦੀ ਪਈ, ਜਿਵੇਂ ਅੱਗੇ ਮੰਗ ਕੇ ਖਾਨੀ ਆ ਕਿਸੇ ਪਿੰਡ ਵਿੱਚੋਂ ਜਾ ਕੇ ਮੰਗ ਲਵਾਂ, ਜਿੱਥੇ ਬੇਰੀਆਂ ਦਾ ਇੱਕ ਝੁੰਡ ਏ। ਮੈਂ ਇੱਕ ਅਰਜ਼ ਕਰਦਿਆਂ ਜਿੱਥੇ ਹਰਿਮੰਦਰ ਸਾਹਿਬ ਏ ਅੰਮ੍ਰਿਤ ਸਰੋਵਰ ਏ ਨਾ, ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪਏ ਨੇ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਪਹਿਲੀ ਵਾਰੀ ਇਸ ਬਾਬੇ ਬੁੱਢੇ ਨੂੰ ਇੱਥੇ ਮਿਲੇ ਨੇ ਜਦੋਂ ਬਾਬੇ ਦੀ ਉਮਰ 12 ਸਾਲ ਦੀ ਸੀ। ਇਹੀ ਦੁੱਖ ਭੰਜਣੀ ਬੇਰੀਏ ਜਿੱਥੇ ਮੇਰੇ ਗੁਰਦੇਵ ਨੇ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਸੀ। ਮੈਂ ਸੰਖੇਪ ਵਿੱਚ ਅੱਜ ਹਰਿਮੰਦਰ ਸਾਹਿਬ ਸਰੋਵਰ ਦੀ ਸਾਂਝ ਤੁਹਾਡੇ ਨਾਲ ਕਰਨੀ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਪਹਿਲੀ ਉਦਾਸੀ ਆਰੰਭ ਕੀਤੀ ਏ। ਜਦੋਂ ਹਜ਼ੂਰ ਗੋਇੰਦਵਾਲ ਆਏ ਨੇ ਨਾ, ਅਜੇ ਨਗਰ ਨਹੀਂ ਵਸਿਆ, ਇਸ ਘਾਟ ਤੇ ਬੈਠੇ ਨੇ, ਕੀਰਤਨ ਇੱਥੇ ਵੀ ਹੋਇਆ ਤੇ ਗੁਰੂ ਇਤਿਹਾਸ ਕਹਿੰਦਾ ਭਾਈ ਮਰਦਾਨੇ ਨੇ ਇੱਕ ਗੱਲ ਕਹੀ ਸੀ ਦਾਤਿਆ, ਥਾਂ ਬੜੀ ਰਮਣੀਕ ਏ ਤੇ ਹਜ਼ੂਰ ਨੇ ਅੱਗੋਂ ਕਿਹਾ ਸੀ ਮਰਦਾਨਿਆਂ ਕਦੀ ਕੋਈ ਪੁਰਖ ਆਵੇਗਾ ਤੇ ਵਸਦੀ ਹੋਵੇਗੀ, ਇਸ਼ਾਰਾ ਕੀਤਾ ਸੀ ਪੁਰਖ ਆਵੇਗਾ ਵਸਦੀ ਹੋਵੇਗੀ। ਸਾਹਿਬ ਨੇ ਅਗਲਾ ਟਿਕਾਣਾ ਫਤਿਹਾਬਾਦ ਕੀਤਾ, ਉਸ ਤੋਂ ਅੱਗੇ ਇੱਥੇ ਪਾਣੀ ਦੀ ਇੱਕ ਢਾਬ ਸੀ ਜਿੱਥੇ ਅੰਮ੍ਰਿਤ ਸਰੋਵਰ ਏ, 12 ਮਹੀਨੇ ਇੱਥੇ ਨਿਰਮਲ ਜਲ ਖਲੋਤਾ ਰਹਿੰਦਾ ਸੀ। ਆਮ ਰਿਸ਼ੀ ਮੁਨੀ ਭਗਤੀ ਕਰਨ ਵਾਲੇ ਇਸ ਪਾਣੀ ਦੀ ਢਾਬ ਦੇ ਕਿਨਾਰੇ ਟਿਕਦੇ ਸਨ। ਜਿੱਦਣ ਗੁਰਦੇਵ ਇੱਥੇ ਆਏ ਨੇ ਪਾਣੀ ਦੀ ਢਾਬ ਦੇ ਕਿਨਾਰੇ ਬੈਠ ਗਏ, ਜਲ ਛਕਿਆ ਤੇ ਕੀਰਤਨ ਹੋਇਆ ਤੇ ਇੱਥੇ ਨੇੜੇ ਪਿੰਡ ਸੁਲਤਾਨ ਪਿੰਡ ਇੱਥੋਂ ਦਾ ਇੱਕ ਮਨੁੱਖ ਸੀ ਭਾਈ ਤਾਰਾ, ਇਹਦੇ ਬੱਚੇ ਦਾ ਸੀ ਧਮਾਨ, ਇਹਨੂੰ ਕਿਸੇ ਦੱਸਿਆ ਸੱਜਣਾ ਅੱਜ ਤੇ ਪਾਣੀ ਦੀ ਢਾਬ ਦੇ ਕਿਨਾਰੇ ਕੋਈ ਮਹਾਂਪੁਰਸ਼ ਆਇਆ ਜਿਹੜਾ ਕਿਸੇ ਦੇ ਘਰੋਂ ਮੰਗ ਕੇ ਨਹੀਂ ਉਹ ਖਾਂਦਾ, ਜਿਹੜਾ ਪਾਣੀ ਦੇ ਕਿਨਾਰੇ ਟਿਕ ਕੇ ਕਿਸੇ ਰੱਬੀ ਰੰਗ ਵਿੱਚ ਰੰਗਿਆ। ਭਾਈ ਤਾਰਾ ਪ੍ਰਸ਼ਾਦਾ ਲੈ ਕੇ ਚਲਾ ਗਿਆ, ਸਤਿਗੁਰੂ ਨੂੰ ਲੰਗਰ ਛਕਾਇਆ, ਸਾਹਿਬ ਨੇ ਕੀਰਤਨ ਕੀਤਾ ਤੇ ਭਾਈ ਤਾਰੇ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗਾ ਮਹਾਂਪੁਰਸ਼ੋ ਐ ਫਕੀਰ ਬਾਬਾ, ਤੇਰੇ ਬਚਨ ਸੁਣ ਕੇ ਅੰਦਰ ਨੂੰ ਠੰਡ ਪੈਂਦੀ ਏ, ਤੂੰ ਕੁਝ ਦਿਨ ਇੱਥੇ ਟਿਕ ਜਾਣਾ, ਤੂੰ ਕਿੰਨੇ ਭਾਗ ਲਾਏ ਨੇ ਧਰਤੀ ਨੂੰ। ਤੇ ਸਿੱਖ ਵਿਦਵਾਨ ਕਹਿੰਦੇ ਨੇ ਗਿਆਨੀ ਗਿਆਨ ਸਿੰਘ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਗੁਰਮੁਖਾ ਇੱਕ ਦੋ ਦਿਨ ਨਹੀਂ, ਅਸੀਂ ਇਸ ਧਰਤੀ ਤੇ ਸਦਾ ਲਈ ਟਿਕ ਜਾਣਾ, ਕਦੀ ਸਮਾਂ ਆਵੇਗਾ ਇਸ ਧਰਤੀ ਤੇ ਭੋਗ ਤੇ ਮੋਖ ਦਾ ਪ੍ਰਵਾਹ ਚੱਲੇਗਾ। ਦੋ ਸ਼ਬਦ ਕਹਿ ਭੋਗ ਤੇ ਮੋਖ, ਭੋਗ ਦਾ ਮਤਲਬ ਤਨ ਦੇ ਪਰਵਰਿਸ਼ ਲਈ ਲੰਗਰ ਚੱਲੇਗਾ ਤੇ ਆਤਮਾ ਦੀ ਭੁੱਖ ਲਈ ਇੱਥੇ ਬਾਣੀ ਦਾ ਕੀਰਤਨ ਚੱਲੇਗਾ। ਇੱਥੇ ਗੁਰੂ ਅੰਗਦ ਸਾਹਿਬ ਵੀ ਆਏ, ਜਦੋਂ ਖਡੂਰ ਦੀ ਧਰਤੀ ਤੋਂ करतारपुर नू गए ने सिख विद्वान ज्ञानी करपाल सिंह लिखते ने वो इसे सरोवर दे इस ढाब के किनारे टिके ने। तीसरा प्रमाण दिता जदों गुरु अंगद साहब दे अंगूठे दे अंदर जख्म होया ते उस वक्त इसे बेड़ी दे थल्यों एक बूटी सी जिदा नाम सी अमृती। इस बूटी नू तोड़ के बाबा अमरदास लैके गए उस बूटी का दुध जाके उन्होंने गुरु अंगद साहब के अंगूठे ते चोया सी। मेरे कहण तो मुराद अज भी तुसी देखोगे वह थां भागा वाली ए बीबी उस जगह ते पहुंच गई है। इन्हें अज अपने पति की जड़ी खारी टोकरी है उसनू पानी की ढाब के किनारे संघनी छां दे थले रख दिता है।
1: ग्राम विखे नर हिरते जोई करत गिलान तरकते सोई।
0: क्योंकि ए पिंड दे विच तां नहीं किसे दे वरदी जदों लंघन लगदी लोग कहिंदे ने ए बीबी अपने पति नू तू पिंड तो बाहर रख के आया कर इहदे तानू कोड़ लगा तू पिंड विच किसे लोकां नू कोड़ लाना चाहनी है रोटी जरूर मंग के लै जा पर तैनू पिंड वालों आग्या कि पिंड विच आपणियां लोक नफरत करदे ने। कह लगी हे पति तू टेक इस संघनी छां दे थले भुख लगी है मैं कुछ पिंड विचो मंग के लियांदी हां।
1: इस हत्ते पत दूर बिठायो खारी सैत सैत छाए टिकायो।
0: कवि जी कहिंदे इस करके विचारी ए पिंडो बाहर खारी रख गई के लोक नफरत ना करन मेरे तां भाग ने सत बचन करके छिड़े मथे प्रवान कीता है।
1: ग्राम तुंग को आप सदारी पिखिया हित लै देश तारी।
0: बीबी अपने पति दी खारी नू एथे टिका के नेड़ी एक पिंड तुंग जिहड़ा हुण करीब अमृतसर दे विच ही आ चुका है ए बीबी पिंड तुंग विच गई है अपने पति दी खातर मंगण वास्ते।
1: जो श्री रामदास खनवायो दुख पंजन बद्री सर पायो।
0: ते कवि जी कह रहे ने ए ओही स्थान जे जेड़ा मेरे गुरु रामदास ने खनवायो दा अर्थ पटवाए। कहन लगे कवि जी मैं उस दी गल कर रहा जिस दुख भंजनी बेरी नू तुसी अज भी देखदे हो।
1: तैं कछु टोवा बिना चिनारी रहो हो तो नै किस निरधारी।
0: गुरु अमरदास जी ने थोड़ा जिहा ए सरोवर पटाया सी इस जगह तो कहिंदे ने पर अजे पक्का नहीं सी कीता उस वक्त अजे इट्टां एदे ते नहीं चिणियां।
1: जिसमें परे ओ नीर किस तरियो बदरी तर के तर सो डरियो।
0: कवि जी आखदे ने उस बेरी दे थले टोए विच पानी इकट्ठा है पानी बिल्कुल निर्मल ते स्वच्छ है।
1: हुती मेघ की तब संक्रांत समो पुरब को तब बिरतांत।
0: ते जिदन ए घटना वापरी है जिदन ए बीबी अपने पति दी खारी नू टोकरी नू रख के दुख भंजनी बेरी कुल गई है उदन वैसाख दी संक्रांत सी उदन वैसाखी सी ते ए भावना वाली बच्ची पति दी टोकरी रख आप पिंड विच पहुंची है।
1: सहज सुभाय कबाय से आयो बैठ रू पर जल दृष्ट आयो।
0: कवि जी कहिंदे ने ए बेचारा कोड़ी टोकरी विच बैठा है ते की तकदा है के बेरी दे ऊपर कई पंछी बैठे ने ते देखदियां देखदियां एक काले रंग दा कां आया है।
1: हो तो त्रास त्रा त्रिखा तुर उतरियो तरे पंच बेर चुंच नको परे।
0: कवि जी कहिंदे ने इस कां नू प्यास लगी है ते जदों ए बेरी तो थले उतरे है ते इन्हें पंज वरी पानी दी चुंज भर के इन्हें पीना कीती

0: ਬਿਲਕੁਲ ਚਿੱਟਾ ਹੈ ਤੇ ਇੰਜ ਭਾਸਦਾ ਪਿਆ ਜਿਵੇਂ ਹੰਸ ਬਣ ਗਏ ਸੀ ਕਾਂ ਪਰ ਹੰਸ ਬਣ ਕੇ ਉਡਾਰੀ ਮਾਰੀ ਹੈ
1: ਸੋ ਪਿੰਗਲ ਦਸਤ ਸਭ ਰਹੋ ਜਸਾ ਕਾਕ ਨੇ ਸ਼ੁਭ ਫਲ ਲਹਿਓ
0: ਕਹਿੰਦੇ ਨੇ ਇਹ ਪਿੰਗਲਾ ਜਿਹੜਾ ਧਿਆਨ ਨਾਲ ਦੇਖਦਾ ਪਿਆ ਕਿ ਪਹਿਲਾਂ ਕਾਂ ਨੇ ਪਾਣੀ ਪੀਤਾ ਹੈ ਪਰਤ ਕੇ ਇਸ ਪਾਣੀ ਅੰਦਰ ਉਹਨੇ ਇਸ਼ਨਾਨ ਕੀਤਾ ਹੈ ਤੇ ਇਹਦਾ ਰੰਗ ਕਾਲੇ ਤੋਂ ਸਫੇਦ ਹੋਇਆ ਹੈ
1: ਉਹਦੇ ਹੈ ਭਾਗ ਤੇ ਔਰ ਫੁਰਦਾਈ ਇਸ ਜਲ ਕੀ ਮਹਿਮਾ ਅਦਕਾਈ
0: ਕਹਿੰਦੇ ਨੇ ਇੱਕੋ ਦਮ ਉਹ ਪਿੰਗਲਾ ਕਹਿੰਦਾ ਹੈ ਵਾਹ ਮੇਰੇ ਵਾਹਿਗੁਰੂ ਅੱਜ ਮੇਰੀ ਘਰ ਵਾਲੀ ਦੀ ਭਾਵਨਾ ਨੂੰ ਭਾਗ ਲੱਗ ਗਏ ਇਹ ਕਾਂ ਤਾਂ ਮਾਨੋ ਮੇਰੇ ਵਾਸਤੇ ਆ ਗਏ ਇਸ ਪਾਣੀ ਦੀ ਤਸੀਰ ਵਿੱਚ ਤਾਕਤ ਬੜੀ ਏ ਇਸ ਪਾਣੀ ਦੇ ਅੰਦਰ ਕੋਈ ਅਸ਼ਚਰਜ ਕੌਤਕ ਵਾਪਰਿਆ ਹੈ
1: ਮਨ ਹਾਂ ਪੁੰਨ ਮਾਸ ਆਇਓ ਨੀਰ ਮਹਾਤਮ ਕੋ ਦਰਸਾਇਓ
0: ਕਹਿੰਦਾ ਇਹ ਤਾਂ ਪ੍ਰੇਰਣਾ ਮਾਲਕ ਨੇ ਜਿਵੇਂ ਦਿੱਤੀ ਹੋਵੇ ਕਿ ਇਸ ਨੀਰ ਅੰਦਰ ਬੜੀ ਤਾਕਤ ਈ ਇਸ ਨੀਰ ਅੰਦਰ ਬੜੀ ਸਮਰੱਥਾ ਹੈ
1: ਬਿਨਾ ਬਿਲਮ ਤੇ ਉਤਹਾਲਾ ਜੋ ਨਿਜ ਬਲ ਤੇ ਸਕੇ ਨਾ ਚਾਲਾ
0: ਕਹਿੰਦੇ ਬਿਨਾ ਇਹ ਤਾਕਤ ਤੋਂ ਵਿਚਾਰਾ ਹਿੱਲ ਨਹੀਂ ਸਕਦਾ ਮਨ ਵਿੱਚ ਆਇਆ ਮਣਾ ਤੂੰ ਵੀ ਇਸ ਜਲ ਵਿੱਚ ਇਸ਼ਨਾਨ ਕਿਉਂ ਨਹੀਂ ਕਰਦਾ ਮੈਂ ਇੱਕ ਅਰਜ਼ ਜ਼ਰੂਰ ਕਰਾਂਗਾ ਜਦੋਂ ਆਪਾਂ ਇਹ ਸਾਖੀ ਪੜ੍ਹਨੇ ਆ ਨਾ ਤੇ ਕਈ ਵਾਰੀ ਤਰਕਸ਼ੀਲ ਮਨ ਇਹ ਕਹਿੰਦਾ ਕਿ ਇਹ ਕੁਝ ਵਾਪਰ ਸਕਦਾ ਇੱਕ ਗੱਲ ਚੇਤੇ ਰੱਖਿਓ ਕੱਲੇ ਇਸ ਕੋੜੀ ਦੀ ਗੱਲ ਨੂੰ ਨਾ ਲਵੋ ਉਸ ਬੱਚੀ ਦੇ ਹਿਰਦੇ ਦੀ ਭਾਵਨਾ ਨੂੰ ਲਵੋ ਜਿਹੜੀ ਰਾਜ ਭਾਗ ਹੁੰਦਿਆਂ ਇੰਨੀ ਦ੍ਰਿੜਤਾ ਨਾਲ ਕਹਿੰਦੀ ਪਈ ਏ ਕਿ ਬਾਪੂ ਦੇਣ ਵਾਲਾ ਕੇਵਲ ਇੱਕ ਕਰਤਾਰ ਏ ਤੇਰੇ ਕੋਲ ਕੀ ਤਾਕਤ ਕਿ ਤੂੰ ਮੈਨੂੰ ਕੁਝ ਦੇ ਸਕੇ ਇਹਦਾ ਮਤਲਬ ਉਸ ਬੱਚੀ ਦੀ ਭਾਵਨਾ ਨੂੰ ਟੱਪੋ ਜਿਹੜੀ ਰਾਜ ਭਾਗ ਨੂੰ ਠੁਕਰਾ ਕੇ ਗੁਰੂ ਦੀ ਸ਼ਬਦ ਤੇ ਯਕੀਨ ਕਰਕੇ ਤੁਰੀਏ ਤੇ ਮੇਰੇ ਗੁਰੂ ਨਾਨਕ ਦਾ ਇੱਕ ਸੁਭਾਅ ਏ ਜਦੋਂ ਕੋਈ ਭਾਵਨਾ ਵਾਲਾ ਆਉਂਦਾ ਹੈ ਤੇ ਮੇਰਾ ਸਤਿਗੁਰੂ ਉਹਦੀ ਝੋਲੀ ਵਿੱਚ ਦਾਤ ਵੀ ਪਾਉਂਦਾ ਕਿ ਬਗਲੇ ਤੋਂ ਕਾਂ ਤੋਂ ਕੋਈ ਹੰਸ ਹੋ ਸਕਦਾ ਚੇਤੇ ਰੱਖਿਓ ਬਾਹਰ ਦਾ ਰੋਗ ਜਿਹੜਾ ਇਹਨੂੰ ਤਾਂ ਦੁਨੀਆਂ ਵੀ ਦੂਰ ਕਰ ਸਕਦੀ ਏ ਕਈ ਵਾਰੀ ਆਪਾਂ ਤੱਕਦੇ ਹਾਂ ਜਦੋਂ ਰੋਗ ਦੀ ਗੱਲ ਚੱਲੇ ਪਰ ਅੰਦਰ ਦੇ ਰੋਗ ਇੰਨੇ ਕੁ ਅਸਾਧ ਨੇ ਛੇਤੀ ਕੀਤਿਆਂ ਉਹ ਬਾਹਰ ਦੇ ਵੈਦ ਤੋਂ ਕਦੀ ਦੂਰ ਨਹੀਂ ਹੁੰਦੇ ਜਿਹੜਾ ਸਤਿਗੁਰੂ ਅੰਦਰ ਦੇ ਰੋਗਾਂ ਨੂੰ ਤੰਦਰੁਸਤੀ ਦੇ ਸਕਦਾ ਉਸ ਗੁਰੂ ਵਾਸਤੇ ਬਾਹਰ ਦੇ ਰੋਗੀ ਨੂੰ ਤੰਦਰੁਸਤ ਕਰਨਾ ਕੋਈ ਯਾਦੀ ਵਿਖਮ ਬਾਤ ਨਹੀਂ ਸਾਹਿਬ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ ਹਜ਼ੂਰ ਨੇ ਕਿਰਪਾ ਕਰਕੇ ਇੱਕ ਬਚਨ ਕੀਤਾ ਕਹਿਣ ਲੱਗੇ ਕਿਆ ਜਦੋਂ ਆਪਾਂ ਤੱਕਨੇ ਆ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋਤਿਸ਼ ਭਾਵੈ ਨਾਨਕਾ ਕਾਗੋਂ ਹੰਸ ਕਰੇ ਸਾਹਿਬ ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕੌਵਾ ਹੰਸ ਹੋ ਹੈ ਸਾਹਿਬ ਬਾਣੀ ਵਿੱਚ ਪ੍ਰਮਾਣ ਦਿੰਦੇ ਨੇ ਕਿ ਹੇ ਮੇਰੇ ਮਾਲਕ ਤੇਰੇ ਸਾਹਮਣੇ ਕੋਈ ਦੇਰੀ ਨਹੀਂ ਜੇ ਤੂੰ ਕਿਰਪਾ ਕਰ ਦੇਵੇਂ ਤੇ ਕਾਂ ਬਿਰਤੀ ਵਾਲੇ ਵੀ ਤੇਰੇ ਕੋਲ ਆਉਣ ਤੇ ਉਹਨਾਂ ਨੂੰ ਤੂੰ ਹੰਸ ਬਣਾ ਦੇਣਾ ਮੇਰੇ ਗੁਰੂ ਅਰਜਨ ਦੇਵ ਨੇ ਐਵੇਂ ਨੀ ਬਾਣੀ ਵਿੱਚ ਕਿਹਾ ਕਹਿਣ ਲੱਗੇ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਇੱਕ ਅਰਜ਼ ਕਰਦਿਆਂ ਕਈ ਸੱਜਣ ਕਹਿੰਦੇ ਨੇ ਜਿੱਥੇ ਹਰਿਮੰਦਰ ਸਾਹਿਬ ਹੈ ਨਾ ਇਹ ਥਾਂ ਅਕਬਰ ਨੇ ਗੁਰਦੇਵ ਜੀ ਨੂੰ ਦਾਨ ਕੀਤੀ ਸੀ ਕਈ ਕਹਿੰਦੇ ਨੇ ਬੀਬੀ ਭਾਨੀ ਦੇ ਨਾਂ ਜਗੀਰ ਲਾਈ ਪਰ ਗਿਆਨੀ ਗਿਆਨ ਸਿੰਘ ਲਿਖਦੇ ਨੇ ਅੰਮ੍ਰਿਤਸਰ ਦੀ ਮਹਿਮਾ ਅੰਦਰ ਜਦੋਂ ਅੰਮ੍ਰਿਤਸਰ ਦੇ ਗਜ਼ਤੀਰ ਨੂੰ ਦੇਖਦੇ ਹਾਂ ਤੇ ਕਹਿੰਦੇ ਨੇ 700 ਅਕਬਰੀ ਰੁਪਈਆਂ ਦੀ ਮੇਰੇ ਗੁਰੂ ਅਮਰਦਾਸ ਨੇ ਜ਼ਮੀਨ ਖਰੀਦੀ ਏ ਨਾ ਕਿ ਕਿਸੇ ਬਾਦਸ਼ਾਹ ਦੀ ਦਾਨ ਕੀਤੀ ਹੋਈ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਇਸ ਘਰ ਨੂੰ ਦੇਖਦੇ ਨੇ ਤੇ ਪਹਿਲਾ ਬਚਨ ਤਾਂ ਉਹ ਕਹਿੰਦੇ ਨੇ ਜਿੱਥੇ ਸਭੇ ਥਾਂ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸ ਦੀ ਸ਼ਗਨ ਅਪਾਰ ਅਨੂਪ ਰਾਮਦਾਸਪੁਰ ਇਸ ਸ਼ਹਿਰ ਦਾ ਨਾਮ ਰਾਮਦਾਸਪੁਰ ਵੀ ਪਿਆ ਨਾਲ ਕਹਿੰਦੇ ਨੇ ਹਰ ਹਾਂ ਨਾਨਕ ਕਸਮਲ ਜਾਹੇ ਹੁਣ ਇਹਦਾ ਅਰਥ ਆਪਾਂ ਕੀ ਕਰਾਂਗੇ ਸਾਹਿਬ ਕਹਿੰਦੇ ਨੇ ਪਿਆਰਿਆ ਤੂੰ ਇਸ਼ਨਾਨ ਕਰਕੇ ਦੇਖ ਹਰ ਹਾਂ ਨਾਨਕ ਕਸਮਲ ਜਾਹੇ ਤੇਰੇ ਸਾਰੇ ਪਾਪ ਉਤਰ ਜਾਣਗੇ ਨਾਇ ਰਾਮਦਾਸ ਹਰ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ ਤਾਂ ਇਹ ਸ਼ਬਦ ਵੀ ਸੰਬੰਧਿਤ ਇਹਦੇ ਨਾਲ ਜੋੜੇ ਨੇ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਦੂਜਾ ਪ੍ਰਮਾਣ ਦਿੱਤਾ ਕਿ ਸੰਤੋ ਰਾਮਦਾਸ ਸਰੋਵਰ ਨੀਕਾ ਜੋ ਨਹਾਵੈ ਸੋ ਕੁੱਲ ਤਰਾਵੈ ਉਧਾਰ ਹੋਵਾ ਹੈ ਜੀ ਕਾ ਸੰਤ ਸਰੋਵਰ ਨਹਾਵੈ ਸੋ ਜਨ ਪਰਮਗਤ ਪਾਵੈ ਇਹਦਾ ਮਤਲਬ ਇਸ

0: ਡਰ ਦੀ ਮਹਿਮਾ ਕਿੰਨੀ ਕੁ ਉੱਚੀ ਏ। ਪਰ ਦੂਸਰੀ ਗੱਲ, ਸਤਿਗੁਰੂ ਸਮਰੱਥ ਦੇ ਪਿਆਰਿਓ, ਕਦੀ ਤਰਕ ਨਾ ਕਰਿਓ। ਅੱਜ ਵੀ ਭਾਵਨਾ ਵਾਲਿਆਂ ਦੀ ਝੋਲੀ ਵਿੱਚ ਉਸ ਡਰ ਤੋਂ ਖੈਰ ਪੈਂਦੀ। ਸਿੱਖ ਵਿਦਵਾਨਾਂ ਨੇ ਕੁਝ ਪ੍ਰਮਾਣ ਦਿੱਤੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਪਿਆਰਾ ਬਚਨ ਕਿਹਾ। ਉਹਨਾਂ ਨੇ ਜਿੱਥੇ ਅਨੇਕਾਂ ਗ੍ਰੰਥ ਲਿਖੇ ਤੇ ਉਹ ਜਦੋਂ ਵੀ ਕੋਈ ਗ੍ਰੰਥ ਲਿਖਦੇ ਨੇ ਨਾ ਇੱਕ ਗੱਲ ਕਹਿੰਦੇ ਨੇ ਕਿ ਮੇਰੀ ਪੋਥੀ ਪੜ੍ਹਨ ਲੱਗਿਆਂ ਜੋ ਲਿਖ ਰਿਹਾ ਵਾਂ, ਪਹਿਲੀ ਗੱਲ ਤੇ ਆਪਣੇ ਆਪ ਨੂੰ ਉਹ ਨਾ ਛੇਤੀ ਦਿੰਦੇ ਹੀ ਨਹੀਂ। ਜਦੋਂ ਉਹ ਲਿਖਦੇ ਨੇ ਕਹਿੰਦੇ ਨੇ ਜੋ ਕੁਝ ਮੈਂ ਲਿਖ ਰਿਹਾ ਇਹਦਾ ਮਤਲਬ ਇਹ ਨਹੀਂ, ਮੈਂ ਤੈਨੂੰ ਦੱਸਣਾ ਵਾਂ ਕਿ ਇਤਿਹਾਸ ਦੇ ਕਿਹੜੇ ਕਿਹੜੇ ਨੁਕਤੇ ਨੇ। ਕਹਿੰਦੇ ਨੇ ਮੇਰੇ ਲਿਖਣ ਦਾ ਕੇਵਲ ਇੰਨਾ ਭਾਵ ਏ ਇਹਨੂੰ ਪੜ੍ਹ ਕੇ ਕੋਈ ਸਿੱਖੀ ਵਾਲਾ ਜੀਵਨ ਕਮਾ ਲਵੇ। ਉਹਨਾਂ ਨੇ ਘਟਨਾ ਲਿਖੀ, ਕਹਿੰਦੇ ਨੇ ਸੰਨ 1927 ਦੀ ਗੱਲ ਏ, ਜੇ ਕਿਸੇ ਪੜ੍ਹਨੀ ਹੋਵੇ। ਉਹਨਾਂ ਨੇ ਕਿਤਾਬ ਲਿਖੀ ਸੰਤ ਗਾਥਾ, ਉਹਦਾ ਪਹਿਲਾ ਭਾਗ ਏ। ਉਹਦੇ ਵਿੱਚ ਉਹਨਾਂ ਨੇ ਵੱਖ ਵੱਖ ਮਹਾਂਪੁਰਸ਼ਾਂ ਦੇ ਜੀਵਨ ਦਿੱਤੇ ਨੇ। ਉਹਦੇ ਵਿੱਚ ਇੱਕ ਉਹਨਾਂ ਨੇ ਜੀਵਨ ਦਿੱਤਾ ਸੰਤ ਸ਼ਾਲੋਨੇ ਵਾਲੇ। ਗਵਾਲੀਅਰ ਦੇ ਨੇੜੇ ਇੱਕ ਪਿੰਡ ਹੋਇਆ, ਸੰਤ ਸ਼ਾਲੋਨੇ ਵਾਲੇ ਉਹਨਾਂ ਦਾ ਨਾਮ ਕਿਉਂ? ਉਹ ਕਹਿੰਦੇ ਸਾਨੂੰ 1927 ਦੇ ਅੰਦਰ ਇੱਕ ਮਨੁੱਖ ਆ ਕੇ ਮਿਲਿਆ ਜਿਹਦਾ ਨਾਮ ਏ ਰਾਓ ਬਿਨੈਕਰ। ਜਦੋਂ ਉਹ ਹਰਿਮੰਦਰ ਸਾਹਿਬ ਆਇਆ ਉਹਨੇ ਉਸ ਮਹਾਂਪੁਰਸ਼ ਦੇ ਜੀਵਨ ਨੂੰ ਦੱਸਿਆ, ਬੋਲੇ ਹਿੰਦੀ ਤੇ ਨਾਲ ਉਹ ਕਹਿ ਭਾਈ ਵੀਰ ਸਿੰਘ ਨੂੰ ਕਿ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਕਿਤੋਂ ਕਲਿਆਣ ਮਿਲੀ ਨਹੀਂ। ਪੁੱਛਿਆ ਤੁਹਾਡੇ ਅੰਦਰ ਜਾਤ ਕਿਵੇਂ ਲੱਗੀ? ਉਹ ਕਹਿੰਦਾ ਇੱਕ ਮਹਾਂਪੁਰਸ਼ ਏ, ਉਹਦੇ ਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ। ਕਹਿੰਦਾ ਰਹਿੰਦਾ ਸਾਡੇ ਪਿੰਡਾਂ ਵੱਲ ਸੀ, ਪਰ ਤੁਹਾਡੀ ਤਰ੍ਹਾਂ ਉਹ ਸਿੰਘ ਸੀ, ਜਪਦਾ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਸੀ, ਪੜ੍ਹਦਾ ਗੁਰੂ ਕੀ ਬਾਣੀ ਸੀ। ਪਰ ਇੰਨਾ ਪਤਾ ਜ਼ਰੂਰ ਏ, ਜਦੋਂ ਕਿਤੇ ਬੱਚਿਆਂ ਵਿੱਚ ਬਹਿਣਾ ਤੇ ਇੱਕ ਗੱਲ ਕਹਿੰਦਾ ਹੁੰਦਾ ਸੀ ਕਿ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਸਾਡੇ ਘਰ ਦੇ ਅੰਦਰ ਛੜੀਆਂ ਸੋਨੇ ਤੇ ਚਾਂਦੀ ਦੀਆਂ ਹੁੰਦੀਆਂ ਸਨ। ਕਹਿੰਦਾ ਅੰਜ ਭਾਸਦਾ ਕਿ ਜਿਵੇਂ ਕਿਸੇ ਰਾਜ ਘਰਾਣੇ ਨਾਲ ਉਹ ਸੰਬੰਧਿਤ ਸੀ। ਪਰ ਕਹਿੰਦਾ ਇੱਕੋ ਗੱਲ ਕਹਿੰਦਾ ਸੀ ਜੇ ਪੁੱਛਣਾ ਕਿ ਮਹਾਂਪੁਰਸ਼ੋ, ਲੋਕ ਬੈਕੁੰਠ ਦੀ ਆਸ ਕਰਦੇ ਨੇ ਤੇ ਸਾਨੂੰ ਉਹਨੇ ਕਿਹਾ ਸੀ ਜੇ ਤੁਸੀਂ ਸੱਚਖੰਡ ਜਾਣਾ ਚਾਹੁੰਦੇ ਹੋ ਤੇ ਅੰਮ੍ਰਿਤਸਰ ਦੀ ਧਰਤੀ ਤੇ ਚਲੇ ਜਾਇਓ ਤੇ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਕਰਿਓ ਇਸ਼ਨਾਨ ਤੇ ਪਰਤ ਕੇ ਹਰਿਮੰਦਰ ਵਿੱਚ ਬੈਠ ਕੇ ਕੀਰਤਨ ਸੁਣਿਓ, ਤੁਹਾਨੂੰ ਪ੍ਰਤੱਖ ਦੀਦਾਰ ਉੱਥੇ ਹੋ ਜਾਣੇ। ਭਾਈ ਸਾਹਿਬ ਕਹਿੰਦੇ ਨੇ ਮੇਰੇ ਜੀਵਨ ਦੀ ਘਟਨਾ ਹੈ। ਕਹਿੰਦੇ ਨੇ ਜਿੱਦਣ ਮੈਂ ਅੱਜ ਉਹਨਾਂ ਨੂੰ ਮਿਲਿਆ ਵਾਂ ਤੇ ਪੁੱਛਿਆ ਤੁਸੀਂ ਕੀਰਤਨ ਸੁਣ ਕੇ ਆਏ ਹੋ, ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀ ਮਹਿਸੂਸ ਕੀਤਾ ਜੇ? ਤੇ ਅੱਗੋਂ ਉਹਨਾਂ ਨੇ ਉੱਤਰ ਦਿੱਤਾ, ਕਹਿਣ ਲੱਗੇ ਸੱਚ ਪੁੱਛੋ। ਕਹਿੰਦਾ ਅਸੀਂ ਅਵਤਾਰ ਪੂਜਾ ਕਰਨੇ ਆ, ਕਰਦੇ ਰਹੇ ਹਾਂ। ਕਹਿੰਦਾ ਰਾਮ ਚੰਦਰ ਜੀ ਆਏ, ਆਪਣੇ ਸਮੇਂ ਅਨੁਸਾਰ ਲੋਕਾਂ ਨੂੰ ਸ਼ੁਭ ਉਪਦੇਸ਼ ਦੇ ਕੇ ਪਿਆਨਾ ਕਰ ਗਏ। ਕਹਿੰਦਾ ਕ੍ਰਿਸ਼ਨ ਜੀ ਆਏ, ਉਪਦੇਸ਼ ਦੇ ਕੇ ਚਲੇ ਗਏ, ਲੋਕਾਂ ਦਾ ਕੁਝ ਪਾਰ ਉਤਾਰਾ ਕੀਤਾ। ਕਹਿੰਦਾ ਅਨੇਕਾਂ ਰਿਸ਼ੀ ਮੁਨੀ ਆਏ, ਸਮੇਂ ਦੇ ਮੁਤਾਬਕ ਆ ਕੇ ਚਲੇ ਗਏ। ਪਰ ਕਹਿੰਦਾ ਜਦੋਂ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕੀਤਾ, ਕੀਰਤਨ ਸੁਣਿਆ, ਕਹਿੰਦਾ ਇੱਕ ਗੱਲ ਮੈਂ ਦੁਨੀਆਂ ਨੂੰ ਦਾਅਵੇ ਨਾਲ ਕਹਿੰਦਾ, ਗੁਰੂ ਨਾਨਕ ਆਏ ਜ਼ਰੂਰ ਨੇ। ਪੜ੍ਹਨੇ ਆ ਭਾਈ ਗੁਰਦਾਸ ਦੇ ਬਚਨ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਆਏ ਜ਼ਰੂਰ ਨੇ। ਪਰ ਕਹਿੰਦਾ ਲੋਕੋ ਗਏ ਕਿਤੇ ਨਹੀਂ, ਜੇ ਕੀਰਤਨ ਦਾ ਰੂਪ ਧਾਰਨ ਕਰਕੇ ਗੁਰੂ ਨਾਨਕ ਇਸੇ ਧਰਤੀ ਵਿੱਚ ਹੀ ਰਹਿ ਗਏ। ਇਹਦੀ ਭਾਵਨਾ ਕਹਿੰਦਾ ਜੇ ਕਿਸੇ ਲੈਣਾ ਇਸ ਜਲ ਨੂੰ ਸਪਰਸ਼ ਕਰਕੇ ਦੇਖੋ, ਕਿਉਂਕਿ ਉਹ ਕਿਹੜਾ ਸਮਾਂ ਜਿੱਥੇ ਹਰਿਮੰਦਰ ਵਿੱਚੋਂ ਬਾਣੀ ਦੀ ਆਵਾਜ਼ ਨਹੀਂ ਆਉਂਦੀ। ਇੱਕ ਪ੍ਰੋਫੈਸਰ ਆਇਆ, ਭਾਈ ਵੀਰ ਸਿੰਘ ਦੇ ਬਚਨਾਂ ਵਿੱਚ ਵੀ ਮੈਂ ਕਹਿ ਰਿਹਾ, ਉਹ ਕਹਿੰਦਾ ਹਰਿਮੰਦਰ ਦੀ ਪਰਿਕਰਮਾ ਵਿੱਚ ਟਿਕਿਆ ਤੇ ਉਹਨੇ ਇੱਕ ਗੱਲ ਜਾਂਦਿਆਂ ਕਹੀ, ਕਹਿੰਦਾ ਜਿੰਨੀ ਦੇਰ ਤੱਕ ਸੰਸਾਰ ਏ ਨਾ, ਇੱਥੇ ਭਟਕਦੇ ਹੋਏ ਹਿਰਦਿਆਂ ਨੂੰ ਟਿਕਾ ਮਿਲੇਗਾ। ਪੁੱਛਿਆ ਕਿਉਂ? ਉਹ ਕਹਿੰਦਾ ਜਿਸ ਥਾਂ ਤੇ ਇੰਨੀ ਭਜਨ ਬੰਦਗੀ ਹੋਵੇ ਤੇ ਅੱਜ ਉਹ ਯਾਦਗਾਰਾਂ ਨੇ, ਜਦੋਂ ਆਪਾਂ ਜਾਂਦੇ ਹਾਂ ਹਰਿਮੰਦਰ ਸਾਹਿਬ, ਉਸ ਬੇਰੀ ਨੂੰ ਦੇਖਦੇ ਹਾਂ ਜਿਸ ਬੇਰੀ ਥੱਲੇ ਕਦੀ ਮਹਾਨ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਬੁੱਢਾ ਬੈਠ ਕੇ ਸੇਵਾ ਕਰਾਉਂਦਾ ਸੀ। ਪਿਆਰਿਓ, ਜਦੋਂ ਦਰਸ਼ਨੀ ਡਿਊੜੀ ਤੋਂ ਅੰਦਰ ਜਾਈਦਾ ਤੇ ਸਾਹਮਣੇ ਨਾਲ ਲਾਚੀ ਵੀਰ ਏ, ਜਿੱਥੇ ਮੇਰਾ ਗੁਰੂ ਅਰਜਨ ਦੇਵ ਦੁਪਹਿਰ ਵੇਲੇ ਬੈਠ ਕੇ ਸੇਵਾ ਕਰਾਉਂਦਾ ਸੀ, ਜਦੋਂ ਅਕਸਰ ਤੀਰਥ ਕੁਲ ਜਾਈਦਾ, ਇੱਥੇ ਗੁਰਦੇਵ ਸਵੇਰੇ ਬੈਠ ਕੇ ਸੇਵਾ ਕਰਾਉਂਦੇ ਨੇ। ਇਹੀ ਕਾਰਨ ਉਹ ਭਾਈ ਵੀਰ ਸਿੰਘ ਲਿਖਦੇ ਨੇ ਕਿ ਧਿਆਨ ਰੱਖੋ, ਕਹਿੰਦੇ ਨੇ ਮੇਰੇ ਵਾਸਤੇ ਹਰਿਮੰਦਰ ਕੀ ਏ? ਭਾਈ ਸਾਹਿਬ ਦੇ ਬਚਨ ਨੇ ਉਹ ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਣ ਦਾ, ਸੱਪ ਦੀ ਮਣੀ ਚਲੀ ਜਾਏ ਜਿਵੇਂ ਉਹ ਦੁਖੀ ਹੁੰਦਾ, ਪੁੱਤ ਗਵਾਚਿਆ ਮਾਂ ਜਗਤ ਨਹੀਂ ਭਾਵਦਾ, ਪੁੱਤਰ ਗਵਾਚ ਜਾਏ ਮਾਂ ਨੂੰ ਚੈਨ ਨਹੀਂ, ਸੱਪ ਦੀ ਮਣੀ ਚਲੀ ਜਾਏ ਉਹਨੂੰ ਚੈਨ ਨਹੀਂ। ਕਹਿੰਦਾ ਜਦੋਂ ਫਕੀਰ ਨੂੰ ਨਾਮ ਦੀ ਤੋਟ ਆ ਜਾਏ ਉਹਦਾ ਅੰਦਰ ਉਦਾਸ ਰਹਿੰਦਾ ਤੇ ਕਹਿੰਦਾ ਦੁਨੀਆਂ ਵਾਲਿਓ ਜੇ ਕਿਸੇ ਦਾ ਅੰਦਰ ਨਾਮ ਤੋਂ ਟੁੱਟ ਗਿਆ ਆਓ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੋ ਘੜੀਆਂ ਟਿਕਾ ਕੇ ਬਹਿ ਕੇ ਦੇਖੋ ਤਾਂ ਸਹੀ, ਮੇਰਾ ਗੁਰੂ ਟੁੱਟੀਆਂ ਹੋਈਆਂ ਸੁਰਤਾਂ ਨੂੰ ਜੋੜ ਦਿੰਦਾ। ਭਾਈ ਸਾਹਿਬ ਨੇ ਇੱਕ ਰੁਬਾਈ ਕਹੀ ਰਚਨਾ ਉਹਨਾਂ ਦੀ ਵਿੱਚੋਂ ਵੇ, ਕਹਿਣ ਲੱਗੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ, ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ ਪਰਲੋ ਮੱਚੇ ਚੁਫੇਰ ਤਿਉਂ ਘਬਰਾਵਦਾ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਜਿਨ੍ਹਾਂ ਦੀਆਂ ਅੰਦਰੋਂ ਡੋਰਾਂ ਟੁੱਟ ਜਾਣ ਜਦੋਂ ਤੇਰੇ ਦਰ ਤੇ ਆਉਂਦੇ ਨੇ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਵਦਾ, ਲਹਿਰ ਫਿਰੇ ਇੱਕ ਵਾਰ ਰੋ ਮੁੜ ਧਾਮਦਾ। ਕਹਿਣ ਲੱਗੇ ਕੀ ਅਗੰਮੀ ਖੇਲ, ਕਹਿੰਦੇ ਨੇ ਸਮਝ ਨਹੀਂ ਪੈਂਦੀ ਕੀ ਅਗੰਮੀ ਖੇਡ, ਇੱਥੇ ਲਹਿਰ ਦੀ ਅਰਸ਼ ਉਤਰਿਆ ਆਣ ਰਸੀਆਂ ਬਚਾਵਦਾ, ਖੇ ਮੇਰੇ ਮਾਲਕ ਤੂੰ ਤਾਂ ਰਸ ਦੇਣ ਵਾਲਿਆਂ ਨੂੰ ਇੱਥੇ ਟਿਕਾ ਦਿੰਦਾ। ਮੈਂ ਅਰਜ਼ ਕਰ ਰਿਹਾ, ਉਹ ਪ੍ਰੋਫੈਸਰ ਨੇ ਗੱਲ ਕੀ ਕਹੀ, ਕਹਿੰਦਾ ਕਦੀ ਇਕਾਂਤ ਵਿੱਚ ਬੈਠ ਕੇ ਦੇਖੋ ਜਿਹੜੀ ਗੁਰੂ ਨੇ ਬੈਠ ਕੇ ਇੱਥੇ ਇਬਾਦਤ ਕੀਤੀ, ਜਿਹੜਾ 24 ਘੰਟੇ ਨਿਰੰਤਰ ਹਰ ਜਸ ਕੀਰਤਨ ਹੁੰਦਾ। ਚੇਤੇ ਰੱਖਣਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸੁਖ ਆਸਨ ਕਰਦੇ ਨੇ, ਸੇਵਾ ਕਰਦੇ ਨੇ, ਉਸ ਤੋਂ ਬਾਅਦ ਵੀ ਉੱਥੇ ਹਰ ਜਸ ਹੁੰਦਾ। ਜੇ ਕੋਈ ਪੁੱਛੇ ਵੀ ਕੀਰਤਨ ਤਾਂ ਬੰਦ ਹੋ ਗਿਆ, ਨਹੀਂ, ਜਿਹੜੇ ਅੰਦਰ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਮੁੱਖ ਵਿੱਚ ਵੀ ਬਾਣੀ ਹੈ। ਕਦੀ ਪਰਕਰਮਾ ਵਿੱਚ ਝਾਤੀ ਮਾਰ ਕੇ ਦੇਖੋ, ਇਕਾਂਤ ਵਿੱਚ ਬੈਠੇ ਚੌਂਕੜੇ ਮਾਰ ਕੇ ਗੁਰੂ ਕੀ ਬਾਣੀ ਨੂੰ ਜਪਦੇ ਪਏ। ਪਿਆਰਿਓ, ਉਸ ਧਰਤੀ ਦੇ ਅੰਦਰ ਕਿੰਨੀ ਕੁ ਸਮਰੱਥ ਹੈ। ਮੈਂ ਅਰਜ਼ ਕਰਾਂ, ਪ੍ਰੋਫੈਸਰ ਪੂਰਨ ਸਿੰਘ ਨੇ ਜਦੋਂ ਆਪਣੀ ਇਹ ਰਚਨਾ ਕਹੀ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹਦੀ ਇੱਕ ਕਵਿਤਾ ਮੈਂ ਵਾਰਤਕ ਵਿੱਚ ਅਰਜ਼ ਕਰ ਦੇਣਾ। ਕਹਿੰਦਾ ਸਿੱਖ ਦੀ ਭਾਵਨਾ ਕਿੰਨੀ ਕੁ ਜੁੜ ਗਈ ਇਸ ਦਰ ਨਾਲ, ਕਿੰਨੀਆਂ ਰਹਿਮਤਾਂ ਨੇ। ਕਹਿੰਦਾ ਅਜੇ ਪੋ ਫੁਟਾਲਾ ਨਹੀਂ ਹੋਇਆ ਤੇ ਇੱਕ ਮਾਂ ਆਪਣੇ ਬੱਚੇ ਨੂੰ ਕੁੱਛੜ ਚੁੱਕ ਕੇ ਤੁਰੀ ਜਾਂਦੀ। ਪ੍ਰੋਫੈਸਰ ਪੂਰਨ ਸਿੰਘ ਲਿਖਦਾ ਤੇ ਹਰਿਮੰਦਰ ਸਾਹਿਬ ਨੂੰ ਆ ਰਹੀ ਹੈ ਤੇ ਰਸਤੇ ਵਿੱਚ ਇੱਕ ਸੱਜਣ ਮਿਲਿਆ ਜਿਹਨੂੰ ਸਿੱਖ ਕਦੀ ਮਿੱਠਾ ਮੱਲ ਕਹਿੰਦੇ ਸਨ, ਨਾਮ ਉਹਦਾ ਕੌੜਾ ਮੱਲ, ਲਾਹੌਰ ਦੇ ਹਾਕਮ ਦਾ ਉਹ ਅਹਿਲਕਾਰ ਏ। ਤੇ ਰੋਕ ਕੇ ਪੁੱਛਦਾ ਮਾਈ ਕਿੱਥੇ ਚੱਲੀਏ ਪ੍ਰਭਾਤ ਵੇਲੇ, ਤੇ ਕਹਿਣ ਲੱਗੀ ਕੌੜਾ ਮੱਲ ਨੂੰ, ਮਿੱਠਾ ਮੱਲ ਜੀ ਅੱਜ ਖਾਲਸੇ ਦਾ ਦਰਬਾਰ ਲੱਗਣਾ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਨਮਸਕਾਰ ਕਰਨ ਚੱਲੀ ਆ। ਤੇ ਕਹਿਣ ਲੱਗਾ ਮਾਂ ਤੈਨੂੰ ਪਤਾ ਨਹੀਂ ਅੱਜ ਹਕੂਮਤ ਨੇ ਹਰਿਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਨੇ, ਅੱਜ ਉੱਥੇ ਸਿੱਖਾਂ ਨੂੰ ਕਤਲ ਕੀਤਾ ਜਾਣਾ। ਕਹਿਣ ਲੱਗੀ ਇਸੇ ਕਰਕੇ ਤੇ ਮੈਂ ਚੱਲੀ ਆ। ਕਹਿਣ ਲੱਗੇ ਆਪਣੇ ਪੁੱਤਰ ਨੂੰ ਤਾਂ ਬਚਾ, ਪੁੱਤਰ ਨੂੰ ਕੁੱਛੜ ਚੱਕੇ, ਇਹ ਤਾਂ ਵਿਚਾਰਾ ਅਜੇ ਅਨਭੋਲ, ਇਹਨੂੰ ਸਮਝ ਕੋਈ ਨਹੀਂ। ਅੱਗੋ ਕਹਿਣ ਲੱਗੀ ਮਾਂ ਆਖਦੀ ਏ ਦੀਵਾਨ, ਪੁੱਤਰ ਨੂੰ ਵੀ ਇਸੇ ਕਰਕੇ ਚੱਲੀ ਆ ਕਿ ਗੁਰੂ ਰਾਮਦਾਸ ਜੇ ਅੱਜ ਖਾਲਸੇ ਨੇ ਇੱਥੇ ਇਸ਼ਨਾਨ ਕਰਕੇ ਖੂਨ ਵਿੱਚ ਇਸ਼ਨਾਨ ਕਰਨੇ, ਤੇਰੇ ਦਰ ਦਾ ਇਸ਼ਨਾਨ ਕਰਨ ਲਈ ਉਹ ਖੂਨ ਵਿੱਚ ਇਸ਼ਨਾਨ ਕਰਨ ਨੂੰ ਤਿਆਰ ਏ। ਸੋਚਨੀਆ ਮੇਰੇ ਪੁੱਤਰ ਨੇ ਇਸ ਤਰ੍ਹਾਂ ਤੇ ਪਤਾ ਨਹੀਂ ਰਹਿਣਾ ਕਿ ਨਹੀਂ ਦੁਨੀਆਂ ਤੇ, ਜਦੋਂ ਚਾਰ ਤੁਪਕੇ ਖੂਨ ਦੇ ਇਹਦੇ ਵੀ ਪ੍ਰਕਰਮਾਂ ਵਿੱਚ ਡਿੱਗਣਗੇ ਤੇ ਮੇਰਾ ਪੁੱਤਰ ਸਦਾ ਲਈ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਟਿਕ ਜਾਏਗਾ। ਅਸੀਂ ਮਾਂ ਪੁੱਤਰ ਉਹਦੇ ਦਰ ਤੇ ਨਮਸਕਾਰ ਕਰਨ ਆਏ ਹਾਂ। ਫਿਰ ਅਗਲੀ ਗੱਲ ਉਹ ਕਹਿੰਦਾ, ਕਹਿੰਦਾ ਪ੍ਰਕਰਮਾਂ ਵਿੱਚ ਤੁਰਨ ਵਾਲੇ ਗੁਰਸਿੱਖਾਂ ਇੰਨੀ ਤੇਜ਼ੀ ਨਾਲ ਨਾ ਚੱਲ, ਇੰਨੀ ਕਾਹਲੀ ਨਾਲ ਨਾ ਚੱਲ, ਇਹ ਧਰਤੀ ਤੇ ਬਜਰੀ ਤੇ ਰੇਤ ਤੇ ਮਾਰਬਲ ਨਹੀਂ ਲੱਗਾ। ਕਹਿੰਦਾ ਇਸ ਇੱਕ ਇੱਕ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿਦਕੀ ਗੁਰਸਿੱਖਾਂ ਦੇ ਸੀਸ ਲੱਗੇ ਹੋਏ ਨੇ। ਇਹਦਾ ਮਤਲਬ ਉਹ ਦਰ ਕਿੰਨਾ ਕੁ ਉੱਚਾ, ਉਸ ਦਰ ਦੀ ਮਹਿਮਾ ਅਪਰ ਅਪਾਰ ਏ। ਅੱਜ ਇਸ ਪਿੰਗਲੇ ਨੇ ਦੇਖਿਆ ਕਿ ਬੇਰੀ ਦੇ ਉੱਤੋਂ ਕਾਂ ਉੱਡਿਆ, ਉਹਨੇ ਇਸ਼ਨਾਨ ਕੀਤਾ, ਉਹਦਾ ਰੰਗ ਸਫੈਦ ਹੋ ਗਿਆ, ਉਹਦੀ ਬੁੱਧੀ ਉਹਦੀ ਅਕਲ ਸਭ ਕੁਝ ਤਬਦੀਲ ਹੋਈ ਹੈ। ਇਸ ਵਿਚਾਰੇ ਤੋਂ ਤੁਰਿਆ ਤਾਂ ਜਾਂਦਾ ਨਹੀਂ, ਇੱਕੋ ਦਮ ਹਲਕੇ ਨਾ ਟੋਕਰੀ ਵਿੱਚੋਂ ਨਿਕਲ ਕੇ ਬਾਹਰ ਆ ਗਏ। ਰਿੜਦਾ ਰਿੜਦਾ ਇਹ ਜਿੱਥੇ ਉਹ ਪਾਣੀ ਦੀ ਢਾਬ ਏ, ਜਿੱਥੇ ਆਪਾਂ ਅੰਮ੍ਰਿਤ ਸਰੋਵਰ ਕਹਿੰਦੇ ਹਾਂ, ਉਹਦੇ ਕੋਲ ਪਹੁੰਚਿਆ ਹੈ।
1: ਸੂਰਨ ਤੀਰ ਨੀਰ ਕੋਸ਼ ਹੋਇਓ, ਕਰਿਓ ਇਸ਼ਨਾਨ ਅਦਕ ਫਲ ਲਹਿਓ।
0: ਕਹਿੰਦੇ ਨੇ ਇੱਕੋ ਦਮ ਇਹਦਾ ਹੱਥ ਪਾਣੀ ਦੇ ਅੰਦਰ ਗਿਆ, ਤੇ ਜਦੋਂ ਉਸ ਅੰਮ੍ਰਿਤ ਜਲ ਵਿੱਚ ਇਹਦਾ ਹੱਥ ਗਿਆ ਨਾ, ਤੇ ਇਹਦਾ ਹੱਥ ਬਿਲਕੁਲ ਜਿਹੜਾ ਉਹ ਅਰੋਗ ਹੋ ਗਿਆ। ਮਨ ਵਿੱਚ ਆਇਆ ਮਣਾ, ਇਹ ਧਰਤੀ ਬਰਕਤ ਵਾਲੀ ਆ, ਗੁਰਾਂ ਪੀਰਾਂ ਵਾਲੀ ਥਾਂ ਹੀ, ਆਪਣੇ ਤਨ ਦਾ ਪੂਰਾ ਇਸ਼ਨਾਨ ਕਰਾ ਲਾ।
1: ਪੰਖ ਸਮੇਤ ਸੁਮਰਦਨ ਕਰ ਕਰ ਮਸਜਿਦ ਮਹਾ ਚੌਂਬ ਕੋ ਧਰ ਕਰ।
0: ਅੰਦਰ ਇੱਕੋ ਦਮ ਇਹ ਰਿੜਦਾ ਰਿੜਦਾ ਜਲ ਦੇ ਵਿੱਚ ਚਲਾ ਗਿਆ। ਜਿਉਂ ਜਿਉਂ ਜਲ ਵਿੱਚ ਗਿਆ ਤਿਉਂ ਤਿਉਂ ਅਰੋਗ ਹੋ ਗਿਆ। ਇਹਨੇ ਉਸ ਜਲ ਨੂੰ ਆਪਣੇ ਪਿੰਡੇ ਤੇ ਪਾਇਆ, ਜਿੱਥੇ ਜਲ ਪੈਣਾ ਉੱਥੇ ਰੋਗ ਬਿਣਸ ਗਿਆ ਹੈ।
1: ਘਰ ਪਗ ਜੁਗ ਘਰ ਘਰ ਗਿਰ ਪਰੇ ਤਤਸ਼ਨ ਪਏ ਅਰਜ ਸੰਸਰੇ।
0: ਕਹਿੰਦੇ ਨੇ ਜਿਹੜੇ ਹੱਥ ਪੈਰ ਝੜਦੇ ਪਏ ਸਨ ਕੋੜ ਦੇ ਰੋਗ ਦੇ ਨਾਲ, ਉਹ ਇੱਕੋ ਦਮ ਅਰੋਗ ਹੋ ਗਏ ਨੇ। ਤਨ ਇਹਦਾ ਬਿਲਕੁਲ ਠੀਕ ਹੋ ਗਿਆ। ਜੇ ਪੁੱਛੀਏ ਗੁਰੂ ਗ੍ਰੰਥ ਸਾਹਿਬ ਤੋਂ, ਦਾਤਾ ਇਹ ਬਰਕਤ ਵਰਤਦੀ ਏ? ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਹਾਂ ਕਿ ਸੂਕੇ ਹਰੇ ਕੀ ਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਹੇ, ਕਾਟੇ ਕਸ਼ਟ ਪੂਰੇ ਗੁਰਦੇਵ, ਸੇਵਕ ਕੋ ਦੀਨੀ ਆਪਣੀ ਸੇਵ, ਮਿਟਗੀ ਚਿੰਤ ਪੁਨੀ ਮਨ ਆਸਾ, ਕਰੀ ਦਇਆ ਸਤਿਗੁਰ ਗੁਣ ਤਾਸਾ, ਦੁੱਖ ਨਾਥੇ ਸੁਖ ਆਏ ਸਮਾਏ, ਢੀਲ ਨਾ ਪਰੀ ਜਾਂ ਗੁਰ ਫਰਮਾਏ। ਕਹਿਣ ਲੱਗੇ ਇੱਛਾ ਇੱਛ ਪੁਨੀ ਪੂਰੇ ਗੁਰ ਮਿਲੇ, ਨਾਨਕ ਤੇ ਜਨ ਸੁਫਲ ਫਲੇ। ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਦਾਤਾ, ਇਹੋ ਜਿਹੇ ਸੁੱਕੇ ਹਰੇ ਹੋ ਸਕਦੇ ਨੇ? ਮੇਰਾ ਸਾਹਿਬ ਕਹਿੰਦਾ ਹਾਂ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਦਾਤਾ ਜੀ ਇਹ ਸੁੱਕੇ ਹਰੇ ਹੋ ਜਾਂਦੇ ਨੇ? ਸਾਹਿਬ ਕਹਿਣ ਲੱਗੇ ਜੇ ਸਿਮਰਤ ਖੋਤ ਸੁੱਕੇ ਹਰੇ, ਜਿਹਦਾ ਸਿਮਰਨ ਕਰਨ ਨਾਲ ਉਹ ਸੁੱਕਿਆਂ ਨੂੰ ਹਰਿਆ ਕਰ ਦਿੰਦਾ, ਉਹਦੇ ਕੋਲ ਇੰਨੀ ਕੁ ਤਾਕਤ ਹੀ। ਗੁਰ ਵਣ ਤ੍ਰਿਣ ਹਰਿਆ ਕੀਤਿਆ, ਨਾਨਕ ਕਿਹਾ ਮਨੁੱਖ, ਇੱਕ ਮਨੁੱਖ ਨੂੰ ਹਰਿਆਵਲ ਨਹੀਂ ਉਹ ਦੇ ਸਕਦਾ। ਇੱਕ ਉਦਾਸੀ ਸਾਧੂ ਹਰਦਾਸ ਹੋਏ, ਉਹਨੇ ਬੜੇ ਪਿਆਰੇ ਬਚਨ ਕਹੇ ਨੇ। ਸਿੱਖ ਦੀ ਭਾਵਨਾ, ਉਹ ਕਿਤੇ ਵੀ ਬੈਠਦਾ ਤੇ ਹਰਿਮੰਦਰ ਸਾਹਿਬ ਦਾ ਧਿਆਨ ਰੋਜ਼ ਟਿਕਾਉਂਦਾ, ਤੇ ਅਰਦਾਸ ਵੀ ਜਦੋਂ ਮੰਗਦਾ ਨਾ ਕਿ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਨਾਲ ਫਿਰ ਇੱਕ ਤਰਲਾ ਲੈਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਉਹ ਇਸ਼ਨਾਨ ਮੰਗਦਾ ਅੰਮ੍ਰਿਤਸਰ ਦੇ, ਇਹਦਾ ਮਤਲਬ ਜੇ ਇਸ਼ਨਾਨ ਮੰਗਦਾ ਉਹਦੇ ਵਿੱਚ ਕਿੰਨੀ ਕੁ ਤਾਕਤ ਏ। ਉਹ ਸਾਧੂ ਕਹਿੰਦਾ ਅੰਮ੍ਰਿਤ ਸਰੋਵਰ ਜਿੱਥੇ ਵੀ, ਇਹ ਸ਼ਹਿਰ ਤੋਂ ਸਭ ਤੋਂ ਨੀਵੀਂ ਥਾਂ ਤੇ ਵੀ। ਉਹਦੇ ਬਚਨ ਨੇ ਕਹਿੰਦਾ ਕਦੀ ਸੋਚਿਆ ਕਿ ਹਰਿਮੰਦਰ ਨੀਵੀਂ ਥਾਂ ਤੇ ਕਿਉਂ ਵੇ, ਬਾਕੀ ਥਾਂ ਉੱਚੀ ਇਹ ਨੀਵੇਂ? ਉਹ ਕਹਿੰਦਾ ਇਹਦਾ ਕਾਰਨ ਜੇ ਆਖਦਾ ਸਮਝੋ ਇਸ ਗੱਲ ਨੂੰ, ਲੋਕ ਪੁੰਨ ਦਾਨ ਪੂਜਾ ਕਰਦੇ ਨੇ ਬੈਕੁੰਠ ਦੇ ਲਈ, ਪਰ ਕਹਿੰਦਾ ਮੇਰੇ ਪਰਮੇਸ਼ਵਰ ਨੇ ਤੱਕਿਆ ਇੱਕ ਪਾਸੇ ਲੋਕ ਬੈਕੁੰਠ ਨੂੰ ਭਾਲਣ ਵਾਲੇ ਨੇ ਤੇ ਇੱਕ ਪਾਸੇ ਹਰਿਮੰਦਰ ਨਾਲ ਜੁੜੇ ਨੇ। ਕਹਿੰਦਾ ਨੀਵੀਂ ਥਾਂ ਤੇ ਕਿਉਂਵੇਂ? ਉਹ ਬਚਨ ਕਰਦਾ ਮਾਲਕ ਨੇ ਤੱਕੜੀ ਦੇ ਇੱਕ ਛਾਬੇ ਵਿੱਚ ਹਰਿਮੰਦਰ ਦੀ ਧਰਤੀ ਨੂੰ ਰੱਖਿਆ, ਦੂਜੇ ਵਿੱਚ ਬੈਕੁੰਠ ਨੂੰ ਪਾਇਆ। ਜਿਸ ਸਵਰਗ ਦੀ ਤੁਸੀਂ ਚਾਹਨਾ ਕਰਦੇ ਹੋ ਦੁਨੀਆਂ ਦੇ ਲੋਕੋ, ਉਹ ਅੱਖਾਂ ਤੋਂ ਓਹਲੇ ਕਿਤੇ ਉੱਚਾ ਚਲਾ ਗਿਆ, ਤੇ ਜਿਸ ਧਰਤੀ ਅੰਦਰ ਭਾਰਾਪਣ ਸੀ, ਜਿਹਦੇ ਅੰਦਰ ਕਿਰਪਾ ਸੀ, ਉਹ ਨੀਵਾਂ ਟਿਕ ਗਿਆ। ਕਹਿਣ ਲੱਗੇ ਝੁਕਦੇ ਨੀਵੇਂ ਹੁੰਦੇ ਨੇ, ਖੌਲਾ ਤਾਂ ਛਾਬਾ ਉੱਪਰ ਨੂੰ ਚਲਾ ਜਾਂਦਾ। ਉਸ ਉਦਾਸੀ ਨੇ ਬਚਨ ਲਿਖੇ, ਕਹਿਣ ਲੱਗੇ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਕੁੱਤੋ ਸੋ ਗਿਰ ਪਰਿਓ ਖੌਰੋ, ਚੜੋ ਆਕਾਸ਼। ਉਸ ਦੇ ਨਾਲ ਇੱਕ ਸਾਧੂ ਨੇ ਹੋਰ ਗੱਲ ਕਹੀ, ਕਹਿਣ ਲੱਗੇ ਜਿਨ ਕੀਨ ਇਸ਼ਨਾਨ ਸੁਧਾ ਸਰਮੈ, ਤਿੰਨ ਗੰਗ ਇਸ਼ਨਾਨ ਕੀਓ ਨਾ ਕੀਆ। ਜਿਹਨੇ ਹਰਿਮੰਦਰ ਵਿੱਚ ਇਸ਼ਨਾਨ ਕਰ ਲਿਆ ਉਹਨੂੰ ਕੀ ਲੋੜ ਹੈ ਤੀਰਥਾਂ ਤੇ ਭਟਕਣ ਦੀ? ਜਿਨ ਕੀਨ ਇਸ਼ਨਾਨ ਸੁਧਾ ਸਰਮੈ, ਤਿੰਨ ਗੰਗ ਇਸ਼ਨਾਨ ਕੀਆ ਨਾ ਕੀਆ। ਜਿਨੀ ਸ਼੍ਰੀ ਹਰਿਮੰਦਰ ਸਾਹਿਬ ਦੇਖ ਲਿਓ, ਤਿੰਨ ਜਗਨਨਾਥ ਦੀਦਾਰ ਕੀਆ ਨਾ ਕੀਆ। ਜਿਨ ਪਾਠ ਸੁਣਿਓ ਗੁਰੂ ਗ੍ਰੰਥੋ ਕੋ, ਕਹਿਣ ਲੱਗੇ ਰਸ ਵੇਦ ਪੁਰਾਨ ਲਿਆ ਨਾ ਲਿਆ। ਜਿਨ ਦੀਨ ਦਿਸਵੰਧ ਗੁਰੂ ਧਰਮੇ, ਤਿੰਨ ਤੀਰਥ ਦਾਨ ਕੀਆ ਨਾ ਕੀਆ। ਕਹਿਣ ਲੱਗੇ ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਜਿਨੇ ਇਸ਼ਨਾਨ ਨਹੀਂ ਕੀਤਾ, ਜਿਨੇ ਦਸਵੰਧ ਨਹੀਂ ਦਿੱਤਾ, ਜਿਨੇ ਹਰਿਮੰਦਰ ਤੇ ਸ਼ਰਧਾ ਨਹੀਂ ਪ੍ਰਗਟਾਈ, ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਿਆ, ਇਨ ਬਾਤਨ ਤੇ ਜੋ ਬੇਮੁਖ ਹੈ ਨਰ, ਸੋ ਭਾਵ ਮੈਂ ਜੀਆ ਨਾ ਜੀਆ। ਭਾਵੇਂ ਉਹ ਜਿਉਂਦਾ ਨਾ ਜਿਉਂਦਾ ਇੱਕੋ ਜਿਹਾ ਹੈ। ਜਦੋਂ ਇਹਨੇ ਇਸ਼ਨਾਨ ਕੀਤਾ, ਮੇਰੇ ਮਾਲਕ ਨੇ ਕਿਰਪਾ ਕੀਤੀ, ਇਹਦੇ ਤਨ ਨੂੰ ਅਰੋਗਤਾ ਬਖਸ਼ੀ ਹੈ।
1: ਸਕਲ ਅੰਗ ਤੇ ਰੋਗ ਨਸਾਇਓ, ਕੰਚਨ ਵਰਨ ਰੰਗ ਮਨ ਪਾਇਓ।
0: ਕਵੀ ਜੀ ਕਹਿੰਦੇ ਨੇ ਇਹਦੇ ਸਾਰੇ ਤਨ ਦਾ ਰੋਗ ਬਿਣਸ ਗਿਆ, ਮੇਰੇ ਵਾਹਿਗੁਰੂ ਨੇ ਕਿਰਪਾ ਕੀਤੀ, ਇਹਦੀ ਦੇਹੀ ਕੰਚਨ ਵਰਗੀ ਖੋ ਗਈ ਹੈ।
1: ਵਾਹਿਗੁਰੂ ਦੋਹਰਾ ਪਿੰਗਲ ਮਜਨ ਜਬ ਕਰਿਓ, ਪਇਓ ਸਰੀਰ ਰੋਗ ਬਿਸਮਤ ਬੁੱਧ ਮੈਂ ਦੇਖ ਫਲ ਕਰ ਆਨੰਦ ਹਰ ਸੋਗ।
0: ਜਦੋਂ ਇਸ ਪਿੰਗਲ ਨੇ ਇਸ਼ਨਾਨ ਕੀਤਾ, ਆਰੋਗ ਵੀ ਹੋ ਗਿਆ ਤੇ ਤਨ ਨੂੰ ਦੇਖ ਕੇ ਹੈਰਾਨ ਹੋਇਆ ਹੈ।
1: ਮਨੋ ਪਾਣੀ ਅੰਮ੍ਰਿਤ ਕੋ ਕਰਿਓ, ਜਰਾ ਯਾਦ ਰਜ ਸਭ ਪਰ ਹਰਿਓ।
0: ਇਹਨੇ ਮਨੋ ਅੰਮ੍ਰਿਤ ਪਾਣ ਜਿਵੇਂ ਅੱਜ ਕਰ ਲਿਆ, ਇਹਦੇ ਤੋਂ ਬਿਮਾਰੀ ਆ ਜਿਤਨਾ ਵੀ ਰੋਗ ਇਹ ਦੂਰ ਚਲਾ ਗਿਆ ਹੈ।
1: ਜਨ ਸਮਰਥ ਸੁਰ ਹੋਏ ਪ੍ਰਸੰਨ, ਕਰਿਓ ਸ਼ਕਤ ਨਿਜ ਤੇ ਤਨ ਅੰਨ।
0: ਕਵੀ ਜੀ ਆਖਦੇ ਨੇ ਮਾਨੋ ਉਹ ਅਕਾਲ ਪੁਰਖ ਇਹਦੇ ਤੇ ਤਰੁੱਠ ਪਿਆ, ਉਹਨੇ ਕਿਰਪਾ ਕਰਕੇ ਆਪਣੀ ਉਸ ਬੱਚੀ ਦੀ ਭਾਵਨਾ ਨੂੰ ਭਾਗ ਲਾਇਆ ਹੈ।
1: ਸੁੰਦਰਤਾ ਮੰਦਰ ਤਨ ਹੋਵਾ, ਅਸਲ ਵਿਕਾਰ ਕੋ ਤਬ ਖੋਵਾ।
0: ਕੇਵਲ ਤਨ ਅਰੋਗ ਨਹੀਂ, ਗੁਰੂ ਨੇ ਮਨ ਨੂੰ ਵੀ ਅਰੋਗ ਕਰ ਦਿੱਤਾ ਤੇ ਇਹ ਨੌਜਵਾਨ ਉਸ ਬੇਰੀ ਦੇ ਥੱਲੇ ਬੈਠ ਗਿਆ ਹੈ।
1: ਪ੍ਰਭੂ ਕਿਰਪਾ ਅਸ ਕਾਇਆ ਧਾਰੀ, ਜਿਸ ਤੇ ਹੋਏ ਨਾ ਸਕੇ ਚਿਨਾਰੀ।
0: ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਵਰਤੀ, ਸਤਿਗੁਰੂ ਦੀ ਮਿਹਰ ਦੇ ਨਾਲ ਇਹ ਅਰੋਗ ਹੋ ਕੇ ਇੱਥੇ ਬੈਠ ਗਿਆ। ਪਿਆਰਿਓ, ਇਸ ਤੋਂ ਅੱਗੇ ਜਦੋਂ ਉਹ
2: ਸਤਨਾਮ ਕਰਤਾ ਪੁਰਖ

नानक जन केरा जित मिले चूके सब सोग संता पे तन तन गुरु नानक जन केरा जित मिले चूके सब सोग संता पे परम सम्मान योग जुगो जुग अटल सतगुरु साहिब श्री गुरु ग्रंथ साहिब महाराज जी की पावन पवित्र हजूरी अंदर सुबाहे मान खोए बैठे गुरमुख प्यारे सतसंगी जनों अज दे इस विशेष हफ्तावारी दीवान दी हाजरी आप जी ने गुरु कृपा दे नाल भरी है और सतगुरां जी दे पावन पवित्र इलाक बचना दा कीर्तन आप जी नूं साडे अति सत्कार योग इस दर कर दे गुरु के झाड़ू बरदार गुरु के वजीर भाई साहब भाई मनजीत सिंह जी भाई अमरजीत सिंह जी हजूर दी इलाही गुरबाणी नाल आपां नूं जोड़ रहे सन। आओ जो पिछले हफ्ते एक अर्ज कीती सी कि जदों भी ये दसंबर का महीना हर साल आउंदा ते ये दसंबर का महीना जे किते कोई बैराग ते टिके कोई किरदे वाला परचोले ते उस दे किरदे नूं उस दे अंदर नूं चंजून के चला जांदा है। आपां इस अत दी सर्दी दे महीने विच भावें हिंदुस्तान दी धरती भावें बाहर आप बैठे हो इस अत दी सर्दी दे मौसम विच आपां घर निक माने हां अपने बच्चियां नूं अपने माता पिता नाल अपने परिवार विच सुख आनंद नाल दिन कढ़ने हां पर जदों किते तवारीख दे हिस्ट्री दे इतिहास दे पन्नियां नूं पलट के देखो ते अज तो 300 साल पिछे चले जाओ ते हैरानगी हुंदी है सन 1704 दसंबर दा महीना जेड़ा गुरु के सिखा उस महीने दा एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरुदेव उन्हें इस महीने विच किन्नी कु वड्डी कुर्बानी सिख सिख लई कर दित्ती अपने पुत्र अपने सत्कारयोग माता अपने बेगमपुरे वर्गे शहर आनंदपुर साहिब दी धरती नूं त्याग के सब कुछ लेखे ला के उस अकाल दे शुकर विच जुड़ के तेरे लिए गुरु जिहड़ा परमेश्वर दे दर तो दुआवां ही मंगदा रहा ते चित कीता सी जिथे इस महीने विच साके आउणे ने उत्थे गुरु गोबिंद सिंह जी दे इतिहास विच जिहड़ी पहली लड़ाई होई है इहनूं केवल इह ना समझियो कि शायद कोई फसाद दी गल नहीं जिहड़ी पहली जंग मेरे गुरु देव ने पौंटा साहिब दी धरती ते लड़ी है चित कीता अपने बजुर्ग अपने सतगुरु दे इतिहास तो भी जाणू होईए उस जंग लड़न दे कारण की सन ते गुरु गोबिंद सिंह जी ने उस जंग विच सानू की सिख्या दित्ती जिहड़े कुरबानी देण वाले ने इस संबंधी अर्ज करनी आप कृपा करके एकाग्रता बख्शिया जे साहिब गुरु गोबिंद सिंह महाराज जी दे चरणा दी टेक लईए हजूर आप कृपा करके विच वरतो साडे अंदर नूं टिका एकाग्रता अपने चरणा दी भावना श्रद्धा बख्श दियो करो कृपा साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सत्कार योग भाई साहब जी होरी जो हजूर दी पवित्र बाणी विचों असानू शब्द सरवण करा रहे सन बिन भागां
ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ। ਇੱਕ ਖਿਨ ਇਸ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤ ਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ, ਤੇ ਦੂਸਰਾ ਬਚਨ ਕੀਤਾ ਸਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਬਲੇ ਕੀਤੇ ਹੋਏ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ, ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ ਵੱਡ ਭਾਗੀ ਹਰ ਸੰਗਤ ਪਾਵੈ, ਉੱਥੇ ਵੀ ਗੱਲ ਭਾਗ ਦੀ ਕੀਤੀ, ਪਰ ਨਾਲ ਕਹਿੰਦੇ ਨੇ ਭਾਗਹੀਣ ਭ੍ਰਮ ਚੋਟਾਂ ਖਾਵੇ, ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਹੁੰਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਹੁੰਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ, ਮਿਲਿਓ ਅੰਧੇਰ ਮਿਟ ਤੈ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ, ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ, ਤੇ ਆਪ ਜੀ ਆਉਂਦੇ ਹੋ ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ, ਕਈ ਹਫ਼ਤੇ ਬਾਅਦ ਆਉਂਦੇ ਨੇ। ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ, ਬਾਣੀ ਸੁਣਨੇ ਆ, ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ, ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦੇਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਘੰਟਾ ਕੀ ਇੱਥੋਂ ਤੱਕ, ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ, ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੇ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਆ ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ, ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ, ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਟੁਕਣਾ, ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ, ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ, ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੋਈ ਸੁਣ ਲੈ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ।
ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ ਜੇ, ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ। ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟ ਪੂਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਕੋਈ ਤਰਤੀਬ ਅਨੁਸਾਰ ਜੇਲ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਏ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕ ਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ, ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ ਹੀ, ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ। ਮਨ ਨੇ ਕਿਹਾ ਮਣਾ ਤੇਰੇ ਨਾਲ ਠੱਗੀ ਵੀ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲਏ ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ, ਹੇ ਪ੍ਰਭੂ ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ ਮੈਂ ਪਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ, ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂਗਾ। ਸਿਰਫ ਆਵਾਜ਼ ਇੱਕ ਘੜੀ ਪਈ ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਖੈਰ ਉਹ ਸਾਧ ਸੰਗਤ ਆਪ ਜੀ ਕਰਦੇ ਹੋ, ਸਾਹਿਬ ਕਹਿੰਦੇ ਇੱਕ ਘੜੀ ਵੀ ਕਰ ਲੈ ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ ਕੀਰਤਪੁਰ ਸਾਹਿਬ ਤੋਂ ਲੰਘ ਕੇ ਜਦੋਂ ਚੱਕ ਨਾਨਕੀ ਪਹੁੰਚੇ ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ, ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ। ਜੋ ਤਵਾਰੀਖ ਵਿੱਚ ਸਾਨੂੰ ਮਿਲਦਾ, ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ ਦੋ ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸੀਸ ਗੰਜ ਰੱਖਿਆ। ਦੂਸਰਾ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ ਉੱਥੇ ਵੀ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੈ ਸੀਸ ਗੰਜ। ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸੀਸ ਦਾ ਸੰਸਕਾਰ ਕੀਤਾ ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਵੀਰੋ ਦੇ 5 ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸੀਸ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ ਉਹ ਚਿਖਾ ਨੂੰ ਬਲਦੀ ਹੋਏ ਨੂੰ ਤੱਕਦਾ ਪਿਆ ਸੀ ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲ
ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਏ, ਇਸ ਬਲਦੀ ਕੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਹੈ ਭੰਗਾਣੀ ਤੇ ਯੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਖ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ। ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ, ਤੇ ਕਹਿੰਦੇ ਨੇ ਇਸ ਦੇ ਬਾਪੂ ਨੇ ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਸੀ, ਮਹਾਰਾਜ ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ, ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾ ਦੀਏ? ਤੇ ਭਾਈ ਵੀਰ ਸਿੰਘ ਲਿਖਦੇ ਨੇ, ਮਾਂ ਕਹਿਣਾ, ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ ਭੰਗਾਣੀ ਦੇ ਯੁੱਧ ਦਾ ਕਾਰਨ ਕੀ? ਮਾਂ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ, ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਸ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕੇ। ਕਹਿੰਦਾ, ਮਾਂ ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਅਸਾਮ ਤੋਂ ਤੁਰਿਆ, ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ। ਇਹਨੇ ਇੱਕ ਕੀਮਤੀ ਹਾਥੀ ਆਪਣੇ ਘਰੋਂ ਲਿਆ ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ ਸੀ। ਦੂਸਰਾ ਇਹਨੇ ਚੰਦਨ ਦੀ ਚੌਂਕੀ ਆਪਣੇ ਘਰੋਂ ਲਈ। ਤੀਸਰਾ ਇਹਨੇ ਪੰਜ ਕਲਾ ਸ਼ਸਤਰ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਮੇਰੇ ਗੁਰੂ ਗੋਬਿੰਦ ਰਾਏ ਦੇ ਦਰਬਾਰ ਵਿੱਚ ਇਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਆਇਆ। ਸਾਧ ਸੰਗਤ, ਜਦੋਂ ਇਹ ਪਹੁੰਚਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ, ਗੁਰੂ ਗੋਬਿੰਦ ਰਾਏ ਦੇ ਇਹਨੇ ਦੀਦਾਰ ਕੀਤੇ। ਮੈਂ ਇਹ ਅਰਜ਼ ਸਨੋਜੇ ਵੀ ਕਰਕੇ ਆਇਆ, ਸਿਰਫ ਇੱਕੋ ਵਿਸ਼ਾ ਰੱਖਿਆ ਸੀ ਵੀ ਤਵਾਰੀਖ ਦੇ ਪੰਨੇ ਆਪ ਨਾਲ ਸਾਂਝੇ ਕਰ ਸਕਾਂ, ਕੇਵਲ ਅੱਜ ਦਾ ਸਬਜੈਕਟ ਇਤਿਹਾਸ ਵਿੱਚੋਂ। ਇਹ ਤਿੰਨੇ ਚੀਜ਼ਾਂ ਲੈ ਕੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ। ਤੇ ਜਿਹੜਾ ਇਹ ਹਾਥੀ ਸੀ, ਇਹਦਾ ਪੂਰਾ ਰੰਗ ਜਿਹੜਾ ਸੀ ਉਹ ਚਿੱਟਾ ਸੀ, ਇਹਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਸਾਰੇ ਤਨ ਤੇ ਇੱਕ ਕਾਲੀ ਜੀ ਧਾਰੀ ਸੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇੰਨਾ ਸਿਆਣਾ ਸੀ, ਆਪਣੀ ਸੁੰਡ ਵਿੱਚ ਚੌਰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਚੌਰ ਕਰਦਾ ਸੀ। ਜਦੋਂ ਹਜ਼ੂਰ ਨੇ ਸ਼ਿਕਾਰ ਖੇਡ ਕੇ ਆਉਣਾ, ਇਹ ਹਾਥੀ ਸੁੰਡ ਵਿੱਚ ਪਾਣੀ ਭਰ ਕੇ ਸਾਹਿਬ ਦੇ ਚਰਨਾਂ ਨੂੰ ਮਲ ਕੇ ਪਾਣੀ ਨਾਲ ਧੋਂਦਾ ਸੀ, ਤੇ ਧੋਣ ਤੋਂ ਬਾਅਦ ਆਪਣੀ ਸੁੰਡ ਵਿੱਚ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਦਾ ਸੀ। ਤੀਸਰਾ ਕੰਮ ਇਹਨੇ ਕੀ ਕਰਨਾ, ਜਦੋਂ ਸਤਿਗੁਰੂ ਨੇ ਤੀਰ ਚਲਾਣੇ, ਭਾਵੇਂ ਤੀਰ ਇੱਕ ਦੋ ਚਾਰ ਮੀਲ ਤੇ ਜਾਏ, ਹਜ਼ਾਰਾਂ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਪਹਿਚਾਣ ਕੇ ਉੱਥੋਂ ਲਿਆ ਕੇ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੰਦਾ ਸੀ। ਇੰਨਾ ਸਿਖਾਇਆ, ਸਾਹਿਬ ਦੀ ਚਰਨਾਂ ਦੀ ਸੇਵਾ ਕਰਦਾ ਰਿਹਾ। ਜਿਹੜਾ ਪੰਜ ਕਲਾ ਸ਼ਸਤਰ ਸੀ, ਇਹਦੀ ਕਲਾ ਦਬਾਉਂਦੇ ਸਨ ਗਾਤਰੇ ਦੀ ਕਿਰਪਾਨ ਬਣ ਜਾਂਦੀ ਸੀ। ਸ਼ਸਤਰ ਇੱਕੋ ਹੀ ਸੀ, ਕਲਾ ਦਬਾਣੀ ਵਿੱਚੋਂ ਪਸਤੌਲ ਨਿਕਲਣਾ, ਕਲਾ ਦਬਾਣੀ ਵਿੱਚੋਂ ਖੰਜਰ ਬਣ ਜਾਣਾ, ਛੋਟੀ ਜਿਹੀ ਗੁਰਜ ਬਣ ਜਾਣੀ। ਕਹਿਣ ਤੋਂ ਮੁਰਾਦ ਇੱਕ ਸ਼ਸਤਰ ਵਿੱਚੋਂ ਕਲਾ ਦਬਾਣ ਨਾਲ, ਬਟਨ ਦਬਾਣ ਨਾਲ ਪੰਜ ਸ਼ਸਤਰ ਦੇੜੇ ਸਨ ਉਹ ਨਿਕਲ ਆਉਂਦੇ ਸਨ। ਫਿਰ ਇਹਨੇ ਕੀਮਤੀ ਇੱਕ ਚੰਦਨ ਦੀ ਚੌਂਕੀ ਭੇਟ ਕੀਤੀ। ਸਾਹਿਬ ਦੇ ਚਰਨਾਂ ਵਿੱਚ ਇਹ ਦਾਤਾਂ ਦੇ ਕੇ ਰਤਨ ਰਾਏ ਵਾਪਸ ਚਲਾ ਗਿਆ। ਤੇ ਜਿਸ ਰਿਆਸਤ ਵਿੱਚ ਅਨੰਦਪੁਰ ਸਾਹਿਬ ਵਸਿਆ, ਉਸ ਰਿਆਸਤ ਦਾ ਨਾਮ ਸੀ ਕਹਿਲੂਰ, ਤੇ ਕਹਿਲੂਰ ਦਾ ਉਸ ਵਕਤ ਰਾਜਾ ਸੀ ਭੀਮ ਚੰਦ। ਕਹਿੰਦੇ ਨੇ ਇੱਕ ਵਾਰੀ ਇਹ ਸਾਹਿਬ ਦੇ ਦਰਬਾਰ ਵਿੱਚ ਆਇਆ, ਜੋ ਭੰਗਾਣੀ ਦੇ ਯੁੱਧ ਦਾ ਮੁੱਢ ਵੱਜਦਾ, ਸਤਿਗੁਰੂ ਦੇ ਘਰ ਵਿੱਚ ਆਇਆ, ਇਸ ਪ੍ਰਸਾਦੀ ਹਾਥੀ ਨੂੰ ਤੱਕਿਆ, ਚੰਦਨ ਦੀ ਚੌਂਕੀ ਤੱਕੀ, ਪੰਜ ਕਲਾ ਸ਼ਸਤਰ ਤੱਕਿਆ, ਤੇ ਗੁਰੂ ਕੇ ਦਰਬਾਰ ਦੀ ਮਹਿਮਾ ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ। ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ, ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ, ਇਹ ਦਾਤਾਂ, ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਇੱਕ ਫੁਰਨਾ ਬਣਾ ਲਿਆ, ਮਨਾ ਜਿਵੇਂ ਕਿਵੇਂ ਹੋਵੇ
ਗੁਰੂ ਗੋਬਿੰਦ ਸਿੰਘ ਤੋਂ ਛਲ ਕਰਕੇ ਧੱਕਾ ਕਰਕੇ ਜ਼ੋਰ ਕਰਕੇ ਇਹ ਚੀਜ਼ਾਂ ਮੈਂ ਖੋਹ ਕੇ ਆਪਣੇ ਕਰ ਲਿਆਉਣੀਆਂ। ਵਾਪਸ ਤਾਂ ਗਿਆ ਚਲਾ, ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ, ਇਹਦਾ ਰਿਸ਼ਤਾ ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ, ਉਸ ਵਕਤ ਰਿਆਸਤ ਸੀ, ਖੇਮਕੁੰਡ ਸਾਹਿਬ ਨੂੰ ਜਾਓ, ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਹੁੰਦਾ ਸ੍ਰੀਨਗਰ। ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਹੋਇਆ, ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕਿ ਮਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਤੇ ਇਸ ਫਕੀਰ ਦੀ ਕੀ ਤਾਕਤ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ, ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲ ਲੱਗਾ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓਂ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ, ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ, ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ, ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ, ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ, ਉਹਨਾਂ ਦਾ ਮਾਮਲਾ, ਉਹਨਾਂ ਦਾ ਜਿਹੜਾ ਲਗਾਨ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ, ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆਂ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲਜ਼ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ, ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ, ਕੇਵਲ ਉਹਦੀ ਸਵਾਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ, ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ, ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ, ਮੇਰੇ ਬਾਬੇ ਦੇ ਦਰ ਤੇ 24 ਘੰਟੇ ਅੱਠੇ ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ, ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ, ਉਹਦੇ ਤਨ ਢੱਕਣ ਵਾਸਤੇ ਬੱਤਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਪੀ ਸੀ, ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ, ਜਦੋਂ ਭੀਮ ਚੰਦ ਗਿਆ, ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ, ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ, ਅਸੀਂ ਰਾਜਪੂਤ ਹਾਂ, ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ,
ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਏ, ਇਹ ਸਾਰੇ ਬਾਹਰ ਕੱਢਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨੀਵੇਂ ਕਰਦੇ ਨੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਊਂ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਦੂਸਰਾ ਬਚਨ ਕਿਹਾ ਸੀ, ਜਾਂ ਕੀ ਜਾ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤੂੰ ਕਹਿੰਦਾ ਨੀਚ ਨੇ ਨਹੀਂ ਇਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਨੀਵੇਂ ਨਹੀਂ ਭੀਮ ਚੰਦ ਤੜਫ ਉੱਠਿਆ ਵੀ ਜਿਹੜੇ ਕੱਲ ਤੱਕ ਸਾਡੇ ਘਰਾਂ ਵਿੱਚ ਕੰਮ ਕਰਦੇ ਸਨ ਉਹ ਅੱਜ ਘੋੜਿਆਂ ਦੀ ਸਵਾਰੀ ਕਰਦੇ ਨੇ। ਕੇਵਲ ਜੰਗ ਦਾ ਮਕਸਦ ਇਹ ਨਹੀਂ ਸੀ ਕਿ ਕੇਵਲ ਇਹ ਚੀਜ਼ਾਂ, ਉਹ ਤੜਫ ਉੱਠਿਆ ਕਿ ਜਿਨ੍ਹਾਂ ਲੋਕਾਂ ਨੂੰ ਵੇਦ ਮੰਤਰ ਪੜ੍ਹਨ ਦੀ ਮਨਾਈ ਸੀ ਉਹ ਅੱਜ ਗੁਰਬਾਣੀ ਦਾ ਕੀਰਤਨ ਤੇ ਕਥਾ ਤਾਂ ਕਰਦੇ ਸਨ। ਜਿਨ੍ਹਾਂ ਲੋਕਾਂ ਦੇ ਘਰ ਕਦੀ ਵਿਆਹ ਸਮੇਂ ਢੋਲਕੀ ਨਹੀਂ ਸੀ ਵੱਜਦੀ, ਗੁਲਾਮ ਸਨ, ਉਹ ਰਣਜੀਤ ਨਗਾਰੇ ਤੇ ਚੋਟਾਂ ਤੇ ਮਾਰਦੇ ਸਨ। ਜਿਨ੍ਹਾਂ ਦੇ ਘਰਾਂ ਵਿੱਚ ਕਦੀ ਉੱਚੀ ਸਾਹ ਨਹੀਂ ਸੀ ਲੈ ਦਿੱਤਾ ਜਾਂਦਾ, ਉਹਨਾਂ ਦੇ ਸਿਰ ਤੇ ਅੱਜ ਫਰੇ ਪੈ ਝੁਲਦੇ ਸਨ। ਮਨ ਦੇ ਉੱਤੇ ਇੰਨੀ ਕੁ ਈਰਖਾ ਦੀ ਅੱਗ ਬਲੀ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਹੈ ਚੁੱਕਦਾ ਹੈ, ਕੱਲ ਨੂੰ ਸਾਡੀ ਰਿਆਸਤ ਕਾਬੂ ਨਾ ਕਰਨ, ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਰਾਹ ਵਿੱਚੋਂ ਸਾਫ਼ ਕਰ ਦਿੱਤਾ ਜਾਏ। ਕਾਰਨ ਸਿਰਫ ਇਹ ਕਿਹਾ ਕਿ ਚੀਜ਼ਾਂ ਨਹੀਂ ਦਿੱਤੀਆਂ। ਉੱਧਰ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਟਿਕੇ ਤੇ ਦੋ ਰਿਆਸਤਾਂ ਸਨ ਬੜੀਆਂ ਨੇੜੇ। ਮੈਂ ਥੋੜਾ ਜਿਹਾ ਇਤਿਹਾਸਕ ਪੱਖ ਲੈ ਰਿਹਾ। ਇੱਕ ਸ਼ਹਿਰ ਹੈ ਹਿਮਾਚਲ ਵਿੱਚ ਨਾਹਨ, ਇਹਨੂੰ ਅੱਜ ਵੀ ਸ਼ਬਦ ਉੱਤੇ ਵਰਦੇ ਨਾਹਨ ਇਤਿਹਾਸਕ ਗੁਰਦੁਆਰਾ, ਇਹਨੂੰ ਉਸ ਵਕਤ ਸਿਰਮੌਰ ਵੀ ਕਿਹਾ ਜਾਂਦਾ ਸੀ। ਸਿਰਮੌਰ ਤੇ ਸ੍ਰੀਨਗਰ, ਨਾਹਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਸ੍ਰੀਨਗਰ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦੀ ਮੰਗਣੀ ਹੋ ਗਈ ਸੀ ਭੀਮ ਚੰਦ ਦੇ ਲੜਕੇ ਨਾਲ। ਫਤਿਹ ਸ਼ਾਹ ਦੀ ਰਾਮ ਰਾਏ ਨਾਲ ਬੜੀ ਸਾਂਝ ਸੀ, ਰਾਮ ਰਾਏ ਦੀ ਦਿੱਲੀ ਦਰਬਾਰ ਵੀ ਸੀ, ਤੇ ਧੱਕੇ ਨਾਲ ਫਤਿਹ ਸ਼ਾਹ ਨੇ ਮੇਦਨੀ ਪ੍ਰਕਾਸ਼ ਦਾ ਜਿਹੜਾ ਇਲਾਕਾ ਸੀ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੇਦਨੀ ਪ੍ਰਕਾਸ਼ ਸੋਚਦਾ ਇੱਕ ਪਾਸੇ ਭੀਮ ਚੰਦ ਨਾਲ ਇਹਦੀ ਰਿਸ਼ਤੇਦਾਰੀ, ਦੂਸਰੇ ਪਾਸੇ ਦਿੱਲੀ ਦਰਬਾਰ ਵਿੱਚ ਇਹਦੀ ਸਾਂਝ, ਤੀਜਾ ਰਾਮ ਰਾਏ ਵਰਗਾ ਕਰਾਮਾਤੀ ਇਹਦੇ ਪਿੱਠ ਤੇ, ਮੇਰੇ ਗਰੀਬ ਦਾ ਤਾਂ ਦੁਨੀਆਂ ਵਿੱਚ ਕੋਈ ਹੈ ਨਹੀਂ। ਜਦੋਂ ਚਿੰਤਾ ਨੇ ਇਹਨੂੰ ਖਾ ਲਿਆ ਫਿਰ ਕਿਸੇ ਨੇ ਸਲਾਹ ਦਿੱਤੀ, ਸੱਜਣਾ ਜੇ ਇਹਨਾਂ ਸਾਰਿਆਂ ਨਾਲ ਕੋਈ ਟੱਕਰ ਲੈ ਸਕਦਾ ਹੈ ਤੇ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਰਾਏ, ਉਹਦੇ ਚਰਨ ਆਪਣੇ ਘਰ ਵਿੱਚ ਪਵਾ। ਜਿੱਥੇ ਗੁਰੂ ਗੋਬਿੰਦ ਰਾਏ ਖਲੋ ਗਿਆ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਉਹਦੇ ਨਾਲ ਆ ਕੇ ਟੱਕਰ ਲੈ ਸਕੇ। ਤਵੱਜੋ ਦਿਆ ਜੇ ਸਾਹਿਬ ਆਨੰਦਪੁਰ ਸਾਹਿਬ ਨੇ ਤੇ ਰਾਜੇ ਫਤਿਹ ਸ਼ਾਹ ਦੇ ਨਾਲ ਜਿਹਦੀ ਈਰਖਾ ਲੜਾਈ ਆਪਸੀ ਮੇਦਨੀ ਪ੍ਰਕਾਸ਼ ਦੀ, ਇਹਨੇ ਪੱਤਰਕਾ ਭੇਜ ਕੇ ਕਿਹਾ ਗੁਰੂ ਗੋਬਿੰਦ ਸਿੰਘ ਮੇਰਾ ਇਲਾਕਾ ਬੜਾ ਸੋਹਣਾ ਰਮਣੀਕ ਏ ਤੇ ਜੇ ਕੁਝ ਦਿਨ ਤੁਸੀਂ ਆ ਕੇ ਚਰਨ ਪਾਓ ਤੇ ਮੇਰੀ ਧਰਤੀ ਦੇ ਭਾਗ ਜਾਗ ਪੈਣ। ਸਾਹਿਬ ਉਹਦੀ ਪੱਤਰਕਾ ਨੂੰ ਸੁਣ ਕੇ 500 ਸਿੱਖ ਆਪਣੇ ਨਾਲ ਲਏ, ਪਰਿਵਾਰ ਨੂੰ ਲਿਆ ਤੇ ਅੰਦਰ ਵਿੱਚ ਪਹੁੰਚੇ ਨੇ ਤੇ ਮੇਦਨੀ ਪ੍ਰਕਾਸ਼ ਨੇ ਦੁੱਖ ਰੋਇਆ, ਮਹਾਰਾਜ ਮੇਰਾ ਜੀਣਾ ਹਰਾਮ ਕਰ ਦਿੱਤਾ ਫਤਿਹ ਸ਼ਾਹ ਨੇ। ਤੇ ਸਾਹਿਬ ਨੇ ਸ੍ਰੀਨਗਰ ਤੋਂ ਫਤਿਹ ਸ਼ਾਹ ਨੂੰ ਬੁਲਾਇਆ ਤੇ ਰਾਜਾ ਮੇਦਨੀ ਪ੍ਰਕਾਸ਼ ਦੋਨਾਂ ਨੂੰ ਇਕੱਠੇ ਬਿਠਾ ਕੇ ਆਪਸ ਵਿੱਚ ਸੁਲਾਹ ਕਰਾ ਦਿੱਤੀ। ਫਤਿਹ ਸ਼ਾਹ ਨੇ ਜਿਸ ਇਲਾਕੇ ਤੇ ਕਬਜ਼ਾ ਕੀਤਾ ਸੀ ਉਹਨੇ ਮੇਦਨੀ ਪ੍ਰਕਾਸ਼ ਦਾ ਉਹ ਇਲਾਕਾ ਵਾਪਸ ਕਰ ਦਿੱਤਾ। ਦੋਨਾਂ ਨੇ ਗੁਰੂ ਕੀ ਰੱਜ ਕੇ ਸੇਵਾ ਕੀਤੀ। ਇੱਥੇ ਫਿਰ ਸਾਹਿਬ ਕੁਝ ਦਿਨ ਠਹਿਰੇ ਤੇ ਮਹਾਰਾਜ ਫਿਰ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਹੀ। ਕਹਿੰਦੇ ਨੇ ਅਸੀਂ ਆਪਣੇ ਦੇਸ਼ ਨੂੰ ਛੱਡਿਆ। ਹੁਣ ਪੰਘਾਣੀ ਦਾ ਜਿਹੜਾ ਪ੍ਰਸੰਗ ਦਸਮ ਗ੍ਰੰਥ ਵਿੱਚ ਉਹਦੇ ਆਧਾਰ ਤੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ, ਕਲੰਦਰੀ ਤੱਟ ਕਰੇ ਬਿਲਾਸਾ, ਕਲੰਦਰੀ ਦਰ ਤੇ ਯਮੁਨਾ। ਕਹਿੰਦੇ ਨੇ ਯਮੁਨਾ ਨਦੀ ਦੇ ਕੰਢੇ ਬੈਠ ਕੇ ਅਸੀਂ ਕਈ ਖੇਡ ਖੇਡੀਆਂ, ਉੱਥੇ ਰੱਬ ਦੀ ਯਾਦ ਵੀ ਜੁੜੇ। ਜਿਹੜਾ ਤੁਸੀਂ ਸਵੇਰੇ ਨਿਤਨੇਮ ਵਿੱਚ ਜਾਪ ਸਾਹਿਬ ਪੜ੍ਹਦੇ ਹੋ ਨਾ ਕਿ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਇਹ 199 ਛੰਦ ਤੇ 22 199 ਬੰਦ ਤੇ 22 ਛੰਦ ਇਹ ਸਾਹਿਬ ਨੇ ਪਹੁੰਟਾ ਸਾਹਿਬ ਦੀ ਧਰਤੀ ਤੇ ਬੈਠ ਕੇ ਉਚਾਰੇ। ਜਿਹੜੀ ਚੌਪਈ ਪੜ੍ਹਨੀ ਆ, ਪਰਣਵੋ ਆਦਿ ਏਕੰਕਾਰਾ ਜਸਲ ਮਈਲ ਕੀ ਉਹ ਪਸਾਰਾ, ਇਹ ਪਹੁੰਟਾ ਸਾਹਿਬ ਦੀ ਧਰਤੀ ਤੇ ਉਚਾਰੀ। ਸਵਈਏ ਪੜ੍ਹਨੇ ਆ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੀਨਨ ਕੀ ਪ੍ਰਤਪਾਲ ਕਰੇ, ਇਹ ਉਸ ਧਰਤੀ ਤੇ ਉਚਾਰੇ। 33 ਸਵਈਏ ਜਾਗਤ ਜੋਤ ਜਪੈ ਨਿਸ਼ਬਾਸੁਰ, 20 ਕਬਿੱਤ
ਖੂਕ ਮਲਹਾਰੀ ਗਦ ਗਧਾ ਵਿਭੂਤਾਰੀ ਇਹ ਸਾਰੀ ਬਾਣੀ ਜਿਹੜੀ ਹੈ ਅਕਾਲ ਦੀ ਉਸਤਤ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਯਮੁਨਾ ਦੇ ਕੰਢੇ ਤੇ ਬੈਠ ਕੇ ਉਚਾਰੀ। ਸਾਹਿਬ ਕਹਿੰਦੇ ਦੇਹ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟਾ ਕੀ ਸੁਧ ਲਈ ਕਲੰਦਰੀ ਤੱਤ ਕਰੇ ਬਿਲਾਸਾ ਅਨਕ ਭਾਂਤ ਕੇ ਪੇਖੇ ਤਮਾਸ਼ਾ। ਉੱਥੇ ਫਿਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਕਹਿੰਦੇ ਤੈ ਕੇ ਸਿੰਘ ਘਣੇ ਚੁਣ ਮਾਰੇ ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ, ਭਾਵੇਂ ਉੱਥੇ ਗੁਰਦੁਆਰਾ ਪਹੁੰਚਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਬਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ ਚੁਣ ਚੁਣ ਕੇ ਵੰਗਾਰ ਵੰਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤੈ ਕੇ ਸਿੰਘ ਘਣੇ ਚੁਣ ਮਾਰੇ ਹੋਰ ਕੀ ਮਾਰਿਆ, ਰੋਜ਼ ਰੀਸ਼ ਬਹੁ ਭਾਂਤ ਪਦਾਰੇ ਜਿਹੜੇ ਰਿੱਛ ਸਨ ਰੋਜ ਸਨ ਜੰਗਲੀ ਜਾਨਵਰ ਬਘਿਆਰ ਸਨ ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋਹ ਪਰਾ ਹਮ ਸ਼ੋ ਬਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ, ਕਹਿੰਦੇ ਨੇ ਗੁੱਸੇ ਵਿੱਚ ਆ ਗਿਆ ਮਜਬੂਰਨ, ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ ਧਿਆਨ ਦੇਣਾ ਕਿ ਫਤਿਹ ਸ਼ਾਹ ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ ਹੈ, ਬਰਾਤ ਗਈ 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵੀ ਸ਼ਾਮਲ ਹੋਈ ਬੱਚੇ ਦੀ ਚ। ਪਾਉਂਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ, ਹਜ਼ੂਰ ਨੇ 12 ਦਿਨਾਂ ਵਿੱਚ ਪਾਉਂਟਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਸੰਡੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵੀ ਜੁੜਿਆ, ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ, ਅੱਲਾ ਨਾਲ ਮਿਲਾਪ ਹੋ ਸਕਦਾ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ ਮਹਾਰਾਜ? ਕਹਿੰਦੇ ਨੇ ਜਦੋਂ ਦਵੈਸ਼ ਦਾ ਦੂਈ ਦਾ ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ ਇਹਨਾਂ ਪਠਾਣਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਣ ਪਾਉਂਟਾ ਸਾਹਿਬ ਭਰਤੀ ਕੀਤਾ, ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ। ਅਰਜ਼ ਕਰਾਂ 500 ਪਠਾਣ ਤੇ 500 ਉਦਾਸੀ ਸਾਧੂ, ਉਹ ਵੀ ਪਾਉਂਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰਾ ਕਿਨਾਰਾ, ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮਰਨੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਾਉਂਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਾਉਂਟਾ ਸਾਹਿਬ ਦੇ ਘਾਟ ਤੋਂ ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ, ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪੌਂਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪੌਂਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ, ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ ਮੈਂ ਪਾਉਂਟੇ ਨੇੜਿਓ ਨਿਕਲਣਾ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ। ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ
ਤੇ ਕਮਾਲ ਦੀ ਗੱਲ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ ਤਿਲਕ ਜੰਯੂ ਰਾਖਾ ਪ੍ਰਭ ਦਾਕਾ ਕਿਨੋ ਬਡੋ ਕਲੂ ਮੈਂ ਸਾਕਾ, ਜਿਨ੍ਹੇ ਏਡਾ ਵੱਡਾ ਸਾਕਾ ਕਰ ਦਿੱਤਾ, ਬਾਪੂ ਦਾ ਸਿਰ ਦੇ ਦਿੱਤਾ। ਪਹਿਲੀ ਜੰਗ ਲੜਨ ਵਾਸਤੇ ਉਹ ਲੋਕ ਇਕੱਠੇ ਹੋ ਕੇ ਆ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਨਿਕਲਣ ਨਹੀਂ ਦੇਣਾ। ਭੀਮ ਚੰਦ ਅੰਦਰੋਂ ਡਰ ਗਿਆ, ਕਈਆਂ ਨੇ ਕਿਹਾ ਹੱਲਾ ਕਰੋ, ਕਿਸੇ ਨੇ ਕਿਹਾ ਚਲੋ ਰਹਿਣ ਦਿਓ, ਏ ਕਿਤੇ ਖੁਸ਼ੀ ਦਾ ਵੇਲਾ ਹੈ, ਨੁਕਸਾਨ ਨਾ ਹੋ ਜਾਏ। ਫਿਰ ਇਹਨੇ ਅਖੀਰ ਤੇ ਆਪਣਾ ਇੱਕ ਪੰਮਾ ਪ੍ਰੋਤ ਅਸੀਂ ਪੜ੍ਹਨੇ ਅਕਸਰ ਇਤਿਹਾਸ ਵਿੱਚ, ਉਹਨੂੰ ਭੇਜਿਆ। ਕਹਿੰਦਾ ਤੁਸੀਂ ਮੈਨੂੰ ਤਾਂ ਨਹੀਂ, ਬਰਾਤ ਤਾਂ ਨਹੀਂ, ਘੱਟੋ ਘੱਟ

ਪੁੱਤਰ ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵੀ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪਰੋਹਿਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਈਏ ਦੇ ਕਰੀਬ ਸਗੜ ਬਣਦਾ ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪੇ ਤੋਰਿਆ। ਕਹਿਣ ਲੱਗੇ ਆ ਉਹਨੂੰ ਦਿਓ, ਪਰ ਨਾਲ ਕਿਹਾ ਸੁਚੇਤ ਰਿਹੋ। ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ ਜਿੰਨੇ ਜਿੰਨੇ ਸ਼ਗਨ ਦੇਣਾ ਉਹ ਇਕੱਠੇ ਹੁੰਦੇ। ਆਏ ਰਾਜੇ ਮਹਾਰਾਜੇ ਇਕੱਠੇ ਹੋਏ, ਪੁਰੋਹਿਤ ਨੇ ਪੁਕਾਰ ਕੇ ਕਿਹਾ ਕਿਸੇ ਰਾਜੇ ਵੱਲੋਂ 5,000, ਕਿਸੇ ਵੱਲੋਂ 2,000, ਕਿਸੇ ਵੱਲੋਂ ਹੱਦ 10,000। ਅਖੀਰ ਚ ਉਹਨੇ ਕਿਹਾ ਗੁਰੂ ਗੋਬਿੰਦ ਸਿੰਘ ਵੱਲੋਂ 1,00,000 ਰੁਪਈਏ ਦਾ ਸ਼ਗਨ। ਭੀਮ ਚੰਦ ਤੜਫ ਉੱਠਿਆ, ਕਹਿੰਦਾ ਫਤਿਹ ਸ਼ਾਹ, ਜਿਹੜਾ ਮੇਰੇ ਰਸਤੇ ਨੂੰ ਰੋਕਦਾ ਹੈ ਉਹਨੂੰ ਤੂੰ ਆਪਣੀ ਧੀ ਦੇ ਵਿਆਹ ਵੀ ਸ਼ਾਮਿਲ ਕੀਤਾ ਹੈ। ਸਾਡੀ ਭਰੇ ਦਰਬਾਰ ਵਿੱਚ ਨੱਕ ਵੱਢੀ ਗਈ, ਇੱਕ ਫਕੀਰ ਟਿੱਬੇ ਤੇ ਰਹਿਣ ਵਾਲਾ ਇੰਨਾ ਸ਼ਗਨ ਭੇਜੇ। ਕਹਿੰਦਾ ਜੇ ਤੂੰ ਗੁਰੂ ਗੋਬਿੰਦ ਸਿੰਘ ਦਾ ਸ਼ਗਨ ਲੈਣਾ ਤੇ ਮੈਂ ਤੇਰੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਡੋਲਾ ਤੇਰੀ ਧੀ ਦਾ ਤੇਰੇ ਘਰ ਰਹੇਗਾ। ਭੀਮ ਚੰਦ ਇੱਕੋ ਦਮ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਦੀਵਾਨ ਨੰਦ ਚੰਦ ਸਮਝ ਗਿਆ ਵੀ ਇਹ ਸ਼ਰਾਰਤੀ ਬੰਦਾ ਖੇਡ ਕਰੇਗਾ, ਇੰਨਾ ਸਿਆਣਾ ਸਿੱਖ। ਉਹਨੇ ਸ੍ਰੀਨਗਰ ਦੇ ਵਿੱਚ ਨਹੀਂ ਰਹਿਸ਼ ਰੱਖੀ, ਬਾਹਰ ਮੈਦਾਨ ਵਿੱਚ ਰੱਖੀ ਜਿੱਧਰ ਪੌਂਟਾ ਸਾਹਿਬ ਵਾਲਾ ਰਸਤਾ ਪੈਂਦਾ ਸੀ। ਭੀਮ ਚੰਦ ਨੂੰ ਮਨਾਣ ਗਏ, ਕਹਿੰਦਾ ਪਹਿਲੀ ਗੱਲ ਫਤਿਹ ਸ਼ਾਹ, ਇਹ ਗੁਰੂ ਦਾ ਤੂੰ ਸ਼ਗਨ ਲੈਣਾ ਨਹੀਂ, ਆਪਾਂ ਸਿੱਖਾਂ ਨੂੰ ਕੁੱਟ ਕੇ ਧੱਕੇ ਨਾਲ ਖੋਣਾ। ਜੇ ਉਸ ਤਰ੍ਹਾਂ ਲੈ ਲਿਆ ਤੇ ਫਿਰ ਤਾਂ ਗੱਲ ਕੋਈ ਨਾ ਬਣੀ, ਸਿੱਖਾਂ ਨੂੰ ਕੁੱਟ ਮਾਰ ਕੇ ਖੋਣਾ ਕਿ ਗੁਰੂ ਗੋਬਿੰਦ ਸਿੰਘ ਤੱਕ ਸੁਣਿਆ ਤਾਂ ਪਹੁੰਚੇ ਕਿ ਭੀਮ ਚੰਦ ਕਿੰਨੀ ਕੁ ਤਾਕਤ ਏ। ਪਹਿਲੀ ਗੱਲ ਇਹਨਾਂ ਸਿੱਖਾਂ ਨੂੰ ਕੁੱਟਣਾ ਪਏਗਾ, ਦੂਸਰਾ ਮੈਂ ਤੇਰੀ ਬੱਚੀ ਦੀ ਡੋਲੀ ਤਾਂ ਚੁੱਕਾਂਗਾ, ਮੈਂ ਹੁਣ ਵਾਪਸ ਇਸ ਤਰ੍ਹਾਂ ਨਹੀਂ ਜਾਣਾ। ਪੌਂਟਾ ਸਾਹਿਬ ਨੂੰ ਉਜਾੜਨਾ ਏ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨੀ ਏ ਉਹਦਾ ਮੋਹਰੀ ਸਭ ਤੋਂ ਅੱਗੇ ਤੂੰ ਹੋਵੇਗਾ। ਹੁਣ ਉਹ ਬੱਚੇ ਨੇ ਸੋਚਿਆ ਕਿ ਸਮਾਜ ਸੀ, ਜੇ ਧੀ ਦੀ ਡੋਲੀ ਜਿੰਨੇ ਲਾਵਾਂ ਲਈਆਂ ਹੋਣ ਉਹਦੀ ਡੋਲੀ ਕੋਈ ਛੱਡ ਕੇ ਚਲਾ ਜਾਏ। ਆਖਰ ਉਹ ਇੱਕ ਧੀ ਦਾ ਬਾਪ ਸੀ, ਅੰਦਰ ਦਹਿਲ ਗਿਆ, ਡੋਲ ਗਿਆ। ਕਹਿੰਦਾ ਬਿਲਕੁਲ ਠੀਕ ਹੈ, ਮੈਂ ਸ਼ਗਨ ਵੀ ਖੋਵਾਂਗਾ, ਮੈਂ ਤੇਰੇ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਂਗਾ। ਤੇ ਜਦੋਂ ਇਹ ਸ਼ਗਨ ਖੋਣ ਲਈ ਪਹੁੰਚੇ, ਨੰਦ ਚੰਦ ਕਹਿੰਦਾ ਅੱਗੇ ਤਾਂ ਦੇਣਾ ਸੀ, ਉੱਥੇ ਟਾਕਰਾ ਹੋਇਆ ਯਮੁਨਾ ਦੇ ਕੰਢੇ। ਤੇ ਨੰਦ ਚੰਦ ਹੋਰੀ ਸਾਰਾ ਸਮਾਨ ਲੈ ਕੇ ਵਾਪਸ ਆ ਗਏ। ਕਹਿਣ ਲੱਗੇ ਮਹਾਰਾਜ ਹੁਣ ਤਿਆਰੀ ਕਰੋ, ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਨੂੰ ਖਤਮ ਕਰਨ ਤੇ ਤੁਲੇ। ਇਹ ਵਾਪਸ ਪੌਂਟਾ ਸਾਹਿਬ ਪਹੁੰਚ ਗਏ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਦੇਖੋ ਏ ਫਤਿਹ ਸ਼ਾਹ, ਕੌਪਾ ਤਬ ਰਾਜਾ, ਲੋ ਪਰਾ ਹਮਸ਼ੋ ਬਿਨ ਕਾਜਾ। ਫਤਿਹ ਸ਼ਾਹ ਅਸੀਂ ਤੇ ਤੇਰੀ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ, ਹੱਦ ਹੋ ਗਈ, ਤੂੰ ਇੱਕ ਵਾਰੀ ਦ੍ਰਿੜਤਾ ਰਹਿੰਦੋ, ਤੇਰੀ ਲੋਕ ਪਰਲੋਕ ਵਿੱਚ ਇੱਜ਼ਤ ਢੱਕ ਦੇ। ਪਰ ਦੋ ਕੇ ਇੱਕ ਦਬਕੇ ਨਾਲ ਤੂੰ ਡੋਲ ਗਿਆ ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਤੁਰਿਆ। ਤਵਾਰੀਖ ਦੇ ਪੰਨੇ ਨੇ ਫਤਿਹ ਸ਼ਾਹ ਤੁਰਿਆ, ਇਹਨਾਂ ਨੇ ਬੱਚਾ ਤੇ ਡੋਲੀ ਤੋੜ ਦਿੱਤੇ। 10,000 ਦੇ ਕਰੀਬ ਪਹਾੜੀਆਂ ਦੀ ਫੌਜ ਸੀ, ਜਿਹੜਾ ਪਹਿਲਾ ਹੱਲਾ ਗੁਰੂ ਗੋਬਿੰਦ ਸਿੰਘ ਉੱਤੇ ਕੀਤਾ ਗਿਆ। ਤੇ ਗੁਰੂ ਗੋਬਿੰਦ ਸਿੰਘ ਕੋਲ ਕੌਣ ਜੀ, ਆਪਣੇ ਪਿਆਰੇ ਸਿੱਖ ਭੂਆ ਦੇ ਜਿਹੜੇ 5 ਪੁੱਤਰ ਨੇ, ਸੰਘੋ ਸ਼ਾਹ, ਗੁਲਾਬ ਰਾਏ, ਗੰਗਾ ਰਾਮ, ਮਾਰੀ ਚੰਦ, ਇਹ 5 ਭਰਾ ਜਿਹੜੇ ਸੂਰਬੀਰ, ਇਹ ਮਾਮਾ ਕਿਰਪਾਲ, ਲਾਲ ਚੰਦ, ਕਈ ਲਾਲ ਚੰਦ ਹਵਾਈ ਹਲਵਾਈ ਦਾ ਜ਼ਿਕਰ ਕਰਦੇ ਨੇ, ਪਰ ਸੋਹਣ ਸਿੰਘ ਸੀਤਲ ਨੇ ਲਾਲ ਚੰਦ ਭਾਈ ਵਿਧੀ ਚੰਦ ਦੇ ਭਤੀਜੇ ਕੇ ਪੁੱਤਰ ਦਾ ਜ਼ਿਕਰ ਕੀਤਾ। ਉਹ ਤੇ ਸਾਹਿਬ ਦੇ ਕੋਲ ਜਿਹੜੇ 500 ਪਠਾਣ ਭਰਤੀ ਕੀਤੇ ਸਨ, ਜਦੋਂ ਪਤਾ ਲੱਗਾ ਪਹਾੜੀਏ ਆਉਂਦੇ ਪਏ ਨੇ, ਰਾਤੋ ਰਾਤ ਇਹਨਾਂ ਪਹਾੜੀਆਂ ਨਾਲ ਗੰਢ ਸੰਢ ਕਰ ਲਈ। ਕਹਿਣ ਲੱਗੇ ਸੀ ਐਨ ਮੌਕੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਨੂੰ ਜਵਾਬ ਦਿਆਂਗੇ, ਪਰ ਸ਼ਰਤ ਇੱਕ ਕਿ ਪੌਂਟਾ ਦੀ ਜਿੰਨੀ ਵੀ ਲੁੱਟ ਹੋਵੇਗੀ ਉਹ ਸਾਡੀ ਹੋਵੇਗੀ, ਦੂਸਰੀ ਗੱਲ ਕਿ ਲੁੱਟ ਤੋਂ ਬਾਅਦ ਇਨਾਮ ਸਾਨੂੰ ਮੂੰਹ ਮੰਗਿਆ ਦਿੱਤਾ ਜਾਏਗਾ। ਪਹਾੜੀਆਂ ਨੇ ਕਿਹਾ ਬਿਲਕੁਲ ਠੀਕ ਹੈ। 4 ਪਠਾਣ ਆਗੂ, ਨਜਾਬਤ ਖਾਨ, ਭੀਖਣ ਖਾਨ, ਉਮਰ ਖਾਨ, ਇਹ 3-4 ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚੇ ਤੇ ਕਹਿਣ ਲੱਗੇ ਕਿ ਅਸੀਂ ਅੱਜ ਰਾਤ ਛੱਡ ਕੇ ਚਲੇ ਜਾਣਾ। ਕਿਸੇ ਨੇ ਕਿਹਾ ਮੇਰੇ ਪੁੱਤਰ ਦਾ ਵਿਆਹ, ਕਿਸੇ ਨੇ ਕਿਹਾ ਮੇਰਾ ਬਾਪ ਬਾਮਾਰ, ਕਿਸੇ ਨੇ ਕਿਹਾ ਮੇਰੇ ਬੱਚੇ ਰੋਂਦੇ ਨੇ। ਸਹਿਬ ਮੁਸਕਰਾ ਪਏ, ਕਹਿਣ ਲੱਗੇ ਪਠਾਣੋ, ਜਿੱਦਣ ਤੁਹਾਨੂੰ ਪੀਰ ਜੀ ਨੇ ਰਖਾਇਆ ਸੀ ਉਦਣ ਤੁਸੀਂ ਤਰਲੇ ਲੈਂਦੇ ਸੋ, ਪੇਟ ਭਰ ਕੇ ਰੋਟੀ ਮਿਲ ਜਾ ਸੀ ਰਹਿ ਜਾਗੇ, ਅੱਜ ਸਮਾਂ ਆਇਆ ਤੇ ਦੌੜਦੇ ਪਏ ਹੋ। ਕਹਿਣ ਲੱਗੇ ਸੀ ਰਹਿਣਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਜੇ ਜੰਗ ਤੋਂ ਡਰ ਕੇ

0: तोड़ दियो। मैं तुहानू रब ते विश्वास करके एक वादा करना वा, तुसी अगे हो के जूझो पावे ना, पर दौड़ो ना, अखीर ते जित तुहाडी झोली विच पएगी। रब ते यकीन करियो। पर 400 पठान जेड़े ने ये साहब गुरु गोबिंद सिंह नू छड के चले गए। एक पठान सरदार काले खां वो साहब गुरु गोबिंद सिंह दे चरणा विच टिक गया, कहिंदा दाता भावे मर जावा भावे रवां, हुण मैनू रुपये की भी परवाह नहीं, अखीरले दम तक तेरा बन के रहांगा, जेड़े पासे तू खलोवेगा मैं छाती तान के दुश्मन का मुकाबला करांगा। हुण देखो एक पासे 10,000 फौज आउंदी होवे ते जेड़े फौज विच भर्ती कीते ने ऐन मौके ते जवाब दे जाण, ते गुरु गोबिंद सिंह दे असूल तको जे कोई आम सरकार हुंदी उहनां नूं बागी करार दे के कैद कर दी, मेरा गुरु एक ते भरोसा करदा बंदियां ते नहीं, चले जान 400 दे 400, जे रब मेरे वाले ते मेरा कोई वाल भी विंगा नहीं कर सकदा। 400 गए चले ते साहब रात रहे ते सवेरे उदासियां दे डेरे जदों गए ते 499 उदासी, सिख तवारीख मुताबक 500 पूरे सन, 499 रातों रात अपने करमंडल माला लैके अपनिया बरागना लैके जमुना टप के निकल गए। दुआई रब दी सवेरे पौटा उजड़ जाना, गुरु गोबिंद सिंह एवं अग लांदा फिरदा है, आपा भजन बंदगी करन वाले असां की लैणा है। वह जदों 499 भजे ते सवेरे गुरु गोबिंद सिंह उदासियां दे डेरे विच गए ते महंत कृपाल दास लुधियाणे नेड़े एक पिंड खेर है उस पिंड का रहने वाला, वह कला ही बैठा बुढ़ा बंदा, जटावा उहदे सिर ते शरीर उहदा चिलवां जिहा, गल विच उन दी माला पाई, हाथ विच मुतैर पकड़ के सोटा पकड़ के बैठा गुरु गोबिंद सिंह हाथ पै, कहन लगे महंत जी किधर चले गए बैरागी? कहिंदा महाराज मौत तो किन्नू नहीं डर लगदा, जिंद किन्नू प्यारी नहीं। ते गुरु गोबिंद सिंह कहन लगे तू क्यों नहीं गया? कहिंदा भजदा ते मैं भी सां, पर जेड़े पासे जांदा सां केवल तू ही दिसदा पिया सां। हुण देखो दे अंदर दी बिरती, कहिंदा लड़िया मैं कदी नहीं, आ उन दी माला कली फेरी है, जपिया वाहगुरु वाहगुरु है, आ लंगोट बन के आ खपनी जी गल विच पाई बैठा मैं तेरा वा, भावे ए शरीर दे टुकड़े टुकड़े हो जाण मैं तेरे दर नू छड़ना नहीं। साहब ने हस के कहा वे चंगा उदासियां दी जड़ तू रख ली। उदासी बच गए, उन्हां दी जड़ रखी, केवल एक उदासी रह गया, सारे छड के चले गए। कुछ कु कहिंदे 2,000 दे करीब गुरु गोबिंद सिंह के केवल सिख ने, इधर 10,000 दी फौज ढाई करके आई ते साहब ने मैदान चुनिया पगाणी दा, पौटा साहब दे नेड़ी अज उह स्थान बन चुका है जिथे ए युद्ध होया। कदी जायो थले दीवे थां ते इक कबर भी है, इक द्योरा भी है, उह हरिचंद जिहदा अगे जिक्र आउणा गुरु गोबिंद सिंह दे तीर नाल बिन्निया गया। एक एक चीज जिहड़ी है जदों भी इतिहासिक थां ते जाओ ना, भावां लिखिया बहुत कुछ हुंदा है पर उत्थे बजुर्गां नूं मिल के पुछ के देखो ते चेते रखो, बहुत घटनावां ऐसियां ने जिहड़ियां सानूं उत्थे लोकां कोलों मिल गईयां जो लिखतां विच नहीं। साहिब गुरु गोबिंद सिंह ने पौंटा साहिब छड़ दिता, पंगाणी दी थां ते आ के एक गोल गदारा बना लिया, 10,000 दी फौज आई। साहिब ने अपने 5 भुआ दे जिहड़े पुत्तर सन उहनां नूं तैयार कीता, आप उच्ची तिब्बी ते खलो गए। कृपाल उदास जिहड़ा उदासी सी इह वी साहिब दे कोल खलोता, उधरों पहाड़ियां विचों अगवाई करदा आया फतेह शाह। साहिब देख के मुस्कुरा पए, इह उही बंदा जिहड़ा कल तक मेरे नाल सुलह करके चरणा थले हथ रखदा सी, अज उह गुस्से विच भरिया होया गुरु नूं तबाह करन आया। ते इह विद्वानां ने नहीं, गुरु गोबिंद सिंह जी ने बचित्र नाटक विच इस युद्ध दा जिक्र कीता। साहब कहिंदे सब तो अगे इन्हां 400 पठान लाए, ये पठान पहुंचे, इन्हों का आगू सी हयात खां। हयात खां ने जदों हल्ला कीता ते गुरु के भूआ दे पुत्रा पंजा ने एहो जी तीर दी बाछर लाई कि पठान का मूंह मोड़ के रख दिता। पिछा नूं मुड़े ते फतेह शाह कहिंदा पठान जी तुसी कहिंदे सो सारे उन्हें जट बूट कमी कमीन कट्ठे कीते ने, लड़न वाला ही कोई नहीं, लुट तां सारी तुहाडी है पौंटा साहिब दी, पहली वार नहीं तुसी चल चके, पिछा नूं मुड़ियो अगे नूं होवो। कहन लगे हयात खां ललकारा मार के लै के अपनी तलवार अगे निकलिया। हुण देखो गुरु दी करामात, कोल महंत कृपाल दास उदासी खलोता सी, कहिंदा महाराज ਤੇ ਉਹੀ ਹਯਾਤ ਖਾ ਨਮਕ ਹਰਾਮ ਹੈ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ ਤੇ ਪੁੱਛਿਆ ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ ਕਹਿੰਦਾ ਲੜਿਆ ਤੇ ਮੈਂ ਕਦੀ ਨੀ ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਸਿੱਖਾ ਯਕੀਨ ਕਰ ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨਹੀਂ ਨਿਸ਼ਚੈ ਕਰ ਆਪਣੀ ਜੀਤ ਕਰੂੰ ਇੱਕ ਨਿਸ਼ਚਾ ਭਰੋਸਾ ਹੀ ਐਸਾ ਹੈ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ ਹਯਾਤ ਖਾਂ ਕਹਿੰਦਾ ਮਹਾਰਾਜ ਅਸੀਸ ਦਿਓ ਮੈਨੂੰ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ ਸਾਹਿਬ ਨੇ ਕਿਹਾ ਕਿਰਪਾਨ ਨੇਜ਼ਾ ਵਰਸ਼ਾ ਕੋਈ ਨਾਗ ਨਹੀਂ ਕੋਈ ਤੀਰ ਕਹਿੰਦਾ ਬਸ ਤੂੰ ਅਸੀਸ ਦੇ ਦੇ ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ ਹੈ ਆਹ ਸੋਟਾ ਹੀ ਮੇਰੇ ਹੱਥ ਵਿੱਚ ਏ ਤੂੰ ਨਦਰ ਕਰਦਾ ਰਹੀ ਦੇਖੀ ਅੱਜ ਇਸ ਸਾਹਿਬ ਦੇ ਕਾਰਜਾਂ ਨੇ ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ ਤੇ ਕਹਿੰਦੇ ਨੇ ਇੱਕੋ ਦਮ ਹੱਸ ਪਏ ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਸੂਰਮਾ ਢਿੱਲਣ ਜੇ ਆਉਂਦਾ ਪਿਆ ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਤ ਕਹਿੰਦਾ ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ ਮੈਂ ਤੇਰਾ ਮੁਕਾਬਲਾ ਕਰਨਾ ਆ ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ ਤੇ ਗਲ ਵਿੱਚ ਉੱਨ ਦੀ ਮਾਲਾ ਜਾ ਕੇ ਮਾਲਾ ਫੇਰ ਤੇਰਾ ਕੰਮ ਲੰਗਰ ਪਾਣੀ ਛੱਕ ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ ਅਸੀਂ ਤਾਂ ਕਈ ਪੁਸ਼ਪਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘਿਆ ਹੀ ਨਾ ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾਂ ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ ਤਿੰਨ ਵਾਰ ਪਹਿਲਾਂ ਕਰ ਲਈ ਉਸ ਉਦਾਸੀ ਬੰਦਾ ਲਗੋਟ ਬੰਨਿਆ ਬੰਦਾ ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ ਦੂਜਾ ਵਾਰ ਕੀਤਾ ਫਿਰ ਰੋਕ ਲਿਆ ਤੀਜਾ ਵਾਰ ਕੀਤਾ ਫਿਰ ਰੋਕ ਲਿਆ ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਥ ਪਏ ਸਿਰ ਵਿੱਚੋਂ ਮਿੱਝ ਇੰਜ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੱਦਦਾ ਹੋਵੇ ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ ਬਚਿੱਤਰ ਨਾਟਕ ਵਿੱਚ ਬਚਨ ਨੇ ਕਿਰਪਾਲ ਕੋਪੀਅੰਗ ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ ਕਹਿਣ ਲੱਗੇ ਹੱਟੀ ਖਾਨ ਹਯਾਤ ਕੇ ਸੀਸ ਜਹਾਰੀ ਹਯਾਤ ਖਾਂ ਜਿਹੜਾ ਹੱਟੀ ਸੂਰਮਾ ਸੀ ਉਹਦੇ ਸਿਰ ਚ ਇੱਕ ਮਾਰਿਆ ਤੇ ਅੱਗੇ ਸਾਹਿਬ ਹੱਸ ਕੇ ਲਿਖਦੇ ਨੇ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ ਇੱਕੋ ਦਮ ਉਹਦੇ ਸਿਰ ਦੀ ਮਿੱਜ ਨਿਕਲ ਕੇ ਬਾਹਰ ਖਿਲਰ ਗਈ ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ ਹਟੀ ਖਾਨ ਹਯਾਤ ਕੇ ਸੀਸ ਝਾਰੀ ਉੱਠੀ ਛਿੱਚ ਇੱਛੰਗ ਕੱਢਾ ਮੇਜ ਜੋਰੰਗ ਕਹਿਣ ਲੱਗੇ ਮਾਨੋ ਮਾਖਨੰਗ ਮਟਕੀ ਕਾਨ ਫੋਰੰਗ ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਇੱਕ ਮਟਕੀ ਬੰਨ ਦਿੱਤੀ ਹੋਵੇ ਕਿਰਪਾਲ ਦਾਸ ਹਯਾਤ ਖਾਂ ਨੂੰ ਮਾਰ ਕੇ ਪਿਛਾਂ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾਇਆ ਕਿਰਪਾਲ ਦਾਸ ਮੇਰੇ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ ਤੇਰੀ ਅਖੀਰ ਤੱਕ ਨਿਭ ਜਾਏਗੀ ਜਦੋਂ ਇੱਧਰ ਜੰਗ ਹੋਇਆ ਉੱਧਰ ਹਯਾਤ ਖਾਂ ਦੀ ਮੌਤ ਹੋਈ ਤੇ ਦੂਸਰਾ ਸੀ ਨਜਾਬਤ ਖਾਂ ਇਹ ਬੜਾ ਤਕੜਾ ਤੀਰ ਅੰਦਾਜ਼ ਹੀ ਹੈ ਇਹ ਵੀ ਉਹ ਪਠਾਨ ਜਿਹੜਾ ਭਰਤੀ ਹੋਇਆ ਇਹ ਤੀਰਾਂ ਦੀ ਵਰਖਾ ਕਰਦਾ ਆ ਤੇ ਉੱਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਵੱਡੇ ਪੁੱਤਰ ਸੰਘੋ ਸ਼ਾਹ ਨੇ ਇਜਾਜ਼ਤ ਮੰਗੀ ਗੁਰੂ ਗੋਬਿੰਦ ਸਿੰਘ ਮੈਨੂੰ ਕਿਰਪਾ ਕਰਕੇ ਦਿਓ ਇਜਾਜ਼ਤ ਮੈਂ ਮੁਕਾਬਲਾ ਕਰਾਂ ਦੋਨੋਂ ਸੂਰਮੇ ਜੂਝੇ ਨਜਾਬਤ ਖਾਂ ਤੇ ਭਾਈ ਸੰਘੋ ਸ਼ਾਹ ਨੇ ਤੀਰਾਂ ਦੀ ਇੱਕ ਦੂਜੇ ਤੇ ਵਰਖਾ ਕਰ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਬਚਿੱਤਰ ਨਾਟਕ ਵਿੱਚ ਲਿਖਦੇ ਨੇ ਇੱਕ ਸਾਂਝਾ ਵਾਰ ਹੋਇਆ ਉਧਰੋਂ ਨਜਾਬਤ ਖਾਂ ਦੀ ਮੌਤ ਹੋ ਗਈ ਤੇ ਉਹਦੇ ਫੱਟੇ ਫੱਟ ਲੱਗੇ ਹੋਏ ਨਾਲ ਸੰਘੋ ਸ਼ਾਹ ਵੀ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਗਏ ਉੱਥੇ ਸਾਹਿਬ ਨੇ ਕਲਮ ਚੁੱਕ ਕੇ ਇੱਕ ਦੋਹਰਾ ਲਿਖਿਆ ਕਹਿ ਲੱਗੇ ਮਾਰ ਨਜਾਬਤ ਖਾਨ ਕੋ ਸੰਗੋ ਜੁਜੇ ਜੁਝਾਰ ਬਚਿੱਤਰ ਨਾਟਕ ਮਾਰ ਨਜਾਬਤ ਖਾਨ ਕੋ ਸੰਗੋ ਜੁਜੇ ਜੁਝਾਰ ਹਾਂ ਹਾਂ ਇਹ ਲੋਕਾ ਭਇਓ ਸੁਰਗ ਲੋਕ ਜੈ ਤਾਰ ਕਹਿੰਦੇ ਮੇਰੀ ਭੂਆ ਦਾ ਪੁੱਤਰ ਜਦੋਂ ਦੁਨੀਆਂ ਤੋਂ ਗਿਆ ਤੇ ਰੱਬ ਦੇ ਘਰ ਵਿੱਚ ਉਹਦੀ ਕਰਨੀ ਨੂੰ ਦੇਖ ਕੇ ਜੈ ਜੈਕਾਰ ਕੀਤੀ ਗਈ ਪਹਿਲਾਂ ਸੰਗੋ ਸ਼ਾਹ ਸ਼ਹੀਦ ਹੋਇਆ ਪਰਤ ਕੇ ਦੂਜਾ ਇਹਨਾਂ ਦੀ ਭੂਆ ਦਾ ਪੁੱਤਰ ਜੀਤ ਮੱਲ ਉਹਨੇ ਇਜਾਜ਼ਤ ਮੰਗੀ ਉਹਦੇ ਮੁਕਾਬਲੇ ਤੇ ਹਰੀ ਚੰਦ ਆਇਆ ਇਹ ਬੜਾ ਤਕੜਾ ਤੀਰ ਅੰਦਾਜ਼ ਸੀ ਇਹਦਾ ਤੀਰ ਕਦੀ ਖਾਲੀ ਜਾਂਦਾ ਹੀ ਨਹੀਂ ਸੀ ਉਧਰ ਜੀਤ ਮੱਲ ਇਧਰ ਹਰੀ ਚੰਦ ਦੋਨਾਂ ਦਾ ਜੰਗ ਅੱਤ ਦਾ ਇਹ ਲੜੇ ਨੇ ਇਧਰ ਜੰਗ ਹੁੰਦਾ ਤੇ ਕਿਸੇ ਨੇ ਖਬਰ ਜਾ ਸੰਢੋਰੇ ਦਿੱਤੀ ਨੇੜੇ ਪੈਂਦਾ ਸੀ ਪੀਰ ਤੇਰੇ ਭੇਜੇ ਹੋਏ ਪਠਾਨ ਦਗਾ ਦੇ ਕੇ ਚਲੇ ਗਏ ਪੀਰ ਨੇ ਪੱਲੂ ਫੇਰ ਦਿੱਤਾ ਸੰਢੋਰੇ ਦੇ ਚਾਰ ਚਫੇਰੇ ਕਹਿੰਦਾ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਆਪਣੇ ਘਰੋਂ ਸਿਰ ਤੇ ਮੌਤ ਦਾ ਖੱਪੜ ਬੰਨ ਕੇ ਤੁਰਿਓ ਕੀ ਹੋਇਆ ਜੇ ਪਠਾਨ ਧੋਖਾ ਦੇ ਗਏ ਚਾਰ ਜਵਾਨ ਪੁੱਤਰ ਆਪਣੇ ਦੋ ਸੱਕੇ ਭਰਾ ਪ੍ਰਿੰਸੀਪਲ ਸਤਬੀਰ ਸਿੰਘ ਲੈਂਦੇ ਨੇ ਆਪਣੇ ਬਾਪੂ ਨੂੰ ਵੀ ਨਾਲ ਲੈ ਲਿਆ ਆਪਣਾ ਬਾਪ ਦੋ ਭਰਾ ਚਾਰ ਪੁੱਤਰ ਤੇ 700 ਮਰੀਦ ਲੈ ਕੇ ਉਹ ਪੰਜ ਵਕਤ ਦਾ ਨਮਾਜ਼ੀ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਹੋਣ ਵਾਸਤੇ ਜਾਂਦਾ ਫਿਰ ਉਧਰ ਜੰਗ ਪੂਰੇ ਜੋਬਣ ਤੇ ਵੇ ਤੇ ਪੀਰ ਬੁੱਧੂ ਸ਼ਾਹ ਨੇ ਇੱਕ ਪਾਸਿਓਂ ਆ ਕੇ ਹੱਲਾ ਕੀਤਾ ਤੇ ਸਾਹਿਬ ਨੇ ਪੁੱਛਿਆ ਇਹ ਕਰਲਾਟ ਕਿਉਂ ਕਿਸੇ ਨੇ ਕਿਹਾ ਪੀਰ ਬਦਰੂਦੀਨ ਆ ਗਏ ਨੇ ਸਾਹਿਬ ਹੱਸ ਕੇ ਕਹਿਣ ਲੱਗੇ ਮੈਨੂੰ ਆਸ ਸੀ ਕਿ ਸਿਦਕ ਵਾਲਾ ਇਹ ਮੁੜ ਕੇ ਜ਼ਰੂਰ ਆਵੇਗਾ ਉਧਰ ਉਹ ਜੂਝਦੇ ਰਹੇ ਉੱਥੇ ਫਿਰ ਸਾਹਿਬ ਕਹਿੰਦੇ ਨੇ ਹਰੀ ਚੰਦ ਤੇ ਜੀਤ ਮੱਲ ਦੇ ਜੰਗ ਵਿੱਚ ਜੀਤ ਮੱਲ ਨੂੰ ਸੀਨੇ ਵਿੱਚ ਤੀਰ ਵੱਜਾ ਉਹ ਸ਼ਹੀਦ ਹੋ ਗਿਆ ਹਰੀ ਚੰਦ ਨੂੰ ਵੱਜਾ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ ਜਦੋਂ ਜ਼ਮੀਨ ਤੇ ਡਿੱਗਾ ਪਹਾੜੀਏ ਨੂੰ ਚੁੱਕ ਕੇ ਲੈ ਗਏ ਇਸ ਤੋਂ ਬਾਅਦ ਭੀਖਣ ਖਾਂ ਆਇਆ ਫਿਰ ਗੁਰੂ ਗੋਬਿੰਦ ਸਿੰਘ ਆਪ ਟਿੱਬੀ ਤੋਂ ਥੱਲੇ ਉਤਰੇ ਦੋ ਭਰਾ ਸ਼ਹੀਦ ਹੋ ਚੁੱਕੇ ਨੇ ਕਈ ਸਿੱਖ ਸ਼ਹੀਦ ਹੋ ਗਏ ਪਹਿਲਾ ਤੀਰ ਭੱਥੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢਿਆ ਤੇ ਜਿਹੜਾ ਭੀਖਣ ਖਾਂ ਪਠਾਨ ਦਗਾ ਦੇ ਕੇ ਗਿਆ ਸੀ ਪੂਰੇ ਜ਼ੋਰ ਨਾਲ ਉਹਦੇ ਵੱਲ ਲਟਕ ਕੇ ਨਿਸ਼ਾਨਾ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕੋ ਮੇਰਾ ਤੀਰ ਜਿਹੜਾ ਹੈ ਉਹਨੇ ਯਾ ਅਲੀ ਕਿਹਾ ਮੂੰਹ ਖੁੱਲਣ ਦੀ ਦੇਰ ਸੀ ਤੀਰ ਉਹਦੇ ਮੂੰਹ ਵਿੱਚੋਂ ਆਰ ਪਾਰ ਹੋ ਗਿਆ ਜ਼ਮੀਨ ਤੇ ਡਿੱਗਾ ਉਹਦੀ ਮੌਤ ਹੋਈ ਇੱਧਰ ਹਰੀ ਚੰਦ ਨੂੰ ਆ ਗਈ ਹੋਸ਼ ਇਹਨੇ ਪੁੱਛਿਆ ਪਹਾੜੀਆਂ ਨੂੰ ਕੀ ਬਣਿਆ ਕਹਿ ਲੱਗੇ ਤੇਰੇ ਤੋਂ ਬਿਨਾਂ ਬਾਜੀ ਹਾਰ ਚੱਲੇ ਆ ਪਰਤ ਕੇ ਭੱਥੇ ਵਿੱਚ ਤੀਰ ਪਾਏ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਮੁਕਾਬਲੇ ਇੱਥੇ ਅਸਲੀ ਜੰਗ ਬਣਦਾ ਸਹਿ ਫਿਰ ਬਚਿੱਤਰ ਨਾਟਕ ਵਿੱਚ ਲਿਖਦੇ ਨੇ ਉਧਰੋਂ ਘੋੜੇ ਤੇ ਅਸਵਾਰ ਹੋ ਕੇ ਮੈਂ ਤੁਰਿਆ ਤੇ ਉਧਰੋਂ ਹਰੀ ਚੰਦ ਤੁਰਿਆ ਕਹਿੰਦੇ ਨੇ ਇਹਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਕੱਢੇ ਤੇ ਲਲਕਾਰ ਕੇ ਕਹਿੰਦਾ ਗੁਰੂ ਗੋਬਿੰਦ ਰਾਏ ਕਰ ਵਾਰ ਮੈਂ ਅੱਜ ਤੇਰੀ ਅਲਖ ਮੁਕਾ ਕੇ ਜਾਣੀ ਏ ਤੇ ਮੇਰੇ ਸਾਹਿਬ ਦੇ ਮੱਥੇ ਤੇ ਕੋਈ ਵੱਟ ਨਹੀਂ ਹੱਸ ਕੇ ਕਹਿਣ ਲੱਗੇ ਹਰੀ ਚੰਦ ਐਵੇਂ ਮਾਨ ਨਹੀਂ ਕਰੀਦਾ ਇੱਕ ਨਹੀਂ ਮੈਨੂੰ ਤੈਨੂੰ ਤਿੰਨ ਮੌਕੇ ਦੇਣਾ ਵਾ ਤੂੰ ਤਿੰਨ ਤੀਰਾਂ ਦੇ ਵਾਰ ਕਰ ਲੈ ਜੇ ਵਾਹਿਗੁਰੂ ਨੇ ਚਾਹਿਆ ਮੈਂ ਬਚ ਗਿਆ ਤੇ ਮੈਂ ਕੇਵਲ ਤੇਰੇ ਤੇ ਇੱਕ ਹੀ ਕਰਨਾ ਹੁਣ ਦੇਖੋ ਤੇ ਬਚਿੱਤਰ ਨਾਟਕ ਦੀ ਬਾਣੀ ਹੈ ਦਸਮ ਗ੍ਰੰਥ ਦੀ ਸਾਹਿਬ ਗੁਰੂ ਗੋਬਿੰਦ ਸਿੰਘ ਫਿਰ ਲਿਖਦੇ ਨੇ ਇੱਕ ਇੱਕ ਤੀਰ ਕਿੱਥੇ ਲੱਗਾ ਮਹਾਰਾਜ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਣ ਸਵਾਰੰਗ ਇਹ ਬਾਣੀ ਥੋੜੀ ਜੀ ਮਹਿੰਗੀ ਹੈ ਅਰਥਾਂ ਵੱਲ ਧਿਆਨ ਦਿਆ ਜੇ ਹਰੀ ਚੰਦ ਕੋਪੇ ਕੋਪੇ ਦਰ ਤੇ ਹਰੀ ਚੰਦ ਗੁੱਸੇ ਵਿੱਚ ਆ ਗਿਆ ਕਮਾਣਕ ਸਮਾਰੰਗ ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ ਪਹਿਲਾ ਤੀਰ ਛੱਡਿਆ ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰ ਦਾ ਘੋੜਾ ਕਹਿੰਦੇ ਨੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨਕ ਸਮਾਰੰਗ ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ ਕਹਿਣ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ ਕਹਿਣ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰੱਖਿਓ ਦਈਵ ਮੈਂ ਦਈਵ ਦਰ ਤੇ ਵਾਹਿਗੁਰੂ ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ ਕਾਨ ਸਵੈ ਕੈ ਸਧਾਇਗ ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ ਕਹਿੰਦੇ ਤੀਜਾ ਤੀਰ ਕੱਢਿਆ ਬਚਿੱਤਰ ਨਾਟਕ ਵਿੱਚ ਬਚਨ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨਿੰਗ ਸੰਹਾਰੰਗ ਪ੍ਰਥਮ ਬਾਜੀਅੰਗ ਤਾਣੰਗ ਬਾਣੰਗ ਪ੍ਰਹਾਰੰਗ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ ਰੱਖਿਓ ਦਈਵ ਮੈਂ ਕਾਨ ਸਵੈ ਕੇ ਸਦਾਏਂਗ ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਜਾਰੰਗ ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ ਸਾਹਿਬ ਕਹਿੰਦੇ ਮੈਂ ਪੇਟੀ ਬੰਨੀ ਸੀ ਤ੍ਰਿਤੀਆ ਬਾਣ ਮਾਰੇਂਗ ਸੋ ਪੇਟੀ ਮਜਾਰੰਗ ਮੇਰੀ ਪੇਟੀ ਵਿੱਚ ਵੱਜਾ ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰਗ ਪਾਰੰਗ ਪਧਾਰੰਗ ਇਹਦੀ ਤੀਰ ਦੀ ਚੁੰਜ ਇੰਨੀ ਕੁ ਤਿੱਖੀ ਸੀ ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ ਜਦੋਂ ਇਹ ਤੀਰ ਵੱਜਾ ਫਿਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ ਇਹਦਾ ਪਿਛੋਕੜ ਇਹ ਵੇ ਉਹ ਸ਼ਬਦ ਅੱਗੇ ਅਰਜ ਕਰਨਾ ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਅੰਗ ਸੋ ਪੇਟੀ ਮਜਾਰੰਗ ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ ਨੂੰ ਕਹਿੰਦੇ ਨੇ ਤੀਰ ਦੀ ਤਿੱਖੀ ਚੁੰਜ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜੀ ਜਿਹੀ ਚੁਬੀ ਪੇਟ ਵਿੱਚ ਥੋੜੀ ਜਿਹੀ ਧਸੀ ਕਹਿਣ ਲੱਗੇ ਕਲਨ ਕੇਵਲੰਗ ਦਾਸ ਜਾਨੰਗ ਬਚਾਏ ਦੇਖੋ ਨਿਮਰਤਾ ਇਹ ਨੀ ਮੈਂ ਆਪਣੇ ਕਰਤਵ ਨਾਲ ਬਚਿਆ ਕਹਿੰਦੇ ਨੇ ਚੁੰਜ ਉਹ ਚੁੱਪ ਤਾਂ ਮੈਨੂੰ ਗਈ ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ ਚੁਬੀ ਚੰਜ ਚਰਮੰਗ ਕਸ਼ੂ ਨਾ ਤਾਏ ਆਏਂਗ ਸਾਹਿਬ ਕਹਿਣ ਲੱਗੇ ਕਲਨ ਕੇਵਲੰਗ ਦਾਸ ਜਾਨਕ ਬਚਾਏਂਗ ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਇੱਥੋਂ ਇਹ ਸ਼ਬਦ ਆਰੰਭ ਹੁੰਦਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰਨ ਲੈ ਕਮਾਨੰਗ ਹਨੰਗ ਬਾਣ ਧਾਨੰਗ ਸਬੈ ਵੀਰ ਧਾਏ ਸਰੋਵਿੰਗ ਚਲਾਏ ਤਬੈ ਤਾਕ ਬਾਨੰਗ ਹਣਿਓ ਏਕ ਜਵਾਨੰਗ ਇੱਕ ਤੀਰ ਭੱਥੇ ਵਿੱਚੋਂ ਕੱਢਿਆ ਕਹਿਣ ਲੱਗੇ ਹਰੀ ਚੰਦ ਮਾਰੇ ਸੋ ਜੋਧਾ ਲਿਤਾਏ ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ ਹਰੀ ਚੰਦ ਦੀ ਮੌਤ ਹੋ ਗਈ ਸਾਹਿਬ ਦੇ ਬਚਨ ਨੇ ਕਹਿੰਦੇ ਨੇ ਹਰੀ ਚੰਦ ਦੇ ਮਰਨ ਦੀ ਦੇਰ ਸੀ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਕਰਨ ਲੈ ਕਮਾਨੰਗ ਹਣਕ ਬਾਣ ਤਾਣੰਗ ਸਬੈ ਵੀਰ ਧਾਏ ਸਰੋਗਨ ਚਲਾਏ ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ ਸਾ ਕਰੋੜ ਰਾਇੰਗ ਵਾਹੇ ਕਾਲ ਕਾਇੰਗ ਸਭੇ ਤ੍ਰਿਣੰਗ ਤਿਆਗ ਭਾਗੈ ਸਭੇ ਤ੍ਰਾਂਤ ਭਾਗੇ ਫਿਰ ਸਾਹਿਬ ਕਹਿੰਦੇ ਨੇ ਭਈ ਜੀਤ ਮੇਰੀ ਕਿਰਪਾ ਕਾਲ ਕੇ ਹੇ ਮੇਰੇ ਵਾਹਿਗੁਰੂ ਮੈਂ ਜਿੱਤ ਕੇ ਨਿਕਲਿਆ
1: ਸਤਨਾਮ ਕਰਤਾ ਪੁਰਖ ਨਿਰਭਉ ਨਿਰਉਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਤੀ ਸਚ

जब गुर बोले तब विषम होए जाए। हम जैसे अपराधी अगर कोई इराखे

गुरु नानक जन केरा जित मिले चूके सब सोग संतापे तन तन गुरु नानक जन केरा जित मिले चूके सब सोग संतापे परम सम्मान योग जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुबाहे मान खोए बैठे गुरमुख प्यारे सत संगी जनों अज दे इस विशेष हफ्तावारी दीवान दी हाजरी आप जी ने गुरु कृपा दे नाल भरी है और सतगुरां जी दे पावन पवित्र इलाही बचना दा कीर्तन आप जी नू साडे अति सत्कार योग इस दर कर दे गुरु के झारू बरदार गुरु के वजीर भाई साहब भाई मनजीत सिंह जी भाई अमरजीत सिंह जी हजूर दी इलाही गुरबाणी नाल आपां नू जोड़ रहे सन। आओ जो पिछले हफ्ते एक अर्ज कीती सी कि जदों भी ये दसंबर का महीना हर साल आउंदा है ते ये दसंबर का महीना जे किते कोई बैराग ते टिके कोई किरदे वाला प्रचोले ते उस दे किरदे नू उस दे अंदर नू चंजून के चला जाता है। आपां इस अत दी सर्दी दे महीने विच भावे हिंदुस्तान दी धरती भावे बाहर आप बैठे हो इस अत दी सर्दी दे मौसम विच आपां घर निक माने हां अपने बच्चियां नू अपने माता पिता नल अपने परिवार विच सुख आनंद नल दिन कढ़ने हां पर जदों किते तवारीख दे हिस्ट्री दे इतिहास दे पन्नियां नू पलट के देखो ते अज तो 300 साल पिछे चले जाओ ते हैरानगी हुंदी है सन 1704 दसंबर दा महीना जेड़ा गुरु के सिखा उस महीने दा एक एक दिन किते तू पढ़े श्रद्धा भावना नाल ते देख गुरु गोबिंद सिंह सच्चा पातशाह दसवां गुरदेव उन्हें इस महीने विच किन्नी कु वड्डी कुर्बानी सिख सिख लई कर दित्ती अपने पुत्र अपने सत्कारयोग माता अपने बेगमपुरे वर्गे शहर आनंदपुर साहिब दी धरती नू त्याग के सब कुछ लेखे ला के उस अकाल दे शुकर विच जुड़ के तेरे लिए गुरु जिहड़ा परमेश्वर दे दर तो दुआवां ही मंगदा रहा ते चित कीता सी जिथे इस महीने विच साके आउणे ने उत्थे गुरु गोबिंद सिंह जी दे इतिहास विच जिहड़ी पहली लड़ाई होई है इनू केवल इना समझियो कि शायद कोई प्रसाद की गल नहीं जेड़ी पहली जंग मेरे गुरुदेव ने पौंटा साहब की धरती से लड़ी चित किया अपने बजुर्ग अपने सतगुरु के इतिहास तो भी जाणू होइए उस जंग लड़न के कारण की सन ते गुरु गोबिंद सिंह जी ने उस जंग विच सानू की सिक्ख्या दिती जेड़े कुरबानी देने वाले ने इस संबंधी अर्ज करनी आप कृपा करके एकाग्रता बख्शिया जे साहिब गुरु गोबिंद सिंह महाराज जी दे चरणा दी टेक लईए हजूर आप कृपा करके विच वरतो साडे अंदर नू टिका एकाग्रता अपने चरणा दी भावना श्रद्धा बख्श दियो करो कृपा साध संगत गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सत्कार योग भाई साहब जी होई जो हजूर दी पवित्र बाणी विचों असानू शब्द सरवण करा रहे सन
ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ। ਇੱਕ ਖਿਨ ਇਸ ਸੰਬੰਧੀ ਅਰਜ਼ ਕਰਕੇ ਅੱਗੇ ਤੁਰਨੇ। ਹਜ਼ੂਰ ਕਹਿੰਦੇ ਨੇ ਮਨੁੱਖ ਦੇ ਅੰਦਰ ਦੀ ਮਲੀਨਤਾ ਜਿਹੜੀ ਹੈ ਉਹ ਸਤ ਸੰਗਤ ਤੋਂ ਬਿਨਾਂ ਉਤਰ ਨਹੀਂ ਸਕਦੀ, ਤੇ ਦੂਸਰਾ ਬਚਨ ਕੀਤਾ ਸਤ ਸੰਗਤ ਭਾਗਾਂ ਤੋਂ ਬਿਨਾਂ ਕਦੀ ਨਸੀਬ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੇ ਕਰਮ ਫਿਲਾਸਫੀ ਨੂੰ ਇਹਨਾਂ ਭਾਗਾਂ ਦਾ ਜਿਹੜਾ ਸਬਜੈਕਟ ਹੈ ਇਹਨੂੰ ਪ੍ਰਵਾਨ ਕੀਤਾ। ਪੂਰਵਲੇ ਕੀਤੇ ਹੋਏ ਕਰਮਾਂ ਦਾ ਜ਼ਿਕਰ ਹਜ਼ੂਰ ਕਰਦੇ ਨੇ, ਤੇ ਜਿਹੜੇ ਆਪਾਂ ਕਰਮ ਹੁਣ ਕਰਨੇ ਆ ਉਹਨਾਂ ਦਾ ਜ਼ਿਕਰ ਵੀ ਹਜ਼ੂਰ ਨੇ ਬਾਣੀ ਵਿੱਚ ਕੀਤਾ। ਸਾਹਿਬ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕਦੀ ਸਤ ਸੰਗਤ ਨਹੀਂ ਲੱਭਦੀ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਆਪਾਂ ਪੜ੍ਹਨੇ ਆ ਵੱਡ ਭਾਗੀ ਹਰ ਸੰਗਤ ਪਾਵੈ, ਉੱਥੇ ਵੀ ਗੱਲ ਭਾਗ ਦੀ ਕੀਤੀ, ਪਰ ਨਾਲ ਕਹਿੰਦੇ ਨੇ ਭਾਗਹੀਣ ਭਰਮ ਚੋਟਾਂ ਖਾਵੇ, ਫਿਰ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੈ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਪ੍ਰਮਾਣ ਹੁੰਦਾ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਵੱਡਿਆਂ ਭਾਗਾਂ ਵਾਲਿਆਂ ਨੂੰ ਸਤ ਸੰਗਤ ਮਿਲੀ। ਹਜ਼ੂਰ ਦੀ ਬਾਣੀ ਵਿੱਚ ਇੱਕ ਹੋਰ ਸ਼ਬਚਨ ਹੁੰਦਾ ਕਿ ਸੰਤ ਸਭਾ ਓਟ ਗੁਰਪੂਰੇ, ਭਾਗਾਂ ਤੋਂ ਬਿਨਾਂ ਨਹੀਂ ਧੁਰ ਮਸਤਕ ਲੇਖ ਲਿਖਾਏ। ਸਾਹਿਬ ਦੀ ਬਾਣੀ ਵਿੱਚ ਇੱਕ ਹੋਰ ਬਚਨ ਆਉਂਦਾ ਕਿ ਭਾਗਾਂ ਤੋਂ ਬਿਨਾਂ ਸੰਗਤ ਨਹੀਂ। ਸਾਹਿਬ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਨੇ ਜਦੋਂ ਪੂਰਬਲੇ ਕੀਤੇ ਹੋਏ ਬੀਜੇ ਹੋਏ ਕਰਮਾਂ ਦਾ ਬੀਜ ਪੁੰਗਰਿਆ ਤੇ ਫਿਰ ਕੀ ਮਿਲਿਆ, ਕੋਈ ਨਾਮ ਰਸਕ ਬੈਰਾਗੀ ਪੁਰਸ਼ ਜਿਹਦਾ ਕਿਰਦਾ ਨਾਮ ਵਿੱਚ ਬਹਿ ਤੁਰਿਆ। ਸਾਹਿਬ ਕਹਿੰਦੇ ਨੇ ਪੂਰਬਲੀ ਕਮਾਈ ਨਾਲ ਕਿਤੇ ਉਸ ਗੁਰਮੁਖ ਦੀ ਸੰਗਤ ਨਸੀਬ ਹੋ ਗਈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਤੇ ਉਹਨੂੰ ਮਿਲ ਕੇ ਕੀ ਹੋਇਆ। ਸਾਹਿਬ ਕਹਿਣ ਲੱਗੇ ਉਹਨੂੰ ਮਿਲਣ ਦੇ ਨਾਲ ਅੰਦਰ ਦਾ ਅੰਧਕਾਰ ਬਿਲਸ ਗਿਆ, ਮਿਲਿਓ ਅੰਧੇਰ ਮਿਟ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਦੀ ਅੰਦਰ ਸੁਰਤ ਜਿਹੜੀ ਸੁੱਤੀ ਸੀ ਉਹ ਜਾਗ ਪਈ, ਤੇ ਚਿੱਤ ਵਿੱਚ ਆਇਆ ਸਾਹਿਬ ਕਿੰਨੇ ਸਤ ਸੰਗਤ ਕਰੋ, ਤੇ ਆਪ ਜੀ ਆਉਂਦੇ ਹੋ ਕਈ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ। ਵੇਖੋ ਹਰ ਇੱਕ ਦਾ ਕਾਰਜ ਵੀ ਆਪੋ ਆਪਣੇ, ਕੋਈ ਸਖਤ ਸ਼ਬਦ ਸੰਗਤ ਲਈ ਨਹੀਂ, ਕਈ ਹਫ਼ਤੇ ਬਾਅਦ ਆਉਂਦੇ ਨੇ। ਪਰ ਇੱਕ ਗੱਲ ਦੀ ਨਿਰਾਸ਼ਤਾ ਨਾ ਪੱਲੇ ਲੈ ਕੇ ਜਾਇਓ ਕਿ ਆਪਾਂ ਕੀ ਹਫ਼ਤੇ ਬਾਅਦ ਜੇ ਇੱਕ ਘੰਟਾ ਕੀਰਤਨ ਸੁਣਨੇ ਆ ਬਾਣੀ ਸੁਣਨੇ ਆ ਕਿ ਇੱਕ ਘੰਟੇ ਨੂੰ ਸਾਡਾ ਪਾਰ ਉਤਾਰਾ ਹੋ ਸਕਦਾ, ਤੇ ਇਹਦਾ ਅਰਥ ਇਹ ਵੀ ਨਾ ਸਮਝੀਏ ਕਿ ਆਪਾਂ ਆਲਸ ਕਰਨਾ ਸ਼ੁਰੂ ਕਰ ਦਈਏ। ਮੇਰੇ ਸਾਹਿਬ ਨੇ ਇੱਕ ਬਾਣੀ ਵਿੱਚ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਘੰਟਾ ਕਿ ਇੱਥੋਂ ਤੱਕ ਕਹਿੰਦੇ ਨੇ ਸਿੱਖਾ ਜੇ ਤੇਰਾ ਜੀਵਨ ਘੜਿਆ ਜਾਏ ਨਾ ਤੇ ਸੰਗਤ ਵਿੱਚ ਇੰਨੀ ਕੁ ਬਰਕਤ ਹੀ ਜੇ ਅੱਧੀ ਤੋਂ ਅੱਧੀ ਘੜੀ ਵੀ ਅੰਦਰ ਟਿਕ ਜਾਏ ਤੇ ਉਹ ਵੀ ਤੇਰੇ ਜੀਵਨ ਨੂੰ ਪਲਟੇਗੀ। ਆ ਸਾਹਿਬ ਨੇ ਬਚਨ ਕੀਤਾ, ਆਪਾਂ ਪੜ੍ਹਨੇ ਕਬੀਰ ਏਕ ਘੜੀ ਆਦੀ ਘੜੀ ਆਦੀ ਹੂਪਨ ਆਦ ਭਗਤਨ ਸੇਤੀ ਗੋਸ਼ਤੇ ਜੋ ਕੀਨੇ ਸੋ ਲਾਭ, ਅੱਧੀ ਤੋਂ ਅੱਧੀ ਘੜੀ ਵੀ ਤੇਰੇ ਜੀਵਨ ਨੂੰ ਪਲਟੇਗੀ। ਇੱਕ ਮਹਾਂਪੁਰਸ਼ ਹੋਏ ਨੇ ਸੇਵਾ ਪੰਥੀ, ਮੈਂ ਇੱਕ ਖਿਨ ਸਿਰਫ ਸੰਗਤ ਸੰਬੰਧੀ ਜਿਹੜੀ ਅਰਜ਼ ਕਰਨ ਲੱਗਾ, ਉਹਨਾਂ ਦਾ ਨਾਮ ਸੀ ਸ਼੍ਰੀ ਰਾਮ ਦਿੱਤਾ ਜੀ। ਉਹਨਾਂ ਨੇ ਗੁਰਮਤਿ ਦੀ ਗੱਲ ਸਮਝਾਉਣ ਲਈ ਛੋਟੀਆਂ ਛੋਟੀਆਂ ਸਾਖੀਆਂ ਲਈਆਂ। ਕਹਿੰਦੇ ਇੱਕ ਬੰਦਾ ਇੱਕ ਘੜੀ ਦੀ ਸੰਗਤ ਵੀ ਪਲਟ ਸਕਦੀ, ਇੱਕ ਬੰਦਾ ਉਹਦਾ ਕੰਮ ਸੀ ਕੇਵਲ ਚੋਰੀ ਕਰਨਾ। ਮੌਤ ਹੋਈ ਤੇ ਉਹਦੀ ਮੌਤ ਤੋਂ ਬਾਅਦ ਕੁਝ ਮਹੀਨੇ ਬਾਅਦ ਉਹਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਸ ਬੱਚੇ ਨੇ ਆਪਣੀ ਮਾਂ ਨੂੰ ਸਭ ਤੋਂ ਪਹਿਲਾਂ ਇਹ ਗੱਲ ਪੁੱਛੀ, ਮਾਂ ਮੇਰਾ ਬਾਪ ਕੰਮ ਕੀ ਕਰਦਾ ਸੀ ਜਦੋਂ ਹੋਸ਼ ਸੰਭਾਲੀ। ਉਹਨੇ ਸੱਚ ਕਿਹਾ, ਪੁੱਤਰ ਤੇਰਾ ਬਾਪੂ ਚੋਰੀ ਕਰਦਾ ਸੀ। ਉਹ ਪਿਓ ਦੇ ਸੰਸਕਾਰ ਨਾਲ ਜੁੜੇ, ਕਹਿੰਦਾ ਮਾਂ ਚੋਰੀ ਮੈਂ ਨਹੀਂ ਕਰਾਂਗਾ। ਕਹਿੰਦੇ ਨੇ ਉਹਨੇ ਸੰਗਤ ਦੇ ਨੇੜੇ, ਮੰਦਿਰ ਦੇ ਨੇੜੇ, ਧਰਮਸ਼ਾਲਾ ਦੇ ਨੇੜੇ ਨਾ ਢੁਕਣਾ, ਤੇ ਅੱਜ ਕਿਸੇ ਕਹਿ ਦਿੱਤਾ ਘੜੀ ਤੂੰ ਨਮਸਕਾਰ ਹੀ ਕਰ ਲਿਆ ਕਰ ਮੰਦਿਰ ਤੋਂ ਬਾਹਰ ਸੁੱਖ ਬਹਿ ਕੇ, ਧਰਮਸ਼ਾਲਾ ਤੋਂ ਬਾਹਰ ਬਹਿ ਕੇ। ਕਹਿੰਦੇ ਨੇ ਇੱਕ ਦਿਨ ਉਹ ਧਰਮਸ਼ਾਲਾ ਦੇ ਅੱਗੋਂ ਲੰਘਿਆ ਤੇ ਪੁਜਾਰੀ ਜਿਹੜਾ ਸੀ ਉਹ ਕਥਾ ਪਿਆ ਕਰੇ, ਤੇ ਉਹਨੇ ਕਥਾ ਕਰਦਿਆਂ ਇੱਕ ਸ਼ਬਦ ਕਹਿ ਦਿੱਤਾ ਵੀ ਜਿਹੜੀ ਦੇਵੀ ਦੇਵਤੇ ਹੁੰਦੇ ਨੇ ਨਾ, ਇੱਕ ਤਾਂ ਉਹ ਅੱਖ ਨਹੀਂ ਝਮਕਦੇ ਤੇ ਦੂਸਰਾ ਉਹਨਾਂ ਦਾ ਪਰਛਾਵਾਂ ਨਹੀਂ ਹੁੰਦਾ। ਧਿਆਨ ਦਿਆ ਜੀ ਸਿਰਫ ਸਮਝਾਉਣ ਲਈ ਵੀ ਇੱਕ ਆਵਾਜ਼ ਪਈ ਲੰਘਦਿਆਂ, ਜਿਵੇਂ ਬੰਦਾ ਕੋਈ ਸੁਣ ਲਏ ਕਿ ਦੇਵੀ ਦੇਵਤੇ ਦਾ ਪਰਛਾਵਾਂ ਨਹੀਂ ਤੇ ਜੇ ਕਿਤੇ ਪ੍ਰਗਟ ਹੋਵੇ ਉਹ ਆਪਣੀ ਅੱਖ ਕਦੀ ਨਹੀਂ ਝਮਕਦਾ। ਕਹਿੰਦੇ ਨੇ ਉਸ ਬੰਦੇ ਨੇ ਸੁਣ ਲਿਆ, ਚੋਰੀ ਕੀਤੀ, ਇੱਕ ਦਿਨ ਉਹ ਕਾਬੂ ਆ ਗਿਆ, ਰਾਜੇ ਨੇ ਪਕੜ ਲਿਆ, ਮਾਰਿਆ ਕੁੱਟਿਆ, ਪਰ ਉਹ ਮੰਨੇ ਨਾ।
ਅਖੀਰ ਤੇ ਇੱਕ ਔਰਤ ਜਿਹੜੀ ਕਈ ਰੂਪ ਧਾਰਨ ਕਰਦੀ ਸੀ ਕਹਿਣ ਲੱਗੀ, ਰਾਜਨ ਮੈਂ ਦੇਵੀ ਦਾ ਰੂਪ ਬਣਾ ਕੇ ਇਹਦੇ ਕੋਲ ਜਾਵਾਂਗੀ, ਰਾਤ ਨੂੰ ਸਾਰੇ ਦਰਵਾਜ਼ੇ ਖੋਲ ਦਿਆ ਜੇ, ਇਹਨੂੰ ਪ੍ਰਭਾਵ ਮਿਲੇ ਕਿ ਜਿਵੇਂ ਮਾਂ ਮਾਈ ਆ ਗਈ ਏ, ਜੋ ਕੁਝ ਇਹਨੇ ਕਿਹਾ ਮੈਂ ਉਹਦੇ ਤੋਂ ਸੱਚ ਬੁਲਾ ਦਿਆਂਗੀ। ਕਹਿੰਦੇ ਨੇ ਦੂਸਰੀ ਰਾਤ ਨੂੰ ਇਹ ਔਰਤ ਨੇ ਅਸ਼ਟਭੁਜੀ ਬਣ ਕੇ ਅੱਠ ਬਾਹਾਂ ਬਣਾ ਕੇ ਸਿਰ ਤੇ ਮੁਕਟ ਲਾ ਕੇ ਤੇ ਪਹਿਲਾਂ ਦਿੱਤੀ ਕੋਈ ਤਰਤੀਬ ਅਨੁਸਾਰ ਜੇਲ ਦੇ ਬੂਹੇ ਖੋਲ ਦਿੱਤੇ ਤੇ ਅੰਦਰ ਪ੍ਰਵੇਸ਼ ਕੀਤੀ ਤੇ ਅਚਨਚੇਤ ਉਸ ਬੱਚੇ ਦੇ ਚੋਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ, ਬੇਟਾ ਤੂੰ ਸੱਚ ਬੋਲ, ਤੂੰ ਸੱਚ ਕਹਿ ਦੇ ਮੈਂ ਚੋਰੀ ਕੀਤੀ ਹੈ, ਦੇਖ ਮੈਂ ਤੈਨੂੰ ਅੱਜ ਛਡਾਉਣ ਵਾਸਤੇ ਆਈ ਹਾਂ, ਤੂੰ ਇੱਕ ਵਾਰੀ ਬੋਲ ਦੇ। ਤੇ ਰਾਜੇ ਦੇ ਆਦਮੀ ਉਹਦੇ ਬਿਆਨ ਨੋਟ ਕਰਨ ਨੂੰ ਲੋਕੇ ਬੈਠੇ, ਉਹਨੇ ਦੇਖਿਆ ਕਹਿੰਦਾ ਵੀ ਦੇਵੀ ਮਾਂ ਪ੍ਰਗਟ ਹੋ ਗਈ। ਅਚਨਚੇਤ ਕੰਨਾਂ ਵਿੱਚ ਧਰਮਸ਼ਾਲਾ ਵਾਲੀ ਆਵਾਜ਼ ਪਈ, ਜਿੱਦਣ ਦੇਵਤਾ ਜਾਂ ਦੇਵੀ ਪ੍ਰਗਟ ਹੋਵੇ ਇੱਕ ਤਾਂ ਉਹਦਾ ਪਰਛਾਵਾਂ ਨਹੀਂ ਹੁੰਦਾ ਤੇ ਦੂਜੀਆਂ ਉਹ ਕਦੀ ਅੱਖਾਂ ਨਹੀਂ ਚਮਕਦੀ। ਹੁਣ ਦੇਖੋ ਸੁਣੀ ਇੱਕ ਗੱਲ, ਹੀ ਫਾਂਸੀ ਲੱਗਣੀ ਹੈ ਜੇ ਉਹ ਮੰਨਦਾ। ਤੇ ਉਹਨੇ ਦੇਖਿਆ ਵੀ ਇਹ ਔਰਤ ਅੱਖਾਂ ਵੀ ਚਮਕਦੀ ਏ, ਇਹਦਾ ਪਰਛਾਵਾਂ ਵੀ ਜ਼ਮੀਨ ਤੇ ਪੈਂਦਾ ਹੈ। ਮਨ ਨੇ ਕਿਹਾ ਮਣਾ ਤੇਰੇ ਨਾਲ ਠੱਗੀ ਪਈ ਹੁੰਦੀ ਏ, ਕੋਈ ਛਲ ਹੁੰਦਾ, ਤੂੰ ਮੰਨੀ ਨਾ, ਇਹ ਬਹਿਰੂਪਣ। ਉਹਨੇ ਬੜੇ ਤਰਲੇ ਲੈ, ਪਰ ਕਹਿੰਦੇ ਨੇ ਉਹ ਮੰਨਿਆ ਨਾ। ਅਖੀਰ ਤੇ ਜਦੋਂ ਉਹਨਾਂ ਛੱਡ ਦਿੱਤਾ ਨਾ, ਤੇ ਸਭ ਤੋਂ ਪਹਿਲਾਂ ਧਰਮਸ਼ਾਲਾ ਵੀ ਜਾ ਕੇ ਨਮਸਕਾਰ ਕਰਕੇ ਕਹਿੰਦਾ ਕਿ ਪ੍ਰਭੂ ਜੇ ਇੱਕ ਘੜੀ ਦਾ ਕੋਈ ਚੰਗਾ ਸ਼ਬਦ ਸੁਣਿਆ ਕੰਨਾਂ ਵਿੱਚ, ਮੈਂ ਪਾਈ ਤੋਂ ਬਚ ਸਕਣਾ, ਮੈਂ ਫਾਂਸੀ ਦੇ ਫੰਦੇ ਤੋਂ ਮੁਕਤ ਹੋ ਗਿਆ, ਤੇ ਜਿੱਦਣ ਤੇਰੇ ਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਗਈ, ਮੈਂ ਜਮਦੂਤਾਂ ਦੀਆਂ ਫਾਹੀਆਂ ਤੋਂ ਬਚ ਜਾਵਾਂਗਾ। ਸਿਰਫ ਆਵਾਜ਼ ਇੱਕ ਘੜੀ ਪਈ, ਤੇ ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ, ਖੈਰ ਉਹ ਸਾਧ ਸੰਗਤ ਆਪ ਜੀ ਕਰਦੇ। ਸਾਹਿਬ ਕਹਿੰਦੇ ਨੇ ਇੱਕ ਘੜੀ ਵੀ ਕਰ ਲੈ, ਉਹਦਾ ਜੀਵਨ ਵਿੱਚ ਲਾਭ ਹੈ ਘਾਟਾ ਨਹੀਂ। ਮੈਂ ਜਿਹੜੀ ਅਰਜ਼ ਕਰਨ ਲੱਗਾ, ਸਾਹਿਬ ਗੁਰੂ ਗੋਬਿੰਦ ਰਾਏ ਮਹਾਰਾਜ, ਕਿਉਂਕਿ ਉਸ ਵਕਤ ਅਜੇ ਅੰਮ੍ਰਿਤ ਦੀ ਦਾਤ ਤਿਆਰ ਨਹੀਂ ਹੋਈ, ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਲੂਰ ਦੀ ਰਿਆਸਤ ਵਿੱਚੋਂ ਜ਼ਮੀਨ ਖਰੀਦ ਕੇ ਸ਼ਹਿਰ ਵਸਾਇਆ ਸੀ, ਇਸ ਦਾ ਪਹਿਲਾ ਨਾਮ ਸੀ ਮਾਖੋਵਾਲ। ਪਰਤ ਕੇ ਹਜ਼ੂਰ ਨੇ ਇਸ ਸ਼ਹਿਰ ਦਾ ਨਾਮ ਰੱਖਿਆ ਸੀ ਚੱਕ ਨਾਨਕੀ। ਤੇ ਸਿੱਖ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਜਦੋਂ ਹਜ਼ੂਰ ਗੁਰੂ ਤੇਗ ਬਹਾਦਰ ਜੀ ਪਟਨੇ ਤੋਂ ਵਾਪਸ ਚੱਕ ਨਾਨਕੀ ਆਏ ਨੇ ਤੇ ਕੁਝ ਸਮਾਂ ਇੱਥੇ ਠਹਿਰ ਕੇ ਆਪਣੇ ਪਰਿਵਾਰ ਨੂੰ ਪਟਨੇ ਤੋਂ ਬੁਲਾਇਆ, ਤੇ ਗੁਰੂ ਗੋਬਿੰਦ ਰਾਏ ਦੀ ਉਮਰ 7 ਸਾਲ ਦੇ ਕਰੀਬ ਹੋ ਚੁੱਕੀ ਸੀ, ਕਹਿੰਦੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਜਿਹਦਾ ਨਾਮ ਚੱਕ ਨਾਨਕੀ ਸੀ, ਆਪਣੇ ਪਿਤਾ ਦੀ ਧਰਤੀ ਤੇ ਆਪਣੇ ਘਰ ਵੀ ਜਦੋਂ ਗੁਰੂ ਗੋਬਿੰਦ ਰਾਏ ਆਏ, ਮਾਤਾ ਗੁਜਰੀ ਨਾਲ, ਗੁਰੂ ਗੋਬਿੰਦ ਰਾਏ ਦੀ ਦਾਦੀ ਮਾਤਾ ਨਾਨਕੀ ਨਾਲ, ਕੀਰਤਪੁਰ ਸਾਹਿਬ ਤੋਂ ਲੰਘ ਕੇ ਜਗੋ ਚੱਕ ਨਾਨਕੀ ਪਹੁੰਚੇ, ਤੇ ਗੁਰੂ ਤੇਗ ਬਹਾਦਰ ਜੀ ਸ਼ਹਿਰ ਤੋਂ ਬਾਹਰ ਨਿਕਲ ਕੇ, ਪਿੰਡ ਤੋਂ ਬਾਹਰ ਨਿਕਲ ਕੇ ਜਦੋਂ ਲੈਣ ਵਾਸਤੇ ਗਏ, ਤੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕਹਿੰਦੇ ਚਰਨਾਂ ਦੀ ਧੂੜ, ਬਾਪੂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਈ, ਤੇ ਮਾਂ ਗੁਜਰੀ ਕੋਲ ਖਲੋਤੀ ਸੀ, ਉਹਦੇ ਵੱਲ ਨੇਤਰ ਭਰ ਕੇ ਸ਼ਬਦ ਕਹਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਉਸ ਦਿਨ ਤੋਂ ਬਾਅਦ ਇਸ ਸ਼ਹਿਰ ਦਾ ਨਾਮ, ਜਿਹਦਾ ਨਾਮ ਚੱਕ ਨਾਨਕੀ ਸੀ, ਮੇਰੇ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ, ਜੋ ਤਵਾਰੀਖ ਵਿੱਚ ਸਾਨੂੰ ਮਿਲਦਾ। ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਤਨ ਦੇ 2 ਸੰਸਕਾਰ ਕੀਤੇ ਗਏ। ਇੱਕ ਸੰਸਕਾਰ ਰਕਾਬਗੰਜ ਦੀ ਧਰਤੀ ਤੇ ਕੀਤਾ, ਤੇ ਜਿਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ਼ ਨੂੰ ਉਤਾਰਿਆ ਸੀ ਉਸ ਥਾਂ ਦਾ ਨਾਮ ਸੀਸ਼ ਗੰਜ ਰੱਖਿਆ। ਦੂਸਰਾ ਸੀਸ਼ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਅੱਜ ਵੀ ਤੁਸੀਂ ਜਾਓ, ਉੱਥੇ ਵੀ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੈ ਸੀਸ਼ ਗੰਜ। ਗੁਰੂ ਗੋਬਿੰਦ ਰਾਏ ਨੇ ਪਿਤਾ ਗੁਰੂ ਦੇ ਸੀਸ਼ ਦਾ ਸੰਸਕਾਰ ਕੀਤਾ, ਤੇ ਜਦੋਂ ਚਿਖਾ ਨੂੰ ਅੱਗ ਦਿਖਾਈ, ਲਾਂਬੂ ਲਾਟਾਂ ਅੱਗ ਦੀਆਂ ਬਾਹਰ ਨਿਕਲੀਆਂ, ਉਸ ਵਕਤ ਮੇਰੇ ਗੁਰੂ ਗੋਬਿੰਦ ਰਾਏ ਦੇ ਨਾਲ ਉਹਨਾਂ ਦੀ ਭੂਆ ਬੀਬੀ ਵੀਰੋ ਦੇ 5 ਪੁੱਤਰ ਜਿਹੜੇ ਨੇ, ਭੂਆ ਦੇ ਪੁੱਤਰ, ਉਹ ਆਪਣੇ ਮਾਮੇ ਦੇ ਸੀਸ਼ ਦੀ ਬਲਦੀ ਚਿਖਾ ਨੂੰ ਦੇਖਦੇ ਪਏ ਸਨ। ਮਾਮਾ ਕਿਰਪਾਲ ਚੰਦ ਉਹ ਚਿਖਾ ਨੂੰ ਤੱਕਦੇ ਪਏ ਸਨ। ਭਾਈ ਜੈਤੇ ਵਰਗਾ ਜਿਹੜਾ ਗੁਰੂ ਕਾ ਬੇਟਾ ਬਣਿਆ, ਉਹ ਚਿਖਾ ਨੂੰ ਬਲਦੀ ਹੋਏ ਨੂੰ ਤੱਕਦਾ ਪਿਆ ਸੀ, ਤੇ ਜਿਉਂ ਜਿਉਂ ਅੱਗ ਦੀਆਂ ਲਾਟਾਂ ਬਾਹਰ ਨਿਕਲਣ,
ਤੇ ਸਾਹਿਬ ਗੁਰੂ ਗੋਬਿੰਦ ਰਾਏ ਦੇ ਮਨ ਨੇ ਇੱਕ ਦ੍ਰਿੜ ਇਰਾਦਾ ਕੀਤਾ ਸੀ ਕਿ ਜਿਹੜੀ ਇਹ ਦਲਦਲ ਜ਼ੁਲਮ ਦੀ ਅੱਗ ਇਹ ਭੱਠੀ ਬਲਦੀ ਪਈ ਏ, ਇਸ ਬਲਦੀ ਕੋਈ ਜ਼ੁਲਮ ਦੀ ਲਾਟ ਨੂੰ ਮੈਂ ਸਦਾ ਲਈ ਬਜਾ ਦੇਵਾਂਗਾ। ਅਰਜ਼ ਕਰਨੀ ਹੈ ਭੰਗਾਣੀ ਤੇ ਜੁੱਧ ਸੰਬੰਧੀ, ਪਰ ਸਿਰਫ ਆਪਣੇ ਤਵਾਰੀਕ ਦੇ ਪਿਛੋਕੜ ਜਿਹੜੇ ਪੰਨੇ ਨੇ ਉਹਨਾਂ ਸੰਬੰਧੀ ਅਰਜ਼ ਕਰਕੇ। ਹਜ਼ੂਰ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਨੰਦਪੁਰ ਸਾਹਿਬ ਟਿਕ ਗਏ ਤੇ ਜਦੋਂ ਸੰਗਤਾਂ ਆਉਣ ਲੱਗੀਆਂ ਤੇ ਅਸਾਮ ਦੀ ਧਰਤੀ ਦਾ ਇੱਕ ਰਾਜਾ ਸੀ ਰਤਨ ਰਾਏ, ਜਿਹਦਾ ਜਨਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕਿਰਪਾ ਨਾਲ ਹੋਇਆ ਸੀ। ਤੇ ਕਹਿੰਦੇ ਇਸ ਦੇ ਬਾਪੂ ਨੇ, ਰਤਨ ਰਾਏ ਦੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ ਮਹਾਰਾਜ ਜਦੋਂ ਮੇਰੇ ਪੁੱਤਰ ਦਾ ਜਨਮ ਹੋਵੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਕੀ? ਤੇ ਭਾਈ ਵੀਰ ਸਿੰਘ ਕਹਿੰਦੇ ਨੇ ਇੱਕ ਤਾਂ ਉਹਦੇ ਮੱਥੇ ਉੱਤੇ ਕੇਸਾਂ ਦੀ ਲਿਟ ਸੀ ਤੇ ਦੂਸਰਾ ਜਦੋਂ ਉਹਦੇ ਮੱਥੇ ਨੂੰ ਤੱਕਦੇ ਤਾਂ ਤੇ ਇੰਜ ਲੱਗਦਾ ਸੀ ਜਿਵੇਂ ਲਿਖੇ ਹੋਏ ਇੱਕ ਓਅੰਕਾਰ ਦੀ ਝਲਕ ਪੈਂਦੀ ਹੋਵੇ। ਕਈ ਵਾਰੀ ਉਹਨੇ ਦਰਪਣ ਵਿੱਚ ਖਲੋਣਾ ਤੇ ਪੁੱਛਣਾ ਮਾਂ ਮੇਰੇ ਮੱਥੇ ਤੇ ਆ ਸ਼ਾਹੀ ਕਾਹਦੀ ਏ? ਤੇ ਭਾਈ ਵੀਰ ਸਿੰਘ ਲਿਖਦੇ ਨੇ ਮਾਂ ਕਹਿਣਾ ਪੁੱਤਰ ਇਹ ਸ਼ਾਹੀ ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਸ਼ਾਨੀ ਆ, ਉਹਦਾ ਨਿਸ਼ਾਨੀ ਗੁਰੂ ਨਾਨਕ ਦੀ ਕਿਰਪਾ ਨਾਲ ਤੇਰੀ ਆਮਦ ਹੋਈ। ਫਿਰ ਉਹਦੇ ਮਨ ਵਿੱਚ ਇੱਕ ਤੀਬਰ ਤਾਂਘ ਪੈਦਾ ਹੋਈ ਭੰਗਾਣੀ ਦੇ ਜੁੱਧ ਦਾ ਕਾਰਨ ਕੀ? ਮਾਂ ਕਿ ਮੈਂ ਉਸ ਗੁਰੂ ਦੇ ਦਰਸ਼ਨ ਕਰਨੇ ਨੇ ਜਿਹਦੀ ਕਿਰਪਾ ਨਾਲ ਮੈਂ ਸੰਸਾਰ ਤੇ ਆਇਆ। ਤੇ ਮਾਂ ਹੋਕਾ ਭਰ ਕੇ ਕਹਿੰਦੀ ਸੀ ਪੁੱਤਰ ਜਿਹਦੀ ਕਿਰਪਾ ਨਾਲ ਤੁਸੀਂ ਦਰ ਤੇ ਇਸ ਸੰਸਾਰ ਤੇ ਆਏ, ਉਹ ਆਪਣਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨ ਕੇ ਪ੍ਰਭਪੁਰ ਪਿਆਨਾ ਕਰ ਗਏ ਨੇ। ਉਹਨਾਂ ਦੇ ਤਖ਼ਤ ਦੇ ਮਾਲਕ ਉਹਨਾਂ ਦੇ ਪੁੱਤਰ ਤੇਰੀ ਉਮਰ ਦੇ ਗੁਰੂ ਗੋਬਿੰਦ ਰਾਏ ਟਿਕਾ। ਮਾਂ ਗੁਰੂ ਤੇ ਗੁਰੂ ਹੀ ਹਨ, ਮੈਨੂੰ ਉਸ ਸਤਿਗੁਰੂ ਦੇ ਦਰ ਤੇ ਲੈ ਜਾ। ਜਦੋਂ ਰਤਨ ਰਾਏ ਅਸਾਮ ਤੋਂ ਤੁਰਿਆ ਕਿੱਥੋਂ ਕਿੱਥੋਂ ਤੱਕ ਬਾਬੇ ਨਾਨਕ ਦੀ ਸਿੱਖੀ ਫੈਲੀ ਸੀ। ਇਹਨੇ ਇੱਕ ਕੀਮਤੀ ਹਾਥੀ ਆਪਣੇ ਘਰੋਂ ਲਿਆ ਜਿਸ ਦਾ ਨਾਮ ਪ੍ਰਸਾਦੀ ਹਾਥੀ ਰੱਖਿਆ ਗਿਆ ਸੀ। ਦੂਸਰਾ ਇਹਨੇ ਚੰਦਨ ਦੀ ਚੌਂਕੀ ਆਪਣੇ ਘਰੋਂ ਲਈ। ਤੀਸਰਾ ਇਹਨੇ ਪੰਜ ਕਲਾ ਸ਼ਸਤਰ ਲਿਆ। ਇਹ ਤਿੰਨੇ ਚੀਜ਼ਾਂ ਲੈ ਕੇ ਮੇਰੇ ਗੁਰੂ ਗੋਬਿੰਦ ਰਾਏ ਦੇ ਦਰਬਾਰ ਵਿੱਚ ਇਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਆਏ। ਸਾਧ ਸੰਗਤ, ਜਦੋਂ ਇਹ ਪਹੁੰਚਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਰਾਏ ਦੇ ਇਹਨੇ ਦੀਦਾਰ ਕੀਤੇ। ਮੈਂ ਇਹ ਅਰਜ਼ ਸਨੋਜੇ ਵੀ ਕਰਕੇ ਆਇਆ, ਸਿਰਫ ਇੱਕੋ ਵਿਸ਼ਾ ਰੱਖਿਆ ਸੀ ਵੀ ਤਵਾਰੀਖ ਦੇ ਪੰਨੇ ਆਪ ਨਾਲ ਸਾਂਝੇ ਕਰ ਸਕਾਂ, ਕੇਵਲ ਅੱਜ ਦਾ ਸਬਜੈਕਟ ਇਤਿਹਾਸ ਵਿੱਚੋਂ। ਇਹ ਤਿੰਨੇ ਚੀਜ਼ਾਂ ਲੈ ਕੇ ਗੁਰੂ ਗੋਬਿੰਦ ਰਾਏ ਦੇ ਚਰਨਾਂ ਵਿੱਚ ਇਹਨੇ ਨਮਸਕਾਰ ਕੀਤੀ। ਤੇ ਜਿਹੜਾ ਇਹ ਹਾਥੀ ਸੀ ਇਹਦਾ ਪੂਰਾ ਰੰਗ ਜਿਹੜਾ ਸੀ ਉਹ ਚਿੱਟਾ ਸੀ, ਇਹਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਸਾਰੇ ਤਨ ਤੇ ਇੱਕ ਕਾਲੀ ਜੀ ਧਾਰੀ ਸੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਇੰਨਾ ਸਿਆਣਾ ਸੀ ਆਪਣੀ ਸੁੰਡ ਵਿੱਚ ਚੌਰ ਪਕੜ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ਉੱਤੇ ਚੌਰ ਕਰਦਾ ਸੀ। ਜਦੋਂ ਹਜ਼ੂਰ ਨੇ ਸ਼ਿਕਾਰ ਖੇਡ ਕੇ ਆਉਣਾ, ਇਹ ਹਾਥੀ ਸੁੰਡ ਵਿੱਚ ਪਾਣੀ ਭਰ ਕੇ ਸਾਹਿਬ ਦੇ ਚਰਨਾਂ ਨੂੰ ਮਲ ਕੇ ਪਾਣੀ ਨਾਲ ਧੋਂਦਾ ਸੀ, ਤੇ ਧੋਣ ਤੋਂ ਬਾਅਦ ਆਪਣੀ ਸੁੰਡ ਵਿੱਚ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਸਾਫ਼ ਕਰਦਾ ਸੀ। ਤੀਸਰਾ ਕੰਮ ਇਹਨੇ ਕੀ ਕਰਨਾ? ਜਦੋਂ ਸਤਿਗੁਰੂ ਨੇ ਤੀਰ ਚਲਾਉਣੇ, ਭਾਵੇਂ ਤੀਰ ਇੱਕ ਦੋ ਚਾਰ ਮੀਲ ਤੇ ਜਾਏ, ਹਜ਼ਾਰਾਂ ਤੀਰਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਪਹਿਚਾਣ ਕੇ ਉੱਥੋਂ ਲਿਆ ਕੇ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੰਦਾ ਸੀ। ਇੰਨਾ ਸਿਖਾਇਆ, ਸਾਹਿਬ ਦੀ ਚਰਨਾਂ ਦੀ ਸੇਵਾ ਕਰਦਾ ਰਿਹਾ। ਜਿਹੜਾ ਪੰਜ ਕਲਾ ਸ਼ਸਤਰ ਸੀ ਇਹਦੀ ਕਲਾ ਦਬਾਉਂਦੇ ਸਨ, ਗਾਤਰੇ ਦੀ ਕਿਰਪਾਨ ਬਣ ਜਾਂਦੀ ਸੀ। ਸ਼ਸਤਰ ਇੱਕੋ ਹੀ ਸੀ, ਕਲਾ ਦਬਾਣੀ ਵਿੱਚੋਂ ਪਸਤੌਲ ਨਿਕਲਣਾ, ਕਲਾ ਦਬਾਣੀ ਵਿੱਚੋਂ ਖੰਜਰ ਬਣ ਜਾਣਾ, ਛੋਟੀ ਜੀ ਗੁਰਜ ਬਣ ਜਾਣੀ। ਕਹਿਣ ਤੋਂ ਮੁਰਾਦ ਇੱਕ ਸ਼ਸਤਰ ਵਿੱਚੋਂ ਕਲਾ ਦਬਾਣ ਨਾਲ, ਬਟਨ ਦਬਾਣ ਨਾਲ ਪੰਜ ਸ਼ਸਤਰ ਦੇੜੇ ਤੋਂ ਨਿਕਲ ਆਉਂਦੇ ਸਨ। ਫਿਰ ਇਹਨੇ ਕੀਮਤੀ ਇੱਕ ਚੰਦਨ ਦੀ ਚੌਂਕੀ ਭੇਟ ਕੀਤੀ। ਸਾਹਿਬ ਦੇ ਚਰਨਾਂ ਵਿੱਚ ਦਾਤਾਂ ਦੇ ਕੇ ਰਤਨ ਰਾਏ ਵਾਪਸ ਚਲਾ ਗਿਆ। ਤੇ ਜਿਸ ਰਿਆਸਤ ਵਿੱਚ ਅਨੰਦਪੁਰ ਸਾਹਿਬ ਵਸਿਆ, ਉਸ ਰਿਆਸਤ ਦਾ ਨਾਮ ਸੀ ਕਹਿਲੂਰ, ਤੇ ਕਹਿਲੂਰ ਦਾ ਉਸ ਵਕਤ ਰਾਜਾ ਸੀ ਭੀਮ ਚੰਦ। ਕਹਿੰਦੇ ਨੇ ਇੱਕ ਵਾਰੀ ਇਹ ਸਾਹਿਬ ਦੇ ਦਰਬਾਰ ਵਿੱਚ ਆਇਆ ਜੋ ਭੰਗਾਣੀ ਦੇ ਜੁੱਧ ਦਾ ਮੁੱਢ ਵੱਜਦਾ। ਸਤਿਗੁਰੂ ਦੇ ਘਰ ਵਿੱਚ ਆਇਆ, ਇਸ ਪ੍ਰਸਾਦੀ ਹਾਥੀ ਨੂੰ ਤੱਕਿਆ, ਚੰਦਨ ਦੀ ਚੌਂਕੀ ਤੱਕੀ, ਪੰਜ ਕਲਾ ਸ਼ਸਤਰ ਤੱਕਿਆ, ਤੇ ਗੁਰੂ ਕੇ ਦਰਬਾਰ ਦੀ ਮਹਿਮਾ ਦੇਖ ਕੇ ਅੰਦਰ ਜਿਹੜਾ ਇੱਕੋ ਦਮ ਈਰਖਾ ਵਿੱਚ ਭੜਕ ਉੱਠਿਆ। ਇੱਕ ਫਕੀਰ ਬੰਦਾ ਪਹਾੜੀ ਤੇ ਰਹਿੰਦਾ, ਇਹਦੇ ਕੋਲ ਇੰਨੀਆਂ ਕੀਮਤੀ ਵਸਤੂਆਂ, ਇਹ ਦਾਤਾਂ, ਇਹ ਚੀਜ਼ਾਂ ਤਾਂ ਮੇਰੇ ਵਰਗੇ ਰਾਜੇ ਦੇ ਘਰ ਵਿੱਚ ਹੋਣੀਆਂ ਚਾਹੀਦੀਆਂ। ਮਨ ਇੱਕ ਫੁਰਨਾ ਬਣਾ ਲਿਆ, ਮਨਾ ਜਿਵੇਂ ਕਿਵੇਂ ਹੋਵੇ
ਗੁਰੂ ਗੋਬਿੰਦ ਸਿੰਘ ਤੋਂ ਛਲ ਕਰਕੇ ਧੱਕਾ ਕਰਕੇ ਜ਼ੋਰ ਕਰਕੇ ਇਹ ਚੀਜ਼ਾਂ ਮੈਂ ਖੋਹ ਕੇ ਆਪਣੇ ਘਰ ਲਿਆਉਣੀਆਂ। ਵਾਪਸ ਤਾਂ ਗਿਆ ਚਲਾ, ਪਰ ਕੁਝ ਦਿਨਾਂ ਤੋਂ ਬਾਅਦ ਭੀਮ ਚੰਦ ਦੇ ਪੁੱਤਰ ਦਾ ਨਾਮ ਸੀ ਅਜਮੇਰ ਚੰਦ, ਇਹਦਾ ਰਿਸ਼ਤਾ ਕਹਿੰਦੇ ਨੇ ਇੱਕ ਸ੍ਰੀਨਗਰ ਰਿਆਸਤ ਹੈ, ਉਸ ਵਕਤ ਰਿਆਸਤ ਸੀ, ਖੇਮਕੁੰਡ ਸਾਹਿਬ ਨੂੰ ਜਾਓ, ਅਜੇ ਵੀ ਇਹ ਪਾਉਂਟਾ ਸਾਹਿਬ ਤੋਂ ਅੱਗੇ ਸ਼ਹਿਰ ਹੁੰਦਾ ਸ੍ਰੀਨਗਰ। ਇਸ ਰਿਆਸਤ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦਾ ਰਿਸ਼ਤਾ ਰਾਜੇ ਭੀਮ ਚੰਦ ਦੇ ਲੜਕੇ ਅਜਮੇਰ ਚੰਦ ਨੂੰ ਹੋਇਆ, ਤੇ ਜਦੋਂ ਬੱਚੇ ਦਾ ਸ਼ਗਨ ਹੋਣਾ ਸੀ, ਇਹਨੇ ਇੱਕ ਚਾਲ ਚੱਲੀ ਕਿ ਮਨਾ ਗੁਰੂ ਗੋਬਿੰਦ ਸਿੰਘ ਦੇ ਦਰ ਤੋਂ ਮਿੱਠੀ ਜੀ ਚਾਲ ਚੱਲ ਕੇ ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਘਰ ਵਿੱਚ ਲੈ ਆਵਾਂ, ਇੱਕ ਵਾਰੀ ਲੈ ਆਵਾਂ, ਇਸ ਫਕੀਰ ਦੀ ਕੀ ਤਾਕਤ ਮੇਰੇ ਤੋਂ ਚੀਜ਼ਾਂ ਦੁਬਾਰਾ ਖੋ ਸਕੇ। ਸਿੱਖ ਤਵਾਰੀ ਕਹਿੰਦੀ ਇਸ ਭੀਮ ਚੰਦ ਨੇ ਆਪਣਾ ਮੰਤਰੀ ਵਜ਼ੀਰ ਭੇਜਿਆ ਕਿ ਇਹ ਸਾਰੀਆਂ ਚੀਜ਼ਾਂ ਪ੍ਰਸਾਦੀ ਹਾਥੀ ਕਾਬਲ ਦੀ ਸੰਗਤ ਦੀ ਭੇਜਿਆ ਹੋਇਆ ਕੀਮਤੀ ਤੰਬੂ ਤੇ ਚਾਨਣੀ ਕਨਾਤਾਂ, ਇਹ ਚੰਦਨ ਦੀ ਚੌਂਕੀ, ਮੇਰੇ ਘਰ ਵਿੱਚ ਰਿਸ਼ਤੇਦਾਰ ਆਉਣੇ ਨੇ, ਇੱਕ ਵਾਰੀ ਦੇ ਦਿਓ ਤੇ ਜਦੋਂ ਬੱਚੇ ਦਾ ਸ਼ਗਨ ਲੱਗ ਗਿਆ ਮੈਂ ਇਹ ਵਾਪਸ ਕਰ ਦਿਆਂਗਾ। ਆ ਕੇ ਵਜ਼ੀਰ ਨੇ ਫਰਿਆਦ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਉਹ ਮੰਤਰੀ ਜੇ ਕਿਤੇ ਭਾਵਨਾ ਸ਼ਰਧਾ ਨਾਲ ਆਉਂਦੋ ਤੇ ਸ਼ਾਇਦ ਇਹ ਦਾਤਾ ਇਹ ਚੀਜ਼ਾਂ ਤੁਹਾਨੂੰ ਦੇ ਦਿੰਦੇ, ਪਰ ਤੇਰੇ ਰਾਜੇ ਦਾ ਮਨ ਖੋਟਾ, ਇੱਕ ਵਾਰੀ ਚੀਜ਼ ਗਈ ਉਹ ਕਹਿੰਦਾ ਵਾਪਸ ਨਹੀਂ ਆਉਣੀ, ਤੇ ਨਾਲੇ ਜਿਹੜੀ ਗੁਰੂ ਕੇ ਦਰਬਾਰ ਦੀ ਚੀਜ਼ ਹੈ ਨਾ ਸੱਚ ਜਾਣੀ ਇਹ ਬਾਦਸ਼ਾਹਾਂ ਦੇ ਦਰਬਾਰ ਦੀ ਸ਼ੋਭਾ ਨਹੀਂ ਬਣ ਸਕਦੀ, ਇਹ ਪਾਤਸ਼ਾਹ ਦਾ ਦਰਬਾਰ ਹੈ ਬਾਦਸ਼ਾਹ ਦਾ ਨਹੀਂ। ਇੱਕ ਮੈਂ ਅਰਜ਼ ਕਰਾਂ, ਆ ਹੈਦਰਾਬਾਦ ਦੇ ਨਿਜ਼ਾਮ ਨੇ ਨਵਾਬ ਨੇ ਇੱਕ ਖਿੰਨ ਵਿੱਚੋਂ ਨਿਕਲ ਲੱਗਾ, ਇੱਕ ਕੀਮਤੀ ਚਾਂਦਨੀ ਭੇਟ ਕੀਤੀ ਸੀ ਜਿਹਦੀ ਉਸ ਵਕਤ ਕੀਮਤ 1,45,000 ਦੇ ਕਰੀਬ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੇ ਰਾਮਬਾਗ ਵਿੱਚ ਇਹ ਚਾਨਣੀ ਆਪਣੇ ਸਿਰ ਤੇ ਲਾਈ ਤੇ ਜਦੋਂ ਕੀਮਤੀ ਚਾਨਣੀ ਤੱਕੀ ਥੱਲਿਓਂ ਉੱਠ ਕੇ ਕਹਿੰਦਾ ਉਹ ਮੇਰੇ ਸਿਰ ਤੇ ਨਹੀਂ, ਇਹ ਚਾਨਣੀ ਗੁਰੂ ਕੇ ਦਰਬਾਰ ਵੀ ਚੰਗੀ ਲੱਗਦੀ, ਉਤਰਵਾ ਕੇ ਲੈ ਗਿਆ ਤੇ ਜਦੋਂ ਦਰਬਾਰ ਸਾਹਿਬ ਭੇਟ ਕਰਨ ਲੱਗਾ ਅੱਗੋਂ ਪੁਜਾਰੀਆਂ ਨੇ ਜਵਾਬ ਦਿੱਤਾ ਸੀ ਜਿਹੜੀ ਚਾਨਣੀ ਇੱਕ ਵਾਰੀ ਬਾਦਸ਼ਾਹ ਦੇ ਸਿਰ ਤੇ ਲੱਗ ਜਾਏ ਉਹ ਗੁਰੂ ਦਰਬਾਰ ਤੇ ਨਹੀਂ, ਇਹ ਪਾਤਸ਼ਾਹਾਂ ਦੇ ਪਾਤਸ਼ਾਹ ਦਾ ਘਰ ਏ। ਤੇ ਫਿਰ ਕਹਿੰਦੇ ਨੇ ਤਰਲੇ ਲੈ ਕੇ ਕਹਿੰਦਾ ਸੀ ਇਹਨੂੰ ਪ੍ਰਵਾਨ ਤਾਂ ਕਰ ਲਓ। ਹੈਰਾਨਗੀ ਦੀ ਗੱਲ, ਦੋ ਪਿੰਡ ਤਨਖਾਹ ਵਜੋਂ ਲਾਏ ਗਏ ਸਨ ਸ਼ੇਰੇ ਪੰਜਾਬ ਨੂੰ, ਕੇਵਲ ਇਸ ਕਰਕੇ ਕਿ ਜਿਹੜੀ ਚੀਜ਼ ਗੁਰੂ ਦਰ ਤੇ ਭੇਟ ਕਰਨੀ ਪਹਿਲਾਂ ਆਪਣੇ ਸਿਰ ਤੇ ਤੂੰ ਕਿਉਂ ਲਾਈ। ਆ ਦੋ ਪਿੰਡ ਅਜੇ ਤੀਕਰਾਂ ਉਹ ਦਰਬਾਰ ਸਾਹਿਬ ਦੇ ਨਾਂ ਉਹਨਾਂ ਦਾ ਮਾਮਲਾ ਉਹਨਾਂ ਦਾ ਜਿਹੜਾ ਲਗਾਨ ਇਹ ਆਉਂਦਾ ਰਿਹਾ। ਪਰਤ ਕੇ ਇਹ ਚਾਂਦਨੀ ਖਜ਼ਾਨੇ ਉੱਤੇ ਲਾਉਂਦੇ ਰਹੇ, ਉਹਨਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਲੱਗਿਆਂ ਨਹੀਂ। ਇੱਕ ਵਾਰੀ ਪ੍ਰਿੰਸ ਆਫ ਵੈਲਜ਼ ਜਦੋਂ ਅੰਮ੍ਰਿਤਸਰ ਗਏ ਤੇ ਉੱਥੇ ਕੋਈ ਝੋਲੀ ਚੁੱਕਾ ਨੇ ਇਹ ਚਾਨਣੀ ਉਹਦੇ ਸਿਰ ਤੇ ਲਾ ਦਿੱਤੀ। ਪੁਜਾਰੀਆਂ ਨੇ ਉਸ ਦਿਨ ਤੋਂ ਬਾਅਦ ਉਹ ਚਾਨਣੀ ਲਪੇਟ ਕੇ ਕੇਵਲ ਇੱਕ ਸ਼ੀਸ਼ੇ ਦੇ ਬਕਸੇ ਵਿੱਚ ਰੱਖੀ, ਜਿਹੜੀ 84 ਦੇ ਕਾਂਡ ਵੇਲੇ ਅਗਨ ਭੇਟ ਹੋ ਗਈ, ਕੇਵਲ ਉਹਦੀ ਸਵਾਹ ਦੀਆਂ ਭਰੀਆਂ ਹੋਈਆਂ ਬੋਰੀਆਂ ਕੋਲ ਰਹਿ ਗਈਆਂ, ਉਹ ਚਾਨਣੀ ਦਾ ਨਾਮੋ ਨਿਸ਼ਾਨ ਮਿਟ ਗਿਆ। ਕਹਿਣ ਤੋਂ ਮੁਰਾਦ ਕਿ ਜਿਹੜੀ ਚੀਜ਼ ਗੁਰੂ ਦਰਬਾਰ ਦੀ ਸ਼ੋਭਾ ਹੈ ਉਹ ਆਪਣੇ ਘਰ ਦੀ ਨਹੀਂ, ਕਿਉਂਕਿ ਸਿੱਖ ਦੀ ਤੇ ਭਾਵਨਾ ਹੀ ਇਹ ਵੇ ਕਿ ਮੇਰਾ ਘਰ ਬਣੇ ਨਾ ਬਣੇ ਪਰ ਸਭ ਤੋਂ ਪਹਿਲਾਂ ਮੇਰੇ ਗੁਰੂ ਦਾ ਘਰ ਬਣਨਾ ਚਾਹੀਦਾ। ਮੇਰੇ ਘਰ ਭਾਵੇਂ ਇੱਕ ਵਕਤ ਦੀ ਰੋਟੀ ਪੱਕੇ ਨਾ ਪੱਕੇ, ਮੇਰੇ ਬਾਬੇ ਦੇ ਦਰ ਤੇ 24 ਘੰਟੇ 8 ਪੈਰ ਲੰਗਰ ਚੱਲਣਾ ਚਾਹੀਦਾ। ਮੈਨੂੰ ਤਨ ਢੱਕਣ ਨੂੰ ਕੀਮਤੀ ਕੱਪੜੇ ਮਿਲ ਨਾ ਮਿਲਣ, ਪਰ ਜਿਹੜਾ ਬਾਬੇ ਨਾਨਕ ਦੇ ਦਰ ਤੇ ਆ ਜਾਏ ਉਹ ਤਨ ਤੋਂ ਨਗਨ ਨਾ ਜਾਏ, ਉਹਦੇ ਤਨ ਢੱਕਣ ਵਾਸਤੇ ਬੱਤਰ ਦਿੱਤੇ ਜਾਣ। ਭੀਮ ਚੰਦ ਦਾ ਮਨ ਕੱਚੀ ਸੀ, ਸਾਹਿਬ ਨੇ ਜਵਾਬ ਦੇ ਦਿੱਤਾ ਤੇ ਭੀਮ ਚੰਦ ਨੇ ਇੱਕ ਤਹੀਆ ਕਰ ਲਿਆ ਤੇ ਜਿੰਨੀ ਦੇਰ ਤੱਕ ਗੁਰੂ ਗੋਬਿੰਦ ਸਿੰਘ ਤੋਂ ਇਹ ਚੀਜ਼ਾਂ ਨਹੀਂ ਖੋਂਦਾ ਉਨੀ ਦੇਰ ਤੱਕ ਮੈਂ ਇਹਨੂੰ ਚੈਨ ਨਾਲ ਟਿਕਣ ਨਹੀਂ ਦੇਣਾ। ਇੱਕ ਘਟਨਾ ਇਹ ਸੀ ਤੇ ਦੂਸਰੀ ਘਟਨਾ ਜਦੋਂ ਭੀਮ ਚੰਦ ਗਿਆ, ਸਿੱਖ ਵਿਦਵਾਨ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਵੇਖਿਆ ਵੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਭਾਈ ਜੈਤੇ ਵਰਗੇ ਬੈਠੇ, ਇੱਥੇ ਭਾਈ ਬਚਿੱਤਰ ਸਿੰਘ ਵਰਗੇ ਬੈਠੇ, ਇੱਥੇ ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ ਉਹ ਗੁਰੂ ਦੇ ਕੋਲ ਬੈਠ ਕੇ ਲੰਗਰ ਛਕਣ, ਤੇ ਭੀਮ ਚੰਦ ਨੇ ਨਫ਼ਰਤ ਭਰੇ ਸ਼ਬਦ ਕਹੇ ਸਨ, ਗੁਰੂ ਗੋਬਿੰਦ ਸਿੰਘ ਤੁਸੀਂ ਖੱਤਰੀ ਹੋ, ਅਸੀਂ ਰਾਜਪੂਤ ਹਾਂ, ਜਿਹੜੇ ਆ ਤੁਸੀਂ ਨੀਵੀਂ ਜਾਤਾਂ ਵਾਲੇ ਸ਼ੂਦਰ ਇਕੱਠੇ ਕੀਤੇ ਨੇ,
ਇਹਨਾਂ ਨੂੰ ਕੀ ਪਤਾ ਕਿ ਬਾਦਸ਼ਾਹੀਆਂ ਕੀ ਹੁੰਦੀਆਂ ਨੇ, ਸਾਡੇ ਖੂਨ ਵਿੱਚ ਬਾਦਸ਼ਾਹੀ ਏ, ਇਹ ਸਾਰੇ ਬਾਹਰ ਕੱਢ ਦੇ ਤੇ ਅਸੀਂ ਤੇਰੇ ਸਿੱਖ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹੜੇ ਸਾਰੀ ਜ਼ਿੰਦਗੀ ਕੰਮ ਨਵੇਂ ਕਰਦੇ ਰਹੇ ਸਰਦਾਰ ਬਣ ਸਕਦੇ ਨੇ। ਉੱਥੇ ਰਤਨ ਸਿੰਘ ਭੰਗੂ ਨੇ ਇੱਕ ਬਚਨ ਬੜਾ ਸੋਹਣਾ ਕਿਹਾ, ਗੁਰੂ ਗੋਬਿੰਦ ਸਿੰਘ ਨੇ ਮੁਖਾਤਬ ਹੋ ਕੇ ਭੀਮ ਚੰਦ ਨੂੰ ਕਿਹਾ ਸੀ, ਸੱਜਣਾ ਕਿ ਚੇਤੇ ਰੱਖੀ ਇਨ ਗਰੀਬ ਸਿੰਘਨ ਕੋ ਦੇਹੋਂ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਦੂਸਰਾ ਬਚਨ ਕਿਹਾ ਸੀ, ਜਾਂਕੀ ਜਾ ਜਾਤ ਗੋਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤੂੰ ਕਹਿੰਦਾ ਨੀਚ ਨੇ ਨਹੀਂ ਇਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਨੀਵੇਂ ਨਹੀਂ ਭੀਮ ਚੰਦ ਤਰਫ ਉੱਟਿਆ ਵੀ ਜਿਹੜੇ ਕੱਲ ਤੱਕ ਸਾਡੇ ਘਰਾਂ ਵਿੱਚ ਕੰਮ ਕਰਦੇ ਸਨ ਉਹ ਅੱਜ ਘੋੜਿਆਂ ਦੀ ਸਵਾਰੀ ਕਰਦੇ ਨੇ। ਕੇਵਲ ਜੰਗ ਦਾ ਮਕਸਦ ਇਹ ਨਹੀਂ ਸੀ ਕਿ ਕੇਵਲ ਇਹ ਚੀਜ਼ਾਂ, ਉਹ ਤੜਪ ਉੱਠਿਆ ਕਿ ਜਿਨ੍ਹਾਂ ਲੋਕਾਂ ਨੂੰ ਵੇਦ ਮੰਤਰ ਪੜ੍ਹਨ ਦੀ ਮਨਾਈ ਸੀ ਉਹ ਅੱਜ ਗੁਰਬਾਣੀ ਦਾ ਕੀਰਤਨ ਤੇ ਕਥਾ ਤੇ ਕਰਦੇ ਸਨ। ਜਿਨ੍ਹਾਂ ਲੋਕਾਂ ਦੇ ਘਰ ਕਦੀ ਵਿਆਹ ਸਮੇਂ ਢੋਲਕੀ ਨਹੀਂ ਸੀ ਵੱਜਦੀ, ਗੁਲਾਮ ਸਨ, ਉਹ ਰਣਜੀਤ ਨਗਾਰੇ ਤੇ ਚੋਟਾਂ ਤੇ ਮਾਰਦੇ ਸਨ। ਜਿਨ੍ਹਾਂ ਦੇ ਘਰਾਂ ਵਿੱਚ ਕਦੀ ਉੱਚੀ ਸਾਹ ਨਹੀਂ ਸੀ ਲੈ ਦਿੱਤਾ ਜਾਂਦਾ, ਉਹਨਾਂ ਦੇ ਸਿਰ ਤੇ ਅੱਜ ਪਰੇ ਪੈ ਝੁਲਦੇ ਸਨ। ਮਨ ਦੇ ਉੱਤੇ ਇੰਨੀ ਕੁ ਈਰਖਾ ਦੀ ਅੱਗ ਬਲੀ ਕਿ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਗੁਰੂ ਹੈ ਚੁੱਕਦਾ, ਕੱਲ ਨੂੰ ਸਾਡੀ ਰਿਆਸਤ ਕਾਬੂ ਨਾ ਕਰਨ, ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਰਾਹ ਵਿੱਚੋਂ ਸਾਫ਼ ਕਰ ਦਿੱਤਾ ਜਾਵੇ। ਕਾਰਨ ਸਿਰਫ਼ ਇਹ ਕਿਹਾ ਕਿ ਚੀਜ਼ਾਂ ਨਹੀਂ ਦਿੱਤੀਆਂ। ਉੱਧਰ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਟਿਕੇ ਤੇ ਦੋ ਰਿਆਸਤਾਂ ਸਨ ਬੜੀਆਂ ਨੇੜੇ। ਮੈਂ ਥੋੜ੍ਹਾ ਜਿਹਾ ਇਤਿਹਾਸਿਕ ਪੱਖ ਲੈ ਰਿਹਾ। ਇੱਕ ਸ਼ਹਿਰ ਹੈ ਹਿਮਾਚਲ ਵਿੱਚ ਨਾਹਨ, ਇਹਨੂੰ ਅੱਜ ਵੀ ਸ਼ਬਦ ਉੱਤੇ ਵਰਦੇ ਨਾਹਨ ਇਤਿਹਾਸਕ ਗੁਰਦੁਆਰਾ, ਇਹਨੂੰ ਉਸ ਵਕਤ ਸਿਰਮੌਰ ਵੀ ਕਿਹਾ ਜਾਂਦਾ ਸੀ। ਸਿਰਮੌਰ ਤੇ ਸ੍ਰੀਨਗਰ, ਨਾਹਨ ਦਾ ਰਾਜਾ ਸੀ ਮੇਦਨੀ ਪ੍ਰਕਾਸ਼, ਸ੍ਰੀਨਗਰ ਦਾ ਰਾਜਾ ਸੀ ਫਤਿਹ ਸ਼ਾਹ। ਫਤਿਹ ਸ਼ਾਹ ਦੀ ਲੜਕੀ ਦੀ ਮੰਗਣੀ ਹੋ ਗਈ ਸੀ ਭੀਮ ਚੰਦ ਦੇ ਲੜਕੇ ਨਾਲ। ਫਤਿਹ ਸ਼ਾਹ ਦੀ ਰਾਮ ਰਾਏ ਨਾਲ ਬੜੀ ਸਾਂਝ ਸੀ, ਰਾਮ ਰਾਏ ਦੀ ਦਿੱਲੀ ਦਰਬਾਰ ਵੀ ਸੀ, ਤੇ ਧੱਕੇ ਨਾਲ ਫਤਿਹ ਸ਼ਾਹ ਨੇ ਮੇਦਨੀ ਪ੍ਰਕਾਸ਼ ਦਾ ਜਿਹੜਾ ਇਲਾਕਾ ਸੀ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਮੇਦਨੀ ਪ੍ਰਕਾਸ਼ ਸੋਚਦਾ ਇੱਕ ਪਾਸੇ ਭੀਮ ਚੰਦ ਨਾਲ ਇਹਦੀ ਰਿਸ਼ਤੇਦਾਰੀ, ਦੂਸਰੇ ਪਾਸੇ ਦਿੱਲੀ ਦਰਬਾਰ ਵਿੱਚ ਇਹਦੀ ਸਾਂਝ, ਤੀਜਾ ਰਾਮ ਰਾਏ ਵਰਗਾ ਕਰਾਮਾਤੀ ਇਹਦੇ ਪਿੱਠ ਤੇ। ਮੇਰੇ ਗਰੀਬ ਦਾ ਤਾਂ ਦੁਨੀਆਂ ਵਿੱਚ ਕੋਈ ਹੈ ਨਹੀਂ। ਜਦੋਂ ਚਿੰਤਾ ਨੇ ਇਹਨੂੰ ਖਾ ਲਿਆ, ਫਿਰ ਕਿਸੇ ਨੇ ਸਲਾਹ ਦਿੱਤੀ, ਸੱਜਣਾ ਜੇ ਇਹਨਾਂ ਸਾਰਿਆਂ ਨਾਲ ਕੋਈ ਟੱਕਰ ਲੈ ਸਕਦਾ ਹੈ ਤੇ ਆਨੰਦਪੁਰ ਦਾ ਵਾਸੀ ਗੁਰੂ ਗੋਬਿੰਦ ਰਾਏ, ਉਹਦੇ ਚਰਨ ਆਪਣੇ ਘਰ ਵਿੱਚ ਪਵਾ। ਜਿੱਥੇ ਗੁਰੂ ਗੋਬਿੰਦ ਰਾਏ ਖਲੋ ਗਿਆ, ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਉਹਦੇ ਨਾਲ ਆ ਕੇ ਟੱਕਰ ਲੈ ਸਕੇ। ਤਵੱਜੋ ਦੇ ਆ ਜੇ ਸਾਹਿਬ ਆਨੰਦਪੁਰ ਸਾਹਿਬ ਨੇ ਤੇ ਰਾਜੇ ਫਤਿਹ ਸ਼ਾਹ ਦੇ ਨਾਲ ਜਿਹਦੀ ਈਰਖਾ ਲੜਾਈ ਆਪਸੀ ਮੇਦਨੀ ਪ੍ਰਕਾਸ਼ ਦੀ, ਇਹਨੇ ਪੱਤਰਕਾਰ ਭੇਜ ਕੇ ਕਿਹਾ, ਗੁਰੂ ਗੋਬਿੰਦ ਸਿੰਘ ਮੇਰਾ ਇਲਾਕਾ ਬੜਾ ਸੋਹਣਾ ਰਮਣੀਕ ਏ, ਤੇ ਜੇ ਕੁਝ ਦਿਨ ਤੁਸੀਂ ਆ ਕੇ ਚਰਨ ਪਾਓ ਤੇ ਮੇਰੀ ਧਰਤੀ ਦੇ ਭਾਗ ਜਾਗ ਪੈਣ। ਸਾਹਿਬ ਉਹਦੀ ਪੱਤਰਕਾਰ ਨੂੰ ਸੁਣ ਕੇ 500 ਸਿੱਖ ਆਪਣੇ ਨਾਲ ਲਏ, ਪਰਿਵਾਰ ਨੂੰ ਲਿਆ ਤੇ ਵਿੱਚ ਪਹੁੰਚੇ ਨੇ ਤੇ ਮੇਦਨੀ ਪ੍ਰਕਾਸ਼ ਨੇ ਦੁੱਖ ਰੋਇਆ, ਮਹਾਰਾਜ ਮੇਰਾ ਜੀਣਾ ਹਰਾਮ ਕਰ ਦਿੱਤਾ ਫਤਿਹ ਸ਼ਾਹ ਨੇ। ਤੇ ਸਾਹਿਬ ਨੇ ਸ੍ਰੀਨਗਰ ਤੋਂ ਫਤਿਹ ਸ਼ਾਹ ਨੂੰ ਬੁਲਾਇਆ ਤੇ ਰਾਜਾ ਮੇਦਨੀ ਪ੍ਰਕਾਸ਼ ਦੋਨਾਂ ਨੂੰ ਇਕੱਠੇ ਬਿਠਾ ਕੇ ਆਪਸ ਵਿੱਚ ਸੁਲਾਹ ਕਰਾ ਦਿੱਤੀ। ਫਤਿਹ ਸ਼ਾਹ ਨੇ ਜਿਸ ਇਲਾਕੇ ਤੇ ਕਬਜ਼ਾ ਕੀਤਾ ਸੀ ਉਹਨੇ ਮੇਦਨੀ ਪ੍ਰਕਾਸ਼ ਦਾ ਉਹ ਇਲਾਕਾ ਵਾਪਸ ਕਰ ਦਿੱਤਾ। ਦੋਨਾਂ ਨੇ ਗੁਰੂ ਕੀ ਰੱਜ ਕੇ ਸੇਵਾ ਕੀਤੀ। ਇੱਥੇ ਫਿਰ ਸਾਹਿਬ ਕੁਝ ਦਿਨ ਠਹਿਰੇ ਤੇ ਮਹਾਰਾਜ ਫਿਰ ਬਚਿੱਤਰ ਨਾਟਕ ਵਿੱਚ ਕਹਿੰਦੇ ਨੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਹੀ। ਕਹਿੰਦੇ ਨੇ ਅਸੀਂ ਆਪਣੇ ਦੇਸ਼ ਨੂੰ ਛੱਡਿਆ, ਹੁਣ ਪੰਘਾਣੀ ਦਾ ਜਿਹੜਾ ਪ੍ਰਸੰਗ ਦਸਮ ਗ੍ਰੰਥ ਵਿੱਚ ਉਹਦੇ ਆਧਾਰ ਤੇ, ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਵਟੇ ਕੀ ਸੁਧ ਲਈ, ਕਲੰਦਰੀ ਤੱਟ ਕਰੇ ਬਿਲਾਸਾ, ਕਲੰਦਰੀ ਦਰ ਤੇ ਜਮਨਾ। ਕਹਿੰਦੇ ਨੇ ਜਮਨਾ ਨਦੀ ਦੇ ਕੰਢੇ ਬੈਠ ਕੇ ਅਸੀਂ ਕਈ ਖੇਡ ਖੇਡੀਆਂ, ਉੱਥੇ ਰੱਬ ਦੀ ਯਾਦ ਵੀ ਜੁੜੇ। ਜਿਹੜਾ ਤੁਸੀਂ ਸਵੇਰੇ ਨਿਤਨੇਮ ਵਿੱਚ ਜਾਪ ਸਹਿ ਪੜ੍ਹਦੇ ਹੋ ਨਾ ਕਿ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਇਹ 199 ਛੰਦ ਤੇ 22 199 ਬੰਦ ਤੇ 22 ਛੰਦ ਇਹ ਸਾਹਿਬ ਨੇ ਪੌਂਟਾ ਸਾਹਿਬ ਦੀ ਧਰਤੀ ਤੇ ਬੈਠ ਕੇ ਉਚਾਰੇ। ਜਿਹੜੀ ਚੌਪਈ ਪੜ੍ਹਨੇ ਆ, ਪਰਣਵੋ ਆਦ ਏਕੰਕਾਰਾ ਜਸਲ ਮਈਲ ਕੀਓ ਪਸਾਰਾ, ਇਹ ਪੌਂਟਾ ਸਾਹਿਬ ਦੀ ਧਰਤੀ ਤੇ ਉਚਾਰੀ। ਸਵਈਏ ਪੜ੍ਹਨੇ ਆ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੀਨਨ ਕੀ ਪ੍ਰਤਪਾਲ ਕਰੇ, ਇਹ ਉਸ ਧਰਤੀ ਤੇ ਉਚਾਰੇ। 33 ਸਵਈਏ
ਜਾਗਤ ਜੋਤ ਜਪੈ ਨਿਸ਼ਬਾਸਰ ਵੀ ਕਬੇਤਰ ਖੂਕ ਮਲਹਾਰੀ ਗਦ ਗਦਾ ਵਿਭੂਤਾਰੀ ਇਹ ਸਾਰੀ ਬਾਣੀ ਜਿਹੜੀ ਹੈ ਅਕਾਲ ਦੀ ਉਸਤਤ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਨੇ ਯਮੁਨਾ ਦੇ ਕੰਢੇ ਤੇ ਬੈਠ ਕੇ ਉਚਾਰੀ। ਸਾਹਿਬ ਕਹਿੰਦੇ ਦੇਹ ਚਾਲ ਹਮ ਤੇ ਪੁਨ ਭਈ ਸ਼ਹਿਰ ਪਾਵਟਾ ਕੀ ਸੁਧ ਲਈ ਕਲੰਦਰੀ ਤੱਟ ਕਰੇ ਬਿਲਾਸਾਂ ਅਨਕ ਭਾਂਤ ਕੇ ਪੇਖੇ ਤਮਾਸ਼ਾ। ਉੱਥੇ ਫਿਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਕਹਿੰਦੇ ਤੈਂ ਕੇ ਸਿੰਘ ਘਣੇ ਚੁਣ ਮਾਰੇ ਸਿੰਘ ਦਰ ਤੇ ਸ਼ੇਰ। ਕਹਿੰਦੇ ਨੇ ਉਹ ਸ਼ੇਰ ਜਿਹੜੇ ਲੋਕਾਂ ਦੇ ਘਰਾਂ ਵਿੱਚ ਪਸ਼ੂਆਂ ਨੂੰ ਜੀਆਂ ਦਾ ਨੁਕਸਾਨ ਕਰਦੇ ਸਨ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕ ਨਹੀਂ ਭਾਵੇਂ ਉੱਥੇ ਗੁਰਦੁਆਰਾ ਪਹੁੰਚਾ ਸਾਹਿਬ ਨੇੜੇ ਇੱਕੋ ਹੀ ਸ਼ਿਕਾਰ ਕਾਰਨ ਤੇ ਸ਼ੇਰ ਦਾ ਸ਼ਿਕਾਰ ਕੀਤਾ, ਪਰ ਵਚਿੱਤਰ ਨਾਟਕ ਦੇ ਮੁਤਾਬਕ ਸਾਹਿਬ ਕਹਿੰਦੇ ਨੇ ਤੈਂ ਕੇ ਸਿੰਘ ਘਣੇ ਚੁਣ ਮਾਰੇ ਚੁਣ ਚੁਣ ਕੇ ਵੰਗਾਰ ਵਿਗਾਰ ਕੇ ਜਿਹੜੇ ਸ਼ੇਰ ਸਨ ਉਹਨਾਂ ਸ਼ਮਸ਼ੇਰਾਂ ਦਾ ਗੁਰੂ ਗੋਬਿੰਦ ਸਿੰਘ ਨੇ ਮੁਕਾਬਲਾ ਕਰਕੇ ਆਪ ਉਹਨਾਂ ਦਾ ਸ਼ਿਕਾਰ ਕੀਤਾ। ਹਾਲਾਂ ਉਮਰ ਚੜ੍ਹਦੀ ਜਵਾਨੀ ਵਿੱਚ ਨੇ ਤੈਂ ਕੇ ਸਿੰਘ ਘਣੇ ਚੁਣ ਮਾਰੇ ਹੋਰ ਕੀ ਮਾਰਿਆ ਰੋਜ਼ ਰੀਸ਼ ਬਹੁ ਭਾਂਤ ਪਦਾਰੇ ਜਿਹੜੇ ਰਿੱਛ ਸਨ ਰੋਜ਼ ਸਨ ਜੰਗਲੀ ਜਾਨਵਰ ਬਘਿਆਰ ਸਨ ਚੁਣ ਚੁਣ ਕੇ ਉਹਨਾਂ ਨੂੰ ਘੇਰ ਕੇ ਸ਼ਿਕਾਰ ਕੀਤਾ। ਕਹਿੰਦੇ ਨੇ ਜਦੋਂ ਅਸੀਂ ਅਜੇ ਉਸ ਧਰਤੀ ਤੇ ਬੈਠ ਕੇ ਰੱਬ ਦੀ ਸਿਫਤ ਤੇ ਖੂਨਖਾਰ ਜੀਵਾਂ ਦਾ ਮੁਕਾਬਲਾ ਕਰਦੇ ਪਏ ਸਾਂ ਉਸੇ ਵਕਤ ਫਤਿਹ ਸ਼ੰਭ ਕੋਪਾ ਤਬ ਰਾਜਾ ਲੋ ਪਰਾ ਹਮ ਸ਼ੁਭ ਦਿਨ ਕਾਜਾ। ਕਹਿੰਦੇ ਨੇ ਜਿਸ ਫਤਿਹ ਸ਼ਾਹ ਦੀ ਸੁਲਾਹ ਕਰਾਈ ਬਗੈਰ ਮਤਲਬ ਤੋਂ ਕਹਿੰਦੇ ਨੇ ਗੁੱਸੇ ਵਿੱਚ ਆ ਗਿਆ ਮਜਬੂਰਨ ਕਹਿੰਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਮੈਨੂੰ ਉੱਥੇ ਜੰਗ ਕਰਨ ਵਾਸਤੇ ਤਿਆਰ ਹੋਣਾ ਪਿਆ। ਇੱਥੋਂ ਮੁੱਢ ਵੱਜਦਾ ਪੰਘਾਣੀ ਦੇ ਯੁੱਧ ਦਾ ਧਿਆਨ ਦੇਣਾ ਕਿ ਫਤਿਹ ਸ਼ਾਹ ਮੈਂ ਅਰਜ਼ ਕੀਤੀ ਉਹਦੀ ਬੱਚੀ ਭੀਮ ਚੰਦ ਦੇ ਲੜਕੇ ਨਾਲ ਮੰਗਣੀ ਹੋਈ ਹੈ। ਬਰਾਤ ਗਈ 22 ਧਾਰ ਦੇ ਰਾਜੇ ਭੀਮ ਚੰਦ ਦੀ ਬਰਾਤ ਵਿੱਚ ਸ਼ਾਮਲ ਹੋਏ ਬੱਚੇ ਦੀ। ਪਹੁੰਟਾ ਸਾਹਿਬ ਦੇ ਘਾਟ ਤੋਂ ਇਹਨਾਂ ਨੇ ਨਿਕਲਣਾ ਸੀ। ਹਜ਼ੂਰ ਨੇ 12 ਦਿਨਾਂ ਵਿੱਚ ਪਹੁੰਟਾ ਸਾਹਿਬ ਦਾ ਕਿਲਾ ਤਿਆਰ ਕੀਤਾ ਸੀ। ਜਿੰਨੇ ਵੀ ਸਿੱਖ ਸਨ ਇੱਥੇ ਆਏ ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਸੰਢੌਰੇ ਪਿੰਡ ਦਾ ਰਹਿਣ ਵਾਲਾ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜੁੜਿਆ ਜਿਹਦਾ ਅਸਲੀ ਨਾਮ ਸੀ ਸੈਯਦ ਬਦਰੂਦੀਨ। ਸੈਯਦ ਬਦਰੂਦੀਨ ਨੇ ਮੱਥਾ ਟੇਕਿਆ ਤੇ ਪਹਿਲਾ ਸਵਾਲ ਕੀਤਾ ਸੀ ਗੁਰੂ ਗੋਬਿੰਦ ਰਾਏ ਜੀ ਨੂੰ ਅੱਲਾ ਨਾਲ ਮਿਲਾਪ ਹੋ ਸਕਦਾ ਹੈ? ਸਾਹਿਬ ਨੇ ਕਿਹਾ ਇੱਕ ਖਿੰਨ ਦੇ ਅੰਦਰ। ਕਹਿੰਦਾ ਫਿਰ ਕਿਵੇਂ? ਮਹਾਰਾਜ ਕਹਿੰਦੇ ਨੇ ਜਦੋਂ ਦੂਸ਼ ਦਵਾਈ ਦਵੈਸ਼ ਦਾ ਦੂਈ ਦਾ ਹਉਮੇ ਦਾ ਪਰਦਾ ਉਤਰ ਜਾਏ ਪੀਰ ਜੀ ਉਦੋਂ ਇਸ ਤਰ੍ਹਾਂ ਮਿਲਾਪ ਹੁੰਦਾ ਜਿਵੇਂ ਰਾਤ ਤੋਂ ਬਾਅਦ ਦਿਨ ਚੜ ਜਾਂਦਾ, ਇੱਕ ਖਿੰਨ ਲੱਗਦਾ। ਇੱਥੇ ਪੀਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਮੁਰੀਦ ਬਣ ਗਿਆ ਸੀ। ਇਸੇ ਪਹੁੰਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਨੇ ਔਰੰਗਜ਼ੇਬ ਦੇ ਕੱਢੇ ਹੋਏ 500 ਜਿਹੜੇ ਪਠਾਨ ਸਨ ਇਹਨਾਂ ਵਿੱਚੋਂ 5 ਜਰਨੈਲ ਸਨ, ਹਯਾਤ ਖਾਨ, ਨਿਜ਼ਾਬਤ ਖਾਨ, ਭੀਖਨ ਖਾਨ, ਉਮਰ ਖਾਨ, ਕਾਲੇ ਖਾਨ, ਇਹ 5 ਜਰਨੈਲ ਤੇ 500 ਇਹਨਾਂ ਦੇ ਸਾਥੀ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪੀਰ ਬੁੱਧੂ ਸ਼ਾਹ ਲੈ ਕੇ ਆਇਆ ਸੀ। ਕਹਿੰਦਾ ਮਹਾਰਾਜ ਇਹਨਾਂ ਪਠਾਣਾਂ ਨੂੰ ਰੋਟੀ ਦਾ ਟੁਕੜਾ ਨਹੀਂ ਮਿਲਦਾ, ਔਰੰਗਜ਼ੇਬ ਨੇ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ, ਜੇ ਕਿਰਪਾ ਕਰੇ ਔਰੰਗਜ਼ੇਬ ਦੇ ਧੱਕਿਆਂ ਨੂੰ ਕੋਈ ਨਹੀਂ ਰੱਖਦਾ ਤੇ ਮੈਨੂੰ ਪਤਾ ਤੂੰ ਇਹਨਾਂ ਗਰੀਬਾਂ ਦੀ ਬਾਂਹ ਪੜੇਗਾ। ਸਾਹਿਬ ਗੁਰੂ ਗੋਬਿੰਦ ਸਿੰਘ ਨੇ 500 ਪਠਾਣ ਪਹੁੰਟਾ ਸਾਹਿਬ ਭਰਤੀ ਕੀਤਾ। ਇੱਕ ਇੱਕ ਜਰਨੈਲ ਦੀ ਤਨਖਾਹ ਸੀ ਰੋਜ਼ ਦੀ 5 ਰੁਪਈਏ ਤੇ ਇੱਕ ਸਿਪਾਹੀ ਦੀ ਤਨਖਾਹ ਸੀ ਰੋਜ਼ ਦਾ 1 ਰੁਪਈਆ। ਇਹ ਉਸ ਵੇਲੇ ਦੀ ਘਟਨਾ ਹੈ। ਅਰਜ਼ ਕਰਾਂ 500 ਪਠਾਣ ਤੇ 500 ਉਦਾਸੀ ਸਾਧੂ ਉਹ ਵੀ ਪਹੁੰਟੇ ਪਹੁੰਚ ਗਏ। ਉਹਨਾਂ ਨੇ ਦੇਖਿਆ ਯਮੁਨਾ ਦਾ ਨਰੈ ਕਿਨਾਰਾ ਠੰਡੀ ਹਵਾ ਤੇ ਗੁਰੂ ਕਾ ਲੰਗਰ ਛਕਣ ਨੂੰ ਬਹੁਤ ਜ਼ਿਆਦਾ, ਸਾਰਾ ਦਿਨ ਲੰਗਰ ਪਾਣੀ ਛਕਣਾ, ਠੰਡੇ ਰੁੱਖਾਂ ਦੀ ਛਾਂ ਮੰਨਣੀ। 500 ਉਦਾਸੀ ਨਾਗਾ ਸਾਧੂ ਉੱਥੇ ਪਹੁੰਚ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜਦੋਂ ਪਹੁੰਟਾ ਸਾਹਿਬ ਟਿਕੇ, ਭੀਮ ਚੰਦ ਦੇ ਪੁੱਤਰ ਦੀ ਬਰਾਤ ਨਿਕਲਣੀ ਸੀ ਪਹੁੰਟਾ ਸਾਹਿਬ ਦੇ ਘਾਟ ਤੋਂ ਤੇ ਭੀਮ ਚੰਦ ਨੇ ਵੰਗਾਰ ਕੇ ਇੱਕ ਗੱਲ ਕਹੀ, ਕਹਿੰਦਾ ਗੁਰੂ 4 ਕੁ ਬੰਦੇ ਇਕੱਠੇ ਕਰਕੇ ਕਿਲੇ ਬਣਾਈ ਬੈਠਾ, ਮੈਂ ਪੁੱਤਰ ਦੀ ਬਰਾਤ ਉਦੋਂ ਲੈ ਕੇ ਫਤਿਹ ਸ਼ਾਹ ਦੇ ਘਰ ਟੁਕਣਾ ਜਦੋਂ ਗੁਰੂ ਗੋਬਿੰਦ ਸਿੰਘ ਦੇ ਪਹੁੰਟੇ ਨੂੰ ਉਜਾੜ ਕੇ ਮੈਂ ਤਹਿਤ ਨਹਿਤ ਕਰਾਂਗਾ ਤੇ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਮਲੋਕ ਪਹੁੰਚਾ ਦੇਵਾਂਗਾ। ਉਹਦਾ ਮਤਲਬ ਸੀ ਕਿ ਬਰਾਦਰੀ ਮੇਰੀ ਇਕੱਠੀ ਹੋਈ ਏ, ਰਾਜੇ ਮੇਰੇ ਇਕੱਠੇ ਹੋਏ ਨੇ, ਲੰਘਦਿਆਂ ਲੰਘਦਿਆਂ ਪਹੁੰਟੇ ਨੂੰ ਉਜਾੜ ਕੇ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿਆਂਗਾ। ਸਾਹਿਬ ਨੂੰ ਖਬਰ ਮਿਲ ਗਈ, ਹਜ਼ੂਰ ਨੇ ਉਸ ਘਾਟ ਤੇ ਆਪਣੇ ਸਿੱਖ ਤੈਨਾਤ ਕਰ ਦਿੱਤੇ ਤੇ ਭੀਮ ਚੰਦ ਨੇ ਪੱਤਰਿਕਾ ਭੇਜੀ ਮੈਂ ਪਹੁੰਟੇ ਨੇੜਿਓ ਨਿਕਲਣਾ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਤੂੰ ਸ਼ੁੱਧ ਭਾਵਨਾ ਨਾਲ ਨਿਕਲਦਾ ਤੈਨੂੰ ਜੀ ਆਇਆ ਵੀ ਕਹਿੰਦਾ, ਪਰ ਜਿਹੜੀ ਮਨ ਵਿੱਚ ਤੂੰ ਬਿਰਤੀ ਲੈ ਕੇ ਆਇਆ ਜਿਤਨਾ ਮਰਜ਼ੀ ਜ਼ੋਰ ਲਾ ਲੈ ਮੈਂ ਤੇਰਾ ਇੱਕ ਬੰਦਾ ਵੀ ਇਸ ਘਾਟ ਤੋਂ ਨਿਕਲਣ ਨਹੀਂ ਦੇਣਾ।
ਉਸ ਵਕਤ ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀਏ ਰਾਜੇ ਤੇ ਕਮਾਲ ਦੀ ਗੱਲ ਪਹਿਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਵੀ ਉਹਨਾਂ ਨਾਲ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਦਾ ਦਾਦਾ ਗੁਰੂ ਹਰਗੋਬਿੰਦ ਸਾਹਿਬ ਇਹਨਾਂ ਰਾਜਪੂਤ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਮੁਕਤ ਕਰਾ ਕੇ ਲਿਆਇਆ। ਕਮਾਲ ਦੀ ਗੱਲ ਪਹਿਲੀ ਜੰਗ ਵੀ ਉਹਨਾਂ ਨਾਲ ਹੋਈ ਜਿਨ੍ਹਾਂ ਦੀ ਖਾਤਰ

ਸਾਹਿਬ ਦੇ ਚਰਨਾਂ ਵਿੱਚ ਆਏ ਤੇ ਹਜ਼ੂਰ ਨੇ ਉੱਥੇ ਗੱਲ ਕਹੀ ਸੀ, ਬੇਟਾ ਚੇਤੇ ਰੱਖੀ, ਸ਼ਾਇਦ ਤੇਰੇ ਬਾਪੂ ਦੇ ਮਨ ਵਿੱਚ ਇਹ ਨਫ਼ਰਤ ਹੋਵੇ ਕਿ ਅਸੀਂ ਜਾਣ ਬੁੱਝ ਕੇ ਵੈਰ ਕਮਾਨੇ ਪਏ ਹਾਂ। ਬਿਲਕੁਲ ਨਹੀਂ, ਚੇਤੇ ਰੱਖ, ਸਾਡੇ ਘਰ ਦਾ ਇੱਕ ਸਿਧਾਂਤ ਹੈ, ਕਦੀ ਵੀ ਕਿਸੇ ਨੂੰ ਪਹਿਲਾਂ ਡਰਾਉਂਦੇ ਨਹੀਂ, ਤੇ ਜਿਹੜਾ ਡਰਾਉਣ ਦੀ ਧਮਕੀ ਦਾ ਉਹਦੇ ਤੋਂ ਕਦੀ ਅਸੀਂ ਡਰਦੇ ਨਹੀਂ ਹੁੰਦੇ। ਤੂੰ ਐ ਤੂੰ ਜਾ, ਬੇਸ਼ੱਕ ਨਿਕਲ। ਸਾਹਿਬ ਨੇ ਅਸੀਸ ਦਿੱਤੀ, ਅਜਮੇਰ ਚੰਦ ਇੱਥੋਂ ਨਿਕਲਿਆ। ਧਿਆਨ ਦਿਆ ਜੇ, ਇੱਧਰੋਂ ਅਜਮੇਰ ਚੰਦ ਚਲਾ ਗਿਆ, ਭੀਮ ਚੰਦ ਦਾ ਪੁੱਤਰ। ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਆਪਣੀ ਬੱਚੀ ਦੀ ਸ਼ਾਦੀ ਵਿੱਚ ਸੱਦਾ ਪੱਤਰ ਭੇਜਿਆ। ਮਹਾਰਾਜ ਨੂੰ ਪਤਾ ਕਿ ਪਹਾੜੀ ਆਉਣੇ ਨੇ, ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰਨਗੇ। ਸਾਹਿਬ ਨੇ ਦੀਵਾਨ ਨੰਦ ਚੰਦ, ਆਪਣੇ ਸਿੱਖ ਦਇਆ ਰਾਮ ਪੁਰੋਹਿਤ ਤੇ 10-11 ਸਿੱਖ ਹੋਰ ਭੇਜੇ। 1,00,000 ਰੁਪਈਏ ਦੇ ਕਰੀਬ ਸਗੜ ਬਣਦਾ, ਜਿਹੜਾ ਫਤਿਹ ਸ਼ਾਹ ਦੀ ਧੀ ਲਈ ਪਿਤੋੜਿਆ। ਕਹਿਣ ਲੱਗੇ ਆ ਉਹਨੂੰ ਦਿਓ, ਪਰ ਨਾਲ ਕਿਆ ਸੁਚੇਤ ਰਿਹੋ। ਭੀਮ ਚੰਦ ਵੀ ਪਹੁੰਚ ਗਿਆ, ਲੜਕੀ ਦੀ ਸ਼ਾਦੀ ਹੋ ਗਈ। ਤੇ ਅਕਸਰ ਆਪਾਂ ਦੇਖਦੇ ਹਾਂ ਅੱਜ ਵੀ ਪਿੰਡਾਂ ਵਿੱਚ ਜੋ ਲੋਕਾਂ ਦੀ ਇੱਕ ਸਮਾਜਿਕ ਰੀਤ ਹੈ ਕਿ ਬੱਚੀ ਦੀ ਡੋਲੀ ਉੱਠਣ ਤੋਂ ਪਹਿਲਾਂ ਜਿੰਨੇ ਜਿੰਨੇ ਸ਼ਗਨ ਦੇਣਾ ਉਹ ਇਕੱਠੇ ਹੁੰਦੇ। ਆਏ ਰਾਜੇ ਮਹਾਰਾਜੇ ਇਕੱਠੇ ਹੋਏ, ਪੁਰੋਹਿਤ ਨੇ ਪੁਕਾਰ ਕੇ ਕਿਹਾ, ਕਿਸੇ ਰਾਜੇ ਵੱਲੋਂ 5,000, ਕਿਸੇ ਵੱਲੋਂ 2,000, ਕਿਸੇ ਵੱਲੋਂ ਹੱਦ 10,000। ਅਖੀਰ ਚ ਉਹਨੇ ਕਿਹਾ, ਗੁਰੂ ਗੋਬਿੰਦ ਸਿੰਘ ਵੱਲੋਂ 1,00,000 ਰੁਪਈਏ ਦਾ ਸ਼ਗਨ। ਭੀਮ ਚੰਦ ਧੜ ਕਹਿੰਦਾ, ਫਤਿਹ ਸ਼ਾਹ, ਜਿਹੜਾ ਮੇਰੇ ਰਸਤੇ ਨੂੰ ਰੋਕਦਾ ਹੈ ਉਹਨੂੰ ਤੂੰ ਆਪਣੀ ਧੀ ਦੇ ਵਿਆਹ ਵੀ ਸ਼ਾਮਿਲ ਕੀਤਾ ਹੈ। ਸਾਡੀ ਭਰੇ ਦਰਬਾਰ ਵਿੱਚ ਨੱਕ ਵੱਢੀ ਗਈ, ਇੱਕ ਫਕੀਰ ਟਿੱਬੇ ਤੇ ਰਹਿਣ ਵਾਲਾ ਇੰਨਾ ਸ਼ਗਨ ਭੇਜੇ। ਕਹਿੰਦਾ, ਜੇ ਤੂੰ ਗੁਰੂ ਗੋਬਿੰਦ ਸਿੰਘ ਦਾ ਸ਼ਗਨ ਲੈਣਾ ਤੇ ਮੈਂ ਤੇਰੀ ਧੀ ਦਾ ਡੋਲਾ ਨਹੀਂ ਲੈ ਕੇ ਜਾਣਾ, ਡੋਲਾ ਤੇਰੀ ਧੀ ਦਾ ਤੇਰੇ ਘਰ ਰਹੇਗਾ। ਭੀਮ ਚੰਦ ਇੱਕੋ ਦਮ ਗੁੱਸੇ ਵਿੱਚ ਉੱਠ ਕੇ ਤੁਰ ਪਿਆ। ਦੀਵਾਨ ਨੰਦ ਚੰਦ ਸਮਝ ਗਿਆ ਵੀ ਇਹ ਸ਼ਰਾਰਤੀ ਬੰਦਾ ਖੇਡ ਕਰੇਗਾ, ਇੰਨਾ ਸਿਆਣਾ ਸਿੱਖ। ਉਹਨੇ ਸ੍ਰੀਨਗਰ ਦੇ ਵਿੱਚ ਨਹੀਂ ਰਹਿਸ਼ ਰੱਖੀ, ਬਾਹਰ ਮੈਦਾਨ ਵਿੱਚ ਰੱਖੀ, ਜਿੱਧਰ ਪਹੁੰਚਾ ਸਾਹਿਬ ਵਾਲਾ ਰਸਤਾ ਪੈਂਦਾ ਸੀ। ਭੀਮ ਚੰਦ ਨੂੰ ਮਨਾਉਣ ਗਏ, ਕਹਿੰਦਾ, ਪਹਿਲੀ ਗੱਲ ਫਤਿਹ ਸ਼ਾਹ, ਇਹ ਗੁਰੂ ਦਾ ਤੂੰ ਸ਼ਗਨ ਲੈਣਾ ਨਹੀਂ, ਆਪਾਂ ਸਿੱਖਾਂ ਨੂੰ ਕੁੱਟ ਕੇ ਧੱਕੇ ਨਾਲ ਖੋਣਾ। ਜੇ ਉਸ ਤਰ੍ਹਾਂ ਲੈ ਲਿਆ ਤੇ ਫਿਰ ਤਾਂ ਗੱਲ ਕੋਈ ਨਾ ਬਣੀ, ਸਿੱਖਾਂ ਨੂੰ ਕੁੱਟ ਮਾਰ ਕੇ ਖੋਣਾ ਕਿ ਗੁਰੂ ਗੋਬਿੰਦ ਸਿੰਘ ਤੱਕ ਸੁਣਿਆ ਤਾਂ ਪਹੁੰਚੇ ਕਿ ਭੀਮ ਚੰਦ ਕਿੰਨੀ ਕੁ ਤਾਕਤ ਹੈ। ਪਹਿਲੀ ਗੱਲ, ਇਹਨਾਂ ਸਿੱਖਾਂ ਨੂੰ ਕੁੱਟਣਾ ਪਏਗਾ, ਦੂਸਰਾ ਮੈਂ ਤੇਰੀ ਬੱਚੀ ਦੀ ਡੋਲੀ ਤਾਂ ਚੁੱਕਾਂਗਾ, ਮੈਂ ਹੁਣ ਵਾਪਸ ਇਸ ਤਰ੍ਹਾਂ ਨਹੀਂ ਜਾਣਾ, ਪਹੁੰਚਾ ਸਾਹਿਬ ਨੂੰ ਉਜਾੜਨਾ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਲੜਨੀ ਹੈ ਉਹਦਾ ਮੋਹਰੀ ਸਭ ਤੋਂ ਅੱਗੇ ਤੂੰ ਹੋਵੇਗਾ। ਹੁਣ ਉਹ ਬੱਚੇ ਨੇ ਸੋਚਿਆ, ਇੱਕ ਸਮਾਜ ਸੀ, ਜੇ ਧੀ ਦੀ ਡੋਲੀ ਜਿੰਨੇ ਲਾਵਾਂ ਲਈਆਂ ਹੋਣ ਉਹਦੀ ਡੋਲੀ ਕੋਈ ਛੱਡ ਕੇ ਚਲਾ ਜਾਏ। ਆਖਰ ਉਹ ਇੱਕ ਧੀ ਦਾ ਬਾਪ ਸੀ, ਅੰਦਰ ਦਹਿਲ ਗਿਆ, ਡੋਲ ਗਿਆ। ਕਹਿੰਦਾ, ਬਿਲਕੁਲ ਠੀਕ ਹੈ, ਮੈਂ ਸ਼ਗਨ ਨਹੀਂ ਖੋਵਾਂਗਾ, ਮੈਂ ਤੇਰੇ ਅੱਗੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਵਿਰੁੱਧ ਲੜਾਂਗਾ। ਤੇ ਜਦੋਂ ਇਹ ਸ਼ਗਨ ਖੋਣ ਲਈ ਪਹੁੰਚੇ, ਨੰਦ ਚੰਦ ਕਹਿੰਦਾ, ਅੱਗੇ ਤਾਂ ਦੇਣਾ ਸੀ, ਉੱਥੇ ਟਾਕਰਾ ਹੋਇਆ ਯਮੁਨਾ ਦੇ ਕੰਢੇ। ਤੇ ਨੰਦ ਚੰਦ ਹੋਰੀ ਸਾਰਾ ਸਮਾਨ ਲੈ ਕੇ ਵਾਪਸ ਆ ਗਏ। ਕਹਿਣ ਲੱਗੇ, ਮਹਾਰਾਜ ਹੁਣ ਤਿਆਰੀ ਕਰੋ, ਉੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਾਨੂੰ ਖਤਮ ਕਰਨ ਤੇ ਤੁਲੇ। ਇਹ ਵਾਪਸ ਪਹੁੰਚਾ ਸਾਹਿਬ ਪਹੁੰਚ ਗਏ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਦੇਖੋ ਏ ਫਤਿਹ ਸ਼ਾਹ, ਕੌਪਾ ਤਬ ਰਾਜਾ, ਲੋ ਪਰਾ ਹਮਸ਼ੋ ਬਿਨ ਕਾਜਾ। ਫਤਿਹ ਸ਼ਾਹ, ਅਸੀਂ ਤੇ ਤੇਰੀ ਧੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਗਏ, ਹੱਦ ਹੋ ਗਈ, ਤੂੰ ਇੱਕ ਵਾਰੀ ਦ੍ਰਿੜਤਾ ਰਹਿੰਦੋ, ਤੇਰੀ ਲੋਕ ਪਰਲੋਕ ਵਿੱਚ ਇੱਜ਼ਤ ਢੱਕ ਦੇ, ਪਰ ਦੋ ਕੇ ਇੱਕ ਦਬਕੇ ਨਾਲ ਤੂੰ ਡੋਲ ਗਿਆ ਤੇ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨ ਲਈ ਸਭ ਤੋਂ ਅੱਗੇ ਤੁਰਿਆ। ਤਵਾਰੀਖ ਦੇ ਪੰਨੇ ਨੇ ਫਤਿਹ ਸ਼ਾਹ ਤੁਰਿਆ, ਇਹਨਾਂ ਨੇ ਬੱਚਾ ਤੇ ਡੋਲੀ ਤੋੜ ਦਿੱਤੇ। 10,000 ਦੇ ਕਰੀਬ ਪਹਾੜੀਆਂ ਦੀ ਫੌਜ ਸੀ, ਜਿਹੜਾ ਪਹਿਲਾ ਹੱਲਾ ਗੁਰੂ ਗੋਬਿੰਦ ਸਿੰਘ ਉੱਤੇ ਕੀਤਾ ਗਿਆ। ਤੇ ਗੁਰੂ ਗੋਬਿੰਦ ਸਿੰਘ ਕੋਲ ਕੌਣ ਜੀ, ਆਪਣੇ ਪਿਆਰੇ ਸਿੱਖ ਭੂਆ ਦੇ ਜਿਹੜੇ 5 ਪੁੱਤਰ ਨੇ, ਸੰਘੋ ਸ਼ਾਹ, ਗੁਲਾਬ ਰਾਏ, ਗੰਗਾ ਰਾਮ, ਮਾਰੀ ਚੰਦ, ਇਹ 5 ਭਰਾ ਜਿਹੜੇ ਸੂਰਬੀਰ, ਇਹ ਮਾਮਾ ਕਿਰਪਾਲ, ਲਾਲ ਚੰਦ, ਕਈ ਲਾਲ ਚੰਦ ਹਵਾਈ ਹਲਵਾਈ ਦਾ ਜ਼ਿਕਰ ਕਰਦੇ ਨੇ, ਪਰ ਸੋਹਣ ਸਿੰਘ ਸੀਤਲ ਨੇ ਲਾਲ ਚੰਦ ਭਾਈ ਵਿਧੀ ਚੰਦ ਦੇ ਭਤੀਜੇ ਕੇ ਪੁੱਤਰ ਦਾ ਜ਼ਿਕਰ ਕੀਤਾ। ਉਹ ਤੇ ਸਾਹਿਬ ਦੇ ਕੋਲ ਜਿਹੜੇ 500 ਪਠਾਣ ਭਰਤੀ ਕੀਤੇ ਸਨ, ਜਦੋਂ ਪਤਾ ਲੱਗਾ ਪਹਾੜੀਏ ਆਉਂਦੇ ਪਏ ਨੇ, ਰਾਤੋ ਰਾਤ ਇਹਨਾਂ ਪਹਾੜੀਆਂ ਨਾਲ ਗੰਢ ਸੰਡ ਕਰ ਲਈ। ਕਹਿਣ ਲੱਗੇ ਸੀ, ਐਨ ਮੌਕੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਨੂੰ ਜਵਾਬ ਦਿਆਂਗੇ, ਪਰ ਸ਼ਰਤ ਇੱਕ ਕਿ ਪਹੁੰਚਾ ਦੀ ਜਿੰਨੀ ਵੀ ਲੁੱਟ ਹੋਵੇਗੀ ਉਹ ਸਾਡੀ ਹੋਵੇਗੀ, ਦੂਸਰੀ ਗੱਲ ਕਿ ਲੁੱਟ ਤੋਂ ਬਾਅਦ ਇਨਾਮ ਸਾਨੂੰ ਮੂੰਹ ਮੰਗਿਆ ਦਿੱਤਾ ਜਾਏਗਾ। ਪਹਾੜੀਆਂ ਨੇ ਕਿਹਾ, ਬਿਲਕੁਲ ਠੀਕ ਹੈ। 4 ਪਠਾਣ ਆਗੂ, ਨਜਾਬਤ ਖਾਨ, ਭੀਖਣ ਖਾਨ, ਉਮਰ ਖਾਨ

ਇਹ ਤਿੰਨ ਚਾਰ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਪਹੁੰਚੇ ਤੇ ਕਹਿਣ ਲੱਗੇ ਕਿ ਅਸੀਂ ਅੱਜ ਰਾਤ ਛੱਡ ਕੇ ਚਲੇ ਜਾਣਾ। ਕਿਸੇ ਨੇ ਕਿਹਾ ਮੇਰੇ ਪੁੱਤਰ ਦਾ ਵਿਆਹ, ਕਿਸੇ ਨੇ ਕਿਹਾ ਮੇਰਾ ਬਾਪ ਬਾਮਾਰ, ਕਿਸੇ ਨੇ ਕਿਹਾ ਮੇਰੇ ਬੱਚੇ ਰੋਂਦੇ ਨੇ। ਸਹਿ ਮੁਸਕਰਾ ਪਏ, ਕਹਿਣ ਲੱਗੇ ਪਠਾਣੋ, ਜਿੱਦਣ ਤੁਹਾਨੂੰ ਪੀਰ ਜੀ ਨੇ ਰਖਾਇਆ ਸੀ ਉਦਣ ਤੁਸੀਂ ਤਰਲੇ ਲੈਂਦੇ ਸੋ, ਪੇਟ ਭਰ ਕੇ ਰੋਟੀ ਮਿਲ ਗਿਆ ਸੀ, ਰਹਿ ਜਾਗੇ। ਅੱਜ ਸਮਾਂ ਆਇਆ ਤੇ ਦੌੜਦੇ ਪਏ ਹੋ। ਕਹਿਣ ਲੱਗੇ ਸੀ ਰਹਿਣਾ ਨਹੀਂ। ਗੁਰੂ ਗੋਬਿੰਦ ਸਿੰਘ ਕਹਿੰਦੇ ਜੇ ਜੰਗ ਤੋਂ ਡਰ ਕੇ ਦੌੜਦੇ ਹੋ, ਮੈਂ ਤੁਹਾਨੂੰ ਰੱਬ ਤੇ ਵਿਸ਼ਵਾਸ ਕਰਕੇ ਇੱਕ ਵਾਅਦਾ ਕਰਨਾ ਵਾ, ਤੁਸੀਂ ਅੱਗੇ ਹੋ ਕੇ ਜੂਝਿਓ ਭਾਵੇਂ ਨਾ, ਪਰ ਦੌੜੋ ਨਾ, ਅਖੀਰ ਤੇ ਜਿੱਤ ਤੁਹਾਡੀ ਝੋਲੀ ਵਿੱਚ ਪਏਗੀ, ਰੱਬ ਤੇ ਯਕੀਨ ਕਰਿਓ। ਪਰ 400 ਪਠਾਨ ਜਿਹੜੇ ਨੇ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਛੱਡ ਕੇ ਚਲੇ ਗਏ। ਇੱਕ ਪਠਾਨ ਸਰਦਾਰ ਕਾਲੇ ਖਾਂ ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਟਿਕ ਗਿਆ। ਕਹਿੰਦਾ ਦਾਤਾ, ਭਾਵੇਂ ਮਰ ਜਾਵਾਂ ਭਾਵੇਂ ਰਵਾਂ, ਹੁਣ ਮੈਨੂੰ ਰੁਪਈਏ ਦੀ ਵੀ ਪਰਵਾਹ ਨਹੀਂ, ਅਖੀਰਲੇ ਦਮ ਤੱਕ ਤੇਰਾ ਬਣ ਕੇ ਰਹਾਂਗਾ। ਜਿਹੜੇ ਪਾਸੇ ਤੂੰ ਖਲੋਵੇਂਗਾ ਮੈਂ ਛਾਤੀ ਤਾਣ ਕੇ ਦੁਸ਼ਮਣ ਦਾ ਮੁਕਾਬਲਾ ਕਰਾਂਗਾ। ਹੁਣ ਦੇਖੋ, ਇੱਕ ਪਾਸੇ 10,000 ਫੌਜ ਆਉਂਦੀ ਹੋਵੇ ਤੇ ਜਿਹੜੇ ਫੌਜ ਵਿੱਚ ਭਰਤੀ ਕੀਤੇ ਨੇ ਐਨ ਮੌਕੇ ਤੇ ਜਵਾਬ ਦੇ ਜਾਣ, ਤੇ ਗੁਰੂ ਗੋਬਿੰਦ ਸਿੰਘ ਦੇ ਅਸੂਲ ਤੱਕੋ। ਜੇ ਕੋਈ ਆਮ ਸਰਕਾਰ ਹੁੰਦੀ ਉਹਨਾਂ ਨੂੰ ਬਾਗੀ ਕਰਾਰ ਦੇ ਕੇ ਕੈਦ ਕਰਦੀ, ਮੇਰਾ ਗੁਰੂ ਇੱਕ ਤੇ ਭਰੋਸਾ ਕਰਦਾ ਬੰਦਿਆਂ ਤੇ ਨਹੀਂ। ਚਲੇ ਜਾਣ 400 ਦੇ 400, ਜੇ ਰੱਬ ਮੇਰੇ ਵਾਲੇ ਤੇ ਮੇਰਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। 400 ਗਏ ਚਲੇ ਤੇ ਸਾਹਿਬ ਰਾਤ ਰਹੇ ਤੇ ਸਵੇਰੇ ਉਦਾਸੀਆਂ ਦੇ ਡੇਰੇ ਜਦੋਂ ਗਏ ਤੇ 499 ਉਦਾਸੀ, ਸਿੱਖ ਤਵਾਰੀਖ ਮੁਤਾਬਕ 500 ਪੂਰੇ ਸਨ। 499 ਰਾਤੋ ਰਾਤ ਆਪਣੇ ਕਰਮੰਡਲ ਮਾਲਾ ਲੈ ਕੇ, ਆਪਣੀਆਂ ਬਰਾਗਣਾ ਲੈ ਕੇ ਜਮਣਾ ਟੱਪ ਕੇ ਨਿਕਲ ਗਏ ਦੁਆਈ ਰੱਬ ਦੀ, ਸਵੇਰੇ ਪੌਟਾ ਉਜੜ ਜਾਣਾ। ਗੁਰੂ ਗੋਬਿੰਦ ਸਿੰਘ ਤਾਂ ਐਵੇਂ ਅੱਗ ਲਾਉਂਦਾ ਫਿਰਦਾ, ਆਪਾਂ ਭਜਨ ਬੰਦਗੀ ਕਰਨ ਵਾਲੇ ਅਸਾਂ ਕੀ ਲੈਣਾ। ਉਹ ਜਦੋਂ 499 ਭੱਜੇ ਤੇ ਸਵੇਰੇ ਗੁਰੂ ਗੋਬਿੰਦ ਸਿੰਘ ਉਦਾਸੀਆਂ ਦੇ ਡੇਰੇ ਵਿੱਚ ਗਏ ਤੇ ਮਹੰਤ ਕਿਰਪਾਲ ਦਾਸ ਲੁਧਿਆਣੇ ਨੇੜੇ ਇੱਕ ਪਿੰਡ ਖੇਰ ਹੈ, ਉਸ ਪਿੰਡ ਦਾ ਰਹਿਣ ਵਾਲਾ, ਉਹ ਇਕੱਲਾ ਹੀ ਬੈਠਾ ਬੁੱਢਾ ਬੰਦਾ, ਜਟਾਵਾਂ ਉਹਦੇ ਸਿਰ ਤੇ, ਸਰੀਰ ਉਹਦਾ ਢਿਲਵਾਂ ਜਿਹਾ, ਗਲ ਵਿੱਚ ਉੱਨ ਦੀ ਮਾਲਾ ਪਈ, ਹੱਥ ਵਿੱਚ ਮੁਤਹਿਰ ਪਕੜ ਕੇ, ਸੋਟਾ ਪਕੜ ਕੇ ਬੈਠਾ ਗੁਰੂ ਗੋਬਿੰਦ ਸਿੰਘ ਹੱਥ ਪਏ। ਕਹਿਣ ਲੱਗੇ ਮਹੰਤ ਜੀ, ਕਿੱਧਰ ਚਲੇ ਗਏ ਬੈਰਾਗੀ? ਕਹਿੰਦਾ ਮਹਾਰਾਜ, ਮੌਤ ਤੋਂ ਕਿਹਨੂੰ ਨਹੀਂ ਡਰ ਲੱਗਦਾ, ਜਿੰਦ ਕਿਹਨੂੰ ਪਿਆਰੀ ਨਹੀਂ? ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਤੂੰ ਕਿਉਂ ਨਹੀਂ ਗਿਆ? ਕਹਿੰਦਾ ਭੱਜਦਾ ਤੇ ਮੈਂ ਵੀ ਸਾਂ, ਪਰ ਜਿਹੜੇ ਪਾਸੇ ਜਾਂਦਾ ਸਾਂ ਕੇਵਲ ਤੂੰ ਹੀ ਦਿਖਦਾ ਪਿਆ ਸੀ। ਹੁਣ ਦੇਖੋ ਦੇ ਅੰਦਰ ਦੀ ਬਿਰਤੀ। ਕਹਿੰਦਾ ਲੜਿਆ ਮੈਂ ਕਦੀ ਨਹੀਂ, ਆ ਉੱਨ ਦੀ ਮਾਲਾ ਕੱਲੀ ਫੇਰੀ ਏ, ਜਪਿਆ ਵਾਹਿਗੁਰੂ ਵਾਹਿਗੁਰੂ ਏ, ਆ ਲੰਗੋਟ ਬੰਨ ਕੇ ਆ ਖੱਪਣੀ ਜੀ ਗੱਲ ਵਿੱਚ ਪਾਈ ਬੈਠਾ, ਮੈਂ ਤੇਰਾ ਵਾਂ, ਭਾਵੇਂ ਇਹ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਸਾਹਿਬ ਨੇ ਹੱਥ ਕੇ ਕਿਹਾ, ਉਹ ਚੰਗਾ, ਉਦਾਸੀਆਂ ਦੀ ਜੜ ਤੂੰ ਰੱਖ ਲਈ। ਉਦਾਸੀ ਬਚ ਗਏ, ਉਹਨਾਂ ਦੀ ਜੜ ਰੱਖੀ, ਕੇਵਲ ਇੱਕ ਉਦਾਸੀ ਰਹਿ ਗਿਆ, ਸਾਰੇ ਛੱਡ ਕੇ ਚਲੇ ਗਏ। ਕੁਝ ਕੁ ਕਹਿੰਦੇ ਨੇ 2,000 ਦੇ ਕਰੀਬ ਗੁਰੂ ਗੋਬਿੰਦ ਸਿੰਘ ਕੇਵਲ ਸਿੱਖ ਨੇ, ਇੱਧਰ 10,000 ਦੀ ਫੌਜ ਢਾਈ ਕਰਕੇ ਆਈ ਤੇ ਸਾਹਿਬ ਨੇ ਮੈਦਾਨ ਚੁਣਿਆ ਪਗਾਣੀ ਦਾ, ਪੌਟਾ ਸਾਹਿਬ ਦੇ ਨੇੜੀ। ਅੱਜ ਉਹ ਸਥਾਨ ਬਣ ਚੁੱਕਾ ਹੈ ਜਿੱਥੇ ਇਹ ਯੁੱਧ ਹੋਇਆ। ਕਦੀ ਜਾਇਓ ਥੱਲੇ ਦੀਵੇ ਥਾਂ ਤੇ ਇੱਕ ਕਬਰ ਵੀ ਏ, ਇੱਕ ਦਿਓਰਾ ਵੀ ਏ, ਉਹ ਹਰੀ ਚੰਦ ਜਿਹਦਾ ਅੱਗੇ ਜ਼ਿਕਰ ਆਉਣਾ ਗੁਰੂ ਗੋਬਿੰਦ ਸਿੰਘ ਦੇ ਤੀਰ ਨਾਲ ਬੰਨਿਆ ਗਿਆ। ਇੱਕ ਇੱਕ ਚੀਜ਼ ਜਿਹੜੀ ਏ, ਜਦੋਂ ਵੀ ਇਤਿਹਾਸਿਕ ਥਾਂ ਤੇ ਜਾਓ ਨਾ, ਭਾਵਾਂ ਲਿਖਿਆ ਬਹੁਤ ਕੁਛ ਹੁੰਦਾ ਹੈ, ਪਰ ਉੱਥੇ ਬਜ਼ੁਰਗਾਂ ਨੂੰ ਮਿਲ ਕੇ ਪੁੱਛ ਕੇ ਦੇਖੋ ਤੇ ਚੇਤੇ ਰੱਖਿਓ, ਬਹੁਤ ਘਟਨਾਵਾਂ ਐਸੀਆਂ ਨੇ ਜਿਹੜੀਆਂ ਸਾਨੂੰ ਉੱਥੇ ਲੋਕਾਂ ਕੋਲੋਂ ਮਿਲ ਗਈਆਂ ਜੋ ਲਿਖਤਾਂ ਵਿੱਚ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਪੌਂਟਾ ਸਾਹਿਬ ਛੱਡ ਦਿੱਤਾ, ਭੰਗਾਣੀ ਦੀ ਥਾਂ ਤੇ ਆ ਕੇ ਇੱਕ ਗੋਲ ਗਦਾਰਾ ਬਣਾ ਲਿਆ। 10,000 ਦੀ ਫੌਜ ਆਈ, ਸਾਹਿਬ ਨੇ ਆਪਣੇ 5 ਭੂਆ ਦੇ ਜਿਹੜੇ ਪੁੱਤਰ ਸਨ ਉਹਨਾਂ ਨੂੰ ਤਿਆਰ ਕੀਤਾ, ਆਪ ਉੱਚੀ ਤਿੱਬੀ ਤੇ ਖਲੋ ਗਏ। ਕਿਰਪਾਲ ਉਦਾਸ ਜਿਹੜਾ ਉਦਾਸੀ ਸੀ ਇਹ ਵੀ ਸਾਹਿਬ ਦੇ ਕੋਲ ਖਲੋਤਾ, ਉਧਰੋਂ ਪਹਾੜੀਆਂ ਵਿੱਚੋਂ ਅਗਵਾਈ ਕਰਦਾ ਆਇਆ ਫਤਿਹ ਸ਼ਾਹ। ਸਾਹਿਬ ਦੇਖ ਕੇ ਮੁਸਕਰਾ ਪਏ, ਇਹ ਉਹੀ ਬੰਦਾ ਜਿਹੜਾ ਕੱਲ ਤੱਕ ਮੇਰੇ ਨਾਲ ਸੁਲਾਹ ਕਰਕੇ ਚਰਨਾਂ ਥੱਲੇ ਹੱਥ ਰੱਖਦਾ ਸੀ, ਅੱਜ ਉਹ ਗੁੱਸੇ ਵਿੱਚ ਭਰਿਆ ਹੋਇਆ ਗੁਰੂ ਨੂੰ ਤਬਾਹ ਕਰਨ ਆਇਆ। ਤੇ ਇਹ ਵਿਦਵਾਨਾਂ ਨੇ ਨਹੀਂ, ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਨਾਟਕ ਵਿੱਚ ਇਸ ਯੁੱਧ ਦਾ ਜ਼ਿਕਰ ਕੀਤਾ। ਸਾਹਿਬ ਕਹਿੰਦੇ ਨੇ ਸਭ ਤੋਂ ਅੱਗੇ ਇਹਨਾਂ 400 ਪਠਾਨ ਲਾਏ, ਇਹ ਪਠਾਨ ਪਹੁੰਚੇ, ਇਹਨਾਂ ਦਾ ਆਗੂ ਸੀ ਹਯਾਤ ਖਾਂ। ਹਯਾਤ ਖਾਂ ਨੇ ਜਦੋਂ ਹੱਲਾ ਕੀਤਾ ਤੇ ਗੁਰੂ ਕੇ ਭੂਆ ਦੇ ਪੁੱਤਰਾਂ 5 ਨੇ ਇਹੋ ਜਿਹੀ ਤੀਰ ਦੀ ਬਾਛੜ ਲਾਈ
ਕਿ ਪਠਾਨ ਦਾ ਮੂੰਹ ਮੋੜ ਕੇ ਰੱਖ ਦਿੱਤਾ। ਪਿਛਾ ਨੂੰ ਮੁੜੇ ਤੇ ਫਤਿਹ ਸ਼ਾਹ ਕਹਿੰਦਾ, ਪਠਾਨ ਜੀ ਤੁਸੀਂ ਕਹਿੰਦੇ ਸੋ ਸਾਰੇ ਉਹਨੇ ਜੱਟ ਬੂਟ ਕੰਮੀ ਕਮੀਨ ਇਕੱਠੇ ਕੀਤੇ ਨੇ, ਲੜਨ ਵਾਲਾ ਹੀ ਕੋਈ ਨਹੀਂ, ਲੁੱਟ ਤਾਂ ਸਾਰੀ ਤੁਹਾਡੀ ਹੈ ਪੌਂਟਾ ਸਾਹਿਬ ਦੀ, ਪਹਿਲੀ ਵਾਰ ਨੀ ਤੁਸੀਂ ਚੱਲ ਚੱਕੇ, ਪਿਛਾ ਨੂੰ ਮੁੜਿਓ ਅੱਗੇ ਨੂੰ ਹੋਵੋ। ਕਹਿਣ ਲੱਗੇ ਹਯਾਤ ਖਾਂ ਲਲਕਾਰਾ ਮਾਰ ਕੇ ਲੈ ਕੇ ਆਪਣੀ ਤਲਵਾਰ ਅੱਗੇ ਨਿਕਲਿਆ। ਹੁਣ ਦੇਖੋ ਗੁਰੂ ਦੀ ਕਰਾਮਾਤ, ਕੋਲ ਮਹੰਤ ਕਿਰਪਾਲ ਦਾਸ ਉਦਾਸੀ ਖਲੋਤਾ ਸੀ, ਕਹਿੰਦਾ ਮਹਾਰਾਜ ਇਹ ਉਹੀ ਹਯਾਤ ਖਾਂ ਨਮਕ ਹਰਾਮ ਏ ਜਿਹਨੇ ਤੇਰੇ ਘਰ ਦੀਆਂ ਰੋਟੀਆਂ ਖਾ ਕੇ ਅਕਿਰਤ ਕਣਤਾ ਕੀਤੀ। ਤੇ ਪੁੱਛਿਆ ਸਾਹਿਬ ਕਹਿੰਦੇ ਨੇ ਤੂੰ ਕੀ ਸੋਚਣਾ, ਕਹਿੰਦਾ ਲੜਿਆ ਤੇ ਮੈਂ ਕਦੀ ਨੀ, ਪਰ ਇੱਕ ਵਾਰੀ ਅਸੀਸ ਦੇ ਇਹਦੇ ਨਾਲ ਮੈਂ ਦੋ ਹੱਥ ਕਰਦੇ ਚਾਹੁੰਦਾ। ਕਦੀ ਤੱਕੋ ਗੁਰੂ ਗੋਬਿੰਦ ਸਿੰਘ ਦੀ ਰਹਿਮਤ, ਸਿੱਖਾ ਯਕੀਨ ਕਰ ਦ੍ਰਿੜ ਅਰਾਧਿਆਂ ਵਾਲਿਆਂ ਦੀ ਜਿੱਤ ਪੈਰ ਚੁੰਮਦੀ ਏ, ਜਿਹੜੇ ਲੋਕ ਅਰਾਧੀ ਢਾ ਕੇ ਬਹਿ ਜਾਣ ਉਹ ਜਿੱਤੇ ਹੋਏ ਵੀ ਹਾਰ ਜਾਂਦੇ। ਆ ਸਾਹਿਬ ਨੇ ਬਾਣੀ ਵਿੱਚ ਕਿਹਾ ਨੀ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਇੱਕ ਨਿਸ਼ਚਾ ਭਰੋਸਾ ਹੀ ਐਸਾ ਜਿਹੜਾ ਬੰਦੇ ਨੂੰ ਜਿੱਤ ਤੱਕ ਲੈ ਜਾਂਦਾ, ਜਦੋਂ ਅੰਦਰੋਂ ਦ੍ਰਿੜਤਾ ਹੀ ਮੁੱਕ ਜਾਏ ਤੇ ਫਿਰ ਚੇਤੇ ਰੱਖੋ ਜਿੱਤੇ ਹੋਏ ਵੀ ਘਰਾਂ ਨੂੰ ਹਾਰ ਕੇ ਆ ਜਾਂਦੇ। ਹਯਾਤ ਖਾਂ ਕਹਿੰਦਾ ਮਹਾਰਾਜ ਅਸੀਸ ਦਿਓ ਮੈਨੂੰ। ਤੇ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਦਰ ਵਿੱਚ ਪਹਿਲੇ ਦਿਨ ਅੱਜ ਕਿਰਪਾਲ ਦਾਸ, ਵਾਹਿਗੁਰੂ ਕਿਰਪਾਲ ਦਾਸ ਉਦਾਸੀ ਹਯਾਤ ਖਾਂ ਨਾਲ ਟੱਕਰ ਲੈਣ ਲਈ ਘੋੜੇ ਤੇ ਸਵਾਰ ਹੋਏ। ਸਾਹਿਬ ਨੇ ਕਿਹਾ ਕਿਰਪਾਨ ਨੇਜ਼ਾ ਵਰਸ਼ਾ ਕੋਈ ਨਾਗ ਨਹੀਂ ਕੋਈ ਤੀਰ, ਕਹਿੰਦਾ ਬਸ ਤੂੰ ਅਸੀਸ ਦੇ ਦੇ, ਸਾਰੀ ਜ਼ਿੰਦਗੀ ਸੋਟਾ ਹੀ ਚਲਾਇਆ, ਆ ਸੋਟਾ ਹੀ ਮੇਰੇ ਹੱਥ ਵਿੱਚ, ਤੂੰ ਨਜ਼ਰ ਕਰਦਾ ਰਹੀ, ਦੇਖੀ ਅੱਜ ਇਸ ਸਾਧ ਦੇ ਕਾਰਜਾਂ ਨੇ। ਸਾਹਿਬ ਨੇ ਅਸੀਸ ਦੇ ਕੇ ਜਦੋਂ ਤੋਰਿਆ ਨਾ ਤੇ ਸਾਹਮਣੇ ਹਯਾਤ ਖਾਂ ਆਇਆ ਲਲਕਾਰੇ ਮਾਰਦਾ, ਤੇ ਕਹਿੰਦੇ ਨੇ ਇੱਕੋ ਦਮ ਹੱਸ ਪਏ। ਪਠਾਨ ਕਹਿੰਦੇ ਨੇ ਦੇਖ ਗੁਰੂ ਕਾ ਤੂਰਮਾ ਢਿੱਲੜ ਜਿਹਾ ਆਉਂਦਾ ਪਿਆ, ਸਰੀਰ ਦਾ ਭਾੜਾ ਸੀ ਥੋੜਾ ਜਿਹਾ ਮੰਦ, ਕਹਿੰਦਾ ਦੇਖ ਢਿਲਕਵਾਂ ਸਰੀਰ ਤੁਰਿਆ ਆਉਂਦੇ ਗੁਰੂ ਕਾ ਜਰਨੈਲ। ਹਯਾਤ ਖਾਂ ਟਿੱਚਰ ਕਰਕੇ ਕਹਿੰਦਾ ਬਾਬਾ ਜੀ ਸੱਚਖੰਡ ਦੇ ਬੂਹੇ ਤੇ ਜਾ ਕੇ ਦਸਤਕ ਦੇਣੀ ਚਾਹੁੰਦੇ ਹੋ ਕਿ ਸਾਡੀ ਜੰਨਤ ਵੀ ਜਾਣਾ ਚਾਹੁੰਦੇ ਹੋ? ਕਹਿਣ ਲੱਗਾ ਹਯਾਤ ਖਾਂ ਤੂੰ ਵਾਰ ਕਰ, ਮੈਂ ਤੇਰਾ ਮੁਕਾਬਲਾ ਕਰਨਾ ਆ। ਸਾਹਿਬ ਗੁਰੂ ਗੋਬਿੰਦ ਸਿੰਘ ਟਿੱਬੀ ਤੇ ਖਲੋ ਕੇ ਤੱਕਦੇ ਨੇ। ਹਯਾਤ ਖਾਂ ਨੇ ਫਿਰ ਮਜ਼ਾਕ ਕੀਤੀ, ਜਾ ਬਾਬਾ ਜਾ ਕੇ ਮਾਲਾ ਫੇਰਿਆ ਕਰ, ਤੇ ਗਲ ਵਿੱਚ ਉੱਨ ਦੀ ਮਾਲਾ, ਜਾ ਕੇ ਮਾਲਾ ਫੇਰ, ਤੇਰਾ ਕੰਮ ਲੰਗਰ ਪਾਣੀ ਛੱਕ, ਤੂੰ ਕਿੱਥੋਂ ਮੇਰਾ ਮੁਕਾਬਲਾ ਕਰ ਲਏਗਾ, ਅਸੀਂ ਤਾਂ ਕਈ ਪੁਸ਼ਤਾਂ ਤੋਂ ਸੂਰਮੇ ਤੁਰੇ ਆਉਂਦੇ ਹਾਂ। ਉਸ ਵਕਤ ਕਹਿੰਦੇ ਨੇ ਹਯਾਤ ਖਾਂ ਨੂੰ ਬਾਬੇ ਨੇ ਅਖੀਰ ਦੀ ਗੱਲ ਕਹੀ, ਕਹਿੰਦਾ ਜੇ ਅੰਮਾ ਦਾ ਪਠਾਣੀ ਦਾ ਸ਼ੀਰ ਚੁੰਘੇ ਹੀ ਨਾ, ਭਾਵੇਂ ਮੈਂ ਬਾਬੇ ਨਾਨਕ ਦਾ ਘਰ ਦਾ ਸਾਧ ਗੁਰੂ ਗੁਰੂ ਜਪਣ ਵਾਲਾ ਵਾਂ, ਪਰ ਚੇਤੇ ਰੱਖ ਜੇ ਤੇਰੀ ਤਾਕਤ ਹੈ ਤਾਂ ਮੇਰੇ ਤੇ ਤਿੰਨ ਵਾਰ ਪਹਿਲਾਂ ਕਰ ਲਈ। ਉਸ ਉਦਾਸੀ ਬੰਦਾ, ਲਗੋਟ ਬੰਨਿਆ ਬੰਦਾ, ਕਹਿੰਦੇ ਨੇ ਹਯਾਤ ਖਾਂ ਨੇ ਪਹਿਲਾ ਵਾਰ ਕੀਤਾ ਤੇ ਉਸ ਵਕਤ ਕਿਰਪਾਲ ਦਾਸ ਨੇ ਰੋਕ ਲਿਆ, ਦੂਜਾ ਵਾਰ ਕੀਤਾ ਫਿਰ ਰੋਕ ਲਿਆ, ਤੀਜਾ ਵਾਰ ਕੀਤਾ ਫਿਰ ਰੋਕ ਲਿਆ, ਤੇ ਗੁਰੂ ਗੋਬਿੰਦ ਸਿੰਘ ਦੇਖਦੇ ਪਏ ਸਨ ਕਿਰਪਾਲ ਦਾਸ ਨੇ ਇੱਕੋ ਦਮ ਘੋੜੇ ਦੀਆਂ ਲਗਾਮਾਂ ਛੱਡ ਦਿੱਤੀਆਂ ਤੇ ਰਕਾਬ ਉੱਤੇ ਖਲੋ ਕੇ ਪੈਰਾਂ ਦੇ ਭਾਰ ਦੋਨਾਂ ਹੱਥਾਂ ਨਾਲ ਪਕੜ ਕੇ ਡੰਡਾ ਹਯਾਤ ਖਾਂ ਦੇ ਸਿਰ ਵਿੱਚ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਹੱਸ ਪਏ। ਸਿਰ ਵਿੱਚੋਂ ਮਿੱਝ ਇੰਝ ਨਿਕਲੀ ਜਿਵੇਂ ਕਿਤੇ ਕ੍ਰਿਸ਼ਨ ਮੱਖਣ ਦੇ ਭਾਂਡੇ ਭਰੇ ਹੋਏ ਨੂੰ ਜ਼ਮੀਨ ਉੱਤੇ ਸੱਦਦਾ ਹੋਵੇ। ਸਾਹਿਬ ਨੇ ਬਚਿੱਤਰ ਨਾਟਕ ਵਿੱਚ ਬਚਨ ਕਿਹਾ, ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਬਚਿੱਤਰ ਨਾਟਕ ਵਿੱਚ ਬਚਨ ਹੈ ਕਿਰਪਾਲ ਕੋਪੀਅੰਗ। ਕਹਿੰਦੇ ਨੇ ਫਿਰ ਮੇਰਾ ਮੰਤ ਉਦਾਸ ਦਾਸ ਕਿਰਪਾਲ ਦਾਸ ਕੋਪੀਅੰਗ ਗੁੱਸੇ ਵਿੱਚ ਆ ਗਿਆ, ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਕਹਿਣ ਲੱਗੇ ਹੱਟੀ ਖਾਂ ਹਯਾਤ ਕੇ ਸੀਸ ਜਹਾਰੀ। ਹਯਾਤ ਖਾਂ ਜਿਹੜਾ ਹੱਟੀ ਸੂਰਮਾ ਸੀ ਉਹਦੇ ਸਿਰ ਚ ਇੱਕ ਮਾਰਿਆ, ਤੇ ਅੱਗੇ ਸਾਹਿਬ ਹੱਸ ਕੇ ਲਿਖਦੇ ਨੇ ਉੱਠੀ ਛਿੱਛ ਇੱਛੰਗ ਕੱਢਾ ਮੇਜ ਜੋਰੰਗ, ਕਹਿੰਦੇ ਇੰਨੇ ਜ਼ੋਰ ਦਾ ਸਾਧੂ ਨੇ ਡੰਡਾ ਮਾਰਿਆ ਕਿ ਅੰਜ ਹੋਇਆ ਜਿਵੇਂ ਮੱਖਣ ਦਾ ਭਾਂਡਾ ਕਿਸੇ ਕ੍ਰਿਸ਼ਨ ਨੇ ਡੰਡਾ ਮਾਰ ਕੇ ਭਿੰਨਿਆ ਹੋਵੇ, ਇੱਕੋ ਦਮ ਉਹਦੇ ਸਿਰ ਦੀ ਮਿੱਝ ਨਿਕਲ ਕੇ ਬਾਹਰ ਖਿਲਰ ਗਈ। ਕਹਿਣ ਲੱਗੇ ਕਿਰਪਾਲ ਕੋਪੀਅੰਗ ਕੁਤਕਾ ਸੰਭਾਰੀ, ਹੱਟੀ ਖਾਂ ਹਯਾਤ ਕੇ ਸੀਸ ਝਾੜੀ, ਉੱਠੀ ਛਿੱਚ ਇੱਛੰਗ ਕੱਢਾ ਮੇਜ ਜੋਰੰਗ। ਕਹਿਣ ਲੱਗੇ ਮਾਨੋ ਮਾਖਨੰਗ ਮਟਕੀ ਕਾਨ ਫੋਰੰਗ, ਮਾਨੋ ਕ੍ਰਿਸ਼ਨ ਨੇ ਜਿਵੇਂ ਮੱਖਣ ਦੀ ਇੱਕ ਮਟਕੀ ਬੰਨ ਦਿੱਤੀ ਹੋਵੇ। ਕਿਰਪਾਲ ਦਾਸ ਹਯਾਤ ਖਾਂ ਨੂੰ ਮਾਰ ਕੇ ਪਿਛਾ ਆਇਆ ਤੇ ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਸੀਨੇ ਨਾਲ ਲਾਇਆ, ਕਿਰਪਾਲ ਦਾਸ ਮੇਰੇ ਗੁਰੂ ਨਾਨਕ ਦੀ ਤੇਰੇ ਤੇ ਕਿਰਪਾ ਤੇਰੀ ਅਖੀਰ ਤੱਕ ਨਿਭ ਜਾਏਗੀ। ਜਦੋਂ ਇੱਧਰ ਜੰਗ ਹੋਇਆ ਉੱਧਰ ਹਯਾਤ ਖਾਂ ਦੀ ਮੌਤ ਹੋਈ ਤੇ ਦੂਸਰਾ ਸੀ ਨਜਾਬਤ ਖਾਂ, ਇਹ ਬੜਾ ਤਕੜਾ ਤੀਰ ਅੰਦਾਜ਼ ਹੀ ਹੈ, ਇਹ ਵੀ ਉਹ ਪਠਾਨ ਜਿਹੜਾ ਭਰਤੀ ਹੋਇਆ, ਇਹ ਤੀਰਾਂ ਦੀ ਵਰਖਾ ਕਰਦਾ ਆ। ਤੇ ਉੱਧਰੋਂ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਦੇ ਵੱਡੇ ਪੁੱਤਰ ਸੰਘੋ ਸ਼ਾਹ ਨੇ
इजाजत मंगी गुरु गोबिंद सिंह, मैनू कृपा करके दियो इजाजत मैं मुकाबला करा। दोनों सूरमे जूझे, नजाबत खां ते भाई संघो शाह ने तीरां दी एक दूजे ते बरखा कर दिती। ते गुरु गोबिंद सिंह विचित्र नाटक विच लिखदे ने एक सांझा वार होया, उधरों नजाबत खां दी मौत हो गई ते उहदे फट्टे फट लगे होए नाल संघो शाह भी जिहड़े ने शहादत का जाम पी गए। उत्थे साहब ने कलम चुक के एक दोहरा लिखिया, कह लगे मार नजाबत खान को संघो जुझे जुझार। विचित्र नाटक, मार नजाबत खान को संघो जुझे जुझार, हा हा ए लोका भयो सुरग लोक जयकार। कहने मेरी भुआ का पुत्र जदो दुनिया तो गया ते रब दे घर विच ओदी करनी नू देख के जय जयकार की गई। पहला संघो शाह शहीद होया, परत के दूजा इन्हां दी भुआ का पुत्र जीत मल, उन्हें इजाजत मंगी, ओदे मुकाबले ते हरी चंद आया। ये बड़ा तकड़ा तीर अंदाज सी, एदा तीर कदी खाली जांदे ही नहीं सी। उधर जीतमल इधर हरी चंद, दोनों का जंग अत का यह लड़े ने। इधर जंग हुंदा है ते किसे ने खबर जा संडोरे दिती, नेड़े पैंदा सी पीर, तेरे भेजे हुए पठान दगा दे के चले गए। पीर ने पल्लू फेर दिता संडोरे दे चार चबेरे, कहिंदा जेड़ा मैनू प्यार करदा है ਉਹ ਆਪਣੇ ਘਰੋਂ ਸਿਰ ਤੇ ਮੌਤ ਦਾ ਖੱਫੜ ਬਣ ਕੇ ਤੁਰਿਓ। ਕੀ ਹੋਇਆ ਜੇ ਪਠਾਨ ਧੋਖਾ ਦੇ ਗਏ, ਚਾਰ ਜਵਾਨ ਪੁੱਤਰ ਆਪਣੇ, ਦੋ ਸਕੇ ਭਰਾ ਪ੍ਰਿੰਸੀਪਲ ਸਤਬੀਰ ਸਿੰਘ ਲੈਂਦੇ ਨੇ, ਆਪਣੇ ਬਾਪੂ ਨੂੰ ਵੀ ਨਾਲ ਲੈ ਲਿਆ। ਆਪਣਾ ਬਾਪ, ਦੋ ਭਰਾ, ਚਾਰ ਪੁੱਤਰ ਤੇ 700 ਮਰੀਦ ਲੈ ਕੇ ਉਹ ਪੰਜ ਵਕਤ ਦਾ ਨਮਾਜ਼ੀ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੋਂ ਫਿਦਾ ਹੋਣ ਵਾਸਤੇ ਜਾਂਦਾ ਪਿਆ। ਉਧਰ ਜੰਗ ਪੂਰੇ ਜੋਬਣ ਤੇ ਵੇ ਤੇ ਪੀਰ ਬੁੱਧੂ ਸ਼ਾਹ ਨੇ ਇੱਕ ਪਾਸਿਓਂ ਆ ਕੇ ਹੱਲਾ ਕੀਤਾ ਤੇ ਸਾਹਿਬ ਨੇ ਪੁੱਛਿਆ ਇਹ ਕਰਲਾਟ ਕਿਉਂ? ਕਿਸੇ ਨੇ ਕਿਹਾ ਪੀਰ ਬਦਰੂਦੀਨ ਆ ਗਏ ਨੇ। ਸਾਹਿਬ ਹੱਸ ਕੇ ਕਹਿਣ ਲੱਗੇ ਮੈਨੂੰ ਆਸ ਸੀ ਕਿ ਸਿਦਕ ਵਾਲਾ ਇਹ ਮੁੜ ਕੇ ਜ਼ਰੂਰ ਆਵੇਗਾ। ਉਧਰ ਉਹ ਜੂਝਦੇ ਰਹੇ। ਉੱਥੇ ਫਿਰ ਸਾਹਿਬ ਕਹਿੰਦੇ ਨੇ ਹਰੀ ਚੰਦ ਤੇ ਜੀਤਮਲ ਦੇ ਜੰਗ ਵਿੱਚ ਜੀਤਮਲ ਨੂੰ ਸੀਨੇ ਵਿੱਚ ਤੀਰ ਵੱਜਾ, ਉਹ ਸ਼ਹੀਦ ਹੋ ਗਿਆ। ਹਰੀ ਚੰਦ ਨੂੰ ਵੱਜਾ, ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਪਹਾੜੀਏ ਨੂੰ ਚੁੱਕ ਕੇ ਲੈ ਗਏ। ਇਹ ਤੋਂ ਬਾਅਦ ਭੀਖਣ ਖਾਂ ਆਇਆ, ਫਿਰ ਗੁਰੂ ਗੋਬਿੰਦ ਸਿੰਘ ਆਪ ਟਿੱਬੀ ਤੋਂ ਥੱਲੇ ਉਤਰੇ। ਦੋ ਭਰਾ ਸ਼ਹੀਦ ਹੋ ਚੁੱਕੇ ਨੇ, ਕਈ ਸਿੱਖ ਸ਼ਹੀਦ ਹੋ ਗਏ। ਪਹਿਲਾ ਤੀਰ ਭੱਥੇ ਵਿੱਚੋਂ ਗੁਰੂ ਗੋਬਿੰਦ ਸਿੰਘ ਨੇ ਕੱਢਿਆ ਤੇ ਜਿਹੜਾ ਭੀਖਣ ਖਾਂ ਪਠਾਨ ਦਗਾ ਦੇ ਕੇ ਗਿਆ ਸੀ, ਪੂਰੇ ਜ਼ੋਰ ਨਾਲ ਉਹਦੇ ਵੱਲ ਲਟਕ ਕੇ ਨਿਸ਼ਾਨਾ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਇੱਕੋ ਮੇਰਾ ਤੀਰ ਜਿਹੜਾ ਹੈ, ਉਹਨੇ ਯਾ ਅਲੀ ਕਿਹਾ, ਮੂੰਹ ਖੁੱਲਣ ਦੀ ਦੇਰ ਸੀ, ਤੀਰ ਉਹਦੇ ਮੂੰਹ ਵਿੱਚੋਂ ਆਰ ਪਾਰ ਹੋ ਗਿਆ, ਜ਼ਮੀਨ ਤੇ ਡਿੱਗਾ, ਉਹਦੀ ਮੌਤ ਹੋਈ। ਇੱਧਰ ਹਰੀ ਚੰਦ ਨੂੰ ਆ ਗਈ ਹੋਸ਼, ਇਹਨੇ ਪੁੱਛਿਆ ਪਹਾੜੀਆਂ ਨੂੰ ਕੀ ਬਣਿਆ? ਕਹਿ ਲੱਗੇ ਤੇਰੇ ਤੋਂ ਬਿਨਾਂ ਬਾਜੀ ਹਾਰ ਚੱਲੇ ਆ। ਪਰਤ ਕੇ ਭੱਥੇ ਵਿੱਚ ਤੀਰ ਪਾਏ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਦੇ ਮੁਕਾਬਲੇ, ਇੱਥੇ ਅਸਲੀ ਜੰਗ ਬਣਦਾ। ਸਹਿ ਫਿਰ ਵਿਚਿੱਤਰ ਨਾਟਕ ਵਿੱਚ ਲਿਖਦੇ ਨੇ, ਉਧਰੋਂ ਘੋੜੇ ਤੇ ਅਸਵਾਰ ਹੋ ਕੇ ਮੈਂ ਤੁਰਿਆ ਤੇ ਉਧਰੋਂ ਹਰੀ ਚੰਦ ਤੁਰਿਆ। ਕਹਿੰਦੇ ਨੇ ਇਹਨੇ ਆਪਣੀ ਕਮਾਨ ਦੇ ਵਿੱਚੋਂ ਤੀਰ ਕੱਢੇ ਤੇ ਲਲਕਾਰ ਕੇ ਕਹਿੰਦਾ, ਗੁਰੂ ਗੋਬਿੰਦ ਰਾਏ ਕਰ ਵਾਰ, ਮੈਂ ਅੱਜ ਤੇਰੀ ਅਲਖ ਮੁਕਾ ਕੇ ਜਾਣੀ ਏ ਤੇ ਮੇਰੇ ਸਾਹਿਬ ਦੇ ਮੱਥੇ ਤੇ ਕੋਈ ਵੱਟ ਨਹੀਂ। ਹੱਸ ਕੇ ਕਹਿਣ ਲੱਗੇ, ਹਰੀ ਚੰਦ ਐਵੇਂ ਮਾਨ ਨਹੀਂ ਕਰੀਦਾ, ਇੱਕ ਨਹੀਂ ਮੈਨੂੰ ਤੈਨੂੰ ਤਿੰਨ ਮੌਕੇ ਦੇਣਾ ਵਾ, ਤੂੰ ਤਿੰਨ ਤੀਰਾਂ ਦੇ ਵਾਰ ਕਰ ਲੈ, ਜੇ ਵਾਹਿਗੁਰੂ ਨੇ ਚਾਹਿਆ ਮੈਂ ਬਚ ਗਿਆ ਤੇ ਮੈਂ ਕੇਵਲ ਤੇਰੇ ਤੇ ਇੱਕ ਹੀ ਕਰਨਾ। ਹੁਣ ਦੇਖੋ ਤੇ ਵਿਚਿੱਤਰ ਨਾਟਕ ਦੀ ਬਾਣੀ ਹੈ ਦਸਮ ਗ੍ਰੰਥ ਦੀ। ਸਾਹਿਬ ਗੁਰੂ ਗੋਬਿੰਦ ਸਿੰਘ ਫਿਰ ਲਿਖਦੇ ਨੇ ਇੱਕ ਇੱਕ ਤੀਰ ਕਿੱਥੇ ਲੱਗਾ। ਮਹਾਰਾਜ ਕਹਿੰਦੇ ਨੇ ਹਰੀ ਚੰਦ ਕੋਪੇ ਕਮਾਣ ਸਵਾਰਨ, ਤੇ ਬਾਣੀ ਥੋੜੀ ਜੀ ਮਹਿੰਗੀ ਹੈ, ਅਰਥਾਂ ਵੱਲ ਧਿਆਨ ਦਿਆ ਜੇ। ਹਰੀ ਚੰਦ ਕੋਪੇ ਕੋਪੇ ਦਰ ਤੇ ਹਰੀ ਚੰਦ ਗੁੱਸੇ ਵਿੱਚ ਆ ਗਿਆ। ਕਮਾਣਕ ਸਮਾਰੰਗ, ਉਹਨੇ ਆਪਣੀ ਕਮਾਨ ਨੂੰ ਤੀਰਾਂ ਨੂੰ ਸੰਭਾਲਿਆ, ਪਹਿਲਾ ਤੀਰ ਛੱਡਿਆ, ਕਹਿਣ ਲੱਗੇ ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ, ਪ੍ਰਥਮ ਦਰ ਤੇ ਸਭ ਤੋਂ ਪਹਿਲਾ ਤੀਰ ਬਾਜੀਅੰਗ ਬਾਜ ਦਰਥ ਦਾ ਘੋੜਾ, ਕਹਿੰਦੇ ਨੇ ਮੇਰੇ ਸੀਨੇ ਨੂੰ ਸਾਹਮਣੇ ਰੱਖ ਕੇ ਤੀਰ ਚਲਾਇਆ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਹਿਲਾ ਤੀਰ ਮੇਰੇ ਘੋੜੇ ਦੇ ਸਿਰ ਵਿੱਚ ਆ ਕੇ ਵੱਜਾ। ਕਹਿਣ ਲੱਗੇ ਹਰੀ ਚੰਦ ਕੋਪੇ ਕਮਾਨਕ ਸਮਾਰੰਗ, ਪ੍ਰਥਮ ਬਾਜੀਅੰਗ ਤਾਣ ਬਾਣ ਪ੍ਰਹਾਰੰਗ, ਕਹਿ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਦੂਜਾ ਤੀਰ ਫਿਰ ਮੇਰੇ ਸੀਨੇ ਨੂੰ ਸਾਹਮਣੇ ਕਰਕੇ ਰੱਖਿਆ। ਕਹਿ ਲੱਗੇ ਨੇ ਜਦੋਂ ਇੱਕੋ ਦਮ ਦੂਜਾ ਤੀਰ ਚਲਾਇਆ, ਕਹਿ ਲੱਗੇ ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਰੱਖਿਓ ਦਈਵ ਮੈਂ, ਦਈਵ ਦਰ ਤੇ ਵਾਹਿਗੁਰੂ,
ਮੈਨੂੰ ਰੱਖਣ ਵਾਲਾ ਵਾਹਿਗੁਰੂ ਨਾਲ ਸੀ, ਕਾਨ ਸ਼ਵੈ ਸਧਾਰਨ, ਇਹ ਤੀਰ ਮੇਰੇ ਕੰਨਾਂ ਦੇ ਨੇੜੇ ਛੂ ਕਰਕੇ ਨਿਕਲ ਗਿਆ, ਪਰ ਰੱਖਣ ਵਾਲੇ ਨੇ ਮੈਨੂੰ ਤੱਤੀ ਵਾਹ ਨਾ ਲੱਗਣ ਦਿੱਤੀ। ਕਹਿੰਦੇ ਤੀਜਾ ਤੀਰ ਕੱਢਿਆ, ਬਚਿੱਤਰ ਨਾਟਕ ਵਿੱਚ ਬਚਨ ਇਸ ਕਹਿਣ ਲੱਗੇ ਕਿ ਹਰੀ ਚੰਦ ਕੋਪੇ ਕਮਾਨੰਗ ਸੰਹਾਰੰਗ, ਪ੍ਰਥਮ ਬਾਜੀਅੰਗ ਤਾਣੰਗ ਬਾਣੰਗ ਪ੍ਰਹਾਰੰਗ, ਦੁਤੀਆ ਤਾਕ ਕੇ ਤੀਰ ਮੋਕੋ ਚਲਾਏਂਗ, ਰੱਖਿਓ ਦਈਵ ਮੈਂ ਕਾਨ ਸ਼ਵੈ ਕੈ ਸਦਾਏਂਗ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਓ ਤੋ ਪੇਟੀ ਮਝਾਰੰਗ, ਤੀਜਾ ਤੀਰ ਹਰੀ ਚੰਦ ਨੇ ਕੱਢਿਆ ਤੇ ਮੇਰੇ ਢਿੱਡ ਨੂੰ ਸਾਹਮਣੇ ਕਰਕੇ ਚਲਾਇਆ। ਸਾਹਿਬ ਕਹਿੰਦੇ ਨੇ ਮੈਂ ਪੇਟੀ ਬੰਨੀ ਸੀ, ਤ੍ਰਿਤੀਆ ਬਾਣ ਮਾਰੇਂਗ ਸੋ ਪੇਟੀ ਮਝਾਰੰਗ, ਮੇਰੀ ਪੇਟੀ ਵਿੱਚ ਵੱਜਾ। ਤੇ ਸਾਹਿਬ ਉੱਥੇ ਫਿਰ ਅੱਗੇ ਲਿਖਦੇ ਨੇ ਵਿਦਿਅੰਗ ਚਿਲਕਤੰਗ ਦਵਾਲੰਗ ਪਾਰੰਗ ਪਧਾਰੰਗ, ਇਹਦੀ ਤੀਰ ਦੀ ਚੁੰਝ ਇੰਨੀ ਕੁ ਤਿੱਖੀ ਸੀ। ਕਹਿਣ ਲੱਗੇ ਮੇਰੀ ਪੇਟੀ ਨੂੰ ਚੀਰ ਕੇ ਅੱਗੇ ਇਹ ਵਿੰਨ ਗਏ। ਜਦੋਂ ਇਹ ਤੀਰ ਵੱਜਾ ਅਕਸਰ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਇਹਦਾ ਪਿਛੋਕੜ ਇਹ ਵੇ, ਉਹ ਸ਼ਬਦ ਅੱਗੇ ਅਰਧ ਕਰਨਾ। ਕਹਿਣ ਲੱਗੇ ਤ੍ਰਿਤੀਆ ਬਾਣ ਮਾਰਿਅੰਗ ਸੋ ਪੇਟੀ ਮਝਾਰੰਗ, ਵਿਦਿਅੰਗ ਚਿਲਕਤੰਗ ਦਵਾਲ ਪਾਰੰਗ ਪਧਾਰੰਗ। ਫਿਰ ਸਾਹਿਬ ਕਹਿਣ ਲੱਗੇ ਚੁਬੀ ਚਿੰਚ ਚਰਮੰਗ ਕਸ਼ੂ ਘਾਏ ਨਾ ਆਏ। ਕਹਿੰਦੇ ਨੇ ਤੀਰ ਦੀ ਤਿੱਖੀ ਚੁੰਝ ਪੇਟੀ ਵਿੱਚੋਂ ਨਿਕਲ ਕੇ ਮੇਰੀ ਚਮੜੀ ਨੂੰ ਥੋੜ੍ਹੀ ਜਿਹੀ ਚੁਬੀ, ਪੇਟ ਵਿੱਚ ਥੋੜ੍ਹੀ ਜਿਹੀ ਧਸੀ। ਕਹਿਣ ਲੱਗੇ ਕਲੰ ਕੇਵਲੰ ਦਾਸ ਜਾਨੰਗ ਬਚਾਏ ਨੇ। ਦੇਖੋ ਨਿਮਰਤਾ, ਇਹ ਨਹੀਂ ਮੈਂ ਆਪਣੇ ਕਰਤਵ ਨਾਲ ਬਚਿਆ। ਕਹਿੰਦੇ ਨੇ ਚੁੰਝ ਉਹ ਚੁੱਭ ਤਾਂ ਮੈਨੂੰ ਗਈ, ਪਰ ਮੈਂ ਰੱਬ ਦਾ ਸ਼ੁਕਰ ਕਰਨਾ ਜਿਹਨੇ ਹੱਥ ਦੇ ਕੇ ਮੈਨੂੰ ਰੱਖ ਲਿਆ। ਚੁਬੀ ਚੰਚ ਚਰਮੰਗ ਕਸ਼ੂ ਨਾ ਧਾਏ ਆਏਂਗ। ਸਾਹਿਬ ਕਹਿਣ ਲੱਗੇ ਕਲੰ ਕੇਵਲੰਗ ਦਾਸ ਜਾਨੰਗ ਬਚਾਏਂਗ। ਜਦੋਂ ਸਾਹਿਬ ਕਹਿੰਦੇ ਨੇ ਇਹ ਤੀਰ ਮੇਰੀ ਪੇਟੀ ਵਿੱਚ ਖੁੱਭ ਗਿਆ ਤੇ ਤੀਰ ਦੀ ਨੋਕ ਅੱਗੇ ਗਈ, ਤੇ ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇੱਥੋਂ ਇਹ ਸ਼ਬਦ ਆਰੰਭ ਹੁੰਦਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਨੰਗ ਬਾਣ ਧਾਨੰਗ, ਸਬੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਨੰਗ ਹਣਿਓ ਏਕ ਜਵਾਨੰਗ, ਇੱਕ ਤੀਰ ਭੱਥੇ ਵਿੱਚੋਂ ਕੱਢਿਆ। ਕਹਿਣ ਲੱਗੇ ਹਰੀ ਚੰਦ ਮਾਰੇ ਤੋਂ ਜੋਧਾ ਲਿਤਾਰੇ, ਇੱਕ ਤੀਰ ਉਹਦੇ ਸੀਨੇ ਵਿੱਚ ਲੱਗਾ, ਹਰੀ ਚੰਦ ਦੀ ਮੌਤ ਹੋ ਗਈ। ਸਾਹਿਬ ਦੇ ਬਚਨ ਨੇ ਕਹਿੰਦੇ ਨੇ ਹਰੀ ਚੰਦ ਦੇ ਮਰਨ ਦੀ ਦੇਰ ਸੀ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਰਨ ਲੈ ਕਮਾਨੰਗ ਹਣਕ ਬਾਣ ਤਾਣੰਗ, ਸਬੈ ਵੀਰ ਧਾਏ ਸਰੋਗੰਗ ਚਲਾਏ, ਤਬੈ ਤਾਕ ਬਾਣੰਗ ਹਣਿਓ ਏਕ ਜਵਾਨੰਗ, ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ, ਸਾਤ ਕਰੋੜ ਰਾਏਂਗ ਵਾਹੇ ਕਾਲ ਕਾਏਂਗ, ਸਭੇ ਤ੍ਰਿਣੰਗ ਤਿਆਗ ਭਾਗੈ ਸਭੇ ਤ੍ਰਾਂਸ ਪਾਗੇ। ਫਿਰ ਸਾਹਿਬ ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ ਕੇ, ਹੇ ਮੇਰੇ ਵਾਹਿਗੁਰੂ

अकाल मूरत अजूनी शैभं गुर प्रसाद जप आहद सच